0: ਕੰਪੀਟੀਸ਼ਨ ਵੇਖਣਾ ਚਾਹੁੰਦੇ ਨੇ ਉਹ ਭਾਈ ਜ਼ਰੂਰ ਇਸ ਵੀਕਐਂਡ ਦੇ ਉੱਤੇ ਤੁਸੀਂ ਜਾ ਸਕਦੇ ਹੋ। ਵਧੇਰੇ ਜਾਣਕਾਰੀਆਂ ਸਾਡੀ ਵੈਬਸਾਈਟ ਤੋਂ ਲੈ ਸਕਦੇ ਹੋ ਤੁਸੀਂ। ਅੱਜ ਦੇ ਦਿਨ ਹੋਰ ਵੀ ਵਧੇਰੇ ਅਤੇ ਹੋਰ ਵੀ ਵਧੇਰੇ ਤੁਹਾਡੇ ਨਾਲ ਸਾਂਝੀਆਂ ਕਰ ਦੇਵਾਂਗੇ ਅਤੇ ਆਪਾਂ ਪ੍ਰੋਗਰਾਮ ਨੂੰ ਅੱਗੇ ਤੋਰਦੇ ਹਾਂ। ਪ੍ਰੋਗਰਾਮ ਹਾਂਜੀ ਮੈਲਬਨ ਅਤੇ ਹੁਣ ਉਹ ਸਮਾਂ ਆ ਗਿਆ ਜਦੋਂ ਤੁਸੀਂ ਵੀ ਵਿੱਚ ਹਿੱਸੇਦਾਰੀ ਪਾਉਣੀ ਆ ਅਤੇ ਗੱਲਾਂ ਬਾਤਾਂ ਕਾਲਾਂ ਕਰਨੀਆਂ ਮੈਸੇਜ ਕਰਨੇ ਅਤੇ ਮੇਰੇ ਨਾਲ ਨੇ ਡਾਕਟਰ ਪ੍ਰੀਤਿੰਦਰ ਗਰੇਵਾਲ।
1: ਹਾਂਜੀ ਸਾਰੇ ਸੁਣਨ ਵਾਲਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਪ੍ਰੋਗਰਾਮ ਜੀ ਆਇਆਂ ਨੂੰ ਆਖਦੇ ਹਾਂ ਖੁਸ਼ ਆਮਦੀਦ, ਜ਼ਿੰਦਗੀ ਜ਼ਿੰਦਾਬਾਦ ਅਤੇ ਮੁਹੱਬਤਾਂ ਦਾ ਵਾਸ ਹੋਵੇ। ਪ੍ਰੋਗਰਾਮ 'ਚ ਪਹਿਲਾਂ ਆਪਾਂ ਬੱਚਿਆਂ ਨਾਲ ਵੀ ਸਾਂਝਾਂ ਪਾਈਆਂ, ਖਬਰਾਂ ਵੀ ਤੁਸੀਂ ਸੁਣੀਆਂ ਅਤੇ ਹੁਣ ਇਸ ਹਿੱਸੇ 'ਚ ਇੱਕ ਟੌਪਿਕ ਰੱਖਦੇ ਹੁੰਦੇ ਹਾਂ ਅਤੇ ਉਹਦੇ 'ਤੇ ਡਿਸਕਸ਼ਨ ਹੁੰਦੀ ਆ, ਤੁਹਾਡੇ ਤੋਂ ਵੀ ਤੁਹਾਡੇ ਵਿਚਾਰ ਲਈਦੇ ਆ। ਅਤੇ ਛੁੱਟੀਆਂ ਬੱਚਿਆਂ ਨੂੰ ਹੋ ਚੁੱਕੀਆਂ ਸਕੂਲਾਂ 'ਚੋਂ ਅਤੇ ਉਸ ਲਿਹਾਜ਼ ਨਾਲ ਵੇਖਦੇ ਹਾਂ ਕਿ ਦੂਰ ਨੇੜੇ ਜਾਣ ਵਾਲੀ ਜਿਹੜੀ ਗਹਿਮਾ ਗਹਿਮੀ ਆ ਉਹ ਵਧੀ ਆ, ਪਰ ਅਸਲ ਮਾਨਿਆਂ 'ਚ ਟ੍ਰੈਫਿਕ ਥੋੜ੍ਹਾ ਜਿਹਾ ਘਟਿਆ ਵੀ ਆ। ਅਤੇ ਜਦ ਆਪਾਂ ਟ੍ਰੈਫਿਕ ਦੀ ਗੱਲ ਕਰਦੇ ਹਾਂ ਤਾਂ ਫਿਰ ਆਪਾਂ ਮੋਟਰਿਸਟ ਦੀ ਗੱਲ ਕਰਦੇ ਹਾਂ, ਗੱਡੀਆਂ ਵਾਹਨ ਉਹਨਾਂ ਦੀ ਗੱਲ ਕਰਦੇ ਹਾਂ। ਹਰ ਬੰਦਾ ਇਸੇ ਆਸ ਨਾਲ ਘਰੋਂ ਜਾਂਦਾ ਕਿ ਸ਼ਾਮ ਨੂੰ ਘਰ ਆਪਾਂ ਸੁੱਖੀ ਸਾਂਦੀ ਮੁੜ ਆਈਏ। ਅਤੇ ਅੱਜ ਗਾਣੇ ਵੀ ਆਪਾਂ ਲਾਏ ਆ, ਯਾਰ ਡਰਾਈਵਰ ਦੀ ਪੱਕੀ ਰੋਡ ਨਾ ਯਾਰੀ। ਪਿਛਲੇ ਦਿਨਾਂ 'ਚ ਬੜੀਆਂ ਅਣਸੁਖਾਵੀਆਂ ਘਟਨਾਵਾਂ ਟਰੱਕ ਡਰਾਈਵਰਾਂ ਨਾਲ ਸੰਬੰਧਿਤ ਸਾਡੇ ਭਾਈਚਾਰੇ 'ਚੋਂ ਆਉਂਦੀਆਂ ਰਹੀਆਂ, ਜਿਹਦੇ 'ਚੋਂ ਜ਼ਿਆਦਾ ਦਾ ਸੰਬੰਧ ਫਟੀਕ ਨਾ ਸੀ, ਸਲੀਪ ਨਾ ਸੀ, ਜ਼ਿਆਦਾ ਨੀਂਦ ਸਹੀ ਨੀਂਦ ਨਾ ਲੈ ਸਕਣਾ ਸੀ। ਬਾਕੀ ਸਬਸਟੈਂਸ ਅਬਿਊਜ਼ ਆ, ਡਰੱਗਸ ਨੇ, ਅਲਕੋਹਲ ਆ, ਇਹ ਬਹੁਤ ਸਾਰੇ ਫੈਕਟਰ ਨੇ ਜਿਹੜੇ ਹੈ ਨਾ ਇਕੱਲਾ ਇਕੱਲਾ ਆਪਾਂ ਡਿਸਕਸ ਵੀ ਕਰ ਸਕਦੇ ਹਾਂ। ਪਰ ਸਾਡਾ ਮਨ ਸੀ ਕਿਉਂ ਨਾ ਇਸ ਵਿਸ਼ੇ 'ਤੇ ਸੜਕਾਂ 'ਤੇ ਹੁੰਦੇ ਹਾਦਸਿਆਂ ਬਾਰੇ, ਉਹਨਾਂ ਪਿਛਲੇ ਕਾਰਨਾਂ ਬਾਰੇ ਅਤੇ ਕੀ ਇਹਨਾਂ ਤੋਂ ਕਿਸੇ ਢੰਗ ਨਾਲ ਬਚਿਆ ਜਾ ਸਕਦਾ। ਸਾਡਾ ਮਕਸਦ ਤੁਹਾਨੂੰ ਡਰਾਉਣਾ ਨਹੀਂ ਕਿ ਤੁਸੀਂ ਇਸ ਵੇਲੇ ਗੱਡੀ ਚਲਾਓ ਅਤੇ ਘੁੱਟ ਕੇ ਸਟੇਅਰਿੰਗ ਫੜ ਲਓ। ਸਾਨੂੰ ਹਲਕਾ ਜਿਹਾ ਮਕਸਦ ਹੁੰਦਾ ਤੁਹਾਨੂੰ ਹਲੂਣਾ ਦੇਣ ਦਾ, ਅਤੇ ਉਹ ਹਲੂਣਾ ਪ੍ਰੈਜੈਂਸ ਆਫ ਮਾਇੰਡ ਜਿਹਨੂੰ ਆਪਾਂ ਕਹਿੰਦੇ ਹਾਂ ਨਾ, ਵੀ ਆਪਾਂ ਜਦ ਗੱਡੀ ਚਲਾਈਏ ਤਾਂ ਗੱਡੀ ਚਲਾਈਏ, ਪਤਾ ਸਾਨੂੰ ਹੈ ਨਾ ਜ਼ਿੰਦਗੀ 'ਚ ਬੜੇ ਸਟ੍ਰੈਸ ਨੇ, ਉੱਚੀਆਂ ਨੀਵੀਆਂ ਥਾਵਾਂ ਨੇ ਜ਼ਿੰਦਗੀ 'ਚ ਜਿੱਥੋਂ ਆਪਾਂ ਲੰਘਣਾ, ਪਰ ਨਾਲ ਨਾਲ ਚੱਲੇ ਨਹੀਂ ਗਿਰਧਾਰੀ ਲਾਲ, ਸੁੱਖ ਦੁੱਖ ਤਾਂ ਚਲੋ ਆਉਂਦੇ ਆ, ਪਰ ਨਾਲ ਨਸ਼ਿਆਂ ਦਾ ਚੱਲਣਾ ਉਹਨੂੰ ਵੀ ਠੱਲ ਪਾਉਣੀ ਹੈ ਕਿਸੇ ਢੰਗ ਨਾਲ ਜੀ ਰੰਜੋ
0: ਜੀ। ਬਿਲਕੁਲ, ਸੋ ਅੱਜ ਦੇ ਦਿਨ ਦੀ ਸਾਡੀ ਗੱਲਬਾਤ ਜਿਹੜੀ ਇਸੇ ਵਿਸ਼ੇ ਦੇ ਉੱਤੇ ਰਹੂਗੀ, ਕਿਉਂਕਿ ਛੁੱਟੀਆਂ ਨੇ, ਆਪਾਂ ਬਾਹਰ ਅੰਦਰ ਘੁੰਮਣ ਫਿਰਨ ਗਏ ਹਾਂ ਅਤੇ ਜਾਂ ਫਿਰ ਨਹੀਂ ਵੀ ਛੁੱਟੀਆਂ, ਤੁਸੀਂ ਵੈਸੇ ਵੀ ਰੋਜ਼ ਆਪਾਂ ਗੱਡੀ ਲੈ ਕੇ ਨਿਕਲਦੇ ਹਾਂ ਘਰ ਦੇ ਸਾਡੇ ਜੀ ਨਿਕਲਦੇ ਆ, ਅਤੇ ਸਾਨੂੰ ਕਈ ਵਾਰ ਨਾ ਇੱਦਾਂ ਦੀਆਂ ਪ੍ਰੋਬਲਮ ਆਉਂਦੀਆਂ ਜਿਹੜੀਆਂ ਸਾਨੂੰ ਬਾਅਦ 'ਚ ਪਤਾ ਲੱਗਦਾ ਵੀ ਆ ਇੱਦਾਂ ਦੀ ਆਹ ਤਾਂ ਇੱਦਾਂ ਕਰਨਾ ਹੈ। ਜਿੱਦਾਂ ਪਿਛਲੇ ਦਿਨਾਂ ਦੀ ਗੱਲ ਹੈ, ਕੋਈ ਐਕਸੀਡੈਂਟ ਹੋਇਆ ਕਿਸੇ ਜਾਣਕਾਰ ਦਾ, ਅਤੇ ਉਹਨਾਂ ਨੂੰ ਹਾਲਾਂਕਿ ਟਾਈਮ 'ਤੇ ਠੀਕ ਠਾਕ ਹੋ ਗਿਆ ਆਇਆਂ ਨੂੰ, ਪਰ ਉਹਨਾਂ ਨੂੰ ਸ਼ਾਇਦ ਕੁਛ ਇੱਕ ਚੀਜ਼ਾਂ ਕਲੀਅਰ ਨਹੀਂ ਸੀ ਇਸ ਬਾਬਤ ਕਿ ਜਦੋਂ ਸਾਡਾ ਐਕਸੀਡੈਂਟ ਹੋ ਜਾਂਦਾ ਅਤੇ ਅਗਲੇ ਨੇ ਇਨਕਾਰ ਕਰ ਦਿੱਤਾ ਵੀ ਮੈਂ ਤੁਹਾਨੂੰ ਜਾਓ ਮੈਂ ਨਹੀਂ ਦਿੰਦਾ ਆਪਣਾ ਲਾਇਸੈਂਸ, ਤੁਹਾਡਾ ਕਸੂਰ ਆ, ਮੇਰਾ ਕਸੂਰ ਆ, ਉੱਥੇ ਹੀ ਸੜਕ ਦੇ ਉੱਤੇ ਹੀ ਗਹਿਮਾ ਗਹਿਮੀ ਹੋਣ ਲੱਗ ਪਈ, ਅਤੇ ਉਹ ਤੋਂ ਬਾਅਦ 'ਚ ਫਿਰ ਫੋਨ ਆਇਆ ਵੀ ਇੱਦਾਂ ਵਾ ਅਤੇ ਇੱਦਾਂ ਵਾ, ਉਹਨੇ ਪੁਲਿਸ ਨੂੰ ਵੀ ਉਹਦੇ ਦਰਮਿਆਨ ਕਾਲ ਕਰਤੀ, ਅਤੇ ਫਿਰ ਚਲੋ ਉਹਨਾਂ ਨੂੰ ਬਾਅਦ ਵਿੱਚ ਜਦੋਂ ਪੁੱਛਿਆ ਤਾਂ ਉਹ ਕਹਿੰਦੇ ਵੀ ਨਹੀਂ ਮੈਨੂੰ ਇਸ ਤਰੀਕੇ ਨਾਲ, ਮੈਨੂੰ ਇੰਨਾ ਕੁ ਪਤਾ ਸੀ ਵੀ ਆਪਾਂ ਡਿਟੇਲਾਂ ਲੈਣੀਆਂ ਹੁੰਦੀਆਂ ਵਾ ਜਦੋਂ ਕੋਈ ਕਿਸੇ ਦੇ ਨਾਲ ਐਕਸੀਡੈਂਟ ਹੁੰਦਾ, ਅਤੇ ਉਹ ਡਿਟੇਲਾਂ ਨਹੀਂ ਦੇ ਰਿਹਾ, ਫਿਰ ਇੱਦਾਂ ਕਿੱਦਾਂ ਜਾਣ ਦੇਣਾ ਸੀ ਉਹਨੂੰ। ਸੋ ਇੱਦਾਂ ਦੀਆਂ ਹੋ ਸਕਦਾ ਕਿ ਬਹੁਤ ਸਾਰਿਆਂ ਨੂੰ ਬੜੀਆਂ ਇੱਦਾਂ ਦੀਆਂ ਪ੍ਰੋਬਲਮ ਆਈਆਂ ਹੋਣ ਜਾਂ ਹੋਰ ਵੀ ਬਹੁਤ ਸਾਰਾ ਕੁਛ ਹੈ, ਅਤੇ ਫਿਰ ਮੈਂ ਸੋਚਿਆ ਕਿ ਆਪਾਂ ਇੱਕ ਪ੍ਰੋਗਰਾਮ ਇਹਦੇ ਉੱਤੇ ਇੱਦਾਂ ਦਾ ਕਰੀਏ ਵੀ ਜਦੋਂ ਸਾਡਾ ਐਕਸੀਡੈਂਟ ਹੋ ਜਾਂਦਾ ਵਾ, ਮੰਨ ਲਓ ਤੁਸੀਂ ਟਰੱਕ 'ਚ ਹੋ ਜਾਂ ਤੁਸੀਂ ਡਰਾਈਵਰੀ ਕਰ ਰਹੇ ਹੋ, ਤੁਸੀਂ ਕੋਰੀਅਰ ਡਰਾਈਵਰ ਹੋ ਜਾਂ ਆਮ, ਚਾਹੇ ਤੁਸੀਂ ਵੈਸੇ ਹੀ ਗੱਡੀ ਲੈ ਕੇ ਨਿਕਲੇ ਹੋ, ਮੋਟਰਸਾਈਕਲ ਲੈ ਕੇ ਨਿਕਲੇ
1: ਜਾਣਾ,
0: ਅਤੇ ਸਾਡਾ ਰੱਬ ਨਾ ਕਰੇ ਕੋਈ ਕਿਸੇ ਵੇਲੇ ਕੋਈ ਹੋ ਹੀ ਜਾਂਦਾ ਵਾ, ਕੋਈ ਪਾਰਕਿੰਗ ਦੇ ਵਿੱਚ ਉੱਦਾਂ ਹੀ ਕੋਈ ਮਾੜੀ ਮੋਟੀ ਲੱਗ ਜਾਂਦਾ ਬੰਪਰ ਜਾਂ ਕੋਈ ਚੱਲਦੇ ਵੜਦੇ ਕੁਛ ਇੱਦਾਂ ਦਾ ਸੜਕ 'ਤੇ ਵਾਪਰਦਾ, ਅਤੇ ਫਿਰ ਸਾਨੂੰ ਪਤਾ ਹੋਵੇ ਕਿ ਆਪਾਂ ਕੀ ਕਰਨਾ, ਸਾਡੇ ਕੀ ਰਾਈਟ ਨੇ ਅਤੇ ਕਿਹੜੀ ਚੀਜ਼ ਆਪਾਂ ਨਹੀਂ ਕਰਨੀ, ਕਿਹੜੀਆਂ ਚੀਜ਼ਾਂ ਅਵੋਇਡ ਕਰਨੀਆਂ। ਸੋ ਮੈਨੂੰ ਓਨੈਸਟਲੀ ਦੱਸਾਂ ਤਾਂ ਪਹਿਲਾਂ ਤੱਕ ਮੈਨੂੰ ਇੱਦਾਂ ਲੱਗਦਾ ਸੀ ਵੀ ਮੁੱਢਲਾ ਜਿਹਾ ਅਤੇ ਸਾਰਿਆਂ ਨੂੰ ਸਾਰਾ ਕੁਛ ਹੀ ਪਤਾ, ਪਰ ਫਿਰ ਮੈਂ ਰਿਅਲਾਈਜ਼ ਕੀਤਾ ਵੀ ਹਾਂ ਇਹ ਤਾਂ ਹੋ ਸਕਦਾ ਮੈਨੂੰ ਵੀ, ਇਹ ਬਹੁਤ ਸਾਰੀਆਂ ਗੱਲਾਂ ਮੈਨੂੰ ਵੀ ਨਹੀਂ ਪਤਾ ਜਾਂ ਇੱਕ ਸਮੇਂ ਮੈਨੂੰ ਵੀ ਨਹੀਂ ਪਤਾ, ਅਤੇ ਹੁਣ ਵੀ ਹੋ ਸਕਦਾ ਬੜਿਆਂ ਨੂੰ ਇਹ ਨਾ ਪਤਾ ਹੋਣ। ਜਿੱਦਾਂ ਆਪਣੀਆਂ ਬੀਬੀਆਂ ਜਾਂ ਫਿਰ ਮੁੰਡੇ ਹੀ ਲਾ ਲਓ, ਚਲੋ ਬੀਬੀਆਂ ਦੇ, ਉਹ ਗੱਡੀ 'ਤੇ ਇੱਥੇ ਆ ਕੇ ਜਿਹੜੇ ਸਿੱਖਦੇ ਨੇ, ਉਹਨਾਂ ਨੇ ਗੱਡੀ ਸਿੱਖ ਲਈ ਪਰ ਉਸ ਗੱਡੀ ਦੇ ਵਿੱਚ ਸਿਰਫ ਚਲਾਉਣੀ ਸਿਖਾਈ ਜਾਂਦੀ ਆ, ਅਤੇ ਬਾਕੀ ਜਿਹੜੇ ਰੂਲ ਰੈਗੂਲੇਸ਼ਨ ਨੇ ਉਹ ਮੇਰੇ ਧਿਆਨ 'ਚ ਨਹੀਂ ਕੁਛ ਆਇਆ ਇੱਦਾਂ ਦਾ ਵੀ ਉਹ ਕਿੱਥੋਂ ਸਾਨੂੰ ਉੱਦਾਂ ਦਾ ਕੁਛ, ਕੋਈ ਨਾ ਹੀ ਕੋਈ ਇੱਦਾਂ ਦਾ ਕੋਰਸ ਆ, ਨਾ ਹੀ ਕੋਈ ਇੰਸਟਰਕਟਰ, ਉਹ ਤਾਂ ਸਿਰਫ ਗੱਡੀ ਚਲਾਉਣੀ ਦੱਸਦੇ ਆ, ਫਿਰ ਇਹ ਚੀਜ਼ਾਂ ਆਪਾਂ ਕਿੱਥੋਂ ਸਿੱਖਦੇ ਹਾਂ, ਇਹ ਤਾਂ ਆਪਾਂ ਸੁਣੀਆਂ ਸੁਣਾਈਆਂ 'ਚੋਂ ਸਿੱਖਦੇ ਹਾਂ ਸ਼ਾਇਦ,
1: ਸਹੀ
0: ਹੈ ਨਾ। ਸੋ ਹੋ ਸਕਦਾ ਮੈਂ ਇਹਦੇ 'ਚ ਗਲਤ ਹੋਵਾਂ, ਪਰ ਮੈਨੂੰ ਜਿੱਥੋਂ ਤੱਕ ਜਿੱਦਾਂ ਦਾ ਮੇਰਾ ਤਜਰਬਾ ਆ, ਇਹ ਆਪਾਂ ਇੱਦਾਂ ਹੀ ਕਿਸੇ ਨਾਲ ਹੋਈ ਵਾਪਰਦੀ ਆ ਅਤੇ ਉਹਦੇ ਵਿੱਚੋਂ ਆਪਾਂ ਸਿੱਖਦੇ ਹਾਂ, ਜਾਂ ਬੈਠੇ ਉੱਠਿਆਂ ਗੱਲਾਂ ਬਾਤਾਂ ਹੁੰਦੀਆਂ ਨੇ ਜਾਂ ਫਿਰ ਸਾਡਾ ਇੱਕ ਪੈਟਰਨ ਆ ਕਿ ਜਦੋਂ ਕੋਈ ਇੱਦਾਂ ਦਾ ਕੁਛ ਹੁੰਦਾ ਤਾਂ ਫਿਰ ਜਿਹੜਾ ਕੋਈ ਸਿਆਣਾ ਜਾਂ ਪਹਿਲਾਂ ਆਇਆ ਸੀ ਉਹਨੂੰ ਕਾਲ ਕਰਦੇ ਹਾਂ ਵੀ ਆਹ ਹੋ ਗਿਆ ਅਤੇ ਸਾਡੀ ਪਹਿਲੀ ਤਾਂ ਇਹ ਹੁੰਦੀ ਹੈ ਵੀ ਆਓ ਯਾਰ ਇੱਥੇ ਇਹ ਸਾਨੂੰ ਡਿਟੇਲਾਂ ਨਹੀਂ ਦੇਣ ਦਿਆ ਹੈ ਨਾ ਅਤੇ ਉਹ ਮੈਂ ਕੀਤੀ ਹੈ ਪੁਲਿਸ ਨੂੰ ਮੈਂ ਪੁਲਿਸ ਸੱਦੂੰ ਸੋ ਉਹ ਸਾਰੀਆਂ ਚੀਜ਼ਾਂ ਆਪਾਂ ਇੱਦਾਂ ਹੀ ਹੌਲੀ ਹੌਲੀ ਸ਼ਾਇਦ ਸਿੱਖੀਆਂ ਕੀਤੀਆਂ ਪਰ ਉਹ ਮੇਰੇ ਮਨ 'ਚ ਵੀ ਆਪਾਂ ਇੱਕ ਵਾਰੀ ਡਿਟੇਲ ਦੇ ਵਿੱਚ ਇਹਦੇ ਉੱਤੇ ਗੱਲ ਕਰੀਏ ਕਿ ਆਪਾਂ ਕਰਨਾ ਕੀ ਹੁੰਦਾ ਵਾ ਜਦੋਂ ਸਾਡਾ ਸੜਕ ਦੇ ਉੱਤੇ ਕੋਈ ਹਾਦਸਾ ਵਾਪਰ ਗਿਆ
1: ਇਹਦਾ ਦੂਜਾ ਆਸਪੈਕਟ ਇਹ ਆ ਇਹਦੇ 'ਚ ਸੇਫ ਰਹਿਣਾ ਸਿਕਿਓਰ ਰਹਿਣਾ ਉਹ ਵੀ ਇੱਕ ਬਹੁਤ ਹੀ ਇੰਪੋਰਟੈਂਟ ਆਸਪੈਕਟ ਆ ਜਦੋਂ ਐਕਸੀਡੈਂਟ ਹੁੰਦਾ ਕਈ ਹਾਲਾਤਾਂ 'ਚ ਬੰਦਾ ਇੱਕਦਮ ਘਬਰਾਇਆ ਹੋਇਆ ਕਾਰ 'ਚੋਂ ਨਿਕਲਣ ਦੀ ਕੋਸ਼ਿਸ਼ ਕਰਦਾ ਅਤੇ ਪਿੱਛੋਂ ਟਰੱਕ ਕਾਰਾਂ ਆ ਰਹੇ ਹੁੰਦੇ ਆ ਇੱਕਦਮ ਉਹ ਨਹੀਂ ਰੁਕ ਸਕਦੇ ਇਸ ਲਈ ਆਲਾ ਦੁਆਲਾ ਦੇਖ ਕੇ ਬਚਾ ਕੇ ਸ਼ੀਸ਼ੇ ਸ਼ੂਸ਼ੇ ਹੈ ਨਾ ਤੁਸੀਂ ਕਰਬ 'ਤੇ ਜਾਣਾ ਜਾਂ ਰੋਡ ਦੀ ਸਾਈਡ 'ਤੇ ਜਾਣਾ ਗੱਡੀ ਇੰਪੋਰਟੈਂਟ ਨਹੀਂ ਆ ਤੁਸੀਂ ਇੰਪੋਰਟੈਂਟ ਹੋ
0: ਬਿਲਕੁਲ
1: ਪਰ ਆਪਾਂ ਘਬਰਾਏ ਹੋਏ ਇੰਨੇ ਹੁੰਦੇ ਹਾਂ ਬੌਂਦਲੇ ਹੋਏ ਇੰਨੇ ਹੁੰਦੇ ਹਾਂ ਆਪਾਂ ਸੜਕ ਦੇ ਵਿਚਾਲੇ ਨੂੰ ਜਾਂਦੇ ਹਾਂ ਨਾ ਜਾਂ ਕਹਿ ਲਓ ਉਹ ਤੁਹਾਡੇ ਕਨਕਸ਼ਨ ਵੀ ਹੋ ਸਕਦੀ ਆ ਪਿੱਠ ਨੂੰ ਝਟਕਾ ਵੀ ਲੱਗਿਆ ਹੋ ਸਕਦਾ ਇਸ ਲਈ ਕੁਝ ਛੋਟੀਆਂ ਛੋਟੀਆਂ ਚੀਜ਼ਾਂ ਨੇ ਜਿਨ੍ਹਾਂ ਦਾ ਧਿਆਨ ਧਰਨਾ ਪੈਣਾ ਆਪਣੇ ਆਪ ਤੋਂ ਤੁਹਾਡੇ ਤੋਂ ਕਈ ਵਾਰ ਫੋਨ ਕਰਨ ਦੀ ਕਪੈਸਿਟੀ ਨਹੀਂ ਹੁੰਦੀ ਅਤੇ ਤੁਹਾਡੇ ਫੋਨ 'ਚ ਇੱਕ ਕੋਂਟੈਕਟ ਐਮਰਜੈਂਸੀ ਕੋਂਟੈਕਟ ਕਰਕੇ ਵੀ ਸੇਵ ਹੋਣਾ ਚਾਹੀਦਾ ਅਤੇ ਉਹਦੇ ਵਿੱਚ ਨੋਟਸ ਵਿੱਚ ਲਿਖਿਆ ਹੋਣਾ ਚਾਹੀਦਾ ਵੀ ਇਹ ਮੇਰਾ ਫਰੈਂਡ ਆ ਜਾਂ ਮੇਰਾ ਘਰ ਦੇ ਆ ਇਨ ਕੇਸ ਆਫ ਐਨ ਐਮਰਜੈਂਸੀ ਰਿੰਗ ਦਿਸ ਗਾਈ
0: ਹਾਂਜੀ ਹੁਣ ਉਪਰਾ ਕੋਈ ਫੋਨ ਵੈਸੇ ਤਾਂ ਅੱਜ ਕੱਲ੍ਹ ਤੁਹਾਡਾ ਫੋਨ ਨਾ ਅਨਲੋਕ ਹੀ ਨਹੀਂ ਕੋਈ ਕਰ ਪਾਉਂਦਾ ਇਹ ਵੀ ਇੱਕ ਉਹ ਆ ਅਤੇ ਪਰ ਜੇ ਮੰਨ ਲਓ ਤੁਸੀਂ
1: ਕਿਸੇ ਅੰਗੂਠਾ ਲਾ ਕੇ ਤੁਸੀਂ ਦੇ ਦਿੰਦੇ ਉਹਨੂੰ ਕਰੀ ਗੱਲ
0: ਮੰਨ ਲਓ ਤੁਸੀਂ ਦੇ ਦਿੱਤਾ ਅਤੇ ਉਹਦੇ ਵਿੱਚ ਤੁਸੀਂ ਆਪਣੇ ਫੋਨ ਦੇ ਵਿੱਚ ਆਪਣੇ ਬੇਸ਼ੱਕ ਦੋਈ ਥਾਈ ਨੰਬਰ ਸੇਵ ਕਰ ਲਓ ਜਾਂ ਫਿਰ ਉਹਦੇ ਤੁਸੀਂ ਸਰਨੇਮ ਦੇ ਵਿੱਚ ਜਾਂ ਥੱਲੇ ਡਿਟੇਲ ਦੇ ਵਿੱਚ ਪਾ ਲਓ ਤੁਸੀਂ ਹਸਬੈਂਡ ਲਿਖ ਲਓ ਵਾਈਫ ਕਿਉਂਕਿ ਉਪਰਾ ਬੰਦਾ ਜਦੋਂ ਤੁਹਾਡਾ ਫੋਨ ਫੜੂਗਾ ਉਹ ਵਾਈਫ 'ਤੇ ਸਰਚ ਮਾਰੂਗਾ ਉਹਨੂੰ ਨਾਂ ਥੋੜ੍ਹੀ ਪਤਾ ਵਾ ਕੋਈ ਹੈ ਨਾ ਅਤੇ ਜੇਕਰ ਇੱਦਾਂ ਦਾ ਕੁਛ ਹੁੰਦਾ ਵਾ ਹਾਂ ਅਤੇ ਤੁਸੀਂ ਜਿੱਦਾਂ ਤੁਸੀਂ ਕਿਹਾ ਵਾ ਬੇਸ਼ੱਕ ਉਸੇ ਨੰਬਰ ਨੂੰ ਦੁਬਾਰਾ ਸੇਵ ਕਰ ਲਓ ਐਮਰਜੈਂਸੀ 'ਤੇ ਵੀ ਸੇਵ ਕਰ ਲਓ
1: ਹੈ ਨਾ
0: ਸੋ ਇੱਦਾਂ ਦੇ ਦੋ ਤਿੰਨ ਨੰਬਰ
1: ਕਰਨਾ ਚਾਹੀਦਾ
0: ਹਾਂ ਬ੍ਰਦਰ ਦੇ ਨਾਂ ਦੇ ਉੱਤੇ ਇੱਕ ਸੇਵ ਕਰ ਲਓ ਮਦਰ ਦੇ ਨਾਂ ਦੇ ਉੱਤੇ ਸਿਸਟਰ ਦੇ ਨਾਂ ਦੇ ਉੱਤੇ ਸੋ ਆਪਾਂ ਸਿਰਫ ਨਾਵਾਂ ਦੇ ਉੱਤੇ ਰੱਖਦੇ ਹਾਂ ਰੱਬ ਨਾ ਕਰੇ ਕਦੀ ਕੋਈ ਇੱਦਾਂ ਦੀ ਕੋਈ ਸਿਚੁਏਸ਼ਨ ਬਣ ਜਾਂਦੀ ਆ ਅਤੇ ਆਪਾਂ ਉਹ ਐਟਲੀਸਟ ਇਸ ਤਰੀਕੇ ਦੇ ਨਾਲ ਉੱਥੋਂ ਤੱਕ ਆਪਾਂ ਪਹੁੰਚ ਸਕਦੇ ਹਾਂ ਸੋ ਅੱਜ ਆਪਾਂ ਕੋਸ਼ਿਸ਼ ਕਰਾਂਗੇ ਆਪਾਂ ਬਹੁਤ ਬੇਸਿਕ ਜਿਹੀਆਂ ਡਿਟੇਲਸ ਤੋਂ ਵੀ ਆਪਾਂ ਸ਼ੁਰੂ ਕਰਕੇ ਅਤੇ ਜਿਹੜੀਆਂ ਕੋਈ ਹੋ ਸਕਦਾ ਤੁਹਾਡੀ ਨੌਲੇਜ ਨਾ ਹੋਣ ਉੱਥੋਂ ਤੱਕ ਵੀ ਆਪਾਂ ਜਾਈਏ ਅਤੇ ਸਾਡੀ ਬੇਨਤੀ ਹੈ ਕਿ ਤੁਹਾਡੇ ਕੋਈ ਐਕਸਪੀਰੀਅੰਸ ਹੋਣ ਇਸ ਬਾਬਤ ਹੁਣ ਆਪਾਂ ਇੰਨੇ ਚਿਰ ਦੇ ਤੁਸੀਂ ਇੱਥੇ ਮੰਨ ਲਓ ਡਰਾਈਵ ਕਰਦੇ ਹੋ
1: ਸਹੀ
0: ਅਤੇ ਕੁਛ ਨਾ ਕੁਛ ਕਿਤੇ ਨਾ ਕਿਤੇ ਜ਼ਰੂਰ ਵਾਪਰਿਆ ਹੁੰਦਾ ਨਹੀਂ ਵਾਪਰਿਆ ਤਾਂ ਬਹੁਤ ਵਧੀਆ ਗੱਲ ਹੈ
1: ਕਈ ਵਾਰ ਦੇਖਿਆ ਹੀ ਹੁੰਦਾ
0: ਹਾਂ ਦੇਖਿਆ ਹੁੰਦਾ ਕਿੱਦਾਂ ਦਾ ਉੱਥੇ ਪੰਗਾ ਪਿਆ ਸੋ ਇਸ ਤਰੀਕੇ ਦੇ ਨਾਲ ਤੁਸੀਂ
1: ਇੰਸ਼ੋਰੈਂਸ ਕੰਪਨੀ ਨਾਲ ਕੋਈ ਹੈ ਨਾ ਬੋਲ ਵਿਗਾੜ ਕੋਈ ਜਿਵੇਂ ਇੱਕ ਸਾਡੇ ਰੌਲਾ ਇਹੀ ਪੈਂਦਾ ਵੀ ਯਾਰ ਇਹਨੇ ਪਿੱਛੋਂ ਮਾਰੀ ਆ ਉਹ ਕਹਿੰਦਾ ਨੇ ਬ੍ਰੇਕਾਂ ਮਾਰੀਆਂ ਵਿਚਾਲੇ ਲਿਆ ਗਏ ਉਹ ਮਤਲਬ ਜਾਣੀ ਕਈ ਵਾਰ ਉਹ ਕੌਨਫਲਿਕਟ ਇੰਨਾ ਕੁ ਵੱਧ ਜਾਂਦਾ ਅਤੇ ਇੰਸ਼ੋਰੈਂਸ ਕੰਪਨੀਆਂ ਵੀ ਕਈ ਵਾਰ ਸਿਰ ਫੜ ਲੈਂਦੀਆਂ ਵੀ ਯਾਰ ਹੁਣ ਇੱਥੇ ਬੰਦਾ ਸਵਾਹ ਫੈਸਲਾ ਕਰੇ ਅਤੇ ਕਰੇ ਕੀ ਹੈ ਨਾ ਐਕਸੈਸ ਪੈ ਗਈ ਇਹ ਹੋ ਗਿਆ ਉਹ ਹੋ ਗਿਆ ਪਰ ਉਹ ਮੋਟਾ ਜਿਹਾ ਰੂਲ ਇਹੀ ਆ ਜਿਹੜਾ ਸਾਨੂੰ ਭਾਰਤੀ ਭਾਈਚਾਰੇ ਲੋਕਾਂ ਨੂੰ ਸਮਝ ਆਉਂਦੀ ਆ ਵੀ ਭਾਈ ਜਦੋਂ ਗੱਡੀ ਪਿੱਛੋਂ ਵੱਜਦੀ ਆ ਅਤੇ ਇੱਕ ਵਾਰ ਸੱਜੇ ਪਾਸੇ ਵਾਲੇ ਨੂੰ ਰਾਹ ਦੇਣਾ ਜਾਂ ਲਾਈਟਸ 'ਤੇ ਬਹੁਤ ਪ੍ਰੋਬਲਮ ਆਉਂਦੀ ਆ ਦੋਨੋਂ ਪਾਸੇ ਦੀ ਲਾਈਟ ਹੋ ਗਈ ਆਹਮੋ ਸਾਹਮਣੇ ਕਿਹਦਾ ਰਾਈਟ ਆ ਕਿਹਨੇ ਮੁੜਨਾ ਹੈ ਨਾ ਉਹ ਕਈ ਵਾਰ ਭੁਲੇਖਾ ਵੀ ਲੱਗ ਸਕਦਾ ਪ੍ਰੈਜੈਂਸ ਆਫ ਮਾਇੰਡ ਕਈ ਵਾਰ ਜਿਹਨੂੰ ਆਪਾਂ ਕਹਿੰਦੇ ਹੁੰਦੇ ਹਾਂ ਵੀ ਬਸ ਬ੍ਰੇਨ ਫੇਡ ਆ ਜੀ
0: ਹਲਕਾ ਜਿਹਾ
1: 2-4 ਸੈਕਿੰਡ ਦਾ ਅਤੇ ਉਹਨੇ ਜੀ ਕੰਮ ਹੋ ਜਾਂਦਾ
0: ਸੋ ਖੈਰ ਇਸ ਸੰਬੰਧ ਦੇ ਵਿੱਚ ਜਿਹੜੇ ਇੱਥੋਂ ਕਾਫੀ ਸਾਰੇ ਐਂਗਲ ਇੱਥੋਂ ਨਿਕਲ ਆਏ ਵੀ ਉਹ ਫਿਰ ਇਹ ਵੀ ਆ ਗਿਆ ਵੀ ਰੂਲ ਰੈਗੂਲੇਸ਼ਨ ਕੀ ਨੇ ਹੈ ਨਾ ਆਪਾਂ ਉੱਧਰ ਜਾਵਾਂਗੇ ਫਿਰ ਇੱਧਰੋਂ ਥੋੜ੍ਹਾ ਜਿਹਾ ਹਟੂਗਾ ਧਿਆਨ ਪਰ ਇਹ ਅੱਜ ਦੇ ਵਿਸ਼ੇ ਦੇ ਨਾਲ ਸੰਬੰਧਿਤ ਇੱਕ ਪੁਆਇੰਟ ਇਹਦੇ ਵਿੱਚ ਜ਼ਰੂਰ ਆ ਕਿ ਜਦੋਂ ਤੁਹਾਡਾ ਐਕਸੀਡੈਂਟ ਹੁੰਦਾ ਵਾ ਆਪਾਂ ਸ਼ੁਰੂ ਤੋਂ ਲਿਆਉਂਦੇ ਹਾਂ ਕਿ ਜਦੋਂ ਤੁਹਾਡਾ ਐਕਸੀਡੈਂਟ ਹੁੰਦਾ ਵਾ ਅਤੇ ਉਸ ਮੌਕੇ ਦੇ ਉੱਤੇ ਖਲੋ ਕੇ ਇਹ ਡਿਸਾਈਡ ਕਰਨ ਦਾ ਉਹ ਸਮਾਂ ਨਹੀਂ ਆ ਵੀ ਕਿਹਦੀ ਗਲਤੀ ਅਤੇ ਕਿਹਦੀ ਨਹੀਂ ਇਸ ਚੱਕਰ ਦੇ ਵਿੱਚ ਬਹਿਸ ਵਸਈਆ ਬਿਲਕੁਲ ਨਾ ਕਰੋ ਸੋ ਇਹ ਵੀ ਉਸ ਚੀਜ਼ ਦਾ ਇੱਕ ਪਾਰਟ ਆ ਉਹ ਜਿਹੜਾ ਤੈਅ ਕਰਨਾ ਉਹ ਇੰਸ਼ੋਰੈਂਸ ਨੇ ਤੈਅ ਕਰਨਾ ਜਾਂ ਫਿਰ ਉਸੇ ਮੌਕੇ ਤੁਸੀਂ ਇਹ
1: ਡਿਸਾਈਡ ਲਈ ਕਰਾਈ ਹੋਈ ਆਪਾਂ
0: ਉੱਥੇ ਸਿਰਫ ਤੁਹਾਡਾ ਕਰਨਾ ਇੰਨਾ ਬਣਦਾ ਕਿ ਤੁਸੀਂ ਇੱਕ ਦੂਸਰੇ ਦੇ ਨਾਲ ਪਿਆਰ ਦੇ ਨਾਲ ਡਿਟੇਲਸ ਐਕਸਚੇਂਜ ਕਰੋ
1: ਫੋਟੋ ਖਿੱਚ ਲਓ ਵੀਡੀਓ ਬਣਾ ਲਓ ਥੋੜੀ ਬਹੁਤ
0: ਵੱਧ ਤੋਂ ਵੱਧ ਸੋ ਮੈਂ ਇੱਕ ਕੁਛ ਇੱਕ ਕੱਢੀਆਂ ਸੀ ਮੈਂ ਬੇਸਿਕ ਜਿਹੀਆਂ ਤੁਹਾਡੇ ਨਾਲ ਜਿਹੜੀਆਂ ਸਾਂਝੀਆਂ ਕਰ ਦੇਣਾ ਉਹ ਤੁਹਾਡੇ ਕੋਲ ਹੋਣਗੀਆਂ ਹੀ ਪਰ ਅੱਜ ਦੇ ਪ੍ਰੋਗਰਾਮ ਦੇ ਵਿੱਚ ਅੱਗੇ ਚੱਲ ਕੇ ਆਪਾਂ ਆਸਟ੍ਰੇਲੀਆ ਜਾਂ ਫਿਰ ਖਾਸ ਤੌਰ ਦੇ ਉੱਤੇ ਵਿਕਟੋਰੀਆ ਦੀਆਂ ਸੜਕਾਂ ਦੇ ਉੱਤੇ ਕਿੰਨੇ ਕੁ ਐਕਸੀਡੈਂਟ ਨੇ ਪੁਲਿਸ ਉਹਨਾਂ ਨੂੰ ਕਿੱਦਾਂ ਰੋਕਣ ਦੇ ਲਈ ਕੀ ਕਰ ਰਹੀ ਆ TCA ਕਿਹੜੇ ਕਿਹੜੇ ਯਤਨ ਕਰ ਰਹੀ ਆ ਉਹਨਾਂ ਚੀਜ਼ਾਂ ਨੂੰ ਲੈ ਕੇ ਸਾਡੀਆਂ ਉਸ ਸੰਬੰਧ ਵਿੱਚ ਕਿਹੜੀਆਂ ਕਿਹੜੀਆਂ ਜ਼ਿੰਮੇਵਾਰੀਆਂ ਬਣਦੀਆਂ ਨੇ ਅਤੇ ਸਾਨੂੰ ਕਿਹੜੀਆਂ ਕਿਹੜੀਆਂ ਪਤਾ ਹੋਣੀਆਂ ਚਾਹੀਦੀਆਂ ਕਿੰਨਾ ਕੁ ਵੱਡਾ ਇਹ ਹੋਊਗਾ ਅਤੇ ਸਾਡੀ ਕੋਸ਼ਿਸ਼ ਇਹ ਰਹੂਗੀ ਕਿ ਅੱਜ ਪੁਲਿਸ ਦੇ ਨਾਲ ਵੀ ਗੱਲਬਾਤ ਆਪਾਂ ਕਰੀਏ, ਕਿਉਂਕਿ ਆਪਾਂ ਉਹਨਾਂ ਦੇ ਨਿੱਤ ਦੇ ਇੱਦਾਂ ਦੇ ਐਕਸਪੀਰੀਅੰਸ ਨੇ ਅਤੇ ਉਹਨਾਂ ਦੇ ਕੋਲੋਂ ਵੀ ਆਪਾਂ ਜਾਣਾਂਗੇ। ਅੱਛਾ, ਕੁਇਕਲੀ ਆਪਾਂ ਇੱਕ ਵਾਰੀ ਗੋ ਥਰੂ ਹੋ ਲੈਂਦੇ ਹਾਂ ਜਿਹੜੀਆਂ ਚੀਜ਼ਾਂ ਤੁਹਾਨੂੰ ਪਤਾ ਵੀ ਹੋਣਗੀਆਂ। ਅੱਛਾ, ਮਾ ਰੱਬ ਨਾ ਕਰੇ ਤੁਸੀਂ ਸੜਕ ਦੇ ਉੱਤੇ ਐਕਸੀਡੈਂਟ ਹੋ ਗਿਆ, ਸਭ ਤੋਂ ਪਹਿਲੀ ਤਾਂ ਗੱਲ ਇਹ ਆ ਵੀ ਗੱਡੀ ਤੁਸੀਂ ਉੱਥੇ ਦੀ ਉੱਥੇ ਰੋਕ ਕੇ, ਅਤੇ ਨੈਕਸਟ ਚੀਜ਼ ਜਿੱਦਾਂ ਪ੍ਰੀਤ ਭਾਅ ਜੀ ਨੇ ਕਹੀ ਆ, ਤੁਸੀਂ ਸੇਫ ਜਗ੍ਹਾ ਵੇਖ ਕੇ ਸਾਈਡ ਦੇ ਉੱਤੇ ਰੋਕਣੀ ਆ, ਚਾਹੇ ਤੁਹਾਡੀ ਗੱਡੀ ਅੱਗੇ ਆ, ਚਾਹੇ ਤੁਹਾਡੇ ਕੋਲ ਉੱਥੋਂ ਚਲੇ ਜਾਣ ਦੀ ਵੀ ਤੁਹਾਡੇ ਕੋਲ ਗੁੰਜਾਇਸ਼ ਹੈਗੀ ਆ, ਪਰ ਇੱਦਾਂ ਦੀ ਗਲਤੀ ਬਿਲਕੁਲ ਨਾ ਕਰੋ। ਜਿੱਥੇ ਵੀ ਕਿਤੇ ਗੱਡੀ ਤੁਹਾਡੀ ਵੱਜਦੀ ਆ, ਤੁਸੀਂ ਦੂਸਰੇ ਲੋਕ ਡਿਸਟਰਬ ਨਾ ਹੋਣ, ਨਾਲ ਦੀ ਨਾਲ ਹੀ ਸਾਈਡ ਦੇ ਉੱਤੇ ਕੱਢ ਕੇ ਖੜੀ ਕਰ ਲਓ, ਅਤੇ ਦੂਸਰਾ ਬੰਦਾ ਵੀ ਕਰ ਲਊਗਾ, ਫਿਰ ਅਗਲਾ ਤੁਹਾਡਾ ਆ ਕਿ ਤੁਸੀਂ ਸਭ ਤੋਂ ਪਹਿਲਾਂ ਗੁੱਸਾ ਨਹੀਂ ਮਨ ਦੇ ਵਿੱਚ ਲਿਆਉਣਾ, ਆਉਂਦਾ ਹੀ ਆ, ਪਰ ਤੁਸੀਂ ਗੁੱਸਾ ਇਹ ਵੇਖਣਾ ਇਹ ਆ ਵੀ ਤੁਸੀਂ ਠੀਕ ਠਾਕ ਹੋ, ਸਹੀ ਸਲਾਮਤ ਹੋ, ਵੀ ਝਟਕਾ ਝੁਟਕਾ ਤਾਂ ਨਹੀਂ ਕੋਈ ਲੱਗਾ। ਹਾਂ, ਝਟਕਾ ਤੁਹਾਨੂੰ ਨਹੀਂ ਲੱਗਾ, ਅਤੇ ਫਿਰ ਤੁਸੀਂ ਇਹ ਵੀ ਧਿਆਨ ਦੇਣਾ ਵੀ ਅਗਲੇ ਨੂੰ ਤਾਂ ਨਹੀਂ ਕਿਤੇ ਲੱਗਾ ਜਿਹਦੇ ਨਾਲ ਤੁਹਾਡਾ ਐਕਸੀਡੈਂਟ ਹੋਇਆ ਵਾ। ਸੋ ਉਸ ਤੋਂ ਬਾਅਦ ਜੇ ਤੁਹਾਨੂੰ ਇਹ ਲੱਗਦਾ, ਇਹ ਆਪਾਂ ਸੀਕੁਐਂਸ ਵਾਈਜ਼ ਚੱਲਾਂਗੇ, ਬਾਕੀ ਗੱਲਾਂ ਬਾਅਦ 'ਚ ਆਉਂਦੀਆਂ। ਸਭ ਤੋਂ ਪਹਿਲਾਂ ਤੁਸੀਂ ਇਹ ਵੇਖੋਗੇ ਕਿ ਜੇਕਰ ਤੁਹਾਨੂੰ ਅਗਲੇ ਨੂੰ ਕੋਈ ਗੰਭੀਰ ਸੱਟ ਲੱਗੀ ਆ, ਤਾਂ ਤੁਹਾਡਾ ਸਭ ਤੋਂ ਪਹਿਲਾਂ ਫਰਜ਼ ਇਹ ਬਣਦਾ ਕਿ ਉਹਦੇ ਲਈ ਤੁਸੀਂ ਐਂਬੂਲੈਂਸ ਸੱਦੋ, ਉਹਦੀ ਫਸਟ ਏਡ ਜੋ ਵੀ ਤੁਹਾਨੂੰ ਪਤਾ ਵਾ, ਜਿੱਦਾਂ ਦਾ ਵੀ ਪਤਾ ਵਾ, ਉੱਥੇ ਉਹਦੀ ਸਹਾਇਤਾ ਕਰੋ, ਰਿਗਾਰਡਲੈਸ ਗਲਤੀ ਕਿਹਦੀ ਆ, 000 ਦੇ ਉੱਤੇ ਕਾਲ ਕਰਕੇ ਅਤੇ ਤੁਸੀਂ ਉਹਦੇ ਲਈ ਸਹਾਇਤਾ ਸੱਦ ਸਕਦੇ ਹੋ। ਹੁਣ ਬਿਨਾਂ ਇਹ ਸਾਰੀਆਂ ਜ਼ਿੰਮੇਵਾਰੀਆਂ ਪੂਰੀਆਂ ਕੀਤੀਆਂ ਜੇਕਰ ਤੁਸੀਂ ਉੱਥੋਂ ਭੱਜ ਜਾਂਦੇ ਹੋ, ਤਾਂ ਤੁਹਾਡੇ ਲਈ ਅੱਗੇ ਚੱਲ ਕੇ ਬਹੁਤ ਵੱਡੀਆਂ ਮੁਸ਼ਕਲਾਂ ਖੜੀਆਂ ਹੋ ਜਾਣਗੀਆਂ, ਕਿਉਂਕਿ ਤੁਹਾਡੇ ਉੱਤੇ ਜਿਹੜਾ ਉਹ ਹਿੱਟ ਐਂਡ ਰਨ ਦਾ ਕੇਸ ਪਊਗਾ। ਸੋ ਡਰਾਈਵਰਾਂ ਦੇ ਲਈ ਰੁਕਣਾ, ਜ਼ਖਮੀਆਂ ਦੀ ਮਦਦ ਕਰਨਾ, ਇਹ ਸਾਰੀਆਂ ਡਿਟੇਲਸ ਉਸ ਤੋਂ ਬਾਅਦ ਫਿਰ ਵੇਰਵੇ ਇੱਕ ਦੂਸਰੇ ਨਾਲ ਸਾਂਝੇ ਕਰਨੇ, ਉਹ ਬਾਅਦ 'ਚ ਆਉਂਦੇ ਆ। ਸੋ ਇਹ ਇੱਦਾਂ ਦੀ ਕੋਈ ਗਲਤੀ ਕਦੀ ਵੀ ਨਾ ਕਰੋ।
1: ਨੈਗਲੀਜੈਂਸ ਅਤੇ ਕ੍ਰਿਮੀਨਲ ਨੈਗਲੀਜੈਂਸ, ਇਹ ਦੋਨਾਂ ਚੀਜ਼ਾਂ 'ਚ ਫਰਕ ਆ, ਕਿਉਂਕਿ ਉਹ ਚੀਜ਼ਾਂ ਬਹੁਤ ਛੇਦੀ ਕ੍ਰਿਮੀਨੈਲਿਟੀ 'ਚ ਬਦਲ ਜਾਂਦੀਆਂ। ਖਾਸ ਤੌਰ 'ਤੇ ਸਾਡੇ ਭਾਈਚਾਰੇ ਦੀਆਂ ਭੈਣਾਂ ਭਾਬੀਆਂ ਉਹ ਜ਼ਰੂਰ ਸੁਣਨ ਕਿ ਭਾਈ ਉਹ ਕਿਸੇ ਨੂੰ ਨਹੀਂ ਪਤਾ ਲੱਗਿਆ, ਚੱਲ ਮਾੜਾ ਜਾਈਆ ਮਾੜਾ ਜਾਈਆ, ਉਹ ਨਿਕਲ ਜਾਓ, ਘਬਰਾਏ ਹੋਏ ਆ, ਕੋਈ ਉੱਥੇ ਨੇੜੇ ਤੇੜੇ ਕੋਈ ਪੰਪ ਆ, ਕੋਈ ਹੈ ਨਾ 20-50 ਮੀਟਰ ਦੀ ਡਿਸਟੈਂਸ 'ਤੇ ਕੋਈ ਕਰਬ ਆ, ਉੱਥੇ ਜਾ ਕੇ ਖੜ੍ਹ ਜਾਓ। ਤੁਹਾਨੂੰ ਕੋਈ ਕਿਸੇ ਨੂੰ ਕੁਛ ਨਹੀਂ ਕਹਿੰਦਾ, ਸਾਰੀਆਂ ਗੱਡੀਆਂ ਦੀ ਇੰਸ਼ੋਰੈਂਸ ਹੋਈ ਹੁੰਦੀ ਆ। ਇੱਥੇ ਤੁਸੀਂ ਦੇਖੋਗੇ ਆਮ ਤੌਰ 'ਤੇ ਲੋਕ ਬੜੇ ਕੋਆਪਰੇਟ ਕਰਦੇ ਆ, ਉਹ ਕਹਿੰਦੇ ਭਾਈ ਸਭ ਤੋਂ ਪਹਿਲਾਂ ਆ ਕੇ ਪੁੱਛਦਾ ਤੂੰ ਠੀਕ ਆ, ਅਤੇ ਜੇ ਉਹ ਨਹੀਂ ਪੁੱਛਦਾ ਤਾਂ ਇਹਦਾ ਮਤਲਬ ਉਹ ਇੱਥੋਂ ਦਾ ਹੈ ਹੀ ਨਹੀਂ ਇੱਕ ਤਰ੍ਹਾਂ ਨਾਲ।
0: ਹਾਂ, ਸੋ ਤੁਹਾਡੇ
1: ਆਪਾਂ ਉਹ ਨਹੀਂ ਬਣਨਾ,
0: ਉਹ ਨਹੀਂ ਬਣਨਾ, ਉਹ ਤੁਹਾਨੂੰ ਮਹਿੰਗਾ ਪਊਗਾ ਅੱਗੇ ਚੱਲ ਕੇ। ਅਤੇ ਜੇ ਤੁਹਾਨੂੰ ਇਹ ਲੱਗਦਾ ਵੀ ਆ ਵੀ ਤੁਹਾਡੇ ਕੋਲ ਇੰਸ਼ੋਰੈਂਸ ਲੱਗਦਾ ਕਿ ਤੁਹਾਨੂੰ ਪਤਾ ਵੀ ਤੁਹਾਡੇ ਕੋਲ ਇੰਸ਼ੋਰੈਂਸ ਨਹੀਂ ਹੈਗੀ, ਤਾਂ ਵੀ ਭੱਜਣ ਵਾਲੀ ਕੋਈ ਲੋੜ ਨਹੀਂ ਆ, ਤੁਸੀਂ ਕੋਈ ਇਹ ਉਸ ਤਰੀਕੇ ਦਾ ਕੋਈ ਅਪਰਾਧ ਨਹੀਂ ਆ, ਡਿਪੈਂਡ ਕਰਦਾ ਵੀ ਤੁਸੀਂ ਜਿਹੜੀ ਸਿਚੁਏਸ਼ਨ 'ਚ ਹੋ। ਅੱਛਾ, ਉਸ ਤੋਂ ਬਾਅਦ ਫਿਰ ਅਗਲੀ ਸਟੈਪ ਇਹ ਆਉਂਦਾ ਵਾ ਵੀ ਤੁਸੀਂ ਇੱਕ ਦੂਸਰੇ ਦੀਆਂ ਡਿਟੇਲਾਂ ਲੈਣੀਆਂ, ਤੁਸੀਂ ਦੂਸਰੇ ਨੂੰ ਪਿਆਰ ਦੇ ਨਾਲ ਜਿੰਨਾ ਮਰਜ਼ੀ ਜੋ ਮਰਜ਼ੀ ਹੋਇਆ ਵਾ ਤੁਸੀਂ ਇੱਕ ਚੀਜ਼ ਦਿਮਾਗ ਦੇ ਵਿੱਚ ਰੱਖੋ ਵੀ ਇੰਸ਼ੋਰੈਂਸ ਨੇ ਆਪੇ ਹੀ ਕੰਟੈਕਟ ਕਰ ਲੈਣਾ, ਉਹਨਾਂ ਨੇ ਆਪੇ ਤੁਹਾਡੀ ਗੱਡੀ ਠੀਕ ਕਰਾਉਣੀ ਆ, ਇਸੇ ਚੀਜ਼ ਦੇ ਹੀ ਤੁਸੀਂ ਇੰਨੇ ਚਿਰ ਤੋਂ ਪੈਸੇ ਦੇ ਰਹੇ ਹੋ। ਬਹੁਤਿਆਂ ਦੇ ਮੈਂ ਵੇਖਣਾ ਵਾ ਦਿਮਾਗ 'ਚ ਇਹ ਹੁੰਦਾ ਗੱਡੀ ਵੱਜ ਗਈ, ਹਾਏ ਇਹਨੇ ਕਿਦਾਂ ਵਾਜੀ, ਹੁਣ ਕੀ ਕਰਾਂਗੇ, ਇਹ ਕਿੱਥੋਂ ਖਰਚਾ ਪੂਰਾ ਹੋਊਗਾ, ਇਹ ਕੌਣ ਭਰਪਾਈ ਕਰੂਗਾ, ਜਾਂ ਸਾਨੂੰ ਗੱਡੀ ਨਾਲ ਪਿਆਰ ਹੀ ਇੰਨਾ ਕੁ ਹੁੰਦਾ। ਉਸੇ ਵੇਲੇ ਲੋਕ ਅੱਗ ਬਬੂਲੇ ਹੋ ਜਾਂਦੇ ਆ। ਮੱਥਾ ਠੰਡਾ ਰੱਖ ਕੇ ਉਹ ਮੌਕੇ ਦੇ ਉੱਤੇ ਤੁਸੀਂ ਇੱਕ ਦੂਸਰੇ ਨਾਲ ਡਿਟੇਲਾਂ ਲੈਣੀਆਂ, ਡਿਟੇਲਾਂ ਲੈਣ ਦਾ ਵੀ ਇੱਕ ਤਰੀਕਾ ਵਾ, ਤੁਸੀਂ ਉਹਦਾ ਲਾਇਸੈਂਸ ਲੈ ਕੇ ਉਹਦੀ ਫੋਟੋ ਖਿੱਚ ਲਓ। ਕਈ ਵਾਰੀ ਲੋਕ ਗਲਤ ਡਿਟੇਲਾਂ ਲਿਖਾ ਜਾਂਦੇ ਆ ਜਾਂ ਤੁਹਾਨੂੰ ਜੇ ਸ਼ੱਕ ਆ, ਅਤੇ ਉਸ ਤੋਂ ਬਾਅਦ ਗੱਡੀ ਦੀ ਰਜਿਸਟ੍ਰੇਸ਼ਨ ਦੀ ਵੀ ਫੋਟੋ ਖਿੱਚ ਲਓ। ਕੋਸ਼ਿਸ਼ ਕਰੋ ਅੱਗੇ ਪਿੱਛੇ ਘੁੰਮ ਕੇ ਵੇਖ ਲਓ, ਅੱਗੇ ਪਿੱਛੇ ਕਈ ਵਾਰੀ ਕੋਈ ਉਹੋ ਜਿਹਾ ਬੰਦਾ ਹੋਵੇ ਤਾਂ ਉਹਨੇ ਡਿਟੇਲਾਂ ਹੀ ਦੋ ਥਾਂ
1: ਅੱਗੇ ਪਿੱਛੇ ਲੈਣੇ ਠੱਗ ਚੋਰ ਨੇ।
0: ਹਾਂ, ਸੋ ਤੁਸੀਂ ਅੱਛਾ ਇਹ ਨਹੀਂ, ਹੁਣ ਕਈ ਇੱਥੇ ਵੀ ਗਲਤੀ ਕਰਦੇ ਆ, ਜਿੱਦਾਂ ਇਹ ਮੇਰਾ ਪਰਸਨਲ ਇੱਕ ਵੇਖਣ ਵਾਲਾ ਇੱਕ ਮੈਟਰ ਜਿਹੜਾ ਪ੍ਰਤੱਖ ਦਰਸ਼ੀ ਕਹਾਂਗੇ। ਸੋ ਉਹ ਇਹ ਸੀ ਵੀ ਉਹਦੀ ਗੱਡੀ ਦੀਆਂ ਅਤੇ ਬੀਬੀ ਫੋਟੋਆਂ ਖਿੱਚੀ ਜਾਵੇ ਉਹਦੇ ਅੱਗੇ ਭੱਜ ਭੱਜ ਕੇ ਹੋਈ ਜਾਵੇ, ਨਹੀਂ ਤੂੰ ਤੇਰਾ ਕਸੂਰ ਹੈ, ਤੂੰ ਮੇਰੀ ਗੱਡੀ ਦੀ ਕਿੱਦਾਂ ਫੋਟੋ ਖਿੱਚ ਸਕਦਾ। ਸੋ ਇੱਦਾਂ ਦਾ ਕੁਝ ਨਹੀਂ ਆ, ਤੁਸੀਂ ਪਿਆਰ ਦੇ ਨਾਲ ਆਪਣਾ ਲਾਇਸੈਂਸ ਉਹਨੂੰ ਫੜਾਉਣਾ, ਉਹਦਾ ਲਾਇਸੈਂਸ ਆਪ ਲੈਣਾ, ਅਤੇ ਜੇ ਡਿਜੀਟਲ ਆ ਤਾਂ ਉਹਨੂੰ ਕਹਿਣਾ ਵੀ ਆ ਲੈ ਤੂੰ ਮੇਰੀ ਫੋਟੋ ਖਿੱਚ ਲਈ, ਮੈਂ ਤੇਰੀ ਖਿੱਚ ਲਈ, ਮੈਂ ਤੇਰੀ ਗੱਡੀ ਦੀਆਂ ਫੋਟੋਆਂ ਖਿੱਚਣ ਲੱਗੀ ਹਾਂ, ਤੂੰ ਮੇਰੀ ਗੱਡੀ ਦੀਆਂ ਫੋਟੋਆਂ ਖਿੱਚਣੀਆਂ ਤਾਂ ਖਿੱਚ ਲਾ। ਅਤੇ
1: ਕੋਈ ਐਡੀ ਗੱਲ ਨਹੀਂ,
0: ਇੱਕ ਵੱਡੀ ਗੱਲ ਨਹੀਂ ਹੈ ਨਾ।
1: ਦਰਜੀ ਕਹਿੰਦਾ ਕੱਪੜੇ ਲੈ ਕੇ ਭੱਜ ਗਿਆ, ਕਹਿੰਦੀ ਮੇਰਾ ਮੇਚਾ ਲੈ ਕੇ ਭੱਜ ਗਿਆ।
0: ਹਾਂ,
1: ਇਹ ਐਡਾ ਹੈ ਨਹੀਂ ਇਹ ਕਾਰਗਿਲ ਦਾ ਮਸਲਾ।
0: ਅਤੇ ਨਾਲ ਤੁਸੀਂ ਜਿਹੜਾ ਜਿੱਥੇ ਐਕਸੀਡੈਂਟ ਹੋਇਆ ਵਾ, ਜਿਹੜੀ ਜਗ੍ਹਾ ਤੋਂ ਗੱਡੀ ਵੱਜੀ ਆ ਉਹਦੀ ਅਤੇ ਤੁਹਾਡੀ ਉਸ ਜਗ੍ਹਾ ਦੀਆਂ ਕਲੋਜ਼ ਅਤੇ ਵਾਈਡ ਉਹ ਵੀ ਫੋਟੋਆਂ ਖਿੱਚ ਲਓ। ਤੀਸਰੀ ਚੀਜ਼ ਤੁਸੀਂ ਫੋਟੋ ਦੇ ਵਿੱਚ ਕਿਹੜੀ ਲਿਆਉਣੀ ਆ ਕਿ ਉਹ ਜਗ੍ਹਾ ਆ ਜਾਏ, ਜਿਹੜੀ ਜਗ੍ਹਾ ਦੇ ਉੱਤੇ ਤੁਹਾਡੀ ਗੱਡੀ ਵੱਜੀ ਹੈ, ਪੋਸੀਬਲੀ ਜਿੰਨਾ ਵੀ ਆ ਸਕਦਾ ਵਾ ਵੀ ਉਹ ਸਿੰਗਲ ਰੋਡ ਹੀ, ਡਬਲ ਰੋਡ ਹੀ, ਇੰਟਰਸੈਕਸ਼ਨ ਹੀ, ਕਿੱਦਾਂ ਦਾ ਹੀ ਉਹ, ਇਸ ਕਰਕੇ ਵਾਈਡ ਵੀ ਫੋਟੋ ਤੁਸੀਂ ਕੋਸ਼ਿਸ਼ ਕਰੋ ਇੱਕ ਦੋ ਤਿੰਨ ਡਿਫਰੈਂਟ ਐਂਗਲਸ ਤੋਂ ਤੁਸੀਂ ਲੈ ਲਓ। ਜੇ ਕਿਤੇ ਕਿਤੇ ਸੜਕ ਦਾ ਰੋਡ ਦਾ ਨਾਂ ਆਉਂਦਾ ਹੋਵੇ ਤਾਂ ਉਹ ਬਹੁਤ ਵਧੀਆ, ਜੇ ਨਹੀਂ ਤਾਂ ਐਟਲੀਸਟ ਤੁਸੀਂ
1: ਲੈਂਡਮਾਰਕ ਹੋਵੇ, ਕੋਈ ਪਿੱਛੇ ਪੰਪ ਦਿੰਦਾ ਹੋਵੇ, ਮਤਲਬ ਵੇਰੀਫਾਈ ਹੋ ਸਕਦੀ ਹੋਵੇ ਉਹ ਲੋਕੇਸ਼ਨ ਥਾਂ। ਅਤੇ ਆਸਟ੍ਰੇਲੀਆ 'ਚ ਪਹਿਲਾਂ ਹਾਲਾਤ ਬੜੇ ਵਧੀਆ ਸੀ, ਲੋਕ ਬੜੇ ਚੰਗੇ ਸੀ ਉੱਥੇ ਨਾ। ਮੰਨ ਲਓ ਕੋਈ ਲੇਡੀ, ਕੋਈ ਬਜ਼ੁਰਗ ਦਾ ਐਕਸੀਡੈਂਟ ਹੋਇਆ, ਇੱਕ ਦੋ ਕਾਰਾਂ ਵਾਲੇ ਆਪ ਰੁੱਕ ਕੇ ਨਾ ਆਪਣੇ ਨਾਂ ਅਤੇ ਫੋਨ ਨੰਬਰ ਲਿਖਾ ਜਾਂਦੇ ਹੁੰਦੇ ਆ ਬਈ ਮੈਂ ਗਵਾਹ ਵਾਂ, ਤੂੰ ਘਬਰਾ ਨਾ, ਕੁਛ ਨਹੀਂ ਹੁੰਦਾ ਤੈਨੂੰ, ਜੇ ਕੱਲ੍ਹ ਨੂੰ ਕੋਈ ਰੌਲਾ ਪੈਂਦਾ ਤਾਂ ਮੈਂ ਗਵਾਹੀ ਦੇਣ ਨੂੰ ਵੀ ਤਿਆਰ ਹਾਂ, ਆਹ ਲੈ ਮੇਰਾ ਟੈਲੀਫੋਨ ਨੰਬਰ ਲੈ ਲਾ, ਆਹ ਮੇਰਾ ਨਾਂ ਵਾ। ਇਸ ਲਈ ਜੇ ਇੱਦਾਂ ਕਿਸੇ ਦੀ ਹੈਲਪ ਵੀ ਕਰ ਸਕਦੇ ਹੋ ਤਾਂ ਪਿੱਛੇ ਨਹੀਂ ਹਟਣਾ ਚਾਹੀਦਾ। ਹੁਣ ਤੁਹਾਨੂੰ ਪਤਾ ਟ੍ਰੈਫਿਕ ਸਾਰਾ ਰੁਕਿਆ ਹੋਇਆ, ਸਾਰੀਆਂ ਕਾਰਾਂ ਰੁਕੀਆਂ, ਅਤੇ ਪਿਛਲੇ ਬੰਦੇ ਨੇ ਦੇਖ ਲਿਆ ਮੂਹਰਲੇ ਬੰਦੇ ਨਾਲ ਕੀ ਹੋਇਆ, ਅਤੇ ਕਈਆਂ ਕੋਲ ਕੈਮਰੇ ਹੁੰਦੇ ਆ। ਇਸ ਕਰਕੇ ਪੁਲਿਸ ਵੀ ਤੁਸੀਂ ਦੇਖੋਗੇ ਜਦ ਇੱਦਾਂ ਦੀਆਂ ਘਟਨਾਵਾਂ ਨਾ, ਉਹ ਕਹਿਣਗੇ ਫਲਾਨੀ ਥਾਂ 'ਤੇ ਐਕਸੀਡੈਂਟ ਹੋਇਆ, ਜੇ ਕਿਸੇ ਕੋਲ ਉਸ ਸਿਲਸਿਲੇ 'ਚ ਸੀ ਸੀ ਟੀ ਵੀ ਫੁਟੇਜ ਹੈ ਤਾਂ ਸਾਨੂੰ ਦੇ ਦਿਓ।
0: ਕਈ ਆਪ ਹੀ ਆ ਜਾਂਦੇ,
1: ਹਾਂ, ਤਾਂ ਇੱਦਾਂ ਦੇ ਮਸਲਿਆਂ ਜੇ ਕਿਸੇ ਦੀ ਹੈਲਪ ਕਰ ਸਕਦੇ ਹਾਂ ਤਾਂ ਕਰ ਵੀ ਦੇਣੀ ਚਾਹੀਦੀ,
0: ਜ਼ਰੂਰ ਕਰ,
1: ਇਹਦੇ 'ਚ ਕੋਈ ਪੰਗਾ ਨਹੀਂ ਪੈਣ ਲੱਗਿਆ ਤੁਹਾਨੂੰ।
0: ਹੁਣ ਕਈ ਇੱਦਾਂ ਵੀ ਕਰਦੇ ਆ ਵੀ ਜਿਹੜਾ ਆ ਕੇ ਹੈਲਪ ਕਰ ਰਿਹਾ ਹੁੰਦਾ ਨਾ ਦੂਸਰੇ ਦੀ, ਵੀ ਜੇ ਲੋੜ ਹੋਊਗੀ ਤਾਂ ਆ ਲੈ ਮੇਰਾ ਨੰਬਰ ਮੈਂ ਤੇਰੇ ਕਰੂੰਗਾ, ਅਤੇ ਕਈ ਉਹਦੇ ਨਾਲ ਵੀ ਲੜਨ ਲੱਗ ਪੈਂਦੇ ਆ, ਤੂੰ ਕੌਣ ਹੋਣਾ, ਤੂੰ ਜਾ ਆਪਣੀ ਜਾ ਕੇ ਗੱਡੀ 'ਚ ਬਹਿ, ਤੁਸੀਂ ਇੱਦਾਂ ਨਹੀਂ ਕਰ ਸਕਦੇ, ਉਹ ਤੁਹਾਨੂੰ ਹੋਰ ਜ਼ਿਆਦਾ ਮਹਿੰਗਾ ਪਊਗਾ ਕੰਮ। ਸੋ ਇਸ ਕਰਕੇ ਤੁਸੀਂ,
1: ਯਾਨੀ ਕਈ ਵਾਰ ਉਹ ਬੰਦਾ ਭੜਕਿਆ ਹੁੰਦਾ, ਪ੍ਰਵੋਕ ਹੋਇਆ ਹੁੰਦਾ, ਹਲਕਾ ਜਿਹਾ ਸਾਈਡ ਜੇ 'ਤੇ ਹੋ ਕੇ ਜੋ ਕਰਨਾ ਕਰ ਲਓ, ਕੋਈ ਐਡੀ ਗੱਲ ਨਹੀਂ, ਉਹਨੂੰ ਪ੍ਰਵੋਕ ਕਰਨ ਵਾਲਾ ਕੋਈ ਕੰਮ ਨਹੀਂ ਕਰਨਾ, ਕਿਉਂਕਿ ਹੋ ਸਕਦਾ ਉਹ ਕਿਸੇ ਡਰੱਗ ਜਾਂ ਸਬਸਟੈਂਸ ਅਬਿਊਜ਼ ਦਾ ਚੱਕਰ ਹੋਵੇ। ਤੁਸੀਂ ਅੱਜ ਕੱਲ੍ਹ ਇਹੋ ਜਿਹੀਆਂ ਖਬਰਾਂ ਵੀ ਸੁਣੋਗੇ ਵੀ ਜਿਹੜੇ ਆ ਹੈਗੇ ਟੀਨੇਜਰ ਹੈ ਨਾ, ਬਹੁਤ ਸਾਰੇ ਐਕਸੀਡੈਂਟ ਕਰ ਰਹੇ ਆ, ਉਹਨਾਂ ਕੇਸਾਂ 'ਚ ਬਾਹਲਾ ਕੁਛ ਆਪਾਂ ਕਰ ਵੀ ਨਹੀਂ ਸਕਦੇ, ਮਨ ਸਮਝਾਉਣ ਵਾਲੀ ਗੱਲ ਹੁੰਦੀ ਆ। ਤੁਹਾਡੀ ਇੰਸ਼ੋਰੈਂਸ ਹੈਗੀ ਆ ਹੈ ਨਾ, ਅਤੇ ਉੱਥੋਂ ਠੀਕ ਹੋ ਜਾਣੀ ਆ, ਉਹ ਮਾਰ ਕੇ ਭੱਜ ਗਿਆ ਤੁਹਾਨੂੰ ਭੱਜ ਜਾਣ ਦਿਉ, ਉਹਦੇ ਨਾਲ ਕੋਈ ਹੱਥੋਂ ਪਾਈ ਨਹੀਂ ਕਰਨੀ, ਕੋਈ ਕੁਛ ਨਹੀਂ ਕਰਨਾ,
0: ਕੋਈ ਬੋਲ ਬੁਲਾਰਾ ਕਰਨ ਦੀ ਲੋੜ ਨਹੀਂ ਹੈ। ਹਾਂ, ਨੈਕਸਟ ਤੁਸੀਂ ਇਹ ਕਰ ਸਕਦੇ ਹੋ ਕਿ ਉਹਨੂੰ ਇੰਸ਼ੋਰੈਂਸ ਦੀ ਪੁੱਛ ਸਕਦੇ ਹੋ ਵੀ ਤੇਰੀ ਇੰਸ਼ੋਰੈਂਸ ਹੈਗੀ ਆ,
1: ਅਤੇ ਉਹ ਕਹਿੰਦਾ ਮਾਲਕਾਂ ਦੀ ਆਉਣੀ ਸਾਡੀ ਤਾਂ ਨਹੀਂ,
0: ਅਤੇ ਉਹਦੇ ਕੋਲ ਡਿਟੇਲਾਂ ਲੈ ਲਓ
1: ਜੀ,
0: ਅਤੇ ਆਪਣੀਆਂ ਵੀ ਦੇ ਦਿਉ। ਸੋ ਇੱਥੇ ਹਰ ਇੱਕ ਤਰ੍ਹਾਂ ਦੀਆਂ ਡਿਟੇਲ ਤੁਸੀਂ ਇੱਕ ਦੂਸਰੇ ਨਾਲ ਐਕਸਚੇਂਜ ਕਰਨੀਆਂ,
1: ਕੁਛ ਨਹੀਂ ਆਪਣੀਆਂ ਡਿਟੇਲਾਂ ਦੇਣ ਨਾਲ ਕੁਛ ਨਹੀਂ ਹੁੰਦਾ।
0: ਹਾਂ, ਸੋ ਇਹ ਨਹੀਂ ਤੁਸੀਂ ਤੈਅ ਕਰਨ ਬਹਿਣਾ ਵੀ ਮੈਂ ਪਿੱਛੋਂ ਮਾਰੀ, ਤੂੰ ਸੱਜਿਓ ਮਾਰੀ, ਖੱਬਿਓ ਮਾਰੀ, ਮੇਰਾ ਰਾਈਟ ਹੀ, ਮੇਰੀ ਬੱਤੀ ਹੀ, ਉਹ ਸਾਰਾ ਕੁਛ ਬਾਅਦ 'ਚ ਡਿਸਾਈਡ ਹੋਣਾ, ਉਹਨਾਂ ਚੱਕਰਾਂ ਦੇ ਵਿੱਚ ਨਾ ਤੁਸੀਂ ਪਾਓ, ਉੱਥੇ ਤੁਸੀਂ ਕੋਈ ਜੱਜਮੈਂਟ ਨਹੀਂ ਡਿਕਲੇਅਰ ਕਰਨੀ, ਉੱਥੇ ਸਿਰਫ ਤੁਸੀਂ ਡਿਟੇਲਸ ਇੱਕ ਦੂਸਰੇ ਦੀਆਂ ਲੈ ਲਓ। ਅੱਛਾ, ਹੁਣ ਅਗਲਾ ਜਿਹੜਾ ਕੋਮਨ ਸਵਾਲ ਬਹੁਤ ਸਾਰਿਆਂ ਦਾ ਆਉਂਦਾ ਅਤੇ ਕਈ ਲੋਕ ਕਰਦੇ ਵੀ ਆ, ਜਦੋਂ ਡਰੱਗਸ ਵਾਲੀ ਤੁਸੀਂ ਗੱਲ ਕੀਤੀ ਆ, ਅਤੇ ਜੇ ਤਾਂ ਤੁਹਾਨੂੰ ਇਹ ਸ਼ੱਕ ਪੈਂਦਾ ਵਾ ਵੀ ਇਹ ਬੰਦਾ ਨਸ਼ੇ 'ਚ ਆ
1: ਅਤੇ ਅਗਰੈਸਿਵ ਆ,
0: ਅਗਰੈਸਿਵ ਆ, ਅਤੇ ਫਿਰ ਤੁਸੀਂ ਪੁਲਿਸ ਨੂੰ ਕਾਲ ਕਰ ਸਕਦੇ ਹੋ, ਤਾਂ ਵੀ ਤੁਸੀਂ ਉੱਥੇ ਉਹਦੇ ਨਾਲ ਨਹੀਂ ਤੁਸੀਂ ਲੜਾਈ ਝਗੜਾ ਕਰਨਾ, ਬੋਲ ਬੁਲਾਰਾ ਕਰਨਾ ਵੀ ਤੂੰ ਪੀਤੀ ਆ, ਤੂੰ ਮੈਂ ਹੁਣੇ ਉਹ ਕਰੂੰ ਜੇ ਕਰੂੰ, ਕੁਛ ਨਹੀਂ ਕਰਨ ਦੀ ਲੋੜ। ਤੁਸੀਂ ਵੈਸੇ ਤਾਂ ਇਹ ਹੁੰਦਾ ਵਾ ਵੀ ਇਹੋ ਜਿਹੇ ਬੰਦੇ ਉੱਥੋਂ ਭੱਜਣ ਦੀ ਕਰਦੇ ਆ, ਪਰ ਫਿਰ ਉਸ ਸੂਰਤ ਵਿੱਚ ਤੁਸੀਂ ਪੁਲਿਸ ਨੂੰ ਕਾਲ ਕਰਕੇ ਕਹਿ ਸਕਦੇ ਹੋ ਵੀ ਇਹ ਇਸ ਟਾਈਮ
1: ਡਰਾਈਵਰ ਕਹਿਣ ਦੀ ਵੀ ਲੋੜ ਨਹੀਂ, ਮੈਂ ਲੱਗੀ ਆ ਪੁਲਿਸ ਨੂੰ ਫੋਨ ਕਰਨਾ, ਦੇਖੋ ਤੈਨੂੰ ਆਪੇ ਆ, ਤੁਸੀਂ ਆਪਣਾ ਜੋ ਕਾਰਵਾਈ ਆ ਜੋ ਕੌਣੀ ਆ ਹੌਲੀ ਸਾਈਡ ਜੇ ਤੇ ਹੋ ਕੇ ਕਰ ਲਓ, ਭਾਈ ਮੈਨੂੰ ਇਦਾਂ ਲੱਗਦਾ।
0: ਹਾਂ, ਉਹਦੀ ਗੱਡੀ ਦਾ ਨੰਬਰ ਦੇ ਦਿਓ,
1: ਸਹੀ
0: ਵੀ ਇਹ ਬੰਦਾ ਸੇਫ ਨਹੀਂ ਲੱਗ ਰਿਹਾ।
1: ਕਈ ਵਾਰ ਉਹ ਪੁਲਿਸ ਦੇ ਡਾਟਾਬੇਸ 'ਚ ਹੀ ਹੁੰਦੀ ਆ ਗੱਡੀ ਵੀ ਇਹ ਚੋਰੀ ਦੀ ਗੱਡੀ ਆ ਜਾਂ ਕੁਛ ਹੋਇਆ, ਇੱਦਾਂ ਦੀਆਂ ਬਹੁਤ ਸਾਰੀਆਂ ਘਟਨਾਵਾਂ ਵੀ ਹੋਈਆਂ
0: ਅਤੇ ਨੈਕਸਟ ਫਿਰ ਇਹ ਸਵਾਲ ਆ ਜਾਂਦਾ ਵਾ ਵੀ ਜਾਂ ਫਿਰ ਬਹੁਤ ਸਾਰੇ ਲੋਕ ਇਹ ਕਰ ਹੀ ਲੈਂਦੇ ਆ ਵੀ ਐਕਸੀਡੈਂਟ ਹੋਇਆ ਤਾਂ ਮੈਂ ਹੁਣੇ ਪੁਲਿਸ ਨੂੰ ਸੱਦਦਾ ਵਾਂ, ਆਪਾਂ ਪੁਲਿਸ ਨੂੰ ਸੱਦਦੇ ਹਾਂ ਅਤੇ ਫਿਰ ਆਪਾਂ ਬਹੁਤ ਖਫਾ ਹੁੰਦੇ ਹਾਂ, ਪੁਲਿਸ ਆਈ ਉਹਨੇ ਕੁਛ ਕੀਤਾ ਹੀ ਨਹੀਂ ਉੱਥੇ। ਸੋ ਇਸ ਬਾਬਤ ਆਪਾਂ ਇਸ ਮੈਂ ਸਕਿੱਪ ਕਰਦਾ ਵਾਂ ਇਹ ਵਾਲੇ ਸੈਕਸ਼ਨ ਨੂੰ, ਕਿਉਂਕਿ ਪੁਲਿਸ ਦਾ ਇਹੋ ਹੀ ਕਹਿਣਾ ਹੁੰਦਾ ਵਾ ਵੀ ਜੇ ਕੋਈ ਜ਼ਖਮੀ ਤਾਂ ਨਹੀਂ ਹੋਇਆ, ਕੋਈ ਇੱਦਾਂ ਕੋਈ ਅਪਰਾਧਿਕ ਜਾਂ ਕੋਈ ਨਸ਼ਾ ਨੂੰ ਪਤਾ ਤਾਂ ਨਹੀਂ ਕੀਤਾ ਜਾਂ ਹੋਰ ਜਿਹੜੀਆਂ ਚੀਜ਼ਾਂ ਕਿਸੇ ਦੀ ਕੋਈ ਚੋਰੀ ਚਕਾਰੀ ਤਾਂ ਨਹੀਂ ਹੋਈ, ਸੋ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਚੋਰੀ ਤਾਂ ਕਾਹਦੀ ਹੋਣੀ ਆ, ਮਤਲਬ ਇੱਕ ਦੂਸਰੇ ਦੇ ਨਾਲ ਕੋਈ ਜ਼ਿਆਦਾ ਅਗਰੈਸਿਵ ਹੋ ਰਿਹਾ ਜਾਂ ਜੋ ਵੀ ਆ, ਉਹ ਆਪਾਂ ਜਦੋਂ ਗੱਲ ਕਰਾਂਗੇ ਆਪਾਂ ਪੁਲਿਸ ਦੇ ਨਾਲ, ਅਤੇ ਉਹਦੇ ਵਿੱਚੋਂ ਆਪਾਂ ਹੋਰ ਵੀ ਕਈ ਸਵਾਲ ਉੱਥੇ ਆਪਾਂ
1: ਇੱਕ ਲੈ ਲਾਂਗੇ। ਬੜੀ ਕਾਮਨ ਜੀ ਗੱਲ ਆ ਰਣਜੋਤ, ਹੈ ਨਾ, ਜਿਵੇਂ ਆਪਾਂ ਕਹਿੰਦੇ ਨਾ ਵੀ ਆਪਣੇ ਘਰ ਦਾ ਤਾਂ ਬੰਦਾ ਨੂਣ ਵੀ ਹੈ ਨਾ ਰਬੜ ਚੜਾ ਕੇ ਰੱਖਦਾ, ਨਾਲੇ $1.5 ਨੂੰ ਕਿਲੋ ਆ, ਹੈ ਨਾ, ਜਿਹੜੀ ਆਪਣੀ ਕਾਰ ਆ, ਹੈ ਨਾ, ਜਦ ਤਾਂ ਉਹਦੇ ਵੱਜੀ ਆ ਅਤੇ ਆਪਾਂ ਕਹਿੰਦੇ ਲੈ ਝਰੀਟੀ ਆ, ਹੁਣ ਆ ਸਾਰਾ ਪਿਛਲਾ ਬੰਪਰ ਦਾ ਹੀ ਮੈਨੂੰ ਖਰਚਾ ਪਾ ਤਾ, ਅਤੇ ਜਦ ਆਪਦੀ ਕਾਰ ਦੇ ਉਹ ਝਰੀਟ ਵੱਜੀ ਹੁੰਦੀ ਆ, ਇਹ ਤਾਂ ਜੀ ਹੁਣ ਪੂਰਾ ਬੰਪਰ ਹੀ ਚੇਂਜ ਹੋਣਾ ਵਾ, ਉਹ ਭਾਈ ਤੁਸੀਂ ਇੱਦਾਂ ਦਾ ਕੁਛ ਨਹੀਂ ਕਰਨਾ, ਉਹ ਲੈਟ ਇਟ ਬੀ ਫੋਰ ਇੰਸ਼ੋਰੈਂਸ ਕੰਪਨੀਜ਼, ਤੁਸੀਂ ਆਪਦਾ ਬੋਲ ਵਿਗਾੜ ਉੱਥੇ, ਇੱਦਾਂ ਦਾ ਕੋਈ ਨਹੀਂ ਕਰਨਾ। ਜਿਵੇਂ ਕਈ ਵਾਰ ਸੌਦੇਬਾਜ਼ੀਆਂ ਨਹੀਂ ਕਰਦੇ, ਯਾਰ ਤੂੰ 500-200 ਲੈ ਲਾ, ਉਵੇਂ ਪੇਂਟ ਹੀ ਹੋਣ ਵਾਲਾ ਮਾੜਾ ਜਿਹਾ ਕਰ ਲਾ, ਹੈ ਨਾ, ਉਹ ਗਲ ਪੈਂਦਾ ਹੁੰਦਾ ਅਤੇ ਆਪਾਂ ਇੱਦਾਂ ਦੇ ਸਲਿਊਸ਼ਨ ਦੇਣ ਲੱਗੇ ਹੁੰਦੇ ਹਾਂ। ਕਈ ਵਾਰ ਉਹ ਮਾਈਨਰ ਜੀ ਸਕਰੈਚ, ਉਹ ਜਿਹੜੇ ਉਹ ਤੁਸੀਂ ਜ਼ਰੂਰ ਕਰ ਸਕਦੇ ਹੋ। ਅਤੇ ਆਸਟ੍ਰੇਲੀਆ ਦਾ ਇੱਕ ਚੰਗਾ ਆਸਪੈਕਟ ਪਹਿਲਾਂ ਸਮਿਆਂ 'ਚ ਤਾਂ ਸੀ, ਜਦ ਕੋਈ ਹੌਲੀ ਕਦੇ ਨੇ ਕਾਰ 'ਚ ਝਰੀਟ ਵੱਜਦੀ ਸੀ, ਲੋਕ ਆਪਦਾ ਉਹ ਵਾਈਪਰ ਦੇ ਥੱਲੇ ਨੰਬਰ ਛੱਡ ਜਾਂਦੇ ਸੀ ਪੈਨ ਨਾਲ ਲਿਖ ਕੇ, ਅਤੇ ਵੀ ਭਾਈ ਇਹ ਮੇਰੇ ਤੋਂ ਲੱਗ ਗਈ ਆ, ਅਤੇ ਤੂੰ ਪੇਂਟ ਪੂੰਟ ਕਰਾ ਲਈ, ਆਹ ਮੇਰਾ ਨੰਬਰ ਆ, ਮੈਨੂੰ ਕਰ ਲਈ, ਮੇਰੀ ਇੰਸ਼ੋਰੈਂਸ ਤੇਰਾ ਹੈਲਪ ਕਰ ਦੂ, ਜਾਂ ਸਾਡਾ ਕੋਈ ਰੈਕਰ ਰੁਕਰ ਤੋਂ ਲੈ ਕੇ ਜਾਂ ਜੋ ਕਰਨ ਵਾਲਾ ਕਰਾ ਲਾ, ਜਾਂ ਜੋ ਖਰਚਾ ਭਾਈ ਮੈਂ ਦੇਣ ਨੂੰ ਤਿਆਰ ਹਾਂ। ਅਤੇ ਕਿਉਂਕਿ ਆਲੇ ਦੁਆਲਿਓਂ ਕਿਸੇ ਨਾ ਕਿਸੇ ਨੇ ਦੇਖ ਲਿਆ ਹੁੰਦਾ, ਸੀ ਸੀ ਟੀ ਵੀ 'ਚੋਂ ਵੀ ਦੇਖ ਗਿਆ ਹੁੰਦਾ, ਤੁਸੀਂ ਬੜਾ ਕਈ ਵਾਰ ਦੁੱਬ ਕੇ ਜੇ ਚੋਰੀ ਛੁਪੇ ਜੇ ਉੱਥੋਂ ਭੱਜਣ ਦੀ ਕੋਸ਼ਿਸ਼ ਕਰਦੇ ਹੋ, ਜਦ ਕਿ ਤੁਹਾਡੇ ਜਵਾਕ ਤੁਹਾਨੂੰ ਇਹੀ ਸਲਾਹ ਦੇਣਗੇ ਵੀ ਪਾਪਾ ਉਹ ਲਿਖ ਕੇ ਆ, ਹੈ ਨਾ। ਅਤੇ ਇੱਕ ਉਹ ਇੱਦਾਂ ਮੈਂ ਮੀਮ ਜੀ ਵੀ ਬਣੀ ਹੋਈ ਆ, ਉਹ ਬੰਦੇ ਨੇ ਹੈ ਨਾ ਕਾਗਜ਼ 'ਤੇ ਲਿਖਿਆ ਅਤੇ ਉਹ ਰੱਖਤਾ, ਹੈ ਨਾ, ਅਤੇ ਉਹ ਬੰਦੇ ਨੇ ਆ ਕੇ ਚੱਕਿਆ, ਉੱਥੇ ਲਿਖਿਆ ਹੋਇਆ ਸੀ ਬਾਈ ਕਹਿੰਦਾ ਆਲੇ ਦੁਆਲੇ ਵਾਲੇ ਦੇਖੀ ਜਾਂਦੇ ਆ, ਮੈਂ ਤਾਂ ਬਸ ਉਹੀ ਲਿਖਦਾ, ਮੇਰੇ ਕੋਲ ਪੈਸੇ ਨਹੀਂ, ਆਪੇ ਠੀਕ ਕਰਾ ਲਈ,
0: ਆਪੇ ਕਰਾ ਲਈ, ਹੈ ਨਹੀਂ ਕੁਛ ਵੀ ਬੋਲੇ ਅਜੇ। ਇਹ ਉਹ ਵੀ ਤੁਸੀਂ ਥੋੜ੍ਹਾ ਜਿਹਾ ਖਿਆਲ ਰੱਖਣਾ ਵਾ, ਕਿਉਂਕਿ ਹੁਣ ਇਹ ਆਪਾਂ ਉਹ ਗੱਲਾਂ ਕਰ ਰਹੇ ਹਾਂ, ਚਲੋ ਬਾਏ ਦਾ ਵੇ ਤੁਹਾਡੀ ਗੱਲ ਤੋਂ ਇਹ ਵੀ ਜ਼ਰੂਰੀ ਕਹਿ ਦੇਣਾ ਵੀ ਬੜਾ ਕੁਛ ਜਿਹੜਾ ਆਊਟ ਆਫ ਬੋਕਸ, ਆਊਟ ਆਫ ਰਿਦਮ, ਆਊਟ ਆਫ ਲੀਗੈਲਿਟੀ ਵੀ ਹੁੰਦਾ ਵਾ, ਉਹਦੇ ਉੱਤੇ ਵੀ ਆਪਾਂ ਆਵਾਂਗੇ ਕਿ ਕੀ ਲੋਕ ਕਰਦੇ ਆ। ਸੋ ਭੱਜਣ ਤੋਂ ਲੈ ਕੇ ਅਤੇ ਹੋਰ ਬਹੁਤ ਸਾਰਾ ਕੁਛ ਹੁੰਦਾ ਵਾ, ਉਹ ਇਸੇ ਕਰਕੇ ਆਪਾਂ ਕਹਿ ਰਹੇ ਹਾਂ ਵੀ ਤੁਹਾਡੇ ਜੋ ਐਕਸਪੀਰੀਅੰਸ ਹੈ ਉਹ ਵੀ ਤੁਸੀਂ ਸਾਡੇ ਨਾਲ ਜ਼ਰੂਰ ਸਾਂਝੀ
1: ਕਰੋ। ਰੁਕੇ,
0: ਅੱਛਾ ਇੱਕ ਆਪਾਂ ਹੋਰ ਜਿਹੜੀ ਗਲਤੀ ਬਹੁਤ ਵੱਡੀ ਕਰਦੇ ਹਾਂ ਜਿਹੜੀ ਸ਼ਾਇਦ ਬੋੜਿਆਂ ਦੇ ਧਿਆਨ 'ਚ ਨਹੀਂ ਹੋਊਗੀ, ਉਹ ਇਹ ਹੁੰਦਾ ਵਾ ਕਿ ਆਪਾਂ ਨੂੰ ਮਾੜਾ ਮੋਟਾ ਝਟਕਾ ਲੱਗਾ ਹੁੰਦਾ ਵਾ ਪਰ ਆਪਾਂ ਬਹੁਤੀ ਪਰਵਾਹ ਹੀ ਮਾਰਦੇ। ਸੋ ਉਹਦੇ ਵਿੱਚ ਇਹ ਹੈ ਕਿ ਜੇ ਤੁਹਾਨੂੰ ਝਟਕਾ ਲੱਗਾ ਵਾ, ਹਿੱਟ ਜਿਹੜਾ ਜ਼ੋਰ ਦੀ ਹੋਇਆ ਵਾ, ਤੁਹਾਨੂੰ ਲੱਗਦਾ ਵਾ ਜਾਂ ਉਸ ਮੌਕੇ ਨਹੀਂ ਵੀ ਲੱਗਦਾ, ਬਾਅਦ 'ਚ ਲੱਗਦਾ ਵਾ, ਅਤੇ ਤੁਸੀਂ ਉਹ ਵੀ ਇੰਸ਼ੋਰੈਂਸ ਨੂੰ ਦੱਸਣਾ ਹੁੰਦਾ,
1: ਜੀ ਪੀ ਕੋਲ ਜਾਣਾ ਹੀ ਜਾਣਾ, ਅਤੇ ਉਹ ਚੀਜ਼ਾਂ ਨੋਟ ਡਾਊਨ ਕਰਾ ਦੇਣੀਆਂ ਤਰੀਕ ਅਤੇ ਹਿਸਾਬ ਨਾਲ, ਤਾਂ ਕਿ ਉਹ ਡਾਕੂਮੈਂਟ ਬਣ ਜਾਵੇ ਕੱਲ੍ਹ ਨੂੰ ਫਿਊਚਰ 'ਚ। ਕਈ ਮੈਂ ਕੇਸਾਂ 'ਚ ਇਹ ਦੇਖਿਆ ਟਰੋਮਾ ਹੀ ਇੰਨਾ ਹੁੰਦਾ, ਅੱਖਾਂ ਸਾਹਮਣੇ ਜੋ ਕੁਛ ਹੋ ਗਿਆ ਹੁੰਦਾ, ਉਹ ਮੈਂਟਲ ਹੈਲਥ ਯੇ ਵੋ, ਉਹ ਸਾਰੀਆਂ ਚੀਜ਼ਾਂ ਵੀ ਇੰਸ਼ੋਰੈਂਸ ਕਵਰ ਕਰਦੀ ਆ ਆਮ ਤੌਰ 'ਤੇ। ਸੋ ਐਜ਼ ਲੌਂਗ ਐਜ਼ ਤੁਸੀਂ ਉਹਨੂੰ ਪ੍ਰੋਪਰਲੀ ਡਾਕੂਮੈਂਟ ਕੀਤਾ, ਇਹ ਨਹੀਂ ਕਿ 8ਵੇਂ ਦਿਨ ਜਾ ਕੇ ਹਾਜ਼ਰ ਹੋ ਗਏ ਵੀ ਹੈ ਨਾ ਮੈਨੂੰ ਜ਼ਰਾ ਲੱਗਦਾ, ਇਸ ਲਈ ਉਹ ਕਹਿੰਦੇ ਹਨ ਨਾ ਆਮ ਟੂ ਬਿਜ਼ੀ ਟੂ ਬੀ ਬਿਜ਼ੀ।
0: ਹਾਂ ਨਹੀਂ ਆਪਾਂ
1: ਟਾਈਮ ਕੱਢ ਕੇ ਜ਼ਰੂਰ ਜਾਓ ਅਤੇ ਉਹਨੂੰ ਡਾਕੂਮੈਂਟ ਜ਼ਰੂਰ ਕਰੋ, ਜਾਂ ਘਰੇ ਡਾਇਰੀ 'ਚ ਲਿਖ ਲਓ, ਜਾਂ ਉਹਨੂੰ ਐਨ ਡਿਟੇਲ 'ਚ ਲਿਖ ਕੇ ਕਿਸੇ ਸੱਜਣ ਪਿਆਰੇ ਨੂੰ ਮੈਸੇਜ ਕਰ ਦਿਉ, ਤਾਂ ਕਿ ਘੱਟੋ ਘੱਟ ਤੁਹਾਨੂੰ ਜ਼ਰੂਰ ਯਾਦ ਰਹੇ ਕੀ ਹੋਇਆ ਸੀ। ਹੁਣ ਅਗਲੇ ਬੰਦੇ ਨੇ ਤੁਹਾਡੇ 'ਤੇ ਕੀ ਕਲੇਮ ਪਾਉਣਾ, ਯੂ ਨੈਵਰ ਨੋ, ਪਰ ਐਟਲੀਸਟ ਯੋਰ ਸੈੱਟ ਆਫ ਇੰਸੀਡੈਂਟਸ, ਯੋਰ ਸੈੱਟ ਆਫ ਹੈ ਨਾ ਕਿ ਐਕਚੁਅਲ 'ਚ ਪਾਈਆ ਹੋਇਆ ਸੀ, ਉਹ ਲਿਖਿਆ ਹੋਣਾ ਕਿਤੇ ਬਹੁਤ ਜ਼ਰੂਰੀ ਆ।
0: ਖੈਰ ਇਹ ਸ਼ਾਇਦ ਥੋੜ੍ਹੇ ਵੱਡੇ ਝਟਕਿਆਂ 'ਚ ਹੁੰਦਾ ਵਾ, ਪਰ ਫਿਰ ਵੀ ਜੇਕਰ ਹੁੰਦਾ ਤਾਂ ਮੈਂ ਵੇਖਿਆ ਆਪਣੇ ਨਾ ਇੱਕ ਵੀਰ ਦੇ ਨਾਲ ਇਹ ਹੋਇਆ ਸੀ ਕਿ ਲੱਕ ਚੌਥੇ ਕੁ ਦਿਨ ਉਹਨੇ ਕਿਹਾ ਵੀ ਮੇਰਾ ਲੱਕ ਨਾ ਮਾੜਾ ਮਾੜਾ ਜਿਹਾ ਪੀੜ ਹੋ ਰਿਹਾ, ਪਰ ਉਹਦਾ ਮਹੀਨਾ ਧਿਆਨ ਹੀ ਨਹੀਂ ਗਿਆ ਇਸ ਪਾਸੇ ਵੀ ਉਹ ਐਕਸੀਡੈਂਟ ਕਰਕੇ ਹੋ ਸਕਦਾ,
1: ਗਰਦਨ ਨੂੰ ਝਟਕਾ ਕੇ ਨਾਲ,
0: ਹੈ ਨਾ, ਉਹ ਚੀਜ਼ ਹੈ। ਪਰ ਟੀ ਏ ਸੀ ਦਾ ਫਿਰ ਵੀ ਤੁਸੀਂ ਇੱਕ ਸਾਲ ਤੱਕ ਸ਼ਾਇਦ ਕਲੇਮ ਤੁਸੀਂ ਪਾ ਸਕਦੇ ਹੁੰਦੇ ਹੋ, ਪਰ ਇਹ ਆ ਵੀ ਉਹਦੇ ਤੁਹਾਡੀ ਪੁਲਿਸ ਦੀ ਰਿਪੋਰਟ ਹੋਵੇ ਜਾਂ ਤੁਹਾਡੇ ਕੋਲ ਪਰੂਫ ਜਿੱਦਾਂ ਤੁਸੀਂ ਕਿਹਾ ਉਹ ਹੋਣ। ਸੋ ਇਹ ਵੀ ਤੁਸੀਂ ਇੰਸ਼ੋਰੈਂਸ ਨੂੰ ਉਦੋਂ ਹੀ ਦੱਸ ਦਿਉ, ਇਹ ਕੋਈ ਬਹੁਤ ਵੱਡੀ ਕੋਈ ਗੱਲ ਨਹੀਂ ਆ, ਇਹ ਵੀ ਬੜੀ ਵਾਰੀ ਸਾਨੂੰ ਵਹਿਮ ਰਹਿੰਦਾ ਵਾ ਵੀ ਜਾਂ ਆਪਾਂ ਧਿਆਨ ਨਹੀਂ ਦਿੰਦੇ ਜਾਂ ਆਪਾਂ ਉਸ ਪਾਸੇ। ਸੋ ਅੱਜ ਕੱਲ੍ਹ ਸਰੀਰ ਕੱਚੇ ਜਿਹੇ ਹੀ ਨੇ, ਕੋਈ ਉਹ ਨਹੀਂ ਹੈ ਮਤਲਬ ਲੋਹੇ ਵਾਲੇ ਸਰੀਰ 'ਤੇ ਹੈ ਨਹੀਂ,
1: ਲਾ ਕੇ ਚੱਲੋ ਜੀ।
0: ਹਾਂ ਇਹ ਤਾਂ ਕੁਛ ਨਾ ਕੁਛ
1: ਮੰਨ ਲਓ ਮੂਲ ਧੰਨ ਸੌ
0: ਕਿਸੇ ਨਾ ਕਿਸੇ ਤਰੀਕੇ ਦਾ ਕੁਛ ਨਾ ਕੁਛ ਜਿਹੜਾ ਉਹ ਚੱਲਣਾ ਹੀ ਹੈ।
1: ਡਾਕਟਰ ਨੂੰ ਕਹ ਡਾਕਟਰ ਸਾਹਿਬ ਪਹਿਲੀ ਵਾਰ ਹੋਇਆ, ਕਹਿੰਦਾ ਤੂੰ ਇਨਵਿਜ਼ੀਬਲ ਆ, ਕਹਿੰਦਾ ਹੈ ਜੀ ਇਸ ਲਈ ਪਹਿਲੀ ਵਾਰ ਵੀ ਹੋ ਸਕਦਾ ਜੀ।
0: ਸੋ ਇਹ ਵੀ ਤੁਹਾਡਾ ਪੋਲਿਸੀ ਦੇ ਵਿੱਚ ਕਵਰ ਹੋ ਜਾਣਾ, ਮੁੱਕਦੀ ਗੱਲ ਵੀ ਜਿਹੜੀ ਅਗਲੇ ਦੀ ਇੰਸ਼ੋਰੈਂਸ ਹੈ ਉਹਨੇ ਸਾਰਾ ਕੁਛ ਜਿਹੜਾ ਉਹਦੇ ਵਿੱਚ ਕਵਰ ਕਰ ਲੈਣਾ। ਸੋ ਇਸ ਕਰਕੇ ਤੁਸੀਂ ਬਹੁਤੀ ਚਿੰਤਾ ਨਹੀਂ ਕਰਨੀ। ਕਈ ਵਾਰੀ ਆਪਾਂ ਇਸ ਕਰਕੇ ਹੀ ਨਹੀਂ ਸ਼ਾਇਦ ਆਪਾਂ ਕਰਦੇ ਵੀ ਯਾਰ ਇਹਦੇ ਉੱਤੇ ਹੁਣ ਫਿਰ ਡਾਕਟਰ ਕੋਲ ਜਾਣਾ ਪੈਣਾ ਕਰ,
1: ਅਤੇ ਕਈ
0: ਜਾਓ ਡਾਕਟਰ ਕੋਲ,
1: ਅਤੇ ਕਈ ਇਹੋ ਜਿਹੇ ਵੀ ਹੈਗੇ ਜਿਹੜੇ ਆਪਦੇ ਉਹ ਬੇਬੀ ਸਟਾਲਰ ਦੇ ਬਿੱਲ ਭਾਲਦੇ ਫਿਰਦੇ ਹੁੰਦੇ ਵੀ ਇਹ ਵੀ ਬੱਚੀ ਪਾਓ।
0: ਹਾਂ ਤੁਸੀਂ ਡਾਕਟਰ ਕੋਲ ਜਾਓ ਅਤੇ ਡਾਕਟਰ ਉਹ ਸਲਿੱਪ ਸਾਂਭ ਕੇ ਰੱਖ ਲਓ
1: ਜੀ
0: ਵੀ ਤੁਸੀਂ ਇਸ ਕੰਮ ਦੇ ਲਈ, ਹਾਂ ਵੀ ਮੇਰਾ ਐਕਸੀਡੈਂਟ ਹੋਇਆ ਸੀ, ਝਟਕਾ ਲੱਗਾ ਸੀ, ਆਹ ਮੈਂ ਫੀਲ ਕਰ ਰਿਹਾ ਵਾਂ ਜਾਂ ਮੈਂ ਫੀਲ ਕਰ ਰਹੀ ਹਾਂ, ਹੈ ਨਾ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹ ਤੁਸੀਂ ਧਿਆਨ ਦੇ ਵਿੱਚ ਰੱਖਣੀਆਂ। ਅੱਛਾ ਇਹ ਕੁਛ ਨੇ ਸਾਡੀਆਂ ਮੁੱਢਲੀਆਂ ਮੁੱਢਲੀਆਂ ਜਿਹੀਆਂ ਜਾਣਕਾਰੀਆਂ ਜਿਹੜੀਆਂ ਆਪਾਂ ਫਸਟ ਹੈਂਡ ਆਪਾਂ ਕਰਨੀਆਂ ਹੁੰਦੀਆਂ ਨੇ, ਅਤੇ ਇਹ ਤੁਸੀਂ ਅੱਗੇ ਤੋਂ ਫੋਲੋ ਕਰਨੀਆਂ। ਜਿਹੜੀਆਂ ਹੋਰ ਕੁਛ ਨੇ ਥੋੜ੍ਹੇ ਜਿਹਾ ਆਸੇ ਪਾਸੇ ਦੇ ਬੋਕਸ ਟਿੱਕਾ ਉਹ ਵੀ ਆਪਾਂ ਅੱਗੇ ਕਰਦੇ ਹਾਂ, ਪਰ ਆਹ ਤਾਂ ਤੁਸੀਂ ਮਤਲਬ ਕਰਨਾ।
1: ਹਾਂ ਇਹ ਤਾਂ ਮਤਲਬ ਲਿਖ ਹੀ ਲਓ ਨਾ ਦਿਲ ਦੀ ਡਾਇਰੀ 'ਤੇ।
0: ਹਾਂ ਇਹ ਮੋਟਾ ਮੋਟਾ ਜਿਹਾ ਕਰਨਾ ਹੀ ਕਰਨਾ, ਕੋਈ ਲੜਾਈ ਝਗੜਾ ਨਹੀਂ ਕਰਨਾ, ਸਿਰਫ ਅਤੇ ਸਿਰਫ ਡਿਟੇਲਸ ਲੈਣੀਆਂ, ਗੱਡੀ ਜਿਹੜੀ ਆ ਉਹ ਸੇਫ ਸਾਈਡ ਦੇ ਥਾਂ 'ਤੇ ਲਾਉਣੀ ਆ, ਪੁਲਿਸ ਵਾਲਾ ਪੱਖ ਜਿਹੜਾ ਵਾ ਉਹ ਆਪਾਂ ਅਗਲੇ ਹਿੱਸੇ 'ਚ ਤੁਹਾਡੇ ਨਾਲ ਕਰਾਵਾਂਗੇ।
1: ਜ਼ਰੂਰ ਕਹਿ ਦਿਉ ਵੀ ਇੰਸ਼ੋਰੈਂਸ ਕਰਾ ਕੇ ਰੱਖਣੀ ਹੈ, ਚਾਹੇ ਮਹਿੰਗੀ ਹੈ ਚਾਹੇ ਸਸਤੀ ਹੈ।
0: ਆਹ ਤਾਂ ਸੱਚ ਹੋਰ ਜ਼ਰੂਰੀ ਹੋ ਗਈ। ਹਾਂ ਕਈ ਵਾਰੀ ਆਪਾਂ ਇਹ ਸੋਚਦੇ ਹਾਂ ਵੀ ਸਾਡੀ ਗੱਡੀ ਤੇ ਚਲੋ ਸਸਤੀ ਜੀ ਆ,
1: 2000 ਦੀ ਕਹੋ ਜੀ, 2200 ਦੀ ਹੋਈ ਆ, ਕੰਪਰੀਹੈਂਸਿਵ ਕਰਾ ਦਿੰਦੇ ਆ।
0: ਤੇ ਉਹਨਾਂ ਨੇ ਕਿਹਾ ਯਾਰ 2500 ਦੀ ਇੰਸ਼ੋਰੈਂਸ ਸਾਲ ਦੀ, ਮੇਰੇ ਤੇ ਉਹਨੇ ਦੀ ਗੱਡੀ ਨਹੀਂ ਆ। ਪਰ ਇਹ ਸੋਚੋ ਵੀ ਜੇ ਤੁਸੀਂ ਮਾਰਨੀ ਆ ਜਾਂ ਰੱਬ ਨਾ ਕਰੇ ਕੁਛ ਹੁੰਦਾ ਇੱਦਾਂ ਦਾ, ਤੇ ਉਹ ਹੋ ਸਕਦਾ ਲੱਖ ਦੀ ਹੋਵੇ।
1: ਤੁਸੀਂ ਪੋਰਸ਼ ਪੂਰਸ਼ ਮਾਰ ਬੈਠੇ ਤੇ, ਹਾਂ ਉਹ ਸਾਡਾ ਇੱਕ ਮਿੱਤਰ ਸੀ, ਉਹਨੂੰ ਮਤਲਬ 10 ਸਾਲ ਉਹਨੂੰ ਆਉਂਦੇ ਰਹੇ ਆ, ਹੈ ਨਾ, ਉਦੋਂ ਬਾਅਦ ਰਿਕਵਰੀ ਵਾਲਿਆਂ ਦੇ, ਅਤੇ ਉਹ ਕਈ ਵਾਰ ਲੰਬੇ ਰਾਹ ਪੈ ਜਾਂਦੇ ਆ। ਫਿਰ ਉਹਦੀ ਕੰਪਨੀ ਸੀ ਉਹਦੇ ਨਾਂ 'ਤੇ, ਅਤੇ ਉਹ ਕਦੇ ਕਿਹਾ ਕਰੇ ਯਾਰ $75,000 ਦਾ ਬਿੱਲ ਬਣਾਈ ਬੈਠੇ ਅਗਲੇ, ਐਂ ਆਉਂ ਮੈਂ ਤਾਂ ਕੰਪਨੀ ਬੈਂਕ ਕਰਾਊਟ ਕਰ ਦੇਣੀ, ਉਹ ਕਰ ਦੇਣਾ, ਆਹ ਕਰ ਦੇਣਾ। ਸੋ ਇਹਨਾਂ ਝੰਝਟਾਂ 'ਚ ਨਾ ਪਵੋ, ਇਸ ਲਈ ਰੱਬ ਦੇ ਵਾਸਤੇ ਆਪਣੇ ਐਡਰੈਸ ਵਗੈਰਾ ਸਾਰਾ ਕੁਛ ਇੰਸ਼ੋਰੈਂਸ 'ਤੇ ਅਪ ਟੂ ਡੇਟ ਰੱਖੋ। ਅਤੇ ਕਾਰਾਂ ਦਾ ਕਈ ਵਾਰ ਸਾਡੀ ਡਾਇਰੈਕਟ ਡੈਬਿਟ ਨਹੀਂ ਲਾਇਆ ਹੁੰਦਾ ਇੰਸ਼ੋਰੈਂਸ, ਮੈਂ ਬੜੇ ਕੇਸਾਂ 'ਚ ਸੁਣਿਆ ਵੀ ਇੱਕ ਅੱਧਾ ਮਹੀਨਾ ਮਤਲਬ ਉਹ ਐਕਸਪਾਇਰ ਹੋਈ ਹੁੰਦੀ ਹੈ ਅਤੇ ਉਈਂ ਦੱਬੀ ਫਿਰਦੇ ਹੁੰਦੇ ਆ ਕਾਰ। ਸੋ ਇਹ ਕੁਛ ਚੀਜ਼ਾਂ ਨੇ ਜਦੋਂ ਮੈਂ ਸ਼ਬਦ ਵਰਤਿਆ ਸੀ ਨਾ ਪ੍ਰੈਜੈਂਸ ਆਫ ਮਾਇੰਡ, ਉਹ ਇਕੱਲਾ ਕਾਰ ਚਲਾਉਣ ਵੇਲੇ ਵਾਹਨ ਚਲਾਉਣ ਵੇਲੇ ਨਹੀਂ, ਉਹ ਵੈਸੇ ਵੀ ਜ਼ਿੰਦਗੀ 'ਚ ਬੜਾ ਕੰਮ ਆਉਂਦੀ ਹੈ। ਸੋ ਇਹ ਛੋਟੀਆਂ ਛੋਟੀਆਂ ਚੀਜ਼ਾਂ ਨੇ ਜਦੋਂ ਅਸੀਂ ਤੁਹਾਡੇ ਨਾਲ ਗੱਲ ਕਰ ਰਹੇ ਹਾਂ। ਹੁਣ ਮੈਂ ਵੀ ਘਰ ਜਾ ਕੇ ਆਪਦੀ ਕਾਰਾਂ ਦੀ ਇੰਸ਼ੋਰੈਂਸ ਦੁਬਾਰਾ ਚੈੱਕ ਕਰਨੀ ਆ, ਇਹਨਾਂ ਨੂੰ 3 ਮਹੀਨਿਆਂ ਦਾ ਫੋਨ 'ਤੇ ਰਿਮਾਈਂਡਰ ਲਾ ਕੇ ਰੱਖੀਏ, ਚੈੱਕ ਕਰਦੇ ਰਿਹਾ ਕਰੀਏ।
0: ਸੋ ਇਹ ਜ਼ਰੂਰੀ ਨੇ ਚੀਜ਼ਾਂ। ਅਤੇ ਆਪਾਂ ਡਡਵਾਲ ਸਾਹਿਬ ਕੋ ਜਿਹੜੀ ਗੱਲਬਾਤ ਸਾਡੀ ਨਹੀਂ ਹੋ ਸਕੀ ਲਾਫਟਰ ਥੈਰੇਪੀ 'ਚ, ਇਹਨਾਂ ਦੇ ਨਾਲ ਗੱਲ ਕਰਕੇ ਅਤੇ ਫਿਰ ਆਪਾਂ ਬ੍ਰੇਕ ਤੋਂ ਬਾਅਦ ਤੁਹਾਡੇ ਨਾਲ ਵੀ ਗੱਲਾਂ ਬਾਤਾਂ ਕਰਦੇ ਹਾਂ ਅਤੇ ਤੁਹਾਡੇ ਵੀ ਐਕਸਪੀਰੀਅੰਸ ਜਾਣਦੇ ਹਾਂ ਅਤੇ ਹੋਰ ਵੀ ਡਾਟੇ ਵੀ ਤੁਹਾਡੇ ਨਾਲ ਸਾਂਝੇ ਕਰਦੇ ਹਾਂ ਵੀ ਕੀ ਚੱਲ ਰਿਹਾ ਵਾ ਇੱਥੋਂ ਦੀਆਂ ਸੜਕਾਂ ਦੇ ਉੱਤੇ। ਡਡਵਾਲ ਸਾਹਿਬ ਸਤਿ ਸ਼੍ਰੀ ਅਕਾਲ। ਹੈਲੋ ਸੁਖਨ,
1: ਪੈਰ ਤਾਂ ਨਹੀਂ ਸੌਂਗੇ ਡਡਵਾਲ ਸਾਹਿਬ ਦੇ ਬੈਠਿਆਂ ਬੈਠਿਆਂ ਦੇ?
0: ਸੁਖਨ ਜੀ
2: ਤੁਹਾਡੀ
0: ਆਵਾਜ਼ ਨੀ ਠੀਕ ਸਹੀ ਆਉਣ ਡਈ। ਡਡਵਾਲ ਸਾਹਿਬ ਕਿੱਥੇ ਬੈਠੇ ਹੋ?
2: ਬਾਹਰ
0: ਬੈਠੇ ਧੁੱਪੇ? ਓਏ ਕੌਣ ਕੌਣ? ਓਏ ਸਾਹਿਬ ਤੇ ਸੁਖਨ ਦੋ ਭਰਾ,
1: ਮੈਂ ਤੇ ਮਾਹੀ ਦੋ ਜਾਣੇ।
0: ਹਾਂ ਲੈਗੋ ਖੇਡਣ ਧੁੱਪੇ ਆ ਤੇ ਮੰਮਾ ਨੇ ਦਿੱਤੀ ਰੋਟੀ ਬਾਹਰੇ ਹੀ ਫੜਾ
1: ਤੇ ਸੁਖਨ ਕਹਿੰਦਾ ਨਾ ਨਾ ਨਾ।
0: ਹਾਂ
1: ਤੇ ਮੰਮਾ ਖੇਡਣਾ
0: ਤੇ ਮੰਮਾ ਨੇ ਕਿਹਾ ਨਾ ਚੱਲ ਪਹਿਲਾਂ ਨਾ
1: ਹੈ ਛੁੱਟੀਆਂ ਘੱਟ ਮਨਾ ਤੇ ਅਜੇ ਤਾਂ ਦੂਜਾ ਦਿਨ ਆ।
0: ਆਹੋ ਹੈ ਸੁਖਨ ਕੀ ਸੁਣਾਓਗੇ ਫਿਰ ਅੱਜ? ਭਟੂਰੇ ਖਾ ਰਹੇ ਆ। ਉਹ ਭਟੂਰੇ ਯਾਰ ਹੁੰਦੇ
1: ਘਰੇ ਬਣਾਏ ਯਾਰ ਬਾਹਰੋਂ ਲਿਆਂਦੇ?
0: ਘਰੇ
2: ਬਣਾਏ
0: ਆ। ਅੱਜ ਤੇ ਫਿਰ
1: ਅੱਜ ਨੀ ਕਿਤੇ ਜਾਂਦੇ।
0: ਓਏ ਭਟੂਰੇ ਤੇ ਨਾਲ ਧੁੱਪ ਲੱਗੀ ਆ ਤੇ ਮੰਜਾ ਬਾਹਰ ਡੱਠਾ ਤੇ ਫਿਰ
1: ਲੈਗੋ ਚੱਲਦੀ ਆ।
0: ਅੱਛਾ ਸੁਖਨ ਹੀ ਬਾਹਰ ਆ, ਮੰਜਾ ਅੰਦਰ ਹੀ ਆ।
1: ਅੱਛਾ
0: ਸੁਖਨ ਕਿੱਥੇ ਬੈਠਾ ਵਾ ਫਿਰ?
2: ਥੱਲੇ
0: ਬੈਠਾ,
1: ਮੰਜੇ ਦੇ ਥੱਲੇ ਬੈਠਾ।
0: ਹਾਂ ਮੰਜੇ ਦੇ ਥੱਲੇ ਪਰ ਮੰਜਾ ਤੇ ਅੰਦਰ ਆ। ਫੇਕ ਘਾਹ ਤੇ ਬੈਠਾ,
1: ਮੰਜਾ ਹੀ ਹੁੰਦਾ।
0: ਗੁੱਡ ਤੇ ਕੀ ਸੁਣਾਓਗੇ ਫਿਰ ਫੇਕ ਘਾਹ ਤੇ ਬਹਿ ਕੇ? ਓਕੇ
2: ਉਹਦੇ ਕੋਲ ਗਲਾ ਹੈਗਾ।
0: ਹੂੰ
2: ਬਟ ਉਹਦੇ ਕੋਲ ਮੂੰਹ ਨਹੀਂ ਹੈਗਾ।
0: ਅੱਛਾ ਉਹਦੇ ਕੋਲ ਗਲਾ ਹੈਗਾ ਪਰ ਮੂੰਹ ਨਹੀਂ ਹੈਗਾ। ਓਕੇ ਆਲੂ
2: ਨਹੀਂ,
1: ਖਰਬੂਜਾ,
0: ਭਟੂਰਾ
2: ਨਹੀਂ।
0: ਹੂੰ
1: ਯਾਰ ਇਹ ਕੀ ਹੋਇਆ?
0: ਓਕੇ ਉਹਦੇ ਕੋਲ ਮੂੰਹ ਨਹੀਂ ਹੈਗਾ,
1: ਗਾਲਾਂ ਹੈਗੀਆਂ ਨਾ।
0: ਪੱਕੀ ਗੱਲ
1: ਹੈ? ਅੱਛਾ ਗਾਲਾਂ ਨਹੀਂ, ਗਾਲਾਂ।
0: ਹਾਂ ਪਾਣੀ ਵਾਲੀ ਬੋਤਲ? ਪਾਣੀ ਲਾ ਦੀਏ ਨਾਲ,
1: ਜਰੂਰੀ ਆ।
2: ਪਾਣੀ
1: ਆਪਦੇ ਕੋਲ ਪਾਇਆ ਸੀ,
0: ਦੁੱਧੂ ਬੋਤਲ
1: ਹੋ ਗਿਆ ਨਾ ਰਣਜੋਤ, ਦੁੱਧੂ ਵਾਲੀ ਸੀ।
0: ਕੋਈ ਵੀ ਬੋਤਲ? ਓਕੇ
1: ਠੰਡਾ ਬੱਤਾ ਵੀ ਹੋ ਸਕਦਾ,
0: ਬੱਤੇ ਵਾਲੀ ਵੀ ਹੋ ਸਕਦੀ ਹੈ ਨਾ। ਵੈਰੀ ਗੁੱਡ, ਥੈਂਕ ਯੂ, ਥੈਂਕ ਯੂ ਡਡਵਾਲ ਸਾਹਿਬ। ਇਹ ਕਰੀ ਹੱਸ ਕੇ ਵਿਖਾ ਦੋ ਫਿਰ ਅੱਜ
1: ਦਰਯੋਧਨ ਵਾਲਾ ਕਿ ਦੂਜਾ?
0: ਇਹ ਥੈਂਕ ਯੂ ਮਾਫ਼ੀ ਚਾਹੁੰਦੇ ਹਾਂ ਜੀ, ਆ ਕੇ ਤੇ ਫਿਰ ਤੁਹਾਡੇ ਨਾਲ ਗੱਲ ਕਰਦੇ ਹਾਂ। ਸਾਡਾ ਸਮਾਂ ਓਵਰ ਜਾ ਰਿਹਾ ਬ੍ਰੇਕ ਦਾ, ਤੇ ਰੇਡੀਓ ਹਾਂਜੀ 1674 AM।

0: तेरी सब्जी दी खुशबू अते टेस्ट विच कुछ ता कमाल है। मेनू भी दस दे सीक्रेट।
1: अमृत ए कमाल है गोल्ड लीफ डेयरी दे प्योर न्यूजीलैंड घी दा। न्यूजीलैंड विच फ्री रेंज ग्रास फेड गावां दे दूध तो तैयार। ना ता इस विच ऑयल, ना ही कोई कलर, हार्मोन्स या एंटीबायोटिक्स। बिल्कुल प्योर है की प्लास्टिक दे डब्बियां च नहीं बल्कि ग्लास कंटेनर च पैक हुंदा है।
0: तुसी भी आज ही बाय करो गोल्ड लीफ दा प्योर न्यूजीलैंड घी अपने नेड़े दे इंडियन ग्रोसरी स्टोर तो। विजिट goldleafdairy.com।
2: टेंशन मेरी टेंशन
3: की होया
2: एथे इमिग्रेशन दे इन्ने पंगे ने यार मुकदे ही नहीं।
3: काका जी टेंशन छड्डो, फोन चको, कॉल करो वीवाई इमिग्रेशन नु जिथे इमिग्रेशन एक्सपर्ट हरपाल सिंह बाजवा एम्प्लॉयर स्पॉन्सर पार्टनर या पेरेंट्स या वीजा स्किल्ड माइग्रेशन स्टूडेंट वीजा MRT या RRT अपील्स ते स्किल्स असेसमेंट्स दे माहिर बैठे ने। हुणे ही अपॉइंटमेंट ली कॉल करो 0410-530-530
2: या 90-77-97-33
3: या ईमेल info@vivaimmigration.com.au।
2: याद रखो 9077-9733।
3: वीवा इमिग्रेशन एंड एजुकेशन कंसल्टेंट,
2: हर कदम तुहाडे नाल।
4: व्याह, खुशी या किसी भी खास मौके लिए ज्वेलरी होनी चाहिए है खास, तो ना ज्वेलर्स लेके आए ने लेटेस्ट गोल्ड, डायमंड, बुलियन, सिल्वर ते ब्राइडल कलेक्शन। हर स्टाइल ते हर ओकेजन ले जेन्युइन ज्वेलरी, जेन्युइन प्राइसिंग ते वधिया कस्टमर सर्विस दे नाल। गोल्ड ज्वेलरी ते फास्ट लोन फैसिलिटी भी अवेलेबल। विजिट करो 5/150 फार्मर्स रोड त्रुगनीना अते 347 लॉन्सडेल स्ट्रीट डैंडीनोंग। तुन्ना ज्वेलर्स, परोसे दी निशानी।
5: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
6: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
5: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹੋਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।
7: ਕਿੱਥੇ ਵੱਜ ਗਈ ਤੇਰੀ ਗੱਡੀ?
8: ਗੱਡੀ ਤਾਂ ਠੀਕ ਹੋਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
7: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।

0: ਮੈਨੂੰ ਆਪਣੀ ਨਵੀਂ ਦੁਕਾਨ ਲਈ ਪ੍ਰੀਮੀਅਮ 3D ਇਲੂਮੀਨੇਟਿਡ ਸਾਈਨ ਦੀ ਅਰਜੈਂਟ ਲੋੜ ਸੀ। ਕੁਇਕ ਸਾਈਨੇਜ ਨੇ ਇਨ ਹਾਊਸ ਡਿਜ਼ਾਈਨ, ਪ੍ਰਿੰਟਿੰਗ ਤੇ ਪ੍ਰੋਫੈਸ਼ਨਲ ਇੰਸਟਾਲੇਸ਼ਨ ਸਿਰਫ 4 ਤੋਂ 5 ਦਿਨਾਂ ਵਿੱਚ ਪੂਰੀ ਕਰ ਦਿੱਤੀ। ਗਲੋਇੰਗ ਸ਼ੌਪ ਫਰੰਟ ਤੋਂ ਵਹੀਕਲ ਰੈਪਸ ਤੱਕ ਬ੍ਰਾਂਡ ਪੂਰੀ ਸਟਰੀਟ ਵਿੱਚ ਸਭ ਤੋਂ ਵੱਖ ਚਮਕ ਉੱਠਿਆ। ਵਿਕਟੋਰੀਆ ਤੇ ਸਾਊਥ ਆਸਟ੍ਰੇਲੀਆ ਵਿੱਚ 12 ਸਾਲਾਂ ਤੋਂ ਸਾਈਨੇਜ ਲੀਡਰਸ, ਆਪਣੀ ਬਿਜ਼ਨਸ ਨੂੰ ਚਮਕਾਓ। ਕਾਲ 1300 1516 16, quicksignage.com.au।
1: किचन का स्टाइल डल लगदा, बाथरूम वैनिटी सिंपल जिया, हुन टेंशन खत्म करो। आ गया ZJ स्टोन मेसन, पार्टी करनु बनाए एकदम क्लासी। असी बनाने हां डिजाइनर स्टोन बेंच टॉप्स फॉर किचन, स्टाइलिश वैनिटी अते मॉडर्न लॉन्ड्री, ओ भी पोर्सिलिन अते मार्बल नाल, जिथे एलिगेंस मिलदी है ड्यूरेबिलिटी नाल। हुन ना सिर्फ घर पर तुहाडी पर्सनैलिटी भी शाइन करेगी स्टोन दे स्टाइल नाल। कॉल करो 0410 045 555 या आज ही विजिट करो 104 Collins Road, Melton।
2: ओ पाजी, एक पासे मॉर्गेज उते ग्रोसरी ते हुन इलेक्ट्रिसिटी बिल्स भी रॉकेट बन गए ने।
3: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
4: ਫਿਰ ਲਵਾਈਏ ਕਿੱਥੋਂ?
3: ਸਨ ਕਰੰਟ ਵਾਲਿਆਂ ਕੋਲੋਂ, 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
1: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406 021 246 ਤੇ।
5: ਸਮਿਥਸ ਲੇਨ ਬਾਈ ਮੋਵੈਕ ਵਿੱਚ ਆਪਣੇ ਭਵਿੱਖ ਦੀ ਸ਼ੁਰੂਆਤ ਕਰੋ। ਹੁਣੇ ਕਦਮ ਚੁੱਕੋ ਅਤੇ ਸਮਿਥਸ ਲੇਨ ਦੇ ਚੁਣੇ ਹੋਏ ਲੋਟਸ ਤੇ ਸੀਮਿਤ ਸਮੇਂ ਲਈ ਮਿਲਣ ਵਾਲੇ $30,000 ਤੱਕ ਦੀ ਲੈਂਡ ਰਿਬੇਟ ਦਾ ਫਾਇਦਾ ਲਵੋ। ਚੋਣਵੇਂ ਯੋਗ ਲੋਟਸ ਤੇ ਹਾਊਸ ਐਂਡ ਲੈਂਡ ਪੈਕੇਜ, ਅਜਿਹੇ ਮੌਕੇ ਜ਼ਿਆਦਾ ਦੇਰ ਨਹੀਂ ਰਹਿੰਦੇ। ਹੋਰ ਜਾਣਕਾਰੀ ਲਈ ਅੱਜ ਹੀ smithslane.mirvac.com ਤੇ ਜਾਓ। ਨਿਯਮ ਸ਼ਰਤਾਂ ਅਤੇ ਯੋਗਤਾ ਦੇ ਮਾਪਦੰਡ ਲਾਗੂ ਹਨ। ਆਫਰ 15 ਸਤੰਬਰ 2026 ਨੂੰ ਖਤਮ ਹੈ।
0: On Roads Honors Campaign, सिर्फ सीमित समय ले। हुन नवा BYD कार ले आओ शानदार drive away offers दे नाल। BYD C-Line 7 Premium, सिर्फ $54,990। BYD C-Line 8 Dynamic FWD, सिर्फ $56,990। ते BYD Shark 6 Premium, सिर्फ $57,900। एक खास ऑफर 1 अगस्त से 30 सितंबर 2026 तक ऑर्डर करने वाले लिए है। डिलीवरी 31 अक्टूबर 2026 तक। हो जानकारी ले आज ही BYD Caroline Springs नाल संपर्क करो एंड मेंशन रेडियो हांजी। BYD On Roads Honors, conditions apply।
6: ਸੋਨਾ ਚਾਹੀਦਾ,
7: ਭਰੋਸਾ ਚਾਹੀਦਾ,
6: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਐਲਰਸ, ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 2 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ? ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493 536 042।
8: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ, ਡਾਕਟਰ ਕੋਲ ਜਾਣੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰੋਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 4229058 60 ਔਰ ਵਿਜ਼ਿਟ bansallawyers.com.au।

0: ਰੇਡੀਓ ਹਾਂਜੀ 1674 ਐਮ ਇੱਕ ਵਾਰੀ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਪ੍ਰੋਗਰਾਮ ਹਾਂਜੀ ਮੈਲਬਨ ਚੱਲ ਰਿਹਾ। ਮੈਂ ਰਣਜੋਤ ਸਿੰਘ ਅਤੇ ਮੇਰੇ ਨਾਲ ਨੇ ਡਾਕਟਰ ਪ੍ਰੀਤਿੰਦਰ ਗਰੇਵਾਲ
1: ਜੀ। ਹਾਂਜੀ ਸਾਰੇ ਸੁਣਨ ਵਾਲਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅਤੇ ਅੱਜ ਆਪਾਂ ਟੋਪਿਕ ਜਿਹਦਾ ਜ਼ਿਕਰ ਕਰ ਰਹੇ ਹਾਂ ਉਹ ਜ਼ਿਕਰ 'ਚ ਸਾਡਾ ਫਿਕਰ ਵੀ ਲੁਕਿਆ ਹੋਇਆ। ਸੜਕਾਂ 'ਤੇ ਅਕਸਰ ਹਾਦਸੇ ਹੁੰਦੇ ਆ, ਰੱਬ ਨਾ ਕਰੇ ਤੁਸੀਂ ਉਹਦੇ 'ਚ ਇਨਵੋਲਵ ਹੋਵੋ, ਪਰ ਜੇ ਹੋ ਤਾਂ ਕੀ ਕੀਤਾ ਜਾ ਸਕਦਾ ਜਾਂ ਕੀ ਕਰਨਾ ਚਾਹੀਦਾ, ਕਈ ਵਾਰ ਆਪਾਂ ਨੂੰ ਉਸ ਸੰਬੰਧੀ ਜਾਣਕਾਰੀ ਨਹੀਂ ਹੁੰਦੀ। ਉਹ ਕੁਛ ਕੁ ਗੱਲਾਂ ਨੇ, ਕੁਛ ਕੁ ਸਾਂਝਾਂ ਨੇ ਜਿਹੜੀਆਂ ਅਸੀਂ ਪ੍ਰੋਗਰਾਮ ਦੇ ਪਹਿਲੇ ਹਿੱਸੇ 'ਚ ਪਾ ਚੁੱਕੇ
0: ਜੀ। ਬਿਲਕੁਲ। ਸੋ ਅੱਜ ਦਾ ਸਾਡਾ ਵਿਸ਼ਾ ਇਹੋ ਹੀ ਆ ਕਿ ਕੋਈ ਰੱਬ ਨਾ ਕਰੇ ਇੱਦਾਂ ਦੀ ਅਨਸਖਾਂ ਵੀ ਘਟਨਾ ਵਾਪਰ ਜਾਂਦੀ ਆ, ਅਤੇ ਫਿਰ ਸਾਡੇ ਕਿਹੜੇ ਕਿਹੜੇ ਫਰਜ਼ ਬਣਦੇ ਨੇ, ਸਾਡੇ ਮੁੱਢਲੇ ਕੀ ਕਰਨ ਵਾਲਾ ਬਣਦਾ ਵਾ। ਸੋ ਉਸੇ ਸੰਬੰਧ ਦੇ ਵਿੱਚ ਆਪਾਂ ਅੱਗੇ ਕੁਛ ਹੋਰ ਤੁਹਾਡੇ ਨਾਲ ਜਾਣਕਾਰੀਆਂ ਸਾਂਝੀਆਂ ਕਰੀਏ। ਇਸ ਤੋਂ ਪਹਿਲਾਂ ਕੁਛ ਇਨਪੁੱਟ ਸਾਡੇ ਸਰੋਤਿਆਂ ਵੱਲੋਂ ਉਹ ਨਾਲ ਮੈਚ ਕਰ ਲੈਂਦੇ ਹਾਂ। ਕਹਿੰਦੇ ਨੇ ਕਿ ਵੀਰ ਜੀ, ਈਮੇਲ ਐਡਰੈਸ ਅਤੇ ਫੋਨ ਨੰਬਰ ਇਜ਼ ਮਸਟ ਔਨ ਟੋਪ ਆਫ ਡਰਾਈਵਰ ਲਾਇਸੈਂਸ ਐਂਡ ਇੰਸ਼ੋਰੈਂਸ ਡਿਟੇਲਸ, ਨਹੀਂ ਤਾਂ ਕਹਿੰਦੇ ਕਿ ਇੰਸ਼ੋਰੈਂਸ ਵਾਲੇ ਮੁੱਕਰ ਜਾਂਦੇ ਆ। ਸੇਇੰਗ ਵੀ ਕਾਂਟ ਕੋਂਟੈਕਟ ਦੈਮ ਐਂਡ ਇਟ ਇਜ਼ ਨੋਟ ਅਵਰ ਡਿਊਟੀ ਟੂ ਚੇਜ ਦ ਅਦਰ ਪਰਸਨ, ਟੈਲਿੰਗ ਫਰੋਮ ਪਰਸਨਲ ਐਕਸਪੀਰੀਅੰਸ ਵਿਦ ਬਜਟ ਡਾਇਰੈਕਟ। ਬਿਲਕੁਲ ਵਾਜਬ ਜੀ, ਜਿੱਦਾਂ ਆਪਾਂ ਪਹਿਲਾਂ ਗੱਲ ਕੀਤੀ ਆ ਵੀ ਇਹ ਤਾਂ ਹੋ ਗਿਆ ਸਿੱਧਾ ਸਿੱਧਾ ਜਿਹਾ, ਅਤੇ ਹੁਣ ਟੇਢਾ ਟੇਢਾ ਜਿਹਾ ਕੀ ਹੁੰਦਾ ਵਾ, ਕਿੱਥੇ ਕਿੱਥੇ ਕਿਹੜੀਆਂ ਕਿਹੜੀਆਂ ਚੀਜ਼ਾਂ ਦੇ ਵਿੱਚ ਲੂਪ ਹੋ ਲਿਆ। ਅਤੇ ਬਹੁਤ ਵਾਜਬ ਜੀ ਤੁਸੀਂ ਗੱਲ ਕਹੀ ਆ ਕਿ ਆਪਾਂ ਬਿਹਤਰ ਆ ਕਿ ਜਦੋਂ ਕਿਸੇ ਦੀਆਂ ਡਿਟੇਲਾਂ ਲੈਣੀਆਂ ਨੇ ਅਤੇ ਫਿਰ ਉਹਦੇ ਨਾਲ ਸਾਰਾ ਕੁਛ ਮੈਚ ਇੱਕ ਵਾਰੀ ਕਰ ਲਈਏ ਆਪਾਂ, ਅਤੇ ਨਹੀਂ ਤਾਂ ਫਿਰ ਆਹ ਕੁਛ ਵੀ ਹੁੰਦਾ ਵਾ। ਅਤੇ ਬਾਕੀ ਫਿਰ ਇਹ ਵੀ ਹੁੰਦਾ ਵਾ ਕਿ ਇੰਸ਼ੋਰੈਂਸ ਆਪਾਂ ਉਹੀ ਕਰਾਈਏ ਭਾਵੇਂ 4 ਪੈਸੇ ਵੱਧ ਦੇਣੇ ਪੈਣ, ਜਿਹੜੀ ਜਿਹਦੇ ਰਿਵਿਊਜ਼ ਠੀਕ ਹੋਣ, ਜਿਹੜੀ ਮੁੜ ਕੇ ਸਾਡੀ ਬਾਂਹ ਵੀ ਫੜਦੀ ਹੋਵੇ, ਨਹੀਂ ਤਾਂ ਇੰਨੇ ਚਿਰ ਪੈਸੇ ਦਿੱਤੇ ਤਾਂ ਕੋਈ ਫਾਇਦਾ ਨਹੀਂ।
1: ਆਮ ਤੌਰ 'ਤੇ ਵੈਸੇ ਵੱਡੀਆਂ ਕੰਪਨੀਆਂ ਜਿੰਨਾ ਕੁ ਮੇਰਾ ਤਜ਼ਰਬਾ ਇੱਥੋਂ ਦਾ ਕੋਆਪਰੇਟ ਕਰਦੀਆਂ ਹੀ ਆ, ਬਸ਼ਰਤੇ ਕਿ ਬਾਹਲੀ ਕੋਈ ਠੱਗੀ ਚੋਰੀ ਵਾਲਾ ਕੰਮ ਨਾ ਹੋਵੇ। ਕਈ ਵਾਰ ਨਾ ਮਤਲਬ ਇੱਕੋ ਹੀ ਬੰਦੇ ਨੇ 20-50 ਕਲੇਮ ਆਸਟ੍ਰੇਲੀਆ 'ਚ ਕੀਤੇ ਹੁੰਦੇ ਆ, ਜ਼ਿਆਦਾ ਉਹ ਆਇਆ ਹੁੰਦਾ, ਉਹ ਫਿਰ ਕਈ ਵਾਰ ਤੁਸੀਂ ਜਿਵੇਂ ਹੁਣ ਸ਼ੇਰ ਆਇਆ 20 ਹੋ ਜਾਂਦਾ, ਅਸਲ ਮਾਨਿਆਂ 'ਚ ਤੁਹਾਨੂੰ ਲੋੜ ਹੁੰਦੀ ਹੈ ਅਤੇ ਉਹ ਫਿਰ ਲੋੜ ਮਿਲਦੀ ਨਹੀਂ, ਜਾਂ ਜਿਹੜੇ ਬੰਦੇ ਵਿੱਚ ਵੱਜੇ ਹਾਂ ਆਪਾਂ ਹੋ ਸਕਦਾ ਉਹਦਾ ਉੱਦਾਂ ਦਾ ਹੋਵੇ। ਵੈਸੇ ਵੀ ਜਦ ਤੁਸੀਂ ਕਿਸੇ ਤੋਂ ਈਮੇਲ ਮੰਗਦੇ ਹੋ ਨਾ, ਉਹ ਚਲੋ ਆਪਾਂ ਨੂੰ ਤੁਹਾਨੂੰ ਡਰਾਈਵਿੰਗ ਲਾਇਸੈਂਸ ਦੀ ਫੋਟੋ ਤਾਂ ਖਿੱਚਣ ਦੇ ਦੂਗਾ, ਜਦ ਈਮੇਲ ਲਿਖਾਉਂਦਾ ਤਾਂ ਆਵਰੀ ਕਡਾਵਰਾ gilligilly@gmail.com ਉਹਦਾ ਕੋਈ ਹੈ ਨਾ ਚੈੱਕ ਕਰਨ ਦਾ ਕੋਈ ਪੈਮਾਨਾ ਹੈ ਨਹੀਂ ਗਾ। ਹਾਂ ਜੀ, ਤੁਹਾਨੂੰ ਫੋਨ ਨੰਬਰ ਦਿੰਦਾ ਤਾਂ ਝੱਟ ਪੁਰਾਣੇ ਫੋਨ ਘੰਟੀ ਮਾਰ ਕੇ ਦੇਖ ਲਓ ਵੀ ਉਹਦੇ ਹੱਥ ਜਿਹੜਾ ਫੋਨ ਵੱਜ ਵੀ ਰਿਹਾ,
0: ਇੰਨਾ ਕੁ ਜ਼ਰੂਰ ਕਰ ਸਕਦੇ। ਇੰਨਾ ਕੁ ਬਹੁਤ ਹੁੰਦਾ ਵੀ ਤੁਹਾਨੂੰ ਐਟਲੀਸਟ ਤੁਸੀਂ ਇਹ ਕਹਿ ਸਕੋ ਵੀ ਹਾਂ ਆਹ ਨੰਬਰ ਆ, ਅਤੇ ਇਸ ਨੰਬਰ ਦੇ ਉੱਤੇ ਆਪਾਂ ਇਹਨੂੰ ਮੇਕ ਸ਼ੋਰ ਕਰ ਲਿਆ ਵਾ।
1: ਆਮ ਤੌਰ 'ਤੇ ਜਿਹੜੇ ਐਕਸੀਡੈਂਟ ਵਾਲੇ ਹੁੰਦੇ ਆ ਨਾ ਸਿਸਟਮ, ਇਹਨਾਂ 'ਚ ਤੁਹਾਡੀ ਜਿਹੜੀ ਕਾਰ ਆ ਜਾਂ ਦੂਜੇ ਦੀ ਕਾਰ ਆ ਉਹ ਇੱਕ ਮਾਲਕ ਦੇ ਨਾਲ ਜੁੜੀ ਹੋਈ ਆ। ਅਸਲ ਮਾਨਿਆ ਜੇ ਤੁਹਾਨੂੰ ਉਹ ਗਲਤ ਜਾਣਕਾਰੀ ਮਿਲ ਵੀ ਗਈ ਹੈ ਨਾ, ਤਾਂ ਨੋਟਿਸ ਉਸ ਕਾਰ ਦੇ ਮਾਲਕ ਨੂੰ ਜਾਣਾ ਜੇ ਤੁਹਾਨੂੰ ਨਹੀਂ ਮਤਲਬ ਉਹਨਾਂ ਨੂੰ ਖੁਰਾ ਖੋਜ ਲੱਭਦਾ, ਅਤੇ ਉਸ ਸਿਲਸਿਲੇ 'ਚ ਫਿਰ ਉਹਨਾਂ ਦੇ ਆਪਣੇ ਵਕੀਲ ਵੀ ਹੁੰਦੇ ਆ ਜਿਹੜੇ ਉਸ ਆਪਣੇ ਫਰੀ ਆਫ ਕੋਸਟ ਇੰਸ਼ੋਰੈਂਸ ਕੰਪਨੀ ਦੇ, ਉਹਨਾਂ ਨੂੰ ਲੈਟਰ ਕੱਢ ਸਕਦੇ ਆ ਵੀ 11 ਤਰੀਕ ਨੂੰ 11:11 'ਤੇ ਤੁਹਾਡੀ ਕਾਰ ਦਾ ਐਕਸੀਡੈਂਟ ਹੋਇਆ ਸੀਗਾ, ਉਸ ਦਿਨ ਉਹ ਕਾਰ ਕੌਣ ਚਲਾ ਰਿਹਾ ਸੀ। ਇਹਦੇ ਤੁਸੀਂ ਇਹ ਕਹਿ ਕੇ ਬਹਿ ਕੇ ਬਚ ਨਹੀਂ ਸਕਦੇ, ਯਾਰ ਮੈਨੂੰ ਤਾਂ ਪਤਾ ਨਹੀਂ ਘਰੋਂ ਕਾਰ ਕੌਣ ਲੈ ਗਿਆ ਸੀ।
0: ਇਹ
1: ਜ਼ਿੰਮੇਵਾਰੀਆਂ ਬਣਦੀਆਂ ਨੇ ਉਹਦੀਆਂ, ਲੀਗਲ ਕੁੰਡੀਆਂ ਹੈਗੀਆਂ ਨੇ, ਐਡਾ ਸਿੱਧ ਪੱਧਰਾ ਆਸਟ੍ਰੇਲੀਆ 'ਚ ਹੈ ਨਹੀਂ।
0: ਜੇ ਤਾਂ ਕਹਿ ਲਓ ਕਿ ਬਹੁਤ ਰੇਅਰ ਕੇਸਾਂ ਦੇ ਵਿੱਚ ਇੱਦਾਂ ਹੁੰਦਾ ਵਾ ਵੀ ਉਹ ਗੱਡੀ ਜਿਹੜੀ ਆ ਉਹ ਡਰਾਈਵਰ ਉੱਦਾਂ ਦਾ ਨਿਕਲੇ ਅੱਗੋਂ, ਹੁਣ ਸਾਰੇ ਗਲਤ ਨਹੀਂ ਤੁਰੇ ਫਿਰਦੇ ਸੜਕਾਂ ਦੇ ਉੱਤੇ। ਹਾਂ, ਇੱਕ ਚੀਜ਼ ਜਿਹੜੀ ਮੈਂ ਆਪਣੇ ਪਰਸਨਲ ਐਕਸਪੀਰੀਅੰਸ ਤੋਂ ਇੱਕ ਹੋਰ ਦੱਸਾਂ ਕਿ ਕਈ ਵਾਰੀ ਇੱਦਾਂ ਹੁੰਦਾ ਵੀ ਤੁਹਾਡੇ ਨਾਲ ਕੋਈ ਹੋਇਆ ਇੱਦਾਂ ਦਾ ਕੋਈ ਸਿਲਸਿਲਾ, ਕੋਈ ਐਕਸੀਡੈਂਟ ਜਾਂ ਕੋਈ ਮਾੜੇ ਮੋਟੇ ਪਾਰਕਿੰਗ ਦੇ ਵਿੱਚ ਹੋਇਆ ਸੀ ਮੇਰਾ ਤਾਂ, ਅਤੇ ਉਸ ਤੋਂ ਬਾਅਦ ਉਹਨੇ ਕਿਹਾ ਵੀ ਲੇਡੀ ਨੇ ਕਿਹਾ ਵੀ ਮੇਰਾ ਹਸਬੈਂਡ ਤੁਹਾਡੇ ਨਾਲ ਗੱਲ ਕਰੂਗਾ, ਤੁਸੀਂ ਪਲੀਜ਼, ਸਾਡੀ ਇੰਸ਼ੋਰੈਂਸ ਨਹੀਂ ਹੈਗੀ, ਤੁਸੀਂ ਇੰਸ਼ੋਰੈਂਸ ਦੇ ਨਾਲ ਨਾਲ ਗੱਲ ਕਰਿਓ, ਅਤੇ ਮੇਰੇ ਹਸਬੈਂਡ ਨਾ ਬਾਰੋ ਬਾਰ ਠੀਕ ਕਰਾ ਦੇਣਗੇ। ਮੈਂ ਕਿਹਾ ਚਲੋ ਤੁਸੀਂ ਆਪਣੇ ਹਸਬੈਂਡ ਨਾਲ ਗੱਲ ਕਰਾ ਦਿਉ। ਉਹਨੇ ਆਪਣੇ ਹਸਬੈਂਡ ਦੇ ਨਾਲ ਗੱਲ ਕਰਵਾ ਦਿੱਤੀ, ਉਹ ਕਹਿੰਦਾ ਵੀ ਕੋਈ ਨਹੀਂ ਆਪਾਂ ਨਾ ਹੋਰ ਕਿਸੇ ਭਾਈਚਾਰੇ ਦਾ ਸੀ, ਅਤੇ ਕਹਿੰਦਾ ਵੀ ਮੈਂ ਆਪਣੇ ਮਕੈਨਿਕ ਕੋਲੋਂ ਆਪਾਂ ਠੀਕ ਕਰਵਾ ਦਾਂਗੇ, ਅਤੇ ਸਾਡੇ ਕੋਲ ਇੰਨੀ ਅਫੋਰਡੇਬਿਲਿਟੀ ਨਹੀਂ ਹੋਣੀ, ਦਿਸ ਦੈਟ ਜੇ ਉਹ ਬਲਾ ਬਲਾ ਨੇ ਲੰਮੀਆਂ ਕਹਾਣੀਆਂ ਪਈਆਂ। ਮੈਂ ਕਿਹਾ ਚਲੋ ਠੀਕ ਆ ਵੀ ਮੇਰਾ ਮਕਸਦ ਤਾਂ ਨਾ ਵੀ ਗੱਡੀ ਠੀਕ ਹੋਵੇ। ਉਹ ਪਹਿਲੇ 2 ਦਿਨ ਤਾਂ ਰਿਸਪੋਂਡ ਕਰਦੇ ਰਹੇ, ਉਸ ਤੋਂ ਬਾਅਦ ਫਿਰ ਉਹਨਾਂ ਨੇ ਫੋਨ ਬੰਦ ਕਰਤੇ,
1: ਬਲੋਕ 'ਤੇ ਪਾਤਾ ਜਾਂ $35 ਦਾ ਨਵਾਂ ਸਿਮ ਆ ਜਾਂਦਾ।
0: ਸੋ ਇੱਦਾਂ ਵੀ ਤੁਹਾਡੇ ਨਾਲ ਹੁੰਦਾ ਵਾ ਵੀ ਤੁਹਾਡੀ ਜਿਹੜੀ ਜੇ ਤਾਂ ਤੁਸੀਂ ਜਾਣ ਪਛਾਣ 'ਚੋਂ ਅਤੇ ਕੋਈ ਵਾਜਬ ਗੱਲ ਕਰ ਰਿਹਾ ਵਾ, ਅਤੇ ਕਿਉਂਕਿ ਇਹ ਸਾਰੀਆਂ ਉਹ ਚੀਜ਼ਾਂ ਨੇ, ਇਸ ਤੋਂ ਬਾਅਦ ਵੀ ਬਹੁਤ ਕੁਛ ਹੋ ਜਾਂਦਾ, ਇਹ ਨਹੀਂ ਵੀ ਇੱਥੇ ਖਤਮ ਹੋ ਗਿਆ ਕੰਮ, ਪਰ ਉੱਦਾਂ ਗੱਲ ਕਰਦਾ ਕਿ ਉਹਦੇ ਵਿੱਚ ਕਈ ਵਾਰ ਇੱਦਾਂ ਹੁੰਦਾ ਵੀ ਆਪਾਂ ਵਿਸਲ ਭੋਲੇ ਜਿਹੇ ਹੋ ਜਾਂਦੇ ਹਾਂ ਵੀ ਚੱਲ ਹੋ ਗਿਆ ਮਸਲਾ ਹੱਲ, ਪਰ ਇਹ ਕੋਈ ਉੱਦਾਂ ਦੀ ਸੈਟਲਮੈਂਟ ਨਹੀਂ ਆ, ਇਹ ਆਊਟ ਆਫ ਵੇ ਜਾ ਕੇ ਉਹ ਆ ਵੀ ਜੇ ਤੁਹਾਡਾ ਕੋਈ ਕਰਵਾਉਂਦਾ ਤਾਂ ਠੀਕ ਆ।
1: ਸਰ ਕਿਹਾ ਜਾਂਦਾ ਰਣਜੋਤ ਵੀ ਯਾਰ ਸਾਡੀ ਇੰਸ਼ੋਰੈਂਸ ਹੈ ਨਹੀਂ, ਅਸੀਂ ਬਾਰੋ ਬਾਰ ਕਰਾ ਦਾਂਗੇ, ਸਾਨੂੰ ਜੀ ਐਕਸੈਸ ਪੈ ਜਾਣੀ ਹੈ, ਸਾਡਾ ਪ੍ਰੀਮੀਅਮ ਵੱਧ ਜਾਣਾ, ਇਹੋ ਜਿਹੇ ਚੱਕਰਾਂ 'ਚ ਮੈਂ ਤਾਂ ਕਹਿਣਾ ਜੇ ਨਾ ਪਾਊਂ ਤਾਂ ਚੰਗਾ। ਉਲਟਾ ਉਹਨਾਂ ਨੂੰ ਅਗਲੇ ਦਿਨ ਇਹ ਜ਼ਰੂਰ ਕਿਹਾ ਜਾ ਸਕਦਾ, ਉਹ ਹੋ ਯਾਰ ਮੇਰੇ ਤੋਂ ਤਾਂ ਕਹਿ ਹੋ ਗਿਆ, ਦੱਸ ਹੋ ਗਿਆ, ਹੁਣ ਤੁਸੀਂ ਸਿੱਧਾ ਇੰਸ਼ੋਰੈਂਸ ਕੰਪਨੀ ਨਾਲ ਗੱਲ ਕਰ ਲਓ।
0: ਸੋ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਤੁਹਾਡੀ,
1: ਕਈ ਵਾਰ ਤੁਸੀਂ ਨਾ ਇਨਸਾਨੀਅਤ ਦੇ ਨਾਤੇ ਕਾਇੰਡ ਹਾਰਟ ਨਾਲ ਕੰਮ ਕਰਦੇ ਕਰਦੇ ਕਈ ਵਾਰ ਗਲਤ ਕੰਮ ਕਰ ਬੈਠਦੇ ਹੋ।
0: ਉਹ ਬਾਈ ਦਾ ਟਾਈਮ ਕੋਈ ਕਿਸੇ ਕੋਲੋਂ ਹੋਰ ਪੁੱਠੀ ਸਿੱਧੀ ਸਲਾਹ ਲੈ ਲੈਂਦਾ ਜਾਂ ਕਿੱਦਾਂ, ਹਾਲਾਂਕਿ ਬਾਅਦ 'ਚ ਉਹ ਅਗਲੇ ਨੂੰ ਹੋਰ ਵਧੇਰੇ ਕਿਤੇ ਗਲਤ ਵੱਧ ਭੁਗਤਣਾ ਪਵੇ, ਪਰ ਫਿਰ ਵੀ ਇਹ ਅੱਗੇ ਤੁਹਾਡਾ ਅਤੇ ਥੋੜ੍ਹਾ ਜਿਹਾ ਲਮਕੀ ਜਾਂਦਾ ਨਾ ਸਿਸਟਮ, ਇੱਦਾਂ ਦੀ ਰਲਦਾ ਮਿਲਦਾ ਜਾਂ ਕੁਛ ਹੋਰ ਵੀ ਹੋ ਸਕਦਾ। ਕਹਿਣ ਦਾ ਮਤਲਬ ਇਹੋ ਹੀ ਵੀ ਜਿਹੜੀਆਂ ਚੀਜ਼ਾਂ ਇੱਦਾਂ ਦੀਆਂ ਨੇ ਉਹ ਇੰਸ਼ੋਰੈਂਸ ਨਹੀਂ ਤੁਹਾਡੀ ਸ਼ਾਇਦ ਕਾਊਂਟ ਕਰੂਗੀ, ਉਹ ਬਾਹਰੋਂ ਬਾਹਰ ਵਾਲਾ ਤੁਹਾਡਾ ਸਿਸਟਮ ਹੈ। ਅਤੇ ਇੱਦਾਂ ਦੇ ਤੁਹਾਡੇ ਨਾਲ ਵੀ ਕੁਛ ਹੋਇਆ ਵਾਪਰਿਆ, ਤੁਸੀਂ ਕਿਤੇ ਖਮਿਆਜ਼ਾ ਭੁਗਤਿਆ, ਕਿਤੇ ਗਲਤ ਕੋਈ ਕਮਿਟਮੈਂਟ ਕਰ ਗਿਆ, ਜਾਂ ਤੁਸੀਂ ਕੁਛ ਗਲਤ ਕੀਤਾ, ਅਗਲੇ ਕੋਲ ਗਲਤ ਹੋਇਆ, ਕੋਈ ਲੜ ਪਏ ਜਾਂ ਕਿਸੇ ਵੀ ਤਰ੍ਹਾਂ ਦਾ ਕੁਛ ਤੁਹਾਡਾ ਐਕਸਪੀਰੀਅੰਸ। ਅਤੇ ਜਿੱਦਾਂ ਵੀਰ ਹੋਰਾਂ ਨੇ ਦੱਸਿਆ ਵੀ ਇੰਸ਼ੋਰੈਂਸ ਮੁੜ ਕੇ ਕਿਹਾ ਵੀ ਅਸੀਂ ਤਾਂ ਉਹਨਾਂ ਨੂੰ ਚੇਂਜ ਹੀ ਨਹੀਂ ਕਰ ਪਾ ਰਹੇ। ਸੋ ਇਸ ਕਰਕੇ ਇਹ ਬਹੁਤ ਚੀਜ਼ਾਂ ਜ਼ਰੂਰੀ ਨੇ। ਜਦੋਂ ਮੰਨ ਲਓ ਤੁਹਾਡੇ ਕੋਲ ਰੈਜ਼ੋ ਆ ਗਈ ਅਗਲੇ ਦੀ, ਹੈ ਨਾ, ਤੁਹਾਡੇ ਕੋਲ ਅਗਲੇ ਦਾ ਫੋਨ ਨੰਬਰ ਆ ਗਿਆ, ਤੁਸੀਂ ਵੈਰੀਫਾਈ ਕਰ ਲਿਆ ਫੋਨ, ਹੁਣ ਕਾਲੀ ਕਾਲੀ 'ਚ ਇਹ ਨਾ ਕਰੋ ਵੀ ਮੇਰਾ ਕੰਮ ਆ ਅਤੇ ਮੈਂ ਦਵਾ ਦਵਾ ਜਾਣਾ ਅਤੇ ਤੁਸੀਂ ਕੁਛ ਵੀ ਨਹੀਂ ਲਿਆ ਅਤੇ ਤੁਸੀਂ ਇਕੱਲਾ ਲਾਇਸੈਂਸ ਜੇ ਲੈ ਕੇ ਆ ਗਏ ਹੋ ਤਾਂ ਫਿਰ ਥੋੜ੍ਹਾ ਜਿਹਾ ਵਾਕਈ ਔਖਾ ਵਾ, ਫਿਰ ਉਹ ਡਿਪੈਂਡ ਕਰਦਾ ਤੁਹਾਡੀ ਇੰਸ਼ੋਰੈਂਸ।
1: ਕਿਉਂਕਿ ਲਾਇਸੈਂਸ ਵਾਲੇ ਤਾਂ ਮੈਂ ਇਹ ਵੀ ਕਹਿੰਦੇ ਸੁਣਿਆ ਨਾ ਵੀ ਤੁਸੀਂ ਕਦੇ ਇੰਟਰਨੈਟ ਤੋਂ ਚੱਕ ਲਿਆ, ਮੈਨੂੰ ਕੀ ਪਤਾ ਕਿਹਦਾ ਲਾਇਸੈਂਸ ਕਦੋਂ ਕਿੱਥੋਂ ਲਿਆ, ਮੇਰੀਆਂ ਤਾਂ ਮੈਂ ਤਾਂ ਆਪ ਅੱਗੇ ਡਿਪਾਰਟਮੈਂਟ ਨੂੰ ਕਿਹਾ ਹੋਇਆ ਮੇਰੀਆਂ ਡਿਟੇਲ ਚੋਰੀ ਹੋ ਗਈਆਂ। ਮਤਲਬ ਇੱਕ ਸਾਡਾ ਮਿੱਤਰ ਸੀ ਜਿਹੜੀ ਹੈ ਨਾ ਆਪਾਂ ਕਹਿੰਦੇ ਹਾਂ ਵੀ ਪ੍ਰਤੱਖ ਨੂੰ ਪ੍ਰਮਾਣ ਕੀ, ਉਹਦੀ ਘਰਵਾਲੀ ਦੀ ਗੱਡੀ ਵੱਜ ਗਈ ਹੈ ਨਾ, ਉਹ ਇੱਕ ਗੋਰੀ ਸੀ ਲੇਡੀ, ਅਤੇ ਉਹਨੇ ਉਹਨਾਂ ਨੂੰ ਡਿਟੇਲਸ ਦੇ ਤੀਆਂ ਅਤੇ ਮੁੜ ਕੇ ਇਹਦੇ ਹਸਬੈਂਡ ਨੇ ਉਹਨੂੰ ਫਿਰ ਫੋਨ ਕੀਤਾ ਲੇਡੀ ਨੂੰ ਵੀ ਤੁਸੀਂ ਫੋਨ ਨੰਬਰ ਦਿੱਤਾ ਸੀ ਤੇਰਾ ਐਕਸੀਡੈਂਟ ਹੋਇਆ ਜੀ, ਉਹ ਤਾਂ ਗੱਲ ਪਾਵੇ, ਉਹ ਕਹਿੰਦੀ ਤੈਨੂੰ ਮੇਰਾ ਨੰਬਰ ਕਿੱਥੋਂ ਮਿਲਿਆ, ਉਹ ਕਹਿੰਦੇ ਐਕਸੀਡੈਂਟ ਹੋਇਆ ਜੀ, ਕਹਿੰਦੀ ਹੋਇਆ ਸੀ ਉਹ ਇੰਸ਼ੋਰੈਂਸ ਕੰਪਨੀ ਕਰੇ, ਤੂੰ ਕੌਣ ਨਾ ਮੈਨੂੰ ਫੋਨ ਕਰਨ ਵਾਲਾ।
0: ਓਕੇ,
1: ਸੋ ਇੱਦਾਂ ਦਾ ਵੀ ਸਿਸਟਮ ਹੈਗਾ, ਕਈ ਲੋਕ ਇੱਦਾਂ ਵੀ ਭੜਕਦੇ ਆ।
0: ਸੋ ਮੁੜ ਕੇ ਡਿਪੈਂਡ ਕਰਦਾ,
1: ਕਹਿੰਦਾ ਉਹ ਤਾਂ ਮੈਂ ਮਤਲਬ ਫੋਨ ਕੀਤਾ ਸੀ ਵੀ ਆਪਾਂ ਨੈਗੋਸ਼ੀਏਟ ਕਰ ਲੈਂਦੇ ਹਾਂ ਯਾਰ, ਵੀ ਕੋਈ ਨਹੀਂ ਹੈ ਨਾ, ਝਰੀਟਾਂ ਹੀ ਨੇ ਦੋ ਚਾਰ, ਵੀ ਜੇ ਤੂੰ ਰੈਕਰ ਰੂਕਰ

0: ਕਹਿੰਦਾ ਮੈਂ ਇਹ ਲੈਸਨ ਹਾਰਡ ਵੇ ਲਰਨ ਕੀਤਾ, ਮੈਂ ਐਕਚੁਅਲ ਚ ਉਹਦਾ ਹੈਲਪ ਕਰਨ ਦੀ ਕੋਸ਼ਿਸ਼ ਕਰਦਾ ਸੀ, ਉਲਟਾ ਮੇਰੇ ਗੜ ਪਵੇ
1: ਹੈਲਪ ਕਰਨ ਦੀ ਨਹੀਂ। ਚਲੋ ਉਹਨੇ ਇਹ ਕੋਸ਼ਿਸ਼ ਕੀਤੀ ਹੋਗੀ ਵੀ ਮੇਰੀ ਵੀ ਐਕਸੈਸ ਬਚ ਜੇ, ਵੀ ਉਦਾਂ ਤੇ ਉਹਨੇ
0: ਹਾਂ ਮਤਲਬ ਕਿਉਂ ਆਪਾਂ ਇਹਨਾਂ ਚੱਕਰਾਂ ਚ ਪੈਣਾ, ਮਤਲਬ ਹਨਾ ਇੰਸ਼ੋਰੈਂਸ ਪ੍ਰੀਮੀਅਮ ਵੱਧ ਗਏ, ਕੱਲ ਨੂੰ ਉਹ ਫਾਲਟ ਕੱਢਣਗੇ ਤੇਰਾ ਨਹੀਂ ਉਹਦਾ ਨਹੀਂ, ਇਨਵੈਸਟੀਗੇਟ ਕਰੋ ਯੇ ਕਰੋ ਉਹ ਕਰੋ, ਰਿਕਾਰਡ 'ਤੇ ਤਾਂ ਚੜ੍ਹਦੀਆਂ ਚੀਜ਼ਾਂ।
1: ਹਾਂਜੀ, ਸੋ ਇਸੇ ਸੰਬੰਧ ਵਿੱਚ ਹੋਰ ਕਈ ਤੁਹਾਡੇ ਸਵਾਲ ਨੇ ਤੇ ਉਹ ਵੀ ਤੁਸੀਂ ਪੁੱਛ ਸਕਦੇ ਹੋ, ਤੇ ਬੁੱਟ ਸਾਹਿਬ ਮਾਫੀ ਚਾਹੁੰਦੇ ਹਾਂ ਤੁਹਾਡੀ ਕਾਲ ਮੇਰੇ ਹਿਸਾਬ ਨਾਲ ਕੱਟੀ ਗਈ ਜਾਂ ਤੁਸੀਂ ਬਿਜ਼ੀ ਹੋ ਗਏ ਤੇ ਦੁਬਾਰਾ ਤੁਸੀਂ ਕਰ ਲਿਓ।
0: ਬੁੱਟਰ ਸਾਹਿਬ ਦਾ ਫੋਨ ਸੌਂ ਗਿਆ ਹੋਣਾ, ਘੰਟਾ ਤਾਂ ਹੋ ਗਿਆ, ਆਪਾਂ ਨੂੰ ਡਿਸਕਸ ਕਰਦੇ ਹਾਂ।
1: ਇਹ ਵੀ ਗੱਲ ਹੈਗੀ, ਕੰਟਰੀ ਸਾਈਡ ਵੇਲੇ ਸਿਰ ਉੱਠਿਆ ਹੁੰਦਾ ਬੰਦਾ, ਉੱਦਾਂ ਵੀ ਪੰਕਚੁਅਲ ਬੰਦੇ ਨੇ ਅਤੇ ਚਲੋ ਆਪਾਂ ਥੋੜ੍ਹੇ ਜਿਹੇ ਅੰਕੜੇ ਵੀ ਤੁਹਾਡੇ ਨਾਲ ਪਹਿਲਾਂ ਸਾਂਝੇ ਕਰਦੇ ਜਾਈਏ ਕਿ ਸੜਕਾਂ ਦੇ ਉੱਤੇ ਹੋ ਵਾਪਰ ਕੀ ਰਿਹਾ, ਇਹ ਕਿੱਡਾ ਕੁ ਵੱਡਾ ਮਸਲਾ ਵਾ
0: ਜੀ। ਦੇਖੋ ਦੁਰਘਟਨਾਵਾਂ ਦਾ ਜੇ ਆਪਾਂ ਰੇਸ਼ੋ ਗੱਲ ਕਰੀਏ ਤਾਂ ਬਹੁਤ ਜ਼ਿਆਦਾ, ਮਤਲਬ ਜਾਣੀ 27 million ਦੀ ਆਬਾਦੀ ਦੇ ਹਿਸਾਬ ਨਾਲ ਸਾਲ 'ਚ ਬੜਾ ਕੁਛ ਹੁੰਦਾ ਆਸਟ੍ਰੇਲੀਆ ਦੀਆਂ ਸੜਕਾਂ 'ਤੇ। ਸੜਕਾਂ 'ਤੇ ਤੁਸੀਂ ਇਹ ਵੀ ਵੇਖੋਗੇ ਕਿ ਰੋਡ ਰੂਲ ਰੈਗੂਲੇਸ਼ਨ ਦੇ ਮਾਮਲੇ 'ਚ ਆਸਟ੍ਰੇਲੀਆ ਦੁਨੀਆ ਦੇ ਟੋਪ ਮੁਲਕਾਂ 'ਚ ਹੋਊ ਵੀ ਜਿੱਥੇ ਸਿਸਟਮ ਬੜੇ ਚੰਗੇ ਨੇ ਅਤੇ ਸਾਰਾ ਕੁਛ ਬੜਾ ਵਧੀਆ, ਪਰ ਫਿਰ ਵੀ ਉਸ ਲਿਹਾਜ਼ ਨਾਲ ਇੱਥੇ ਜਿਹੜਾ ਡੈਥਸ ਹੁੰਦੀਆਂ ਮੌਤਾਂ ਹੁੰਦੀਆਂ ਉਹ ਜਿਹੜੇ ਮਾਹਰ ਆ ਉਹ ਕਹਿੰਦੇ ਫਿਰ ਵੀ ਜ਼ਿਆਦਾ ਨੇ, ਇੰਨੀਆਂ ਨਹੀਂ ਹੋਣੀਆਂ ਚਾਹੀਦੀਆਂ। 1300-1400 ਬੰਦਾ ਸਾਲਾਨਾ ਤੌਰ 'ਤੇ ਜਿਹਦੀ ਡੈਥ ਹੁੰਦੀ ਆ, ਅਤੇ ਜਿਹਨਾਂ ਦੇ ਐਕਸੀਡੈਂਟ ਹੁੰਦੇ ਆ ਕਿਸੇ ਦੇ ਲਿੰਬਸ ਜਾਂ ਨਾ ਉਹ ਚੀਜ਼ਾਂ ਤਾਂ ਫਿਰ ਤੁਹਾਨੂੰ ਪਤਾ ਹੀ ਆ ਇਹਨੂੰ ਕਿਤੇ ਗੁਣਾ ਹੋਣਗੀਆਂ। ਸੋ ਲੱਖ ਮਗਰ ਮਤਲਬ ਨੈਸ਼ਨਲ ਜਿਹੜਾ ਫਟੈਲਿਟੀ ਰੇਟ ਆ ਜਿਹੜੇ ਲੋਕ ਗੱਡੀ ਚਲਾਉਣ ਦੇ ਯੋਗ ਨੇ ਹੈ ਨਾ, ਅਤੇ ਲੱਖ ਮਗਰ 4.7 ਡੈਥਸ ਨੇ, ਅਤੇ ਆਪਾਂ ਜਨਵਰੀ ਤੋਂ ਅਗਸਤ ਤੱਕ ਦਾ ਡਾਟਾ ਹੀ ਦੇਖੀਏ ਤਾਂ 882 ਲੋਕਾਂ ਦੀ ਹਜੇ ਤੱਕ ਕਾਰ ਹਾਦਸਿਆਂ 'ਚ ਮੌਤ ਹੋ ਚੁੱਕੀ ਆ। ਅਤੇ ਜਿਹੜੀਆਂ ਸਟੇਟਸ ਨੇ ਹੈ ਨਾ, ਨਿਊ ਸਾਊਥ ਵੇਲਸ ਸਭ ਤੋਂ ਵੱਧ ਅਕਸਰ ਹੁੰਦੀਆਂ 350, ਮੇਰੇ ਖਿਆਲ ਆਬਾਦੀ ਦੇ ਲਿਹਾਜ਼ ਨਾਲ ਵੀ,
1: ਅਤੇ
0: ਕੁਈਨਜ਼ਲੈਂਡ 316 ਨੇ, ਵਿਕਟੋਰੀਆ 'ਚ 257 ਨੇ, ਅਤੇ ਜਿਹੜੇ ਡਰਾਈਵਰਸ ਨੇ ਉਹ ਜ਼ਿਆਦਾ ਮੌਤਾਂ ਹੋਈਆਂ, ਲਾਰਜੈਸਟ ਗਰੁੱਪ ਜਿਹੜਾ ਮੌਤਾਂ ਦਾ, ਕਿਉਂਕਿ ਵਿੱਚ ਪੈਸੈਂਜਰ ਵੀ ਬੈਠੇ ਹੁੰਦੇ ਆ ਉਹ ਵੀ ਇਹ ਕਾਊਂਟ ਕਰਦੇ ਆ ਵਿੱਚ। 581 ਮੌਤਾਂ ਨੇ ਜਿਹੜੀਆਂ ਡਰਾਈਵਰਸ ਦੀਆਂ ਹੋਈਆਂ, ਉਸ ਤੋਂ ਬਾਅਦ 264 ਮੋਟਰਸਾਈਕਲ ਵਾਲੇ ਵੀ ਵਿੱਚ ਹੈ ਨਾ ਇਹਦੀ ਭੇਂਟ ਚੜ੍ਹੇ ਆ, ਅਤੇ 200 ਦੇ ਕਰੀਬ ਪੈਸੈਂਜਰ ਨੇ ਜਿਹੜੇ ਆਨਾ ਬੈਠੇ ਨੇ ਵਿਚਾਰੇ ਵਿੱਚ ਤੇ ਹੈ ਨਾ, 187 ਪੈਡੈਸਟਰੀਅਨ ਵੀ ਨੇ, ਅਤੇ ਹੈਰਾਨੀ ਦੀ ਗੱਲ ਇਹ ਆ 60 ਸਾਈਕਲਿਸਟ, ਮਤਲਬ ਜਾਣੀ ਹਰੇਕ ਸਾਲ ਸਾਈਕਲਿਸਟ ਅਤੇ ਮੋਟਰਸਾਈਕਲਿਸਟ ਨੇ ਜਿਹੜੇ ਉਹਨਾਂ ਦੀ ਗਿਣਤੀ ਨਿਰੰਤਰ ਵੱਧਦੀ ਜਾ ਰਹੀ ਆ, ਜਾਂ ਕਹਿ ਲਓ ਸਪੀਡਾਂ ਨੇ, ਜਾਂ ਕਹਿ ਲਓ ਅਣਗਹਿਲੀ ਆ, ਜਾਂ ਕੁਛ ਵੀ ਹੈ ਨਾ, ਉਹਦੇ 'ਚ ਹੋਰ ਹਜ਼ਾਰ ਕਾਰਨ ਹੋਣਗੇ, ਪੇਪਰ ਪਬਲਿਸ਼ ਹੋਏ ਹੋਣਗੇ। ਅਤੇ ਜਿਹੜੇ 74% ਲੋਕ ਜਿਨ੍ਹਾਂ ਦੀ ਮੌਤ ਹੋਈ ਆ ਉਹਨਾਂ 'ਚੋਂ 997 ਮੇਲਸ ਨੇ, ਆਪਣੇ ਮਰਦ ਨੇ, ਅਤੇ 336 ਔਰਤਾਂ ਨੇ। ਸੋ ਕੁੱਲ ਮਿਲਾ ਕੇ ਮਰਦਾਂ ਦੀ ਤਾਦਾਦ, ਮਰਦਾਂ ਦੀ ਗਿਣਤੀ ਜ਼ਿਆਦਾ ਵਾ, ਪਰ ਮੈਂ ਇਹ ਨਹੀਂ ਕਹਿੰਦਾ ਵੀ ਮਰਦ ਅਣਗਹਿਲੀ ਜ਼ਿਆਦਾ ਕਰਦੇ ਆ। ਸੜਕਾਂ 'ਤੇ ਤੁਸੀਂ ਅਕਸਰ ਵੇਖੋਗੇ ਔਰਤਾਂ ਨਾਲੋਂ ਮਰਦਾਂ ਦੀ ਗਿਣਤੀ
1: ਡਰਾਈਵਰ
0: ਚਲਾਉਣ ਵਾਲਿਆਂ ਦੇ ਮਾਮਲੇ 'ਚ ਜ਼ਿਆਦਾ ਹੁੰਦੀ ਆ, ਇਹ ਡਾਟੇ ਨੂੰ ਉੱਥੋਂ ਵੀ ਦੇਖਿਆ ਜਾ ਸਕਦਾ।
1: ਇਹ ਕਹਿ ਕੇ ਮਰਦਾਂ ਨੇ ਆਪਣੇ ਆਪ ਨੂੰ ਜਸਟੀਫਾਈ ਕੀਤਾ, ਅੱਗੇ ਵਧਦੇ
0: ਆ, ਮਰਦ ਹੀ ਪ੍ਰੋਗਰਾਮ ਦਿੰਦੇ ਆ ਜੀ। ਅਤੇ ਇਸ ਤੋਂ ਇਲਾਵਾ ਜੀ ਹੁਣ ਸਾਡਾ ਤਾਂ ਇਹੀ ਆ ਵੀ ਹੈ ਨਾ ਵੀ ਤੁਸੀਂ ਕਹਿਣਾ ਕੀ ਸੈਡ ਜਿਹੀਆਂ ਗੱਲਾਂ ਕਰੀ ਜਾਂਦੇ ਅੱਜ ਸਵੇਰੇ ਸਵੇਰੇ ਲਾਤਾ ਹੈ ਨਾ, ਪਰ ਇਹ ਡਾਟਾ ਵਾ ਜੀ ਹੈ ਨਾ, ਡਾਟੇ ਨੂੰ ਝੁਠਲਾਇਆ ਨਹੀਂ ਜਾ ਸਕਦਾ। ਸੋ ਕਹਿਣ ਦਾ ਜਿਹੜਾ ਸਾਡਾ ਭਾਵ ਆ ਵੀ ਇਹ ਹਾਲਾਤ ਐਡੇ ਮਾੜੇ ਨਹੀਂ ਜੇ ਆਪਾਂ ਦੂਜੇ ਮੁਲਕਾਂ ਨਾਲ ਕੰਪੇਅਰ ਕਰੀਏ, ਅਤੇ ਇਹਦੇ ਪਿੱਛੇ ਬਹੁਤ ਸਾਰੇ ਕਾਰਨ ਵੀ ਹੋ ਸਕਦੇ ਆ। ਸਭ ਤੋਂ ਇੰਪੋਰਟੈਂਟ ਜਿਹੜਾ ਸਭ ਤੋਂ ਵੱਡਾ ਕਾਰਨ ਮੰਨਿਆ ਜਾਂਦਾ ਉਹ ਸਪੀਡਿੰਗ ਆ, ਜਾਂ ਇਨਅਪਰੋਪਰੀਏਟ ਸਪੀਡ ਕਹਿ ਲਓ। ਅੱਜ ਕੱਲ੍ਹ ਤੁਹਾਨੂੰ ਪਤਾ ਨਾ ਉਹ ਕੈਬ 'ਤੇ ਬੜਾ ਜ਼ੋਰ ਦਿੱਤਾ ਜਾਂਦਾ ਵੀ ਕਰੈਕਟ ਟਰਮੀਨੋਲੋਜੀ ਯੂਜ਼ ਹੋਣੀ ਚਾਹੀਦੀ ਹੈ, ਉਹ ਕਹਿੰਦਾ ਯਾਰ ਇਹ ਚੀਪ ਆ, ਉਹ ਕਹਿੰਦਾ ਚੀਪ ਨਹੀਂ ਭਾਅ ਜੀ, ਇਨਐਕਸਪੈਂਸਿਵ ਕਹਿ ਸਕਦੇ ਹੋ ਤੁਸੀਂ। ਅਤੇ ਡਰਿੰਕ ਡਰਾਈਵਿੰਗ ਹੈ ਨਾ, ਉਹਦੇ 'ਚ ਜਿਹੜਾ ਅਲਕੋਹਲ ਦਾ ਲੈਵਲ ਆ 0.05 ਤੋਂ ਉੱਤੇ ਹੋਣਾ, ਅਤੇ ਆਪਾਂ ਪਹਿਲਾਂ ਵੀ ਗੱਲ ਕਰਦੇ ਸੀ ਵੀ ਡਰਿੰਕ ਡਰਾਈਵਿੰਗ ਦਾ ਸਪੀਡਿੰਗ ਨਾਲ ਵੀ ਸੰਬੰਧ ਹੋ ਜਾਂਦਾ ਕਈ ਵਾਰ। ਸੋ ਇਹ ਪਹਿਲੇ ਦੂਜੇ ਕਾਰਨ ਇੱਕ ਦੂਜੇ ਦੇ ਇਨਵਰਸਰੀ ਪ੍ਰਪੋਰਸ਼ਨਲੀ ਹੋ ਜਾਂਦੇ ਆ। ਡਰੱਗ ਡਰਾਈਵਿੰਗ ਆ, ਜਿਹੜੇ 16-17% ਫੈਟਲ ਕ੍ਰੈਸ਼ਿਜ਼ ਹੋਈਆਂ ਨੇ ਉਹਦੇ 'ਚ ਇਸ ਕਿਸਮ ਦਾ ਬਿਹੇਵੀਅਰ ਪਾਇਆ ਗਿਆ। ਫੈਟਲ ਵਰਡ ਇਹ ਉਦੋਂ ਯੂਜ਼ ਕਰਦੇ ਆ ਜਦੋਂ ਕਿਸੇ ਦੀ ਹੈ ਨਾ ਮੌਤ ਹੁੰਦੀ ਹੈ ਨਾ। ਅਤੇ ਫਟੀਕ ਅਤੇ ਲੈਕ ਆਫ ਸਲੀਪ ਇਹ ਵੀ ਬਹੁਤ ਵੱਡਾ ਕਾਰਨ ਆ, ਤੁਸੀਂ ਸਾਡੇ ਟਰੱਕ ਡਰਾਈਵਰਾਂ 'ਚ ਅਕਸਰ ਦੇਖਿਆ ਹੋਊਗਾ ਜਦ ਬੰਦਾ ਕਹਿੰਦਾ ਯਾਰ ਅੱਖ ਲੱਗ ਗਈ, ਝਟਕਾ ਲੱਗ ਗਿਆ ਹੈ ਨਾ। ਆਮ ਤੌਰ 'ਤੇ ਲੋਕ ਮਿਊਜ਼ਿਕ ਲਾ ਲੈਂਦੇ ਆ, ਕਿਸੇ ਨੂੰ ਫੋਨ ਲਾ ਲੈਂਦੇ ਆ, ਕਾਰ ਦਾ ਸ਼ੀਸ਼ਾ ਖੋਲ੍ਹ ਲੈਂਦੇ ਆ, ਟਰੱਕ ਦਾ ਸ਼ੀਸ਼ਾ ਖੋਲ੍ਹ ਲੈਂਦੇ ਆ, ਪਰ ਜਿਹੜਾ ਮਾਹਰਾਨਾ ਰਾਏ ਆ ਉਹ ਕਹਿੰਦਾ ਨੀਂਦ ਦਾ ਸਬਸਟੀਟਿਊਟ ਨੀਂਦ ਹੀ ਆ। ਜਿਹੜਾ ਕਹਿੰਦੇ ਆ ਨਾ ਵਾਰ ਵਾਰ ਵੀ ਭਾਈ ਪਾਵਰ ਨੈਪ ਹੀ ਲੈ ਲਓ ਭਾਵਾਂ 5-10 ਮਿੰਟ ਦਾ, ਪਰ ਰੱਬ ਦੇ ਵਾਸਤੇ ਗੱਡੀ ਸਾਈਡ 'ਤੇ ਰੋਕ ਲਓ,
1: ਕਿਉਂਕਿ ਜੀ ਇੱਕ ਟਾਈਮ ਆਉਂਦਾ ਜਦੋਂ ਤੁਹਾਡਾ ਨਾ
0: ਅੱਖਾਂ ਖੁੱਲੀਆਂ ਰਹਿਣ, ਦਿਮਾਗ ਸਮਝ,
1: ਤੁਹਾਨੂੰ ਲੱਗਦਾ ਵਾ ਵੀ ਤੁਸੀਂ ਜਾਗਦੇ ਹੋ ਪਰ ਨਹੀਂ।
0: ਪਰ ਇਹਦੇ 'ਚ ਪ੍ਰੋਬਲਮ ਇਹ ਆ, ਬੰਦਾ ਕਹਿੰਦਾ ਬਸ ਆ ਪੰਪ ਲੰਘ ਕੇ ਰੋਕਣਾ, ਉਹ ਫਲਾਨੀ ਉੱਥੇ ਆਉਂਦਾ ਹੀ ਆ 5 ਕਿਲੋਮੀਟਰ 'ਤੇ, ਅੱਗੇ ਵੀ ਉੱਥੇ ਹੀ ਰੁਕਦੇ ਹੁੰਦੇ ਆ। ਇੱਦਾਂ ਦੇ ਅਸੀਂ ਆਪਣੇ ਦਿਮਾਗ 'ਚ ਨਾ

0: ਕਈ ਵਾਰ ਚੀਜ਼ਾਂ ਪਾਈਆਂ ਹੋਈਆਂ ਜੋ ਕਿ ਕਈ ਵਾਰ ਬਹੁਤ ਜ਼ਿਆਦਾ ਨੁਕਸਾਨ ਹੋ ਸਕਦਾ। ਇਹਦਾ ਪਿਛਲਾ ਇੱਕ ਕਾਰਨ ਫੋਨ ਵੀ ਆ। ਮੈਂ ਇਹ ਨਹੀਂ ਕਹਿੰਦਾ ਵੀ ਤੁਹਾਡੇ ਹੱਥ 'ਚ ਫੋਨ ਆ, ਮੈਂ ਇਹੀ ਕਹਿੰਦਾ ਜਿਹੜਾ 12 ਰਾਤ 1 ਵਜੇ ਤੱਕ ਜਿਹੜੀ ਸੀਰੀਜ਼ ਦੇਖੀ ਆ ਅਤੇ ਅਗਲੇ ਦਿਨ ਸਵੇਰੇ ਚੱਕ ਕੇ ਟਰੱਕ ਫੜ ਕੇ ਤੁਰ ਪਏ ਹੋ, ਮੈਂ ਫੋਨ ਉੱਥੋਂ ਨਾ ਜਾਂ ਕਹਿ ਲਓ ਇਹ ਨੁਕਸਾਨ ਉੱਥੋਂ ਵੀ ਹੋਇਆ ਵਾ।
1: ਸਹੀ।
0: ਸੋ ਇਸ ਵਜ੍ਹਾ ਕਰਕੇ ਫੋਨ ਦੀ ਤਾਂ ਚਲੋ ਜਿਹੜੀ ਡਿਸਟਰੈਕਸ਼ਨ ਹੈਗੀ ਆ ਉਹ ਤਾਂ ਹੁਣ ਮੰਨੀ ਹੋਈ ਆ, ਰੀਜ਼ਨ ਟੈਕਸਟਿੰਗ ਕਰ ਰਿਹਾ, ਕੋਈ ਸਕਰੋਲਿੰਗ ਕਰ ਰਿਹਾ, ਕੋਈ ਕੁਛ ਕਰ ਰਿਹਾ, ਅਤੇ ਆਪਾਂ ਦਿਹਾੜੀ ਦੇ 8-8, 10-10 ਘੰਟੇ ਕਾਰਾਂ 'ਚ ਜੇ ਬਿਤਾਉਂਦੇ ਹਾਂ, ਟਰੱਕਾਂ 'ਚ ਬਿਤਾਉਂਦੇ ਹਾਂ, ਤਾਂ ਬੰਦਾ ਕਹਿੰਦਾ ਲੈ ਫਿਰ ਹੱਥ ਵੱਢ ਕੇ ਘਰ ਰੱਖਿਆ ਹੀ ਹੈ ਨਾ, ਜਾਂ ਬੋਰ ਹੁੰਦੇ ਹਾਂ ਜੀ, ਬੋਰੀਅਤ ਨਾਲ ਨੀਂਦ ਆਉਂਦੀ ਆ, ਹਰ ਕਿਸੇ ਨੇ ਆਪੋ ਆਪਣੇ ਢੰਗ ਨਾਲ ਆਪਣੇ ਆਪ ਨੂੰ ਜਸਟੀਫਾਈ ਕੀਤਾ ਹੋਇਆ। ਸੋ ਕਹਿਣ ਦਾ ਮਤਲਬ ਹੁਣ ਤੁਹਾਡੇ ਗਾਣੇ ਗੁਣੇ ਆ, ਤੁਸੀਂ ਉੱਦਾਂ ਦੇ ਸਿਸਟਮ ਡਿਵੈਲਪ ਕਰ ਲਓ, $8-10 ਤੁਸੀਂ ਉਹ ਕੋਈ ਐਪ ਊਪ ਨੂੰ ਦੇ ਲਓ ਜਿਹੜਾ ਕੋਂਸਟੈਂਟਲੀ ਗਾਣੇ ਚੱਲਦੇ ਆ ਜਾਂ ਜੋ ਵੀ ਚੱਲਦਾ। ਸੋ ਹਰ ਬੰਦੇ ਕੋਲ ਢੰਗ ਤਰੀਕੇ ਹੁੰਦੇ ਆ, ਪਰ ਅਸੀਂ ਅਵੇਸਲੇ ਹੋ ਜਾਂਦੇ ਹਾਂ। ਤੁਹਾਨੂੰ ਬਾਰ ਬਾਰ ਰਿਮਾਇੰਡ ਕਰਾਉਣ ਦਾ ਮਕਸਦ ਅਤੇ ਮਤਲਬ ਸਾਡਾ ਇਹੀ ਆ ਵੀ ਭਾਈ ਜਾਨ ਆ ਤਾਂ ਜਹਾਨ ਆ, ਇਸ ਲਈ ਅਵੇਸਲੇ ਨਾ ਹੋਈਏ। ਜਦੋਂ ਅਸੀਂ ਤੁਹਾਨੂੰ ਦੱਸ ਰਹੇ ਹਾਂ ਉਦੋਂ ਅਸੀਂ ਆਪਣੇ ਆਪ ਨੂੰ ਵੀ ਕਹਿ ਰਹੇ ਹਾਂ। ਬਾਕੀ ਨੋਟ ਵੀਅਰਿੰਗ ਏ ਸੀਟ ਬੈਲਟ, ਇਹ ਜਦੋਂ ਆਪਾਂ ਜਿਹੜੇ ਮਾਈਗ੍ਰੈਂਟ ਕੰਟਰੀਜ਼ ਆ ਸਾਡੇ ਮੁਲਕਾਂ 'ਚ ਹੈ ਨਾ 20-30-40 ਦੀ ਸਪੀਡ ਆ। ਹੁਣ ਮੈਂ ਅਕਸਰ ਇਹ ਉਦਾਹਰਨ ਦਿੰਦਾ ਹੁੰਦਾ, ਮੇਰੇ ਡੈਡੀ ਨੇ ਕਹਿਣਾ ਉਹ ਬੱਧਣੀ ਮੋਗੇ ਕੋ ਬੰਦਾ ਸੀ, ਉਹਨੇ ਬੈਲਟ ਲਾ ਲਈ, ਕਾਰ ਨੂੰ ਲੱਗ ਗਈ ਅੱਗ, ਵਿੱਚ ਹੀ ਮੱਚ ਗਿਆ ਉਹ। ਮਤਲਬ ਜਾਣੀ 76-78 ਸਨ ਦੀ ਰਣਜੋਤ ਗੱਲ ਮੈਂ ਲੱਖ ਵਾਰ ਡੈਡੀ ਦੇ ਮੂੰਹ ਸੁਣੀ। ਮੈਂ ਕਿਹਾ ਡੈਡੀ ਸਾਲ 'ਚ 5-10 ਲੱਖ ਬੰਦਾ ਬੈਲਟ ਲਾਉਣ ਕਰਕੇ ਬਚਦਾ, ਉਹ ਯਾਰ ਕਦੇ ਉਹਦੀ ਐਗਜ਼ਾਮਪਲ ਦਈਏ ਆਪਾਂ, ਹੈ ਨਾ। ਯਾਰ ਵੀ ਮੈਂ ਉਹਨੂੰ ਕਹਿਣਾ ਬੈਲਟ ਲਾ ਲਾ ਡੈਡੀ, ਉਹ ਥੋੜ੍ਹਾ ਪੁਲਿਸ ਖੜੀ ਆ, ਹੈ ਨਾ, ਕਿਉਂਕਿ ਸਿਸਟਮ ਬਣਾ ਲੈਂਦੇ ਹਾਂ, ਹੈ ਨਾ। ਅਤੇ ਮੇਰਾ ਇੱਕ ਬਾਈ ਆਈ ਜੀ ਆ ਉਹ, ਹੈ ਨਾ, ਉਹ ਕਹਿੰਦਾ ਆਈ ਜੀ ਹੋ ਗਏ ਵੀ ਬੈਲਟਾਂ ਲਾਉਣੀਆਂ ਜੀ, ਉਹ ਮੈਂ ਕਿਹਾ ਯਾਰ ਕਮਾਲ ਹੋ ਗਈ। ਮਤਲਬ ਤੁਸੀਂ ਕੀ ਹੁਣ, ਮਤਲਬ ਪੜ੍ਹੇ ਲਿਖੇ ਬੰਦੇ, ਮਤਲਬ ਆਪਾਂ ਕਹਿੰਦੇ ਹਾਂ ਵੀ ਇਹ ਹੁਣ ਦੂਜੇ ਟੱਬਰ ਦੇ ਅੰਦਰ ਕਹਿਣਾ ਕੀ ਆ। ਮੈਂ ਤਾਂ ਆਪਦੇ ਟੱਬਰ ਦੀ ਤੁਹਾਨੂੰ ਗੱਲ ਦੱਸਦਾ ਵੀ ਸਾਡੇ 'ਚ ਉਸ ਗੱਲ ਨੂੰ ਲੈ ਕੇ ਓਨੀ ਹਜੇ ਦਿਮਾਗੀ ਸੋਚ ਹੈ ਹੀ ਨਹੀਂ ਵੀ ਇਹ ਸਾਡੀ ਜਾਨ ਬਚਾ ਸਕਦੀ ਹੈ ਚੀਜ਼। ਅਤੇ ਅਕਸਰ ਮੈਂ ਵੇਖਿਆ ਅੱਗੇ ਪਾਰਕਲੀ ਜਿਹੜਾ ਆਪਣਾ ਸਿਡਨੀ ਵਾਲਾ ਗੁਰਦੁਆਰਾ, ਉਹਦੇ ਬਾਹਰ ਨਾ ਪੁਲਿਸ ਖੜਨ ਲੱਗ ਗਈ ਸੀ ਥੋੜ੍ਹੀ ਜਿਹੀ ਦੂਰ, ਕਿਉਂਕਿ ਸਾਡੇ ਭਾਈਚਾਰੇ ਦੀਆਂ ਜਿਹੜੀਆਂ ਔਰਤਾਂ ਸੀ, ਮੈਂ ਹੁਣ ਚਲੋ ਸਟੀਰੀਓ ਟਾਈਪਿੰਗ ਨਹੀਂ ਕਰਦਾ, ਜੈਨਰਲਾਈਜ਼ ਨਹੀਂ ਕਰਦਾ, ਪਰ ਕਹਿਣ ਵਾਲੀ ਗੱਲ ਮੇਰੇ ਤੋਂ ਕਹਿ ਵੀ ਹੁੰਦੀ ਆ, ਸੱਚੀ ਗੱਲ ਪੈਂਦੀ ਆ, ਕਹਿਣੀ ਕੁੜੀ ਦੇ ਨਾਨਕੇ ਹੈ ਨਹੀਂ, ਜਾਣੀ ਕੁੜੀ ਨੇ ਘਰੋਂ ਭੱਜ ਕੇ ਵਿਆਹ ਕਰਾਇਆ ਸੀ। ਅਤੇ ਉਹ ਕਹਿਣ ਦਾ ਭਾਵ ਇਹ ਆ, ਉਹ ਬੈਲਟਾਂ ਬੁਲਟਾਂ ਨਿਆਣੇ ਦੇ ਲੱਗੇ, ਮਤਲਬ ਜਾਣੀ ਐਡੀਆਂ ਸਾਡੇ ਕੋਲ ਹੈਗੀਆਂ ਐਗਜ਼ਾਮਪਲ, ਐਡੀਆਂ ਸਾਡੇ ਕੋਲ ਉਸ ਚੀਜ਼ ਨੂੰ ਝੁਟਲਾਉਣ ਦੀਆਂ। ਸਾਡੇ ਹੈ ਨਾ ਹੁਣ ਗੁਆਂਢ 'ਚ ਇੱਕ ਲੇਡੀ ਰਹਿੰਦੀ ਆ, ਭਾਰਤੀ ਮੂਲ ਦੀ ਆ, ਸਾਊਥ ਇੰਡੀਅਨ, ਉਹਦੇ ਮਗਰ ਇੱਕ ਦਿਨ ਗੋਰਾ ਕਾਰ ਲਾ ਕੇ ਲਿਆਇਆ ਅਤੇ ਉਹਨੂੰ ਆ ਕੇ ਉਹਦੇ ਘਰ ਦੇ ਦਰਵਾਜ਼ੇ 'ਤੇ ਚੰਗੀਆਂ ਗਾਲਾਂ ਕੱਢ ਕੇ ਗਿਆ।
1: ਓਕੇ,
0: ਮੈਂ ਬਾਹਰ ਉੱਥੇ ਖੜ੍ਹਾ ਦੇਖਾਂ, ਮੈਂ ਕਿਹਾ ਯਾਰ ਇਹਨੂੰ ਕੀ ਹੈ ਨਾ, ਪਾਗਲ ਜਿਹਾ ਵੀ ਜਿਵੇਂ ਡਰੱਗੀ ਜਿਹਾ ਨਹੀਂ ਹੁੰਦੇ, ਮਤਲਬ ਉੱਦਾਂ ਦਾ ਲੱਗਿਆ ਮੈਨੂੰ। ਪਰ ਉਹ ਫਿਰ ਮੈਨੂੰ ਆਪਣੇ ਆਪ 'ਤੇ ਸ਼ਰਮ ਆਈ ਬਈ, ਉਹ ਸਹੀ ਗਾਲਾਂ ਕੱਢ ਕੇ ਗਿਆ। ਉਹ ਕਹਿ ਰਿਹਾ ਸੀ, ਕਹਿੰਦਾ ਇਹਦਾ ਨਿਆਣਾ ਹੈ ਨਾ ਟੋਡਲਰ, ਚਾਰ ਮਤਲਬ 3-4 ਸਾਲ ਵਾਲਾ, ਸ਼ੀਸ਼ੇ ਤੋਂ ਕਹਿੰਦਾ ਮੈਨੂੰ ਚੜਾ ਰਿਹਾ, ਉਹ ਕਰ ਰਿਹਾ, ਕਹਿੰਦਾ ਕਾਰ 'ਚ ਨਹੀਂ ਬੰਨਿਆ ਹੋਇਆ, ਮਤਲਬ ਸੀਟ ਬੈਲਟ 'ਚ ਨਹੀਂ ਹੈਗਾ, ਕਹਿੰਦਾ ਮੈਂ ਇਹਨੂੰ ਹੱਥ ਮਾਰਨਾ, ਰੁਕ ਜਾ, ਇਹਦੀਆਂ ਬੈਲਟਾਂ ਲਾ, ਇਹਦਾ ਕੁਛ ਕਰ, ਇਹ ਕਹਿੰਦੀ ਹੀ। ਮੈਂ ਇਹਨੂੰ ਕੀ ਦੱਸਾਂ ਵੀ ਇਹਨੂੰ ਅੰਗਰੇਜ਼ੀ ਨਹੀਂ ਆਉਂਦੀ, ਉਹ ਤਾਂ ਹੀ ਹੁਣ ਸਮਝ ਨਹੀਂ ਆ ਰਹੀ, ਤੂੰ ਹੱਥ ਮਾਰ ਰਿਹਾ ਵੀ ਇਹਨੂੰ ਰੋਕ, ਗੱਡੀ ਨੂੰ ਰੋਕ, ਉਹਨੂੰ ਤਾਂ ਲੱਗਦਾ ਮੇਰੇ ਮਗਰ ਲੱਗ ਗਿਆ ਕੋਈ, ਕਹਿੰਦਾ ਮੈਂ ਇਹਨੂੰ ਰੋਕਦਾ ਇਹ ਹੋਰ ਭਜਾ ਲੈਂਦੀ ਹੈ, ਕਹਿੰਦਾ 10 ਕਿਲੋਮੀਟਰ ਤੋਂ ਕਹਿੰਦਾ ਇਹਦੇ ਮਗਰ ਆ ਰਿਹਾ। ਹੁਣ ਮੈਨੂੰ ਇਹ ਨਾ ਸਮਝ ਆਵੇ ਵੀ ਚਲੋ ਗੱਲ ਲਿਆਉਂਦੇ ਹਾਂ, ਸੀਟ ਬੈਲਟ ਬਹੁਤ ਇੰਪੋਰਟੈਂਟ ਆ ਬੱਚਿਆਂ ਲਈ, ਜਦ ਝਟਕਾ ਲੱਗਦਾ ਨਾ ਫਿਰ ਬਹੁਤ ਜ਼ਬਰਦਸਤ ਝਟਕਾ ਲੱਗਦਾ।
1: ਨਾਲੇ ਜਿਹੜੀ ਲੈਂਗੁਏਜ ਦੀ ਤੁਸੀਂ ਗੱਲ ਕੀਤੀ ਹੈ, ਇੱਕ ਨਾ ਸਮੱਸਿਆ ਹੋਰ ਵੀ ਆਉਂਦੀ ਹੈ ਜਿਹੜੀ ਆਪਾਂ ਹੁਣ ਕਿਹਾ ਹੈ ਵੀ ਆਊਟ ਆਫ ਬੋਕਸ ਵੀ ਕਈ ਚੀਜ਼ਾਂ ਨੇ, ਲੈਂਗੁਏਜ ਬੜੀ ਵੱਡੀ ਸਮੱਸਿਆ ਵਾ। ਹੁਣ ਮੰਨ ਲਓ ਤੁਹਾਡਾ ਕਿਤੇ ਐਕਸੀਡੈਂਟ ਹੋ ਗਿਆ ਅਤੇ ਤੁਸੀਂ ਉੱਤਰ ਕੇ, ਅਤੇ ਸਾਡਾ ਸਟਾਈਲ ਕੀ, ਅਸੀਂ ਸੋਰੀ ਥੈਂਕ ਯੂ ਬਹੁਤ ਵਰਤਦੇ ਹਾਂ, ਤਾਂ ਉਹ ਸੋਰੀ ਸੋਰੀ ਸੋਰੀ ਐਕਸੀਡੈਂਟ ਹੋ ਗਿਆ, ਭਾਵੇਂ ਗਲਤੀ ਅਗਲੇ ਦੀ ਹੋਵੇ, ਉਹ ਤੁਹਾਡੀ ਜਿਹੜੀ ਸੋਰੀ ਆ ਉਹ ਇੱਕ ਤਰ੍ਹਾਂ ਦੇ ਨਾਲ ਇਹੋ ਜਿਹੇ ਕੇਸਾਂ ਦੇ ਵਿੱਚ ਕਈ ਵਾਰੀ ਅਗਲਾ ਸੋਚ ਲੈਂਦਾ ਵਾ ਵੀ ਇਹਨੇ ਐਕਸੈਪਟ ਕਰ ਲਿਆ,
0: ਐਡਮਿਟੈਂਸ
1: ਐਡਮਿਟ ਕਰ ਲਿਆ। ਤੁਸੀਂ ਇਹੋ ਹੀ ਗਲਤੀ ਜਿਹੜੀ ਆ ਬਹੁਤ ਲੋਕ ਕਹਿੰਦੇ ਨੇ ਇੰਸ਼ੋਰੈਂਸ ਦੇ ਵੇਲੇ ਵੀ ਕਰਦੇ ਆ, ਅਤੇ ਇੰਸ਼ੋਰੈਂਸ ਉੱਤੇ ਚਾਹੁੰਦੀ ਹੁੰਦੀ ਆ ਵੀ ਆ ਲਓ ਤੁਹਾਡੀ ਰਿਕਾਰਡਿੰਗ ਹੋ ਗਈ, ਤੁਸੀਂ ਕਿਹਾ ਹੀ ਸੋਰੀ, ਇੱਦਾਂ ਦੇ ਵੀ ਬੜਿਆਂ ਨੂੰ ਪੰਗੇ ਪਏ।
0: ਇੱਕ ਕੇਸ ਸੀਗਾ ਮੇਰੇ ਯਾਦ ਆਉਂਦਾ, ਉਹਦੇ 'ਚ ਵਰਬਲ ਅਬਿਊਜ਼ ਬਹੁਤ ਸੀ ਲੇਡੀ ਦਾ, ਉਹ ਜੱਜ ਉਹਨੂੰ ਕਹਿੰਦਾ, ਕਹਿੰਦਾ ਤੂੰ ਅਨੇਬਲਰ ਆ, ਇਨੇਬਲਰ ਹੁੰਦਾ ਵੀ ਤੈਂ ਉਹਨੂੰ ਕਰਨ ਦਿੱਤਾ, ਇਹ ਨੌਬਤ ਆਉਣ ਦਿੱਤੀ, ਉਹਨੂੰ ਸਮਝ ਨਾ ਆਵੇ ਵੀ ਇਹ ਮੈਨੂੰ ਕੀ ਕਹੀ ਜਾਂਦਾ। ਸੋ ਇਹ ਜਿਹੜੀ ਇਸ ਕਾਨੂੰਨ ਦੀ ਟਰਮੀਨੋਲੋਜੀ ਆ ਜਾਂ ਇਸ ਮੁਲਕ ਦੀ ਆ ਨਾ, ਥੋੜ੍ਹਾ ਬਹੁਤ ਇਹਦੇ ਤੋਂ ਵੀ ਵਾਕਫ ਹੋਈਏ, ਜੇ ਨਹੀਂ ਪਤਾ ਤਾਂ ਕਿਸੇ ਨੂੰ ਪੁੱਛ ਲਈਏ। ਜਿਵੇਂ ਰਣਜੋਤ ਰਾਣਾ ਨੇ ਕਿਹਾ ਜ਼ਰੂਰੀ ਨਹੀਂ, ਸੋਰੀ ਕਈ ਵਾਰ ਐਡਮਿਟੈਂਸ ਵਿੱਚ ਵੀ ਚਲੀ ਜਾਂਦੀ ਹੈ।
1: ਬਿਲਕੁਲ, ਇਹੋ ਜਿਹੇ ਕੇਸ 'ਚ ਤਾਂ ਅਗਲਾ ਲੈਂਦਾ
0: ਇਹਦੇ ਕੇਸ 'ਚ ਤੁਹਾਨੂੰ ਦੋ ਗੱਲਾਂ, ਆਰ ਯੂ ਫੀਲਿੰਗ ਓਕੇ, ਆਰ ਯੂ ਫੀਲਿੰਗ ਆਲ ਰਾਈਟ, ਹੈ ਨਾ, ਆਈ ਕੈਨ ਕਾਲ ਐਨ ਐਂਬੂਲੈਂਸ, ਹੈ ਨਾ, ਕੈਨ ਵੀ ਕਾਲ ਪੁਲਿਸ, ਆਰ ਯੂ ਓਕੇ, ਬਸ ਆਹੀ ਪੰਜ ਚਾਰ ਲਾਈਨਾਂ ਨੇ।
1: ਸੋ ਇਹਦਾ ਖਿਆਲ ਰੱਖੋ, ਬੁੱਟੂ ਸਾਹਿਬ ਨੂੰ ਕਰਦੀ ਹੈ।
0: ਹਾਂਜੀ ਹਾਂਜੀ
1: ਭਾਈ, ਸਤਿ ਸ਼੍ਰੀ ਅਕਾਲ, ਤੁਸੀਂ ਆਉਂਦੇ ਰਹੋ।
0: ਪਹਿਲਾਂ ਤਾਂ ਮਾਫ਼ੀ ਜੀ, ਤੁਸੀਂ ਕਾਫ਼ੀ ਦੇਰ ਦੇ ਫੋਨ 'ਤੇ ਹੋ ਅਤੇ ਟਰਾਈ ਵੀ ਕਰਦੇ ਹੋ, ਪਰ ਸਾਨੂੰ ਇੰਨਾ ਵੀ ਪਤਾ ਵੀ ਚੱਲ ਨਾਲ ਨਾਲ ਸੁਣੀ ਵੀ ਤਾਂ ਜਾਂਦੇ ਹੀ ਹੋ। ਬਹੁਤ ਵਧੀਆ,
1: ਚੰਗੀ ਗੱਲ ਹੈ।
0: ਜ਼ਿੰਦਗੀ 'ਚ ਨਾ ਜਦ ਤੱਕ ਠਹਿਰਾਵ ਨਹੀਂ ਹੈ ਤਾਂ ਬੰਦਾ ਕੁਛ ਅਚੀਵ ਨਹੀਂ ਕਰ ਸਕਦਾ।
1: ਪਰ ਇਹ ਵੀ ਕਹਿੰਦੇ ਨਾ ਵੀ ਪਾਣੀ 'ਚ ਖਲੋ ਜੇ ਤਾਂ ਪਾਣੀ 'ਚ ਵੀ ਸਮੈਲ ਆਉਣ ਲੱਗ ਪੈਂਦੀ, ਫਿਰ ਉਹਦਾ ਕੀ ਕਰੇ ਬੰਦਾ?
0: ਇਹ ਫਿਰ ਸੋਰੀ ਐਡਮਿਟੈਂਸ ਉਹੀ ਹੋ ਗਿਆ,
1: ਇਹਦੇ ਕਿਸੇ ਪਾਸੇ ਵੀ ਨਹੀਂ ਪੂਰਾ ਪੈਂਦਾ ਬੰਦੇ ਨੇ, ਕੀ ਪੈਣਾ, ਵਿਚਾਰ ਹੀ ਨਹੀਂ ਕਿਸੇ ਪਾਸੇ ਪੂਰੇ ਪੈਂਦੇ।
0: ਉਹ ਕਹਿੰਦਾ ਜੇ ਮੈਨੂੰ ਬੋਲਣ ਦਓਗੇ ਤਾਂ ਮੈਂ ਦੱਸਾਂ,
1: ਉਹ ਕਹਿੰਦਾ ਮੈਂ ਫੇਰ ਤੋਰ ਲਾਂ,
0: ਬਟਰ ਸਾਹਿਬ ਨੇ ਕਹਿਣਾ ਭਾਈ ਮੈਂ ਗੱਡੀ ਤੋਰ ਲਾਂ।
1: ਹਾਂਜੀ ਭਾਈ,
2: ਮੈਂ ਵੀ ਝੀਠਿਆ, ਮੈਂ ਖਿਲਾਰ ਕੇ ਰੱਖਣੀ।
0: ਕਮਾ ਬਲਾਕ ਸਾਹਿਬ ਸ਼ੈਫਟਨ ਤੋਂ ਬੋਲਦੇ ਹਾਂ ਅੱਜ, ਫਿਰ
2: ਅੱਧੇ ਅੱਧੇ ਘੰਟੇ ਤੋਂ ਢੀਠ ਬਣਿਆ ਤੇ ਹੁਣ ਗਾਂ ਵੀ ਬਣ ਗਈ
0: ਫੇਰ, ਹੁਣ ਤਾਂ ਹੱਥ ਦੇ ਨਾਲ ਫੋਨ ਵੀ ਸੌਂ ਗਿਆ।
2: ਨਹੀਂ ਹਾਂ, ਟਟੂਰੇ ਵੀ ਬੋਲਦਾ
0: ਜੀ ਜੀ,
2: ਟ੍ਰੈਫਿਕ ਲਾਈਟ ਤੇ ਖੜਾ ਸੀ ਤੇ ਪਿੱਛੋਂ ਲਿਆ ਕੇ ਤੇ ਯੂਟ ਸੀ ਮੇਰੇ ਕੋਲ, ਆਪਣਾ ਆਪਣਾ ਐਮਰੋਕ ਦਾ ਤੇ ਚੰਗਾ ਭਲਾ ਯੂਟ, ਤੇ ਉਹ ਪਿੱਛੋਂ ਲਿਆ ਕੇ ਨਾ ਨਿਸਾਨ 3 ਲੀਟਰ ਵੱਡੀ ਗੱਡੀ, ਉਹਨੂੰ ਵੱਡਾ ਬੰਪਰ ਲੱਗਾ, ਉਹਨੇ ਲਿਆ ਕੇ ਭਾਜੀ ਮੈਂ ਟ੍ਰੈਫਿਕ ਲਾਈਟ ਤੇ ਖਲੋਤਾ, ਉਹਨੇ ਪਤਾ ਨੀ ਕੀ ਵੇਖਿਆ ਕੀ ਨੀ, ਲਿਆ ਕੇ ਤੇ ਖੱਬੇ ਬੰਨੇ ਐਨ ਖੂੰਜੇ ਤੇ ਮਾਰਿਆ।
1: ਓਕੇ,
2: ਤੇ ਮੇਰਾ ਤੁਸੀਂ ਯਕੀਨ ਨੀ, ਸਾਰੇ ਬੰਨੇ ਮਤਲਬ ਕੁਦਰਤੀ ਭਾਣਾ ਐਸਾ ਸੀ ਵੀ ਸਾਰੇ ਬੰਨੇ ਟ੍ਰੈਫਿਕ ਜਿਹੜਾ ਨਾ ਖਲੋਤਾ ਹੋਇਆ ਸੀ, ਉਹ ਰੈਡ ਲਾਈਟ ਜੀ ਹੋ ਜਾਂਦੀ ਵਿੱਚ, ਪੌਜ਼ ਦਾ ਟਾਈਮ ਜਿਹਾ ਨਹੀਂ ਹੁੰਦਾ ਵੀ ਇੱਕ 10 ਸਕਿੰਟ ਦੂਜੀ ਹਰੀ ਹੋਊਗੀ, ਉਹ ਲੱਗਦਾ ਵਾ, ਉਸੇ ਵੇਲੇ ਲਿਆ ਕੇ ਉਹਨੇ ਮਾਰੀ, ਮੇਰੀ ਗੱਡੀ ਘੱਟੋ ਘੱਟ ਭਾਜੀ 15 ਮੀਟਰ ਦੂਰ ਗਈ।
1: ਓਕੇ,
2: ਬ੍ਰੇਕ ਉੱਤੇ ਨਾ ਖਲੋਤਾ ਹੋਇਆ, ਤੁਸੀਂ ਹਿਸਾਬ ਲਾਓ
1: ਜੀ,
2: ਹੈਂ, ਤੇ ਉਹ ਜਦੋਂ ਵੱਜੀ ਨਾ ਗੱਡੀ ਪਿੱਛੋਂ ਆ ਕੇ ਤੇ ਮੈਨੂੰ ਸਮਝ ਹੀ ਨਾ ਲੱਗੀ ਵੀ ਬਣ ਕੀ ਗਿਆ ਵਾ, ਮੈਂ ਤੇ ਖੜਾ ਸੀ, ਮੇਰਾ ਟੂਲ ਬੋਕਸ ਆਪੇ ਟੁੱਟ ਕੇ ਵੱਜ ਗਿਆ ਗੱਡੀ ਨੂੰ, ਕੀ ਹੋਇਆ ਮਤਲਬ ਮੈਂ ਇੰਨਾ ਕੁ ਬੌਂਦਲ ਗਿਆ ਨਾ ਉਸ ਵੇਲੇ, ਇੰਨੇ ਜ਼ੋਰ ਦੀ ਝਟਕਾ ਲੱਗਾ ਤੇ ਬਾਰੀ ਨਾ ਖੁੱਲੇ, ਬਾਰੀ ਨਾ ਖੁੱਲੇ, ਤੇ ਮੈਂ ਆਖਾਂ ਕਿ ਬੜੇ ਜ਼ੋਰ ਨਾਲ ਬਾਰੀ ਖੋਲੀ, ਜਦੋਂ ਮੈਂ ਖਲੋਤਾ ਨਾ ਉੱਠ ਕੇ ਤੇ ਕੁਦਰਤੀ ਉੱਥੇ ਟ੍ਰੈਫਿਕ ਲਾਈਟ ਤੇ ਨਾ ਸਾਹਮਣੇ ਐਂਬੂਲੈਂਸ ਖਲੋਤੀ ਸੀ, ਉਹਨਾਂ ਉਧਰੋਂ ਇੱਕ ਦੂਜੀ ਲਾਈਟ ਤੇ ਖਲੋਤੀ ਤੇ ਖੱਬੇ ਬੰਨੇ ਦੂਜੀ ਆਉਣ ਦੀ ਸੀ, ਦੋ ਟ੍ਰੈਫਿਕ ਐਂਬੂਲੈਂਸ ਕੁਦਰਤੀ ਇੱਦਾਂ ਹੋਣਾ
0: ਮਹਾਰਾਜ ਵੱਲੋਂ,
2: ਉਹ ਆ ਕੇ ਤੇ ਉਹਨਾਂ ਨੇ ਮੈਨੂੰ ਘੇਰਾ ਜਿਹਾ ਪਾ ਲਿਆ ਨਾ, ਉਹਨਾਂ ਨੇ ਕਿਸੇ ਨੂੰ ਆਉਣ ਵਾਲੀ ਤੱਟ ਬੱਤੀਆਂ ਆ ਗਈਆਂ, ਉੱਥੇ ਸਾਰਾ ਟ੍ਰੈਫਿਕ ਖਲੋ ਗਿਆ, ਪੁਲਿਸ ਵੀ ਆ ਗਈ, ਚਲੋ 2 ਮਿੰਟਾਂ 'ਚ। ਤੇ ਮੇਰੇ ਕਹਿਣ ਦਾ ਮਤਲਬ ਇਹ ਵੀ ਜਿਹੜੀ ਤੁਸੀਂ ਝਟਕੇ ਵਾਲੀ ਗੱਲ ਕਰ ਰਹੇ ਸੀ ਨਾ,
0: ਫੈਲ ਜਾਂਦਾ ਬੰਦਾ,
2: ਮੈਨੂੰ ਉਸ ਵੇਲੇ ਮੈਂ ਫੋਨ, ਕਹਿੰਦੇ ਤੂੰ ਐਮਰਜੈਂਸੀ ਸਰਵਿਸਿਸ ਨੂੰ, ਪੁਲਿਸ ਨੂੰ ਫੋਨ ਲਾਇਆ, ਐਂਬੂਲੈਂਸ ਵਾਲਿਆਂ ਨੇ ਵੇਖਿਆ, ਮੈਂ ਕਿਹਾ ਮੈਂ ਹਾਂ ਲਾਇਆ ਹੋਇਆ ਵਾ, ਪਰ ਤੁਸੀਂ ਯਕੀਨ ਨੀ ਮੰਨਣਾ ਵੀ ਮੈਨੂੰ ਏਦਾਂ ਹੋ ਗਿਆ ਵੀ ਮੈਂ ਉਹਨੂੰ ਫੋਨ ਏਦਾਂ ਕਰਕੇ ਫੜਾ ਦਿੱਤਾ, ਮੈਨੂੰ ਸਮਝ ਹੀ ਨਾ ਆਵੇ ਵੀ ਮੈਂ ਕਰ
0: ਕਹਿਣਾ ਕੀ ਹੈ ਤੇ ਕਿਹਾ।
2: ਮੈਂ ਕਿਹਾ ਵੀ ਤੂੰ ਗੱਲ ਕਰ ਲਾ
0: ਨਾਲੇ, ਤੁਸੀਂ ਲੋਹਪੁਰ ਚੋਂ ਸਟੀਲ ਬਾਡੀ ਜਿਵੇਂ ਮੈਂ ਨਾ, ਮੈਂ ਤੁਹਾਨੂੰ ਜਾਣਦਾ, ਮਤਲਬ ਫਿਰ ਦੇਖਦਾ ਵੀ ਇੱਕ ਆਮ ਜਿਹਾ ਬੰਦਾ ਜਿਹੜਾ ਮਾਸੂਮ ਜਿਹਾ ਜਿਹੜਾ ਹੱਟੀ ਤੇ ਚੱਲਿਆ ਦੁੱਧ ਦੀ ਬੋਤਲ ਫੜਨ, ਵੀ ਉਹਦੇ ਨਾਲ ਕੀ ਬੀਤੂ ਗੁਜ਼ਰੂ ਹੈ ਨਾ।
2: ਹਾਂ ਸਹੀ ਗੱਲ ਹੈ,
0: ਤੇ ਮਤਲਬ ਬੰਦਾ ਬੌਂਦਲਾ ਛੱਡੋ ਵੀ ਸਮਝ ਨਹੀਂ ਆਉਂਦੀ ਵੀ ਹੁਣ ਕਹਿਣਾ ਕੀ ਹੈ ਤੇ ਕਰਨਾ ਕੀ ਹੈ,
1: ਝਟਕਾ ਲੱਗਦਾ,
0: ਸੌਰੀ ਸੌਰੀ ਤਾਂ ਦੂਰ ਦੀ ਗੱਲ, ਮਤਲਬ ਸਮਝ ਨਹੀਂ
1: ਆਉਂਦੀ,
2: ਤੇ ਉਹ ਮੁੜ ਕੇ ਨਾ ਉਹ ਬੰਦਾ ਮੁਕਰੀ ਜਾਵੇ ਵੀ ਇਹਦੀ ਗਲਤੀ ਸੀ, ਇਹਨੇ ਇੰਡੀਕੇਟਰ ਨਾ ਦਿੱਤਾ, ਜਦਕਿ ਉੱਥੇ ਜਿਹੜੇ ਐਂਬੂਲੈਂਸ ਵਾਲਾ ਸਾਹਮਣੇ ਖਲੋਤਾ ਸੀ ਨਾ, ਉਹ ਕਹਿੰਦਾ ਇਹ ਟ੍ਰੈਫਿਕ ਲਾਈਟ ਤੇ ਖਲੋਤਾ ਹੋਇਆ ਸੀ, ਪਿੱਛੋਂ ਆ ਕੇ ਗੱਡੀ ਮਾਰੀ ਆ, ਕਿਉਂਕਿ ਪੁਲਿਸ ਵਾਲਿਆਂ ਨੂੰ ਮੈਂ ਆਖਿਆ ਵੀ ਇਹ ਕੀ ਕਹਿਣ ਡਿਆ, ਉਹ ਕਹਿੰਦੇ ਸਾਨੂੰ ਪਤਾ ਵਾ ਝੂਠ ਮਾਰਨ ਡਿਆ, ਕਿਉਂਕਿ ਉਹਨਾਂ ਨੇ ਵੇਖ ਲਿਆ ਸੀ, ਉਹ ਬੜੀ ਬੜੀ ਛੇਤੀ, ਪੁਲਿਸ ਵਾਲਿਆਂ ਦਾ ਕੰਮ ਹੀ ਉਹ ਰੋਜ਼ ਦਾ ਹੈ ਨਾ, ਉਹਨਾਂ ਨੇ ਵੇਖ ਲਿਆ ਸੜਕ ਦੇ ਉੱਤੇ ਜਿਹੜੀਆਂ ਨਾ ਝਰੀਟਾਂ ਵੱਜੀਆਂ ਹੋਈਆਂ, ਉਹਨੇ ਮਾਰਨ ਦੀ ਕੀਤੀ ਹੋਣੀ ਕੋਸ਼ਿਸ਼ ਬ੍ਰੇਕ ਐਨ ਮੋਮੈਂਟ,
0: ਥੋੜਾ ਜਿਹਾ ਆਪ ਵੀ ਕ੍ਰੈਡਿਟ ਲੋਗ, ਮੈਂ ਵੇਖਣ ਨੂੰ ਵੀ ਭਲਾ ਪੁਰਸ਼ ਜਿਹਾ ਲੱਗਦਾ ਵੀ, ਮਤਲਬ ਜਾਣੀ ਉਹਨਾਂ ਨੇ ਪੁਲਿਸ ਵਾਲਿਆਂ ਦੇਖ ਕੇ ਦੱਸਤਾ ਵੀ ਇਹ ਨੀ ਆਹ ਬੰਦਾ ਜ਼ਿੰਮੇਵਾਰ, ਫੇਰ ਮੁੜ ਕੇ ਉਹ ਦੇਖਣ ਗਏ ਸਬੂਤ ਸਬਾਤ ਵੀ ਯਾਰ, ਥੋੜਾ ਜਿਹਾ ਕਾਗਜ਼ ਤੇ ਲਿਖਣ ਨੂੰ ਵੀ ਬਣਾ ਲਈਏ ਥੋੜਾ ਪ੍ਰੂਫ।
2: ਹੈਰਾਨੀ ਵਾਲੀ ਗੱਲ ਪਤਾ ਕੀ ਲੱਗੀ, 3 ਮਹੀਨਿਆਂ ਬਾਅਦ ਭਾਜੀ ਮੈਨੂੰ ਫੋਨ ਆਉਂਦਾ ਵਾ ਇੱਕ ਬੰਦੇ ਦਾ, ਕਹਿੰਦਾ ਤੂੰ ਤੇਰੀ ਗੱਡੀ ਵੱਜੀ ਸੀ, ਮੈਂ ਕਿਹਾ ਹਾਂ ਵੱਜੀ ਸੀ, ਕਹਿੰਦਾ ਉਹਦੀ ਤੇਰੇ ਕੋਲ ਸੈਕਿੰਡ ਕੀ ਹੈਗੀ ਆ।
1: ਅੱਛਾ,
2: ਮੈਂ ਕਿਹਾ ਸੈਕਿੰਡ ਕੀ? ਮੈਂ ਕਿਹਾ ਯਾਰ ਉਹ ਤਾਂ ਰਾਈਟ ਆਫ ਹੋ ਗਈ ਸੀ, ਰਾਈਟ ਆਫ ਦਾ ਮਤਲਬ ਵੀ ਉਹ ਹੁਣ ਕ੍ਰੈਸ਼ ਹੋ ਗਈ ਕਿਉਂਕਿ ਨਵਾਂ ਸੀ, ਯੂਟ 6 ਮਹੀਨੇ ਪੁਰਾਣਾ ਸੀ ਅਜੇ ਸਾਰਾ।
1: ਓਕੇ,
2: ਤੇ ਕਹਿੰਦਾ ਕਿ ਉਹ ਮੈਂ ਖਰੀਦ ਲਿਆ ਵਾ। ਮੈਂ ਕਿਹਾ ਹੈ ਤੂੰ ਖਰੀਦ ਲਿਆ ਵਾ, ਮਤਲਬ ਇਹ ਔਨ ਰੋਡ ਆ ਇਹਦਾ ਮਤਲਬ ਆ?
1: ਹਾਂਜੀ,
2: ਮਤਲਬ ਮੈਨੂੰ ਹੈਰਾਨੀ ਹੋਈ ਵੀ ਇੱਕ ਰਾਈਟ ਆਫ ਗੱਡੀ ਹੋਈ ਹੋਈ ਤੇ ਉਹਨੂੰ ਦੁਬਾਰਾ ਅਲਾਓ ਕੀਤਾ ਗਿਆ ਵਾ ਚਲਾਉਣ ਵਾਸਤੇ,
1: ਜਦਕਿ
2: ਜੈਸੀ ਜਿਹੜੀ ਆ ਉਹਦੇ ਵਿੱਚ ਕ੍ਰੈਕ ਆ ਗਿਆ ਸੀ।
1: ਤੁਹਾਡਾ ਨੰਬਰ ਵੀ ਚਲ ਗਿਆ
2: ਮੇਰੇ ਵਾਸਤੇ, ਇੱਕ ਨਵੀਂ ਫਾਈਂਡਿੰਗ ਸੀ।
0: ਆਹੋ, ਨੇ ਫਿਰ ਇਹ ਕਹਿਣਾ ਨਾ ਇਲਾ ਵੈਂਟਿਕਸ ਹੈ ਨੀ ਜੀ, ਬੰਦਾ ਦੀ ਘਰ ਵਾਲੀ 60 ਸਾਲ ਉਸ ਉਮਰ ਚ ਵੱਡੀ ਸੀ ਹਨਾ, ਕਹਿੰਦਾ ਵੀ ਇਹ ਕੀ ਕਹਿੰਦਾ ਇਲਾ ਵੈਂਟਿਕਸ।
1: ਅੱਛਾ, ਫਿਰ
2: ਮਤਲਬ ਇਹ ਮੇਰੇ ਵਾਸਤੇ ਨਵੀਂ ਚੀਜ਼ ਸੀ ਵੀ ਇਦਾਂ ਵੀ ਹੋ ਜਾਂਦੀ ਜੇ ਵੀ,
0: ਪਰ ਇਹ ਰੈਕਰਾਂ ਰੁਕਰਾਂ ਕੋ
2: ਮਤਲਬ ਆ ਜਾਂਦੀ ਹੈ
0: ਬਾਈ, ਕਾਗਜ਼ਾਂ ਚ ਤਾਂ ਨਹੀਂ ਆਉਂਦੀ ਪਰ ਇਹ ਖੇਸਵਾਈ ਹੈ, ਮਤਲਬ ਜਿੰਨੇ ਕਿ ਮੈਂ ਸਮਝਾ ਨਾ,
2: ਮਤਲਬ
0: ਵੀ ਉੱਥੋਂ ਰੈਕਰਾਂ ਤੋਂ ਲੈ ਲਈ ਕਿਤੋਂ ਖਰੀਦ ਲਈ ਜਾਂ ਨਾ, ਜਾਂ ਕਈ ਵਾਰੀ ਆਪ ਹੀ ਵਿੱਚ ਇਨਵੋਲਵ ਹੁੰਦੇ ਆ ਇਹਨਾਂ ਦੇ ਹਨਾ, ਹੈਗੇ ਆ
2: ਨੈਕਸਸ ਜੋ ਵੀ ਹੋਵੇ, ਬਟ ਇਹ ਵੀ ਥੋੜਾ ਜਿਹਾ ਕੇਅਰਫੁਲ ਰਹਿਣਾ ਚਾਹੀਦਾ ਬੰਦੇ ਨੂੰ ਵੀ, ਗੱਡੀ
0: ਸੈਕਿੰਡ ਹੈਂਡ ਗੱਡੀ
2: ਇਦਾਂ ਵੀ ਹੋ ਜਾਂਦੀ ਆ।
0: ਹੋ, ਕਈ ਵਾਰ ਬੰਦੇ ਮੂਰਖ ਵੀ ਬਣ ਜਾਂਦੇ, ਮਤਲਬ ਉਹ ਹੁਣ ਅਗਲੇ ਨੂੰ 10,000 ਵਾਲੀ ਚੀਜ਼ ਹੈ ਨਾ, 5,000 ਦੀ ਮਿਲ ਗਈ, 1,000 ਦੀ ਮਿਲ ਗਈ, 2,000 ਦੀ,
1: ਦੂਸਰੇ ਨੂੰ ਵੀ ਥੋੜਾ ਜਿਹਾ ਪਤਾ ਲੱਗ ਜਾਂਦਾ ਵੀ ਥੋੜੀ ਕਿਸੇ ਵੇਲੇ ਕੋਈ ਚੀਜ਼ ਜਾਣਨ ਸਿੱਖਣ ਨੂੰ ਮਿਲ ਜਾਂਦੀ। 910 ਤੁਸੀਂ ਆਉਂਦੇ ਰਹੋ ਜੀ, 910।
3: ਹਾਂਜੀ,
1: ਸਤਿ ਸ਼੍ਰੀ ਅਕਾਲ
0: ਵੀਰ ਜੀ, ਜਰਨੈਲ ਸਿੰਘ
3: ਬੋਲਦਾ। ਤੇ ਮੈਂ ਪਹਿਲੀ ਵਾਰ ਕਾਲ ਕਰ ਰਿਹਾ ਵੀਰ ਜੀ, ਸੁਣਦਾ ਰਹਿੰਦਾ ਮੈਂ ਤੁਹਾਨੂੰ ਬਹੁਤ ਚਿਰ ਤੋਂ। ਤੇ ਮੇਰੇ ਨਾਲ ਹੁਣ ਉਹੀ ਕੰਮ ਹੋ ਰਿਹਾ ਜਿੱਦਾਂ ਵੀ ਐਕਸੀਡੈਂਟ ਹੋ ਜਾਂਦਾ ਬੰਦਾ ਨਰਵਸ ਹੋ ਜਾਂਦਾ ਥੋੜਾ।
1: ਨਹੀਂ
3: ਪਹਿਲੀ ਵਾਰ ਕਾਲ ਲੱਗੀ ਆ।
1: ਨਾ ਨਾ, ਤੁਸੀਂ ਮੰਨੋ, ਤੁਸੀਂ ਮੰਨ ਕੇ ਚਲੋ ਵੀ ਤੁਹਾਡੀ ਇੰਸ਼ੋਰੈਂਸ ਹੈਗੀ ਆ ਕਿ ਵਧੀ,
3: ਚਲੋ ਫਿਰ ਹੈਗੀ ਆ।
0: ਹਾਂ, ਅਸੀਂ ਬੈਠੇ ਆ ਇੰਸ਼ੋਰੈਂਸ ਤੁਹਾਡੀ, ਜਿੱਥੇ ਤੁਹਾਡੀ ਗੱਲ ਟੁੱਟੀ ਆ ਜੀ, ਮੁਝੇ ਤੁਹਾਡੀ ਪੈਣ ਦੇਣੀ।
1: ਜੀ ਭਾਈ,
3: ਅੱਛਾ ਵੀਰ ਜੀ, ਮੈਂ ਦੱਸਣਾ ਸੀ, ਮੈਂ ਮੇਰਾ ਨਾ ਭਤੀਜਾ ਆਇਆ ਸੀ ਪੰਜਾਬ ਤੋਂ
1: ਜੀ,
3: ਤਾਂ ਉਹ ਹੁਣ ਉੱਥੇ ਗੱਡੀ ਚਲਾਉਂਦਾ ਰਹਿੰਦਾ ਸੀ। ਮੈਂ ਉਹਨੂੰ ਇੱਥੇ ਜਾਣੀ, ਚਲੋ ਆਪਾਂ ਆਪਣੇ ਵੱਲੋਂ ਸਮਝਾਉਂਦੇ ਹਾਂ ਬੱਚੇ ਨੂੰ ਵੀ ਨਹੀਂ, ਵੀ ਨਹੀਂ ਪੁੱਤ ਏਦਾਂ ਨਹੀਂ, ਨਹੀਂ ਏਦਾਂ ਨਹੀਂ, ਹਨਾ, ਵੀ ਇੱਥੇ ਟਾਈਮ ਲੱਗੂ ਤੈਨੂੰ, ਰੂਲ ਫੋਲੋ ਕਰਨ ਨੂੰ ਟਾਈਮ ਲੱਗੂਗਾ, ਵੀ ਗੱਲ ਇਹ ਨੀ ਵੀ ਗੱਡੀ ਚਲਾ ਲੈਣੀ। ਪਰ ਇਹਨੇ ਵੇ ਚਲੋ ਉਹਨੂੰ ਆਪਣੇ ਸੀ ਵੀ ਮੈਂ ਛੇਤੀ ਛੇਤੀ ਕੰਮ ਕਰਾਂ
1: ਜੀ।
3: ਉਹਨੇ ਚਲੋ ਗੱਡੀ ਚਲਾਉਣੀ ਸ਼ੁਰੂ ਕਰਤੀ ਜੀ, ਗੱਡੀ ਚਲਾਉਣੀ ਸ਼ੁਰੂ ਕੀਤੀ, ਉਹਦਾ ਐਕਸੀਡੈਂਟ ਹੋਇਆ, ਤਾਂ ਰਾਤ ਨੂੰ 9 ਵਜੇ ਐਕਸੀਡੈਂਟ ਹੋਇਆ, ਤਾਂ ਉਹ ਗੱਡੀ ਉਦਾਂ ਹੀ ਮਾਰ ਕੇ ਗੱਡੀ ਲੈ ਕੇ ਭੱਜ ਗਈ।
1: ਅੱਛਾ, ਉਹ ਮਾਰ ਕੇ ਤੇ ਭੱਜ ਗਿਆ?
3: ਮਾਰੀ ਨੀ ਜਾਣੀ ਉਹਨੇ, ਉਹ ਦੋ ਜਣੇ ਟਰਨ ਕਰ ਰਹੇ ਸੀ, ਜਾਣੀ ਗੱਡੀ ਲੱਗੀ ਇੱਕ ਦੂਜੇ ਚ, ਮੀਂਹ ਪਿਆ ਪੈ ਰਿਹਾ ਸੀ, ਤੇ ਉਹ ਤੋਂ ਬਾਅਦ ਉਹਨੇ ਗੱਡੀ ਰੋਕੀ ਨੀ ਜਾਣੀ, ਉਦਾਂ ਹੀ ਲੰਘ ਗਿਆ। ਮੈਨੂੰ ਉਹਨੇ ਫੋਨ ਕਰ ਲਿਆ ਵੀ ਏਦਾਂ ਏਦਾਂ ਵੀ ਗੱਡੀ ਲੱਗੀ
1: ਜੀ।
3: ਮੈਂ ਉਹਨੂੰ ਕਿਹਾ ਮਾਂ ਵੀ ਪੁੱਤਰਾ ਖੜੀਦਾ ਹੁੰਦਾ ਉੱਥੇ, ਮੈਂ ਤੈਨੂੰ ਦੱਸਿਆ ਤਾਂ ਹੈਗਾ ਵੀ ਭੱਜਣਾ ਨੀ ਇੱਥੇ ਕਦੇ ਵੀ
1: ਜੀ।
3: ਉਹ ਕਹਿੰਦਾ ਨਹੀਂ ਨਹੀਂ ਜੀ, ਮੈਂ ਹੁਣ ਕੀ ਕਰਦਾ, ਮੈਂ ਡਰ ਗਿਆ, ਮੈਂ ਐ ਹੋ ਗਿਆ। ਮਾਂ ਤੂੰ ਉਹ ਹਾਈਵੇ ਤੇ ਸੀ, ਫਿਰ ਉਹ ਵਾਪਸ ਵੀ ਨੀ ਮੁੜ ਸਕਦਾ
1: ਜੀ,
3: ਕਿਉਂਕਿ ਉਹ ਬੰਦ ਲੈਣਾ ਪਿਆ ਸੀ। ਮੈਂ ਉਹਨੂੰ ਕਿਹਾ ਮਾਂ ਵੀ ਤੂੰ ਮੈਨੂੰ ਜਗ੍ਹਾ ਦੱਸ ਕਿੱਥੇ ਹੋਇਆ ਐਕਸੀਡੈਂਟ
1: ਜੀ।
3: ਤੇ ਮਾਂ ਉਹ ਦੂਜੀ ਗੱਡੀ ਵਾਲਾ ਖੜ ਗਿਆ ਸੀਗਾ ਨਾ, ਉਹ ਰੋਕਿਆ ਸੀ
1: ਜੀ,
3: ਵੀ ਉਹ ਗਾਹਾਂ ਜਾ ਕੇ ਰੋਕਿਆ, ਪਰ ਉੱਥੇ ਨੀ ਰੁਕਿਆ। ਮਾਂ ਵੀ ਪਰ ਉਹਨੇ ਉੱਥੇ ਰੁਕਣਾ ਸੀ ਜਿੱਥੇ ਜਗ੍ਹਾ ਮਿਲਣੀ ਸੀ ਉਹਨੂੰ
1: ਜੀ।
3: ਐਨੀਵੇ ਉਦੋਂ ਬਾਅਦ ਚ ਮੈਂ ਉਹਨੂੰ ਕਿਹਾ ਮਾਂ ਵੀ ਮੈਨੂੰ ਜਗ੍ਹਾ ਦੱਸ, ਜਗ੍ਹਾ ਦੱਸਣ ਤੋਂ ਬਾਅਦ ਨਾ ਮੈਂ ਪੁਲਿਸ ਨੂੰ ਕਾਲ ਲਾਈ ਉਹ ਏਰੀਆ ਚ ਐਕਸੀਡੈਂਟ
1: ਹੋਇਆ।
3: ਹਾਂਜੀ, ਮੈਂ ਰਾਤ ਨੂੰ ਫੋਨ ਲਾ ਕੇ ਉਹਨਾਂ ਨੂੰ, ਪੁਲਿਸ ਨੂੰ ਫੋਨ ਕਰਕੇ ਕਿਹਾ ਮਾਂ ਵੀ ਏਦਾਂ ਏਦਾਂ ਵੀ ਐਕਸੀਡੈਂਟ ਹੋਇਆ ਵੀ ਉਹ ਚ ਮੇਰਾ ਵੀ ਨੇਫਿਊ ਇਨਵੋਲਵ ਆ ਵੀ, ਪਰ ਉਹਨੂੰ ਪਤਾ ਨੀ ਸੀ ਵੀ ਉਹ ਗੱਡੀ ਲੈ ਕੇ ਨਾ ਗਿਆ, ਉਹਨੂੰ ਲੱਗਿਆ ਵੀ ਰੋਕਣਾ ਨੀ
1: ਜੀ।
3: ਤੇ ਉਹ ਕਹਿੰਦੇ ਵੀ ਅੱਛਾ ਵੀ, ਪਰ ਸਾਡੇ ਕੋਲ ਕੋਈ ਏਦਾਂ ਦੀ ਖ਼ਬਰ ਉਹ ਆਈ ਨੀ ਹੈਗੀ ਹਨਾ
1: ਜੀ,
3: ਵੀ ਕੰਪਲੇਂਟ ਜਾਂ ਕੁਛ ਹੋਰ ਆ। ਮਾਂ ਵੀ ਜੇ ਆਉਂਦੀ ਤਾਂ ਮੈਨੂੰ ਜ਼ਰੂਰ ਦੱਸਿਓ ਵੀ ਇਹ ਨੰਬਰ ਤੇ ਕੰਟੈਕਟ ਕਰ ਲਿਓ
1: ਜੀ।
3: ਤੇ ਉਹ ਕਹਿੰਦੇ ਕੋਈ ਨੀ ਵੀ ਸਾਨੂੰ ਤਾਂ ਕੋਈ ਆਈ ਨੀ। ਮਾਂ ਵੀ
1: ਤੁਹਾਡੀ ਕਾਲ ਕੱਟੀ ਗਈ ਹੈ ਜੀ, ਦੁਬਾਰਾ ਤੋਂ ਕਰ ਲਿਓ ਤੁਸੀਂ।
0: ਇਹ ਨਹੀਂ, ਇਹਨਾਂ ਨੇ ਚੰਗਾ ਕੀਤਾ ਰਣਜੋਤ, ਜਿਹੜਾ ਫੋਨ ਕਰ ਲਿਆ। ਕਈ ਵਾਰ ਉਹ ਬੰਦਾ ਮੰਨ ਲਓ ਹਾਰਟ ਅਟੈਕ ਹੋ ਗਿਆ ਕਿਸੇ ਨੂੰ, ਕੋਈ ਬਜ਼ੁਰਗ ਆ, ਕੁਛ ਵੀ ਹੋ ਸਕਦਾ ਹਨਾ, ਅਣਜਾਣ ਥਾਂ ਵਾ, ਸੜਕ ਆ, ਸੁੰਨਸਾਨ ਇਲਾਕਾ, ਘੱਟੋ ਘੱਟ ਇਹਨਾਂ ਨੇ ਆਪਣੀ ਜ਼ਿੰਮੇਵਾਰੀ ਨਿਭਾਈ ਅਤੇ ਪੁਲਿਸ ਨੂੰ ਦੱਸਤਾ ਵੀ ਭਾਈ ਆਹ ਹੁਣ ਬਾਲ ਤੁਹਾਡੀ ਕੋਰਟ 'ਚ ਆ, ਤੁਸੀਂ ਉੱਥੇ ਜਾ ਕੇ ਮੌਕਾ ਦੇਖ ਆਓ, ਜੇ ਉੱਥੇ ਕੋਈ ਜ਼ਿਆਦਾ ਉਹਦੇ ਸਰਟੀਫਿਕੇਟ ਲੱਗੀ ਆ ਤਾਂ ਹਨਾ, ਤੁਸੀਂ ਇਹ ਹੁਣ ਤੁਹਾਡੀ ਡਿਊਟੀ ਆ।
1: ਅਤੇ ਸ਼ਾਇਦ ਨਹੀਂ ਮੈਨੂੰ ਲੱਗਦਾ ਉਹਨਾਂ ਦੀ ਤਿੰਨ ਆ 961 ਤੁਸੀਂ ਆਉਣੇ ਰਹੋ ਜੀ।
4: ਹਾਂਜੀ, ਸਤਿ ਸ਼੍ਰੀ ਅਕਾਲ ਭਾਅ ਜੀ, ਰੋਮੀ ਬੋਲ ਰਿਹਾ ਜੀ।
1: ਹਾਂਜੀ ਹਾਂਜੀ ਹਾਂਜੀ
0: ਹਾਂਜੀ ਰੋਮੀ ਜੀ, ਕੀ ਹਾਲ?
1: ਨੰਬਰ ਉਹਨਾਂ ਦਾ ਵੀ ਮੈਂ ਰੱਖ ਲਿਆ ਹੋਈ ਸੀ ਹੈ ਨਾ,
0: 910
1: ਸੀ 910 ਓਕੇ।
4: ਮੇਰੇ ਕੋਲ ਗੱਡੀ ਵੱਜ ਗਈ ਜੀ ਇੱਕ ਬੰਦੇ ਦੇ ਟੈਕਸੀ ਰੈਂਕ ਦੇ ਪਿੱਛੋਂ
1: ਜੀ
4: ਤੇ ਉਹ ਭਾਜੀ ਸਾਨੂੰ ਪਤਾ ਵੀ ਸੀਗਾ ਕਿ 9.5 ਲੱਖ ਕਿਲੋਮੀਟਰ ਗੱਡੀ ਚੱਲੀ ਹੋਈ ਸੀ ਕੈਮਰੀ ਉਹ ਮਤਲਬ ਉੱਥੇ ਖੜੇ ਹੁੰਦੇ ਸੀ ਤੇ ਗੱਲਾਂ ਕਰਦੇ ਹੁੰਦੇ ਵੀ ਹੁਣ ਨਵੀਂ ਉਹਨੇ ਆਰਡਰ ਕੀਤੀ ਹੋਈ ਹੈ ਵੀ ਨਵੀਂ ਪਾ ਦੇਣੀ ਹੈ ਗੱਡੀ ਹਨਾ ਤੇ ਐਕਸ ਟੈਕਸੀ ਤੁਹਾਨੂੰ ਪਤਾ ਕਿੰਨੇ ਕੁ ਦੀ ਵਿਕਦੀ ਆ ਤੇ ਉਹ ਭਾਜੀ ਉਹ ਬੰਦੇ ਨੇ ਨਾ ਜਿਹੜਾ ਉਹਦਾ ਉਹ ਗੱਡੀ ਦਾ ਮਾਲਕ ਸੀਗਾ ਤੇ ਜੋ ਡਿਟੇਲਾਂ ਸੀ ਡਰਾਈਵਰ ਨੇ ਇੱਕ ਦੂਜੇ ਨੂੰ ਦੇ ਤੀਆਂ ਹਨ ਤੇ ਉਹ ਆਪਣਾ ਹੀ ਦੇਸੀ ਭਾਊ ਸੀਗਾ ਉਹਦਾ ਉਹਨੇ ਭਾਜੀ ਉਹਨਾਂ ਇੰਸ਼ੋਰੈਂਸ ਦੇ ਪਾ ਤਾ ਕਲੇਮ ਜੀ ਤੇ ਮੈਂ ਭਾਜੀ ਨੂੰ ਦੱਸਤਾ ਆਪਣੇ ਐਕਸੈਸ ਜਿਹੜੀ ਪੇ ਕਰਨੀ ਸੀ ਐਕਸੈਸ ਪੇ ਹੋ ਗਈ ਠੀਕ ਹੈ ਜੀ ਓਕੇ ਭਾਜੀ ਉਹ ਤੋਂ ਬਾਅਦ ਨਾ ਮੈਂ ਸਾਲ ਡੇਢ ਸਾਲ ਬਾਅਦ ਘਰ ਮੂਵ ਕੀਤਾ ਤੇ ਨਾ ਉਹ ਭਾਜੀ ਫੋਨ ਇੰਟਰਨੈਟ ਦਾ ਕਨੈਕਸ਼ਨ ਲੈਣ ਲਈ ਫੋਨ ਕਰਾਂ ਉਹ ਮੈਨੂੰ ਕਹਿਣ ਤੇਰੇ ਨਾਲ ਤੇ ਨੀ ਹੋ ਸਕਦਾ ਤੇ ਨਾਲ ਕੋਈ ਹੈਗਾ ਉਹ ਮੇਰਾ ਫਰੈਂਡ ਸੀਗਾ ਮੈਂ ਇਹਨਾਂ ਗੱਲ ਉਹਨੇ ਉਹਨੂੰ ਦੇ ਦਿੱਤਾ ਬਿਜਲੀ ਦਾ ਕਨੈਕਸ਼ਨ ਲੈਣਾ ਬਿਜਲੀ ਦਾ ਕਨੈਕਸ਼ਨ ਲੈਣ ਲੱਗੇ ਮੈਂ ਫੋਨ ਕੀਤਾ ਉਹ ਕਹਿੰਦੇ ਤੇਰੇ ਤੇ ਨੀ ਹੋ ਸਕਦਾ ਤੇ ਫਿਰ ਮੈਨੂੰ ਥੋੜਾ ਡਾਊਟ ਹੋਇਆ ਮੈਂ ਯਾਰ ਮੈਨੂੰ ਕਿਉਂ ਨੀ ਕੋਈ ਕਨੈਕਸ਼ਨ ਮਿਲ ਰਿਹਾ
1: ਹਨਾ
4: ਫਿਰ ਮੈਨੂੰ ਕਿਸੇ ਨੇ ਤਾਂ ਸੁਜੈਸਟ ਕੀਤਾ ਭਾਜੀ ਨੇ ਵੀ ਕੋਈ ਆਪਣਾ ਵੈਡਾ ਤੋਂ ਚੈੱਕ ਕਰਾ ਤੇਰੀ ਕ੍ਰੈਡਿਟ ਹਿਸਟਰੀ ਠੀਕ ਆ
1: ਜੀ
4: ਭਾਜੀ ਮੈਂ ਉਹ ਚੈੱਕ ਕਰਾਈ ਤੇ ਮੇਰੇ ਖਾਤੇ ਵਿੱਚ $17,500 ਡੈਟ ਬੋਲੇ
1: ਓਕੇ
4: ਹਾਂਜੀ ਤੇ ਮੈਂ ਭਾਜੀ ਮੈਂ ਹੈਰਾਨ ਹੋ ਗਿਆ ਟੈਕਸੀ ਛੱਡੀ ਨੂੰ ਵੀ ਟਾਈਮ ਹੋ ਗਿਆ ਸੀ ਤੇ ਮੈਂ ਨਾ ਉੱਥੇ ਭਾਜੀ ਨੂੰ ਕੰਟੈਕਟ ਕੀਤਾ ਮੈਂ ਕਿਹਾ ਭਾਜੀ ਵੀ ਯਾਦ ਆ ਇੱਦਾਂ ਤਾਂ ਮੈਂ ਐਕਸੈਸ ਵੀ ਪੇ ਕਰਤੀ ਸੀ ਤੇ ਮੇਰੇ ਖਾਤੇ ਉਹ ਕਹਿੰਦੇ ਹਾਂ ਕੋਈ ਗੱਲ ਨੀ ਫਿਰ ਉਹਨਾਂ ਮੈਨੂੰ ਉਹਨਾਂ ਦਿੱਤਾ ਕੀ ਕਹਿੰਦੇ ਆ ਵੈਡਾ ਨਾਲ ਮੈਂ ਫੋਨ ਕੀਤਾ ਵੀ ਮੇਰਾ ਨਾ ਤੇਰੇ ਕੁਛ ਹੈ ਨੀ ਇੱਦਾਂ ਤੇ ਇੰਸ਼ੋਰੈਂਸ ਦਾ ਸੀਗਾ ਮੈਂ ਉਹ ਕਹਿੰਦੇ ਤੂੰ ਜਿਹੜੀ ਇੰਸ਼ੋਰੈਂਸ ਆ ਉਹਨਾਂ ਕੋਲ ਲੈਟਰ ਲਾ ਦੇ ਸਾਨੂੰ ਅਸੀਂ ਤੇਰਾ ਕਲੀਅਰ ਕਰ ਦਾਂਗੇ ਠੀਕ ਹੈ ਜੀ ਫਿਰ ਭਾਜੀ ਮੈਂ ਇੰਸ਼ੋਰੈਂਸ ਕੋਲ ਗਿਆ ਉਹ ਇੰਸ਼ੋਰੈਂਸ ਵਾਲਿਆਂ ਕੋਲ ਕਿਤੇ ਨਾ ਉਹ ਕਿਤੇ ਕੇਸ ਗਾਹ ਪਿਛਾ ਹੋ ਗਿਆ ਉਹਨਾਂ ਚੈੱਕ ਕਰ ਲਿਆ ਉਦੋਂ ਚੋਂ ਚੰਗੇ ਸੀਗੇ ਬੰਦੇ ਉਹ ਕਹਿੰਦੇ ਹਾਂ ਕੋਈ ਗੱਲ ਨਹੀਂ ਤੇਰੀ ਐਕਸੈਸ ਪੇ ਹੋਈ ਹੋਈ ਆ ਡੋਂਟ ਵਰੀ ਅਬਾਊਟ ਇਟ ਵੀ ਵਿਲ ਡੀਲ ਵਿਦ ਇਟ ਤੇ ਤੂੰ ਫਿਰ ਸਟ੍ਰੈਸ ਫਰੀ ਹੋ ਲਿਆ ਵੀ ਤੇਰਾ ਕਿਤੇ ਉਹ ਸਾਡੇ ਕੋਲ ਫਾਈਲ ਗਾਹ ਪਿਛਾ ਹੋਈ ਵੇ ਦੇਖੀ ਨੀ ਤੇ ਉਸ ਤੋਂ ਬਾਅਦ ਭਾਜੀ ਕੀ ਕਹਿੰਦੇ ਮੈਨੂੰ ਸਮਨ ਵੀ ਆ ਗਏ ਕੋਰਟ ਤੋਂ ਜਵਾਨ ਸਮਨ ਉੱਥੇ ਕੋਰਟ ਵੀ ਚਲੇ ਗਿਆ ਭਾਊ
1: ਓਕੇ
4: ਭਾਜੀ ਜਿਹੜੀ ਗੱਡੀ ਮਤਲਬ ਜੇ ਆਪਾਂ ਉਦਾਂ ਵੀ ਦੇਖੀਏ ਤਾਂ ਗੱਡੀ ਦਾ ਮੁੱਲ $3,000 ਸੀਗਾ ਵੱਧ ਤੋਂ ਵੱਧ
1: ਓਕੇ
4: ਉਹਨੇ ਨਾ ਨਾਰਮਲ ਟੈਕਸੀ ਗੱਡੀਆਂ ਦੀ ਲਾ ਕੇ ਨਾ ਫੋਟੋਆਂ ਵੀ ਕੈਮਰੀ ਇੰਨੇ ਮਾਡਲ ਤੇ ਬਾਹਰ ਇੰਨੇ ਦੀਆਂ ਮਿਲਦੀਆਂ ਤੇ ਇਹ ਨੀ ਦੱਸਿਆ ਜਵਾਨ ਨੇ ਵੀ ਉਹ ਚੱਲੀਆਂ 30-35,000 ਤੇ 9,50,000 ਚੱਲੀ ਹੈ
1: ਅੱਛਾ
4: ਉਹਨੇ ਲਾਇਆ ਵੀ ਕਿਉਂਕਿ ਜਾਂਦੇ ਜਾਂਦੇ ਫਿਰ ਬਣ ਹੀ ਜਾਵੇ ਗੱਲ
1: ਹਾਂਜੀ
4: ਤੇ ਚਲੋ ਕੋਰਟ ਦੇ ਸੰਮਨ ਵੀ ਆ ਗਏ ਮੈਨੂੰ ਉਹ ਸੰਮਨ ਮੈਂ ਫੇਰ ਇੰਸ਼ੋਰੈਂਸ ਨਾਲ ਗੱਲ ਕੀਤੀ ਉਹ ਕਹਿੰਦੇ ਤੂੰ ਸੰਮਨ ਸਾਨੂੰ ਦੇ ਜਾ ਸਾਡਾ ਲੋਇਰ ਚਲੋ ਭਾਜੀ ਮਤਲਬ ਫਿਰ ਮੈਂ ਉਹਨਾਂ ਨਾਲ ਗੱਲ ਕੀਤੀ ਤੇ ਇੰਸ਼ੋਰੈਂਸ ਵਾਲਿਆਂ ਨੂੰ ਦਿੱਤੀ ਤੇ ਫਿਰ ਮੈਂ ਇੰਸ਼ੋਰੈਂਸ ਦੀ ਲੈਟਰ ਉਹਨਾਂ ਨੇ ਦਿੱਤੀ ਮੈਨੂੰ ਕਿ ਵੀ ਇਹ ਇੰਸ਼ੋਰੈਂਸ ਅਸੀਂ ਇਹ ਡੀਲ ਕਰ ਰਹੇ ਹਾਂ ਤੇ ਇਹਦਾ ਕੋਈ ਲੈਣਾ ਦੇਣਾ ਨਹੀਂ ਉਹ ਮੈਂ ਵੈਡਾ ਵਾਲਿਆਂ ਨੂੰ ਦਿੱਤੀ ਤੇ ਫਿਰ ਵੈਡਾ ਵਾਲਿਆਂ ਨੇ ਮੈਨੂੰ ਕੀ ਕਹਿੰਦੇ ਆ ਮੇਰਾ ਕਲੀਅਰ ਕਰ ਦਿੱਤਾ ਕ੍ਰੈਡਿਟ ਹਿਸਟਰੀ
1: ਓਕੇ
4: ਹਾਂਜੀ ਤੋਂ ਮੈਂ ਦੱਸਾਂ ਜੀ ਕਈ ਵਾਰੀ ਇਹ ਚੀਜ਼ਾਂ ਬਹੁਤ ਗਾਂਹ ਚਲੀ ਜਾਂਦੀਆਂ ਵੀ ਸਾਨੂੰ ਇਹ ਚੀਜ਼ ਲਾਈਟਲੀ ਨਹੀਂ ਲੈਣੀ ਚਾਹੀਦੀ
1: ਜੀ
4: ਪ੍ਰੋਪਰ ਮਤਲਬ ਕਲੀਅਰ ਤੁਹਾਡਾ ਹੋਣਾ ਚਾਹੀਦਾ ਗਾਂਹ ਬਹੁਤ ਸਵੇਰੇ ਫੋਨ ਨੰਬਰ ਕੀਤਾ ਉਹ ਕਹਿੰਦਾ ਤੂੰ ਕੌਣ ਆ ਕਹਿੰਦਾ ਦੁਬਾਰਾ ਫੋਨ ਆ ਕਰੀ ਉਹਨਾਂ ਨੇ ਗੱਡੀ ਉਹਨੇ ਕਰਾ
5: ਏਦਾਂ ਹੀ
4: ਇਹ ਭਾਜੀ ਇਸ ਚੀਜ਼ ਬਹੁਤ ਕੇਅਰਫੁਲ ਰਹਿਣਾ ਚਾਹੀਦਾ ਜੀ
6: ਆਨੇ ਉਹ ਤੁਸੀਂ ਮੇਕ ਸ਼ੋਰ ਕਰ ਲਓ ਵੀ ਤੁਸੀਂ ਜੋ ਲੈ ਕੇ ਆ ਰਹੇ ਹੋ ਸਹੀ ਆ ਸੋ ਇਹ ਦੋ ਤਿੰਨ ਚੀਜ਼ਾਂ ਟਿੱਕ ਹੋਣੀਆਂ ਬਹੁਤ ਜ਼ਰੂਰੀ ਵੀ ਇੱਕ ਨਹੀਂ ਤੇ ਦੂਸਰੀ ਨਹੀਂ ਤੇ ਤੀਸਰੀ ਤੁਹਾਡੇ ਕੋਲ ਕੁਛ ਨਾ ਕੁਛ ਹੋਵੇ ਅਗਲੇ ਦਾ
5: ਅਗਲਾ ਅਕਸਰ ਕਹਿੰਦਾ ਮੇਰੇ ਕੋਲ ਤਾਂ ਡਰਾਈਵਿੰਗ ਲਾਇਸੈਂਸ ਅੱਜ ਹੈ ਹੀ ਨਹੀਂ ਆਉਂਦਾ ਫਿਰ ਕੀ
4: ਕਰੀਏ ਭਾਈ ਇੰਸ਼ੋਰੈਂਸ ਵਾਲੇ ਵੀ ਨਾ ਜਦੋਂ ਆਪਾਂ ਇੰਸ਼ੋਰੈਂਸ ਲੈਣੀ ਹੁੰਦੀ ਆ ਉਦੋਂ ਨਹੀਂ ਪੁੱਛਦੇ ਕੁਛ
5: ਹਾਂਜੀ
4: ਜਦੋਂ ਬਾਅਦ ਚ ਇਹਨਾਂ ਨੇ ਕਲੇਮ ਦੇਣਾ ਹੁੰਦਾ ਨਾ ਤਾਂ ਉਦੋਂ ਤੁਹਾਡੀਆਂ ਚੰਚਲ ਪੱਤਰੀਆਂ ਸਾਰੀਆਂ ਬੋਲਦੇ
6: ਆ ਹਾਂਜੀ ਹਾਂਜੀ ਉਦੋਂ ਨਿੱਕੀ ਜੀ ਗੱਲ ਤਾਂ ਵੀ ਉਹ ਵੱਡਾ ਬਣਾ ਲੈਂਦੇ ਕੰਮ
4: ਹਾਂਜੀ ਇਸ ਕਰਕੇ ਸਰ ਜੇ ਤੁਹਾਨੂੰ ਕੋਈ ਵੀ ਹੈਗਾ ਨਾ ਕੋਈ ਵੀ ਇਨਫੋਰਮੇਸ਼ਨ ਝੂਠੀ ਨਹੀਂ ਦੇਣੀ ਚਾਹੀਦੀ ਜੋ ਹੈ ਸੱਚ ਦੋ ਕਿਉਂਕਿ ਪਤਾ ਨਹੀਂ ਹੁੰਦਾ ਕੱਲ ਨੂੰ ਰੱਬ ਨਾ ਕਰੇ ਕਿਸੇ ਨੂੰ ਲੋੜ ਪਵੇ ਪਰ ਜਦੋਂ ਲੋੜ ਪੈਂਦੀ ਆ ਫੇਰ ਉਹ ਨਿਕਲ ਜਾ ਵੀ ਫਸਾ ਕੇ ਤਾਂ ਚੁੱਪ ਕਰਕੇ ਬਾਹਰ ਹੋ ਜਾਂਦੇ ਆ
5: ਹਾਂਜੀ ਉਹ ਅਕਸਰ ਇਹੀ ਪੁੱਛਦੇ ਆ ਵੀ ਆ ਪਿਛਲੇ 6 ਮਹੀਨੇ ਜਾਂ ਸਾਲ ਚ ਤੁਸੀਂ ਕੋਈ ਐਟ ਫਾਲਟ ਕਲੇਮ ਤਾਂ ਨਹੀਂ ਕੀਤਾ ਉੱਤੇ ਬੰਦਾ ਕਾਟਾ ਜਿਹਾ ਮਾਰ ਕੇ ਹੋ ਜਾਂਦਾ
4: ਇੰਸ਼ੋਰੈਂਸ ਵਾਲਾ ਵੀ
5: ਹਾਂਜੀ ਪਤਾ ਹਾਂ ਪਤਾ ਹੈ ਵੀ ਆਪਾਂ ਨੂੰ ਇਹਦੇ ਤੇ ਇੱਕ ਦਿਨ ਕਾਫੀ ਡਿਟੇਲ ਚ ਗੱਲ ਹੋਈ ਆ ਅਸੀਂ ਅੱਧਾ ਘੰਟਾ ਲਾਇਆ ਸੀ ਅਮਰੀਕਾ ਚ ਜਿਹੜਾ ਕੇਸ ਸਟੱਡੀ ਆ ਉਸ ਬੇਸ ਤੇ ਕੀਤਾ ਸੀ ਆਪਾਂ ਇਨਪੁਟ ਦਿੱਤਾ ਸੀ
4: ਮੈਨੂੰ ਭਾਈ ਮੈਨੂੰ ਇੱਕ ਗੱਲ ਇਹ ਲੱਗਦੀ ਹੁੰਦੀ ਕਿ ਜੋ ਆਪਾਂ ਇੰਸ਼ੋਰੈਂਸ ਲੈਣੇ ਨਾ ਉਹ ਆਪਾਂ ਨੂੰ ਪੁੱਛਦੇ ਆ ਕਿ ਤੁਹਾਡਾ ਕੋਈ ਕਲੇਮ ਤਾਂ ਨੀ ਹੈਗਾ ਵੈਦਰ ਯੂ ਆਰ ਇਨ ਫਾਲਟ ਔਰ ਨਾਟ। ਜੇ ਅਸੀਂ ਫਾਲਟ ਵਿੱਚ ਨੀ ਸੀਗੇ ਤਾਂ ਫਿਰ ਕਾਹਤੋਂ ਪੁੱਛ ਰਹੇ, ਜੇ ਅਸੀਂ ਕੋਈ ਕਲੇਮ ਕੀਤਾ ਤਾਂ
5: ਸੋਰਾ। ਰੋਮੀ ਜੀ ਦੂਜੀ ਗੱਲ ਇਹ ਆ, ਤੁਹਾਡੇ ਗਲੀ ਮੁਹੱਲੇ ਜੇ ਕੋਈ ਐਕਸੀਡੈਂਟ ਹੋਇਆ ਤੁਹਾਡੀ ਕਾਰ ਦਾ ਪ੍ਰੀਮੀਅਮ ਕਿਉਂ ਵਧਿਆ ਬਈ? ਕਿਉਂਕਿ ਤੁਹਾਡਾ ਗਲੀ ਮੁਹੱਲਾ ਜੀ ਉਹ ਹੁਣ ਹਾਈ ਰਿਸਕ ਏਰੀਆ ਬਣ ਗਿਆ ਕਿਉਂਕਿ ਉੱਥੇ ਦੋ ਐਕਸੀਡੈਂਟ ਹੋਏ ਹੋਏ ਆ
4: ਭਾਈ। ਇਹਨਾਂ ਦਾ ਚਾਰ ਚਾਰ ਜਣਾਂ ਨੂੰ ਗੱਡੀਆਂ ਚੋਰੀ ਹੋਣੀਆਂ ਕਿਉਂਕਿ ਇਹਨਾਂ ਨੂੰ ਇਹਨਾਂ ਦਾ ਮੌਕਾ ਮਿਲ ਗਿਆ ਵਧਾਉਣ ਦਾ
5: ਇਦਾਂ ਹੀ।
1: ਥੈਂਕ ਯੂ
4: ਭਾਈ, ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ। ਇੱਕ ਆਪਾਂ ਬ੍ਰੇਕ ਲੈ ਕੇ ਤੇ ਫਿਰ ਵਾਪਸੀ ਕਰਦੇ ਹਾਂ ਜੀ ਰੇਡੀਓ। ਹਾਂਜੀ, 1674 AM।

0: ब्रोकर्स अपनी इंश्योरेंस से हर लोड ले। याद रखो बस अमरिंदर गिद्दा, कॉल 0491-999-555। ਸ਼ਰਤਾਂ ਲਾਗੂ।
1: ਸਮਿਥਸ ਲੇਨ ਬਾਈ ਮੋਵੈਕ ਵਿੱਚ ਆਪਣੇ ਭਵਿੱਖ ਦੀ ਸ਼ੁਰੂਆਤ ਕਰੋ। ਹੁਣੇ ਕਦਮ ਚੁੱਕੋ ਅਤੇ ਸਮਿਥਸ ਲੇਨ ਦੇ ਚੁਣੇ ਹੋਏ ਲੋਟਸ ਤੇ ਸੀਮਿਤ ਸਮੇਂ ਲਈ ਮਿਲਣ ਵਾਲੇ$30,000 ਤੱਕ ਦੀ ਲੈਂਡ ਰਿਬੇਟ ਦਾ ਫਾਇਦਾ ਲਵੋ। ਚੁਣਵੇਂ ਯੋਗ ਲੋਟਸ ਤੇ ਹਾਊਸ ਐਂਡ ਲੈਂਡ ਪੈਕੇਜ ਅਜਿਹੇ ਮੌਕੇ ਜ਼ਿਆਦਾ ਦੇਰ ਨਹੀਂ ਰਹਿੰਦੇ। ਹੋਰ ਜਾਣਕਾਰੀ ਲਈ ਅੱਜ ਹੀ smithslane.mirvac.com ਤੇ ਜਾਓ। ਨਿਯਮ ਸ਼ਰਤਾਂ ਅਤੇ ਯੋਗਤਾ ਦੇ ਮਾਪਦੰਡ ਲਾਗੂ ਹਨ। ਆਫਰ 15 ਸਤੰਬਰ 2026 ਨੂੰ ਖਤਮ ਹੈ।
2: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ ਹਾਂਜੀ ਰੇਡੀਓ

ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ, ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਂ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲੂਸ਼ਨਸ.com.au ਤੇ ਜਾਓ, ਆਓ ਤੁਹਾਡਾ ਕੋਈ ਹੱਲ ਕਰੀਏ।

0: ਰੇਡੀਓ ਹਾਂਜੀ 1674 ਵਾਂ ਪ੍ਰੋਗਰਾਮ ਹਾਂਜੀ ਮੈਲਬਨ ਤੇ ਅਗਲੇ ਹਿੱਸੇ 'ਚ ਤੁਹਾਡਾ ਸਵਾਗਤ ਕਰਦੇ ਹਾਂ। ਗੱਲਾਂ ਬਾਤਾਂ ਸਾਡੀਆਂ ਅੱਜ ਚੱਲ ਰਹੀਆਂ ਸੀ ਕਿ ਸੜਕ ਦੇ ਉੱਤੇ ਜੇਕਰ ਕੋਈ ਹਾਦਸਾ ਵਾਪਰ ਜਾਂਦਾ ਅਤੇ ਉਸ ਸੜਕੀ ਹਾਦਸੇ ਤੋਂ ਬਾਅਦ ਆਪਾਂ ਕੀ ਕਰਨਾ ਹੁੰਦਾ ਵਾ ਅਤੇ ਕੀ ਆਪਾਂ ਨਹੀਂ ਕਰਨਾ ਹੁੰਦਾ, ਕਿਹੜੀਆਂ ਚੀਜ਼ਾਂ ਦਾ ਧਿਆਨ ਖਾਸ ਰੱਖਣਾ ਹੁੰਦਾ ਅਤੇ ਕਿਹੜੀਆਂ ਚੀਜ਼ਾਂ ਨੂੰ ਉਸ ਸਮੇਂ ਦੇ ਉੱਤੇ ਬਹੁਤੀ ਤਵੱਜੋ ਨਹੀਂ ਦੇਣੀ ਹੁੰਦੀ। ਸੋ ਇਸ ਬਾਬਤ ਗੱਲਬਾਤ ਸਾਡੀ ਚੱਲ ਰਹੀ ਸੀ ਅਤੇ ਜਿੱਦਾਂ ਆਪਾਂ ਪ੍ਰੋਗਰਾਮ ਦੇ ਪਹਿਲੇ ਹਿੱਸੇ ਦੇ ਵਿੱਚ ਤੁਹਾਡੇ ਨਾਲ ਗੱਲ ਕੀਤੀ ਸੀ ਕਿ ਇੱਥੇ ਆਪਾਂ ਪੁਲਿਸ ਦੇ ਨਜ਼ਰੀਏ ਤੋਂ ਵੀ ਵੇਖਾਂਗੇ ਕਿ ਪੁਲਿਸ ਕੀ ਕਹਿੰਦੀ ਹੈ ਇਸ ਮਸਲੇ ਦੇ ਵਿੱਚ, ਪੁਲਿਸ ਦੇ ਵੱਲੋਂ ਕਿਹੜੀਆਂ ਕਿਹੜੀਆਂ ਜਾਣਕਾਰੀਆਂ ਨੇ, ਇਹ ਵੀ ਥੋੜ੍ਹਾ ਜਿਹਾ ਧਿਆਨ ਦਿਓ। ਸਾਡੇ ਨਾਲ ਇਸ ਟਾਈਮ ਫੋਨ ਲਾਈਨ ਦੇ ਉੱਤੇ ਸਾਡੇ ਨਾਲ ਮੌਜੂਦ ਨੇ ਹਰਪ੍ਰੀਤ ਵਿਰਦੀ ਜੀ ਅਤੇ ਉਹਨਾਂ ਦੇ ਕੋਲੋਂ ਆਪਾਂ ਇਹ ਜਾਣਾਂਗੇ ਇਸ ਮਸਲੇ ਦੇ ਉੱਤੇ, ਅਤੇ ਨਾਲ ਨੇ ਮੇਰੇ ਡਾਕਟਰ ਪ੍ਰੀਤਿੰਦਰ ਗਰੇਵਾਲ
1: ਜੀ। ਬੜੀ ਮਿਹਰਬਾਨੀ ਰਣਜੋਤ, ਅਤੇ ਕਾਫੀ ਸਾਰੀਆਂ ਗੱਲਾਂ ਆਪਾਂ ਕੀਤੀਆਂ ਨੇ ਅਤੇ ਕਿਸ ਕਿਸਮ ਨਾਲ ਆਪਾਂ ਇਸ ਸਿਚੁਏਸ਼ਨ ਨੂੰ ਡੀਲ ਕਰ ਸਕਦੇ ਹਾਂ, ਖਾਸ ਤੌਰ 'ਤੇ ਉਦੋਂ ਜਦ ਘਬਰਾਏ ਹੁੰਦੇ ਹਾਂ ਅਤੇ ਕੁਛ ਸੋਚਦਾ ਨਹੀਂ, ਅਤੇ ਉਸ ਲਿਹਾਜ਼ ਨਾਲ ਇਹ ਬਹੁਤ ਜ਼ਰੂਰੀ ਹੋ ਜਾਂਦਾ ਇਸ ਟੋਪਿਕ 'ਤੇ ਗੱਲ ਕਰਨਾ, ਕਿਉਂਕਿ ਅਵੇਸਲੇ ਨਹੀਂ ਰਿਹਾ ਜਾ ਸਕਦਾ। ਜਿਵੇਂ ਇੰਸ਼ੋਰੈਂਸ ਦੀ ਗੱਲ ਕੀਤੀ ਆ, ਬਿਹੇਵੀਅਰ ਦੀ ਗੱਲ ਕੀਤੀ ਆ, ਅਤੇ ਉਸ ਮੌਕੇ ਬਾਰ ਬਾਰ ਇੱਕ ਚੀਜ਼ ਜਿਹੜੀ ਆਉਂਦੀ ਆ ਸਾਡੇ ਧਿਆਨ 'ਚ, ਇੱਕ ਐਂਬੂਲੈਂਸ ਇੱਕ ਪੁਲਿਸ, ਅਤੇ ਵਿਰਦੀ ਸਾਹਿਬ ਇਸ ਵੇਲੇ ਟੈਲੀਫੋਨ ਲਾਈਨ 'ਤੇ ਸਾਡੇ ਨਾਲ ਬਣੇ ਹੋਏ ਨੇ, ਆਪਾਂ ਇਸ ਸਿਲਸਿਲੇ 'ਚ ਉਹਨਾਂ ਨਾਲ ਵੀ ਸਾਂਝ ਪਾਉਂਦੇ ਹਾਂ।
0: ਜੀ ਭਾਈ, ਤੁਸੀਂ ਆਨ ਏਅਰ ਹੋ, ਸਵਾਗਤ ਤੁਹਾਡਾ ਰੇਡੀਓ ਹਾਂਜੀ ਤੇ।
2: ਥੈਂਕ ਯੂ ਰਣਜੋਤ ਜੀ, ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ
0: ਜੀ। ਸਤਿ ਸ਼੍ਰੀ ਅਕਾਲ ਭਾਈ। ਗੱਲਬਾਤ ਆਪਾਂ ਅੱਜ ਕਰ ਰਹੇ ਹਾਂ ਕਿ ਕੋਈ ਸੜਕੀ ਹਾਦਸਾ ਜਦੋਂ ਵਾਪਰ ਜਾਂਦਾ ਅਤੇ ਬੜੀਆਂ ਸਾਰੀਆਂ ਆਪਾਂ ਕਿਸੇ ਵੇਲੇ ਗਲਤੀਆਂ ਵੀ ਕਰ ਜਾਂਦੇ ਹਾਂ, ਜੇ ਗਲਤੀਆਂ ਵੀ ਨਹੀਂ ਤਾਂ ਕਿਸੇ ਨੂੰ ਕੋਈ ਕਿਤੇ ਲੋੜ ਰੱਬ ਨਾ ਕਰੇ ਕੋਈ ਪੈ ਜਾਵੇ ਤਾਂ ਫਿਰ ਉਹਨੇ ਕੀ ਕਰਨਾ ਹੁੰਦਾ ਵਾ, ਅਤੇ ਪੁਲਿਸ ਉਸ ਨੂੰ ਕਿਹੜੇ ਨਜ਼ਰੀਏ ਨਾਲ ਵੇਖਦੀ ਹੈ, ਕਿਹੜੀਆਂ ਕਿਹੜੀਆਂ ਆਮ ਗਲਤੀਆਂ ਲੋਕ ਕਰਦੇ ਨੇ, ਸਾਨੂੰ ਇਹ ਕਿ ਭਾਈਚਾਰੇ ਨੂੰ ਥੋੜ੍ਹੀ ਤੁਹਾਡੇ ਕੋਲੋਂ ਜਾਣਕਾਰੀ ਦਵਾ ਦਈਏ।
2: ਬਿਲਕੁਲ ਭਾਜੀ, ਮੇਨਲੀ ਜਦੋਂ ਐਕਸੀਡੈਂਟ ਹੁੰਦਾ ਨਾ, ਸਭ ਤੋਂ ਪਹਿਲਾ ਕੰਮ ਤਾਂ ਇਹ ਆ ਕਿ ਆਪਾਂ ਉੱਥੋਂ ਜਾਣਾ ਨਹੀਂ, ਭੱਜਣਾ ਨਹੀਂ
0: ਜੀ,
2: ਉੱਥੇ ਰੁਕਣਾ ਆ, ਰੁਕ ਕੇ ਜੋ ਅਸਿਸਟੈਂਸ ਜਿਹੜੀ ਵੀ ਪਾਰਟੀ ਨੂੰ ਚਾਹੀਦੀ ਹੋਵੇ ਉਸ ਹਿਸਾਬ ਨਾਲ ਉਹ ਦੇਣੀ ਹੈ
0: ਜੀ।
2: ਐਕਟ ਲਾ ਜਿਹੜਾ ਇਹ ਕਹਿੰਦਾ ਵੀ ਯੂ ਮਸਟ ਸਟਾਪ ਐਂਡ ਰੈਂਡਰ ਅਸਿਸਟੈਂਸ ਟੂ ਦ ਪਰਸਨ ਇਨ ਨੀਡ
0: ਜੀ।
2: ਸੋ ਸਭ ਤੋਂ ਪਹਿਲੀ ਸਾਡੀ ਜਿਹੜੀ ਓਬਲੀਗੇਸ਼ਨ ਆ ਉਹ ਇਹ ਆ
0: ਜੀ। ਸੋ ਇਹਦੇ ਵਿੱਚ ਭਾਈ ਜਿਹੜਾ ਜ਼ਿਆਦਾਤਰ ਹਾਂਜੀ ਲੋਕਾਂ ਦਾ ਨਾ ਇੱਕ ਜ਼ਿਆਦਾਤਰ ਇਹ ਸਵਾਲ ਆਉਂਦਾ ਵਾ ਵੀ ਅਸੀਂ ਨਾ ਉੱਥੇ ਪੁਲਿਸ ਸੱਦੀ ਸੀ, ਐਕਸੀਡੈਂਟ ਹੋਇਆ ਸੀ, ਅਗਲਾ ਮੈਨੂੰ ਇੱਦਾਂ ਬੋਲਣ ਡਿਆ ਸੀ, ਆਹ ਕਰਨ ਡਿਆ ਸੀ, ਅਤੇ ਪੁਲਿਸ ਆਈ ਅਤੇ ਪੁਲਿਸ ਨੇ ਕਿਹਾ ਵੀ ਸਾਡਾ ਤੁਹਾਡੇ ਕੋਲ ਇੰਸ਼ੋਰੈਂਸ ਹੈਗੀ ਆ, ਮੈਂ ਕਿਹਾ ਵੀ ਹੈਗੀ ਆ ਨਹੀਂ ਹੈਗੀ, ਅਤੇ ਪੁਲਿਸ ਉੱਥੋਂ ਚੱਲ ਗਈ। ਲੋਕ ਇੱਦਾਂ ਦਾ ਰੋਸ ਜਿਤਾਉਂਦੇ ਆ
2: ਹਾਂਜੀ। ਹੁਣ ਜਦੋਂ ਇੱਕ ਵਾਰੀ ਕਹਿੰਦੇ ਹੁੰਦੇ ਨਾ ਵੀ ਐਕਸੀਡੈਂਟ ਹੋਇਆ ਅਤੇ ਹੀਟ ਆਫ ਦਾ ਮੂਮੈਂਟ ਦੇ ਵਿੱਚ ਬਹੁਤ ਲੋਕੀ ਜਿਹੜੇ ਡਿਫਰੈਂਟ ਰਿਐਕਟ ਕਰਦੇ ਨੇ, ਠੀਕ ਹੈ, ਕੋਈ ਉਹਨੂੰ ਬੜਾ ਈਜ਼ੀਲੀ ਹੈਂਡਲ ਕਰ ਲਏਗਾ, ਕੋਈ ਥੋੜ੍ਹਾ ਜਿਹਾ ਗਾਲੀ ਗਲੋਚ ਕਰਨ ਲੱਗ ਪੈਂਦਾ ਵੀ ਹਾਂ ਵੀ ਹਾਊ ਡਿਡ ਯੂ ਡੂ ਦਿਸ,
0: ਠੀਕ
2: ਹੈ। ਅਨਲੈਸ ਸਮਨ ਥ੍ਰੈਟਨਸ ਯੂ ਫਿਜ਼ੀਕਲੀ ਔਰ ਵਰਬਲੀ ਡਾਇਰੈਕਟ ਥ੍ਰੈਟ ਟੂਵਰਡਸ ਯੂ, ਦੈਨ ਪੁਲਿਸ ਵੋਂਟ ਡੂ ਐਨੀਥਿੰਗ, ਠੀਕ ਹੈ। ਅਤੇ ਜੇ ਤੁਹਾਡਾ ਥ੍ਰੈਟ ਡਾਇਰੈਕਟ ਤੁਹਾਨੂੰ ਥ੍ਰੈਟ ਕੀਤਾ ਵੀ ਹਾਂ ਵੀ ਮੈਂ ਤੁਹਾਨੂੰ ਮਾਰੂੰਗਾ ਜਾਂ ਕੁਛ ਕਰਾਂਗਾ, ਦੈਨ ਪੁਲਿਸ ਵਿਲ ਡੈਫੀਨੇਟਲੀ ਐਕਟ ਔਨ ਇਟ
0: ਜੀ। ਸੋ ਅਦਰਵਾਈਜ਼ ਫਿਰ ਉਹ ਇੰਸ਼ੋਰੈਂਸ ਹੀ ਆ ਵੀ ਉਹਦੇ ਨਾਲ ਹੀ ਉਹਨਾਂ ਨੇ ਡੀਲ ਕਰਨਾ, ਪੁਲਿਸ ਤਾਂ ਉਹਦੇ ਵਿੱਚ ਨਹੀਂ ਤਾਂ ਕੋਈ ਉਹ ਨਹੀਂ
2: ਹਾਂਜੀ।
0: ਅਤੇ ਇਸ ਤੋਂ ਇਲਾਵਾ ਵੀ ਕੋਈ ਇੱਦਾਂ ਦੇ ਸਰਕਮਸਟਾਂਸਿਸ ਨੇ ਜਿਹਦੇ ਵਿੱਚ ਪੁਲਿਸ ਦੀ ਇਨਵੋਲਵਮੈਂਟ ਹੋਣੀ ਚਾਹੀਦੀ ਹੈ ਜਾਂ ਬੰਦਾ ਕਾਲ ਕਰ ਸਕਦਾ?
2: ਕਾਲ ਤੁਸੀਂ ਪੁਲਿਸ ਨੂੰ ਸਿਰਫ ਉਦੋਂ ਕਰਨੀ ਆ ਜੇ ਤੁਹਾਡਾ ਐਕਸੀਡੈਂਟ ਹੋਇਆ ਤੇ ਕਿਸੇ ਵੀ ਪਾਰਟੀ ਨੂੰ ਇੰਜਰੀ ਆ ਜਾਂ ਟ੍ਰੈਫਿਕ ਹੈਜ਼ਰਡ ਆ ਤੁਹਾਡਾ ਵਹੀਕਲ ਜਾਂ ਕਿਸੇ ਹੋਰ ਦਾ ਵੀ, ਤੇ ਉੱਤੇ ਪੁਲਿਸ ਅਟੈਂਡ ਕਰੇਗੀ। ਜਦੋਂ ਤੁਸੀਂ ਕਾਲ ਵੀ ਕਰੋਗੇ ਪੁਲਿਸ ਤੁਹਾਨੂੰ ਇਹੀ ਪੁੱਛੇਗੀ ਜਿਹੜਾ ਕਾਲ ਟੇਕਰਸ ਆ ਕਿ ਇਸ ਦੇਰ ਐਨੀ ਇੰਜਰੀਜ ਔਰ ਇਸ ਦੇਰ ਆ ਟ੍ਰੈਫਿਕ ਹੈਜ਼ਰਡ।
1: ਅੱਛਾ, ਇਹਦੇ ਚੋਂ ਇੱਕ ਹੋਰ ਸਵਾਲ ਨਿਕਲਦਾ ਜੀ,
2: ਟ੍ਰੈਫਿਕ ਹੈਜ਼ਰਡ ਨਹੀਂ ਆ ਹਾਂਜੀ,
1: ਜਿਵੇਂ ਮੰਨ ਲਓ ਹੁਣ ਕਾਰ ਪਾਰਕ 'ਚ ਆ ਅਤੇ ਮਤਲਬ ਆਪਸ 'ਚ ਗੱਡੀਆਂ ਦੋ ਨਾ ਭਿੜ ਗਈਆਂ ਜਾਂ ਘਸ ਗਈਆਂ ਕਹਿ ਲਓ, ਅਤੇ ਇਹ ਬੰਦਾ ਦੂਜੇ ਬੰਦੇ ਤੋਂ ਮੰਗ ਰਿਹਾ ਵੀ ਤੂੰ ਆਪਦੀਆਂ ਡਰਾਈਵਿੰਗ ਦੀਆਂ ਡੀਟੇਲਸ ਦੇ, ਉਹ ਕਹਿੰਦਾ ਮੈਂ ਤਾਂ ਨਹੀਂ ਦਿੰਦਾ, ਤੂੰ ਕਰ ਲਾ ਜੋ ਕਰਨਾ, ਲਾ ਲਾ ਜ਼ੋਰ ਜਿਹੜਾ ਲੱਗਦਾ, ਉਸ ਹਾਲਾਤ 'ਚ ਤਾਂ ਫਿਰ ਇਹ ਬਣਦਾ ਨਹੀਂ ਕਿਉਂਕਿ ਉਹ ਟ੍ਰੈਫਿਕ ਨੂੰ ਹੈਜ਼ਰਡ ਨਹੀਂ ਆ ਅਤੇ ਆਪਸ 'ਚ ਉਹਨਾਂ ਦਾ ਉਹਨੇ ਕੋਈ ਇੱਦਾਂ ਥ੍ਰੈਟਨ ਵੀ ਨਹੀਂ ਕੀਤਾ, ਤਾਂ ਉਸ ਲਿਹਾਜ਼ ਨਾਲ ਫਿਰ ਠੰਡੇ ਵਾਸਤੇ ਹੌਲੀ ਕਿਤੇ ਮੂੰਹ ਜਿਹਾ ਬਣਾ ਕੇ ਘਰ ਨੂੰ ਹੀ ਆਇਆ ਜਾ ਸਕਦਾ?
2: ਨਹੀਂ ਨਹੀਂ ਨਹੀਂ, ਉਹ ਮੂੰਹ ਬਣਾ ਕੇ ਘਰ ਨੂੰ ਨਹੀਂ ਆਉਣਾ, ਆਪਾਂ ਦੂਜੀ ਗੱਡੀ ਦੀਆਂ ਰਜਿਸਟ੍ਰੇਸ਼ਨ ਡੀਟੇਲਸ ਲੈਣੀਆਂ ਨੇ
1: ਜਾਂ ਫੋਟੋ ਖਿੱਚ ਲਈ ਜੋ ਜੋ
2: ਦੇ ਸਕਦਾ
1: ਵਾਈਪਰ ਦੇ
2: ਥੱਲੇ ਉਹਨਾਂ ਦੀ ਕਾਰ ਦੀ
1: ਵਿਨ ਨੰਬਰ ਵੀ ਹੈਗਾ
2: ਹਾਂਜੀ ਹਾਂਜੀ ਉਹਦੀ ਕਾਰ ਦੀ ਫੋਟੋ ਖਿੱਚ ਲਓ ਖਿੱਚ ਕੇ ਤੇ ਫਿਰ ਤੁਸੀਂ ਪੁਲਿਸ ਸਟੇਸ਼ਨ ਅਟੈਂਡ ਕਰੋ
1: ਜੀ
2: ਔਰ ਕਰਕੇ ਉਹਦੀ ਰਿਪੋਰਟ ਲੌਜ ਕਰੋ
0: ਠੀਕ ਹੋ ਗਿਆ ਕਿ ਇਹ ਬੰਦਾ
2: ਉਹ ਇਨਵੈਸਟੀਗੇਟ ਕਰੇਗੀ ਐਗਜ਼ੈਕਟਲੀ ਪੁਲਿਸ ਫਿਰ ਦੇਖੇਗੀ ਜਿਹੜੇ ਕੈਮਰੇ ਉੱਥੇ ਹੈਗੇ ਆ ਸ਼ੋਪਿੰਗ ਸੈਂਟਰ ਕਾਰ ਪਾਰਕ ਦੇ ਵਿੱਚ ਜੇ ਉਹਨਾਂ ਦੇ ਵਿੱਚ ਕੁਛ ਆਉਂਦਾ ਆ ਜਾਂ ਨਹੀਂ ਆਉਂਦਾ ਫਿਰ ਉਹ ਕੰਟੈਕਟ ਕਰੇਗੀ ਜਿਹੜਾ ਓਨਰ ਆ ਉਹਦਾ ਵਹੀਕਲ ਦਾ ਉਹਨੂੰ ਕਹੇਗੀ ਕਿ ਹਾਂ ਵੀ ਹੂ ਵਾਸ ਦ ਡਰਾਈਵਰ ਐਟ ਦੈਟ ਟਾਈਮ ਤੇ ਉਹਦੇ ਨਾਲ ਗੱਲਬਾਤ ਕਰਕੇ ਦੈਨ ਦੇ ਵਿਲ ਗੈਟ ਟੂ ਅ ਰੈਜ਼ੋਲੂਸ਼ਨ
0: ਤੇ ਇੱਕ ਜਿੱਦਾਂ ਅੱਜ ਕੱਲ੍ਹ ਬਹੁਤ ਇਹ ਵੀ ਸਮੱਸਿਆ ਆ ਰਹੀ ਹੈ ਲੋਕਾਂ ਦੇ ਮਨ ਦੇ ਵਿੱਚ ਇਹ ਵੀ ਸੰਕੇ ਹੁੰਦੇ ਆ ਵੀ ਪਤਾ ਨਹੀਂ ਗੱਡੀ ਖਰੇ ਚੋਰੀ ਦੀ ਨਾ ਹੋਵੇ ਜਾਂ ਫਿਰ ਮੰਨ ਲਓ ਜੇ ਨਿਕਲ ਹੀ ਆਉਂਦੀ ਹੈ ਚੋਰੀ ਦੀ ਤੇ ਉਸ ਸੰਬੰਧ ਦੇ ਵਿੱਚ ਫਿਰ ਕੀ ਕੀਤਾ ਜਾਵੇ ਮੰਨ ਲਓ ਨੰਬਰ ਪਲੇਟ ਮੈਚ ਨਹੀਂ ਕਰਦੀ
2: ਹਾਂਜੀ ਉਹਦੇ ਵਿੱਚ ਫਿਰ ਕੋਈ ਇੰਨਾ ਇਨਵੈਸਟੀਗੇਸ਼ਨ ਪੁਲਿਸ ਵੱਲੋਂ ਨਹੀਂ ਹੁੰਦੀ ਹਾਂ ਇਹ ਜ਼ਰੂਰ ਹੁੰਦਾ ਕਿ ਜੇ ਕਹਿ ਲਓ ਕਿ ਤੁਸੀਂ ਔਨ ਰੋਡ ਤੁਹਾਡਾ ਇੱਕ ਚੋਰੀ ਦੀ ਗੱਡੀ ਦੇ ਨਾਲ ਐਕਸੀਡੈਂਟ ਹੋ ਗਿਆ
0: ਜੀ
2: ਠੀਕ ਹੈ ਤੇ ਉਹ ਫਿਰ ਜਿਹੜਾ ਜਦੋਂ ਪੁਲਿਸ ਇਨਵੋਲਵ ਹੁੰਦੀ ਹੈ ਉਹਦੇ ਵਿੱਚ ਫਿਰ ਪੁਲਿਸ ਤੁਹਾਡਾ ਜਿਹੜੀ ਟਿਸ ਰਿਪੋਰਟ ਕਰਦੀ ਹੈ
0: ਠੀਕ ਹੈ
2: ਤੇ ਉਹ ਜਿਹੜੀ ਰਿਪੋਰਟ ਨੰਬਰ ਆ ਉਹ ਤੁਹਾਨੂੰ ਪੁਲਿਸ ਦੇਏਗੀ ਉਹ ਰਿਪੋਰਟ ਨੰਬਰ ਤੁਸੀਂ ਜਿਹੜਾ ਹੈ ਉਹ ਆਪਣੀ ਇੰਸ਼ੋਰੈਂਸ ਨੂੰ ਦੇਣਾ ਦੈਨ ਇੰਸ਼ੋਰੈਂਸ ਡੀਲ ਵਿਦ ਦ ਸਟੇਟ
0: ਓਕੇ ਅੱਛਾ ਇੱਕ ਹੋਰ ਸਿਨੈਰੀਓ ਆ ਜੇ ਮੰਨ ਲਓ ਤੁਸੀਂ ਤੁਹਾਡਾ ਐਕਸੀਡੈਂਟ ਹੋਇਆ ਵਾ ਤੇ ਤੁਹਾਨੂੰ ਇਹ ਪ੍ਰਤੀਤ ਹੁੰਦਾ ਵੀ ਇਹ ਤੇ ਬੰਦਾ ਨਸ਼ੇ ਦੇ ਵਿੱਚ ਟੋਲ ਲਿਆ ਦੇਖੋ ਤੇ ਜਿਹੜੇ ਤਰੀਕੇ ਨਾਲ ਬਿਹੇਵ ਕਰ ਰਿਹਾ ਜਾਂ ਮੂੰਹ 'ਚੋਂ ਸਮੈਲ ਆ ਰਹੀ ਆ ਜਾਂ ਐਕਟ ਕਰ ਰਿਹਾ ਤੇ ਉਸ ਕੀ ਉਸ ਸੰਬੰਧ ਦੇ ਵਿੱਚ ਪੁਲਿਸ ਦੀ ਇਨਵੋਲਵਮੈਂਟ ਹੋ ਸਕਦੀ ਹੈ ਜਾਂ ਕਾਲ ਹੋ ਸਕਦੀ
2: ਬਿਲਕੁਲ ਬਿਲਕੁਲ ਹੋ ਸਕਦੀ
1: ਤੇ ਪੁਲਿਸ ਕੋ ਉਸ ਵੇਲੇ ਕੁਛ ਹੁੰਦਾ ਬ੍ਰੈਥ ਟੈਸਟ ਕਰਨ ਦਾ ਸਿਸਟਮ ਜਾਂ ਕੋਈ ਉਹਦੇ ਸਲਾਈਵਾ ਚੈੱਕ ਕਰਨ ਦਾ ਜੇ ਕੋਈ ਪੁਲਿਸ ਪਾਰਟੀ ਅਟੈਂਡ ਕਰ ਰਹੀ ਹੈ
2: ਹਾਂਜੀ ਬ੍ਰੈਥ ਟੈਸਟਿੰਗ ਹੋਏਗੀ ਉਸ ਵੇਲੇ ਜੇ ਤਾਂ ਜਿਹੜਾ ਲੋਕਲ ਯੂਨੀਫਾਰਮ ਯੂਨਿਟ ਆ ਰਿਹਾ ਤਾਂ ਉਹਦੇ ਵਿੱਚ ਸਿਰਫ ਬ੍ਰੈਥ ਟੈਸਟ ਕਰਨਗੇ ਤੇ ਉਹਦੀ ਅਸੈਸਮੈਂਟ ਕਰਨਗੇ ਵੀ ਜੇ ਬ੍ਰੈਥ ਟੈਸਟ ਨੈਗੇਟਿਵ ਆਉਂਦਾ ਆ ਤਾਂ ਫਿਰ ਉਹਦੀ ਅਸੈਸਮੈਂਟ ਹੋਏਗੀ ਕਿ ਇਹ ਹੋਰ ਕਿਸੇ ਡਰੱਗ ਨਾਲ ਅਫੈਕਟਡ ਤਾਂ ਨਹੀਂ ਹੈਗਾ
1: ਇਰੈਟਿਕ ਬਿਹੇਵੀਅਰ
2: ਜੇ ਉਹਨਾਂ ਨੂੰ ਲੱਗੇਗਾ ਜੇ ਇਫ ਦੇ ਫਾਰਮ ਐਨ ਓਪੀਨੀਅਨ ਦੈਟ ਦਿਸ ਪਰਸਨ ਇਜ਼ ਅਫੈਕਟਡ ਵਿਦ ਐਨੀ ਡਰੱਗ ਦੈਨ ਵੀ ਗੋ ਫਾਰ ਦਾ ਇੰਪੇਅਰਡ ਅਸੈਸਮੈਂਟ ਤੇ ਉਹ ਅਸੈਸਮੈਂਟ ਹੋਣ ਉਹਦੇ ਉਹ ਅਸੈਸਮੈਂਟ ਕਰਕੇ ਆਪਾਂ ਫਿਰ ਉਹਨੂੰ ਬਲੱਡ ਟੈਸਟ ਲਈ ਜਾਈਦਾ
0: ਵੈਸੇ ਤੁਹਾਡੇ ਜੇ ਤਜਰਬੇ ਤੋਂ ਵੇਖੀਏ ਲੰਮਾ ਸਮਾਂ ਹੋ ਗਿਆ ਤੁਹਾਨੂੰ ਵੀ ਵਿਕਟੋਰੀਆ ਪੁਲਿਸ ਦੇ ਵਿੱਚ ਸੇਵਾਵਾਂ ਨਿਭਾਉਂਦਿਆਂ ਕਿ ਜ਼ਿਆਦਾਤਰ ਸਮੱਸਿਆ ਆਉਂਦੀ ਕੀ ਆ ਓਵਰਆਲ ਲੋਕਾਂ ਨੂੰ ਇਸ ਹੋ ਜੇ ਮਸਲਿਆਂ ਦੇ ਵਿੱਚ
2: ਸਭ ਤੋਂ ਵੱਡੀ ਭਾਜੀ ਪ੍ਰੋਬਲਮ ਇਹ ਆ ਕਿ ਬੰਦੇ ਸਾਡੇ ਜਿੰਨੀ ਵੀ ਕਹਿ ਲਓ ਵੀ ਇਕੱਲੀ ਆਪਣੀ ਇੰਡੀਅਨ ਕਮਿਊਨਿਟੀ ਨਹੀਂ ਬਹੁਤੀ ਕਮਿਊਨਿਟੀ ਨੂੰ ਇਹ ਨਹੀਂ ਪਤਾ ਕਿ ਐਕਸੀਡੈਂਟ ਹੋਵੇ ਤਾਂ ਅਸੀਂ ਦੇਣਾ ਕੀ ਆ ਇੱਕ ਦੂਜੇ ਨੂੰ
0: ਜੀ
2: ਠੀਕ ਹੈ ਜੀ ਲਾਅ ਇਹ ਕਹਿੰਦਾ ਕਿ ਯੂ ਮਸਟ ਪ੍ਰੋਵਾਈਡ ਯੋਰ ਨੇਮ ਯੋਰ ਐਡਰੈਸ ਐਂਡ ਯੋਰ ਵਹੀਕਲ ਰਜਿਸਟ੍ਰੇਸ਼ਨ ਠੀਕ ਆ ਤੁਹਾਨੂੰ ਆਪਣਾ ਫੋਨ ਨੰਬਰ ਵੀ ਦੇਣ ਦੀ ਲੋੜ ਨਹੀਂ ਆ ਤੁਹਾਨੂੰ ਆਪਣਾ ਲਾਇਸੈਂਸ ਨੰਬਰ ਵੀ ਦੇਣ ਦੀ ਲੋੜ ਨਹੀਂ ਹੈਗੀ ਠੀਕ ਹੈ ਜੀ ਇਫ ਯੂ ਆਰ ਨੋਟ ਅ ਰਜਿਸਟਰਡ ਓਨਰ ਆਫ ਦ ਵਹੀਕਲ ਦੈਨ ਯੂ ਮਸਟ ਪ੍ਰੋਵਾਈਡ ਦ ਰਜਿਸਟਰਡ ਓਨਰ ਡੀਟੇਲਸ ਟੂ
0: ਓਕੇ
1: ਵਧੀਆ ਹੋ ਗਿਆ ਕਿਉਂਕਿ ਸਾਨੂੰ ਭੁਲੇਖਾ ਸਾਰਿਆਂ ਨੂੰ ਇਹ ਹੁੰਦਾ ਵੀ ਡਰਾਈਵਿੰਗ ਲਾਇਸੈਂਸ ਜੇ ਦਿੱਤਾ ਨਹੀਂ ਤਾਂ ਪਤਾ ਨਹੀਂ ਕਿਆ ਗੁਨਾਹ ਹੋ ਗਿਆ ਜਾਂ ਕੀ ਹੋ ਗਿਆ
2: ਨਹੀਂ ਯੂ ਡੋਂਟ ਹੈਵ ਟੂ ਗੈਟ ਦ ਲਾਇਸੈਂਸ ਤੁਹਾਨੂੰ ਸਿਰਫ ਨਾਮ ਐਡਰੈਸ ਤੇ ਕਾਰ ਦੀ ਰਜਿਸਟ੍ਰੇਸ਼ਨ ਇਹ ਤਿੰਨ ਚੀਜ਼ਾਂ ਜ਼ਰੂਰੀ ਹੈ
1: ਪਰ
2: ਜੇ ਦੋਨੋਂ ਪਾਰਟੀ ਅਗਰੀ ਕਰਦੀਆਂ ਕਿ ਫੋਨ ਨੰਬਰ ਜਾਂ ਲਾਇਸੈਂਸ ਨੰਬਰ ਐਕਸਚੇਂਜ ਕਰਨਾ ਦੈਟਸ ਅਪ ਟੂ ਯੂ ਲਾਅ ਸਟੇਟਸ ਨੇਮ ਐਡਰੈਸ ਐਂਡ ਰਜੋ
1: ਪਰ ਭਾਅ ਜੀ ਉਹ ਤਾਂ ਕਹਿੰਦਾ ਮੇਰਾ ਨਾਂ ਹੈਗਾ ਡੌਨ ਸਮਿਥ ਤੇ ਮੈਂ ਰਹਿਣਾ ਫਲਾਨੀ ਜਗ੍ਹਾ ਤੇ ਮਤਲਬ ਉਹ ਪਤਾ ਕਿਵੇਂ ਲੱਗੇ ਵੀ ਉਹ ਝੂਠ ਸੱਚ ਦਾ ਤੇ ਕਿਉਂਕਿ ਡਰਾਈਵਿੰਗ ਲਾਇਸੈਂਸ ਤਾਂ ਪਤਾ ਲੱਗ ਗਿਆ ਫੋਟੋ ਖਿੱਚ ਲਈ ਐਡਰੈਸ ਹੈਗਾ ਹਨਾ ਐਟ ਲੀਸਟ ਯੂ ਹੈਵ ਸਮਥਿੰਗ
2: ਦੈਟਸ ਓਕੇ ਦੈਟਸ ਓਕੇ ਭਾਅ ਜੀ ਜੇ ਤੁਹਾਨੂੰ ਉਹ ਬੰਦਾ ਨੇ ਗਲਤ ਨਾਮ ਦਿੱਤਾ ਆ ਤੁਹਾਡੇ ਕੋਲ ਕਾਰ ਦੀ ਰਜਿਸਟ੍ਰੇਸ਼ਨ ਹੈਗੀ ਆ ਠੀਕ ਹੈ ਜੀ ਤੇ ਉਹਦਾ ਐਡਰੈਸ ਹੈਗਾ ਆ ਦੈਨ ਇਟਸ ਅਪ ਟੂ ਪੁਲਿਸ ਟੂ ਵਰਕ ਆਊਟ ਹਾਊ ਦੇ ਗੋਣਾ ਚਾਰਜ ਯੂ
0: ਕਈ ਜਿੱਦਾਂ ਸਾਨੂੰ ਕਾਲਸ ਵੀ ਮੈਸੇਜ ਵੀ ਆਇਆ ਵੀ ਉਹ ਬੰਦੇ ਨੇ ਮੈਨੂੰ ਆਪਣਾ ਜਿਹੜਾ ਫੋਨ ਨੰਬਰ ਤੇ ਦੇ ਦਿੱਤਾ ਪਰ ਬਾਅਦ ਵਿੱਚ ਉਹ ਟਰੇਸ ਕਰਨ ਦੇ ਉੱਤੇ ਜਦੋਂ ਗੱਲ ਆਈ ਤਾਂ ਇੰਸ਼ੋਰੈਂਸ ਇਹ ਕਹਿੰਦੀ ਆ ਵੀ ਨਹੀਂ ਅਸੀਂ ਤੇ ਉਹਨਾਂ ਨੂੰ ਟਰੇਸ ਹੀ ਨਹੀਂ ਕਰ ਪਾ ਰਹੇ ਉਹ ਤੇ ਨੰਬਰ ਗਲਤ ਹੀ ਉਹ ਜਿਹੜਾ ਉਹਨਾਂ ਨੇ ਦਿੱਤਾ ਤੇ ਉਹ ਗੱਲ ਰਫਾ ਦਫਾ ਹੋ ਗਈ ਉਹ ਕਹਿੰਦਾ ਮੈਨੂੰ ਮਿਲਿਆ ਕੁਛ ਨਹੀਂ
2: ਬਹੁਤੀਆਂ ਇੰਸ਼ੋਰੈਂਸ ਕੰਪਨੀ ਜਿਹੜੀਆਂ ਨਾ ਉਹ ਓਨਰਸ ਜਿਹੜੀ ਆ ਉਹ ਓਨਰ ਤੇ ਪਾ ਦਿੰਦੀ ਆ ਕਿ ਯੂ ਨੀਡ ਟੂ ਗੈਟ ਦਿਸ ਯੂ ਨੀਡ ਟੂ ਗੈਟ ਦੈਟ as far as the owner have given the insurance the name, address and the vehicle registration, owner have completed their obligation.
1: ਇਹ ਤਾਂ ਮੇਰਾ ਕੱਲ ਗਲਗੁਲ ਪੜਾਈ ਠੀਕ ਹੈ ਤੇ ਉਹ ਪੁਲਿਸ ਆਉਗੀ ਤੇ ਕੁਛ ਹੋਊਗਾ।
2: ਹਾਂ, ਉਸ ਤੋਂ ਬਾਅਦ ਇੰਸ਼ੋਰੈਂਸ ਦੀ ਰਿਸਪੋਨਸਿਬਿਲਟੀ ਹੁੰਦੀ ਆ ਕਿ ਦੇ ਨੀਡ ਟੂ ਚੇਸ ਅਪ ਦ ਮਨੀ ਨਾਟ ਯੂ।
1: ਪਰ ਨਹੀਂ ਆ ਦੇਖੋ ਸਾਡੇ ਲਈ ਵੀ ਜਦੋਂ ਅਸੀਂ ਹੈਗਾ ਨਾ ਕਿਸੇ ਟੌਪਿਕ ਤੇ ਹੈ ਨਾ ਕਲੀਅਰਿੰਗ ਏਅਰ ਤੇ ਉਹ ਸਾਨੂੰ ਵੀ ਕੁਛ ਪਤਾ ਲੱਗਦਾ ਕਿਉਂਕਿ ਜਦ ਕਨਵਰਸੇਸ਼ਨ ਅਸੀਂ ਵਿਰਦੀ ਸਾਹਿਬ ਅੱਜ ਸਟਾਰਟ ਕੀਤੀ ਨਾ ਉਹਦੇ 'ਚ ਡਰਾਈਵਿੰਗ ਲਾਇਸੈਂਸ ਤੇ ਸਾਰੇ ਹੀ ਅਹਿਮੀਅਤ ਦੇ ਰਹੇ ਸੀ ਇਨਕਲੂਡਿੰਗ ਆਸ। ਬਟ ਨਾਓ ਫਰੋਮ ਲਾਅ ਪੁਆਇੰਟ ਆਫ ਵਿਊ ਹੈ ਨਾ ਜਦੋਂ ਆਹ ਚੀਜ਼ਾਂ ਪਤਾ ਲੱਗਦੀਆਂ ਤਾਂ ਇਹਦਾ ਮਤਲਬ ਕਈ ਵਾਰ ਅਗਲੇ ਦਾ ਰਾਈਟ ਹੁੰਦਾ ਵੀ ਮੈਂ ਨਹੀਂ ਦੇਣਾ ਤਾਂ ਆਪਾਂ ਨੂੰ ਕਹਿੰਦੇ ਐਂ ਕਿਵੇਂ ਨਹੀਂ ਦੇਣਾ।
2: ਹਾਂਜੀ,
1: ਉਹ ਕੰਫਲਿਕਟ ਇੱਥੋਂ ਬਹੁਤ ਜ਼ਿਆਦਾ ਵੱਧਦਾ।
2: ਹਾਂਜੀ
0: ਜੀ, ਪਰ ਇਹਦੇ ਵਿੱਚ ਜੇ ਆਪਾਂ ਮੰਨ ਲਓ ਡਰਾਈਵਿੰਗ ਲਾਇਸੈਂਸ ਕਿਸੇ ਦਾ ਲੈ ਵੀ ਲੈਂਦੇ ਹਾਂ ਜਾਂ ਕਿਸੇ ਨੂੰ ਡਿਟੇਲ ਦੇ ਵੀ ਦਿੰਦੇ ਹਾਂ ਅਤੇ ਇਹੋ ਜਿਹੇ ਸਪੈਸੀਫਿਕ ਐਕਸੀਡੈਂਟ ਦੇ ਕੇਸ ਦੇ ਵਿੱਚ ਕੀ ਉਹਦੇ ਵਿੱਚ ਕੋਈ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਆ ਜਾਂ ਕਿਉਂ ਆਪਾਂ ਨਹੀਂ ਦੇ ਸਕਦੇ ਹੁੰਦੇ ਲੈ ਸਕਦੇ ਹੁੰਦੇ?
1: ਮਤਲਬ ਕਾਨੂੰਨ ਇਦਾਂ ਦਾ ਕਿਉਂ ਬਣਾਇਆ ਗਿਆ? ਕਾਨੂੰਨ ਇਦਾਂ ਦਾ ਕਿਉਂ ਬਣਾਇਆ ਗਿਆ? ਸੌਖਾ ਕਿਉਂ ਨਹੀਂ ਕਰਤਾ?
2: ਪਹਿਲਾਂ ਤੋਂ ਹੀ ਕਾਨੂੰਨ ਇਦਾਂ ਹੀ ਲਿਖਿਆ ਹੋਇਆ ਭਾਜੀ। ਔਰ ਦੂਜੀ ਗੱਲ ਇਹ ਆ ਕਿ ਕਈ ਵੇਲੇ ਕਈ ਬੰਦੇ ਇਦਾਂ ਦੇ ਹੁੰਦੇ ਜਿਹੜੇ ਗੱਡੀ ਚਲਾ ਰਹੇ ਉਹਨਾਂ ਦੇ ਕੋਲ ਲਾਇਸੈਂਸ ਹੈ ਹੀ ਨਹੀਂ, ਦੇਣਗੇ ਕਿੱਥੋਂ?
0: ਓਕੇ, ਸੋ ਸਾਡਾ ਕੰਮ ਇਹ ਨਹੀਂ ਹੈ ਇਹ ਚੈੱਕ ਕਰਨਾ ਵੀ ਇਹਦੇ ਕੋਲ ਲਾਇਸੈਂਸ ਹੈਗਾ ਜਾਂ ਨਹੀਂ, ਸਾਡਾ ਕੰਮ ਸਿਰਫ ਇਹਨਾਂ ਵੀ ਉਹਦੀ ਡਿਟੇਲ। ਓਕੇ,
1: ਪਰ ਆਪਾਂ ਹੁਣ ਵਿਕਟੋਰੀਆ ਸਟੇਟ ਦੀ ਗੱਲ ਕਰ ਰਹੇ ਹਾਂ ਜਾਂ ਬਾਕੀ ਸਟੇਟਾਂ 'ਚ ਵੀ ਇਹੋ ਜਿਹੇ ਕਾਨੂੰਨ ਨੇ?
2: ਇਸ ਵੇਲੇ ਆਪਾਂ ਵਿਕਟੋਰੀਆ ਦੀ ਗੱਲ ਕਰ ਰਹੇ ਹਾਂ, ਠੀਕ ਹੈ ਜੀ। ਤੇ ਹਰ ਸਟੇਟ ਦਾ ਜਿਹੜਾ ਰੋਡ ਸੇਫਟੀ ਐਕਟ ਆ ਉਹ ਥੋੜਾ ਡਿਫਰੈਂਟ ਆ, ਜਿਹੜੇ ਰੋਡ ਰੂਲਸ ਨੇ ਉਹ ਸਾਰੀਆਂ ਸਟੇਟਸ ਦੇ ਵਿੱਚ ਸਿਮਿਲਰ ਨੇ, ਅਬਾਊਟ ਸੇਮ
1: ਜੀ,
2: ਬਟ ਜਿਹੜਾ ਰੋਡ ਸੇਫਟੀ ਐਕਟ ਜਿਹੜਾ ਆਪਾਂ ਵਿਕਟੋਰੀਆ ਦਾ ਉਹਦੀ ਗੱਲ ਕਰ ਰਹੇ ਹਾਂ।
1: ਕੁੱਲ ਮਿਲਾ ਕੇ ਸੌਰੀ, ਥੈਂਕ ਯੂ ਤੇ ਗੱਲ ਪੈਣਾ ਹੀ ਕਾਮਨ ਆ, ਬਾਕੀ ਚੀਜ਼ਾਂ ਵੱਖਰੀਆਂ
0: ਜੀ। ਅੱਛਾ, ਇਹਦੇ ਵਿੱਚ ਵੀ ਇੱਕ ਸਾਨੂੰ ਚੀਜ਼ ਆਈ ਸੀ ਅੱਜ ਪ੍ਰੋਗਰਾਮ ਕਰਦੇ ਹਾਂ ਧਿਆਨ 'ਚ ਕਿ ਜਿੱਦਾਂ ਹੁਣ ਸਾਡੇ ਭਾਈਚਾਰੇ ਦੇ ਵਿੱਚ ਜਿੱਦਾਂ ਲੈਂਗੁਏਜ ਦੀ ਵੀ ਪ੍ਰੋਬਲਮ ਹੈ ਅਤੇ ਸੌਰੀ ਥੈਂਕ ਯੂ ਬਹੁਤ ਪਟੇ 'ਤੇ ਚੜਿਆ ਅਤੇ ਇੱਕ ਬੰਦਾ ਉਤਰਦਾ ਵਾ ਐਕਸੀਡੈਂਟ ਹੁੰਦਾ ਉਹ ਕਹਿੰਦਾ ਵੀ ਸੌਰੀ ਤੂੰ ਠੀਕ ਹੈ, ਅਤੇ ਉਹ ਜਿਹੜੀ ਸੌਰੀ ਆ ਉਹ ਇੱਕ ਤਰ੍ਹਾਂ ਦੇ ਨਾਲ ਉਹ ਇਸ ਸੈਂਸ ਦੇ ਵਿੱਚ ਵੀ ਕਈ ਵਾਰੀ ਤਬਦੀਲ ਹੋ ਜਾਂਦੀ ਵੀ ਇਹ ਗਲਤੀ ਇਹਦੀ ਹੈ ਤਾਂ ਕਰਕੇ ਸੌਰੀ ਕਰ ਰਿਹਾ।
2: ਨਹੀਂ ਭਾਜੀ, ਇਹ ਇੱਦਾਂ ਦੀ ਕੋਈ ਗੱਲ ਨਹੀਂ ਹੈਗੀ। ਈਵਨ ਇਫ ਯੂ ਸੈਡ ਸੌਰੀ ਦੈਟਸ ਫਾਈਨ, ਬਿਕੋਜ਼ ਯੂ ਜਸਟ ਸੈਡ ਸੌਰੀ ਟੂ ਦ ਸਿਚੁਏਸ਼ਨ ਨਾਟ ਟੂ ਦ
1: ਐਡਮਿਟੈਂਸ।
0: ਸੋ
2: ਐਗਜ਼ੈਕਟਲੀ, ਇਟਸ ਨਾਟ ਐਨ ਐਡਮਿਟੈਂਸ। ਜੇ ਪੁਲਿਸ ਆਉਂਦੀ ਆ, ਪੁਲਿਸ ਜਦੋਂ ਸੀਨ ਤੇ ਅਸੀਂ ਪਹੁੰਚਦੇ ਆ ਨਾ, ਸਾਨੂੰ ਉਦੋਂ ਹੀ ਪਤਾ ਹੁੰਦਾ ਵੀ ਕਿਹਨੇ ਗਲਤੀ ਕੀਤੀ।
0: ਓਕੇ, ਸੋ ਤਜਰਬੇ ਤੋਂ,
1: ਕਾਰ ਦੀਆਂ ਝਰੀਟਾਂ ਤੋਂ,
2: ਅਸੀਂ ਬਿਨਾਂ ਗੱਲ ਕੀਤੇ ਐਗਜ਼ੈਕਟਲੀ ਅਸੀਂ ਉਹ ਸੀਨ ਦੇਖ ਕੇ ਹੀ ਦੱਸ ਸਕਦੇ ਹਾਂ ਵੀ ਕਿਹਦੀ ਗਲਤੀ ਹੈ। ਸੌਰੀ ਕਹਿ ਵੀ ਦਿੱਤੀ ਤੇ ਪੁਲਿਸ ਨਹੀਂ ਵੀ ਆਈ, ਤਾਂ ਵੀ ਜਦੋਂ ਤੁਸੀਂ ਇੰਸ਼ੋਰੈਂਸ ਕੰਪਨੀ ਨੂੰ ਆਪਣੇ ਸਿਚੁਏਸ਼ਨ ਦੱਸਣੀ ਨਾ, ਦਾ ਹਾਊ ਦ ਕੋਲੀਜਨ ਅਕਰਡ, ਤੇ ਉਹ ਇੰਸ਼ੋਰੈਂਸ ਕੰਪਨੀ ਨੇ ਫਿਰ ਉਹ ਤੋਂ ਅਸੈਸਮੈਂਟ ਕਰਨੀ ਆ ਕਿ ਕਿਹਦੀ ਗਲਤੀ ਸੀ। ਉਹਨਾਂ ਨੇ ਇਹ ਤੋਂ ਨਹੀਂ ਅਸੈਸਮੈਂਟ ਕਰਨੀ ਕਿ ਤੁਸੀਂ ਸੌਰੀ ਕਹਿ ਦਿੱਤਾ ਸੀ ਉਹਨੂੰ।
0: ਸੋ ਇਹ ਸਿਰਫ ਉਸ ਮੌਕੇ ਦੇ ਆਰਗੂਮੈਂਟ ਨੇ ਉਹਦੇ ਤੋਂ ਬਚਣ ਦੀ ਜਾਂ ਅਵੋਇਡ ਕਰਨ ਦੇ ਲਈ,
1: ਆਪਣੇ ਮਨ ਦੇ ਭੁਲੇਖੇ ਵੀ।
2: ਹਾਂਜੀ,
0: ਇਹ ਸਿਰਫ ਉੱਥੋਂ ਵਾਲਾ ਮਾਹੌਲ ਚੱਲ ਆ, ਪਰ ਇਹ ਇਸ ਸਿਲਸਿਲੇ ਦੇ ਵਿੱਚ ਤੇ ਉਹ ਚੀਜ਼ ਕਹੀ ਜਾਂਦੀ ਆ ਵੀ ਤੁਸੀਂ ਉੱਥੇ ਬਹਿਸ ਬਸਈਆ ਨਾ ਕਰੋ, ਸਿਰਫ ਇਹ ਆ ਵੀ ਤੁਸੀਂ ਡਿਟੇਲਾਂ ਆਪਣੀਆਂ ਲਓ, ਬਾਕੀ ਫੈਸਲਾ ਇੰਸ਼ੋਰੈਂਸ ਕਰ ਲਓ।
1: ਆਮ ਸੌਰੀ ਬਟ ਇਟਸ ਯੂਅਰ ਮਿਸਟੇਕ।
0: ਅਜੇ ਇੱਕ ਹੋਰ ਇਸ ਤੋਂ ਥੋੜ੍ਹਾ ਜਿਹਾ ਹਟ ਕੇ ਇੱਕ ਕੁਐਸਚਨ ਆਇਆ ਸੀ ਕਿ ਜਦੋਂ ਜਿਹੜੇ ਇਹ ਭਾਈ ਸਾਹਿਬ ਕਹਿੰਦੇ ਨੇ ਕਿ ਮੋਟਰ ਸਾਈਕਲਿਸਟ ਜਿਹੜੇ ਨੇ ਉਹ ਜਦੋਂ ਉਹ ਆਪਣੇ ਕਢਾਉਂਦੇ ਨੇ ਚੀਕਾਂ ਜਿਹੀਆਂ ਕਢਾਉਂਦੇ ਆ, ਸਟੰਟ ਮਾਰਦੇ ਆ, ਅਤੇ ਇਹ ਕਹਿੰਦੇ ਮੈਂ ਕਈ ਵਾਰੀ ਵੇਖਿਆ ਵੀ ਪੁਲਿਸ ਉਹਨਾਂ ਨੂੰ ਨਹੀਂ ਰੋਕਦੀ, ਕੀ ਉਹ ਵਾਜਬ ਕਰ ਰਹੇ ਹੁੰਦੇ ਆ?
1: ਦੋ ਕਾਰਾਂ ਦੇ ਵਿੱਚ
2: ਭਾਜੀ, ਇਹ ਇਟਸ ਵੈਰੀ ਇਹ ਟੌਪਿਕ ਜਿਹੜਾ ਨਾ ਇਦਾਂ ਦਾ ਕਿ ਪੁਲਿਸ ਜਿਹੜੀ ਆ ਉਹ ਇਸ ਵੇਲੇ ਉਹਨਾਂ ਨੂੰ ਪਰਸਿਊ ਨਹੀਂ ਕਰਦੀ, ਬਿਕੋਜ਼ ਦ ਰੀਜ਼ਨ ਫੋਰ ਦੈਟ ਇਜ਼ ਕਿ ਜੇ ਕਹਿ ਲਓ ਬੱਚੇ ਹੀ ਆ ਉਹ ਮੋਸਟਲੀ ਜਿਹੜੇ ਇੱਦਾਂ ਦੇ ਸਟੰਟ ਕਰਦੇ ਆ
0: ਜੀ,
2: ਠੀਕ ਹੈ ਜੀ, ਤੇ ਜੇ ਅਸੀਂ ਉਹਨੂੰ ਪਰਸਿਊ ਕਰਦੇ ਪਏ ਤੇ ਬੱਚਾ ਕੋਈ ਇੱਦਾਂ ਦੀ ਸਪੀਡ ਤੇ ਜਾ ਕੇ ਕੋਈ ਇੱਦਾਂ ਦੀ ਗਲਤੀ ਕਰਦਾ ਹੈ, ਦੈਟ ਦੇ ਕੁਡ ਲੂਜ਼ ਦੇਅਰ ਲਾਈਫ।
1: ਠੀਕ ਹੈ, ਇੱਦਾਂ ਹੋਏ ਵੀ ਨੇ ਕਈ ਇਨਸੀਡੈਂਟ,
2: ਬਹੁਤ ਇਨਸੀਡੈਂਟ ਹੋ ਜਾਂਦੇ ਆ।
1: ਕਿਉਂਕਿ
2: ਮੋਟਿਵ ਉਹ ਬੱਚੇ ਦਾ ਇਹ ਆ ਕਿ ਮੈਂ ਪੁਲਿਸ ਤੋਂ ਭੱਜਣਾ,
1: ਬਚਣਾ,
2: ਕਿਉਂਕਿ ਉਹਨਾਂ ਨੂੰ ਪਤਾ ਵੀ ਜਦੋਂ ਅਸੀਂ ਫੜ ਲਿਆ ਫਿਰ ਅਸੀਂ ਉਹਦੀ ਉਹਦਾ ਜਿਹੜਾ ਮੋਟਰ ਬਾਈਕ ਆ ਉਹ ਅਸੀਂ ਇੰਪਾਊਂਡ ਕਰ ਦੇਣੀ
1: ਤੇ ਉਹਦੇ ਰਿਕਾਰਡ ਤੇ ਵੀ ਚੜ ਜਾਣਾ।
2: ਉਹਦੀ ਇਹ ਇੰਟੈਂਸ਼ਨ ਹੁੰਦੀ ਵੀ ਮੈਂ, ਹਾਂਜੀ, ਵੀ ਮੈਂ ਕਿਸੇ ਵੀ ਤਰੀਕੇ ਨਾਲ ਭੱਜ ਜਾ, ਤੇ ਜੇ ਉਹ ਏਦਾਂ ਦੀ ਸਪੀਡ ਤੇ ਜਾ ਕੇ ਕੋਈ ਏਦਾਂ ਦਾ ਹਾਦਸਾ ਹੋ ਜਾਂਦਾ ਹੈ, ਦੈਨ ਦੇ ਕੁਡ ਲੂਜ਼ ਦੇਅਰ ਲਾਈਫ ਫੋਰ ਇਟ। ਇਜ਼ ਇਟ ਵਰਥ ਚੇਸਿੰਗ ਦੈਮ ਔਰ ਨਾਟ, ਵੀ ਨੀਡ ਟੂ ਅਸੈਸ ਦੈਟ।
1: ਤੇ ਇਹਦੇ ਨਾਲ ਮਿਲਦਾ ਜੁਲਦਾ ਇੱਕ ਸਵਾਲ ਹੋਰ ਵੀ ਆ, ਅਕਸਰ ਲੋਕਾਂ ਕੋਲ ਹੁਣ ਕਾਰਾਂ 'ਚ ਆਪਣੇ ਕੈਮਰਾਜ਼ ਹੈਗੇ ਆ ਤੇ ਆਪਾਂ ਫੁਟੇਜ ਰਿਕਾਰਡ ਕਰਦੇ ਹਾਂ, ਪੁਲਿਸ ਅਕਸਰ ਕਹਿੰਦੀ ਹੈ ਵੀ ਯਾਰ ਜਿਹਦੇ ਕੋਲ ਹੋਈ ਤਾਂ ਦਿਓ ਤੇ ਆਪਾਂ ਮੈਟਰ ਸੋਲਵ ਕਰਨਾ। ਹੁਣ ਇੱਕ ਕੋਈ ਇਰੈਟਿਕ ਬਿਹੇਵੀਅਰ ਦਾ, ਕੋਈ ਕੋਈ ਡਰੱਗੀ ਕਹਿ ਲਓ, ਮਤਲਬ ਉਹ ਕਾਰ ਨੂੰ ਇੱਧਰ ਦੀ ਭਜਾ ਉੱਧਰ ਦੀ ਭਜਾ, 130 ਤੇ ਜਾ ਰਿਹਾ ਤੇ ਮੇਰੇ ਕਾਰ 'ਚ ਕੈਮਰਾ ਲੱਗਿਆ ਤੇ ਮੈਂ ਉਹਦੀ ਰਿਕਾਰਡਿੰਗ ਕਰ ਲਈ, ਤੇ ਸਾਨੂੰ ਅਕਸਰ ਭੁਲੇਖਾ ਵੀ ਉਹ ਯਾਰ ਗਵਾਹੀ ਦੇਣੀ ਪੈਣੀ ਆ, ਅਦਾਲਤ ਜਾਣਾ ਪੈਣਾ, ਤੇਰੂ ਖੱਜਲ ਹੋਏਗਾ, ਦੇ ਲਾ ਕਰ ਲਾ। ਉਹ ਜਿਹੜੀਆਂ ਭਰਮ ਭੁਲੇਖੇ ਆ, ਆਈ ਨੋ ਕਿ ਆਪਾਂ ਟੋਪਿਕ ਤੋਂ ਥੋੜ੍ਹਾ ਹਟ ਕੇ ਗੱਲ ਕਰ ਰਹੇ ਹਾਂ, ਪਰ ਅਬ ਆਪ ਆ ਗਏ ਹੋ ਤੋ ਖਿਆਲ ਨਹੀਂ ਆਤਾ, ਵਰਨਾ ਮੁਝੇ ਆਪਸੇ ਕੁਛ ਪੁੱਛਣਾ ਜ਼ਰੂਰ ਤਾ, ਪਰ ਸਾਨੂੰ ਹੁੰਦਾ ਵੀ ਸਾਰੇ ਸਵਾਲ ਪੁੱਛ ਹੀ ਲਏ। ਤੇ ਉਹਦੇ 'ਚ ਕੀ ਕਰ ਸਕਦੇ ਹਾਂ, ਪੁਲਿਸ ਨੂੰ ਦੱਸ ਸਕਦੇ ਹਾਂ ਸੀਸੀਟੀਵੀ ਫੁਟੇਜ? ਹਾਂਜੀ, ਆਈ ਮੀਨ ਹੀ ਕੈਨ ਇੰਡੇਂਜਰ ਸਮਵਨਸ ਲਾਈਫ, ਮੇਰੇ ਪੁਆਇੰਟ ਤੋਂ ਆਪਣੀ ਵੀ।
2: ਰਿਪੋਰਟਿੰਗ ਕ੍ਰਾਈਮ ਸਟੋਪਰਸ,
1: ਹਾਂਜੀ,
2: ਆਨਲਾਈਨ, ਠੀਕ ਹੈ ਜੀ, ਤੇ ਆਨਲਾਈਨ ਤੁਸੀਂ ਰਿਪੋਰਟ ਲਾਂਚ ਕਰਦੇ ਹੋ, ਕਰਕੇ ਤੁਸੀਂ ਫੁਟੇਜ ਵੀ ਅਟੈਚ ਕਰ ਸਕਦੇ ਹੋ ਉੱਤੇ, ਉਹ ਫਿਰ ਜਿਹੜਾ ਇਨਵੈਸਟੀਗੇਟਿੰਗ ਮੈਂਬਰ ਆ ਉਹਦੇ ਕੋਲ ਚਲ ਜਾਏਗੀ, ਮੈਂਬਰ ਐਲੋਕੇਟ ਹੋ ਜਾਏਗਾ। ਇਫ ਦੈਟ ਮੈਂਬਰ ਨੀਡਸ ਯੋਰ ਸਟੇਟਮੈਂਟ, ਉਹ ਆ ਕੇ ਤੁਹਾਡੇ ਕੋਲੋਂ ਸਟੇਟਮੈਂਟ ਲੈ ਲੈਣਗੇ,
1: ਠੀਕ ਹੈ।
2: ਐਸ ਫਾਰ ਐਸ ਯੂ ਪ੍ਰੋਵਾਈਡਡ ਸਟੇਟਮੈਂਟ, ਦ ਚਾਂਸਿਸ ਆਫ ਯੂ ਗੋਇੰਗ ਟੂ ਕੋਰਟ ਇਜ਼ ਵੈਰੀ ਮਿਨੀਮਲ।
1: ਮੇਰਾ ਨਾਂ ਚੜੂਗਾ ਤੇ ਹੁਣ ਮੰਨ ਲਓ ਕੋਈ ਬਾਈਕੀ ਗੈਂਗ ਜਾਂ ਕੋਈ ਏਦਾਂ ਦਾ ਹਨਾ, ਬੰਦਾ ਕਹਿੰਦਾ ਯਾਰ ਮੈਂ ਉਹੀ ਕਾਹਨੂੰ ਚੱਕਰਾਂ 'ਚ ਪੈਣਾ, ਕੋਈ ਕ੍ਰਿਮੀਨਲ ਨੇ ਜਾਂ ਕੋਈ ਏਦਾਂ ਦੇ ਆ ਲੋਕਾਂ ਦੇ ਭਰਮ ਭੁਲੇਖੇ ਬੜੇ।
2: ਇਹ ਰਿਮੇਨਸ ਅਨੋਨਮਸ, ਠੀਕ ਹੈ ਜੀ। ਜਿਹੜੀਆਂ ਵਿਕਟਮ ਦੀਆਂ ਡੀਟੇਲਸ ਹੁੰਦੀਆਂ, ਸੋਰੀ ਵਿਟਨੈਸ ਦੀਆਂ ਡੀਟੇਲਸ ਹੁੰਦੀਆਂ, ਉਹ ਪ੍ਰੋਵਾਈਡ ਨਹੀਂ ਕੀਤੀਆਂ ਜਾਂਦੀਆਂ ਅਫੈਂਡਰਸ ਨੂੰ
1: ਜੀ, ਠੀਕ ਹੈ, ਅਨਲੈਸ ਕਿ ਵਕੀਲ ਵਕੂਲ ਰਲ ਜਾਵੇ ਕੋਈ, ਜਿਵੇਂ ਅੱਗੇ ਕੇਸ ਚੱਲਿਆ ਸੀ। ਨਹੀਂ ਠੀਕ ਹੈ, ਕਿਉਂਕਿ ਨਾ ਇਹ ਫਰਜ਼ ਬਣਦਾ ਸਾਡਾ ਇੱਕ ਚੰਗੇ ਨਾਗਰਿਕ ਹੋਣ ਦਾ ਸਬੂਤ ਦੇਣਾ, ਵੀ ਜੇ ਹੁਣ ਸੜਕ 'ਤੇ ਕੁਛ ਇੱਦਾਂ ਦਾ ਹੋ ਰਿਹਾ, ਮਤਲਬ ਜਿਹਦੇ ਨਾਲ ਕਿਸੇ ਦੀ ਜਾਨ ਜੋਖਮ ਹੋ ਸਕਦੀ ਆ, ਵੀ ਭਾਈ ਅਸੀਂ ਆਲਾ ਦੁਆਲਾ ਵੀ ਆਪਣਾ ਦੇਖਣਾ, ਸਿਸਟਮ, ਸਮਾਜ, ਸੋਸਾਇਟੀ, ਹਰ ਗੱਲ ਇਹ ਕਹਿ ਕੇ ਨਹੀਂ ਸਾਰੀ ਜਾਤੀ ਉਹ ਪੁਲਿਸ ਨਹੀਂ ਕਰਦੀ, ਕੋਈ ਪੁਲਿਸ ਨਹੀਂ ਕਰਦੀ, ਕਿਤੇ ਨਾ ਕਿਤੇ ਤੁਹਾਡੀ ਜ਼ਿੰਮੇਵਾਰੀ ਵੀ ਬਣਦੀ।
0: ਇੱਕ ਭਾਈ ਜੀ ਜੀ ਪਲੀਜ਼,
2: ਇਸੇ ਗੱਲ ਤੇ ਭਾਜੀ ਮੈਂ ਕੰਪਲੀਟ ਕਰਦੇ ਆ, ਜੇ ਕੋਈ ਬੰਦਾ ਬਹੁਤ ਜ਼ਿਆਦਾ ਇਰੈਟਿਕ ਗੱਡੀ ਚਲਾ ਰਿਹਾ ਤੇ ਤੁਹਾਡੇ ਕੋਲ ਵੀ ਰਜਿਸਟ੍ਰੇਸ਼ਨ ਤੁਸੀਂ ਰਿਕਾਰਡ ਕਰ ਲਈ ਹੈ ਨਾ, ਤਾਂ ਤੁਸੀਂ 000 ਕਾਲ ਕਰਕੇ ਉਸੇ ਵੇਲੇ ਰਿਪੋਰਟ ਕਰ ਸਕਦੇ ਆ ਕਿ ਦੇਰ ਇਜ਼ ਐਨ ਇਰੈਟਿਕ ਡਰਾਈਵਰ
1: ਜੀ,
2: ਰਿਜੋ ਆਇਆ, ਇਟਸ ਹੀ ਇਜ਼ ਗੋਇੰਗ ਦਿਸ ਵੇ,
1: ਠੀਕ
2: ਆ, ਹੀ ਔਰ ਸ਼ੀ, ਤੇ ਉਹ ਫਿਰ ਜਿਹੜੇ ਲੋਕਲ ਯੂਨਿਟ ਹੋਣਗੇ ਉਸੇ ਵੇਲੇ ਰਿਸਪੋਂਡ ਕਰਨਗੇ।
0: ਇੱਕ ਜਿੱਦਾਂ 000 ਦੀ ਤੁਸੀਂ ਗੱਲ ਕੀਤੀ ਹੈ, ਕੋਈ ਪੁਲਿਸ ਅਸਿਸਟੈਂਟ ਲਾਈਨ ਵੀ ਅੱਜ ਕੱਲ੍ਹ ਕਾਫ਼ੀ ਜ਼ਿਆਦਾ ਦੱਸੀ ਜਾ ਰਹੀ ਹੈ ਵੀ 000 'ਤੇ ਨਾ ਕਾਲ ਕਰਕੇ ਇੱਦਾਂ ਦੇ ਮਸਲਿਆਂ ਦੇ ਲਈ ਤੁਸੀਂ ਆਹ ਵਾਲੀ ਨੰਬਰ 100 ਡਾਇਲ ਕਰ ਸਕਦੇ
1: ਹੋ।
2: ਐਨੀ ਨੋਨ ਅਰਜੈਂਟ ਇਸ਼ੂ ਜਿਹੜਾ ਹੈ ਨਾ, ਉਹ ਤੁਸੀਂ 131444 'ਤੇ ਡਾਇਲ ਕਰਕੇ ਕਰ ਸਕਦੇ ਹੋ। ਬਟ ਜਿੱਦਾਂ ਹੁਣ ਤੁਸੀਂ ਕਿਹਾ ਵੀ ਇਰੈਟਿਕ ਡਰਾਈਵਰ ਆ, ਉਹ ਹੋ ਸਕਦਾ ਵੀ 50 ਮੀਟਰ 'ਤੇ ਜਾ ਕੇ ਕਿਸੇ ਦੇ ਵਿੱਚ ਗੱਡੀ ਮਾਰਦਾ, ਦੈਟ ਬਿਕਮਸ ਐਨ ਐਮਰਜੈਂਸੀ।
0: ਓਕੇ, ਸੋ ਉਹ 000 ਤੇ ਆਊਗਾ, ਤੇ ਜੇ ਮੰਨ ਲਓ ਵੈਸੇ ਕਿਸੇ ਦਾ ਰੋਡ ਐਕਸੀਡੈਂਟ ਹੋਇਆ ਵਾ,
2: 000 ਕਾਲ ਕਰ ਸਕਦੇ। ਜੇ ਤੁਸੀਂ ਲੰਘਦੇ ਪਏ ਆ ਤੇ ਰੋਡ ਐਕਸੀਡੈਂਟ ਹੋਇਆ, 000।
0: ਓਕੇ, ਨਹੀਂ ਜੇ ਤੁਸੀਂ ਇਨਵੋਲਵ ਹੋ ਕੋਈ ਇਦਾਂ ਦਾ ਹੋ ਗਿਆ ਜੋ ਆਪਾਂ ਪਹਿਲਾਂ ਸਿਨੈਰੀਓ ਡਿਸਕਸ ਕਰ ਰਹੇ ਸੀ।
2: ਹਾਂਜੀ, ਹੁਣ ਜੇ ਤਾਂ ਜਿਹੜੀਆਂ, ਜੇ ਤੁਸੀਂ ਦੇਖਦੇ ਪਏ ਆ ਬਈ ਰੋਡ ਦੇ ਉੱਤੇ ਐਕਸੀਡੈਂਟ ਹੋਇਆ ਤੇ ਤੁਹਾਨੂੰ ਇੱਕ ਲੇਨ ਜਿਹੜੀ ਬੰਦ ਹੋ ਗਈ ਆ ਤੇ ਤੁਹਾਨੂੰ ਘੁੰਮ ਕੇ ਜਾਣਾ ਪਿਆ
0: ਜੀ,
2: ਜਾਂ ਤੁਹਾਨੂੰ ਦੂਜੀ ਲੇਨ 'ਚ ਜਾਣਾ ਪਿਆ, ਦੈਟ ਇਜ਼ ਅ ਟ੍ਰੈਫਿਕ ਹੈਜ਼ਰਡ, ਠੀਕ ਆ, ਯੂ ਕੈਨ ਕਾਲ 000 ਫੋਰ ਦੈਟ।
0: ਓਕੇ, ਸੋ ਇਹ ਤੁਸੀਂ ਮੌਕੇ ਦੇ ਉੱਤੇ ਫਿਰ ਆਈਡੈਂਟੀਫਾਈ ਕਰਨਾ ਵੀ ਉਹ ਕਿੰਨੀ ਕੁ ਚੀਜ਼
1: ਜੇ ਕੋਈ ਪੁਲਿਸ ਵਾਲਾ ਅਰਜੈਂਟ ਜਾਂ ਨਾਨ ਵਾਲੇ ਰੈਟਿਕਲੀ ਚਲਾ ਰਹੇ ਆ, ਉਹਨਾਂ ਦੀ ਵੀ ਕੀਤੀ ਜਾ ਸਕਦੀ ਹੈ, ਜਾਂ ਐਂਬੂਲੈਂਸ ਵਾਲੇ
0: ਨੇ ਉਹਨਾਂ ਉਹਨਾਂ ਤੇ ਪਹੁੰਚਣਾ ਆਪਣੀ
1: ਟਿਕਾਣੇ ਤੇ,
0: ਮੰਜ਼ਲ ਦੇ ਉੱਤੇ। ਜੀ ਭਾਈ, ਬਹੁਤ ਸ਼ੁਕਰੀਆ ਤੁਹਾਡਾ ਸਮਾਂ ਦੇਣ ਦੇ ਲਈ,
1: ਮਿਹਰਬਾਨੀ।
2: ਇੱਕ ਦੋ ਚੀਜ਼ਾਂ ਮੈਂ ਤੁਹਾਨੂੰ ਕਨਫਰਮ ਕਰਦੇ ਆ ਜਾਣ ਤੋਂ ਪਹਿਲਾਂ
0: ਜੀ,
2: ਜਿਹੜੀਆਂ 2 ਚੀਜ਼ਾਂ ਮੈਂ ਨੋਟ ਕੀਤੀਆਂ ਆਪਣੀ ਕਮਿਊਨਿਟੀ ਦੇ ਵਿੱਚ, ਆਪਣੇ ਮੁੰਡੇ ਯੰਗਸਟਰ ਜਿਹੜੇ ਆ ਉਹ ਕਾਰਾਂ ਮੋਡੀਫਾਈ ਬਹੁਤ ਕਰਾਉਂਦੇ ਆ
0: ਜੀ,
2: ਠੀਕ ਆ, ਵੱਡੇ ਟਾਇਰ ਪਵਾ ਲਏ, ਹਾਈਟ ਆਪਣੀ ਸਸਪੈਂਸ਼ਨ ਮੂਵ ਕਰਾ ਲਈ, ਇਹਨਾਂ ਚੀਜ਼ਾਂ ਦੇ ਨਾਲ ਤੁਹਾਡੀ ਇੰਸ਼ੋਰੈਂਸ ਤੇ ਇੰਪੈਕਟ ਪੈ ਸਕਦਾ, ਕੱਲ ਨੂੰ ਤੁਸੀਂ ਕੋਲੀਜਨ ਦੇ ਵਿੱਚ ਇਨਵੋਲਵ ਹੋਵੋਗੇ ਤੁਹਾਡੀ ਇੰਸ਼ੋਰੈਂਸ ਨੇ ਤੁਹਾਨੂੰ ਕੁਛ ਨਹੀਂ ਦੇਣਾ।
0: ओके सो ओनू फिर कितने ना कितने अपडेट करना होंदा वा जां इंश्योरेंस नू दसना होंदा की उहदा प्रोसेस की है जां करवाउणा ही नहीं चाहीदा
2: ਭਾਜੀ ਉਹ ਬਹੁਤੀਆਂ ਚੀਜ਼ਾਂ ਜਿਹੜੀਆਂ ਹੁੰਦੀਆਂ ਨਾ ਉਹ ਇਲੀਗਲ ਹੁੰਦੀਆਂ ਜੇ ਹੁਣ ਪੁਲਿਸ ਤੁਹਾਡੀ ਗੱਡੀ ਦੇਖ ਲੈਗੀ ਵੀ ਵਿਲ ਪੁੱਟ ਅ ਡੀਫੈਕਟ ਔਨ ਇਟ ਠੀਕ ਹੈ
1: ਠੀਕ ਹੈ
2: ਤੇ ਜਿਹੜਾ ਡੀਫੈਕਟ ਉਹ ਤਾਂ ਕਹਿੰਦਾ ਕਿ ਆਸਟ੍ਰੇਲੀਅਨ ਡਿਜ਼ਾਈਨ ਰੂਲਸ ਦੇ ਨਾਲ ਮੀਟ ਨਹੀਂ ਕਰਦੀ ਕੰਪਲਾਈ ਨਹੀਂ ਕਰਦੀ ਗੱਡੀ ਤੁਹਾਡੀ
0: ਓਕੇ
2: ਔਰ ਬਹੁਤਾ ਮੋਸਟਲੀ ਜਿਹੜੀਆਂ ਇਹ ਚੀਜ਼ਾਂ ਹੁੰਦੀਆਂ ਇਹ ਜਿਹੜੀਆਂ ਸਾਡੀਆਂ ਜੀਪਸ ਆ ਰੈਂਗਲਰਸ ਨੇ ਇਹਨਾਂ ਚੀਜ਼ਾਂ ਦੇ ਵਿੱਚ ਵੱਡੇ ਵੱਡੇ ਟਾਇਰ ਪਾ ਲੈਣੇ
1: ਵੀਡੀਓ ਵੀ ਦੇਖੀ ਜੀ ਮੈਂ ਇੱਕ ਗੋਰੇ
2: ਖੰਗੇ ਦੀ ਚੀਜ਼ਾਂ ਜਿਹੜੀਆਂ ਤੁਹਾਡੀ ਗੱਡੀ ਕੰਪਲਾਈ ਨੀ ਕਰਦੀ ਆਸਟ੍ਰੇਲੀਅਨ ਡਿਜ਼ਾਈਨ ਰੂਲ ਨਾਲ ਤੇ ਅਸੀਂ ਤੁਹਾਨੂੰ ਕੋਈ ਕਲੇਮ ਨੀ ਦੇਣਾ
1: ਮੈਂ ਦੇਖੀ ਇੱਕ ਵੀਡੀਓ ਹੈ ਬਜਾਰੀ ਉਹ ਉਹਦੀ ਹਨਾ ਹੋਣੀ ਹੈ ਵਾਈਫ ਹੋਣੀ ਉਹਨੂੰ ਬੇਚਾਰੀ ਨੂੰ ਪਤਾ ਨਾ ਲੱਗੇ ਵੀ ਉਹ ਕਹਿਣ ਤੇਰੇ ਉਹ ਗਜ ਲਾ ਲਾ ਕੇ ਦਿਖਾਉਂਦੇ ਸੀ ਵੀ ਆਹ ਦੇਖ ਤੇਰਾ ਟਾਇਰ ਬਾਹਰ ਨਿਕਲਦਾ ਚੈਸੀ ਨਾਲੋਂ ਬਾਡੀ ਨਾਲੋਂ ਪੁਲਿਸ ਵਾਲੇ ਉਹਨੂੰ ਸਮਝਾਉਣ ਦੀ ਕੋਸ਼ਿਸ਼ ਬਟ ਸ਼ੀ ਵਾਜ਼ਨਟ ਟਰਾਇੰਗ ਟੂ ਅੰਡਰਸਟੈਂਡ
0: ਤੇ ਇਹ ਭਾਜੀ ਫਿਰ ਇਹ ਜਿਹੜੀਆਂ ਚੀਜ਼ਾਂ ਨੇ ਇਹ ਕਿੱਥੋਂ ਬੰਦਾ ਕਿਉਂਕਿ ਮੰਨ ਲਓ ਹੁਣ ਮੈਂ ਕਰਵਾਉਣ ਜਾਂਦਾ ਤੇ ਕੋਈ ਦੁਕਾਨ ਖੁੱਲ੍ਹੀ ਆ ਵੱਡਾ ਸਾਰਾ ਉਹਨਾਂ ਨੇ ਸ਼ੋਰੂਮ ਖੋਲ੍ਹਿਆ ਵਾ ਮੰਨ ਲਓ ਤੇ ਮੈਨੂੰ ਤਾਂ ਇਹੋ ਹੀ ਹੋਇਆ ਵੀ ਉਹ ਬੰਦੇ ਜਿਹੜੇ ਸਾਰਾ ਕੁਛ ਜੋ ਕਰ ਰਹੇ ਆ ਉਹ ਇੱਕ ਲੀਗਲ ਬਾਉਂਡਰੀ 'ਚ ਕਰ ਰਹੇ ਇਹ ਚੀਜ਼ਾਂ ਫਿਰ ਬੰਦਾ ਚੈੱਕ ਕਿੱਥੋਂ ਕਰੇ ਤੈਅ ਕਿੱਥੋਂ ਕਰੇ
2: ਜਿਹੜਾ ਰੋਡਵਰਦੀ ਅਸੈਸਰ ਆ ਨਾ ਕੋਈ ਵੀ ਉਹਨੂੰ ਪੁੱਛੋ ਭਾਈ ਮੈਂ ਆਹ ਟਾਇਰ ਪਾਉਣੇ ਆ ਮੈਂ ਪਵਾ ਸਕਦਾ ਗੱਡੀ ਜਾਂ ਨਹੀਂ ਉਹ ਤੁਹਾਨੂੰ ਇੱਕ ਮਿੰਟ ਚ ਦੱਸ ਦੇਗਾ ਵੀ ਪਵਾ ਸਕਦਾ ਨਹੀਂ ਦੂਜੀ ਗੱਲ ਆ ਜਿਹੜੀ ਤੁਸੀਂ ਤੁਹਾਡੇ ਵਹੀਕਲ ਸਪੈਸੀਫਿਕੇਸ਼ਨ ਨੇ ਉਹ ਤੁਸੀਂ ਚੈੱਕ ਕਰੋਗੇ ਤਾਂ ਤੁਹਾਡਾ ਉਹ ਸਪੈਸੀਫਿਕੇਸ਼ਨ ਚ ਪਤਾ ਲੱਗ ਜਾਂਦਾ ਕਿ ਮੈਂ ਇਹ ਟਾਇਰ ਪਵਾ ਸਕਦਾ ਜਾਂ ਨਹੀਂ
1: ਵੈਸੇ ਪੁਲਿਸ ਵਾਲੇ ਹਜੇ ਚੈਟ ਜੀਪੀਟੀ ਰਿਕਮੈਂਡ ਕਰਨ ਲੱਗੇ ਨੀ
2: ਨਾ ਨਾ ਤੇ ਸੈਕਿੰਡ ਥਿੰਗ ਆ ਕਿ ਐਪਸ ਆਉਣੀਆਂ ਨੇ ਟਾਇਰ ਡਾਇਮੈਂਸ਼ਨਸ ਕਰਕੇ
1: ਠੀਕ ਹੈ
2: ਠੀਕ ਹੈ ਜੀ ਉਹਦੇ ਵਿੱਚ ਤੁਸੀਂ ਆਪਣੀ ਗੱਡੀ ਦੀ ਟਾਇਰ ਜਿਹੜਾ ਡਾਇਮੈਂਸ਼ਨ ਦਿੱਤੀ ਹੋਈ ਆ ਉਹ ਪਾਓਗੇ ਤੇ ਜਿਹੜੀ ਤੁਸੀਂ ਪਵਾਉਣਾ ਚਾਹੁੰਦੇ ਆ ਉਹ ਪਾਓਗੇ ਤਾਂ ਤੁਹਾਨੂੰ ਦੱਸ ਦੇਗਾ ਵੀ ਇਹ ਵੈਲਿਡ ਹੈਗਾ ਜਾਂ
1: ਨਹੀਂ ਅੱਛਾ ਕਾਲੀ ਕਾਲੀ ਇੱਕ ਸਵਾਲ ਮੈਂ ਹੋਰ ਪੁੱਛ ਲਾਂ ਸਾਡੇ ਭਾਈਚਾਰੇ ਚ ਨਾ ਅਕਸਰ ਪੁਲਿਸ ਨੇ ਵੀ ਚਲੋ ਹਨਾ ਇਸ ਸਿਲਸਿਲੇ ਚ ਕਾਫੀ ਕਾਰਵਾਈਆਂ ਪਾਈਆਂ ਇੱਕ ਨਸ਼ਾ ਵਾ ਕਾਮਣੀ ਹਨਾ ਇਹਦਾ ਚੱਲਣ ਬਹੁਤ ਜ਼ਿਆਦਾ ਵਾ ਤੇ ਜਾਂ ਕਹਿ ਲਓ ਫੀਮ ਦਾ ਚੱਲਣ ਕਾਫੀ ਜ਼ਿਆਦਾ ਹੋ ਸਕਦਾ ਕਿਸੇ ਨੂੰ ਚਲੋ ਕਰੋਨਿਕ ਬੈਕ ਪੇਨ ਆ ਡਾਕਟਰ ਨੇ ਰਿਕਮੈਂਡ ਕੀਤੀ ਇਟਸ ਅ ਟੋਟਲੀ ਡਿਫਰੈਂਟ ਸਟੋਰੀ ਪਰ ਕਿਹੜੇ ਨਸ਼ੇ ਨੇ ਜਿਹੜੇ ਪੁਲਿਸ ਜੇ ਚਾਹਵੇ ਤਾਂ ਫੜ ਸਕਦੀ ਹੈ ਕਿਉਂਕਿ ਲੋਕਾਂ ਨੂੰ ਤਾਂ ਇਹ ਲੱਗਦਾ ਵੀ ਯਾਰ ਇਹ ਚੀਜ਼ਾਂ ਤਾਂ ਆਉਂਦੀਆਂ ਹੀ ਨਹੀਂ ਕਿਉਂਕਿ ਆਮ ਤੌਰ ਤੇ ਬ੍ਰੈਥ ਟੈਸਟ ਹੀ ਹੋਇਆ
0: ਵਾਈਲਡ ਡਰਾਈਵਿੰਗ ਮਤਲਬ ਜੇ ਕੋਈ ਉਹ ਚੀਜ਼ਾਂ ਜਿਹੜੀਆਂ
1: ਨੇ ਉਹ ਸਲਾਈਵਾ ਦਾ ਟੈਸਟ ਕਰਦੇ ਹੋ ਜਾਂ ਜਿਹੜਾ ਲਾ ਕੇ
0: ਜਾਂ ਕੀ ਉਹਦੇ 'ਚ ਆਉਂਦੇ ਨੇ ਨਹੀਂ ਆਉਂਦੇ ਇਹ ਵੀ ਇੱਕ ਵਹਿਮ ਹੈ
1: ਪਰਮਾਨੈਂਟ ਚਿੱਟਾ ਈ ਐਕਸਟੈਸੀ ਹੈ ਨਾ
2: ਹਾਂਜੀ ਕੋਈ ਵੀ ਡਰੱਗ ਜਿਹੜਾ ਨਾ ਜੇ ਪੁਲਿਸ ਆਫੀਸਰ ਕੈਨ ਫਾਰਮ ਐਨ ਓਪੀਨੀਅਨ ਦੈਟ ਯੂ ਆਰ ਅਫੈਕਟਡ ਬਾਈ ਅ ਡਰੱਗ ਜੇ ਉਹਨਾਂ ਨੇ ਤੁਹਾਡਾ ਸਲਾਈਵਾ ਟੈਸਟ ਔਨ ਦ ਰੋਡ ਕੀਤਾ ਤੇ ਤੁਸੀਂ ਨੈਗੇਟਿਵ ਆਏ ਹੋ ਦੈਨ ਵੀ ਵਿਲ ਡੂ ਅ ਇੰਪੇਅਰਡ ਅਸੈਸਮੈਂਟ ਐਂਡ ਦੈਨ ਟੇਕ ਯੂ ਟੂ ਅ ਹਸਪੀਟਲ ਔਰ ਅ ਕਲੀਨਿਕ ਫਾਰ ਬਲੱਡ ਟੈਸਟ
1: ਜੀ ਕਨਫਰਮੇਸ਼ਨ
2: ਤੇ ਬਲੱਡ ਟੈਸਟ ਦੇ ਵਿੱਚ ਅਸੀਂ ਸਾਰੇ ਹੀ ਚੈੱਕ ਕਰ ਸਕਦੇ ਹਾਂ
1: ਸਹੀ ਹੋ ਗਿਆ ਪਰ ਮਤਲਬ ਇਹ ਬਹੁਤ ਰੇਅਰ ਓਕੇਜ਼ਨ ਆ ਆਮ ਤੌਰ ਤੇ ਜਿਹੜੇ ਪੁਲਿਸ ਨੇ ਬੂਥ ਲਾਏ ਹੁੰਦੇ ਆ ਖੜਾਈ ਹੁੰਦੀ
2: ਆ ਉਹ ਮੇਨਲੀ ਜਿਹੜੇ ਮੇਨ ਆਪਣੇ ਹੈਗੇ ਐਮਡੀਐਮਏ ਡਰੱਗ ਆਈਸ ਹੈ ਜਾਂ ਕੈਨਬਸ ਹੈ ਉਹਦੇ ਲਈ ਤਿੰਨ ਚੈੱਕ ਕਰਦੇ ਆ
1: ਹੁਣ ਮੈਂ ਕਿਉਂਕਿ 2004 ਦਾ ਇੱਥੇ ਆਇਆ ਜੇ 22 ਸਾਲਾਂ 'ਚ ਮੇਰਾ ਕਦੇ ਹਨਾ ਮਤਲਬ ਬ੍ਰੈਥ ਟੈਸਟ ਹੀ ਹੋਇਆ ਅੱਜ ਤੱਕ ਕਦੇ ਦੂਜਾ ਹੋਇਆ ਨਹੀਂ ਉਹ ਤਾਂ ਮੈਂ ਅਸਿਊਮ ਕਰਦਾ ਵੀ ਇਹਦੀ ਰੇਸ਼ੋ ਘੱਟ ਹੀ ਹੋਊਗੀ ਫਿਰ
2: ਹਾਂਜੀ ਹੁਣ ਤੁਸੀਂ ਕਹਿ ਦਿੱਤਾ ਤੁਸੀਂ ਅਗਲੇ ਹਫਤੇ ਦੇ ਵਿੱਚ ਹੀ ਹੋ ਜਾਣਾ ਤੁਹਾਡਾ
1: ਮੈਂ ਮਲੂਰੇ ਜਾਣਾ ਹੀ ਨਹੀਂ ਕੈਪਟਨ ਵਾਲੇ ਪਾਸੇ ਵੀ ਲਾਤਾ ਤੁਸੀਂ ਹੁਣ ਮੈਂ ਕਿਹਾ ਹੁਣ ਅਸੀਂ ਤੁਹਾਡੇ ਜਿਵੇਂ ਕੈਮਰਿਆਂ ਦੀਆਂ ਨੀ ਲੋਕੇਸ਼ਨਾਂ ਐਪਾਂ ਬਣੀਆਂ ਉਹਨਾਂ ਹੁਣ ਪਤਾ ਕਰਿਆ ਕਰਨਾ ਸਹੀ
2: ਅਗਲੇ ਹਫਤੇ ਲੌਂਗ ਵੀਕਐਂਡ ਆ ਤੇ ਸਾਰੇ ਹੀ ਹੋਣੇ ਆ
1: ਕਹਿੰਦਾ ਪੁਲਿਸ ਨੇ ਗੱਡੀ ਮੇਰੇ ਮਗਰ ਲਾ ਲਈ ਕਹਿੰਦਾ ਮੈਂ ਕੱਟ ਮਾਰ ਕੇ ਭਜਾ ਕੇ ਉਹਨਾਂ ਦੇ ਮਗਰ ਲਾ ਲਈ ਪਹਿਲਾਂ ਇਹਨਾਂ ਦਾ ਚੈੱਕ ਕਰੋ ਜੀ
0: ਨਹੀਂ ਇਹ ਵੀ ਆਪਾਂ ਇਹ ਚੀਜ਼ਾਂ ਤੋਂ ਆਪਾਂ ਇਹ ਨਹੀਂ ਕਹਿ ਸਕਦੇ ਕੁਛ ਵੀ ਹੁੰਦਾ ਉਹ ਪਹਿਲੀ ਵਾਰੀ ਹੁੰਦਾ ਤੇ ਉਹ ਇਹੋ ਜਿਹਾ ਹੁੰਦਾ ਵਾ ਵੀ ਫਿਰ ਉਹ ਵਾਹਵਾ ਹੀ ਹੁੰਦਾ
1: ਵਿਰਦੀ ਸਾਹਿਬ ਬੰਦਾ ਡਾਕਟਰ ਕੋਲ ਗਿਆ ਕਹਿੰਦਾ ਡਾਕਟਰ ਸਾਹਿਬ ਪਿੱਠ ਦੁਖਦੀ ਆ ਜ਼ਿੰਦਗੀ 'ਚ ਕਦੇ ਨਹੀਂ ਹੋਇਆ ਉਹ ਕਹਿੰਦਾ ਤੂੰ ਇਨਵਿਜ਼ੀਬਲ ਆ ਇਹ ਕਦੇ ਵੀ ਇਹ ਭਾਈ ਕਦੇ ਵੀ ਕਿਸੇ ਨਾਲ ਹੋ ਸਕਦਾ ਪੁਲਿਸ ਕਦੇ ਵੀ ਕਿਤੇ ਵੀ ਹੋ ਸਕਦੀ ਆ ਸਪੀਡ ਥ੍ਰਿਲਸ ਬਟ ਇਟ ਕਿਲਸ ਹੈ ਨਾ ਇਹ ਤੁਹਾਡੇ ਸਲੋਗਨ ਲੋਗੋ ਇਦਾਂ ਦੇ ਹੀ ਆ
2: ਐਗਜ਼ੈਕਟਲੀ
0: ਜੀ ਬਾਈ ਬਹੁਤ ਸ਼ੁਕਰੀਆ ਤੁਹਾਡਾ ਸਮਾਂ ਦੇਣ ਦੇ ਲਈ
2: ਨੋ ਪ੍ਰੋਬਲਮ ਭਾਜੀ
1: ਮਿਹਰਬਾਨੀ
0: ਜੀ ਥੈਂਕ ਯੂ ਸੋ ਇਟਸ ਸਾਡਾ ਹਰਪ੍ਰੀਤ ਸਿੰਘ ਵਿਰਦੀ ਜੀ ਤੇ ਆਸ ਕਰਦੇ ਹਾਂ ਕਿ ਜਾਣਕਾਰੀ ਤੁਹਾਡੇ ਲਈ ਲਾਹੇਵੰਦ ਰਹੀ ਹੋਏਗੀ
1: ਵਿਕਟੋਰੀਆ ਪੁਲਿਸ ਚੋਂ ਹਨਾ ਅੱਗੇ ਵੀ ਇਹਨਾਂ ਦੀਆਂ ਬਹੁਤ ਸੋਹਣੀਆਂ ਵੀਡੀਓਜ਼ ਬਹੁਤ ਸੋਹਣੀ ਇਨਫੋਰਮੇਸ਼ਨ ਇਹ ਸਾਡੇ ਫੇਸਬੁੱਕ ਪੇਜ 'ਤੇ ਵੀ ਮੌਜੂਦ ਆ ਕਾਫੀ ਸਾਰੇ ਲਿੰਕ ਸੀਗੇ ਉਦੋਂ ਕਾਫੀ ਵਧੀਆ ਜਾਣਕਾਰੀ ਮੈਂ ਕਹੂੰਗਾ ਬੜੇ। ਹੁਣ ਦੇਖੋ ਸਾਨੂੰ ਹੀ ਕਿੰਨੇ ਭਰਮ ਭੁਲੇਖੇ ਸੀ ਜਿਹੜੇ ਉਹਨਾਂ ਨੇ ਇੱਕ ਮਿੰਟ ਚ ਆ ਕੇ ਸੰਖੇਪ ਜੀ 10 ਮਿੰਟ ਦੀ ਗੱਲਬਾਤ ਚ ਕਾਫੀ ਕੁਛ ਕਲੀਅਰ ਕਰ ਦਿੱਤਾ।
0: ਬਿਲਕੁਲ, ਬੜੇ ਪੁਲਿਸ ਦੇ ਨਾਲ ਸੰਬੰਧਿਤ ਸਾਰੇ ਕਾਫੀ ਸਾਰੇ ਸਾਡੇ ਗਿਲੇ ਸ਼ਿਕਵੇ ਹੁੰਦੇ ਆ।
1: ਇਹ ਮੈਂ ਸੋਚਦਾ ਸੀ 10 ਮਿੰਟ ਰਣਜੋਤ ਆਪਾਂ ਅਲੱਗ ਤੋਂ ਕੱਟ ਕੇ ਪਾ ਸਕਦੇ ਹਾਂ ਕੁਛ, ਆਪਾਂ ਜੇ ਇਹਦਾ ਅਲੱਗ ਤੋਂ ਲਿੰਕ ਜਨਰੇਟ ਕੀਤਾ ਜਾ ਸਕਦਾ ਵੀ ਵਿਕਟੋਰੀਆ ਪੁਲਿਸ ਵੱਲੋਂ ਹੈ ਨਾ ਇਸ ਸਿਲਸਿਲੇ 'ਚ ਕੀਤੇ ਗਏ ਭਰਮ ਭੁਲੇਖੇ ਦੂਰ ਕੁਛ ਇੱਦਾਂ ਦਾ।
0: ਹਾਂਜੀ ਹਾਂਜੀ, ਨਹੀਂ ਡੈਫੀਨੇਟਲੀ ਇਹ ਚੀਜ਼ਾਂ ਜੇ ਕਿਸੇ ਦੇ ਕੰਮ ਆ ਸਕਣ ਅਤੇ ਵਾਈ ਨੋਟ, ਕਿਉਂਕਿ ਆਹ ਜਿਹੜੀ ਹੁਣ ਗੱਡੀਆਂ ਦੀ ਮੋਡੀਫਿਕੇਸ਼ਨ ਵਾਲੀ ਗੱਲਬਾਤ ਆ ਜਾਂ ਹੋਰ ਕਈ ਤਰ੍ਹਾਂ ਦੇ ਭੀਮ ਨੂੰ ਲੈ ਕੇ, ਕਾਮਨੀਆਂ ਨੂੰ ਲੈ ਕੇ ਕਿੱਦਾਂ ਕਿੱਦਾਂ ਦੇ, ਬਾਕੀ ਗੱਲ ਫਿਰ ਉਹੀ ਆ ਜਾਂਦੀ ਜਿੱਦਾਂ ਤੁਸੀਂ ਕਹਿ ਰਹੇ ਹੋ ਵੀ ਮੇਰਾ ਤਾਂ ਅੱਜ ਤੱਕ ਦੀ ਸਲਾਈਵਾ ਟੈਸਟ ਹੋਇਆ ਹੀ ਨਹੀਂ ਆ, ਪਰ ਇਹ ਕੋਈ ਇਹ ਨਹੀਂ ਪਤਾ ਵੀ ਕਦੋਂ ਹੋ ਜਾਣਾ। ਸੋ ਇਹਦਾ ਮਤਲਬ ਇਹ ਨਹੀਂ ਵੀ ਹੋਣਾ ਹੀ ਨਹੀਂ ਆ ਕਦੀ। ਇਹ ਸਾਰੀਆਂ ਚੀਜ਼ਾਂ ਜਿੱਦਾਂ ਉਹ ਆਪਾਂ ਇੱਕ ਆਪਣੇ ਦੱਸਦੇ ਹੁੰਦੇ ਹਾਂ ਵੀਰ ਦੀ ਗੱਲ ਵੀ ਉਹਨੇ ਲੰਮਾ ਸਮਾਂ ਜਦੋਂ ਦੇ ਵੀ ਆਏ ਵਾਹਵਾ ਹੀ ਲੰਮਾ ਸਮਾਂ, ਮਤਲਬ ਉਹਨੂੰ ਇਹੋ ਹੀ ਲੱਗਦਾ ਰਿਹਾ ਵੀ ਨਹੀਂ ਜਿੱਦਾਂ ਤੁਸੀਂ ਕਹਿ ਰਹੇ ਹੋ
1: ਅੱਜ ਤੱਕ ਹੋਇਆ ਹੀ ਨਹੀਂ,
0: ਪਰ ਹੋਇਆ ਤੇ ਫਿਰ ਇਹੋ ਜਿਹਾ ਹੋਇਆ ਵੀ ਮੈਨੂੰ ਪਤਾ ਵਾ ਵੀ ਉਹ ਕਿਹੜੇ ਭਾਵ ਵੀ ਕੀ ਮੁੜ ਕੇ। ਸੋ ਆਪਾਂ ਪਿਛਲੇ
1: ਦਿਨ ਝਾਂਜਰਾਂ ਵੀ ਪਾ ਦਿੰਦੇ ਆ ਫਿਰ,
0: ਨਹੀਂ ਆਪਾਂ ਪਿਛਲੇ ਦਿਨ ਗੱਲ ਵੀ ਕੀਤੀ ਸੀ ਇਹਦੇ ਉੱਤੇ ਵੀ ਜਿਹੜਾ ਤੁਹਾਡਾ ਬਾਅਦ ਵਿੱਚ ਡਰਿੰਕ ਡਰਾਈਵਿੰਗ ਤੋਂ ਬਾਅਦ ਜੋ ਤੁਸੀਂ ਤੁਹਾਨੂੰ ਭੁਗਤਣਾ ਪੈਂਦਾ ਉਹ ਕਿਸੇ ਭੈੜੇ ਸੁਪਨੇ ਤੋਂ ਘੱਟ ਨਹੀਂ ਆ।
1: ਐਂਗਰ ਮੈਨੇਜਮੈਂਟ ਦਾ ਕੋਰਸ ਵੀ ਜਿਵੇਂ ਹੈ ਨਾ, ਸਾਡਾ ਮਿੱਤਰ ਦੱਸੇ ਕਹਿੰਦਾ ਤੁਹਾਨੂੰ ਕਹਿ ਦੇਣਾ ਉਹਨੇ 1000 ਵਾਰ ਲਿਖੋ ਮੈਂ ਗੁੱਸਾ ਨਹੀਂ ਕਰਾਂਗਾ, ਮੈਂ ਗੁੱਸਾ ਨਹੀਂ ਕਰਾਂਗਾ।
0: ਉਹ ਤੇ ਇੱਕ ਮੈਂ ਕਹੂੰਗਾ ਵੀ ਇੱਕ ਬਿਲਕੁਲ ਛੋਟਾ ਜਿਹਾ ਨਾਨਾ ਜਿਹਾ ਪਾਰਟ ਆ ਇਹਨਾਂ ਚੀਜ਼ਾਂ ਦਾ, ਬਾਕੀ ਇਸ ਤੋਂ ਬਲਹਿਦਾ ਵੀ ਬਹੁਤ ਕੁਛ ਆ। ਤੇ ਆਪਾਂ ਮਨ ਸਾਹਿਬ ਨਾਲ ਗੱਲ ਕਰਕੇ ਤੇ ਫਿਰ ਆਪਾਂ ਛੁੱਟੀ ਲੈਂਦੇ ਹਾਂ। ਹਾਂਜੀ ਮਨ ਸਾਹਿਬ ਤੁਸੀਂ ਆਉਂਦੇ ਰਹੋ।
3: ਸਤਿ ਸ਼੍ਰੀ ਅਕਾਲ ਰਣਜੋਤ ਭਾਜੀ
0: ਜੀ, ਸਤਿ ਸ਼੍ਰੀ
3: ਅਕਾਲ ਡਾਕਟਰ ਸਾਹਿਬ।
0: ਹੌਸਲੇ ਵਧਾਉਂਦੀ ਹੈ ਲੋਕਾਂ ਦੇ।
3: ਛੱਡਿਆ ਨੀ ਸੀਗਾ, ਕੀ ਪਤਾ ਉਸ ਵੇਲੇ ਮੈਂ ਸ਼ਾਇਦ ਠੀਕ ਹੀ ਸੀ ਤਾਂ ਛੱਡਿਆ ਸੀਗਾ,
1: ਗਲਤੀ ਨੂੰ ਭੁਲੇਖਾ ਲੱਗ ਗਿਆ।
3: ਹਾਂਜੀ, ਗਲਤੀ ਨੂੰ ਭੁਲੇਖਾ ਲੱਗ ਗਿਆ
1: ਮੌਕਾ ਛੱਡਿਆ ਸੀ।
3: ਤੇ ਆਪਾਂ ਇਹ ਨਹੀਂ ਕਹਿ ਸਕਦੇ ਕਿ ਵੀ ਹਾਂ ਉਹਨਾਂ ਨੇ ਆਪਾਂ ਨੂੰ ਛੱਡ ਦਿੱਤਾ ਸੀਗਾ,
1: ਕਿ ਮੈਂ ਹੀ ਸਹੀ ਸੀਗਾ, ਛੱਡਣਾ ਪੈ ਗਿਆ ਉਹਨਾਂ ਨੂੰ।
3: ਮੈਂ ਬਿਲਕੁਲ ਰਿਕਮੈਂਡ ਨਹੀਂ ਕਰੂੰਗਾ ਕਿ ਵੀ ਕੋਈ ਵੀ ਚੀਜ਼ ਤੁਸੀਂ ਗਲਤ ਕਰਕੇ ਕਿ ਉਹ ਤੁਸੀਂ ਆਪਣੇ ਮਨ 'ਚ 1% ਵੀ ਰੱਖੋ ਕਿ ਵੀ ਹਾਂ ਮੈਂ ਛੱਡਿਆ ਜਾ ਸਕਦਾ।
1: ਫਸੋਂਗੇ।
3: ਸਕੂਟਰ
1: ਤੇ ਟਰੱਕ ਇਨਵੋਲਵ ਹੈਗੇ
3: ਹੋਣਾ। ਹਾਂਜੀ, ਤੇ ਉਹਦੇ ਵਿੱਚ ਏਦਾਂ ਜੀ ਆਪਾਂ ਨਾ ਸ਼ੀਸ਼ੇ ਨਾ ਕਾਲੇ ਕਰਾ ਲੈਂਦੇ, ਜਿੱਦਾਂ ਹੁਣ ਗਰਮੀ ਆ ਰਹੀ ਹੈ, ਸ਼ੀਸ਼ੇ ਕਾਲੇ ਕਰਾ ਲੈਂਦੇ ਆ
1: ਟਿੰਟਿੰਗ।
3: ਹਾਂਜੀ, ਜੇ ਤੁਸੀਂ ਲੀਗਲੀ ਉਹਨੂੰ ਲੀਗਲੀ ਨਹੀਂ ਕਰਾਉਂਦੇ ਹੋ
1: ਪਰਸੈਂਟੇਜ,
3: ਜਿਹੜੇ ਫਰੰਟ ਵਾਲੇ ਸ਼ੀਸ਼ੇ ਆ ਜੀ, ਤੇ ਤੁਸੀਂ ਕਿਸੇ ਵੀ ਐਕਸੀਡੈਂਟ ਦੇ ਵਿੱਚ ਇਨਵੋਲਵ ਹੋ ਜਾਂਦੇ ਹੋ ਤੇ ਤੁਹਾਡੀ ਇੰਸ਼ੋਰੈਂਸ ਤੁਹਾਨੂੰ ਕਵਰ ਨਹੀਂ ਕਰਦੀ ਜੀ। ਅੱਜ ਕੱਲ੍ਹ ਮੁੰਡੇ ਕੀ ਕਰਦੇ ਹੋ, ਉਹ ਫਰੰਟ ਵਾਲਾ ਸ਼ੀਸ਼ਾ ਜਿਹੜਾ ਕਿ ਬਿਲਕੁਲ ਵੀ ਰਿਕਮੈਂਡਡ ਨਹੀਂ ਹੈ ਕਾਲਾ ਕਰਾਉਣਾ।
1: ਅੱਛਾ, ਉਹ ਵੀ ਕਰਾਉਣ ਲੱਗ ਗਏ ਲੋਕ।
3: ਹਾਂਜੀ, ਉਹ ਵੀ ਕਰਾਉਣ ਲੱਗ ਗਏ ਨੇ, ਫਰੰਟ ਵਾਲਾ
0: ਕਰਾਉਣ ਲੱਗ ਪਏ, ਮਤਲਬ ਬਹੁਤ ਆਮ ਹੈ ਆਏ।
3: ਹਾਂਜੀ, ਲੀਗਲੀ ਮੈਨੂੰ ਲੱਗਦਾ 60-70% ਤੋਂ ਅਗਲੇ

0: ਉਹ ਵੀ ਕਿਸੇ ਹੱਦ ਤੱਕ ਮਤਲਬ ਕਰਾ।
1: ਹਾਂ ਮਾਨ ਸਾਹਿਬ ਵਧੀਆ ਤੁਸੀਂ ਇਨਫੋਰਮੇਸ਼ਨ ਸ਼ੇਅਰ ਕਰ ਰਹੇ ਹੋ ਕਿਉਂਕਿ ਇਹ ਵੀ ਹੈ ਇੱਕ ਪ੍ਰੋਬਲਮ।
2: ਹਾਂਜੀ ਮੈਂ ਦੱਸਦਾ, ਪਿੱਛੇ ਜੇ ਨਾ ਮੈਂ ਸਪੈਕਸੇਵਰ ਕੋਲ ਗਿਆ ਐਨਕਾਂ ਲੈਣ ਲਈ, ਤੇ ਉਹਨਾਂ ਕੋਲੇ ਨਾ ਐਨਕਾਂ ਦਾ ਸਨਗਲਾਸੀ ਸੀਗੀਆਂ ਮੈਂ ਬਣਾਉਣੀਆਂ, ਤੇ ਉਹਨਾਂ ਕੋਲੇ ਇੱਕ ਨਾ ਬਿਲਕੁਲ ਡਾਰਕ ਸ਼ੇਡ ਦੀ ਐਨਕ ਸੀ। ਮੈਂ ਕਿਹਾ ਇਹ, ਕਹਿੰਦੇ ਇਹ ਐਨਕ ਤੁਸੀਂ ਬਣਾ ਲਓ, ਬਣਾ ਸਕਦੇ ਹੋ, ਪਰ ਇਹ ਲਾ ਕੇ ਤੁਸੀਂ ਡਰਾਈਵ ਨਹੀਂ ਕਰ ਸਕਦੇ। ਇਹ ਲਾ ਕੇ ਤੁਸੀਂ ਸਿਰਫ ਬੀਚ ਤੇ ਜਾ ਸਕਦੇ ਹੋ, ਇਹ ਐਨਕ ਲਾ ਕੇ ਵੀ ਤੁਸੀਂ ਡਰਾਈਵ ਨਹੀਂ ਕਰ ਸਕਦੇ। ਇਹ ਵੀ ਇੱਕ ਤਰੀਕੇ ਦੀ
0: ਟਿੰਟਿੰਗ ਹੈ। ਉਹ ਭਲਾ ਕਿਉਂ ਮੰਡ ਸਾਹਿਬ ਬੀਚ ਤੇ ਕਿਉਂ?
1: ਦੇਖ ਲੈ ਹੁਣ ਸੱਚੀ ਗੱਲ ਪੈਂਦੀ ਆ ਕਹਿਣੀ, ਕੁੜੀ ਦੇ ਨਾਨਕੇ ਹੈ ਨੀ ਰਣਜੋ, ਇਸ ਤਰ੍ਹਾਂ ਮਤ ਕਰੋ ਭਾਜੀ।
0: ਕੁਐਸਚਨ ਹੈ ਮੇਰਾ ਵੀ ਬੀਚ ਦੀ ਕਿਉਂ ਐਗਜ਼ਾਮਪਲ ਮੰਡ ਸਾਹਿਬ ਨੇ ਦਿੱਤੀ ਹੈ, ਮਤਲਬ ਮੈਂ ਤਾਂ ਜਾਣਨਾ ਚਾਹ ਰਿਹਾ।
1: ਨਹੀਂ ਸਹਿ ਸੁਭਾ ਗੱਲ ਨਿਕਲ ਜਾਂਦੀ ਹੈ, ਕਈ ਵਾਰ ਉਹ ਗੱਲ ਨੂੰ ਐ ਪੁਆਇੰਟ ਆਊਟ ਨਾ
2: ਬੀਚ ਜੋ ਦੱਸਿਆ ਗਿਆ ਮੈਂ ਅੱਗੇ ਦੱਸਦਾ, ਅੱਗੇ ਡਿਲੀਵਰ ਕਰਦਾ।
0: ਮੇਰਾ ਤਾਂ ਇਹ ਮਕਸਦ ਵੀ ਵੇਖੋ ਹੁਣ ਸਾਊਥ ਆਸਟ੍ਰੇਲੀਆ 'ਚ ਹੋ ਸਕਦਾ ਵੀ ਧੁੱਪ ਹੋਰ ਜ਼ਿਆਦਾ ਚੁੱਭਦੀ ਹੋਵੇ ਬੀਚ 'ਤੇ ਜਾ ਕੇ, ਨਾ ਜਾਂ ਸਣ ਉੱਥੇ ਸੈਂਡ ਬਹੁਤ ਲਿਸ਼ਕਦੀ ਹੋਵੇ ਜਾਂ ਮਤਲਬ।
1: ਉਹ ਐਨਕਾਂ ਵਾਲਿਆਂ ਨੇ ਇਹਨਾਂ ਨੂੰ ਕਿਹਾ ਨਾ ਕਿ ਇਹਨਾਂ ਨੇ ਐਨਕਾਂ ਵਾਲਿਆਂ ਨੂੰ ਕਿਹਾ।
0: ਅੱਛਾ ਹਾਂ,
1: ਪਰ ਇਹਨਾਂ ਦੀ ਰੈਕਮੈਂਡੇਸ਼ਨ ਆ ਵੀ ਬੀਚ ਬੂਚ ਤੇ ਜਾ ਕੇ ਲਾ ਸਕਦੇ ਹੋ, ਤੇ ਊ ਨਹੀਂ ਵੀ ਹੈ ਨਾ। ਕਹਿੰਦਾ ਆਪਣੀ ਘਰ ਵਾਲੀ ਨੂੰ ਅੱਖਾਂ ਦਿਖਾਉਣ ਤੋਂ ਡਰਦੇ ਹੋ, ਸਾਨੂੰ ਦਿਖਾਓ, ਅਮਨ ਆਪਟੀਕਲ ਸਾਹਮਣੇ ਬੱਸ ਅੱਡਾ ਬਠਿੰਡਾ।
2: ਹਾਂਜੀ ਭਾਜੀ, ਇੱਕ
1: ਘਰ ਵਾਲੀ ਨਾਲ ਗੱਲ ਕਰਦੇ ਵੇਲੇ ਵੀ ਲਾ ਸਕਦੇ ਹੋ। ਹਾਂਜੀ ਸੋਰੀ, ਮਾਫੀ ਮਾਫੀ
2: ਭਾਜੀ, ਇੱਕ ਗੱਲ ਹੋਰ ਸ਼ੇਅਰ ਕਰਨੀ ਸੀਗੀ। ਇੱਕ ਨਾ ਮੈਂ ਨਿਊਜ਼ ਸੁਣੀ ਪਿਛਲੇ ਹਫਤੇ ਜੀ, ਉਹ ਆਪਣੇ ਕੋਈ ਆਸਟ੍ਰੇਲੀਅਨ ਸੀਗਾ, ਇੰਡੀਆ ਗਿਆ ਸੀਗਾ, ਤੇ ਉਹਦਾ ਐਕਸੀਡੈਂਟ ਹੋ ਗਿਆ ਸੀ, ਤੇ ਦੂਸਰੇ ਪਾਸੇ ਕਿਸੇ ਦੀ ਡੈਥ ਹੋ ਗਈ ਸੀ, ਤੇ ਉਹ ਕੋਰਟ ਦੇ ਵਿੱਚ ਕੇਸ ਗਿਆ ਸੀ, ਸ਼ਾਇਦ ਡਾਕਟਰ ਸਾਹਿਬ ਤੁਸੀਂ ਖਬਰ ਸੁਣੀ ਹੋਣੀ ਹੈ ਜੀ।
1: ਹਾਂਜੀ,
2: ਤੇ ਉਹ ਨਾ ਉਹਨਾਂ ਨੇ ਉੱਥੇ ਉਹਨੂੰ ਕਿਹਾ ਕਿ ਤੇਰੇ ਕੋਲ ਲੋਕਲ ਇੱਥੋਂ ਦਾ ਲਾਇਸੈਂਸ, ਇੰਡੀਅਨ ਲਾਇਸੈਂਸ ਹੋਣਾ ਚਾਹੀਦਾ, ਆਸਟ੍ਰੇਲੀਅਨ ਲਾਇਸੈਂਸ ਹੈ, ਤੂੰ ਇਹ ਨਹੀਂ, ਇੱਥੇ ਤੇਰੀ ਇੰਸ਼ੋਰੈਂਸ ਸਾਰਾ ਕੁਝ ਕਵਰ ਕਰੇਗੀ
0: ਜੀ।
2: ਭਾਜੀ ਉਹਦੇ ਵਿੱਚ ਇਹ ਸੀਗਾ ਜਿਹੜਾ, ਉਹ ਕਹਿੰਦਾ ਮੇਰੇ ਕੋਲ ਇੱਥੇ ਇੰਡੀਆ ਲਾਇਸੈਂਸ ਪਹਿਲਾਂ ਸੀ, ਪਰ ਉਹ ਇੰਡੀਅਨ ਲਾਇਸੈਂਸ ਜਦੋਂ ਆਪਾਂ ਕਈ ਵਾਰ ਆਪਾਂ ਆਉਂਦੇ ਇੱਥੇ, ਆਪਾਂ ਨੂੰ ਪਤਾ ਆਪਾਂ ਕਿੱਦਾਂ ਬਣਾ ਕੇ ਲਿਆਉਂਦੇ ਹਾਂ, ਤੇ ਜਿਹੜਾ ਦੁਬਾਰਾ ਉੱਥੇ ਆਪਣੇ ਕੋਲ ਜੇ ਅਸੀਂ ਫਾਈਂਡ ਕਰਨਾ ਹੋਵੇ ਤਾਂ ਉਹ ਫਾਈਂਡ ਵੀ ਨਹੀਂ ਹੁੰਦਾ, ਜਿਹੜਾ ਅੱਜ ਤੋਂ 20 ਸਾਲ ਪਹਿਲਾਂ ਅਸੀਂ ਕਈ ਵਾਰ ਉਦੋਂ ਬਣਾ ਕੇ ਲਿਆਂਦੇ ਹੋਏ ਸੀ,
1: ਜਿਹੜਾ ਕਹਿੰਦੇ ਰੁਪਈਆ ਲਾ ਕੇ ਉਹ ਬੱਲੀ ਜੀ ਤੇ ਕਣਕ ਦੀ ਤੇ ਲੱਖ ਜੀ ਲਾ ਕੇ ਬਣਾ ਦੋ ਮੋਰ
2: ਤੇ। ਹਾਂਜੀ, ਮੇਰੇ ਕਹਿਣ ਦਾ ਮਕਸਦ ਇਹ ਹੈ ਕਿ ਜੇ ਆਪਾਂ ਹੁਣ ਇੰਡੀਆ ਵੀ ਜਾਣਾ, ਜੇ ਉੱਥੇ ਤੁਸੀਂ ਡਰਾਈਵ ਕਰਦੀ ਆ ਨਾ, ਜੇ ਤੁਹਾਡੇ ਕੋਲ ਕਿਤੇ ਤੁਸੀਂ ਉਸ ਤਰ੍ਹਾਂ ਦਾ ਲਾਇਸੈਂਸ ਤੁਹਾਡੇ ਕੋਲ ਸੀ, ਤੇ ਮੇਕ ਸ਼ਿਓਰ ਤੁਸੀਂ ਇੱਥੋਂ ਇੰਟਰਨੈਸ਼ਨਲ ਲਾਇਸੈਂਸ ਵੈਲਿਡ ਕਰਾ ਕੇ ਲੈ ਕੇ ਜਾਓ ਉੱਥੇ ਡਰਾਈਵਿੰਗ ਕਰਨ ਲਈ ਜੀ।
1: ਜੀ ਜ਼ਰੂਰੀ ਹੈ ਜੀ,
0: ਉਹ ਲੈਣਾ ਪਊਗਾ ਤੁਹਾਨੂੰ। ਧੰਨਵਾਦ ਤੁਹਾਡਾ ਮਨ ਸਾਹਿਬ।
2: ਹਾਂਜੀ ਧੰਨਵਾਦ ਵੀਰ ਜੀ,
1: ਮਿਹਰਬਾਨੀ। ਮਾਫੀ ਮੰਡ ਸਾਹਿਬ, ਕਈ ਵਾਰ ਗੱਲ ਹਾਸੇ 'ਚ ਪੈ ਜਾਂਦੀ ਹੈ। ਇਹ ਹੁਣ ਜਿਵੇਂ ਜੱਸੋਵਾਲ ਸਾਹਿਬ ਹੋਏ, ਸਹਿਮੀ ਸਾਹਿਬ ਹੋਏ, ਬਸੰਤ ਲਾਲ ਮੰਡ ਸਾਹਿਬ, ਇਹਨਾਂ ਦੀਆਂ ਗੱਲਾਂ ਸੁਣਦੇ ਸੁਣਦੇ ਦਿਮਾਗ ਦੇ ਸਾਡੇ ਲਾਟੂ ਹੋਰ ਤਰ੍ਹਾਂ ਦੇ ਚੱਲ ਪੈਂਦੇ।
0: ਹਾਂ ਨਹੀਂ, ਚਲੋ ਗੱਲ ਉਹ ਬੰਦੇ
1: ਨਾਲ, ਚਲੋ ਵੀ
0: ਫਿਰ ਗੱਲ ਤੋਂ ਕੋਈ ਸਵਾਲ ਸਵੂਲ ਤੇ ਮਤਲਬ ਨਿਕਲ ਆਉਂਦਾ ਵਿੱਚੋਂ, ਦੱਸੇ ਜਿਹੜੀ ਗੱਲ ਹੈ
1: ਘੁੰਮਣ ਸਾਹਿਬ ਕਹਿੰਦੇ।
0: ਹਾਂ, ਤੇ ਘੁੰਮਣ ਸਾਹਿਬ ਕਹਿੰਦੇ ਵੀ ਜੇਕਰ ਡਰਾਈਵਰ ਨੇ ਨਾ ਲਿੱਤੀ 7-8 ਘੰਟੇ ਦੀ ਪੂਰੀ ਨੀਂਦ, ਤੇ ਨਾ ਉਹ ਡਰਾਈਵਰ ਕਦੇ ਪਹੁੰਚੇਗਾ ਗੁਹਾਟੀ, ਤੇ ਨਾ ਪਹੁੰਚੇਗਾ ਜੀਂਦ।
1: ਅੱਛਾ,
0: ਨੀਂਦ ਪੂਰੀ ਕਰਕੇ ਹੀ ਫੜੋ ਸਟੇਰਿੰਗ, ਇਹੀ ਹੈ ਸੁਰੱਖਿਅਤ ਸਫ਼ਰ ਦਾ ਰਾਜ਼। ਕੰਮ ਦੇ ਨਾਲ ਨਾਲ ਜੇਕਰ ਸਿਹਤ ਦਾ ਵੀ ਰੱਖੋਗੇ ਲਿਹਾਜ਼, ਕਹਿੰਦਾ ਘੁੰਮਣ ਤਾਂ ਤਾਂ ਉਤਰਨਗੇ ਬੈਂਕਾਂ ਦੇ ਵਿਆਜ। ਘੁੰਮਣ ਸਾਹਿਬ ਧੰਨਵਾਦ ਤੁਹਾਡਾ। ਭਾਜੀ ਅਸੀਂ ਕਹਿੰਦੇ ਕਿ ਕਰਾਈ ਸੀ ਟਿੰਟਿਡ ਵਿੰਡੋ, ਅਤੇ ਵਿੰਡੋ ਸਕਰੀਨ ਵੀ ਟਿੰਟਿਡ, ਅਤੇ ਪੁਲਿਸ ਨੇ ਰੋਕ ਲਿਆ ਸੀ ਅਤੇ ਵਾਰਨਿੰਗ ਦਿੱਤੀ ਸੀ ਅਤੇ ਕਿਹਾ ਸੀ ਕਿ ਕਲੀਅਰ ਕਰਵਾ ਦਿਉ
1: ਪ੍ਰਤੱਖ ਨੂੰ ਪ੍ਰਮਾਣ,
0: ਵਿਕਟੋਰੀਆ ਵਿਕ ਰੋਡ ਜਾ ਕੇ ਕਲੀਅਰ ਦਾ ਸਰਟੀਫਿਕੇਟ ਅਪਡੇਟ ਕਰਵਾਓ, ਅਦਰਵਾਈਜ਼ ਯੂ ਕਾਂਟ ਡਰਾਈਵ।
1: ਮਿਹਰਬਾਨੀ ਜੀ, ਤੁਸੀਂ ਮਤਲਬ ਹੱਥ ਖੜ੍ਹਾ ਕਰਕੇ ਇਹ ਪੁਸ਼ਟੀ ਵੀ ਕਰਤੀ ਆ ਵੀ ਇੱਦਾਂ ਹੁੰਦਾ, ਅਤੇ ਅਸੀਂ ਤੁਹਾਡਾ ਨਾਂ ਤਾਂ ਨਹੀਂ ਲੈਂਦੇ। ਚਲੋ,
0: ਸੋ ਇਹ ਜਿਹੜਾ ਜਿੱਦਾਂ ਆਪਾਂ ਇੰਡੀਆ ਨਹੀਂ ਹੁੰਦਾ, ਉਹਨਾਂ ਨੇ ਕੁਚੀ ਰੱਖੀ ਹੁੰਦੀ ਸੀ ਚੌਂਕ ਦੇ ਨਾਲ ਹੀ, ਉਹ ਤੁਹਾਡੀ ਬੱਤੀ ਉਤਲੇ ਪਾਸੇ, ਉਹ ਉੱਥੇ ਕੁਚੀ ਮਾਰ ਕੇ ਤਾਂ ਕਹਿੰਦੇ ਦੇ ਨਾਲੇ ਆ 20 ਰੁਪਈਏ ਦਿਓ ਅਤੇ ਨਾਲੇ ਆ ਤੁਹਾਡੀ ਹੋ ਗਈ ਜੇ।
1: ਕਹਿੰਦਾ ਸਪੀਡਿੰਗ ਕਰਦਾ ਜੀ, ਕਹਿੰਦਾ ਜੀ ਤੁਹਾਨੂੰ ਕਿਵੇਂ ਪਤਾ, ਕਹਿੰਦਾ ਸਾਰਾ ਪੱਗ ਤਾਂ ਪਿੱਛੇ ਤੁਰਿਆ ਆਉਂਦਾ, ਉਹਨਾਂ ਦੇ ਸਿੰਪਲ ਜੇ ਫਾਰਮੂਲੇ
0: ਸਭ ਤੋਂ ਪਿੱਛੇ ਰਹਿ ਗਏ। ਸੋ ਉਹੀ ਆ, 100 ਦਿਨ ਚੋਰ ਦਾ ਅਤੇ 1 ਦਿਨ 100 ਦਿਨ ਸਾਧ ਦਾ ਅਤੇ 1 ਦਿਨ ਚੋਰ ਦਾ।
1: ਹਾਂ ਜੇ ਦਿਨ ਮਾੜੇ ਨਹੀਂ ਰਹੇ ਤਾਂ ਚੰਗੇ ਵੀ ਨਹੀਂ ਰਹਿਣੇ।
0: ਹਾਂ ਤਾਂ ਫਿਰ ਵੀ ਠੀਕ ਹੈ, ਪਰ ਆ ਵੀ ਠੀਕ ਹੈ ਅੱਜ ਕੱਲ੍ਹ,
1: ਠੀਕ ਹੀ ਆ
0: ਅੱਜ ਕੱਲ੍ਹ ਦੇ ਜਿੱਦਾਂ ਦੇ ਅੱਜ ਕੱਲ੍ਹ ਮਾਰਕੀਟ 'ਚ ਸਾਧ ਆ ਰਹੇ ਆ, ਮੇਰਾ ਵੀ ਗਲਤ ਤਾਂ ਨਹੀਂ ਸੀ, ਚੋਰ ਚੰਗੇ ਨੇ ਉਹਨਾਂ ਨਾਲ।
1: ਮੇਰੀ ਗਲਤੀ ਮੇਰੀ ਨਹੀਂ, ਜੇ ਮੇਰੀ ਹੋਈ ਵੀ ਕੀ ਮੈਂ ਤੇਰੀ ਨਹੀਂ।
0: ਹਾਂ ਜੇ ਕਿ ਤੇਰੀ ਹੋਈ ਵੀ ਤਾਂ ਤੂੰ ਦੱਸ ਕਿ ਤੇਰੇ ਘਰ ਤੰਗੀ ਨਹੀਂ, ਸਾਰਾ ਕੁਛ ਹੀ ਠੀਕ ਆ,
1: ਇਹ ਸਭ
0: ਤੁਸੀਂ ਮਤਲਬ ਕਰਨ ਵਾਲੇ ਬਣੋ, ਸਾਰਾ ਕੁਛ ਠੀਕ ਆ। ਅੱਜ ਕੱਲ੍ਹ ਤਾਂ ਦੁਨੀਆਂ ਜਾਣਦੀਆਂ ਸਾਰੀਆਂ ਕਹਾਵਤਾਂ ਝੂਠੀਆਂ ਪੈ ਚੁੱਕੀਆਂ, ਜੋ ਉਹ ਜਿੰਨਾ ਵੀ ਕੁਛ ਹੈ ਨਾ ਉਹ ਸਿਆਣੇ ਕਹਿੰਦੇ ਹੁੰਦੇ ਸੀ ਟਾਈਪ, ਉਹ ਸਾਰਾ ਕੁਛ ਹੀ ਝੂਠਾ ਪੈ ਚੁੱਕਾ ਆ। ਕੋਈ ਮਤਲਬ ਤੁਸੀਂ ਫੜ ਲਓ ਸਹੀ ਕਿਸੇ ਨੂੰ ਵੀ ਕਿਸੇ ਵੀ ਪਾਸੇ,
1: ਇੱਥੇ ਫਿਰਦਾ ਕਹਿੰਦਾ ਮੈਂ ਯਾਰ ਉਹ ਲੱਭਦਾ ਕਹਿੰਦਾ

0: ਇਹਨੂੰ ਕਹਿੰਦਾ ਜਿਹੜਾ ਉਹ ਕਹਿੰਦੇ ਚਾਰ ਬੰਦੇ ਕੱਲ ਨੂੰ ਕੀ ਕਹਿਣਗੇ, ਸਾਰੀ ਉਮਰ ਅਸੀਂ ਨਹੀਂ ਲੱਭੇ ਕਿਹੜੇ ਕਿਹੜੇ ਆ, ਕਹਿੰਦਾ ਮੈਨੂੰ ਲੱਗਣ ਸਹੀ ਪਤਾ ਇੱਕ ਵਾਰ ਜ਼ਿੰਦਗੀ ਨਰਕ ਬਣਾਈ ਚਾਰ ਬੰਦਿਆਂ ਨੇ।
1: ਅਤੇ ਕਹਿੰਦੇ ਕਿ ਕੋਈ ਨਾ ਕਹਿੰਦੇ ਨਾਮ ਵੀ ਲੈ ਦਿਓ ਸਾਡਾ, ਨਹੀਂ ਤਾਂ ਕਹਿੰਦੇ ਵੀ ਜੋ ਨਹੀਂ ਇੱਦਾਂ ਨਹੀਂ ਅਸੀਂ ਤਾਂ ਨਹੀਂ ਲਵਾਂਗੇ ਜੀ।
0: ਚੱਲ ਧੰਨਵਾਦ ਮੈਸੇਜ ਕਰ ਦਿੰਦੇ ਹਾਂ,
1: ਹਾਂਜੀ
0: ਉਹਨਾਂ ਨੂੰ ਦੱਸ ਦਿੰਦੇ ਹਾਂ, ਮੇਰਾ ਵੀ ਟੈਸਟ ਨਾਲ ਹੀ ਹੋਜੂ।
1: ਹਾਂ ਨਹੀਂ ਜੋ ਹੋਇਆ ਵਾ, ਜੋ ਹੋਇਆ ਉਹ ਤੁਹਾਨੂੰ ਗਲਤ ਹੋਇਆ ਅਤੇ ਉਹ ਤੁਹਾਨੂੰ ਹੋਰ ਦੱਸਣਾ ਚਾਹੀਦਾ। ਚਾਹੁੰਦੇ ਹੁੰਦੇ ਦੁੱਖ ਹੋਵੇ, ਕੋਠੇ ਚੜ੍ਹ ਕੇ ਰੌਲਾ ਪਾਓ, ਕਿਉਂਕਿ ਇਹ ਇੱਕ ਤਰੀਕੇ ਦੇ ਨਾਲ ਕਿਸੇ ਦੀ ਮਦਦ ਕਰਨ ਵਾਲਾ ਕੰਮ ਹੈ। ਅੱਜ ਕੱਲ੍ਹ ਆਪਾਂ ਵੇਖ ਰਹੇ ਹਾਂ ਵੀ ਹਰ ਕੋਈ, ਮੈਂ ਤਾਂ ਵੇਖਣਾ ਵੀ ਇੱਕ ਹੋੜ ਜੀ ਲੱਗੀ ਆ ਵੀ ਉਹ ਲੈ ਉਹਨੇ ਕਰਾ ਲਏ, ਇਹਨੇ ਕਰਾ ਲਏ, ਹੁਣ ਅੱਜ ਕੱਲ੍ਹ ਗਰਮੀਆਂ ਆਉਣ ਡੀਆਂ ਵਾ ਅਤੇ ਹਰ ਕੋਈ ਇਸ ਪਾਸੇ ਨੂੰ ਭੱਜਾ ਵਾ ਵੀ ਮੈਂ ਭੱਜ ਕੇ ਕਰਾ ਲਿਆਵਾਂ, ਭੱਜ ਕੇ ਕਰਾ ਲਿਆਵਾਂ।
0: ਪਰਸੈਂਟੇਜ ਵੀ ਹੈ ਜੋ
1: ਪਰਸੈਂਟੇਜ, ਆਈ ਥਿੰਕ
0: 7-10 ਮੈਂ ਕਰਾ ਸਕਦੇ
1: ਹਾਂ, ਮੈਨੂੰ ਸ਼ੋਰ ਨਹੀਂ ਪਰ ਆਈ ਥਿੰਕ 20-30% ਜਿਹੜਾ ਲੀਗਲ ਇਹਦੇ ਉੱਤੇ ਆਪਾਂ ਪ੍ਰੋਪਰ ਜਾਣਕਾਰੀ ਇਕੱਠੀ ਕਰਕੇ ਅਤੇ ਫਿਰ ਆਪਾਂ ਗੱਲ ਕਰ ਲਾਂਗੇ, ਐਵੇਂ ਮੈਂ ਕੁਛ ਗਲਤ ਕਹਿ ਦਿਆਂ। ਪਰ ਜਿਹੜਾ ਪਿਛਲਾ ਵੀ ਆ ਉਹ ਵੀ 100% ਕਰਾਈ ਫਿਰਦੇ, ਆਈ ਥਿੰਕ ਉਹ ਵੀ 60% ਤੋਂ ਤਾਂ ਤੁਸੀਂ ਨਹੀਂ ਕਰਾ ਸਕਦੇ। ਅਗੇਨ ਮੈਂ ਇਸ ਚੀਜ਼ ਦੇ ਉੱਤੇ 100% ਨਹੀਂ ਕਹਿ ਸਕਦਾ।
0: ਅਸੀਂ ਤਾਂ ਹੁਣ ਇਹ ਵੀ ਨਹੀਂ ਕਹਿੰਦੇ ਵੀ ਅਗਲੇ ਦਾ ਲਾਇਸੈਂਸ ਲਾਓ, ਅਗਲੇ ਦੀ ਲਾਇਸੈਂਸ ਦੀਆਂ ਡਿਟੇਲਸ ਲਓ, ਅਸੀਂ ਤਾਂ ਇਹ ਵੀ ਨਹੀਂ ਕਹਿੰਦੇ ਹੁਣ।
1: ਹਾਂ ਨਹੀਂ ਉਹਦਾ ਤਾਂ ਮਤਲਬ ਇਹ ਹੈ ਨਾ ਵੀ ਲੀਗਲੀ ਤੁਸੀਂ ਨਹੀਂ ਅਗਲਾ ਪੁੱਛ ਸਕਦੇ ਲੈ ਸਕਦੇ, ਪਰ ਆਮ ਇੱਕ ਉਹ ਬਣਿਆ ਵਾ ਉਹ ਚੱਲੀ ਜਾਂਦਾ ਵਾ। ਅਤੇ ਜਿਹੜਾ ਇਹ ਵਾਲਾ ਕੰਮ ਆ ਇਹ ਥੋੜ੍ਹਾ ਜਿਹਾ ਭਾਈ ਧਿਆਨ ਦੇ ਨਾਲ ਕਹਿ ਵੇਖ ਕੇ ਪਹਿਲਾਂ ਤੁਸੀਂ ਪੁੱਛ ਲਓ। ਵੈਸੇ ਤਾਂ ਮੈਨੂੰ ਜਿੱਥੋਂ ਤੱਕ ਪਤਾ ਅਗਲੇ ਕਰਨ ਤੋਂ ਪਹਿਲਾਂ ਹੀ ਕਹਿ ਦਿੰਦੇ ਭਾਈ ਆਹ ਇੰਨਾ ਕੁ ਲੀਗਲ ਆ, ਬਾਕੀ ਜੇ ਤੂੰ ਕਰਾਉਣਾ ਤੇਰੀ ਮਰਜ਼ੀ, ਫਿਰ ਤੁਸੀਂ ਹਾਂ ਕਰਕੇ ਕਰਵਾਉਂਦੇ ਹੋ। ਅਤੇ ਫਿਰ ਉਹ ਵੇਖੋ ਤੁਸੀਂ ਇੱਕ ਚੀਜ਼ ਵੇਖੋ ਨਾ ਕਿੱਡਾ ਵੱਡਾ ਨੁਕਸਾਨ ਆ। ਜੇ ਮੰਨ ਲਓ ਚਲੋ ਪੁਲਿਸ ਕੱਲ੍ਹ ਨੂੰ ਘੇਰ ਲਏ, ਤੁਹਾਨੂੰ ਵਾਰਨਿੰਗ ਦਿੱਤੀ ਆ, ਦੈਟਸ ਫਾਈਨ। ਪਰ ਮੰਨ ਲਓ ਗੱਡੀ ਦਾ ਕੋਈ ਨੁਕਸਾਨ ਹੋ ਜੇ, ਮਹਿੰਗੀ ਤੁਸੀਂ ਗੱਡੀ ਲਈ ਆ, ਅਤੇ ਇੰਸ਼ੋਰੈਂਸ ਕਵੇ ਵੀ ਮੈਂ ਇਸ ਕਰਕੇ ਪੈਸੇ ਨਹੀਂ ਦੇਣੇ,
0: ਸਹੀ
1: ਫਿਰ ਮਤਲਬ ਕੀ ਟਸ਼ਨ ਕੀ ਹੋਇਆ ਹੁਣ ਉਹ ਇੰਡੀਆ ਵਾਲੀ ਤਾਂ ਉਹ ਗੱਲਬਾਤ ਹੈ ਨਹੀਂ। ਇੰਡੀਆ 'ਤੇ ਚਲੋ ਕਾਲੇ ਕਾਰਨਾਮੇ ਅਤੇ ਕਾਲੇ ਸ਼ੀਸ਼ੇ ਅਤੇ ਆਪਾਂ ਕਿੰਨਾ ਕੁਛ ਕਰੀ ਜਾਂਦੇ, ਪਰ ਇੱਥੇ ਨਹੀਂ ਮੈਨੂੰ ਸਮਝ ਆਉਂਦੀ ਵੀ ਇੱਥੇ ਆਪਾਂ ਐਡੇ ਕਾਲੇ ਕਰਕੇ ਜੈੱਡ ਬਲੈਕ ਅਤੇ ਕੀ ਆਪਾਂ ਇਹੋ ਜਿਹੇ ਵਿੱਚ ਅਸੀਂ ਨੈਗੇਟਿਵ ਧੋਣੇ ਆ ਫੋਟੋਆਂ ਵਾਲੇ,
0: ਉਹ ਕਹਿਣ ਕਾਂ ਕਰਾਈ ਜਾਂਦੇ ਆ ਜੀ, ਗੱਡੀਆਂ ਛੱਡੋ ਤੁਸੀਂ।
1: ਹਾਂ
0: ਪਤਾ ਨਹੀਂ ਕੀ ਹੋਰ ਕੀ ਕਿਹਾ ਲੋਕਾਂ ਨੂੰ,
1: ਹੈ ਨਾ। ਅਤੇ ਪਰ ਮਤਲਬ ਤੁਸੀਂ ਵਿੱਚ ਨਾ ਗੱਲ ਮੇਰੀ ਟੋਕਤੀ, ਅਸਲ ਦੇ ਵਿੱਚ ਗੱਲ ਮੇਰੇ ਇਹ ਪੁੱਛਣ ਦੀ ਸੀ, ਮੇਰੇ ਮਨ 'ਚ ਜੋ ਸਵਾਲ ਇਹ ਸੀ
0: ਮੰਡ ਸਾਹਿਬ ਨੂੰ, ਕਬੀਰਦੀ ਸਾਹਿਬ
1: ਨਹੀਂ ਮੰਡ ਸਾਹਿਬ ਨੂੰ, ਫਿਰ ਤੁਸੀਂ ਅਸਲ 'ਚ ਨਾ ਉਹ ਜਿਹੜੀ ਮੇਨ ਗੱਲ ਰਹਿ ਜਾਂਦੀ ਹੈ ਤੁਹਾਡੇ ਟੋਕਾ
0: ਟਾਕੀ 'ਚ ਟੋਕਾ ਜ਼ਿਆਦਾ ਹੋ ਜਾਂਦਾ।
1: ਹਾਂ ਸੋ ਮੇਨ ਗੱਲ ਇਹ ਸੀ ਉਹਨਾਂ ਨੂੰ ਪੁੱਛਣ ਵਾਲੀ ਵੀ ਤੁਸੀਂ ਲੈ ਲਈ ਸੀ ਫਿਰ,
0: ਇਹ ਪੁੱਛਣ ਵਾਲੀ ਗੱਲ।
1: ਹਾਂ ਇਹ ਗੱਲ ਵਿੱਚੇ ਰਹਿ ਗਈ ਨਾ ਵੀ ਉਹ
0: ਨਹੀਂ, ਹੁਣ ਆਪਾਂ ਲੋਕ ਇਹ ਨਹੀਂ ਯਾਰ, ਇਹ ਅੱਜ ਕੱਲ੍ਹ ਮਾਹੌਲ ਜਿਹਾ ਵੀ ਇੱਦਾਂ ਦਾ ਬਣਿਆ ਰਣਜੋਤ, ਲੜੀ ਜੋੜਨ ਲਈ ਦੇਖੋ ਅਗਲਾ ਅੰਕ, ਅਗਲੇ ਐਪੀਸੋਡ ਤੁਹਾਨੂੰ ਦੱਸਾਂਗੇ ਕਿ ਕੀ ਉਹਨਾਂ ਨੇ ਖਰੀਦ ਲਈ ਸੀ ਯਾਰ।
1: ਹਾਂ ਮੈਂ ਛੱਡਣ ਵਾਲਾ ਤਾਂ ਨਹੀਂ ਇਹ ਵਿਸ਼ਾ,
0: ਉਹ ਤਾਂ ਮੈਂ ਤੁਹਾਡੇ ਪੁੱਛਣ ਦੇ ਸਟਾਈਲ ਤੋਂ ਹੀ ਦੇਖ ਲਿਆ ਸੀ।
1: ਹਾਂ ਨਹੀਂ ਮੈਂ ਤਾਂ ਮਤਲਬ ਇਹ ਚੀਜ਼ ਦਾ ਪਤਾ ਕਰੂੰ,
0: ਮੈਂ ਗਰਮ ਜਸੂਸ ਗਾਜਰਾਂ ਖਾ ਕੇ ਘਰੇ ਪਹੁੰਚੂ ਹੁਣ ਡਿਸਕਸ ਕਰੂੰ। ਭੈਣ ਜੀ ਤੁਹਾਨੂੰ ਪਤਾ, ਭਾਬੀ ਜੀ ਤੁਹਾਨੂੰ ਪਤਾ।
1: ਚਲੋ ਜਾਂਦੇ ਜਾਂਦੇ ਤੁਹਾਨੂੰ ਦੱਸ ਦੇ ਕਿ ਮੈਲਬਨ ਰੋਇਲ ਸ਼ੋਅ ਜਿਹੜਾ 2026 ਦਾ ਉਹ ਕੱਲ੍ਹ ਦੇ ਦਿਨ ਤੋਂ ਸ਼ੁਰੂ ਹੋ ਜਾਣਾ, 24 ਸਤੰਬਰ ਤੋਂ ਵੀਰਵਾਰ ਦੇ ਦਿਨ ਇਹ ਸ਼ੁਰੂ ਹੋ ਜਾਂਦਾ।
0: ਅਤੇ ਚਾਰ ਮਸ਼ਹੂਰੀ ਆਉਂਦੀ ਹੁੰਦੀ ਆਈ ਇਸ ਵਾਰ,
1: ਵੇਖੋ ਆਜੂਗੀ, ਹਾਲੇ ਤੱਕ ਤਾਂ ਨਹੀਂ ਆਈ ਸ਼ਾਇਦ, ਅਤੇ
0: ਬਿਨਾਂ ਮਸ਼ਹੂਰੀ ਤੋਂ ਤਾਂ ਨਹੀਂ ਦੱਸੀ ਜਾਂਦੇ।
1: ਚਲੋ ਫਿਰ ਵੀ ਆਪਣੇ ਹੁਣ ਛੁੱਟੀਆਂ ਨੇ, ਬੱਚਿਆਂ ਨੇ ਜਾਣਾ,
0: ਜ਼ਿੰਮੇਵਾਰੀ ਫਰਜ਼,
1: ਅਤੇ
0: ਐਕੁਆਰੀਅਮ ਵੀ ਕਹਿ ਦਿਓ,
1: ਦੱਸ ਦਈਏ ਵੀ ਤੁਸੀਂ ਜਾਣਾ। ਅਤੇ ਹਰ ਸਾਲ ਆਪਾਂ ਨੂੰ, ਹਾਂ ਗੁੱਡ ਨਿਊਜ਼ ਇਜ਼ ਕਿ ਲੂਨਾ ਪਾਰਕ ਵਾਲਿਆਂ ਨੇ ਕੰਟੈਕਟ ਕੀਤਾ ਵੀ ਸਾਨੂੰ ਪਤਾ ਲੱਗਾ ਜਿੱਦਾਂ ਲਾਫਟਰ ਥੈਰੇਪੀ ਤੁਸੀਂ ਕਰਦੇ ਹੋ ਬੱਚਿਆਂ ਨਾਲ, ਅਤੇ ਸਮ ਹੋ ਵੀ ਵਾਂਟ ਟੂ ਸਪੋਰਟ। ਅਤੇ ਇਹ ਹਾਲੇ ਮੈਂ ਅਗਲੇ ਛੁੱਟੀਆਂ ਤੋਂ ਬਾਅਦ ਸ਼ੇਅਰ ਕਰਨੀ, ਚਲੋ ਤੁਸੀਂ ਹੁਣ ਗੱਲ ਛੇੜ ਲਈ ਹੈ ਅਤੇ ਮੈਨੂੰ ਬਹੁਤ ਵਧੀਆ ਲੱਗਾ।
0: ਤੁਸੀਂ ਯਾਰ ਟੋਕਤੀ ਨਾ ਵਿੱਚ ਗੱਲ,
1: ਫਿਰ
0: ਉਹਦੇ 'ਚ ਕੋਈ ਫਾਇਦਾ ਹੋ ਗਿਆ ਪਹਿਲੀ ਵਾਰ ਜ਼ਿਕਰ 'ਚ ਫਿਕਰ।
1: ਅਤੇ ਇਸ ਗੁੱਡ, ਅਤੇ ਹੁਣ ਇਸ ਕ੍ਰਿਸਮਿਸ ਦੇ ਲਈ, ਕਿਉਂਕਿ ਉਹ ਕਹਿੰਦੇ ਵੀ ਆਹ ਦੇ ਲਈ ਤਾਂ ਆਪਾਂ ਹਾਲੇ ਪੁਛਕਿਛ ਵਾਲੇ ਉਹਦੇ 'ਚ ਹਾਂ, ਅਤੇ ਕ੍ਰਿਸਮਿਸ ਤੱਕ ਆਪਣੀ ਉਹਨਾਂ ਨਾਲ ਡੀਲ ਡਨ ਹੋਊਗੀ ਅਤੇ ਆਪਣਾ ਜਲਦ ਕੁਛ ਨਾ ਕੁਛ ਉਹ ਲੈ ਕੇ ਆਉਣਗੇ।
0: ਵੈਸੇ ਤਾਂ ਰਣਜੋਤ ਸੈਲਫ ਪ੍ਰਮੋਸ਼ਨ ਹੋ ਜਾਂਦੀ ਆ, ਪਰ ਨਾ ਵਿੱਚ ਵਿੱਚ ਕਿਤੇ ਨਾ ਕਿਤੇ ਰੇਡੀਓ 'ਤੇ ਅਨਾਊਂਸ ਜ਼ਰੂਰ ਕਰ ਦਿਆ ਕਰੋ ਵੀ ਜੇ ਕਿਸੇ ਨੇ ਸਾਡੀ ਧਿਰ ਬਣਨਾ, ਸਾਡੀ ਸਪੋਰਟ ਕਰਨਾ ਮਾਰਕੀਟਿੰਗ ਪੁਆਇੰਟ ਆਫ ਵਿਊ ਤੋਂ। ਕਈ ਵਾਰ ਭਾਈਚਾਰੇ 'ਚ ਹੁਣ ਬੜੇ ਸੋਹਣੇ ਸੋਹਣੇ ਵਧੀਆ ਸੋਲਿਡ ਬਿਜ਼ਨਸ ਨੇ ਜਿਹੜੇ ਰੇਡੀਓ ਹਾਂਜੀ ਦਾ ਹੈ ਨਾ ਐਡਵਰਟੀਜ਼ਮੈਂਟ ਪੁਆਇੰਟ ਆਫ ਵਿਊ ਤੋਂ ਹਿੱਸਾ ਬਣਨਾ ਚਾਹੁੰਦੇ ਆ, ਉਹਨਾਂ ਦਾ ਕੋਈ ਪੈਕੇਜ, ਉਹਨਾਂ ਦਾ ਕੋਈ ਢੰਗ ਤਰੀਕਾ, ਕੋਈ ਈਮੇਲ, ਇਹ ਮੈਂ ਕਹਿੰਦਾ ਸਮੇਂ ਸਮੇਂ 'ਤੇ ਆਪਾਂ ਅਨਾਊਂਸ ਕਰਦੇ ਰਿਹਾ ਕਰੀਏ ਤਾਂ ਉਹਦੇ 'ਚ ਵੀ ਕੋਈ ਮਾੜੀ ਗੱਲ ਨਹੀਂ।
1: हाँ नहीं बिल्कुल ਤੁਸੀਂ ਜਿੱਥੇ ਵੀ ਕਿਤੇ ਜਿੱਦਾਂ ਵੀ ਕੋਈ ਮਦਦ ਕਰ ਸਕਦਾ ਕੋਈ ਐਜ਼ ਏ ਵਲੰਟੀਅਰ ਕੋਈ ਆ ਕੇ ਮਦਦ ਕਰ ਸਕਦਾ ਕੋਈ ਫਾਈਨੈਂਸ਼ੀਅਲੀ ਕੋਈ ਆਪਣਾ ਐਡ ਪੁਆਇੰਟ ਆਫ ਵਿਊ ਨਾ ਸੋ ਫਾਈਨੈਂਸ਼ੀਅਲੀ ਸਾਡਾ ਕੁਛ ਇੱਦਾਂ ਦਾ ਕੋਈ ਡੋਨੇਸ਼ਨ ਇਕੱਠੇ ਕਰਨ ਵਾਲਾ ਜਾਂ ਇੱਦਾਂ ਦਾ ਕੋਈ ਕਦੀ ਪ੍ਰੋਗਰਾਮ ਨਹੀਂ ਰਿਹਾ
0: info@haanji.com.au ਇਹ ਤੁਹਾਡਾ ਵਨ ਸਟੋਪ ਸ਼ੋਪ ਆ ਜੀ ਇਹਦੇ 'ਤੇ ਹੈ ਨਾ ਜੇ ਤੁਸੀਂ ਸੀਰੀਅਸ ਹੋ ਰੇਡੀਓ ਹਾਂਜੀ ਨਾਲ ਐਡਵਰਟੀਜ਼ਮੈਂਟ ਕਰਨ ਲਈ ਤਾਂ ਇਹਦੇ 'ਤੇ ਪਲੀਜ਼ ਇੱਕ ਵਾਰ ਇਨਫੋਰਮੇਸ਼ਨ ਆਪਣੇ ਬਿਜ਼ਨਸ ਦੀ ਪਾ ਕੇ ਛੱਡ ਦਿਓ ਕਿਉਂਕਿ ਡਿਫਰੈਂਟ ਡਿਫਰੈਂਟ ਪੈਕੇਜਸ ਹੁੰਦੇ ਆ ਕਈ ਵਾਰ ਬਿਜ਼ਨਸ ਛੋਟਾ ਹੁੰਦਾ ਉਹ ਓਨਾ ਅਫੋਰਡ ਨਹੀਂ ਕਰਦਾ ਹੁੰਦਾ ਇਹ ਆਪਣੇ ਮਨ 'ਚ ਹੀ ਨਾ ਸੋਚ ਲਿਆ ਕਰੋ ਵੀ ਨਹੀਂ ਯਾਰ ਇਹ ਵੱਡੇ ਬਿਜ਼ਨਸਾਂ ਵਾਸਤੇ ਆ ਛੋਟੇ ਬਿਜ਼ਨਸਾਂ ਲਈ ਛੋਟੇ ਪੈਕੇਜ ਕਿਸੇ ਨਾ ਕਿਸੇ ਢੰਗ ਨਾਲ ਸਾਡਾ ਮਕਸਦ ਤਾਂ ਇਹੀ ਆ ਵੀ ਕਿਉਂ ਨਾ ਸਮਾਲ ਬਿਜ਼ਨਸ ਦੀ ਵੀ ਧਿਰ ਬਣੀਏ ਕਿਉਂਕਿ ਅਸੀਂ ਆਪਣੇ ਆਪ ਨੂੰ ਵੀ ਸਮਾਲ ਬਿਜ਼ਨਸ ਵਿੱਚ ਇਨਕਲੂਡ ਕਰਦੇ ਹਾਂ
1: ਜੀ ਬਿਲਕੁਲ ਅਤੇ ਜਿੱਥੇ ਵੀ ਕਿਤੇ ਜਿੱਦਾਂ ਵੀ ਤੁਸੀਂ ਮਦਦ ਕਰ ਸਕਦੇ ਹੋ ਤੁਹਾਡਾ ਆਪਣਾ ਸਾਡਾ ਪਰਿਵਾਰ ਹੈ ਅਤੇ ਤੁਸੀਂ ਉਸ ਹਿਸਾਬ ਦੇ ਨਾਲ ਜ਼ਰੂਰ
0: ਅਤੇ ਮਿਊਚੁਅਲੀ ਗਰੋ ਕਰੀਏ ਕਿਉਂਕਿ ਜੇ ਸਾਡੇ ਕੋਲ ਪਲੈਟਫਾਰਮ ਆ ਅਤੇ ਤੁਹਾਡੀ ਗੱਲ ਕਿਤੇ ਦੂਰ ਪਹੁੰਚ ਸਕਦੀ ਹੈ ਐਡਵਰਟੀਜ਼ਮੈਂਟ ਪੁਆਇੰਟ ਆਫ ਵਿਊ ਤੋਂ ਤਾਂ ਜੀ ਆਇਆਂ ਨੂੰ ਚਲੇ ਆਓ ਜਹਾਂ ਤੱਕ ਰੋਸ਼ਨੀ ਆਤੀ ਹੈ
1: ਬਿਲਕੁਲ ਅਤੇ ਬਾਕੀ ਉਹ ਨਾ ਕਰਿਓ ਵੀ ਪਰਿਵਾਰ ਕਹਿ ਕੇ ਤੁਸੀਂ ਕਹੋ ਵੀ 5,000 ਵਾਲੀ ਚੀਜ਼ ਯਾਰ 50 'ਚ ਕਰ ਦਿਉ ਤੁਸੀਂ ਪਰਿਵਾਰ ਹੀ ਹੋ
0: ਤੁਹਾਡੀ ਭੂਆ ਨੂੰ ਨੰਬਰ ਦੇਣਾ ਹੀ ਨਹੀਂ
1: ਆਹੋ
0: ਮਾਰਦਾ ਮਾਈ ਨੂੰ 5,000 ਦਾ 50 ਦਾ ਸੂਟ ਨਹੀਂ ਹੈ ਬੀਬੀ ਬੱਤਾ ਤਾਂ ਪੀ ਲੈਣ ਦੇ
1: ਇੰਨਾ ਕਹਿੰਦੇ ਹੋਏ ਤੁਹਾਡੇ ਕੋਲੋਂ ਇਜਾਜ਼ਤ ਲੈਂਦੇ ਹਾਂ ਵੀ ਆਸ 'ਤੇ ਖੇਡਦੇ ਰਹੋ ਚੜ੍ਹਦੀ ਕਲਾ 'ਚ ਰਹੋ ਅਤੇ ਸੁਣਦੇ ਰਹੋ ਰੇਡੀਓ ਹਾਂਜੀ 1674

0: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਭਾਰਤੀ ਖਬਰਾਂ ਤੇ ਝਾਤ ਮਾਰਨ ਦਾ। ਇਸ ਟਾਈਮ ਸਾਡੇ ਨਾਲ ਪ੍ਰੀਤਮ ਰੁਪਾਲ ਜੀ ਨੇ ਫੋਨ ਲਾਈਨ ਦੇ ਉੱਤੇ। ਅੱਜ 23 ਤਰੀਕ ਆ ਸਤੰਬਰ ਦਾ ਮਹੀਨਾ, ਤੇ ਆਓ ਜਾਣਦੇ ਹਾਂ ਕਿਹੜੀਆਂ ਨੇ ਖਾਸ ਅਪਡੇਟਸ। ਹਾਂਜੀ ਸਰ, ਤੁਸੀਂ ਆਉਂਦੇ ਹੋ, ਸਵਾਗਤ ਤੁਹਾਡਾ ਰੇਡੀਓ ਹਾਂਜੀ ਦੇ।
1: ਬਹੁਤ ਬਹੁਤ ਸ਼ੁਕਰੀਆ ਰਣਜੋਤ ਜੀ, ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਅੱਜ ਦੀਆਂ ਖਾਸ ਖਬਰਾਂ, ਸਭ ਤੋਂ ਪਹਿਲਾਂ ਚੋਣ ਕਮਿਸ਼ਨ ਦੇ 3 ਕਮਿਸ਼ਨਰਾਂ ਵਿੱਚੋਂ 2 ਕਮਿਸ਼ਨਰਾਂ ਨੇ SIR ਤੇ ਵੋਟਰ ਸੂਚੀਆਂ ਬਾਰੇ ਪਿਛਲੇ 10 ਮਹੀਨਿਆਂ ਦੇ ਵਿੱਚ 14 ਵਾਰ ਇਤਰਾਜ਼ ਦਾਖਲ ਕੀਤਾ। ਬਾਕਾਇਦਾ ਉਹਨਾਂ ਨੇ ਡਾਇਸੈਂਟਿੰਗ ਨੋਟ ਦਿੱਤਾ ਰਿਕਾਰਡ ਦੇ ਉੱਤੇ, ਤੇ ਇਹਦੇ ਚ ਫਾਰਮ 6 ਚ ਨਵਾਂ ਕਾਲਮ ਸ਼ਾਮਲ ਕਰਨ ਤੇ ਵੀ ਜਿਹੜਾ ਇਤਰਾਜ਼ ਕੀਤਾ ਗਿਆ। ਦੂਜੀ ਖਬਰ, ਸੁਪਰੀਮ ਕੋਰਟ ਨੇ ਕਿਹਾ ਕਿ ਵੰਦੇ ਮਾਤਰਮ ਨਾ ਗਾਉਣ ਤੇ ਕੋਈ ਸਜ਼ਾ ਨਹੀਂ ਹੋਣੀ ਚਾਹੀਦੀ। ਉਹਨਾਂ ਨੇ 1986 ਦੇ ਇੱਕ ਫੈਸਲੇ ਦਾ ਹਵਾਲਾ ਦਿੱਤਾ ਜੋ ਕੇਰਲਾ ਦੇ ਇੱਕ ਈਸਾਈ ਬੱਚੇ ਨੇ ਜਿਹੜਾ ਹੈ ਉਹ ਕੇਸ ਕੀਤਾ ਸੀ ਜਨਗਣ ਮਨ ਨੂੰ ਲੈ ਕੇ ਕਿ ਉਹਦੀਆਂ ਧਾਰਮਿਕ ਭਾਵਨਾਵਾਂ ਅਲਾਓ ਨਹੀਂ ਕਰਦੀਆਂ। ਉਦੋਂ ਸੁਪਰੀਮ ਕੋਰਟ ਨੇ ਫਿਰ ਉਹਨੂੰ ਜਿਹੜਾ ਹੈ ਬਹਾਲ ਕਰਤਾ ਸੀ। ਉਸ ਤੋਂ ਅਗਲੀ ਖਬਰ ਵੀ ਸੁਪਰੀਮ ਕੋਰਟ ਨਾਲ ਸੰਬੰਧਿਤ। ਸੁਪਰੀਮ ਕੋਰਟ ਨੇ ਲਖੀਮਪੁਰ ਖੀਰੀ ਹਿੰਸਾ ਮਾਮਲੇ ਚ ਹੇਠਲੀ ਅਦਾਲਤ ਦੇ ਜੱਜ ਦੇ ਵਤੀਰੇ ਤੇ ਕਾਰ ਵਿਹਾਰ ਬਾਰੇ ਜਿਹੜਾ ਹੈ ਉਹ ਰਿਪੋਰਟ ਮੰਗੀ ਹੈ, ਜਿਹਦੇ ਬਾਰੇ ਸ਼ਿਕਾਇਤ ਕੀਤੀ ਗਈ ਕਿ ਉਹ ਲਿਹਾਜ਼ ਕਰ ਰਿਹਾ। ਤੇ ਉਧਰ ਝੋਨੇ ਦੀ ਸਰਕਾਰੀ ਖਰੀਦ 1 ਅਕਤੂਬਰ ਤੋਂ ਸ਼ੁਰੂ ਹੋਏਗੀ। ਪੰਜਾਬ ਮੰਡੀ ਬੋਰਡ ਨੇ ਤਿਆਰੀਆਂ ਮੁਕੰਮਲ ਕਰ ਲਈਆਂ ਨੇ। ਤੇ ਇੱਕ ਖਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਸੰਬੰਧਿਤ। SGPC ਨੇ ਅਨੰਦਪੁਰ ਸਾਹਿਬ ਜਿਹੜਾ ਹੈਗਾ ਜਬਰ ਜਨਾਹ ਮਾਮਲੇ ਦੀ ਜਾਂਚ ਵਾਸਤੇ ਹੁਣ 5 ਮੈਂਬਰੀ ਕਮੇਟੀ ਕਾਇਮ ਕੀਤੀ ਹੈ, ਤੇ ਪ੍ਰਧਾਨ ਨੇ 15 ਦਿਨਾਂ ਦੇ ਅੰਦਰ ਅੰਦਰ ਜਿਹੜੀ ਇਸ ਕਮੇਟੀ ਨੂੰ ਆਪਣੀ ਰਿਪੋਰਟ ਦੇਣ ਲਈ ਕਿਹਾ। ਇਹ ਖਾਸ ਖਬਰਾਂ ਨੇ। ਹਾਂਜੀ
0: ਜੀ, ਬਹੁਤ ਸ਼ੁਕਰੀਆ। ਸਭ ਤੋਂ ਪਹਿਲੀ ਖਬਰ ਜਿਹੜੀ ਚੋਣ ਕਮਿਸ਼ਨ ਦੇ ਨਾਲ ਸੰਬੰਧਿਤ ਤੁਸੀਂ ਸਾਂਝੀ ਕੀਤੀ ਹੈ ਕਿ ਹੁਣ ਲਗਾਤਾਰ ਇੱਦਾਂ ਦੀਆਂ ਗੱਲਾਂ ਬਾਤਾਂ ਸਾਹਮਣੇ ਆ ਰਹੀਆਂ ਨੇ। ਇਹਦਾ ਮਤਲਬ ਕਿ ਜਿਹੜਾ ਲੋਕ ਵੀ ਰੌਲਾ ਪਾ ਰਹੇ ਸੀ ਜਾਂ ਬਾਕੀ ਪਾਰਟੀਆਂ ਰੌਲਾ ਪਾ ਰਹੀਆਂ ਸੀ, ਉਹ ਕਿਤੇ ਨਾ ਕਿਤੇ ਸਟੈਂਡ ਜ਼ਰੂਰ ਕਰਦਾ ਵਾ ਉਹ, ਚਲੋ ਪੈ ਹਟਿਆ, ਕੋਈ ਸੁਣਵਾਈ ਕਿਸੇ ਦੀ ਹੋਈ ਜਾਂ ਨਹੀਂ ਹੋਈ, ਉਸ ਚੀਜ਼ਾਂ ਚਰਚਾ ਦਾ ਵਿਸ਼ਾ ਸਮੇਂ ਦਰ ਸਮੇਂ ਬਣੀਆਂ ਰਹੀਆਂ। ਪਰ ਹੁਣ ਇਹ ਅੰਦਰੋਂ ਹੀ ਗੱਲਾਂ ਬਾਤਾਂ ਉੱਠਣੀਆਂ, ਤਾਂ ਮਤਲਬ ਕਿ ਮਸਲਾ ਵੱਡਾ ਹੈ, ਫਿਰ ਧੱਕੇਸ਼ਾਹੀ ਤਾਂ ਹੈ
1: ਨਹੀਂ। ਦੇਖੋ, ਇੱਕ ਗੱਲ ਬੜੀ ਸਾਫ਼ ਹੈ ਸ਼ੁਰੂ ਤੋਂ ਹੀ ਇਹ ਗੱਲ, ਕਿਉਂਕਿ ਜਦੋਂ ਸਰਕਾਰ ਜਾਂ ਕੇਂਦਰ ਸਰਕਾਰ ਸਾਰੀਆਂ ਜਿਹੜੇ ਏਦਾਂ ਦੀਆਂ ਏਜੰਸੀਆਂ ਨੇ ਜਿਹੜੀਆਂ ਡੈਮੋਕ੍ਰੇਟਿਕ ਆਪਾਂ ਇੰਸਟੀਟਿਊਸ਼ਨਸ ਕਹਿੰਦੇ ਹਾਂ, ਉਹਨਾਂ ਨੂੰ ਆਪਣੇ ਹੱਥ 'ਚ ਲੈ ਲਏ ਜਾਂ ਆਪਣੇ ਕਬਜ਼ੇ 'ਚ ਲੈ ਲਏ, ਫਿਰ ਸੁਣਵਾਈ ਦੀ ਕਿਤੇ ਸੰਭਾਵਨਾ ਜਿਹੜੀ ਨਹੀਂ ਹੁੰਦੀ। ਜਿਹੜੇ 3 ਹੁਣ ਚੋਣ ਕਮਿਸ਼ਨਰ ਨੇ, ਪਹਿਲਾਂ ਜਿਹੜੇ ਮੁੱਖ ਚੋਣ ਕਮਿਸ਼ਨਰ ਨੇ ਗਿਆਨੇਸ਼ਵਰ ਕੁਮਾਰ, ਤੇ ਫਿਰ ਉਧਰੋਂ 2 ਜਿਹੜੇ ਹੋਰ ਕਮਿਸ਼ਨਰ ਨੇ ਜਿਹਦੇ ਚ ਸੁਖਬੀਰ ਸਿੰਘ ਸੰਧੂ ਤੇ ਵਿਵੇਕ ਜੋਸ਼ੀ, ਇਹ 3 ਹੀ ਇਸੇ ਸਰਕਾਰ ਨੇ ਨਿਯੁਕਤ ਕੀਤੇ ਹੋਏ ਨੇ। ਤੇ ਸ਼ੁਰੂ ਸ਼ੁਰੂ ਚ ਜਿਹੜੀਆਂ ਮੀਟਿੰਗਾਂ ਵੀ ਹੁੰਦੀਆਂ ਰਹੀਆਂ ਇਹਨਾਂ ਦੀਆਂ, ਤੇ ਉਹਨਾਂ ਦੀਆਂ ਰਿਪੋਰਟਾਂ ਵੀ ਆਉਂਦੀਆਂ ਰਹੀਆਂ ਕਿ ਸਾਰਾ ਚੋਣ ਕਮਿਸ਼ਨ ਇੱਕਜੁੱਟ ਹੈ। ਤੇ ਜਦੋਂ ਇਹ SIR ਵਾਲਾ ਇਸ਼ੂ ਸ਼ੁਰੂ ਹੁੰਦਾ ਬਿਹਾਰ ਚੋਂ, ਉਸ ਤੋਂ ਬਾਅਦ ਜਿਹੜਾ ਹੈ ਫਿਰ ਇਹ ਰੌਲਾ ਰੱਪਾ ਪਬਲਿਕ ਡੋਮੇਨ ਤੇ ਜਿਹੜਾ ਜ਼ਿਆਦਾ ਰੌਲਾ ਪਿਆ, ਤੇ ਪੋਲੀਟੀਕਲ ਪਾਰਟੀਆਂ ਨੇ ਇਹ ਇਸ਼ੂ ਉਠਾਏ, ਮੁੱਦੇ ਉਠਾਏ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਹੈਗਾ ਇਹ ਗਲਤ ਤਰੀਕੇ ਨਾਲ ਵੋਟਾਂ ਕੱਟੀਆਂ ਜਾ ਰਹੀਆਂ ਜਾਂ ਧਰਮ ਨੂੰ ਜਾਤੀ ਨੂੰ ਆਧਾਰ ਬਣਾ ਕੇ ਵੋਟਾਂ ਕੱਟੀਆਂ ਜਾ ਰਹੀਆਂ। ਪਰ ਉਹਨਾਂ ਦੀ ਵੀ ਕੋਈ ਬਹੁਤੀ ਸੁਣਵਾਈ ਕਿਤੇ ਹੋਈ ਨਹੀਂ। ਸੁਪਰੀਮ ਕੋਰਟ ਤੱਕ ਵੀ ਕੇਸ ਗਏ। ਸੁਪਰੀਮ ਕੋਰਟ ਨੇ ਵੀ ਅਖੀਰ ਚ ਪੱਛਮੀ ਬੰਗਾਲ ਵਾਲੇ ਇਸ਼ੂ ਦੇ ਵਿੱਚ ਇਹ ਕਹਿਤਾ ਕਿ ਕੋਈ ਗੱਲ ਨੀ, ਜੇ ਇਸ ਵਾਰੀ ਤੁਹਾਡਾ ਨਾਂ ਨਹੀਂ ਆਇਆ ਵੋਟਰ ਲਿਸਟ ਚ SIR ਕਰਕੇ ਤਾਂ 5 ਸਾਲ ਆ ਜੂਗਾ ਉਦੋਂ ਵੋਟ ਪਾ ਲਿਓ। ਤੇ ਐਡੀ ਮਤਲਬ ਕਿ ਜਿਹਨੂੰ ਆਪਾਂ ਗੈਰ ਪੇਸ਼ਾਵਰਾਨਾ ਤੇ ਇਲੋਜੀਕਲ ਜਿਹੜੀ ਗੱਲ, ਤੇ ਉਹ ਸੁਪਰੀਮ ਕੋਰਟ ਵੱਲੋਂ ਕੀਤੀ ਗਈ। ਤੇ ਉਧਰ ਜਿਹੜਾ ਹੈ ਉਸ ਤੋਂ ਬਾਅਦ ਜੋ ਜਿਸ ਤਰੀਕੇ ਨਾਲ ਪੰਜਾਬ ਦੇ ਵਿੱਚ, ਚੰਡੀਗੜ੍ਹ ਦੇ ਵਿੱਚ, ਦਿੱਲੀ ਦੇ ਵਿੱਚ ਸਾਰੇ ਕਿਤੇ SIR ਹੋਈਆਂ, ਤੇ ਜਿੱਥੇ ਅਜੇ ਇਲੈਕਸ਼ਨ ਹੋਣੀ ਹੈ, ਤੇ ਦਿੱਲੀ ਦੇ ਵਿੱਚ ਤਾਂ 1/3 ਜਿਹੜੇ ਸੀ ਉਹ ਪਹਿਲੀ ਲਿਸਟ ਦੇ ਵਿੱਚੋਂ ਉਹ ਵੋਟਰ ਕੱਟੇ ਗਏ ਸੀ, ਫਿਰ ਬਾਅਦ ਦੇ ਵਿੱਚ ਹੌਲੀ ਹੌਲੀ ਦੁਬਾਰਾ ਲਿਸਟ ਆਈ। ਇੱਦਾਂ ਦੀਆਂ ਗੱਲਾਂ ਜਿਹੜੀਆਂ ਉਹਨਾਂ ਨੂੰ ਰੀਕਨਸਾਈਲ ਕਰਨ ਦੀਆਂ ਗੱਲਾਂ ਚੱਲੀਆਂ। ਇਹਦੇ ਦੌਰਾਨ ਜਿਹੜਾ ਹੈ ਇੱਕ ਅੰਗਰੇਜ਼ੀ ਦਾ ਵੱਡਾ ਅਖਬਾਰ ਹੈ, ਉਹਨੇ ਇਹ ਸਟੋਰੀ ਬ੍ਰੇਕ ਕੀਤੀ ਇਨਵੈਸਟੀਗੇਸ਼ਨ ਤੋਂ ਬਾਅਦ। ਉਹਨੇ ਸਾਰੇ ਪੱਖਾਂ ਤੋਂ ਇਨਵੈਸਟੀਗੇਟ ਕੀਤਾ, ਤੇ ਹੁਣ ਉਹਨਾਂ ਨੇ ਕਿਹਾ ਵੀ ਔਨ ਰਿਕਾਰਡ ਜਿਹੜਾ ਹੈ ਪਿਛਲੇ ਜਿਹੜਾ ਹੈਗਾ 10 ਮਹੀਨਿਆਂ ਦੇ ਵਿੱਚ 14 ਵਾਰ ਜਿਹੜੇ ਦੂਜੇ ਦੋਨੇ ਚੋਣ ਕਮਿਸ਼ਨਰ ਨੇ ਉਹਨਾਂ ਨੇ ਜਿਹੜਾ ਹੈ ਇਤਰਾਜ਼ ਵੱਖ ਵੱਖ ਮੁੱਦਿਆਂ ਦੇ ਉੱਤੇ ਜਿਹੜਾ ਹੈ ਆਪਣੇ ਓਬਜੈਕਸ਼ਨ ਜਿਹੜੇ ਕੀਤੇ ਨੇ। ਕਦੇ ਕਿਸੇ ਨੇ ਕਦੇ ਕਿਸੇ ਨੇ, ਇਥੋਂ ਇਹ ਸਾਬਤ ਹੁੰਦਾ ਇੱਕ ਗੱਲ ਕਿ ਸਿਰਫ ਮੁੱਖ ਚੋਣ ਕਮਿਸ਼ਨਰ ਨੂੰ ਜਿਹੜਾ ਹੈ ਉਹ ਆਪਣੇ ਕੌਨਫੀਡੈਂਸ ਦੇ ਵਿੱਚ ਲੈ ਕੇ, PMO ਜਿਹੜਾ ਪ੍ਰਧਾਨ ਮੰਤਰੀ ਆਫਿਸ ਹੈ, ਤੇ ਜਾਂ ਜਿਹੜਾ ਮੰਤਰੀ ਮੰਡਲ ਹੈ ਜਾਂ ਸਰਕਾਰ ਕਹਿ ਲਓ, ਤੇ ਉਹ ਸਾਰਾ ਕੁਝ ਇਹ ਕਰਵਾਈ ਜਾ ਰਹੀ ਹੈ। ਤੇ ਕਿਉਂਕਿ ਉਹਨਾਂ ਨੇ ਬਕਾਇਦਾ ਕਿਹਾ ਆਪਣੇ ਡਾਈਸੈਂਟ ਨੋਟ ਚ ਵੀ ਲਿਖਿਆ ਵੀ ਸਾਨੂੰ ਤਾਂ ਆਹ ਚੀਜ਼ ਦੱਸੀ ਨਹੀਂ ਗਈ ਜਾਂ ਸਾਡੀ ਅਪਰੂਵਲ ਨਹੀਂ ਲਈ ਗਈ, ਇਹ ਬਿਨਾਂ ਕਮਿਸ਼ਨ ਦੀ ਅਪਰੂਵਲ ਤੋਂ ਸਾਰਾ ਕੁਝ ਹੋਇਆ, ਏਦਾਂ ਗੱਲਾਂ ਕਾਫੀ ਗੱਲਾਂ ਨੇ। ਤੇ ਹੁਣ ਕੁਦਰਤੀ ਹੈ ਕਿ ਹੁਣ ਜਦੋਂ ਇਹ ਮਾਮਲਾ ਏਦਾਂ ਦਾ ਆ ਗਿਆ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀਆਂ ਵਿਰੋਧੀ ਧਿਰਾਂ ਉਹ ਵੀ ਚੁੱਕਣਗੀਆਂ ਤੇ ਲੋਕ ਫੇਰ ਸੁਪਰੀਮ ਕੋਰਟ ਵੱਲ ਜਿਹੜਾ ਹੈਗਾ ਉਹ ਰੁੱਖ ਆਪਣਾ ਕਰਨਗੇ। ਤੇ ਕਿਉਂਕਿ ਜਿਹੜੇ ਇਹਦੇ ਚ ਖਾਸ ਜਿਹੜੇ ਇਤਰਾਜ ਨੇ ਉਹ ਜਿਹੜਾ ਆਪਾਂ ਜਿਹੜਾ ਰਿਪੋਰਟ ਜਿਹੜੀ ਆਈ ਹੈ, ਜਿਹੜੀ ਉਹ ਅੰਕੜਿਆਂ ਦੇ ਉੱਤੇ ਜਿਹੜੇ ਹੈਗੇ ਆਧਾਰਿਤ ਆ ਜਿਹੜੇ ਉਹਨਾਂ ਨੇ ਲਏ ਆ, ਤੇ 2025 ਦੇ ਵਿੱਚ ਅਕਤੂਬਰ ਤੋਂ ਇਹ ਸ਼ੁਰੂ ਹੁੰਦਾ ਹੈ, 28 ਅਕਤੂਬਰ ਨੂੰ ਜਿਹੜਾ ਹੈਗਾ, ਤੇ ਜਿਹੜਾ ਹੈ ਮਿਸਟਰ ਸੰਧੂ ਨੇ ਜਿਹੜੇ ਉਹਨਾਂ ਨੇ ਲਿਖ ਕੇ ਇਹ ਇਤਰਾਜ ਜ਼ਾਹਰ ਕੀਤਾ ਕਿ ਜਿਹੜੀਆਂ ਚਿੱਠੀਆਂ ਕੱਢੀਆਂ ਜਾ ਰਹੀਆਂ ਜਾਂ ਆਰਡਰ ਕੱਢੇ ਜਾ ਰਹੇ ਹੈ ਤੇ ਉਹ ਕਮਿਸ਼ਨ ਦੀ ਅਪਰੂਵਲ ਤੋਂ ਬਿਨਾਂ ਜਿਹੜੇ ਹੈਗੇ ਆ ਉਹ ਕਿਵੇਂ ਕੱਢੇ ਜਾ ਰਹੇ ਹੈ, ਜਾਂ ਸਰਕਾਰ ਹੈ ਜਾਂ ਕੈਬਨਿਟ ਸੈਕਟਰੀ ਆਪਣੇ ਲੈਵਲ ਤੇ ਕਮਿਸ਼ਨ ਦੇ ਨਾਂ ਤੇ ਕਿਵੇਂ ਕੱਢ ਸਕਦਾ ਹੈ ਕਿ ਹੁਣ ਆਹ ਫੈਸਲਾ ਕਰ ਲਿਆ ਕਮਿਸ਼ਨ ਨੇ, ਆਹ ਫੈਸਲਾ ਕਰ ਲਿਆ। ਫਿਰ ਉਸ ਤੋਂ ਬਾਅਦ ਫਿਰ ਦੁਬਾਰਾ 2 ਅਪ੍ਰੈਲ ਨੂੰ ਜਿਹੜਾ ਹੈਗਾ, 16 ਅਪ੍ਰੈਲ ਨੂੰ ਜਿਹੜਾ ਹੈਗਾ ਇਹ ਸਾਲ ਫਿਰ ਇਹ ਸ਼ੁਰੂ ਹੁੰਦਾ ਹੈ। ਫਿਰ ਇੱਕੋ ਦਿਨ ਜਿਹੜਾ ਹੈਗਾ 4 ਜਿਹੜੇ ਇਤਰਾਜ਼ ਹੈ 16 ਅਪ੍ਰੈਲ ਨੂੰ ਹੁੰਦੇ ਆ, 2 ਜੋਸ਼ੀ ਵੱਲੋਂ ਕੀਤੇ ਜਾਂਦੇ ਆ, 2 ਮਿਸਟਰ ਸੰਧੂ ਵੱਲੋਂ ਕੀਤੇ ਜਾਂਦੇ ਆ, ਤੇ ਫਿਰ ਇਸ ਤਰ੍ਹਾਂ 24 ਅਪ੍ਰੈਲ, ਤੇ ਇਹ ਲੈ ਕੇ ਹੁਣ ਤੱਕ ਜਿਹੜਾ ਲਾਸਟ ਜਿਹੜਾ ਹੈਗਾ ਆਪਾਂ ਕਹਿੰਦੇ ਹਾਂ ਕਿ 14 ਅਗਸਤ ਨੂੰ ਜਿਹੜਾ 10ਵਾਂ ਇਤਰਾਜ਼ ਹੈ ਤੇ ਉਹ ਮਿਸਟਰ ਸੰਧੂ ਨੇ ਜਿਹੜਾ ਉਹਦੇ ਤੇ ਕੀਤਾ, ਤੇ ਉਹਨਾਂ ਨੇ ਕਿਹਾ ਕਿ ਜਿਹੜੇ ਫੀਲਡ ਆਫਿਸਰ ਨੇ ਜਾਂ CO ਹੈ ਦਫ਼ਤਰ ਹੈ ਜਾਂ ਹੇਠਲੇ ਬਾਕੀ ਨੇ, ਤੇ ਉਹ ਜਿਹੜੇ ਹੈਗੇ ਆ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦਾ ਜਿਹੜਾ ਨੈਟ ਸਿਸਟਮ ਹੈ ਤੇ ਉਹਨਾਂ ਦਾ ਉਹਨਾਂ ਤੱਕ ਜਿਹੜਾ ਹੈਗਾ ਐਕਸੈਸ ਨਹੀਂ ਹੈ, ਇਸ ਗੱਲ ਤੇ ਵੀ ਉਹਨਾਂ ਨੇ ਜਿਹੜਾ ਇਤਰਾਜ਼ ਜਿਹੜਾ ਕੀਤਾ। ਸੋ ਇਹ ਭਾਵੇਂ ਇਹਦੇ ਚ ਕਿਤੇ ਕਿਤੇ ਏਦਾਂ ਦੀਆਂ ਗੱਲਾਂ ਨੇ, ਪਰ ਜਿਹੜੀ ਵੱਡੀ ਗੱਲ ਉਹਨਾਂ ਨੇ ਉਹ ਕੀਤੀ ਕਿ ਜਿਹੜਾ ਫਾਰਮਸਿਕਸ ਹੈ, ਫਾਰਮਸਿਕਸ ਪਹਿਲਾਂ ਵੀ ਚੱਲਦਾ ਸੀ ਕਿ ਇਸ ਵਾਰ ਉਹਦੇ ਚ ਇੱਕ ਕਾਲਮ ਹੋਰ ਐਡ ਕੀਤਾ ਗਿਆ ਕਿ ਜੇ ਨਵੀਂ ਬੋਰਡ ਬਣਨੀ ਹੈ ਤਾਂ ਉਹਨਾਂ ਦੇ ਪੇਰੈਂਟਸ ਦੀ ਜਿਹੜੀ SIR ਮੈਪਿੰਗ ਹੋਣੀ ਜਿਹੜੀ ਜ਼ਰੂਰੀ ਹੈ। ਹਾਲਾਂਕਿ ਪਹਿਲਾਂ ਇਸ ਫਾਰਮਸਿਕਸ ਦੇ ਵਿੱਚ ਕੋਈ ਏਦਾਂ ਦਾ ਕਾਲਮ ਹੈ ਨਹੀਂ ਸੀ, ਆਪਣਾ ਸ਼ਨਾਖਤੀ ਕਾਰਡ ਦਿਖਾ ਕੇ ਜਾਂ ਆਪਣਾ ਉਹ ਦੇ ਕੇ ਵੋਟਰ ਨਵਾਂ ਬਣ ਜਾਂਦਾ ਸੀ, ਜਿਹਦੀ ਉਮਰ 18 ਸਾਲ ਹੋ ਜਾਂਦੀ ਸੀ, ਸਿਰਫ ਡੇਟ ਆਫ ਬਰਥ ਦਾ ਸਬੂਤ ਦੇਣਾ ਸੀ ਤੇ ਉਹਨੇ ਆਪਣਾ ਰੈਜੀਡੈਂਸ ਦਾ ਸਬੂਤ ਦੇਣਾ ਹੁੰਦਾ ਸੀ। ਤੇ ਉਹਨਾਂ ਨੇ ਕਿਹਾ ਕਿ ਇਹ ਜਿਹੜਾ ਹੈਗਾ ਇਹ ਕਿਹਤੋਂ ਪੁੱਛ ਕੇ ਜਿਹੜਾ ਇਹ ਫਾਰਮ ECI ਨੇ ਤਾਂ ਐਡ ਕੀਤਾ ਨੀ, ਤੇ ਇਹ ਕਿਵੇਂ ਬਿਨਾਂ ਅਪਰੂਵਲ ਤੋਂ ਜਿਹੜਾ ਇਹ ਕਾਲਮ ਫਾਰਮ ਦੇ ਵਿੱਚ ਨਵਾਂ ਐਡ ਹੋ ਗਿਆ। ਸੋ ਇਸ ਤਰ੍ਹਾਂ ਦਾ ਹੁਣ ਇਹ ਗੱਲ ਜਿਹੜੀ ਹੈ ਸਾਹਮਣੇ ਆਈ ਹੈ। ਵੈਸੇ ਵੱਡੀ ਗੱਲ ਹੈ ਕਿ ਕਿਉਂਕਿ ਜੇਕਰ ਜਿਹੜੇ ਕਮਿਸ਼ਨ ਨੇ ਫੈਸਲੇ ਕਰਨੇ ਹੁੰਦੇ ਆ ਉਹ ਜਾਂ ਬਹੁ ਸੰਮਤੀ ਨਾਲ ਕਰਨੇ ਹੁੰਦੇ ਆ ਜਾਂ ਸਰਬ ਸੰਮਤੀ ਨਾਲ ਕਰਨੇ ਹੁੰਦੇ ਆ, ਇਹਦਾ ਮਤਲਬ ਜਾਂ ਤਾਂ ਤਿੰਨੋਂ ਜਿਹੜੇ ਚੋਣ ਕਮਿਸ਼ਨਰ ਨੇ ਮੁੱਖ ਚੋਣ ਕਮਿਸ਼ਨਰ ਸਮੇਤ ਜਿਹੜੇ ਹੈ ਉਹ ਫੈਸਲੇ ਤੇ ਸਾਰਿਆਂ ਦਾ ਇਤਫਾਕ ਹੋਵੇ, ਸਾਂਝੇ ਫੈਸਲੇ ਲੈਣ ਸਹਿਮਤੀ ਹੋਵੇ, ਤੇ ਜਾਂ ਫਿਰ 2 ਚੋਂ ਘੱਟੋ ਘੱਟ 3 ਚੋਂ ਘੱਟੋ ਘੱਟ 2 ਦੀ ਜਿਹੜੀ ਸਹਿਮਤੀ ਜ਼ਰੂਰ ਹੋਵੇ। ਸੋ ਇਸ ਤਰ੍ਹਾਂ ਦਾ ਜਿਹੜਾ ਹੁਣ ਇਹ ਮਸਲਾ ਇਹ ਸਾਹਮਣੇ ਆਇਆ, ਤੇ ਜਿੱਦਾਂ ਮੈਂ ਸ਼ੁਰੂ ਚ ਦੱਸਿਆ ਸੀ ਕਿ ਤਿੰਨੋਂ ਜਿਹੜੇ ਕਮਿਸ਼ਨਰ ਨੇ ਲਾਏ ਤਾਂ ਇਸੇ ਸਰਕਾਰ ਨੇ, NDA ਸਰਕਾਰ ਨੇ ਲਾਏ ਨੇ, ਸਮੇਂ ਸਮੇਂ ਤੇ ਲਾਏ ਨੇ, ਤੇ ਹੁਣ ਦੇਖੋ ਅੱਗੋਂ ਇਹਦੇ ਤੇ ਕੋਈ ਐਕਸ਼ਨ ਕੀ ਹੁੰਦਾ ਹੈ, ਕੋਈ ਇਸ ਮਸਲੇ ਨੂੰ ਲੈ ਕੇ ਸੁਪਰੀਮ ਕੋਰਟ ਤੱਕ ਵੱਲ ਪਹੁੰਚ ਕਰਦਾ ਹੈ ਜਾਂ ਉਧਰ ਜਾਂਦਾ ਹੈ, ਤੇ ਜਾਂ ਇਸ ਮਸਲੇ ਨੂੰ ਲੈ ਕੇ ਸਰਕਾਰ ਕੋਈ ਅੱਗੋਂ ਐਕਸ਼ਨ ਲੈਂਦੀ ਹੈ, ਜਾਂ ਫਿਰ ਜਿਹੜੇ ਇਤਰਾਜ਼ ਕਰਨ ਵਾਲੇ ਇਹ ਕਮਿਸ਼ਨਰ ਨੇ ਤੇ ਇਹਨਾਂ ਨੂੰ ਜਿਹੜਾ ਹੈਗਾ ਕੋਈ ਹਟਾਉਣ ਦਾ ਜਾਂ ਇਹਨਾਂ ਦੀ ਛਾਂਟੀ ਦਾ ਕੋਈ ਕੰਮ ਕੀਤਾ ਜਾ ਸਕਦਾ। ਮੈਨੂੰ ਇਹਦਾ ਪੱਕਾ ਨਹੀਂ ਅਜੇ ਗਿਆਨ ਕਿ ਜਿਹੜੇ ਕਮਿਸ਼ਨਰ ਨੇ ਉਹਨਾਂ ਨੂੰ ਹਟਾਉਣ ਦਾ ਕੀ ਪ੍ਰਬੰਧ ਹੈ, ਕਿ ਇਹਨਾਂ ਨੂੰ ਵੀ ਜਿੱਦਾਂ ਜੱਜਾਂ ਦੇ ਬਾਰੇ ਹੁੰਦਾ ਹੈ ਕਿ ਉਹਨਾਂ ਨੂੰ ਇੰਪੀਚ ਕੀਤਾ ਜਾ ਸਕਦਾ, ਉਹਨਾਂ ਨੂੰ ਸਿੱਧਾ ਕੋਈ ਟਰਮੀਨੇਟ ਜਾਂ ਏਦਾਂ ਸਸਪੈਂਡ ਨਹੀਂ ਕੀਤਾ ਜਾ ਸਕਦਾ, ਤੇ ਕੀ ਜਾਂ ਜਿਵੇਂ ਆਪਾਂ ਰਾਸ਼ਟਰਪਤੀ ਬਾਰੇ ਉਪ ਰਾਸ਼ਟਰਪਤੀ ਬਾਰੇ ਆਪਾਂ ਪੜ੍ਹਦੇ ਹਾਂ ਸੰਵਿਧਾਨ ਦੇ ਵਿੱਚ ਪ੍ਰੋਵੀਜ਼ਨ ਹੈ ਕਿ ਇਹਨਾਂ ਨੂੰ ਇੰਪੀਚ ਕੀਤਾ ਮਹਾਂਦੋਸ਼ ਲਾਇਆ ਜਾ ਸਕਦਾ, ਤੇ ਉਹ ਵੀ ਪਾਰਲੀਮੈਂਟ ਦੇ ਵਿੱਚ ਜਾ ਕੇ ਲੱਗੇਗਾ, ਤੇ ਕੀ ਇਹਨਾਂ ਕਮਿਸ਼ਨਰਾਂ ਨੂੰ ਹਟਾਉਣ ਦਾ, ਕਿਉਂਕਿ ਲਾਉਣ ਦਾ ਤਾਂ ਸਾਨੂੰ ਪਤਾ ਹੈ ਕਿ ਪ੍ਰਬੰਧਕ ਹੈਗਾ, ਤੇ ਜਿਹਦੇ ਤੇ ਵੀ ਕਾਫੀ ਉਦੋਂ ਚਰਚਾ ਹੋਈ ਸੀ, ਉਹ ਵੀ ਇਸ ਸਰਕਾਰ ਨੇ ਆਪਣੇ ਤਰੀਕੇ ਦੇ ਨਾਲ ਉਹਦੇ ਚ ਅਮੈਂਡਮੈਂਟ ਕਰ ਲਈ ਸੀ, ਇਹਦੀ ਅਪੁਆਇੰਟਮੈਂਟ ਨੂੰ ਲੈ ਕੇ ਕਿ ਕਿਸ ਤਰ੍ਹਾਂ ਕੀਤੀ ਜਾਵੇ ਚੋਣ ਕਮਿਸ਼ਨਰਾਂ ਦੀ। ਤੋ ਪਰ ਇਹ ਵੀ ਹੁਣ ਵਿਦਿਨ ਜਿਹੜਾ ਹੈਗਾ ਕਮਿਸ਼ਨ, ਇਹ ਜ਼ਰੂਰ ਇੱਕ ਵਾਰੀ ਰਿਫਟ ਜ਼ਰੂਰ ਜਿਹੜੀ ਹੈ ਇਹ ਪੈਦਾ ਹੋ ਗਈ।
0: ਜੀ ਬਿਲਕੁਲ, ਇਹ ਚੀਜ਼ਾਂ ਜਿਹੜੀਆਂ ਜਿੱਦਾਂ ਆਪਾਂ ਅੱਗੇ ਗੱਲ ਕੀਤੀ ਹੈ, ਸਮੇਂ ਦਰ ਸਮੇਂ ਉੱਠਦੀਆਂ ਤਾਂ ਰਹੀਆਂ ਨੇ, ਪਰ ਇਹਦੇ ਉੱਤੇ ਕੋਈ ਖਾਸ ਆਪਾਂ ਕਹਿ ਲਈਏ ਕਿ ਕੋਈ ਕਿਸੇ ਪਾਸਿਓਂ ਵੀ ਕੋਈ ਸੁਣਵਾਈ ਇੱਦਾਂ ਦੀ ਹੋਈ ਨਹੀਂ। ਜੇ ਆਪਾਂ ਪੰਜਾਬ ਦੇ ਲਿਹਾਜ਼ ਦੇ ਨਾਲ ਵੇਖੀਏ ਤਾਂ ਕੀ ਇੱਥੇ ਕੋਈ ਰੌਲਾ ਰੱਪਾ ਖਾਸ ਪਿਆ, ਜਾਂ ਫਿਰ ਜਿਹੜੇ ਤਰੀਕੇ ਦੇ ਨਾਲ ਹੌਲੀ ਹੌਲੀ ਇਹ ਚੀਜ਼ਾਂ ਪਹੁੰਚੀਆਂ ਨੇ, ਲੋਕ ਪਹੁੰਚਾ ਹੀ ਚੁੱਕੇ ਸੀ, ਕੋਈ ਅਖਬਾਰਾਂ ਤੱਕ ਇੱਦਾਂ ਦੀ ਕੋਈ ਗੱਲਬਾਤ ਖਾਸ ਨਹੀਂ ਪਹੁੰਚੀ ਜਿੱਦਾਂ ਪਹਿਲਾਂ ਪੱਛਮੀ ਬੰਗਾਲ ਤੋਂ ਪਹੁੰਚਦੀ ਰਹੀ?
1: ਨਹੀਂ ਦੇਖੋ, ਇੱਥੇ ਵੋਟਾਂ ਉਹਨਾਂ ਨੇ ਕੱਟੀਆਂ, ਪਰ ਇੱਥੇ ਜਿਹੜਾ ਕੁਆਂਟਮ ਸੀਗਾ ਉਸ ਰੂਪ ਦੇ ਵਿੱਚ ਜਿਹੜਾ ਉਵੇਂ ਨਹੀਂ ਸੀ। ਇਹੀ ਕਾਰਨ ਸੀ ਕਿ ਜ਼ਿਆਦਾ ਇਹ ਲੱਗਦਾ ਸੀ ਕਿ ਜਿਹੜਾ ਥਰਸਟ ਹੈ ਵੋਟਾਂ ਕੱਟਣ ਦਾ ਉਹ ਮਲੇਰਕੋਟਲਾ ਜਾਂ ਆਲੇ ਦੁਆਲੇ ਜਿੱਥੇ ਮੁਸਲਿਮ ਵੋਟ ਵੱਧ ਹੈ, ਤੇ ਜਾਂ ਜਿੱਥੇ ਕਾਦੀਆਂ ਵਗੈਰਾ ਉੱਧਰ ਉਸ ਪਾਸੇ ਤੇ, ਪਰ ਇੱਥੇ ਉਵੇਂ ਜਿਹੜਾ ਹੈਗਾ ਇਹਦਾ ਅਸਰ ਨਹੀਂ ਹੋਇਆ। ਪਰ ਵੋਟਾਂ ਕੱਟੀਆਂ ਜ਼ਰੂਰ ਗਈਆਂ, ਤੇ ਕਈ ਉਹਨਾਂ ਲੋਕਾਂ ਦੀਆਂ ਜੈਨੂਨ ਜਿਹੜੇ ਸੀ ਵੋਟਰ ਉਹਨਾਂ ਦੀਆਂ ਵੀ ਕੱਟੀਆਂ ਗਈਆਂ, ਤੇ ਉਹ ਹੈ ਕਿ ਉਹ ਬਾਅਦ ਦੇ ਵਿੱਚ ਜਿਹੜੀ ਹੈ ਉਹ ਉਹਦੇ ਲਈ ਪ੍ਰਬੰਧ ਹੈਗੇ ਆ, ਕਿਉਂਕਿ ਲੋਕ ਫਿਰ ਆਪਣੇ ਦਸਤਾਵੇਜ਼ ਵਗੈਰਾ ਲੈ ਕੇ ਉਸ ਤਰੀਕੇ ਨਾਲ। ਬੰਗਾਲ ਦੇ ਵਿੱਚ ਮਸਲਾ ਇੱਕ ਤਾਂ ਇਹ ਸੀ ਕਿ ਸਭ ਤੋਂ ਵੱਡਾ ਮਸਲਾ ਉੱਥੇ ਜਿਹੜੀ ਆਬਾਦੀ ਦੀ ਘਣਤਾ ਜਿਹੜੀ ਪੰਜਾਬ ਦੇ ਮੁਕਾਬਲੇ ਉਹ ਜ਼ਿਆਦਾ, ਤੇ ਉੱਥੇ ਕਈ ਵਾਰੀ ਪਰੂਫ ਇਕੱਠੇ ਕਰਨ ਚ ਜਾਂ ਉਹਨਾਂ, ਕਿਉਂਕਿ ਪੰਜਾਬ ਦੇ ਵਿੱਚ ਭਾਵੇਂ ਜਿਹੜੇ ਬਾਹਰੋਂ ਆ ਕੇ ਪ੍ਰਵਾਸੀ ਰਹਿ ਰਹੇ ਨੇ, ਭਾਵੇਂ ਉਹ ਚੰਡੀਗੜ੍ਹ ਦੀ ਪੈਰੀਫੇਰੀ ਚ ਰਹਿ ਰਹੇ ਨੇ ਤੇ ਮੋਹਾਲੀ ਖਰੜ ਇਸ ਪਾਸੇ ਜੀਰਕਪੁਰ ਵਾਲੇ ਪਾਸੇ ਜਾਂ ਲੁਧਿਆਣਾ ਦੇ ਆਲੇ ਦੁਆਲੇ ਜ਼ਿਆਦਾ ਰਹਿ ਰਹੇ ਨੇ ਜਾਂ ਹੋਰ ਸ਼ਹਿਰਾਂ ਦੇ ਜਿੱਥੇ, ਤੇ ਜਿੱਥੇ ਉਹਨਾਂ ਚੋਂ ਜ਼ਿਆਦਾਤਰ ਲੋਕਾਂ ਦੀ ਵੋਟ ਉੱਥੇ ਹੈ, ਤੇ ਉਹ ਨੈਚੁਰਲੀ ਫਿਰ ਉਹਨਾਂ ਦੀ ਵੋਟ ਇੱਧਰ ਜੇ ਬਣੀ ਹੈ ਤਾਂ ਉਹ ਕੱਟੀ ਜਾਣੀ ਹੈ, ਉਹ ਰਿਊਲ ਉਹ ਹੋ ਨਹੀਂ ਸਕਦਾ। ਤੇ ਉਹਦੇ ਕਰਕੇ ਵੀ ਇੱਥੇ ਉਸ ਰੂਪ ਚ ਰੌਲਾ ਨਹੀਂ ਪਿਆ, ਸਗੋਂ ਕੁਛ ਪਾਰਟੀਆਂ ਨੂੰ ਰਾਹਤ ਵੀ ਮਿਲੀ ਉਹਦੇ ਚ ਵੀ, ਚਲੋ ਹੁਣ ਇਹ ਨਹੀਂ ਕਿ ਨਾਲੇ ਉੱਧਰ ਵੋਟ ਪਾ ਲੈਣਗੇ ਨਾਲੇ ਇੱਧਰ ਪਾ ਲੈਣਗੇ, ਤੇ ਇਹ ਵੀ ਜਿਹੜਾ ਪੰਜਾਬ ਦੇ ਵਿੱਚ ਕਾਰਨ ਬਣਿਆ, ਤੇ ਓਦਾਂ ਨਿਊਜ਼ ਪੇਪਰ ਚ ਨਹੀਂ ਆਇਆ। ਹਾਂ, ਜਿਹਨਾਂ ਖਾਸ ਹਸਤੀਆਂ ਦੀਆਂ ਕੋਈ ਕੱਟੀਆਂ ਗਈਆਂ ਉਹਨਾਂ ਤੇ ਜ਼ਰੂਰ ਜਿਹੜਾ ਰੌਲਾ ਪੈਂਦਾ ਰਿਹਾ, ਕਿਉਂਕਿ ਜਿਹੜੀ ਇਹ ਮੈਪਿੰਗ ਹੈ ਉਹ ਫਿਰ ਸਾਰਿਆਂ ਨੂੰ ਇੱਕੋ ਰੱਸੇ ਨਾਲ ਬੰਨਦੇ ਆ ਜਿਹੜੇ ਅਧਿਕਾਰੀ ਨੇ, ਤੇ ਇਹ ਨਹੀਂ ਦੇਖਦੇ ਕਿ ਇਹ ਡਿਗਨੇਟਰੀ ਹੈ ਜਾਂ ਇਹਦਾ ਇੰਨਾ ਜਿਹੜਾ, ਜਿਵੇਂ ਆਪਾਂ ਰਾਘਵ ਚੱਡੇ ਦੀ ਗੱਲ ਹੀ ਕਰਦੇ ਹਾਂ ਕਿ ਉਹਦੀ ਵੋਟ ਇੱਥੇ ਬਣੀ ਹੋਈ ਸੀ ਖਰੜ ਦੇ ਵਿੱਚ, ਤੇ ਇੱਥੋਂ ਵੋਟ ਉਹਦੀ SIR ਦੇ ਦੌਰਾਨ ਉਹ ਕੱਟੀ ਗਈ, ਤੇ ਉਹਦੇ ਤੇ ਜਾਂ ਦਿੱਲੀ ਦੇ ਵਿੱਚ ਵੀ ਏਦਾਂ ਹੋਇਆ ਕਈਆਂ ਦੇ ਨਾਲ, ਕਈ ਵੱਡੇ ਅਧਿਕਾਰੀਆਂ ਦੇ ਨਾਲ ਏਦਾਂ ਹੋਇਆ। ਸਾਡੇ ਇੱਕ ਬਾਹਰ ਕਿਸੇ ਬਾਹਰਲੇ ਦੇਸ਼ ਦੇ ਵਿੱਚ ਰਾਜਦੂਤ ਰਹੇ ਸੀ, ਉਹਨਾਂ ਨਾਲ ਏਦਾਂ ਹੋਇਆ ਜਿਹੜੇ ਅੰਮ੍ਰਿਤਸਰ ਦੇ ਵਸਿੰਦੇ, ਤੇ ਉਹ ਬਾਅਦ ਦੇ ਵਿੱਚ ਚਲੋ ਭਾਵੇਂ ਉਹ ਠੀਕ ਹੋ ਜਾਂਦਾ, ਪਰ ਇੱਕ ਵਾਰੀ ਤਾਂ ਇਹ ਵੀ ਉਹ ਕੋਈ ਇਹ ਨਹੀਂ ਸਮਝ ਆਉਂਦਾ ਕਿ ਇਹ ਬੰਦਾ ਜਿਹੜਾ ਇਹ ਕਿਵੇਂ ਹੋ ਸਕਦਾ ਕਿ ਇੰਡੀਅਨ ਸਿਟੀਜ਼ਨ ਨਾ ਹੋਵੇ। ਹੁਣ ਜਿਹੜਾ ਬੰਦਾ ਕਿਸੇ ਬਾਹਰਲੇ ਮੁਲਕ ਦੇ ਵਿੱਚ ਅੰਬੈਸਡਰ ਲੱਗਾ, ਉਹ ਜੇ ਇੰਡੀਅਨ ਸਿਟੀਜ਼ਨ ਆ ਉਹ ਤਾਂ ਹੀ ਲੱਗਿਆ। ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਸਿੱਲੀ ਜੀਆਂ ਜਿਹੜੀਆਂ ਮਿਸਟੇਕ ਜਾਂ ਉਸ ਦੇ ਆਧਾਰ ਤੇ ਇਹ ਕੱਟੀ ਗਈ, ਇਸ ਕਰਕੇ ਪੰਜਾਬ ਦੇ ਵਿੱਚ ਬਹੁਤਾ ਇਹਦਾ ਨੋਟਸ ਉਵੇਂ ਜਿਹੜਾ ਲਿਆ ਨਹੀਂ ਗਿਆ।
0: ਜੀ ਇੱਧਰ ਅਗਲੀ ਖਬਰ ਜਿਹੜੀ ਨੈਸ਼ਨਲ ਐਂਥਮ ਲੈ ਕੇ ਤੁਸੀਂ ਸਾਂਝੀ ਕੀਤੀ, ਸੋ ਇਹਦੇ ਵਿੱਚ ਹੁਣ ਸੁਪਰੀਮ ਕੋਰਟ ਦਾ ਇਹ ਇੱਕ ਫੈਸਲਾ, ਸੋ ਪਹਿਲੀ ਗੱਲ ਤਾਂ ਕਾਫੀ ਜ਼ਿਆਦਾ ਸਮਾਂ ਲੱਗ ਜਾਂਦਾ ਜਦਕਿ ਇਹੋ ਜਿਹੜੇ ਮਸਲੇ ਨੇ ਇਹਨਾਂ ਦੇ ਉੱਤੇ ਕੋਈ ਐਡਾ ਜ਼ਿਆਦਾ ਸਮਾਂ ਲਾਉਣ ਵਾਲੀ ਕੋਈ ਗੱਲ ਦਿਖਦੀ ਨਹੀਂ ਹੈ, ਸੋ ਇਹ ਰੌਲਾ ਰੱਪਾ ਤਾਂ ਕਾਫੀ ਦੇਰ ਦਾ ਇਹ ਚੱਲ ਰਿਹਾ, ਅਤੇ ਹੁਣ ਜਾ ਕੇ ਜਦਕਿ ਪਿਛਲੇ ਕੇਸ ਪਿਛਲੇ ਹਵਾਲੇ ਜਿਹੜੇ ਉਹ ਪਏ ਹੀ ਹੁੰਦੇ ਆ ਉਸ ਚੀਜ਼ ਨੂੰ ਲੈ ਕੇ, ਸੋ ਇਹ ਇੱਕ ਆਪਾਂ ਕਹਿ ਲਈ ਕਿ ਉਸ ਚੀਜ਼ ਨੂੰ ਥੋੜ੍ਹਾ ਜਿਹਾ ਲੋਕਾਂ ਦੇ ਵਿੱਚ ਜਾਣ ਦਿੱਤਾ ਜਾਂਦਾ ਵਾ, ਸਾਈਕੋਲੋਜੀਕਲੀ ਸ਼ਾਇਦ ਉਹ ਅਸਰ ਵੀ ਕਰ ਚੁੱਕੀ ਹੁੰਦੀ ਹੈ, ਅਤੇ ਫਿਰ ਜਾ ਕੇ ਇੱਦਾਂ ਦੇ ਫੈਸਲੇ ਆਉਂਦੇ ਨੇ, ਜਾਂ ਫਿਰ ਇਹ ਇੱਕ ਰੂਟੀਨ ਪ੍ਰੋਸੈਸ ਆ?
1: ਨਹੀਂ, ਇਹਦੇ ਚ ਜਿਹੜਾ ਰਣਜੋਤ ਭਾਜੀ ਗੱਲ ਅਸਲ ਚ ਇਹ ਹੈ ਕਿ ਜਿਹੜਾ ਇਹ ਮਸਲਾ ਹੈ ਨਾ, ਇਹ ਬੜਾ ਟੇਢਾ ਮਸਲਾ ਹੈ। ਇਹਦੇ ਚ ਜਿਹੜਾ ਬੰਦੇ ਮਾਤਰਮ ਐਕਚੁਲੀ ਇਹਨੂੰ ਨੈਸ਼ਨਲ ਐਂਥਮ ਨਹੀਂ, ਇਹਨੂੰ ਨੈਸ਼ਨਲ ਸੌਂਗ ਦੇ ਤੌਰ ਤੇ ਇਹਨਾਂ ਨੇ ਅਡੋਪਟ ਕੀਤਾ। ਨੈਸ਼ਨਲ ਐਂਥਮ ਆਲਰੇਡੀ ਪਹਿਲਾਂ ਜਿਹੜਾ ਰਵਿੰਦਰ ਨਾਥ ਟੈਗੋਰ ਦੀ ਜਿਹੜੀ ਰਚਨਾ ਹੈ ਉਹਦਾ ਪਹਿਲਾ ਸਟੈਂਜਾ ਜਿਹੜਾ ਹੈਗਾ ਉਹ ਅਕਸਰ ਸਾਰਿਆਂ ਨੂੰ ਯਾਦ ਹੈ ਮੂੰਹ ਜ਼ਬਾਨੀ, ਕਿਉਂਕਿ ਉਹ ਇੱਕੋ ਸਟੈਂਜਾ ਹੈ ਤੇ ਉਹਦੀ ਜਿਹੜੀ ਡਿਊਰੇਸ਼ਨ ਹੈ ਉਹ ਵੀ 52 ਸੈਕਿੰਡ ਦੀ ਹੈ, 52 ਸੈਕਿੰਡ ਦੀ, ਤੇ ਉਹ ਸਾਡੇ ਸਕੂਲਾਂ ਤੋਂ ਲੈ ਕੇ ਹੁਣ ਤੱਕ ਚੱਲਦਾ ਆ ਰਿਹਾ। ਹੁਣ ਉਹਦੇ ਪੈਰਲਲ ਜਿਹੜਾ ਸੀ ਜਦੋਂ ਤੋਂ ਬੀਜੇਪੀ ਦੀ ਸਰਕਾਰ ਪਹਿਲਾਂ ਤੋਂ ਬੜੀ ਤਰਲੋ ਮੱਛੀ ਸੀ ਕਿਉਂਕਿ ਇਹ ਆਪਣੇ ਆਰਐਸਐਸ ਆਪਣੇ ਸਾਰੇ ਸ਼ਾਖਾਵਾਂ ਦੇ ਵਿੱਚ ਇਹਨੂੰ ਗਾਉਂਦੀ ਹੈ ਤੇ ਆਰਐਸਐਸ ਦਾ ਹੀ ਏਜੰਡਾ ਸੀ ਕਿ ਇਹ ਜਿਹੜਾ ਬੰਦੇ ਮਾਤਰਮ ਕਿਉਂਕਿ ਇਹਨੂੰ ਨੈਸ਼ਨਲ ਸੌਂਗ ਤਾਂ ਪਹਿਲਾਂ ਹੀ ਮੰਨ ਲਿਆ ਗਿਆ ਸੀ ਤੇ ਸਾਡੇ ਕੰਸਟੀਟਿਊਸ਼ਨ ਦੇ ਵਿੱਚ ਵੀ ਇਹ ਪ੍ਰੋਵੀਜ਼ਨ ਸੀਗੀ ਕਿ ਇਹ ਨੈਸ਼ਨਲ ਸੌਂਗ ਹੈ ਤੇ ਉਹ ਨੈਸ਼ਨਲ ਐਂਥਮ ਹੈ ਕਿਉਂਕਿ ਉਹ ਮੈਂਡੇਟਰੀ ਸੀ ਪਰ ਹੁਣ ਇਸ ਸਰਕਾਰ ਨੇ ਇਹਨੂੰ ਵੀ ਜ਼ਰੂਰੀ ਕਰਤਾ ਕਿ ਸ਼ੁਰੂਆਤ ਇਹਦੇ ਨਾਲ ਹੋਏਗੀ ਤੇ ਆਖਰ ਦੇ ਵਿੱਚ ਨੈਸ਼ਨਲ ਐਂਥਮ ਹੋਏਗੀ ਹੁਣ ਨੈਸ਼ਨਲ ਸੌਂਗ ਜਦੋਂ 50 ਸਾਲਾਂ ਵਰ੍ਹੇਗੰਢ ਜਦੋਂ ਮਨਾਈ ਹੈ ਸਾਡੀ ਆਜ਼ਾਦੀ ਦੀ ਤੇ ਉਸ ਸਾਲ ਜਿਹੜਾ ਹੈਗਾ ਇਹ ਉੱਥੇ ਪਹਿਲੀ ਵਾਰੀ ਪਾਰਲੀਮੈਂਟ ਦੇ ਵਿੱਚ ਇਹਦੀ ਪਰਫੋਰਮੈਂਸ ਕਰਵਾਈ ਗਈ ਬੰਦੇ ਮਾਤਰਮ ਦੀ ਤੇ ਹੁਣ ਪਹਿਲਾਂ ਰੂਟੀਨ ਦੇ ਵਿੱਚ ਇਹ ਬੰਦੇ ਮਾਤਰਮ ਦੀਆਂ ਜਿਹੜੀਆਂ ਦੋ ਸਟੈਂਜੇ ਸੀ ਜਾਂ ਆਪਾਂ ਇਹ ਕਹਿ ਲਓ ਦੋ ਕਪਲੇਟ ਸੀ ਉਹੀ ਜਿਹੜੇ ਸੀ ਉਹ ਗਾਏ ਜਾਂਦੇ ਸੀ ਹੁਣ ਇਹ ਸਰਕਾਰ ਕਹਿੰਦੀ ਕਿ ਨਹੀਂ ਇਹਨੂੰ ਪੂਰਾ ਗਾਉਣਾ ਤੇ ਜਿਹੜਾ 3 ਮਿੰਟ ਤੋਂ ਵੀ ਉੱਪਰ ਬਣਦਾ ਤੇ ਜਿਸ ਕਰਕੇ ਇਹਨਾਂ ਨੇ ਕਾਨੂੰਨ ਬਣਾਤਾ ਕਾਨੂੰਨ ਚ ਸੋਧ ਕਰ ਲਈ ਕਿ ਜਿਹੜਾ ਹੈਗਾ ਜਿਹਨ ਕੋਈ ਨਹੀਂ ਗਾਊਗਾ ਉਹਨੂੰ ਸਜ਼ਾ ਹੋਏਗੀ 3 ਸਾਲ ਦੀ ਜੁਰਮਾਨਾ ਹੋਏਗਾ ਇਹ ਜਿਹੜਾ ਕਰਤਾ ਹੁਣ ਜਿਹੜੀ ਇਹਦੀ ਪਿਛੋਕੜ ਹੈ ਬੰਦੇ ਮਾਤਰਮ ਦਾ ਉਹ ਗੱਲ ਬੜੀ ਇਹ ਹੈ ਕਿ ਬੰਦੇ ਮਾਤਰਮ ਵੈਂਕਮ ਚੰਦਰ ਚੈਟਰਜੀ ਦਾ ਜਿਹੜਾ ਆਨੰਦ ਮਠ ਨਾਵਲ ਹੈ ਉਹਦਾ ਹਿੱਸਾ ਹੈ ਤੇ ਉਹ ਨਾਵਲ ਜਿਹੜਾ ਹੈਗਾ ਉਹ ਮੁਸਲਿਮ ਭਾਈਚਾਰੇ ਦੇ ਕਾਫੀ ਜਿਹੜਾ ਉਹ ਖਿਲਾਫ ਹੈਗਾ ਤੇ ਸੋ ਇੱਕ ਮਿਥਿਕ ਤਰੀਕੇ ਦੇ ਨਾਲ ਜਿਹੜਾ ਹੈ ਇਹਨੂੰ ਅਡੋਪਟ ਕੀਤਾ ਗਿਆ ਤੇ ਫਿਰ ਹੁਣ ਉਹਦੇ ਚ ਚੱਕਰ ਬੰਦੇ ਮਾਤਰਮ ਦਾ ਮਤਲਬ ਤਾਂ ਇਹੀ ਹੈ ਕਿ ਅਸੀਂ ਮਾਂ ਨੂੰ ਵੰਦਨਾ ਕਰਦੇ ਹਾਂ ਨਮਸਕਾਰ ਕਰਦੇ ਹਾਂ ਤੇ ਉਂਝ ਐਸੀ ਗੱਲ ਨੀ ਜਦੋਂ ਜਿਹੜੀ ਗਦਰ ਲਹਿਰ ਸੀਗੀ ਗਦਰ ਲਹਿਰ ਦੇ ਜਿਹੜੇ ਸਾਡੇ ਗਦਰੀ ਬਾਬੇ ਸੀ ਉਹਨਾਂ ਜਿਹੜਾ ਅਖਬਾਰ ਸੀ ਉਹਦੇ ਤੇ ਵੀ ਬੰਦੇ ਮਾਤਰਮ ਲਿਖਿਆ ਹੁੰਦਾ ਸੀ ਜਿਹੜਾ ਹਿੰਦੁਸਤਾਨ ਗਦਰ ਜਿਹੜਾ ਪੇਪਰ ਸੀਗਾ ਤੇ ਉਹ ਬੰਦੇ ਮਾਤਰਮ ਦਾ ਨਾਰਾ ਵੀ ਲਾ ਲੈਂਦੇ ਸੀ ਕੋਈ ਕਿਉਂਕਿ ਇਹਨੂੰ ਕਮਿਊਨਲ ਤਰੀਕੇ ਨਾਲ ਦੇਖਿਆ ਨੀ ਸੀਗਾ ਤੇ ਹੁਣ ਜਿਹੜਾ ਇਸ ਸਰਕਾਰ ਨੇ ਸੱਤਾ ਚ ਆਉਣ ਤੋਂ ਬਾਅਦ ਇਹਨੂੰ ਇੱਕ ਕਮਿਊਨਲ ਤਰੀਕੇ ਦੇ ਨਾਲ ਲਾਗੂ ਕੀਤਾ ਕਿਉਂਕਿ ਉਹ ਸਾਰਾ ਸ਼ਾਮਿਲ ਕਰ ਲਿਆ ਜਿਹਦੇ ਚ ਜਿਹੜਾ ਕੁਛ ਸਟੈਂਜੇ ਉਹਦੇ ਤੇ ਇਤਰਾਜ਼ ਹੈ ਤੇ ਇੱਕ ਭਾਈਚਾਰੇ ਨੂੰ ਇਤਰਾਜ਼ ਹੈ ਤੇ ਇਸ ਕਿਉਂਕਿ ਇਹ ਤਾਂ ਸਾਡਾ ਦੇਸ਼ ਤਾਂ ਇੱਕ ਸੈਕੂਲਰ ਕੰਟਰੀ ਹੈ ਬਕਾਇਦਾ ਸੰਵਿਧਾਨ ਦੇ ਵਿੱਚ ਲਿਖਿਆ ਹੋਇਆ ਕੋਈ ਇੱਕ ਧਰਮ ਦੇ ਨਾਲ ਸੰਬੰਧਿਤ ਨਹੀਂ ਹੈਗਾ ਜਾਂ ਇਹਦਾ ਕੋਈ ਉਦਾਂ ਦਾ ਸੰਵਿਧਾਨ ਦੇ ਤੌਰ ਤੇ ਕੋਈ ਉਦਾਂ ਦਾ ਧਾਰਮਿਕ ਸਰੂਪ ਹੈ ਨੀ ਜਿਵੇਂ ਨੇਪਾਲ ਹਿੰਦੂ ਸਟੇਟ ਹੈ ਪਾਕਿਸਤਾਨ ਮੁਸਲਿਮ ਸਟੇਟ ਹੈ ਤੇ ਇੱਦਾਂ ਦਾ ਇੱਥੇ ਹੈ ਨੀ ਪਰ ਇਹਦੇ ਬਾਵਜੂਦ ਵੀ ਹੁਣ ਇਹਨੂੰ ਧੱਕੇ ਨਾਲ ਲਾਗੂ ਕੀਤਾ ਤੇ ਨਾਲ ਕਾਨੂੰਨ ਦੇ ਸੋਧ ਵੀ ਕਰਾ ਲਈ ਤੇ ਇਹਦੇ ਤੇ ਫਿਰ ਹੁਣ ਜਿਹੜਾ ਸੀ ਸੁਪਰੀਮ ਕੋਰਟ ਦੇ ਵਿੱਚ ਲੋਕ ਚਲੇ ਗਏ ਤੇ ਕਿਉਂਕਿ ਇਸ ਤੋਂ ਪਹਿਲਾਂ ਜਿਹੜਾ ਹੈਗਾ 1986 ਦੇ ਵਿੱਚ ਵੀ ਕੇਸ ਹੋਇਆ ਸੀ ਇੱਕ ਕ੍ਰਿਸਚਨ ਬੱਚੇ ਨੇ ਉੱਥੇ ਦੇ ਇੱਕ ਸਕੂਲ ਦੇ ਵਿੱਚ ਕੇਰਲਾ ਦੇ ਵਿੱਚ ਤੇ ਕਿਹਾ ਸੀ ਕਿ ਉਹ ਨਹੀਂ ਗਾਏਗਾ ਕਿਉਂਕਿ ਉਹਦੀਆਂ ਧਾਰਮਿਕ ਭਾਵਨਾਵਾਂ ਇਹ ਇਜਾਜ਼ਤ ਨਹੀਂ ਦਿੰਦੀਆਂ ਇੱਦਾਂ ਦੀਆਂ ਗੱਲਾਂ ਕਰਨ ਤੇ ਉਹ ਜਿਹੜਾ ਹੈ ਇਸ ਤਰ੍ਹਾਂ ਦਾ ਨਹੀਂ ਹੈ ਇਹਦੇ ਚ ਤੇ ਉਹਨੂੰ ਰੈਸਟੀਗੇਟ ਕਰਤਾ ਸੀ ਸਕੂਲ ਚੋਂ ਕੱਢਤਾ ਸੀ ਫਿਰ ਸੁਪਰੀਮ ਕੋਰਟ ਤੱਕ ਉਹਨੇ ਕੇਸ ਲੜਿਆ ਉਹਨੂੰ ਬਹਾਲ ਕਰਨਾ ਪਿਆ ਤੇ ਸਕੂਲ ਨੂੰ ਪ੍ਰਬੰਧਕਾਂ ਨੂੰ ਮਾਫ਼ੀ ਮੰਗਣੀ ਪਈ ਇਸ ਗੱਲ ਤੇ ਹੁਣ ਉਸੇ ਆਧਾਰ ਤੇ ਜਿਹੜਾ ਹੈਗਾ ਸੁਪਰੀਮ ਕੋਰਟ ਨੇ ਜਿਹੜਾ ਵੱਡਾ ਬੈਂਚ ਹੈ 3 ਮੈਂਬਰਾਂ ਦੇ ਬੈਂਚ ਨੇ ਜਿਹਦੇ ਚ ਚੀਫ ਜਸਟਿਸ ਸ਼ਾਮਿਲ ਹੈ ਜੈਮਾਲਾ ਬਾਗਚੀ ਤੇ ਵੀ ਮੋਹਨਾ ਤੇ ਉਹਨਾਂ ਨੇ ਜਿਹੜਾ ਹੈਗਾ ਉਸ ਦੀ ਜਿਹੜੀ ਹੈਗੀ ਉਹਨੂੰ ਆਧਾਰ ਬਣਾ ਕੇ ਕਿਉਂਕਿ ਇਹ ਜਿਹੜਾ ਹੈਗਾ ਇਹ ਕੇਸ ਤਾਂ ਕਰਨਾਟਕ ਦੇ ਇੱਕ ਸਿੰਗਰ ਵੱਲੋਂ ਪਟੀਸ਼ਨ ਦਾਇਰ ਕੀਤੀ ਗਈ ਸੀ ਉਹਦੇ ਤੇ ਕਿਉਂਕਿ ਇਹਦੇ ਸਾਰੇ 6 ਸਟੈਂਜਾਜ ਨੇਗੇ ਤੇ ਉਹ ਕਹਿੰਦੇ ਵੀ ਸਾਰੇ ਗਾਉਣੇ ਕੋਈ ਜ਼ਰੂਰੀ ਨਹੀਂ ਪਰ ਸਰਕਾਰ ਨੇ ਕਰਤਾ ਕਿ ਸਾਰੇ ਗਾਉਣੇ ਜ਼ਰੂਰੀ ਹੈ ਤੇ ਹੁਣ ਵੀ ਜਿੱਥੇ ਕੋਈ ਸਰਕਾਰੀ ਸਮਾਗਮ ਹੁੰਦਾ ਤੇ ਉੱਥੇ ਕਹਿ ਕੇ ਗਾਓ ਸ਼ੁਰੂਆਤ ਇਹਦੇ ਨਾਲ ਕਰੋ ਤੇ ਅਖੀਰ ਦੇ ਵਿੱਚ ਜਿਹੜੀ ਜਨ ਗਨ ਮਨ ਸਾਡੀ ਨੈਸ਼ਨਲ ਐਂਥਮ ਹੈ ਜਿਹਨੂੰ ਕੌਮੀ ਤਰਾਨਾ ਕਹਿੰਦੇ ਆ ਤੇ ਉਹ ਗਾਓ ਪਰ ਹੁਣ ਸੁਪਰੀਮ ਕੋਰਟ ਨੇ ਇਹ ਕਹਿਤਾ ਕਿ ਨਹੀਂ ਇਹਦੇ ਚ ਸਜ਼ਾ ਨਹੀਂ ਦਿੱਤੀ ਜਾ ਸਕਦੀ ਸਰਕਾਰ ਨੂੰ ਇਹਨੂੰ ਰਿਵਿਊ ਕਰਨਾ ਚਾਹੀਦਾ ਤੇ ਹੁਣ ਪਰ ਕਿਉਂਕਿ ਉਹਨਾਂ ਨੇ ਇਹ ਮੰਗ ਕੀਤੀ ਕਿ ਸਰਕਾਰ ਨੂੰ ਨੋਟਿਸ ਕਰੋ ਇਸ ਗੱਲ ਤੇ ਸੁਪਰੀਮ ਕੋਰਟ ਇਸ ਗੱਲ ਤੋਂ ਪਿੱਛੇ ਹਟ ਗਈ ਕਿ ਨਹੀਂ ਇਹਦੇ ਤੇ ਜਿਹੜਾ ਹੈਗਾ ਉਹ ਨੋਟਿਸ ਨਹੀਂ ਅਸੀਂ ਕਰ ਸਕਦੇ ਅਸੀਂ ਐਡਵਾਈਸ ਕਰ ਸਕਦੇ ਹਾਂ ਤੇ ਇੱਥੇ ਬਹਿਸ ਦੌਰਾਨ ਇੱਕ ਹੋਰ ਬੜੀ ਗੱਲ ਕਿਉਂਕਿ ਤੁਸ਼ਾਰ ਮਹਿਤਾ ਸੋਲਿਸਟਰ ਜਨਰਲ ਹੈ ਇੰਡੀਆ ਦਾ ਉਹ ਜਿਹੜੇ ਹੈਗੇ ਆ ਉਹੀ ਬੋਲੀ ਆ ਉਹਦੀ ਬੋਲ ਆ ਜਿਹੜੀ ਇੱਥੋਂ ਦੀ ਬੀਜੇਪੀ ਸੱਤਾਧਾਰੀ ਬੋਲਦੀ ਹੈ ਜਾਂ ਆਰਐਸਐਸ ਬੋਲਦੀ ਹੈ ਤੇ ਉਹਨੇ ਕਿਤੇ ਬਹਿਸ ਦੇ ਦੌਰਾਨ ਇਹ ਕਹਿਤਾ ਕਿ ਇੱਥੇ ਜਿਹੜਾ ਹੈਗਾ ਕਾਨੂੰਨ ਜਿਹੜਾ ਹੈਗਾ ਸੰਵਿਧਾਨ ਦੇ ਮੁਤਾਬਕ ਬਣਦਾ ਤੇ ਨਕਸਲਵਾਦੀਆਂ ਦੇ ਵਿਚਾਰਾਂ ਮੁਤਾਬਕ ਨਹੀਂ ਬਣਦਾ, ਉਹਨੇ ਸਿੱਧੀ ਟਿੱਪਣੀ ਕੀਤੀ, ਜਿਹਦੇ ਤੇ ਸੁਪਰੀਮ ਕੋਰਟ ਨੇ ਕਾਫੀ ਇਤਰਾਜ਼ ਕੀਤਾ ਕਿ ਤੁਸ਼ਾਰ ਮਹਿਤਾ ਨੂੰ ਜਿਹੜੀ ਏਦਾਂ ਦੀ ਗੱਲ ਨਹੀਂ ਸੀ ਕਹਿਣੀ ਚਾਹੀਦੀ, ਉਹ ਆਪਣੇ ਸ਼ਬਦ ਜਿਹੜੇ ਉਹ ਵਾਪਸ ਲਵੇ, ਤੇ ਇਹਦੇ ਚ ਕੋਈ ਏਦਾਂ ਦੀ ਗੱਲ ਨਹੀਂ। ਤੇ ਸੋ ਇਹਦੇ ਤੇ ਵੀ ਹੁਣ ਜਿਹੜੀ ਹੈ, ਜਿੱਦਾਂ ਪਹਿਲਾਂ ਆਪਾਂ ਐਸ ਆਈ ਆਰ ਵਾਲੀ ਗੱਲ ਡਿਸਕਸ ਕੀਤੀ ਹੈ, ਜਾਂ ਇਲੈਕਸ਼ਨ ਕਮਿਸ਼ਨਰਾਂ ਦਾ ਜਿਹੜਾ ਪੱਖ ਹੈ ਤੇ ਉਹ ਕੀਤਾ, ਉਹਨਾਂ ਨੇ ਕਿਸ ਤਰ੍ਹਾਂ ਜਿਹੜਾ ਹੈਗਾ ਉਹਨਾਂ ਤੇ ਡਾਈਸੈਂਟ ਨੋਟ ਦਿੱਤਾ ਬਕਾਇਦਾ ਰਿਟਰਨ 14 ਵਾਰੀ ਜਿਹੜਾ ਹੈਗਾ ਉਹਨਾਂ ਨੇ ਅਬਜੈਕਸ਼ਨ ਲਾਇਆ। ਤੇ ਹੁਣ ਜਿਹੜਾ ਹੈਗਾ ਇਹ ਸਜ਼ਾ ਦੇ ਵਿੱਚ ਹੁਣ ਸੁਪਰੀਮ ਕੋਰਟ ਦੀ ਜਿਹੜੀ ਆ ਉਹ ਇੱਕ ਟਿੱਪਣੀ ਆ ਗਈ ਹੈ, ਤੇ ਉਹਨਾਂ ਨੇ ਕੇਂਦਰ ਸਰਕਾਰ ਨੂੰ ਕਹਿ ਵੀ ਦਿੱਤਾ ਕਿ ਇਹਦੇ ਤੇ ਸਜ਼ਾ ਨਹੀਂ ਹੋਣੀ ਚਾਹੀਦੀ, ਤੇ ਇਹ ਸਾਰਾ ਕੁਛ ਕਿਹਨੂੰ ਰਿਵਿਊ ਕਰੇ। ਤੇ ਹੁਣ ਇਹਦੇ ਤੇ ਵੀ ਜਿਹੜਾ ਹੈ ਪੋਲੀਟੀਕਲ ਗੱਲਾਂ ਅੱਗੇ ਸ਼ੁਰੂ ਹੋਣੀਆਂ ਨੇ, ਕਿਉਂਕਿ ਕਾਂਗਰਸ ਨੇ ਪਹਿਲਾਂ ਹੀ ਕਹਿਤਾ ਸੀ ਕਿ ਅਸੀਂ ਆਪਣੇ ਸਮਾਗਮਾਂ ਜਾਂ ਕਿਤੇ ਵੀ ਸਿਰਫ 2 ਸਟੈਂਜਾ ਜਿਵੇਂ ਪਹਿਲਾਂ ਗਾਏ ਜਾਂਦੇ ਸੀ ਉਹੀ ਗਾਵਾਂਗੇ, ਤੇ ਅਸੀਂ 6 ਸਟੈਂਜਾ ਜਿਹੜੇ 6 ਇਹਦੇ ਪਹਿਰੇ ਆ ਬੰਦ ਨੇ ਉਹ ਅਸੀਂ ਇਹਦੇ ਚ ਜਿਹੜੇ ਨਹੀਂ ਗਾਵਾਂਗੇ, ਜਿਹਦੇ ਤੇ ਕਾਫੀ ਕਾਂਗਰਸ ਦੀ ਖਾਸ ਕਰਕੇ ਰਾਹੁਲ ਗਾਂਧੀ ਦੀ ਜਿਹੜਾ ਬੀਜੇਪੀ ਦੇ ਆਗੂਆਂ ਨੇ ਹੋਰ ਕਾਫੀ ਖਿਚਾਈ ਕੀਤੀ, ਬਿਆਨਬਾਜ਼ੀ ਕੀਤੀ ਉਹਨਾਂ ਦੇ ਖਿਲਾਫ। ਸੋ ਹੁਣ ਇੱਕ ਵਾਰ ਫੇਰ ਜਿਹੜਾ ਹੈਗਾ ਲੋਕਾਂ ਦੇ ਵਿੱਚ ਨਵੀਂ ਚਰਚਾ ਇਹਦੇ ਨਾਲ ਛਿੜ ਪਏਗੀ
0: ਜੀ। ਬਹੁਤ ਸ਼ੁਕਰੀਆ ਤੁਹਾਡਾ ਸਮਾਂ ਦੇਣ ਲਈ।
1: ਹਾਂਜੀ ਧੰਨਵਾਦ
0: ਜੀ। ਦੋਸਤੋ ਇਸ ਸਨ ਸਾਡੇ ਨਾਲ ਪ੍ਰੀਤਮ ਰੁਪਾਲ ਜੀ, ਤੇ ਹੁਣ ਸਮਾਂ ਆ ਗਿਆ ਤੁਹਾਡੇ ਕੋਲੋਂ ਇਜਾਜ਼ਤ ਲੈਣ ਦਾ। ਹੱਸਦੇ ਖੇਡਦੇ ਚੜ੍ਹਦੀ ਕਲਾ ਚ ਰਹੋ, ਸੁਣਦੇ ਰਹੋ ਰੇਡੀਓ ਹਾਂਜੀ 1674।

तड़के उठ के जा बना दे।

0: ਚੱਲਦੀ ਦਾ ਨਾਮ ਗੱਡੀ ਆ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੋਮਾਟਨ ਰੋਡ, ਕੈਂਪਲਫੀਲਡ। ਕਾਲ 03908-6655 ਔਰ ਵਿਜ਼ਿਟ tireforce.com.au।
1: ਮੈਨੂੰ ਆਪਣੀ ਨਵੀਂ ਦੁਕਾਨ ਲਈ ਪ੍ਰੀਮੀਅਮ 3D ਇਲੂਮੀਨੇਟਡ ਸਾਈਨ ਦੀ ਅਰਜੈਂਟ ਲੋੜ ਸੀ। ਕੁਇਕ ਸਾਈਨੇਜ ਨੇ ਇਨ ਹਾਊਸ ਡਿਜ਼ਾਈਨ, ਪ੍ਰਿੰਟਿੰਗ ਤੇ ਪ੍ਰੋਫੈਸ਼ਨਲ ਇੰਸਟਾਲੇਸ਼ਨ ਸਿਰਫ 4-5 ਦਿਨਾਂ ਵਿੱਚ ਪੂਰੀ ਕਰ ਦਿੱਤੀ। ਗਲੋਇੰਗ ਸ਼ੋਪ ਫਰੰਟ ਤੋਂ ਵਹੀਕਲ ਰੈਪਸ ਤੱਕ ਬ੍ਰਾਂਡ ਪੂਰੀ ਸਟਰੀਟ ਵਿੱਚ ਸਭ ਤੋਂ ਵੱਖ।

0: ਉੱਠਿਆ ਵਿਕਟੋਰੀਆ ਤੇ ਸਾਊਥ ਆਸਟ੍ਰੇਲੀਆ ਵਿੱਚ 12 ਸਾਲਾਂ ਤੋਂ ਸਾਈਨੇਜ ਲੀਡਰਸ ਆਪਣੇ ਬਿਜ਼ਨਸ ਨੂੰ ਚਮਕਾਓ ਕਾਲ 1300-1516-16 quicksignage.com.au
1: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
2: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
1: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।

0: ਸਟੋਰ ਤੋਂ ਵਿਜ਼ਿਟ goldleafdairy.com।
1: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਣੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 4229058860 ਔਰ ਵਿਜ਼ਿਟ bansallawyers.com.au।
2: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ।

0: ਰੇਡੀਓ ਹਾਂਜੀ 1674 ਐਮ ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਜੀ। ਮੈਂ ਗੌਤਮ ਕਪਿਲ ਔਰ ਪ੍ਰੋਗਰਾਮ ਇਨਸਾਈਟ ਰਿਪੋਰਟ ਲੈ ਕੇ ਹੋਏ ਹਾਂ ਹਾਜ਼ਰ। ਅੱਜ ਦੇ ਪ੍ਰੋਗਰਾਮ ਦੇ ਵਿੱਚ ਵੈਸੇ ਤਾਂ ਇੱਕ ਗੱਲ ਕਹਿਣੀ ਹੈ ਉਹਨਾਂ ਨੇਤਾਵਾਂ ਨੂੰ ਜਿਹੜੇ ਪ੍ਰੈਸ ਕਾਨਫਰੰਸ ਕਰਨ ਤੋਂ ਡਰਦੇ ਨੇ, ਅਤੇ ਉਹਨਾਂ ਨੂੰ ਵੀ ਜਿਨ੍ਹਾਂ ਨੇ ਮੀਡੀਆ ਦਾ ਬਾਈਕਾਟ ਸ਼ੁਰੂ ਕੀਤਾ ਹੋਇਆ। ਐਡਾ ਵੀ ਭੈੜਾ ਨਹੀਂ ਹੈਗਾ ਮੀਡੀਆ, ਅਤੇ ਨਹੀਂ ਜਵਾਬ ਆਉਂਦਾ ਹੈਗਾ ਤਾਂ ਕਹਿ ਕੇ ਅੱਗੇ ਲੰਘ ਜਾਓ। ਸੋ ਸ਼ੁਰੂਆਤ ਅਸਲ ਦੇ ਵਿੱਚ ਦੋ ਤਿੰਨ ਅਲੱਗ ਅਲੱਗ ਮਸਲੇ ਨੇ। ਮੈਨੂੰ ਇਹ ਲੱਗਦਾ ਹੈ ਕਿ ਇਹ ਮਸਲਾ ਤਾਂ ਵੈਸੇ ਖਬਰਾਂ ਦੇ ਵਿੱਚ ਵੀ ਵਿਚਾਰਿਆ ਗਿਆ ਹੈਗਾ, ਪਰ ਫਿਰ ਵੀ ਇੱਕ ਇਸ ਤੋਂ ਇਲਾਵਾ ਵੀ ਗੱਲ ਕਰਨੀ ਬਣਦੀ ਹੈਗੀ ਹੈ, ਅਤੇ ਉਹ ਥੋੜ੍ਹਾ ਜਿਹਾ ਟਾਈਮ ਹੀ ਉਹਨੂੰ ਦੇਣਾ ਹੈਗਾ ਉਸ ਮਸਲੇ ਨੂੰ ਮੀਡੀਆ ਔਰ ਇਸ ਦੇ ਆਲੇ ਦੁਆਲੇ। ਪਰ ਪਿਛਲੇ ਕਈ ਦਿਨਾਂ ਤੋਂ ਇਹ ਖਬਰਾਂ ਸਾਹਮਣੇ ਆ ਰਹੀਆਂ ਨੇ ਕਿ ਹੂਤੀ ਬਾਗੀਆਂ ਅਤੇ ਸਾਊਦੀ ਅਰਬ ਦੇ ਦਰਮਿਆਨ ਜੰਗ ਹੋ ਰਹੀ ਹੈ। ਅਸਲ ਦੇ ਵਿੱਚ ਹੂਤੀ ਬਾਗੀ ਤਾਂ ਅਸੀਂ ਖਬਰਾਂ ਦੇ ਵਿੱਚ ਕਹਿ ਦਿੰਦੇ ਹਾਂ, ਬੜੇ ਲੋਕ ਜਿਹੜੇ ਨੇ ਉਹ ਯਮਨ ਹੀ ਕਹਿ ਦਿੰਦੇ ਨੇ। ਯਮਨ ਅਤੇ ਸਾਊਦੀ ਅਰਬ ਦੇ ਵਿੱਚ ਜੰਗ ਹੋ ਰਹੀ ਹੈ। ਯਮਨ ਜਿਹੜੀ ਕੰਟਰੀ ਹੈ, ਯਮਨ ਐਜ਼ ਅ ਕੰਟਰੀ ਔਰ ਸਾਊਦੀ ਅਰਬ ਆਪਸ ਦੇ ਵਿੱਚ ਨਹੀਂ ਲੜ ਰਹੇ ਹੈਗੇ। ਸੋ ਮੈਂ ਅੱਜ ਹੀ ਕਿਤੇ ਬੈਠਾ ਸੀਗਾ ਅਤੇ ਉੱਥੇ ਉਹ ਕਹਿਣ ਲੱਗ ਗਏ, ਕਹਿੰਦੇ ਜੀ ਦੇਖਿਆ ਦੇਖੋ ਯਮਨ ਅਤੇ ਸਾਊਦੀ ਅਰਬ ਦੀ ਵੀ ਲੜਾਈ ਹੋ ਗਈ, ਅਤੇ ਫਿਰ ਥੋੜ੍ਹਾ ਜਿਹਾ ਦੱਸਣ ਦੇ ਉੱਤੇ ਅਤੇ ਅਸਲ ਦੇ ਵਿੱਚ ਹੂਤੀ ਵਿਦਰੋਹੀ ਜਿਹੜੇ ਹੈਗੇ ਨੇ, ਹੂਤੀ ਬਾਗੀ ਜਿਹੜੇ ਨੇ ਜਾਂ ਰੈਵੋਲਿਊਸ਼ਨਰੀ ਨੇ, ਉਹ ਆਪਣੇ ਆਪ ਨੂੰ ਬਾਗੀ ਇਸ ਕਰਕੇ ਦੱਸਦੇ ਨੇ ਕਿਉਂਕਿ ਉਹਨਾਂ ਦਾ ਕਹਿਣਾ ਕਿ ਯਮਨ ਦੇ ਉੱਤੇ ਸਾਡਾ ਕਬਜ਼ਾ ਹੋਣਾ ਚਾਹੀਦਾ। ਠੀਕ ਹੈ, ਉਸੇ ਹੀ ਤਰੀਕੇ ਦੇ ਨਾਲ ਜਿੱਦਾਂ ਸੀਰੀਆ ਦੇ ਵਿੱਚ ਵੀ ਬਾਗੀ ਹੈਗੇ ਨੇ, ਉੱਥੇ ਸਿਵਲ ਵਾਰ ਚੱਲਦੀ ਰਹੀ, ਸੁਡਾਨ ਦੇ ਵਿੱਚ ਚੱਲ ਰਹੀ ਹੈਗੀ ਅੱਜ ਕੱਲ੍ਹ, ਹੈ ਨਾ, M31 ਨਾਮ ਦਾ ਇੱਕ ਬਾਗੀ ਗੁੱਟ ਹੈਗਾ। ਗਜ਼ਾ ਦੇ ਵਿੱਚ ਬੈਠੇ ਨੇ ਹਮਾਸ ਵਰਗੇ, ਜਾਂ ਲੈਬਨਾਨ ਦੇ ਵਿੱਚ ਬੈਠੇ ਨੇ ਹਿਜ਼ਬੁੱਲਾ ਵਰਗੇ। ਹਾਲਾਂਕਿ ਸਾਰਿਆਂ ਦੀ ਤੁਲਨਾ ਨਹੀਂ ਕੀਤੀ ਜਾ ਸਕਦੀ, ਇੱਕ ਦੂਜੇ ਵਰਗਾ ਨਹੀਂ ਦੱਸਿਆ ਜਾ ਸਕਦਾ ਹੈਗਾ। ਸਭ ਦੀਆਂ ਆਪਣੀਆਂ ਆਪਣੀਆਂ ਆਈਡੀਓਲੋਜੀਜ਼ ਹੈਗੀਆਂ ਨੇ, ਸਭ ਦੇ ਆਪਣੇ ਆਪਣੀਆਂ ਵਿਚਾਰਧਾਰਾਵਾਂ ਹੈਗੀਆਂ ਨੇ। ਪਰ ਹੂਤੀ ਬਾਗੀ ਕੀ ਨੇ, ਜਿਨ੍ਹਾਂ ਨੇ ਦੁਨੀਆ ਦੇ ਸਭ ਤੋਂ ਅਮੀਰ ਤਰੀਨ ਮੁਲਕਾਂ ਦੇ ਵਿੱਚੋਂ ਇੱਕ ਮੰਨਿਆ ਜਾਂਦਾ ਅੱਜ ਕੱਲ੍ਹ ਸਾਊਦੀ ਅਰਬ, ਕਹਿੰਦੇ ਬੜੇ ਬੜਿਆਂ ਦੇ ਗੋਡੇ ਗਿੱਟੇ ਲਵਾ ਦਿੰਦੇ ਨੇ ਸਾਊਦੀ ਅਰਬ ਵਾਲੇ। ਪਰ ਜੇ ਬਾਗੀ ਹੈਗੇ ਨੇ ਤਾਂ ਉਹ ਹੋਣਗੇ 100, 500, 1000, ਚਲੋ 10,000 ਹੋਣਗੇ। ਕਿੰਨੇ ਕੁ ਨੇ ਹੂਤੀ ਬਾਗੀ, ਕੌਣ ਨੇ ਹੂਤੀ ਬਾਗੀ, ਉਹਨਾਂ ਦੇ ਬਾਰੇ ਅੱਜ ਦੇ ਦਿਨ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਦੱਸਾਂਗੇ, ਥੋੜ੍ਹਾ ਜਿਹਾ ਸਾਊਦੀ ਅਰਬ ਦੇ ਬਾਰੇ ਪਿਛੋਕੜ ਦੱਸ ਦੇਵੇ ਤਾਂ ਕਿ ਤੁਹਾਨੂੰ ਸਾਰੀਆਂ ਗੱਲਾਂ ਸਮਝ ਆ ਜਾਣ। ਇਹ ਇਸ ਕਰਕੇ ਇਨਸਾਈਟ ਰਿਪੋਰਟ ਜ਼ਿਆਦਾਤਰ ਰਿਪੋਰਟਾਂ ਜਿਹੜੀਆਂ ਆਪਾਂ ਲੈ ਕੇ ਆਉਂਦੇ ਹਾਂ ਤਾਂ ਕਿ ਤੁਹਾਨੂੰ ਜਿਹੜੇ ਹਫ਼ਤੇ ਦਰ ਹਫ਼ਤੇ ਖਬਰਾਂ ਐਵਰੀ ਡੇ ਸੁਣਾਈਆਂ ਜਾਂਦੀਆਂ ਨੇ, ਚਾਹੇ ਅਸੀਂ ਸਵੇਰ ਦੇ ਬੁਲੇਟਿਨ ਦੇ ਵਿੱਚ ਲੈ ਕੇ ਆਉਂਦੇ ਹਾਂ ਚਾਹੇ ਸ਼ਾਮ ਦੇ, ਉਹ ਸਮਝਣ ਦੇ ਵਿੱਚ ਆਸਾਨੀ ਹੋ ਸਕੇ, ਖਬਰਾਂ ਉੱਪਰੋਂ ਉੱਪਰੋਂ ਨਾ ਲੰਘ ਜਾਣ, ਕਿਉਂਕਿ ਜ਼ਿਆਦਾਤਰ ਖਬਰਾਂ ਜਿਹੜੀਆਂ ਨੇ ਅੰਗਰੇਜ਼ੀ ਆਊਟਲੈਟਸ ਦੇ ਉੱਤੇ ਨੇ ਅਤੇ ਉਹਨਾਂ ਦਾ ਪੰਜਾਬੀ ਤਰਜਮਾ ਕਰਕੇ ਲੈ ਕੇ ਆਈਦਾ, ਅਤੇ ਹੁਣ ਪੰਜਾਬੀ ਦੇ ਵਿੱਚ ਕੋਈ ਮੀਡੀਆ ਐਂਟੀਟੀ ਜਿਹੜੀ ਹੈਗੀ ਉਹ ਮੈਨੂੰ ਪਤਾ ਨਹੀਂ ਦੁਨੀਆ ਭਰ ਦੇ ਵਿੱਚ ਇੰਨੀਆਂ ਵਿਸਤਾਰ ਦੇ ਵਿੱਚ ਖਬਰਾਂ ਉਹ ਲੈ ਕੇ ਆਉਂਦੇ ਨੇ ਕਿ ਨਹੀਂ ਲੈ ਕੇ ਆਉਂਦੇ। ਜੇ ਨਹੀਂ ਲੈ ਕੇ ਆਉਂਦੇ ਇਸੇ ਹੀ ਕਰਕੇ ਸਾਡੇ ਤੱਕ ਉਹ ਇੰਨੀ ਜਾਣਕਾਰੀ ਹੈ ਨਹੀਂ, ਅਤੇ ਇਸ ਕਰਕੇ ਔਰ ਵੈਸੇ ਵੀ ਅੰਗਰੇਜ਼ੀ ਦੇ ਵਿੱਚ ਔਰ ਹਿੰਦੀ ਦੇ ਵਿੱਚ, ਹਿੰਦੀ 'ਚ ਤਾਂ ਅੱਜ ਕੱਲ੍ਹ ਹੋ ਗਏ ਸ਼ੁਰੂ, ਅੰਗਰੇਜ਼ੀ 'ਚ ਤਾਂ ਪੋਡਕਾਸਟ ਵੀ ਬਹੁਤ ਹੈਗੇ ਨੇ, ਉਹਨਾਂ 'ਚੋਂ ਸੁਣ ਸੁਣ ਕੇ ਸਮਝ ਸਮਝ ਕੇ ਪਤਾ ਲੱਗਦਾ ਰਹਿੰਦਾ ਹੈਗਾ। ਪੰਜਾਬੀ 'ਚ ਇੰਨੇ ਪੋਡਕਾਸਟ ਵੀ ਹੈ ਨਹੀਂ ਜੀਓ ਪੋਲੀਟਿਕਸ ਦੇ ਉੱਤੇ, ਸੋ ਇਸ ਕਰਕੇ ਵੀ, ਔਰ ਜਿਹੜੇ ਹੈਗੇ ਨੇ ਜੇ ਮਾੜੇ ਮੋਟੇ ਕੋਈ ਆਪਣੇ ਆਪ ਨੂੰ ਦਾਅਵਾ ਵੀ ਕਰਦੇ ਨੇ ਅਤੇ ਉਹ ਫਿਰ ਬਹੁਤ ਹੱਦ ਤੱਕ ਇੱਕ ਆਈਡੀਓਲੋਜੀ ਤੋਂ ਪ੍ਰਭਾਵਿਤ ਹੁੰਦੇ ਨੇ। ਫੋਰ ਐਗਜ਼ਾਮਪਲ, ਜੇ ਮੈਂ ਜਦੋਂ ਅਸੀਂ ਆਪਾਂ ਰੂਸ ਦੇ ਉੱਤੇ ਪ੍ਰੋਗਰਾਮ ਕੀਤਾ ਸੀ, ਜੇ ਮੈਂ ਬਹੁਤ ਜ਼ਿਆਦਾ ਪ੍ਰਭਾਵਿਤ ਹੁੰਦਾ ਮਾਰਕਸਿਸਟ ਥਿਊਰੀ ਤੋਂ, ਲੈਨਿਨਵਾਦ ਤੋਂ, ਤਾਂ ਮੈਂ ਸਿਰਫ ਉਹਦੇ ਹੀ ਹੱਕ ਦੀ ਹੀ ਗੱਲ ਕਰਦੇ ਹੋਏ ਉਸ ਪੱਖ ਨੂੰ ਦੱਸਦਾ। ਇੱਕ ਨਿਊਟਰਲ ਤਰੀਕੇ ਦੇ ਨਾਲ ਆਪਾਂ USSR ਦੇ ਬਣਨ ਤੋਂ ਟੁੱਟਣ ਤੱਕ ਦੀ ਕਹਾਣੀ ਨਾ ਦੱਸਦੇ ਕਿਸੇ ਵੀ ਆਸਪੈਕਟ ਦੇ ਵਿੱਚ। ਹਾਂ, ਇੱਕ ਹਿਊਮਨ ਐਲੀਮੈਂਟ ਜ਼ਰੂਰ ਆ ਜਾਂਦਾ ਹੈਗਾ ਜਦੋਂ, ਫੋਰ ਐਗਜ਼ਾਮਪਲ ਮੈਂ ਆਪਣੇ ਤੌਰ ਦੇ ਉੱਤੇ ਕਨਫੈਸ ਕਰਦਾ ਕਿ ਜਦੋਂ ਇਜ਼ਰਾਈਲ ਅਤੇ ਗਜ਼ਾ ਦੇ ਉੱਤੇ ਜਿਹੜੀ ਇਜ਼ਰਾਈਲ ਦੀ ਜੰਗ ਹੈ ਉਹਦੇ ਬਾਰੇ ਜਦੋਂ ਵੀ ਰਿਪੋਰਟਿੰਗ ਕੀਤੀ ਹੈ, ਉਹਦੇ 'ਚ ਇੱਕ ਇਸ ਚੀਜ਼ ਨੂੰ ਲੈ ਕੇ ਇੱਕ ਹਿਊਮਨ ਐਲੀਮੈਂਟ ਆ ਜਾਂਦਾ ਕਿ ਯਾਰ 76,000 ਲੋਕ ਉੱਥੇ ਤੁਸੀਂ ਮਾਰਤੇ, 77,000 ਕਿੰਨੇ ਹੀ ਲੱਖਾਂ ਹੀ ਲੋਕ ਜ਼ਖਮੀ ਕਰਤੇ ਉਮਰ ਭਰਨ ਦੇ ਲਈ, ਕਿਸੇ ਦੀ ਲੱਤ ਨਹੀਂ, ਕਿਸੇ ਦੀ ਬਾਂਹ ਨਹੀਂ, ਕਿਸੇ ਦੀਆਂ ਅੱਖਾਂ ਨਹੀਂ, ਪਰਿਵਾਰ ਨਹੀਂ ਹੈਗੇ, ਘਰ ਨਹੀਂ ਹੈਗੇ, ਉਹ ਹਿਊਮਨ ਐਲੀਮੈਂਟ ਆ ਜਾਂਦਾ ਹੈਗਾ। ਬਟ ਇਟ ਡਜ਼ਨਟ ਮੀਨ ਕਿ ਇਜ਼ਰਾਈਲ ਦੇ ਪੁਆਇੰਟ ਆਫ ਵਿਊ ਨੂੰ ਆਪਾਂ ਘੱਟ ਕਰਕੇ ਦੇਖੀਏ, ਉਹ ਪਿਛਲੇ ਲੰਮੇ ਚਿਰ ਤੋਂ ਕੀ ਸਹਿੰਦੇ ਆ ਰਹੇ ਨੇ, ਕੀ ਝੱਲਦੇ ਆ ਰਹੇ ਨੇ, ਉਹ ਇੱਕ ਅਲੱਗ ਸਟੋਰੀ ਹੈ, ਉਹ ਵੀ ਆਪਾਂ ਸਾਂਝੀ ਕੀਤੀ ਸੀ ਤੁਹਾਡੇ ਨਾਲ। ਬਟ ਐਨੀਵੇਜ਼, ਹੁਣ ਅੱਜ ਇਹ ਸਾਰੀਆਂ ਗੱਲਾਂ ਕਰਾਂਗੇ, ਚਲੋ ਖੈਰ ਅੱਜ ਸਾਊਦੀ ਅਰਬ ਅਤੇ ਹੂਤੀਆਂ ਦਾ ਵੀ ਤੁਹਾਨੂੰ ਪਤਾ ਲੱਗ ਜਾਏਗਾ ਇਸ ਪ੍ਰੋਗਰਾਮ ਦੇ ਜ਼ਰੀਏ। ਪਰ ਇੱਕ ਨਾ ਪ੍ਰੈਸ ਕਾਨਫਰੰਸ ਦੇ ਬਾਰੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ। ਦੋ ਸੋਸ਼ਲ ਮੀਡੀਆ 'ਤੇ ਰੀਲਸ ਵਾਇਰਲ ਹੋ ਰਹੀਆਂ ਨੇ, ਇੱਕ ਤਾਂ ਨਿਊਯਾਰਕ ਦੇ ਮੇਅਰ ਜ਼ੁਹਾਰ ਮਮਦਾਨੀ ਅਤੇ ਅਮੈਰੀਕਾ ਦੇ ਪ੍ਰੈਜ਼ੀਡੈਂਟ ਡੋਨਲਡ ਟਰੰਪ, ਜਿਹੜੇ ਇੱਕ ਦੂਜੇ ਦੇ ਖਿਲਾਫ, ਇੱਕ ਦੂਜੇ ਦੇ ਤਾਂ ਨਹੀਂ, ਟਰੰਪ ਥੋੜ੍ਹਾ ਜਿਹਾ ਜ਼ਿਆਦਾ ਬੋਲਦੇ ਰਹੇ ਸੀ ਮਮਦਾਨੀ ਦੇ ਖਿਲਾਫ, ਅਤੇ ਜਦੋਂ ਉਹਨਾਂ ਦਾ ਕੈਂਪੇਨ ਚੱਲ ਰਿਹਾ ਸੀਗਾ ਜਦੋਂ ਇਲੈਕਸ਼ਨ ਹੋਣੇ ਸੀ ਪਿਛਲੇ ਸਾਲ। ਬਟ ਐਨੀਵੇਜ਼ ਉਹ ਮੇਅਰ ਵੀ ਬਣ ਗਏ, ਹਾਲਾਂਕਿ ਉਹਨਾਂ ਨੇ ਕੋਈ ਅੱਡਾ, ਕੋਈ ਮਤਲਬ ਨਿਊਯਾਰਕ ਦੀ ਰਾਤੋਂ ਰਾਤ ਕਾਇਆ ਕਲਪ ਕਰ ਨਹੀਂ ਦਿੱਤੀ। ਹਾਲੇ ਵੀ ਨਿਊਯਾਰਕ ਦੇ ਹਾਲਾਤ ਇਨ ਦੈਟ ਪੀਰੀਅਡ ਜਦੋਂ ਤੋਂ ਜਿੱਤੇ ਨੇ ਉਹੋ ਜਿਹੇ ਹੀ ਨੇ। ਬਟ ਮਮਦਾਨੀ ਇਜ਼ ਟਰਾਇੰਗ, ਕਿਉਂਕਿ ਸਿਸਟਮ ਹੈ ਬਾਬੂ, ਇੰਨੇ ਆਸਾਨੀ ਦੇ ਨਾਲ ਨਹੀਂ ਤੁਸੀਂ ਨਿਕਲ ਸਕਦੇ। ਔਰ ਜਿੰਨੀ ਦੇਰ ਤੱਕ ਟਰੰਪ ਨੇ, ਟਰੰਪ ਤਾਂ ਵੈਸੇ ਹੀ ਨਹੀਂ, ਜਿਵੇਂ ਪਹਿਲਾਂ ਉਹਨਾਂ ਨੇ ਕਹਿਤਾ ਸੀਗਾ ਕਿ ਨੇਤਨਯਾਹੂ ਨੂੰ ਅਸੀਂ ਅਮੈਰੀਕਾ ਨਿਊਯਾਰਕ 'ਚ ਨਹੀਂ ਲੈਂਡ ਗਾਉਣ ਦੇਵਾਂਗੇ, ਟਰੰਪ ਕਹਿੰਦੇ ਐਵੇਂ ਕਿਵੇਂ ਨਹੀਂ ਹੋਣ ਦਿੰਦੇ, ਰਾਸ਼ਟਰਪਤੀ ਤਾਂ ਮੈਂ ਦੇਖਦਾ ਕੌਣ ਰੋਕਦਾ, ਨੇਤਨਯਾਹੂ ਆ ਤੂੰ, ਕੋਈ ਚੱਕਰ ਹੀ ਨਹੀਂ। ਅਤੇ ਹੁਣ ਜਿਹੜਾ ਮਮਦਾਨੀ ਅਤੇ ਇਹਨਾਂ ਦੇ ਦਰਮਿਆਨ ਜਿਹੜੀ ਗੱਲਬਾਤ ਹੋਈ, ਉਹ ਜਿਹੜੀ ਜੋ ਵੀ ਬੰਦ ਕਮਰੇ ਦੇ ਵਿੱਚ ਹੋਈ ਉੱਥੇ, ਉਹਨੂੰ ਨਾ ਅਮੈਰੀਕਾ ਦੇ ਵਿੱਚ ਨਿਊਯਾਰਕ ਸ਼ਹਿਰ, ਦੁਨੀਆ ਦੇ ਸਭ ਤੋਂ ਵੱਡੇ ਸ਼ਹਿਰਾਂ ਦੇ ਵਿੱਚੋਂ ਇੱਕ ਹੈ, ਉੱਥੇ ਜਿਹੜਾ ਮੇਅਰ ਰੈਜ਼ੀਡੈਂਸ ਆ ਉਹਨੂੰ ਗ੍ਰੇਸੀ ਮੈਂਸ਼ਨ ਕਹਿੰਦੇ ਨੇ। ਸੋ ਗ੍ਰੇਸੀ ਮੈਂਸ਼ਨ ਦੇ ਵਿੱਚ ਜਿਹੜੀ ਇਹ ਮੀਟਿੰਗ ਹੋਈ ਹੈ, ਉਹ ਤੋਂ ਬਾਅਦ ਉਹ ਬਾਹਰ ਆਉਂਦੇ ਨੇ, ਪੱਤਰਕਾਰਾਂ ਨਾਲ ਗੱਲਬਾਤ ਕਰਦੇ ਨੇ। ਉੱਥੇ ਉਹ ਪੱਤਰਕਾਰ ਵੀ ਸੀ ਜਿਨ੍ਹਾਂ ਨੂੰ ਟਰੰਪ ਨੇ ਬੈਨ ਕੀਤਾ ਹੋਇਆ ਸੀ। ਪਹਿਲਾਂ ਸਵਾਲ ਸੁਣੋ, ਫਿਰ ਮੈਂ ਤੁਹਾਨੂੰ ਸਾਰੀ ਰਿਪੋਰਟ ਦੇ ਬਾਰੇ ਵਿਸਤਾਰ 'ਚ ਦੱਸਦਾ।
1: You, Mayor, to you first. What's your response to President Trump banning outlets from the White House grounds? Did you challenge him at all about this in your meeting with him? Historians and legal scholars have called it textbook authoritarianism. And Mr. President, are you banning outlets like MS Now, CNN, and Politico in order to distract from the Iran war and high gas prices?
2: Yeah, I told the president that we're going to have all of the members of the press here on the lawn, and that is something that I believe in as everyone, no matter the opinion or the critique, that we engage. And I don't know, Mr. President.
3: Yeah, it's interesting because they said they were going to boycott me, but they never boycott me. So I wasn't very worried about that. Look at all that press. But no, I'm not. I'm only doing it because I think the press also has an obligation. And, you know, I won in a landslide. I won the election in a landslide. I've done great things. I've done a lot of great things. I've settled 8 wars. We have the best economic numbers for the country in the history of our country. We have $21 trillion pouring in, the biggest number ever any country.
0: Okay, okay, okay. Shush, Trump saab. Chup. Thodi der li chup. Hun ho gaya tusi. Media ne chup karata. Main pehla das dama. Hun adda lamba jawab nahi sunana hai ga. ਮੋਟਾ ਮੋਟਾ ਜਿਹਾ ਤੁਸੀਂ ਸਮਝ ਗਏ ਹੋਵੋਗੇ, ਇਹ ਤੋਂ ਬਾਅਦ ਹੋਰ 5-10 ਸੈਕਿੰਡ ਉਹ ਬੋਲੇ ਹੈਗੇ ਨੇ। ਨਿਊਯਾਰਕ ਦੇ ਮੇਅਰ ਜ਼ੋਰਾਨ ਮਮਦਾਨੀ ਅਤੇ ਟਰੰਪ ਨੇ ਮੀਡੀਆ ਦੇ ਸਾਹਮਣੇ, ਮੀਡੀਆ ਦੇ ਹੀ ਸਵਾਲਾਂ ਦੇ ਜਵਾਬ ਦਿੰਦੇ ਹੋਏ ਆ, ਮੀਡੀਆ ਦੇ ਉੱਤੇ ਲੱਗੇ ਬੈਨ ਨੂੰ ਆਪੋ ਆਪਣੇ ਤਰੀਕੇ ਦੇ ਨਾਲ ਦੱਸਿਆ। ਦਰਅਸਲ ਯੂਨਾਈਟਿਡ ਨੇਸ਼ਨ ਦਾ ਜਿਹੜਾ ਜਨਰਲ ਅਸੈਂਬਲੀ ਸੈਸ਼ਨ ਹੈ ਉਹ ਚੱਲ ਰਿਹਾ ਹੈਗਾ ਅਤੇ ਨਿਊਯਾਰਕ ਦੇ ਵਿੱਚ ਚੱਲ ਰਿਹਾ, ਅਤੇ ਵੈਸੇ ਤਾਂ ਟਰੰਪ ਇੱਧਰ ਉੱਧਰ ਜਿੱਥੇ ਮਰਜ਼ੀ ਰਹਿਣ, ਜ਼ਿਆਦਾਤਰ ਵਾਸ਼ਿੰਗਟਨ ਡੀਸੀ ਦੇ ਵਿੱਚ, ਪਰ ਜਦੋਂ ਨਿਊਯਾਰਕ ਆਉਂਦੇ ਨੇ ਅਤੇ ਮਮਦਾਨੀ ਦੇ ਨਾਲ ਉਹਨਾਂ ਦੇ ਪੁਰਾਣੇ ਕਨਫਲਿਕਟ ਜਿਹੜੇ ਨੇ ਉਹਦੀ ਗੱਲਬਾਤ ਅਕਸਰ ਹੋਣ ਲੱਗ ਪੈਂਦੀ ਹੈ। ਹੁਣ ਮਮਦਾਨੀ ਤੋਂ ਜਦੋਂ ਇਹ ਪੁੱਛਿਆ ਗਿਆ ਕਿ ਐਮ ਐਸ ਨਾਓ, CNN ਅਤੇ ਇੱਕ ਕਿਹੜਾ ਤੀਜਾ ਪੋਲੀਟਿਕੋ, ਇਹਨਾਂ ਤਿੰਨਾਂ ਨੂੰ ਟਰੰਪ ਨੇ ਬੈਨ ਕਰਤਾ, ਇਹ ਤਿੰਨੇ ਮੀਡੀਆ ਅਦਾਰੇ ਨੇ, ਅਖਬਾਰ ਜਾਂ ਵੈਬ ਪੋਰਟਲ ਜਾਂ TV ਚੈਨਲ ਹੈਗੇ ਨੇ, ਵੀ ਇਹਨਾਂ ਦੇ ਪੱਤਰਕਾਰ ਟਰੰਪ ਦੀ ਪ੍ਰੈਸ ਕਾਨਫਰੰਸ 'ਚ ਆ ਨਹੀਂ ਸਕਦੇ। ਤੁਹਾਡਾ ਕੀ ਕਹਿਣਾ? ਮਮਦਾਨੀ ਕਹਿੰਦੇ ਕਿ ਮੈਂ ਤਾਂ ਰਾਸ਼ਟਰਪਤੀ ਨੂੰ ਪਹਿਲਾਂ ਹੀ ਕਹਿਤਾ ਸੀਗਾ ਕਿ ਸਾਡੀ ਇੱਥੇ ਲੋਨ ਦੇ ਵਿੱਚ ਪ੍ਰੈਸ ਸਾਰੀ ਦੀ ਸਾਰੀ ਆਉਣ ਲੱਗੀ ਹੈ ਗ੍ਰੇਸੀ ਮੈਂਸ਼ਨ ਦੇ ਵਿੱਚ, ਅਤੇ ਮੇਰਾ ਤਾਂ ਇਹ ਮੰਨਣਾ ਹੈ ਕਿ ਕਿਸੇ ਵੀ ਵਿਅਕਤੀ ਦਾ, ਕਿਸੇ ਵੀ ਸੰਸਥਾ ਦਾ ਆਪਣਾ ਇੱਕ ਪੱਖ ਹੁੰਦਾ, ਚਾਹੇ ਆਲੋਚਨਾ ਵੀ ਹੋਵੇ, ਸਾਨੂੰ ਉਹਦੇ ਨਾਲ ਸੰਵਾਦ ਜਿਹੜਾ ਬਣਾ ਕੇ ਰੱਖਣਾ ਚਾਹੀਦਾ। ਹੁਣ ਨਾਲ ਹੀ ਟਰੰਪ ਖੜ੍ਹੇ ਸੀਗੇ, ਉਹ ਆਉਂਦੇ ਨੇ, ਵੈਸਾ ਪਤਾ ਨਹੀਂ ਉਹਨਾਂ ਨੂੰ ਗੁੱਸਾ ਆਇਆ ਕਿ ਨਹੀਂ ਆਇਆ। ਟਰੰਪ ਕਹਿੰਦੇ ਕਿ ਦੇਖੋ, ਮੀਡੀਆ ਮੇਰਾ ਬਾਇਕਾਟ ਕਰਨ ਦੀ ਗੱਲ ਕਹਿੰਦੀ ਸੀਗੀ, ਕਿੱਥੇ ਹੈ ਹੁਣ? ਮੈਨੂੰ ਇਹਨਾਂ ਦੀ ਜ਼ਿਆਦਾ ਚਿੰਤਾ ਕਰਨ ਦੀ ਲੋੜ ਹੈ ਨਹੀਂ, ਸਾਰੇ ਮੇਰੇ ਸਾਹਮਣੇ ਖੜ੍ਹੇ ਹੈਗੇ ਨੇ। ਦੈਟਸ ਕਾਇੰਡ ਆਫ ਯੂ ਨੋ ਅ ਲਿਟਲ ਬਿਟ ਐਰੋਗੈਂਟ ਮਿਸਟਰ ਪ੍ਰੈਜ਼ੀਡੈਂਟ, ਥੋੜ੍ਹੇ ਜਿਹੇ ਘਮੰਡੀ ਹੋ ਰਹੇ ਹੋ ਤੁਸੀਂ ਇਸ ਮਾਮਲੇ 'ਚ। ਫਿਰ ਟਰੰਪ ਦਾ ਉਹੀ ਪੁਰਾਣਾ ਰਾਗ, ਕੋਈ ਨਵੀਂ ਪੀਪ ਨਹੀਂ ਦਿਓ ਇਹਨਾਂ ਨੂੰ, ਕਹਿੰਦੇ ਮੈਂ ਚੋਣਾਂ ਜਿੱਤੀਆਂ, ਮੈਂ ਚੰਗੇ ਕੰਮ ਕੀਤੇ, ਉਹਨਾਂ ਦੇ ਬਾਰੇ ਨਹੀਂ ਮੀਡੀਆ ਦੱਸਦਾ, ਮੈਂ 8 ਜੰਗਾਂ ਰੁਕਵਾਈਆਂ। ਸਰ, 8 ਜੰਗਾਂ ਨਹੀਂ ਸੀਗੀਆਂ, ਝੜੱਪਾਂ ਸੀਗੀਆਂ, ਅਤੇ ਉਹਨਾਂ ਦੇ ਵਿੱਚ ਕਿਤੇ ਨਾ ਕਿਤੇ ਸੁਗਬੁਗਾਹਟ ਵੀ ਤੁਹਾਡੀ ਹੀ ਸੀ, ਤੁਸੀਂ ਕਰਵਾਈਆਂ ਸੀਗੀਆਂ ਸ਼ੁਰੂ ਤਾਂ ਕਿ ਹਥਿਆਰ ਵਿਕਦੇ ਰਹਿਣ। ਜੰਗਾਂ ਤਾਂ ਜਿਹੜੀਆਂ ਸੀਗੀਆਂ ਉਹ ਤਾਂ ਤੁਸੀਂ ਰੁਕਵਾਈਆਂ ਵੀ ਨਹੀਂ, ਯੂਕਰੇਨ ਅਤੇ ਰੂਸ ਦੀ ਜੰਗ ਸੀ, ਇਹੀ ਕਹਿ ਕੇ ਆਏ ਸੀਗੇ ਕਿ ਰੁਕਵਾ ਦਾਂਗੇ। ਅਤੇ ਜੇ ਮੈਂ ਰਾਸ਼ਟਰਪਤੀ ਹੁੰਦਾ, ਕਹਿੰਦੇ ਹੁੰਦੇ ਸੀ ਨਾ ਬਾਈਡਨ ਦੇ ਵੇਲੇ, ਜੇ ਮੈਂ ਰਾਸ਼ਟਰਪਤੀ ਹੁੰਦਾ ਰੂਸ ਨੇ ਤਾਂ ਲੜਨਾ ਵੀ ਨਹੀਂ ਸੀ ਯੂਕਰੇਨ ਦੇ ਨਾਲ। ਜਿੱਦਣ ਮੈਂ ਆ ਗਿਆ ਦੇਖਿਓ ਅਗਲੇ ਦਿਨ ਜੰਗ ਬੰਦ ਹੁੰਦੀ, ਹਾਲੇ ਤੱਕ ਨਹੀਂ ਕੁਛ ਹੋਇਆ। ਇਨਫੈਕਟ ਉਹ ਤਾਂ ਕੀ ਹੋਣੀ ਸੀਗੀ, ਈਰਾਨ ਦੇ ਉੱਤੇ ਬੰਬ ਸਭ ਤੋਂ ਪਹਿਲਾਂ ਕਿਹਨੇ ਸੁੱਟਿਆ ਸੀ? ਕਹਿੰਦੇ ਦੇਖੋ ਜੀ ਟਰੰਪ ਸਾਹਿਬ, ਐਨੀਵੇ ਜਵਾਬ ਦਿੰਦੇ, ਕਹਿੰਦੇ ਕਹਿੰਦੇ ਸਾਡੇ ਕੋਲ $21 trillion ਆ ਰਹੇ ਨੇ, ਅਸੀਂ ਜੋ ਕੀਤਾ ਜਿਹੜਾ ਕੰਮ ਮੈਂ ਕੀਤਾ ਉਹ ਕੋਈ ਕਰ ਨਹੀਂ ਸਕਿਆ, ਇਸ ਕਰਕੇ ਮੈਨੂੰ ਪੋਜ਼ਿਟਿਵ ਨਿਊਜ਼ ਤਾਂ ਮਿਲਦੀ ਨਹੀਂ, ਮੈਨੂੰ ਨੈਗੇਟਿਵ ਹੀ ਮਿਲਦੀ ਹੈ। ਹੁਣ ਖੈਰ ਟਰੰਪ ਇਸ ਤੋਂ ਪਹਿਲਾਂ ਆਪਣੇ ਸੋਸ਼ਲ ਮੀਡੀਆ ਖਾਤੇ ਦੇ ਉੱਤੇ ਲਿਖ ਚੁੱਕੇ ਨੇ ਕਿ ਮਨਘੜੰਤ ਜਾਂ ਫੇਕ ਨਿਊਜ਼ ਜਿਹੜੀਆਂ ਨੇ, MS Now ਤਾਂ ਉਹਨਾਂ ਨੇ ਨਾਮ ਬਦਲ ਕੇ, ਪਹਿਲਾਂ MSNBC ਸੀਗਾ ਅਤੇ ਉਹਦਾ ਨਾਮ ਬਦਲ ਕੇ ਹੁਣ ਉਹਨਾਂ ਨੇ MS Now ਕੀਤਾ ਹੈਗਾ। ਅਤੇ ਇਹਨਾਂ ਨੇ MS Now ਨੂੰ ਟਰੰਪ ਨੇ ਪ੍ਰੈਸ ਕਾਨਫਰੰਸ ਦੇ ਵਿੱਚ MSDN ਕਹਿਣ ਲੱਗੇ, ਮਤਲਬ ਜਿਵੇਂ ਛੇੜਦੇ ਨਹੀਂ ਹੁੰਦੇ ਕਿ MSD ਤੋਂ ਡੈਮੋਕ੍ਰੇਟਿਕ ਐਂਡ ਤੋਂ ਨੈਸ਼ਨਲ, ਡੈਮੋਕ੍ਰੇਟਿਕ ਨੈਸ਼ਨਲ ਸਮਥਿੰਗ ਕੁਛ। ਅਤੇ ਬੇਸਿਕਲੀ ਟਰੰਪ ਦੀ ਰਿਪਬਲਿਕਨ ਪਾਰਟੀ ਦੇ ਉਲਟ ਪਾਰਟੀ ਹੈ। ਸੋ ਟਰੰਪ ਉਹਨਾਂ ਨੂੰ ਛੇੜ ਰਹੇ ਸੀਗੇ ਕਿ ਜਿਹੜੀ MS Now ਚੈਨਲ ਹੈ ਉਹ ਤਾਂ MSDN ਹੈ, ਉਹ ਤਾਂ ਡੈਮੋਕ੍ਰੇਟਿਕ ਦੇ ਇਸ਼ਾਰੇ ਦੇ ਉੱਤੇ ਚੱਲਦਾ ਹੈਗਾ, ਉਹਨਾਂ ਤੋਂ ਉਹਨਾਂ ਨੂੰ ਸਭ ਤੋਂ ਵੱਡੀ ਰਕਮ ਮਿਲਦੀ ਹੈਗੀ ਹੈ। ਐਨੀਵੇਜ਼ ਇਹ ਸਾਰੀਆਂ ਗੱਲਾਂ ਕਹਿੰਦੀਆਂ ਹੁੰਦੀਆਂ ਨੇ। ਮੁੱਕਦੀ ਜੀ ਗੱਲ ਮੈਨੂੰ ਇਹ ਲੱਗੀ ਹੈਗੀ ਹੈ ਕਿ ਬੇਸ਼ੱਕ ਟਰੰਪ ਅਤੇ ਮਮਦਾਨੀ ਦੇ ਵਿੱਚ ਬਣਦੀ ਨਾ ਵੀ ਹੋਵੇ, ਪਰ ਉਹ ਫਿਰ ਵੀ ਇੱਕ ਦੂਜੇ ਦੇ ਨਾਲ ਉਸ ਪ੍ਰੈਸ ਕਾਨਫਰੰਸ ਦੇ ਵਿੱਚ ਖੜ੍ਹੇ ਸੀਗੇ। ਬੇਸ਼ੱਕ ਟਰੰਪ ਦੀ ਮੀਡੀਆ ਦੇ ਨਾਲ ਬਣਦੀ ਨਾ ਵੀ ਹੋਵੇ, ਪਰ ਫਿਰ ਵੀ ਉਹ ਉਸ ਪ੍ਰੈਸ ਕਾਨਫਰੰਸ ਦੇ ਵਿੱਚ ਉਸੇ ਮੀਡੀਆ ਨੂੰ ਜਵਾਬ ਦੇ ਰਹੇ ਸੀ ਜਿਨ੍ਹਾਂ ਨੂੰ ਉਹਨਾਂ ਨੇ ਬੈਨ ਵੀ ਕੀਤਾ। ਇੱਕ ਹੋਰ ਕਲਿੱਪ ਜਿਹੜੀ ਮੀਡੀਆ ਦੇ ਨਾਲ ਜੁੜੀ ਹੋਈ ਸਾਹਮਣੇ ਆਉਂਦੀ ਹੈ, ਉਹ ਹੈ ਇਸੇ ਯੂਨਾਈਟਿਡ ਨੇਸ਼ਨ ਦੇ ਜਨਰਲ ਅਸੈਂਬਲੀ ਸੈਸ਼ਨ 'ਚ ਜਿਹੜੇ ਆਸਟ੍ਰੇਲੀਆ ਦੇ ਪ੍ਰਾਈਮ ਮਿਨਿਸਟਰ ਐਂਥਨੀ ਐਲਬਨੀਜ਼ ਉੱਥੇ ਪਹੁੰਚੇ ਹੋਏ ਨੇ। ਬੜੀਆਂ ਸਾਰੀਆਂ ਰੀਲਾਂ ਫੋਟੋਆਂ ਆਉਂਦੀਆਂ ਨੇ ਕਿ ਦੇਖੋ ਜੀ ਐਲਬਨੀਜ਼ ਉੱਥੇ ਪਹੁੰਚੇ, ਉਹਨਾਂ ਨੇ ਉਹਨਾਂ ਦੇ ਸਵਾਗਤ ਕਰਨ ਦੇ ਲਈ ਉੱਥੇ ਕੋਈ ਨਹੀਂ ਸੀ, ਬਲਾ ਬਲਾ ਬਲਾ। ਮੀਡੀਆ ਦੇ ਵਿੱਚ ਉਹਨਾਂ ਦੀ ਇੰਟਰੈਕਸ਼ਨ ਜਿਹੜੀ ਹੈ ਉਹ ਵੀ ਕਾਫੀ ਜ਼ਿਆਦਾ ਚਰਚਾ, ਸਪੈਸ਼ਲੀ ਇੱਕ ਸਵਾਲ, ਇੱਕ ਪਰਟੀਕੁਲਰ ਸਵਾਲ ਧਿਆਨ ਨਾਲ ਸੁਣਿਓ ਕਿਉਂਕਿ ਜਵਾਬ ਤਾਂ ਕੋਈ ਲੰਬਾ ਨਹੀਂ ਹੈਗਾ, ਜਵਾਬ ਤਾਂ ਇੱਕ ਸੈਕਿੰਡ ਤੋਂ ਵੀ ਘੱਟ ਦਾ ਹੈਗਾ ਐਲਬਨੀਜ਼ ਦਾ, ਪਰ ਧਿਆਨ ਨਾਲ ਸਵਾਲ ਸੁਣਿਓ ਅਤੇ ਫਿਰ ਉਹਦੇ ਨਾਲ ਜੁੜਿਆ ਹੋਇਆ ਓਬਜ਼ਰਵੇਸ਼ਨ ਕੀ ਹੈਗੀ ਹੈ ਉਹ ਵੀ ਮੈਂ ਤੁਹਾਨੂੰ ਦੱਸਦਾ।
4: Prime Minister, here in New York on Wednesday night, you will receive an award for being a global citizen. Don't you feel like a bit of a fraud accepting this award when at home you screwed up the response to the worst massacre since Port Arthur? In the polls, you're taking Labor to 1 point shy of Julia Gillard when you rolled her, and your net negatives are worse than Scott Morrison.
5: No.
0: So, ਇਹਦਾ ਸਵਾਲ ਦਾ ਜਵਾਬ ਸਿਰਫ ਇੰਨਾ ਹੀ ਕਿ no. ਹੁਣ ਦੋ ਤਿੰਨ ਚੀਜ਼ਾਂ ਨੇ ਇਹਦੀ ਪਿਛੋਕੜ ਦੇ ਬਾਰੇ, ਇਹਦੇ 'ਤੇ ਬੜੀਆਂ ਰੀਲਾਂ ਬਣ ਗਈਆਂ। ਚਲੋ ਨੈਸ਼ਨਲ ਲਿਬਰਲ ਪਾਰਟੀ ਨੇ ਤਾਂ ਪਾਉਣਾ ਹੀ ਪਾਉਣਾ, ਸਾਡੇ ਕਈ ਇੰਡੀਅਨ ਬੰਦਿਆਂ ਨੇ ਵੀ ਇਹਦਾ ਚੱਕਿਆ ਹੈਗਾ। ਥੋੜ੍ਹੀ ਜਿਹੀ ਪਹਿਲਾਂ ਸਮਝੋ ਇਹਦੇ ਬਾਰੇ ਇਹ ਹੋਇਆ ਕੀ ਆ। ਇਹ ਜਿਹੜਾ ਸਵਾਲ ਪੁੱਛਿਆ ਇੱਕ ਇਜ਼ਰਾਈਲੀ ਪੱਤਰਕਾਰ ਨੇ ਪੁੱਛਿਆ ਸੀਗਾ, ਔਰ ਇਜ਼ਰਾਈਲ ਆਸਟ੍ਰੇਲੀਆ ਨੂੰ, ਸਪੈਸ਼ਲੀ ਐਂਥਨੀ ਐਲਬਨੀਜ਼ ਨੂੰ ਚੰਗਾ ਨਹੀਂ ਦੱਸ ਰਹੇ ਹੈਗੇ। ਇਨਫੈਕਟ ਇਜ਼ਰਾਈਲ ਦਾ ਜਿਹੜਾ ਸਭ ਤੋਂ ਵੱਡੇ ਆਊਟਲੈਟਸ ਨੇ ਉਹਨਾਂ 'ਚ ਟਾਈਮਸ ਆਫ ਇਜ਼ਰਾਈਲ ਨੇ ਤਾਂ ਐਂਥਨੀ ਐਲਬਨੀਜ਼ ਦੇ ਇਸ ਐਵਾਰਡ ਦੇ ਉੱਤੇ ਵੀ ਸਵਾਲ ਚੁੱਕੇ ਹੈਗੇ ਨੇ ਕਿ ਐਲਬਨੀਜ਼ ਨੂੰ ਇਹ ਐਵਾਰਡ ਕਿਉਂ ਦਿੱਤਾ ਜਾ ਰਿਹਾ, ਗਲੋਬਲ ਸਿਟੀਜ਼ਨ ਐਵਾਰਡ ਜਿਹੜਾ ਨਿਊਯਾਰਕ ਦੇ ਵਿੱਚ ਦਿੱਤਾ ਜਾ ਰਿਹਾ ਹੈਗਾ। ਇਹਦੇ ਕਈ ਕਾਰਨ ਹੋ ਸਕਦੇ ਹੈਗੇ ਨੇ ਕਿ ਇਜ਼ਰਾਈਲ ਦੀ ਤਰਫ ਤੋਂ ਇੱਕ ਏਜੰਡਾ ਜਿਹੜਾ ਉਹ ਕਲੀਅਰ ਹੈ ਕਿ ਆਸਟ੍ਰੇਲੀਆ ਦੇ ਵਿੱਚ ਅੱਜ ਦੀ ਤਰੀਕ ਦੇ ਵਿੱਚ ਜਿਹੜੀ ਸਰਕਾਰ ਹੈਗੀ ਹੈ ਲੇਬਰ ਸਰਕਾਰ, ਉਹ ਕਿਉਂ ਇੱਦਾਂ ਪ੍ਰੋਟੈਸਟ ਹੋਣ ਦੇ ਰਹੀ ਹੈ ਜਿਹੜੇ ਐਂਟੀ ਇਜ਼ਰਾਈਲ ਪ੍ਰੋਟੈਸਟ ਨੇ। ਕਿਉਂਕਿ ਤੁਸੀਂ ਦੇਖਿਆ ਹੋਣਾ ਕਿ ਚਾਹੇ ਵਿਕਟੋਰੀਆ ਹੋਵੇ, ਚਾਹੇ ਸਿਡਨੀ ਹੋਵੇ, ਚਾਹੇ ਜਿੱਥੇ ਜਿੱਥੇ ਸਪੈਸ਼ਲੀ ਜਿਹੜੇ ਸਟੇਟਾਂ ਦੇ ਵਿੱਚ ਲੇਬਰ ਪਾਰਟੀ ਦੀਆਂ ਸਰਕਾਰਾਂ ਰਹੀਆਂ ਨੇ, ਉਹਨਾਂ ਦੇ ਵਿੱਚ ਤਾਂ ਪਿਛਲੇ ਇੱਕ ਸਾਲ ਤਾਂ ਲਗਭਗ 2024 ਤੋਂ ਬਾਅਦ ਲਗਾਤਾਰ ਹਰ ਵੀਕੈਂਡ ਦੇ ਉੱਤੇ ਤਾਂ ਪ੍ਰੋਟੈਸਟ ਹੋ ਹੀ ਰਹੇ ਸੀਗੇ। ਗਜ਼ਾ ਦੇ ਹੱਕ ਦੇ ਵਿੱਚ ਲੋਕ ਖੜ੍ਹੇ ਸੀ, ਫਲਸਤੀਨ ਦੇ ਝੰਡੇ ਫੜ ਕੇ ਲੋਕ ਖੜ੍ਹੇ ਸੀ, ਇਨਫੈਕਟ ਓਪੇਰਾ ਹਾਊਸ ਤੱਕ ਸਿਡਨੀ ਦੇ ਔਰ ਫੈਡਰੇਸ਼ਨ ਸਕੁਏਅਰ ਤੱਕ ਮੈਲਬਨ ਦੇ ਉੱਥੇ ਜਿਹੜੀਆਂ ਲੈਂਡਮਾਰਕ ਇਮਾਰਤਾਂ ਨੇ ਉੱਥੇ ਤੱਕ ਲੋਕ ਜਿਹੜੇ ਪਹੁੰਚ ਜਾਂਦੇ ਨੇ, ਔਰ ਉਹ ਜਦੋਂ ਦੁਨੀਆ ਭਰ ਦੇ ਵਿੱਚ ਇਹ ਖਬਰਾਂ ਜਾਂਦੀਆਂ ਨੇ ਆਸਟ੍ਰੇਲੀਆ ਨੇ ਬੜੇ ਲਿਬਰਲ ਹੋ ਕੇ ਉਹਨਾਂ ਪ੍ਰੋਟੈਸਟ ਨੂੰ ਹੋਣ ਦਿੱਤਾ, ਪਰ ਫਿਰ ਇਜ਼ਰਾਈਲ ਨੇ ਇਹ ਵੀ ਇਲਜ਼ਾਮ ਲਗਾਇਆ ਕਿ ਬੰਡਾਈ ਅਟੈਕ ਵੀ ਆਸਟ੍ਰੇਲੀਆ 'ਚ ਹੀ ਹੁੰਦਾ ਜਦੋਂ ਯਹੂਦੀਆਂ ਦਾ ਕਤਲ ਕੀਤਾ ਜਾਂਦਾ ਹੈਗਾ ਦੋ ਸਿਰਫਿਰਿਆਂ ਦੇ ਦੁਆਰਾ ਹਾਲਾਂਕਿ ਉਹ ਦੋ ਸਿਰਫਿਰੇ ਆਸਟ੍ਰੇਲੀਆ ਨਹੀਂ ਹੈਗੇ ਸਾਜੀਦ ਅਤੇ ਨਾਵੀਦ ਅਕਰਮ ਲੈਟ ਮੀ ਟੈਲ ਯੂ ਇਜ਼ਰਾਈਲ ਦੇ ਆਰ ਨੋਟ ਆਸਟ੍ਰੇਲੀਆ ਦੇ ਡੋਂਟ ਰਿਪ੍ਰਜੈਂਟ ਆਸਟ੍ਰੇਲੀਆ ਜਿਨ੍ਹਾਂ ਦੇ ਹੱਥਾਂ ਦੇ ਵਿੱਚ ਗੋਲੀਆਂ ਅਤੇ ਜਿਹੜੇ ਮਾਸੂਮਾਂ ਨੂੰ ਮਾਰ ਰਹੇ ਨੇ ਉਹ ਆਸਟ੍ਰੇਲੀਆ ਦੀ ਪਿਕਚਰ ਕਿਵੇਂ ਹੋ ਸਕਦੇ ਨੇ ਅਤੇ ਉਹ ਕੋਈ ਐਲਬਨੀਜ਼ ਦੇ ਘਰੋਂ ਵੀ ਨਹੀਂ ਸੀ ਆਏ ਹਾਂ ਉਹਦੇ 'ਤੇ ਇੱਕ ਰਾਇਲ ਕਮਿਸ਼ਨ ਬੈਠਾ ਹੈਗਾ ਉਹ ਆਪਣੀ ਇੱਕ ਇੰਡੀਪੈਂਡੈਂਟ ਜਾਂਚ ਕਰ ਰਹੇ ਹੈਗੇ ਨੇ ਔਰ ਬਹੁਤ ਇੰਡੀਪੈਂਡੈਂਟਲੀ ਕਰਦੇ ਨੇ ਇਜ਼ਰਾਈਲ ਨੂੰ ਇਹ ਪਤਾ ਹੋਣਾ ਚਾਹੀਦਾ ਕਿ ਜਿਹੜਾ ਆਸਟ੍ਰੇਲੀਆ ਦੇ ਵਿੱਚ ਰਾਇਲ ਕਮਿਸ਼ਨ ਜਿਸ ਕਿਸਮ ਦੀ ਜਾਂਚ ਕਰਦਾ ਔਰ ਜਿਸ ਕਿਸਮ ਦਾ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਨੇ ਸਪੈਸ਼ਲੀ ਇੱਕ ਨੈਸ਼ਨਲ ਲੈਵਲ ਦਾ ਇੱਕ ਕਰਪਸ਼ਨ ਦੇ ਅਗੇਂਸਟ ਜਾਂ ਇੱਕ ਬਿਊਰੋਕਰੇਸੀ ਦੇ ਅਗੇਂਸਟ ਇੱਕ ਕਮਿਸ਼ਨ ਬਿਠਾਤਾ ਕਿ ਕੋਈ ਵੀ ਹੋਵੇ ਚਾਹੇ ਪ੍ਰਾਈਮ ਮਿਨਿਸਟਰ ਹੋਵੇ ਚਾਹੇ ਪ੍ਰੀਮੀਅਰ ਹੋਵੇ ਤੁਸੀਂ ਇੰਡੀਪੈਂਡੈਂਟਲੀ ਪੜਤਾਲ ਕਰਨੀ ਹੈ ਇਜ਼ਰਾਈਲ ਦੇ ਕੋਲ ਤਾਂ ਇੰਨਾ ਦਮ ਹੈ ਨਹੀਂ ਸ਼ਾਇਦ ਇਜ਼ਰਾਈਲ ਤਾਂ ਨਹੀਂ ਕਰ ਸਕਦਾ ਹੈਗਾ ਤੁਸੀਂ ਜਦੋਂ ਮਨਾਬ ਦੇ ਵਿੱਚ ਅਟੈਕ ਕਰਦੇ ਹੋ 120 ਤੋਂ ਜ਼ਿਆਦਾ ਛੋਟੀਆਂ ਬੱਚੀਆਂ ਜਿਹੜੀਆਂ ਨੇ ਚੌਥੀ ਜਮਾਤ ਦੀਆਂ ਪੰਜਵੀਂ ਜਮਾਤ ਦੀਆਂ ਉਹਨਾਂ ਨੂੰ ਕਤਲ ਕਰ ਦਿੰਦੇ ਹੋ ਤੁਹਾਡਾ ਤਾਂ ਕੋਈ ਇੰਡੀਪੈਂਡੈਂਟ ਕੋਈ ਕਮਿਸ਼ਨ ਨਹੀਂ ਬੈਠਾ ਹੈਗਾ ਅਤੇ ਨਾ ਹੀ ਤੁਸੀਂ ਗਜ਼ਾ ਦੇ ਵਿੱਚ ਕਿੰਨੇ 76,000-77,000 ਸਿਵਿਲੀਅਨਸ ਦੀ ਕਤਲ ਕੀਤੇ ਨੇ ਉਹਦੇ ਬਾਰੇ ਤੁਸੀਂ ਕੁਝ ਦੱਸ ਸਕਦੇ ਹੋ ਅਤੇ ਨਾ ਹੀ ਜਿਹੜੀ ਆਸਟ੍ਰੇਲੀਅਨ ਛੱਡੋ ਬਲਕਿ ਦੁਨੀਆ ਭਰ ਤੋਂ ਜਿਹੜੇ ਮਨੁੱਖੀ ਕਾਰਕੁਨ ਨੇ ਉਹ ਜਦੋਂ ਉੱਥੇ ਜਾਂਦੇ ਨੇ ਅਤੇ ਉਹ ਉਹਨਾਂ ਦਾ ਜਿਹੜਾ ਜੋ ਉਹਨਾਂ ਦੇ ਨਾਲ ਵਰਤਾਰਾ ਹੁੰਦਾ ਉਹਦੇ ਬਾਰੇ ਤੁਸੀਂ ਕੁਛ ਨਹੀਂ ਦੱਸ ਸਕਦੇ ਹੈਗੇ ਉਹਨਾਂ ਦੇ ਬਾਰੇ ਉਹਨਾਂ ਨੂੰ ਕਿਵੇਂ ਉੱਥੋਂ ਧੱਕਿਆ ਜਾਂਦਾ ਉਹਨਾਂ ਨੂੰ ਮਾਰ ਦਿੱਤਾ ਜਾਂਦਾ ਹੈਗਾ ਉਹਨਾਂ ਦੇ ਬਾਰੇ ਕੁਛ ਨਹੀਂ ਦੱਸਿਆ ਜਾਂਦਾ ਹੈਗਾ ਇਨਫੈਕਟ ਪਿਛਲੇ ਦਿਨਾਂ ਦੇ ਦਰਮਿਆਨ ਆਸਟ੍ਰੇਲੀਆ ਨੇ ਬਹੁਤ ਸਾਰੀਆਂ ਜਿਹੜੇ ਸਵਾਲ ਖੜ੍ਹੇ ਕੀਤੇ ਸੀਗੇ ਕਿ ਉਹ ਜਿਹੜਾ ਫਲੋਟੀਲਾ ਉੱਥੇ ਜਾਂਦਾ ਹੈ ਆਸਟ੍ਰੇਲੀਅਨ ਐਕਟੀਵਿਸਟ ਅਤੇ ਹੋਰ ਬਹੁਤ ਸਾਰੇ ਅਲੱਗ ਅਲੱਗ ਕੰਟਰੀ ਦੇ ਐਕਟੀਵਿਸਟ ਉੱਥੇ ਜਾਂਦੇ ਨੇ ਉਹਨਾਂ ਨੂੰ ਤੁਸੀਂ ਧੱਕ ਕੇ ਉੱਥੋਂ ਕੱਢ ਦਿੰਦੇ ਹੋ ਅਤੇ ਉਹਨਾਂ ਦੇ ਬਾਰੇ ਤੁਸੀਂ ਬੋਲੋ ਸੋ ਆਸਟ੍ਰੇਲੀਆ ਥੋੜ੍ਹਾ ਜਿਹਾ ਇੰਡੀਪੈਂਡੈਂਟਲੀ ਬੋਲ ਰਿਹਾ ਇਸ ਕਰਕੇ ਇਸ ਸਵਾਲ ਦੇ ਉੱਤੇ ਇਤਰਾਜ਼ ਜਿਹੜੇ ਨੇ ਇਜ਼ਰਾਈਲ ਨੂੰ ਜਾਂ ਦੁਨੀਆ ਭਰ ਨੂੰ ਹੋ ਰਹੇ ਨੇ ਬਟ ਸਾਨੂੰ ਇੱਥੇ ਬੈਠ ਕੇ ਨਹੀਂ ਹੋ ਰਹੇ ਹਾਂ ਕੁਛ ਸਵਾਲ ਜਿਹੜੇ ਨੇ ਉਹ ਕਿੱਥੇ ਜਾ ਸਕਦੇ ਨੇ ਐਂਥਨੀ ਐਲਬਨੀਜ਼ ਤੋਂ ਬਟ ਉਹਦਾ ਗਲੋਬਲ ਸਿਟੀਜ਼ਨ ਐਵਾਰਡ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਫੋਰ ਐਗਜ਼ਾਮਪਲ ਆਸਟ੍ਰੇਲੀਆ ਦੀ ਇਕੋਨਮੀ ਕਲੈਪਸ ਕਰਤੀ ਜੀ ਤੁਸੀਂ ਜਾਂ ਤੁਸੀਂ ਜਿਸ ਕਿਸਮ ਦੇ ਟੈਕਸ ਰਿਜੀਮ ਲੈ ਕੇ ਆਏ ਹੋ ਜਾਂ ਤੁਸੀਂ ਮਾਈਗ੍ਰੇਸ਼ਨ ਸਿਸਟਮ ਨੇ ਜਿੱਦਾਂ ਕੰਟਰੋਲ ਕਰਨਾ ਚਾਹੁੰਦੇ ਹੋ ਦੀਜ਼ ਦੈਟ ਇਹ ਸਾਰੇ ਸਵਾਲ ਪੁੱਛੇ ਜਾ ਸਕਦੇ ਨੇ ਉਹਨਾਂ ਤੋਂ ਪਰ ਅਗੇਨ ਉਹ ਸਾਰੇ ਇੰਟਰਨਲ ਮੈਟਰਸ ਨੇ ਆਸਟ੍ਰੇਲੀਆ ਦੇ ਉਹਦਾ ਗਲੋਬਲ ਸਿਟੀਜ਼ਨ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਆਸਟ੍ਰੇਲੀਆ ਨੇ ਇਜ਼ਰਾਈਲ ਨੂੰ ਜਿੱਥੇ ਕੰਡੈਮ ਕਰਨਾ ਸੀ ਉੱਥੇ ਇਜ਼ਰਾਈਲ ਨੂੰ ਕੰਡੈਮ ਕੀਤਾ ਜਿੱਥੇ ਯੂਕਰੇਨ ਨੂੰ ਸਪੋਰਟ ਕਰਨੀ ਸੀ ਉੱਥੇ ਯੂਕਰੇਨ ਨੂੰ ਵੀ ਸਪੋਰਟ ਕੀਤਾ ਅਤੇ ਜਦੋਂ ਪੈਸੀਫਿਕ ਸਮੁੰਦਰਾਂ ਦੇ ਵਿੱਚ ਚਾਈਨਾ ਨੂੰ ਭੰਡਣਾ ਸੀਗਾ ਕਿ ਇੱਦਾਂ ਮਿਜ਼ਾਈਲ ਨਾ ਸੁੱਟੋ ਤਾਂ ਚਾਈਨਾ ਦੇ ਅਗੇਂਸਟ ਵੀ ਖੜ੍ਹਾ ਹੈਗਾ ਸੋ ਗਲੋਬਲ ਮਸਲਿਆਂ ਦੇ ਉੱਤੇ ਤਾਂ ਆਸਟ੍ਰੇਲੀਆ ਬਿਲਕੁਲ ਵੀ ਕਿਤੇ ਵੀ ਫੇਲ ਨਹੀਂ ਹੋਇਆ ਹੈਗਾ ਇਹ ਥੋੜ੍ਹੀ ਜਿਹੀ ਗੱਲ ਦੇਖਣੀ ਪਏਗੀ ਕਿ ਸੋਸ਼ਲ ਮੀਡੀਆ ਦੇ ਉੱਤੇ ਜਿਹੜੇ ਲੋਕ ਪ੍ਰਧਾਨ ਮੰਤਰੀ ਨੂੰ ਜਦੋਂ ਭੰਡਣ ਲੱਗਦੇ ਨੇ ਉਹਨਾਂ ਨੂੰ ਥੋੜ੍ਹੀ ਜਿਹੀ ਬੈਕਗ੍ਰਾਊਂਡ ਨਹੀਂ ਪਤਾ ਹੁੰਦੀ ਕਿ ਸਵਾਲ ਕਿਹਨੇ ਪੁੱਛਿਆ ਸੀ ਅਤੇ ਉਸ ਸਵਾਲ ਦੇ ਪਿੱਛੇ ਮਨਸ਼ਾ ਕੀ ਸੀਗੀ ਸੋ ਜ਼ਾਹਰ ਜਿਹੀ ਗੱਲ ਹੈ ਕਿ ਉਹ ਸਾਰਾ ਇੱਕ ਇਜ਼ਰਾਈਲੀ ਏਜੰਡਾ ਸੀ ਬਟ ਐਨੀਵੇਜ਼ ਇਹ ਗੱਲ ਖਤਮ ਹੋਈ ਹੁਣ ਇੱਥੇ ਹੁਣ ਜਿਹੜਾ ਅੱਜ ਦੇ ਟੌਪਿਕ ਜਿਹਦੇ ਉੱਤੇ ਮੈਂ ਗੱਲ ਥੋੜ੍ਹੀ ਜਿਹੀ ਜ਼ਿਆਦਾ ਡਿਟੇਲ ਦੇ ਵਿੱਚ ਕਰਨੀ ਚਾਹੁੰਦਾ ਸੀ ਉਹ ਹੈਗਾ ਸਾਊਦੀ ਅਰਬ ਅਤੇ ਜਿਹੜੇ ਹੂਤੀ ਬਾਗੀ ਹੈਗੇ ਨੇ ਖਬਰ ਇੱਥੋਂ ਸ਼ੁਰੂ ਹੁੰਦੀ ਹੈ ਕਿ ਬ੍ਰਿਟੇਨ ਦੇ ਪ੍ਰਾਈਮ ਮਿਨਿਸਟਰ ਨੇ ਐਂਡੀ ਬਰਨਮ ਨੇ ਕਿਹਾ ਕਿ ਜਿਹੜੇ ਹੂਤੀ ਬਾਗੀ ਹੈਗੇ ਨੇ ਉਹਨਾਂ ਦੇ ਖਿਲਾਫ ਲੜਾਈ ਦੇ ਵਿੱਚ ਬ੍ਰਿਟੇਨ ਸਾਥ ਦਊਗਾ ਹੁਣ ਸਾਊਦੀ ਅਰਬ ਦਾ ਇਹ ਮੇਰੇ ਲਈ ਵੀ ਥੋੜ੍ਹੀ ਜਿਹੀ ਇੰਟਰਸਟਿੰਗ ਨਿਊਜ਼ ਸੀਗੀ ਇਸ ਕਰਕੇ ਫਿਰ ਮੈਂ ਕਿਹਾ ਚਲੋ ਬਹੁਤ ਸਾਰੀਆਂ ਗੱਲਾਂ ਹੋ ਗਈਆਂ ਅਤੇ ਹੁਣ ਗੱਲ ਕਰ ਹੀ ਲਈਏ ਇੰਟਰਸਟਿੰਗ ਕਿਵੇਂ ਦੋ ਤਿੰਨ ਚੀਜ਼ਾਂ ਨੇ ਪਹਿਲਾਂ ਤਾਂ ਬ੍ਰਿਟੇਨ ਨੇ ਕਿਹਾ ਕਿ ਸਾਊਦੀ ਅਰਬ ਨੂੰ ਡਿਫੈਂਸਿਵ ਏਅਰ ਟੂ ਏਅਰ ਰੀਫਿਊਲਿੰਗ ਅਸੀਂ ਦੇਵਾਂਗੇ ਏਅਰ ਟੂ ਏਅਰ ਰੀਫਿਊਲਿੰਗ ਦਾ ਤੁਹਾਨੂੰ ਖਬਰਾਂ ਦੇ ਵਿੱਚ ਦੱਸਿਆ ਕਿ ਜਦੋਂ ਫਾਈਟਰ ਜੈਟਸ ਹਵਾ ਦੇ ਵਿੱਚ ਉੱਡ ਰਹੇ ਹੁੰਦੇ ਨੇ ਅਤੇ ਉਹਨਾਂ ਨੂੰ ਫਿਊਲ ਦੀ ਜਿਹੜੀ ਲੋੜ ਪੈਂਦੀ ਹੈ ਕਿ ਤੁਸੀਂ ਲੜੀ ਚੱਲੋ ਉਹਨੂੰ ਫਿਊਲ ਦੇਣ ਦੇ ਲਈ ਇੱਕ ਦੂਜਾ ਫਾਈਟਰ ਜੈਟ ਆਉਂਦਾ ਉਹ ਆਪਣਾ ਫਿਊਲ ਸਾਰਾ ਉਹਨਾਂ ਨੂੰ ਦੇ ਦਿੰਦਾ ਅਤੇ ਉਹ ਫਾਈਟਰ ਜੈਟ ਜਿਹਨੇ ਫਿਊਲ ਦਿੱਤਾ ਹੁੰਦਾ ਵਾਪਸ ਆ ਜਾਂਦੇ ਨੇ ਅਤੇ ਜਿਹਨਾਂ ਨੇ ਫਾਈਟ ਕਰਨੀ ਹੁੰਦੀ ਹੈ ਉਹ ਅੱਗੇ ਫਿਰ ਗੇੜੇ ਕੱਢਦੇ ਰਹਿੰਦੇ ਨੇ ਅਤੇ ਅਟੈਕ ਕਰੀ ਜਾਂਦੇ ਨੇ ਹੁਣ ਇਹਦੇ ਨਾਲ ਜਿਹੜੇ ਅਟੈਕ ਕਰਨ ਵਾਲੇ ਜਿਹੜੇ ਫਾਈਟਰ ਜੈਟਸ ਨੇ ਉਹ ਬਾਰ ਬਾਰ ਥੱਲੇ ਬੇਸ 'ਤੇ ਆਉਣਗੇ ਜਾਣਗੇ ਇੱਕ ਤਾਂ ਉਹਦੇ 'ਚ ਫਿਊਲ ਵੀ ਜ਼ਿਆਦਾ ਲੱਗਦਾ ਪਲੱਸ ਉਹਦੇ 'ਚ ਜਿਹੜੇ ਟਾਰਗੇਟਸ ਨੇ ਉਹ ਵੀ ਮਿਸ ਹੋਣ ਦੀ ਸੰਭਾਵਨਾ ਬਣ ਜਾਂਦੀ ਹੈਗੀ ਇਸ ਕਰਕੇ ਏਅਰ ਟੂ ਏਅਰ ਰਿਫਿਊਲਿੰਗ ਜਿਹੜੀ ਹੈ डिफेंसिव एयर टू एयर रिफ्यूलिंग यह बड़ी ज़्यादा इंपॉर्टेंट हो जाती है जंग की स्थिति दे विच। सवाल यह है कि की जंग होगी है। साउदी अरब के खिलाफ हुतियां ने जंग छेड़ दी है, ये एक बहुत बड़ा सवाल सी। दूजा सवाल यह है कि वह ब्रिटेन जिहड़ा पहला अमेरिका नू मना कर गया सीगा कि ईरान के उत्ते अटैक करना, अमेरिका कहिंदा सीगा कि इंग्लैंड ना लाएगा साढ़े, इंग्लैंड कहिंदा ना, आस्ट्रेलिया ना लाएगा, आस्ट्रेलिया कहिंदा ना, फ्रांस इटली सारे मुकर गए। फिर अमरीका ने फिर इन्हों गाला कड़ियाँ, यार तुसी चंगे हो मैं कल्ला ही लड़ी जाना, तो फिर ये सारिया कंट्री कहते कल्ले थोड़े लड़ रहे हो भाई जी, तुसी इजराइल भी तो नाल है, तो हाँ ठीक है फिर इजराइल नाल है, अमरीका कहिंदा फिर तुसी भी आओ, कहिंदे असी थोड़े कहा सीगा तुहानू भी ईरान दे उत्ते अटैक करो, इजराइल ने किता तुसी साथ दिता साढ़े तो पुछ के किता। सो इस करके वो इंग्लैंड जिहड़ा उस वेले अमेरिका का साथ नहीं सी दे रहा, आही हले फरवरी जुम्मा जुम्मा चार दिन नहीं हुए है फरवरी च किया ना अटैक, तो हूँ साउदी अरब का साथ देने दे तैयार है। एंड यूनाइटेड किंगडम इज़ द फस्ट कंट्री जिहड़ी अगे आई है, हालांकि आना चाहिए सीगा तुर्की ते पाकिस्तान नू कि तुहाडी लड़ाई हो रही है भाई जी हूतियां दे नाल, असी सिखाने सबक, समझौता कदे लई किता, आपां हत्थां च हत्थां पा के गल च गले च बाहां पा के आपां बैठे तां सीगे, आपां कहा सीगा वी इक कंट्री ते अटैक दूजे ते होऊगा मन्निया जाऊगा, तो वह कित्थे गया पाकिस्तान, वह कित्थे गया तुर्की, वह तां नहीं आ रहे हैगे। पर हूती बागियां दे खिलाफ साउदी अरब की जंग दे विच इंग्लैंड नू आना पै रहा, इस करके क्योंकि एक तां कि साउदी अरब दे कोल गल्लां ही ने, हथियार नहीं हैगे, हुती रियाद दे विच आके अटैक कर गए, लाल सागर दे विच बलैस्टिक मिजाइलां चला गए, एक पूरे दे पूरे स्ट्रेट दे उत्ते उन्होंने कब्जा किया पे है, और साउदी अरब इनफैक्ट मक्का शहर दे उत्ते भी अटैक कर गए। इस तो बाद के की हो सकता है, आरामको जिहड़ी रिफाइनरी है दुनिया की सब तो वड्डी उहदे ते अटैक कर गए। हुती गुट इन्ने मजबूत किवें हैगे ने वह सारिया गल्लां तुहानू दसदे, पर पहला लाल सागर के बारे थोड़ी जी खबरां दे विच भी दस्या सी, थोड़ा जिहा ये भी समझो कि लाल सागर इन्ना अहम क्यों हैगा। एक तो ईरान वाले पासे जिहड़ा ईरान ने हॉर्मू स्ट्रेट के उत्ते कब्जा लिया है, हॉर्मू स्ट्रेट है वह पानी का तंग जिहा राह जिथों साउदी अरब यूएई यमन यमन तो नहीं जॉर्डन या जड़े एक इंपोर्टेंट मुल्क हैगा उत्थे बहरीन ते यूएई ए सारे कंट्रीज़ जड़े ने ओमान ये सारे ट्रेड करते हैं उतों तेल कढ़ते हैं तो दुनिया के अलग अलग देशों के विच थ्रू सी रूट जाता है वो भीड़ा जहा रस्ता जिन्हों हॉर्मू स्ट्रेट उहदे ईरान ने कब्जा लिया होया। एक उहदा इधरला पासा भी सी, ए सीगा ईस्टर्न साइड, एक वैस्टर्न साइड भी है साउदी अरब के, साउदी अरब या मिडल ईस्ट जिहड़ा हैगा दो समुद्री रस्तियां दे विचकार है, समुद्री रस्ते समुद्रां दे विचकार नहीं समुद्री रस्तियां दे विचकार, दूजा रस्ता जिहड़ा वह वैस्टर्न साइड हैगा वह उधरले पासे पैंदा लाल सागर। हुण लाल सागर दे नाल जुड़ी कहानी हैगी है, तो पहला जनवरी 2024 ब्रिटेन ने अमेरिका दे नाल लड़ के कट्ठे लड़े सीगे, उदों भी यमन दे उत्ते अटैक किए सीगे हूतियां दे टिकाणियां दे उत्ते, उदों अपने आहा किहड़ा साधुआं वाला बंदा सीगा इंग्लैंड दा प्राइम मिनिस्टर रिशी सुनक, रिशी सुनक हुंदे सीगे उदों, ते उन्होंने कहा सीगा कि असल च हूतियां ने जड़े लाल सागर दे विच्चों ब्रिटिश कारगो शिप्स गुजर रहे सीगे ते हूतियां ने उन्हां दे उत्ते अटैक किते, इस करके असी आत्म रख्या च कार्रवाई कीती है। उस तो बाद फिर जड़े हूती सीगे उन्हां दे नाल थोड़ा चिर वह हूती भी शांत रहे, संघर्ष भी थोड़ा जिहा शांत रहा, पर हुण पिछले एक दो या तीन हफ्तियां तो थोड़ा जिहा तनाव थोड़ा नहीं बल्कि काफ़ी ज़्यादा वध गया। इनफैक्ट मतलब रियाद मतलब डू अंडरस्टैंड एक पावर हाउस है मिडल ईस्ट दे विच, एडा बड़ा शहर है ना, पहला दुबई दे उत्ते भी दोहा दे उत्ते भी होए हमले, हालांकि वह छोटे मोटे सीगे उत्थे तां सिर्फ ड्रोन दे मलबे डिगे सीगे आके, बट साउदी अरब च मक्का मुसलमाना दा सब तो पवित्र शहर उहदे च काबा दे नेड़े आके ड्रोन बजदा हैगा। फिर जिहड़ा रियाद सिटी है जिथे मतलब बड़े बड़े इन्वेस्टर्स रहिंदे हैगे ने, रोनाल्डो भी उत्थे आके रुकदा है ना रियाद दे विच बड़े बड़े होटलों च, तो दुनिया दे बड़े इन्वेस्टर उत्थे हैगे ने, इनफैक्ट वर्ल्ड दी सब तो बड़ियां रिफाइनरीज दे विचों एक आरामको दा हैडक्वार्टर है ਹੈੱਡਕੁਆਟਰ ਨਹੀਂ ਕਹਿ ਸਕਦੇ ਬਟ ਉਹਨਾਂ ਦਾ ਆਫਿਸ ਆ ਉੱਥੇ ਰਿਆਦ ਦੇ ਵਿੱਚ, ਹਵਾ ਦੇ ਵਿੱਚ ਗੱਲਾਂ ਕਰਦੀਆਂ ਇਮਾਰਤਾਂ ਨੇ। ਰਿਆਦ ਇਜ਼ ਲਾਈਕ ਇਕੋਨਮੀ ਹੱਬ, ਦੁਬਈ ਨਹੀਂ ਹੈਗਾ ਇਕੋਨਮੀ ਹੱਬ, ਰਿਆਦ ਹੈ ਇਕੋਨਮੀ ਹੱਬ ਪੂਰੇ ਮਿਡਲ ਈਸਟ ਦੀ। ਰਿਆਦ ਇੱਕ ਰੀੜ ਦੀ ਹੱਡੀ ਹੈਗਾ ਹੈ ਅਤੇ ਉੱਥੇ ਉਸ ਸ਼ਹਿਰ ਦੇ ਵਿੱਚ ਹਮਲਾ ਕਰ ਦਿੱਤਾ ਜਾਂਦਾ ਅਤੇ ਫਿਰ ਜਿਹੜਾ ਉਹ ਟਰੇਡ ਰੂਟ ਹੈ, ਸਮੁੰਦਰੀ ਰਸਤਾ ਹੈ ਲਾਲ ਸਾਗਰ ਵਾਲਾ, ਜਿਹੜਾ ਬੜਾ ਅਹਿਮ ਸਮੁੰਦਰੀ ਰਸਤਾ ਹੈ, ਉੱਥੇ ਵੀ ਹੁਤੀ ਕਬਜ਼ਾ ਲੈ ਲੈਂਦੇ ਹੈਗੇ ਨੇ। ਅਤੇ ਹੁਣ ਇਹ ਸਾਊਦੀ ਅਰਬ ਦੇ ਲਈ ਇਸ ਤੋਂ ਵੱਡੀ ਸੱਟ ਕਿਵੇਂ ਹੋ ਸਕਦੀ ਹੈ, ਇਸ ਤੋਂ ਵੱਧ ਕੇ ਬੇਇੱਜ਼ਤੀ ਵਾਲੀ ਗੱਲ ਵੀ ਕੀ ਹੋ ਸਕਦੀ ਹੈ। ਹੁਤੀ ਲੜਾਕਿਆਂ ਨੇ ਅਚਾਨਕ ਹਮਲੇ ਕਰਕੇ ਇੱਕ ਤਾਂ ਸਾਊਦੀ ਅਰਬ ਦੀ ਫੌਜ ਨੂੰ ਵੀ ਪਿੱਛੇ ਹਟਣ ਲਈ ਮਜਬੂਰ ਕੀਤਾ ਅਤੇ ਇਨਫੈਕਟ ਸਾਊਦੀ ਅਰਬ ਨੂੰ ਪਤਾ ਹੈ ਕਿ ਯਮਨ ਦੇ ਇੱਕ ਛੋਟੇ ਜਿਹੇ ਹਿੱਸੇ 'ਚ ਹੁਤੀ ਬਾਗੀ ਬਹੁਤ ਮਜ਼ਬੂਤ ਨੇ, ਔਰ ਇਹ ਅੱਜ ਤੋਂ ਨਹੀਂ ਹੈਗੇ, ਬਹੁਤ ਪਹਿਲਾਂ ਤੋਂ ਹੈਗੇ ਨੇ। ਸਾਊਦੀ ਅਰਬ ਆਪਣੀ ਫੌਜੀ ਮਦਦ ਉਹਨਾਂ ਨੂੰ ਦਿੰਦਾ ਰਹਿੰਦਾ ਯਮਨ ਦੀ ਫੌਜ ਨੂੰ, ਪਰ ਜਿਹੜਾ ਲਾਲ ਸਾਗਰ ਵਾਲਾ ਇਲਾਕਾ ਉਹਦੇ 'ਤੇ ਕਬਜ਼ਾ ਕਰਨ ਦਾ ਮਤਲਬ, ਬਾਬ ਅਲ ਮੰਦੇਬ ਕਹਿੰਦੇ ਨੇ ਉਸ ਸਟ੍ਰੇਟ ਨੂੰ, ਉਸ ਸਮੁੰਦਰੀ ਰਾਹਦਾਰੀ ਨੂੰ ਬਾਬ ਅਲ ਮੰਦੇਬ, ਉਹ ਵੀ ਹੋਰਮੁਜ਼ ਸਟ੍ਰੇਟ ਜਿੰਨਾ ਇੰਪੋਰਟੈਂਟ ਤਾਂ ਨਹੀਂ ਬਟ ਉਹ ਤੋਂ ਘੱਟ ਇੰਪੋਰਟੈਂਟ ਵੀ ਨਹੀਂ ਹੈਗਾ, ਕਿਉਂਕਿ ਜਦੋਂ ਇੱਕ ਮੇਨ ਰੂਟ ਬੰਦ ਹੋ ਜਾਂਦਾ ਤਾਂ ਅਲਟਰਨੇਟ ਰੂਟ ਦੀ ਗੱਲ ਹੁੰਦੀ ਹੈ। ਹੁਣ ਇਹ ਅਲਟਰਨੇਟ ਰੂਟ ਸੀਗਾ, ਉਹਦੇ 'ਤੇ ਹੁਤੀਆਂ ਨੇ ਕਬਜ਼ਾ ਲੈ ਲਿਆ ਹੈਗਾ ਅਤੇ ਹੁਣ ਉੱਥੇ ਇਹ ਸਵਾਲ ਪੈਦਾ ਹੁੰਦਾ। ਇਨਫੈਕਟ ਉੱਥੇ ਮੋਖਾ ਕਰਕੇ ਇੱਕ ਤਟੀ ਇਲਾਕਾ ਹੈਗਾ, ਲਾਲ ਸਾਗਰ ਦਾ ਪੂਰਾ ਰਸਤਾ ਜਿਹੜਾ ਉਹ ਮੋਖਾ ਦੇ ਵਿੱਚ ਬਹੁਤ ਜ਼ਿਆਦਾ ਭੀੜਾ ਹੋ ਜਾਂਦਾ ਮੋਖਾ ਦੇ ਕੋਲ ਆ ਕੇ, ਉੱਥੇ ਹੁਤੀ ਬਾਗੀ ਬੈਠੇ ਨੇ, ਉੱਧਰੋਂ ਮਿਜ਼ਾਇਲ ਭਗਾ ਕੇ ਮਾਰਦੇ ਨੇ ਠਾ। ਸੋ ਹੁਤੀਆਂ ਨੇ ਕਈ ਸਾਲ ਪਹਿਲਾਂ ਯਮਨ ਦੇ ਜ਼ਿਆਦਾਤਰ ਆਬਾਦੀ ਵਾਲੇ ਹਿੱਸਿਆਂ ਦੇ ਉੱਤੇ ਕਬਜ਼ਾ ਕਰ ਲਿਆ ਸੀ ਔਰ ਇਸੇ ਮਹੀਨੇ ਉਹਨਾਂ ਨੇ ਬਾਬ ਅਲ ਮੰਦੇਬ 'ਤੇ ਵੀ ਕੰਟਰੋਲ ਲੈ ਲਿਆ। ਯੂਨਾਈਟਿਡ ਨੇਸ਼ਨ ਦਾ ਇਹ ਮੰਨਣਾ ਹੈ ਕਿ ਯਮਨ ਦੇ ਲਾਲ ਸਾਗਰ ਦੇ ਤੱਟ ਦੇ ਉੱਤੇ ਜੇ ਲੜਾਈ ਵੱਧਦੀ ਹੈ ਅਚਾਨਕ ਤਾਂ ਲੱਖਾਂ ਦੀ ਗਿਣਤੀ ਦੇ ਵਿੱਚ ਲੋਕ ਨਾਲੇ ਤਾਂ ਉੱਜੜਨਗੇ ਜਿਹੜੇ ਯਮਨ 'ਚ ਰਹਿ ਰਹੇ ਨੇ ਜਾਂ ਥੋੜ੍ਹੇ ਜਿਹੇ ਉੱਪਰ। ਯਮਨ ਅਤੇ ਸਾਊਦੀ ਅਰਬ ਗੁਆਂਢੀ ਮੁਲਕ ਨੇ, ਆਂਢੀ ਗੁਆਂਢੀ, ਜਿਵੇਂ ਨੇਪਾਲ ਅਤੇ ਇੰਡੀਆ ਹੈ ਨਾ ਬਾਰਡਰ ਸਾਂਝੀ ਕਰਦੇ ਨੇ, ਜਾਂ ਨੇਪਾਲ ਇੰਡੀਆ ਅਤੇ ਪਾਕਿਸਤਾਨ, ਸੋ ਇੱਦਾਂ ਬਾਰਡਰ ਜਿਹੜੀ ਹੈ ਸ਼ੇਅਰ ਹੁੰਦੀ ਹੈਗੀ ਹੈ ਯਮਨ ਦੀ ਅਤੇ ਸਾਊਦੀ ਅਰਬ ਦੀ। ਅਤੇ ਹੁਣ ਸਾਊਦੀ ਅਰਬ ਅਤੇ ਹੂਤੀਆਂ ਦੇ ਦਰਮਿਆਨ 2022 ਦੇ ਵਿੱਚ ਵੀ ਇੱਕ ਬੈਠਕ ਹੁੰਦੀ ਸੀ, ਬੈਠਕ ਕੀ ਹੋਈ ਸੀਗੀ, ਇਨਫੈਕਟ ਇੱਕ ਵਿਚੋਲਗੀ ਕੀਤੀ ਸੀ ਯੂਨਾਈਟਿਡ ਨੇਸ਼ਨ ਨੇ। ਉਹ ਤੋਂ ਪਹਿਲਾਂ ਵੀ ਇਹ ਝੜੱਪਾਂ ਜਿਹੀਆਂ ਚੱਲਦੀਆਂ ਰਹਿੰਦੀਆਂ ਸੀ, ਇਨਫੈਕਟ ਉਹਦੇ ਤੋਂ ਥੋੜ੍ਹਾ ਜਿਹਾ ਹੋਰ ਪਿੱਛੇ ਤੱਕ ਜਾਵਾਂਗੇ। ਸੋ ਉਦੋਂ ਦੋਹਾਂ ਧਿਰਾਂ ਦੇ ਦਰਮਿਆਨ ਸਹਿਮਤੀ ਬਣ ਗਈ ਸੀਗੀ ਕਿ ਮਿਜ਼ਾਈਲ ਜਾਂ ਡਰੋਨ ਜਾਂ ਹਵਾਈ ਹਮਲੇ ਨਹੀਂ ਕਰਾਂਗੇ, ਪਰ ਉਹ ਤੋਂ ਬਾਅਦ ਉਦੋਂ ਸਹਿਮਤੀ ਬਣਨ ਦੇ ਬਾਵਜੂਦ ਇਹ ਹਮਲੇ ਹੋ ਰਹੇ ਹੈਗੇ ਨੇ ਔਰ ਇਹਦੇ 'ਚ ਹੂਤੀਆਂ ਦਾ ਇਹ ਕਹਿਣਾ ਹੈ ਕਿ ਹੁਣ ਤਾਜ਼ਾ ਜਿਹੜੇ ਬਿਲਕੁਲ ਹੁਣ ਤਾਜ਼ਾ 2-3 ਹਫ਼ਤੇ ਪਹਿਲਾਂ ਇਹਨਾਂ ਨੇ ਅਟੈਕ ਸ਼ੁਰੂ ਕੀਤੇ ਹੈਗੇ ਨੇ, ਇਹਦੇ ਪਿੱਛੇ ਸਾਊਦੀ ਅਰਬ ਅਤੇ ਇਹਦਾ ਦੇ ਹਮਾਇਤੀ ਦੇਸ਼ ਜ਼ਿੰਮੇਦਾਰ ਨੇ, ਇਹੀ ਇੰਗਲੈਂਡ, ਜਿਹੜਾ ਇੰਗਲੈਂਡ ਕਹਿ ਰਿਹਾ ਕਿ ਡਿਫੈਂਸਿਵ ਏਅਰ ਟੂ ਏਅਰ ਫੀਲਿੰਗ ਕਰਾਂਗੇ। ਇੰਗਲੈਂਡ ਦੇ ਸ਼ਿਪਿੰਗ ਜਹਾਜ਼ ਸੀਗੇ ਉਹ ਜਾ ਰਹੇ ਸੀਗੇ ਅਤੇ ਕਹਿੰਦੇ ਨੇ ਉਹਨਾਂ ਦੇ ਵਿੱਚੋਂ ਇੱਕ ਅਟੈਕ ਹੁੰਦਾ ਉੱਥੋਂ ਯਮਨ ਦੇ ਵਾਲੇ ਪਾਸੇ ਅਤੇ ਹੂਤੀਆਂ ਦੇ ਟਿਕਾਣਿਆਂ ਦੇ ਉੱਤੇ ਅਟੈਕ ਹੁੰਦਾ ਅਤੇ ਹੂਤੀਆਂ ਨੇ ਫਿਰ ਬਦਲਾ ਲੈਣ ਦੇ ਲਈ ਜਿਹੜੇ ਸ਼ਿਪਿੰਗ ਸ਼ਿਪ ਜਿਹੜੇ ਗੁਜ਼ਰ ਰਹੇ ਸੀਗੇ, ਸਮੁੰਦਰੀ ਜਹਾਜ਼ ਗੁਜ਼ਰ ਰਹੇ ਸੀ, ਉਹਨਾਂ 'ਤੇ ਅਟੈਕ ਕਰਨੇ ਸ਼ੁਰੂ ਕਰਤੇ। ਉੱਥੋਂ ਕਰਦੇ ਕਰਦੇ ਉਹਨਾਂ ਨੂੰ ਪਤਾ ਲੱਗਿਆ ਕਿ ਨਹੀਂ, ਇੱਥੇ ਤਾਂ ਸਾਊਦੀ ਅਰਬ ਸ਼ਾਮਲ ਹੈ, ਫਿਰ ਉਹਨਾਂ ਨੇ ਸਾਊਦੀ ਅਰਬ 'ਤੇ ਵੀ ਇਨਫਰਾਸਟ੍ਰਕਚਰ 'ਤੇ ਵੀ ਅਟੈਕ ਕਰਨੇ ਸ਼ੁਰੂ ਕਰਤੇ। ਇੱਕ ਪਾਸੇ ਲਾਲ ਸਾਗਰ 'ਚ ਯਮਨ ਪੈਂਦਾ, ਦੂਜੇ ਪਾਸੇ ਅਫਰੀਕਨ ਕੰਟਰੀ ਹੈ ਜਿਬੂਤੀ, ਜਿਬੂਤੀ ਅਤੇ ਯਮਨ ਆਮੋ ਸਾਹਮਣੇ ਨੇ, ਜਿਹੜਾ ਬਾਬ ਅਲ ਮੰਦੇਬ ਸਟ੍ਰੇਟ ਹੈ ਨਾ। ਜਿਬੂਤੀ ਹੁਣ ਇਹ ਕਹਿ ਸਕਦੇ ਹੋ ਕਿ ਜਿਬੂਤੀ ਦੀ ਆਪਣੀ ਕੁਛ ਆਈਡੈਂਟੀ ਹੈ ਨਹੀਂ, ਪਰ ਦੁਨੀਆ 'ਚ ਮਾਰਕ ਮਾਈ ਵਰਡ, ਦੁਨੀਆ 'ਚ ਸਭ ਤੋਂ ਜ਼ਿਆਦਾ ਜੇ ਕਿਸੇ ਕੰਟਰੀ ਦੇ ਵਿੱਚ ਫੌਜੀ ਹਵਾਈ ਅੱਡੇ ਨੇ ਤਾਂ ਉਹਨਾਂ ਦੇ ਵਿੱਚੋਂ ਇੱਕ ਜਿਬੂਤੀ ਹੈ। ਜਿਬੂਤੀ ਕਿਸੇ ਟਾਈਮ ਦੇ ਉੱਤੇ ਫਰਾਂਸ ਦੀ ਕਲੋਨੀ ਹੁੰਦਾ ਸੀ, ਸਾਲ 2003 ਤੋਂ ਅਮੈਰੀਕਾ ਜਿਬੂਤੀ ਦੇ ਵਿੱਚ ਇੱਕ ਬਹੁਤ ਵੱਡਾ ਫੌਜੀ ਅੱਡਾ ਚਲਾ ਰਿਹਾ ਤਾਂ ਕਿ ਯਮਨ 'ਤੇ ਕੰਟਰੋਲ ਲੈ ਸਕੇ, ਅਤੇ ਜੇ ਕੱਲ੍ਹ ਨੂੰ ਸਾਊਦੀ ਅਰਬ ਵੀ ਉਹਨਾਂ ਦੇ ਨਾਲ ਹੋ ਜਾਂਦਾ, 3-5 ਕਰ ਦਿੰਦਾ ਤਾਂ ਉੱਥੇ ਵੀ, ਵੈਸੇ ਸਾਊਦੀ ਅਰਬ 'ਚ ਵੀ ਹੈਗਾ ਅਮੈਰੀਕਾ ਦਾ ਫੌਜੀ ਅੱਡਾ, ਪਰ ਜਿਬੂਤੀ 'ਚ ਸਭ ਤੋਂ ਵੱਡਾ ਹੈਗਾ। ਬਟ ਜਿਬੂਤੀ 'ਚ ਸਿਰਫ ਅਮੈਰੀਕਾ ਦਾ ਨਹੀਂ ਹੈਗਾ, ਇਨਫੈਕਟ ਚਾਈਨਾ ਦਾ ਵੀ ਫੌਜੀ ਅੱਡਾ ਇੱਥੇ ਹੈਗਾ ਹੈ। ਮਤਲਬ ਇਹ ਸ਼ਾਇਦ ਹੀ ਵਾਹਦ ਇਹੋ ਜਿਹੀ ਇੱਕ ਕੰਟਰੀ ਹੋਊਗਾ ਜਿਹਨੇ ਫਰਾਂਸ ਨੂੰ ਵੀ ਫੌਜੀ ਅੱਡਾ ਦੇ ਰੱਖਿਆ, ਇੰਗਲੈਂਡ ਨੂੰ ਵੀ, ਅਮੈਰੀਕਾ ਨੂੰ ਵੀ, ਚਾਈਨਾ ਨੂੰ ਵੀ, ਬਦਲ ਕੀ ਹੋ ਰਿਹਾ ਜਬੂਤੀ ਦੇ ਵਿੱਚ। ਸੋ ਇਹ ਮੈਨੂੰ ਜਦੋਂ ਆਹ ਰਿਪੋਰਟ ਮੈਂ ਇਹਦੇ 'ਤੇ ਰਿਸਰਚ ਕਰ ਰਿਹਾ ਸੀ ਉਦੋਂ ਹੀ ਮੈਨੂੰ ਪਤਾ ਚੱਲਿਆ ਦੇਖੋ ਕੀ ਕੁਛ ਹੁੰਦਾ ਹੈਗਾ ਦੁਨੀਆ 'ਚ। ਐਨੀਵੇਜ਼ ਚਾਈਨਾ ਦਾ ਵੀ ਬਹੁਤ ਵੱਡਾ ਹੈਗਾ ਫੌਜੀ ਅੱਡਾ ਇੱਥੇ, ਅਤੇ ਚਾਈਨਾ ਦੀ ਫੌਜ ਵੀ ਇੱਥੇ ਮੌਜੂਦ ਰਹਿੰਦੀ ਹੈਗੀ। ਇਨਫੈਕਟ ਚਾਈਨਾ ਨੇ, ਚਾਈਨਾ ਦਾ ਜਿਹੜਾ ਫੌਜੀ ਅੱਡਾ ਉਹ ਅਮੈਰੀਕਾ ਵਾਲੇ ਫੌਜੀ ਅੱਡੇ ਤੋਂ ਕਿਤੇ ਜ਼ਿਆਦਾ ਵਧੀਆ ਹੈਗਾ। ਹਵਾਈ ਅੱਡਾ, ਵੱਡੇ ਵੱਡੇ ਜਿਹੜੇ ਫਾਈਟਰ ਜੈਟਸ ਨੇ ਉਹ ਇੱਥੋਂ ਉੱਡਦੇ ਨੇ। ਪਰ ਜਬੂਤੀ ਨੇ ਇਹ ਗੱਲ ਕਲੀਅਰ ਕੀਤੀ ਸੀਗੀ ਕਿ ਜਿਹੜੇ ਹੂਤੀ ਨੇ ਅਤੇ ਦੂਜੇ ਪਾਸੇ ਸਾਊਦੀ ਅਰਬ ਹੈ, ਜੇ ਉਹ ਦੋਵੇਂ ਆਪਸ 'ਚ ਲੜ ਰਹੇ ਨੇ ਤਾਂ ਉਹਨਾਂ ਦੋਹਾਂ ਦੇ ਵਿੱਚੋਂ ਕਿਸੇ ਇੱਕ ਧਿਰ ਦੇ ਲਈ ਜਬੂਤੀ ਆਪਣੇ ਮਿਲਟਰੀ ਏਅਰਪੋਰਟਸ ਦਾ ਇਸਤੇਮਾਲ ਕਰਨ ਨਹੀਂ ਦਊਗਾ। ਵੀ ਇੱਦਾਂ ਨਹੀਂ ਕਿ ਕੱਲ੍ਹ ਨੂੰ ਹੂਤੀ ਕਹਿਣ ਕਿ ਸਾਨੂੰ ਵੀਰੇ ਇੱਥੋਂ ਇੱਕ ਮਿਜ਼ਾਇਲ ਚਲਾਉਣ ਦਿਉ, ਅਸੀਂ ਸਾਊਦੀ ਅਰਬ ਦੇ ਵੱਲ ਭਗਾ ਕੇ ਮਾਰਨੀ ਹੈ, ਤਾਂ ਜਬੂਤੀ ਨਾ ਕਰ ਦੂਗਾ ਅਤੇ ਨਾ ਹੀ ਉਹ ਸਾਊਦੀ ਅਰਬ ਨੂੰ ਇੱਦਾਂ ਕਰਨ ਦਊਗਾ ਵਾਇਸਾ ਵਰਸਾ। ਅੱਛਾ, ਹੂਤੀ ਜਿਹੜੇ ਨੇ ਉਹ ਇੱਕ ਘੱਟ ਗਿਣਤੀ ਜਿਹੜਾ ਯਮਨ ਦੇ ਵਿੱਚ ਜਿਹੜਾ ਭਾਈਚਾਰਾ ਸ਼ੀਆ ਜੈਦੀ ਭਾਈਚਾਰਾ ਉਹਦੇ ਨਾਲ ਜੁੜਿਆ ਹੋਇਆ ਇਹ ਗੁੱਟ ਹੈਗਾ। ਹੂਤੀ ਜਿੰਨੇ ਵੀ ਹੁੰਦੇ ਨੇ ਉਹ ਸ਼ੀਆ ਜੈਦੀ ਭਾਈਚਾਰੇ ਦੇ ਨਾਲ ਜੁੜੇ ਹੋਏ ਹੁੰਦੇ ਨੇ ਅਤੇ ਹਥਿਆਰਬੰਦ ਗੁੱਟ ਹੈਗਾ। ਔਰ ਇਸ ਭਾਈਚਾਰੇ, ਇਸ ਗੁੱਟ ਦੇ ਇਸ ਕਮਿਊਨਿਟੀ ਨੇ 1990ਵਿਆਂ ਦੇ ਦਹਾਕੇ 'ਚ ਉਦੋਂ ਰਾਸ਼ਟਰਪਤੀ ਹੁੰਦੇ ਸੀ ਯਮਨ ਦੇ ਅਲੀ ਅਬਦੁੱਲਾ ਸਾਲੇ, ਉਹਦੇ ਖਿਲਾਫ ਜਾਂ ਉਹਦੇ ਜਿਹੜੇ ਭ੍ਰਿਸ਼ਟਾਚਾਰ ਚੱਲ ਰਹੇ ਸੀਗੇ ਯਮਨ ਦੇ ਵਿੱਚ ਉਹਦੇ ਖਿਲਾਫ ਲੜਨ ਦੇ ਲਈ ਇਹ ਮੋਰਚਾ ਤਿਆਰ ਕੀਤਾ ਸੀ, ਇੱਕ ਗੁੱਟ ਤਿਆਰ ਕੀਤਾ ਸੀ, ਇੱਕ ਜਮਾਤ ਤਿਆਰ ਕੀਤੀ ਸੀਗੀ, ਜਿਵੇਂ ਅੱਜ ਕੱਲ੍ਹ ਕਾਂਗਰਸ ਜਨਤਾ ਪਾਰਟੀ ਨੇ ਮੋਦੀ ਦੇ ਖਿਲਾਫ ਕੀਤੀ ਹੋਈ ਹੈ। ਤਾਂ ਉਦੋਂ 90ਵਿਆਂ ਦੇ ਦਹਾਕੇ 'ਚ ਹੂਤੀਆਂ ਨੇ ਜਿਹੜੇ ਆਹ ਸ਼ੀਆ ਜੈਦੀ ਲੋਕ ਸੀਗੇ, ਹੂਤੀ ਤਾਂ ਨਹੀਂ ਸੀ ਉਦੋਂ ਕਹਿੰਦੇ ਇਹਨੂੰ, ਹਾਂ ਹੂਤੀ ਇਹਦਾ ਨਾਮ ਕਿਵੇਂ ਪਿਆ, ਉਹ ਅਸਲ ਦੇ ਵਿੱਚ ਇਸ ਮੁਹਿੰਮ ਦੇ ਜਿਹੜੇ ਫਾਊਂਡਰ ਸੀਗੇ ਉਹਦਾ ਨਾਮ ਸੀ ਹੁਸੈਨ ਅਲ ਹੂਤੀ, ਉਹਦੇ ਨਾਮ ਦੇ ਉੱਤੇ ਹੂਤੀ ਪਿਆ। ਹੂਤੀ ਖੁਦ ਨੂੰ ਅਨਸਾਰ ਅੱਲਾ ਯਾਨੀ ਰੱਬ ਦੇ ਸਾਥੀ ਦੱਸਦੇ ਨੇ ਕਿ ਅਸੀਂ ਅਨਸਾਰ ਅੱਲਾ, ਵੀ ਰੱਬ ਇੱਕ ਪਾਸੇ ਰੱਬ ਹੈ ਧਰਤੀ ਦੇ ਉੱਤੇ, ਖੁਦਾ ਹੈਗਾ ਅਤੇ ਅਸੀਂ ਖੁਦਾ ਦੇ ਸਾਥੀ ਹਾਂ, ਵੀ ਖੁਦਾ ਨੇ ਸਾਨੂੰ ਡਿਊਟੀ ਦੇ ਉੱਤੇ ਲਗਾਇਆ ਹੋਇਆ। ਐਨੀਵੇਜ਼ 2003 ਦੇ ਵਿੱਚ ਅਮਰੀਕਾ ਨੇ ਇਰਾਕ ਦੇ ਉੱਤੇ ਅਟੈਕ ਕਰਨੇ ਸ਼ੁਰੂ ਕਰਤੇ ਸੀਗੇ, ਉਦੋਂ ਹੂਤੀ ਵਿਦਰੋਹੀਆਂ ਨੇ ਇੱਕ ਨਾਰਾ ਦਿੱਤਾ ਸੀ ਔਰ ਇਹਦੇ 'ਚ ਅਮਰੀਕਾ ਅਤੇ ਇਜ਼ਰਾਈਲ ਦੇ ਖਿਲਾਫ ਨਾਰੇ ਦਿੱਤੇ ਸੀਗੇ ਕਿ ਮੈਨੂੰ ਹੁਣ ਮਤਲਬ ਉਸ ਲੈਂਗੁਏਜ 'ਚ ਤਾਂ ਨਹੀਂ ਪਤਾ, ਬਟ ਉਹਦਾ ਮੋਟਾ ਮੋਟਾ ਜਿਹਾ ਤਰਜਮਾ ਇਹ ਸੀਗਾ ਕਿ ਇਸਲਾਮ ਦੀ ਜਿੱਤ ਹੋਵੇ। ਹੂਤੀਆਂ ਨੇ ਹਮਾਸ ਅਤੇ ਹਿਜਬੁੱਲਾ ਇਹਨਾਂ ਦੇ ਨਾਲ ਰਲ ਕੇ ਔਰ ਇਰਾਨ ਦੀ ਅਗਵਾਈ ਦੇ ਵਿੱਚ ਇੱਕ ਗੁੱਟ ਬਣਾ ਲਿਆ ਸੀ, ਇੱਕ ਇਹ ਅਨਸੈਡ ਗੁੱਟ ਹੈ ਇੱਕ, ਯਾਨੀ ਕਿ ਇਸ ਨੂੰ ਓਪਨ ਪਲੈਟਫਾਰਮ ਦੇ ਉੱਤੇ ਨਾ ਤਾਂ ਹੂਤੀ ਮੰਨਦੇ ਨੇ, ਨਾ ਹਿਜਬੁੱਲਾ ਮੰਨਦਾ, ਨਾ ਹਮਾਸ ਮੰਨਦਾ ਅਤੇ ਨਾ ਹੀ ਇਰਾਨ ਮੰਨਦਾ। ਹੁਣ ਹਿਜਬੁੱਲਾ ਨੇ ਲੈਬਨਾਨ ਦੇ ਵਿੱਚ ਕਬਜ਼ਾ ਲੈ ਰੱਖਿਆ, ਉਹਨਾਂ ਕੋਲ ਵੀ ਹਥਿਆਰ ਹੈਗੇ ਨੇ, ਉਹ ਵੀ ਇੱਕ ਪੋਲੀਟੀਕਲ ਪਾਰਟੀ ਦੱਸਦੇ ਨੇ ਆਪਣੇ ਆਪ ਨੂੰ। ਹਮਾਸ ਗਜ਼ਾ ਦੇ ਵਿੱਚ ਹੈਗਾ, ਹਾਲਾਂਕਿ ਉਨੀ ਵੱਡੀ ਤਾਦਾਦ 'ਚ ਨਹੀਂ ਹੈਗੇ ਕਿਉਂਕਿ ਹੁਣ ਇਜ਼ਰਾਈਲ ਨੇ ਜਮਾਂ ਹੀ ਇਹਨਾਂ ਦਾ ਬੇੜਾ ਗਰਕ ਕਰਕੇ ਰੱਖਤਾ, ਬਟ ਫਲਸਤੀਨ ਨੂੰ ਸਥਾਪਿਤ ਕਰਨ ਦੀ ਗੱਲ ਹਮਾਸ ਕਹਿੰਦਾ ਰਹਿੰਦਾ ਹੈਗਾ ਅਤੇ ਹਮਾਸ ਉੱਥੇ ਬੈਠਾ ਅਤੇ ਜਿਹੜੇ ਹੂਤੀ ਨੇ ਉਹ ਯਮਨ ਦੇ ਵਿੱਚ ਬੈਠੇ ਨੇ। ਸੋ ਲੈਬਨਾਨ, ਯਮਨ ਅਤੇ ਇਜ਼ਰਾਈਲ ਪਤਾ ਨਹੀਂ ਕਹਿਣਾ ਤਾਂ ਨਹੀਂ ਚਾਹੀਦਾ ਹੈਗਾ, ਬਟ ਇੱਕ ਟਾਈਮ ਦੇ ਉੱਤੇ ਫਲਸਤੀਨ ਜਿਹੜਾ ਹੁੰਦਾ ਸੀ। ਇਹ ਤਿੰਨਾਂ ਮੁਲਕਾਂ 'ਚ ਤਿੰਨ ਬਾਗੀ ਗੁੱਟ ਨੇ ਔਰ ਇਹ ਤਿੰਨੇ ਬਾਗੀ ਗੁੱਟ ਜਿਹੜੇ ਹੈਗੇ ਨੇ ਇਹਨਾਂ ਨੂੰ ਪੈਸੇ, ਇਹਨਾਂ ਨੂੰ ਹਥਿਆਰ ਇਰਾਨ ਦਿੰਦਾ ਅਤੇ ਉਹ ਤੁਹਾਨੂੰ ਪਤਾ ਹੀ ਹੈ ਸ਼ੀਆ ਸੁੰਨੀ ਵਾਲੀ ਲੜਾਈ ਹੈਗੀ ਹੈ ਜਿਹੜੀ ਜ਼ਿਆਦਾਤਰ ਮਿਡਲ ਈਸਟ ਦੇ ਵਿੱਚ ਜਿਹੜੇ ਮੁਲਕ ਹੈਗੇ ਨੇ ਉਹ ਸ਼ੀਆ ਭਾਈਚਾਰੇ ਵਾਲੇ ਹੈਗੇ ਨੇ, ਹੈ ਨਾ। ਸੋ ਇਸ ਕਰਕੇ ਔਰ ਇਨਫੈਕਟ ਇਹਨਾਂ ਦਾ ਇੱਕ ਕੋਮਨ ਜਿਹੜਾ ਹੈਗਾ ਹੂਤੀਆਂ ਦਾ, ਹਮਾਸ ਦਾ ਜਾਂ ਹਿਜਬੁੱਲਾ ਦਾ ਜਾਂ ਇਰਾਨ ਦਾ ਇੱਕ ਕੋਮਨ ਐਨੀਮੀ ਵੀ ਹੈ, ਉਹ ਇਜ਼ਰਾਈਲ ਹੈ। ਵੈਸੇ ਵੈਸਟਰਨ ਕੰਟਰੀਜ਼ ਵੀ ਕਹਿੰਦੇ ਹੁੰਦੇ ਸੀ, ਹੁਣ ਵੈਸਟਰਨ ਕੰਟਰੀਜ਼ ਥੋੜ੍ਹੇ ਸੌਫਟ ਹੋਏ ਨੇ, ਵੈਸਟਰਨ ਕੰਟਰੀਜ਼ ਅਮੈਰੀਕਾ, ਇਜ਼ਰਾਈਲ, ਇਜ਼ਰਾਈਲ ਤਾਂ ਹੈਗਾ ਹੀ ਹੈਗਾ, ਅਮੈਰੀਕਾ ਵੀ ਹੈਗਾ ਹੀ ਹੈਗਾ, ਵੈਸਟਰਨ ਕੰਟਰੀਜ਼ ਦਾ ਥੋੜ੍ਹਾ ਜਿਹਾ ਉੱਪਰ ਥੱਲੇ ਹੁੰਦਾ ਰਹਿੰਦਾ ਹੈਗਾ। ਹੁਣ ਹੂਤੀ ਖੁੱਲ੍ਹ ਕੇ ਇਰਾਨ ਦਾ ਆਪਣੇ ਆਪ ਨੂੰ ਦੋਸਤ ਵੀ ਦੱਸਦੇ ਨੇ, ਹਾਲਾਂਕਿ ਉਹ ਗੱਲ ਵੱਖਰੀ ਹੈ ਕਿ ਜਦੋਂ ਇਜ਼ਰਾਈਲ ਅਤੇ ਅਮੈਰੀਕਾ ਨੇ ਅਟੈਕ ਕੀਤਾ ਸੀ ਤਾਂ ਹੂਤੀਆਂ ਨੇ ਕੋਈ ਵੀ ਅਟੈਕ ਉਹਨਾਂ 'ਤੇ ਕਾਊਂਟਰ ਅਟੈਕ ਨਹੀਂ ਕੀਤਾ, ਨਾ ਹੀ ਇਸ ਕਿਸਮ ਦੀਆਂ ਖਬਰਾਂ ਸਾਹਮਣੇ ਆਈਆਂ ਕਿ ਇਰਾਨ ਨੂੰ ਪ੍ਰੋਟੈਕਟ ਕਰਨ ਦੇ ਲਈ ਹੂਤੀ ਵਿੱਚ ਆ ਗਏ। ਹੂਤੀਆਂ ਦੀ ਆਪਣੀ ਇੱਕ ਜੰਗ ਹੈਗੀ ਹੈ, ਹਮਾਸ ਦੀ ਆਪਣੀ ਇੱਕ ਜੰਗ ਹੈ ਜਿਹੜਾ ਫਲਸਤੀਨ ਟੈਰੀਟਰੀ ਆ ਲੈਣ ਦੀ, ਅਤੇ ਹਿਜਬੁੱਲਾ ਦੀ ਆਪਣੀ ਇੱਕ ਜੰਗ ਹੈ ਕਿ ਲੈਬਨਾਨ ਦੇ ਵਿੱਚ ਉਹਨਾਂ ਦਾ ਕਬਜ਼ਾ ਹੋਣਾ ਚਾਹੀਦਾ ਹੈਗਾ, ਉੱਥੇ ਇਜ਼ਰਾਈਲ ਦੀ ਦਖਲ ਅੰਦਾਜ਼ੀ ਨਹੀਂ ਹੋਣੀ ਚਾਹੀਦੀ। ਉੱਧਰ ਅਮਰੀਕਾ ਤੇ ਸਾਊਦੀ ਅਰਬ ਦਾ ਦੋਸ਼ ਇਹ ਹੈਗਾ ਕਿ ਈਰਾਨ ਨੇ ਜਿਹੜੀਆਂ ਬਲੈਸਟਿਕ ਮਿਜ਼ਾਈਲਾਂ ਦਾਗੀਆਂ ਸੀ ਉਹ ਹੂਤੀਆਂ ਦੀਆਂ ਹੀ ਸੀ, ਹੂਤੀਆਂ ਦੇ ਦੁਆਰਾ ਉਹ ਮਿਜ਼ਾਈਲਾਂ ਦਾਗੀਆਂ ਗਈਆਂ ਸੀ। ਸਾਊਦੀ ਅਰਬ ਬੜੀ ਵਾਰ ਇਹ ਗੱਲ ਕਹਿ ਚੁੱਕਿਆ ਕਿ ਈਰਾਨ ਜਿਹੜਾ ਉਹ ਹੂਤੀ ਬਾਗੀਆਂ ਨੂੰ ਕਦੇ ਕਰੂਜ਼ ਮਿਜ਼ਾਈਲਾਂ ਦੇ ਦਿੰਦਾ ਹੈ, ਕਦੇ ਡਰੋਨ ਦੇ ਦਿੰਦਾ ਹੈ। ਅਤੇ ਯਮਨ ਦੇ ਵਿੱਚ ਹੁਣ ਬਹੁਤ ਵੱਡੀ ਆਬਾਦੀ ਹੈਗੀ, ਆਬਾਦੀ ਵਾਲਾ ਇੱਕ ਬਹੁਤ ਸੰਘਣੀ ਆਬਾਦੀ ਵਾਲਾ ਮੁਲਕ ਹੈਗਾ ਔਰ ਇੱਕ ਬਹੁਤ ਵੱਡੀ ਆਬਾਦੀ ਦੇ ਉੱਤੇ ਹੂਤੀਆਂ ਦਾ ਕੰਟਰੋਲ ਹੈ। ਹੁਣ ਔਫਕੋਰਸ ਜਿੱਥੇ ਜ਼ਿਆਦਾ ਵੱਡੀ ਆਬਾਦੀ ਹੈ ਉੱਥੇ ਜ਼ਿਆਦਾ ਰਿਸੋਰਸਿਸ ਨੇ, ਜਿੱਥੇ ਜ਼ਿਆਦਾ ਰਿਸੋਰਸਿਸ ਨੇ ਉਹਨਾਂ ਰਿਸੋਰਸਿਸ ਤੋਂ ਜਿਹੜੀ ਕਮਾਈ ਹੈਗੀ ਉਹ ਹੂਤੀਆਂ ਦੇ ਕੋਲ ਜਾਂਦੀ ਹੈ। ਸੋ ਉਹ ਕਮਾਈ ਵੀ ਜਾਂਦੀ ਹੈ, ਬਾਕੀ ਈਰਾਨ ਵੀ ਭੇਜਦਾ ਹੈਗਾ। ਸੋ ਇਨਫੈਕਟ ਇਹਨਾਂ ਦਾ ਜਿਹੜਾ ਯਮਨ ਦੇ ਨੌਰਦਰਨ ਪਾਰਟਸ ਨੇ ਉੱਥੋਂ ਜਿਹੜੀ ਟੈਕਸ ਵਸੂਲੀ ਹੁੰਦੀ ਹੈ ਉਹ ਯਮਨ ਦੀ ਸਰਕਾਰ ਦੀ ਜੇਬ 'ਚ ਨਹੀਂ ਜਾਂਦੀ ਹੈਗੀ, ਹੂਤੀਆਂ ਦੀ ਜੇਬ 'ਚ ਜਾਰੀ ਜਾਂਦੀ ਹੈ। ਇਨਫੈਕਟ ਸੁਣਿਆ ਇਹ, ਮੈਨੂੰ ਪਤਾ ਨਹੀਂ ਮੈਂ ਕਿਹੜਾ ਗਿਆ ਕਦੇ ਯਮਨ, ਪਰ ਇਹ ਸੁਣਿਆ ਇਹ ਗੱਲ ਕਿ ਹੂਤੀਆਂ ਦੀ ਆਪਣੀ ਇੱਕ ਕਰੰਸੀ ਵੀ ਹੈ। ਸੋ ਉਸ ਕਰੰਸੀ ਦੇ ਵਿੱਚ ਉਹ ਟ੍ਰੇਡ ਕਰਨਾ ਪਸੰਦ ਕਰਦੇ ਨੇ, ਬਿਕੋਜ਼ ਦੇ ਡੋਂਟ ਲਾਈਕ ਦੇ ਇਨਫੈਕਟ ਦੇ ਡੋਂਟ ਲਾਈਕ ਇੱਕ ਬਹੁਤ ਛੋਟੀ ਲਾਈਨ ਹੋ ਸਕਦੀ ਹੈ, ਦੇ ਹੇਟ ਡੋਲਰ, ਦੇ ਹੇਟ ਯੂ ਐੱਸ ਡੋਲਰ, ਉਹ ਨਫ਼ਰਤ ਕਰਦੇ ਨੇ ਅਮਰੀਕੀ ਡੋਲਰ ਨੂੰ, ਇਸ ਕਰਕੇ ਉਹਨਾਂ ਨੇ ਆਪਣੀ ਇੱਕ ਕਰੰਸੀ ਰੱਖੀ ਹੋਈ ਹੈ। ਹੁਣ ਹੂਤੀ ਬਾਗੀ ਹਿਜਬੁੱਲਾ ਨੂੰ ਆਪਣਾ ਪ੍ਰੇਰਣਾ ਸਰੋਤ ਵੀ ਮੰਗਦੇ ਨੇ, ਮੰਨਦੇ ਨੇ, ਅਤੇ ਹਿਜਬੁੱਲਾ ਤੋਂ ਹਿਜਬੁੱਲਾ ਦੀ ਮਦਦ ਵੀ ਕਰਦੇ ਰਹਿੰਦੇ ਹੈਗੇ ਨੇ। ਅਮੈਰੀਕਾ ਦਾ ਹੀ ਇੱਕ ਰਿਸਰਚ ਇੰਸਟੀਚਿਊਟ ਹੈ ਕੰਬੈਟਿੰਗ ਟੈਰਰਿਜ਼ਮ ਸੈਂਟਰ, ਉਹਨਾਂ ਦੇ ਮੁਤਾਬਕ ਹਿਜਬੁੱਲਾ ਨੇ 2014 ਦੇ ਵਿੱਚ ਹੂਤੀਆਂ ਨੂੰ ਟ੍ਰੇਨਿੰਗ ਦੇਣੀ ਸ਼ੁਰੂ ਕੀਤੀ ਸੀਗੀ, ਮਿਲਟਰੀ ਟ੍ਰੇਨਿੰਗ, ਕਿ ਬੇਟਾ ਸਾਊਦੀ ਅਰਬ ਦੇ ਖਿਲਾਫ ਲੜਨਾ ਇੱਦਾਂ ਲੜਨਾ, ਸੋ ਆਹ ਹਥਿਆਰ ਇੱਦਾਂ ਚੱਲਦੇ ਨੇ, ਆਹ ਲਾਈਟ ਮਸ਼ੀਨ ਗਨ ਇੱਦਾਂ ਚੱਲੂਗੀ, ਡਰੋਨ ਇੱਦਾਂ ਚੱਲੂਗਾ, ਹੈ ਨਾ, ਅਤੇ ਆਹ ਬੰਦੂਕਾਂ ਇੱਦਾਂ ਚੱਲਣਗੀਆਂ। ਸੋ ਸਾਰੇ ਬੰਬਾਂ ਦੀਆਂ, ਸਾਰੀ ਐਮੂਨੇਸ਼ਨ ਦੀ ਜਾਣਕਾਰੀ ਜਾਂ ਜਿਹੜੀ ਵੀ ਕੰਬੈਟ ਟ੍ਰੇਨਿੰਗ ਹੈ ਉਹ ਸਾਰੀ ਇਹਨਾਂ ਨੇ ਦਿੱਤੀ ਹੈ, ਹਿਜਬੁੱਲਾ ਨੇ ਦਿੱਤੀ ਹੈ ਹੂਤੀਆਂ ਨੂੰ। ਹਿਜਬੁੱਲਾ ਨੂੰ ਕਿਹਨੇ ਦਿੱਤੀ ਹੈ ਉਹ ਨਾ ਪੁੱਛਿਓ ਮੇਰੇ ਤੋਂ, ਕਿਉਂਕਿ ਇਹ ਕਿਹਾ ਜਾਂਦਾ ਹੈ ਕਿ ਈਰਾਨ ਨੇ ਦਿੱਤੀ ਹੈ ਹਿਜਬੁੱਲਾ ਨੂੰ ਟ੍ਰੇਨਿੰਗ, ਈਰਾਨ ਦੇ ਵਿੱਚੋਂ ਟ੍ਰੇਨ ਹੋ ਕੇ ਉੱਥੇ ਜਾਂਦੇ ਨੇ। ਐਨੀਵੇਜ਼, 2014 ਦੀ ਸ਼ੁਰੂਆਤ ਦੇ ਵਿੱਚ ਜਿਹੜੇ ਹੂਤੀ ਸੀਗੇ ਉਹ ਪੋਲੀਟੀਕਲੀ ਬੜੇ ਮਜ਼ਬੂਤ ਹੋਣ ਲੱਗ ਪਏ ਯਮਨ ਦੇ ਵਿੱਚ, ਅਤੇ ਐਸੇ ਹੀ ਸਮੇਂ ਉਹਨਾਂ ਨੇ ਜਿਹੜੇ ਉੱਥੋਂ ਦੇ ਰਾਸ਼ਟਰਪਤੀ ਸੀ ਅਬਦਰ ਮੂੰਹ ਮਨਸੂਰ ਹਾਦੀ, ਉਹਦੇ ਖਿਲਾਫ਼ ਇੱਕ ਫਿਰ ਤੋਂ ਬਗਾਵਤ ਸ਼ੁਰੂ ਕਰਤੀ ਸੀ, ਜਿਵੇਂ 90s ਦੇ ਡੈਕੇਡ ਦੇ ਵਿੱਚ ਕੀਤੀ ਸੀਗੀ ਨਾ। ਹਾਦੀ ਅਲੀ ਅਬਦੁੱਲਾ ਜਿਹੜੇ ਸੀਗੇ ਉਹ ਹਾਦੀ ਜਿਹੜੇ ਸੀਗੇ ਮਨਸੂਰ ਹਾਦੀ ਉਹ ਅਬਦੁੱਲਾ ਸਲੇਹ ਤੋਂ ਬਾਅਦ ਉੱਥੇ ਦੇ ਰਾਸ਼ਟਰਪਤੀ ਬਣੇ ਸੀਗੇ, ਅਤੇ ਹੂਤੀਆਂ ਨੇ ਆਪਣੇ ਪੁਰਾਣੇ ਦੁਸ਼ਮਣ ਸਲੇਹ ਦੇ ਨਾਲ ਸਮਝੌਤਾ ਕਰ ਲਿਆ, ਅਤੇ ਫਿਰ ਦੁਬਾਰਾ ਉਹਨੂੰ ਸੱਤਾ ਦੇ ਵਿੱਚ ਲਿਆਉਣ ਦੀਆਂ ਕੋਸ਼ਿਸ਼ਾਂ ਵੀ, ਸਲੇਹ ਦੇਖ ਤੇਰੀ ਤਾਂ ਸਾਡੀ ਬਣਦੀ ਨਹੀਂ ਸੀਗੀ ਹੂਤੀ ਕਹਿੰਦੇ, ਪਰ ਆਹ ਜਿਹੜਾ ਹਾਦੀ ਹੈ ਨਾ ਮਨਸੂਰ ਹਾਦੀ ਇਹਨੂੰ ਆਪਾਂ ਨੇ ਹਟਾਉਣਾ ਕੁਰਸੀ ਤੋਂ। ਸੋ ਹੂਤੀਆਂ ਨੇ ਯਮਨ ਦੇ ਨੌਰਦਰਨ ਸਟੇਟਸ ਦੇ ਵਿੱਚ ਸਾਦਾ ਕਰਕੇ ਇੱਕ ਸਟੇਟ ਹੈ ਉੱਥੇ ਕੰਟਰੋਲ ਲੈ ਲਿਆ। ਉਹ ਤੋਂ ਬਾਅਦ 2015 ਦੀ ਸ਼ੁਰੂ 'ਚ ਉਹਨਾਂ ਨੇ ਯਮਨ ਦਾ ਜਿਹੜਾ ਸਭ ਤੋਂ ਵੱਡਾ ਸ਼ਹਿਰ ਹੈ ਸਨਾ, ਕੈਪੀਟਲ ਸਿਟੀ ਉੱਥੇ ਦੀ, ਉਹਦੇ 'ਤੇ ਵੀ ਕਬਜ਼ਾ ਲੈ ਲਿਆ, ਅਤੇ ਉਹ ਤੋਂ ਬਾਅਦ ਫਿਰ ਹਾਦੀ ਜਿਹੜਾ ਸੀਗਾ ਉਹ ਯਮਨ ਛੱਡ ਕੇ ਭੱਜ ਗਿਆ ਸੀਗਾ। ਸ਼ਾਇਦ ਸਾਊਦੀ ਅਰਬ ਨੇ ਪ੍ਰੋਟੈਕਟ ਕੀਤਾ ਸੀ ਔਰ ਹਾਲੇ ਵੀ ਕਹਿੰਦੇ ਨੇ ਉਹ ਸਾਊਦੀ ਅਰਬ ਦੀ ਉਹਦੇ ਵਿੱਚ ਪਨਾਹ ਦੇ ਵਿੱਚ ਚਲਾ ਗਿਆ ਸੀ। ਸੋ ਯਮਨ ਦਾ ਗੁਆਂਢੀ ਦੇਸ਼ ਹੈ ਸਾਊਦੀ ਅਰਬ, ਸਾਊਦੀ ਅਰਬ ਨੇ ਫੌਜੀ ਦਖਲ ਅੰਦਾਜ਼ੀ ਦੇਣੀ ਸ਼ੁਰੂ ਕੀਤੀ ਕਿ ਇਹ ਕੀ ਕਰ ਰਹੇ ਹੋ ਤੁਸੀਂ, ਚੁਣਿਆ ਹੋਇਆ ਰਾਸ਼ਟਰਪਤੀ ਸੀਗਾ ਮਨਸੂਰ ਹਾਦੀ ਉਹਨੂੰ ਕਿਉਂ ਤੁਸੀਂ ਭਜਾਤਾ। ਸੋ ਹੂਤੀਆਂ ਨੂੰ ਹਟਾ ਕੇ ਹਾਦੀ ਨੂੰ ਫਿਰ ਤੋਂ ਸੱਤਾ ਦੇ ਵਿੱਚ ਲਿਆਉਣ ਦੇ ਲਈ ਸਾਊਦੀ ਅਰਬ ਨੇ ਇੱਕ ਫੌਜੀ ਮੁਹਿੰਮ ਸ਼ੁਰੂ ਕਰਤੀ ਸੀ ਔਰ ਇਸ ਮੁਹਿੰਮ ਦੇ ਵਿੱਚ ਸਾਊਦੀ ਅਰਬ ਨੇ ਕਿਹਾ ਸੀਗਾ ਕਿ ਹੂਤੀਓ ਅਸੀਂ ਇਕੱਲੇ ਨਹੀਂ ਹੈਗੇ, ਸਾਡੇ ਨਾਲ UAE ਅਤੇ ਬਹਿਰੀਨ ਵੀ ਹੈਗਾ, ਅਤੇ ਆਏ ਸੀਗੇ ਵਾਕਈ ਉਦੋਂ ਆਏ ਵੀ ਸੀਗੇ ਹੋਰ ਨਾਲ ਰਲ ਕੇ ਉਹਨਾਂ ਨੇ ਅਟੈਕ ਕੀਤੇ ਸੀ ਔਰ ਹੂਤੀ ਬਾਗੀਆਂ ਨੇ ਇਕੱਲਿਆਂ ਨਹੀਂ, ਉਦੋਂ ਈਰਾਨ ਵਿੱਚ ਆਇਆ ਨਹੀਂ ਸੀਗਾ ਉਸ ਜੰਗ ਦੇ, ਪਰ ਹੂਤੀ ਬਾਗੀਆਂ ਨੇ ਇਕੱਲਿਆਂ ਨਹੀਂ UAE ਬਹਿਰੀਨ ਔਰ ਸਾਊਦੀ ਅਰਬ ਵਰਗੀਆਂ ਕੰਟਰੀਜ਼ ਦੇ ਖਿਲਾਫ ਟਾਕਰਾ ਕੀਤਾ ਸੀਗਾ ਔਰ ਇਨਫੈਕਟ ਉਹਨਾਂ ਨੇ ਹੂਤੀਆਂ ਨੂੰ ਭਜਾਉਣਾ ਤਾਂ ਕੀ ਸੀ, ਯਮਨ ਦੇ ਇੱਕ ਬਹੁਤ ਵੱਡੇ ਹਿੱਸੇ 'ਤੇ ਹੂਤੀਆਂ ਨੇ ਕੰਟਰੋਲ ਲੈ ਲਿਆ ਸੀ। ਅਤੇ 2017 ਦੇ ਵਿੱਚ ਸਲੇਹ ਦੀ ਉਹਨਾਂ ਨੇ ਹੱਤਿਆ ਵੀ ਕਰਤੀ ਸੀ, ਕਤਲ ਵੀ ਕਰਤਾ ਸੀਗਾ। ਸਲੇਹ ਨੇ ਹੂਤੀਆਂ ਤੋਂ ਆਪਣਾ ਗੱਠਜੋੜ ਤੋੜ ਕੇ ਸਾਊਦੀ ਅਰਬ ਦੇ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਸੀਗੀ, ਅਤੇ ਇਸ ਕਰਕੇ ਉਹਨੂੰ ਵੀ ਫਿਰ ਉਹਨਾਂ ਨੇ ਕਹਿਤਾ ਵੀ ਚਲੋ ਸਰ ਹੁਣ ਤੁਹਾਡੀ ਲੋੜ ਹੈ ਨਹੀਂ। ਸੋ ਇਹ ਹੂਤੀਆਂ ਦਾ ਇੱਕ ਕਿਸਮ ਦਾ ਇੱਕ ਇਤਿਹਾਸ ਰਿਹਾ, ਪਰ ਜਿਹੜਾ ਸਾਊਦੀ ਅਰਬ ਦਾ ਇਤਿਹਾਸ ਹੈ ਉਹ ਬੜਾ ਦਿਲਚਸਪ ਇਤਿਹਾਸ ਹੈ। ਐਸੇ ਅੱਜ ਇੰਨਾ ਸਮਾਂ ਹੈ ਨਹੀਂ, ਪਰ ਫਿਰ ਵੀ ਫਟਾਫਟ ਮੋਟੇ ਮੋਟੇ ਜਿਹੇ ਤੌਰ 'ਤੇ ਤੁਹਾਡੇ ਨਾਲ ਸ਼ੇਅਰ ਕਰਦਾ ਚੱਲਦੇ ਹਾਂ। ਇਸਲਾਮ ਦਾ ਬਰਥ ਪਲੇਸ ਮੰਨਿਆ ਜਾਂਦਾ ਸਾਊਦੀ ਅਰਬ ਨੂੰ, ਔਰ ਦੁਨੀਆ ਦੇ ਸਭ ਤੋਂ ਵੱਡੇ ਆਇਲ ਮੈਨੂਫੈਕਚਰਰ, ਜਿਹੜੀਆਂ ਕੰਟਰੀਜ਼ ਮੈਨੂਫੈਕਚਰ ਤਾਂ ਥੋੜ੍ਹੇ ਕਰਦੇ ਨੇ, ਉਹ ਮਸ਼ੀਨਾਂ ਥੋੜ੍ਹੇ ਨੇ, ਤੇਲ ਪੈਦਾਵਾਰ ਕਹਿ ਸਕਦੇ ਹਾਂ ਕਿ ਉਤਪਾਦਕ ਦੇਸ਼ ਉੱਥੋਂ ਕੱਢਦੇ ਨੇ, ਉਹ ਆਇਲ ਪ੍ਰੋਡਿਊਸਰ ਕੰਟਰੀ ਹੈਗੀ ਹੈ। ਸੋ ਸਾਊਦੀ ਅਰਬ ਦਾ ਇਤਿਹਾਸ ਜਿਹੜਾ ਹੈ ਨਾ, ਉਹ ਦੋ ਤਿੰਨ ਅਲੱਗ ਅਲੱਗ ਸਟੇਜਿਸ ਦੇ ਵਿੱਚ ਤੁਸੀਂ ਵੰਡ ਕੇ ਦੇਖ ਸਕਦੇ ਹੋ, ਮੋਟੇ ਮੋਟੇ ਤੌਰ ਦੇ ਦੋ ਤਿੰਨ ਨਹੀਂ ਬਲਕਿ ਸਟੇਜਿਸ ਦੇ ਵਿੱਚ ਸਮਝੋ। ਇੱਕ ਤਾਂ ਇਸਲਾਮ ਤੋਂ ਪਹਿਲਾਂ ਦਾ ਸਮਾਂ ਸੀਗਾ, ਜਦੋਂ ਇਸਲਾਮ ਦੀ ਸਥਾਪਤੀ ਨਹੀਂ ਸੀ ਹੋਈ, ਮੁਹੰਮਦ ਸਾਹਿਬ ਨੇ ਇਸਲਾਮ ਨੂੰ ਸ਼ੁਰੂ ਹੀ ਨਹੀਂ ਸੀ ਕੀਤਾ, ਉਸ ਤੋਂ ਪਹਿਲਾਂ ਦਾ ਜਿਹੜਾ ਜਦੋਂ ਕਿਹਾ ਜਾਂਦਾ ਹੈ ਕਿ ਯਹੂਦੀ ਹੁੰਦੇ ਸੀ, ਹੋਰ ਵੀ ਜਿਹੜੇ ਉਸ ਵਕਤ ਦੇ ਜਿਹੜੇ ਧਰਮ ਹੁੰਦੇ ਸੀ, ਛੋਟੇ ਛੋਟੇ ਧਰਮ ਹੁੰਦੇ ਸੀ, ਆਪੋ ਆਪਣੇ ਉਹਨਾਂ ਦੇ ਨਾਇਕ ਹੁੰਦੇ ਸੀ, ਆਪੋ ਆਪਣੇ ਉਹਨਾਂ ਦੇ ਖੇਤਰੀ ਤੌਰ ਦੇ ਉੱਤੇ ਦੇਵਤੇ ਹੁੰਦੇ ਸੀ, ਦੇਵੀ ਦੇਵਤੇ, ਉਹਨਾਂ ਦਾ ਹੀ ਉੱਥੇ ਦਬਦਬਾ ਹੁੰਦਾ ਸੀਗਾ। ਇਸਲਾਮ ਦੇ ਆਉਣ ਤੋਂ ਪਹਿਲਾਂ ਕਬੀਲੇ ਰਹਿੰਦੇ ਹੁੰਦੇ ਸੀ ਛੋਟੇ ਛੋਟੇ, ਔਰ ਕਹਿੰਦੇ ਨੇ ਮੁੱਖ ਤੌਰ ਦੇ ਉੱਤੇ ਨੋਮੈਡਿਕ ਹੁੰਦੇ ਨੇ, ਜਿਹੜੇ ਕਿ ਕਿਵੇਂ ਕਹਿੰਦੇ ਆਪਾਂ, ਬੰਜਾਰੇ ਘੁੰਮਦੇ ਰਹਿੰਦੇ ਨੇ, ਘੁਮੱਕੜ ਜਿਹੜੇ ਹੁੰਦੇ ਨੇ। ਸੋ ਉਹ ਕਬੀਲਾ ਸਭ ਤੋਂ ਵੱਡਾ ਸੀਗਾ, ਅਤੇ ਮੱਕਾ ਅਤੇ ਮਦੀਨਾ ਸ਼ਹਿਰ ਤਾਂ ਬਹੁਤ ਵੱਡੇ ਸੀਗੇ ਇਹ, ਪਰ ਇੱਥੋਂ ਇਹ ਕਿਉਂਕਿ ਰਾਹਦਾਰੀ ਹੁੰਦੇ ਸੀਗੇ ਕਿ ਯੂਰਪ ਤੋਂ ਹੋ ਕੇ ਜਾਣਾ ਹੈ ਏਸ਼ੀਆ ਦੇ ਦੂਸਰੀ ਕੰਟਰੀਜ਼ ਦੇ ਵਿੱਚ, ਇੰਡੀਆ ਵਾਲੇ ਪਾਸੇ, ਪਾਕਿਸਤਾਨ ਤਾਂ ਉਦੋਂ ਨਹੀਂ ਸੀਗਾ ਪੁਰਾਣੇ ਸਮਿਆਂ 'ਚ, ਇੰਡੀਆ ਹੀ ਬਹੁਤ ਵੱਡਾ ਸੀਗਾ, ਅਫਗਾਨਿਸਤਾਨ ਤੋਂ ਕਿੱਥੋਂ ਸ਼ੁਰੂ ਹੋ ਕੇ ਪਾਕਿਸਤਾਨ ਵਾਲਾ ਹਿੱਸਾ ਅੱਜ ਦੇ ਸਮੇਂ 'ਚ, ਅਫਗਾਨਿਸਤਾਨ ਅਲੱਗ ਸੀ ਪਰ ਪਾਕਿਸਤਾਨ, ਭਾਰਤ, ਬਾਂਗਲਾਦੇਸ਼, ਮਿਆਨਮਾਰ, ਇਹ ਸਾਰੇ ਇੰਡੀਆ ਹੀ ਸੀਗੇ। ਅਤੇ ਇੱਥੋਂ ਇਹ ਗੁਜ਼ਰ ਕੇ ਅਤੇ ਹੋਰ ਏਸ਼ੀਆ ਦੀਆਂ ਈਸਟਰਨ ਕੰਟਰੀਜ਼ ਦੇ ਵਿੱਚ ਇੱਥੋਂ ਲੋਕ ਜਾਂਦੇ ਹੁੰਦੇ ਸੀ। ਇੱਕ ਤਾਂ ਇਹ ਟਾਈਮ ਸੀਗਾ। ਫਿਰ ਆਉਂਦਾ 7ਵੀਂ ਸਦੀ ਦਾ ਸਮਾਂ, ਜਦੋਂ ਹਜ਼ਰਤ ਮੁਹੰਮਦ ਸਾਹਿਬ ਦਾ ਜਨਮ ਹੋਇਆ 570 ਈਸਵੀ ਦੇ ਵਿੱਚ, ਮੱਕਾ 'ਚ ਹੁੰਦਾ, ਇਸੇ ਕਰਕੇ ਮੱਕਾ ਸਭ ਤੋਂ ਪਵਿੱਤਰ ਸ਼ਹਿਰ ਮੰਨਿਆ ਜਾਂਦਾ, ਸਥਾਨ ਮੰਨਿਆ ਜਾਂਦਾ। 610 ਈਸਵੀ ਦੇ ਵਿੱਚ ਮੁਹੰਮਦ ਸਾਹਿਬ ਇਸਲਾਮ ਦਾ ਪ੍ਰਚਾਰ ਕਰਨਾ ਸ਼ੁਰੂ ਕਰਦੇ ਨੇ, ਅਤੇ 622 ਦੇ ਵਿੱਚ ਮੱਕਾ ਤੋਂ ਮਦੀਨਾ ਦੇ ਵੱਲ ਹਿਜਰਤ ਯਾਨੀ ਜਿਹਨੂੰ ਯਾਤਰਾ ਕਹਿੰਦੇ ਨੇ, ਜਿਹਦੇ ਕਰਕੇ ਹਿਜਰੀ ਸੰਮਤ ਦੀ ਸ਼ੁਰੂਆਤ, ਜਿਹੜਾ ਉਹ ਟਾਈਮ ਪੀਰੀਅਡ ਸੀਗਾ, ਉਹਦੀ ਸ਼ੁਰੂਆਤ ਹੋਈ ਸੀਗੀ। ਅਤੇ ਇਸਲਾਮ ਦੇ ਆਉਣ ਦੇ ਨਾਲ ਅਰਬ ਜਿਹੜੇ ਸੀਗੇ ਉਹ ਪਹਿਲਾਂ ਅਲੱਗ ਅਲੱਗ ਕਬੀਲੇ ਹੁੰਦੇ ਸੀਗੇ, ਸੋ ਸਾਰੇ ਹੀ ਕਬੀਲੇ ਇਸਲਾਮ ਨੂੰ ਮੰਨਣ ਲੱਗ ਗਏ, ਸੋ ਇੱਕੋ ਹੀ ਝੰਡੇ ਦੇ ਥੱਲੇ ਆ ਗਏ, ਅਰਬ ਸਾਮਰਾਜ ਜਿਹੜਾ ਉਦੋਂ ਬਣਨਾ ਸ਼ੁਰੂ ਹੋਇਆ। ਅਤੇ ਇੱਕ ਟਾਈਮ ਪੀਰੀਅਡ ਤੁਸੀਂ ਰੱਖ ਸਕਦੇ ਹੋ ਉਹ ਉਸਮਾਨੀਆ ਓਟੋਮਨ ਸਾਮਰਾਜ ਵਾਲਾ, ਖਿਲਾਫਤ ਦੇ ਸਮੇਂ ਤੋਂ ਬਾਅਦ ਜਿਹੜਾ ਇਸਲਾਮਿਕ ਸਾਮਰਾਜ ਸੀਗਾ, ਉਹਨਾਂ ਦੀ ਰਾਜਧਾਨੀ ਮਦੀਨਾ ਤੋਂ ਦਮਿਸ਼ਕ ਇੱਧਰ ਸੀਰੀਆ ਵਾਲੇ ਪਾਸੇ, ਬਹੁਤ ਵੱਡਾ ਇੱਕ ਸੈਂਟਰ ਬਣ ਜਾਂਦਾ। ਅਤੇ ਉਹ ਤੋਂ ਬਾਅਦ ਫਿਰ ਬਗਦਾਦ ਵੀ ਬਣਦਾ, ਬਗਦਾਦ ਦੀਆਂ ਤਾਂ ਬੜੀਆਂ ਕਹਾਣੀਆਂ ਆਪਾਂ ਸੁਣੀਆਂ, ਇਰਾਕ ਦਾ ਜਿਹੜਾ ਰਾਜਧਾਨੀ ਸ਼ਹਿਰ। ਸੋ ਕਦੇ ਮੱਕਾ ਹੁੰਦਾ ਸੀਗਾ, ਮੱਕਾ ਮਦੀਨਾ, ਫਿਰ ਦਮਿਸ਼ਕ ਬਣਿਆ, ਫਿਰ ਬਗਦਾਦ ਬਣਿਆ। ਸੋ ਇਹ ਇੱਕ ਕਿਸਮ ਦੀ ਕੈਪੀਟਲ ਸਿਟੀਜ਼ ਜਿਹੜੀਆਂ ਸੀਗੀਆਂ ਬਦਲ ਰਹੀਆਂ ਸੀਗੀਆਂ, ਪਰ ਇਹ ਸਾਰਿਆਂ ਸ਼ਹਿਰਾਂ ਨੂੰ ਬਹੁਤ ਵਿਕਸਿਤ ਹੋਣ ਦਾ ਮੌਕਾ ਮਿਲਿਆ, ਬਹੁਤ ਵੱਡੇ ਹੋਏ। ਇਨਫੈਕਟ 16ਵੀਂ ਸਦੀ ਦੇ ਵਿੱਚ ਅਰਬ ਦੇ ਜ਼ਿਆਦਾਤਰ ਹਿੱਸੇ, ਖਾਸ ਤੌਰ 'ਤੇ ਮੱਕਾ, ਮਦੀਨਾ, ਇਹ ਸਾਰੇ ਜਿਹੜੇ ਸੀਗੇ ਇਹ ਓਟੋਮਨ ਐਮਪਾਇਰ ਦੇ ਕਬਜ਼ੇ ਦੇ ਵਿੱਚ ਆ ਜਾਂਦੇ ਨੇ। ਅਤੇ ਫਿਰ ਉਸ ਤੋਂ ਬਾਅਦ ਤੁਸੀਂ ਕਹਿ ਸਕਦੇ ਹੋ 1700 ਮਿਡਲ ਜਿਹੜੀ 18ਵੀਂ ਸਦੀ ਸੀਗੀ, 1744 ਤੋਂ ਪਹਿਲਾ ਸਾਊਦੀ ਜਿਹੜਾ ਸਾਊਦੀ ਰਾਜ ਜਿਹੜਾ ਇੱਕ ਸਾਊਦੀ ਅੰਪਾਇਰ ਜਿਹੜਾ ਜਿਹਨੂੰ ਹਾਊਸ ਆਫ ਸਾਊਦ ਕਹਿ ਲਿਆ ਜਾਂਦਾ, ਉਹਦੀ ਸ਼ੁਰੂਆਤ ਹੁੰਦੀ ਹੈ 1744 ਦੇ ਵਿੱਚ। ਪਹਿਲਾਂ ਮੁਹੰਮਦ ਬਿਨ ਸਾਊਦ, ਅਤੇ ਉਦੋਂ ਧਰਮ ਸੁਧਾਰਕ ਜਿਹੜਾ ਸੀਗਾ ਸਾਊਦੀ ਅਰਬ ਦੇ ਵਿੱਚ, ਉਹ ਹੁੰਦੇ ਸੀ ਮੁਹੰਮਦ ਬਿਨ ਅਬਦੁਲ ਵਹਾਬ, ਅਤੇ ਜਿਹੜਾ ਰਾਜਾ ਹੁੰਦਾ ਸੀਗਾ, ਜਿਹੜਾ ਸਲਤਨਤ ਜਿਹਦੇ ਕੋਲ ਸੀ, ਉਹ ਸੀ ਮੁਹੰਮਦ ਬਿਨ ਸਾਊਦ। ਉਹ ਦੋਵੇਂ ਫਿਰ ਰਲ ਜਾਂਦੇ ਨੇ, ਜਿਵੇਂ ਇੰਗਲੈਂਡ ਦੇ ਵਿੱਚ ਚਰਚ ਅਤੇ ਰਾਜਾ ਆਪਸ ਦੇ ਵਿੱਚ ਰਲੇ ਹੋਏ ਸੀਗੇ ਅਤੇ ਰਾਜ ਕਰਦੇ ਨੇ, ਅਤੇ ਓਟੋਮਨ ਔਰ ਮਿਸਰ ਜਿਹੜਾ ਉਸ ਵਕਤ ਸੀਗਾ, ਜਿਹਨੂੰ ਅੱਜ ਕੱਲ੍ਹ ਇਜਿਪਟ ਕਹਿ ਦਿੰਦੇ ਆ, ਇਹਦੇ ਬਹੁਤ ਵੱਡੇ ਹਿੱਸੇ ਦੇ ਉੱਤੇ ਕਬਜ਼ਾ ਲਿਆ ਜਾਂਦਾ। ਫਿਰ ਦੂਜਾ ਸਾਊਦੀ ਰਾਜ ਆਉਂਦਾ ਹੈਗਾ 1824 ਦੇ ਵਿੱਚ, ਉਦੋਂ ਤੁਰਕੀ ਬਿਨ ਅਬਦੁੱਲਾ ਨੇ ਰਿਆਦ, ਜਿਹੜਾ ਅੱਜ ਦੀ ਤਰੀਕ ਦੇ ਵਿੱਚ ਰਾਜਧਾਨੀ ਆ, ਉਦੋਂ ਉਹਨਾਂ ਨੇ ਰਾਜਧਾਨੀ ਨੂੰ ਬਣਾਇਆ ਸੀਗਾ ਰਿਆਦ ਨੂੰ, ਅਤੇ ਜਿਹੜੇ ਛੋਟੇ ਛੋਟੇ ਕਬੀਲੇ ਸੀਗੇ

ਡੈਕੇਡ ਉਹ ਅਲੱਗ ਅਲੱਗ ਜਿਹੜੇ ਏਰੀਆਜ਼ ਨੇ ਉਹਨਾਂ ਨੂੰ ਜਿੱਤ ਕੇ ਇੱਥੇ ਕਬਜ਼ਾ ਕਰਕੇ ਰੱਖਦਾ। ਰਿਆਦ ਤਾਂ ਸੀਗਾ ਹੀ, ਪਰ ਰਿਆਦ ਤੋਂ ਇਲਾਵਾ ਨਜਦ, ਹਿਜਾਜ਼ ਇਹ ਹਿੱਸੇ ਵੀ। ਅਤੇ 23 ਸਤੰਬਰ 1932 ਨੂੰ ਅਧਿਕਾਰਕ ਤੌਰ 'ਤੇ ਔਫਿਸ਼ੀਅਲੀ ਕਿੰਗਡਮ ਆਫ ਸਾਊਦੀ ਅਰਬ ਸਥਾਪਿਤ ਕੀਤਾ ਜਾਂਦਾ। ਸਾਊਦੀ ਅਰਬ ਦਾ ਜਿਹੜਾ ਇਬਨ ਸਾਊਦ ਦੇ ਵੇਲੇ ਸਾਊਦੀ ਅਰਬ ਸਥਾਪਿਤ ਕੀਤਾ ਜਾਂਦਾ, ਔਰ ਇਬਨ ਸਾਊਦ ਹੀ ਪਹਿਲਾ ਰਾਜਾ ਸਾਊਦੀ ਅਰਬ ਦਾ ਬਣਦਾ ਹੈਗਾ ਆਧੁਨਿਕ ਜ਼ਮਾਨੇ ਦੇ ਵਿੱਚ। ਜਿਹੜੀ ਕਾਇਆ ਪਲਟ ਹੁੰਦੀ ਹੈ ਸਾਊਦੀ ਅਰਬ ਦੀ, ਉਹ ਇਬਨ ਸਾਊਦ ਦੇ ਪਹਿਲੇ ਰਾਜਾ ਬਣਨ ਤੋਂ ਵਿਦ ਇਨ 5-6 ਈਅਰਸ ਦੇ ਵਿੱਚ ਹੁੰਦੀ ਹੈ, ਕਿਉਂਕਿ 1938 ਦੇ ਵਿੱਚ ਦਾਰਾਨ ਇਲਾਕਾ ਸੀਗਾ, ਉੱਥੇ ਕਹਿੰਦੇ ਤੇਲ ਮਿਲਦਾ, ਤੇਲ ਦਾ ਭੰਡਾਰ ਮਿਲਦਾ, ਔਰ ਇੱਦਾਂ ਨਹੀਂ ਕੋਈ ਮਾੜਾ ਮੋਟਾ, ਮਤਲਬ ਟਣਾਂ ਦੇ ਵਿੱਚ, ਗੈਲਨਸ ਦੇ ਵਿੱਚ ਤੇਲ ਮਿਲਦਾ ਹੈਗਾ। ਤੇਲ ਦੀ ਖੋਜ ਨੇ ਸਾਊਦੀ ਅਰਬ ਨੂੰ ਇੱਕ ਊਂਠਾਂ ਵਾਲੇ ਦੇਸ਼ ਤੋਂ ਇੱਕ ਅਮੀਰ ਦੇਸ਼ ਬਣਾਤਾ। ਕਿੱਥੇ ਤਾਂ ਇੱਥੇ ਊਂਠਾਂ ਅੱਠ ਜਿਹੜੇ ਤੁਰਦੇ ਫਿਰਦੇ ਹੁੰਦੇ ਸੀਗੇ ਇੱਧਰ ਉੱਧਰ, ਕਿੱਥੇ ਇਹ ਦੁਨੀਆ ਦੇ ਸਭ ਤੋਂ ਵੱਡੇ ਅਮੀਰ ਦੇਸ਼ਾਂ ਦੇ ਵਿੱਚ ਆ ਗਿਆ, ਔਰ ਇੱਥੇ ਹੀ ਆਉਂਦੀ ਹੈ ਇਹ ਅਰਾਮਕੋ ਕੰਪਨੀ, ਜਿਹੜੀ ਅੱਜ ਦੁਨੀਆ ਦੀ ਸਭ ਤੋਂ ਵੱਡੀ ਕੰਪਨੀ ਜਿਹੜੀ ਹੈ ਉਹ ਮੰਨੀ ਜਾਂਦੀ ਹੈ। ਅਤੇ ਇਸੇ ਕੰਪਨੀ ਦੇ ਉੱਤੇ ਜਿਹੜੇ ਹੂਤੀ ਹੈਗੇ ਨੇ ਉਹ ਅਟੈਕ ਕਰ ਰਹੇ ਨੇ। ਹੁਣ ਤੁਸੀਂ ਦੇਖਿਆ ਹੋਣਾ ਹੈ ਕਿ ਬਹੁਤ ਜ਼ਿਆਦਾ ਅਰਾਮਕੋ ਨੇ, ਚਾਹੇ ਉਹ ਫੀਫਾ ਵਰਲਡ ਕੱਪ ਹੈ, ਚਾਹੇ ਕ੍ਰਿਕਟ ਵਰਲਡ ਕੱਪ ਹੈ, ਚਾਹੇ ਦੁਨੀਆ ਦੇ ਵੱਡੇ ਵੱਡੇ ਬਿਊਟੀ ਪੇਜੈਂਟਸ ਨੇ, ਉਹ ਅਰਾਮਕੋ ਕੰਪਨੀ ਹੀ ਚਲਾਉਂਦੀ ਹੈ। ਅਰਾਮਕੋ ਸਿਰਫ ਸਾਊਦੀ ਅਰਬ ਦੀ ਰੀੜ੍ਹ ਦੀ ਹੱਡੀ ਨਹੀਂ ਹੈਗੀ, ਅਰਾਮਕੋ ਦੁਨੀਆ ਦੀ ਵੀ ਰੀੜ੍ਹ ਦੀ ਹੱਡੀ ਮੰਨੀ ਜਾ ਸਕਦੀ ਹੈ, ਕਿਉਂਕਿ ਦੁਨੀਆ ਦੀਆਂ ਸਭ ਤੋਂ ਵੱਡੀਆਂ ਕੰਪਨੀਆਂ, ਜਿਵੇਂ ਆਪਾਂ ਆਸਟ੍ਰੇਲੀਆ 'ਚ ਵੂਲਵਰਸ ਨੂੰ, ਟੈਲਸਟਰਾ ਨੂੰ ਮੰਨ ਲੈਂਦੇ ਹਾਂ, ਇੰਡੀਆ 'ਚ ਅਡਾਨੀ ਨੂੰ ਜਾਂ ਜੀਓ ਨੂੰ ਮੰਨ ਲੈਂਦੇ ਹਾਂ, ਦੁਨੀਆ ਦੀਆਂ ਸਭ ਤੋਂ ਵੱਡੀਆਂ ਕੰਪਨੀਆਂ ਦੇ ਵਿੱਚੋਂ ਇੱਕ, ਜਿੱਦਾਂ ਬੋਇੰਗ ਹੈਗੀ ਹੈ, ਜਾਂ ਜਿਹੜੀਆਂ ਦੂਜੀਆਂ ਕੰਪਨੀਆਂ ਜਿਵੇਂ ਟੈਸਲਾ ਹੈਗੀ ਹੈ, ਐਕਸ ਸਪੇਸ ਐਕਸ ਹੈਗੀ ਹੈ, ਉੱਦਾਂ ਸਾਊਦੀ ਅਰਾਮਕੋ ਵੀ ਦੁਨੀਆ ਦੀ ਸਭ ਤੋਂ ਪ੍ਰਭਾਵਸ਼ਾਲੀ ਕੰਪਨੀਆਂ ਦੇ ਵਿੱਚੋਂ ਇੱਕ ਹੈ। ਹੁਣ ਜਦੋਂ 1938 ਦੇ ਵਿੱਚ ਦਾਰਾਂ ਦੇ ਵਿੱਚ ਤੇਲ ਮਿਲਣਾ ਸ਼ੁਰੂ ਹੋਇਆ ਸੀਗਾ, ਵੈਸੇ ਤਾਂ ਤੇਲ ਦੀ ਕੋਸ਼ਿਸ਼ਾਂ ਪਹਿਲਾਂ ਹੀ ਕਹਿੰਦੇ ਨੇ 1933 ਇਬਨ ਸਾਊਦ ਨੇ ਸ਼ੁਰੂ ਕਰਤੀਆਂ ਸੀਗੀਆਂ, ਪਰ ਜਿਹੜਾ 1938 ਦੇ ਵਿੱਚ ਜਿਹੜੇ ਖੂਹ ਮਿਲੇ ਸੀ ਉਹਨੂੰ ਅੱਜ ਦੀ ਤਰੀਕ ਦੇ ਵਿੱਚ ਵੀ ਖੁਸ਼ਹਾਲੀ ਦਾ ਖੂਹ, ਪ੍ਰੋਸਪੈਰਿਟੀ ਵੈਲ ਕਿਹਾ ਜਾਂਦਾ ਸਾਊਦੀ ਅਰਬ ਦੇ ਵਿੱਚ, ਔਰ ਉੱਥੋਂ ਹੀ ਅਰਾਮਕੋ ਦੀ ਸ਼ੁਰੂਆਤ ਹੁੰਦੀ ਹੈ। ਪਹਿਲਾਂ ਇਹ ਕੰਪਨੀ ਦਾ ਨਾਮ ਦਾਰਾਨ ਸੀਗਾ, ਅਤੇ ਫਿਰ ਸ਼ੁਰੂਆਤੀ ਦੌਰ ਦੇ ਵਿੱਚ ਇਹਨਾਂ ਨੂੰ ਕੰਪਨੀਆਂ ਨੂੰ ਨੰਬਰ ਦਿੱਤੇ ਜਾਂਦੇ ਸੀ ਵੀ ਇਹ ਦਾਰਾਨ ਨੰਬਰ 5 ਹੈ, ਦਾਰਾਨ ਨੰਬਰ 6 ਹੈ, 7 ਹੈ, ਇਹ ਜਿਹੜੀ ਨੰਬਰ 7 ਕੰਪਨੀ ਸੀਗੀ। ਅਤੇ ਇਹਨੂੰ ਫਿਰ ਬਾਅਦ ਦੇ ਵਿੱਚ 1944 'ਚ ਇਹਦਾ ਨਾਮ ਬਦਲ ਕੇ ਅਰਾਮਕੋ ਰੱਖਿਆ। ਅਰਾਮਕੋ ਮਤਲਬ ARAMCO। 1944 ਦੇ ਵਿੱਚ ਇਹ ਕੰਪਨੀ ਦਾ ਨਾਮ ਅਰਾਮਕੋ ਆਇਆ ਸੀ, ਅਰੇਬੀਅਨ ਅਮੈਰੀਕਨ ਆਇਲ ਕੰਪਨੀ, ਇਹ ਕੰਪਨੀ ਸੀਗੀ। ਅਮਰੀਕਾ ਦੇ ਕੋਲ ਵੈਸੇ ਹੋਰ ਵੀ ਬਹੁਤ ਵੱਡੀਆਂ ਕੰਪਨੀਆਂ ਨੇ, ਜਿਵੇਂ ਮੋਬਿਲ ਹੈਗੀ ਹੈ, ਟੈਕਸਕੋ ਹੈਗੀ ਹੈ, ਐਕਸੋਨ ਹੈਗੀ ਹੈ, ਅਰਾਮਕੋ ਸਾਊਦੀ ਅਰਬ ਦੀ ਵੀ ਹੈ ਪਰ ਅਮੈਰੀਕਾ ਦੀ ਵੀ ਹੈਗੀ ਹੈ। ਸੋ ਇਸੇ ਕਰਕੇ ਦੁਨੀਆ ਦੇ ਸ਼ੇਅਰ ਬਾਜ਼ਾਰ ਦੇ ਉੱਤੇ ਇੱਕ ਵੱਡੇ ਨੈਸਟੈਕ ਤੋਂ ਲੈ ਕੇ ਮਿਡਲ ਈਸਟ ਤੱਕ ਦੇ ਸ਼ੇਅਰ ਬਾਜ਼ਾਰਾਂ 'ਚ ਅਰਾਮਕੋ ਹੈਗੀ ਹੈ। ਹੁਣ 1951 ਦੇ ਵਿੱਚ ਅਰਾਮਕੋ ਨੇ ਸੈਫੇਨੀਆ ਨਾਮ ਦਾ ਇੱਕ ਇਲਾਕਾ ਸੀਗਾ ਸਾਊਦੀ ਅਰਬ ਦੇ ਵਿੱਚ, ਸਮੁੰਦਰੀ ਇਲਾਕਾ ਸੀ, ਉੱਥੇ ਤੇਲ ਦੇ ਭੰਡਾਰ ਦੀ ਖੋਜ ਕੀਤੀ ਸੀ, ਔਰ ਉਹਨੇ ਇਹਨਾਂ ਦੀ ਤਕਦੀਰ ਬਦਲੀ ਸੀ ਉਸ ਭੰਡਾਰ ਨੇ। ਕਹਿੰਦੇ ਨੇ ਕਿ ਦੁਨੀਆ ਦਾ ਸਭ ਤੋਂ ਵੱਡਾ ਸਮੁੰਦਰੀ ਖੇਤਰ ਦੇ ਵਿੱਚ ਜੇ ਕੋਈ ਤੇਲ ਭੰਡਾਰ ਹੈ ਉਹ ਸੈਫੇਨੀਆ ਦਾ ਤੇਲ ਭੰਡਾਰ ਹੈਗਾ। ਇੱਕ ਤਾਂ ਇਹ 1951 'ਚ, ਫਿਰ ਜਿਵੇਂ ਕਹਿੰਦੇ ਹੁੰਦੇ ਆ ਨਾ ਕਿ ਚਿਰਾਗ ਹੀ ਹੱਥ ਲੱਗ ਗਿਆ, ਉਹ ਤੋਂ ਵਿਦ ਇਨ 6 ਈਅਰ 1957 'ਚ ਗਾਵਰ ਦੇ ਵਿੱਚ ਇਹਨਾਂ ਨੂੰ ਇੱਕ ਫਿਰ ਤੋਂ ਤੇਲ ਦਾ ਭੰਡਾਰ ਮਿਲਿਆ। ਇਹ ਜ਼ਮੀਨੀ ਖੇਤਰ ਦੇ ਵਿੱਚ ਸੀ, ਜ਼ਮੀਨ ਦੇ ਉੱਤੇ ਸਭ ਤੋਂ ਵੱਡਾ ਤੇਲ ਭੰਡਾਰ ਅਰਾਮਕੋ ਦੇ ਕੋਲ ਹੈ ਵਰਲਡ ਦਾ, ਸਾਊਦੀ ਅਰਬ ਦਾ ਨਹੀਂ, ਵਰਲਡ ਦਾ। ਅਤੇ ਸਮੁੰਦਰ ਦੇ ਥੱਲੇ ਜਿਹੜਾ ਸਮੁੰਦਰੀ ਖੇਤਰ ਦੇ ਵਿੱਚ, ਜਿਹੜਾ ਨੌਰਥ ਥੱਲੇ ਸਮੁੰਦਰੀ ਏਰੀਆ ਦੇ ਵਿੱਚ ਜਿਹੜਾ ਸਭ ਤੋਂ ਵੱਡਾ ਤੇਲ ਭੰਡਾਰ ਹੈ ਉਹ ਅਰਾਮਕੋ ਦੇ ਕੋਲ ਹੈ। ਅਤੇ ਫਿਰ ਕਿਉਂਕਿ ਇਹ ਕੰਪਨੀ ਦਿਨ ਬ ਦਿਨ ਅਮੀਰ ਹੁੰਦੀ ਗਈ, ਅਤੇ ਸਾਊਦੀ ਅਰਬ ਦੀ ਸਰਕਾਰ ਨੇ ਮਿਡ 70s ਦੇ ਵਿੱਚ 1973-74 ਦੇ ਵਿੱਚ ਅਰਾਮਕੋ ਦੇ ਵਿੱਚ ਪਹਿਲਾਂ 25% ਦੀ ਪਾਰਟਨਰਸ਼ਿਪ ਹੁੰਦੀ ਸੀ ਸਾਊਦੀ ਸਰਕਾਰ ਦੀ, ਫਿਰ ਉਹਨਾਂ ਨੇ ਵਧਾ ਕੇ 60% ਕਰਤੀ। 1980 'ਚ 100% ਜਿਹੜਾ ਸੀ ਸਾਊਦੀ ਸਰਕਾਰ ਨੇ ਅਰਾਮਕੋ 'ਤੇ ਕਬਜ਼ਾ ਲੈ ਲਿਆ ਸੀ। ਇਟ ਵਾਜ਼ਨਟ ਅ ਪ੍ਰਾਈਵੇਟ ਕੰਪਨੀ ਐਨੀ ਮੋਰ। 1980 ਤੋਂ ਬਾਅਦ ਇਹ ਕੰਪਨੀ ਦਾ ਨਾਮ ਜਿਹੜਾ ਸੀਗਾ ਜਾਂ ਇਹਦੇ 'ਤੇ ਕਬਜ਼ਾ ਸੀਗਾ ਜਿਹੜਾ ਉਹ ਪੂਰੀ ਤਰ੍ਹਾਂ ਦੇ ਨਾਲ ਸਾਊਦੀ ਅਰਬ ਦਾ ਹੋ ਜਾਂਦਾ। ਵੈਸੇ ਤੁਹਾਨੂੰ ਦੱਸਿਆ ਕਿ ਅਰਾਮਕੋ ਅਰੇਬੀਅਨ ਅਮੈਰੀਕਨ ਆਇਲ ਕੰਪਨੀ ਇਹਨਾਂ ਦਾ ਸ਼ੁਰੂ ਦੇ ਵਿੱਚ ਨਾਮ ਸੀਗਾ, ਪਰ ਬਾਅਦ ਦੇ ਵਿੱਚ ਇਹਨਾਂ ਨੇ ਸਾਊਦੀ

0: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਖਬਰਾਂ ਦੇ ਉੱਤੇ ਚਾਤ ਮਾਰਨ ਦਾ। ਇਸ ਟਾਈਮ ਸਾਡੇ ਨਾਲ ਗੌਤਮ ਕਪਿਲ ਜੁੜ ਚੁੱਕੇ ਨੇ ਫੋਨ ਲਾਈਨ ਦੇ ਉੱਤੇ। ਅੱਜ 23 ਤਰੀਕ ਆ, ਬੁੱਧਵਾਰ ਦਾ ਦਿਨ, ਸਤੰਬਰ ਦਾ ਮਹੀਨਾ, ਉਹ ਵੇਖਦੇ ਹਾਂ ਕਿਹੜੀਆਂ ਨੇ ਖਾਸ ਅਪਡੇਟਸ। ਗੌਤਮ ਜੀ ਤੁਸੀਂ ਆਉਂਦੇ ਰਹੋ।
1: ਹਾਂਜੀ, ਬਹੁਤ ਧੰਨਵਾਦ ਰੰਜੋ ਜੀ ਔਰ ਸਾਰੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ। ਔਰ ਆਓ ਖਬਰਾਂ ਦੇ ਬੁਲੇਟਿਨ ਦੇ ਵਿੱਚ ਸਭ ਤੋਂ ਪਹਿਲਾਂ ਇੰਟਰਨੈਸ਼ਨਲ ਨਿਊਜ਼ ਦੇ ਨਾਲ ਹੀ ਸ਼ੁਰੂਆਤ ਕਰ ਦਿੰਦੇ, ਜਿੱਥੇ ਪਹਿਲੀ ਖਬਰ ਕੁਦਰਤੀ ਆਫ਼ਤ ਦੇ ਨਾਲ ਜੁੜੀ ਹੋਈ ਜਾਪਾਨ ਤੋਂ ਜੁਜੁਆਨ ਤੂਫਾਨ ਦੇ ਨਾਲ ਜੁੜੀਆਂ ਖਬਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਸੀ ਪਿਛਲੇ 2 ਦਿਨਾਂ ਤੋਂ। ਇਹ ਖਬਰਾਂ ਨੇ, ਤੂਫਾਨ ਨੇ ਟੋਕੀਓ ਤੇ ਇਸਦੇ ਆਲੇ ਦੁਆਲੇ ਦੇ ਇਲਾਕਿਆਂ ਦੇ ਵਿੱਚ ਤਬਾਹੀ ਮਚਾ ਰੱਖੀ ਹੈ। ਮੋਲੇਧਾਰ ਬਾਰਿਸ਼ ਹੋ ਰਹੀ ਹੈ ਤੇ ਇਸ ਤੋਂ ਇਲਾਵਾ ਤੇਜ਼ ਹਵਾਵਾਂ ਵੀ ਵਗ ਰਹੀਆਂ ਨੇ। ਮੰਦਭਾਗੀ ਖਬਰ ਇਹ ਹੈ ਕਿ ਉਸਦੀ ਵਜ੍ਹਾ ਦੇ ਚੱਲਦਿਆਂ 4 ਲੋਕਾਂ ਦੀ ਮੌਤ ਦੀ ਖਬਰ ਵੀ ਸਾਹਮਣੇ ਆਈ ਔਰ ਇਸ ਤੂਫਾਨ ਦੀ ਵਜ੍ਹਾ ਦੇ ਚੱਲਦਿਆਂ 50,000 ਲੋਕਾਂ ਦੀ ਜਾਂ ਘਰਾਂ ਦੀ ਜਾਂ ਪ੍ਰੋਪਰਟੀਜ਼ ਦੀ ਜਿਹੜੀ ਬਿਜਲੀ ਉਹ ਗੁੱਲ ਹੋਈ ਪਈ ਹੈ ਔਰ ਦੇਸ਼ ਦੇ ਵਿੱਚ ਰੱਦ ਕੀਤੀਆਂ। ਇਸ ਤੋਂ ਪਹਿਲਾਂ ਮੰਗਲਵਾਰ ਦੇ ਦਿਨ ਤੂਫਾਨ ਦੀ ਵਜ੍ਹਾ ਦੇ ਚੱਲਦਿਆਂ ਜਾਪਾਨ ਦੇ ਪੂਰਬੀ ਤੱਟ ਦੇ ਉੱਤੇ ਟਕਰਾਉਣ ਤੋਂ ਬਾਅਦ ਉੱਥੇ ਰਹਿਣ ਵਾਲੇ ਜ਼ਿਆਦਾਤਰ ਲੋਕਾਂ ਨੂੰ ਇਹ ਹੁਕਮ ਦੇ ਦਿੱਤੇ ਗਏ ਸੀ ਕਿ ਉਹ ਇਹਨਾਂ ਇਲਾਕਿਆਂ ਨੂੰ ਛੱਡ ਕੇ ਖਾਲੀ ਕਰਕੇ ਚਲੇ ਜਾਣ। ਸੋਮਵਾਰ ਦੇ ਦਿਨ ਵੀ ਤੂਫਾਨ ਨੇ ਸਭ ਤੋਂ ਜ਼ਿਆਦਾ ਪ੍ਰਭਾਵ ਦਿਖਾਇਆ ਸੀ ਔਰ ਉਸ ਦਿਨ ਲੋਕਾਂ ਦੀ ਜਾਨ ਨੂੰ ਖਤਰਾ ਦੱਸਿਆ ਗਿਆ ਸੀ। ਜਿਹੜੀਆਂ ਐਮਰਜੈਂਸੀ ਸਰਵਿਸਿਸ ਸੀ 19 ਲੱਖ ਲੋਕਾਂ ਨੂੰ ਸੁਰੱਖਿਅਤ ਥਾਵਾਂ ਦੇ ਉੱਤੇ ਚਲੇ ਜਾਣ ਦੀ ਅਪੀਲ ਕੀਤੀ ਗਈ ਸੀ। ਕਾਨਾਗਾਵਾ ਤੇ ਚੀਬਾ ਦੇ ਵਿੱਚ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਵੀ ਵਾਪਰੀਆਂ ਨੇ, ਜਿੱਥੇ 4 ਲੋਕਾਂ ਦੀ ਮੌਤ ਹੋਈ ਹੈ, 6 ਹੋਰ ਗਾਇਬ ਹੋਏ ਨੇ, ਹਾਲੇ ਵੀ ਲਾਪਤਾ ਨੇ। ਦੁਜੁਆਨ ਦੇ ਵਿੱਚ 130 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਨਾਲ ਹਵਾਵਾਂ ਚੱਲ ਰਹੀਆਂ ਨੇ, ਜਦਕਿ ਪੈਸੀਫਿਕ ਸਮੁੰਦਰੀ ਖੇਤਰਾਂ ਦੇ ਵਿੱਚੋਂ ਜਿਹੜੇ ਤੂਫਾਨ ਦੀ ਵਜ੍ਹਾ ਦੇ ਚੱਲਦਿਆਂ ਦੁਜੁਆਨ ਨੂੰ ਜਿਹੜਾ ਇੱਕ ਕਿਸਮ ਦਾ ਇਹ ਕਹਿ ਸਕਦੇ ਹਾਂ ਕਿ ਬਲਦੀ ਚ ਘਿਓ ਵਾਲਾ ਕੰਮ ਹੋਇਆ ਕਿ ਇੱਕ ਤਾਂ ਦੁਜੁਆਨ ਦੇ ਚੱਲਦਿਆਂ ਤੇਜ਼ ਹਵਾਵਾਂ ਨੇ, ਉਸ ਤੋਂ ਬਾਅਦ ਪੈਸੀਫਿਕ ਖੇਤਰ ਦੇ ਵਿੱਚ ਜਿਹੜਾ ਦਬਾਅ ਬਣਿਆ ਹੋਇਆ ਹਵਾਵਾਂ ਦਾ ਉਹ ਹੋਰ ਜ਼ਿਆਦਾ ਇਸ ਤੂਫਾਨ ਨੂੰ ਵਧਾ ਰਿਹਾ ਹੈ ਔਰ ਸਮੁੰਦਰ ਦੇ ਵਿੱਚ ਤਾਪਮਾਨ ਦੇ ਵਾਧੇ ਦੇ ਚੱਲਦਿਆਂ ਸੁਪਰ ਅਲਨੀਨੋ ਦੀ ਵਜ੍ਹਾ ਦੇ ਚੱਲਦਿਆਂ ਇਹਨਾਂ ਤੂਫਾਨਾਂ ਦੇ ਹੋਰ ਵੀ ਤਾਕਤਵਰ ਹੋਣ ਦੀ ਸੰਭਾਵਨਾ ਜਿਹੜੀ ਉਹ ਜਤਾਈ ਜਾ ਰਹੀ ਹੈ। ਉੱਥੇ ਸਾਊਦੀ ਅਰਬ ਨੇ ਆਪਣੀ ਈਸਟ ਵੈਸਟ ਪਾਈਪਲਾਈਨ ਫੇਰ ਤੋਂ ਸ਼ੁਰੂ ਕਰ ਦਿੱਤੀ ਔਰ ਇਸ ਦੇ ਨਾਲ ਹੀ ਮੰਗਲਵਾਰ ਦੇ ਦਿਨ ਰੈੱਡ ਸੀ ਦੇ ਤੱਟ ਦੇ ਉੱਤੇ ਯਾਨਬੂ ਬੰਦਰਗਾਹ ਤੋਂ ਕੱਚੇ ਤੇਲ ਦੀ ਐਕਸਪੋਰਟ ਦੁਬਾਰਾ ਸ਼ੁਰੂ ਕੀਤੀ ਜਾ ਸਕਦੀ ਹੈ। ਬੀਬੀਸੀ ਫਾਰਸੀ ਦੀ ਸੇਵਾ ਦੇ ਮੁਤਾਬਕ ਖਬਰ ਏਜੰਸੀ ਰੂਟਰਸ ਨੇ ਇਹ ਖਬਰ ਪ੍ਰਕਾਸ਼ਿਤ ਕੀਤੀ ਹੈ। ਰੂਟਰਸ ਨੇ ਲਿਖਿਆ ਹੈ ਕਿ ਰੂਟਰਸ ਨੂੰ 3 ਅਲੱਗ-ਅਲੱਗ ਲੈਵਲਸ ਤੋਂ ਇਹ ਸੂਚਨਾ ਹਾਸਲ ਹੋਈ ਹੈ। ਹਾਲਾਂਕਿ ਸਾਊਦੀ ਅਰਬ ਨੇ ਕੋਈ ਅਧਿਕਾਰਕ ਜਾਣਕਾਰੀ ਨਹੀਂ ਦਿੱਤੀ ਹੈ, ਪਰ ਡਰੋਨ ਹਮਲਿਆਂ ਤੋਂ ਬਾਅਦ ਸਾਊਦੀ ਅਰਬ ਨੇ 13 ਸਤੰਬਰ ਨੂੰ ਈਸਟ ਵੈਸਟ ਪਾਈਪਲਾਈਨ ਨੂੰ ਬੰਦ ਕਰ ਦਿੱਤਾ ਸੀ, ਜਿਸ ਦੇ ਚੱਲਦਿਆਂ ਯਾਨਬੂ ਬੰਦਰਗਾਹ ਤੋਂ ਕੱਚੇ ਤੇਲ ਦੀ ਲੋਡਿੰਗ ਵੀ ਰੋਕ ਦਿੱਤੀ ਗਈ ਸੀ। ਮੰਗਲਵਾਰ ਦੇ ਦਿਨ ਤੇਲ ਸਪਲਾਈ ਫੇਰ ਤੋਂ ਸ਼ੁਰੂ ਹੋਣ ਦੇ ਚੱਲਦਿਆਂ ਹੁਣ ਦੁਨੀਆਂ ਭਰ ਦੇ ਵਿੱਚ ਜਿਹੜਾ ਇੱਕ ਤੇਲ ਸੰਕਟ ਬਣਿਆ ਹੋਇਆ ਔਰ ਤੁਸੀਂ ਵੀ ਦੇਖ ਰਹੇ ਹੋਵੋਗੇ ਕਿ ਤੇਲ ਜਿਹੜਾ ਇਸ ਵਕਤ ਗੱਡੀਆਂ ਦੇ ਵਿੱਚ ਭਰਵਾ ਰਹੇ ਹੋ, ਤੁਸੀਂ ਪੈਟਰੋਲ ਭਰਵਾ ਰਹੇ ਹੋ, ਉਹ ਕਾਫੀ ਮਹਿੰਗਾ ਹੋ ਚੁੱਕਿਆ ਔਰ ਉਸਦੀ ਵੱਡੀ ਵਜ੍ਹਾ ਇਹ ਵੀ ਹੈ ਕਿ ਜਿਹੜਾ ਹਾਰਮੋਸਟ੍ਰੇਟ ਹੈ ਉਹ ਤਾਂ ਰਾਹਦਾਰੀ ਬੰਦ ਹੀ ਹੈ, ਪਰ ਲਾਲ ਸਾਗਰ ਵਾਲੇ ਪਾਸਿਓਂ ਵੀ ਜਿਹੜੀ ਹੈ ਲੋਡਿੰਗ ਇਸ ਵਕਤ ਹੋ ਨਹੀਂ ਸੀ ਰਹੀ। ਬ੍ਰੈਂਟ ਕਰੂਡ ਦੇ ਫਿਊਚਰ ਰੇਟ ਦੇ ਵਿੱਚ $2 ਪ੍ਰਤੀ ਬੈਰਲ ਤੋਂ ਵੀ ਜ਼ਿਆਦਾ ਦੀ ਗਿਰਾਵਟ ਆਉਣ ਦੀ ਸੰਭਾਵਨਾ ਹੈ। ਇਹ ਵੀ ਕਾਫੀ ਹੋਏਗੀ, ਪਰ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਤੇਲ ਦੀਆਂ ਕੀਮਤਾਂ ਨੂੰ ਕੰਟਰੋਲ ਲਿਆਉਣ ਦੇ ਲਈ ਸਪਲਾਈ ਨੂੰ ਵਧਾਉਣਾ ਹੋਏਗਾ। ਖਬਰ ਏਜੰਸੀ ਬਲੂਮਬਰਗ ਦਾ ਕਹਿਣਾ ਹੈ ਕਿ ਸਾਊਦੀ ਅਰਬ ਨੇ ਇਸ ਪਾਈਪਲਾਈਨ ਨੂੰ ਖੋਲਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ, ਪੂਰੀ ਤਰ੍ਹਾਂ ਦੇ ਨਾਲ ਹਾਲੇ ਖੋਲੀ ਨਹੀਂ ਹੈ, ਪਰ ਅਮਰੀਕਾ ਇਜ਼ਰਾਈਲ ਨੇ ਈਰਾਨ ਦੇ ਨਾਲ ਛੇੜੀ ਜੰਗ ਤੋਂ ਬਾਅਦ ਇਸ ਵਕਤ ਦੁਨੀਆਂ ਭਰ ਦੇ ਵਿੱਚ ਤੇਲ ਦਾ ਇੱਕ ਸੰਕਟ ਖੜਾ ਕਰ ਦਿੱਤਾ ਹੈ। ਦੁਨੀਆਂ ਦੇ ਪ੍ਰਮੁੱਖ ਤੇਲ ਐਕਸਪੋਰਟਰਸ ਦੇ ਵਿੱਚ ਸ਼ਾਮਲ ਸਾਊਦੀ ਅਰਬ ਆਪਣੀ ਪਾਈਪਲਾਈਨ ਦੇ ਜ਼ਰੀਏ ਕਰੀਬ 40 ਲੱਖ ਬੈਰਲ ਪ੍ਰਤੀ ਦਿਨ ਤੇਲ ਜਿਹੜਾ ਉਹ ਯਾਨਬੂ ਤੱਕ ਪਹੁੰਚਾ ਰਿਹਾ ਸੀ। ਇਸ ਤੋਂ ਪਹਿਲਾਂ ਦੋਵੇਂ ਰਸਤੇ ਯਾਨੀ ਹਾਰਮੋਸਟ੍ਰੇਟ ਤੇ ਜਿਹੜਾ ਬਬ ਅਲਬਨ ਦੇ ਬੰਦਰਗਾਹ ਉਸਦੇ ਜ਼ਰੀਏ ਵੀ ਇਹ ਸਾਰਾ ਤੇਲ ਐਕਸਪੋਰਟ ਹੋ ਰਿਹਾ ਸੀ। ਵੈਸੇ ਸਾਊਦੀ ਅਰਬ ਤੇ ਉੱਤੇ ਹੁਣ ਜਿਹੜਾ ਇਹ ਸੰਕਟ ਆਇਆ ਸੀ ਜਾਂ ਜਿਹੜੀ ਇਹ ਈਸਟ ਵੈਸਟ ਪਾਈਪਲਾਈਨ ਬੰਦ ਕੀਤੀ ਸੀ, ਇਸ ਦੀ ਵਜ੍ਹਾ ਹੂਤੀਬਾਗੀ ਸੀ ਤੇ ਇਸ ਦੇ ਨਾਲ ਜੁੜਿਆ ਇੱਕ ਪ੍ਰੋਗਰਾਮ ਅਸੀਂ ਲੰਘੀ ਕੱਲ ਆਪਣੇ ਸਿਡਨੀ ਸਟੂਡੀਓ ਤੋਂ ਪੇਸ਼ ਕਰ ਚੁੱਕੇ ਹਾਂ। ਵੈਸੇ ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਉਸਦਾ ਪੋਡਕਾਸਟ ਸੁਣ ਸਕੋਗੇ ਤੇ ਸਮਝ ਸਕੋਗੇ ਕਿ ਸਾਊਦੀ ਅਰਬ ਦਾ ਇਹ ਸੰਕਟ ਆਖਰਕਾਰ ਐਡਾ ਵੱਡਾ ਕਿਵੇਂ ਬਣ ਗਿਆ। ਉੱਥੇ ਦੁਨੀਆਂ ਭਰ ਦੀਆਂ ਦੂਜੀਆਂ ਖਬਰਾਂ ਦੀ ਸਾਂਝ ਪਾਈਏ ਤੇ ਅਮਰੀਕਾ ਦੇ ਨਾਲ ਹੀ ਜੁੜੀਆਂ ਜ਼ਿਆਦਾਤਰ ਖਬਰਾਂ ਨੇ। ਸੋਮਵਾਰ ਦੇ ਦਿਨ ਜਦੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵਾਈਟ ਹਾਊਸ ਦੇ ਵਿੱਚ ਬਣੇ ਹੈਲੀਪੈਡ ਦਾ ਉਦਘਾਟਨ ਕੀਤਾ ਤਾਂ ਪ੍ਰੋਗਰਾਮ ਦੀ ਲਾਈਵ ਫੁਟੇਜ ਦੇ ਵਿੱਚ ਉਹਨਾਂ ਦੀ ਆਵਾਜ਼ ਬਾ ਮੁਸ਼ਕਿਲ ਸੁਣਾਈ ਦੇ ਰਹੀ ਸੀ। ਅਜਿਹਾ ਇਸ ਕਰਕੇ ਕਿਉਂਕਿ ਆਮ ਤੌਰ ਦੇ ਉੱਤੇ ਤਾਂ ਖਬਰਾਂ ਜਿਹੜੀਆਂ ਨੇ ਟਰੰਪ ਦੇ ਨਾਲ ਜੁੜੀਆਂ ਆ ਹੀ ਜਾਂਦੀਆਂ ਨੇ, ਪਰ ਇੱਕ ਸੰਸਥਾ ਹੈ ਵਾਈਟ ਹਾਊਸ ਪ੍ਰੈਸ ਪੂਲ, ਉਹਨਾਂ ਨੇ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਰਾਸ਼ਟਰਪਤੀ ਜਦੋਂ ਤੱਕ ਦੂਜੇ ਮੀਡੀਆ ਅਦਾਰਿਆਂ ਦੇ ਨਾਲ ਛਿੜੇ ਹੋਏ ਆਪਣੇ ਵਿਵਾਦ ਨੂੰ ਸੁਲਝਾ ਨਹੀਂ ਲੈਂਦੇ, ਵਾਈਟ ਹਾਊਸ ਪ੍ਰੈਸ ਪੂਲ ਜਿਹੜਾ ਹੈ ਉਹ ਉਹਨਾਂ ਦੇ ਨਾਲ ਜੁੜੇ ਹੋਏ ਪ੍ਰੋਗਰਾਮਾਂ ਨੂੰ ਦਿਖਾਏਗਾ ਤਾਂ ਜ਼ਰੂਰ, ਪਰ ਛੇੜਛਾੜ ਕਰਕੇ, ਯਾਨੀ ਕਿ ਰਾਸ਼ਟਰਪਤੀ ਦਿਖ ਵੀ ਰਹੇ ਨੇ ਟੀਵੀ ਤੇ, ਸੁਣਾਈ ਨਹੀਂ ਦੇ ਰਹੇ, ਸੁਣਾਈ ਦੇ ਰਹੇ ਨੇ ਤਾਂ ਦਿਖਾਈ ਨਹੀਂ ਦੇ ਰਹੇ। ਅਜਿਹੇ ਦੇ ਵਿੱਚ ਰਾਸ਼ਟਰਪਤੀ ਦੇ ਅਗਲੇ ਪ੍ਰੋਗਰਾਮਾਂ ਦੀ ਕਵਰੇਜ ਦੇ ਉੱਤੇ ਵੀ ਅਸਰ ਪੈ ਸਕਦਾ, ਔਰ ਖਾਸ ਤੌਰ ਦੇ ਉੱਤੇ ਨਿਊਯਾਰਕ ਦੇ ਵਿੱਚ ਜਿਹੜੀ ਸੰਯੁਕਤ ਰਾਸ਼ਟਰ ਦੀ ਮਹਾਸਭਾ ਦੀ ਬੈਠਕਾਂ ਨੇ। ਵੈਸੇ ਕੱਲ ਦੇ ਦਿਨ ਦੇ ਸੰਬੋਧਨ ਦੇ ਬਾਰੇ ਤੁਹਾਡੇ ਨਾਲ ਅੱਗੇ ਚੱਲ ਕੇ ਖਬਰਾਂ ਸਾਂਝੀਆਂ ਕਰਦੇ ਹਾਂ, ਪਰ ਦੱਸ ਦਈਏ ਕਿ ਇਹ ਵਾਈਟ ਹਾਊਸ ਪ੍ਰੈਸ ਪੂਲ ਇੱਕ ਖਬਰੀ ਅਦਾਰਿਆਂ ਦਾ ਇੱਕ ਗਰੁੱਪ ਹੈ। ਰਾਸ਼ਟਰਪਤੀ ਜਿੱਥੇ ਵੀ ਜਾਂਦੇ ਨੇ ਇਹ ਗਰੁੱਪ ਉਹਨਾਂ ਦੀ ਗਤੀਵਿਧੀਆਂ ਦੀ ਕਵਰੇਜ ਕਰਨ ਦੇ ਲਈ ਆਪਣੇ ਸੰਸਾਧਨਾਂ ਨੂੰ ਸਾਂਝਾ ਕਰਦਾ। ਇਸ ਦੇ ਵਿੱਚ ਓਵਲ ਆਫਿਸ ਜਾਂ ਇਸ ਤੋਂ ਇਲਾਵਾ ਏਅਰਫੋਰਸ ਵਨ ਰਾਸ਼ਟਰਪਤੀ ਦਾ ਜਹਾਜ਼ ਹੈ ਜਿਸ ਦੇ ਜ਼ਰੀਏ ਇੱਕ ਥਾਂ ਤੋਂ ਦੂਜੀ ਥਾਂ ਜਾਂਦੇ ਨੇ। ਏਅਰਫੋਰਸ ਵਨ ਦੇ ਲਈ ਇੱਕ ਡੈਡੀਕੇਟਿਡ ਪੱਤਰਕਾਰਾਂ ਦੀ ਟੀਮ ਹੁੰਦੀ ਹੈ। ਏਦਾਂ ਨਹੀਂ ਹੁਣ ਸਕਦਾ ਅਮਰੀਕਾ ਦੇ ਵਿੱਚ ਕਿ ਹਰ ਵਾਰ ਨਵੇਂ ਪੱਤਰਕਾਰ ਉਸ ਦੇ ਵਿੱਚ ਆ ਜੁੜਨ। ਉਹਨਾਂ ਪੱਤਰਕਾਰਾਂ ਦੀ ਬਕਾਇਦਾ ਜਿਹੜੀ ਚੈੱਕ ਸੁਪਰਵਿਜ਼ਨ ਉਹ ਰਾਸ਼ਟਰਪਤੀ ਦਫ਼ਤਰ ਦੀ ਤਰਫ ਤੋਂ ਹੀ ਕੀਤੀ ਜਾਂਦੀ ਹੈ। ਇਸ ਕਰਕੇ ਰਾਸ਼ਟਰਪਤੀ ਚਾਹੇ ਛੁੱਟੀਆਂ ਤੇ ਜਾਣ ਚਾਹੇ ਅਧਿਕਾਰਕ ਦੌਰਿਆਂ ਦੇ ਉੱਤੇ, ਟੀਵੀ, ਫੋਟੋਗ੍ਰਾਫਰਸ, ਪ੍ਰਿੰਟ ਤੇ ਰੇਡੀਓ ਦੇ ਅਲੱਗ ਅਲੱਗ ਪੱਤਰਕਾਰਾਂ ਦਾ ਇੱਕ ਪ੍ਰੈਸ ਪੂਲ ਕਿਹਾ ਜਾਂਦਾ। ਇਸ ਤੋਂ ਇਲਾਵਾ ਨਿਊ ਮੀਡੀਆ ਦੇ ਲਈ ਵੀ ਇੱਕ ਕੈਟਾਗਰੀ ਹੈ। ਦਹਾਕਿਆਂ ਪਹਿਲਾਂ ਇਸ ਦੀ ਸ਼ੁਰੂਆਤ ਇਸ ਵਿਚਾਰ ਦੇ ਚੱਲਦਿਆਂ ਹੋਈ ਸੀ ਕਿ ਪ੍ਰੈਸ ਪੂਲ ਦੇ ਨਾਲ ਖਰਚ ਤੇ ਥਾਵਾਂ ਦੋਹਾਂ ਚੀਜ਼ਾਂ ਦੀ ਬਚਤ ਹੋ ਸਕੇਗੀ ਕਿ ਇੱਕ ਥਾਂ ਤੋਂ ਰਾਸ਼ਟਰਪਤੀ ਦੂਜੀ ਥਾਂ ਤੱਕ ਜਾਂਦੇ ਨੇ। ਹਰ ਥਾਂ ਦੇ ਉੱਤੇ ਜਿਹੜੇ ਮੀਡੀਆ ਅਦਾਰੇ ਨੇ ਉਹ ਆਪਣੇ ਪੱਤਰਕਾਰ ਨਹੀਂ ਭੇਜ ਸਕਦੇ, ਇਸ ਕਰਕੇ ਪ੍ਰੈਸ ਪੂਲ ਦੇ ਹੀ ਸਾਂਝੇ ਪੱਤਰਕਾਰ ਜਾਂਦੇ ਨੇ ਤੇ ਉਹੀ ਇਹ ਸਾਰੀ ਕਵਰੇਜ ਜਿਹੜੀ ਹੈ ਦੂਸਰੀਆਂ ਸੰਸਥਾਵਾਂ ਨੂੰ ਦਿੰਦੇ ਨੇ। ਸੈਂਕੜਿਆਂ ਮੀਡੀਆ ਸੰਸਥਾਵਾਂ ਦੇ ਲਈ ਰਾਸ਼ਟਰਪਤੀ ਦੇ ਹਰ ਇੱਕ ਪ੍ਰੋਗਰਾਮ ਦੇ ਵਿੱਚ ਉਹਨਾਂ ਦੇ ਪਿੱਛੇ ਪਿੱਛੇ ਜਾਣਾ ਸੰਭਵ ਹੁੰਦਾ ਵੀ ਨਹੀਂ। ਪਰ ਹੁਣ ਤਾਜ਼ਾ ਵਿਵਾਦ ਜਿਹੜਾ ਪ੍ਰੈਸ ਪੂਲ ਦਾ, ਉਸ ਦੇ ਵਿੱਚ 5 ਮੈਂਬਰ ਨੇ, CNN, ABC, CBS, Fox News ਤੇ NBC। ਵਿਵਾਦ ਸ਼ੁੱਕਰਵਾਰ ਦੇ ਦਿਨ ਸ਼ੁਰੂ ਹੋਇਆ ਜਦੋਂ ਟਰੰਪ ਨੇ ਤਿੰਨ ਮੀਡੀਆ ਸੰਸਥਾਵਾਂ CNN, Politico ਤੇ MS Now ਨੂੰ ਵਾਈਟ ਹਾਊਸ ਦੇ ਵਿੱਚ ਪਾਬੰਦੀ ਲਗਾਉਣ ਦੀ ਗੱਲ ਕੀਤੀ ਸੀ। ਉਹਨਾਂ ਕਿਹਾ ਸੀ ਕਿ ਫੇਕ ਨਿਊਜ਼ ਫੈਲਾਉਂਦੇ ਨੇ, ਮਨ ਖੜਾਉਂਦੇ ਖਬਰਾਂ ਛਾਪਦੇ ਨੇ, ਇਸ ਕਰਕੇ ਇਹਨਾਂ ਨੂੰ ਬੈਨ ਕਰ ਦਿੱਤਾ ਜਾਏਗਾ, ਵਾਈਟ ਹਾਊਸ ਦੇ ਵਿੱਚ ਇਹਨਾਂ ਨੂੰ ਪੜਨ ਨਹੀਂ ਦਿੱਤਾ ਜਾਏਗਾ। ਇਸ ਤੋਂ ਇੱਕ ਦਿਨ ਬਾਅਦ ਇਹਨਾਂ ਸੰਸਥਾਵਾਂ ਦੇ ਪੱਤਰਕਾਰਾਂ ਨੇ ਪਾਇਆ ਕਿ ਵਾਈਟ ਹਾਊਸ ਦੇ ਵਿੱਚ ਦਾਖਲੇ ਦੇ ਲਈ ਉਹਨਾਂ ਦੇ ਬੈਜ ਵੀ ਡੀਐਕਟੀਵੇਟ ਕਰ ਦਿੱਤੇ ਗਏ ਨੇ। ਸੋਮਵਾਰ ਦੇ ਦਿਨ ਅਮਰੀਕਾ ਦੇ ਸਾਰੇ ਪ੍ਰਮੁੱਖ ਟੀਵੀ ਨੈਟਵਰਕਸ ਨੇ ਵਾਈਟ ਹਾਊਸ ਪ੍ਰੈਸ ਪੂਲ ਦੀਆਂ ਜ਼ਿੰਮੇਵਾਰੀਆਂ ਤੋਂ ਪਿੱਛੇ ਹਟਣ ਦਾ ਫੈਸਲਾ ਲਿਆ, ਔਰ ਇਸ ਦਾ ਮਤਲਬ ਇਹ ਸੀ ਕਿ ਪ੍ਰਭਾਵੀ ਤੌਰ ਤੇ ਰਾਸ਼ਟਰਪਤੀ ਦੇ ਪ੍ਰੋਗਰਾਮਾਂ ਦਾ ਬਾਈਕਾਟ ਕਰ ਦਿੱਤਾ। ਇਹ ਹੁਣ ਉਹਨਾਂ ਦੇ ਲਈ ਵੱਡੀ ਸਮੱਸਿਆ ਬਣੀ ਹੋਈ ਹੈ। ਉਧਰ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਯੂਨਾਈਟਿਡ ਨੇਸ਼ਨ ਦੀ ਮਹਾਸਭਾ ਦੇ ਵਿੱਚ ਕਿਹਾ ਕਿ ਅਮਰੀਕਾ ਦੇ ਕੋਲ ਗੋਲਾ ਬਾਰੂਦ ਦੀ ਕੋਈ ਕਮੀ ਨਹੀਂ ਹੈ। ਉਹ ਈਰਾਨ ਨੂੰ ਖਤਮ ਕਰ ਸਕਦੇ ਨੇ, ਪਰ ਉਹਨਾਂ ਨੂੰ ਉਮੀਦ ਹੈ ਕਿ ਉਹ ਜਲਦੀ ਇੱਕ ਸਮਝੌਤਾ ਕਰ ਲੈਣਗੇ। ਈਰਾਨ ਦੇ ਕੋਲ ਵੀ ਪਰਮਾਣੂ ਹਥਿਆਰ ਨਹੀਂ ਰਹਿਣ ਦੇਣਗੇ। ਉਹਨਾਂ ਕਿਹਾ ਕਿ ਕਾਇਰ ਤੇ ਗੱਦਾਰ ਇਹ ਕਹਿਣਾ ਪਸੰਦ ਕਰਨਗੇ ਕਿ ਅਮਰੀਕਾ ਦੇ ਕੋਲ ਗੋਲੇ ਬਾਰੂਦ ਦੀ ਕਮੀ ਹੈ, ਪਰ ਅਜਿਹਾ ਤਾਂ ਹੈ ਨਹੀਂ। ਸਾਡੇ ਕੋਲ ਤਾਂ ਇੰਨਾ ਗੋਲਾ ਬਾਰੂਦ ਹੈ ਕਿ ਉਹ ਸੋਚ ਵੀ ਨਹੀਂ ਸਕਦੇ ਕਿ ਉਹਨਾਂ ਨੇ ਕਦੇ ਇਸਤੇਮਾਲ ਵੀ ਨਹੀਂ ਕੀਤਾ ਹੋਣਾ। ਅਸੀਂ ਆਪਣੇ ਭੰਡਾਰ ਨੂੰ ਹੁਣ ਤੇਜ਼ੀ ਦੇ ਨਾਲ ਅੱਗੇ ਵਧਾ ਰਹੇ ਹਾਂ। ਉਹਨਾਂ ਕਿਹਾ ਕਿ ਮੈਂ ਅਪੀਲ ਕਰਦਾ ਕਿ ਈਰਾਨ ਨੂੰ ਪੂਰੀ ਤਰ੍ਹਾਂ ਦੇ ਨਾਲ ਆਰਥਿਕ ਰੂਪ ਤੋਂ ਅਲੱਗ ਥਲੱਗ ਕਰਨ ਦੀ ਸਾਡੀ ਕੋਸ਼ਿਸ਼ ਦੇ ਵਿੱਚ ਸ਼ਾਮਲ ਹੋਵੋ, ਕਿ ਈਰਾਨ ਦੇ ਨਾਲ ਅਜਿਹਾ ਸਮਝੌਤਾ ਕੀਤਾ ਜਾਵੇ ਜਿਸ ਦੇ ਚੱਲਦਿਆਂ ਉਹਨਾਂ ਨੂੰ ਪਰਮਾਣੂ ਹਥਿਆਰ ਦੇ ਤੌਰ ਦੇ ਉੱਤੇ ਇੱਕ ਵਾਰ ਵਿਕਸਿਤ ਦੇਸ਼ ਦੇ ਤੌਰ ਦੇ ਉੱਤੇ ਵਿਕਸਿਤ ਕੀਤਾ ਜਾਵੇ। ਨਹੀਂ, ਉਹਨਾਂ ਕਿਹਾ ਕਿ ਮੈਂ ਇਸਲਾਮੀ ਗਣਰਾਜ ਦੀ ਜਾਂ ਇਸਲਾਮਿਕ ਰਿਪਬਲਿਕ ਦੀ ਪੂਰੀ ਤਰ੍ਹਾਂ ਦੇ ਨਾਲ ਸਫਾਇਆ ਕਰਨ ਦੀ ਤੁਹਾਡੇ ਨਾਲ ਵਾਅਦਾ ਕਰਦਾ, ਤਾਂ ਕਿ ਫਿਰ ਕਦੇ ਉਹ ਦੇਸ਼ ਜਿਹੜਾ ਆਪਣੇ ਹੀ ਲੋਕਾਂ ਨੂੰ ਖਤਮ ਨਾ ਕਰ ਸਕੇ। ਔਰ ਮੈਨੂੰ ਵਿਸ਼ਵਾਸ ਹੈ ਕਿ ਇਸ ਤੋਂ ਪਹਿਲਾਂ ਈਰਾਨ ਸਾਡੇ ਨਾਲ ਸਮਝੌਤਾ ਕਰ ਲਏਗਾ। ਈਰਾਨ ਦੇ ਮਾਮਲੇ ਦੇ ਵਿੱਚ ਮੈਂ ਮਿਡਟਰਮ ਚੋਣਾਂ ਨੂੰ ਬਿਲਕੁਲ ਵੀ ਮਹੱਤਵ ਨਹੀਂ ਦੇ ਰਿਹਾ, ਮੇਰੇ ਦਿਮਾਗ ਦੇ ਵਿੱਚ ਵੀ ਨਹੀਂ ਆਉਂਦਾ। ਮੇਰੇ ਦਿਮਾਗ 'ਚ ਬਸ ਇਹੀ ਗੱਲ ਹੈ ਕਿ ਈਰਾਨ ਦੇ ਕੋਲ ਪਰਮਾਣੂ ਹਥਿਆਰ ਕਦੇ ਆਣ ਹੀ ਨਹੀਂ ਦੇਣੇ। ਅਮਰੀਕੀ ਰਾਸ਼ਟਰਪਤੀ ਨੇ ਨਿਊਯਾਰਕ ਦੇ ਵਿੱਚ ਸੰਯੁਕਤ ਰਾਸ਼ਟਰ ਦੀ ਮਹਾਸਭਾ ਦੇ ਵਿੱਚ ਈਰਾਨ ਦੇ ਖਿਲਾਫ ਅਮਰੀਕਾ ਦੀ ਕਾਰਵਾਈ ਦਾ ਵੀ ਬਚਾਅ ਕੀਤਾ। ਈਰਾਨ ਨੂੰ 51 ਸਾਲ ਤੋਂ ਖਤਰਾ ਦੱਸਦੇ ਹੋਏ ਟਰੰਪ ਨੇ ਕਿਹਾ ਕਿ ਅਮਰੀਕਾ ਹੀ ਇਕਲੌਤਾ ਐਸਾ ਦੇਸ਼ ਰਿਹਾ ਜੋ ਉਹਨਾਂ ਦੇ ਸ਼ਬਦਾਂ ਦੇ ਵਿੱਚ ਇਸ ਦੇ ਨਾਲ ਨਜਿੱਠਣ ਦੇ ਲਈ ਤਿਆਰ ਸੀ। ਟਰੰਪ ਨੇ ਕਿਹਾ ਕਿ ਉਹਨਾਂ ਨੂੰ ਉਮੀਦ ਹੈ ਕਿ ਨਵੰਬਰ 'ਚ ਹੋਣ ਵਾਲੀਆਂ ਮਿਡਟਰਮ ਇਲੈਕਸ਼ਨ ਤੋਂ ਬਾਅਦ ਈਰਾਨ ਦੇ ਨਾਲ ਸਮਝੌਤਾ ਹੋ ਜਾਏਗਾ, ਪਰ ਉਹਨਾਂ ਨੇ ਇਹ ਕਿਹਾ ਕਿ ਈਰਾਨ ਫਿਰ ਤੋਂ ਆਪਣਾ ਨਿਰਮਾਣ ਕਰ ਸਕੇਗਾ, ਪਰ ਇਸ ਦੇ ਵਿੱਚ ਪਰਮਾਣੂ ਹਥਿਆਰ ਉਹਨਾਂ ਦੇ ਕੋਲ ਨਹੀਂ ਹੋਣਗੇ। ਵੈਸੇ ਸੰਯੁਕਤ ਰਾਸ਼ਟਰ 'ਚ ਆਪਣੇ ਭਾਸ਼ਣ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਨੇ ਗ੍ਰੀਨਲੈਂਡ ਅਤੇ ਡੈਨਮਾਰਕ ਦੇ ਨੇਤਾਵਾਂ ਦੇ ਨਾਲ ਮੁਲਾਕਾਤ ਕੀਤੀ ਤੇ ਇੱਕ ਬੜੇ ਹੀ ਮਹੱਤਵਪੂਰਨ ਸਮਝੌਤੇ ਦੇ ਉੱਤੇ ਹਸਤਾਖਰ ਕੀਤੇ। ਟਰੰਪ ਨੇ ਕਿਹਾ ਕਿ ਇਸ ਸਮਝੌਤੇ ਦੀ ਲੰਮੇ ਸਮੇਂ ਤੋਂ ਤਿਆਰੀ ਚੱਲ ਰਹੀ ਸੀ। ਉਹਨਾਂ ਕਿਹਾ ਕਿ ਸਮਝੌਤੇ ਤੇ ਹਸਤਾਖਰ ਕਰਨ ਵਾਲੇ ਤਿੰਨਾਂ ਧਿਰਾਂ ਨੂੰ ਲੰਮੇ ਸਮੇਂ ਤੱਕ ਸ਼ਾਨਦਾਰ ਸੰਬੰਧ ਬਣਾ ਕੇ ਰੱਖਣ ਦੇ ਵਿੱਚ ਮਦਦ ਮਿਲ ਸਕੇਗੀ। ਗ੍ਰੀਨਲੈਂਡ ਇੱਕ ਇੰਡੀਪੈਂਡੈਂਟ ਟੈਰੇਟਰੀ ਹੈ, ਪਰ ਇਹ ਫਿਰ ਵੀ ਡੈਨਮਾਰਕ ਦੇ ਡੈਨਮਾਰਕ ਦਾ ਇੱਕ ਹਿੱਸਾ ਕਹਿ ਲਿਆ ਜਾਂਦਾ ਹੈ, ਡੈਨਮਾਰਕ ਰਿਪਬਲਿਕ ਦਾ। ਔਰ ਵਿਦੇਸ਼ ਨੀਤੀ ਦੇ ਨਾਲ ਜੁੜੇ ਮਾਮਲੇ ਮੁੱਖ ਤੌਰ ਦੇ ਉੱਤੇ ਡੈਨਮਾਰਕ ਹੀ ਸੰਭਾਲਦਾ ਹੈ, ਪਰ ਸਮਝੌਤਿਆਂ ਦੀ ਬਹੁਤ ਘੱਟ ਜਾਣਕਾਰੀਆਂ ਜਿਹੜੀਆਂ ਨੇ ਅਕਸਰ ਸਾਹਮਣੇ ਆਉਂਦੀਆਂ ਨੇ, ਖਾਸ ਤੌਰ ਦੇ ਉੱਤੇ ਗ੍ਰੀਨਲੈਂਡ ਦੇ ਨਾਲ ਜੁੜੇ। ਹਾਲਾਂਕਿ ਟਰੰਪ ਨੇ ਆਪਣੇ ਭਾਸ਼ਣ 'ਚ ਕਿਹਾ ਕਿ ਅਮਰੀਕਾ ਗ੍ਰੀਨਲੈਂਡ ਨੂੰ ਦੋ ਵੱਡੇ ਫੌਜੀ ਅੱਡੇ ਬਣਾ ਕੇ ਤੇ ਉਹਨਾਂ ਦੀ ਵਰਤੋਂ ਕਰਦਾ ਰਹੇਗਾ, ਔਰ ਗ੍ਰੀਨਲੈਂਡ ਨੇ ਇਸ ਦੇ ਲਈ ਸਹਿਮਤੀ ਦਿੱਤੀ ਹੈ। ਉਧਰ ਡੈਨਮਾਰਕ ਦੇ ਪ੍ਰਧਾਨ ਮੰਤਰੀ ਮੈਟੇ ਫ੍ਰੈਡਰਿਕਸਨ ਨੇ ਕਿਹਾ ਹੈ ਕਿ ਨਵਾਂ ਸਮਝੌਤਾ ਇਸ ਗੱਲ ਨੂੰ ਤੈਅ ਕਰਦਾ ਹੈ ਕਿ ਅਮਰੀਕਾ ਸੁਰੱਖਿਆ ਸੰਬੰਧੀ ਚਿੰਤਾਵਾਂ ਦਾ ਖਾਤਮਾ ਤਾਂ ਕਰ ਦੇਗਾ, ਖਾਸ ਗੱਲ ਤੇ ਇਸ ਗੱਲ ਦੀ ਕੋਈ ਚਿੰਤਾ ਨਹੀਂ ਰਹੇਗੀ ਕਿ ਬਾਹਰੀ ਦੁਸ਼ਮਣ ਇਸ ਟਾਪੂ ਦੇ ਉੱਤੇ ਆ ਕੇ ਆਪਣੀ ਮੌਜੂਦਗੀ ਬਣਾ ਸਕੇ। ਨਾਲ ਹੀ ਡੈਨਮਾਰਕ ਤੇ ਗ੍ਰੀਨਲੈਂਡ ਦੇ ਘਰੇਲੂ ਅਧਿਕਾਰਾਂ ਦੀ ਵੀ ਇੱਜ਼ਤ ਰੱਖੀ ਜਾਏਗੀ। ਉਧਰ ਗ੍ਰੀਨਲੈਂਡ ਦੇ ਪ੍ਰਧਾਨ ਮੰਤਰੀ ਜੇਨਸ ਫ੍ਰੈਡਰਿਕ ਨਿਲਸਨ ਨੇ ਵੀ ਸੁਰੱਖਿਆ ਸਮਝੌਤੇ ਦੇ ਉੱਤੇ ਸਕਾਰਾਤਮਕ ਟਿੱਪਣੀ ਦਿੱਤੀ। ਉਹਨਾਂ ਕਿਹਾ ਕਿ ਅਸੀਂ ਐਸੇ ਸਮਝੌਤੇ ਤੇ ਹਸਤਾਖਰ ਕਰ ਰਹੇ ਹਾਂ ਜੋ 1951 ਦੇ ਰੱਖਿਆ ਸਮਝੌਤੇ ਨੂੰ 2026 ਦੇ ਵਿੱਚ ਲਾਗੂ ਕਰ ਰਿਹਾ। ਅਸੀਂ ਅਮਰੀਕਾ ਦੇ ਪੱਕੇ ਦੋਸਤ ਹੈਗੇ ਹਾਂ, ਅੱਗੇ ਨੂੰ ਵੀ ਰਵਾਂਗੇ, ਔਰ ਵੈਸਟਰਨ ਅਲਾਇੰਸ ਦਾ ਅਸੀਂ ਹਿੱਸਾ ਹੈਗੇ ਹਾਂ, ਔਰ ਅਮਰੀਕਾ ਤੇ ਸਾਡੀ ਸੁਰੱਖਿਆ ਸਾਂਝੀ ਚੱਲ ਰਹੀ ਹੈ, ਔਰ ਡੈਨਮਾਰਕ ਦੀ ਸੁਰੱਖਿਆ ਵੀ ਜਿਹੜੀ ਹੈ ਇਸ ਦੇ ਨਾਲ ਹੀ ਜੁੜੀ ਹੋਈ ਹੈ, ਔਰ ਤਿੰਨਾਂ ਧਿਰਾਂ ਦੇ ਲਈ ਇਹ ਇੱਕ ਫਾਇਦੇਮੰਦ ਸਮਝੌਤਾ ਹੋਏਗਾ। ਖੈਰ, ਦੁਨੀਆ ਭਰ ਦੀਆਂ ਖਬਰਾਂ ਤੋਂ ਬਾਅਦ ਭਾਰਤ ਦੀਆਂ ਵੀ ਖਬਰਾਂ ਦੀ ਸਾਂਝ ਪਾਉਂਦੇ ਹੋਏ ਚੱਲੀਏ, ਜਿੱਥੇ ਸੇਬੀ ਜਿਹੜੀ ਭਾਰਤ ਦੇ ਵਿੱਚ ਵਿੱਤੀ ਸੰਸਥਾਵਾਂ ਦੇ ਉੱਤੇ ਨਿਗਰਾਨੀ ਰੱਖਦੀ ਹੈ। ਇਸ ਸੰਸਥਾ ਨੇ ਸੰਬੰਧਿਤ ਪਾਰਟੀ ਲੈਣ ਦੇਣ ਤੇ ਆਡਿਟ ਦੇ ਖੁਲਾਸੇ ਦੇ ਨਾਲ ਨਾਲ ਕਈ ਸਮੀਖਿਆ ਰਿਪੋਰਟਸ ਦੇ ਵਿੱਚ ਉਲੰਘਣ ਕਰਦਿਆਂ ਹੋਇਆਂ ਅਡਾਨੀ ਗਰੁੱਪ ਦੀਆਂ 5 ਕੰਪਨੀਆਂ ਦੇ ਖਿਲਾਫ 1.5 ਕਰੋੜ ਰੁਪਏ ਦੇ ਵਿੱਚ ਹੀ ਇਸ ਦਾ ਨਿਬੇੜਾ ਕਰ ਦਿੱਤਾ। ਇਹ ਕਾਰਵਾਈ ਹਿੰਡਨਬਰਗ ਰਿਸਰਚ ਦੀ ਰਿਪੋਰਟ ਤੇ ਸੇਬੀ ਦੀ ਜਾਂਚ ਤੋਂ ਬਾਅਦ ਸਾਹਮਣੇ ਆਈ ਹੈ। ਸਮਝੌਤੇ ਦੀਆਂ ਸ਼ਰਤਾਂ ਦੇ ਤਹਿਤ ਅਡਾਨੀ ਐਂਟਰਪ੍ਰਾਈਜ਼ ਨੇ 76 ਲੱਖ ਰੁਪਏ, ਜਦਕਿ ਅਡਾਨੀ ਗ੍ਰੀਨ ਐਨਰਜੀ ਨੇ 45 ਲੱਖ ਰੁਪਏ ਅਦਾ ਕੀਤੇ ਨੇ। ਇਸ ਤੋਂ ਇਲਾਵਾ ਅਡਾਨੀ ਟੋਟਲ ਗੈਸ, ਏਡਬਲਿਊ ਐਗਰੀ ਬਿਜ਼ਨਸ ਤੇ ਅਡਾਨੀ ਐਨਰਜੀ ਸੋਲਿਊਸ਼ਨਸ ਹਰ ਇੱਕ ਨੇ ਲਗਭਗ 10 ਲੱਖ ਰੁਪਏ ਅਦਾ ਕੀਤੇ ਨੇ, ਔਰ ਇਹ ਸਾਰਾ ਨਿਬੇੜਾ ਹੋ ਗਿਆ। ਕਾਂਗਰਸ ਨੇ ਸੇਬੀ ਵੱਲੋਂ ਅਡਾਨੀ ਗਰੁੱਪ ਦੀਆਂ ਕੰਪਨੀਆਂ ਦੇ ਵਿਰੁੱਧ ਬੜੇ ਸਸਤੇ ਦੇ ਵਿੱਚ ਜੁਰਮਾਨੇ ਲਗਾ ਕੇ ਉਹਨਾਂ ਨੂੰ ਛੱਡ ਦੇਣ ਦੇ ਔਰ ਮਹਿਜ਼ 1.5 ਕਰੋੜ ਰੁਪਏ ਦੇ ਵਿੱਚ ਨਿਬੇੜਾ ਕਰਨ ਜਾਣ ਦੇ ਉੱਤੇ ਵਿਅੰਗ ਕਰਦਿਆਂ ਕਿਹਾ ਕਿ ਸ਼ੇਅਰ ਮਾਰਕੀਟ ਰੈਗੂਲੇਟਰ ਨੇ ਹੈਰਾਨੀਜਨਕ ਹਿੰਮਤ ਦਿਖਾਈ ਹੈ। ਇੰਨੀ ਹਿੰਮਤ ਦੇ ਨਾਲ ਉਹਨਾਂ ਨੇ ਅਡਾਨੀ ਗਰੁੱਪ ਦੇ ਉੱਤੇ ਜੁਰਮਾਨਾ ਲਗਾ ਵੀ ਕਿਵੇਂ ਦਿੱਤਾ। ਉਧਰ ਇਲੈਕਸ਼ਨ ਕਮਿਸ਼ਨ ਨੇ ਦੱਸਿਆ ਕਿ ਉੱਤਰ ਪ੍ਰਦੇਸ਼, ਉੱਤਰਾਖੰਡ ਤੇ ਵੈਸਟ ਬੰਗਾਲ ਦੀਆਂ ਰਾਜ ਸਭਾ ਦੀਆਂ 12 ਸੀਟਾਂ ਦੇ ਲਈ ਚੋਣਾਂ ਹੁਣ 16 ਅਕਤੂਬਰ ਨੂੰ ਹੋਣਗੀਆਂ। ਜਿਸ ਤਰ੍ਹਾਂ ਉੱਤਰ ਪ੍ਰਦੇਸ਼ ਦੇ ਵਿੱਚ ਬੜੇ ਦਿਲਚਸਪ ਮੁਕਾਬਲੇ ਦਾ ਰਾਹ ਪੱਧਰਾ ਹੋ ਗਿਆ, ਜਿੱਥੇ ਭਾਜਪਾ ਦੇ 10 ਦੇ ਵਿੱਚੋਂ 8 ਸੀਟਾਂ ਦੇ ਉੱਤੇ ਬਣੇ ਰਹਿਣ ਦੀ ਸੰਭਾਵਨਾ, ਜਦਕਿ ਸਮਾਜਵਾਦੀ ਪਾਰਟੀ ਨੂੰ 1 ਸੀਟ ਦਾ ਫਾਇਦਾ ਹੋਣ ਦੀ ਸੰਭਾਵਨਾ। ਰਾਜ ਸਭਾ ਦੇ ਵਿੱਚ ਭਾਜਪਾ ਦੀ 1 ਸੀਟ ਹੋਰ ਵੱਧ ਸਕਦੀ ਹੈ। ਇਹ ਸੀਟ ਅਦਾਕਾਰਾ ਰੁਕਮਣੀ ਮਲਿਕ ਦੇ ਅਸਤੀਫੇ ਤੋਂ ਬਾਅਦ ਖਾਲੀ ਪਈ ਹੈ। ਉੱਤਰ ਪ੍ਰਦੇਸ਼ ਦੇ ਵਿੱਚ ਹੀ ਸਮਾਜਵਾਦੀ ਪਾਰਟੀ ਦੀਆਂ ਸੀਟਾਂ ਦੀ ਗਿਣਤੀ ਵੱਧ ਕੇ 2 ਹੋਣ ਦੀ ਵੀ ਸੰਭਾਵਨਾ ਹੈ। ਇਹਨਾਂ ਚੋਣਾਂ ਤੋਂ ਬਾਅਦ ਮਾਇਆਵਤੀ ਦੀ ਬਸਪਾ ਦੀ ਨੁਮਾਇੰਦਗੀ ਪਾਰਲੀਮੈਂਟ ਦੇ ਵਿੱਚ ਖਤਮ ਹੀ ਹੋ ਸਕਦੀ ਹੈ, ਇਸ ਕਿਸਮ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਔਰ ਇਸ ਦਰਮਿਆਨ ਇਲੈਕਸ਼ਨ ਕਮਿਸ਼ਨ ਨੇ ਇਹ ਵੀ ਦੱਸਿਆ ਕਿ 4 ਸੂਬਿਆਂ ਦੇ ਵਿੱਚ 28 ਗ੍ਰੈਜੂਏਟ ਤੇ ਅਧਿਆਪਕ ਚੋਣ ਹਲਕਿਆਂ ਦੇ ਲਈ ਵਿਧਾਨ ਪਰਿਸ਼ਦ ਦੀਆਂ 23 ਅਕਤੂਬਰ ਨੂੰ ਚੋਣਾਂ ਹੋਣਗੀਆਂ। ਉੱਥੇ ਇੱਕ ਦੋ ਹੋਰ ਖਬਰਾਂ ਭਾਰਤ ਦੇ ਨਾਲ ਜੁੜੀਆਂ ਤੁਹਾਡੇ ਨਾਲ ਸਾਂਝੀਆਂ ਕਰਦੀ ਹੈ, ਜਿੱਥੇ ਸੁਪਰੀਮ ਕੋਰਟ ਨੇ ਕੇਂਦਰ ਨੂੰ ਕਿਹਾ ਹੈ ਕਿ ਜ਼ਮੀਰ ਦੀ ਆਵਾਜ਼ ਜਾਂ ਧਾਰਮਿਕ ਆਸਥਾ ਕਾਰਨ ਵੰਦੇ ਮਾਤਰਮ ਗੀਤ ਗਾਉਣ ਤੋਂ ਇਨਕਾਰ ਕਰਨ ਵਾਲਿਆਂ ਨੂੰ ਸਜ਼ਾ ਨਹੀਂ ਦਿੱਤੀ ਜਾਣੀ ਚਾਹੀਦੀ। ਅਦਾਲਤ ਨੇ ਸਰਕਾਰ ਨੂੰ 1966 ਦੇ ਉਸ ਫੈਸਲੇ ਨੂੰ ਧਿਆਨ ਦੇ ਵਿੱਚ ਰੱਖਣ ਦੇ ਲਈ ਕਿਹਾ, ਜਿਸ ਦੇ ਵਿੱਚ ਆਪਣੀ ਜ਼ਮੀਰ ਦੀ ਆਵਾਜ਼ ਦੇ ਉੱਤੇ ਹੀ ਜਾਂ ਉਸਦੇ ਆਧਾਰ ਦੇ ਉੱਤੇ ਹੀ ਕੌਮੀ ਤਰਾਨਾ ਗਾਉਣ ਤੋਂ ਇਨਕਾਰ ਕਰਨ ਵਾਲੇ ਬੱਚਿਆਂ ਨੂੰ ਰਾਹਤ ਦਿੱਤੀ ਗਈ ਸੀ। ਚੀਫ ਜਸਟਿਸ ਸੂਰਿਆ ਕਾਂਤ, ਜਸਟਿਸ ਜੋਮੇਲੀਆ ਬਾਗਚੀ ਤੇ ਵੀ ਮੋਹਨਾ ਦੀ ਬੈਂਚ ਨੇ ਕਰਨਾਟਕ ਦੇ ਗਾਇਕ TM ਕ੍ਰਿਸ਼ਨਾ ਵੱਲੋਂ ਦਾਖਲ ਕੀਤੀ ਉਸ ਪਟੀਸ਼ਨ ਦੀ ਸੁਣਵਾਈ ਕੀਤੀ ਹੈ, ਜਿਸ ਦੇ ਵਿੱਚ ਵੰਦੇ ਮਾਤਰਮ ਦੇ ਸਾਰੇ 6 ਛੰਦ ਜਿਹੜੇ ਨੇ ਉਹ ਗਾਣਾ ਲਾਜ਼ਮੀ ਬਣਾਉਣ ਤੋਂ ਬਾਅਦ ਜਿਹੜਾ ਇੱਕ ਕਾਨੂੰਨ ਜਿਹੜਾ ਸਰਕਾਰ ਦੀ ਤਰਫ ਤੋਂ ਲਿਆਂਦਾ ਗਿਆ ਸੀ, ਉਸ ਤੋਂ ਬਾਅਦ ਇਸ ਕਾਨੂੰਨ ਨੂੰ ਚੁਣੌਤੀ ਦਿੰਦਿਆਂ ਹੋਇਆ ਇਹ ਪਟੀਸ਼ਨ ਦਾਖਲ ਕੀਤੀ ਗਈ ਸੀ। ਪਟੀਸ਼ਨ 'ਚ ਦਲੀਲ ਦਿੱਤੀ ਗਈ ਸੀ ਕਿ ਆਖਰੀ 4 ਬੰਦ ਮੁਲਕ ਦੇ ਧਰਮ ਨਿਰਪੱਖ ਸਰੂਪ ਦੀ ਉਲੰਘਣਾ ਕਰਦੇ ਨੇ। ਪਟੀਸ਼ਨ ਦੇ ਉੱਤੇ ਕੇਂਦਰ ਸਰਕਾਰ ਵੱਲੋਂ ਜਵਾਬ ਤਲਬ ਕਰਦਿਆਂ ਬੈਂਚ ਨੇ ਕਿਹਾ ਕਿ ਇਹ ਉਮੀਦ ਕਰਦਿਆਂ ਕਿ ਅਦਾਲਤ ਵੱਲੋਂ 1986 ਦੇ ਬਿਜੋਏ ਮੈਨੂਅਲ ਬਨਾਮ ਕੇਰਲਾ ਸੂਬੇ ਦੇ ਮਾਮਲੇ ਦੇ ਵਿੱਚ ਤੈਅ ਕੀਤੇ ਗਏ ਸਿਧਾਂਤ ਸੋਧੇ ਹੋਏ ਕਾਨੂੰਨ ਤੇ ਵੀ ਲਾਗੂ ਹੋਣਗੇ। ਦੱਸ ਦਈਏ ਕਿ ਵੰਦੇ ਮਾਤਰਮ ਦੇ ਪਹਿਲੇ 2 ਜਿਹੜੇ ਛੰਦ ਹੈਗੇ ਨੇ, ਪਹਿਲੇ 2 ਜਿਹੜੇ ਪੈਰੇ ਨੇ, ਉਹ ਤਾਂ ਫੇਰ ਵੀ ਗਾਏ ਜਾਂਦੇ ਹੈਗੇ ਨੇ ਭਾਰਤ ਭਰ ਦੇ ਵਿੱਚ, ਪਰ ਉਸ ਤੋਂ ਅਗਲੇ ਪੈਰਿਆਂ ਦੇ ਵਿੱਚ ਹਿੰਦੂ ਦੇਵੀ ਦੇਵਤਿਆਂ ਦੀ ਉਸਤਤ ਹੈ, ਜਿਸ ਨੂੰ ਮੁਸਲਿਮ ਧਰਮ ਦੇ ਨਾਲ ਜੁੜੇ ਹੋਏ ਲੋਕ ਜਿਹੜੇ ਨੇ ਉਹ ਗਾਣਾ ਪਸੰਦ ਨਹੀਂ ਕਰਦੇ। ਇਸ ਕਰਕੇ ਜਸਟਿਸ ਬਾਗਚੀ ਨੇ ਸੋਲਿਸਟਰ ਜਨਰਲ ਤੁਸ਼ਾਰ ਮਹਿਤਾ ਜਿਹੜੇ ਸਰਕਾਰ ਦੀ ਤਰਫ ਤੋਂ ਪੇਸ਼ ਹੋਏ ਸੀ ਉਹਨਾਂ ਨੂੰ ਸੰਬੋਧਨ ਕਰਦਿਆਂ ਜ਼ੁਬਾਨੀ ਟਿੱਪਣੀ ਹੀ ਕੀਤੀ ਕਿ ਅਸੀਂ ਨੋਟਿਸ ਜਾਰੀ ਕਰਨ ਦੇ ਚਾਹਵਾਨ ਤਾਂ ਨਹੀਂ ਆ, ਪਰ ਅਸੀਂ ਉਮੀਦ ਕਰਦੇ ਹਾਂ ਕਿ ਮੁਲਕ ਦਾ ਕਾਨੂੰਨ ਜਿਵੇਂ ਇਸ ਅਦਾਲਤ ਨੇ ਬਿਜੋਏ ਮੈਨੂਅਲ ਮਾਮਲੇ ਦੇ ਵਿੱਚ ਜ਼ਿਕਰ ਕੀਤਾ ਸੀ ਉਸੇ ਤਰ੍ਹਾਂ ਦੇ ਨਾਲ ਲਾਗੂ ਹੋਏਗਾ। ਔਰ ਕੌਮੀ ਗੀਤ ਕੀ ਹੈ ਇਸ ਬਾਰੇ ਕੋਈ ਵਿਵਾਦ ਨਹੀਂ ਹੈ। ਦੱਸ ਦਈਏ ਕਿ ਇਸ ਮਾਮਲੇ ਨੂੰ ਲੈ ਕੇ ਜਿਹੜਾ ਅਦਾਲਤ ਦੀ ਤਰਫ ਤੋਂ ਹੁਣ ਜਦੋਂ ਸਰਕਾਰ ਨੂੰ ਇੱਕ ਤਾਕੀਦ ਕੀਤੀ ਗਈ ਆ, ਬੇਸ਼ੱਕ ਜ਼ੁਬਾਨੀ ਟਿੱਪਣੀ ਹੀ ਕੀਤੀ ਗਈ ਹੋਵੇ, ਪਰ ਇਸ ਮਸਲੇ ਦੇ ਉੱਤੇ ਹੁਣ ਵਿਰੋਧੀ ਧਿਰ ਨੂੰ ਇੱਕ ਮਦਦ ਮਿਲ ਸਕਦੀ ਹੈ ਘੱਟੋ ਘੱਟ ਸਰਕਾਰ ਦੇ ਨਾਲ ਅੱਡਾ ਲੈਣ ਦੇ ਲਈ ਇੱਕ ਰਿਕਾਰਡ ਜਾਂ ਇੱਕ ਆਧਾਰ ਜਿਹੜਾ ਉਹ ਕਾਂਗਰਸ ਜਾਂ ਦੂਸਰੀਆਂ ਵਿਰੋਧੀ ਧਿਰਾਂ ਦੇ ਕੋਲ ਜ਼ਰੂਰ ਹੋਏਗਾ। ਵੈਸੇ ਇਸ ਦੇ ਨਾਲ ਜੁੜੀਆਂ ਭਾਰਤ ਦੇ ਨਾਲ ਜੁੜੀਆਂ ਖਬਰਾਂ ਅੱਗੇ ਚੱਲ ਕੇ ਪ੍ਰੀਤਮ ਸਿੰਘ ਰੁਪਾਲ ਹੋਰੀ ਸਾਂਝੀਆਂ ਕਰਨਗੇ ਤੁਹਾਡੇ ਨਾਲ। ਭਾਰਤ ਦੇ ਨਾਲ ਜੁੜੀ ਇੱਕ ਖਬਰ ਦਾਦਾ ਸਾਹਿਬ ਫਾਲਕੇ ਅਵਾਰਡ ਦੇ ਨਾਲ ਜੁੜੀ ਅੱਗੇ ਚੱਲ ਕੇ ਸਾਂਝੀ ਕਰਦੇ ਹਾਂ, ਪਰ ਪਹਿਲਾਂ ਆਸਟ੍ਰੇਲੀਆ ਦੇ ਨਾਲ ਜੁੜੀਆਂ ਹੋਈਆਂ ਖਬਰਾਂ ਦੀ ਸਾਂਝ ਪਾ ਲਈਏ। ਆਸਟ੍ਰੇਲੀਆ ਦੇ ਵਿੱਚ ਪਿਛਲੇ ਦਿਨਾਂ ਦੇ ਦਰਮਿਆਨ ਇੱਕ ਬਹਿਸ ਇਹ ਜ਼ਰੂਰ ਤੁਰ ਪਈ ਹੈ ਕਿ ਕੀ ਨਵਾਂ ਜਿਹੜੇ ਨਵੇਂ ਨਵੇਂ ਮਾਪੇ ਜਿਹੜੇ ਨੇ ਉਹ ਬਣਨ ਜਾ ਰਹੇ ਨੇ ਬੱਚੇ ਪੈਦਾ ਹੋਣਗੇ, ਕੀ ਉਹਨਾਂ ਨੂੰ $75,000 ਪ੍ਰਤੀ ਬੱਚੇ ਦੇ ਲਿਹਾਜ਼ ਦੇ ਨਾਲ ਆਸਟ੍ਰੇਲੀਆ ਦੇ ਵਿੱਚ ਦਿੱਤੇ ਜਾਣੇ ਚਾਹੀਦੇ ਨੇ। ਇੰਟਰਜੈਨਰੇਸ਼ਨਲ ਰਿਪੋਰਟ ਜਿਹੜੀ ਜਾਰੀ ਕੀਤੀ ਗਈ ਸੀ ਉਸ ਨੂੰ ਲੈ ਕੇ ਹੁਣ ਬਹਿਸ ਤੁਰ ਪਈ ਹੈ। ਦੱਸ ਦਈਏ ਕਿ ਇਸੇ ਨੂੰ ਲੈ ਕੇ ਹੁਣ ਵਿਰੋਧੀ ਧਿਰ ਦੀ ਤਰਫ ਤੋਂ ਇਹ ਗੱਲ ਕਹੀ ਗਈ ਹੈ ਕਿ ਬੌਬ ਕੈਟਰ ਨੇ ਜਿਹੜਾ ਇਹ ਤਰਕ ਦਿੱਤਾ ਕਿ ਦੇਸ਼ ਦੇ ਵਿੱਚ ਫਰਟੈਲਿਟੀ ਰੇਟ ਨੂੰ ਵਧਾਉਣ ਦੇ ਲਈ ਜਾਂ ਬੱਚਿਆਂ ਨੂੰ ਹੋਰ ਉਤਸ਼ਾਹਿਤ ਕਰਨ ਦੇ ਲਈ ਇੱਕ ਬੋਨਸ ਦਿੱਤਾ ਜਾਣਾ ਚਾਹੀਦਾ, ਉਸ ਨੂੰ ਲੈ ਕੇ ਹੁਣ ਨੈਸ਼ਨਲ ਪਾਰਟੀ ਨੇ ਆਪਣੀ ਟਿੱਪਣੀ ਦਿੱਤੀ ਹੈ। ਨੈਸ਼ਨਲ ਪਾਰਟੀ ਦੀ ਤਰਫ ਤੋਂ ਜਿਹੜੇ ਨੇਤਾ ਨੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਬੌਬ ਕੈਟਰ ਦੀ ਤਰਫ ਤੋਂ ਦਿੱਤਾ ਗਿਆ ਤਰਕ ਇਸ ਵਕਤ ਜਿਹੜਾ ਬੇਤੁਕਾ ਜਾਪਦਾ। ਮੈਟ ਕੈਨਾਵਾਨ ਨੈਸ਼ਨਲ ਪਾਰਟੀ ਦੇ ਨੇਤਾ ਨੇ ਇਹ ਕਹਿੰਦੇ ਹੋਇਆ ਕਿ ਜੇਕਰ ਭਵਿੱਖ ਦੇ ਵਿੱਚ ਇਸ ਤਰੀਕੇ ਦੇ ਨਾਲ ਪ੍ਰਤੀ ਬੱਚਿਆਂ ਦੇ ਪੈਦਾ ਹੋਣ ਦੇ ਉੱਤੇ $75,000 ਦੀਆਂ ਗ੍ਰਾਂਟਾਂ ਦਿੱਤੀਆਂ ਜਾਣ ਲੱਗ ਪਈਆਂ ਤਾਂ ਆਸਟ੍ਰੇਲੀਆ ਦੇ ਬਜਟ ਦੇ ਵਿੱਚ ਇੱਕ ਵੱਡਾ ਨਿਘਾਰ ਆ ਜਾਏਗਾ ਔਰ ਜਿਸ ਤੋਂ ਉੱਭਰ ਪਾਉਣਾ ਮੁਸ਼ਕਲ ਹੋਏਗਾ। ਉਧਰ ਦੂਸਰੇ ਪਾਸੇ ਇਹ ਵੀ ਖਬਰਾਂ ਸਾਹਮਣੇ ਆ ਰਹੀਆਂ ਸੀ ਕਿ ਚੋਰੀ ਛੁਪੇ ਅੱਖੀਆਂ ਲੜਾਈਆਂ ਜਾ ਰਹੀਆਂ ਨੇ ਪੌਲਿਨ ਹੈਨਸਨ ਦੀ ਵਨ ਨੇਸ਼ਨ ਤੇ ਗੱਠਜੋੜ ਯਾਨੀ ਨੈਸ਼ਨਲ ਤੇ ਵਨ ਲਿਬਰਲ ਪਾਰਟੀ ਦੀ ਤਰਫ ਤੋਂ ਕਈ ਸੀਟਾਂ ਦੇ ਉੱਤੇ ਚੁੱਪ ਚੁਪੀਤੇ ਗੱਲਬਾਤ ਤੁਰ ਰਹੀ ਹੈ। ਹਾਲਾਂਕਿ ਖਬਰ ਡੇਲੀ ਟੈਲੀਗ੍ਰਾਫ ਨੇ ਹੀ ਪ੍ਰਕਾਸ਼ਿਤ ਕੀਤੀ ਹੈ, ਪਰ ਇੱਥੇ ਇਸ ਗੱਲ ਨੂੰ ਕੋਈ ਖੁੱਲ ਕੇ ਸਵੀਕਾਰ ਨਹੀਂ ਕਰ ਰਿਹਾ। ਕੋਲੇਸ਼ਨ ਬੜੀਆਂ ਸਾਰੀਆਂ ਨੀਤੀਆਂ ਦੇ ਵਿੱਚ ਵਨ ਨੇਸ਼ਨ ਦੇ ਨਾਲ ਸਹਿਮਤ ਨਜ਼ਰ ਆਉਂਦੀ ਹੈ। ਨਿਊਜ਼ 24 ਦੇ ਨਾਲ ਹੋਈ ਹੈ ਕਿ ਐਕਸਕਲੂਸਿਵ ਇੰਟਰਵਿਊ ਦੇ ਵਿੱਚ ਬਾਨਬੀ ਜੋਇਸ ਜਿਹੜੇ ਕਿ ਪੌਲਿਨ ਹੈਨਸਨ ਦੇ ਇਸ ਵਕਤ ਘੱਟੋ ਘੱਟ ਉਹ ਤਾਂ ਖੁਦ ਨੂੰ ਸੱਜਾ ਹੱਥ ਸਮਝਦੇ ਹੀ ਨੇ, ਪੌਲਿਨ ਹੈਨਸਨ ਦੇ ਇੱਕ ਲੈਫਟ ਹੈਂਡ ਜਾਂ ਰਾਈਟ ਹੈਂਡ ਬਣੇ ਹੋਏ ਨੇ, ਉਹਨਾਂ ਨੇ ਇਹ ਜਿਹੜੀ ਖਬਰ ਸਾਂਝੀ ਕੀਤੀ ਹੈ। ਮੈਂ ਕਿਹਾ ਕਿ ਵਨ ਨੇਸ਼ਨ ਇਸ ਗੱਲ ਦੇ ਲਈ ਤਿਆਰੀ ਕਰ ਰਹੀ ਹੈ ਕਿ ਗੱਠਜੋੜ ਕਿਤੇ ਮਾਈਨੋਰਿਟੀ ਗਵਰਨਮੈਂਟ ਦੇ ਵਿੱਚ ਨਾ ਆ ਜਾਵੇ। ਇਹ ਗੱਲ ਤਾਂ ਤੈਅ ਹੈ ਕਿ ਲੇਬਰ ਪਾਰਟੀ ਨਹੀਂ ਆਏਗੀ, ਪਰ ਜੇਕਰ ਗੱਠਜੋੜ ਮਾਈਨੋਰਿਟੀ ਦੇ ਵਿੱਚ ਆਉਂਦਾ ਹੈ ਤੇ ਵਨ ਨੇਸ਼ਨ ਦੇ ਕੋਲ ਵੀ ਸਰਕਾਰ ਬਣਾਉਣ ਦਾ ਇੱਕ ਸੰਤੁਲਨ ਪੈਦਾ ਕਰਨ ਦਾ ਵਿਕਲਪ ਹੋਏਗਾ ਤਾਂ ਅਸੀਂ ਉਸ ਗੱਲ ਦੇ ਲਈ ਤਿਆਰੀ ਦੇ ਵਿੱਚ ਹੋਵਾਂਗੇ। ਹਾਲਾਂਕਿ ਉਹ ਕਿਹੜੀਆਂ ਸੀਟਾਂ ਦੇ ਉੱਤੇ ਗੱਲਬਾਤ ਹੋ ਰਹੀ ਹੈ ਇਸ ਦੇ ਬਾਰੇ ਨਹੀਂ ਜ਼ਿਕਰ ਕੀਤਾ ਗਿਆ, ਤਾਂ ਹੋ ਸਕਦਾ ਹੈ ਕਿ ਬਾਨਬੀ ਜੋਇਸ ਦੇ ਕੋਲ ਇਸ ਦੀ ਜਾਣਕਾਰੀ ਨਾ ਹੋਵੇ। ਪਰ ਵਿਰੋਧੀ ਧਿਰ ਨੇਤਾ ਐਂਗਸ ਟੇਲਰ ਬੜੀ ਵਾਰ ਖੁੱਲ ਕੇ ਕਹਿ ਚੁੱਕੇ ਨੇ ਕਿ ਉਹ ਇਸ ਕਿਸਮ ਦੇ ਕਿਸੇ ਵੀ ਮੂਡ ਦੇ ਵਿੱਚ ਨਹੀਂ ਨੇ ਕਿ ਉਹ ਵਨ ਨੇਸ਼ਨ ਦੇ ਨਾਲ ਸਮਝੌਤਾ ਕਰਨ। ਇਸ ਤੋਂ ਪਹਿਲਾਂ ਸੈਨੇਟਰ ਹੈਨਸਨ ਵੀ ਕਈ ਵਾਰ ਇਹ ਗੱਲ ਘੱਟੋ ਘੱਟ ਨੈਸ਼ਨਲ ਪਾਰਟੀ ਨੂੰ ਤਾਂ ਕਹਿ ਚੁੱਕੇ ਨੇ ਕਿ ਮੈਨੂੰ ਭੰਡਣ ਦੀ ਲੋੜ ਨਹੀਂ ਹੈ, ਤੁਸੀਂ ਜੇ ਮੀਡੀਆ ਦੇ ਵਿੱਚ ਜਾਂ ਕਿਸੇ ਵੀ ਥਾਂ ਦੇ ਉੱਤੇ ਸਰਕਾਰ ਨੂੰ ਭੰਡਣਾ ਤਾਂ ਲੇਬਰ ਪਾਰਟੀ ਨੂੰ ਹੀ ਨਿਸ਼ਾਨੇ ਦੇ ਉੱਤੇ ਲਵੋ, ਵਨ ਨੇਸ਼ਨ ਦੇ ਨਾਲ ਇਸ ਕਿਸਮ ਦੀ ਜਿਹੜੀ ਅੜਿੰਕਾ ਨਾ ਪਾਇਆ ਜਾਵੇ। ਵੈਸੇ ਇਸੇ ਮਸਲੇ ਦੇ ਉੱਤੇ ਹੁਣ ਜਿਹੜੇ ਸਵਾਲ ਉੱਠਣ ਲੱਗ ਪਏ ਨੇ ਕਿ ਕੀ ਚੋਰੀ ਛਿਪੇ ਇਸ ਕਿਸਮ ਦੀਆਂ ਡੀਲਸ ਜਿਹੜੀਆਂ ਨੇ ਵਨ ਨੇਸ਼ਨ ਤੇ ਲਿਬਰਲ ਪਾਰਟੀ ਦੇ ਦਰਮਿਆਨ ਹੋ ਰਹੀਆਂ ਨੇ, ਜੇਕਰ ਹੁੰਦੀਆਂ ਨੇ ਤਾਂ ਇਸ ਨੂੰ ਲੈ ਕੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਲਿਬਰਲ ਔਰ ਨੈਸ਼ਨਲ ਪਾਰਟੀ ਦਾ ਜਿਹੜਾ ਵੋਟ ਬੈਂਕ ਹੈ ਉਹਦੇ ਉੱਤੇ ਵੀ ਅਸਰ ਪੈ ਸਕਦਾ ਹੈ। ਸਾਈਆਂ ਕਿਸੇ ਹੋਰ ਨਾਲ ਤੇ ਲਾਈਆਂ ਕਿਸੇ ਹੋਰ ਨਾਲ, ਉਹ ਗੱਲ ਜਿਹੜੀ ਹੈ ਵਿਕਟੋਰੀਆ ਦੇ ਕੁਝ ਇੱਕ ਨੇਤਾਵਾਂ ਦੇ ਉੱਤੇ ਲਾਗੂ ਹੁੰਦੀ ਹੈ। ਲੇਬਰ ਪਾਰਟੀ ਦੀ ਮੰਤਰੀ ਜੈਕਲਿਨ ਸਿਮਸ ਜਿਹਨਾਂ ਨੇ ਇਸ ਵਕਤ ਆਪਣੇ ਸੰਸਦੀ ਹਲਕੇ ਦੇ ਵਿੱਚ ਤਾਂ ਨਹੀਂ ਰਹਿੰਦੇ, ਖੇਤਰੀ ਇਲਾਕਾ, ਬੇਸ਼ੱਕ ਇਹ ਲੀਡਰ ਜਿਹੜੇ ਨੇ ਇਹ ਲੋਕ ਜਿਹੜੇ ਨੇ ਕਹਿ ਦਿੰਦੇ ਨੇ ਕਿ ਪ੍ਰਵਾਸੀਆਂ ਨੂੰ ਖੇਤਰੀ ਇਲਾਕਿਆਂ ਦੇ ਵਿੱਚ ਜਾਣਾ ਚਾਹੀਦਾ, ਪਰ ਆਪ ਇਹ ਸ਼ਹਿਰੀ ਇਲਾਕਿਆਂ ਦੇ ਵਿੱਚ ਹੀ ਰਹਿ ਰਹੇ ਨੇ। ਹੈਰਾਲਸਨ ਦੀ ਤਰਫ ਤੋਂ ਪ੍ਰਕਾਸ਼ਿਤ ਕੀਤੀ ਖਬਰ ਦੇ ਵਿੱਚ ਦੱਸਿਆ ਗਿਆ ਕਿ ਸਿਰਫ ਜੈਕਲਿਨ ਸਿਮਸ ਹੀ ਨਹੀਂ ਬਲਕਿ ਡਿਪਟੀ ਪ੍ਰੀਮੀਅਰ ਗੈਬਰੀਅਲ ਵਿਲੀਅਮਸ ਵੀ ਆਪਣੇ ਜਿਹੜੀ ਸੰਸਦੀ ਸੀਟ ਹੈ ਡੈਨੀਡੋਂਗ, ਉਸ ਤੋਂ ਲਗਭਗ 26 ਕਿਲੋਮੀਟਰ ਦੂਰ ਇਨਰ ਵੈਸਟ ਦੇ ਵਿੱਚ ਰਹਿੰਦੇ ਨੇ। ਐਸੇ ਹੋਰ ਬਹੁਤ ਸਾਰੇ ਸਿਆਸਤਦਾਨ ਨੇ ਜਿਹੜੇ ਆਪਣੇ ਹਲਕਿਆਂ ਦੇ ਵਿੱਚ ਨਾ ਰਹਿ ਕੇ ਰਹਿੰਦੇ ਕਿਤੇ ਹੋਰ ਨੇ, ਜ਼ਿਆਦਾਤਰ ਮੈਲਬਰਨ ਜਾਂ ਇਸ ਦੇ ਆਲੇ ਦੁਆਲੇ ਦੇ ਇਲਾਕਿਆਂ ਦੇ ਵਿੱਚ ਜਾਂ ਪੌਸ਼ ਇਲਾਕਿਆਂ ਚ ਰਹਿ ਰਹੇ ਨੇ, ਪਰ ਚੋਣਾਂ ਜਿਹੜੀਆਂ ਨੇ ਉਹ ਖੇਤਰੀ ਇਲਾਕਿਆਂ ਤੋਂ ਲੜ ਰਹੇ ਨੇ। ਰਜਿਸਟਰ ਆਫ ਇੰਟਰਸਟ ਡਾਕੂਮੈਂਟਸ ਰਿਵੀਲ ਹੁੰਦਿਆਂ ਹੋਇਆਂ ਇਹ ਖਬਰ ਸਾਹਮਣੇ ਆਈ ਹੈ ਕਿ ਜਿਹੜੀ ਜੈਕਲਿਨ ਸਿਮਸ ਨੇ ਉਹ ਆਪਣੇ ਵਿਕਟੋਰੀਆ ਦੇ ਉੱਤਰੀ ਇਲਾਕਿਆਂ ਦੇ ਵਿੱਚ ਜਿਹੜੇ ਰਿਹਾਇਸ਼ ਨਾ ਰੱਖ ਕੇ ਬਲਕਿ ਮੈਲਬਰਨ ਦੇ ਵਿੱਚ 80 ਕਿਲੋਮੀਟਰ ਦੂਰ ਆਪਣੇ ਇਲਾਕੇ ਤੋਂ ਰਹਿ ਰਹੇ ਨੇ, ਔਰ ਇਸ ਨੂੰ ਲੈ ਕੇ ਹੁਣ ਉਹਨਾਂ ਤੋਂ ਜਦੋਂ ਟਿੱਪਣੀ ਪੁੱਛੀ ਗਈ ਹੈ ਤਾਂ ਇਸ ਦਾ ਕੋਈ ਫਿਲਹਾਲ ਜਵਾਬ ਸਾਹਮਣੇ ਨਹੀਂ ਆਇਆ। ਵੈਸੇ ਸਿਰਫ ਇਹ ਹੀ ਨਹੀਂ ਨੇ ਜਾਂ ਗੈਬਰੀਅਲ ਵਿਲੀਅਮਸ ਹੀ ਨਹੀਂ ਨੇ, ਬਲਕਿ ਹੁਣ ਲਿਬਰਲ ਪਾਰਟੀ ਦੇ ਵੀ ਕਈ ਨੇਤਾ ਨੇ ਜਿਹੜੇ ਇਸ ਕਿਸਮ ਦੇ ਨਾਲ ਆਪਣੇ ਸੰਸਦੀ ਖੇਤਰਾਂ ਦੇ ਵਿੱਚ ਨਹੀਂ ਰਹਿ ਰਹੇ, ਜਿਵੇਂ ਐਂਥਨੀ ਮਾਰਸ਼ ਵੀ ਉਹਨਾਂ ਦੇ ਵਿੱਚੋਂ ਕੁਝ ਇੱਕ ਨੇ। ਵੈਸੇ ਉਹਨਾਂ ਦੇ ਬਾਰੇ ਵਿਸਤਾਰ ਖਬਰ ਹੈਰਾਲਸਨ ਨੇ ਸਾਂਝੀ ਨਹੀਂ ਕੀਤੀ ਹੈ। ਉੱਥੇ ਡੇਟਾ ਸੈਂਟਰਸ ਦੇ ਨਿਰਮਾਣ ਦੇ ਉੱਤੇ ਪਾਬੰਦੀ ਦੇ ਨਾਲ ਜੁੜੇ ਹੋਏ ਕਾਨੂੰਨ ਤੈਅ ਕਰਨ ਤੋਂ ਬਾਅਦ ਹੁਣ ਬੈਨ ਕੈਰਲ ਜਿਹੜੇ ਲਿਬਰਲ ਪਾਰਟੀ ਦੇ ਇਸ ਵਕਤ ਵਿਕਟੋਰੀਆ ਦੇ ਵਿੱਚ ਨੇਤਾ ਨੇ ਔਰ ਪ੍ਰੀਮੀਅਰ ਨੇ, ਉਹਨਾਂ ਦੇ ਉੱਤੇ ਇਤਰਾਜ਼ ਉੱਠ ਰਹੇ ਨੇ। ਕਿਹਾ ਇਹ ਜਾ ਰਿਹਾ ਹੈ ਕਿ ਜਿਹੜੇ ਰਿਹਾਇਸ਼ੀ ਇਲਾਕਿਆਂ ਦੇ ਵਿੱਚ ਜਿਹੜੇ ਘਰ ਨਾ ਦੇ ਪਾਉਣ ਦਾ ਜਾਂ ਡੇਟਾ ਸੈਂਟਰਸ ਨਾ ਬਣਾ ਪਾਉਣ ਦਾ ਜਿਹੜਾ ਇੱਕ ਸੰਤੁਲਨ ਹੈ ਉਹ ਬੈਨ ਕੈਰਲ ਆਪ ਹੀ ਨਹੀਂ ਬਿਠਾ ਪਾ ਰਹੇ। ਅਸਲ ਦੇ ਵਿੱਚ ਕੱਲ ਦੇ ਦਿਨ ਇਹ ਗੱਲ ਕਹੀ ਗਈ ਸੀ ਕਿ ਚਾਹੇ ਖੇਤਰੀ ਇਲਾਕੇ ਨੇ ਜੇਕਰ ਰੀਜਨਲ ਏਰੀਆਜ਼ ਨੇ ਉੱਥੇ ਘਰਾਂ ਤੋਂ ਸਕੂਲਾਂ ਤੋਂ ਘੱਟੋ ਘੱਟ 150 ਮੀਟਰ ਦੇ ਦਾਇਰੇ ਦੇ ਵਿੱਚ ਜਿਹੜੇ ਜਿਹੜੇ ਡੇਟਾ ਸੈਂਟਰਸ ਉਹਨਾਂ ਦਾ ਨਿਰਮਾਣ ਨਹੀਂ ਹੋਏਗਾ। ਹਾਲਾਂਕਿ ਹੁਣ ਸਵਾਲ ਇਹ ਉੱਠ ਰਹੇ ਨੇ ਕਿ ਕੀ ਇਸ ਤਰੀਕੇ ਦਾ ਬਫਰ ਇੱਕ ਤੈਅ ਕਰ ਦੇਣ ਦੇ ਨਾਲ ਪਾਣੀ ਦੀ ਕਿੱਲਤ ਜਿਹੜੀ ਉਹ ਹੱਲ ਹੋ ਸਕੇਗੀ, ਕਿ ਡੇਟਾ ਸੈਂਟਰਸ ਫੇਰ ਵੀ ਪਾਣੀ ਦਾ ਇਸਤੇਮਾਲ ਨਹੀਂ ਕਰੇਗਾ, ਬਿਜਲੀ ਦਾ ਇਸਤੇਮਾਲ ਨਹੀਂ ਕਰੇਗਾ। ਠੀਕ ਹੈ, ਉਸਦੇ ਆਪਣੇ ਇੱਕ ਮਾੜੇ ਅਸਰ ਹੋ ਸਕਦੇ ਨੇ, ਪਰ ਬੈਨ ਕੈਰਲ ਦੀ ਤਰਫ ਤੋਂ ਜਿਹੜਾ ਇਹ ਨਿਯਮ ਲਿਆਂਦਾ ਗਿਆ ਕਿ 500 ਮੀਟਰ ਦੇ ਰੇਡੀਅਸ ਦੇ ਵਿੱਚ ਇੱਕ ਨਹੀਂ ਹੋਣੇ ਚਾਹੀਦੇ, ਅਜਿਹੇ ਦੇ ਵਿੱਚ 150 ਮੀਟਰ ਦੇ ਰੇਡੀਅਸ ਦੇ ਵਿੱਚ ਹੀ ਜਿਹੜੇ ਡੇਟਾ ਸੈਂਟਰਸ ਦਾ ਨਿਰਮਾਣ ਹੋ ਰਿਹਾ ਉਹਨਾਂ ਦੇ ਉੱਤੇ ਸਵਾਲ ਉੱਠਣ ਲੱਗ ਪਏ ਨੇ। ਉਦਾਹਰਨ ਦੇ ਤੌਰ ਦੇ ਉੱਤੇ ਕੈਪੀਟੋਲ ਨਾਮ ਦੀ ਇੱਕ ਜਿਹੜੀ ਨੈਕਸਟ ਡੀਸੀ ਦਾ ਜਿਹੜਾ ਡੇਟਾ ਸੈਂਟਰ ਆ ਰਿਹਾ ਉਹ ਰਿਹਾਇਸ਼ੀ ਇਲਾਕੇ ਦੇ ਠੀਕ ਵਿਚਕਾਰ ਡੇਟਾ ਸੈਂਟਰ ਹੈ ਔਰ ਜਿਸਦਾ ਨਿਰਮਾਣ ਧੜੱਲੇ ਦੇ ਨਾਲ ਚੱਲ ਵੀ ਰਿਹਾ ਵੈਸਟ ਫੁੱਟ ਸਕਰੇ ਦੇ ਵਿੱਚ, ਔਰ ਇਸਦੇ ਆਲੇ ਦੁਆਲੇ ਘਰ ਵੀ ਬਣੇ ਹੋਏ ਨੇ। 500 ਕਿਲੋਮੀਟਰ 500 ਮੀਟਰ ਤਾਂ ਬਹੁਤ ਦੂਰ ਦੀ ਗੱਲ, ਬਲਕਿ ਇਹ ਤਾਂ ਸ਼ਹਿਰ ਦੇ ਵੀ ਬੜਾ ਲਾਗੇ ਪੈ ਜਾਂਦਾ ਹੈ। ਤੇ ਅਜਿਹੇ ਦੇ ਵਿੱਚ ਜਿਹੜੀ ਇਹ ਨਿਯਮ ਜਿਹੜਾ ਵਿਕਟੋਰੀਆ ਸਰਕਾਰ ਨੇ ਖੁਦ ਹੀ ਲਿਆਂਦਾ ਉਸਦੇ ਉੱਤੇ ਇਤਰਾਜ਼ ਉੱਠਣ ਲੱਗ ਪਏ ਨੇ। ਉੱਥੇ ਕ੍ਰਿਸਮਿਨਸ ਸਰਕਾਰ ਹੈ ਜਿਹੜੀ NSW ਦੇ ਵਿੱਚ, ਉਹਨਾਂ ਦੇ ਨਾਲ ਜੁੜੀ ਹੋਈ ਇੱਕ ਰਿਪੋਰਟ ਸਾਹਮਣੇ ਆਉਂਦੀ ਹੈ ਕਿ ਸਿਡਨੀ ਸਾਊਥ ਵੈਸਟ ਦੇ ਵਿੱਚ ਹੁਣ ਜਿਹੜੀ ਮੈਟਰੋ ਟ੍ਰੇਨ ਦੀ ਲੋੜ ਹੈ ਉਹ ਮਹਿਸੂਸ ਕੀਤੀ ਜਾ ਰਹੀ ਹੈ। ਹਾਲਾਂਕਿ ਇਹ ਗੱਲ ਕਹੀ ਗਈ ਸੀ ਕਿ ਨਵੇਂ ਮੈਟਰੋ ਸਟੇਸ਼ਨ ਦਾ ਨਿਰਮਾਣ ਹੋ ਸਕਦਾ ਹੈ ਮੈਕਾਰਥਰ ਮਾਊਂਟੇਨ ਨੈਰਲੈਨ ਔਰਨ ਪਾਰਕ ਇਹਨਾਂ ਇਲਾਕਿਆਂ ਦੇ ਵਿੱਚ, ਪਰ ਇਸ ਦੇ ਬਾਰੇ ਵਿਰੋਧੀ ਧਿਰ ਦੇ ਜਿਹੜੇ ਟਰਾਂਸਪੋਰਟ ਮਹਿਕਮੇ ਦੀ ਬੁਲਾਰਾ ਨੇ ਨੈਥਲੀ ਵਾਰਡ, ਉਹਨਾਂ ਦਾ ਕਹਿਣਾ ਕਿ ਐਂਥਨੀ ਅਲਬਨੀ ਸਰਕਾਰ ਨੂੰ ਇਸ ਮਾਮਲੇ ਦੇ ਉੱਤੇ ਸਪਸ਼ਟੀਕਰਨ ਦੇਣਾ ਚਾਹੀਦਾ, ਲੋਕ ਘਰਾਂ ਦਾ ਨਿਰਮਾਣ ਕਰਨ ਨਾ ਕਰਨ, ਸਾਊਥ ਵੈਸਟ ਮੈਟਰੋ ਲਾਈਨ ਬਣੇਗੀ ਕਿ ਨਹੀਂ ਬਣੇਗੀ। ਇਸ ਦੇ ਬਾਰੇ ਕੱਲ ਦੇ ਦਿਨ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਸੀ, ਜੋ ਕਿ ਅਖਬਾਰਾਂ ਦੀ ਤਰਫ ਤੋਂ ਖਬਰ ਇਸ ਤਰੀਕੇ ਦੇ ਨਾਲ ਪ੍ਰਕਾਸ਼ਿਤ ਕੀਤੀ ਗਈ ਸੀ ਕਿ ਇਹ ਰਿਪੋਰਟਾਂ ਲੀਕ ਹੀ ਹੋਈਆਂ ਨੇ, ਯਾਨੀ ਸਰਕਾਰ ਨੇ ਹਾਲੇ ਤੱਕ ਨਹੀਂ ਦੱਸਿਆ। ਸਾਊਥ ਵੈਸਟ ਸਿਡਨੀ ਅਲਾਇੰਸ ਨਾਮ ਦਾ ਇੱਕ ਗੁੱਟ ਵੀ ਬਣਿਆ ਹੋਇਆ ਜਿਨ੍ਹਾਂ ਦੀ ਤਰਫ ਤੋਂ ਇਹ ਕਿਹਾ ਗਿਆ ਹੈ ਕਿ ਸਿਰਫ ਲਿਵਰਪੂਲ ਤੇ ਮੈਕਾਰਥਰ ਰੀਜਨ ਦੇ ਵਿੱਚ ਹੀ ਗੱਲ ਕਰੀਏ ਜਿੱਥੇ 7 ਲੱਖ ਦੇ ਆਸ ਪਾਸ ਦੀ ਆਬਾਦੀ ਵੱਸਦੀ ਹੈ, ਇੱਥੇ ਘੱਟੋ ਘੱਟ 13 ਸਟੇਸ਼ਨ ਦੀ ਲੋੜ ਮਹਿਸੂਸ ਕੀਤੀ ਜਾਂਦੀ ਹੈ। ਸਿਡਨੀ ਦਾ ਨੌਰਥ ਵੈਸਟ ਜਿੱਥੇ 7.5 ਲੱਖ ਦੀ ਆਬਾਦੀ ਵੱਸਦੀ ਹੈ ਉੱਥੇ 23 ਸਟੇਸ਼ਨ ਆਲਰੇਡੀ ਮੈਟਰੋ ਦੇ ਨਾਲ ਬਣੇ ਹੋਏ ਨੇ, ਜਦਕਿ ਬਲੂ ਮਾਊਂਟੇਨ ਦੇ ਰੀਜਨ ਦੇ ਵਿੱਚ ਜਿੱਥੇ 80,000 ਲੋਕ ਰਹਿੰਦੇ ਨੇ ਉੱਥੇ 18 ਸਟੇਸ਼ਨ ਬਣੇ ਹੋਏ ਨੇ। ਅਜਿਹੇ ਦੇ ਵਿੱਚ ਸਾਊਥ ਵੈਸਟਰਨ ਦੇ ਨਾਲ ਇਸ ਕਿਸਮ ਦਾ ਧੱਕਾ ਕਿਉਂ ਕੀਤਾ ਜਾ ਰਿਹਾ, ਬਲਕਿ ਸਾਲ 2046 ਤੱਕ ਜਾਂਦਿਆਂ ਜਾਂਦਿਆਂ ਸਾਊਥ ਵੈਸਟ ਦੇ ਵਿੱਚ ਜਿਹੜਾ 80,000 ਲੋਕਾਂ ਦੇ ਉੱਤੇ ਇੱਕ ਹੀ ਸਟੇਸ਼ਨ ਹੋਏਗਾ, ਜਦਕਿ ਇਸ ਦੀ ਤੁਲਨਾ ਜੇਕਰ ਨੌਰਥ ਵੈਸਟ ਦੇ ਨਾਲ ਕਰੀਏ ਤਾਂ 45,000 ਲੋਕਾਂ ਦੇ ਪਿੱਛੇ ਇੱਕ ਸਟੇਸ਼ਨ ਹੈ ਉੱਥੇ। ਯਾਨੀ ਕਿ ਇਸ ਗੱਲ ਦੇ ਵਿੱਚ ਇਹ ਸਾਫ਼ ਨਜ਼ਰ ਆਉਂਦਾ ਹੈ ਕਿ ਲਿਬਰਲ ਪਾਰਟੀ ਜਾਂ ਲਿਬਰਲ ਨੈਸ਼ਨਲ ਗਠਜੋੜ ਦੀਆਂ ਨਾ ਤਾਂ ਪਿਛਲੀਆਂ ਸਰਕਾਰਾਂ ਨੇ ਇਸ ਰਣਨੀਤੀ ਨੂੰ ਕੋਈ ਤਵੱਜੋ ਦਿੱਤੀ ਤੇ ਨਾ ਹੀ ਮੌਜੂਦਾ ਲੇਬਰ ਪਾਰਟੀ ਦੀ ਸਰਕਾਰ ਉਸ ਰਣਨੀਤੀ ਦੇ ਵਿੱਚ ਕੋਈ ਵਿਸਤਾਰ ਕਰ ਰਹੀ ਹੈ ਕਿ ਜਦੋਂ ਸਿਡਨੀ ਦੇ ਸਾਊਥ ਵੈਸਟ ਦੇ ਵਿੱਚ ਇੱਕ ਨਵਾਂ ਹਵਾਈ ਅੱਡਾ ਆ ਸਕਦਾ ਹੈ, ਮਾਫ ਕਰਨਾ ਵੈਸਟ ਦੇ ਵਿੱਚ, ਤਾਂ ਸਾਊਥ ਵੈਸਟ ਨੂੰ ਉਸ ਹਵਾਈ ਅੱਡੇ ਦੇ ਨਾਲ ਲਿੰਕ ਕਿਉਂ ਨਹੀਂ ਕੀਤਾ ਜਾ ਰਿਹਾ? ਜੇਕਰ ਲਿੰਕ ਕੀਤਾ ਜਾ ਰਿਹਾ ਤਾਂ ਉਸਦਾ ਬਲੂ ਪ੍ਰਿੰਟ ਜਾਰੀ ਕਿਉਂ ਨਹੀਂ ਕੀਤਾ ਜਾ ਰਿਹਾ? ਤੇ ਜੇ ਜਾਰੀ ਕਰ ਵੀ ਦਿੱਤਾ ਗਿਆ ਤਾਂ ਉਸਨੂੰ ਲੁਕੋ ਕੇ ਕਿਉਂ ਰੱਖਿਆ ਜਾ ਰਿਹਾ? ਸਵਾਲ ਬਹੁਤ ਸਾਰੇ ਪੈਦਾ ਹੁੰਦੇ ਨੇ, ਪਰ ਕ੍ਰਿਸਮਿਨ ਸਰਕਾਰ ਦੀ ਤਰਫ ਤੋਂ ਇਸ ਦੇ ਉੱਤੇ ਫਿਲਹਾਲ ਬਿਆਨ ਲੈਣੇ ਬਾਕੀ ਨੇ। ਉਧਰ ਲਿਬਰਲ ਪਾਰਟੀ ਦੀ ਨੇਤਾ ਕੈਲੀ ਸੋਲੇਨ ਨੇ ਕਿਹਾ ਕਿ ਜੇਕਰ ਉਹਨਾਂ ਦੀ ਪਾਰਟੀ ਜਦੋਂ ਵੀ NSW ਦੇ ਵਿੱਚ ਚੋਣਾਂ ਹੋਈਆਂ ਤਾਂ ਉਹ ਵਾਅਦਾ ਕਰਦੇ ਨੇ ਕਿ ਜਿਸ ਤਰੀਕੇ ਦੇ ਨਾਲ ਨਾਰਥ ਵੈਸਟ ਦੇ ਵਿੱਚ ਰੇਲਵੇ ਦਾ ਨਿਰਮਾਣ ਹੋਇਆ ਉਸ ਦੀ ਐਕਸਟੈਂਸ਼ਨ ਸਾਊਥ ਵੈਸਟ ਦੇ ਵਿੱਚ ਵੀ ਲੈ ਕੇ ਆਉਂਦੀ ਜਾਏਗੀ। ਉਹਨਾਂ ਕਿਹਾ ਕਿ ਉਹਨਾਂ ਦੀ ਹੀ ਸਰਕਾਰ ਦੇ ਵੇਲੇ ਇਹ ਪਲੈਨਿੰਗ ਹੋਈ ਸੀ ਤੇ ਇਸਦਾ ਨਿਰਮਾਣ ਸ਼ੁਰੂ ਹੋਇਆ ਸੀ, ਦੁਬਾਰਾ ਵੀ ਉਹ ਇਸੇ ਨੂੰ ਸ਼ੁਰੂ ਕਰਨ ਦੇ ਲਈ ਤਿਆਰ ਨੇ। ਉਧਰ ਕੁਆਂਟਸ ਦੀ ਤਰਫ ਤੋਂ ਹੁਣ ਦੱਸ ਦਿੱਤਾ ਗਿਆ ਕਿ ਸਿਡਨੀ ਤੋਂ ਨਿਊਯਾਰਕ ਤੱਕ ਦੀ ਜਿਹੜੀ ਨਾਨ ਸਟਾਪ ਫਲਾਈਟ ਹੈ ਉਹ ਕਦੋਂ ਸ਼ੁਰੂ ਕੀਤੀ ਜਾਏਗੀ। ਦੱਸ ਦਈਏ ਕਿ ਸਿਰਫ 18 ਘੰਟਿਆਂ ਦੇ ਵਿੱਚ ਸਿਡਨੀ ਤੋਂ ਨਿਊਯਾਰਕ ਤੱਕ ਇੱਕ ਨਾਨ ਸਟਾਪ ਫਲਾਈਟਸ ਜਿਹੜੀਆਂ ਨੇ ਉਹ ਸ਼ੁਰੂ ਕਰ ਦਿੱਤੀਆਂ ਜਾਣਗੀਆਂ ਕੁਆਂਟਸ ਦੀ ਤਰਫ ਤੋਂ, ਪਰ ਹਾਲੇ ਇੰਨੀ ਛੇਤੀ ਨਹੀਂ। ਸਾਲ 2028 ਦੇ ਮੱਧ ਤੱਕ ਜਾਂਦਿਆਂ ਜਾਂਦਿਆਂ ਜਿਹੜਾ ਪ੍ਰੋਜੈਕਟ ਸਨਰਾਈਜ਼ ਆ ਉਸਨੂੰ ਸ਼ੁਰੂ ਲਾਂਚ ਕੀਤਾ ਜਾਏਗਾ, ਔਰ ਇਸ ਦਰਮਿਆਨ ਜਿਹੜੀਆਂ ਨਿਊਯਾਰਕ ਤੱਕ ਜਿਹੜਾ ਆਸਟ੍ਰੇਲੀਆ ਦਾ ਸੰਪਰਕ ਹੈ ਉਹ ਹੋਰ ਵਧਾਇਆ ਜਾਏਗਾ। ਏਅਰਬੱਸ 350 ਜਿਹੜੇ ਏਅਰਕ੍ਰਾਫਟ ਨੇ ਉਹ ਵਰਤੇ ਜਾਣਗੇ। ਵੈਸੇ ਆਮ ਤੌਰ ਦੇ ਉੱਤੇ ਏਅਰਬੱਸ 350 ਜਿਹੜਾ ਏਅਰਕ੍ਰਾਫਟ ਹੈ ਉਹ 22 ਘੰਟੇ ਤੱਕ ਲਗਾਤਾਰ ਉਡਾਨ ਭਰ ਸਕਦਾ ਹੈ ਬਿਨਾਂ ਰੁਕਿਆਂ, 16,000 ਕਿਲੋਮੀਟਰ ਦਾ ਰਸਤਾ ਤੈਅ ਕਰ ਸਕਦਾ ਹੈ। ਸੋ ਇਸ ਕਿਸਮ ਦੇ 12 ਏਅਰਕ੍ਰਾਫਟ ਜਿਹੜੇ ਨੇ ਉਹ ਕੁਆਂਟਸ ਨੇ ਆਰਡਰ ਕੀਤੇ ਨੇ ਤਾਂ ਕਿ ਸਿਡਨੀ ਤੋਂ ਬਗੈਰ ਰੁਕਿਆ ਜਿਹੜੀ ਨਾਨ ਸਟਾਪ ਫਲਾਈਟ ਹੈ ਲੰਡਨ ਤੇ ਨਿਊਯਾਰਕ ਦੇ ਲਈ ਸ਼ੁਰੂ ਕਰ ਦਿੱਤੀਆਂ ਜਾਣ। ਅਜਿਹੇ ਦੇ ਵਿੱਚ ਸਾਲ 2028 ਤੋਂ ਇਹ ਉਡਾਨਾਂ ਜਿਹੜੀਆਂ ਸ਼ੁਰੂ ਕੀਤੀਆਂ ਜਾਣਗੀਆਂ। ਸਿਡਨੀ ਤੋਂ ਲੰਡਨ ਤੱਕ ਦੀ 17,000 ਕਿਲੋਮੀਟਰ ਦੀ ਦੂਰੀ ਤੇ ਸਿਡਨੀ ਤੋਂ ਨਿਊਯਾਰਕ ਤੱਕ ਦੀ 16,000 ਕਿਲੋਮੀਟਰ ਦੀ ਦੂਰੀ ਜਿਹੜੀ ਹੈ ਇਸ ਏਅਰਬੱਸ ਦੇ ਵਿੱਚ ਰਾਹੀਂ ਤੈਅ ਕੀਤੀ ਜਾਏਗੀ। ਔਰ ਇਹ ਵੀ ਕਿਹਾ ਜਾ ਰਿਹਾ ਹੈ ਕਿ ਇਸ ਦੇ ਵਿੱਚ 6 ਫਸਟ ਕਲਾਸ ਸੂਟ ਹੋਣਗੇ, 52 ਬਿਜ਼ਨਸ ਸੂਟ ਹੋਣਗੇ, 40 ਪ੍ਰੀਮੀਅਮ ਇਕੋਨਮੀ ਸੀਟਾਂ ਤੇ 140 ਇਕੋਨਮੀ ਸੀਟਾਂ ਦੇ ਨਾਲ ਜਿਹੜੀ ਇਹ ਕਨਫਿਗਰੇਸ਼ਨ ਇਸ ਜਹਾਜ਼ ਦੇ ਵਿੱਚ ਦਿੱਤੀ ਜਾਏਗੀ। ਉਧਰ ਖੇਡ ਜਗਤ ਦੇ ਨਾਲ ਜੁੜੀਆਂ ਖਬਰਾਂ ਦੀ ਵੀ ਸਾਂਝ ਪਾਉਂਦੇ ਚੱਲੀਏ, ਜਿੱਥੇ ਜਾਪਾਨ ਦੇ ਵਿੱਚ ਏਸ਼ੀਆਈ ਖੇਡਾਂ ਚੱਲ ਰਹੀਆਂ ਨੇ ਔਰ ਇਹਨਾਂ ਏਸ਼ੀਆਈ ਖੇਡਾਂ ਦੇ ਵਿੱਚ ਭਾਰਤ ਨੂੰ ਪਹਿਲਾ ਸੋਨ ਤਮਗਾ ਹਾਸਲ ਹੋਇਆ। ਭਾਰਤ ਦੀ ਮਹਿਲਾ ਕ੍ਰਿਕਟ ਟੀਮ ਨੇ ਏਸ਼ੀਆਈ ਖੇਡਾਂ ਦੇ ਵਿੱਚ ਆਪਣੀ ਬਾਦਸ਼ਾਹਤ ਕਾਇਮ ਰੱਖਦੇ ਹੋਏ ਲਗਾਤਾਰ ਦੂਜੀ ਵਾਰ ਸੋਨ ਤਮਗਾ ਹਾਸਲ ਕੀਤਾ। ਫਾਈਨਲ ਦੇ ਵਿੱਚ ਹਰਮਨਪ੍ਰੀਤ ਕੌਰ ਦੀ ਅਗਵਾਈ ਵਾਲੀ ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਸ੍ਰੀਲੰਕਾ ਨੂੰ 147 ਦੌੜਾਂ ਦੇ ਵੱਡੇ ਫਰਕ ਦੇ ਨਾਲ ਮਾਤ ਦਿੱਤੀ ਔਰ ਇਸ ਵਾਰ ਦੀਆਂ ਖੇਡਾਂ ਚ ਭਾਰਤ ਦਾ ਇਹ ਪਹਿਲਾ ਸੋਨ ਤਮਗਾ। ਇਸ ਤੋਂ ਪਹਿਲਾਂ ਪਾਕਿਸਤਾਨ ਨੇ ਬਾਂਗਲਾਦੇਸ਼ ਨੂੰ 31 ਦੌੜਾਂ ਦੇ ਨਾਲ ਹਰਾ ਕੇ ਕਾਂਸੇ ਦਾ ਤਮਗਾ ਵੀ ਹਾਸਲ ਕੀਤਾ ਸੀ। ਭਾਰਤ ਦੀ ਇਸ ਜਿੱਤ ਦੇ ਉੱਤੇ ਭਾਰਤ ਦੇ ਪ੍ਰਧਾਨ ਮੰਤਰੀ ਤੇ ਰਾਸ਼ਟਰਪਤੀ ਨੇ ਵਧਾਈ ਦਿੱਤੀ ਹੈ। ਸੋਨ ਤਮਗਿਆਂ ਦਾ ਖਾਤਾ ਜ਼ਰੂਰ ਖੁੱਲ ਗਿਆ, ਭਾਰਤ ਨੇ ਹੁਣ ਤੱਕ ਚਾਂਦੀ ਦੇ ਤਾਂ ਤਮਗੇ ਜਿਹੜੇ ਨੇ ਇਸ ਏਸ਼ੀਆਈ ਖੇਡਾਂ ਦੇ ਵਿੱਚ ਹਾਸਲ ਕੀਤੇ ਹੀ ਨੇ। ਉਧਰ ਭਾਰਤ ਦੀ ਪੁਰਸ਼ ਹਾਕੀ ਟੀਮ ਨੇ ਏਸ਼ੀਆਈ ਖੇਡਾਂ ਦੇ ਵਿੱਚ ਗੋਲਾਂ ਦੀ ਝੜੀ ਲਗਾਉਂਦਿਆਂ ਹੋਇਆਂ ਸ਼੍ਰੀਲੰਕਾ ਨੂੰ 16-1 ਦੇ ਨਾਲ ਹਰਾ ਕੇ ਪੂਲ ਏ ਦੇ ਵਿੱਚ ਲਗਾਤਾਰ ਦੂਜੀ ਜਿੱਤ ਦਰਜ ਕੀਤੀ ਹੈ। ਵੈਸੇ ਇਹ ਵੱਡੀ ਜਿੱਤ ਜਿਹੜੀ ਹੈ ਭਾਰਤ ਦੀ ਇੰਡੋਨੇਸ਼ੀਆ ਨੂੰ ਵੀ ਇੱਕ ਵੱਡੇ ਫਰਕ ਦੇ ਨਾਲ ਹਰਾਉਣ ਤੋਂ ਬਾਅਦ ਸਾਹਮਣੇ ਆਈ ਹੈ। ਭਾਰਤ ਦੀ ਪੁਰਸ਼ਾਂ ਦੀ ਜਿਹੜੀ ਕ੍ਰਿਕਟ ਟੀਮ ਹੈ ਇਸ ਵਕਤ ਇੱਕ ਚੰਗਾ ਪ੍ਰਦਰਸ਼ਨ ਜਿਹੜਾ ਏਸ਼ੀਆਈ ਖੇਡਾਂ ਦੇ ਵਿੱਚ ਕਰ ਰਹੀ ਹੈ। ਉਧਰ ਬੈਡਮਿੰਟਨ ਮੁਕਾਬਲਿਆਂ ਦੇ ਵਿੱਚ ਭਾਰਤ ਦੀ ਪੁਰਸ਼ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਹੋਇਆਂ ਜਾਪਾਨ ਨੂੰ ਕੁਆਟਰ ਫਾਈਨਲ ਦੇ ਵਿੱਚ 3-0 ਦੇ ਨਾਲ ਹਰਾ ਕੇ ਆਪਣੇ ਤਮਗੇ ਪੱਕੇ ਕਰ ਲਏ। ਇਸ ਦੇ ਉਲਟ ਭਾਰਤ ਦੀ ਮਹਿਲਾ ਟੀਮ ਮੇਜ਼ਬਾਨ ਜਾਪਾਨ ਹੱਥੋਂ ਹੀ 1-3 ਦੇ ਨਾਲ ਹਾਰ ਕੇ ਟੂਰਨਾਮੈਂਟ ਦੇ ਵਿੱਚੋਂ ਬਾਹਰ ਹੋ ਗਈ। ਜਦਕਿ ਕਬੱਡੀ ਦੇ ਮੁਕਾਬਲਿਆਂ ਦੇ ਵਿੱਚ ਦਬਦਬਾ ਬਰਕਰਾਰ ਰੱਖਦਿਆਂ ਹੋਇਆਂ ਭਾਰਤ ਦੀ ਪੁਰਸ਼ ਟੀਮ ਨੇ ਗਰੁੱਪ ਏ ਦੇ ਮੁਕਾਬਲੇ ਦੇ ਵਿੱਚ ਸਾਊਥ ਕੋਰੀਆ ਨੂੰ 63-31 ਦੇ ਫਰਕ ਦੇ ਨਾਲ ਹਰਾਇਆ, ਲਗਾਤਾਰ ਦੂਜੀ ਜਿੱਤ ਹੈ। ਜਿਸ ਦੇ ਚੱਲਦਿਆਂ ਪਿਛਲੇ ਵਾਰ ਦੀ ਏਸ਼ੀਆਈ ਖੇਡਾਂ ਦੀ ਚੈਂਪੀਅਨ ਟੀਮ ਕਬੱਡੀ ਦੇ ਵਿੱਚ ਭਾਰਤੀ ਟੀਮ ਹੁਣ ਆਪਣੇ ਗਰੁੱਪ ਦੇ ਵਿੱਚ ਸਿਖਰਲੇ ਸਥਾਨ ਤੇ ਪਹੁੰਚ ਗਈ ਹੈ। ਹੁਣ ਅੱਜ ਦੇ ਦਿਨ ਭਾਰਤ ਦਾ ਸਾਹਮਣਾ ਬਾਂਗਲਾਦੇਸ਼ ਤੇ ਫਿਰ ਕੱਲ੍ਹ ਨੂੰ ਚਾਈਨੀਜ਼ ਤਾਈਪੀ ਦੇ ਨਾਲ ਹੋਏਗਾ। ਸ਼ੁਰੂ ਤੋਂ ਹੀ ਸ਼ਾਨਦਾਰ ਖੇਡ ਖੇਡਦੇ ਹੋਇਆ ਭਾਰਤੀ ਟੀਮ ਨੇ ਹਾਫ ਤੱਕ ਜਿਹੜਾ ਮੈਚ ਦਾ ਅੱਧ ਸਮਾਂ ਸੀ ਉਹਦੇ ਤੱਕ 34-14 ਦੀ ਲੀਡ ਬਣਾ ਲਈ ਸੀ। ਦੂਜੇ ਅੱਧ ਦੇ ਵਿੱਚ ਵੀ 29-17 ਦੇ ਨਾਲ ਆਪਣਾ ਦਬਦਬਾ ਬਰਕਰਾਰ ਰੱਖਿਆ। ਮੈਚ ਦੌਰਾਨ ਭਾਰਤ ਨੇ ਸਫਲ ਰੇਡਾਂ ਦੇ ਰਾਹੀਂ 38 ਬੋਨਸ ਤੋਂ 17 ਤੇ ਆਲ ਆਊਟ ਤੋਂ 6 ਤੇ ਸੁਪਰ ਟੈਕਲ ਦੇ ਰਾਹੀਂ 2 ਅੰਕ ਹਾਸਲ ਕੀਤੇ ਸੀ। ਉਧਰ ਵਿਸ਼ਵ ਚੈਂਪੀਅਨ T20 ਦੀ ਜਿਹੜੀ ਟੀਮ ਹੈ ਇੰਡੀਅਨ ਟੀਮ, ਉਹ T20 ਦੇ ਕ੍ਰਿਕਟ ਦੇ ਸਭ ਤੋਂ ਵੱਡੇ ਉਲਟ ਫੇਰ ਦਾ ਸ਼ਿਕਾਰ ਹੋਣ ਤੋਂ ਵਾਲ ਵਾਲ ਬਚ ਗਈ। ਮੀਂਹ ਦੇ ਕਾਰਨ 5 ਓਵਰ ਦੇ ਵਿੱਚ ਕੀਤੇ ਗਏ T20 ਮੁਕਾਬਲੇ ਦੇ ਵਿੱਚ ਜਾਪਾਨ ਵਰਗੀ ਕਮਜ਼ੋਰ ਟੀਮ ਨੇ ਵਿਸ਼ਵ ਚੈਂਪੀਅਨ ਟੀਮ ਨੂੰ ਅਜਿਹੀਆਂ ਭਾਜੜਾਂ ਪਾਈਆਂ ਕਿ ਭਾਰਤ ਮਸਾਂ 2 ਦੌੜਾਂ ਦੇ ਨਾਲ ਹੀ ਜਿੱਤ ਸਕਿਆ। ਹਾਲਾਂਕਿ ਜਿੱਤ ਦਾ ਸਿਰਾ ਤਜਰਬੇਕਾਰ ਸਪਿਨਰ ਅਕਸ਼ਰ ਪਟੇਲ ਦੇ ਸਿਰ ਵੱਜਿਆ, ਜਿਨ੍ਹਾਂ ਨੇ ਚੰਗੀ ਗੇਂਦਬਾਜ਼ੀ ਕਰਕੇ ਭਾਰਤ ਨੂੰ ਮੈਚ ਜਿਤਾਇਆ। ਭਾਰਤੀ ਟੀਮ ਨੇ T20 ਦੀ ਵਿਸ਼ਵ ਚੈਂਪੀਅਨ ਟੀਮ ਦਾ ਖਿਤਾਬ ਹਾਸਲ ਕੀਤਾ, ਜਦਕਿ ਜਾਪਾਨ ਟੈਸਟ ਦਰਜਾ ਟੀਮ ਵੀ ਨਹੀਂ ਹੈ ਬਲਕਿ 41ਵੇਂ ਸਥਾਨ ਦੇ ਉੱਤੇ ਹੈ ਦੁਨੀਆ ਦੀ ਬਿਹਤਰ ਜਿਹੜੀਆਂ ਕ੍ਰਿਕਟ ਟੀਮਾਂ ਨੇ ਉਸ ਦੇ ਵਿੱਚ। ਟਾਸ ਜਿੱਤ ਕੇ ਪਹਿਲਾਂ ਖੇਡਦੇ ਹੋਇਆ ਭਾਰਤੀ ਟੀਮ ਨੇ ਜਾਪਾਨੀ ਸਪਿਨਰਸ ਦੇ ਅੱਗੇ ਬੇਵਸ ਨਜ਼ਰ ਆਈ। ਪਿੱਚ ਦੇ ਉੱਤੇ ਨਵੀਂ ਹੋਣ ਕਾਰਨ ਗੇਂਦ ਕਾਫੀ ਘੁੰਮ ਰਹੀ ਸੀ। ਭਾਰਤ ਦੀ ਟੀਮ ਸਿਰਫ 32 ਦੌੜਾਂ ਹੀ ਬਣਾ ਸਕੀ। ਕਪਤਾਨ ਸ਼੍ਰੇਯਸ ਅਈਅਰ ਨੇ 16 ਦੌੜਾਂ ਬਣਾਈਆਂ, ਸੰਜੂ ਸੈਮਸਨ ਨੇ 10 ਦੌੜਾਂ ਬਣਾਈਆਂ। ਜਾਪਾਨ ਵੱਲੋਂ ਸਪਿਨਰ ਚਾਰਲੀ ਹਾਰਾ ਨੇ 2 ਵਿਕਟਾਂ ਹਾਸਲ ਕੀਤੀਆਂ ਤੇ ਮਹਿਜ਼ 33 ਦੌੜਾਂ ਦੇ ਟੀਚੇ ਦਾ ਬਚਾਅ ਕਰਦੇ ਹੋਏ ਭਾਰਤ ਉਸ ਵੇਲੇ ਸੰਕਟ ਚ ਵੀ ਘਿਰ ਗਿਆ ਜਦੋਂ ਰਵੀ ਬਿਸ਼ਨੋਈ 3 ਓਵਰ ਦੇ ਵਿੱਚ 10 ਦੌੜਾਂ ਦੇ ਬੈਠੇ। ਵਾਸ਼ਿੰਗਟਨ ਸੁੰਦਰ ਨੇ 4 ਓਵਰ ਦੇ ਵਿੱਚ 7 ਦੌੜਾਂ ਦੇ ਦਿੱਤੀਆਂ। ਜਾਪਾਨ ਨੂੰ ਆਖਰੀ ਓਵਰ ਦੇ ਵਿੱਚ ਜਿੱਤ ਦੇ ਲਈ 8 ਦੌੜਾਂ ਦੀ ਲੋੜ ਸੀ। ਲੱਗ ਰਿਹਾ ਸੀ ਕਿ ਕ੍ਰਿਕਟ ਜਗਤ ਦਾ ਸਭ ਤੋਂ ਵੱਡਾ ਉਲਟਫੇਰ ਹੋਣ ਵਾਲਾ ਹੈ, ਪਰ ਅਜਿਹੇ ਮੌਕੇ ਤੇ ਅਕਸ਼ਰ ਪਟੇਲ ਦਾ ਤਜਰਬਾ ਕੰਮ ਆਇਆ ਤੇ ਉਸਨੇ ਜਾਪਾਨੀ ਬੱਲੇਬਾਜ਼ਾਂ ਨੂੰ ਕੋਈ ਵੱਡਾ ਸ਼ਾਟ ਖੇਡਣ ਦਾ ਮੌਕਾ ਨਹੀਂ ਦਿੱਤਾ ਤੇ ਭਾਰਤੀ ਟੀਮ ਬਾਲ ਬਾਲ ਬਚਦਿਆਂ ਹੋਇਆ ਆਖਰੀ 2 ਓਵਰ ਦੇ ਵਿੱਚ 7 ਦੌੜਾਂ ਦੇ ਕੇ ਜਾਪਾਨ ਨੂੰ ਟੀਚੇ ਤੋਂ 2 ਕਦਮ ਦੂਰ ਹੀ ਰੋਕ ਕੇ ਜਿੱਤ ਦਾ ਜਿਹੜਾ ਅਹਿਸਾਸ ਕਰ ਸਕੀ। ਉਧਰ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਕੱਲ ਦੇ ਦਿਨ ਭਾਰਤੀ ਸਿਨੇਮਾ ਦੀਆਂ ਚੋਟੀ ਦੀਆਂ ਹਸਤੀਆਂ ਨੂੰ ਸਾਲ 2024 ਦੇ ਲਈ 72ਵੇਂ ਕੌਮੀ ਫਿਲਮ ਪੁਰਸਕਾਰਾਂ ਦੇ ਨਾਲ ਸਨਮਾਨਿਤ ਕੀਤਾ। ਇਸ ਦਰਮਿਆਨ ਉੱਘੇ ਕੰਨੜ ਅਭਿਨੇਤਾ ਅਨੰਤਨਾਗ ਨੂੰ ਦਾਦਾ ਸਾਹਿਬ ਫਾਲਕੇ ਦਾ ਪੁਰਸਕਾਰ ਦਿੱਤਾ ਗਿਆ, ਜਦਕਿ ਯਾਮੀ ਗੌਤਮ, ਮਮੂਟੀ ਤੇ ਕਾਰਤਿਕ ਆਰਿਅਨ ਨੂੰ ਸਰਵੋਤਮ ਅਦਾਕਾਰਾਂ ਦੀ ਕੈਟਾਗਰੀ ਦੇ ਵਿੱਚ ਪੁਰਸਕਾਰ ਦਿੱਤੇ ਗਏ। ਅਦਿਤਿਆ ਸੁਹਾਸ ਜਾਂਬਲੇ ਵੱਲੋਂ ਨਿਰਦੇਸ਼ਿਤ ਫਿਲਮ ਆਰਟੀਕਲ 370 ਨੂੰ ਸਰਵੋਤਮ ਫੀਚਰ ਫਿਲਮ ਦਾ ਪੁਰਸਕਾਰ ਦਿੱਤਾ ਗਿਆ। ਜ਼ਿਕਰਯੋਗ ਹੈ ਕਿ 72ਵੇਂ ਰਾਸ਼ਟਰੀ ਫਿਲਮ ਪੁਰਸਕਾਰਾਂ ਦਾ ਐਲਾਨ ਪਹਿਲਾਂ ਹੀ ਕੀਤਾ ਜਾ ਚੁੱਕਿਆ ਸੀ, ਪਰ ਇਹ ਪਹਿਲੀ ਵਾਰ ਹੋਇਆ ਭਾਰਤ ਦੇ ਇਤਿਹਾਸ ਦੇ ਵਿੱਚ ਕਿ ਇਹਨਾਂ ਪੁਰਸਕਾਰਾਂ ਨੂੰ ਦਿੱਲੀ ਦੇ ਵਿੱਚ ਆਯੋਜਿਤ ਨਾ ਕਰਕੇ ਗੁਜਰਾਤ ਦੇ ਨਰਮਦਾ ਜ਼ਿਲ੍ਹੇ ਦੇ ਏਕਤਾ ਨਗਰ ਦੇ ਵਿੱਚ ਕਰਵਾਇਆ ਗਿਆ, ਜਿੱਥੇ ਰਾਸ਼ਟਰਪਤੀ ਨੇ ਇਹ ਸਮਾਰੋਹ ਜਿਹੜਾ ਸੀ ਸਟੈਚੂ ਆਫ ਯੂਨਿਟੀ ਦੇ ਬਿਲਕੁਲ ਨੇੜੇ ਕਰਵਾਇਆ ਤੇ ਉੱਥੇ ਹੀ ਜਿਹੜਾ ਇੱਕ ਵੱਡੇ ਸਮਾਗਮ ਦੇ ਵਿੱਚ ਇਹਨਾਂ ਕਲਾਕਾਰਾਂ ਨੂੰ ਪੁਰਸਕਾਰ ਦਿੱਤੇ ਗਏ। ਖ਼ਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਇੰਨਾ ਹੀ, ਦਿਓ ਇਜਾਜ਼ਤ, ਧੰਨਵਾਦ।
2: ਕਿਚਨ ਦਾ ਸਟਾਈਲ ਡਲ ਲੱਗਦਾ, ਬਾਥਰੂਮ ਵੈਨਿਟੀ ਸਿੰਪਲ ਜਿਹਾ, ਹੁਣ ਟੈਨਸ਼ਨ ਖਤਮ ਕਰੋ, ਆ ਗਿਆ ਜ਼ੀਜੇ ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0400 045 555 ਜਾਂ ਅੱਜ ਹੀ ਵਿਜ਼ਿਟ ਕਰੋ 104 Collins Road, Milton.
3: Smith's Lane by Mowak ਵਿੱਚ ਆਪਣੇ ਭਵਿੱਖ ਦੀ ਸ਼ੁਰੂਆਤ ਕਰੋ। ਹੁਣੇ ਕਦਮ ਚੁੱਕੋ ਅਤੇ ਸਮਿਥ ਲੇਨ ਦੇ ਚੁਣੇ ਹੋਏ ਲੋਟਸ ਤੇ ਸੀਮਿਤ ਸਮੇਂ ਲਈ ਮਿਲਣ ਵਾਲੇ $30,000 ਤੱਕ ਦੀ ਲੈਂਡ ਰਿਬੇਟ ਦਾ ਫਾਇਦਾ ਲਵੋ। ਚੋਣਵੇਂ ਯੋਗ ਲੋਟਸ ਤੇ ਹਾਊਸ ਐਂਡ ਲੈਂਡ ਪੈਕੇਜ, ਅਜਿਹੇ ਮੌਕੇ ਜ਼ਿਆਦਾ ਦੇਰ ਨਹੀਂ ਰਹਿੰਦੇ। ਹੋਰ ਜਾਣਕਾਰੀ ਲਈ ਅੱਜ ਹੀ smithslane.mirvac.com ਤੇ ਜਾਓ। ਨਿਯਮ, ਸ਼ਰਤਾਂ ਅਤੇ ਯੋਗਤਾ ਦੇ ਮਾਪਦੰਡ ਲਾਗੂ ਹਨ। ਆਫਰ 15 ਸਤੰਬਰ 2026 ਨੂੰ ਖਤਮ ਹੈ।
2: ਸੋਨਾ ਚਾਹੀਦਾ,
4: ਭਰੋਸਾ ਚਾਹੀਦਾ,
2: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਐਲਰਸ, ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ, ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ, ਕਾਲ 0493-536-042।
5: ਕਿੱਥੇ ਵੱਜ ਗਈ ਤੇਰੀ ਗੱਡੀ?
6: ਗੱਡੀ ਤਾਂ ਠੀਕ ਹੋ ਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
5: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ, ਵਰਕ ਐਂਡ ਪੇਂਟ, ਫ੍ਰੀ ਲੋਨ, ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
4: ਚਲਦੀ ਦਾ ਨਾਮ ਗੱਡੀ ਆਹ ਸੁਣਿਆ ਹੀ ਹੋਣਾ ਤੇ ਤੁਹਾਡੀ ਗੱਡੀ ਕੋਈ ਵੀ ਹੋਵੇ ਓਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ ਯਾਦ ਰੱਖੋ ਟਾਇਰ ਫੋਰਸ ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ ਮਕੈਨਿਕਲ ਰਿਪੇਅਰਸ ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ ਟਾਇਰ ਫੋਰਸ ਯੂਨਿਟ 1 19-25 ਸੋਮਰਟਨ ਰੋਡ ਕੈਂਪਲਫੀਲਡ ਕਾਲ 03908-6655 ਔਰ ਵਿਜ਼ਿਟ tireforce.com.au
7: ਟੈਨਸ਼ਨ ਟੈਨਸ਼ਨ ਨੀਰੀ ਟੈਨਸ਼ਨ
8: ਕੀ ਹੋਇਆ
7: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ ਮੁੱਕਦੇ ਹੀ ਨਹੀਂ
8: ਕਾਕਾ ਜੀ ਟੈਨਸ਼ਨ ਛੱਡੋ ਫੋਨ ਚੱਕੋ ਕਾਲ ਕਰੋ VY ਇਮੀਗ੍ਰੇਸ਼ਨ ਨੂੰ ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ ਇੰਪਲੋਇਰ ਸਪਾਂਸਰ ਪਾਰਟਨਰ ਜਾਂ ਪੇਰੈਂਟਸ ਜਾਂ ਵੀਜ਼ਾ ਸਕਿਲਡ ਮਾਈਗ੍ਰੇਸ਼ਨ ਸਟੂਡੈਂਟ ਵੀਜ਼ਾ MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-530-530
7: ਜਾਂ 90-77-97-33
8: ਜਾਂ ਈਮੇਲ info@vyimmigration.com.au
7: ਯਾਦ ਰੱਖੋ 9077-9733
8: VY ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ
7: ਹਰ ਕਦਮ ਤੁਹਾਡੇ ਨਾਲ
9: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ ਯਾਦ ਰੱਖੋ ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ ਫੈਮਿਲੀ ਇਸ਼ੂ ਪ੍ਰਾਪਰਟੀ ਦਾ ਮਸਲਾ ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ ਬੰਸਲ ਲਾਇਰਸ ਤੁਹਾਡਾ ਭਰੋਸਾ ਸਾਡਾ ਤਜਰਬਾ ਤੇ ਜਿੱਤ ਆਪਣੀ ਕਾਲ 4229058860 ਔਰ ਵਿਜ਼ਿਟ bansallawyers.com.au

0: ਰੇਡੀਓ ਹਾਂਜੀ 1674 ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਕਹਿੰਦੇ ਨੇ ਕਈ ਯਾਰੀਆਂ ਦੋਸਤੀਆਂ ਬੜੀਆਂ ਖਾਸ ਹੁੰਦੀਆਂ। ਉਸੇ ਤਰ੍ਹਾਂ ਦੀ ਇੱਕ ਖਾਸ ਯਾਰੀ ਦੋਸਤੀ ਦੀ ਗੱਲ ਕਹਿਣ ਲੱਗਾ। ਇਹ ਯਾਰੀ ਦੋਸਤੀ ਇੱਦਾਂ ਦੀ ਸੀ ਕਿ ਪਿਓ ਵੀ ਮੇਰਾ ਯਾਰ ਅਤੇ ਪੁੱਤ ਵੀ। ਲਗਭਗ 19 ਵਿੱਥ ਪਿਓ ਦੇ ਨਾਲ ਸੀ ਉਮਰ ਦੀ, 19 ਗਾਂ ਮੁੰਡੇ ਦੇ ਨਾਲ। ਇਸ ਵਜ੍ਹਾ ਦੇ ਕਰਕੇ ਦੋਵਾਂ ਦਿਲਦਾਰ ਬੰਦਿਆਂ ਦੇ ਨਾਲ ਯਾਰੀ ਹੰਢਾਉਣ ਦਾ ਮੌਕਾ ਮਿਲਿਆ। ਸ਼ਹਿਰ ਦੇ ਵਿੱਚ ਇੱਕ ਛੋਟੀ ਦੀ ਦੁਕਾਨ ਪਾਈ ਸੀ ਵੀਰ ਜੀ ਨੇ। ਮੁੰਡਾ ਹੋਇਆ ਤੇ ਨਾਂ ਰੱਖਿਆ ਪ੍ਰਿੰਸ। ਨਿੱਕੇ ਹੁੰਦੇ ਤੋਂ ਬੜਾ ਸੋਹਣਾ ਸਾਥ ਰਿਹਾ, ਪਰਿਵਾਰ ਦੇ ਵਿੱਚ ਆਉਣਾ ਜਾਣਾ ਸੀ, ਦੋਵਾਂ ਦੇ ਨਾਲ ਯਾਰੀ ਹੋਰ ਗੂੜੀ ਹੁੰਦੀ ਗਈ। ਇੱਕ ਦਿਨ ਜਦੋਂ ਦੁਕਾਨ ਤੇ ਗਿਆ ਤਾਂ ਵੀਰ ਜੀ ਬੜੇ ਖੁਸ਼ ਸੀ। ਕਹਿਣ ਲੱਗੇ, ਜਿਹੜੀ ਸ਼ਹਿਰ ਦੇ ਨਾਲ ਲੱਗਦੀ ਜ਼ਮੀਨ ਸੀ ਨਾ ਥੋੜ੍ਹੀ ਜਿਹੀ, ਉਹ ਵਿਕ ਗਈ ਆ। ਤੂੰ ਸੋਚ ਨਹੀਂ ਸਕਦਾ ਕਿੰਨੇ ਪੈਸਿਆਂ ਦੀ ਵਿਕੀ। ਖੈਰ ਉਹ ਜ਼ਮਾਨਾ ਸੀ ਸਕੂਟਰਾਂ ਦਾ, ਕਿਸੇ ਨੂੰ ਸਕੂਟਰ ਮਿਲ ਜਾਏ ਤਾਂ ਬੜੀ ਵੱਡੀ ਗੱਲ ਸੀ। ਕਹਿਣ ਲੱਗੇ, ਹੁਣ ਆਪਾਂ ਸਕੂਟਰ ਛੱਡ ਕੇ ਆਪਣੇ ਪੁੱਤ ਨੂੰ ਗੱਡੀ ਲੈ ਕੇ ਦੇਣੀ ਆ। ਸੁੱਖ ਦੇ ਨਾਲ ਜਵਾਨ ਹੋ ਗਿਆ, ਕਾਲਜ ਜਾਣ ਲੱਗ ਪਿਆ। ਹੁਣ ਜਦੋਂ ਸਾਡੇ ਕੋਲ ਪੈਸੇ ਆ ਤਾਂ ਫਿਰ ਕਿਉਂ ਨਾ ਆਪਾਂ ਗੱਡੀ ਲੈ ਕੇ ਦਈਏ। ਇਹ ਗੱਲ ਮੈਨੂੰ ਕੋਈ ਬਹੁਤੀ ਵਧੀਆ ਨਹੀਂ ਲੱਗੀ, ਵਾਜਬ ਨਹੀਂ ਲੱਗੀ। ਯਾਰੀ ਦੋਸਤੀ ਸਮਝ ਕੇ ਮੈਂ ਸੁਝਾਅ ਦਿੱਤਾ ਕਿ ਨਾ, ਕੱਚੀ ਉਮਰ ਆ, ਹਾਲੇ ਭਰਾਵਾ ਇਹਨੂੰ ਗੱਡੀ ਨਾ ਹੀ ਲੈ ਕੇ ਦੇ। ਇਸ ਕੱਚੀ ਉਮਰ ਦੇ ਵਿੱਚ ਕਈ ਵਾਰੀ ਬੱਚੇ ਵਿਗੜ ਜਾਂਦੇ ਆ। ਇੱਕ ਪੈਗ ਲਾ ਕੇ ਇੱਕ ਦਿਨ ਜਜ਼ਬਾਤੀ ਹੋ ਕੇ ਕਹਿਣ ਲੱਗਾ, ਨਾ ਸਾਰੀ ਉਮਰ ਆਪਾਂ ਕਿਰਸਾਂ ਕਰ ਕਰ ਕੱਢ ਦਿੱਤੀ ਆ, ਆ ਸਾਈਕਲਾਂ 'ਤੇ ਗੋਡੇ ਦੀਆਂ ਗਰੀਸਾਂ ਘਸਾ ਲਈਆਂ। ਹੁਣ ਜੇ ਚਾਰ ਪੈਸੇ ਆਏ ਆ ਤਾਂ ਕਿਉਂ ਨਾ ਆਪਣੇ ਪੁੱਤ ਨੂੰ ਐਸ਼ ਕਰਾਈ ਜਾਵੇ। ਨਾਲੇ ਤੇਰੀ ਤਾਂ ਉਹਦੇ ਨਾਲ ਵੀ ਯਾਰੀ ਦੋਸਤੀ ਹੈ, ਤੈਨੂੰ ਤਾਂ ਖੁਸ਼ ਹੋਣਾ ਚਾਹੀਦਾ, ਤੈਨੂੰ ਵੀ ਝੂਟੇ ਦਿਆ ਕਰੂਗਾ। ਇਹ ਇੱਕ ਸ਼ਰਾਰਤੀ ਟੋਨ ਸੀ, ਕਿਉਂਕਿ ਉਹ ਵੀ ਜਾਣਦੇ ਸੀ ਮੈਂ ਹਰ ਇੱਕ ਤਰ੍ਹਾਂ ਦੀ ਗੱਲ ਖੁੱਲ੍ਹ ਕੇ ਪ੍ਰਿੰਸ ਦੇ ਨਾਲ ਵੀ ਕਰ ਲੈਂਦਾ। ਬਸ ਇੱਕ ਦੋ ਵਾਰੀ ਹੋਰ ਮਿਲਣੀਆਂ ਹੋਈਆਂ ਅਤੇ ਉਸ ਤੋਂ ਬਾਅਦ ਉਦਣ ਹੀ ਪਤਾ ਲੱਗਾ, ਜਿੱਦਣ ਇੱਕ ਦਿਨ ਕਾਲਜ ਪ੍ਰਿੰਸ ਮਿਲਿਆ। ਕਹਿਣ ਲੱਗਾ, ਵੀਰ ਜੀ ਮੈਂ ਨਵੀਂ ਗੱਡੀ ਲਈ ਹੈ। ਉਸ ਦਿਨ ਉਹਦਾ ਪੈਰ ਨਹੀਂ ਸੀ ਪੁੰਜੇ ਲੱਗਦਾ, ਪਤਾ ਨਹੀਂ ਕਿਉਂ, ਮੈਨੂੰ ਲੱਗਦਾ ਸੀ ਕਿ ਨਹੀਂ ਇਹ ਸ਼ਾਇਦ ਕੁਛ ਗਲਤ ਹੋ ਰਿਹਾ। ਫਿਰ ਮਨ ਨੂੰ ਸਮਝਾਇਆ, ਇਹ ਸ਼ਾਇਦ ਤੇਰੀ ਜੈਲਸੀ ਹੋ ਸਕਦੀ, ਤੂੰ ਹਾਲੇ ਤੱਕ ਵੀ ਸਾਈਕਲਾਂ ਸਕੂਟਰਾਂ 'ਤੇ ਤੁਰਿਆ ਫਿਰਦਾ, ਇਹ ਤੇਰੇ ਤੋਂ 8-10 ਸਾਲ ਛੋਟਾ ਮੁੰਡਾ, ਇਹ ਹੁਣ ਆਪਣੀ ਗੱਡੀ ਦੇ ਵਿੱਚ ਤੈਨੂੰ ਝੂਟੇ ਦਿਆ ਕਰੂ। ਕਿੱਥੇ ਉਹ ਆਪਣੀ ਸਹੇਲੀ ਨੂੰ ਮਿਲਣ ਦੇ ਲਈ ਜਾਣ ਦੇ ਲਈ ਤੇਰੇ ਕੋਲੋਂ ਸਕੂਟਰ ਮੰਗਦਾ ਸੀ, ਹੁਣ ਤੂੰ ਉਹਦੇ ਕੋਲ ਕਾਰ ਮੰਗਿਆ ਕਰੇਂਗਾ। ਮਨ ਦੇ ਵਿੱਚ ਵਿਚਾਰ ਤਾਂ ਸੀ ਪਰ ਪਤਾ ਨਹੀਂ ਇਹ ਜੈਲਸੀ ਸੀ ਜਾਂ ਪਤਾ ਨਹੀਂ ਉਹਦੇ ਲਈ ਹਮਦਰਦੀ ਸੀ, ਕਿਉਂਕਿ ਅਕਸਰ ਹੀ ਛੋਟੀ ਉਮਰ ਦੇ ਵਿੱਚ ਮੁੰਡੇ ਵਿਗੜ ਜਾਂਦੇ ਆ ਜਦੋਂ ਬਹੁਤਾ ਮਿਲੇ। ਬਸ ਫਿਰ ਕੀ ਸੀ, ਇੱਕ ਦਿਨ ਆ ਕੇ ਫਿਰ ਚਾਵਾਂ ਦੇ ਨਾਲ ਦੱਸਣ ਲੱਗ ਪਿਆ, ਵੀਰ ਹੁਣ ਮੈਂ ਸ਼ੀਸ਼ੇ ਕਾਲੇ ਕਰਵਾ ਲਿਆ। ਅਸਲ ਦੇ ਵਿੱਚ ਹੁਣ ਵੀਰ ਜੀ ਦੀ ਥਾਂ ਦੇ ਉੱਤੇ ਵੀਰ ਹੋ ਚੁੱਕਾ ਸੀ। ਇਸ ਦਿਨ ਪਹਿਲੀ ਵਾਰੀ ਨਾਲੋਂ ਜੀ ਲੱਥਾ ਜਾਂ ਪਤਾ ਨਹੀਂ, ਸ਼ਾਇਦ ਪਹਿਲਾਂ ਤੋਂ ਹੀ ਮੇਰੇ ਦਿਮਾਗ ਦੇ ਵਿੱਚ ਬੀਜ ਪਿਆ ਸੀ, ਇਸ ਕਰਕੇ ਉਹ ਚੀਜ਼ ਮੈਂ ਜ਼ਿਆਦਾ ਫੜੀ। ਪਰ ਅੱਜ ਉਹਦਾ ਜੀ ਨਾ ਕਹਿਣਾ ਮੈਨੂੰ ਬਹੁਤ ਚੁੱਭਿਆ, ਉਸ ਤੋਂ ਵੀ ਵਧੇਰੇ ਚੁੱਭਿਆ ਗੱਡੀ ਦੇ ਸ਼ੀਸ਼ੇ ਕਾਲੇ ਕਰਾ ਲੈਣੇ। ਉਹ ਪੁਲਸੀਏ ਕਿਤੇ ਘੇਰਨਗੇ, ਤੇਰਾ ਚਲਾਣ ਕੱਟਣਗੇ, ਦੱਸਦਾ ਤੇਰੇ ਪਿਓ ਨੂੰ। ਅਤੇ ਹੱਸ ਕੇ ਕਹਿਣ ਲੱਗਾ, ਡੈਡੀ ਨੂੰ ਤਾਂ ਮੈਂ ਕੱਲ੍ਹ ਰਾਤ ਦਾ ਦੱਸ ਆਇਆ। ਇੱਕ ਦਿਨ ਫਿਰ ਮੁਲਾਕਾਤ ਹੋਈ, ਫਿਰ ਦੁਬਾਰਾ ਤੋਂ ਪੈਗ ਸ਼ੈਗ ਸਾਂਝਾ ਕਰਦਿਆਂ ਫਿਰ ਵੀਰ ਦੇ ਕੰਨੀ ਗੱਲ ਪਾਉਣ ਦੀ ਕੋਸ਼ਿਸ਼ ਕੀਤੀ। ਗੱਡੀ ਦੇ ਸ਼ੀਸ਼ੇ ਤਾਂ ਹੁਣ ਕਾਲੇ ਹੋ ਚੁੱਕੇ ਨੇ। ਮੇਰੀ ਤੁਹਾਡੇ ਨਾਲ ਵੀ ਯਾਰੀ ਅਤੇ ਮੇਰੀ ਉਹਦੇ ਨਾਲ ਵੀ ਯਾਰੀ। ਆਪਾਂ ਕੋਸ਼ਿਸ਼ ਕਰੀਏ ਕਿ ਮੁੰਡਾ ਥੋੜ੍ਹਾ ਜਿਹਾ ਕੰਟਰੋਲ ਦੇ ਵਿੱਚ ਰਹੇ। ਅਤੇ ਅੱਗੋਂ ਹੱਸ ਕੇ ਕਹਿਣ ਲੱਗੇ, ਕਿਉਂ ਕੋਈ ਲਾਮਾ ਸ਼ਾਮਾ ਆਇਆ ਵਾ? ਨਹੀਂ, ਲਾਮਾ ਹਾਲੇ ਆਇਆ ਤਾਂ ਨਹੀਂ, ਪਰ ਲੋੜ ਕੀ ਹੈ ਕਾਲੇ ਸ਼ੀਸ਼ਿਆਂ ਦੀ? ਕਹਿੰਦੇ ਨੇ ਕਾਲੇ ਸ਼ੀਸ਼ਿਆਂ ਦੇ ਵਿੱਚ ਤਾਂ ਉਹ ਬਹਿੰਦੇ ਨੇ ਜਿਨ੍ਹਾਂ ਨੇ ਕੁਛ ਗਲਤ ਕਰਨਾ। ਤੁਹਾਨੂੰ ਨਹੀਂ ਲੱਗਦਾ ਕਿ ਸਾਨੂੰ ਲੋੜ ਨਹੀਂ ਹੈ? ਆਪਾਂ ਜੱਟ ਪੂਟ ਬੰਦੇ, ਬਿਲਕੁਲ ਸਿੱਧੇ ਸਾਦੇ, ਸਾਡੇ ਤਾਂ ਜੋ ਅੰਦਰ ਹੈ ਉਹ ਬਾਹਰ ਰਹਿਣਾ ਚਾਹੀਦਾ। ਗੱਡੀ ਦੇ ਅੰਦਰ ਕੀ ਹੋ ਰਿਹਾ ਉਹ ਦਿਖੇ ਤਾਂ ਸਹੀ, ਤੂੰ ਬਹੁਤਾ ਸੋਚਿਆ ਨਾ ਕਰ। ਧੁੱਪ ਤੋਂ ਬਚਣ ਦੇ ਲਈ ਹਰ ਇੱਕ ਗੱਡੀ ਵਾਲਾ ਕਰਵਾਈ ਫਿਰਦਾ। ਖੈਰ, ਬਹੁਤੀਆਂ ਗੱਲਾਂ ਮੈਂ ਦੱਸ ਵੀ ਨਹੀਂ ਸੀ ਸਕਦਾ ਕਿਉਂਕਿ ਯਾਰੀ ਦੋਵੇਂ ਪਾਸੇ ਸੀ। ਹਾਲਾਂਕਿ ਮੈਂ ਦੋਵਾਂ ਦੇ ਦਿਲ ਦੀ ਸਮਝਦਾ ਸੀ, ਪਰ ਫਿਰ ਵੀ ਬਹੁਤੀਆਂ ਗੱਲਾਂ ਨਹੀਂ ਹੋ ਸਕੀਆਂ। ਫਿਰ ਇੱਕ ਦਿਨ ਉਹ ਪਤਾ ਲੱਗਾ ਜਿਹਦਾ ਸ਼ਾਇਦ ਡਰ ਸੀ। ਇੱਕ ਦਿਨ ਕਿਸੇ ਨੇ ਆਣ ਕੇ ਦੱਸਿਆ, ਅੱਜ ਉਹ ਕਾਲਜ ਦੇ ਪਿਛਲੇ ਪਾਸੇ ਗੱਡੀ ਖਿਲਾਰ ਕੇ ਸ਼ਰਾਬ ਪੀਂਦੇ ਸੀ। ਉਹ ਪਹਿਲਾ ਦਿਨ ਸੀ ਜਦੋਂ ਪਤਾ ਲੱਗਾ ਕਿ ਪ੍ਰਿੰਸ ਹੁਣ ਸ਼ਰਾਬ ਪੀਣ ਲੱਗ ਪਿਆ। ਅਤੇ ਹੁਣ ਅਕਸਰ ਹੀ ਉਹਦੀ ਯਾਰੀ ਵੀ ਕੁਛ ਉਹੋ ਜਿਹੇ ਬੰਦਿਆਂ ਦੇ ਨਾਲ ਜਿਨ੍ਹਾਂ ਦੇ ਕੋਲ ਉਹਦੇ ਵਰਗੀਆਂ ਜਾਂ ਉਸ ਤੋਂ ਵੀ ਵੱਡੀਆਂ ਗੱਡੀਆਂ ਨੇ। ਪਰ ਪਿਓ ਨੇ ਪਰਵਾਹ ਨਾ ਮਾਰੀ, ਪੈਸੇ ਖੁੱਲ੍ਹੇ ਆਏ ਸੀ, ਤੇਲ ਦੇ ਲਈ ਵੀ ਦੇ ਗਿਆ। ਸ਼ਾਇਦ ਉਹਨੂੰ ਇਹ ਵੀ ਨਾ ਪਤਾ ਲੱਗਾ ਕਿ ਮੇਰਾ ਪੁੱਤ ਪੈਸੇ ਸ਼ਰਾਬ 'ਤੇ ਉਡਾ ਰਿਹਾ। ਪਰ ਖੈਰ, ਇਹ ਗੱਲ ਸ਼ਰਾਬ ਤੱਕ ਸੀਮਿਤ ਵੀ ਨਾ ਰਹੀ। ਜਦੋਂ ਉੱਚੀਆਂ ਸੰਗਤਾਂ ਦੇ ਵਿੱਚ ਆਪਾਂ ਪੈਂਦੇ ਹਾਂ ਤਾਂ ਫਿਰ ਬੜੀਆਂ ਭੈੜਾਂ ਹੋਰ ਨਾਲ ਆ ਜਾਂਦੀਆਂ। ਪੈਸਾ ਬੜੀ ਵਾਰੀ ਨਾਲ ਭੈੜਾਂ ਲੈ ਕੇ ਆਉਂਦਾ। ਹੈਰਾਨੀ ਦੀ ਗੱਲ ਸੀ ਕਿ ਹੁਣ ਮੈਂ ਮਹਿਸੂਸ ਕਰ ਪਾ ਰਿਹਾ ਸਾਂ ਕਿ ਮੇਰੀਆਂ ਦੋਵੇਂ ਯਾਰੀਆਂ ਦੋਸਤੀਆਂ ਫਿੱਕੀਆਂ ਪੈ ਰਹੀਆਂ, ਆਪ ਤੋਂ ਛੋਟੇ ਦੇ ਨਾਲ ਵੀ ਅਤੇ ਆਪ ਤੋਂ ਵੱਡੇ ਦੇ ਨਾਲ ਵੀ। ਪੈਸਾ ਪ੍ਰਤੱਖ ਨਜ਼ਰ ਆ ਰਿਹਾ ਸੀ, ਥੋੜ੍ਹਾ ਜਿਹਾ ਪਿੱਛੇ ਰਹਿਣਾ ਵੀ ਸ਼ੁਰੂ ਕਰ ਦਿੱਤਾ। ਪਰ ਜਿੱਥੇ ਦਿਲੋਂ ਸਾਂਝ ਹੋਵੇ ਪਿੱਛੇ ਕਿੱਥੇ ਰਿਹਾ ਜਾਂਦਾ। ਇੱਕ ਦਿਨ ਕਿਸੇ ਨੇ ਆਣ ਦੱਸਿਆ ਕਿ ਹੁਣ ਤਾਂ ਭੈੜੇ ਨਸ਼ੇ ਵੀ ਕਰਨ ਲੱਗ ਪਿਆ, ਬਸ ਫਿਰ ਰਿਹਾ ਨਹੀਂ ਗਿਆ। ਬੜਾ ਚਿਰ ਸੰਜਮ ਰੱਖਿਆ ਸੀ, ਪਰ ਅੱਜ ਜਾ ਕੇ ਕੱਲ੍ਹ ਗੱਲ ਕਰਨੀ ਜ਼ਰੂਰੀ ਸਮਝੀ। ਬਸ ਗੱਲ ਕਾਹਦੀ ਕੀਤੀ, ਭਰਾ ਦੇ ਨਾਲ ਭਾਬੀ ਵੀ ਟੁੱਟ ਕੇ ਪੈ ਗਈ। ਬੜੇ ਚਿਰਾਂ ਦੀ ਸਾਂਝ ਅੱਜ ਟੁੱਟੀ। ਉਹ ਦੋਸਤ ਤਾਂ ਕੀ ਬੋਲਦਾ, ਵਹੁਟੀ ਕਹਿਣ ਲੱਗੀ, ਕਿਉਂ ਸਾਡੇ ਮੁੰਡੇ ਨੂੰ ਬਦਨਾਮ ਕਰਦੇ ਹੋ? ਤੁਹਾਨੂੰ ਕਿਹਾ ਸੀ ਖਿਆਲ ਰੱਖਿਓ, ਤੁਹਾਨੂੰ ਇਹ ਨਹੀਂ ਸੀ ਕਿਹਾ ਕਿ ਮੁੰਡੇ ਨੂੰ ਬਦਨਾਮ ਕਰਿਓ। ਸਾਨੂੰ ਸਾਡੇ ਪੁੱਤ ਦਾ ਪਤਾ, ਅਤੇ ਅੰਦਰ ਜਾਂਦੀ ਜਾਂਦੀ ਹੌਲੀ ਹੌਲੀ ਫੁਸਫੁਸਾਉਂਦੀ ਇਹ ਵੀ ਕਹਿ ਗਈ, ਇਹ ਲੋਕ ਸੜਦੇ ਨੇ। ਬਸ ਉਸ ਦਿਨ ਤੋਂ ਬਾਅਦ ਉਦੋਂ ਹੀ ਜਾਣਾ ਹੋਇਆ ਜਦੋਂ ਇੱਕ ਵਾਰੀ ਪਤਾ ਲੱਗਾ ਕਿ ਸੁਖਬੀਰ ਵੀਰ ਦੇ ਹਾਰਟ ਅਟੈਕ ਹੋਇਆ। ਵਜ੍ਹਾ ਸ਼ਾਇਦ ਇਹੋ ਹੀ ਸੀ, ਹੌਲੀ ਹੌਲੀ ਨਸ਼ੇ ਦੀ ਲੱਤ ਹੋਰ ਵੱਧਦੀ ਗਈ। ਹੌਲੀ ਹੌਲੀ ਕਰਦਿਆਂ ਉਹ ਦੋ ਯਾਰੀਆਂ ਜਾਂਦੀਆਂ ਰਹੀਆਂ, ਦੋ ਸਾਥ ਜਾਂਦੇ ਰਹੇ। ਕਾਹਦੇ ਕਰਕੇ? ਪੈਸੇ ਕਰਕੇ, ਅੱਜ ਵੀ ਸੋਚਦੇ ਹਾਂ, ਪਰ ਪੈਸਾ ਤਾਂ ਹੋਰ ਵੀ ਬੜਿਆਂ ਕੋਲ ਹੋਊਗਾ। ਪਿਓ ਦੇ ਆਪਣੇ ਪੁੱਤ ਨੂੰ ਐਸ਼ ਕਰਾਉਣ ਕਰਕੇ, ਪਰ ਸ਼ਾਇਦ ਹਰ ਕੋਈ ਪਿਓ ਐਸ਼ ਕਰਾਉਣੀ ਚਾਹੁੰਦਾ ਆਪਣੇ ਪੁੱਤ ਨੂੰ। ਸ਼ਾਇਦ ਮਾਂ ਦੇ ਕਰਕੇ, ਜਿਹਨੇ ਆਪਣੇ ਪੁੱਤ ਦੀਆਂ ਗਲਤੀਆਂ ਦੇ ਉੱਤੇ ਹਮੇਸ਼ਾ ਪਰਦਾ ਪਾਉਣ ਦੀ ਕੋਸ਼ਿਸ਼ ਕੀਤੀ, ਜਾਂ ਫਿਰ ਪ੍ਰਿੰਸ ਦੀ ਛੋਟੀ ਉਮਰ ਕਰਕੇ। ਅੱਜ ਵੀ ਬੜੇ ਸਾਰੇ ਸਵਾਲ ਮਨ ਦੇ ਵਿੱਚ ਆ ਜਾਂਦੇ ਨੇ, ਜਵਾਬ ਲੱਭਣ ਦੀ ਅੱਜ ਵੀ ਕੋਸ਼ਿਸ਼ ਕਰੀਦੀ ਹੈ। ਤੁਸੀਂ ਵੀ ਕੋਸ਼ਿਸ਼ ਕਰਿਓ, ਚਾਰ ਛਿੱਲੜਾਂ ਆਉਣ ਦੇ ਉੱਤੇ ਕਿਤੇ ਆਪਾਂ ਆਪਣੇ ਧੀਆਂ ਪੁੱਤਾਂ ਦਾ ਨੁਕਸਾਨ ਤਾਂ ਨਹੀਂ ਕਰ ਰਹੇ। ਫਰਕ ਤਾਂ ਪੈਂਦਾ। ਜਦੋਂ ਕੋਈ ਸਾਈਕਲਾਂ ਦੀ ਔਕਾਤ ਰੱਖਦਾ ਹੋਵੇ, ਇੱਕਦਮ ਗੱਡੀਆਂ ਆ ਜਾਣ, ਫਰਕ ਤਾਂ ਪੈਂਦਾ। ਫਰਕ ਇਹ ਪੈਂਦਾ ਕਿ ਵੱਡਿਆਂ ਦੇ ਨਾਲ ਯਾਰੀ ਦੋਸਤੀ ਹੋ ਜਾਂਦੀ ਹੈ। ਫਰਕ ਇਹ ਪੈਂਦਾ ਕਿ ਤੁਹਾਡੀਆਂ ਪੁਰਾਣੀਆਂ ਸਾਂਝਾਂ ਟੁੱਟ ਜਾਂਦੀਆਂ ਉਹਨਾਂ ਲੋਕਾਂ ਦੇ ਨਾਲ ਜਿਹੜੇ ਤੁਹਾਨੂੰ ਪੋਤੜਿਆਂ ਤੋਂ ਜਾਣਦੇ ਹੁੰਦੇ ਆ। ਪੈਸਾ ਇੱਦਾਂ ਦੀ ਚੀਜ਼ ਹੈ, ਜਦੋਂ ਆਉਂਦਾ ਤਾਂ ਆਪਾਂ ਉਹਨਾਂ ਲੋਕਾਂ ਦੇ ਨਾਲ ਸਭ ਤੋਂ ਪਹਿਲਾਂ ਸਾਂਝ ਤੋੜਦੇ ਹਾਂ ਜਿਹੜੇ ਸਾਡੇ ਸੁੱਖ ਦੁੱਖ ਦੇ ਸਾਥੀ ਹੁੰਦੇ ਆ। ਕਿਉਂਕਿ ਕਿਤੇ ਨਾ ਕਿਤੇ ਸ਼ਾਇਦ ਬੰਦਾ ਹੀਣ ਭਾਵਨਾ ਮਹਿਸੂਸ ਕਰਦਾ, ਉਹਨੂੰ ਲੱਗਦਾ ਕਿ ਹੁਣ ਮੈਂ ਇਹਦੇ ਲਾਗੇ ਬਹਿਣ ਦੇ ਕਾਬਲ ਨਹੀਂ ਰਿਹਾ, ਹੁਣ ਮੈਨੂੰ ਹੋਰ ਉੱਚੇ ਲੋਕਾਂ ਦੇ ਵਿੱਚ ਬਹਿਣਾ ਚਾਹੀਦਾ। ਬੜੀਆਂ ਤੁਹਾਡੀਆਂ ਗਰੀਬੀ ਦੀਆਂ ਗੱਲਾਂ ਉਹ ਜਾਣਦਾ ਹੁੰਦੇ ਆ, ਇਸ ਕਰਕੇ ਉਹ ਸੱਜਣ ਸਾਨੂੰ ਛੱਡਣੇ ਪੈਂਦੇ ਆ, ਕਿਉਂਕਿ ਸਾਨੂੰ ਹੁਣ ਹੌਲੀ ਹੌਲੀ ਉਹ ਗੱਲਾਂ ਚੰਗੀਆਂ ਲੱਗਣ ਲੱਗ ਜਾਂਦੀਆਂ ਜਿਹੜੀਆਂ ਸਾਡੇ ਕੰਨਾਂ ਨੂੰ ਰਸ ਦਿੰਦੀਆਂ ਹੋਣ। ਸਾਨੂੰ ਹਮੇਸ਼ਾ ਸਿਫਤ ਸੁਣਨੀ ਚੰਗੀ ਲੱਗਦੀ ਹੈ, ਆਪਣੀਆਂ ਖਾਮੀਆਂ ਸੁਣਨੀਆਂ ਬੰਦੇ ਨੂੰ ਚੰਗੀਆਂ ਨਹੀਂ ਲੱਗਦੀਆਂ ਜਦੋਂ ਉਹਦੇ ਕੋਲ ਪੈਸਾ ਆ ਜਾਂਦਾ। ਅਤੇ ਨੁਕਸਾਨ ਵੀ ਇਹੋ ਹੀ ਆ, ਉਹਨਾਂ ਉਤਲੇ ਜੋੜਾਂ ਦੇ ਵਿੱਚ ਜਾ ਕੇ ਜਿੱਥੇ ਨਾ ਤੁਹਾਨੂੰ ਉਹਨਾਂ ਦੀ ਸਮਝ ਅਤੇ ਨਾ ਉਹਨਾਂ ਨੂੰ ਤੁਹਾਡੀ। ਬੰਦਾ ਹਰ ਇੱਕ ਉਹ ਕੰਮ ਕਰਦਾ, ਹਰ ਇੱਕ ਭੈੜ ਉਹ ਅਡੋਪਟ ਕਰਦਾ ਜਿਹੜੀ ਉਹਨਾਂ ਦੇ ਵਿੱਚ ਹੁੰਦੀ ਹੈ, ਅਤੇ ਨਤੀਜਾ ਬਹੁਤੀ ਵਾਰੀ ਕੋਈ ਬਹੁਤਾ ਵਧੀਆ ਨਹੀਂ ਹੁੰਦਾ। ਸੋ ਕੋਸ਼ਿਸ਼ ਕਰੀਏ ਆਪਾਂ ਕਿ ਇਸ ਤਰੀਕੇ ਦੀ ਆਪਣੇ ਬੱਚਿਆਂ ਦੀ ਪਰਵਰਿਸ਼ ਰੱਖੀਏ ਕਿ ਸਾਨੂੰ ਲੱਗੇ ਆਪਾਂ ਸ਼ਹਿਦ ਦਿੱਤਾ, ਮਹਿੰਗਾ ਖਰੀਦ ਕੇ ਦਿੱਤਾ, ਨਿਕਲੇ ਉਹ ਜ਼ਹਿਰ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ। ਸਾਡੀਆਂ ਕਹਾਣੀਆਂ ਤੁਸੀਂ ਯੂਟਿਊਬ ਚੈਨਲ 'ਤੇ ਵੀ ਸੁਣ ਸਕਦੇ ਹੋ, ਕਿਤਾਬ ਕਹਾਣੀ ਨਾਂ ਦੇ ਚੈਨਲ ਦੇ ਉੱਤੇ ਤੁਸੀਂ ਜਾ ਕੇ ਕਹਾਣੀਆਂ ਸੁਣ ਸਕਦੇ ਹੋ। ਐਪਲੀਕੇਸ਼ਨ ਸਾਡੀ ਡਾਊਨਲੋਡ ਕਰਕੇ ਪੋਡਕਾਸਟ ਦੇ ਵਿੱਚ ਕਹਾਣੀਆਂ ਸੁਣ ਸਕਦੇ ਹੋ। ਆਪਣੀ ਫੀਡਬੈਕ ਜ਼ਰੂਰ ਸਾਡੇ ਤੱਕ ਪਹੁੰਚਾਉਂਦੇ ਰਿਹਾ ਕਰੋ। ਰੇਡੀਓ ਹਾਂਜੀ 1674 ਆ।
1: ਆਸਾਨ ਨਹੀਂ ਪਰ ਸਹੀ ਸਲਾਹ ਨਾਲ ਹਰ ਚੈਲੰਜ ਆਸਾਨ ਹੋ ਸਕਦਾ ਹੈ। ਸੇਬੀ ਪਾਰਟਨਰਸ ਵਾਈਜ਼ ਟੈਕਸ ਐਡਵਾਈਜ਼ਰਸ ਤੁਹਾਡੇ ਨਾਲ ਨੇ। ਏਟੀਓ ਆਡਿਟਸ, ਟੈਕਸ ਡਿਸਪਿਊਟਸ, ਏਟੀਓ ਡੈਟਸ, ਬਿਜ਼ਨਸ ਰੀਸਟ੍ਰਕਚਰਿੰਗ ਤੇ ਬਿਜ਼ਨਸ ਖਰੀਦਣ ਜਾਂ ਵੇਚਣ ਸੰਬੰਧੀ ਪ੍ਰੋਫੈਸ਼ਨਲ ਗਾਈਡੈਂਸ। ਆਪਣੇ ਬਿਜ਼ਨਸ ਨੂੰ ਦਿਓ ਮਜ਼ਬੂਤ ਦਿਸ਼ਾ। ਅੱਜ ਹੀ ਵਿਜ਼ਿਟ ਕਰੋ sebipartners.au। ਸੇਬੀ ਪਾਰਟਨਰਸ ਵਾਈਜ਼ ਟੈਕਸ ਐਡਵਾਈਜ਼ਰਸ, ਤੁਹਾਡੇ ਬਿਜ਼ਨਸ ਦੇ ਭਰੋਸੇਮੰਦ ਟੈਕਸ ਐਡਵਾਈਜ਼ਰਸ।
2: ਆਸਟ੍ਰੇਲੀਆ 'ਚ ਆਪਣਾ ਘਰ ਲੈਣਾ ਹੈ ਜਾਂ ਕੰਸਟਰਕਸ਼ਨ ਕਰਵਾਉਣੀ ਹੈ, ਮੋਰਗੇਜ ਰੀਫਾਈਨਾਂਸ ਕਰਵਾਉਣੀ, ਨਵੀਂ ਕਾਰ ਖਰੀਦਣੀ ਜਾਂ ਬਿਜ਼ਨਸ ਨੂੰ ਅੱਗੇ ਵਧਾਉਣਾ ਹੈ, ਤਾਂ ਟੈਨਸ਼ਨ ਕਿਉਂ? ਟੂ ਫੋਲਡ ਲੈਂਡਿੰਗ ਡੈਂਡੀਨੋਂਗ ਹੈ ਨਾ। ਹੋਮ ਲੋਨ ਤੋਂ ਰੀਫਾਈਨਾਂਸਿੰਗ ਤੱਕ, ਕੰਸਟਰਕਸ਼ਨ ਲੋਨ ਤੋਂ ਬਿਜ਼ਨਸ ਲੋਨ ਜਾਂ ਕਾਰ ਲੋਨ, ਹਰ ਲੋਨ ਲਈ 40 ਤੋਂ ਵੱਧ ਲੈਂਡਰਸ ਦੇ ਨਾਲ ਤੁਹਾਡੇ ਲਈ ਬੈਸਟ ਡੀਲ, ਲੋ ਕ੍ਰੈਡਿਟ ਸਕੋਰ ਵੈਲਕਮ। ਕਾਲ ਰਾਜ 0494-763-700 ਔਰ ਵਟਸਐਪ 2-fold landing.
1: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
3: ਜਿੱਥੇ ਹੈ ਟੋਯੋਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਯੋਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਯੋਟਾ ਦੇ ਨਾਲ।
1: ਬੈਸਟ ਡੀਲ ਲਈ ਕਾਲ ਕਰੋ 0431-365-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
4: Attention, ladies and gentlemen, this is your captain. 30 flights, Melbourne to India, ya Pakistan, Sydney to India, ya Pakistan, kithe bhi ja sakdi hai.
1: Attention, please. Dil kehta hai, kar jana hai. Flight search karke thak gaye. Switch karo, Hi-Fi Travel Stay, your local travel agency. Rated 4.9 star on Google. Book now, pay later. Flight book karni hai, aaj hi call karo. 1300-533-311 te. Ya online book karo, hifitravels.com.au te.
5: Ki chahiye? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ, ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨਸ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਂ, ਜੋ ਸਟੱਡੀ ਵੀਜ਼ਾ, ਸਕਿਲਡ ਵੀਜ਼ਾ, ਐਮਪਲੋਇਰ ਸਪੌਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490-054-596, ਗਰੇਵਾਲ ਵੀਜ਼ਾ ਸੋਲੂਸ਼ਨਸ.com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।

ਕਦੇ ਨਹੀਂ ਭੱਜੀਦਾ, ਜੌਲ ਸਿਆਂ ਬਸ ਸਿੱਖਦਾ ਰਹੋਏ, ਇਸ ਉਮਰੇ ਨਹੀਂ ਰੱਜੀਦਾ। ਅੱਜ ਵੀ ਕਾਲਜ ਅੱਗੋਂ ਲੰਘੀਏ, ਆਪੇ ਸਿਰਜਿਆ ਚੁੱਕ ਜਾਂਦਾ ਹੈ, ਕਿੱਥੇ ਨਿਕਲੇ ਦਿਲ ਚੋਂ ਕਾਲਜ, ਬੰਦਾ ਮੁੱਕਦਾ ਮੁੱਕ ਜਾਂਦਾ, ਬੰਦਾ ਮੁੱਕਦਾ ਮੁੱਕ ਜਾਂਦਾ।

0: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਭਾਰਤੀ ਖਬਰਾਂ ਤੇ ਝਾਤ ਮਾਰਨ ਦਾ। ਇਸ ਟਾਈਮ ਸਾਡੇ ਨਾਲ ਪ੍ਰੀਤਮ ਰੁਪਾਲ ਜੀ ਨੇ ਫੋਨ ਲਾਈਨ ਦੇ ਉੱਤੇ। ਅੱਜ 23 ਤਰੀਕ ਸਤੰਬਰ ਦਾ ਮਹੀਨਾ ਤੇ ਆਓ ਜਾਣਦੇ ਹਾਂ ਕਿਹੜੀਆਂ ਨੇ ਖਾਸ ਅਪਡੇਟਸ। ਹਾਂਜੀ ਸਰ, ਤੁਸੀਂ ਆਉਂਦੇ ਹੋ, ਸਵਾਗਤ ਤੁਹਾਡਾ ਰੇਡੀਓ ਹਾਂਜੀ ਦੇ।
1: ਬਹੁਤ ਬਹੁਤ ਸ਼ੁਕਰੀਆ ਰਣਜੋਤ ਜੀ, ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਅੱਜ ਦੀਆਂ ਖਾਸ ਖਬਰਾਂ, ਸਭ ਤੋਂ ਪਹਿਲਾਂ ਚੋਣ ਕਮਿਸ਼ਨ ਦੇ 3 ਕਮਿਸ਼ਨਰਾਂ ਵਿੱਚੋਂ 2 ਕਮਿਸ਼ਨਰਾਂ ਨੇ SIR ਤੇ ਵੋਟਰ ਸੂਚੀਆਂ ਬਾਰੇ ਪਿਛਲੇ 10 ਮਹੀਨਿਆਂ ਦੇ ਵਿੱਚ 14 ਵਾਰ ਇਤਰਾਜ਼ ਦਾਖਲ ਕੀਤਾ। ਬਾਕਾਇਦਾ ਉਹਨਾਂ ਨੇ ਡਾਇਸੈਂਟਿੰਗ ਨੋਟ ਦਿੱਤਾ ਰਿਕਾਰਡ ਦੇ ਉੱਤੇ, ਤੇ ਇਹਦੇ ਚ ਫਾਰਮ 6 ਚ ਨਵਾਂ ਕਾਲਮ ਸ਼ਾਮਲ ਕਰਨ ਤੇ ਵੀ ਜਿਹੜਾ ਇਤਰਾਜ਼ ਕੀਤਾ ਗਿਆ। ਦੂਜੀ ਖਬਰ, ਸੁਪਰੀਮ ਕੋਰਟ ਨੇ ਕਿਹਾ ਕਿ ਵੰਦੇ ਮਾਤਰਮ ਨਾ ਗਾਉਣ ਤੇ ਕੋਈ ਸਜ਼ਾ ਨਹੀਂ ਹੋਣੀ ਚਾਹੀਦੀ। ਉਹਨਾਂ ਨੇ 1986 ਦੇ ਇੱਕ ਫੈਸਲੇ ਦਾ ਹਵਾਲਾ ਦਿੱਤਾ ਜੋ ਕੇਰਲਾ ਦੇ ਇੱਕ ਈਸਾਈ ਬੱਚੇ ਨੇ ਜਿਹੜਾ ਹੈ ਉਹ ਕੇਸ ਕੀਤਾ ਸੀ ਜਨਗਣ ਮਨ ਨੂੰ ਲੈ ਕੇ ਕਿ ਉਹਦੀਆਂ ਧਾਰਮਿਕ ਭਾਵਨਾਵਾਂ ਅਲਾਊ ਨਹੀਂ ਕਰਦੀਆਂ। ਉਦੋਂ ਸੁਪਰੀਮ ਕੋਰਟ ਨੇ ਫਿਰ ਉਹਨੂੰ ਜਿਹੜਾ ਹੈ ਬਹਾਲ ਕਰਤਾ ਸੀ। ਉਸ ਤੋਂ ਅਗਲੀ ਖਬਰ ਵੀ ਸੁਪਰੀਮ ਕੋਰਟ ਨਾਲ ਸੰਬੰਧਿਤ ਹੈ। ਸੁਪਰੀਮ ਕੋਰਟ ਨੇ ਲਖੀਮਪੁਰ ਖੀਰੀ ਹਿੰਸਾ ਮਾਮਲੇ ਚ ਹੇਠਲੀ ਅਦਾਲਤ ਦੇ ਜੱਜ ਦੇ ਵਤੀਰੇ ਤੇ ਕਾਰ ਵਿਹਾਰ ਬਾਰੇ ਜਿਹੜਾ ਹੈ ਉਹ ਰਿਪੋਰਟ ਮੰਗੀ ਹੈ, ਜਿਹਦੇ ਬਾਰੇ ਸ਼ਿਕਾਇਤ ਕੀਤੀ ਗਈ ਕਿ ਉਹ ਲਿਹਾਜ਼ ਕਰ ਰਿਹਾ। ਤੇ ਉਧਰ ਝੋਨੇ ਦੀ ਸਰਕਾਰੀ ਖਰੀਦ 1 ਅਕਤੂਬਰ ਤੋਂ ਸ਼ੁਰੂ ਹੋਏਗੀ। ਪੰਜਾਬ ਮੰਡੀ ਬੋਰਡ ਨੇ ਤਿਆਰੀਆਂ ਮੁਕੰਮਲ ਕਰ ਲਈਆਂ ਨੇ। ਤੇ ਇੱਕ ਖਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਸੰਬੰਧਿਤ, SGPC ਨੇ ਅਨੰਦਪੁਰ ਸਾਹਿਬ ਜਿਹੜਾ ਹੈਗਾ ਜਬਰ ਜਨਾਹ ਮਾਮਲੇ ਦੀ ਜਾਂਚ ਵਾਸਤੇ ਹੁਣ 5 ਮੈਂਬਰੀ ਕਮੇਟੀ ਕਾਇਮ ਕੀਤੀ ਹੈ ਤੇ ਪ੍ਰਧਾਨ ਨੇ 15 ਦਿਨਾਂ ਦੇ ਅੰਦਰ ਅੰਦਰ ਜਿਹੜੀ ਇਸ ਕਮੇਟੀ ਨੂੰ ਆਪਣੀ ਰਿਪੋਰਟ ਦੇਣ ਲਈ ਕਿਹਾ। ਇਹ ਖਾਸ ਖਬਰਾਂ ਨੇ। ਹਾਂਜੀ
0: ਜੀ, ਬਹੁਤ ਸ਼ੁਕਰੀਆ। ਸਭ ਤੋਂ ਪਹਿਲੀ ਖਬਰ ਜਿਹੜੀ ਚੋਣ ਕਮਿਸ਼ਨ ਦੇ ਨਾਲ ਸੰਬੰਧਿਤ ਤੁਸੀਂ ਸਾਂਝੀ ਕੀਤੀ ਹੈ ਕਿ ਹੁਣ ਲਗਾਤਾਰ ਇੱਦਾਂ ਦੀਆਂ ਗੱਲਾਂ ਬਾਤਾਂ ਸਾਹਮਣੇ ਆ ਰਹੀਆਂ ਨੇ। ਇਹਦਾ ਮਤਲਬ ਕਿ ਜਿਹੜਾ ਲੋਕ ਵੀ ਰੌਲਾ ਪਾ ਰਹੇ ਸੀ ਜਾਂ ਬਾਕੀ ਪਾਰਟੀਆਂ ਰੌਲਾ ਪਾ ਰਹੀਆਂ ਸੀ, ਉਹ ਕਿਤੇ ਨਾ ਕਿਤੇ ਸਟੈਂਡ ਜ਼ਰੂਰ ਕਰਦਾ ਵਾ। ਉਹ ਚਲੋ ਪੈ ਹਟਿਆ, ਕੋਈ ਸੁਣਵਾਈ ਕਿਸੇ ਦੀ ਹੋਈ ਜਾਂ ਨਹੀਂ ਹੋਈ, ਉਸ ਚੀਜ਼ਾਂ ਚਰਚਾ ਦਾ ਵਿਸ਼ਾ ਸਮੇਂ ਦਰ ਸਮੇਂ ਬਣੀਆਂ ਰਹੀਆਂ, ਪਰ ਹੁਣ ਇਹ ਅੰਦਰੋਂ ਹੀ ਗੱਲਾਂ ਬਾਤਾਂ ਉੱਠਣੀਆਂ, ਇਹਦਾ ਮਤਲਬ ਕਿ ਮਸਲਾ ਵੱਡਾ ਹੈ, ਫਿਰ ਧੱਕੇਸ਼ਾਹੀ ਤਾਂ ਹੈ
1: ਨਹੀਂ। ਦੇਖੋ, ਇੱਕ ਗੱਲ ਬੜੀ ਸਾਫ਼ ਹੈ ਸ਼ੁਰੂ ਚੋਂ ਹੀ ਇਹ ਗੱਲ, ਕਿਉਂਕਿ ਜਦੋਂ ਸਰਕਾਰ ਜਾਂ ਕੇਂਦਰ ਸਰਕਾਰ ਸਾਰੀਆਂ ਜਿਹੜੇ ਏਦਾਂ ਦੀਆਂ ਏਜੰਸੀਆਂ ਨੇ ਜਿਹੜੀਆਂ ਡੈਮੋਕ੍ਰੇਟਿਕ ਆਪਾਂ ਇੰਸਟੀਟਿਊਸ਼ਨਸ ਕਹਿੰਦੇ ਹਾਂ, ਉਹਨਾਂ ਨੂੰ ਆਪਣੇ ਹੱਥ 'ਚ ਲੈ ਲਏ ਜਾਂ ਆਪਣੇ ਕਬਜ਼ੇ 'ਚ ਲੈ ਲਏ, ਫਿਰ ਸੁਣਵਾਈ ਦੀ ਕਿਤੇ ਸੰਭਾਵਨਾ ਜਿਹੜੀ ਨਹੀਂ ਹੁੰਦੀ। ਜਿਹੜੇ ਤਿੰਨੋਂ ਹੁਣ ਚੋਣ ਕਮਿਸ਼ਨਰ ਨੇ, ਪਹਿਲਾਂ ਜਿਹੜੇ ਮੁੱਖ ਚੋਣ ਕਮਿਸ਼ਨਰ ਨੇ ਗਿਆਨੇਸ਼ਵਰ ਕੁਮਾਰ, ਤੇ ਫਿਰ ਉਧਰੋਂ 2 ਜਿਹੜੇ ਹੋਰ ਕਮਿਸ਼ਨਰ ਨੇ ਜਿਹਦੇ ਚ ਸੁਖਬੀਰ ਸਿੰਘ ਸੰਧੂ ਤੇ ਵਿਵੇਕ ਜੋਸ਼ੀ, ਇਹ ਤਿੰਨੇ ਹੀ ਇਸੇ ਸਰਕਾਰ ਨੇ ਨਿਯੁਕਤ ਕੀਤੇ ਹੋਏ ਨੇ। ਤੇ ਸ਼ੁਰੂ ਸ਼ੁਰੂ ਚ ਜਿਹੜੀਆਂ ਮੀਟਿੰਗਾਂ ਵੀ ਹੁੰਦੀਆਂ ਰਹੀਆਂ ਇਹਨਾਂ ਦੀਆਂ, ਤੇ ਉਹਨਾਂ ਦੀਆਂ ਰਿਪੋਰਟਾਂ ਵੀ ਆਉਂਦੀਆਂ ਰਹੀਆਂ ਕਿ ਸਾਰਾ ਚੋਣ ਕਮਿਸ਼ਨ ਇੱਕਜੁੱਟ ਹੈ। ਤੇ ਜਦੋਂ ਇਹ SIR ਵਾਲਾ ਇਸ਼ੂ ਸ਼ੁਰੂ ਹੁੰਦਾ ਬਿਹਾਰ ਚੋਂ, ਉਸ ਤੋਂ ਬਾਅਦ ਜਿਹੜਾ ਹੈ ਫਿਰ ਇਹ ਰੌਲਾ ਰੱਪਾ ਪਬਲਿਕ ਡੋਮੇਨ ਤੇ ਜਿਹੜਾ ਜ਼ਿਆਦਾ ਰੌਲਾ ਪਿਆ, ਤੇ ਪੋਲੀਟੀਕਲ ਪਾਰਟੀਆਂ ਨੇ ਇਹ ਇਸ਼ੂ ਉਠਾਏ, ਮੁੱਦੇ ਉਠਾਏ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਹੈਗਾ ਇਹ ਗਲਤ ਤਰੀਕੇ ਨਾਲ ਵੋਟਾਂ ਕੱਟੀਆਂ ਜਾ ਰਹੀਆਂ ਜਾਂ ਧਰਮ ਨੂੰ ਜਾਤੀ ਨੂੰ ਆਧਾਰ ਬਣਾ ਕੇ ਵੋਟਾਂ ਕੱਟੀਆਂ ਜਾ ਰਹੀਆਂ, ਪਰ ਉਹਨਾਂ ਦੀ ਵੀ ਕੋਈ ਬਹੁਤੀ ਸੁਣਵਾਈ ਕਿਤੇ ਹੋਈ ਨਹੀਂ। ਸੁਪਰੀਮ ਕੋਰਟ ਤੱਕ ਵੀ ਕੇਸ ਗਏ, ਸੁਪਰੀਮ ਕੋਰਟ ਨੇ ਵੀ ਅਖੀਰ ਚ ਪੱਛਮੀ ਬੰਗਾਲ ਵਾਲੇ ਇਸ਼ੂ ਦੇ ਵਿੱਚ ਇਹ ਕਹਿਤਾ ਕਿ ਕੋਈ ਗੱਲ ਨੀ, ਜੇ ਇਸ ਵਾਰੀ ਤੁਹਾਡਾ ਨਾਂ ਨਹੀਂ ਆਇਆ ਵੋਟਰ ਲਿਸਟ ਚ SIR ਕਰਕੇ ਤਾਂ 5 ਸਾਲ ਆ ਜੂਗਾ ਉਦੋਂ ਵੋਟ ਪਾ ਦਿਓ। ਤੇ ਐਡੀ ਮਤਲਬ ਕਿ ਜਿਹਨੂੰ ਆਪਾਂ ਗੈਰ ਪੇਸ਼ਾਵਰਾਨਾ ਤੇ ਇਲੋਜੀਕਲ ਜਿਹੜੀ ਗੱਲ ਤੇ ਉਹ ਸੁਪਰੀਮ ਕੋਰਟ ਵੱਲੋਂ ਕੀਤੀ ਗਈ। ਤੇ ਉਧਰ ਜਿਹੜਾ ਹੈ ਉਸ ਤੋਂ ਬਾਅਦ ਜੋ ਜਿਸ ਤਰੀਕੇ ਨਾਲ ਪੰਜਾਬ ਦੇ ਵਿੱਚ, ਚੰਡੀਗੜ੍ਹ ਦੇ ਵਿੱਚ, ਦਿੱਲੀ ਦੇ ਵਿੱਚ ਸਾਰੇ ਕਿਤੇ SIR ਹੋਈਆਂ, ਤੇ ਜਿੱਥੇ ਅਜੇ ਇਲੈਕਸ਼ਨ ਹੋਣੀ ਹੈ, ਤੇ ਦਿੱਲੀ ਦੇ ਵਿੱਚ ਤਾਂ 1/3 ਜਿਹੜੇ ਸੀ ਉਹ ਪਹਿਲੀ ਲਿਸਟ ਦੇ ਵਿੱਚੋਂ ਉਹ ਵੋਟਰ ਕੱਟੇ ਗਏ ਸੀ, ਫਿਰ ਬਾਅਦ ਦੇ ਵਿੱਚ ਹੌਲੀ ਹੌਲੀ ਦੁਬਾਰਾ ਲਿਸਟ ਆਈ। ਇੱਦਾਂ ਦੀਆਂ ਗੱਲਾਂ ਜਿਹੜੀਆਂ ਉਹਨਾਂ ਨੂੰ ਰੀਕਨਸਾਈਲ ਕਰਨੀਆਂ ਗੱਲਾਂ ਚੱਲੀਆਂ। ਇਹਦੇ ਦੌਰਾਨ ਜਿਹੜਾ ਹੈ ਇੱਕ ਅੰਗਰੇਜ਼ੀ ਦਾ ਵੱਡਾ ਅਖਬਾਰ ਹੈ, ਉਹਨੇ ਇਹ ਸਟੋਰੀ ਬ੍ਰੇਕ ਕੀਤੀ ਇਨਵੈਸਟੀਗੇਸ਼ਨ ਤੋਂ ਬਾਅਦ। ਉਹਨੇ ਸਾਰੇ ਪੱਖਾਂ ਤੋਂ ਇਨਵੈਸਟੀਗੇਟ ਕੀਤਾ, ਤੇ ਹੁਣ ਉਹਨਾਂ ਨੇ ਕਿਹਾ ਵੀ ਔਨ ਰਿਕਾਰਡ ਜਿਹੜਾ ਹੈ ਪਿਛਲੇ ਜਿਹੜਾ ਹੈਗਾ 10 ਮਹੀਨਿਆਂ ਦੇ ਵਿੱਚ 14 ਵਾਰ ਜਿਹੜੇ ਦੂਜੇ ਦੋਨੇ ਚੋਣ ਕਮਿਸ਼ਨਰ ਨੇ ਉਹਨਾਂ ਨੇ ਜਿਹੜਾ ਹੈ ਇਤਰਾਜ਼ ਵੱਖ ਵੱਖ ਮੁੱਦਿਆਂ ਦੇ ਉੱਤੇ ਜਿਹੜਾ ਹੈ ਆਪਣੇ ਓਬਜੈਕਸ਼ਨ ਜਿਹੜੇ ਕੀਤੇ ਨੇ। ਕਦੇ ਕਿਸੇ ਨੇ ਕਦੇ ਕਿਸੇ ਨੇ, ਇਥੋਂ ਇਹ ਸਾਬਤ ਹੁੰਦਾ ਇੱਕ ਗੱਲ ਕਿ ਸਿਰਫ ਮੁੱਖ ਚੋਣ ਕਮਿਸ਼ਨਰ ਨੂੰ ਜਿਹੜਾ ਹੈ ਉਹ ਆਪਣੇ ਕੰਫੀਡੈਂਸ ਦੇ ਵਿੱਚ ਲੈ ਕੇ, PMO ਜਿਹੜਾ ਪ੍ਰਧਾਨ ਮੰਤਰੀ ਆਫਿਸ ਹੈ, ਤੇ ਜਾਂ ਜਿਹੜਾ ਮੰਤਰੀ ਮੰਡਲ ਹੈ ਜਾਂ ਸਰਕਾਰ ਕਹਿ ਲਓ, ਤੇ ਉਹ ਸਾਰਾ ਕੁਛ ਇਹ ਕਰਵਾਈ ਜਾ ਰਹੀ ਹੈ। ਤੇ ਕਿਉਂਕਿ ਉਹਨਾਂ ਨੇ ਬਕਾਇਦਾ ਕਿਹਾ ਆਪਣੇ ਡਾਈਸੈਂਟ ਨੋਟ ਚ ਵੀ ਲਿਖਿਆ ਵੀ ਸਾਨੂੰ ਤਾਂ ਆਹ ਚੀਜ਼ ਦੱਸੀ ਨਹੀਂ ਗਈ ਜਾਂ ਸਾਡੀ ਅਪਰੂਵਲ ਨਹੀਂ ਲਈ ਗਈ, ਇਹ ਬਿਨਾਂ ਕਮਿਸ਼ਨ ਦੀ ਅਪਰੂਵਲ ਤੋਂ ਸਾਰਾ ਕੁਛ ਹੋਇਆ, ਏਦਾਂ ਗੱਲਾਂ ਕਾਫੀ ਗੱਲਾਂ ਨੇ। ਤੇ ਹੁਣ ਕੁਦਰਤੀ ਹੈ ਕਿ ਹੁਣ ਜਦੋਂ ਇਹ ਮਾਮਲਾ ਏਦਾਂ ਦਾ ਆ ਗਿਆ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀਆਂ ਵਿਰੋਧੀ ਧਿਰਾਂ ਉਹ ਵੀ ਚੁੱਕਣਗੀਆਂ ਤੇ ਲੋਕ ਫਿਰ ਸੁਪਰੀਮ ਕੋਰਟ ਵੱਲ ਜਿਹੜਾ ਹੈਗਾ ਉਹ ਰੁੱਖ ਆਪਣਾ ਕਰਨਗੇ। ਤੇ ਕਿਉਂਕਿ ਜਿਹੜੇ ਇਹਦੇ ਚ ਖਾਸ ਜਿਹੜੇ ਇਤਰਾਜ ਨੇ ਉਹ ਜਿਹੜਾ ਆਪਾਂ ਜਿਹੜਾ ਰਿਪੋਰਟ ਜਿਹੜੀ ਆਈ ਹੈ ਜਿਹੜੀ ਉਹ ਅੰਕੜਿਆਂ ਦੇ ਉੱਤੇ ਜਿਹੜੇ ਹੈਗੇ ਆਧਾਰਤ ਆ ਜਿਹੜੇ ਉਹਨਾਂ ਨੇ ਲਏ ਆ, ਤੇ 2025 ਦੇ ਵਿੱਚ ਅਕਤੂਬਰ ਤੋਂ ਇਹ ਸ਼ੁਰੂ ਹੁੰਦਾ ਹੈ, 28 ਅਕਤੂਬਰ ਨੂੰ ਜਿਹੜਾ ਹੈਗਾ, ਤੇ ਜਿਹੜਾ ਹੈ ਮਿਸਟਰ ਸੰਧੂ ਨੇ ਜਿਹੜੇ ਉਹਨਾਂ ਨੇ ਲਿਖ ਕੇ ਇਹ ਇਤਰਾਜ਼ ਜ਼ਾਹਰ ਕੀਤਾ ਕਿ ਜਿਹੜੀਆਂ ਚਿੱਠੀਆਂ ਕੱਢੀਆਂ ਜਾ ਰਹੀਆਂ ਨੇ ਜਾਂ ਆਰਡਰ ਕੱਢੇ ਜਾ ਰਹੇ ਹੈ ਤੇ ਉਹ ਕਮਿਸ਼ਨ ਦੀ ਅਪਰੂਵਲ ਤੋਂ ਬਿਨਾਂ ਜਿਹੜੇ ਹੈਗੇ ਆ ਉਹ ਕਿਵੇਂ ਕੱਢੇ ਜਾ ਰਹੇ ਹੈ, ਜਾਂ ਸਰਕਾਰ ਹੈ ਜਾਂ ਕੈਬਨਿਟ ਸੈਕਟਰੀ ਆਪਣੇ ਲੈਵਲ ਤੇ ਕਮਿਸ਼ਨ ਦੇ ਨਾਂ ਤੇ ਕਿਵੇਂ ਕੱਢ ਸਕਦਾ ਹੈ ਕਿ ਹੁਣ ਆਹ ਫੈਸਲਾ ਕਰ ਲਿਆ ਕਮਿਸ਼ਨ ਨੇ, ਆਹ ਫੈਸਲਾ ਕਰ ਲਿਆ। ਫਿਰ ਉਸ ਤੋਂ ਬਾਅਦ ਫਿਰ ਦੁਬਾਰਾ 2 ਅਪ੍ਰੈਲ ਨੂੰ ਜਿਹੜਾ ਹੈਗਾ, 16 ਅਪ੍ਰੈਲ ਨੂੰ ਜਿਹੜਾ ਹੈਗਾ ਇਸ ਸਾਲ ਫਿਰ ਇਹ ਸ਼ੁਰੂ ਹੁੰਦਾ ਹੈ। ਫਿਰ ਇੱਕੋ ਦਿਨ ਜਿਹੜਾ ਹੈਗਾ 4 ਜਿਹੜੇ ਇਤਰਾਜ਼ ਆ 16 ਅਪ੍ਰੈਲ ਨੂੰ ਹੁੰਦੇ ਆ, 2 ਜੋਸ਼ੀ ਵੱਲੋਂ ਕੀਤੇ ਜਾਂਦੇ ਆ, 2 ਮਿਸਟਰ ਸੰਧੂ ਵੱਲੋਂ ਕੀਤੇ ਜਾਂਦੇ ਆ, ਤੇ ਫਿਰ ਇਸ ਤਰ੍ਹਾਂ 24 ਅਪ੍ਰੈਲ, ਤੇ ਇਹ ਲੈ ਕੇ ਹੁਣ ਤੱਕ ਜਿਹੜਾ ਲਾਸਟ ਜਿਹੜਾ ਹੈਗਾ ਆਪਾਂ ਕਹਿ ਰਹੇ ਕਿ 14 ਅਗਸਤ ਨੂੰ ਜਿਹੜਾ 10ਵਾਂ ਇਤਰਾਜ਼ ਹੈ ਤੇ ਉਹ ਮਿਸਟਰ ਸੰਧੂ ਨੇ ਜਿਹੜਾ ਉਹਦੇ ਤੇ ਕੀਤਾ, ਤੇ ਉਹਨਾਂ ਨੇ ਕਿਹਾ ਕਿ ਜਿਹੜੇ ਫੀਲਡ ਆਫੀਸਰ ਨੇ ਜਾਂ CO ਹੈ ਦਫ਼ਤਰ ਹੈ ਜਾਂ ਹੇਠਲੇ ਬਾਕੀ ਨੇ ਤੇ ਉਹ ਜਿਹੜੇ ਹੈਗੇ ਆ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦਾ ਜਿਹੜਾ ਨੈਟ ਸਿਸਟਮ ਹੈ ਤੇ ਉਹਨਾਂ ਦਾ ਉਹਨਾਂ ਤੱਕ ਜਿਹੜਾ ਹੈਗਾ ਐਕਸੈਸ ਨਹੀਂ ਹੈ, ਇਸ ਗੱਲ ਤੇ ਵੀ ਉਹਨਾਂ ਨੇ ਜਿਹੜਾ ਇਤਰਾਜ਼ ਜਿਹੜਾ ਕੀਤਾ। ਸੋ ਇਹ ਭਾਵੇਂ ਇਹਦੇ ਚ ਕਿਤੇ ਕਿਤੇ ਏਦਾਂ ਦੀਆਂ ਗੱਲਾਂ ਨੇ, ਪਰ ਜਿਹੜੀ ਵੱਡੀ ਗੱਲ ਉਹਨਾਂ ਨੇ ਉਹ ਕੀਤੀ ਕਿ ਜਿਹੜਾ ਫਾਰਮ 6 ਹੈ, ਫਾਰਮ 6 ਪਹਿਲਾਂ ਵੀ ਚੱਲਦਾ ਸੀ ਕਿ ਇਸ ਵਾਰ ਉਹਦੇ ਚ ਇੱਕ ਕਾਲਮ ਹੋਰ ਐਡ ਕੀਤਾ ਗਿਆ ਕਿ ਜੇ ਨਵੀਂ ਬੋਟ ਬਣਨੀ ਹੈ ਤਾਂ ਉਹਨਾਂ ਦੇ ਪੇਰੈਂਟਸ ਦੀ ਜਿਹੜੀ SIR ਮੈਪਿੰਗ ਹੋਣੀ ਜਿਹੜੀ ਜ਼ਰੂਰੀ ਹੈ। ਹਾਲਾਂਕਿ ਪਹਿਲਾਂ ਇਸ ਫਾਰਮ 6 ਦੇ ਵਿੱਚ ਕੋਈ ਇਦਾਂ ਦਾ ਕਾਲਮ ਹੈ ਨਹੀਂ ਸੀ, ਆਪਣਾ ਸ਼ਨਾਖਤੀ ਕਾਰਡ ਦਿਖਾ ਕੇ ਜਾਂ ਆਪਣਾ ਉਹ ਦੇ ਕੇ ਵੋਟਰ ਨਵਾਂ ਬਣ ਜਾਂਦਾ ਸੀ ਜਿਹਦੀ ਉਮਰ 18 ਸਾਲ ਹੋ ਜਾਂਦੀ ਸੀ, ਸਿਰਫ ਡੇਟ ਆਫ ਬਰਥ ਦਾ ਸਬੂਤ ਦੇਣਾ ਸੀ ਤੇ ਉਹਨੇ ਆਪਣਾ ਰੈਜੀਡੈਂਸ ਦਾ ਸਬੂਤ ਦੇਣਾ ਹੁੰਦਾ ਸੀ। ਤੇ ਉਹਨਾਂ ਨੇ ਕਿਹਾ ਕਿ ਇਹ ਜਿਹੜਾ ਹੈਗਾ ਇਹ ਕਿਤੋਂ ਪੁੱਛ ਕੇ ਜਿਹੜਾ ਇਹ ਫਾਰਮ ECI ਨੇ ਤਾਂ ਐਡ ਕੀਤਾ ਨਹੀਂ ਤੇ ਇਹ ਕਿਵੇਂ ਬਿਨਾਂ ਅਪਰੂਵਲ ਤੋਂ ਜਿਹੜਾ ਇਹ ਕਾਲਮ ਫਾਰਮ ਦੇ ਵਿੱਚ ਨਵਾਂ ਐਡ ਹੋ ਗਿਆ। ਸੋ ਇਸ ਤਰ੍ਹਾਂ ਦਾ ਹੁਣ ਇਹ ਗੱਲ ਜਿਹੜੀ ਹੈ ਸਾਹਮਣੇ ਆਈ ਹੈ। ਵੈਸੇ ਵੱਡੀ ਗੱਲ ਹੈ ਕਿ ਕਿਉਂਕਿ ਜੇਕਰ ਜਿਹੜੇ ਕਮਿਸ਼ਨ ਨੇ ਫੈਸਲੇ ਕਰਨੇ ਹੁੰਦੇ ਆ ਉਹ ਜਾਂ ਬਹੁ ਸੰਮਤੀ ਨਾਲ ਕਰਨੇ ਹੁੰਦੇ ਆ ਜਾਂ ਸਰਬ ਸੰਮਤੀ ਨਾਲ ਕਰਨੇ ਹੁੰਦੇ ਆ, ਇਹਦਾ ਮਤਲਬ ਜਾਂ ਤਾਂ ਤਿੰਨੋਂ ਜਿਹੜੇ ਚੋਣ ਕਮਿਸ਼ਨਰ ਨੇ ਮੁੱਖ ਚੋਣ ਕਮਿਸ਼ਨਰ ਸਮੇਤ ਜਿਹੜੇ ਹੈ ਉਹ ਫੈਸਲੇ ਤੇ ਸਾਰਿਆਂ ਦਾ ਇਤਫਾਕ ਹੋਵੇ, ਸਾਂਝੇ ਫੈਸਲੇ ਲੈਣ ਸਹਿਮਤੀ ਹੋਵੇ, ਤੇ ਜਾਂ ਫਿਰ 2 ਚੋਂ ਘੱਟੋ ਘੱਟ 3 ਚੋਂ ਘੱਟੋ ਘੱਟ 2 ਦੀ ਜਿਹੜੀ ਸਹਿਮਤੀ ਜ਼ਰੂਰ ਹੋਵੇ। ਸੋ ਇਸ ਤਰ੍ਹਾਂ ਦਾ ਜਿਹੜਾ ਹੁਣ ਇਹ ਮਸਲਾ ਇਹ ਸਾਹਮਣੇ ਆਇਆ। ਤੇ ਜਿੱਦਾਂ ਮੈਂ ਸ਼ੁਰੂ ਚ ਦੱਸਿਆ ਸੀ ਕਿ ਤਿੰਨੋਂ ਜਿਹੜੇ ਕਮਿਸ਼ਨਰ ਨੇ ਲਾਏ ਤਾਂ ਇਸੇ ਸਰਕਾਰ ਨੇ, NDA ਸਰਕਾਰ ਨੇ ਲਾਏ ਨੇ, ਸਮੇਂ ਸਮੇਂ ਤੇ ਲਾਏ ਨੇ, ਤੇ ਹੁਣ ਦੇਖੋ ਅੱਗੋਂ ਇਹਦੇ ਤੇ ਕੋਈ ਐਕਸ਼ਨ ਕੀ ਹੁੰਦਾ ਹੈ, ਕੋਈ ਇਸ ਮਸਲੇ ਨੂੰ ਲੈ ਕੇ ਸੁਪਰੀਮ ਕੋਰਟ ਤੱਕ ਵੱਲ ਪਹੁੰਚ ਕਰਦਾ ਹੈ ਜਾਂ ਉਧਰ ਜਾਂਦਾ ਹੈ, ਤੇ ਜਾਂ ਇਸ ਮਸਲੇ ਨੂੰ ਲੈ ਕੇ ਸਰਕਾਰ ਕੋਈ ਅੱਗੋਂ ਐਕਸ਼ਨ ਲੈਂਦੀ ਹੈ, ਜਾਂ ਫਿਰ ਜਿਹੜੇ ਇਤਰਾਜ਼ ਕਰਨ ਵਾਲੇ ਇਹ ਕਮਿਸ਼ਨਰ ਨੇ ਤੇ ਇਹਨਾਂ ਨੂੰ ਜਿਹੜਾ ਹੈਗਾ ਕੋਈ ਹਟਾਉਣ ਦਾ ਜਾਂ ਇਹਨਾਂ ਦੀ ਛਾਂਟੀ ਦਾ ਕੋਈ ਕੰਮ ਕੀਤਾ ਜਾ ਸਕਦਾ ਹੈ। ਮੈਨੂੰ ਇਹਦਾ ਪੱਕਾ ਨਹੀਂ ਅਜੇ ਗਿਆਨ ਕਿ ਜਿਹੜੇ ਕਮਿਸ਼ਨਰ ਨੇ ਉਹਨਾਂ ਨੂੰ ਹਟਾਉਣ ਦਾ ਕੀ ਪ੍ਰਬੰਧ ਹੈ, ਕਿ ਇਹਨਾਂ ਨੂੰ ਵੀ ਜਿੱਦਾਂ ਜੱਜਾਂ ਦੇ ਬਾਰੇ ਹੁੰਦਾ ਹੈ ਕਿ ਉਹਨਾਂ ਨੂੰ ਇੰਪੀਚ ਕੀਤਾ ਜਾ ਸਕਦਾ ਹੈ, ਉਹਨਾਂ ਨੂੰ ਸਿੱਧਾ ਕੋਈ ਟਰਮੀਨੇਟ ਜਾਂ ਇੱਦਾਂ ਸਸਪੈਂਡ ਨਹੀਂ ਕੀਤਾ ਜਾ ਸਕਦਾ, ਤੇ ਕੀ ਜਾਂ ਜਿਵੇਂ ਆਪਾਂ ਰਾਸ਼ਟਰਪਤੀ ਬਾਰੇ ਉਪ ਰਾਸ਼ਟਰਪਤੀ ਬਾਰੇ ਆਪਾਂ ਪੜ੍ਹਦੇ ਹਾਂ ਸੰਵਿਧਾਨ ਦੇ ਵਿੱਚ ਪ੍ਰੋਵੀਜ਼ਨ ਹੈ ਕਿ ਇਹਨਾਂ ਨੂੰ ਇੰਪੀਚ ਕੀਤਾ ਮਹਾਂਦੋਸ਼ ਲਾਇਆ ਜਾ ਸਕਦਾ, ਤੇ ਉਹ ਵੀ ਪਾਰਲੀਮੈਂਟ ਦੇ ਵਿੱਚ ਜਾ ਕੇ ਲੱਗੇਗਾ, ਤੇ ਕੀ ਇਹਨਾਂ ਕਮਿਸ਼ਨਰਾਂ ਨੂੰ ਹਟਾਉਣ ਦਾ, ਕਿਉਂਕਿ ਲਾਉਣ ਦਾ ਤਾਂ ਸਾਨੂੰ ਪਤਾ ਹੈ ਕਿ ਪ੍ਰਬੰਧਕ ਹੈਗਾ, ਤੇ ਜਿਹਦੇ ਤੇ ਵੀ ਕਾਫੀ ਉਦੋਂ ਚਰਚਾ ਹੋਈ ਸੀ, ਉਹ ਵੀ ਇਸ ਸਰਕਾਰ ਨੇ ਆਪਣੇ ਤਰੀਕੇ ਦੇ ਨਾਲ ਉਹਦੇ ਚ ਅਮੈਂਡਮੈਂਟ ਕਰ ਲਈ ਸੀ, ਇਹਦੀ ਅਪੁਆਇੰਟਮੈਂਟ ਨੂੰ ਲੈ ਕੇ ਕਿ ਕਿਸ ਤਰ੍ਹਾਂ ਕੀਤੀ ਜਾਵੇ ਚੋਣ ਕਮਿਸ਼ਨਰਾਂ ਦੀ। ਤੋ ਪਰ ਇਹ ਵੀ ਹੁਣ ਵਿਦਿਨ ਜਿਹੜਾ ਹੈਗਾ ਕਮਿਸ਼ਨ, ਇਹ ਜ਼ਰੂਰ ਇੱਕ ਵਾਰੀ ਰਿਫਟ ਜ਼ਰੂਰ ਜਿਹੜੀ ਹੈ ਇਹ ਪੈਦਾ ਹੋ ਗਈ।
0: ਜੀ ਬਿਲਕੁਲ, ਇਹ ਚੀਜ਼ਾਂ ਜਿਹੜੀਆਂ ਜਿੱਦਾਂ ਆਪਾਂ ਅੱਗੇ ਗੱਲ ਕੀਤੀ ਹੈ, ਸਮੇਂ ਦਰ ਸਮੇਂ ਉੱਠਦੀਆਂ ਤਾਂ ਰਹੀਆਂ ਨੇ, ਪਰ ਇਹਦੇ ਉੱਤੇ ਕੋਈ ਖਾਸ ਆਪਾਂ ਕਹਿ ਲਈਏ ਕਿ ਕੋਈ ਕਿਸੇ ਪਾਸਿਓਂ ਵੀ ਕੋਈ ਸੁਣਵਾਈ ਇੱਦਾਂ ਦੀ ਹੋਈ ਨਹੀਂ। ਜੇ ਆਪਾਂ ਪੰਜਾਬ ਦੇ ਲਿਹਾਜ਼ ਦੇ ਨਾਲ ਵੇਖੀਏ ਤਾਂ ਕੀ ਇੱਥੇ ਕੋਈ ਰੌਲਾ ਰੱਪਾ ਖਾਸ ਪਿਆ, ਜਾਂ ਫਿਰ ਜਿਹੜੇ ਤਰੀਕੇ ਦੇ ਨਾਲ ਹੌਲੀ ਹੌਲੀ ਇਹ ਚੀਜ਼ਾਂ ਪਹੁੰਚੀਆਂ ਨੇ, ਲੋਕ ਪਹੁੰਚਾ ਹੀ ਚੁੱਕੇ ਸੀ, ਕੋਈ ਅਖਬਾਰਾਂ ਤੱਕ ਇੱਦਾਂ ਦੀ ਕੋਈ ਗੱਲਬਾਤ ਖਾਸ ਨਹੀਂ ਪਹੁੰਚੀ ਜਿੱਦਾਂ ਪਹਿਲਾਂ ਪੱਛਮੀ ਬੰਗਾਲ ਤੋਂ ਪਹੁੰਚਦੀ ਰਹੀ?
1: ਨਹੀਂ ਦੇਖੋ, ਇੱਥੇ ਵੋਟਾਂ ਉਹਨਾਂ ਨੇ ਕੱਟੀਆਂ, ਪਰ ਇੱਥੇ ਜਿਹੜਾ ਕੁਆਂਟਮ ਸੀਗਾ ਉਸ ਰੂਪ ਦੇ ਵਿੱਚ ਜਿਹੜਾ ਉਵੇਂ ਨਹੀਂ ਸੀ। ਇਹੀ ਕਾਰਨ ਸੀ ਕਿ ਜ਼ਿਆਦਾ ਇਹ ਲੱਗਦਾ ਸੀ ਕਿ ਜਿਹੜਾ ਥਰਸਟ ਹੈ ਵੋਟਾਂ ਕੱਟਣ ਦਾ ਉਹ ਮਲੇਰਕੋਟਲਾ ਜਾਂ ਆਲੇ ਦੁਆਲੇ ਜਿੱਥੇ ਮੁਸਲਿਮ ਵੋਟ ਵੱਧ ਹੈ, ਤੇ ਜਾਂ ਜਿੱਥੇ ਕਾਦੀਆਂ ਵਗੈਰਾ ਉੱਧਰ ਉਸ ਪਾਸੇ ਤੇ, ਪਰ ਇੱਥੇ ਉਵੇਂ ਜਿਹੜਾ ਹੈਗਾ ਇਹਦਾ ਅਸਰ ਨਹੀਂ ਹੋਇਆ। ਪਰ ਵੋਟਾਂ ਕੱਟੀਆਂ ਜ਼ਰੂਰ ਗਈਆਂ, ਤੇ ਕਈ ਉਹਨਾਂ ਲੋਕਾਂ ਦੀਆਂ ਜੈਨੂਨ ਜਿਹੜੇ ਸੀ ਵੋਟਰ ਉਹਨਾਂ ਦੀਆਂ ਵੀ ਕੱਟੀਆਂ ਗਈਆਂ, ਤੇ ਉਹ ਹੈ ਕਿ ਉਹ ਬਾਅਦ ਦੇ ਵਿੱਚ ਜਿਹੜੀ ਹੈ ਉਹ ਉਹਦੇ ਲਈ ਪ੍ਰਬੰਧ ਹੈਗੇ ਆ, ਕਿਉਂਕਿ ਲੋਕ ਫਿਰ ਆਪਣੇ ਦਸਤਾਵੇਜ਼ ਵਗੈਰਾ ਲੈ ਕੇ ਉਸ ਤਰੀਕੇ ਨਾਲ। ਬੰਗਾਲ ਦੇ ਵਿੱਚ ਮਸਲਾ ਇੱਕ ਤਾਂ ਇਹ ਸੀ ਕਿ ਸਭ ਤੋਂ ਵੱਡਾ ਮਸਲਾ ਉੱਥੇ ਜਿਹੜੀ ਆਬਾਦੀ ਦੀ ਘਣਤਾ ਜਿਹੜੀ ਪੰਜਾਬ ਦੇ ਮੁਕਾਬਲੇ ਉਹ ਜ਼ਿਆਦਾ, ਤੇ ਉੱਥੇ ਕਈ ਵਾਰੀ ਪਰੂਫ ਇਕੱਠੇ ਕਰਨ ਚ ਜਾਂ ਉਹਨਾਂ, ਕਿਉਂਕਿ ਪੰਜਾਬ ਦੇ ਵਿੱਚ ਭਾਵੇਂ ਜਿਹੜੇ ਬਾਹਰੋਂ ਆ ਕੇ ਪ੍ਰਵਾਸੀ ਰਹਿ ਰਹੇ ਨੇ, ਭਾਵੇਂ ਉਹ ਚੰਡੀਗੜ੍ਹ ਦੀ ਪੈਰੀਫੇਰੀ ਚ ਰਹਿ ਰਹੇ ਨੇ ਤੇ ਮੋਹਾਲੀ ਖਰੜ ਇਸ ਪਾਸੇ ਜੀਰਕਪੁਰ ਵਾਲੇ ਪਾਸੇ ਜਾਂ ਲੁਧਿਆਣਾ ਦੇ ਆਲੇ ਦੁਆਲੇ ਜ਼ਿਆਦਾ ਰਹਿ ਰਹੇ ਨੇ ਜਾਂ ਹੋਰ ਸ਼ਹਿਰਾਂ ਦੇ ਜਿੱਥੇ, ਤੇ ਜਿੱਥੇ ਉਹਨਾਂ ਚੋਂ ਜ਼ਿਆਦਾਤਰ ਲੋਕਾਂ ਦੀ ਵੋਟ ਉੱਥੇ ਹੈ, ਤੇ ਉਹ ਨੈਚੁਰਲੀ ਫਿਰ ਉਹਨਾਂ ਦੀ ਵੋਟ ਇੱਧਰ ਜੇ ਬਣੀ ਹੈ ਤਾਂ ਉਹ ਕੱਟੀ ਜਾਣੀ ਹੈ, ਉਹ ਹੋ ਨਹੀਂ ਸਕਦਾ। ਤੇ ਉਹਦੇ ਕਰਕੇ ਵੀ ਇੱਥੇ ਉਸ ਰੂਪ ਚ ਰੌਲਾ ਨਹੀਂ ਪਿਆ, ਸਗੋਂ ਕੁਛ ਪਾਰਟੀਆਂ ਨੂੰ ਰਾਹਤ ਵੀ ਮਿਲੀ ਉਹਦੇ ਚ ਵੀ, ਚਲੋ ਹੁਣ ਇਹ ਨਹੀਂ ਕਿ ਨਾਲੇ ਉੱਧਰ ਵੋਟ ਪਾ ਲੈਣਗੇ ਨਾਲੇ ਇੱਧਰ ਪਾ ਲੈਣਗੇ, ਤੇ ਇਹ ਵੀ ਜਿਹੜਾ ਪੰਜਾਬ ਦੇ ਵਿੱਚ ਕਾਰਨ ਬਣਿਆ, ਤੇ ਉੱਦਾਂ ਨਿਊਜ਼ ਪੇਪਰ ਚ ਨਹੀਂ ਆਇਆ। ਹਾਂ, ਜਿਹੜਾ ਖਾਸ ਹਸਤੀਆਂ ਦੀਆਂ ਕੋਈ ਕੱਟੀਆਂ ਗਈਆਂ ਉਹਨਾਂ ਤੇ ਜ਼ਰੂਰ ਜਿਹੜਾ ਰੌਲਾ ਪੈਂਦਾ ਰਿਹਾ, ਕਿਉਂਕਿ ਜਿਹੜੀ ਇਹ ਮੈਪਿੰਗ ਹੈ ਉਹ ਫਿਰ ਸਾਰਿਆਂ ਨੂੰ ਇੱਕੋ ਰੱਸੇ ਨਾਲ ਬੰਨਦੇ ਆ ਜਿਹੜੇ ਅਧਿਕਾਰੀ ਨੇ, ਤੇ ਇਹ ਨਹੀਂ ਦੇਖਦੇ ਕਿ ਡਿਗਨੇਟਰੀ ਹੈ ਜਾਂ ਇਹਦਾ ਇੰਨਾ, ਜਿਹੜਾ ਜਿਵੇਂ ਆਪਾਂ ਰਾਘਵ ਚੱਡੇ ਦੀ ਗੱਲ ਹੀ ਕਰਦੇ ਹਾਂ ਕਿ ਉਹਦੀ ਵੋਟ ਇੱਥੇ ਬਣੀ ਹੋਈ ਸੀ ਖਰੜ ਦੇ ਵਿੱਚ, ਤੇ ਇੱਥੋਂ ਵੋਟ ਉਹਦੀ SIR ਦੇ ਦੌਰਾਨ ਉਹ ਕੱਟੀ ਗਈ, ਤੇ ਉਹਦੇ ਤੇ ਜਾਂ ਦਿੱਲੀ ਦੇ ਵਿੱਚ ਵੀ ਇੱਦਾਂ ਹੋਇਆ ਕਈਆਂ ਦੇ ਨਾਲ, ਕਈ ਵੱਡੇ ਅਧਿਕਾਰੀਆਂ ਦੇ ਨਾਲ ਇੱਦਾਂ ਹੋਇਆ। ਸਾਡੇ ਇੱਕ ਬਾਹਰ ਕਿਸੇ ਬਾਹਰਲੇ ਦੇਸ਼ ਦੇ ਵਿੱਚ ਰਾਜਦੂਤ ਰਹੇ ਸੀ ਉਹਨਾਂ ਨਾਲ ਇੱਦਾਂ ਹੋਇਆ ਜਿਹੜੇ ਅੰਮ੍ਰਿਤਸਰ ਦੇ ਵਸਿੰਦੇ, ਤੇ ਉਹ ਬਾਅਦ ਦੇ ਵਿੱਚ ਚਲੋ ਭਾਵੇਂ ਉਹ ਠੀਕ ਹੋ ਜਾਂਦਾ, ਪਰ ਇੱਕ ਵਾਰੀ ਤਾਂ ਇਹ ਹੈ ਵੀ ਉਹ ਕੋਈ ਇਹ ਨਹੀਂ ਸਮਝ ਆਉਂਦਾ ਕਿ ਇਹ ਬੰਦਾ ਜਿਹੜਾ ਇਹ ਕਿਵੇਂ ਹੋ ਸਕਦਾ ਕਿ ਇੰਡੀਅਨ ਸਿਟੀਜ਼ਨ ਨਾ ਹੋਵੇ। ਹੁਣ ਜਿਹੜਾ ਬੰਦਾ ਕਿਸੇ ਬਾਹਰਲੇ ਮੁਲਕ ਦੇ ਵਿੱਚ ਅੰਬੈਸਡਰ ਲੱਗਾ ਉਹ ਜੇ ਇੰਡੀਅਨ ਸਿਟੀਜ਼ਨ ਆ ਉਹ ਤਾਂ ਹੀ ਲੱਗਿਆ। ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਸਿੱਲੀ ਜੀਆਂ ਜਿਹੜੀਆਂ ਮਿਸਟੇਕ ਜਾਂ ਉਸਦੇ ਆਧਾਰ ਤੇ ਇਹ ਕੱਟੀ ਗਈ, ਇਸ ਕਰਕੇ ਪੰਜਾਬ ਦੇ ਵਿੱਚ ਬਹੁਤਾ ਇਹਦਾ ਨੋਟਸ ਉਵੇਂ ਜਿਹੜਾ ਲਿਆ ਨਹੀਂ ਗਿਆ।
0: ਜੇ ਇੱਧਰ ਅਗਲੀ ਖਬਰ ਜਿਹੜੀ ਲੈ ਕੇ ਤੁਸੀਂ ਸਾਂਝੀ ਕੀਤੀ, ਸੋ ਇਹਦੇ ਵਿੱਚ ਹੁਣ ਸੁਪਰੀਮ ਕੋਰਟ ਦਾ ਇਹ ਇੱਕ ਫੈਸਲਾ, ਸੋ ਪਹਿਲੀ ਗੱਲ ਤਾਂ ਕਾਫੀ ਜ਼ਿਆਦਾ ਸਮਾਂ ਲੱਗ ਜਾਂਦਾ ਜਦਕਿ ਇਹੋ ਜਿਹੇ ਜਿਹੜੇ ਮਸਲੇ ਨੇ ਇਹਨਾਂ ਦੇ ਉੱਤੇ ਕੋਈ ਐਡਾ ਜ਼ਿਆਦਾ ਸਮਾਂ ਲਾਉਣ ਵਾਲੀ ਕੋਈ ਗੱਲ ਦਿਖਦੀ ਨਹੀਂ ਹੈ, ਸੋ ਇਹ ਰੌਲਾ ਰੱਪਾ ਤਾਂ ਕਾਫੀ ਦੇਰ ਦਾ ਇਹ ਚੱਲ ਰਿਹਾ, ਅਤੇ ਹੁਣ ਜਾ ਕੇ ਜਦਕਿ ਪਿਛਲੇ ਕੇਸ ਪਿਛਲੇ ਹਵਾਲੇ ਜਿਹੜੇ ਉਹ ਪਏ ਹੀ ਹੁੰਦੇ ਆ ਉਸ ਚੀਜ਼ ਨੂੰ ਲੈ ਕੇ, ਸੋ ਇਹ ਇੱਕ ਆਪਾਂ ਕਹਿ ਲਈ ਕਿ ਉਸ ਚੀਜ਼ ਨੂੰ ਥੋੜ੍ਹਾ ਜਿਹਾ ਲੋਕਾਂ ਦੇ ਵਿੱਚ ਜਾਣ ਦਿੱਤਾ ਜਾਂਦਾ ਵਾ, ਸਾਈਕੋਲੋਜੀਕਲੀ ਸ਼ਾਇਦ ਉਹ ਅਸਰ ਵੀ ਕਰ ਚੁੱਕੀ ਹੁੰਦੀ ਹੈ, ਅਤੇ ਫਿਰ ਜਾ ਕੇ ਇੱਦਾਂ ਦੇ ਫੈਸਲੇ ਆਉਂਦੇ ਨੇ, ਜਾਂ ਫਿਰ ਇਹ ਇੱਕ ਰੂਟੀਨ ਪ੍ਰੋਸੈਸ ਆ?
1: ਨਹੀਂ, ਇਹਦੇ ਚ ਜਿਹੜਾ ਰਣਜੋਤ ਭਾਜੀ ਗੱਲ ਅਸਲ ਚ ਇਹ ਹੈ ਕਿ ਜਿਹੜਾ ਇਹ ਮਸਲਾ ਹੈ ਨਾ, ਇਹ ਬੜਾ ਟੇਢਾ ਮਸਲਾ ਹੈ। ਇਹਦੇ ਚ ਜਿਹੜਾ ਬੰਦੇ ਮਾਤਰਮ ਐਕਚੁਅਲੀ ਇਹਨੂੰ ਨੈਸ਼ਨਲ ਐਂਥਮ ਨਹੀਂ, ਇਹਨੂੰ ਨੈਸ਼ਨਲ ਸੌਂਗ ਦੇ ਤੌਰ ਤੇ ਇਹਨਾਂ ਨੇ ਅਡੋਪਟ ਕੀਤਾ। ਨੈਸ਼ਨਲ ਐਂਥਮ ਆਲਰੇਡੀ ਪਹਿਲਾਂ ਜਿਹੜਾ ਰਵਿੰਦਰ ਨਾਥ ਟੈਗੋਰ ਦੀ ਜਿਹੜੀ ਰਚਨਾ ਹੈ ਉਹਦਾ ਪਹਿਲਾ ਸਟੈਂਜਾ ਜਿਹੜਾ ਹੈਗਾ ਉਹ ਅਕਸਰ ਸਾਰਿਆਂ ਨੂੰ ਯਾਦ ਹੈ ਮੂੰਹ ਜ਼ਬਾਨੀ, ਕਿਉਂਕਿ ਉਹ ਇੱਕੋ ਸਟੈਂਜਾ ਹੈ ਤੇ ਉਹਦੀ ਜਿਹੜੀ ਡਿਊਰੇਸ਼ਨ ਹੈ ਉਹ ਵੀ 52 ਸੈਕਿੰਡ ਦੀ ਹੈ, 52 ਸੈਕਿੰਡ ਦੀ, ਤੇ ਉਹ ਸਾਡੇ ਸਕੂਲਾਂ ਤੋਂ ਲੈ ਕੇ ਹੁਣ ਤੱਕ ਚੱਲਦਾ ਆ ਰਿਹਾ। ਹੁਣ ਉਹਦੇ ਪੈਰਲਲ ਜਿਹੜਾ ਸੀ ਜਦੋਂ ਤੋਂ ਬੀਜੇਪੀ ਦੀ ਸਰਕਾਰ ਪਹਿਲਾਂ ਤੋਂ ਬੜੀ ਤਰਲੋ ਮੱਛੀ ਸੀ ਕਿਉਂਕਿ ਇਹ ਆਪਣੇ ਆਰਐਸਐਸ ਆਪਣੇ ਸਾਰੇ ਸ਼ਾਖਾਵਾਂ ਦੇ ਵਿੱਚ ਇਹਨੂੰ ਗਾਉਂਦੀ ਹੈ ਤੇ ਆਰਐਸਐਸ ਦਾ ਹੀ ਏਜੰਡਾ ਸੀ ਕਿ ਇਹ ਜਿਹੜਾ ਬੰਦੇ ਮਾਤਰਮ ਕਿਉਂਕਿ ਇਹਨੂੰ ਨੈਸ਼ਨਲ ਸੌਂਗ ਤਾਂ ਪਹਿਲਾਂ ਹੀ ਮੰਨ ਲਿਆ ਗਿਆ ਸੀ ਤੇ ਸਾਡੇ ਕੰਸਟੀਟਿਊਸ਼ਨ ਦੇ ਵਿੱਚ ਵੀ ਇਹ ਪ੍ਰੋਵੀਜ਼ਨ ਸੀਗੀ ਕਿ ਇਹ ਨੈਸ਼ਨਲ ਸੌਂਗ ਹੈ ਤੇ ਉਹ ਨੈਸ਼ਨਲ ਐਂਥਮ ਹੈ ਕਿਉਂਕਿ ਉਹ ਮੈਂਡੇਟਰੀ ਸੀ ਪਰ ਹੁਣ ਇਸ ਸਰਕਾਰ ਨੇ ਇਹਨੂੰ ਵੀ ਜ਼ਰੂਰੀ ਕਰਤਾ ਕਿ ਸ਼ੁਰੂਆਤ ਇਹਦੇ ਨਾਲ ਹੋਏਗੀ ਤੇ ਆਖਰ ਦੇ ਵਿੱਚ ਨੈਸ਼ਨਲ ਐਂਥਮ ਹੋਏਗੀ। ਹੁਣ ਨੈਸ਼ਨਲ ਸੌਂਗ ਜਦੋਂ 50 ਸਾਲਾ ਵਰ੍ਹੇਗੰਢ ਜਦੋਂ ਮਨਾਈ ਹੈ ਸਾਡੀ ਆਜ਼ਾਦੀ ਦੀ ਤੇ ਉਸ ਸਾਲ ਜਿਹੜਾ ਹੈਗਾ ਇਹ ਉੱਥੇ ਪਹਿਲੀ ਵਾਰੀ ਪਾਰਲੀਮੈਂਟ ਦੇ ਵਿੱਚ ਇਹਦੀ ਪਰਫੋਰਮੈਂਸ ਕਰਵਾਈ ਗਈ ਬੰਦੇ ਮਾਤਰਮ ਦੀ ਤੇ ਹੁਣ ਪਹਿਲਾਂ ਰੂਟੀਨ ਦੇ ਵਿੱਚ ਇਹ ਬੰਦੇ ਮਾਤਰਮ ਦੀਆਂ ਜਿਹੜੀਆਂ ਦੋ ਸਟੈਂਜੇ ਸੀ ਜਾਂ ਆਪਾਂ ਇਹ ਕਹਿ ਲਓ ਦੋ ਕਪਲੇਟ ਸੀ ਉਹੀ ਜਿਹੜੇ ਸੀ ਉਹ ਗਾਏ ਜਾਂਦੇ ਸੀ। ਹੁਣ ਇਹ ਸਰਕਾਰ ਕਹਿੰਦੀ ਕਿ ਨਹੀਂ ਇਹਨੂੰ ਪੂਰਾ ਗਾਉਣਾ ਤੇ ਜਿਹੜਾ 3 ਮਿੰਟ ਤੋਂ ਵੀ ਉੱਪਰ ਬਣਦਾ ਤੇ ਜਿਸ ਕਰਕੇ ਇਹਨਾਂ ਨੇ ਕਾਨੂੰਨ ਬਣਾ ਤਾ ਕਾਨੂੰਨ ਚ ਸੋਧ ਕਰ ਲਈ ਕਿ ਜਿਹੜਾ ਹੈਗਾ ਜੇ ਕੋਈ ਨਹੀਂ ਗਾਊਗਾ ਉਹਨੂੰ ਸਜ਼ਾ ਹੋਏਗੀ 3 ਸਾਲ ਦੀ ਜੁਰਮਾਨਾ ਹੋਏਗਾ ਇਹ ਜਿਹੜਾ ਕਰਤਾ। ਹੁਣ ਜਿਹੜੀ ਇਹਦੀ ਪਿਛੋਕੜ ਹੈ ਬੰਦੇ ਮਾਤਰਮ ਦਾ ਉਹ ਗੱਲ ਬੜੀ ਇਹ ਹੈ ਕਿ ਬੰਦੇ ਮਾਤਰਮ ਵੈਂਕਮ ਚੰਦਰ ਚੈਟਰਜੀ ਦਾ ਜਿਹੜਾ ਆਨੰਦ ਮਠ ਨਾਵਲ ਹੈ ਉਹਦਾ ਹਿੱਸਾ ਹੈ ਤੇ ਉਹ ਨਾਵਲ ਜਿਹੜਾ ਹੈਗਾ ਉਹ ਮੁਸਲਿਮ ਭਾਈਚਾਰੇ ਦੇ ਕਾਫ਼ੀ ਜਿਹੜਾ ਉਹ ਖਿਲਾਫ਼ ਹੈਗਾ ਤੇ ਸੋ ਇੱਕ ਮਿਥਿਕ ਤਰੀਕੇ ਦੇ ਨਾਲ ਜਿਹੜਾ ਹੈ ਇਹਨੂੰ ਅਡੋਪਟ ਕੀਤਾ ਗਿਆ ਤੇ ਫਿਰ ਹੁਣ ਇਹਦੇ ਚ ਚੱਕਰ ਬੰਦੇ ਮਾਤਰਮ ਦਾ ਮਤਲਬ ਤਾਂ ਇਹੀ ਹੈ ਕਿ ਅਸੀਂ ਮਾਂ ਨੂੰ ਵੰਦਨਾ ਕਰਦੇ ਹਾਂ ਨਮਸਕਾਰ ਕਰਦੇ ਹਾਂ ਤੇ ਉਂਝ ਐਸੀ ਗੱਲ ਨਹੀਂ ਜਦੋਂ ਜਿਹੜੀ ਗਦਰ ਲਹਿਰ ਸੀਗੀ ਗਦਰ ਲਹਿਰ ਦੇ ਜਿਹੜੇ ਸਾਡੇ ਗਦਰੀ ਬਾਬੇ ਸੀ ਉਹਨਾਂ ਜਿਹੜਾ ਅਖਬਾਰ ਸੀ ਉਹਦੇ ਤੇ ਵੀ ਬੰਦੇ ਮਾਤਰਮ ਲਿਖਿਆ ਹੁੰਦਾ ਸੀ ਜਿਹੜਾ ਹਿੰਦੁਸਤਾਨ ਗਦਰ ਜਿਹੜਾ ਪੇਪਰ ਸੀਗਾ ਤੇ ਉਹ ਬੰਦੇ ਮਾਤਰਮ ਦਾ ਨਾਰਾ ਵੀ ਲਾ ਲੈਂਦੇ ਸੀ ਕੋਈ ਕਿਉਂਕਿ ਇਹਨੂੰ ਕਮਿਊਨਲ ਤਰੀਕੇ ਨਾਲ ਦੇਖਿਆ ਨਹੀਂ ਸੀਗਾ ਤੇ ਹੁਣ ਜਿਹੜਾ ਇਸ ਸਰਕਾਰ ਨੇ ਸੱਤਾ ਚ ਆਉਣ ਤੋਂ ਬਾਅਦ ਇਹਨੂੰ ਇੱਕ ਕਮਿਊਨਲ ਤਰੀਕੇ ਦੇ ਨਾਲ ਲਾਗੂ ਕੀਤਾ ਕਿਉਂਕਿ ਉਹ ਸਾਰਾ ਸ਼ਾਮਿਲ ਕਰ ਲਿਆ ਜਿਹਦੇ ਚ ਜਿਹੜੇ ਕੁਛ ਸਟੈਂਜੇ ਉਹਦੇ ਤੇ ਇਤਰਾਜ਼ ਹੈ ਤੇ ਇੱਕ ਭਾਈਚਾਰੇ ਨੂੰ ਇਤਰਾਜ਼ ਹੈ ਤੇ ਇਸ ਕਿਉਂਕਿ ਇਹ ਤਾਂ ਸਾਡਾ ਦੇਸ਼ ਤਾਂ ਇੱਕ ਸੈਕੂਲਰ ਕੰਟਰੀ ਹੈ ਬਕਾਇਦਾ ਸੰਵਿਧਾਨ ਦੇ ਵਿੱਚ ਲਿਖਿਆ ਹੋਇਆ ਕੋਈ ਇੱਕ ਧਰਮ ਦੇ ਨਾਲ ਸੰਬੰਧਿਤ ਨਹੀਂ ਹੈਗਾ ਜਾਂ ਇਹਦਾ ਕੋਈ ਉਦਾਂ ਦਾ ਸੰਵਿਧਾਨ ਦੇ ਤੌਰ ਤੇ ਕੋਈ ਉਦਾਂ ਦਾ ਧਾਰਮਿਕ ਸਰੂਪ ਹੈ ਨਹੀਂ ਜਿਵੇਂ ਨੇਪਾਲ ਹਿੰਦੂ ਸਟੇਟ ਹੈ ਪਾਕਿਸਤਾਨ ਮੁਸਲਿਮ ਸਟੇਟ ਹੈ ਤੇ ਇੱਦਾਂ ਦਾ ਇੱਥੇ ਹੈ ਨਹੀਂ ਪਰ ਇਹਦੇ ਬਾਵਜੂਦ ਵੀ ਹੁਣ ਇਹਨੂੰ ਧੱਕੇ ਨਾਲ ਲਾਗੂ ਕੀਤਾ ਤੇ ਨਾਲ ਕਾਨੂੰਨ ਦੇ ਸੋਧ ਵੀ ਕਰਾ ਲਈ ਤੇ ਇਹਦੇ ਤੇ ਫਿਰ ਹੁਣ ਜਿਹੜਾ ਸੀ ਸੁਪਰੀਮ ਕੋਰਟ ਦੇ ਵਿੱਚ ਲੋਕ ਚਲੇ ਗਏ ਤੇ ਕਿਉਂਕਿ ਇਸ ਤੋਂ ਪਹਿਲਾਂ ਜਿਹੜਾ ਹੈਗਾ 1986 ਦੇ ਵਿੱਚ ਵੀ ਇਹ ਕੇਸ ਹੋਇਆ ਸੀ ਇੱਕ ਕ੍ਰਿਸਚਨ ਬੱਚੇ ਨੇ ਉੱਥੇ ਦੇ ਇੱਕ ਸਕੂਲ ਦੇ ਵਿੱਚ ਕੇਰਲਾ ਦੇ ਵਿੱਚ ਤੇ ਕਿਹਾ ਸੀ ਕਿ ਉਹ ਨਹੀਂ ਗਾਏਗਾ ਕਿਉਂਕਿ ਉਹਦੀਆਂ ਧਾਰਮਿਕ ਭਾਵਨਾਵਾਂ ਇਹ ਇਜਾਜ਼ਤ ਨਹੀਂ ਦਿੰਦੀਆਂ ਇੱਦਾਂ ਦੀਆਂ ਗੱਲਾਂ ਕਰਨ ਤੇ ਉਹ ਜਿਹੜਾ ਹੈ ਇਸ ਤਰ੍ਹਾਂ ਦਾ ਨਹੀਂ ਹੈ ਇਹਦੇ ਚ ਤੇ ਉਹਨੂੰ ਰੈਸਟੀਗੇਟ ਕਰਤਾ ਸੀ ਸਕੂਲ ਚੋਂ ਕੱਢਤਾ ਸੀ ਫਿਰ ਸੁਪਰੀਮ ਕੋਰਟ ਤੱਕ ਉਹਨੇ ਕੇਸ ਲੜਿਆ ਉਹਨੂੰ ਬਹਾਲ ਕਰਨਾ ਪਿਆ ਤੇ ਸਕੂਲ ਨੂੰ ਪ੍ਰਬੰਧਕਾਂ ਨੂੰ ਮਾਫ਼ੀ ਮੰਗਣੀ ਪਈ ਇਸ ਗੱਲ ਤੇ ਤੇ ਹੁਣ ਉਸੇ ਆਧਾਰ ਤੇ ਜਿਹੜਾ ਹੈਗਾ ਸੁਪਰੀਮ ਕੋਰਟ ਨੇ ਜਿਹੜਾ ਵੱਡਾ ਬੈਂਚ ਹੈ 3 ਮੈਂਬਰਾਂ ਦੇ ਬੈਂਚ ਨੇ ਜਿਹਦੇ ਚ ਚੀਫ ਜਸਟਿਸ ਸ਼ਾਮਿਲ ਹੈ ਜੈਮਾਲਾ ਬਾਗਚੀ ਤੇ ਵੀ ਮੋਹਨਾ ਤੇ ਉਹਨਾਂ ਨੇ ਜਿਹੜਾ ਹੈਗਾ ਉਸ ਦੀ ਜਿਹੜੀ ਹੈਗੀ ਉਹਨੂੰ ਆਧਾਰ ਬਣਾ ਕੇ ਕਿਉਂਕਿ ਇਹ ਜਿਹੜਾ ਹੈਗਾ ਇਹ ਕੇਸ ਤਾਂ ਕਰਨਾਟਕ ਦੇ ਇੱਕ ਸਿੰਗਰ ਵੱਲੋਂ ਪਟੀਸ਼ਨ ਦਾਇਰ ਕੀਤੀ ਗਈ ਸੀ ਉਹਦੇ ਤੇ ਤੇ ਕਿਉਂਕਿ ਇਹਦੇ ਸਾਰੇ 6 ਸਟੈਂਜਾਜ ਨੇਗੇ ਤੇ ਉਹ ਕਹਿੰਦੇ ਵੀ ਸਾਰੇ ਗਾਉਣੇ ਕੋਈ ਜ਼ਰੂਰੀ ਨਹੀਂ ਪਰ ਸਰਕਾਰ ਨੇ ਕਰਤਾ ਕਿ ਸਾਰੇ ਗਾਉਣੇ ਜ਼ਰੂਰੀ ਹੈ ਤੇ ਹੁਣ ਵੀ ਜਿੱਥੇ ਕੋਈ ਸਰਕਾਰੀ ਸਮਾਗਮ ਹੁੰਦਾ ਤੇ ਉੱਥੇ ਕਹਿ ਕੇ ਗਾਓ ਸ਼ੁਰੂਆਤ ਇਹਦੇ ਨਾਲ ਕਰੋ ਤੇ ਅਖੀਰ ਦੇ ਵਿੱਚ ਜਿਹੜੀ ਜਨ ਗਨ ਮਨ ਸਾਡੀ ਨੈਸ਼ਨਲ ਐਂਥਮ ਹੈ ਜਿਹਨੂੰ ਕੌਮੀ ਤਰਾਨਾ ਕਹਿੰਦੇ ਆ ਤੇ ਉਹ ਗਾਓ ਪਰ ਹੁਣ ਸੁਪਰੀਮ ਕੋਰਟ ਨੇ ਇਹ ਕਹਿਤਾ ਕਿ ਨਹੀਂ ਇਹਦੇ ਚ ਸਜ਼ਾ ਨਹੀਂ ਦਿੱਤੀ ਜਾ ਸਕਦੀ ਸਰਕਾਰ ਨੂੰ ਇਹਨੂੰ ਰਿਵਿਊ ਕਰਨਾ ਚਾਹੀਦਾ ਤੇ ਹੁਣ ਪਰ ਕਿਉਂਕਿ ਉਹਨਾਂ ਨੇ ਇਹ ਮੰਗ ਕੀਤੀ ਕਿ ਸਰਕਾਰ ਨੂੰ ਨੋਟਿਸ ਕਰੋ ਇਸ ਗੱਲ ਤੇ ਸੁਪਰੀਮ ਕੋਰਟ ਇਸ ਗੱਲ ਤੋਂ ਪਿੱਛੇ ਹਟ ਗਈ ਕਿ ਨਹੀਂ ਇਹਦੇ ਤੇ ਜਿਹੜਾ ਹੈਗਾ ਉਹ ਨੋਟਿਸ ਨਹੀਂ ਅਸੀਂ ਕਰ ਸਕਦੇ ਅਸੀਂ ਐਡਵਾਈਸ ਕਰ ਸਕਦੇ ਹਾਂ ਤੇ ਇੱਥੇ ਬਹਿਸ ਦੌਰਾਨ ਇੱਕ ਹੋਰ ਬੜੀ ਗੱਲ ਕਿਉਂਕਿ ਤੁਸ਼ਾਰ ਮਹਿਤਾ ਸੋਲਿਸਟਰ ਜਨਰਲ ਹੈ ਇੰਡੀਆ ਦਾ ਉਹ ਜਿਹੜੇ ਹੈਗੇ ਆ ਉਹੀ ਬੋਲੀ ਆ ਉਹਦੀ ਬੋਲ ਆ ਜਿਹੜੀ ਇੱਥੋਂ ਦੀ ਬੀਜੇਪੀ ਸੱਤਾਧਾਰੀ ਬੋਲਦੀ ਹੈ ਜਾਂ ਆਰਐਸਐਸ ਬੋਲਦੀ ਹੈ ਤੇ ਉਹਨੇ ਕਿਤੇ ਬਹਿਸ ਦੇ ਦੌਰਾਨ ਇਹ ਕਹਿਤਾ ਕਿ ਇੱਥੇ ਜਿਹੜਾ ਹੈਗਾ ਕਾਨੂੰਨ ਜਿਹੜਾ ਹੈਗਾ ਸੰਵਿਧਾਨ ਦੇ ਮੁਤਾਬਕ ਬਣਦਾ ਤੇ ਨਕਸਲਵਾਦੀਆਂ ਦੇ ਵਿਚਾਰਾਂ ਮੁਤਾਬਕ ਨਹੀਂ ਬਣਦਾ। ਉਹਨੇ ਇਸ ਸਿੱਧੀ ਟਿੱਪਣੀ ਕੀਤੀ ਜਿਹਦੇ ਤੇ ਸੁਪਰੀਮ ਕੋਰਟ ਨੇ ਕਾਫੀ ਇਤਰਾਜ਼ ਕੀਤਾ ਕਿ ਤੁਸ਼ਾਰ ਮਹਿਤਾ ਨੂੰ ਜਿਹੜੀ ਏਦਾਂ ਦੀ ਗੱਲ ਨਹੀਂ ਸੀ ਕਹਿਣੀ ਚਾਹੀਦੀ, ਉਹ ਆਪਣੇ ਸ਼ਬਦ ਜਿਹੜੇ ਉਹ ਵਾਪਸ ਲਵੇ ਤੇ ਇਹਦੇ ਚ ਕੋਈ ਏਦਾਂ ਦੀ ਗੱਲ ਨਹੀਂ। ਤੇ ਸੋ ਇਹਦੇ ਤੇ ਵੀ ਹੁਣ ਜਿਹੜੀ ਹੈ ਜਿੱਦਾਂ ਪਹਿਲਾਂ ਆਪਾਂ ਐਸ ਆਈ ਆਰ ਵਾਲੀ ਗੱਲ ਡਿਸਕਸ ਕੀਤੀ ਹੈ ਜਾਂ ਇਲੈਕਸ਼ਨ ਕਮਿਸ਼ਨਰਾਂ ਦਾ ਜਿਹੜਾ ਪੱਖ ਹੈ ਤੇ ਉਹ ਕੀਤਾ ਕਿ ਉਹਨਾਂ ਨੇ ਕਿਸ ਤਰ੍ਹਾਂ ਜਿਹੜਾ ਹੈਗਾ ਉਹਨਾਂ ਤੇ ਡਾਈਸੈਂਟ ਨੋਟ ਦਿੱਤਾ ਬਕਾਇਦਾ ਰਿਟਨ 14 ਵਾਰੀ ਜਿਹੜਾ ਹੈਗਾ ਉਹਨਾਂ ਨੇ ਓਬਜੈਕਸ਼ਨ ਲਾਇਆ। ਤੇ ਹੁਣ ਜਿਹੜਾ ਹੈਗਾ ਇਹ ਸਜ਼ਾ ਦੇ ਵਿੱਚ ਹੁਣ ਸੁਪਰੀਮ ਕੋਰਟ ਦੀ ਜਿਹੜੀ ਆ ਉਹ ਇੱਕ ਟਿੱਪਣੀ ਆ ਗਈ ਹੈ ਤੇ ਉਹਨਾਂ ਨੇ ਕੇਂਦਰ ਸਰਕਾਰ ਨੂੰ ਕਹਿ ਵੀ ਦਿੱਤਾ ਕਿ ਇਹਦੇ ਤੇ ਸਜ਼ਾ ਨਹੀਂ ਹੋਣੀ ਚਾਹੀਦੀ ਤੇ ਇਹ ਸਾਰਾ ਕੁਛ ਕਿਹਨੂੰ ਰਿਵਿਊ ਕਰੇ। ਤੇ ਹੁਣ ਇਹਦੇ ਤੇ ਵੀ ਜਿਹੜਾ ਹੈ ਪੋਲੀਟੀਕਲ ਗੱਲਾਂ ਅੱਗੇ ਸ਼ੁਰੂ ਹੋਣੀਆਂ ਨੇ ਕਿਉਂਕਿ ਕਾਂਗਰਸ ਨੇ ਪਹਿਲਾਂ ਹੀ ਕਹਿ ਤਾ ਸੀ ਕਿ ਅਸੀਂ ਆਪਣੇ ਸਮਾਗਮਾਂ ਜਾਂ ਕਿਤੇ ਵੀ ਸਿਰਫ 2 ਸਟੈਂਜਾ ਜਿਵੇਂ ਪਹਿਲਾਂ ਗਾਏ ਜਾਂਦੇ ਸੀ ਉਹੀ ਗਾਵਾਂਗੇ ਤੇ ਅਸੀਂ 6 ਸਟੈਂਜਾ ਜਿਹੜੇ 6 ਇਹਦੇ ਪਹਿਰੇ ਆ ਬੰਦ ਨੇ ਉਹ ਅਸੀਂ ਇਹਦੇ ਚ ਜਿਹੜੇ ਨਹੀਂ ਗਾਵਾਂਗੇ, ਜਿਹਦੇ ਤੇ ਕਾਫੀ ਕਾਂਗਰਸ ਦੀ ਖਾਸ ਕਰਕੇ ਰਾਹੁਲ ਗਾਂਧੀ ਦੀ ਜਿਹੜਾ ਬੀਜੇਪੀ ਦੇ ਆਗੂਆਂ ਨੇ ਹੋਰ ਕਾਫੀ ਖਿਚਾਈ ਕੀਤੀ ਬਿਆਨਬਾਜ਼ੀ ਕੀਤੀ ਉਹਨਾਂ ਦੇ ਖਿਲਾਫ। ਸੋ ਹੁਣ ਇੱਕ ਵਾਰ ਫੇਰ ਜਿਹੜਾ ਹੈਗਾ ਲੋਕਾਂ ਦੇ ਵਿੱਚ ਨਵੀਂ ਚਰਚਾ ਇਹਦੇ ਨਾਲ ਛਿੜ ਪਏਗੀ
0: ਜੀ। ਬਹੁਤ ਸ਼ੁਕਰੀਆ ਤੁਹਾਡਾ ਸਮਾਂ ਦੇਣ ਲਈ।
1: ਹਾਂਜੀ ਧੰਨਵਾਦ
0: ਜੀ। ਦੋਸਤੋ ਇਸ ਸਨ ਸਾਡੇ ਨਾਲ ਪ੍ਰੀਤਮ ਰੁਪਾਲ ਜੀ ਤੇ ਹੁਣ ਸਮਾਂ ਆ ਗਿਆ ਤੁਹਾਡੇ ਕੋਲੋਂ ਇਜਾਜ਼ਤ ਲੈਣ ਦਾ। ਹੱਸਦੇ ਖੇਡਦੇ ਚੜ੍ਹਦੀ ਕਲਾ ਚ ਰਹੋ, ਸੁਣਦੇ ਰਹੋ ਰੇਡੀਓ ਹਾਂਜੀ 1674।
2: ਚਲਦੀ ਦਾ ਨਾਮ ਗੱਡੀ ਆ ਤੇ ਸੁਣਿਆ ਹੀ ਹੋਣਾ, ਤੇ ਤੁਹਾਡੀ ਗੱਡੀ ਕੋਈ ਵੀ ਹੋਵੇ ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੁਮਾਟਨ ਰੋਡ, ਕੈਂਪਲਫੀਲਡ। ਕਾਲ 03908-6655 ਔਰ ਵਿਜ਼ਿਟ tireforce.com.au। ਆਸਟ੍ਰੇਲੀਆ ਚ ਆਪਣਾ ਘਰ ਲੈਣਾ ਜਾਂ ਕੰਸਟਰਕਸ਼ਨ ਕਰਵਾਣੀ ਹੈ, ਮੋਰਟਗੇਜ ਰੀਫਾਈਨਾਂਸ ਕਰਵਾਣੀ, ਨਵੀਂ ਕਾਰ ਖਰੀਦਣੀ ਜਾਂ ਬਿਜ਼ਨਸ ਨੂੰ ਅੱਗੇ ਵਧਾਉਣਾ ਹੈ, ਤਾਂ ਟੈਨਸ਼ਨ ਕਿਉਂ? ਟੂ ਫੋਲਡ ਲੈਂਡਿੰਗ ਡੈਂਡੀਨੋਂਗ ਹੈ ਨਾ। ਹੋਮ ਲੋਨ ਤੋਂ ਰੀਫਾਈਨਾਂਸਿੰਗ ਤੱਕ, ਕੰਸਟਰਕਸ਼ਨ ਲੋਨ ਤੋਂ ਬਿਜ਼ਨਸ ਲੋਨ ਜਾਂ ਕਾਰ ਲੋਨ, ਹਰ ਲੋਨ ਲਈ 40 ਤੋਂ ਵੱਧ ਲੈਂਡਰਸ ਦੇ ਨਾਲ ਤੁਹਾਡੇ ਲਈ ਬੈਸਟ ਡੀਲ, ਲੋ ਕ੍ਰੈਡਿਟ ਸਕੋਰ ਵੈਲਕਮ। ਕਾਲ ਰਾਜ 0494-763-700 ਔਰ ਵਟਸਐਪ 2FOLD LANDING।
3: Attention ladies and gentlemen, this is your captain. Tuhadi flights Melbourne to India ya Pakistan, Sydney to India ya Pakistan kithe vi ja sakdi hai.
4: Attention please, din ke andar ek kar jana hai. Flight search karke thak gaye, switch karo Hi-Fi Travel Stay, your local travel agency rated 4.9 star on Google. Book now, pay later. Flight book karni hai, aaj hi call karo 1300-533-311 te ya online book karo hifitravels.com.au te.

0: ਬ੍ਰੋਕਰਸ ਆਪਣੀ ਇੰਸ਼ੋਰੈਂਸ ਦੀ ਹਰ ਲੋੜ ਲਈ ਯਾਦ ਰੱਖੋ ਬਸ ਅਮਰਿੰਦਰ ਗਿੱਦਾ ਕਾਲ 0491-999-555 ਗਿੱਦਾ ਇੰਸ਼ੋਰੈਂਸ ਸ਼ਰਤਾ ਲਾਗੂ
1: ਵਾਓ ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ ਮੈਨੂੰ ਵੀ ਦੱਸ ਦੇ ਸੀਕ੍ਰੇਟ
2: ਅੰਮ੍ਰਿਤ ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ ਨਾ ਤਾਂ ਇਸ ਵਿੱਚ ਆਇਲ ਨਾ ਹੀ ਕੋਈ ਕਲਰ ਹਾਰਮੋਨਸ ਜਾਂ ਐਂਟੀਬਾਇਓਟਿਕਸ ਬਿਲਕੁਲ ਪਿਓਰ ਹੈ ਕੀ ਪਲਾਸਟਿਕ ਦੇ ਡੱਬਿਆਂ ਚ ਨਹੀਂ ਬਲਕਿ ਗਲਾਸ ਕੰਟੇਨਰ ਚ ਪੈਕ ਹੁੰਦਾ ਹੈ
1: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ ਵਿਜ਼ਿਟ ਗੋਲਡ ਲੀਫ ਡੇਅਰੀ ਡੋਟ ਕਾਮ
0: ਸੋਨਾ ਚਾਹੀਦਾ
3: ਭਰੋਸਾ ਚਾਹੀਦਾ ਹੈ
0: ਕੁਆਲਿਟੀ ਤੇ ਬਾਈ ਬੈਕ ਵੀ ਚਾਹੀਦਾ ਚਲੇ ਆਓ ਡੈਲੀ ਜੂਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ ਜਿੱਥੇ 22 ਕੈਰੇਟ ਗੋਲਡ ਕਲਾਸੀ ਸਿਲਵਰ ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ ਕਸਟਮ ਜੂਲਰੀ ਤੁਹਾਡੇ ਆਰਡਰ ਤੇ ਰੈਡੀ ਪੁਰਾਣਾ ਸੋਨਾ ਬਾਈ ਬੈਕ ਐਂਡ ਐਕਸਚੇਂਜ ਤੁਰੰਤ ਕੈਸ਼ ਚਾਹੀਦਾ ਗੋਲਡ ਲੋਨ ਈਜ਼ੀ ਐਂਡ ਸੇਫ ਰਿਪੇਅਰ ਬੁਲੀਅਨ ਬਾਇੰਗ ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ ਡੈਲੀ ਜੂਲਰਸ 310/2 ਮੇਨ ਸਟ੍ਰੀਟ ਪੁਆਇੰਟ ਕੁੱਕ ਕਾਲ 0493536042

0: ਮੈਨੂੰ ਆਪਣੀ ਨਵੀਂ ਦੁਕਾਨ ਲਈ ਪ੍ਰੀਮੀਅਮ 3D ਇਲੂਮੀਨੇਟਿਡ ਸਾਈਨ ਦੀ ਅਰਜੈਂਟ ਲੋੜ ਸੀ। ਕੁਇਕ ਸਾਈਨੇਜ ਨੇ ਇਨ ਹਾਊਸ ਡਿਜ਼ਾਈਨ, ਪ੍ਰਿੰਟਿੰਗ ਤੇ ਪ੍ਰੋਫੈਸ਼ਨਲ ਇੰਸਟਾਲੇਸ਼ਨ ਸਿਰਫ 4 ਤੋਂ 5 ਦਿਨਾਂ ਵਿੱਚ ਪੂਰੀ ਕਰ ਦਿੱਤੀ। ਗਲੋਇੰਗ ਸ਼ੋਪ ਫਰੰਟ ਤੋਂ ਵੀਕਲ ਰੈਪਸ ਤੱਕ ਬ੍ਰਾਂਡ ਪੂਰੀ ਸਟਰੀਟ ਵਿੱਚ ਸਭ ਤੋਂ ਵੱਖ ਚਮਕ ਉੱਠਿਆ। ਵਿਕਟੋਰੀਆ ਤੇ ਸਾਊਥ ਆਸਟ੍ਰੇਲੀਆ ਵਿੱਚ 12 ਸਾਲਾਂ ਤੋਂ ਸਾਈਨੇਜ ਲੀਡਰਸ, ਆਪਣੀ ਬਿਜ਼ਨਸ ਨੂੰ ਚਮਕਾਓ। ਕਾਲ 1300 1516 16, quicksignage.com.au।
1: किचन का स्टाइल डल लगता, बाथरूम वैनिटी सिंपल जिया, हुन टेंशन खत्म करो। आ गया ZJ स्टोन मेसन, पार्टी करनो बनाए एकदम क्लासी। असी बनाने आ डिजाइनर स्टोन बेंच टॉप्स फॉर किचन, स्टाइलिश वैनिटी अते मॉडर्न लॉन्ड्री, ओ भी पोर्सिलिन अते मार्बल नाल, जिथे एलिगेंस मिलती है ड्यूरेबिलिटी नाल। हुन ना सिर्फ कर पर तुहाड़ी पर्सनैलिटी भी शाइन करेगी स्टोन दे स्टाइल नाल। कॉल करो 0410 045 555 या आज ही विजिट करो 104 कॉलिंस रोड, मेल्टन।
0: व्याह, खुशी या किसी भी खास मौके लिए ज्वेलरी होनी चाहिए है खास, तुन्ना ज्वेलर्स लेके आए ने लेटेस्ट गोल्ड, डायमंड, बुलियन, सिल्वर ते ब्राइडल कलेक्शन। हर स्टाइल ते हर ओकेजन ले जेन्युइन ज्वेलरी, जेन्युइन प्राइसिंग ते वधिया कस्टमर सर्विस दे नाल। गोल्ड ज्वेलरी ते फास्ट लोन फैसिलिटी भी अवेलेबल। विजिट करो 5/150 फार्मर्स रोड, त्रुगनीना, अते 347 लॉन्सडेल स्ट्रीट, डैंडीनोंग। तुन्ना ज्वेलर्स, भरोसे दी निशानी।
1: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
2: ਜਿੱਥੇ ਹੈ ਟੋਯੋਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਯੋਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਟੋਯੋਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹੋਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।

0: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ ਹਾਂਜੀ ਰੇਡੀਓ।
1: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au।
2: ਓ ਪਾਜੀ, ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
3: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
4: ਫਿਰ ਲਵਾਈਏ ਕਿੱਥੋਂ?
3: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
1: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ। ਬਿਜ਼ਨਸ ਚਲਾਣਾ ਆਸਾਨ ਨਹੀਂ, ਪਰ ਸਹੀ ਸਲਾਹ ਨਾਲ ਹਰ ਚੈਲੰਜ ਆਸਾਨ ਹੋ ਸਕਦਾ ਹੈ। ਸੈਵੀ ਪਾਰਟਨਰਸ, ਵਾਈਜ਼ ਟੈਕਸ ਐਡਵਾਈਜ਼ਰਸ ਤੁਹਾਡੇ ਨਾਲ ਨੇ। ATO ਆਡਿਟਸ, ਟੈਕਸ ਡਿਸਪਿਊਟਸ, ATO ਡੈਟਸ, ਬਿਜ਼ਨਸ ਰੀਸਟ੍ਰਕਚਰਿੰਗ ਤੇ ਬਿਜ਼ਨਸ ਖਰੀਦਣ ਜਾਂ ਵੇਚਣ ਸੰਬੰਧੀ ਪ੍ਰੋਫੈਸ਼ਨਲ ਗਾਈਡੈਂਸ। ਆਪਣੇ ਬਿਜ਼ਨਸ ਨੂੰ ਦਿਓ ਮਜ਼ਬੂਤ ਦਿਸ਼ਾ। ਅੱਜ ਹੀ ਵਿਜ਼ਿਟ ਕਰੋ sebipartners.au। ਸੈਵੀ ਪਾਰਟਨਰਸ, ਵਾਈਜ਼ ਟੈਕਸ ਐਡਵਾਈਜ਼ਰਸ, ਤੁਹਾਡੇ ਬਿਜ਼ਨਸ ਦੇ ਭਰੋਸੇਮੰਦ ਟੈਕਸ ਐਡਵਾਈਜ਼ਰਸ।
5: ਔਨ ਰੋਡਸ ਆਨਰਸ ਕੈਂਪੇਨ ਸਿਰਫ ਸੀਮਿਤ ਸਮੇਂ ਲਈ। ਹੁਣ ਨਵਾਂ BYD ਕਰ ਲੈ ਆਓ ਸ਼ਾਨਦਾਰ ਡਰਾਈਵ ਅਵੇ ਆਫਰਸ ਦੇ ਨਾਲ। BYD ਸੀਲਾਇਨ 7 ਪ੍ਰੀਮੀਅਮ ਸਿਰਫ $54,990, BYD ਸੀਲਾਇਨ 8 ਡਾਇਨਾਮਿਕ FWD ਸਿਰਫ $56,990 ਤੇ BYD ਸ਼ਾਰਕ 6 ਪ੍ਰੀਮੀਅਮ ਸਿਰਫ $57,900। ਇੱਕ ਖਾਸ ਆਫਰ 1 ਅਗਸਤ ਤੋਂ 30 ਸਤੰਬਰ 2026 ਤੱਕ ਆਰਡਰ ਕਰਨ ਵਾਲਿਆਂ ਲਈ ਹੈ। ਡਿਲੀਵਰੀ 31 ਅਕਤੂਬਰ 2026 ਤੱਕ। ਹੋਰ ਜਾਣਕਾਰੀ ਲਈ ਅੱਜ ਹੀ BYD ਕੈਰੋਲਾਈਨ ਸਪ੍ਰਿੰਗਸ ਨਾਲ ਸੰਪਰਕ ਕਰੋ ਐਂਡ ਮੈਂਸ਼ਨ ਰੇਡੀਓ ਹਾਂਜੀ। BYD ਔਨ ਰੋਡਸ ਆਨਰਸ, ਕੰਡੀਸ਼ਨ ਅਪਲਾਈ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।
2: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 189 482 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।
3: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲਓ।
4: ਉਹ ਜੋ ਹੁਕਮ ਮੇਰੀ ਸਰਕਾਰ।
3: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
4: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
3: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
4: ਆਹੋ ਜੀ ਆਹੋ,
3: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ। ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
5: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਟੋਇਟਾ ਦੇ ਨਾਲ।
3: ਬੈਸਟ ਡੀਲ ਲਈ ਕਾਲ ਕਰੋ 04314651186 ਤੇ 212216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ, ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
6: Thinking of building your dream home? Make it truly grand with Kaplan Homes Ultimate Prosperity Package. Get top 10 grand upgrades in one unbeatable package price, including 3-meter ground floor ceilings, 2.7-meter top floor ceilings, large porcelain tiles, premium timber look flooring, grand feature doors, stylish black finishes, and smart keyless entry, plus a lifetime structural guarantee. Limited time only. Visit Kaplan Homes online or one of our display homes in Sydney. TNCs apply.

ਰੇਡੀਓ ਹਾਂਜੀ 1674 ਐਮ ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ। ਅੱਜ 23 ਸਤੰਬਰ 2026 ਭਾਰਤ ਆਸਟ੍ਰੇਲੀਆ ਦੁਨੀਆ ਜਹਾਨ ਦੀਆਂ ਖਬਰਾਂ ਲੈ ਕੇ ਆਏ ਹਾਂ। ਸਭ ਤੋਂ ਪਹਿਲਾਂ ਇੰਟਰਨੈਸ਼ਨਲ ਨਿਊਜ਼ ਦੇ ਨਾਲ ਆਓ ਸ਼ੁਰੂਆਤ ਕਰਦੇ ਹਾਂ। ਦੇ ਰਾਸ਼ਟਰਪਤੀ ਮੈਨੂਅਲ ਮੈਂਕਰੋ ਨੇ ਗਜ਼ਾ ਪੱਟੀ ਦੇ ਵਿੱਚ ਸ਼ਾਂਤੀ ਕਾਇਮ ਹੋਣ ਦੇ ਨਾਲ ਜੁੜੇ ਹੋਏ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਦਾਅਵੇ ਦੇ ਉੱਤੇ ਸਵਾਲ ਚੁੱਕੇ ਨੇ। ਸੰਯੁਕਤ ਰਾਸ਼ਟਰ ਦੇ ਮਹਾਸਭਾ ਦੇ ਇਜਲਾਸ ਦੇ ਵਿੱਚ ਯਾਨੀ UNGA ਦੇ ਵਿੱਚ ਸੰਬੋਧਨ ਕਰਦਿਆਂ ਹੋਇਆ ਮੈਂਕਰੋ ਨੇ ਇਸ ਸਾਲਾਨਾ ਜਿਹੜਾ ਸਮਾਗਮ ਹੈ ਉਸ ਦੇ ਪਲੇਟਫਾਰਮ ਨੂੰ ਵਰਤਦਿਆਂ ਹੋਇਆ ਕਿਹਾ ਕਿ ਸ਼ਾਂਤੀ ਦੇ ਐਲਾਨ ਦੇ ਬਾਵਜੂਦ ਵੀ ਗਜ਼ਾ ਦੇ ਵਿੱਚ ਕੋਈ ਮਨੁੱਖੀ ਸਹਾਇਤਾ ਯਾਨੀ ਹਿਊਮੈਨਟੇਰੀਅਨ ਕੋਰੀਡੋਰ ਦੁਬਾਰਾ ਕਿਉਂ ਨਹੀਂ ਖੋਲਿਆ ਗਿਆ। ਮੈਂਕਰੋ ਨੇ ਗਜ਼ਾ ਦੀ ਸਥਿਤੀ ਨੂੰ ਲੈ ਕੇ ਕੌਮਾਂਤਰੀ ਭਾਈਚਾਰੇ ਦੀ ਭੂਮਿਕਾ ਦੇ ਉੱਤੇ ਵੀ ਸਵਾਲ ਖੜੇ ਕੀਤੇ। ਉਹਨਾਂ ਕਿਹਾ ਕਿ ਦੁਨੀਆ ਦੇ ਸਾਹਮਣੇ ਇੱਕ ਐਸਾ ਦ੍ਰਿਸ਼ ਹੈ ਜਿਸ ਦੇ ਉੱਤੇ ਸਭ ਨੂੰ ਸ਼ਰਮ ਆਣੀ ਚਾਹੀਦੀ ਹੈ। ਮੈਂਕਰੋ ਨੇ ਟਰੰਪ ਦੇ ਗਜ਼ਾ ਸ਼ਾਂਤੀ ਯੋਜਨਾ ਨੂੰ ਕੂਟਨੀਤਕ ਤਰੀਕੇ ਦੇ ਨਾਲ ਪੇਸ਼ ਕੀਤੇ ਜਾਣ ਦੀ ਆਲੋਚਨਾ ਵੀ ਕੀਤੀ। ਮੈਂਕਰੋ ਨੇ ਕਿਹਾ ਕਿ ਜੇਕਰ ਅਸੀਂ ਗਜ਼ਾ ਨੂੰ ਲੈ ਕੇ ਸੰਤੁਸ਼ਟ ਬਣੇ ਰਹਿੰਦੇ ਹਾਂ ਤਾਂ ਸਾਡੀ ਭਰੋਸੇਯੋਗਤਾ ਕੀ ਰਹਿ ਜਾਏਗੀ। ਕੁਝ ਲੋਕ ਕਥਿਤ ਸ਼ਾਂਤੀ ਦਾ ਬਿਆਨ ਕਰ ਰਹੇ ਨੇ ਪਰ ਇਸ ਸ਼ਾਂਤੀ ਨੇ ਮਨੁੱਖੀ ਟੀਚੇ ਨੂੰ ਕੀ ਇੱਕ ਸਕਿੰਟ ਦੇ ਲਈ ਵੀ ਇਸ ਗੱਲ ਤੋਂ ਭਰੋਸੇਮੰਦ ਜਾਂ ਬੇਫਿਕਰ ਕੀਤਾ ਕਿ ਉੱਥੇ ਕੋਈ ਹਮਲਾ ਨਹੀਂ ਹੋ ਰਿਹਾ ਕਿ ਅਸੀਂ ਚੁੱਪ ਚਾਪ ਖੜ੍ਹੇ ਰਹਿ ਕੇ ਐਸੇ ਦ੍ਰਿਸ਼ ਦੇਖਦੇ ਰਹਾਂਗੇ ਜਿਸ ਦੇ ਉੱਤੇ ਸਾਨੂੰ ਸਾਰਿਆਂ ਨੂੰ ਸ਼ਰਮ ਆਉਣੀ ਚਾਹੀਦੀ ਹੈ। ਜ਼ਿਕਰਯੋਗ ਹੈ ਕਿ ਮੈਨੂਅਲ ਮੈਂਕਰੋ ਨੇ ਇਹ ਵੀ ਕਿਹਾ ਕਿ ਰੂਸ ਤੇ ਯੂਕਰੇਨ ਦੇ ਦਰਮਿਆਨ ਵੀ ਜਲਦੀ ਸਾਰਥਕ ਗੱਲਬਾਤ ਸ਼ੁਰੂ ਕਰਵਾਉਣ ਦੇ ਲਈ ਫਰਾਂਸ ਹਰ ਸੰਭਵ ਕਦਮ ਚੁੱਕੇਗਾ। ਉੱਧਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦੱਸਿਆ ਕਿ ਮੰਗਲਵਾਰ ਨੂੰ ਅਮਰੀਕਾ ਤੇ ਈਰਾਨ ਦੇ ਨੇਤਾਵਾਂ ਦੇ ਦਰਮਿਆਨ ਕਰੀਬ 3 ਘੰਟੇ ਤੱਕ ਬੈਠਕ ਹੋਈ ਸੀ। ਬੈਠਕ ਦੇ ਵਿੱਚ ਅਮਰੀਕਾ ਦੀ ਤਰਫ ਤੋਂ ਵਿਸ਼ੇਸ਼ ਦੂਤ ਸਟੀਵ ਵਿਟਕੋਫ ਤੇ ਉਹਨਾਂ ਦੇ ਦਮਾਦ ਜੈਰਿਡ ਕੁਸ਼ਨਰ ਵੀ ਸ਼ਾਮਲ ਹੋਏ। ਟਰੰਪ ਨੇ ਬੈਠਕ ਨੂੰ ਲੈ ਕੇ ਕਿਹਾ ਕਿ ਇਹ ਬੜੀ ਹੀ ਚੰਗੀ ਗੱਲਬਾਤ ਸਾਰਥਕ ਤਰੀਕੇ ਦੇ ਨਾਲ ਹੋ ਨਿਬੜੀ ਹੈ, ਦੇਖੋ ਅੱਗੇ ਕੀ ਹੁੰਦਾ। ਹਾਲਾਂਕਿ ਉਹਨਾਂ ਇਹ ਸਪਸ਼ਟ ਨਹੀਂ ਕੀਤਾ ਕਿ ਬੈਠਕ ਦੇ ਵਿੱਚ ਈਰਾਨ ਦੀ ਤਰਫ ਤੋਂ ਕਿਹੜੇ ਕਿਹੜੇ ਨੇਤਾ ਸ਼ਾਮਲ ਹੋਏ। ਬੈਠਕ 'ਚ ਸ਼ਾਮਲ ਰਹੇ ਸਟੀਵ ਵਿਟਕੋਫ ਨੇ ਵੀ ਕਿਹਾ ਕਿ ਫਿਲਹਾਲ ਤਾਂ ਬਹੁਤ ਚੰਗਾ ਮਹਿਸੂਸ ਕਰ ਰਹੇ ਨੇ ਪਰ ਉਹਨਾਂ ਨੇ ਬੈਠਕ ਦੇ ਬਾਰੇ ਕੋਈ ਜਾਣਕਾਰੀ ਆਪਣੀ ਤਰਫ ਤੋਂ ਵੀ ਸਾਂਝੀ ਨਹੀਂ ਕੀਤੀ। ਇਸ ਤੋਂ ਪਹਿਲਾਂ ਈਰਾਨ ਦੇ ਰਾਸ਼ਟਰਪਤੀ ਮਸੂਦ ਪੇਜ਼ਿਸ਼ਕੀਆਂ ਦੇ ਨਾਲ ਵੀ ਮੁਲਾਕਾਤ ਦੀ ਸੰਭਾਵਨਾ ਨੂੰ ਲੈ ਕੇ ਕਿਹਾ ਜਾ ਰਿਹਾ ਸੀ ਕਿ ਹੋ ਸਕਦਾ ਹੈ ਕਿ ਦੋਹਾਂ ਨੇਤਾਵਾਂ ਯਾਨੀ ਟਰੰਪ ਤੇ ਪੇਜ਼ਿਸ਼ਕੀਆਂ ਆਪਸ 'ਚ ਮਿਲਣ। ਇਸ ਤੋਂ ਪਹਿਲਾਂ ਡੋਨਾਲਡ ਟਰੰਪ ਨੇ ਈਰਾਨ ਨੂੰ ਤਬਾਹ ਕਰਨ ਦੀ ਧਮਕੀ ਵੀ 1 ਦਿਨ ਪਹਿਲਾਂ ਹੀ ਦਿੱਤੀ ਸੀ। ਉਹਨਾਂ ਨੇ ਸੰਯੁਕਤ ਰਾਸ਼ਟਰ ਦੀ ਮਹਾਸਭਾ ਦੇ ਵਿੱਚ ਖੜ੍ਹੇ ਹੋ ਕੇ ਕਿਹਾ ਕਿ ਅਮਰੀਕਾ ਦੇ ਕੋਲ 2 ਰਸਤੇ ਨੇ, ਈਰਾਨ ਦੇ ਨਾਲ ਸਮਝੌਤਾ ਕਰਨਾ ਜਾਂ ਫਿਰ ਉਸ ਨੂੰ ਪੂਰੀ ਤਰ੍ਹਾਂ ਦੇ ਨਾਲ ਖਤਮ ਕਰ ਦੇਣਾ। ਉਹਨਾਂ ਕਿਹਾ ਕਿ ਈਰਾਨ ਦੇ ਰਾਸ਼ਟਰਪਤੀ ਈਰਾਨ ਦੇ ਸਰਕਾਰ ਨੂੰ ਅਸੀਂ ਇੱਕ ਮੌਕਾ ਦੇਣਾ ਚਾਹੁੰਦੇ ਹਾਂ, ਉੱਥੇ ਉਹਨਾਂ ਦੇ ਨਾਲ ਸਮਝੌਤਾ ਕਰਨਾ ਚਾਹੁੰਦੇ ਔਰ ਨਹੀਂ ਤਾਂ ਫਿਰ ਪਰਮਾਣੂ ਹਥਿਆਰ ਤੋਂ ਬਗੈਰ ਇੱਕ ਈਰਾਨ ਦੁਨੀਆ ਤੋਂ ਅਲੱਗ ਥਲੱਗ ਪੈ ਜਾਏਗਾ। ਇਸ ਦਰਮਿਆਨ ਇਸ 3 ਘੰਟੇ ਚੱਲੀ ਬੈਠਕ ਦੇ ਬਾਰੇ ਵੀ ਹੁਣ ਵਿਸਤਾਰ ਦੇ ਵਿੱਚ ਖਬਰਾਂ ਸਾਹਮਣੇ ਆ ਰਹੀਆਂ। ਈਰਾਨ ਨੇ ਇਹ ਵੀ ਪੁਸ਼ਟੀ ਕੀਤੀ ਹੈ ਕਿ ਨਿਊਯਾਰਕ ਦੇ ਵਿੱਚ ਜਿਹੜੀ UNGA ਯਾਨੀ ਯੂਨਾਈਟਿਡ ਨੇਸ਼ਨ ਜਨਰਲ ਅਸੈਂਬਲੀ ਸੈਸ਼ਨ ਸੀ ਉਸ ਤੋਂ ਇਲਾਵਾ ਈਰਾਨ ਤੇ ਅਮਰੀਕਾ ਦੇ ਜਿਹੜੇ ਪ੍ਰਤੀਨਿਧੀ ਸੀ ਵਫਦ ਸੀ ਦੋਹਾਂ ਦੀ ਹੋਈ ਬੈਠਕ ਦੇ ਬਾਰੇ ਈਰਾਨ ਦੀ ਤਰਫ ਤੋਂ ਬੁਲਾਰੇ ਇਸਮਾਇਲ ਬਕਈ ਨੇ ਕਿਹਾ ਹੈ ਕਿ ਪਿਛਲੇ ਹਫ਼ਤੇ ਈਰਾਨ ਨੇ ਹੌਰਮੁਜ਼ ਸਟ੍ਰੇਟ ਖੇਤਰੀ ਸੁਰੱਖਿਆ ਤੇ ਕੂਟਨੀਤੀ ਨੂੰ ਲੈ ਕੇ ਆਪਣਾ ਰੁਖ ਸਪਸ਼ਟ ਕਰ ਦਿੱਤਾ ਸੀ। ਇਸ ਤੋਂ ਬਾਅਦ ਨਿਊਯਾਰਕ ਦੇ ਵਿੱਚ ਵੀ ਈਰਾਨੀ ਵਫਦ ਨੇ ਅਮਰੀਕਾ ਤੱਕ ਆਪਣੀਆਂ ਮੰਗਾਂ ਸਪਸ਼ਟ ਰੂਪ ਦੇ ਨਾਲ ਰੱਖੀਆਂ ਨੇ। ਅਮਰੀਕੀ ਰਾਸ਼ਟਰਪਤੀ ਨੇ ਬੇਸ਼ੱਕ ਕਿਹਾ ਸੀ ਕਿ ਬੈਠਕ ਚੰਗੀ ਰਹੀ ਹੈ ਪਰ ਨਾ ਤਾਂ ਈਰਾਨ ਦੇ ਵਫਦ ਦੀ ਤਰਫ ਤੋਂ ਇਸਮਾਇਲ ਬਕਈ ਤੇ ਨਾ ਹੀ ਅਮਰੀਕਾ ਦੇ ਵਫਦ ਦੀ ਤਰਫ ਤੋਂ ਸਟੀਵ ਵਿਟਕੋਫ ਕਿਸੇ ਨੇ ਵੀ ਇਸ ਬੈਠਕ ਦੇ ਵਿੱਚ ਕੀ ਕੁਝ ਹੋਇਆ ਇਹ ਸਾਂਝਾ ਕਰਨਾ ਜ਼ਰੂਰੀ ਨਹੀਂ ਸਮਝਿਆ। ਉੱਥੇ ਹੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਕਮਰਸ਼ੀਅਲ ਜਹਾਜ਼ਾਂ ਦੇ ਉੱਤੇ ਈਰਾਨ ਦੇ ਹਮਲਿਆਂ ਤੋਂ ਬਾਅਦ ਮੱਧ ਪੂਰਬ ਦੀ ਫਿਊਲ ਸਪਲਾਈ ਨੂੰ ਲੈ ਕੇ ਵਿਕਲਪਕ ਰਸਤੇ ਜਿਹੜੇ ਨੇ ਸਬਸਟੀਟਿਊਸ਼ਨਲ ਰਸਤੇ ਉਹ ਜ਼ਰੂਰੀ ਹੋਣੇ ਚਾਹੀਦੇ ਨੇ ਔਰ ਟਰੰਪ ਨੇ ਇਹ ਗੱਲ ਨਿਊਯਾਰਕ ਦੇ ਵਿੱਚ ਆਯੋਜਿਤ UNGA ਤੋਂ ਇਲਾਵਾ ਗਲਫ ਆਪਰੇਸ਼ਨ ਕੌਂਸਲ ਦੀ ਤੇ ਅਰਬ ਨੇਤਾਵਾਂ ਦੇ ਨਾਲ ਹੋਈ ਬੈਠਕ ਦੇ ਦਰਮਿਆਨ ਕਹੀ। ਉਹਨਾਂ ਨੇ ਊਰਜਾ ਸਪਲਾਈ ਦੇ ਲਈ ਅਜਿਹੇ ਰਸਤੇ ਤਿਆਰ ਕਰਨ ਦੀ ਵਕਾਲਤ ਕੀਤੀ ਜਿਸ ਦੇ ਵਿੱਚ ਈਰਾਨ ਦਾ ਕੰਟਰੋਲ ਨਾ ਹੋਵੇ। ਟਰੰਪ ਨੇ ਕਿਹਾ ਕਿ ਮੇਰਾ ਮੰਨਣਾ ਹੈ ਕਿ ਭਾਰਤ ਮੱਧ ਪੂਰਬ ਤੇ ਯੂਰਪ ਆਰਥਿਕ ਕੋਰੀਡੋਰ ਹੈ ਜਿਹੜਾ ਔਰ ਤੇਲ ਬਾਹਰ ਕੱਢਣ ਦੇ ਦੂਸਰੇ ਤਰੀਕਿਆਂ ਦੀ ਪੂਰੀ ਹਮਾਇਤ ਕਰਦਾ ਚਾਹੇ ਉਹ ਇਸ ਪਾਈਪਲਾਈਨ ਦੇ ਜ਼ਰੀਏ ਹੋਵੇ ਜਾਂ ਕੋਈ ਹੋਰ ਰਸਤਾ ਹੋਵੇ। ਉਹਨਾਂ ਕਿਹਾ ਕਿ ਨਾਲ ਰਲ ਕੇ ਸਾਨੂੰ ਉਹਨਾਂ ਚੁਣੌਤੀਆਂ ਦੇ ਉੱਤੇ ਕੰਮ ਕਰਨਾ ਚਾਹੀਦਾ ਜਿਨ੍ਹਾਂ ਨੂੰ ਈਰਾਨ ਨੇ ਪੈਦਾ ਕੀਤਾ। ਵੈਸੇ ਦੱਸ ਦਈਏ ਕਿ ਭਾਰਤ ਮਿਡਲ ਈਸਟ ਅਤੇ ਯੂਰਪ ਇਕਨੋਮਿਕ ਕੋਰੀਡੋਰ ਇੱਕ ਵੱਡਾ ਇਨਫਰਾਸਟ੍ਰਕਚਰ ਅਤੇ ਕਨੈਕਟੀਵਿਟੀ ਪ੍ਰੋਜੈਕਟ ਹੈ ਜਿਸ ਦਾ ਟੀਚਾ ਭਾਰਤ ਨੂੰ ਮੱਧ ਪੂਰਬ ਦੇ ਨਾਲ ਅਤੇ ਯੂਰਪ ਦੇ ਨਾਲ ਸਿੱਧੇ ਤਰੀਕੇ ਦੇ ਨਾਲ ਜੋੜਨਾ ਹੈ। ਇਸ ਦਾ ਐਲਾਨ ਸਪਤੰਬਰ 2023 ਦੇ ਵਿੱਚ ਦਿੱਲੀ ਦੇ ਵਿੱਚ ਹੋਏ G20 ਸਮਿਟ ਦੇ ਦਰਮਿਆਨ ਕੀਤਾ ਗਿਆ ਸੀ।
ਉੱਥੇ ਹੀ ਤੁਰਕੀ ਦੇ ਰਾਸ਼ਟਰਪਤੀ ਰੈਚਪ ਤਈਅਬ ਅਰਦਵਾਨ ਨੇ ਨਿਊਯਾਰਕ ਦੇ ਵਿੱਚ ਚੱਲ ਰਹੇ ਇਸ 81ਵੇਂ ਸੰਮੇਲਨ ਦੇ ਦਰਮਿਆਨ ਕਸ਼ਮੀਰ ਦਾ ਜ਼ਿਕਰ ਕੀਤਾ। ਵਰਲਡ ਲੀਡਰਸ ਦੇ ਸਾਹਮਣੇ ਆਪਣੇ ਸੰਬੋਧਨ ਦੇ ਵਿੱਚ ਉਹਨਾਂ ਨੇ ਦੱਖਣ ਏਸ਼ੀਆ ਦੇ ਵਿੱਚ ਸ਼ਾਂਤੀ ਦੇ ਲਈ ਕਸ਼ਮੀਰ ਵਿਵਾਦ ਨੂੰ ਗੱਲਬਾਤ ਦੇ ਜ਼ਰੀਏ ਹੱਲ ਕਰਨ ਦੀ ਵਕਾਲਤ ਕੀਤੀ। ਅਰਦਵਾਨ ਨੇ ਕਿਹਾ ਕਿ ਸਾਊਥ ਏਸ਼ੀਆ ਦੇ ਵਿੱਚ ਸਥਿਰਤਾ ਦੇ ਲਈ ਇਹ ਬੜਾ ਜ਼ਰੂਰੀ ਹੈ ਕਿ ਕਸ਼ਮੀਰ ਸਣੇ ਜਿੰਨੇ ਵੀ ਮੁੱਦੇ ਨੇ ਉਹਨਾਂ ਨੂੰ ਸੰਯੁਕਤ ਰਾਸ਼ਟਰ ਦੇ ਚਾਰਟਰ ਦੇ ਮੁਤਾਬਕ ਹੱਲ ਕੀਤਾ ਜਾਵੇ। ਹਾਲਾਂਕਿ ਇਸ ਮਾਮਲੇ ਦੇ ਉੱਤੇ ਹਾਲੇ ਤੱਕ ਭਾਰਤ ਦੀ ਕੋਈ ਟਿੱਪਣੀ ਸਾਹਮਣੇ ਨਹੀਂ ਆਈ ਹੈ। ਉਧਰ ਵਿਦੇਸ਼ ਮੰਤਰਾਲੇ ਨੇ ਮੰਗਲਵਾਰ ਦੇ ਦਿਨ ਕਿਹਾ ਕਿ ਪਾਕਿਸਤਾਨ ਨੂੰ ਸਰਹੱਦ ਪਾਰ ਅੱਤਵਾਦ ਦੇ ਖਿਲਾਫ ਭਰੋਸੇਯੋਗ ਕਾਰਵਾਈ ਕਰਨੀ ਹੋਏਗੀ, ਤਾਂ ਹੀ ਦੁਨੀਆ ਉਹਨਾਂ ਦੇ ਬਿਆਨਾਂ ਦੇ ਉੱਤੇ ਭਰੋਸਾ ਕਰ ਸਕੇਗੀ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਮੰਗਲਵਾਰ ਦੇ ਦਿਨ ਵੀਕਲੀ ਪ੍ਰੈਸ ਬਰੀਫਿੰਗ ਦੇ ਦਰਮਿਆਨ ਇਹ ਟਿੱਪਣੀ ਕੀਤੀ। ਦਰਅਸਲ ਉਹਨਾਂ ਨੇ ਪਾਕਿਸਤਾਨ ਦੇ ਆਰਮੀ ਚੀਫ ਆਸਿਮ ਮੁਨੀਰ ਦੇ ਉਸ ਬਿਆਨ ਦੇ ਉੱਤੇ ਟਿੱਪਣੀ ਮੰਗੀ ਸੀ, ਜਿਸ ਦੇ ਵਿੱਚ ਉਹਨਾਂ ਨੇ ਦੇਸ਼ ਦੇ ਅੰਦਰ ਵੱਧ ਰਹੇ ਉਗਰਵਾਦ ਦੇ ਖਤਰੇ ਦੇ ਦਰਮਿਆਨ ਅੱਤਵਾਦ ਨੂੰ ਹਰਾਉਣ ਦੇ ਲਈ ਫੌਜ ਦੀਆਂ ਆਪਸੀ ਸਾਂਝਾਂ ਨੂੰ ਹੋਰ ਮਜ਼ਬੂਤ ਕਰਨ ਦੀ ਗੱਲ ਕੀਤੀ ਸੀ। ਇਸ ਦੇ ਉੱਤੇ ਹੀ ਜੈਸਵਾਲ ਨੇ ਟਿੱਪਣੀ ਕਰਦਿਆਂ ਕਿਹਾ ਕਿ ਪਾਕਿਸਤਾਨ ਨੂੰ ਕਾਰਵਾਈ ਤੇ ਮਜ਼ਬੂਤ ਭਰੋਸੇਯੋਗਤਾ ਦਿਖਾਉਣੀ ਹੋਏਗੀ। ਸਰਹੱਦ ਪਾਰ ਅੱਤਵਾਦ ਉਹਨਾਂ ਨੂੰ ਖਤਮ ਕਰਨਾ ਹੋਏਗਾ, ਭਾਰਤ ਹੀ ਨਹੀਂ ਤਾਂ ਹੀ ਦੁਨੀਆ ਉਹਨਾਂ ਦੇ ਇਸ ਫੈਸਲੇ ਦੇ ਉੱਤੇ ਭਰੋਸਾ ਕਰ ਸਕੇਗੀ। ਭਾਰਤ ਦੀਆਂ ਖਬਰਾਂ ਦੀ ਸਾਂਝਾ ਨੂੰ ਅੱਗੇ ਤੋਰੀਏ ਤੇ ਅਗਲੀ ਖਬਰ ਜਿਹੜੀ ਉਹ ਮੱਧ ਪ੍ਰਦੇਸ਼ ਤੋਂ, ਜਿੱਥੇ ਮੱਧ ਪ੍ਰਦੇਸ਼ ਦੇ ਵਿੱਚ ਵਪਾਰੀਆਂ ਨੇ ਬੁੱਧਵਾਰ ਦੇ ਦਿਨ ਨੋ UPI ਡੇ ਰੱਖਣ ਦਾ ਫੈਸਲਾ ਕੀਤਾ। ਅੱਜ ਦੇ ਦਿਨ ਮੱਧ ਪ੍ਰਦੇਸ਼ ਦੇ ਵਿੱਚ ਸਾਰੇ ਹੀ ਵੱਡੇ ਸ਼ਹਿਰ ਭੋਪਾਲ, ਇੰਦੌਰ ਸਣੇ ਸਾਰੇ ਸੂਬੇ ਦੇ ਵਪਾਰੀ ਇਹ ਐਲਾਨ ਕਰ ਚੁੱਕੇ ਨੇ ਕਿ ਅਖਿਲ ਭਾਰਤੀ ਉਦਯੋਗ ਵਪਾਰ ਮੰਡਲ ਦੇ ਸੱਦੇ ਦੇ ਉੱਤੇ 2000 ਰੁਪਏ ਜਾਂ ਉਸ ਤੋਂ ਵੱਧ ਭੁਗਤਾਨ ਦੇ ਉੱਤੇ ਜਿਹੜੀ UPI ਦਾ ਚਾਰਜ ਹੈ ਉਹ ਨਹੀਂ ਲੈਣਗੇ। ਦੱਸ ਦਈਏ ਕਿ ਇਸ ਵਪਾਰ ਮੰਡਲ ਦੀ ਤਰਫ ਤੋਂ ਇਹ ਕਿਹਾ ਗਿਆ ਕਿ ਸਰਕਾਰ ਦਾ ਜਿਹੜਾ ਫੈਸਲਾ ਹੈ ਉਹ ਸਹੀ ਨਹੀਂ ਹੈ। ਇਸ ਫੈਸਲੇ ਦੇ ਖਿਲਾਫ ਵਪਾਰੀ ਡਟ ਕੇ ਖੜੇ ਨੇ, ਵਪਾਰੀਆਂ ਦੇ ਉੱਤੇ ਬੋਝ ਪਾਉਣ ਵਾਲਾ ਹੈ। ਇਸ ਦੇ ਵਿੱਚ ਸਰਕਾਰ ਵੱਧ ਤੋਂ ਵੱਧ 300 ਰੁਪਏ ਤੱਕ ਵਸੂਲਣ ਦੀ ਗੱਲ ਕਰ ਰਹੀ ਹੈ। ਥੋਕ ਵਪਾਰੀਆਂ ਦਾ ਤਾਂ ਲੈਣ ਦੇਣ 2000 ਰੁਪਏ ਤੋਂ ਘੱਟ ਹੁੰਦਾ ਹੀ ਨਹੀਂ ਹੈ। ਜੇਕਰ ਵਪਾਰੀ ਹਰ ਇੱਕ ਲੈਣ ਦੇਣ ਦੇ ਉੱਤੇ ਹਰ ਇੱਕ ਟ੍ਰਾਂਜੈਕਸ਼ਨ ਦੇ ਉੱਤੇ ਟੈਕਸ ਦੇਣ ਲੱਗ ਪੈਣਗੇ ਤਾਂ ਉਹਨਾਂ ਦਾ ਫਾਇਦਾ ਕਿਵੇਂ ਹੋਏਗਾ? ਸੂਬੇ ਦੇ ਸਭ ਤੋਂ ਵੱਡੇ ਜਿਹੜਾ ਵਪਾਰਕ ਸ਼ਹਿਰ ਹੈ ਇੰਦੌਰ, ਉਸ ਦੇ ਵਿੱਚ ਮੰਗਲਵਾਰ ਦੇ ਦਿਨ ਵੀ ਇਸੇ ਤਰੀਕੇ ਦੇ ਨਾਲ ਵਪਾਰੀਆਂ ਨੇ ਸਰਕਾਰ ਦੇ ਖਿਲਾਫ UPI ਦੇ ਜਿਹੜਾ ਇਹ ਨਵਾਂ ਨਿਯਮ ਲਿਆਉਂਦਾ ਉਸ ਦੇ ਖਿਲਾਫ ਪ੍ਰਦਰਸ਼ਨ ਕਰਦਿਆਂ ਹੋਇਆਂ ਇਸ ਤਰੀਕੇ ਦੇ ਨਾਲ ਵਪਾਰ ਕਰਨ ਤੋਂ ਇਨਕਾਰ ਕੀਤਾ ਸੀ। ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ 15 ਅਕਤੂਬਰ ਤੋਂ 2000 ਰੁਪਏ ਜਾਂ ਇਸ ਤੋਂ ਵੱਧ ਦੇ ਲੈਣ ਦੇਣ ਦੇ ਉੱਤੇ 0.4 MDR ਲਗਾਉਣ ਜਾ ਰਹੀ ਹੈ। ਇਸ ਦੇ ਵਿਰੋਧ ਦੇ ਵਿੱਚ ਹੀ ਮੱਧ ਪ੍ਰਦੇਸ਼ ਦੇ ਵਪਾਰੀ ਜਿਹੜੇ ਨੇ 4700 ਪੈਟਰੋਲ ਪੰਪਾਂ ਨੇ ਵੀ ਇਹ ਫੈਸਲਾ ਲਿਆ ਕਿ ਉਹ 16 ਅਕਤੂਬਰ ਨੂੰ 2000 ਰੁਪਏ ਤੋਂ ਵੱਧ ਦੇ ਭੁਗਤਾਨ ਦੇ ਉੱਤੇ UPI ਕਰਨਗੇ ਹੀ ਨਹੀਂ। ਯਾਨੀ ਇੱਕ ਤਰੀਕੇ ਦੇ ਨਾਲ ਭਾਰਤ ਨੂੰ ਕੈਸ਼ ਲੈਸ ਸੁਸਾਇਟੀ ਬਣਾਉਣ ਦਾ ਜਿਹੜਾ ਸਰਕਾਰ ਦਾ ਇਹ ਫੈਸਲਾ ਸੀ ਉਹ ਇੱਕ ਵਾਰ ਫਿਰ ਤੋਂ ਪੂਰੇ ਤਰੀਕੇ ਦੇ ਨਾਲ ਕੈਸ਼ ਸੁਸਾਇਟੀ ਬਣਾ ਦੇਗਾ। ਉਧਰ ਬੰਬਈ ਹਾਈ ਕੋਰਟ ਨੇ ਮਨੀ ਲਾਂਡਰਿੰਗ ਦੇ ਦੋਸ਼ੀ ਵਿਜੇ ਮਾਲਿਆ ਦੇ ਖਿਲਾਫ ਚੇਤਾਵਨੀ ਦਿੰਦਿਆਂ ਹੋਇਆਂ ਕਿਹਾ ਕਿ ਮਾਮਲਾ ਅਦਾਲਤ ਦੇ ਵਿਚਾਰ ਅਧੀਨ ਹੈ ਤੇ ਇਸ ਦੇ ਦਸਤਾਵੇਜ਼ ਸੋਸ਼ਲ ਮੀਡੀਆ ਦੇ ਉੱਤੇ ਸਾਂਝੇ ਨਾ ਕੀਤੇ ਜਾਣ। ED ਦੇ ਵਕੀਲ ਦੀ ਤਰਫ ਤੋਂ ਅਦਾਲਤ ਨੂੰ ਦੱਸਿਆ ਗਿਆ ਕਿ ਏਜੰਸੀ ਵੱਲੋਂ ਦਾਖਲ ਹਲਫਨਾਮੇ ਨੂੰ ਕੋਰਟ ਦੇ ਵਿੱਚ ਜਮ੍ਹਾਂ ਕਰਵਾਉਣ ਤੋਂ ਪਹਿਲਾਂ ਸੋਸ਼ਲ ਮੀਡੀਆ ਦੇ ਅਕਾਊਂਟਸ ਦੇ ਉੱਤੇ ਸਾਂਝਾ ਕਰ ਦਿੱਤਾ ਗਿਆ ਸੀ। ਉਧਰ ਅਦਾਲਤ ਦੀ ਤਰਫ ਤੋਂ ਇਸੇ ਮਾਮਲੇ ਦੇ ਉੱਤੇ ਟਿੱਪਣੀ ਕੀਤੀ ਗਈ ਹੈ ਤੇ ਕਿਹਾ ਗਿਆ ਕਿ 9 ਸਪਤੰਬਰ ਨੂੰ ਇਸ ਦੀ ਸੁਣਵਾਈ ਹੋਣੀ ਸੀ, ਹਾਲਾਂਕਿ 8 ਸਪਤੰਬਰ ਦੀ ਸ਼ਾਮ ਹੀ ਸੋਸ਼ਲ ਮੀਡੀਆ ਦੇ ਖਾਤਿਆਂ ਦੇ ਉੱਤੇ ਵਿਜੇ ਮਾਲਿਆ ਨੇ ਇਸ ਹਲਫਨਾਮੇ ਦੀ ਕਾਪੀ ਅਪਲੋਡ ਕਰ ਦਿੱਤੀ। ਵਿਜੇ ਮਾਲਿਆ ਦੇ ਉੱਤੇ ਆਪਣੀ ਬੰਦ ਹੋ ਚੁੱਕੀ ਏਅਰਲਾਈਨ ਕੰਪਨੀ ਕਿੰਗਫਿਸ਼ਰ ਏਅਰਲਾਈਨਸ ਨੂੰ ਦਿੱਤੇ ਗਏ ਕੁੱਲ 9000 ਕਰੋੜ ਰੁਪਏ ਦੇ ਬੈਂਕ ਕਰਜ਼ੇ ਦੇ ਵਿੱਚੋਂ ਘੱਟੋ ਘੱਟ 3500 ਕਰੋੜ ਰੁਪਏ ਦੀ ਹੇਰਾਫੇਰੀ ਤੇ ਮਨੀ ਲਾਂਡਰਿੰਗ ਦਾ ਇਹ ਮਾਮਲਾ ਜੁੜਿਆ ਹੋਇਆ ਹੈ। ਉੱਥੇ ਭਾਰਤ ਦੇ ਨਾਲ ਜੁੜੀ ਆਖਰੀ ਖਬਰ ਦੀ ਵੀ ਸਾਂਝ ਪਾਈਏ, ਜਿੱਥੇ ਬੰਬੇ ਹਾਈ ਕੋਰਟ ਨੇ ਮੰਗਲਵਾਰ ਦੇ ਦਿਨ ਕਿਹਾ ਕਿ ਉਹ 12 ਅਕਤੂਬਰ ਨੂੰ ਐਨਫੋਰਸਮੈਂਟ ਡਾਇਰੈਕਟਰ ਯਾਨੀ ED ਦੀ ਉਸ ਪਟੀਸ਼ਨ ਦੇ ਉੱਤੇ ਸੁਣਵਾਈ ਕਰਨਗੇ ਜਿਸ 'ਚ ਨੈਸ਼ਨਲ ਹੈਰਾਲਡ ਦੇ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਦੇ ਵਿੱਚ ਕਾਂਗਰਸ ਨੇਤਾਵਾਂ ਸੋਨੀਆ ਗਾਂਧੀ, ਰਾਹੁਲ ਗਾਂਧੀ ਤੇ ਹੋਰਨਾਂ ਦੇ ਖਿਲਾਫ ਚਾਰਜਸ਼ੀਟ ਦੇ ਉੱਤੇ ਨੋਟਿਸ ਲੈਣ ਤੋਂ ਇਨਕਾਰ ਕਰਨ ਵਾਲੇ ਹੇਠਲੀ ਅਦਾਲਤ ਦੇ ਹੁਕਮ ਨੂੰ ਚੁਣੌਤੀ ਦਿੱਤੀ ਗਈ ਸੀ। ਗਾਂਧੀ ਪਰਿਵਾਰ ਦੀ ਤਰਫ ਤੋਂ ਵਕੀਲ ਨੇ ਦੱਸਿਆ ਕਿ ਅਗਲੇ ਮਹੀਨੇ ਇਸ ਕੇਸ ਨੂੰ ਸੂਚੀਬੱਧ ਕਰ ਦਿੱਤਾ ਗਿਆ। ਇੱਧਰ ਆਸਟ੍ਰੇਲੀਆ ਦੀਆਂ ਵੀ ਖਬਰਾਂ ਦੀ ਸਾਂਝ ਪਾਉਂਦੇ ਹੋਏ ਚੱਲੀਏ ਤਾਂ ਆਸਟ੍ਰੇਲੀਆ 'ਚ ਸਭ ਤੋਂ ਪਹਿਲਾਂ ਮੰਦਭਾਗੀ ਖਬਰ ਜਿਹੜੀ ਉਹ ਵਿਕਟੋਰੀਆ ਤੋਂ ਆਉਂਦੀ ਹੈ, ਜਿੱਥੇ ਵਿਕਟੋਰੀਆ ਦੇ ਵਿੱਚ ਮੈਲਾਨੋਮਾ ਨਾਮ ਦੇ ਕੈਂਸਰ ਦੇ ਨਾਲ ਜੂਝਦਿਆਂ ਹੋਇਆਂ ਗ੍ਰੀਨਸ ਪਾਰਟੀ ਦੇ ਸਿਆਸਤਦਾਨ ਟਿਮ ਰੀਡ ਦਾ ਦੇਹਾਂਤ ਹੋ ਗਿਆ। ਦੱਸ ਦਈਏ ਕਿ ਟਿਮ ਰੀਡ ਬੰਸਵਿਕ ਦੀ ਸੀਟ ਤੋਂ ਚੁਣ ਕੇ ਆਉਂਦੇ ਨੇ। ਉਹਨਾਂ ਨੇ ਦੇਹਾਂਤ ਦੇ ਉੱਤੇ ਵਿਕਟੋਰੀਆ ਦੇ ਵਿੱਚ ਗ੍ਰੀਨਸ ਪਾਰਟੀ ਦੇ ਨੇਤਾ ਐਲਨ ਸੈਂਡਲ ਨੇ ਸੋਗ ਦਾ ਪ੍ਰਗਟਾਵਾ ਕੀਤਾ ਤੇ ਦੱਸਿਆ ਕਿ ਪਰਿਵਾਰਕ ਮੈਂਬਰਾਂ ਦੀ ਤਰਫ ਤੋਂ ਇਸ ਮੰਦਭਾਗੀ
ਘਟਨਾ ਦੀ ਸੂਚਨਾ ਜਿਹੜੀ ਹੈ ਸਾਂਝੀ ਕੀਤੀ ਗਈ ਹੈ। ਦੱਸਦੀ ਹੈ ਕਿ ਰੀਡ ਸਭ ਤੋਂ ਪਹਿਲੀ ਵਾਰ ਸੂਬਾਈ ਪਾਰਲੀਮੈਂਟ ਦੇ ਵਿੱਚ ਸਾਲ 2018 ਦੇ ਦਰਮਿਆਨ ਚੁਣ ਕੇ ਆਏ ਸੀ। ਵੈਸੇ ਲੇਬਰ ਪਾਰਟੀ ਦੀ ਇਹ ਪੱਕੀ ਸੀਟ ਰਹੀ ਹੈ ਬੰਸਵਿਕ ਦੀ, ਪਰ ਜਦੋਂ ਉਹਨਾਂ ਨੇ ਇਹ ਸੀਟ ਜਿੱਤੀ ਤਾਂ ਉਦੋਂ ਤੋਂ ਗ੍ਰੀਨਜ਼ ਪਾਰਟੀ ਦੇ ਖਾਤੇ ਦੇ ਵਿੱਚ ਇਹ ਸੀਟ ਜਾਂਦੀ ਰਹੀ ਹੈ। ਪਿਛਲੇ ਸਾਲ ਉਹਨਾਂ ਨੂੰ ਮੈਲਨੋਮਾ ਯਾਨੀ ਕਿ ਕੈਂਸਰ ਦੇ ਨਾਲ ਡਾਇਗਨੋਜ਼ ਕੀਤਾ ਗਿਆ ਸੀ। ਵਿਕਟੋਰੀਆ ਦੇ ਪ੍ਰੀਮੀਅਰ ਬੈਨ ਕੈਰਲ ਦੀ ਤਰਫ ਤੋਂ ਵੀ ਟਿਮ ਰੀਡ ਦੇ ਦੇਹਾਂਤ ਦੇ ਉੱਤੇ ਸੋਗ ਦਾ ਪ੍ਰਗਟਾਵਾ ਕੀਤਾ ਗਿਆ। ਉੱਥੇ ਵਿਕਟੋਰੀਆ ਤੋਂ ਅਗਲੀ ਖਬਰ, ਜਿੱਥੇ ਸਾਬਕਾ ਪ੍ਰੀਮੀਅਰ ਡੈਨੀਅਲ ਐਂਡਰਿਊਜ਼ ਤੇ ਜੈਸਿੰਟਾ ਐਲਨ ਦੋਹਾਂ ਨੂੰ ਹੁਣ ਰਾਇਲ ਕਮਿਸ਼ਨ ਦੇ ਸਾਹਮਣੇ ਪੇਸ਼ ਕੀਤਾ ਜਾਏਗਾ। ਦੱਸ ਦਈਏ ਕਿ ਵਿਕਟੋਰੀਅਨ ਮੈਨੇਜਡ ਇੰਸ਼ੋਰੈਂਸ ਅਥਾਰਟੀ ਯਾਨੀ VMIA ਦੇ ਵਿੱਚ ਹੋਈਆਂ ਗੜਬੜਾਂ ਤੇ ਬਿਗ ਬਿਲਡ ਪ੍ਰੋਜੈਕਟ ਦੇ ਵਿੱਚ ਹੋਈਆਂ ਗੜਬੜਾਂ ਦੇ ਚਲਦਿਆਂ ਰਾਇਲ ਕਮਿਸ਼ਨ ਜਿਹੜਾ ਬਿਠਾਇਆ ਗਿਆ ਉਸ ਦੇ ਅੱਗੇ ਹੁਣ ਸੁਣਵਾਈ ਦੇ ਵਿੱਚ ਦੋਵੇਂ ਸਾਬਕਾ ਪ੍ਰੀਮੀਅਰਸ ਪੇਸ਼ ਹੋਣਗੇ। ਇਸ ਤੋਂ ਪਹਿਲਾਂ ਜਿਹੜੀਆਂ ਨਾ ਚੋਣਾਂ ਤੋਂ ਨਾਲ ਜੁੜੀਆਂ ਹੋਈਆਂ ਐਲਾਨਬਾਜ਼ੀਆਂ ਕਰਦਿਆਂ ਹੋਇਆਂ ਸੂਬੇ ਦੇ ਮੌਜੂਦਾ ਪ੍ਰੀਮੀਅਰ ਬੈਨ ਕੈਰਲ ਨੇ ਇਹ ਗੱਲ ਕਹੀ ਸੀ ਕਿ ਜੇਕਰ ਉਹਨਾਂ ਦੇ ਸਣੇ ਕਿਸੇ ਵੀ ਵੱਡੇ ਨੇਤਾ ਨੂੰ ਰਾਇਲ ਕਮਿਸ਼ਨ ਨੇ ਸੱਦਿਆ ਤਾਂ ਉਹ ਜ਼ਰੂਰ ਜਾਣਗੇ, ਇਸ ਦੇ ਬਾਰੇ ਆਪਣਾ ਪੱਖ ਜ਼ਰੂਰ ਰੱਖਣਗੇ। ਦੱਸ ਦਈਏ ਕਿ ਬਿਗ ਬਿਲਡ ਪ੍ਰੋਜੈਕਟ ਦੇ ਨਾਂ ਦੇ ਉੱਤੇ CFMU ਜਾਂ ਦੂਸਰੀਆਂ ਯੂਨੀਅਨਜ਼ ਦੀ ਤਰਫ ਤੋਂ ਵੱਡੀਆਂ ਘਪਲੇਬਾਜ਼ੀਆਂ ਕੀਤੀਆਂ ਗਈਆਂ ਨੇ, ਜਿਸ ਨੂੰ ਲੈ ਕੇ ਲੇਬਰ ਪਾਰਟੀ ਦੀ ਮੌਜੂਦਾ ਸਰਕਾਰ ਦੇ ਉੱਤੇ ਪਹਿਲਾਂ ਤੋਂ ਹੀ ਦਬਾਅ ਪਿਆ ਹੋਇਆ ਸੀ ਕਿ ਇਸ ਮਾਮਲੇ 'ਚ ਇੱਕ ਸੁਤੰਤਰ ਪੜਤਾਲ ਹੋਣੀ ਚਾਹੀਦੀ ਹੈ ਕਿ ਪਿਛਲੀਆਂ ਸਰਕਾਰਾਂ ਨੇ $150 billion ਦੇ ਇਸ ਬਿਗ ਬਿਲਡ ਪ੍ਰੋਜੈਕਟ ਦੇ ਵਿੱਚ ਕਿਹਨਾਂ ਕਿਹਨਾਂ ਯੂਨੀਅਨਜ਼ ਨੂੰ ਫਾਇਦੇ ਪਹੁੰਚਾਏ ਨੇ ਔਰ ਕਿਹੜੇ ਕਿਹੜੇ ਪ੍ਰੀਮੀਅਰ ਤੇ ਨੇਤਾਵਾਂ ਦੇ ਕੈਸੇ ਰੋਲ ਰਹੇ ਨੇ। ਇਸੇ ਦੇ ਮਾਮਲੇ ਦੇ ਵਿੱਚ ਹੁਣ ਵਿਕਟੋਰੀਆ ਦੇ ਅੰਦਰ ਰੋਇਲ ਕਮਿਸ਼ਨ ਬਿਠਾਇਆ ਗਿਆ। ਹਾਲਾਂਕਿ ਰੋਇਲ ਕਮਿਸ਼ਨ ਦੀ ਰਿਪੋਰਟ ਅਗਲੇ ਸਾਲ ਦੇ ਮੱਧ ਤੱਕ ਸਾਹਮਣੇ ਨਹੀਂ ਆਉਂਦੀ, ਪਰ ਇਸੇ ਸਾਲ 28 November ਨੂੰ ਵਿਕਟੋਰੀਆ 'ਚ ਚੋਣਾਂ ਹੋਣੀਆਂ ਨੇ ਜੋ ਕਿ ਕਾਫੀ ਹੱਦ ਤੱਕ ਇਸ ਮਸਲੇ ਦੇ ਨਾਲ ਜੁੜੀਆਂ ਹੋਈਆਂ ਵੀ ਹੋਣਗੀਆਂ। ਮੈਲਬਨ ਦੇ ਵਿੱਚ ਕੁਝ ਹੋਰ ਵੀ ਮਸਲੇ ਨੇ, ਜਿਵੇਂ ਰਿਹਾਇਸ਼ੀ ਇਲਾਕਿਆਂ ਦੇ ਵਿੱਚ ਰਹਿਣ ਵਾਲੇ ਲੋਕਾਂ ਦੀ ਤਰਫ ਤੋਂ ਨਵੇਂ ਡੇਟਾ ਸੈਂਟਰਸ ਦੇ ਨਿਰਮਾਣ ਦੇ ਵਿਰੁੱਧ ਪ੍ਰਦਰਸ਼ਨ ਕੀਤੇ ਜਾਣੇ। ਮੈਲਬਨ ਦੇ ਪੱਛਮੀ ਇਲਾਕਿਆਂ ਦੇ ਵਿੱਚ ਇਹ ਨਵੇਂ ਪ੍ਰਦਰਸ਼ਨ ਸਾਹਮਣੇ ਆਏ ਨੇ। ਕਿਹਾ ਜਾ ਰਿਹਾ ਹੈ ਕਿ ਇਹ ਨਵੇਂ ਡੇਟਾ ਸੈਂਟਰਸ ਦਾ ਨਿਰਮਾਣ ਨਾ ਸਿਰਫ ਵਾਤਾਵਰਣ ਨੂੰ ਨੁਕਸਾਨ ਪਹੁੰਚਾਏਗਾ ਬਲਕਿ ਇਸ ਤੋਂ ਇਲਾਵਾ ਜਿਹੜੇ ਫਾਇਰ ਰਿਸਕ ਵੀ ਜਿਹੜੇ ਨੇ ਇਹਨਾਂ ਇਲਾਕਿਆਂ ਦੇ ਵਿੱਚ ਹੋਰ ਵਧਣਗੇ। ਮੈਲਬਨ ਦੇ ਵੈਸਟ ਤੇ ਨਾਰਥ ਦੇ ਵਿੱਚ ਨਵੇਂ ਡੇਟਾ ਸੈਂਟਰ ਦਾ ਨਿਰਮਾਣ ਕੀਤਾ ਜਾ ਰਿਹਾ। ਹਾਲਾਂਕਿ ਵਿਕਟੋਰੀਆ ਸਰਕਾਰ ਨੇ ਕੱਲ੍ਹ ਦੇ ਦਿਨ ਇਹ ਗੱਲ ਕਹੀ ਸੀ ਕਿ ਡੇਟਾ ਸੈਂਟਰ ਆਬਾਦੀ ਤੋਂ 500 meters ਦੂਰੀ ਦੇ ਉੱਤੇ ਹੋਣਗੇ, ਪਰ ਬਾਵਜੂਦ ਇਸ ਦੇ ਕੁਝ ਡੇਟਾ ਸੈਂਟਰ ਖਾਸ ਤੌਰ ਦੇ ਉੱਤੇ ਵੈਸਟ ਫੁੱਟਸਕਰੇ ਦਾ ਜਿਹੜਾ ਨੈਕਸਟ DC ਦਾ ਡੇਟਾ ਸੈਂਟਰ ਹੈ ਉਹ ਤਾਂ ਘਰਾਂ ਤੋਂ ਮਹਿਜ਼ 15 meters ਦੇ ਦਾਇਰੇ ਦੇ ਵਿੱਚ ਬਣਿਆ ਹੋਇਆ। ਅਜਿਹੇ ਕਈ ਹੋਰ ਡੇਟਾ ਸੈਂਟਰਸ ਦੇ ਉੱਤੇ ਸਵਾਲ ਖੜੇ ਹੋ ਰਹੇ ਨੇ। ਵੈਸੇ ਜਦੋਂ ਵਾਤਾਵਰਣ ਦੇ ਵਿੱਚ ਖਰਾਬੀ ਦੀ ਗੱਲ ਆਉਂਦੀ ਹੈ ਤਾਂ ਅਗਲੀ ਖਬਰ ਤੁਹਾਡੀਆਂ ਕਾਰਾਂ ਦੇ ਨਾਲ ਜੁੜੀ ਹੈ। ਕਾਰਾਂ ਦੇ ਵਿੱਚੋਂ ਨਿਕਲਣ ਵਾਲਾ ਧੂੰਆਂ ਨਹੀਂ ਬਲਕਿ ਕਾਰਾਂ ਦੇ ਅੰਦਰ ਆਉਣ ਵਾਲਾ ਧੂੰਆਂ ਜਿਹੜਾ ਤੁਹਾਡੇ ਨੱਕ ਦੇ ਰਾਹੀਂ ਤੁਹਾਡੇ ਸਰੀਰ ਦੇ ਵਿੱਚ ਚਲਾ ਜਾਂਦਾ ਹੈ। ਡਿਪਾਰਟਮੈਂਟ ਆਫ ਕਲਾਈਮੇਟ ਐਂਡ ਚੇਂਜ ਐਨਰਜੀ ਇਨਵਾਇਰਮੈਂਟ ਤੇ ਵਾਟਰ ਯਾਨੀ DCCEEW ਨੇ ਇੱਕ ਫੈਸਲਾ ਲਿਆ ਕਿ 1 January 2028 ਤੋਂ ਚੀਨ ਜਾਂ ਦੂਸਰੇ ਦੇਸ਼ਾਂ ਦੇ ਰਾਹੀਂ ਤੁਹਾਡੇ ਕਾਰਾਂ ਦੇ ਵਿੱਚ ਲੱਗੇ ਏਅਰ ਕੰਡੀਸ਼ਨ ਦੇ ਲਈ ਵਰਤੀ ਜਾਂਦੀ ਜਿਹੜੀ ਸਸਤੀ ਗੈਸ ਹੈ ਉਹ ਹੁਣ ਪਾਬੰਦੀ ਸ਼ੁਦਾ ਘੇਰੇ ਦੇ ਵਿੱਚ ਲਿਆਂਦੀ ਜਾਏਗੀ। ਅਸਲ ਦੇ ਵਿੱਚ ਇਹਨਾਂ ਨੂੰ HFC ਯਾਨੀ ਹਾਈ ਪੋਲਿਊਟਿੰਗ ਹਾਈਡਰੋਫਲੂਰੋਕਾਰਬਨਸ ਕਹਿ ਲਿਆ ਜਾਂਦਾ। ਆਸਟ੍ਰੇਲੀਆ ਦੇ ਵਿੱਚ ਕੌਮਾਂਤਰੀ ਮਾਨਕਾਂ ਤੋਂ ਇਹ ਕਾਫੀ ਥੱਲੇ ਦੇ ਪੱਧਰ ਦੇ ਏਅਰਕੌਨ ਗੈਸ ਜਿਹੜੀ ਹੈ ਵਰਤੀ ਜਾਂਦੀ ਹੈ। ਯੂਰਪ ਨੇ ਤਾਂ 2017 ਦੇ ਵਿੱਚ ਹੀ ਇਸ ਕਿਸਮ ਦੀ ਗੈਸ ਦੇ ਉੱਤੇ ਪਾਬੰਦੀ ਲਗਾ ਦਿੱਤੀ ਸੀ। ਆਮ ਤੌਰ ਦੇ ਉੱਤੇ GWP ਯਾਨੀ ਗਲੋਬਲ ਵਾਰਨਿੰਗ ਪੋਟੈਂਸ਼ੀਅਲ ਦੇ ਆਧਾਰ ਦੇ ਉੱਤੇ ਇਹਨਾਂ ਦੀ ਰੇਟਿੰਗ ਤੈਅ ਕੀਤੀ ਜਾਂਦੀ ਹੈ। ਯੂਰਪ ਦੇ ਵਿੱਚ GWP 150 ਤੱਕ ਹੀ ਜਿਹੜੀ ਕਾਰਬਨ ਐਮਿਟ ਕਰਦੀ ਹੈ ਉਸੇ ਗੈਸ ਨੂੰ ਕਾਰਾਂ ਦੇ ਏਅਰਕੌਨ ਦੇ ਵਿੱਚ ਵਰਤਿਆ ਜਾਂਦਾ। ਚੀਨ ਦੀ ਤਰਫ ਤੋਂ ਆਸਟ੍ਰੇਲੀਆ ਨੂੰ ਸਪਲਾਈ ਕੀਤੀ ਜਾਂਦੀ R123454YF ਜਿਹੜੀ ਗੈਸ ਹੈ ਉਹ ਆਮ ਤੌਰ ਦੇ ਉੱਤੇ 1400 times ਵਧੇਰੇ ਕਾਰਬਨ ਐਮਿਟ ਕਰਦੀ ਹੈ। ਇਹਦਾ ਮਤਲਬ ਇਹ ਹੈ ਕਿ ਜਦੋਂ ਤੁਸੀਂ ਆਪਣੀਆਂ ਕਾਰਾਂ ਦੇ ਵਿੱਚ ਏਅਰਕੌਨ ਔਨ ਕਰਦੇ ਹੋ ਤਾਂ ਇੰਨੀ ਕਾਰਬਨ ਆਪਣੀਆਂ ਨਾਸਾਂ ਦੇ ਰਾਹੀਂ ਆਪਣੇ ਸਰੀਰ ਦੇ ਰਾਹੀਂ ਸਰੀਰ ਦੇ ਅੰਦਰ ਲੈ ਜਾਂਦੇ ਹੋ ਜਿਹੜੀ ਕਿ ਕੌਮਾਂਤਰੀ ਮਾਨਕਾਂ ਤੋਂ ਬਿਲਕੁਲ ਉਲਟ ਹੈ। ਯੂਰਪੀ ਯੂਨੀਅਨ, ਜਾਪਾਨ, ਬਰਤਾਨੀਆ ਅਤੇ ਅਮਰੀਕਾ ਪਹਿਲਾਂ ਹੀ GWP 150 ਤੋਂ ਉੱਪਰ ਦੀ ਰੈਂਕਿੰਗ ਵਾਲੀ ਜਿਹੜੀ ਗੈਸ ਹੈ ਉਸ ਨੂੰ ਆਪਣੀਆਂ ਕਾਰਾਂ ਦੇ ਵਿੱਚ ਵਰਤਣ ਦੀ ਇਜਾਜ਼ਤ ਨਹੀਂ ਦਿੰਦੇ, ਪਰ ਆਸਟ੍ਰੇਲੀਆ ਦੀ ਤਰਫ ਤੋਂ ਹੁਣ 2028 ਦੇ ਵਿੱਚ ਇਹ ਨਿਯਮ ਲਾਗੂ ਕੀਤਾ ਜਾਏਗਾ। ਆਖਰੀ ਖਬਰ ਦੀ ਸਾਂਝ ਪਾਈਏ ਐਡੀਲੈਡ ਤੋਂ, ਜਿੱਥੇ ਇੱਕ ਕਾਰ ਹਾਦਸੇ ਦੇ ਵਿੱਚ ਇੱਕ ਲੜਕੀ ਦੀ ਮੌਤ ਹੋਈ ਹੈ। ਇੱਕ ਮਹਿਲਾ ਗੰਭੀਰ ਹਾਲਤ ਦੇ ਵਿੱਚ ਹਸਪਤਾਲ ਭਰਤੀ ਕੀਤੀ ਗਈ ਹੈ। ਹਾਦਸਾ ਮੋਆਨਾ ਨਾਮ ਦੇ ਸਬਬ ਦੇ ਵਿੱਚ ਕਮਰਸ਼ੀਅਲ ਰੋਡ ਦੇ ਉੱਤੇ ਵਾਪਰਿਆ ਜਦੋਂ ਦੋ ਕਾਰਾਂ, ਇੱਕ ਸੁਬਾਰੂ ਸਟੇਸ਼ਨ ਵੈਗਨ ਤੇ ਦੂਸਰੀ ਨਿਸਾਨ ਸੇਡਾਨ ਆਪਸ ਦੇ ਵਿੱਚ ਟਕਰਾ ਗਈਆਂ। ਨਿਸਾਨ ਦਾ ਜਿਹੜਾ ਜਿਹੜੀ ਡਰਾਈਵਰ ਸੀ 35 ਸਾਲ ਦੀ ਮਹਿਲਾ ਉਸ ਨੂੰ ਮੌਕੇ ਦੇ ਉੱਤੇ ਮ੍ਰਿਤਕ
ਕਰਾਰ ਦਿੱਤਾ ਗਿਆ ਜਦਕਿ ਉਸ ਦੇ ਵਿੱਚ ਬੈਠੀ ਇੱਕ 11 ਸਾਲ ਦੀ ਹੋਰ ਲੜਕੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਦੱਸੀ ਗਈ ਹੈ। ਦੂਸਰੇ ਪਾਸੇ ਜਿਹੜੀ ਸਬਾਰੂ ਦਾ ਡਰਾਈਵਰ ਸੀ ਉਸ ਨੂੰ ਮਾਮੂਲੀ ਸੱਟਾਂ ਲੱਗੀਆਂ, ਪਰ ਉਸ ਦੇ ਵਿੱਚ ਬੈਠੀ 37 ਸਾਲ ਦੀ ਮਹਿਲਾ ਜਿਹੜੀ ਸੀ ਉਸ ਨੂੰ ਗੰਭੀਰ ਰੂਪ ਦੇ ਵਿੱਚ ਹਸਪਤਾਲ ਭਰਤੀ ਕਰਵਾਇਆ ਗਿਆ। ਆਖਰੀ ਖਬਰ ਖੇਡ ਜਗਤ ਦੇ ਨਾਲ ਜੁੜੀ ਹੋਈ। ਜਾਪਾਨ ਦੇ ਵਿੱਚ ਏਸ਼ੀਆਈ ਖੇਡਾਂ ਚੱਲ ਰਹੀਆਂ ਨੇ ਔਰ ਇਹਨਾਂ ਏਸ਼ੀਅਨ ਗੇਮਸ ਦੇ ਵਿੱਚ ਭਾਰਤ ਦੇ ਲਈ ਚੰਗੀ ਖਬਰ ਆਈ। ਅੱਜ ਦੇ ਦਿਨ ਭਾਰਤ ਦੀ ਸਟਾਰ ਸ਼ੂਟਰ ਮਨੂ ਭਾਕਰ ਨੇ ਏਸ਼ੀਅਨ ਗੇਮਸ 2026 ਦੇ ਵਿੱਚ ਮਹਿਲਾਵਾਂ ਦੀ ਕੈਟਾਗਰੀ ਦੇ ਅੰਦਰ 10 ਮੀਟਰ ਏਅਰ ਪਿਸਟਲ ਕੈਟਾਗਰੀ ਦੇ ਵਿੱਚ 5ਵਾਂ ਸਥਾਨ ਹਾਸਲ ਕੀਤਾ। ਹਾਲਾਂਕਿ ਉਹ ਕਿਸੇ ਤਮਗਾ ਜਿੱਤਣ ਤੋਂ ਪਿੱਛੇ ਰਹਿ ਗਏ, ਪਰ ਮਨੂ ਨੇ ਫਾਈਨਲ ਦੇ ਵਿੱਚ 181 ਅੰਕ ਹਾਸਲ ਕੀਤੇ। ਇਸੇ ਇਵੈਂਟ ਦੇ ਵਿੱਚ ਭਾਰਤੀ ਮੂਲ ਦੀ ਜਿਹੜੀ ਖਿਡਾਰਨ ਸੀ ਉਹ ਮਾਮੂਲੀ ਅੰਤਰ ਦੇ ਨਾਲ ਮੈਡਲ ਜਿੱਤਣ ਤੋਂ ਹਾਲਾਂਕਿ ਪਿੱਛੇ ਰਹਿ ਗਈ। ਕੁਆਲੀਫਿਕੇਸ਼ਨ ਰਾਊਂਡ ਦੇ ਵਿੱਚ ਮਨੂ ਦੇ 579 ਅੰਕ ਸੀ, ਈਸ਼ਾ ਸਿੰਘ ਦੇ 572 ਸੀ, ਉਹ 15ਵੇਂ ਨੰਬਰ ਦੇ ਉੱਤੇ ਰਹੀ। ਭਾਰਤ ਹੁਣ 10 ਮੀਟਰ ਏਅਰ ਰਾਈਫਲ ਦੇ ਵਿੱਚ ਤਾਂ ਬਾਹਰ ਹੋ ਗਿਆ, ਪਰ ਏਅਰ ਰਾਈਫਲ ਦੀਆਂ ਦੂਸਰੀਆਂ ਪ੍ਰਤੀਯੋਗਤਾਵਾਂ ਦੇ ਵਿੱਚ ਮਨੂ ਭਾਕਰ ਹਾਲੇ ਵੀ ਆਪਣੀ ਦਾਅਵੇਦਾਰੀ ਪੇਸ਼ ਕਰਨਗੇ। ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਫਿਲਹਾਲ ਇੰਨਾ ਹੀ। ਦਿਓ ਇਜਾਜ਼ਤ, ਧੰਨਵਾਦ, ਸੁਣਦੇ ਰਹੋ ਰੇਡੀਓ ਹਾਂਜੀ 1674।

ਥੋੜੇ ਜਿਹੇ ਬੈਕ ਟੂ ਬੈਕ ਗਾਣੇ ਹੋਰ ਅਗਲੇ 2-3 ਮਿੰਟ ਦੇ ਲਈ ਤੁਸੀਂ ਸੁਣ ਲਓ ਤੇ ਫਿਰ ਉਸ ਤੋਂ ਬਾਅਦ ਪ੍ਰੋਗਰਾਮ ਇਨੀ ਟਾਕ ਲੈ ਕੇ ਆ ਰਹੇ ਹਾਂ ਆਪਾਂ। ਪ੍ਰੇਮ ਗੋਇਲ ਜੀ ਸਾਡੇ ਨਾਲ ਸਟੂਡੀਓ ਦੇ ਵਿੱਚ ਹੋਣਗੇ ਤੇ ਜਿਹੜੇ ਟੌਨੀ ਵਰਕ ਸਾਹਿਬ ਨੇ ਨਵੀਆਂ ਅਨਾਊਂਸਮੈਂਟ ਕੀਤੀਆਂ ਨੇ, ਹਾਲਾਂਕਿ ਲਾਗੂ ਹੁੰਦਿਆਂ ਹੁੰਦਿਆਂ ਤਾਂ ਕਈ ਕਾਫੀ ਟਾਈਮ ਲੱਗ ਜਾਣਾ, ਪਰ ਤੁਹਾਡੇ ਜਿਹੜੇ ਵੀ ਡਾਊਟਸ ਨੇ ਉਹ ਕਲੀਅਰ ਕਰ ਦਿਆਂਗੇ ਇਸ ਪ੍ਰੋਗਰਾਮ ਦੇ ਵਿੱਚ। ਉਹ ਤੋਂ ਇਲਾਵਾ 189 ਦਾ ਜਿਹੜਾ ਰਾਊਂਡ ਹੋਣ ਜਾ ਰਿਹਾ ਉਹਨੂੰ ਲੈ ਕੇ ਸਿੱਧੀ ਪੱਕੀ ਪੀ ਆਰ ਜਿਹੜੀ ਹੈ, ਔਰ ਟੀਚਿੰਗ ਪ੍ਰੋਫੈਸ਼ਨ ਵਾਲੇ ਜਿਹੜੇ ਨੇ ਉਹਨਾਂ ਦੇ ਲਈ ਵੀ ਇਹ 1-2 ਸਵਾਲ ਹੋਣਗੇ। ਤੇ ਜੇ ਤੁਹਾਡੇ ਆਪਣੇ ਕੋਈ ਸਵਾਲ ਹੈ ਤਾਂ 0472-464-74 ਤੇ ਪੁੱਛ ਸਕਦੇ ਹੋ। ਲਾਈਵ ਸੈਸ਼ਨ ਜਿਹੜਾ ਉਹ ਫੇਸਬੁੱਕ ਦੇ ਉੱਤੇ ਵੀ ਚੱਲੇਗਾ, ਉੱਥੇ ਵੀ ਤੁਸੀਂ ਆਪਣੇ ਸਵਾਲ ਪੁੱਛ ਸਕਦੇ ਹੋ। ਉਹ ਤੋਂ ਬਾਅਦ ਸ਼ਾਮ ਨੂੰ 5 ਵਜੇ ਤੇ ਫਿਰ ਪ੍ਰੋਗਰਾਮ ਖਬਰ ਬੜੀ ਬੇਕਾਰ ਹੈ ਲੈ ਕੇ ਆਵਾਂਗੇ ਆਰਜੇ ਮਨਤੇਜ ਦੇ ਨਾਲ, ਰਿਕਾਰਡਿਡ ਸ਼ੋਅ ਹੈਗਾ। ਪਰ ਫਿਲਹਾਲ ਅਗਲੇ 1-1.5 ਮਿੰਟ ਦੇ ਵਿੱਚ ਅਗਲਾ ਪ੍ਰੋਗਰਾਮ।

0: ஆஸ்திரேலியா விச் இமிகிரேஷன் தான் மசலா. நான் ஜாவ் இதர் உதர் சித்தே ஆவுத் ஐ எம் அட்வைசர் அப்படி மா போலி வித் சம்ஜன் துஹாட்டி லோடு நாளை வரையாந்தும் ஸ்கில் விசா 186 189 190 482 491 ஸ்கில் அசஸ்மெண்ட் பார்ட்னர் விசா பேரண்ட் விசா ஜஸ்ட் ஸ்டூடெண்ட் விசா தோ பி ஆர் தக் ஹர் இமிகிரேஷன் ப்ராசஸ் லி எக்ஸ்பர்ட் கைடன்ஸ் ஆஜ் ஹி பரோசே நாள் சம்பர்க் கரோ ஐ எம் அட்வைசர் கால் 02 9063 1618 ஹுட் பேராமேட்டா சிட்னி அதி நியூ டெல்லி விச் வி ஐ எம் அட்வைசர்
1: ਆਈਐਮਈ ਐਡਵਾਈਜ਼ਰ ਤੋਂ ਪ੍ਰੇਮ ਗੋਇਲ ਜੀ ਸਾਡੇ ਨਾਲ ਅੱਜ ਦੇ ਇਸ ਸ਼ੋਅ ਦੇ ਵਿੱਚ ਮੌਜੂਦ ਹੈਗੇ ਨੇ ਔਰ ਗੱਲਾਂ ਬਾਤਾਂ ਇਸ ਪ੍ਰੋਗਰਾਮ ਇਮੀ ਟਾਕ ਦੇ ਵਿੱਚ ਤੁਹਾਡੇ ਤੱਕ ਲੈ ਕੇ ਆਏ ਰੇਡੀਓ ਹਾਂਜੀ 1674 ਐਮ ਤੇ ਪ੍ਰੇਮ ਭਾਜੀ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਗੁੱਡ ਈਵਨਿੰਗ ਕੀ ਹਾਲ ਚਾਲ ਹੈ
2: ਬਹੁਤ ਵਧੀਆ ਤੁਸੀਂ ਸੁਣਾਓ
1: ਠੀਕ ਠਾਕ ਭਾਜੀ ਆਇਆਂ ਨੂੰ ਵਧੀਆ ਜੀ ਪਿਛਲੇ ਹਫ਼ਤੇ ਕੀ ਕਰਤਾ
2: ਤੁਸੀਂ ਦੇਖੋ ਇਹ 7 ਹਫ਼ਤੇ ਪਹਿਲਾਂ ਮੀਟਿੰਗ ਹੋਣੀ ਸੀਗੀ ਪ੍ਰੈਸ ਕਾਨਫਰੰਸ ਸੀਗੀ ਬਟ ਉਹ ਲਾਸਟ ਮਿੰਟ ਤੇ ਆਪੋਜੀਸ਼ਨ ਦਾ ਪ੍ਰੈਸ਼ਰ ਸੀ ਜਾਂ ਇੰਟਰਨਲ ਪੋਲੀਟਿਕਸ ਦੇ ਚੱਕਰਾਂ 'ਚ ਇਹਨਾਂ ਨੇ ਕੈਂਸਲ ਕੀਤੀ ਹੈ ਤੇ ਉਸ ਤੋਂ ਬਾਅਦ ਲਾਸਟ ਵੀਕ ਹੋਇਆ ਜੀ ਹੈਨਾ ਲਾਸਟ ਵੀਕ ਅੱਧੀਆਂ ਕੁ ਤਾਂ ਜਿਹੜੀਆਂ ਇਹ ਚੇਂਜਿਸ ਇਹਨਾਂ ਨੇ ਹੈਗੀਆਂ ਆਲਰੇਡੀ ਇੰਪਲੀਮੈਂਟ ਹੋ ਚੁੱਕੀਆਂ
1: ਰਾਈਟ
2: ਜਿਵੇਂ ਆਪਾਂ ਕਹੀਏ ਵੀ ਵਿਸਟਰ ਵੀਜ਼ਾ ਦੀ ਗੱਲ ਕਰੀਏ ਠੀਕ ਹੈ ਟੋਨੀ ਬਰਗ ਜੀ ਨੇ ਕਿਹਾ ਵੀ ਅਸੀਂ ਹਰੇਕ ਵਿਸਟਰ ਵੀਜ਼ਾ ਤੇ ਨੋ ਫਰਦਰ ਸਟੇਅ ਕੰਡੀਸ਼ਨ ਲਾਵਾਂਗੇ ਜੀ
1: ਪਹਿਲਾਂ ਹੀ ਸੀਗੀ
2: ਠੀਕ ਹੈ ਜੂਨ ਤੋਂ ਜਿੰਨੇ ਵੀ ਵਿਸਟਰ ਵੀਜ਼ਾ ਗ੍ਰਾਂਟ ਹੋ ਰਹੇ ਆ ਸਭ ਤੇ ਨੋ ਫਰਦਰ ਸਟੇਅ ਲੱਗ ਕੇ ਆ ਰਹੇ ਆਲਰੇਡੀ ਉਹਨਾਂ ਨੇ ਇਹ ਇੰਪਲੀਮੈਂਟ ਕਰਤਾ ਹੁਣ ਤੁਸੀਂ ਇਹਦੇ ਇਫੈਕਟ ਦੇਖੋ ਜੀ ਇਫੈਕਟ ਕੀ ਆਣਗੇ ਹੈਨਾ ਜਿਹੜੀ ਨੋ ਫਰਦਰ ਸਟੇ ਕੰਡੀਸ਼ਨ ਆਊ ਵਿਸਟਰ ਵੀਜ਼ਾ ਤੇ ਪਹਿਲਾਂ ਕੀ ਸੀ ਪੇਰੈਂਟਸ ਆਉਂਦੇ ਸੀ ਜੀ ਜਿਨ੍ਹਾਂ ਦੀ ਏਜ 67 ਪਲੱਸ ਹੋ ਜਾਂਦੀ ਸੀ ਉਹ ਇੱਥੇ ਆ ਕੇ ਈਜ਼ ਪੇਰੈਂਟ ਵੀਜ਼ਾ ਫਾਈਲ ਕਰ ਦਿੰਦੇ ਸੀਗੇ ਹੁਣ ਬੰਦ ਹੋ ਜੂਗਾ ਜੀ ਔਨ ਸ਼ੋਰ ਏਜ਼ ਪੇਰੈਂਟ ਵੀਜ਼ਾ ਆਲਮੋਸਟ ਬੰਦ ਹੋ ਜੂ ਠੀਕ ਹੈ ਜਿਹੜੇ ETA ਤੇ ਇਲੈਕਟ੍ਰੋਨਿਕ ਟਰੈਵਲ ਅਥਾਰਟੀ ਹੈ ਜਿਹੜਾ ਆਸਟ੍ਰੇਲੀਆ ਦੇ ਬਹੁਤ ਸਾਰੀ ਕੰਟਰੀ ਯੂਰਪੀਅਨ ਕੰਟਰੀ USA ਕੈਨੇਡਾ ਇਹਨਾਂ ਨੂੰ ਇਲੈਕਟ੍ਰੋਨਿਕ ਟਰੈਵਲ ਅਥਾਰਟੀ ਤੇ ਉੱਥੇ ਵਾਲੇ ਟਰੈਵਲ ਕਰਦੇ ਆ ਉਹਨਾਂ ਤੇ ਉਹ ਕੰਡੀਸ਼ਨ ਨਹੀਂ ਹੋਗੀ ਉਹਨਾਂ ਦੇ ਪੈ ਜਾਣਗੇ ਬਟ ਆਪਾਂ ਇੰਡੀਅਨ ਸਬ ਕੰਟੀਨੈਂਟ ਦੀ ਗੱਲ ਕਰੀਏ ਤਾਂ ਨਹੀਂ ਹੋਣਾ ਜੀ ਪੋਸੀਬਲ ਨਹੀਂ ਗਾ ਤਾਂ ਤੁਸੀਂ ਕਹਿ ਲਓ ਵੀ ਜਿਹੜਾ ਏਜ਼ ਪੇਰੈਂਟ ਵੀਜ਼ਾ ਸੀਗਾ ਉਹ ਆਲਮੋਸਟ ਆਪਣਿਆਂ ਲਈ ਤਾਂ ਬੰਦ ਹੀ ਹੋ ਜੂਗਾ
1: ਓਕੇ ਲਾਟਰੀ ਸਿਸਟਮ ਚ ਬੈਠੇ ਹੈਗੇ
2: ਇੰਡੀਆ ਲਈ ਤਾਂ ਵੈਸੇ ਵੀ ਜਿਹੜਾ ਬੈਕਪੈਕਰ ਵੀਜ਼ਾ ਕਹਿੰਦੇ ਵਰਕਿੰਗ ਹੋਲੀਡੇ 1000 ਆ ਉਹਨਾਂ ਦੀ
1: ਕਰੈਕਟ ਹਾਂ ਇੰਨੇ ਜ਼ਿਆਦਾ ਹੈ
2: ਉਹ ਤੇ ਹੈ ਹੀ ਨਹੀਂ ਜੀ
1: ਉਹ ਤੋਂ ਬਾਅਦ ਦੂਜੇ ਤੇ ਤੀਜੇ ਸਾਲ ਦੇ ਇਹਨਾਂ ਨੇ ਵੈਸੇ ਹੀ ਨੰਬਰਸ ਲਿਮਿਟਿਡ ਕਰਤੇ
2: ਉਹਦੇ ਨਾਲ ਕੋਈ ਬਾਹਲਾ ਫਰਕ ਨਹੀਂ ਪੈਂਦਾ ਯੂਰਪੀਅਨ ਕੰਟਰੀਜ਼ ਵਾਲੇ ਆਉਂਦੇ ਆ
1: ਠੀਕ ਹੈ ਉਹਨਾਂ ਦੇ ਜ਼ਿਆਦਾ ਨੰਬਰ
2: ਉਹਨਾਂ ਦਾ ਉਹ ਨੰਬਰ
1: ਠੀਕ ਹੈ ਤੀਜੀ ਇੱਕ ਇਹਨਾਂ ਨੇ ਟੈਂਪਰੇਰੀ ਕੈਟਾਗਰੀ ਚ ਰੱਖਿਆ ਹੋਇਆ ਹੈ ਸਟੂਡੈਂਟਸ ਇੰਟਰਨੈਸ਼ਨਲ ਸਟੂਡੈਂਟਸ ਦੇ ਲਈ ਜਿਹੜੀਆਂ ਅਨਾਊਂਸਮੈਂਟਸ ਮੈਂ ਮਤਲਬ ਕਿਉਂਕਿ ਭਾਈ ਇਹ ਇਸ ਚੀਜ਼ ਨੂੰ ਵੀ ਬੜਾ ਕਲੀਅਰ ਕਰਨਾ ਜ਼ਰੂਰੀ ਹੈ ਬਹੁਤ ਜ਼ਿਆਦਾ ਸੋਸ਼ਲ ਮੀਡੀਆ ਤੇ ਰੀਲਾਂ ਜਿਹੜੀਆਂ ਨੇ ਇਸ ਚੀਜ਼ ਨੂੰ ਲੈ ਕੇ ਹਾਈਲਾਈਟ ਹੋ ਰਹੀਆਂ ਨੇ ਤੇ ਲੋਕ ਇਹ ਸਮਝੀ ਬੈਠੇ ਨੇ ਕਿ ਰੂਲ ਚੇਂਜ ਹੋ ਗਏ ਨੇ ਹਨਾ ਇਹ ਦੱਸਣਾ ਬਹੁਤ ਜ਼ਰੂਰੀ ਹੈ ਕਿ ਸਿਰਫ ਅਨਾਊਂਸਮੈਂਟਸ ਹੈ ਤੇ ਰੂਲ ਬਣਨ ਤੇ ਅਨਾਊਂਸਮੈਂਟਸ ਹੋਣ ਦੇ ਵਿੱਚ ਬਹੁਤ ਇੱਕ ਜ਼ਮੀਨ ਆਸਮਾਨ ਦਾ ਫਰਕ ਹੈ ਪਰ ਫਿਰ ਵੀ ਤੁਹਾਨੂੰ ਲੱਗਦਾ ਕਿ ਜੇ ਬਾਈ ਚਾਂਸ ਇਹ ਰੂਲ ਜਦੋਂ ਵੀ ਇੰਪਲੀਮੈਂਟ ਹੁੰਦਾ ਇੰਟਰਨੈਸ਼ਨਲ ਸਟੂਡੈਂਟਸ ਦੇ ਲਈ ਜਿਹੜੇ ਉਹ ਇੰਪੈਕਟ ਉਹ ਕਹਿ ਰਹੇ ਹੈਗੇ ਨੇ ਉਹ ਕਿਵੇਂ ਪੈਣਗੇ ਕਿ ਕੋਰਸ ਹੋਪਿੰਗ ਉਹ ਨਾ ਕਰੋ ਤੁਸੀਂ ਹਨਾ ਇੱਕ ਕੋਰਸ ਤੋਂ ਦੂਜੇ ਉੱਪਰ ਚਲੇ ਜਾਓ ਥੱਲੇ ਨਹੀਂ ਆਉਣਾ ਹੈਗਾ
2: ਗੌਤਮ ਜੀ ਜੇ ਆਪਾਂ ਉਹਦੀ ਗੱਲ ਕਰੀਏ ਤਾਂ 1x1 ਆਪਾਂ ਉਹਦੇ ਡਿਸਕਸ ਕਰਦੇ ਜਿਹੜੀ ਤਾਂ ਦੇਖੋ ਜੀ ਤੁਸੀਂ ਕਹਿੰਦੇ ਹੋ ਵੀ ਡਿਪਾਰਟਮੈਂਟ ਨੇ ਇਹ ਅਨਾਊਂਸ ਕੀਤਾ ਵੀ ਅਗਲੇ 12 ਮਹੀਨੇ 'ਚ ਅਸੀਂ ਇਹਨੂੰ ਇੰਪਲੀਮੈਂਟ ਕਰਾਂਗੇ 1x1 ਹੈਨਾ ਬਟ ਉਹ ਜਿਹੜਾ ਇੰਪਲੀਮੈਂਟ ਕਰਨਾ ਡਿਪਾਰਟਮੈਂਟ ਦੀ ਇੰਟਰਨ ਜਦੋਂ ਇੱਕ ਮਿਨਿਸਟਰੀ ਵੱਲੋਂ ਮੈਸੇਜ ਚਲਾ ਗਿਆ ਡਿਪਾਰਟਮੈਂਟ ਦੀ ਇੰਟਰਨਲ ਪਾਲਿਸੀ ਚੇਂਜ ਹੋਣੀ ਹੋਣੀ ਹੈ ਜੀ ਠੀਕ ਹੈ ਉਹ ਚਾਹੇ ਉਹ ਕਹਿ ਦੇਣ ਵੀ ਅਸੀਂ ਅਫੀਸ਼ਲੀ ਅਸੀਂ ਨਹੀਂ ਇੰਪਲੀਮੈਂਟ ਕੀਤਾ ਬਟ ਉਹਨਾਂ ਨੇ ਜਿਵੇਂ ਕਹਿਤਾ ਵੀ ਅਸੀਂ ਸਟੂਡੈਂਟ ਦੇ ਹੀ ਫੈਮਿਲੀ ਨੂੰ ਵੀਜ਼ਾ ਨਹੀਂ ਦੇਣਾ ਜੀ
1: ਹਾਂਜੀ
2: ਹੈਨਾ ਸਟੂਡੈਂਟ ਡਿਪੈਂਡੈਂਟ ਨਹੀਂ ਅਸੀਂ ਉਹ ਕਰਾਂਗੇ ਆਲਰੇਡੀ ਇੰਪਲੀਮੈਂਟ ਉਹ ਰਿਫਿਊਜ਼ਲ ਦੇਣੀ ਸ਼ੁਰੂ ਕਰ ਦੇਣੀ ਠੀਕ ਹੈ ਅੱਜ ਦੀ ਡੇਟ 'ਚ ਫਾਈਲ ਹੋ ਰਹੇ ਆ ਬਟ ਡਿਪਾਰਟਮੈਂਟ ਨੇ ਕਹਿ ਦੇਣਾ ਗਾ ਵੀ ਤੁਸੀਂ ਵਾਪਸ ਨਹੀਂ ਜਾਣਾ ਗਾ ਠੀਕ ਹੈ ਯੂ ਆਰ ਨੋਟ ਅ ਜੈਨੂਅਨ ਟੈਂਪਰਰੀ ਐਂਟਰੈਂਟ ਉਹਦੇ ਬੇਸ ਤੇ ਰਿਫਿਊਜ਼ਲ ਆ ਜਾਣੀ ਹੈਨਾ ਪਹਿਲਾਂ ਵੀ ਚੱਲ ਰਿਹਾ ਸੀ ਉਹ ਹੋਰ ਆ ਜੀ ਉਹ ਤੁਸੀਂ ਇਹ ਕਹਿ ਲੋ ਵੀ ਇਹ ਤਾਂ ਜੇ ਅੱਜ ਦੀ ਡੇਟ ਚ ਕੋਈ ਸਟੂਡੈਂਟ ਡਿਪੈਂਡੈਂਟ ਲਾ ਰਿਹਾ 100 ਪਿੱਛੇ 1 ਨੂੰ ਆ ਜਾਊਗਾ ਹੈਨਾ ਥੋੜੇ ਟਾਈਮ ਬਾਅਦ ਉਹ 100 ਦੇ 100 ਰਿਫਿਊਜ਼ਲ ਆਣਗੇ ਜਾਂ ਬੰਦ ਹੀ ਹੋ ਜਾਊਗਾ ਐਪਲੀਕੇਸ਼ਨ ਲੈਣੀਆਂ ਹੀ ਬੰਦ ਕਰ ਦੇਣਗੇ
1: ਪਰ ਪਹਿਲਾਂ ਮੈਂਟਲੀ ਪ੍ਰਿਪੇਅਰ ਹੋ ਕੇ ਆਣਗੇ ਵੀ ਜੇ ਡਿਪੈਂਡੈਂਟ ਹੈਗਾ ਭਾਈ ਫਿਰ ਸਟੂਡੈਂਟ ਦਾ ਵੀਜ਼ਾ ਨਾ ਪਾਈਏ ਆਸਟ੍ਰੇਲੀਆ ਫਿਰ ਉਹ ਕਿਸੇ ਹੋਰ ਕੰਟਰੀ ਦਾ ਵਾਂਗੇ
2: ਕਿਸੇ ਹੋਰ ਕੰਟਰੀ ਦਾ ਕੈਨੇਡਾ ਆਲਰੇਡੀ ਕਰ ਚੁੱਕੇ ਆ ਜੀ
1: ਇਹ ਚੰਗੀ ਗੱਲ ਹੈ ਕਿ ਜਿਹੜੇ ਆਲਰੇਡੀ ਔਨਸ਼ੋਰ ਹੈਗੇ ਨੇ ਉਹਨਾਂ ਨੂੰ ਨਾ ਪਰੇਸ਼ਾਨ ਕੀਤਾ ਜਾਵੇ।
2: ਇਸ ਤੋਂ ਬਿਨਾ ਜਿਹੜੀ ਇਹਨਾਂ ਨੇ ਕੋਰਸ ਚੇਂਜ ਵਾਲੀ ਕਹੀ ਆ, ਠੀਕ ਆ, ਡਿਪਾਰਟਮੈਂਟ
1: ਵੀਜ਼ਾ ਹੋਪਿੰਗ,
2: ਹਾਂਜੀ, ਬਹੁਤ ਵਧੀਆ ਪਾਲਿਸੀ, ਆਪਾਂ ਤਾਂ ਇਹੀ ਕਹਿੰਦੇ ਹਾਂ। ਪਹਿਲਾਂ ਕੀ ਆਉਂਦੇ ਸੀਗੇ ਜੀ, ਤੁਸੀਂ ਦੇਖੋ ਵੱਡੀ ਵੱਡੀ ਯੂਨੀਵਰਸਿਟੀ ਚ ਆਉਂਦੇ ਸੀ, UNSW ਹੋ ਗਿਆ, ਮੁਕੇਰੀ, ਵੈਸਟਰਨ ਸਿਡਨੀ ਯੂਨੀਵਰਸਿਟੀ, ਯੂਨੀਵਰਸਿਟੀ ਆਫ ਸਿਡਨੀ, UTS, ਇਹਨਾਂ ਯੂਨੀਵਰਸਿਟੀ ਸਟੂਡੈਂਟ ਆਉਂਦੇ ਸੀਗੇ, ਇੱਕ ਸਮੈਸਟਰ ਹੋਇਆ ਤੇ ਚਲੋ ਜੀ ਜੰਪ ਕਰ ਲਿਆ, ਹੈਨਾ, ਟ੍ਰੇਡ ਦੇ ਵਿੱਚ ਚਲੇ ਗਏ, ਠੀਕ ਹੈ। ਕੋਰਸ ਚੇਂਜ ਹਜੇ ਵੀ ਹੋ, ਕੋਰਸ ਚੇਂਜ ਤੇ ਕੋਈ ਉਹਨਾਂ ਨੇ ਉਹ ਨਹੀਂ ਕਹੀ, ਉਹ ਕਹਿੰਦੇ ਤੁਸੀਂ ਬੈਚਲਰ ਚ ਆਏ ਹੋ, ਦੂਸਰਾ ਤੁਸੀਂ ਕਾਲਜ ਚੇਂਜ ਕਰਨਾ ਕਰ ਲਓ, ਕੋਈ ਇਸ਼ੂ ਨਹੀਂ, ਤੁਸੀਂ ਬੈਚਲਰ ਤੋਂ ਥੱਲੇ ਨਾ ਜਾਓ, ਹੈਨਾ,
1: ਮਾਸਟਰ ਕਰ ਲਓ,
2: ਹਾਂਜੀ, ਨਹੀਂ ਬੈਚਲਰ, ਜਿਹੜਾ ਬੈਚਲਰ
1: ਡਿਪਲੋਮੇ
2: ਤੇ ਨਹੀਂ ਜਾਣਾ, ਪਲੱਸ ਉਹ ਕਹਿੰਦੇ ਤੁਸੀਂ ਬੈਚਲਰ ਫਿਨਿਸ਼ ਕਰ ਲਈ, ਉਸ ਤੋਂ ਬਾਅਦ ਠੀਕ ਹੈ, ਤੁਸੀਂ TR ਨਹੀਂ ਫਾਈਲ ਕਰਨੀ, ਤੁਸੀਂ ਮਾਸਟਰ ਲਈ ਜਾਂਦੇ ਹੋ, ਅਸੀਂ ਵੀਜ਼ਾ ਦੇਵਾਂਗੇ, ਬਟ ਜੇ ਤੁਸੀਂ ਡਿਪਲੋਮੇ ਦੇ ਬੇਸ ਤੇ ਵੀਜ਼ਾ ਪਾਉਣੇ ਹੋ, ਅਸੀਂ ਉਹ ਨਹੀਂ ਅਪਰੂਵ ਕਰਨਾ,
1: ਹੈਨਾ। ਸੋ ਜਿਹੜੇ ਬੈਚਲਰ ਕਰਨਗੇ ਫਿਊਚਰ ਦੇ ਵਿੱਚ, ਬੈਚਲਰ ਦੇ ਵਿੱਚ ਆਏ ਸੀਗੇ ਪਰ ਉਹ ਬੈਚਲਰ ਨਾ ਕਰਕੇ ਡਿਪਲੋਮੇ ਕਰਕੇ ਵੀਜ਼ਾ ਪਾਣਗੇ, PR ਪਾਣਗੇ, ਤਾਂ ਉਹਨਾਂ ਨੂੰ ਨਹੀਂ ਮਿਲੇਗੀ TRA ਜਾਂ PR?
2: ਨਹੀਂ ਮਿਲੂਗੀ ਜੀ, ਜੇ ਉਹ ਹਜੇ ਤੱਕ ਤਾਂ ਇੰਪਲੀਮੈਂਟ ਨਹੀਂ ਨਾ ਹੋਇਆ,
1: ਹਾਲੇ
2: ਉਹ ਕਹਿ ਰਹੇ ਜਿਹੜੇ ਨਵੇਂ ਸਟੂਡੈਂਟ ਆ ਰਹੇ ਆ ਬੈਚਲਰ ਚ ਆ ਗਏ, ਤੁਸੀਂ ਬੈਚਲਰ ਤੋਂ ਬੈਚਲਰ ਕਿਸੇ ਹੋਰ ਕੋਰਸ ਚ ਜਾਂਦੇ ਹੋ, ਕੋਈ ਇਸ਼ੂ ਨਹੀਂ, ਬਟ ਬੈਚਲਰ ਤੋਂ ਸਰਟੀਫਿਕੇਟ 3-4 ਜਾਂ ਡਿਪਲੋਮਾ ਚ ਜਾਂਦੇ ਹੋ, ਫਿਰ ਅਸੀਂ ਵੀਜ਼ਾ ਵੀ ਕੈਂਸਲ ਕਰਾਂਗੇ, ਜੇ ਤੁਸੀਂ ਨਵਾਂ ਵੀਜ਼ਾ ਫਾਈਲ ਕਰਦੇ ਹੋ ਅਸੀਂ ਉਹ ਅਪਰੂਵ ਨਹੀਂ ਕਰਨਾ,
1: ਹੈਨਾ।
2: ਜਾਂ ਕੋਈ ਸਟੂਡੈਂਟ ਬੈਚਲਰ ਚ ਆਇਆ, ਉਹਨੇ ਬੈਚਲਰ ਫਿਨਿਸ਼ ਕੀਤੀ, ਉਸ ਤੋਂ ਬਾਅਦ ਉਹਨੇ ਮਾਸਟਰ ਚ ਪਾਤਾ, ਵੀਜ਼ਾ ਆਉਣ ਦੇ ਬਹੁਤ ਵਧੀਆ ਚਾਂਸ ਹੋਣਗੇ, ਇਹ ਤਾਂ ਕਲੀਅਰ ਗਾਈਡਲਾਈਨਸ ਹੋ ਗਈਆਂ,
1: ਠੀਕ ਵੀ ਹੈ, ਤਰੀਕਾ ਵੀ ਇਹੀ ਚਾਹੀਦਾ,
2: ਹੈਨਾ। ਬਟ ਜਿਹੜੇ ਆਪਾਂ ਕਹਿੰਦੇ ਵੀ ਫਿਰ ਬੱਚੇ ਟ੍ਰੇਡ ਕੋਰਸ ਕਿਵੇਂ ਕਰਨਗੇ, ਉਹਨਾਂ ਦਾ ਇੱਕ ਹੀ ਸੋਲੂਸ਼ਨ ਆ, ਤੁਸੀਂ ਬੈਚਲਰ ਚ ਆਏ ਹੋ, ਆਪਦੀ ਬੈਚਲਰ ਕੰਟੀਨਿਊ ਰੱਖੋ ਤੇ ਨਾਲ ਟ੍ਰੇਡ ਕੋਰਸ ਕਰ ਲਓ, ਫਾਸਟ ਟਰੈਕ ਟ੍ਰੇਡ,
1: ਫਿਰ ਉਹ PR ਕਾਦੇ ਬੇਸ ਤੇ ਪਾਣ, ਪੇ ਟ੍ਰੇਡ ਕੋਰਸ ਦੇ ਬੇਸ ਤੇ ਜਾਂ ਬੈਚਲਰ ਦੇ ਬੇਸ ਤੇ,
2: ਦੋਨਾਂ ਦੇ ਬੇਸ ਤੇ ਪੈ ਸਕਦੀ ਹੈ ਜੀ, ਕੋਈ ਪ੍ਰੋਬਲਮ ਨਹੀਂ ਹੈਗੀ,
1: ਰਾਈਟ।
2: ਈਵਨ ਟ੍ਰੇਡ ਵਗੈਰਾ ਚ ਤਾਂ ਇਹ ਹੋਜੂਗਾ ਵੀ ਇੱਕ ਸਾਲ ਦਾ ਟ੍ਰੇਡ ਕੋਰਸ ਕੀਤਾ, ਹਜੇ ਬੈਚਲਰ ਫਿਨਿਸ਼ ਨਹੀਂ ਹੋਈ, ਜੋਬ ਰੈਡੀ ਪ੍ਰੋਗਰਾਮ ਵੀ ਕਰ ਲਿਆ, ਬੈਚਲਰ ਫਿਨਿਸ਼ ਹੋਣ ਤੋਂ ਪਹਿਲਾਂ PR ਲਈ ਐਲੀਜੀਬਿਲਿਟੀ ਬਣ ਗਈ।
1: ਪਰ ਇੱਕ ਹੋਰ ਇੰਡੀਕੇਸ਼ਨ ਉਹਨਾਂ ਨੇ ਦਿੱਤਾ ਸੀ ਮਿਨਿਸਟਰ ਨੇ, ਉਹ ਸ਼ਾਇਦ ਤੁਸੀਂ ਫੜਿਆ ਹੋਵੇ ਗੱਲ, ਉਹ ਕਹਿੰਦੇ ਕਿ ਜਿੰਨੇ ਬੈਚਲਰ ਦੇ ਲਈ ਆਸਟ੍ਰੇਲੀਆ ਦੇ ਵਿੱਚ ਪੁਆਇੰਟ ਮਿਲਦੇ ਨੇ ਕੁਆਲੀਫਿਕੇਸ਼ਨ ਦੇ, ਉਨੇ ਹੀ ਪੁਆਇੰਟ ਅਸੀਂ ਟੈਰੀਟਰੀ ਐਜੂਕੇਸ਼ਨ ਦੇ ਲਈ ਵੀ ਦੇ ਦਾਂਗੇ, ਬਸ਼ਰਤੇ ਉਹ ਐਗਰੀਕਲਚਰ, ਫਿਸ਼ਰੀ, ਟੀਚਿੰਗ, ਕੰਸਟਰਕਸ਼ਨ ਤੇ ਇਹ ਹੋਣ ਮੈਡੀਸਨ। ਇਹਦਾ ਮਤਲਬ ਤਾਂ ਇਹ ਹੈ ਵੀ ਜੇ ਟੇਫ ਤੋਂ ਜਾਂ ਕਾਲਜ ਤੋਂ ਤੁਸੀਂ ਉਹ ਵੀ ਡਿਪਲੋਮਾ ਕੀਤਾ ਤਾਂ ਉਨੇ ਹੀ ਪੁਆਇੰਟ ਤੁਹਾਨੂੰ ਮਿਲਦੇ।
2: ਉਹ ਕਹਿ ਰਹੇ ਆ ਵੀ ਬੈਚਲਰ ਜਾਂ ਮਾਸਟਰ ਡਿਗਰੀ ਦੇ 15 ਪੁਆਇੰਟ ਮਿਲਦੇ ਆ,
1: ਹਾਂਜੀ,
2: ਹੈ ਨਾ, PhD ਤੇ ਨਹੀਂ ਜਾਂਦੇ, ਉਹਦੇ 20 ਪੁਆਇੰਟ ਹੋ
1: ਸਕਦੇ, ਐਕਸੈਪਸ਼ਨ ਹੋ ਗਈ,
2: ਹੈ ਨਾ। ਬਟ ਉਹ ਕਹਿ ਰਹੇ ਜੇ ਤੁਸੀਂ ਸਰਟੀਫਿਕੇਟ 3 ਕੀਤਾ ਉਹਦੇ ਵੀ 15 ਦੇਵਾਂਗੇ, ਫਿਲਹਾਲ 10 ਪੁਆਇੰਟ ਮਿਲ ਰਹੇ ਸੀ,
1: ਹਾਂਜੀ,
2: ਠੀਕ ਆ, 15 ਦੇਣਗੇ ਜੀ, ਬਟ ਉਹਦਾ ਕੋਈ, ਜੇ ਆਪਾਂ ਦੇਖੀਏ, ਕੋਈ ਉਹਦਾ ਬੈਨੀਫਿਟ ਨਹੀਂ ਹੋਣਾ, ਠੀਕ ਹੈ। ਵੈਸੇ ਵੀ ਟ੍ਰੇਡ ਵਾਲਿਆਂ ਨੂੰ ਤਾਂ ਪਹਿਲਾਂ ਹੀ 10 ਪੁਆਇੰਟ ਲੈ ਕੇ 65 ਪੁਆਇੰਟ ਦੇ ਇਨਵੀਟੇਸ਼ਨ ਆ ਰਹੇ ਆ, ਜੇ ਹੁਣ ਉਹਨਾਂ ਨੂੰ 15 ਪੁਆਇੰਟ ਮਿਲ ਗਏ ਉਹਦੇ ਨਾਲ, ਉਹਨਾਂ ਨੇ 70 ਹੋ ਜਾਣਾ, ਉਹਦੇ ਨਾਲ ਫਰਕ ਕੀ ਪੈਣਾ,
1: ਤੇਜ਼ੀ ਦੇ ਨਾਲ
2: ਉਹ ਕੱਲੇ ਉਹਨਾਂ ਤੇ ਥੋੜੇ, ਜਿਨ੍ਹਾਂ ਨੇ ਜਿੰਨੇ ਵੀ ਸਟੂਡੈਂਟ ਜਿਨ੍ਹਾਂ ਨੇ ਟ੍ਰੇਡ ਕੋਰਸ ਕਰ ਲਿਆ, ਸਭ ਨੂੰ ਹੀ 5 ਪੁਆਇੰਟ ਐਕਸਟਰਾ ਮਿਲਣਾ, ਤਾਂ ਉਹਦਾ ਅਡੀਸ਼ਨਲ ਬੈਨੀਫਿਟ ਤਾਂ ਕੋਈ ਨਹੀਂ।
1: ਫਾਰ ਐਗਜ਼ਾਮਪਲ ਕੋਈ IT ਦੇ ਵਿੱਚ ਜਾਂ ਕਿਸੇ ਹੋਰ ਹਾਇਰ ਕੁਆਲੀਫਿਕੇਸ਼ਨ ਚ ਬੈਚਲਰ ਕਰਕੇ ਜਾਂ ਮਾਸਟਰ ਕਰਕੇ ਨਿਕਲ ਰਿਹਾ ਤੇ ਉਹਦੇ ਬਰਾਬਰ ਇੱਕ ਫੇਰ ਉਹੀ ਟ੍ਰੇਡ ਕੋਰਸ ਵਾਲਾ ਉਹਦੇ ਤੋਂ ਵੱਧ ਪੁਆਇੰਟ ਲੈ ਕੇ ਨਿਕਲ ਰਿਹਾ, ਮਾਈਗ੍ਰੇਸ਼ਨ ਪਾਲਿਸੀ ਇਹ ਸੁਧਾਰ ਕਿੱਧਰੋਂ ਹੋਇਆ, ਇਹ ਤਾਂ ਹੋਰ ਨਿਗਾਰ ਹੋ ਗਿਆ,
2: ਉਹਦਾ ਕੋਈ ਬੈਨੀਫਿਟ ਨਹੀਂ ਹੋ ਰਿਹਾ ਜੀ। ਤੁਸੀਂ ਸਟੂਡੈਂਟ ਨੂੰ 10 ਪੁਆਇੰਟ ਦਿੱਤੇ ਜਾਂ 15 ਪੁਆਇੰਟ ਦਿੱਤੇ, ਆਕੂਪੇਸ਼ਨ ਤੇ ਡਿਪੈਂਡ ਕਰੂਗਾ ਵੀ ਕੰਪੀਟੀਸ਼ਨ ਕਿੰਨਾ, ਜੇ ਆਪਾਂ IT ਚ ਹੀ ਹੁੰਦਾ ਵੀ ਹਨਾ ਬੈਚਲਰ ਨੂੰ 15 ਦੇ ਰਹੇ ਹਾਂ, ਜੇ ਤੁਸੀਂ ਮਾਸਟਰ ਕੀਤੀ ਅਸੀਂ 20 ਪੁਆਇੰਟ, ਤਾਂ ਫਿਰ ਜਿਹਨੇ ਮਾਸਟਰ ਕੀਤੀ ਉਹਨੂੰ 5 ਪੁਆਇੰਟ ਦਾ ਬੈਨੀਫਿਟ ਹੁੰਦਾ, ਬਟ ਟ੍ਰੇਡ ਦੇ ਵਿੱਚ ਤਾਂ ਪਹਿਲਾਂ ਹੀ 65 ਪੁਆਇੰਟ ਤੇ ਇਨਵੀਟੇਸ਼ਨ ਆ ਰਿਹਾ ਹੈਗਾ, ਹੁਣ ਉਹ 65 ਵਾਲੇ ਦੇ ਜੇ 70 ਵੀ ਹੋ ਗਏ ਇਨਵੀਟੇਸ਼ਨ, ਤੁਹਾਨੂੰ ਵੈਸੇ ਵੀ
1: ਪਹਿਲਾਂ ਵੀ ਮਿਲ ਹੀ ਰਿਹਾ,
2: ਪਹਿਲਾਂ ਵੀ ਮਿਲ ਰਿਹਾ ਹੈਗਾ, ਬਟ ਇਹ ਹਜੇ ਇੰਪਲੀਮੈਂਟ ਨਹੀਂ ਹੋਇਆ, ਇਹ ਮਾਰਚ ਦੇ ਵਿੱਚ ਜਾ ਕੇ ਫਾਈਨਲਾਈਜ਼ ਕਰਨਗੇ ਤੇ ਨੈਕਸਟ ਫਾਈਨੈਂਸ਼ੀਅਲ ਈਅਰ ਚ ਇਹਨੂੰ ਇੰਪਲੀਮੈਂਟ ਕਰਨਗੇ,
1: ਰਾਈਟ। ਅੱਛਾ, ਇਹਦੇ ਚ ਇੱਕ ਚੀਜ਼ ਜ਼ਰੂਰ ਦੇਖੀ ਹੈਗੀ ਹੈ ਜਿਹੜੀਆਂ ਅਨਾਊਂਸਮੈਂਟਸ ਨੇ, ਔਰ ਇਹਦੇ ਚ ਬੜਾ ਕਲੀਅਰ ਉਹਨਾਂ ਨੇ 2-3 ਵਾਰ ਬੋਲਿਆ ਹੈਗਾ, ਇਨਫੈਕਟ ਸਟਾਰਟਿੰਗ ਦੇ ਵਿੱਚ ਥੋੜਾ ਇੰਡੀਆ ਦੀ ਭੰਡੀ ਵੀ ਕੀਤੀ ਹੈ ਕਿ ਐਵੇਂ ਯੋਗਾ ਟੀਚਰ ਬੁਲਾਈ ਜਾਂਦੇ ਆ, ਸਾਡੇ ਟਾਈਮ ਦੇ ਉੱਤੇ ਇੱਕ ਵੀ ਯੋਗਾ ਟੀਚਰ ਨਹੀਂ ਆਇਆ ਹੈਗਾ, ਤੇ ਯੋਗਾ ਟੀਚਰਸ ਨੂੰ ਵੀਜ਼ਾ ਦੇ ਕੇ ਕੀ ਫਾਇਦਾ, ਬਟ ਟੀਚਰਸ ਇਨ ਸਪੈਸੀਫਿਕ, ਮੈਂ ਮਤਲਬ ਉਹ ਤਾਂ ਚਲੋ ਇੱਕ ਮਜ਼ਾਕ ਦੀ ਗੱਲ ਹੋ ਗਈ, ਟੀਚਰ ਕੈਟਾਗਰੀ ਨੂੰ ਬਹੁਤ ਜ਼ਿਆਦਾ ਜਿਹੜੀਆਂ ਆਉਣ ਵਾਲੇ ਟਾਈਮ ਦੇ ਵਿੱਚ ਜੇ ਲੇਬਰ ਪਾਰਟੀ ਰਹਿੰਦੀ ਹੈ ਟਿਕਦੀ ਹੈ ਜਾਂ ਜੇ ਪਾਲਿਸੀ ਟਿਕਦੀ ਹੈ ਤਾਂ ਉਹਨਾਂ ਨੂੰ ਬਹੁਤ ਜ਼ਿਆਦਾ ਇੱਕ ਤਵੱਜੋ ਮਿਲੇਗੀ। ਸੋ ਸਰਕਾਰ ਇਹ ਚਾਹੁੰਦੀ ਹੈਗੀ ਹੈ ਕਿ ਟੀਚਿੰਗ ਆਕੂਪੇਸ਼ਨ ਨੂੰ ਥੋੜ੍ਹੀ ਪ੍ਰਾਇਓਰਿਟੀ ਮਿਲੇ ਬਾਕੀ ਸੈਕਟਰਸ ਦੇ ਨਾਲ।
2: ਜੀ ਗੌਤਮ ਜੀ, ਤੁਸੀਂ ਪਿਛਲੇ 3-4 ਸਾਲ ਦਾ ਡਾਟਾ ਚੱਕੀਏ ਆਪਾਂ, ਕਿੰਨਾ ਨੂੰ PR ਸਭ ਤੋਂ ਵੱਧ ਆਈ ਆ, ਟੀਚਰਸ ਨੂੰ ਬਹੁਤ ਆਈ ਹੈ,
1: ਸੈਕੰਡਰੀ ਜਾਂ ਪ੍ਰਾਇਮਰੀ ਕਿਹੜੇ,
2: ਦੋਨਾਂ ਨੂੰ ਹੀ,
1: ਅੱਛਾ,
2: ਹੈਨਾ, ਅਰਲੀ ਚਾਈਲਡਹੁੱਡ ਟੀਚਰਸ ਨੂੰ ਵੀ ਆਈ ਹੈ ਜੀ,
1: ਓਕੇ,
2: ਸੈਕੰਡਰੀ ਸਕੂਲ ਟੀਚਰਸ ਨੂੰ ਆਈ ਹੈ, ਪ੍ਰਾਇਮਰੀ ਸਕੂਲ ਟੀਚਰਸ ਨੂੰ ਆਈ ਹੈ, ਹੈਨਾ, ਪਲੱਸ ਹੈਲਥ ਸੈਕਟਰ ਚ, ਕੰਸਟਰਕਸ਼ਨ ਦੇ ਵਿੱਚ ਸ਼ਾਰਟੇਜ ਆ ਨਾ ਜੀ ਇੱਥੇ, ਹੈ ਨਾ, ਜਿਹੜੇ ਸੈਕਟਰ ਦੇ ਵਿੱਚ ਸ਼ਾਰਟੇਜ ਆ ਉਹਦੇ ਵਿੱਚ ਪੀ ਆਰ ਆਣੀ ਹੀ ਆਣੀ ਹੈ ਜੀ, ਤੇ ਉੱਥੇ ਕੰਪੀਟੀਸ਼ਨ ਵੀ ਘੱਟ ਹੋਊਗਾ,
1: ਹੈ
2: ਨਾ। ਪਿੱਛੇ ਜਿਵੇਂ ਹੀ ਟੀਚਰਸ ਨੂੰ ਆਉਣਾ ਸ਼ੁਰੂ ਹੋਇਆ, ਸਭ ਤੋਂ ਈਜ਼ੀ ਕੀ ਸੀਗਾ, ਅਰਲੀ ਚਾਈਲਡਹੁੱਡ ਟੀਚਰ ਦਾ ਉਹ ਕਰ ਲਓ, ਤੇ ਉਸ ਤੋਂ ਬਾਅਦ ਹੁਣ ਉਹਦੇ ਚ ਕੰਪੀਟੀਸ਼ਨ ਵੱਧ ਗਿਆ, ਹੁਣ ਉਹਦੇ ਚ ਮੈਨੂੰ ਨੀ ਲੱਗਦਾ 85-90 ਪੁਆਇੰਟਸ ਤੋਂ ਥੱਲੇ ਕੱਟ ਆਫ ਜਾਊਗੀ। ਸੈਕੰਡਰੀ ਸਕੂਲ ਟੀਚਰ ਚ ਉਹ 75 ਤੇ ਵੀ ਜਾਊਗੀ ਕੱਟ ਆਫ, ਕਿਉਂਕਿ ਉੱਥੇ ਕੰਪੀਟੀਸ਼ਨ ਨਹੀਂ ਹੈਗਾ,
1: ਇੰਨਾ ਨਹੀਂ ਹੈ, ਉਹ ਟਫ ਵੀ ਹੈ
2: ਕੁਆਲੀਫਿਕੇਸ਼ਨ, ਹਾਂ ਉੱਥੇ ਕੰਪੀਟੀਸ਼ਨ ਇੰਨਾ ਨਹੀਂ ਹੈਗਾ। ਬਿਨਾਂ ਸਟੇਟ ਰਜਿਸਟ੍ਰੇਸ਼ਨ ਤੋਂ ਵੀ ECT ਦੇ ਵਿੱਚ ਜੋਬ ਮਿਲ ਜਾਂਦੀ ਹੈ, ਚਾਈਲਡ ਕੇਅਰ ਸੈਂਟਰ ਚ ਉਹ ਆਫਰ ਕਰ ਦਿੰਦੇ ਆ, ਤੁਹਾਡੇ ਕੋਲ ਰਜਿਸਟ੍ਰੇਸ਼ਨ ਹੈਗੀ ਆ ਜਾਂ ਨਹੀਂ ਹੈਗੀ ਆ, ਡਿਪੈਂਡ ਕਰਦਾ ਚਾਈਲਡ ਕੇਅਰ ਟੂ ਚਾਈਲਡ ਕੇਅਰ ਕੀ ਉਹਨਾਂ ਦੀ ਪਾਲਿਸੀ ਆ, ਬਟ ਬਿਨਾਂ ਰਜਿਸਟ੍ਰੇਸ਼ਨ ਤੋਂ ਵੀ ਜੋਬ ਮਿਲ ਰਹੀ ਆ ਜੀ। ਬਟ ਪ੍ਰਾਇਮਰੀ ਸਕੂਲ ਟੀਚਰ ਆ, ਸੈਕੰਡਰੀ ਸਕੂਲ ਟੀਚਰ ਆ, ਉੱਥੇ ਬਿਨਾਂ ਰਜਿਸਟ੍ਰੇਸ਼ਨ ਤੋਂ, ਸਟੇਟ ਦੀ ਜਿਹੜੀ ਟੀਚਿੰਗ ਰਜਿਸਟ੍ਰੇਸ਼ਨ ਅਥਾਰਟੀ ਆ, ਜਿਵੇਂ ਨਿਊ ਸਾਊਥ ਵੇਲਸ ਦੇ ਵਿੱਚ ਨੀਸਾ ਗਈ, NESA, ਹੈ ਨਾ, ਉਹਦੀ ਰਜਿਸਟ੍ਰੇਸ਼ਨ ਨਹੀਂ ਹੈਗੀ ਆ ਤਾਂ ਸਕੂਲ ਵਾਲੇ, ਮੇਨ ਸਟ੍ਰੀਮ ਸਕੂਲ ਕੋਈ ਵੀ ਤੁਹਾਨੂੰ ਜੋਬ ਨਹੀਂ ਦਊਗਾ।
1: ਓਕੇ, ਪਰ ਜੇ ਟੀਚਰ ਦੇ ਕੋਲ ਆਲਰੇਡੀ ਨੀਸਾ ਦੀ ਰਜਿਸਟ੍ਰੇਸ਼ਨ ਹੈਗੀ ਹੈ ਤੇ ਉਹ ਆਸਟ੍ਰੇਲੀਆ ਦੇ ਵਿੱਚ ਪੜ੍ਹਾ ਰਿਹਾ ਹੈਗਾ, ਤਾਂ ਆਈਲਟਸ ਅਲੱਗ ਤੋਂ ਜਿਹੜਾ ਹੈਗਾ ਉਹਦਾ ਕੀ ਸੀਨ ਹੈਗਾ, ਆਈਲਟਸ ਅਲੱਗ ਤੋਂ ਕਰਨੀ ਪਏਗੀ ਟੀਚਰਸ ਨੂੰ?
2: ਤੁਸੀਂ ਸਕਿੱਲ ਅਸੈਸਮੈਂਟ ਬਾਰੇ ਗੱਲ ਕਰ ਰਹੇ ਹੋ ਗੌਤਮ ਜੀ, ਦੇਖੋ ਹਰੇਕ ਸਟੇਟ ਦੀ ਆਪਦੀ ਰਿਕੁਆਇਰਮੈਂਟ ਆ ਜੀ, ਪਹਿਲਾਂ ਤਾਂ ਟੀਚਰ ਦੀ ਰਜਿਸਟ੍ਰੇਸ਼ਨ ਦੀ, ਆਪਾਂ ਨਿਊ ਸਾਊਥ ਵੇਲਸ ਚ ਬੈਠੇ ਆ ਇਹਦੀ ਗੱਲ ਕਰਦੇ ਹਾਂ। ਨਿਊ ਸਾਊਥ ਵੇਲਸ ਦੇ ਵਿੱਚ ਜੇ ਟੀਚਿੰਗ ਦੀ ਰਜਿਸਟ੍ਰੇਸ਼ਨ ਕਰਵਾਉਣੀ ਆ ਨੀਸਾ ਦੇ ਨਾਲ, ਠੀਕ ਹੈ, ਤਾਂ ਉਹ ਉਹਨਾਂ ਦੇ ਕ੍ਰਾਈਟੀਰੀਆ ਹੈਗਾ, ਜਾਂ ਤਾਂ ਉਹ ਕਹਿੰਦੇ ਆ ਤੁਹਾਡੀ ਆਸਟ੍ਰੇਲੀਆ ਦੇ ਵਿੱਚ 4 ਸਾਲ ਦੀ ਸਟੱਡੀ ਆ, ਬੈਚਲਰ ਜਾਂ ਹਾਇਰ ਲੈਵਲ ਤੇ, ਠੀਕ ਹੈ, ਇੰਗਲਿਸ਼ ਦੀ ਕੋਈ ਰਿਕੁਆਇਰਮੈਂਟ ਨਹੀਂ ਹੈਗੀ, ਉਹ ਐਗਜ਼ੈਂਪਸ਼ਨ ਹੈਗੀ ਆ। ਇਸ ਤੋਂ ਬਿਨਾਂ ਉਹ ਐਗਜ਼ੈਂਪਸ਼ਨ ਦਿੰਦੇ ਆ ਵੀ ਜੇ ਤੁਸੀਂ ਆਸਟ੍ਰੇਲੀਆ ਦੇ ਵਿੱਚ ਡਿਪਲੋਮਾ ਜਾਂ ਹਾਇਰ ਲੈਵਲ ਦੀ 2 ਸਾਲ ਦੀ ਸਟੱਡੀ ਕੀਤੀ ਹੋਈ ਆ, ਪਲੱਸ ਤੁਹਾਡੇ ਕੋਲ 3 ਸਾਲ ਦਾ ਟੀਚਿੰਗ ਦਾ ਐਕਸਪੀਰੀਅੰਸ ਆ, ਤੇ ਜਿੱਥੇ ਮੀਡੀਅਮ ਆਫ ਇੰਸਟਰਕਸ਼ਨ ਵਾਸ ਇੰਗਲਿਸ਼, ਉੱਥੇ ਤੁਸੀਂ ਨੀਸਾ ਤੋਂ ਇੰਗਲਿਸ਼ ਲਈ ਐਗਜ਼ੈਂਪਸ਼ਨ ਅਪਲਾਈ ਕਰ ਸਕਦੇ ਹੋ ਜੀ।
1: ਓਕੇ,
2: ਠੀਕ ਹੈ, ਅਦਰਵਾਈਜ਼ ਜਿਹੜੀ ਨੀਸਾ ਦੀ ਰਿਕੁਆਇਰਮੈਂਟ ਆ ਉਹ ਅਕੈਡਮਿਕ ਆਇਲਸ ਅਸੈਪਟ ਕਰਦੇ ਆ, 7-7, 8-8, ਜਾਂ ਇੱਕ ਉਹਨਾਂ ਦਾ ਆਪ ਦਾ ਟੈਸਟ ਆ, ਠੀਕ ਹੈ, ਉਹ ਕਲੀਅਰ ਕਰ ਲਓ, ਉਹਨਾਂ ਦਾ ਟੈਸਟ ਕਲੀਅਰ ਕਰ ਲਓ, ਜਾਂ ਤੁਸੀਂ ਅਕੈਡਮਿਕ ਆਇਲਸ ਦੋ 7-7 ਰੀਡਿੰਗ ਰਾਈਟਿੰਗ ਦੇ ਵਿੱਚ, 8-8 ਲਿਸਨਿੰਗ ਤੇ ਸਪੀਕਿੰਗ ਦੇ ਵਿੱਚ, ਤੇ ਉਹਦੇ ਬੇਸ ਤੇ ਐਗਜ਼ਾਮ, ਠੀਕ ਹੈ, ਉਹ ਉਹਨਾਂ ਦੀ ਇੰਗਲਿਸ਼ ਦੀ ਰਿਕੁਆਇਰਮੈਂਟ ਮੀਟ ਹੋਗੀ। ਜੇ ਤੁਹਾਡੇ ਕੋਲ ਇਹ ਰਿਕੁਆਇਰਮੈਂਟ ਨਹੀਂ ਮੀਟ ਹੋ ਰਹੀ ਤਾਂ ਤੁਹਾਡੇ ਕੋਲ ਜਾਂ ਤਾਂ 4 ਸਾਲ ਦੀ ਆਸਟ੍ਰੇਲੀਅਨ ਸਟੱਡੀ ਹੋਵੇ, ਉਹਦੇ ਬੇਸ ਤੇ ਐਗਜ਼ਾਮਸ਼ਨ ਆ, ਇਹ ਪਹਿਲਾ ਐਗਜ਼ਾਮਸ਼ਨ ਹੋਊ,
1: ਸਿਰਫ ਟੀਚਿੰਗ ਚ ਹੋਵੇ ਜਾਂ ਕੋਈ ਵੀ ਐਨੀ ਰੈਲੇਵੈਂਟ,
2: ਐਨੀ ਪਲੱਸ ਟੀਚਿੰਗ ਤਾਂ ਓਬਵੀਅਸਲੀ ਹੋਣੀ ਚਾਹੀਦੀ, ਠੀਕ ਹੈ ਜੀ, ਬਟ ਜ਼ਰੂਰੀ ਨਹੀਂ ਵੀ ਆਸਟ੍ਰੇਲੀਆ ਦੇ ਵਿੱਚੋਂ ਟੀਚਿੰਗ ਦੀ ਹੋਣੀ ਚਾਹੀਦੀ, ਇੰਡੀਆ ਤੋਂ ਬੀਐਡ ਕੀਤੀ ਹੈ, ਇੱਥੇ ਬੈਚਲਰ ਕਰ ਲਈ ਤੇ ਉਸ ਤੋਂ ਬਾਅਦ ਮਾਸਟਰ ਡਿਗਰੀ ਕਰ ਲਈ, 4 ਸਾਲ ਦੀ ਆਸਟ੍ਰੇਲੀਅਨ ਸਟੱਡੀ ਹੋ ਗਈ, ਐਗਜ਼ੈਂਪਸ਼ਨ ਹੋ ਗਈ ਜੀ, ਜ਼ਰੂਰੀ ਨਹੀਂ ਵੀ ਟੀਚਿੰਗ ਦੀ ਜਿਹੜੀ ਸਟੱਡੀ ਆ ਉਹ ਆਸਟ੍ਰੇਲੀਆ ਤੋਂ ਹੋਵੇ, ਨਹੀਂ ਉਹ ਕੋਈ ਰਿਕੁਆਇਰਮੈਂਟ ਨਹੀਂ ਹੈਗੀ।
1: ਓਕੇ,
2: ਇੱਕ ਤਾਂ ਹੋ ਗਈ 4 ਸਾਲ ਦੀ ਆਸਟ੍ਰੇਲੀਅਨ ਸਟੱਡੀ, ਉਹਦੇ ਬੇਸ ਤੇ ਐਗਜ਼ੈਂਪਸ਼ਨ ਹੈਗੀ ਆ, ਜਾਂ ਇੰਗਲਿਸ਼ ਪ੍ਰੋਵਾਈਡ ਕਰ ਦਿਓ ਤੁਸੀਂ ਜਿਹੜਾ ਵੀ ਇਹਨਾਂ ਦਾ ਰਿਕੁਆਇਰ ਕ੍ਰਾਈਟੀਰੀਆ ਉਹਨੂੰ ਮੀਟ ਕਰਕੇ, ਅਦਰਵਾਈਜ਼ ਜੇ ਤੁਹਾਡੇ ਕੋਲ ਕਿਸੇ ਵੀ ਕੰਟਰੀ ਦੇ ਵਿੱਚ, ਜ਼ਰੂਰੀ ਨਹੀਂ ਵੀ ਆਸਟ੍ਰੇਲੀਆ ਤੋਂ, 3 ਸਾਲ ਦਾ ਟੀਚਿੰਗ ਦਾ ਐਕਸਪੀਰੀਅੰਸ ਆ, ਤੇ ਉੱਥੇ ਸਕੂਲ ਤੁਹਾਨੂੰ ਲਿਖ ਕੇ ਦਿੰਦਾ ਵੀ ਮੀਡੀਅਮ ਆਫ ਇੰਸਟਰਕਸ਼ਨ ਵਾਸ ਇੰਗਲਿਸ਼, ਜਦੋਂ ਟੀਚ ਕੀਤਾ ਤੁਸੀਂ ਇੰਗਲਿਸ਼ ਦੇ ਵਿੱਚ ਟੀਚ ਕੀਤਾ ਗਾ, ਪਲੱਸ ਆਸਟ੍ਰੇਲੀਆ ਦੇ ਵਿੱਚ ਡਿਪਲੋਮਾ ਜਾਂ ਹਾਇਰ ਲੈਵਲ ਦੀ 2 ਸਾਲ ਦੀ ਸਟੱਡੀ ਹੈ ਤਾਂ ਐਗਜ਼ੈਂਪਸ਼ਨ ਮਿਲਦੀ ਹੈ ਜੀ,
1: ਰਾਈਟ,
2: ਠੀਕ ਹੈ। ਜੇ ਟੀਚਿੰਗ ਦੀ ਰਜਿਸਟ੍ਰੇਸ਼ਨ,
1: ਫਿਰ ਅਸੈਸਮੈਂਟ ਕਰਵਾਉਣੀ ਪੈਣੀ,
2: ਅਸੈਸਮੈਂਟ ਲਈ ਦੂਸਰੀ ਬਾਡੀ ਹੈ ਜੀ,
1: ਓਕੇ,
2: ਜੇ ਟੀਚਿੰਗ ਦੀ ਰਜਿਸਟ੍ਰੇਸ਼ਨ ਹੋ ਗਈ, ਹੈ ਨਾ, ਟੀਚਿੰਗ ਦੀ ਤੁਹਾਡੇ ਕੋਲ ਐਜ਼ ਅ ਟੀਚਰ ਰਜਿਸਟ੍ਰੇਸ਼ਨ ਹੈਗੀ ਸਟੇਟ ਦੇ ਵਿੱਚ, ਉਸ ਤੋਂ ਬਾਅਦ ਤੁਸੀਂ ਜਾਂਦੇ ਸਕਿੱਲ ਅਸੈਸਮੈਂਟ ਲਈ,
1: ਠੀਕ ਹੈ,
2: ਠੀਕ ਹੈ, AITSL ਬਾਡੀ ਆ,
1: AITSL,
2: ਠੀਕ ਹੈ, ਉਹਦੇ ਕੋਲ ਜਾਂਦੇ ਹੋ, ਜੇ ਤੁਹਾਡੇ ਕੋਲ ਨੀਸਾ ਦੀ ਰਜਿਸਟ੍ਰੇਸ਼ਨ ਹੈਗੀ ਜਾਂ ਸਪੈਸੀਫਿਕ ਕਿਸੇ ਵੀ ਸਟੇਟ ਤੋਂ ਰਜਿਸਟ੍ਰੇਸ਼ਨ ਹੈਗੀ ਆ, ਉਹਦੇ ਬੇਸ ਤੇ ਤੁਸੀਂ ਅਪਲਾਈ ਕਰਦੇ ਹੋ, ਤਾਂ ਉਹ ਕਹਿੰਦੇ ਆ ਵੀ ਜ਼ਰੂਰੀ ਨਹੀਂ ਸਾਨੂੰ ਇੰਗਲਿਸ਼ ਦੀ ਕੋਈ ਰਿਕੁਆਇਰਮੈਂਟ ਨਹੀਂ ਹੈਗੀ।
1: ਓਕੇ,
2: ਠੀਕ ਹੈ, ਤਾਂ ਸਕਿੱਲ ਅਸੈਸਿੰਗ ਅਥਾਰਟੀ ਇੰਗਲਿਸ਼ ਮੰਗਦੇ ਨਹੀਂ ਜੀ,
1: ਠੀਕ ਹੈ,
2: ਠੀਕ ਹੈ, ਮੈਂ ਬਹੁਤ ਕਰਵਾਈਆਂ ਜੀ, ਠੀਕ ਹੈ, ਇੰਡੀਆ ਦੀ BEd ਆ, ਚਾਈਲਡ ਕੇਅਰ ਸੈਂਟਰ ਦੇ ਵਿੱਚ 3 ਸਾਲ ਇੱਥੇ ਟੀਚ ਕੀਤਾ ਸੀਗਾ, ਤੇ ਆਸਟ੍ਰੇਲੀਆ ਦੇ ਵਿੱਚੋਂ ਮਾਸਟਰ ਡਿਗਰੀ ਸੀ, ਉਹਦੇ ਬੇਸ ਤੇ ਵਿਦਆਊਟ ਇੰਗਲਿਸ਼ ਅਸੀਂ ਟੀਚਿੰਗ ਨੀਸਾ ਤੋਂ ਪਹਿਲਾਂ ਰਜਿਸਟ੍ਰੇਸ਼ਨ ਕਰਵਾਈ, ਉਸ ਤੋਂ ਬਾਅਦ ਸਕਿੱਲ ਅਸੈਸਮੈਂਟ ਵੀ ਹੋ ਗਈ ਜੀ।
1: ਵਾਹ,
2: ਸੈਕੰਡਰੀ ਸਕੂਲ ਟੀਚਰ, ਪ੍ਰਾਇਮਰੀ ਸਕੂਲ ਟੀਚਰ,
1: ਰਾਈਟ, ਠੀਕ ਹੋ ਗਿਆ। ਹੁਣ ਆਪਾਂ ਸਪਤੰਬਰ ਰਾਊਂਡ ਦੇ ਵੱਲ ਆਈਏ, ਤੇ ਸਪਰਿੰਗ ਦਾ ਮਹੀਨਾ ਹੁੰਦਾ ਸਪਤੰਬਰ, ਸਪਰਿੰਗ ਕਹਿੰਦੇ ਖੁਸ਼ੀਆਂ ਲੈ ਕੇ ਆਉਂਦਾ, ਤੇ ਇਹ ਸਿੱਧੀ PR ਵਾਲਿਆਂ ਦੇ ਲਈ ਖੁਸ਼ੀਆਂ ਲੈ ਕੇ ਆ ਸਕਦਾ, ਤੁਹਾਨੂੰ ਲੱਗਦਾ ਪਹਿਲਾ ਰਾਊਂਡ ਹੈ ਸ਼ਾਇਦ ਇਸ
2: ਫਾਈਨੈਂਸ਼ੀਅਲ ਈਅਰ ਦਾ ਪਹਿਲਾ ਰਾਊਂਡ ਹੈ ਜੀ?
1: ਹਾਂ,
2: ਤੇ ਜੇ ਆਪਾਂ ਇਹਦੀ ਗੱਲ ਕਰੀਏ, ਪਹਿਲਾਂ ਇਸ ਤੋਂ ਪਹਿਲਾਂ ਰਾਊਂਡ ਹੋਇਆ ਸੀ 4th June ਨੂੰ ਜੀ,
1: ਠੀਕ ਹੈ ਪਿਛਲੇ ਫਾਈਨੈਂਸ਼ੀਅਲ
2: ਹਾਂਜੀ ਪਿਛਲੇ ਲਾਸਟ ਫਾਈਨੈਂਸ਼ੀਅਲ ਈਅਰ ਦਾ ਲਾਸਟ ਉਹਦੇ ਵਿੱਚ 10,000 ਦੇ ਨੇੜੇ ਤੇੜੇ ਇਨਵੀਟੇਸ਼ਨਸ ਗਏ ਸੀ ਕੰਸਟਰਕਸ਼ਨ ਆਕੂਪੇਸ਼ਨਸ ਨੂੰ 65 ਪੁਆਇੰਟ ਤੇ ਇਨਵੀਟੇਸ਼ਨ ਗਿਆ ਟੀਚਰਸ ਨੂੰ ਗਿਆ 80-85 ਪੁਆਇੰਟਸ ਤੇ ਉੱਥੇ ਗਿਆ ਗਿਆ ਹਨਾ ਹੈਲਥ ਦੇ ਵਿੱਚ ਨਰਸਿਸ ਵਗੈਰਾ ਨੂੰ 75 ਕੱਟ ਆਫ ਰਹੀ ਆ 70-75 ਪੁਆਇੰਟਸ ਕੱਟ ਆਫ ਰਹੀ ਆ ਸੇਮ ਇਸ ਵਾਰ ਰਹੂਗਾ ਜੀ ਰੱਖੋ ਚੈੱਕ ਕਰੋ ਕੋਈ ਡਾਕੂਮੈਂਟ ਐਕਸਪਾਇਰ ਤਾਂ ਨਹੀਂ ਹੈਗਾ ਤੁਹਾਡਾ
1: ਤੁਹਾਨੂੰ ਲੱਗ ਰਿਹਾ ਪ੍ਰੇਮ ਜੀ ਕੇ ਜੋ ਜੂਨ ਵਾਲੀ ਜੋ ਜਿਸ ਤਰ੍ਹਾਂ ਇੱਕ ਹੈਵੀ ਜਿਹੜੇ ਇੱਕ ਰਾਊਂਡ ਹੋਇਆ ਸੀਗਾ ਉਹ ਉਸ ਤਰੀਕੇ ਦਾ ਕਰ ਸਕਦੇ ਹਾਂ ਕਿਉਂਕਿ ਆਲਰੇਡੀ ਕਾਫੀ ਡਿਲੇਡ ਚੱਲ ਰਹੇ ਹੈ ਕਿਉਂਕਿ ਆਲਰੇਡੀ ਫਾਈਨੈਂਸ਼ੀਅਲ ਈਅਰ ਦੇ ਵਿੱਚ 3 ਮਹੀਨੇ ਲਗਭਗ ਨਿਕਲ ਹੀ ਜਾਣਗੇ ਸਪਤੰਬਰ ਦਾ ਤਾਂ ਐਂਡ ਹੀ
2: ਉਹ 3 ਮਹੀਨੇ ਪੂਰੇ ਹੋ ਗਏ ਉਸ ਦਿਨ ਲਾਸਟ ਡੇ ਹੈ ਜੀ ਕੁਆਟਰ ਦਾ
1: ਫਿਰ ਇਹ ਡੂ ਯੂ ਥਿੰਕ ਕਿ ਕੁਆਇਟ ਅ ਬਿਟ ਸਿਮਿਲਰ ਟੂ ਜੂਨ ਰਾਊਂਡ
2: ਡੈਫੀਨੇਟਲੀ ਗੌਤਮ ਜੀ ਜੇ ਆਪਾਂ ਗੱਲ ਕਰੀਏ ਉਹ ਸੇਮ ਹੀ ਹੋਊਗਾ ਵੈਸੇ ਵੀ ਜਿਹੜੀ ਲਾਸਟ ਵੀਕ ਤੁਸੀਂ ਦੇਖੋ ਪ੍ਰੈਸ ਕਾਨਫਰੰਸ 'ਚ ਉਹਨਾਂ ਨੇ ਸਪੈਸੀਫਿਕ ਕਿਹਾ ਵੀ ਸਾਨੂੰ ਇਹ ਆਕੂਪੇਸ਼ਨ ਦੇ ਵਿੱਚ ਬੰਦੇ ਚਾਹੀਦੇ ਆ ਜੀ ਐਪਲੀਕੈਂਟ
1: ਕਿਹੜੀਆਂ ਹੋਣਗੀਆਂ ਆਕੂਪੇਸ਼ਨ ਤੁਹਾਨੂੰ ਲੱਗ ਰਿਹਾ
2: ਜਿਹੜਾ ਮਰਜ਼ੀ ਚੱਕ ਲਓ ਜੀ ਅਤੇ ਹੈਲਥ ਕੇਅਰ ਦੇ ਵਿੱਚ ਆਪਾਂ ਨਰਸਿਸ ਡਾਕਟਰਸ ਫਿਜ਼ੀਓਥੈਰੇਪਿਸਟ ਆਕੂਪੇਸ਼ਨਲ ਥੈਰੇਪਿਸਟ ਕਾਇਰੋਪ੍ਰੈਕਟਰ ਸਪੀਚ ਪੈਥੋਲੋਜਿਸਟ ਸਭ ਨੂੰ ਇਨਵੀਟੇਸ਼ਨ ਗਏ ਆ ਜੀ ਇਸ ਵਾਰ ਫਿਰ ਸੇਮ ਚੀਜ਼ ਹੋਣੀ ਆ ਹੈ ਨਾ ਟੀਚਿੰਗ ਦੇ ਵਿੱਚ ਸੈਕੰਡਰੀ ਸਕੂਲ ਟੀਚਰਸ ਨੂੰ ਡੈਫੀਨੇਟਲੀ ਇਨਵੀਟੇਸ਼ਨਸ ਜਾਣਗੇ ਅਰਲੀ ਚਾਈਲਡਹੁੱਡ ਟੀਚਰਸ ਨੂੰ ਥੋੜਾ ਡਾਊਟ ਲੱਗ ਰਿਹਾ ਬਟ 90 ਪੁਆਇੰਟਸ ਤਾਂ ਉਹਨਾਂ ਨੂੰ ਵੀ ਇਨਵੀਟੇਸ਼ਨ ਜਾਊਗਾ ਇਸ ਤੋਂ ਬਿਨਾਂ ਸਿਵਲ ਇੰਜੀਨੀਅਰਸ ਨੂੰ ਠੀਕ ਹੈ ਕੰਸਟਰਕਸ਼ਨ ਪ੍ਰੋਜੈਕਟ ਮੈਨੇਜਰਸ ਨੂੰ ਲਾਸਟ ਇਨਵੀਟੇਸ਼ਨ ਰਾਊਂਡ ਦੇ ਵਿੱਚ 80 ਪੁਆਇੰਟਸ 75-80 ਪੁਆਇੰਟਸ ਦਾ ਇਨਵੀਟੇਸ਼ਨ ਗਏ 80 ਸੀ ਕੰਸਟਰਕਸ਼ਨ ਪ੍ਰੋਜੈਕਟ ਮੈਨੇਜਰ ਉਹਨਾਂ ਨੂੰ ਇਨਵੀਟੇਸ਼ਨ ਗਏ ਸੇਮ ਇਸ ਵਾਰ ਵੀ ਹੋਣਾ ਕੱਟ ਆਫ ਉਹੀ ਰਹਿਣੀ ਹੈ ਜੀ ਟ੍ਰੇਡ ਦੇ ਵਿੱਚ ਜਿੰਨੇ ਟ੍ਰੇਡ ਆਕੂਪੇਸ਼ਨ ਕੁੱਕਰੀ ਨੂੰ ਛੱਡ ਦੋ ਹੈ ਨਾ ਕੁੱਕਰੀ ਨੂੰ ਕੁੱਕਰੀ ਚ ਕੰਪੀਟੀਸ਼ਨ ਬਹੁਤ ਜ਼ਿਆਦਾ ਵੈਸੇ ਵੀ ਕੁੱਕਰੀ ਉਹਨਾਂ ਦੇ ਉੱਤੇ ਹੈ ਨੀ ਕੰਸਟਰਕਸ਼ਨ ਰਿਲੇਟਡ
1: ਪ੍ਰਾਇਓਰਿਟੀ ਲਿਸਟ ਚ ਨਹੀਂ ਹੈਗੀ
2: ਕੰਸਟਰਕਸ਼ਨ ਰਿਲੇਟਡ ਉੱਥੇ ਨਹੀਂ ਹੈਗੀ ਹੈ ਨਾ ਮੈਨੇਜਮੈਂਟ ਕੰਸਲਟੈਂਟ ਰਿਸੋਰਸਿਸ ਦੇ ਵਿੱਚ ਇਹੋ ਜਿਹੇ ਆ ਜਾਂਦੇ ਨਾ ਕੰਸਲਟੈਂਟ ਜਾਂ ਹੋਰ ਐਗਰੀਕਲਚਰ ਦੇ ਵਿੱਚ ਆ ਜਾਂਦਾ ਆਪਣਾ ਐਗਰੀਕਲਚਰ ਇੰਜੀਨੀਅਰ ਆ ਜਾਂਦਾ
1: ਫਿਸ਼ਰੀਜ਼ ਆ ਰਿਹਾ
2: ਕੰਸਲਟੈਂਟ ਐਗਰੀਕਲਚਰ ਕੰਸਲਟੈਂਟ ਆ ਜਾਂਦਾ ਕਈ ਆਕੂਪੇਸ਼ਨਸ ਹੈਗੇ ਆ ਜੀ
1: ਠੀਕ ਹੋ ਗਿਆ
2: ਉਹ ਸਾਰਿਆਂ ਨੂੰ ਇਨਵੀਟੇਸ਼ਨ ਇਸ ਵਾਰ
1: ਸੇਮ ਹੀ ਜਿਹੜਾ ਪੁਆਇੰਟਸ ਹੈਗੇ ਨੇ ਅਲੱਗ ਅਲੱਗ ਕੈਟਾਗਰੀ ਦੀ ਤੁਸੀਂ ਗੱਲ ਕਰ ਰਹੇ ਹੋ ਵੀ ਜਿੱਦਾਂ ਫੋਰ ਐਗਜ਼ਾਮਪਲ ਜੇ ਆਈ ਟੀ ਦੀ ਹੈ ਤਾਂ ਇੱਦਾਂ ਪ੍ਰੈਫਰੈਂਸ ਹੈ ਕਿ ਆਈ ਟੀ ਵਾਲੇ ਮਾਸਟਰ ਡਿਗਰੀ ਵਾਲਿਆਂ ਨੂੰ ਪ੍ਰੈਫਰੈਂਸ ਹੈ ਕੰਸਟਰਕਸ਼ਨ ਵਾਲੇ ਡਿਪਲੋਮਾ ਵਾਲਿਆਂ ਨੂੰ ਪ੍ਰੈਫਰੈਂਸ ਹੈ ਕਿਉਂਕਿ ਟ੍ਰੇਡ ਕੋਰਸ ਦੀ ਤੁਸੀਂ ਗੱਲ ਕੀਤੀ ਸੀਗੀ ਕਿ ਕਈ ਵਾਰ ਤਾਂ ਟ੍ਰੇਡ ਕੋਰਸ 65 ਪੁਆਇੰਟ 'ਤੇ ਵੀ ਇਨਵਾਈਟ ਲੈ ਜਾਂਦੇ ਨੇ 65 ਪੁਆਇੰਟ ਇਜ਼ ਗਰੰਟੀ ਆਫ 189 ਪੁਆਇੰਟ
2: ਮਿਨੀਮਮ ਕੁਆਲੀਫਾਇੰਗ ਪੁਆਇੰਟਸ ਜੀ
1: 65
2: ਗਰੰਟੀ ਨਹੀਂ ਹੈਗੀ ਆਪਾਂ ਆਈ ਟੀ ਦੀ ਗੱਲ ਕਰੀਏ ਲੀਸ ਪ੍ਰਾਇਓਰਟੀ ਇਸ ਟਾਈਮ ਉਹ ਕਹਿੰਦੇ ਸਾਨੂੰ ਲੋੜ ਹੀ ਨਹੀਂ ਹੈਗੀ ਜੀ
1: 65-70 ਦੇ ਨਾਲ
2: ਹੈ ਨਾ 105 ਪੁਆਇੰਟ 100 ਪੁਆਇੰਟ ਜੇ ਆਪਾਂ ਜਿੰਨੇ ਵੀ ਆਈ ਟੀ ਰਿਲੇਟਡ ਆਕੂਪੇਸ਼ਨਸ ਆ ਨਾ ਜੀ 100 ਪੁਆਇੰਟ ਤੇ 200 ਤੋਂ ਉੱਪਰ ਐਪਲੀਕੈਂਟ ਬੈਠੇ ਹਰੇਕ ਆਕੂਪੇਸ਼ਨ ਦੇ ਵਿੱਚ ਜਿੰਨੇ ਸੋਫਟਵੇਅਰ ਇੰਜੀਨੀਅਰ ਕਹਿ ਲਓ ਬਿਜ਼ਨਸ ਐਨਾਲਿਸਟ ਕਹਿ ਲਓ ਸਿਸਟਮ ਐਨਾਲਿਸਟ ਜਿੰਨੇ ਵੀ ਤੁਸੀਂ ਉਹਦੇ ਚੱਕ ਲਓ ਕੰਪਿਊਟਰ ਨੈਟਵਰਕ ਐਂਡ ਸਿਸਟਮ ਇੰਜੀਨੀਅਰ ਜਿੰਨੇ ਵੀ ਆਕੂਪੇਸ਼ਨ ਆਈ ਟੀ ਰਿਲੇਟਡ ਸਭ ਜੇ ਤੁਸੀਂ ਉਹਦਾ ਡਾਟਾ ਚੈੱਕ ਕਰੋਗੇ ਤਾਂ ਈਓ ਆਈਜ਼ ਆਪਾਂ 189 ਲਈ ਜਿਹੜੀ ਈਓ ਆਈਜ਼ ਲੋਜ ਆ 100 ਪੁਆਇੰਟ ਦੇ ਉੱਪਰ ਵੀ 200 ਤੋਂ ਉੱਪਰ ਐਪਲੀਕੈਂਟ ਬੈਠੇ ਆ ਜੇ ਆਪਾਂ ਉਸ ਤੋਂ ਬਿਨਾਂ ਹੈਲਥ ਚ ਚਲੇ ਜਾਈਏ ਕੰਪੀਟੀਸ਼ਨ ਇਜ਼ ਦੇਅਰ ਬਟ 75-80 ਪੁਆਇੰਟ ਇਜ਼ ਇਨਫ ਨਰਸਿਸ ਨੂੰ 75-80 ਪੁਆਇੰਟਸ ਤੇ ਆਊਗਾ ਜੀ ਹੈ ਨਾ ਸੇਮ ਫਿਜ਼ੀਓਥੈਰੇਪਿਸਟ ਨੂੰ ਆਕੂਪੇਸ਼ਨਲ ਥੈਰੇਪਿਸਟ ਕਾਇਰੋਪ੍ਰੈਕਟਰ ਡਾਕਟਰ ਸਰਜਨ
1: ਠੀਕ ਹੈ
2: ਉਹਨਾਂ ਨੂੰ ਆਊ ਬਟ ਇਹ ਜਿਹੜੇ ਜਿੰਨੇ ਵੀ ਆਕੂਪੇਸ਼ਨ ਆ ਇਹਨਾਂ ਜਿੰਨੇ ਵੀ ਐਪਲੀਕੈਂਟਸ ਆ ਇਹਦੇ ਵਿੱਚ ਇਹਨਾਂ ਦੇ ਮਿਨੀਮਮ 7 ਇੰਚ ਤਾਂ ਸਭ ਦੇ ਹੀ ਹੁੰਦੇ ਆ
1: ਰਾਈਟ ਰਾਈਟ
2: ਹੈ ਨਾ 7 ਇੰਚ
1: ਉੱਥੇ
2: ਪਹੁੰਚ ਹੀ ਜਾਂਦੇ ਆ
1: ਇਹੀ ਪੁਆਇੰਟ ਹੈ ਪ੍ਰੇਮ ਜੀ ਹੁਣ ਤੁਸੀਂ ਕਿਹਾ ਕਿ 30 ਸਪਤੰਬਰ ਹੁਣ ਡੇਟ ਦੱਸਤੀ ਗਵਰਨਮੈਂਟ ਨੇ ਚੰਗਾ ਕਰਤਾ ਆਪਣੇ ਆਪ ਨੂੰ ਅਪਡੇਟ ਕਰ ਲਓ ਈਓ ਆਈ ਦੀ ਤੁਸੀਂ ਗੱਲ ਕੀਤੀ ਹੈ ਕਿੰਨਾ ਇੰਪੋਰਟੈਂਟ ਕਿੰਨਾ ਕਰੂਸ਼ਲ ਫੈਕਟਰ ਹੈ ਈਓ ਆਈ ਫੋਰ ਐਗਜ਼ਾਮਪਲ ਮੇਰੇ 60-70 ਪੁਆਇੰਟਸ ਹੈਗੇ ਨੇ ਤੇ ਆਈ ਨੋ ਕਿ ਮੈਂ ਜਾਂ ਨਾਟੀ ਚੋ ਜਾਂ ਕਿਸੇ ਹੋਰ ਤੋਂ ਮੈਂ 5 ਪੁਆਇੰਟ ਹੋਰ ਗੇਨ ਕਰ ਸਕਦਾ ਤੇ ਮੈਂ ਉਹ ਫਟਾਫਟ ਆਪਣੀ ਫਾਈਟ ਬੈਕ ਕਰਾਂ 30 ਤਰੀਕ ਤੋਂ ਪਹਿਲਾਂ ਆਪਣੇ ਪੁਆਇੰਟ ਅਪਡੇਟ ਕਰਾਂ EOI ਦੇ ਵਿੱਚ ਆਪਣਾ ਮੈਂ ਅਪਡੇਟ ਕਰਦਾ ਹੁਣ ਮੇਰੇ ਬਰਾਬਰ ਜਿਹਨੇ 70 ਦੀ ਲਗਾਈ ਹੋਈ ਹੈ ਤੇ ਮੈਂ 5 ਪੁਆਇੰਟ ਹੋਰ ਵਧਾ ਕੇ EOI ਬਿਲਕੁਲ ਫਰੈਸ਼ ਲਗਾਈ ਹੈ ਕਿੰਨਾ ਕੁ ਇੰਪੈਕਟ ਪਊਗਾ ਇਹਦਾ ਉਹ ਜਿਵੇਂ ਪ੍ਰੋ ਰਾਟਾ ਸਿਸਟਮ ਕੀ ਕਹਿੰਦੇ ਹੁੰਦੇ 189 ਦੇ ਵਿੱਚ
2: ਗੌਤਮ ਜੀ ਇਹ ਜੇ ਤਾਂ ਦੋ ਐਪਲੀਕੈਂਟ ਸੇਮ ਪੁਆਇੰਟ ਹੈ ਨਾ ਇੱਕ ਨੇ 10 ਦਿਨ ਪਹਿਲਾਂ ਆਪਦੀ EOI ਲਾਂਚ ਕੀਤੀ 70 ਪੁਆਇੰਟਸ ਦੇ ਨਾਲ ਤੁਸੀਂ ਆਪਦੀ EOI ਅੱਜ ਲਾਂਚ ਕੀਤੀ 70 ਜਾਂ ਅਪਡੇਟ ਕੀਤੀ 70 ਤਾਂ ਜੇ ਕੱਟ ਆਫ 70 ਰਹੀ ਠੀਕ ਆ ਇੱਕ ਬੰਦੇ ਨੂੰ ਇਨਵੀਟੇਸ਼ਨ ਜਾਣਾ ਜਿਹਨੇ 10 ਦਿਨ ਪਹਿਲਾਂ ਆਪਦੀ EOI ਲਾਂਚ ਕੀਤੀ ਸੀ ਉਹਨੂੰ ਇਨਵੀਟੇਸ਼ਨ ਜਾਊਗਾ ਜੀ
1: ਰਾਈਟ
2: ਠੀਕ ਹੈ ਤਾਂ ਇਹ ਤਾਂ 189 ਲਈ ਤਾਂ ਇੱਕ ਇੱਕ ਮਿੰਟ ਦਾ ਵੀ ਡਿਫਰੈਂਸ ਆ ਜਾਂਦਾ ਜੀ ਇੱਕ ਮਿੰਟ ਦਾ ਡਿਫਰੈਂਸ ਜਿਹਨੇ ਪਹਿਲਾਂ ਲੌਜ ਕੀਤੀ ਹੈ ਵਿਦ ਸੇਮ ਪੁਆਇੰਟ ਜਦੋਂ ਇੱਕ ਪੁਆਇੰਟ ਇੱਕ ਹੀ ਪੁਆਇੰਟ ਤੇ ਦੋ ਐਪਲੀਕੈਂਟ ਹੈ ਜਿਹਨੇ ਪਹਿਲਾਂ EOI ਲੌਜ ਕੀਤੀ ਹੈ ਉਹਨੂੰ ਜਾਊਗਾ ਜੀ
1: September, ਚਾਹੇ ਉਹ ਇੰਗਲਿਸ਼ ਹੈ ਚਾਹੇ ਵਰਕ ਐਕਸਪੀਰੀਅੰਸ ਹੈ ਨਾਟੀ ਹੈ ਕੁਛ ਵੀ ਹੋਰ ਹੈਗਾ ਤੇ ਉਹ ਫਿਰ ਆਪਣੀ ਨਵੀਂ EOI ਲੌਂਚ ਕਰਨ ਜਾਂ ਉਸੇ EOI ਨੂੰ ਅਪਡੇਟ ਕਰਨ ਕਿਉਂਕਿ ਨਵੀਂ ਦਾ ਤਾਂ ਮੈਨੂੰ ਲੱਗਦਾ ਕੋਈ ਫਾਇਦਾ ਨਹੀਂ
2: ਨਹੀਂ ਇਹੋ ਜਿਹਾ ਕੁਛ ਨਹੀਂ ਹੈਗਾ ਜੀ ਨਵੀਂ ਵੀ ਲੌਂਚ ਕਰ ਦੇਣ ਪੁਰਾਣੀ ਜਿਹੜੀ EOI ਜੇ ਉਹ ਐਕਟਿਵ ਆ ਉਹਨੂੰ ਅਪਡੇਟ ਕਰ ਬਟ ਉਸ ਵਨ ਇਨ ਦਾ ਸੇਮ ਥਿੰਗ ਆ ਜੀ ਦੇਖੋ ਜਦੋਂ ਅਸੀਂ EOI ਅਪਡੇਟ ਕਰਦੇ ਹਾਂ ਜੇ ਉਹਦੇ ਚ ਪੁਆਇੰਟਸ ਨਹੀਂ ਚੇਂਜ ਹੋ ਰਹੇ ਤਾਂ ਇਹਦੇ ਚ ਡੇਟ ਆਫ ਫੈਕਟ ਚੇਂਜ ਨਹੀਂ ਹੁੰਦੀ ਡੇਟ ਆਫ ਫੈਕਟ ਹੁੰਦੀ ਹੈ ਵੀ ਜਿਸ ਟਾਈਮ ਤੇ ਅਸੀਂ EOI ਲੌਂਚ ਕੀਤੀ ਆ ਹੈ ਨਾ ਲੈਟ ਸੇ ਆਪਾਂ ਅੱਜ ਲੌਂਚ ਕੀਤੀ ਤਾਂ ਉਹਦੀ ਡੇਟ ਆਫ ਇਫੈਕਟ ਅੱਜ ਦੀ ਡੇਟ ਹੋਊਗੀ 23rd ਆਫ ਸੈਪਟੈਂਬਰ ਹੋਊਗੀ ਹੈ ਨਾ ਬਟ ਲੈਟ ਸੇ ਕੱਲ੍ਹ 7 ਇੰਚ ਆ ਜਾਂਦੇ ਐਪਲੀਕੈਂਟ ਨੇ ਅਪਡੇਟ ਕੀਤੀ ਜੇ ਪੁਆਇੰਟਸ ਉੱਪਰ ਹੋ ਗਏ ਜਾਂ ਨੀਚੇ ਚਲੇ ਗਏ ਤਾਂ ਡੇਟ

0: ਸਿਸਟਮ ਹੈਗਾ ਹਾਲੇ ਵੀ
1: ਜੀ ਤੁਸੀਂ ਕਿੰਨੀਆਂ ਮਰਜ਼ੀ
0: 9910491 ਐਦਾਂ ਇਕੱਠੀਆਂ ਪਾ ਸਕਦੇ ਹਾਂ
1: ਇਕੱਠੀਆਂ ਵੀ ਪਾ ਸਕਦੇ ਹਾਂ ਬਟ ਅਸੀਂ ਪ੍ਰੈਫਰ ਕਰਦੇ ਹਾਂ ਵੀ ਡਿਫਰੈਂਟ ਪਾਓ 18 ਲਈ 189 ਲਈ ਅਲੱਗ ਤੋਂ 190 ਲਈ ਅਲੱਗ ਤੋਂ
0: ਉਹਦੀ ਫਿਰ ਫੀਸ ਅੱਡ ਅੱਡ ਹੋਈ
1: ਨਹੀਂ ਕੋਈ ਫੀਸ ਨਹੀਂ ਹੈਗੀ ਜੀ ਈਓਆਈ ਲਾਂਚ ਕਰਨ ਦੀ ਕੋਈ ਫੀਸ ਨਹੀਂ ਹੈਗੀ ਤੁਸੀਂ ਇਹ ਡਿਪਾਰਟਮੈਂਟ ਦੇ ਕੰਨਾਂ ਚ ਨਾ ਕੱਢ ਦੋ ਜੀ ਉਹਨਾਂ ਨੇ $25 ਲਾਈ ਦੇਣੀ ਹੈ ਕੈਨਬਰਾ ਨੇ ਲਾਈ ਦੇਣੀ
0: $25 ਪਸੰਦ ਬਹੁਤ ਆਉਂਦੇ ਨੇ ਹਰ ਚੀਜ਼ ਚ
1: ਕੈਨਬਰਾ ਦੇ ਵਿੱਚ ਪਿਛਲੇ ਫਾਈਨੈਂਸ਼ੀਅਲ ਈਅਰ ਤੱਕ ਜਿੰਨੇ ਵੀ ਕੈਨਬਰਾ ਮੈਟ੍ਰਿਕਸ ਲਾਂਚ ਕਰਦੇ ਕੋਈ ਫੀਸ ਨਹੀਂ ਸੀ ਜੀ ਹੁਣ ਉਹਨਾਂ ਨੇ $25 ਪਲੱਸ GST $27.5 ਲੈ ਰਹੇ ਆ ਜੀ ਉਹ ਫੀਸ
0: ਰਾਈਟ ਕੋਈ ਫੀਸ ਵਾਲਾ ਨਹੀਂ ਆਪਾਂ ਕੋਈ ਜੁਮਲਾ ਨਹੀਂ ਦੇ ਰਹੇ ਹੈਗੇ ਉਹਨਾਂ ਨੂੰ ਪਰ ਪ੍ਰੇਮ ਜੀ ਆ ਜਿਹੜੇ ਤੁਹਾਨੂੰ ਤੁਸੀਂ ਗੱਲ ਕੀਤੀ ਹੈ ਕਿ ਜੇ ਅਪਡੇਟ ਕਰ ਸਕਦੇ ਹੋ ਹੁਣ ਜੇ ਦਾ ਕੀ ਜਵਾਬ ਹੈ ਮਤਲਬ ਮੈਂ ਕਿੱਦਾਂ ਤੈਅ ਕਰਾਂ ਕਿ ਮੈਂ ਫਲਾਨੀ ਕੈਟਾਗਰੀ ਦੇ ਵਿੱਚ ਫਾਲ ਕਰਦਾ ਤੇ ਮੇਰੇ 80 points ਹੈ ਤੇ ਮੇਰੇ ਬਾਕੀਆਂ ਦੇ ਨਾਲੋਂ ਬਿਹਤਰ ਹੈਗੇ ਮੈਨੂੰ ਅਪਡੇਟ ਕਰਨ ਦੀ ਹੋਰ ਲੋੜ ਨਹੀਂ ਜਾਂ ਮੈਂ ਫਲਾਨੀ ਕੈਟਾਗਰੀ 'ਚ ਹੈ ਮੈਂ ਮਾਸਟਰ ਡਿਗਰੀ ਕੀਤੀ ਹੋਈ ਹੈ ਮੇਰੇ 70 points ਬਣ ਰਹੇ ਹੈ ਆਹ ਕੈਟਾਗਰੀ ਤਾਂ ਵੈਸੇ ਹੀ ਬਹੁਤ ਜ਼ਿਆਦਾ ਹੌਟ ਸੈਲਿੰਗ ਕੇਕ ਹੈਗੀ ਹੈ ਨਾ
1: ਉਹਦੇ ਵਿੱਚ ਹਮੇਸ਼ਾ ਅਸੀਂ ਰਾਈਟ ਇਨਫੋਰਮੇਸ਼ਨ ਦਿੰਦੇ ਹਾਂ
0: ਰਾਈਟ
1: ਹੈ ਨਾ ਜੇ ਕਿਸੇ ਕੋਲ ਮਾਸਟਰ ਡਿਗਰੀ ਆ ਤਾਂ ਓਬਵੀਅਸਲੀ ਉਹਤੇ ਮਾਸਟਰ ਡਿਗਰੀ ਵਾਲਾ ਡਾਟਾ ਹੀ ਉਹ ਕਰੂਗਾ ਜੇ ਠੀਕ ਆ ਮਾਸਟਰ ਵੀ ਹੈਗੀ ਬੈਚਲਰ ਵੀ ਹੈਗੀ ਨਾਲ ਸਰਟੀਫਿਕੇਟ ਵੀ ਹੈਗਾ ਸਰਟ 3 ਆ ਜਾਂ ਸਰਟ 4 ਉਹ ਸਾਰੀਆਂ ਉਹਦੇ ਚ ਡਿਗਰੀਜ਼ ਆਪਦੀਆਂ ਪਾਓ ਤੇ ਸਿਸਟਮ ਨੇ ਆਟੋਮੈਟਿਕਲੀ ਪੁਆਇੰਟਸ ਦੇ ਦੇਣੇ ਆ ਜੀ
0: ਠੀਕ
1: ਹੈ ਇੰਗਲਿਸ਼ ਆ ਇੰਗਲਿਸ਼ ਦਾ ਜਿਹੜਾ ਸਕੋਰ ਆ ਉਹੀ ਆਪਾਂ ਉਹਦੇ ਚ ਪਾਵਾਂਗੇ ਜੀ ਹੈ ਨਾ ਜੇ ਸਕੋਰ ਇਨਕਰੀਜ਼ ਹੋ ਗਿਆ ਉਹਦੇ ਨਾਲ ਪੁਆਇੰਟਸ ਵੱਧ ਰਹੇ ਆ ਤਾਂ ਡੈਫੀਨੇਟਲੀ ਉਹਨੂੰ ਅਪਡੇਟ ਕਰੋ ਹੈ ਨਾ ਐਕਸਪੀਰੀਅੰਸ ਦਾ ਜੇ ਹੈਗਾ ਕੋਈ ਜੋਬ ਤੁਸੀਂ ਆਲਰੇਡੀ ਫਿਨਿਸ਼ ਕਰਤੀ ਆ ਤਾਂ ਉਹ ਜੋਬ ਨੂੰ ਐਂਡ ਕਰੋ ਤੇ ਉਸ ਤੋਂ ਬਾਅਦ ਜੇ ਨਵੀਂ ਸਟਾਰਟ ਹੋ ਗਈ ਰੈਲੀਵੈਂਟ ਜੋਬ ਆ ਤਾਂ ਉਹਦਾ ਡਾਟਾ ਉਹਦੇ ਚ ਕਰੋ ਕਿਉਂਕਿ ਸਿਸਟਮ ਨੂੰ ਨਹੀਂ ਪਤਾ ਵੀ ਤੁਸੀਂ ਜੋਬ ਐਂਡ ਹੋ ਗਈ ਤੁਹਾਡੀ ਜਾਂ ਤੁਸੀਂ ਜੋਬ ਚੇਂਜ ਕਰ ਲਈ ਜਾਂ ਨਹੀਂ ਹੈ ਨਾ ਲੈਟ ਸੇ ਮੈਂ ਇੱਕ 1.5 years ਪਹਿਲਾਂ EOI ਲਾਂਚ ਕੀਤੀ ਜੀ ਸਾਰਾ ਉਹਦੇ ਚ ਡਾਟਾ ਪਾਤਾ ਉਸ ਟਾਈਮ ਮੈਂ ਆਪਦੇ ਫੀਲਡ ਦੇ ਵਿੱਚ ਜੋਬ ਕਰ ਲੈਟ ਸੇ ਮੈਂ ਐਜ਼ ਆ ਰਜਿਸਟਰਡ ਨਰਸ ਜੋਬ ਕਰ ਰਿਹਾ ਜੀ ਹੈ ਨਾ 1.5 years ਪਹਿਲਾਂ ਲਾਂਚ ਕੀਤੀ ਸੀ ਉਸ ਤੋਂ ਬਾਅਦ ਮੈਂ EOI ਨੂੰ ਕੁਛ ਨਹੀਂ ਕੀਤਾ ਬਟ ਇਨ ਦਾ ਮੀਨ ਟਾਈਮ ਕੀ ਹੋਇਆ ਮੈਂ ਜੋਬ ਛੱਡਤੀ ਜੀ 6 months ਪਹਿਲਾਂ ਹੈ ਨਾ ਸਿਸਟਮ ਨੇ ਤਾਂ ਮੈਨੂੰ ਪੁਆਇੰਟ ਦੇਈ ਜਾ ਰਿਹਾ ਹੈਗਾ ਜਿੰਨੇ ਵੀ ਪੁਆਇੰਟ ਹੋਣਗੇ
0: ਹੈ ਨਾ
1: ਤੇ ਲੈਟਸ ਸੇ ਵੀ ਮੈਂ 11 months ਜੋਬ ਕੀਤੀ ਤੇ ਛੱਡਤੀ ਜੀ ਹੈ ਨਾ ਉਸ ਤੋਂ ਬਾਅਦ ਮੈਂ ਆਪਦੇ ਫੀਲਡ ਦੇ ਵਿੱਚ ਜੋਬ ਨਹੀਂ
0: ਕੀਤੀ
1: ਮੈਂ 1.5 years ਪਹਿਲਾਂ EOI ਲਾਂਚ ਕੀਤੀ ਸਿਸਟਮ ਨੂੰ ਤਾਂ ਇਹ ਹੋ ਗਿਆ ਵੀ ਇਹਦਾ 1 year ਪੂਰਾ ਹੋ ਗਿਆ 5 points ਸਿਸਟਮ ਨੇ ਆਪਣੇ ਆਪ ਦੇ ਦੇਣੇ ਆ 1 year ਦੇ ਐਕਸਪੀਰੀਅੰਸ ਦੇ
0: ਰਾਈਟ
1: ਹੈ ਨਾ ਬਟ ਮੈਂ ਤਾਂ ਜੋਬ 11 months ਕੀਤੀ ਹੁਣ ਮੇਰੇ ਕੋਲ ਇਨਵੀਟੇਸ਼ਨ ਵੀ ਆ ਗਿਆ ਮੈਂ ਵੀਜ਼ਾ ਵੀ ਫਾਈਲ ਕਰਤਾ ਕੇਸ ਆਫਿਸਰ ਵੱਲੋਂ ਰਿਕੁਐਸਟ ਆ ਗਈ ਵੀ ਤੁਸੀਂ ਆਪਦੇ ਐਕਸਪੀਰੀਅੰਸ ਲੈਟਰ ਦੋ ਹੈ ਨਾ ਐਵੀਡੈਂਸ ਦੋ ਤੁਸੀਂ ਆਪਦੇ ਵੀ ਤੁਸੀਂ ਜੋਬ ਕੀਤੀ ਆ ਉਹਦੇ ਵਿੱਚ ਹੁਣ ਜਿਹੜੇ ਮੈਂ ਐਵੀਡੈਂਸ ਦੇ ਰਿਹਾ 11 months ਦੇ ਦਿੱਤੇ
0: ਹੈ ਨਾ
1: ਤਾਂ 11 months ਦੇ ਤਾਂ ਕੋਈ ਪੁਆਇੰਟਸ ਨਹੀਂ ਹੈਗੇ ਤਾਂ ਕੇਸ ਆਫਿਸਰ ਨੇ ਵੀਜ਼ਾ ਰਿਫਿਊਜ਼ ਕਰ ਦੇਣਾ
0: ਓਕੇ ਅੱਛਾ ਵੀਜ਼ਾ ਵੀ ਰਿਫਿਊਜ਼ ਕਰ ਦੇਣਾ ਓਕੇ
1: ਤਾਂ ਅਪ ਟੂ ਡੇਟ ਰੱਖਣੀ ਚਾਹੀਦੀ ਹੈ ਜੀ EOIs ਹੈ ਨਾ ਤੇ ਕੋਈ ਗਲਤ ਇਨਫੋਰਮੇਸ਼ਨ ਨਹੀਂ ਦੇਣੀ ਚਾਹੀਦੀ ਕਿਉਂਕਿ ਇੱਕ ਸਿੰਪਲ ਜੀ ਕੋਈ ਓਨੈਸਟ ਮਿਸਟੇਕ ਵੀ ਹੋ ਜਾਂਦੀ ਹੈ ਕਈ ਵਾਰ ਉਹਦੇ ਬੇਸ ਤੇ ਵੀਜ਼ਾ ਰਿਫਿਊਜ਼ ਹੋ ਜਾਂਦੇ
0: ਰਾਈਟ ਰਾਈਟ ਸੋ ਇਹ ਚੀਜ਼ਾਂ ਦਾ ਬੜਾ ਖਿਆਲ ਰੱਖਣਾ ਪੈਣਾ ਹੈਗਾ ਬੜਾ ਉਸ ਚੀਜ਼ ਦੇ ਪਾਸੇ ਧਿਆਨ ਦੇਣਾ ਪੈਣਾ ਇੱਕ ਲਾਸਟ ਕੁਐਸਚਨ ਇਹ ਜ਼ਰੂਰ ਕਰਦਾ ਪ੍ਰੇਮ ਭਾਜੀ ਆਪਾਂ ਜਿੱਥੋਂ ਸ਼ੁਰੂ ਕੀਤਾ ਸੀ ਲਾਸਟ ਵੀਕ ਦੀਆਂ ਜਿਹੜੀਆਂ ਅਨਾਊਂਸਮੈਂਟਸ ਸੀਗੀਆਂ ਮਿਨਿਸਟਰ ਦੀਆਂ ਤੁਹਾਨੂੰ ਲੱਗਦਾ ਹੈ ਕਿ ਉਹ ਜਸਟ ਟੂ ਗਿਵ ਅ ਸਟਰੋਂਗ ਮੈਸੇਜ ਟੂ ਦੀ ਕੰਟਰੀ ਰਿਫਲੈਕਟ ਕਰੇਗੀ ਇਸ 189 ਦੇ ਵਿੱਚ ਕਿ ਕੰਸਟਰਕਸ਼ਨ ਬ੍ਰਿਕ ਲੇਅਰਸ ਕਾਰਪੈਂਟਰਸ ਪਲਾਸਟਰਸ ਉਹਨਾਂ ਨੂੰ ਪ੍ਰੈਫਰੈਂਸ ਅਤੇ ਉਹਨਾਂ ਦੇ 189 ਜ਼ਿਆਦਾ ਹੋਣਗੇ ਟੀਚਿੰਗ ਐਗਰੀਕਲਚਰ ਇਹਨਾਂ ਦੇ ਤੁਹਾਨੂੰ ਲੱਗ ਰਿਹਾ ਕਿ ਇਸੇ ਕਿਉਂਕਿ ਹਾਲੇ ਅਨਾਊਂਸਮੈਂਟਸ ਹੋਈਆਂ ਨੇ ਪਰ ਆਪਾਂ ਇਹ ਕਹਿ ਰਹੇ ਹਾਂ ਕਿ ਰੂਲਸ ਇੰਪਲੀਮੈਂਟ ਹੋਣ ਨੂੰ ਟਾਈਮ ਲੱਗੇਗਾ ਬਟ ਫਿਰ ਵੀ ਇੱਕ ਰਿਫਲੈਕਸ਼ਨ ਗਵਰਨਮੈਂਟ ਨੇ ਦੇਣੀ ਹੋਵੇ ਕਿ ਆਹ ਦੇਖੋ ਜੀ ਇਸ ਤਰ੍ਹਾਂ ਹੁਣੇ ਤੋਂ ਹੀ ਦੇਣ ਲੱਗ ਗਏ
1: ਡੈਫੀਨੇਟਲੀ ਗੌਤਮ ਜੀ ਆਪਾਂ ਲਾਸਟ ਆਪਾਂ 2-3 ਇਨਵੀਟੇਸ਼ਨ ਰਾਊਂਡ ਦੇਖੇ ਕੰਸਟਰਕਸ਼ਨ ਸੈਕਟਰ ਨੂੰ ਪ੍ਰਾਇਓਰਟੀ ਮਿਲ ਰਹੀ ਹੈ ਜੀ
0: ਹਾਂ
1: ਠੀਕ ਹੈ ਜੀ ਤੇ ਉਹ ਕਹਿ ਰਿਹਾ ਸ਼ਾਰਟੇਜ ਹੈਗੀ ਆ ਤੇ ਜੇ ਇਸੇ ਹਿਸਾਬ ਨਾਲ ਸ਼ਾਰਟੇਜ ਚੱਲਦੀ ਰਹੀ ਤਾਂ ਜਿਹੜਾ ਇਹਨਾਂ ਦੀ ਪਲੈਨਿੰਗ ਲੈਵਲ ਦਾ ਵੀ ਅਸੀਂ 1.2 million ਹਾਊਸਿਸ ਬਣਾਉਣੇ ਆ ਉਹ ਪੂਰੇ ਹੀ ਨਹੀਂ ਹੋਣੇ ਕਿਉਂਕਿ ਜਦ ਵਰਕਰਸ ਹੀ ਨਹੀਂ ਹੈਗੀ ਹੈਗੇ ਬ੍ਰਿਕ ਹੀ ਨਹੀਂ ਹੈਗੇ ਜਾਂ ਇਲੈਕਟ੍ਰੀਸ਼ੀਅਨ ਨਹੀਂ ਹੈਗੇ ਹੈ ਨਾ ਪਲੰਬਰਸ ਨਹੀਂ ਹੈਗੇ ਤਾਂ ਕਿਵੇਂ ਪੂਰਾ ਹੋ ਜਾਊਗਾ ਟਾਰਗੇਟ ਤਾਂ ਡੈਫੀਨੇਟਲੀ ਜਾਣਾ ਜੇ ਆਪਾਂ EOIs ਦਾ ਡਾਟਾ ਚੈੱਕ ਕਰੀਏ ਨਾ ਆਪਾਂ ਮੈਂ ਤੁਹਾਨੂੰ ਮੇਜਰ ਜਿਹੜੇ ਆਕੂਪੇਸ਼ਨ ਆ ਟ੍ਰੇਡ ਦੇ ਵਿੱਚ ਉਹਨਾਂ ਦਾ ਜੇ ਤੁਹਾਨੂੰ ਡਾਟਾ ਦੱਸਾਂ ਤਾਂ ਕੰਪੀਟੀਸ਼ਨ ਹੀ ਨਹੀਂ ਹੈਗਾ ਜੀ ਜੇ ਆਪਾਂ ਸੋਫਟਵੇਅਰ ਇੰਜੀਨੀਅਰ ਦੀ ਗੱਲ ਕਰੀਏ ਤੁਸੀਂ ਦੇਖੋਗੇ ਵੀ 8-9 ਹਜ਼ਾਰ UIs ਲੌਂਚ ਹੋਣਗੀਆਂ
0: ਅੱਛਾ
1: ਹੈ ਨਾ ਤੇ ਇਹੀ ਜੇ ਆਪਾਂ

0: ਫਲੋਰ ਟਾਇਲਰਸ ਦੀ ਗੱਲ ਕਰੀਏ, ਮੈਂ ਅੱਜ ਚੈੱਕ ਕੀਤਾ ਸੀ 187 US ਲੌਜ ਆ,
1: ਬਸ ਲੱਗਦਾ ਹੈ ਕਿ ਇਹਨਾਂ ਚ
0: 65 ਪੁਆਇੰਟ ਦੇ ਆ ਜੀ, ਤੇ 70 ਪੁਆਇੰਟਸ ਤੇ 35 US ਆ,
1: ਬਾਕੀ ਬ੍ਰਾਈਟ ਫੀਚਰ
0: ਹੈ 75 ਇਹਨਾਂ ਤੇ, ਲੈਸ ਦੈਨ 2020 ਦਾ ਉਹਦਾ ਡਾਟਾ ਪਤਾ ਨਹੀਂ ਲੱਗਦਾ।
1: ਔਰ ਇਹ ਕੰਸਟਰਕਸ਼ਨ ਕੈਟੇਗਰੀ ਚ ਫਾਲ ਕਰਦਾ ਹੈ
0: ਜੀ, ਕੰਸਟਰਕਸ਼ਨ ਕੈਟੇਗਰੀ
1: ਪ੍ਰਾਇੋਰਟੀ ਕੈਟੇਗਰੀ
0: ਪ੍ਰਾਇੋਰਟੀ ਆ। ਕਾਰਪੈਂਟਰ ਦੇ ਵਿੱਚ ਥੋੜਾ ਕੰਪੀਟੀਸ਼ਨ ਵੱਧ ਗਿਆ, ਕਾਫੀ ਲੋਕਾਂ ਨੇ ਕੀਤਾ, ਬਟ ਸਟਿਲ 65 ਪੁਆਇੰਟ ਤੇ 500 ਐਪਲੀਕੈਂਟ, 70 ਤੇ 200, 75 ਤੇ 74, 80 ਤੇ 23,
1: ਰਲਾ ਕੇ ਵੀ 1000 ਨਹੀਂ ਬਣਦੇ,
0: ਨਹੀਂ ਬਣਦੇ ਹੈ ਨਾ। ਕੈਬਿਨੇਟ ਮੇਕਰ ਦੀ ਗੱਲ ਕਰੀਏ, 152 ਐਪਲੀਕੈਂਟ ਸਿਰਫ,
1: ਓਕੇ।
0: ਬ੍ਰਿੱਕੀ ਦੀ ਗੱਲ ਕਰੀਏ ਤਾਂ ਟੋਟਲ 100 ਕੁ ਬੰਦਾ ਮਸਾਂ, 65 ਪੁਆਇੰਟ ਤੇ 72 ਬੰਦੇ ਆ, 70 ਪੁਆਇੰਟ ਤੇ 31 ਬੰਦੇ ਬੈਠੇ ਸਿਰਫ, ਕੰਪੀਟੀਸ਼ਨ ਹੀ ਨਹੀਂ ਹੈਗਾ।
1: ਜੇ ਤੁਸੀਂ ਆਪਣੇ ਪੂਰੇ ਡਾਕੂਮੈਂਟਸ ਦੇ ਨਾਲ ਜਾਣੇ ਹੋ ਤਾਂ ਬਹੁਤ ਬ੍ਰਾਈਟ ਫੀਚਰ ਹੈਗਾ।
0: ਰੂਫ ਪਲੰਬਰ ਲੈਸ ਦੈਨ 20, ਨਹੀਂ ਨਹੀਂ ਜੀ ਕੰਪੀਟੀਸ਼ਨ ਹੀ ਨਹੀਂ ਹੈਗਾ। ਜੇ ਕਿਸੇ ਕੋਲ ਅੱਜ ਦੀ ਡੇਟ ਦੇ ਵਿੱਚ ਸਕਿੱਲ ਅਸੈਸਮੈਂਟ ਹੈਗੀ ਆ ਰੂਫ ਪਲੰਬਰ ਦੇ, ਤੇ 65 ਪੁਆਇੰਟ ਹੈਗੇ ਆ, ਡੈਫੀਨੇਟਲੀ ਇਨਵੀਟੇਸ਼ਨ ਆਣਾ ਹੀ ਆਣਾ। ਇਲੈਕਟ੍ਰੀਸ਼ੀਅਨ ਦੀ ਗੱਲ ਕਰੀਏ, ਲੈਸ ਦੈਨ 150 ਐਪਲੀਕੈਂਟ, 65 ਤੇ 100 ਕੁ ਬੰਦਾ, 70 ਤੇ 37-38 ਬੰਦੇ ਆ ਜੀ।
1: ਕੰਪੀਟੀਸ਼ਨ ਜਦੋਂ 189 ਦੇ ਇਨਵੀਟੇਸ਼ਨ ਭੇਜਦੇ ਨੇ, ਏਦਾਂ ਦੇਖਦੇ ਨੇ ਕੈਟੇਗਰੀ ਵਾਈਜ਼, ਜਿੱਦਾਂ ਤੁਸੀਂ ਦੱਸ ਰਹੇ ਹੋ ਕਿ ਟੀਚਿੰਗ ਦੇ, ਦੇਖੋ ਜੀ ਟੀਚਿੰਗ ਦੇ ਵਿੱਚ 1000 ਐਪਲੀਕੇਸ਼ਨਾਂ ਲੱਗੀਆਂ ਹੋਈਆਂ, ਚਲੋ ਇਹਨਾਂ ਦੇ ਵਿੱਚੋਂ 100 ਨੂੰ ਦੇ ਦਿਓ, ਤੇ ਹੁਣ ਦੇਖੋ ਜੀ ਕਾਰਪੈਂਟਰ ਇਹ 'ਚ ਕਿੰਨੀਆਂ, ਇਹਦੇ 'ਚ ਜੀ 250 ਲੱਗੀਆਂ ਹੈ, ਚਲੋ ਫਿਰ ਇਹ ਤਾਂ ਠੀਕ ਹੀ ਬਣਦਾ, 250 ਤੇ 250 ਨੂੰ ਦੇ ਦਿਓ, ਏਦਾਂ ਹੁੰਦਾ ਜਾਂ ਉਹਦੇ 'ਚ ਵੀ ਅੱਗੇ ਕੱਟ ਲੱਗਦਾ ਹੈ ਕਿ
0: ਗੌਤਮ ਜੀ
1: 10% ਦੇਣਾ ਹੈ ਜਾਂ 20 ਦੇਣਾ?
0: ਨਹੀਂ ਇਹ ਜਾ ਨਹੀਂ ਜੀ, ਗੌਤਮ ਜੀ ਜਿੱਥੇ ਤੱਕ ਮੈਂ ਸਿਸਟਮ ਨੂੰ ਸਮਝਿਆ, ਉਹਦੇ 'ਚ ਲੈਟਸ ਸੇ ਇਹਨਾਂ ਨੇ 10,000 ਇਨਵੀਟੇਸ਼ਨ ਸੈਂਡ ਕਰਨੀ
1: ਜੀ,
0: ਫਿਰ ਇਹਨਾਂ ਨੇ ਆਕੂਪੇਸ਼ਨ ਸਿਲੈਕਟ ਕਰਨੀ ਹੈ ਜੀ, ਵੀ
1: ਆਕੂਪੇਸ਼ਨ
0: ਦੇ ਵਿੱਚ ਅਸੀਂ ਇਨਵੀਟੇਸ਼ਨ
1: ਕਰਨਾ,
0: ਸਿਸਟਮ ਦੇ ਵਿੱਚ ਡਾਟਾ ਫੀਡ ਕਰ ਦੇਣਾ ਵੀ ਆਹ ਆਕੂਪੇਸ਼ਨ, ਲੈਟਸ ਸੇ ਵੀ ਕਾਰਪੈਂਟਰ ਨੂੰ ਅਸੀਂ 100 ਕਾਰਪੈਂਟਰ ਇਨਵਾਈਟ ਕਰਨੇ ਆ, 100 ਬ੍ਰਿਕਲੇਅਰ ਇਨਵਾਈਟ ਕਰਨੇ ਆ, ਹਜ਼ਾਰ ਨਰਸਿਸ ਨੂੰ, ਤਾਂ ਜਿਹੜੇ ਟੋਪ ਜਿਨ੍ਹਾਂ ਦੇ ਸਭ ਤੋਂ ਵੱਧ ਪੁਆਇੰਟਸ ਹੋਣਗੇ, ਲੈਟਸ ਸੇ
1: 80
0: ਦੇ 100 ਬੰਦੇ ਬੈਠੇ, ਨਰਸਿਸ ਦੀ ਗੱਲ ਕਰੀਏ 80 ਦੇ 100 ਨਰਸਿਸ ਬੈਠੀਆਂ, ਉਹਨਾਂ ਨੂੰ ਚਲਾ ਜਾਣਾ, ਹਜੇ ਵੀ 900 ਹਜੇ ਹੋਰ ਪਏ ਆ, ਫਿਰ 75 ਵਾਲੇ ਤੇ 75 ਤੇ 500 ਬੈਠੀਆਂ, ਉਹ 500 ਦੇ 500 ਨੂੰ ਚਲਾ ਜਾਓ ਇਨਵੀਟੇਸ਼ਨ, ਉਸ ਤੋਂ ਬਾਅਦ ਹਜੇ ਵੀ ਇਹਨਾਂ ਕੋਲ 400 ਇਨਵੀਟੇਸ਼ਨ ਹੋਰ ਇਸ ਰਾਊਂਡ ਚ ਭੇਜਣੇ ਆ, ਤਾਂ ਉਸੇ ਹਿਸਾਬ ਨਾਲ ਕੱਟ ਆਫ ਜਾਂਦੀ ਰਹੋ। ਹਾਂ, ਜਿਸ ਕੋਈ 60 ਤੇ ਬੈਠਾ ਉਹ ਨਾ ਐਕਸਪੈਕਟ ਕਰੇ ਇਨਵੀਟੇਸ਼ਨ, ਮਿਨੀਮਮ ਜਿਹੜੀ ਹੈਗੀ ਹੈ ਕੱਟ ਆਫ। ਤਾਂ ਮੈਂ ਤੁਹਾਨੂੰ ਇਹ ਡਾਟਾ ਤਾਂ ਹੀ ਲੈ ਕੇ ਆਇਆ ਸੀ ਜੀ ਅੱਜ, ਮੈਂ ਵੀ ਤੁਸੀਂ ਦੇਖੋ ਵੀ ਕੰਪੀਟੀਸ਼ਨ ਹੀ ਨਹੀਂ ਹੈਗਾ ਹੈ ਨਾ, ਤਾਂ ਜਿਹੜਾ ਕਾਰਪੈਂਟਰ, ਕੈਬਿਨੇਟ ਮੇਕਰ, ਬ੍ਰਿਕਲੇਅਰ, ਰੂਫ ਪਲੰਬਰ, ਇਲੈਕਟ੍ਰੀਸ਼ੀਅਨ, ਸੋਲਿਡ ਪਲਾਸਟਰ, ਜਿੰਨੇ ਵੀ
1: ਸਾਰੇ ਕੰਸਟਰਕਸ਼ਨ,
0: ਤੇ ਇਸ ਤੋਂ ਬਿਨਾਂ ਜੇ ਗੌਤਮ ਜੀ ਹੋਰ ਕਹੀਏ ਵੀ ਸਟੂਡੈਂਟ ਕਹਿੰਦੇ ਆ ਵੀ ਫੇਰ ਅਸੀਂ, ਚਲੋ ਹੁਣ ਮਿਨਿਸਟਰ ਜੀ ਨੇ ਕਹਿ ਤਾ ਸਾਹਿਬ ਦੀ ਅਨਾਊਂਸਮੈਂਟ ਹੋਊਗੀ ਇੱਕਦਮ ਆ ਕੇ ਵੀ ਤੁਸੀਂ ਕੋਰਸ ਠੀਕ ਹੈ ਬੈਚਲਰ ਤੋਂ ਮਾਸਟਰਸ ਤੇ ਤਾਂ ਜਾ ਸਕਦੇ ਹੋ ਤੁਸੀਂ, ਹੁਣ ਥੱਲੇ ਨਹੀਂ ਜਾ ਸਕਦੇ, ਤਾਂ ਉਹਦਾ ਇੱਕੋ ਹੀ ਸੋਲੂਸ਼ਨ ਆ, ਸਟੂਡੈਂਟ ਕੋਈ ਬੈਚਲਰ ਚ ਆਇਆ ਜਾਂ ਮਾਸਟਰ ਚ ਆਇਆ, ਡੋਂਟ ਚੇਂਜ ਯੂਅਰ ਕੋਰਸ,
1: ਉਹੀ ਰੱਖੋ
0: ਠੀਕ ਹੈ, ਲੈਵਲ ਡਾਊਨ ਨਾ ਕਰੋ ਠੀਕ ਹੈ, ਉਹਨਾਂ ਨੇ ਕਿਹਾ ਵੀ ਤੁਸੀਂ ਲੈਵਲ ਨਹੀਂ ਡਾਊਨ ਕਰੋ, ਇਹ ਕਿਤੇ ਨੀ ਲਿਖਿਆ ਹੋਇਆ ਵੀ ਤੁਸੀਂ ਕੰਕਰੈਂਟ ਇੱਕ ਹੋਰ ਕੋਰਸ ਨਹੀਂ ਕਰ ਸਕਦੇ, ਤੁਸੀਂ 2 ਕੋਰਸ ਕਰ ਲਓ, ਤੁਸੀਂ ਮਾਸਟਰ ਜਾਂ ਬੈਚਲਰ ਵੀ ਕਰਦੇ ਰਹੋ, ਪਲੱਸ ਸਰਟੀਫਾਈਡ 3 ਜਾਂ 4 ਜਿਹੜਾ ਵੀ ਉਹ ਟ੍ਰੇਡ ਦੇ ਵਿੱਚ ਆ ਤੁਸੀਂ ਉਹ ਕਰ ਲਓ,
1: ਉਹ ਵੀ ਕਰ ਲਓ,
0: ਉਹ ਵੀ ਨਾਲ ਕਰ ਲਓ, ਉਹ ਜ਼ਿਆਦਾ
1: ਬੈਟਰ। ਫਿਰ ਜਦੋਂ ਤੁਸੀਂ 189 ਅਪਲਾਈ ਕਰੋਗੇ, ਫੋਰ ਐਗਜ਼ਾਮਪਲ ਇੱਕ ਬੈਚਲਰ ਕੋਈ IT ਦੇ ਵਿੱਚ ਆਇਆ ਤੇ ਨਾਲ ਉਹ ਕੰਸਟਰਕਸ਼ਨ ਦਾ 1 ਸਾਲ ਦਾ ਡਿਪਲੋਮਾ ਕਰ ਲੈਂਦਾ, ਤਾਂ ਜਦੋਂ 189 ਅਪਲਾਈ ਕਰੇ ਉਹ ਕੰਸਟਰਕਸ਼ਨ ਦੇ ਬੇਸਿਸ ਤੇ ਕਰੇ ਜਾਂ ਕਿਹੜੀ ਸਕਿੱਲ ਉਹ ਪ੍ਰੈਫਰ ਕਰੇ ਜਾਂ IT ਦੀ ਕਰੇ?
0: ਗੌਤਮ ਜੀ ਇਹ ਸਕਿੱਲ ਦੇਖੋ 189 ਜਦੋਂ ਕਰਨਾ ਨਾ ਉਹਦੇ ਲਈ ਮੈਂਡੇਟਰੀ ਕੀ ਆ, ਸਾਡੇ ਕੋਲ ਸਕਿੱਲ ਅਸੈਸਮੈਂਟ ਹੋਣੀ ਚਾਹੀਦੀ ਆ, ਮਿਨੀਮਮ 6 ਬੈਂਡ ਈਚ ਹੋਣੇ ਚਾਹੀਦੇ ਆ ਹੈ ਨਾ, ਮਿਨੀਮਮ 65 ਪੁਆਇੰਟ ਹੋਣੇ ਚਾਹੀਦੇ
1: ਠੀਕ ਹੈ।
0: ਹੁਣ ਜੇ ਕਿਸੇ ਕੋਲ 4 ਸਕਿੱਲ ਅਸੈਸਮੈਂਟ ਹੈ IT ਚ ਹੁੰਦੀਆਂ ਹੈ ਨਾ, ਤਾਂ 4 UIs ਲਾਂਚ ਕਰੂਗਾ ਡਿਫਰੈਂਟ ਆਕੂਪੇਸ਼ਨ, ਜਿਹਦੇ ਚ ਇਨਵੀਟੇਸ਼ਨ ਆ ਗਿਆ ਇੱਕ ਫੜਨਾ ਤੇ ਵੀਜ਼ਾ ਫਾਈਲ ਕਰ ਦੇਣਾ, ਇਹ ਥੋੜੀ ਵੀ ਆਪਾਂ 4 ਕਰਨੇ ਆ। ਤਾਂ ਜੇ ਕਿਸੇ ਕੋਲ 2 ਸਕਿੱਲ ਅਸੈਸਮੈਂਟਸ ਹੈਗੀਆਂ, ਲੈਟਸ ਸੇ ਕੋਈ ਕਿਸੇ ਕੋਲ ਬਿਜ਼ਨਸ ਐਨਾਲਿਸਟ ਵੀ ਹੈਗੀ ਆ ਪਲੱਸ ਉਹਨੇ ਟ੍ਰੇਡ ਕਰਕੇ ਜੋਬ ਰੈਡੀ ਕਰਕੇ ਆਪਦਾ ਕਾਰਪੈਂਟਰ ਦੀ ਸਕਿੱਲ ਅਸੈਸਮੈਂਟ ਦੋਨੋਂ ਫਾਈਲ ਕਰ ਦੂਗਾ ਠੀਕ ਹੈ, ਹੁਣ ਕਾਰਪੈਂਟਰ ਚ ਪਾਉਣ ਦੇ ਚਾਂਸਸ ਹੈਗੇ ਆ 65-70 ਪੁਆਇੰਟ ਤੇ ਵੀ ਆ ਜਾਣੀ ਆ, ਦੂਸਰੇ ਪਾਸੇ ਬਿਜ਼ਨਸ ਐਨਾਲਿਸਟ 90 ਪੁਆਇੰਟ ਤੇ ਮੈਨੂੰ ਡਾਊਟ ਵੀ ਆਊਗਾ।
1: ਉਹਦੇ ਲਈ ਪਰ ਹੋਰ ਵੀ ਰਿਕੁਆਇਰਮੈਂਟਸ ਨੇ ਨਾ, ਫਿਰ ਤੁਸੀਂ ਪ੍ਰੋਫੈਸ਼ਨਲ ਈਅਰ ਕਰੋ, ਫਿਰ ਆਪਣਾ ਰੈਂਕਿੰਗ ਉੱਤੇ ਚੱਕੋ ਕਿਉਂਕਿ ਕੱਟ ਆਫ ਲਿਸਟ ਵੀ ਆਈ ਹੈ।
0: ਤੁਸੀਂ ਦੇਖੋ ਪਿਛਲੇ ਜਿਹੜਾ ਇਨਵੀਟੇਸ਼ਨ ਰਾਊਂਡ ਜੂਨ ਦੇ ਵਿੱਚ ਹੋਇਆ ਉਹਦੇ ਤੇ ਕੋਈ ਇਨਵੀਟੇਸ਼ਨ ਆਈ ਟੀ ਸੈਕਟਰ ਚ ਨਹੀਂ ਗਿਆ,
1: ਆਈ ਟੀ ਚ ਕੋਈ ਵੀ ਨਹੀਂ,
0: ਕੋਈ ਨਹੀਂ ਗਿਆ
1: ਜੀ। ਫਿਰ ਡੇਟਾ ਸੈਂਟਰ ਬਣਾ ਰਹੇ ਨੇ, ਚਲੋ ਐਨੀਵੇਜ਼। ਨਹੀਂ ਥੈਂਕ ਯੂ ਸੋ ਮਚ ਪ੍ਰੇਮ ਜੀ, ਬਹੁਤ ਬਹੁਤ ਸ਼ੁਕਰੀਆ ਤੁਹਾਡਾ, ਅੱਜ ਇਸ ਚੱਲਦੇ ਪ੍ਰੋਗਰਾਮ ਦੇ ਵਿੱਚ ਆਪਾਂ ਸਾਂਝਾ ਪਾਈਆਂ ਹੈਗੀਆਂ, ਅਤੇ ਜਿਹੜੇ ਵੀ ਮਸਲੇ ਮਸਾਇਲ ਹੈਗੇ ਨੇ ਬੱਚਿਆਂ ਦੇ, ਜੇ ਉਹ ਸਮਝ ਆ ਜਾਣ ਉਹਨਾਂ ਨੂੰ, ਅਤੇ ਆਈ ਐਮ ਏ ਐਡਵਾਈਜ਼ਰ ਦੇ ਨਾਲ ਤੁਸੀਂ ਜਿਹੜਾ ਉਹ ਸੰਪਰਕ ਜ਼ਰੂਰ ਕਰ ਸਕਦੇ ਹੋ। ਵੈਸੇ ਸਾਡੇ ਫੇਸਬੁੱਕ ਪੇਜ 'ਤੇ ਜਾ ਕੇ ਵੀ ਜਾਣਕਾਰੀਆਂ ਨੇ, ਈਮੇਲ info@imaadvisors.com ਜਾਂ ਫਿਰ 02-906-31618 02-906-31618 ਇਸ ਨੰਬਰ ਦੇ ਉੱਤੇ ਸੰਪਰਕ ਕੀਤਾ ਜਾ ਸਕਦਾ। imaadvisors.com ਦੇ ਉੱਤੇ ਵੀ ਤੁਸੀਂ ਜਾ ਕੇ ਵਧੇਰੇ ਡਿਟੇਲਸ ਲੈ ਸਕਦੇ ਹੋ। ਬਹੁਤ ਸ਼ੁਕਰੀਆ ਪ੍ਰੇਮ ਜੀ, ਥੈਂਕ ਯੂ ਸੋ ਮਚ।
0: ਥੈਂਕ ਯੂ।
1: ਸੋ ਇਹ ਸੀਗੇ ਜੀ ਪ੍ਰੇਮ ਗੋਇਲ ਜੀ ਸਾਡੇ ਨਾਲ, ਪ੍ਰੋਗਰਾਮ ਇਮੀ ਟਾਕ ਦੇ ਵਿੱਚ ਇੰਨਾ ਹੀ। ਧੰਨਵਾਦ ਰੇਡੀਓ ਦੇ ਸਰੋਤਿਆਂ ਤੋਂ ਵੀ ਅਤੇ ਫੇਸਬੁੱਕ ਲਾਈਵ ਦੇ ਸਰੋਤਿਆਂ ਤੋਂ ਵੀ, ਬਹੁਤ ਸ਼ੁਕਰੀਆ ਜੀ।
2: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ, ਨਾ ਜਾਓ ਇਧਰ ਉਧਰ, ਸਿੱਧੇ ਆਓ ਆਈਐਮਈ ਐਡਵਾਈਜ਼ਰ, ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186, 180, 492, 482 ਤੇ 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ, ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ, ਅੱਜ ਹੀ ਭਰੋਸੇ ਨਾਲ ਸੰਪਰਕ ਕਰੋ ਆਈਐਮਈ ਐਡਵਾਈਜ਼ਰ, ਕਾਲ 02-906-31618, ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ ਆਈਐਮਈ ਐਡਵਾਈਜ਼ਰ।

0: ਮੋਂਟੀ ਮੋਂਟੀ
1: ਏ ਆਰਜੇ ਮੋਂਟੀ ਦੀ ਫਰਮਾਇਸ਼ ਦੇ ਉੱਤੇ ਇਸ ਗਾਣੇ ਦੇ ਨਾਲ ਆਪਾਂ ਸ਼ੁਰੂਆਤ ਕੀਤੀ ਹੈ ਜੀ। ਆਰਜੇ ਮੋਂਟੀ ਕਹਿੰਦਾ ਮੈਂ ਨੱਚਣਾ
0: ਯਾਰ, ਬਹੁਤ ਹੀ ਭਾਜੀ ਵਧੀਆ ਲੱਗਦਾ ਇਹਦੇ ਮੈਨੂੰ ਗਾਣਾ ਨਾ, ਮੈਂ ਮਤਲਬ ਦੋ ਹਫ਼ਤੇ ਪਹਿਲਾਂ ਸੁਣਿਆ ਸੀ। ਮੈਂ ਜਦੋਂ ਹੁਣ ਪਾਰਟੀ ਤੇ ਜਾਂਦਾ ਨਾ, ਮੈਂ ਕਹਿੰਦਾ ਭਾਜੀ ਆਹ ਗਾਣੇ ਤੇ ਮੇਰੀ ਐਂਟਰੀ ਕਰਵਾ ਦੋ ਬਸ। ਬੜਾ ਘੈਂਟ
1: ਮਿਊਜ਼ਿਕ ਵਧੀਆ ਲੱਗਦਾ,
0: ਬਹੁਤ ਵਧੀਆ।
1: ਮਿਡ 80s ਦੇ ਵਿੱਚ ਕੋਈ ਫਿਲਮ ਹਿੱਟ ਨਹੀਂ ਸੀ ਹੋ ਰਹੀ, ਪਰ ਇੱਕ ਬੰਦਾ ਹਿੱਟ ਹੋ ਰਿਹਾ ਸੀ, ਉਹ ਸੀਗਾ ਮਿਥੁਨ ਦਾ। ਫਿਲਮਾਂ ਸਾਰੀਆਂ ਫਲੋਪ, ਪਰ ਹੀਰੋ ਤੜਾ ਦੜ ਕਹਿੰਦੇ ਫਿਲਮਾਂ ਤੇ ਫਿਲਮਾਂ, ਗਾਣੇ ਤੇ ਗਾਣੇ। ਸੋ ਲੋ ਜੀ, ਪ੍ਰੋਗਰਾਮ ਕਿਹੜਾ ਭਲਾ ਆਪਣਾ, ਖਬਰ ਬੜੀ ਬੇਕਾਰ। ਸੋ ਖਬਰ ਬੜੀ ਬੇਕਾਰ ਲੈ ਕੇ ਹੋਏ ਜੀ ਹਾਜ਼ਰ ਮੈਂ ਤੇ ਮੇਰੇ ਨਾਲ ਆਰ ਜੇ ਮੋਡੀ ਤੇ ਆਰ ਜੇ ਮੋਡੀ ਦੇ ਆਰ ਜੇ ਜਾਂ ਪੀ ਜੇ।
0: ਮੈਂ ਤੇ ਸਕੀ ਆ, ਮੈਂ ਨਾ ਬੱਚੇ ਆਪਣੇ ਚਲਾ ਗਏ ਅੱਜ ਕੱਲ ਨਾ, ਮੈਂ ਜਦੋਂ ਚਾਈਲਡ ਕੇਅਰ ਸੈਂਟਰ ਚ ਜਾਂਦਾ ਨਾ ਵੀਕਡੇਜ਼ ਵਿੱਚ, ਮੈਂ ਉਹਨਾਂ ਨੂੰ ਮੋਂਟੀ ਕਹਿੰਦਾ, ਉਹ ਬਹੁਤ ਚਲਾ ਗਏ, ਹੇ ਮੋਂਕੀ ਮੋਂਕੀ। ਮੈਂ ਮੋਂਕੀ ਨੀ ਮੋਂਟੀ, ਬੜੇ ਮੈਂ ਕੀ ਕਰ ਸਕਦੇ ਬੱਚੇ ਨੂੰ ਨਾ,
1: ਬੱਚੇ ਜਾਨਵਰ ਹੀ ਸਮਝਦੇ ਨੇ।
0: ਉਹ ਬੜੇ ਬੜੇ ਚਲਾਕ, ਉਹਨਾਂ ਨੂੰ ਪਤਾ ਮੋਂਟੀ ਹੈ ਮੇਰਾ ਨਾਂ, ਉਹ ਹਮੇਸ਼ਾ ਕਹਿਣਗੇ ਅੱਛਾ ਮੋਂਕੀ ਮੋਂਕੀ।
1: ਅੱਛਾ ਇੱਕ ਜੇ ਕੋਈ ਹਿਪੋਪੋਟਮਸ ਹਨਾ ਇਹ ਜੀਆਂ ਹਰਕਤਾਂ ਕਰੇ, ਮਤਲਬ ਪਾਗਲਪਨ ਵਾਲੀ,
0: ਜਿਹੜਾ ਹਿਪੋਪੋਟਮਸ ਉਹੀ ਜਿਹੜਾ ਵੱਡਾ ਜਿਹਾ ਹੁੰਦਾ,
1: ਉਹਨੂੰ ਕੀ ਕਹੋਗੇ ਤੁਸੀਂ?
0: ਹਿਪੋਪੋਟਮਸ ਨੂੰ ਜਿਹੜਾ ਪਾਗਲਪਨ ਦੀ ਹਰਕਤ ਕਰੇ,
1: ਉਹਨੂੰ ਕੀ ਕਹੋਗੇ?
0: ਹਿਪ
1: ਉਹਨੂੰ ਇੰਨੀ ਦੇਰ ਨੀ ਹੁੰਦੀ, ਜੇ ਪਤਾ ਤਾਂ ਦੱਸੋ।
0: ਨਹੀਂ ਨਹੀਂ,
1: ਗੇਂਡਾ ਫੁੱਲ।
0: ਬੜਾ ਪੁਰਾਣਾ ਕੀਤਾ ਸੀ, ਜੇ ਸਪੋਜ਼ ਕਰੋ ਆਟੋ ਚ ਕੋਈ ਟਕਲੀ ਲੇਡੀ ਜਾ ਰਹੀ
1: ਆਟੋਮੈਟਿਕਲੀ,
0: ਲਾਸਟ ਟਾਈਮ ਕੀਤਾ ਸੀ ਆ। ਤੇ ਹੋਰ ਵੀ ਮੈਨੂੰ ਇੱਕਦਮ ਚੇਤਾ ਭੁੱਲ ਗਿਆ ਨਾ, ਇੱਕਦਮ ਅਗਰ ਆਪਾਂ ਕਰੀਏ ਸ਼ੁਰੂ ਦਾ
1: ਦੱਸਦੇ ਹੁੰਦੇ ਨੇ ਵੈਸੇ। ਜਿਵੇਂ ਜਿਵੇਂ ਮੇਰੀ ਆਮਦ ਹੋਈ ਜਾਊਗੀ ਮੈਂ ਤੁਹਾਨੂੰ ਦੱਸੀ ਚੱਲੂਗਾ। ਹੋਰ ਸੁਣਾਓ ਕਿੱਦਾਂ, ਠੀਕ ਠਾਕ?
0: ਬਸ ਭਾਜੀ, ਅੱਜ ਤਾਂ ਮੈਂ ਜੋ ਹੀ ਤੁਹਾਨੂੰ ਮੈਂ ਤੁਸੀਂ ਹਮੇਸ਼ਾ ਕਹਿੰਦੇ
1: ਹੋ, ਹੁਣ ਤੁਹਾਡੀ ਐਨਰਜੀ ਬਹੁਤ ਟਾਪ ਤੇ ਹੈ ਜੀ, ਭਾਬੀ ਜੀ ਕੀ ਆ ਗਏ ਹੋਏ ਨੇ, ਕੀ ਚੱਕਰ ਕੀ ਹੋ ਰਹੀ ਹੈ?
0: ਬਸ ਜਦੋਂ ਆਓ ਆਰਾਮ ਨਾਲ, ਮਤਲਬ
1: ਬੜੇ ਆਰਾਮ ਨਾਲ ਉੱਠ ਰਹੇ ਆ।
0: ਰਾਤ ਦਾ ਜਿਹੜਾ ਤੁਹਾਨੂੰ ਮੈਨੂੰ ਉਹ ਤੇ ਮੈਂ ਦੱਸ ਨਹੀਂ ਸਕਦਾ ਹੈ, ਕਿਉਂਕਿ ਬੋਤਲ ਪਈ ਹੁੰਦੀ ਆ ਜਾਈ ਇਕੱਲੇ।
1: ਰਾਤ ਦਾ ਮੈਨੂੰ ਤਾਂ ਮੈਨੂੰ ਪਤਾ ਨਹੀਂ ਹੁੰਦਾ, ਉਹ ਤਾਂ ਜਿਹਨਾਂ ਦੇ ਘਰੇ ਜਾਣਾ ਉਹਨਾਂ ਨੂੰ ਪਤਾ ਨਾ। ਦਿਨ ਦਾ ਮੈਂ ਵੈਸੇ ਪਰਵਾਹ ਨਹੀਂ ਕਰਦਾ, ਉਹ ਗੁਰਦੁਆਰੇ ਵਾਲੇ ਦੇਖਣਗੇ ਲੰਗਰ ਚ ਕੀ ਧਰਨਾ। ਮੈਨੂੰ ਚਿੰਤਾ ਹੈਗੀ ਸਿਰਫ ਸਵੇਰ ਦੀ,
0: ਸਵੇਰ ਦੀ ਆਪਾਂ ਆਪਣਾ ਪ੍ਰੋਗਰਾਮ ਕਰਕੇ ਆਉਂਦੇ ਹਾਂ। ਤੇ ਅੱਜ ਭਾਜੀ ਮੈਂ ਸਵੇਰੇ ਕੀ ਖਾਧਾ ਹੋਏਗਾ, ਖਾਧੇ ਮੂਲੀ ਵਾਲੇ ਪਰਾਂਠੇ
1: ਭਾਜੀ।
0: ਮੈਂ ਕਹਿੰਦਾ ਜੇ ਮੈਂ ਤੁਹਾਨੂੰ ਦੱਸਾਂਗਾ ਨਾ, ਤੁਹਾਡੇ ਮੂੰਹ ਚ ਪਾਣੀ ਆ ਜਾਣਾ
1: ਭਾਜੀ, ਖੁਸ਼ਬੂ ਤਾਂ ਨਹੀਂ ਰਹੀ ਤੁਹਾਡੇ
0: ਬਿੱਲੀ ਕਸ਼ ਜਦੋਂ ਮੈਂ ਭਾਜੀ ਅੱਜ ਪਹਿਲੀ ਵਾਰੀ ਮੈਂ ਮੂਲੀ ਦੇ ਪਰਾਂਠੇ ਚ ਉਹ ਪਾਇਆ, ਨਹੀਂ ਲਸਣ ਲੌਂਗ ਇਲਾਚੀ ਆ।
1: ਅੱਛਾ,
0: ਮੈਂ ਅੱਜ ਪਾਉਣ ਤੋਂ ਲੌਂਗ ਇਲਾਚੀ ਆ, ਫਿਰ ਮੈਂ ਜਿਹੜਾ ਚਾਹ ਦਾ ਮਸਾਲਾ ਤੇ ਗੁੱਡੀ ਦਾ ਹੁੰਦਾ ਲੌਂਗ ਤੇ ਇਲਾਚੀ, ਉਹ ਵੀ ਮੈਂ ਮੂਲੀ ਦੇ ਪਰਾਂਠੇ ਚ ਪਾਤਾ।
1: ਲੌਂਗ ਤੇ ਇਲਾਚੀ ਮੂਲੀ ਦੇ ਪਰਾਂਠੇ
0: ਮੈਂ ਪਾਤਾ ਭਾਜੀ, ਇਕੱਲਾ ਬੰਦਾ ਜੋ ਮਰਜ਼ੀ ਪਾ ਸਕਦਾ। ਇਸ ਕਰਕੇ ਜੇ ਲੌਂਗ
1: ਇਲਾਚੀ
0: ਇਹ ਵੀ ਗੁੱਡ
1: ਆਈਡੀਆ,
0: ਬਚੀ ਆ ਥੋੜੀ ਜੀ ਮੂਲੀ, ਉਹ ਤੇ ਹੁਣ ਸੌਗੀਆਂ ਸੁਗੀਆਂ ਪਾਉਂਦੀ ਹੈ। ਤੇ ਉਹ ਦੱਸਾਂ ਕੀ ਆ ਮੈਨੂੰ ਇਹੀ ਕਿ ਮੈਂ ਨਾ ਇੱਕ ਪਹਿਲਾਂ ਰੋਟੀ ਬਣਾਵਾਂਗਾ, ਫਿਰ ਵਿੱਚ ਨਾ ਮੂਲੀ ਦੀ ਤਹਿ ਲਾਵਾਂਗਾ, ਫਿਰ ਇੱਕ ਹੋਰ ਰੋਟੀ ਉੱਤੇ ਰੱਖਾਂਗਾ, ਤੇ ਫਿਰ ਉਹਨੂੰ ਐਂ ਕਰਕੇ ਨਾ ਹੱਥਾਂ ਨਾਲ ਹੀ ਥੋੜਾ ਥੋੜਾ ਕਰਕੇ, ਤੇ ਥੋੜਾ ਜਿਹਾ ਉਹ ਜਿਹੜਾ ਵੇਲਣਾ ਹੁੰਦਾ ਵੇਲ ਕੇ ਤੇ ਤਵੇ ਤੇ ਪਾ ਦਾਂਗਾ। ਮੈਂ ਕਹਿੰਦਾ ਥੋੜੀ ਵਧੀਆ ਜੀ ਬਣੂਗੀ, ਪਰ ਉਹ ਨਾ ਮੋਟੀ ਬੜੀ ਬਣ ਗਈ। ਮੋਟੀ ਮਤਲਬ ਕਿਉਂਕਿ ਉਹ ਦੋ ਰੋਟੀਆਂ ਹੋ ਗਈਆਂ ਇਕੱਠੀਆਂ, ਵਿੱਚ ਮੂਲੀ ਵੀ ਹੋ ਗਈ, ਉਹ ਯਾਰ ਭਾਜੀ ਇੰਨੀ ਮੋਟੀ ਬਣ ਗਈ, ਬਾਅਦ ਮੈਂ ਮਾਹ ਕਿਤੇ ਖਾਧੀ ਹੋ। ਇਸ ਕਰਕੇ ਮੈਂ ਤੁਹਾਡੇ ਲਈ ਲਿਆਂਦੀ ਨੀ, ਕਿਉਂਕਿ ਮੈਂ ਬੇਇੱਜ਼ਤੀ ਬਹੁਤ ਹੋਏਗੀ ਮੇਰੀ।
1: ਨਹੀਂ ਨਹੀਂ, ਮੈਂ ਖਾ
0: ਲੈਣਾ, ਕਿਉਂ ਮੈਂ ਫ੍ਰੀ ਵਿੱਚ ਜੋ ਮਰਜ਼ੀ ਮੇਰੇ ਖਾ ਲੈਣਾ ਵਾ,
1: ਬੇਇੱਜ਼ਤੀ ਵਾਲੀ ਰੋਟੀ ਵੀ ਖਾ ਲੈਣਾ।
0: ਤੇ ਭਾਜੀ ਇੱਕ ਮੈਂ ਬਣਾਈ ਸੀ ਸਬਜ਼ੀ ਹੋਰ,
1: ਤੁਸੀਂ ਸਾਰਾ ਕੋਈ ਮੈਨੂੰ ਆਨ ਏਅਰ ਰੇਸ ਕਰਕੇ ਦੱਸ ਰਹੇ ਹੋ ਵੀ ਅੱਗੇ ਤੋਂ ਤੁਸੀਂ ਵੀ ਬਣਾ ਕੇ ਲਿਆਓ।
0: ਨਹੀਂ ਨਹੀਂ ਮੈਂ ਇਸ ਕਰਕੇ ਦੱਸ ਰਿਹਾ ਵੀ ਦੇਖੋ ਨੀਤੂ ਜੀ ਤੁਸੀਂ ਆਰਾਮ ਨਾਲ ਆਪਣੇ ਉੱਥੇ ਮੰਮੀ ਦੀ ਸੇਵਾ
1: ਕਰਨੀ,
0: ਮੇਰੀ ਟੈਨਸ਼ਨ ਨੀ ਕਰਦੀ, ਮੈਂ ਇੱਥੇ ਬਹੁਤ ਖੁਸ਼ ਹੈਗਾ ਵਾ, ਮੈਂ ਰੋਟੀਆਂ ਸਭ ਬਣਾ ਲੈਂਦਾ ਵਾ, ਦਰਵਾਜੇ ਗੁਰਦੁਆਰੇ ਵਾਲੇ ਵੀ ਮੇਰੇ ਖੁੱਲੇ ਹੈਗੇ ਆ, ਤੇ ਮੇਰੇ ਜਿਹੜੇ ਗੁਆਂਢੀ ਹੈ ਨਾ ਉਹ ਵੀ ਆਰਾਮ ਨਾਲ ਚੁੱਪ ਕਰਕੇ ਮੈਨੂੰ ਦੇ ਜਾਂਦੇ ਕਦੀ ਕਦੀ, ਉਹ ਗੁਆਂਢੀ ਬੜੇ ਵਧੀਆ, ਉਹ ਕੁਛ ਨੀ ਪੁੱਛਦੇ, ਮੋਟੀ ਬਾਈ ਗਿਰ ਪਿਓ, ਮੈਂ ਕਿਹਾ ਹਾਂ ਚਲੋ ਮੈਂ ਸਬਜ਼ੀ ਲੈ ਕੇ ਆ ਰਿਹਾ, ਰੋਟੀ ਲੈ ਕੇ ਆ ਰਿਹਾ, ਮੈਂ ਆਖਿਆ ਯਾਰ ਆਹ ਤੇ ਬਹੁਤ
1: ਵਧੀਆ, ਇਹਨੂੰ ਕਹਿੰਦੇ ਆ ਤੂੰ ਸਬਜ਼ੀ ਲਿਆ ਤੇ ਮੈਂ ਇੱਥੇ ਗਲਾਸ ਰੱਖ ਦਿਆਂ,
0: ਏਦਾਂ ਹੀ ਹੁੰਦਾ
1: ਤੈਨੂੰ ਪਾਣੀ ਪਿਲਾਣਾ,
0: ਉਹ ਬੜੇ ਉਹ ਅਭਿਸ਼ੇਕ ਭਾਜੀ ਆ, ਉਹ ਕੀ ਕਰਦੇ ਆ ਉਹ ਨਾ ਰੋਟੀ ਤੇ ਉਹਦੇ ਬਾਲੇ ਆ ਜਾਂਦੇ ਆ, ਬਾਅਦ ਚ ਕਹਿੰਦੇ ਆਹ ਠੀਕ ਹੈ ਮੋਟੀ ਭਾਈ ਆਪ ਲਗਾ ਕੇ ਜਾਏਗੀ, ਉਹਨਾਂ ਨੂੰ ਪਤਾ ਹੁੰਦਾ ਵੀ ਮੋਟੀ ਬਾਈ ਆਏ ਆ, ਆਪਾਂ ਏਦਾਂ ਖਾਲੀ ਤੇ
1: ਜਾਂਦੇ ਆ, ਪਤਾ ਵੀ ਮੋਟੀ ਬਾਈ ਦੇ ਆਇਆ ਸੁੱਕਾ ਨਹੀਂ ਮੁੜਦਾ,
0: ਏਦਾਂ ਦੇ ਹੋ ਨਹੀਂ ਸਕਦਾ, ਨਹੀਂ ਨਹੀਂ ਮਤਲਬ ਵਧੀਆ, ਚਲੋ ਵਧੀਆ, ਇਹ ਮਤਲਬ ਐਕਚੁਅਲੀ ਕੀ ਹੁੰਦਾ ਨਾ ਇਹ ਵੀ ਮੈਂ ਥੋੜਾ ਜਿਹਾ ਇੰਜੋਇਮੈਂਟ ਜਿਹਾ ਲੈ ਲੈਣਾ ਚਾਹੀਦਾ, ਹੁਣ ਕੀ ਆ ਹੁਣ ਜਿੱਦਾਂ ਹੁੰਦਾ ਨਾ ਪਹਿਲਾਂ ਘਰ ਵਾਲੀ ਜਦੋਂ ਲਾਗੇ ਹੁੰਦੀ ਨਾ ਉਦੋਂ ਰੋਜ਼ ਲੜਾਈਆਂ ਹੁੰਦੀਆਂ, ਹੁਣ ਜਦੋਂ ਘਰ ਵਾਲੀ ਦੂਰ ਹੈ ਤਾਂ ਹਾਏ ਯਾਰ ਕਿੱਥੇ ਚਲੀ ਗਈ ਆ,
1: ਏਦਾਂ ਵੀ ਲੱਕੀ ਹੋ ਤੁਸੀਂ, ਆਹ ਦੇਖੋ ਹੁਣ ਆ ਇਸ ਹਫਤੇ ਤੋਂ ਸਕੂਲਾਂ ਦੀ ਛੁੱਟੀਆਂ ਸ਼ੁਰੂ ਹੋ ਜਾਣੀਆਂ,
0: ਹਾਂ
1: ਯੂ ਆਰ ਭਾਜੀ ਮਤਲਬ ਦੀ ਮੋਸਟ ਲੱਕੀ ਪਰਸਨ, ਨਾ ਘਰੇ ਜਵਾਕ ਨਾ ਜਨਾਨੀ, ਤੇ ਇੰਜੋਏ ਕਰ ਰਹੇ ਹੋ ਤੁਸੀਂ ਅਗਲੇ ਦੋ ਹਫਤੇ,
0: ਨਹੀਂ ਨਹੀਂ ਤੇ ਭਾਈ ਛੁੱਟੀਆਂ ਤੋਂ ਕੀ ਮੈਨੂੰ ਥੋੜੀ, ਮੇਰੇ ਤੇ ਵੈਸੇ ਵੀ ਛੁੱਟੀਆਂ ਸਮਝੋ ਜਗਾਲ ਜਵਾਕ ਦੇ ਹਲੇ ਵੀ ਨਹੀਂ ਹੈਗੇ, ਮਿਲੀ ਹੈ ਵੀ ਚੱਲ ਵਧੀਆ ਠੀਕ ਹੈ, ਤੇ
1: ਨਹੀਂ ਪਰ ਛੁੱਟੀਆਂ ਥੋੜਾ ਔਖਾ ਹੋ ਜਾਂਦਾ ਨਾ, ਮੈਂ ਅੱਜ ਹਰਕਿਰਤ ਭਾਜੀ ਦਾ ਜਨਮ ਦਿਨ ਮੈਂ ਉਹਨਾਂ ਨੂੰ ਸਵੇਰੇ ਫੋਨ ਕੀਤਾ, ਮੈਂ ਏਦਾਂ ਗੱਲਾਂ ਕਰਦੇ ਕਰਦੇ ਤੇ ਮੈਂ ਉਹਨਾਂ ਨੂੰ ਕਿਹਾ ਵੀ ਹਾਂ ਬਸ ਜਵਾਕਾਂ ਦੀ ਛੁੱਟੀਆਂ, ਕਹਿੰਦੇ ਉੱਥੇ ਆਣਾ, ਮੈਂ ਕਿਹਾ ਮੈਂ ਜਾ ਰਿਹਾ ਛੁੱਟੀਆਂ ਕਰਕੇ, ਤੇ ਕਹਿੰਦੇ ਛੁੱਟੀਆਂ ਆ
0: ਗਈਆਂ,
1: ਉਹ ਯਾਰ ਬੜੀ ਛੁੱਟੀ ਆ ਜਾਣੀਆਂ
0: ਮੈਨੂੰ ਹਮੇਸ਼ਾ ਕਹਿੰਦੇ ਹੁੰਦੇ ਪਾਰਟੀ ਦੇ ਭਾਜੀ ਤੁਸੀਂ ਧਨ ਹੋ ਤੁਸੀਂ 30 ਬੱਚੇ ਸੰਭਾਲਦੇ ਹੋ, ਮੈਂ ਆਖਿਆ ਮੈਂ ਧਨ ਵੀ ਹਾਂ ਮੈਂ ਆਪਣੇ ਦੋ ਨੀ ਸੰਭਾਲ ਸਕਦਾ,
1: ਹੈਗਾ ਧਨ ਆ ਰਿਹਾ ਤਾਂ ਕਰਕੇ ਸੰਭਾਲ, ਜਨਾਨੀ ਦੂਜੇ ਦੀ ਤੇ ਜਵਾਕ ਆਪਣੇ ਚੰਗੇ ਲੱਗਦੇ ਹੁੰਦੇ ਨੇ,
0: ਆ ਦੇਖੋ ਭਾਈ ਸਾਹਿਬ, ਆ ਦੇਖੋ ਭਾਈ ਸਾਹਿਬ ਕੀ ਬੋਲ ਰਹੇ, ਮੈਂ ਨੀ ਨਾ
1: ਤੁਸੀਂ ਉਹ ਕਿਹਾ ਸੀ ਮੈਨੂੰ,
0: ਅੱਛਾ
1: ਤੁਹਾਡੀ ਡਾਇਰੀ ਦੇ ਉੱਤੇ ਲਿਖੇ ਹੋਏ ਨੇ,
0: ਨਾ
1: ਡਾਇਰੀ ਦੇ ਕੋਰਸ ਨੇ ਤੁਹਾਡੇ,
0: ਹਾਂ ਜ਼ਿੰਦਗੀ ਦੇ
1: ਤਜਰਬੇ
0: ਫਲਸਫੇ, ਭਾਜੀ ਉਹ ਹੁੰਦਾ ਫਾਲਸਾ ਖਾਧੀ ਤੁਸੀਂ ਕਦੀ, ਭਾਜੀ ਇੱਕ ਫਲਸਫੇ ਤਾਂ ਯਾਦ
1: ਤੁਸੀਂ ਆਏ ਹੋ ਦੁਬਈ ਤੋਂ, ਅਸੀਂ ਨਹੀਂ,
0: ਨਹੀਂ ਨਹੀਂ ਫਾਲਸੇ ਤੇ ਆਪਣੇ ਅੰਮ੍ਰਿਤਸਰ ਵੀ ਸਾਡੇ ਹੁੰਦੇ ਸੀ, ਉਹ ਨਾ ਮਤਲਬ ਜਿੱਦਾਂ ਸਾਡੇ ਫਾਲਸੇ ਕਿੱਦਾਂ ਹੁੰਦੇ ਆ ਵੀ ਜਿੱਦਾਂ ਕੋਈ ਕਿਸੇ ਨੇ ਘਰ ਨੀ ਬਣਾਇਆ ਨਾ, ਤੇ ਉਹ
1: ਦਰਖਤ, ਪਹਿਲਾਂ ਮੈਨੂੰ ਇਹ ਦੱਸੋ ਫਾਲਸਾ ਦਾ ਬਾਅਦ ਚ ਆਪਾਂ ਸਮਝਦੇ, ਇਹ ਜਿੰਨੇ ਵੀ ਲੋਕ ਆਏ ਕਹਿੰਦੇ ਨੇ ਵੀ ਸਾਡੇ ਅੰਮ੍ਰਿਤਸਰ ਹੈ ਤੁਹਾਨੂੰ ਨੀ ਪਤਾ ਸਾਡੇ ਅੰਮ੍ਰਿਤਸਰ, ਇਹਦਾ ਅੱਡ ਵੀਜ਼ਾ ਲੈਣਾ ਪੈਂਦਾ ਅੰਮ੍ਰਿਤਸਰ,
0: ਹੁਣ ਦੇਖੋ ਤੁਹਾਨੂੰ ਫਾਲਸੇ ਦਾ ਨੀ ਪਤਾ,
1: ਇਹਦੀ ਸਿਟੀਜ਼ਨਸ਼ਿਪ ਵੱਖਰੀ ਮਿਲੂਗੀ,
0: ਲੈ ਲੈ ਕਿਉਂਕਿ ਮੈਂ ਤੇ ਅੰਮ੍ਰਿਤਸਰ ਹੀ ਖਾਂਦੇ ਆ ਨਾ, ਇਸ ਕਰਕੇ ਮੈਂ ਕਹਿੰਦਾ ਸਾਡੇ ਅੰਮ੍ਰਿਤਸਰ ਦੇ ਆ, ਤੇ ਤੁਹਾਡੇ ਵੈਸੇ ਨਹੀਂ ਹੁੰਦੇ ਤੁਹਾਡੇ
1: ਉੱਥੇ, ਨਹੀਂ ਪਹਿਲਾਂ ਸਮਝਾਓ ਇਹਦਾ
0: ਫਾਲਸਾ ਨਾ,
1: ਫਾਲਸੇ ਦਾ ਫਾਲਸਫਾ ਕੀ ਹੈ,
0: ਨਹੀਂ ਫਾਲਸਾ ਕੀ ਹੁੰਦਾ ਸੀ, ਆਪਾਂ ਜਦੋਂ ਛੋਟੇ ਹੁੰਦੇ ਖਾਂਦੇ ਹੋ ਨਾ ਦਰਖਤ ਛੋਟਾ ਹੀ ਰਹਿੰਦਾ,
1: ਹੁਣ ਵੱਡੇ ਹੋ ਗਏ ਉਹ,
0: ਨਹੀਂ ਨਹੀਂ ਉਹਨਾਂ ਇੰਡੀਆ ਛੋਟੇ ਜਿੱਦਾਂ ਬੇਰ ਹੁੰਦੇ ਆ ਨਾ, ਬੇਰ ਤੋਂ ਛੋਟੇ ਭਰਾ, ਬੇਰ ਦੇ ਛੋਟੇ ਭਰਾ, ਜਾਮਣਾ ਤੇ ਵੱਡੀਆਂ ਹੁੰਦੀਆਂ ਨਾ, ਜਾਮਣਾ ਦਾ ਵੀ ਦਰਖਤ ਵੱਡਾ ਹੁੰਦਾ, ਬੇਰਾਂ ਦਾ ਵੀ ਦਰਖਤ ਵੱਡਾ,
1: ਦਰਖਤ ਛੋਟਾ ਹੁੰਦਾ, ਤੂਤੀਆਂ ਸ਼ਤੂਤ,
0: ਉਹ ਨਾ ਨਾ ਨਾ ਉਹ ਸ਼ਤੂਤ ਵੀ ਤੇ ਕਿੱਡਾ ਵੱਡਾ ਹੁੰਦਾ, ਸ਼ਤੂਤ ਤੋਂ ਯਾਦ ਆਇਆ ਭਾਜੀ ਉਹਦਾ ਖਾਧਾ ਤੁਸੀਂ, ਉਹ ਜਿਹੜਾ ਡੰਡਾ
1: ਮਾਸਟਰ ਕੋਲ ਹੁੰਦੀ ਸੀ,
0: ਉਹ ਬੜਾ ਉਹਦੀ ਸੱਟ ਲੱਗਦੀ ਪਈ, ਤੇ ਸਾਡੇ ਨਾ ਘਰ ਦੇ ਪਿੱਛੇ ਤੂਤੀ ਲੱਗੀ ਆ, ਮੈਂ ਤੇ ਗਵਾਂਢੀ ਨੂੰ ਇੰਨਾ ਗਾਲਾਂ ਕੱਢਦਾ ਨਾ, ਅਸੀਂ ਪਰਗੋਲਾ ਵੀ ਪਾਇਆ ਵਾ ਸਾਰੇ ਉਹਨਾਂ ਦੇ ਜੋ ਵੀ ਆ ਪੱਤੇ ਪੁੱਤੇ ਸਾਰੇ ਆ
1: ਪਰਗੋਲੇ ਦੇ ਵਿੱਚ ਨਾ, ਉੱਚੀ ਉੱਚੀ ਇੱਕ ਦਿਨ ਗਾਣਾ ਲਗਾ ਦੋ,
0: ਮੈਨੂੰ
1: ਤੂਤੀਆਂ ਇੰਗਲਿਸ਼ ਪਤਾ,
0: ਤੂਤਕ ਦਾ ਵੀ ਨੀ ਪਤਾ, ਤੂਤਕ
1: ਸ਼ਹਿਤੂਤ ਤਾਂ ਉਹ ਨੀ ਹੁੰਦੀ ਹੈਗੀ, ਬਲੈਕਬੇਰੀ,
0: ਬਲੈਕਬੇਰੀ ਨਹੀਂ ਉਹ ਤੇ ਨਹੀਂ ਸਾਡੇ ਤੇ ਉਹ ਰੈਡਬੇਰੀ ਹੈ, ਕਿਹੜੀ ਸਸਤੀ ਉਹ ਲੈ ਕੇ,
1: ਨਹੀਂ ਅਸੀਂ ਸਸਤੀ ਵੀ ਦੇਖਦੇ, ਫਿਰ ਅਸੀਂ ਇਹ ਵੀ ਦੇ ਦਿੰਦੇ ਹਾਂ ਸਲੈਸ਼ ਪਾ ਕੇ, ਪਰ ਕਿਹੜੀ ਸਸਤੀ ਪੈਂਦੀ ਹੈ,
0: ਹਾਂ ਨੀਤੂ ਦੱਸਿਆ ਹਮੇਸ਼ਾ ਹੀ ਏਦਾਂ ਮੇਰੇ ਨਾਲ ਬੜੀ ਲੜਾਈ ਕਰਦੀ ਆ, ਉਹ ਦੱਸਿਆ ਕੀ ਕਰਦੀ ਆ, ਉਹ ਨਾ ਉੱਪਰੋਂ ਰੇਟ ਦੇਖਦੀ ਆ ਪਰ ਥੱਲੇ ਪਰ ਗ੍ਰਾਮ ਵਾਲਾ ਰੇਟ ਨੀ ਦੇਖਦੀ, ਮੈਂ ਕਿਹਾ ਦੇਖੋ ਤੁਸੀਂ ਥੱਲੇ ਵਾਲਾ ਗ੍ਰੇਮ ਦੇਖੋ ਵੀ ਸਸਤੀ ਕਿਹੜੀ ਪੈ ਰਹੀ ਆ,
1: ਉੱਤੇ ਉਹ $25 ਲਿਖਦਾ, ਥੱਲੇ ਲਿਖਣ $40 ਪਰ ਗ੍ਰਾਮ,
0: ਉੱਤੇ ਉੱਤੇ ਹੁੰਦਾ ਸਪੋਜ਼ ਕਰੋ ਇੱਧਰ $25 ਆ, ਇੱਧਰ $50 ਆ, ਇਹ ਪੱਚੀਆਂ ਦੀ ਹੈਗੀ 100 ਗ੍ਰਾਮ, ਮੈਨੂੰ ਹਮੇਸ਼ਾ ਕਹਿੰਦੇ ਹੋਣਾ ਵੀ ਨਹੀਂ ਮੈਂ ਹੁਣ ਇੰਡੀਆ ਜਾ ਕੇ ਹੋ ਗਿਆ, ਇੰਡੀਆ ਤੋਂ ਸਿੱਖ ਕੇ ਆਵੇ ਉਹ
1: ਜੇ ਇੰਡੀਆ ਚ ਤਾਂ ਹੁੰਦੇ ਨੀ ਰੇਟ,
0: ਨਹੀਂ ਮੈਂ ਹੱਥ ਵੈਸੇ ਹੀ ਸਿੱਖ ਕੇ ਆਵੇ,
1: ਨਹੀਂ ਉੱਥੇ ਰੇਟ ਨੀ ਹੁੰਦੇ ਹੈਗੇ,
0: ਉੱਥੇ ਉੱਥੇ ਹੋਰ ਕੁਝ ਹੁੰਦਾ,
1: ਉੱਥੇ GST ਵੀ ਨੀ ਵਿੱਚ ਦੱਸਦੇ ਹੈਗੇ।
0: ਅੱਛਾ,
1: ਹਾਂ ਉੱਥੇ ਪਹਿਲਾਂ ਤੁਸੀਂ ਖਾ ਪੀ ਲਓ ਜੋ ਉਹਨਾਂ ਨੇ ਰੇਟ ਲਿਖਿਆ ਹੋਇਆ ਮੈਨੂੰ ਤਾਂ, ਉਦੋਂ ਬਾਅਦ ਫਿਰ ਹੋਰ ਬਿੱਲ ਵੱਧ ਕੇ ਆ ਜਾਂਦਾ।
0: ਉਹ ਭਾਜੀ ਪਰ ਜਿਹੜਾ ਤੁਸੀਂ ਆ ਮੈਨੂੰ ਪਿਆ ਰਹੇ ਹੋ ਨਾ,
1: ਮੈਟਾਮੁਸਿਲ
0: ਮੈਟਾਮੁਸਿਲ,
1: ਹਾਂ
0: ਇਹ ਨਾ ਇੰਨੇ ਔਖੇ ਔਖੇ ਰੱਖ ਦਿੰਦੇ,
1: ਇਹਦਾ ਮੈਂ ਸਾਰੀਆਂ ਗੱਲਾਂ ਤੁਹਾਨੂੰ ਸਭ ਦੇ ਜਵਾਬ ਦਊਂਗਾ।
0: ਹਾਂਜੀ,
1: ਕੱਲਾ ਕੱਲਾ ਤੁਸੀਂ ਹੋਰ ਵੀ ਜਿੰਨੇ ਸਵਾਲ ਪੁੱਛਣੇ ਆ ਪੁੱਛ ਲਓ। ਪਰ ਮੈਨੂੰ ਇਹ ਦੱਸ ਦੋ ਵੀ ਤੁਸੀਂ ਫਾਲਸੇ ਦੇ ਬਾਰੇ ਕਦੋਂ ਦੱਸਣਾ
0: ਯਾਰ? ਫਾਲਸਾ ਭਾਜੀ ਹੁਣ
1: ਸਾਰੀਆਂ ਗੱਲਾਂ ਦਾ ਮੁੱਕ ਗਿਆ, ਫਾਲਸਾ ਉੱਥੇ ਦਾ ਉੱਥੇ
0: ਨਹੀਂ। ਫਾਲਸਾ ਦੱਸਾਂ ਕੀ ਹੁੰਦਾ, ਤੁਸੀਂ ਕਦੇ ਨਹੀਂ ਖਾਧਾ ਫਾਲਸਾ?
1: ਸਰ ਮੈਨੂੰ ਦੱਸੋ ਤਾਂ, ਸਮਝਾਓ ਤਾਂ ਸਹੀ ਨਾ ਫਾਲਸਾ ਕੀ।
0: ਦੱਸਾਂ ਮੈਂ ਕਿੱਥੇ ਖਾਧਾ ਵਾ, ਜਿਹੜੇ
1: ਅੰਮ੍ਰਿਤਸਰ ਖਾਧਾ ਮੈਨੂੰ ਪਤਾ ਉਹਦੇ ਲਈ
0: ਕਿੱਥੇ, ਮਤਲਬ ਉਹ ਨਾ ਜਿੱਦਾਂ ਖਾਲੀ ਪਲਾਟ ਹੋ ਜਾਂਦੇ ਆ ਉੱਥੇ, ਘਰ ਘੁਰ ਨਹੀਂ ਬਣਦੇ, ਉੱਥੇ ਉਹ ਗੁਗਲ ਜਾਂਦੇ ਆ ਇਹੋ ਜਿਹੇ ਦਰਖਤ। ਠੀਕ ਹੈ,
1: ਤੁਸੀਂ ਉਹ ਕੰਮ ਵੀ ਕਰਦੇ ਖਾਲੀ ਪਲਾਟਾਂ 'ਚ ਜਾ ਕੇ
0: ਲਿਆ,
1: ਥੋੜਾ ਵੱਧ ਲਾ ਲਿਆ ਯਾਰ ਮੈਂ
0: ਇਹ। ਜੇ ਤੁਸੀਂ ਲਾਈਵ ਵੀਡੀਓ ਕਰਦੇ ਨੇ ਸਾਰਿਆਂ ਨੂੰ ਪਤਾ ਲੱਗ ਜਾਣਾ ਤੁਸੀਂ ਕੀ ਕੀਤਾ, ਪਰ ਕਈ ਵਾਲੇ ਆ ਜਿਹੜਾ ਜਦੋਂ ਆਇਆ ਕੀਤੀ ਆਇਆ ਕਰਕੇ ਜਦੋਂ ਅੰਗੂਠਾ ਜਿਹਾ ਕੀਤਾ ਨਾ ਤੁਸੀਂ, ਪਤਾ ਲੱਗ
1: ਜਾਣਾ।
0: ਅੱਛਾ ਹਾਂ, ਲੈਟ ਮੀ ਕਮ ਟੂ ਦੀ ਫਾਲਸਾ। ਭਾਜੀ ਉਹ ਨਾ ਬੇਰ ਦਾ ਛੋਟਾ ਭਰਾ ਹੁੰਦਾ, ਜਾਮਨੂ ਦਾ ਵੀ ਛੋਟਾ ਭਰਾ ਹੁੰਦਾ,
1: ਮੈਂ ਸਮਝ ਗਿਆ।
0: ਏਡੇ ਏਡੇ ਹੁੰਦੇ ਆ,
1: ਇਹੀ ਡੈਫੀਨੇਸ਼ਨ ਰਹੂਗੀ ਫਿਰ ਮੈਂ ਸਮਝ ਗਿਆ।
0: ਮੈਂ ਤੁਹਾਨੂੰ ਨਾ ਇੱਥੇ ਹੁੰਦੇ ਨਹੀਂ ਤੇ ਮੈਂ ਨਾ ਇੰਡੀਆ ਤੋਂ ਕਿਸੇ ਦਿਨ ਤੁਹਾਨੂੰ ਫੋਟੋ ਖਿੱਚ ਕੇ ਭੇਜਦਾ, ਪਰ ਹੁਣ ਹੋ ਸਕਦਾ ਉਹ ਵੀ ਗਾਇਬ ਹੋ ਗਏ ਹੁਣ, ਜਿੱਦਾਂ ਚਿੜੀਆਂ ਗਾਇਬ ਹੋ ਗਈਆਂ ਨਾ ਇੰਡੀਆ ਤੋਂ, ਉਹ
1: ਚਿੜੀਆਂ ਗਾਇਬ ਹੋ ਗਈਆਂ,
0: ਪਤਾ ਨਹੀਂ ਕਹਿੰਦੇ ਚਿੜੀਆਂ ਦੇਖਦੀਆਂ
1: ਗਾਇਬ ਹੋ ਗਏ,
0: ਨਹੀਂ ਨਹੀਂ ਚਿੜੀਆਂ ਵੀ ਨਹੀਂ ਦੇਖਦੀਆਂ ਕਹਿੰਦੇ,
1: ਫਿਰ ਚਿੜੀਆਂ ਬੈਠਣ ਕਿੱਥੇ?
0: ਉਹ ਯਾਰ ਹਾਂ ਸਹੀ ਗੱਲ, ਚਿੜੀਆਂ ਉੱਡ ਕੇ ਇੱਧਰ ਆ ਗਈਆਂ। ਹਾਂ
1: ਅੱਛਾ, ਇਹ ਬੜੀ ਗੁਪਤ ਜੀ ਗੱਲ ਕੀਤੀ ਹੈ ਤੁਸੀਂ।
0: ਹਾਂ ਚਲੋ ਕੋਈ ਨਹੀਂ ਆ, ਭਲਾ ਕਹਿੰਦੇ
1: ਇਹ ਬੜੀ ਗੁਪਤ ਗੱਲ ਕੀਤੀ ਹੈ।
0: ਗੁਪਤ ਵਾਲਾ ਵੀ ਘੈਂਟ ਹੈ ਗਾਣਾ, ਚੱਕ ਦੋ ਉੱਚੀ ਉੱਚੀ ਆਵਾਜ਼ ਚ।

0: मेले में मोंटी अकेला
1: मैं सारी जगह मोटी मोटी लाई जा रहा भाई अपनी भी प्रमोशन करनी पैंदी है ना
2: तुसी ओनू की कहोगे जदों एक टोकरी दे विच
1: जदों एक टोकरी दे विच
2: पांच सेब
1: हां
2: चार नाशपातियां ते एक बनाना पिया होएगा
1: पांच सेब चार पांच चार नाशपातियां ते एक बनाना
2: हां
1: की कहोगे
2: ओनू कहोगे पांच सेब
1: पांच
2: चार नाशपाती अकेला
1: अकेला
2: बुरा हाल करके रखे
1: नीतू
2: जिन्हें अपने घर आले का बुरा हाल करता वो घर आले नू की कहोगे
1: अच्छा घर वाले नू अच्छा उस घर वाले नू जिदा जिदी वाइफ
2: ने ना कह दो मोंटी
1: अच्छा उस घर वाले नू की कहोगे
2: नाशपाती
1: नाशपाती अच्छा उन्हें नाश ही मारना नाशपतिया भाई कितना तो ही है कितना कितना एकदम कर लेंगे मेरे को एकदम ना सोचे ही नहीं जा रहा मैंने वही ना मैंने टाइम नहीं मिलता मैं की कहूंगा तालू नहीं लेते दहिला मारा ना ए हाँ यही मतलब होंगे वा तो यह होंगे वा वो की होंगे ये
2: होंगे घटिया किस्म का टैलेंट
1: अंग्रेजी देख लो अपनी अंग्रेजी कितनी वधिया ना अभी कट्ठे कट्ठे बोलते
2: हैं कट्ठे पढ़े सी
1: तुसी ते जिदा अज स्कूल दे ओह बन के आए मैं तो स्वेटर तुहाडा ओढ़ दे गया तुसी सच्ची स्कूल चले हो दस
2: मैं चले
1: पूरा जिदा स्कूल दी वर्दी पा
2: के जदे स्कूल च बच्चे ਘਰੇ ਰਹਿਣਗੇ ਮੈਂ ਸਕੂਲ ਚ ਰਹੂੰਗਾ
1: ਤੁਸੀਂ ਆਪਣੀ ਫੋਟੋ ਖਿੱਚ ਕੇ ਨਾ ਹਾਜੀ ਰੇਡੀਓ ਤੇ ਪਾ ਦਿਓ
2: ਤੁਹਾਡੀ ਆਉਂਦੀਆਂ ਸੀ ਸਕੂਲਾਂ ਚ ਫੋਟੋ
1: ਕਿਹੜੀਆਂ ਭਲਾ
2: ਉਹ ਜਿਹੜੀ ਸਕੂਲ ਦੇ ਵਿੱਚ ਇੱਕ ਦਿਨ ਫੋਟੋ ਹੁੰਦੀ ਹੁੰਦੀ ਅੱਜ ਯੂਨੀਫਾਰਮ ਸਾਰਿਆਂ ਨੇ ਪਾ ਕੇ ਆਣੀ ਹੈ
1: ਸਾਰਾ ਕੁਝ
2: ਟਾਈ ਲਗਾ ਕੇ ਆਇਓ ਨਾਲੇ ਬੈਜ ਕਿੱਥੇ ਤੁਹਾਡਾ
1: ਸਹੀ ਗੱਲ ਹੈ ਸਾਡੇ
2: ਇਹਨਾਂ ਦੇ ਪੂਰਾ ਪ੍ਰੋਪਰ ਨਹੀਂ ਸੀ ਸ਼ੂਜ਼ ਜਾਂ ਜੁਰਾਬਾਂ ਹੋਰ ਰੰਗ ਦੀਆਂ ਆਇਓ ਉਹਨਾਂ ਨੂੰ ਫਿਰ ਪਿੱਛੇ ਖੜੇ ਕਰ
1: ਦਿੰਦੇ
2: ਤੇ ਕੁਰਸੀ ਤੇ ਉਹ ਵਧੀਆ ਵਧੀਆ ਜੇ ਸੋਹਣੇ ਜੇ ਬੱਚੇ ਬੈਠੇ
1: ਭਾਈ ਮੈਨੂੰ ਹਾਲੇ ਤੱਕ ਯਾਦ ਆ ਉਦੋਂ ਮੇਰੇ ਖਿਆਲ ਨਾਲ ਮੈਂ ਫਸਟ ਤੁਸੀਂ ਫਿਰ ਕਹਿਣਾ ਵੀ ਇੰਨੀ ਛੇਤੀ ਤੁਹਾਨੂੰ ਕਿੱਦਾਂ ਯਾਦ ਆ
2: ਫਸਟ ਦੀ ਵੀ ਮੈਂ
1: ਫਸਟ ਕਲਾਸ ਦੀ
2: ਭਾਈ ਮੈਂ ਯਕੀਨ ਮੰਨਦਾ ਕਿ ਤੁਹਾਨੂੰ ਤਾਂ ਮਤਲਬ ਜਦੋਂ ਤੁਸੀਂ ਪੈਦਾ ਹੋਏ ਸੀ ਤੁਹਾਨੂੰ ਇਹ ਵੀ ਪਤਾ ਹੋਣਾ ਵੀ ਤੁਹਾਨੂੰ ਗੁੜਤੀ ਕਿਹਨੇ ਦਿੱਤੀ ਤੁਸੀਂ ਕਹਿਣਾ ਮੈਨੂੰ ਚੰਗੀ ਤਰ੍ਹਾਂ ਯਾਦ ਆ ਉਦਣ ਭੂਆ ਜੀ ਸਾਡੇ ਸਾਡੀ ਮਾਸੀ ਦੇ ਨਾਲ ਆਏ ਸੀ ਚਮਚ ਉਹਨਾਂ ਦੇ ਕੋਲ ਚਾਂਦੀ ਦਾ ਸੀ
1: ਦੇਖ ਰਿਹਾ ਸੀ
2: ਤੇ ਉਦੋਂ ਘੜੀ ਤੇ 9:25 ਵਜੇ ਸੀ
1: ਹਾਂ
2: ਤੇ ਮੈਂ ਦੇਖ ਰਿਹਾ ਸੀਗਾ ਵੀ ਇਹ ਕਦੋਂ ਜਾਣ ਤੇ ਆ ਨਰਸ ਆ ਕੇ ਮੈਨੂੰ ਦਵਾਈ ਦੇਵੇ
1: ਨਹੀਂ ਨਹੀਂ ਨਹੀਂ ਭਾਜੀ ਇਹ ਤਾਂ 100% ਹੈ ਉਦੋਂ ਮੈਂ ਫਸਟ ਕਲਾਸ ਚ ਪੜ੍ਹਦਾ ਸੀ ਕਿਉਂਕਿ ਜਦੋਂ ਆਪਾਂ ਸ਼ਹਿਰ ਆ ਗਏ ਸੀ ਨਾ ਮੈਂ ਸੈਕਿੰਡ ਕਲਾਸ ਚ ਐਡਮਿਸ਼ਨ ਲਈ ਸੀ ਠੀਕ ਹੈ ਤੇ ਇਹ ਜਿਹੜੀ ਫੋਟੋ ਦੀ ਗੱਲ ਮੈਂ ਕਰਨ ਲੱਗਾ ਨਾ ਇਹ ਮੇਰੇ ਪਿੰਡ ਦੀ ਫੋਟੋ ਹੈ ਯਾਨੀ ਕਿ ਮੈਂ ਪਹਿਲੀ ਕਲਾਸ ਤੱਕ ਤਾਂ ਹੋਵਾਂਗਾ ਹੀ ਨਾ ਫੇਰ ਹੀ ਦੂਜੀ ਤੋਂ
2: ਪਹਿਲੇ ਤੋਂ ਪਹਿਲਾਂ ਜਿੰਨੀਆਂ ਕਲਾਸਾਂ ਸੀਗੀਆਂ
1: ਕੁਛ ਵੀ ਹੋ ਸਕਦਾ
2: ਸਾਰੀਆਂ ਤੁਸੀਂ ਪਿੰਡ ਚ ਪੜ੍ਹੀਆਂ ਨੇ ਜਿੰਨੀ ਪੜ੍ਹਾਈ ਸੀਗੀ ਪਹਿਲੀ ਤੋਂ ਪਹਿਲਾਂ ਮੈਂ ਕਮਾਲ ਹੀ ਕਰਤਾ ਭਾਜੀ
1: ਤੁਸੀਂ ਤੇ ਪਹਿਲੀ ਬਸ
2: ਆ ਤਰੱਕੀ ਕਰਕੇ ਆਏ ਹੋ
1: ਤੁਸੀਂ ਹਾਲ ਆ ਹੋਰ ਕੀ
2: ਮੈਂ ਪੱਕੇ ਹੋ ਕੇ ਆਏ ਸੀਗੇ
1: ਮੈਂ ਕਹਿੰਦਾ ਕਿਉਂਕਿ ਉੱਥੇ ਸਕੂਲ ਆਪਣਾ ਅੰਗਰੇਜ਼ੀ ਆ ਗਿਆ ਸੀ ਨਾ ਉੱਥੇ ਪਰ ਆਪਣਾ ਪੂਰਾ ਆਪਣੇ
2: ਪਿੰਡ ਦੇ ਸਕੂਲ ਚ ਹੋਣਾ
1: ਸੀ ਹਾਂ
2: ਤੁਸੀਂ ਦੇਖੋ ਨਰਸਰੀ ਪੜ੍ਹੀ
1: ਓਏ ਹੋਏ ਹੋਏ
2: ਤੁਸੀਂ ਆਪਣੀ ਪਹਿਲੀ ਜਮਾਤ ਪੜ੍ਹੀ
1: ਹਾਂ ਸਹੀ ਗੱਲ ਆ
2: ਫੇਰ ਆਏ ਤੁਸੀਂ ਮਤਲਬ
1: ਭਾਜੀ ਸ਼ੁਕਰ ਆ ਉਦੋਂ ਨਰਸਰੀ ਤਾਂ ਪਹਿਲੀ ਹੁੰਦੀ ਸੀ ਅੱਜ ਕੱਲ੍ਹ ਤੇ LKG UKG ਫਲਾਣਾ ਕੇਜੀ
2: ਬੜੇ ਵਿੱਚ ਹੋਣ ਲੱਗ ਪਿਆ ਉਹ ਪੈਸੇ ਕਰਨ ਦਾ
1: ਕਿਹੜੀਆਂ ਕਿਹੜੀਆਂ ਕੇਜੀਆਂ ਆ ਗਈਆਂ ਉਦੋਂ ਪਹਿਲਾਂ ਨਰਸਰੀ ਤੇ ਫਸਟ ਸਿੱਧਾ ਨਾ ਤੇ ਹਾਂ ਮੈਂ ਕੀ ਕਹਿ ਰਿਹਾ ਸੀ ਉਦੋਂ ਨਾ ਸਾਡੇ ਉੱਥੇ ਆਏ ਫੋਟੋ ਖਿੱਚਣ ਠੀਕ ਹੈ ਉਹ ਹੁਣ ਮੈਨੂੰ ਫੋਟੋ ਲੱਭਣ ਦੀ ਡਈ ਮੇਰੇ ਕੋਲ ਹੈਗੀ ਸੀ ਫੋਟੋ ਉਹ ਨਾ ਸਾਰੇ ਬੱਚੇ ਐ ਮੈਨੂੰ ਪਤਾ ਨੀ ਕੀ ਹੋਇਆ ਮੈਂ ਨਾ ਅੱਗੇ ਜਾ ਕੇ ਨਾ ਐ ਕਰਕੇ ਹੱਥ ਕਰਕੇ ਫੋਟੋ ਖਿਚਾਤੀ ਸਾਰਿਆਂ ਨੂੰ ਐ ਪਿੱਛੇ ਕੀਤਾ ਤੇ ਆਪ ਐ ਅੱਗੇ ਤੇ ਉਹਨੇ ਖਿੱਚ ਵੀ ਦਿੱਤੀ ਉਹ ਫੋਟੋ ਉਹ ਹਲੇ ਵੀ ਮੇਰੇ ਕੋਲ ਹੈਗੀ ਪਰ ਹੁਣ ਯਾਦ ਨੀ ਆ ਕਿੱਥੇ ਆ ਉਹ ਇੰਨੀ ਘੈਂਟ ਆ ਨਾ ਫੋਟੋ ਮੇਰੀ ਜੇ ਕਿਤੇ ਲੱਭ ਜਾਂਦੀ ਹੈ ਨਾ ਮੈਂ ਅੱਜ ਹੀ ਸੋਸ਼ਲ ਮੀਡੀਆ ਤੇ ਪਾਦਾ
2: ਮੈਂ ਭਾਜੀ ਮੈਮਰੀ ਵਧਾਉਣ ਦੀ ਦਵਾਈ ਖਾਣ ਲੱਗ ਪਿਆ ਹਾਂ ਮੇਰੇ ਯਾਦ ਨੀ ਮੈਂ ਰੱਖੀ ਕਿੱਥੇ ਆ ਮੇਰੇ ਯਾਦ ਨੀ ਆ ਰਹੀ ਰੱਖੀ ਕਿੱਥੇ
1: ਯਾਦ ਜੇ ਯਾਦ ਹੀ ਆ ਗਈ ਇਹ ਨੀ ਪਤਾ ਹੁਣ ਕਿੰਨੀ ਖੜੀ ਆ
2: ₹30,000 ਕਮਾਣ ਵਾਲਾ ਜੈਨਜੀ ਥਾਰ ਦੇਖ ਕੇ ਬੌਸ ਹੋਂਡਾ ਸਿਟੀ ਲਿਆਇਆ ਅਗਲੇ ਦਿਨ ਜੈਨਜੀ ਰੌਂਜ ਰੇਵਰ ਰੇਂਜ ਰੋਵਰ ਲਿਆਇਆ
1: ਮਤਲਬ
2: ਖਬਰ ਕੀ ਹੈਗੀ
1: ਬੌਸ ਉਹਨੇ ਲੈ ਕੇ ਆਂਦੀ ਆ
2: ਥੱਲੇ ਵਾਲੀ
1: ਤੇ ਉਹ ਜੈਨਜੀ ਦੇ ਉੱਤੇ ਵਾਲੀ
2: ਇਹਨੇ ਹੋਰ ਉੱਤੇ ਵਾਲੀ
1: ਚਲੋ ਜੀ ਤੇ ਖਬਰ ਲਓ ਜੀ
2: ਚਾਈਨੀਜ਼ ਮਿਊਜ਼ਿਕ ਦੇ ਰਹੇ
1: ਤੇ ਉਹ ਜਿਹੜਾ ਲਾਸਟ ਤੇ ਝੁੰਟਾ ਜਿਹਾ ਵੱਜਦਾ ਉਹੀ ਚਾਈਨੀਜ਼ ਲੱਗਦਾ ਜਿੱਦਾਂ ਕਿ ਤੁਹਾਨੂੰ ਭਗਤੀ ਸ਼ੁਰੂ ਹੋਣ ਲੱਗੀ ਹੁੰਦੀ ਆ ਜਿੱਦਾਂ ਉਹਨੇ ਹੁੰਦੇ ਆ ਮੰਦਰਾਂ ਜਿਹਾ ਐ ਵੱਜ
2: ਛੁਸ਼ਿਆਰਾ ਸਜਾ ਹੈ ਦਰਬਾਰ ਦਰਬਾਰੀ
1: ਜੈ ਮਾਤਾ ਦੀ
2: ਅੱਛਾ ਦਿੱਲੀ ਚ
1: ਹਾਂਜੀ
2: 30,000 ਰੁਪਏ ਦੀ ਸੈਲਰੀ ਪਾਉਣ ਵਾਲੇ ਇੱਕ ਜੈਨਜ਼ੀ ਗ੍ਰਾਫਿਕ ਡਿਜ਼ਾਈਨਰ ਨੂੰ ਥਾਰ ਗੱਡੀ ਤੋਂ ਆਫਿਸ ਜਾਂਦਾ ਦੇਖ ਕੇ ਉਸ ਪ੍ਰਿੰਟਿੰਗ ਪ੍ਰੈਸ ਦੇ ਮਾਲਕ ਨੇ ਖੁਦ ਹੀ ਛੋਟੀ ਛੋਟਾ ਮਹਿਸੂਸ ਹੋਣ ਲੱਗ ਪਿਆ ਉਹਨੂੰ ਤੇ ਉਹਨੇ ਆਪਣੀ ਆਲਟੋ ਵੇਚ ਕੇ ਅਗਲੇ ਦਿਨ ਹੋਂਡਾ ਸਿਟੀ ਲਿਆਂਦੀ
1: ਓਏ ਹੋਏ ਹੋਏ ਹੋਏ
2: ਮੇਰਾ ਇੰਪਲੋਇਰ ਥਾਰ ਚਾਹੁੰਦਾ ਤੇ ਮੈਂ ਹੋਂਡਾ ਸਿਟੀ
1: ਜਾ ਹਾਂ ਠੀਕ ਹੈ
2: ਤੇ ਉਹ ਇੰਪਲੋਇਰ ਨੇ ਜਦੋਂ ਦੇਖਿਆ ਵੀ ਮੇਰਾ ਬੌਸ ਹੋਂਡਾ ਸਿਟੀ ਜਾਂਦਾ ਉਹਨੇ ਅਗਲੇ ਦਿਨ ਫਿਰ ਰੇਂਜ ਰੋਵਰ ਲਿਆਂਦੀ
1: ਮੈਨੂੰ ਨਾਮ ਨੀ ਲੈਣਾ ਹੁੰਦਾ ਰੇਂਜ ਰੋਵਰ ਤੇ ਉਹਨੇ ਲੈ ਵੀ ਆਉਂਦੀ ਹੈ ਗੱਡੀ ਪਰ ਸਿਰਫ 30,000 ਲੈਂਦਾ
2: ਉਹਨੇ ਬਕਾਇਦਾ ਇਹ ਰੈਡਿਟ ਨੇ ਪਾਈ ਹੋਈ ਹੈ ਇਹ ਆਪਣੀ
1: ਅੱਛਾ
2: ਪੋਸਟ
1: ਯਾਨੀ ਕਿ ਇਹ ਮਤਲਬ ਖਾਸ ਖਬਰ ਹੈ ਕੋਈ ਇਹ ਫਿਰ ਹੋ ਸਕਦਾ ਆਪਣੇ ਪਾਪਾ ਦੇ ਮਾੜੇ ਪਾਪੇ ਦੇ ਲੈ ਲਏ ਹੁਣ ਪੈਸੇ 30,000 ਵਿੱਚ ਤੇ ਕੋਈ ਆ ਨਹੀਂ ਸਕਦੀ ਗੱਡੀ
2: ਪਰ ਮੈਂ ਇਹ ਹੈਰਾਨ ਹਾਂ ਵੀ ਮਾਲਕ ਨੇ ਹੋਂਡਾ ਸਿਟੀ ਓ ਲਈ ਸੀ ਆਲਟੋ ਤੇ ਆ ਰਿਹਾ ਸੀਗਾ ਤੁਸੀਂ ਇਹ ਛੱਡੋ ਵੀ ਉਹਨੇ ਥਾਰ ਲੈ ਲਈ ਪਹਿਲੇ ਦਿਨ ਮਾਲਕ ਆਲਟੋ ਚ ਆ ਰਿਹਾ ਸੀ
1: ਚਲੋ ਮਾਲਕ ਫਿਰ ਵੀ ਚਲੋ ਠੀਕ ਹੈ ਪੈਸੇ ਬਚਾ ਰਿਹਾ ਸੀ ਪਰ ਦੇਖੋ ਦੇਖੀ ਜੀ ਦੇਖੋ ਦੋਨਾਂ ਨੇ ਪੈਸੇ ਖਰਚਦੇ ਆ ਅਗਲੇ ਵੀਕ ਤੁਸੀਂ ਨਿਊਜ਼ ਦੋਗੇ ਉਹ ਜਿਹਨੇ ਰੇਂਜ ਰੋਵਰ ਲਈ ਸੀ ਉਹਨੇ ਹੁਣ ਆਹ ਲੈ ਲਈ ਆ ਉਹਨੇ ਉਹ ਲੈ ਲਈ
2: ਅਗਲੇ ਵੀਕ ਮੈਂ ਨਿਊਜ਼ ਦਊਂਗਾ ਜਿਹਨੇ ਰੇਂਜ ਰੋਵਰ ਲਈ ਸੀ ਨਾ ਹੁਣ ਤਾਂ ਕੰਪਨੀ ਚੋਂ ਕੱਢਤਾ
1: ਰੋਡ ਤੇ ਆ ਗਿਆ
2: ਕੰਪਨੀ ਨੀ ਹੁਣ ਚੱਲ ਰਹੀ ਭਰਾਵਾ ਜਿੰਨੇ ਪੈਸੇ ਸੀਗੇ ਮੈਂ ਤੈਨੂੰ ਸੈਲਰੀ ਦੇਣੀ ਸੀ ਉਹਨੇ ਦੀ ਤਾਂ ਮੈਂ ਆਪਣੀ ਹੋਂਡਾ ਸਿਟੀ
1: ਲਿਆਂਦੀ ਸੀ ਚਲੋ ਕੋਈ ਨੀ ਹੈ ਪਰ ਇਹ ਆ ਵੀ ਕਿਸੇ ਨੂੰ ਵੇਖ ਵੇਖ ਕੇ ਨਾ ਤੁਸੀਂ ਇਹ ਨਾ ਕਹੋ ਵੀ ਉਹਨੇ ਆਹ ਚੀਜ਼ ਕੀਤੀ ਆ ਤੇ ਆਪਾਂ ਵੀ ਉਹ ਚੀਜ਼
2: ਆ ਕੀ ਲਿਖਿਆ ਤੁਹਾਡੀ ਟੀ ਸ਼ਰਟ ਤੇ ਕੋਬਾ
1: ਕੋਬਾ
2: ਇਹ ਕਿਹੜੀ ਸੀਗੀ ਉਹ ਫਿਲਮ ਉਹ ਭਾਜੀ ਜਿਹਦੇ ਚ ਸਾਰੇ ਚਿੰਪੈਂਜੀ ਜੇ ਹੁੰਦੇ ਨੇ ਪਲੈਨਟ ਆਫ ਏਪਸ
1: ਪਲੈਨਟ ਆਫ
2: ਉਹ ਚ ਜਿਹੜਾ ਬੋਲਦਾ ਹੁੰਦਾ ਉਹਦਾ ਨਾਂ ਹੁੰਦਾ ਨਾ ਕੋਬਾ
1: ਕੋਬਾ
2: ਕੋਬਾ
1: ਮਿਰਜ਼ਾਪੁਰ
2: ਕਿਉਂ ਗਏ ਸੀ ਮੈਨੂੰ ਇਹ ਦੱਸੋ
1: ਪਹਿਲਾਂ ਮੈਂ ਆਪਣੀ ਯਾਰਾ
2: ਮੈਂ ਕੀ ਮਜਬੂਰੀ ਕੀ ਸੀ ਤੁਹਾਡੀ ਮੈਂ ਮਿਰਜ਼ਾਪੁਰ ਹੀ ਦੇਖਣ ਜਾਣੀ
1: ਨਹੀਂ ਨਹੀਂ ਉਹ ਤਾਂ ਜਦੋਂ ਕੀ ਹੁੰਦਾ ਜਦੋਂ ਯਾਰ ਬੇਲੀ
2: ਤੁਸੀਂ ਇੱਕ ਹਫਤੇ ਚ ਮਤਲਬ ਫਰਾਈਡੇ ਨੂੰ ਬੋਲ ਭਾਵੇਂ ਨਾ ਬੋਲ ਦੇਖੀ ਉਹ ਤੋਂ ਅਗਲੇ ਫਰਾਈਡੇ ਮਿਰਜ਼ਾਪੁਰ
1: ਟੇਸਟ
2: ਵੀ ਹੁੰਦਾ ਹੁੰਦਾ
1: ਮੈਂ ਕਹਿੰਦਾ ਦੋ ਉਲਟੀਆਂ ਨਹੀਂ ਦੋਨੋਂ ਉਲਟੀਆਂ ਦਾ ਮਤਲਬ ਉਹ ਦੋ ਉਲਟੀ ਨੀ ਦੋਨੋਂ ਮਤਲਬ ਦੂਜੀਆਂ ਫਿਲਮਾਂ ਆਪੋਜ਼ਿਟ ਪਈ ਇੱਕ ਲੜਾਈ ਵਾਲੀ ਹੈ ਇੱਕ ਉਹ ਹੈ ਭਾਜੀ ਉਹ ਤੇ ਦੇਖੀ ਸੀ ਮੈਂ ਚਲੋ ਆਪਣੇ ਨਹੀਂ ਉਹ ਆਪਾਂ ਕਿੱਦਾਂ ਦਾ ਦੇਖੀ ਸੀ
2: ਬੋਲ ਭਾਵੇਂ ਨਾ ਬੋਲ ਤੁਸੀਂ ਕਿ ਮੈਂ ਮਜਬੂਰੀ ਚ ਦੇਖੀ
1: ਨਹੀਂ ਨਹੀਂ ਉਹ
2: ਚੰਗੀ ਲੱਗੀ ਸੀ
1: ਮੈਂ ਨੀਤੂ ਨਾਲ ਦੇਖੀ ਸੀ
2: ਨਹੀਂ ਨਹੀਂ ਸਰ ਕੱਲੇ ਹੀ ਗਏ ਸੀ ਆਪਾਂ
1: ਅੱਛਾ ਅਸੀਂ ਤਾਂ ਵੀ ਗਏ ਅੱਛਾ ਉਹ
2: ਆਪਾਂ
1: ਅਸੀਂ ਗਿਆ ਸੀ ਨਾ ਅੱਛਾ ਨੀਤੂ ਤਾਂ ਇੰਡੀਆ ਗਈ ਸੀ ਉਦੋਂ ਭਾਈ ਉਹ ਕੀ ਸੀ ਉਹ ਵੀ ਚਲੋ ਵਧੀਆ ਸੀ ਉਹ ਫੈਮਿਲੀ ਵਾਲੀ ਨਾ ਪਰ ਜਿਹੜੀ ਦੂਜੀ ਹੈ ਤੇ ਯਾਰ ਬੇਲੀ ਕਹਿੰਦੇ ਆਜੋ ਮੈਂ ਕਿਹਾ ਚਲੋ ਆਜੋ ਕਹਿੰਦੇ ਕੁਝ ਲੈ ਕੇ ਵੀ ਆਵਾਂਗੇ ਕੋਈ ਨੀ ਆਜੋ ਮੈਂ ਫਿਰ ਉਸੇ ਕਰਕੇ ਗਿਆ ਸੀ ਮੈਂ ਕਿਹਾ ਇੰਜੋਇਮੈਂਟ ਕਰਨਾ ਫਲ ਕਰਨਾ ਹੋਰ ਕੀ ਹੈ
2: ਭਾਈ
1: ਕਰਨਾ ਚਾਹੀਦਾ ਯਾਰ ਇੱਦਾਂ ਨਹੀਂ
2: ਮੈਂ ਸਿਰਫ ਆਨ ਏਅਰ ਦੱਸਣਾ ਚਾਹੁੰਦਾ ਸੀਗਾ ਵੀ ਤੁਸੀਂ ਰੁਕ ਜਾਓ ਮੈਂ ਗਾਣਾ ਚਲਾ ਦਵਾਂ ਬਾਅਦ ਚ ਚਲਾ ਲਿਓ ਤੁਸੀਂ ਮੈਂ ਸਿਰਫ ਇਹ ਦੱਸਣਾ ਚਾਹੁੰਦਾ ਸੀਗਾ ਕਿ ਤੁਸੀਂ ਫਨ ਕਰ ਰਹੇ ਹੋ
1: ਕੀ ਕਰੀਏ ਭਾਈ ਨਾ ਕਰੋ ਦੱਸ ਦੀ ਜੇ ਤੁਸੀਂ ਲਾ ਦੋ ਨਜ਼ਰ ਮੇਰੇ ਫਲ ਤੇ ਦੱਸ ਸੱਪ ਵਾਲਾ ਫਲ ਜਿਹੜਾ ਮੈਂ ਕਰਦਾ ਪਿਆ
2: ਸੁਣੋ
1: ਇਹ ਕਿਹੜਾ ਅੱਜ ਭਾਈ ਚੱਕਵੇ ਚੱਕਵੇ ਹੈ ਤੁਹਾਡੇ
2: ਨਹੀਂ ਅੱਜ ਇੱਕ ਸਿਰਫ ਪਹਿਲੇ ਗਾਣੇ ਨੂੰ ਛੱਡ ਕੇ ਬਾਕੀ ਸਾਰੇ ਗਾਣੇ ਇੱਕੋ ਹੀ ਮਿਊਜ਼ਿਕ ਡਾਇਰੈਕਟਰ ਦੇ
1: ਓਕੇ
2: ਤੁਹਾਨੂੰ ਫਲੇਵਰ ਵੀ ਪਤਾ ਲੱਗੇ
1: ਵੈਰੀ ਗੁੱਡ

0: ਲੱਗ ਗਿਆ ਪਤਾ ਗਜਰ ਕੀ ਹੁੰਦਾ
1: ਗਜਰ
0: ਹੁੰਦਾ ਅਲਾਰਮ
1: ਅਲਾਰਮ ਮਤਲਬ ਜਿੱਦਾਂ ਕੋਈ
0: ਜਿਹੜੀ ਵੀ ਚੀਜ਼ ਸਿਗਨਲ ਦੇਵੇ
1: ਮਤਲਬ ਅੱਖਾਂ ਦਾ ਅਲਾਰਮ ਅੱਖਾਂ ਦਾ ਇਸ਼ਾਰਾ ਵੀ ਹੋ ਸਕਦਾ ਗਜਰ
0: ਨਹੀਂ ਸਿਗਨਲ ਬੈਲ
1: ਬੈਲ ਵਜੇ
0: ਟ੍ਰੇਨ ਟ੍ਰੇਨ ਵੱਜਣੀ ਚਾਹੀਦੀ
1: ਠੀਕ ਆ
0: ਜਿਵੇਂ ਉਹ ਫੈਕਟਰੀ ਚ ਨੀ
1: ਫੈਕਟਰੀ ਵਿੱਚ ਵੀ ਸਾਡੇ ਫਿਰ ਤੁਸੀਂ ਕਹਿਣਾ ਅੰਮ੍ਰਿਤਸਰ ਸਾਡੇ ਅੰਮ੍ਰਿਤਸਰ ਚ ਨਾ ਅਲਾਰਮ ਵੱਜਦਾ ਹੁੰਦਾ ਸੀ ਉਹ ਰੋਜ਼ ਹੀ ਉੱਥੇ ਉਹ ਹੁੰਦੀ ਸ਼ੂਗਰ ਮਿਲ ਹੁੰਦੀ ਸੀ ਹਰ ਘੰਟੇ ਬਾਅਦ ਨਾ ਅਲਾਰਮ ਵੱਜਦਾ ਹੁੰਦਾ
0: ਸੀ ਸਕੂਲ ਚ ਨਹੀਂ ਸੀ ਵੱਜਦਾ ਹੁੰਦਾ
1: ਕਿਹੜਾ ਸਕੂਲ ਚ ਤੇ ਉਹ ਘੰਟੀ ਜਦੋਂ ਛੁੱਟੀ ਹੋਣੀ ਟਨ ਟਨ ਟਨ ਟਨ ਟਨ ਟਨ ਟਨ ਟਨ
0: ਐਨੀ ਸਿਗਨਲ ਬੈਲ ਇਜ਼ ਅ ਗਜਰ
1: ਤੁਸੀਂ ਪਤਾ ਭਾਜੀ ਤੁਸੀਂ ਕਦੀ ਕੀਤੀ ਚਲਾਕੀ
0: ਘੰਟੀ ਵਜਾਈ
1: ਬੜੀ ਆਈ ਬੜੀ ਵੇਖੀ
0: ਸਾਡੇ ਫਿਰ ਉਹਨਾਂ ਨੇ ਟੰਗਤੀ ਸੀ ਉੱਤੇ
1: ਹਾਂ ਉਹ ਤੋਂ ਬਾਅਦ ਉੱਥੇ ਟੰਗਦੇ ਨਹੀਂ ਤਾਂ ਕੀ ਹੁੰਦਾ ਨਹੀਂ ਤਾਂ ਸਪੈਸ਼ਲ ਬੱਚੇ ਕਹਿੰਦੇ ਹੁੰਦੇ ਵੀ ਅੱਜ ਮੇਰੀ ਵਾਰੀ ਆ ਸਰ ਮੈਂ ਵਜਾਣਾ ਫਿਰ ਕਹਿੰਦੇ ਹੁੰਦੇ ਯਾਰ ਵਜਾ ਲਾ ਯਾਰ ਛੁੱਟੀ ਦੇ ਟਾਈਮ
0: ਸਾਡੀ ਜਿਹੜੀ ਉਹ ਹੁੰਦੀ ਸੀ ਨਾ ਫਿਰ ਆਂਟੀ
1: ਅੱਛਾ ਹਾਂ ਆਂਟੀ ਕੰਮ ਉਹ ਵੀ ਕਰਾਉਂਦੀ ਹੁੰਦੀ ਪਿਓ ਨੂੰ ਵੀ ਕਦੀ ਵਜਾਉਂਦੇ ਸੀ ਹਾਂ
0: ਤੇ ਉਹਨੇ ਫਿਰ ਪ੍ਰਿੰਸੀਪਲ ਦੇ ਰੂਮ ਦੇ ਵਿੱਚ ਰੱਖਤੀ ਸੀਗੀ ਥੋੜੀ ਜਿਹੜੀ ਸੀਗੀ
1: ਥੋੜੀ
0: ਬਈ ਇਹਨਾਂ ਨੇ ਹਟਣਾ ਨਹੀਂ ਹੈਗਾ
1: ਥੋੜੀ
0: ਸਾਡੇ ਉੱਥੇ ਕੰਸਟਰਕਸ਼ਨ ਹੋਣ ਲੱਗੀ ਸਕੂਲ ਚ
1: ਆਓ ਅੱਛਾ
0: ਅਸੀਂ ਇੱਟਾਂ ਦੇ ਨਾਲ ਵਜਾਉਂਦੇ
1: ਬ੍ਰੇਕਾਂ ਬਰੂਕ ਲੱਭੋ ਭਾਜੀ ਏਦਾਂ ਦੇਣੀ ਬ੍ਰੇਕਾਂ ਤੇ ਹਰ ਇੱਕ ਲੱਗਣੀਆਂ ਚਾਹੀਦੀਆਂ ਵਾ ਕਿਤੇ ਯਾਰ ਭਾਈ ਜਦੋਂ ਗੱਡੀ ਦੀਆਂ ਬ੍ਰੇਕਾਂ ਫੇਲ ਹੁੰਦੀਆਂ ਹੁਣ ਸਾਰੇ ਕਹਿੰਦੇ
0: ਇੰਸ਼ੋਰੈਂਸ ਕਰਾਓ ਸਰ ਇੰਸ਼ੋਰੈਂਸ
1: ਨਹੀਂ ਨਹੀਂ ਨਹੀਂ ਮਤਲਬ ਫਿਲਮਾਂ ਚ ਦਿਖਾਇਆ ਜਾਂਦਾ ਹੋ ਇਸਕੀ ਬ੍ਰੇਕ ਫੇਲ ਹੋ ਗਈ ਹੋ ਫਿਰ ਐਕਸੀਡੈਂਟ ਹੋ ਜਾਂਦਾ ਭਾਈ ਤੁਸੀਂ ਬ੍ਰੇਕ ਫੇਲ ਹੋ ਗਈ ਆ ਤੇ ਰੇਸ ਹਟਾ ਦੋ ਤੇ ਹੌਲੀ ਹੌਲੀ ਆਪੇ ਗੱਡੀ ਖੜੀ ਜਾਏਗੀ ਕਿਤੇ ਨਾ ਕਿਤੇ
0: ਇਹ ਵੀ ਗੱਲ
1: ਮਤਲਬ ਕਿਉਂ ਐਕਸੀਡੈਂਟ ਕਿਉਂ ਹੋਣਾ
0: ਪਰ ਉਹ ਉਦੋਂ ਹੁੰਦੇ ਨੇ ਉਹ ਕਿਸੇ ਨੇ ਸਿਆਣਾ ਕਨਸੈਪਟ ਦਿੱਤਾ ਹੋਣਾ ਉਹ ਜਿਵੇਂ ਹੁਣ ਜੇ ਮੰਨ ਲਓ 80 ਤੇ 100 ਤੇ ਗੱਡੀ ਚੱਲਦੀ ਹੈ ਨਾ
1: ਜੀ ਠੀਕ ਹੈ
0: ਉਹਨੂੰ ਹੌਲੀ ਆਉਣ ਦੇ ਲਈ ਤਾਂ ਬ੍ਰੇਕ ਚਾਹੀਦੀ ਹੈ ਪਰ ਉੱਥੇ ਹੀ ਐਟ ਦੀ ਸੇਮ ਟਾਈਮ ਤੁਸੀਂ ਕਰ ਵਾਲੀ ਰੋਡ ਦੇ ਉੱਤੇ ਚਲਾ ਰਹੇ ਹੌਲੀ ਵੀ ਨਹੀਂ ਹੋਈ ਹੈਗੀ ਤੇ ਬ੍ਰੇਕ ਵੀ ਫੇਲ ਹੈਗੇ ਤੇ ਉਨੀ ਦੇਰ
1: ਦੇ ਉਹ ਕੋਈ ਪੰਗਾ ਹਾਂ ਪਰ ਇਹ ਵੀ ਜੇ ਕਿਤੇ ਬ੍ਰੇਕਾਂ ਫੇਲ ਹੋ ਜਾਣ
0: ਸੈਂਸ ਦੇ ਨਾਲ ਜੇ ਉਹ ਸੀ ਸ਼ੂਟ ਹੋਇਆ ਤਾਂ
1: ਹਾਂ
0: ਚਲੋ ਆਪਾਂ ਬ੍ਰੇਕ ਲੈਣੇ
1: ਲੋ ਜੀ ਲੋ ਲੈਣੀ ਬੜੀ ਹਾਂਜੀ
2: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ ਰੇਡੀਓ Thinking of building your dream home? Make it truly grand with Kaplan Homes Ultimate Prosperity Package. Get top 10 grand upgrades in one unbeatable package price, including 3-meter ground floor ceilings, 2.7-meter top floor ceilings, large porcelain tiles, premium timber look flooring, grand feature doors, stylish black finishes, and smart keyless entry. Plus, a lifetime structural guarantee. Limited time only. Visit Kaplan Homes online or one of our display homes in Sydney. TNC Supply. License 184-8122.
3: ਯਾਰ ਤੂੰ ਇੱਥੇ ਨੀਚੇ ਤੇ ਆ ਕੇ ਪੱਕਾ ਵੀ ਹੋ ਗਿਆ ਕੀ ਜੁਗਾੜ ਲਾਇਆ ਹੈ
4: ਜੁਗਾੜ ਨਹੀਂ ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ

0: ਅੰਮ੍ਰਿਤਸਰ
1: ਤੋਂ ਪੈਸੇ ਚੜ ਕੇ ਤੁਸੀਂ ਪਾਕਿਸਤਾਨ ਚਲ ਜਾਓਗੇ, ਦਿੱਲੀ ਨਹੀਂ ਜਾਓਗੇ।
0: ਸਹੀ ਗੱਲ ਆ, ਹਾਂ ਇਹ ਗੱਲ ਹੈ, ਕੋਈ ਨੀ ਉੱਧਰ ਹੀ ਚਲ ਜਾਵਾਂਗੇ ਫਿਰ, ਹੋਰ ਕੀ ਹੈ। ਤੇ ਇਹ ਜਿਹੜਾ ਗਾਣਾ ਹੈ ਨਾ
1: ਗੱਦਾਰ,
0: ਦੇਖੋ ਕਿੱਥੇ ਕਿਹੜਾ ਸ਼ੋ ਹੁੰਦਾ ਵਾ, ਕਿੱਧਰ ਲਿਓ ਕਿੱਧਰ ਪਾਸੇ ਲੈ ਜਾਂਦੇ ਆ ਯਾਰ। ਭਾਈ ਜੀ ਕੀ ਹੈ ਯਾਰ, ਤੇ ਯਾਰ ਕਿਤੇ ਇੰਡੀਆ ਪਾਕਿਸਤਾਨ ਕਰਵਾ ਤਾ,
1: ਅਸ਼ਰਫ ਅਲੀ ਅਸ਼ਰਫ ਅਲੀ ਹਿੰਦੁਸਤਾਨ ਜ਼ਿੰਦਾਬਾਦ,
0: ਜ਼ਿੰਦਾਬਾਦ ਹੈ, ਜ਼ਿੰਦਾਬਾਦ ਰਹੇਗਾ। ਨਾਕਾ ਪੁੱਟੋ,
1: ਨਾਕਾ ਪੁੱਟੋ,
0: ਨਹੀਂ ਨਲਕਾ, ਨਲਕਾ ਪੁੱਟੋ, ਨਲਕਾ ਵੀ ਤਾਂ ਪੁੱਟਣਾ ਨਾ ਬਾਅਦ ਚ ਬਾਬਾ।
1: ਅੱਛਾ, ਮੈਂ ਕਿਤੇ ਉਹ ਤੁਹਾਡੇ ਚ ਸਾਊਥ ਇੰਡੀਅਨ ਆ ਗਿਆ।
0: ਅੱਛਾ,
1: ਕਹਿੰਦਾ ਮੈਨੂੰ ਤਮਿਲ ਆਉਂਦੀ ਹੈ, ਕਹਿੰਦਾ ਬੋਲ ਕੇ ਦਿਖਾ, ਕਹਿੰਦਾ
0: ਮੇਰੀ ਨਿਊਜ਼ ਨੀ ਪੂਰੀ ਹੋਣ ਦਿੱਤੀ। ਆਹੋ
1: ਹਾਂਜੀ,
0: ਇਹ ਜਿਹੜਾ ਗਾਣਾ ਸੀ ਨਾ,
1: ਹਾਂਜੀ,
0: ਇਹ ਸ਼ਾਹਰੁਖ ਖਾਨ ਦੀ ਪਹਿਲੀ ਫਿਲਮ ਐਂਟਰੀ ਦਾ ਗਾਣਾ ਸੌਂਗ ਸੀ, ਸਭ ਤੋਂ ਪਹਿਲਾਂ ਇਹ ਆਇਆ ਸੀ
1: ਦੀਵਾਨਾ। ਹਾਂ, ਉਹਦੀ ਪਹਿਲੀ ਫਿਲਮ
0: ਐਂਟਰੀ ਦਾ ਗਾਣਾ,
1: ਔਰ ਫਿਲਮ ਚ ਵੀ ਐਂਟਰੀ ਸੀ,
0: ਉਦੋਂ ਇਸ ਗਾਣੇ ਤੋਂ ਉਹਦੀ ਐਂਟਰੀ ਹੁੰਦੀ ਆ।
1: ਪਰ ਦੀਵਾਨਾ ਉਹਦੀ ਪਹਿਲੀ, ਹਾਂ ਦੀਵਾਨਾ
0: ਨਹੀਂ, ਉਹੀ ਰਿਸ਼ੀ ਕਪੂਰ ਵਾਲੀ ਨਾ ਹੁੰਦੀ ਸੀ, ਜਦੋਂ ਰਿਸ਼ੀ ਕਪੂਰ ਮਰ ਜਾਂਦਾ ਹੁਣ ਯਾਦ ਭੁੱਲ ਗਿਆ ਮੈਂ ਕਿੰਨਾ ਪੁਰਾਣਾ
1: ਸੀ ਫੌਜੀ ਕਦੇ।
0: ਫੌਜੀ ਇੱਕ ਵਾਰੀ ਵੈਸੇ ਵੇਖਿਆ, ਇੱਕ ਵਾਰੀ, ਇੰਨਾ ਜਿਆਦਾ ਨੀ ਦੇਖਿਆ।
1: ਅੰਮ੍ਰਿਤਸਰ ਦੇ ਤਾਂ ਲਾਗੇ ਫੌਜੀ ਇੰਨੇ ਬਾਰਡਰ ਤੇ
0: ਭਾਜੀ, ਜਦੋਂ ਮੈਨੂੰ ਹਲੇ ਤੱਕ ਯਾਦ ਹੈ, ਜਦੋਂ ਏਦਾਂ ਲੜਾਈਆਂ ਲੜੀਆਂ ਦਾ ਮਾਹੌਲ ਨਹੀਂ ਹੁੰਦਾ, ਉਦੋਂ ਸਾਡੇ ਘਰ ਦੇ ਲਾਗੋ ਦੀ ਏਦਾਂ ਫੌਜੀ
1: ਡਰਾਮਾ ਜਿਹਾ ਹੋਇਆ ਸੀਗਾ ਇਹਨਾਂ ਨੇ ਹੁਣ ਕੀਤਾ ਸੀਗਾ, ਉਦੋਂ ਵੀ ਆਏ ਸੀਗੇ ਭਾਜੀ।
0: ਹੁਣ ਕਿਹੜਾ ਕੀਤਾ ਸੀ,
1: ਡਰਾਮਾ ਕੀਤਾ ਨੀ ਸੀ, ਇੰਡੀਆ ਪਾਕਿਸਤਾਨ ਦੋਹਾਂ ਨੇ ਹੁਣ।
0: ਅੱਛਾ, ਨਹੀਂ
1: ਪਿਛਲੇ ਸਾਲ
0: ਮੈਂ ਨਿਊਜ਼ ਹੁਣ ਘੱਟ
1: ਨਕਲੀ ਨਕਲੀ ਲੜਾਈ ਕੀਤੀ ਸੀ।
0: ਡਰਾਮਿਆਂ
1: ਤੋਂ ਯਾਦ ਆਈ ਗੱਲ ਕਿ ਚਾਈਨਾ ਦੀ ਇੱਕ ਅਗਲੀ ਖਬਰ ਹੈਗੀ,
0: ਡਰਾਮਾ ਕੁਈਨ,
1: ਨਹੀਂ ਨਹੀਂ ਨਹੀਂ, ਖਬਰ ਬੜੀ ਘੈਂਟ,
0: ਖਬਰ ਬੜੀ
1: ਐਂਟਰਪ੍ਰੀਨਿਓਰ ਦੀਆਂ ਖਬਰਾਂ ਸੁਣਾਈਆਂ ਸੀ ਨਾ,
0: ਹੁਣ ਫੇਰ ਉਹ ਜੀ ਹੈ ਚੁਗਲੀਆਂ ਵਾਲੀ
1: ਨਾ, ਇਹ ਹੈਗੀ ਹੈ ਏ ਆਈ ਦੇ ਨਾਲ ਜੁੜੀ ਹੋਈ।
0: ਓਕੇ,
1: ਸੋ ਏ ਆਈ ਹੋ ਗਈ ਤੇ ਚਾਈਨਾ ਦੇ ਵਿੱਚ ਫੇਸ ਲਾਇਸੈਂਸਿੰਗ ਜਿਹੜੀ ਆ ਹੁਣ ਅੱਜ ਕੱਲ ਸਭ ਤੋਂ ਜ਼ਿਆਦਾ ਬਿਜ਼ਨਸ ਚੱਲ ਰਿਹਾ, ਫੇਸ
0: ਲਾਇਸੈਂਸ।
1: ਸੋ ਬੇਸਿਕਲੀ ਹੋ ਕੀ ਰਿਹਾ ਹੈ ਕਿ ਇਹਦੇ ਚ ਜਿਹੜਾ ਲੋਕਾਂ ਨੇ ਏ ਆਈ ਚੈਨਲ ਚਲਾ ਰਹੇ ਨੇ ਸੋਸ਼ਲ ਮੀਡੀਆ ਦੇ ਉੱਤੇ,
0: ਹਾਂਜੀ,
1: ਹਨਾ, ਵੀ ਮੰਨ ਲਓ ਮੇਰਾ ਏ ਆਈ ਚੈਨਲ ਹੈ, ਮੈਂ ਫੇਸਲੈਸ ਚੈਨਲ ਹੈ, ਵੀ ਮੈਂ ਆਪਣਾ ਫੇਸ ਨਹੀਂ ਦਿਖਾਉਣਾ ਹੈਗਾ,
0: ਠੀਕ ਹੈ,
1: ਹਨਾ, ਪਰ ਮੈਂ ਕੰਟੈਂਟ ਐਵਰੀ ਡੇ ਦੇਣਾ,
0: ਹਾਂਜੀ,
1: ਤਾਂ ਉਹਦੇ ਚੋਂ ਆਮ ਲੋਕਾਂ ਤੋਂ ਪੁੱਛਦੇ ਨੇ ਕਿ ਵੁੱਡ ਯੂ ਲਾਈਕ ਟੂ ਗਿਵ ਯੂਅਰ ਫੇਸ, ਤੇ ਉਹ ਫੇਸ ਦੇ ਉੱਤੇ ਫਿਰ ਉਹ ਏ ਆਈ ਪੂਰਾ ਦਾ ਪੂਰਾ ਉਸੇ ਹੀ ਫੇਸ ਨੂੰ ਲੈ ਕੇ ਪੂਰਾ ਦਾ ਪੂਰਾ ਚੈਨਲ ਘੜਿਆ ਜਾਊਗਾ, ਤੁਸੀਂ ਨੀ ਹੈਗੇ।
0: ਅੱਛਾ, ਮਤਲਬ
1: ਉਹ ਵੀ ਨੀ ਹੈਗਾ,
0: ਅਲੱਗ
1: ਹੈਗਾ, ਏ ਆਈ ਹੈ, ਬਟ ਫੇਸ ਤੁਹਾਡਾ ਯੂਜ਼ ਕਰ ਰਹੇ ਨੇ,
0: ਫੇਸ ਪਰ ਇੱਕ ਹੀ ਬੰਦੇ ਦਾ ਓਰੀਜਨਲ ਫੇਸ।
1: ਇੱਕ ਫੇਸ ਦੀ ਕੀਮਤ 700-800 yen ਤੋਂ ਲੈ ਕੇ ਹਜ਼ਾਰਾਂ ਲੱਖਾਂ ਦਾ yen ਤੱਕ,
0: ਜਿਹੜਾ ਫੇਸ ਆਪਣਾ ਯੂਜ਼ ਕਰ ਲਈ ਦਊਗਾ।
1: ਹਾਂਜੀ ਹਾਂਜੀ,
0: ਉਹ ਅੱਛਾ,
1: ਤੁਸੀਂ ਆਪਣੇ ਫੇਸ ਦਾ ਇੱਕ ਉਹ ਮਤਲਬ ਫੇਸ ਐਂ ਕੱਢ ਕੇ ਨਹੀਂ ਦੇਣਾ ਹੈਗਾ, ਤੁਹਾਡੀ ਇਮੇਜ ਜਿਹੜੀ ਹੈਗੀ ਹੈ ਉਹ, ਜੇ ਤੁਸੀਂ ਉਹਨਾਂ ਨੂੰ
0: ਦੇ ਦੋਗੇ,
1: ਹਾਂ, ਉਹਨੂੰ ਪੇ ਨਹੀਂ ਕਰਨਗੇ ਇੱਕ ਵਾਰ, ਵਨ ਟਾਈਮ, ਉਸ ਤੋਂ ਬਾਅਦ ਉਸ ਚੈਨਲ ਤੋਂ ਚਾਹੇ ਉਹ ਲੱਖਾਂ ਡਾਲਰ ਕਮਾ, ਚਾਹੇ ਕਰੋੜਾਂ, ਕੱਲ ਨੂੰ ਤੁਸੀਂ ਕਲੇਮ ਨਹੀਂ ਲੈ ਸਕਦੇ,
0: ਮਤਲਬ ਫਿਰ ਭਾਵੇਂ ਜਿੰਨੀ ਵਾਰੀ ਮਰਜ਼ੀ ਯੂਜ਼ ਕਰ ਲਓ, ਮਤਲਬ ਉਹਨਾਂ ਨੇ ਇੱਕ ਵਾਰੀ ਤੁਹਾਨੂੰ ਪੈਸੇ ਦੇ ਦਿੱਤੇ, ਵਨ ਟਾਈਮ ਇਨਵੈਸਟਮੈਂਟ ਕਰ ਦਿੱਤੀ ਤੁਹਾਡੇ ਤੇ, ਉਸ ਤੋਂ ਬਾਅਦ
1: ਸ਼ੁਰੂਆਤ ਆਥੋਰਾਈਜ਼ੇਸ਼ਨ ਤੋਂ ਫੀਸ ਤੋਂ ਸ਼ੁਰੂ ਹੁੰਦੀ ਹੈ, 50 yuan ਫੀਸ ਹੈ,
0: ਠੀਕ ਹੈ,
1: 50 yuan ਲਗਭਗ ਕਿੰਨੇ ਮੰਨ ਕੇ ਚੱਲੋ ਤੁਸੀਂ,
0: ਕੀ ਲੈਣਾ ਆਪਾਂ, ਲੜੇ
1: ਨਹੀਂ, ਲਗਭਗ 15-20 dollars ਆਸਟ੍ਰੇਲੀਅਨ ਡਾਲਰ,
0: ਯਾਨੀ 15-20 dollars ਦਾ ਤੁਹਾਨੂੰ ਸਟਾਰਟਿੰਗ ਦੇ, ਠੀਕ ਹੈ,
1: ਫਿਰ ਉਹ ਤੋਂ ਬਾਅਦ ਤੁਹਾਨੂੰ 10,000 90,000 yuan ਤੱਕ ਜਿਹੜੇ ਨੇ ਮਿਲ ਸਕਦੇ,
0: ਨਹੀਂ ਨਹੀਂ ਨਹੀਂ ਪਰ ਤੁਸੀਂ ਤੇ ਪਹਿਲਾਂ ਹੋਰ ਕੋਈ ਰੇਟ ਦੱਸਿਆ ਸੀ ਮੈਂ
1: ਇਹ ਆਥੋਰਾਈਜ਼ੇਸ਼ਨ ਫੀਸ ਹੈ
0: ਉਹ ਕੀ ਹੁੰਦਾ ਮਤਲਬ
1: ਆਥੋਰਾਈਜ਼ੇਸ਼ਨ ਮੈਂ ਆਥੋਰਾਈਜ਼ ਕਰਦਾ ਕਿ ਹਾਂ ਮੇਰਾ ਫੇਸ ਯੂਜ਼ ਕਰਨਾ ਸ਼ੁਰੂ ਕਰ ਉਹ ਤੋਂ ਬਾਅਦ ਜਿਵੇਂ ਜਿਵੇਂ ਚੈਨਲ ਵੱਧ ਗਿਆ ਤੇ ਫਿਰ ਤੁਹਾਡੀ ਡਿਪੈਂਡ ਕਰਦਾ ਕਿ ਤੁਹਾਡਾ ਫੇਸ ਉਸ ਦੇ ਉੱਤੇ ਕਿੰਨੀ ਕੁ ਉਹਨੂੰ ਫੀਡਬੈਕ ਆ ਰਹੀ ਹੈਗੀ ਤੇ ਉਹਦੇ ਅਕੋਰਡਿੰਗ ਤੁਹਾਨੂੰ ਉਹ ਫੀਸ ਫੇਰ ਦੇਣ ਲੱਗ ਜਾਂਦੇ ਨੇ
0: ਮਤਲਬ ਤੁਸੀਂ ਤਾਂ ਪਹਿਲਾਂ ਕਹੇ ਨਾ ਇੱਕੋ ਵਾਰੀ ਦੇਣੀ ਆ
1: ਮਤਲਬ ਦੇਣੀ ਇੱਕੋ ਹੀ ਵਾਰ ਹੈ
0: ਅੱਛਾ ਅੱਛਾ ਦੇਣੀ ਇੱਕੋ ਵਾਰੀ ਆ ਪਰ ਉਹ ਡਿਪੈਂਡ ਕਰਦਾ ਹੈ ਕਿਸ ਹਿਸਾਬ
1: ਮਤਲਬ ਇਟਸ ਆਥੋਰਾਈਜ਼ੇਸ਼ਨ ਫੀਸ ਤੁਹਾਨੂੰ ਦੇਤੀ
0: ਠੀਕ ਹੈ
1: ਉਸ ਤੋਂ ਬਾਅਦ ਉਹਨਾਂ ਨੇ ਤੁਹਾਨੂੰ ਪੇ ਨਹੀਂ ਕਰਨਾ
0: ਠੀਕ ਹੈ ਉਹ ਤੋਂ ਬਾਅਦ ਉਹਨਾਂ ਨੇ ਆਪਣਾ ਪ੍ਰੋਡਕਟ
1: ਚੈਨਲ ਚਲਾਉਣਾ ਚੈਨਲ ਚੱਲ ਗਿਆ ਉਹ ਤੋਂ ਬਾਅਦ ਫਿਰ ਉਹ ਤੁਹਾਨੂੰ ਫੀਸ ਦੇ
0: ਜਿਹੜੀ ਜਿਹੜਾ ਵੀ ਪ੍ਰੋਫਿਟ ਦੇ ਹਿਸਾਬ ਨਾਲ ਉਹ ਤੁਹਾਨੂੰ ਦੇ ਦੇਣਗੇ ਪਰ ਬਾਅਦ ਚੋਂ ਜਿੰਨਾ ਮਰਜ਼ੀ ਪ੍ਰੋਫਿਟ ਆਵੇ ਇੱਕ ਵਾਰੀ ਦੇਤਾ ਉਸ ਤੋਂ ਬਾਅਦ ਜੋ
1: ਉਹ ਤਾਂ ਤੈਅ ਹੋ ਜਾਣਾ ਨਾ ਕੰਟਰੈਕਟ ਦੇ ਵਿੱਚ ਵੀ ਆ ਮੇਰੀ $500 $500 ਆਥੋਰਾਈਜ਼ੇਸ਼ਨ ਫੀਸ ਹੈ ਉਹ ਤੋਂ ਬਾਅਦ ਮੈਂ 1,00,000 ਲਊਂਗਾ ਜਾਂ 10,000 ਯੁਆਨ
0: ਤੋਂ ਬਾਅਦ ਠੀਕ ਹੈ ਆਪਾਂ ਵੀ ਚਲੀਏ ਫਿਰ ਉੱਥੇ
1: ਚਾਈਨੀਜ਼ ਫੇਸ ਚਾਹੀਦਾ ਭਾਜੀ
0: ਅੱਛਾ
1: ਦੇਖੋ ਕਿ ਮੇਰਾ ਚਾਈਨੀਜ਼ ਫੇਸ ਬਣੀ
0: ਭਾਜੀ ਤੁਸੀਂ ਕਿਹਾ ਜੀ ਤੁਹਾਡਾ ਸਟੂਲ ਉਹ ਨੀ ਹੋਦਾ ਆ ਪੀਆ ਕਰੋ ਫਿਰ
1: ਫਾਈਬਰ ਪੀਆ ਕਰੋ
0: ਫਾਈਬਰ ਪਿਆ ਕੇ ਤੁਹਾਡਾ ਉਹ ਜਿਹੜਾ ਇਹ ਕਰਦੇ ਹੋ ਤੁਸੀਂ ਉਹ ਠੀਕ ਹੋ ਜਾਏਗਾ ਕਿੱਥੇ ਗਈ ਸੀ ਏ ਬੀ ਸੀ ਨਿਕਲ ਗਈ ਸੀ
1: ਜਵਾਕ ਨੇ ਸੁਸਾਈਡ ਕਰ ਲਿਆ ਸੀ ਛੱਤ ਦੇ ਨਾਲ ਲਟਕੇ ਜਿਹੜੇ ਹੋਸਟਲ ਦੇ ਵਿੱਚ ਉਹਨਾਂ ਦੇ ਯੂਨੀਵਰਸਿਟੀ ਦੇ ਹੋਸਟਲ ਚ ਕਮਰਿਆਂ ਦੇ ਵਿੱਚ ਜਿਹੜੇ ਪੱਖੇ ਲੱਗੇ ਹੁੰਦੇ ਨੇ ਹੁਣ ਆਈ ਆਈ ਟੀ ਮੁੰਬਈ ਨੇ ਸਾਰੇ ਕਮਰਿਆਂ ਚ ਹੋਸਟਲਾਂ ਦੇ ਵਿੱਚੋਂ ਛੱਤ ਵਾਲੇ ਪੱਖੇ ਕੱਢਤੇ ਨੇ ਪੈਡੈਸਟਲ ਫੈਨ ਪੂਰੇ ਮੁੰਬਈ ਕੈਂਪਸ ਦੇ ਵਿੱਚ ਦੇਣੇ ਸ਼ੁਰੂ ਕਰਤੇ ਵੀ ਆਹ ਜਿਹੜਾ ਫੈਨ ਆ ਆਹ ਖੜਾ ਕਰਕੇ ਇਹ ਕਮਰੇ ਚ
0: ਰੱਖੋ ਉਂਗਲਾ ਹੀ ਕਰ ਸਕਦੇ ਗੁੱਡ ਆਈਡੀਆ ਯਾਰ
1: ਆਈਡੀਆ
0: ਪਰ ਇਹ ਜੇ ਕਿਤੇ ਆਈ ਆਈ ਟੀ ਵਾਲੇ ਜਿਹੜੇ ਆ ਨਾ ਜੇ ਕਿਤੇ ਉਹ 3 ਇਡੀਅਟ ਫਿਲਮ ਦੇਖ ਲੈਂਦੇ ਨਾ ਉਹਨਾਂ ਨੇ ਉਹ ਤੋਂ ਬਾਅਦ ਵੀ ਕਰ ਦੇਣੇ ਸੀ
1: ਅੱਛਾ
0: ਤੁਹਾਨੂੰ ਯਾਦ ਆ 3 ਇਡੀਅਟ ਚ ਜਦੋਂ ਬੰਦਾ ਬੱਚਾ ਇੰਨਾ ਪਰੇਸ਼ਾਨ ਹੋ ਜਾਂਦਾ ਇੰਨਾ ਉੱਪਰ ਨਾ ਪ੍ਰੋਜੈਕਟ ਬਣਾਉਣ ਡਿਆ ਹੁੰਦਾ ਤੇ ਉਹ ਜਿਹੜਾ ਕੀ ਉਹ ਜਿਹੜਾ ਬੜੇ ਬੂਮਨ ਰਾਣੀ ਉਹ ਉਹਨਾਂ ਨੂੰ
1: ਬੂਮਨ ਰਾਣੀ
0: ਉਹੀ ਹੈ ਨਾ
1: ਬੂਮਨ ਰਾਣੀ
0: ਬੂਮਨ ਅੱਛਾ ਇਹ
1: ਜਿਵੇਂ ਬੂਮਨ ਹਾਲ ਹੈ
0: ਆਹ ਉਹ ਇਹਨਾਂ ਕਹਿ ਲੱਗਾ ਮੈਂ ਕਿ ਇਹਦੇ ਨਾਂ ਤੇ ਬਣਿਆ ਤੇ ਨਹੀਂ ਇਹ ਬੂਮਨ ਹਾਲ ਸਾਡਾ ਅੱਛਾ ਤੇ ਉਹ ਜਦੋਂ ਨਾ 3 ਇਡੀਅਟ ਵਿੱਚ ਉਹਨੂੰ ਦਿੰਦਾ ਨਹੀਂ ਹੈ ਪ੍ਰੋਜੈਕਟ ਨਾ
1: ਹਾਂਜੀ ਹਾਂਜੀ ਉਹ
0: ਬੜੀ ਮਿਹਨਤ ਕਰਦਾ ਤੇ
1: ਜਿੰਮੀ ਸ਼ੇਰਗਿੱਲ ਲੈ ਲੈਂਦਾ
0: ਨਹੀਂ ਜਿੰਮੀ ਸ਼ੇਰਗਿੱਲ ਨਹੀਂ ਨਹੀਂ ਨਹੀਂ ਜਿੰਮੀ ਸ਼ੇਰਗਿੱਲ ਨਹੀਂ ਜਿੰਮੀ ਸ਼ੇਰਗਿੱਲ
1: ਹੁੰਦਾ ਹੈ ਆਪਣਾ ਫੁਕਰੇ ਵਾਲਾ ਮੁੰਡਾ ਅਲੀ ਅਲੀ
0: ਅਲੀ ਨਹੀਂ ਉਹ ਨੀ ਮਤਲਬ ਫਿਰ ਅਮੀਰ ਖਾਨ ਹੀ ਬਣਾਉਂਦਾ ਉਹਦਾ ਪ੍ਰੋਜੈਕਟ ਉਹ ਨਾ ਉਹ ਹੁੰਦਾ ਜਿੱਦਾਂ ਇਹਦਾ ਵੀਡੀਓ ਬਣਾਉਣ ਵਾਲਾ
1: ਡਰੋਨ
0: ਬਣਾਉਣਾ ਜਦੋਂ ਫਿਰ ਡਰੋਨ ਉਹਦੇ ਟੇਟੇ ਉੱਥੇ
1: ਜਾਂਦਾ ਫਿਲਮ ਦੇਖੀ ਹੈ ਸਾਰਿਆਂ ਤੁਸੀਂ ਇਹ ਜੀ ਕਿਹੜੀ ਚੀਜ਼ ਦੱਸ ਰਹੇ ਹੋ ਜਿਹੜੀ ਕਿਸੇ ਨੂੰ ਪਤਾ
0: ਸਮਝਿਆ ਕਿਤੇ ਤੁਹਾਨੂੰ ਪਤਾ ਨਹੀਂ ਹੈ
1: ਨਹੀਂ ਮਤਲਬ 3 ਇਡੀਅਟ ਕਿਨੇ ਨਹੀਂ ਦੇਖੀ
0: ਅੱਛਾ ਠੀਕ ਹੈ ਮੈਂ 3-4 ਵਾਰੀ ਦੇਖੀ ਆ
1: ਤੇ ਇਹ ਫਿਲਮ ਦੀ ਜਦੋਂ ਸਟੋਰੀ ਦੱਸਦੇ ਨਾ ਫਿਰ ਉਹ 3 ਨਹੀਂ ਰਹਿੰਦੇ 4 ਹੋ ਜਾਂਦੇ
0: ਜਿਹੜਾ ਸੁਣਦਾ ਜਾਂ ਜਿਹੜਾ ਸੁਣਾਉਂਦਾ ਤੇ ਉਦੋਂ ਹੀ ਇਹ ਚੀਜ਼ ਹੋ ਜਾਣੀ ਚਾਹੀਦੀ ਸੀ ਪਰ ਨਹੀਂ ਫਿਰ ਵੀ ਚਲੋ ਬਹੁਤ ਵਧੀਆ ਵੀ ਇਹ ਪੱਖੇ ਜਿਹੜੇ ਆ ਥੱਲੇ ਲਾਤੇ ਆ ਕਿਉਂਕਿ ਹੋਰ ਵੀ ਜਿਹੜੇ ਕਾਲਜ ਆ ਉਹ ਵੀ ਏਦਾਂ ਕਰਨ ਇਹ ਕਿਉਂਕਿ ਇਹ ਚੀਜ਼ ਤੇ ਕਿਤੇ ਵੀ ਹੋ ਸਕਦੀ ਆ
1: ਠੀਕ
0: ਆ ਤੇ ਇਹ ਆਪਾਂ ਬਹੁਤ ਵਧੀਆ ਖਬਰ ਸੁਣਾਈ ਸੀ ਜੀ ਤੁਹਾਨੂੰ ਤੁਸੀਂ ਇੱਥੇ ਉਹ ਕਰ ਸਕਦੇ
1: ਹੋ ਆਪਾਂ ਪਿਛਲੀ ਵਾਰ ਜਿਹੜੀਆਂ ਹੋਟਲਸ ਦੱਸੇ ਸੀਗੇ ਹਨਾ ਫਲਾਈਟਸ ਦੱਸੀਆਂ ਸੀਗੀਆਂ ਐਤਕੀ ਵੀ ਕੁਝ ਦੱਸ ਦੇਣਾ
0: ਫਲਾਈਟ ਵਾਲੀ ਐਤਕੀ
1: ਟੋਪ 10 ਫਲਾਈਟਸ ਨਹੀਂ ਸੀ ਦੱਸਿਆ
0: ਉਹ ਨਹੀਂ ਨਹੀਂ ਟੋਪ 10 ਤੁਸੀਂ ਉਹ ਦੱਸੇ ਸੀ
1: ਅੱਛਾ ਮੈਂ ਫਿਰ ਖਬਰਾਂ ਚ ਦੱਸਿਆ
0: ਹਾਂ ਚਲੋ
1: ਅੱਜ ਤੁਹਾਨੂੰ ਦੱਸਾਂਗੇ ਟੋਪ 25 ਡੈਸਟੀਨੇਸ਼ਨਸ ਵਰਲਡ ਦੇ ਵਿੱਚ ਕਿੱਥੇ ਘੁੰਮਣ ਜਾ ਸਕਦੇ ਹੋ
0: ਤੁਸੀਂ ਓ ਵਾਹ
1: ਲੈ ਉਹਨਾਂ ਦੇ ਬਾਰੇ ਅੱਜ ਦੇ ਦਿਨ
0: ਦੱਸ ਦਿਓ ਫਿਰ ਅੱਜ ਤੋਂ ਦਾ

0: ਸੱਤ ਸਮੁੰਦਰ ਪਾਰ ਮੈਂ ਭਾਜੀ ਇੱਥੇ ਆ ਗਿਆ। ਭਾਜੀ ਸੱਤ ਸਮੁੰਦਰ ਆਪਾਂ ਪਾਰ ਕਰਕੇ ਆਏ।
1: ਸੱਤ ਸਮੁੰਦਰ ਪਾਰ ਤੁਹਾਨੂੰ ਮੈਂ ਦੁਨੀਆ ਦੀਆਂ ਅਲੱਗ ਅਲੱਗ ਥਾਵਾਂ ਤੇ ਲੈ ਕੇ ਜਾਣਾ। ਗਾਣਾ ਕਿੰਨਾ ਵਧੀਆ ਫਿੱਟ ਹੋ ਗਿਆ,
0: ਬਹੁਤ ਵਧੀਆ ਫਿੱਟ ਕਰਦਾ।
1: ਸੋ ਲੋਨਲੀ ਪਲੈਨਟ ਸੁਣਿਆ ਤੁਸੀਂ? ਉਹਦੇ ਤੇ ਆਂਦਾ ਹੁੰਦਾ ਸੀਗਾ, ਨੈਸ਼ਨਲ ਜੀਓਗ੍ਰਾਫੀ ਦੇ ਉੱਤੇ ਆਂਦਾ ਹੁੰਦਾ ਸੀ ਨਾ ਲੋਨਲੀ ਪਲੈਨਟ ਕਰਕੇ।
0: ਅੱਛਾ, ਉੱਥੇ ਸ਼ੋਅ ਆਂਦਾ ਹੁੰਦਾ?
1: ਤੁਸੀਂ ਕੋਈ ਵੀ ਸ਼ੋਅ ਦੇਖਿਆ ਡਿਸਕਵਰੀ ਤੇ ਜਾਂ ਨੈਸ਼ਨਲ ਜੀਓਗ੍ਰਾਫੀ?
0: ਨਹੀਂ, ਮੈਂ ਡਿਸਕਵਰੀ ਤੇ ਜਦੋਂ ਲਾਉਣਾ ਹੁੰਦਾ ਮੈਂ ਉਸ ਵੇਲੇ ਬੰਦ ਕਰ ਦਿੰਦਾ ਹੁੰਦਾ। ਮੈਂ ਵਧੀਆ ਨੀ ਲੱਗਣ ਡਿਆ ਮੈਨੂੰ।
1: ਲੋਨਲੀ ਪਲੈਨਟ ਨੇ ਦੱਸਿਆ ਕਿ ਦੁਨੀਆ ਦੀਆਂ ਟੌਪ 25 ਡੈਸਟੀਨੇਸ਼ਨਸ ਕਿੱਥੇ ਨੇ ਜਿੱਥੇ ਤੁਸੀਂ ਘੁੰਮਣ ਜਾ ਸਕਦੇ ਹੈ,
0: ਵੈਰੀ ਗੁੱਡ,
1: ਇੰਜੋਏ ਕਰ ਸਕਦੇ ਹੈ।
0: ਹਾਂਜੀ, ਠੀਕ ਹੈ।
1: ਹੁਣ ਉਹਦੇ ਚ ਆਸਟ੍ਰੇਲੀਆ ਦੀਆਂ ਵੀ ਨੇ ਕੁਛ ਡੈਸਟੀਨੇਸ਼ਨਸ, ਮਤਲਬ ਆਸਟ੍ਰੇਲੀਆ ਦੀ ਚੜ੍ਹਾਈ ਹੈ ਉਸ ਲਿਸਟ ਦੇ ਵਿੱਚ।
0: ਵੈਰੀ ਗੁੱਡ।
1: ਬਟ ਉਹਦੇ ਚ ਪਹਿਲੇ ਨੰਬਰ ਦੇ ਉੱਤੇ ਆਸਟ੍ਰੇਲੀਆ ਦੀ ਜਿਹੜੀ ਹੈਗੀ ਹੈ।
0: ਹਾਂਜੀ,
1: ਤੁਸੀਂ ਕਹੋਗੇ ਗੋਲਡ ਕੋਸਟ ਹੈ ਹਨਾ, ਜਾਂ ਤੁਸੀਂ ਸਿਡਨੀ ਦੱਸ ਸਕਦੇ ਹੋ, ਜਾਂ ਵੋਲੋਂਗੋਂਗ ਨਿਊ ਕਾਸਲ, ਜਾਂ
0: ਸਹੀ ਗੱਲ, ਹਾਂ,
1: ਫ੍ਰੀਮੈਂਟਲ ਹੋ ਗਿਆ, ਪਰਥ ਹੋ ਗਿਆ ਹਨਾ, ਜਾਂ ਐਡੀਲੇਡ, ਤਸਮੇਨੀਆ। ਨੋ ਸਰ, ਨੋ।
0: ਕਿਹੜਾ ਫਿਰ?
1: ਓ ਨੋ,
0: ਕੋਣ ਆ ਗਿਆ?
1: ਨੋ ਨੋ ਨੋ,
0: ਮਾਰਕੀਟ ਚ ਨਵਾ ਆ ਗਿਆ?
1: ਨੋ ਨੋ ਨੋ,
0: ਪਾਜੀ ਦੱਸ ਵੀ ਦੋ। ਨੋ ਨੋ ਨੋ,
1: ਬਾਇਰਨ ਬੇ ਜਿਹੜਾ ਐਨਐਸਡਬਲਿਊ ਚ।
0: ਬਾਇਰਨ ਬੇ?
1: ਹਾਂਜੀ ਹਾਂਜੀ ਹਾਂਜੀ, ਬਾਇਰਨ ਬੇ ਜਿਹੜੀ ਹੈ ਪਹਿਲੇ ਨੰਬਰ ਦੇ ਉੱਤੇ। ਤੁਸੀਂ ਚਲੋ ਛੱਡੋ ਸਰ,
0: ਆਪਾਂ ਬਾਅਦ ਚੋਂ ਗੱਲ,
1: ਤੁਸੀਂ ਇੱਥੇ ਹੀ ਨਹੀਂ ਗਏ। ਬਾਇਰਨ ਬੇ ਜਿਹੜੀ ਹੈ ਇੱਥੇ ਦੀ ਟੌਪ ਡੈਸਟੀਨੇਸ਼ਨ ਦੇ ਵਿੱਚੋਂ ਇੱਕ ਆਉਂਦੀ ਹੈ। ਵੈਸੇ ਦੈਟਸ ਨੋਟ ਓਨਲੀ ਲਿਮਿਟਡ ਟੂ ਬਾਇਰਨ ਬੇ, ਬਟ ਉਹਦੇ ਚ ਹੋਰ ਵੀ ਬਹੁਤ ਸਾਰੀਆਂ ਹੈਗੀਆਂ ਨੇ। ਬੇਸਿਕਲੀ ਕੀ ਹੈ, ਬਾਇਰਨ ਬੇ ਵੈਸੇ ਉਹ ਆਪਣਾ ਆਸਟ੍ਰੇਲੀਆ ਦੇ ਵਨ ਆਫ ਦੀ ਓਨਲੀ ਫਿਊ ਨਿਊਡ ਬੀਚਿਸ ਦੇ ਵਿੱਚੋਂ ਇੱਕ ਹੈਗਾ।
0: ਓਕੇ,
1: ਪਰ ਬੜੀ ਸੋਹਣੀ ਜਗ੍ਹਾ ਹੈਗੀ ਹੈ ਜਦੋਂ ਤੁਸੀਂ ਕੌਫ ਸਾਰਬਰ ਨੂੰ ਜਾਂਦੇ ਹੋ ਨਾ, ਇੱਧਰੋਂ ਆਪਣਾ ਟਵੀਡ ਹੈਡਸ ਤੋਂ ਅੱਗੇ। ਇਨਫੈਕਟ ਉਹ ਜਿਹੜਾ ਟਵੀਡ ਦਾ ਪੂਰਾ ਏਰੀਆ ਹੈਗਾ,
0: ਓਕੇ,
1: ਉਹ ਆਸਟ੍ਰੇਲੀਆ ਦੇ ਵਿੱਚ ਨੰਬਰ, ਮਤਲਬ ਉਹ ਵਰਲਡ ਦੇ ਵਿੱਚ ਜਿਹੜਾ ਹੈਗਾ ਉਹ ਟੌਪ 25 ਤੇ। ਪਹਿਲੇ ਨੰਬਰ ਦੇ ਉੱਤੇ ਹੈ ਜਾਪਾਨ ਦਾ ਓਕੀਨਾਵਾ।
0: ਜਾਪਾਨ ਦਾ ਓਕੀਨਾਵਾ,
1: ਹਾਂ। ਦੂਜੇ ਨੰਬਰ ਤੇ ਹੈਗਾ ਅਮੈਰੀਕਾ ਚ ਨਿਊ ਮੈਕਸੀਕੋ। ਇਹ ਮੈਕਸੀਕੋ ਵਾਲਾ ਮੈਕਸੀਕੋ ਨਹੀਂ ਹੈਗਾ, ਨਿਊ ਮੈਕਸੀਕੋ ਅਮੈਰੀਕਾ ਨੇ ਕਬਜ਼ਾ ਲਿਆ ਸੀ ਮੈਕਸੀਕੋ ਤੋਂ।
0: ਅੱਛਾ, ਠੀਕ ਹੈ,
1: ਉਹਨੂੰ ਨਿਊ ਮੈਕਸੀਕੋ ਕਹਿੰਦੇ। ਤੇ ਤੀਜੇ ਨੰਬਰ ਤੇ ਕ੍ਰੋਏਸ਼ੀਆ ਦਾ।
0: ਕ੍ਰੋਏਸ਼ੀਆ?
1: ਕ੍ਰੋਏਸ਼ੀਆ, ਕ੍ਰੋਏਸ਼ੀਆ ਉਹ ਜਿਹੜੀ ਸੋਕਰ ਵਾਲੀ ਟੀਮ।
0: ਕ੍ਰੋਏਸ਼ੀਆ ਆਪਾਂ ਕਰੀਦਾ ਨਾ, ਉਹ ਕੀ ਹੁੰਦਾ?
1: ਉਹ ਕ੍ਰੋਏਸ਼ੀਆ ਹੁੰਦਾ,
0: ਕ੍ਰੋਏਸ਼ੀਆ ਹੁੰਦਾ। ਅੱਛਾ, ਕ੍ਰੋਏਸ਼ੀਆ ਨਾ, ਕ੍ਰੋਏਸ਼ੀਆ ਵੀ ਹੈ। ਅੱਛਾ,
1: ਸੋ ਇਹਦਾ ਹੈਗਾ ਤੀਜੇ ਨੰਬਰ ਦੇ ਉੱਤੇ, ਸਿਡਨੀ ਕਰਕੇ ਇਹਨਾਂ ਦਾ ਸ਼ਹਿਰ ਹੈਗਾ।
0: ਠੀਕ ਹੈ।
1: ਚੌਥੇ ਨੰਬਰ ਤੇ ਆਉਂਦਾ ਹੈ ਵੀਅਤਨਾਮ ਦਾ ਦਨੰਗ।
0: ਦਨੰਗ
1: ਧੁੜ ਦਨੰਗ ਦਨੰਗ ਦਨੰਗ
0: ਬਣੇ ਹੋਣਾ ਗਾਣਾ।
1: ਪੰਜਵੇਂ ਨੰਬਰ ਤੇ ਆਸਟ੍ਰੇਲੀਆ ਦਾ ਟਵੀਡ।
0: ਟਵੀਡ
1: ਤੇ ਛੇਵੇਂ ਨੰਬਰ ਤੇ ਹੈ ਮਾਲਦੀਵਸ ਦਾ ਫੁਲੀਹੂ। ਨਿਕਰਾਗੁਆ ਦੇ ਵਿੱਚ ਗ੍ਰਾਂਡਾ।
0: ਗ੍ਰਾਂਡਾ
1: ਤੇ ਅੱਠਵੇਂ ਨੰਬਰ ਤੇ ਜਰਮਨੀ ਦਾ ਦੇਸੂ, ਤੇ ਨੌਵੇਂ ਨੰਬਰ ਤੇ ਕੈਨੇਡਾ ਦਾ ਪ੍ਰਿੰਸ ਐਡਵਰਡ ਆਈਲੈਂਡ, ਤੇ ਦਸਵੇਂ ਨੰਬਰ

0: ਲੇਟ ਨਾਈਟ ਤੱਕ ਖੁੱਲਾ ਰਹੂਗਾ, 9 ਵਜੇ ਤੱਕ ਖੁੱਲਾ ਰਹੂਗਾ, ਪਰ ਉਸ ਤੋਂ ਬਾਅਦ ਨੀ, ਉਹ ਤੋਂ ਬਾਅਦ ਉਹ ਨਾਰਮਲੀ ਮਿਊਜ਼ੀਅਮ 5 ਵਜੇ ਬੰਦ ਹੋ ਜਾਂਦੇ ਨੇ, ਉਹ ਵੀ ਹੋਇਆ ਕਰੂਗਾ। ਤੇ ਹਰ ਇੱਕ ਦਿਨ ਜ਼ਿਆਦਾਤਰ ਇਵੈਂਟ ਜਿਹੜੇ ਨੇ ਉਹ ਫ੍ਰੀ ਨੇ, ਜ਼ਿਆਦਾਤਰ ਇਵੈਂਟ ਜਿਹੜੇ ਨੇ ਉਹਨਾਂ ਦੇ ਵਿੱਚ ਤੁਸੀਂ ਜਦੋਂ ਮਰਜ਼ੀ ਜਾਓ, ਜਿੱਥੇ ਮਰਜ਼ੀ ਜਾਓ, ਪਰ ਉਸ ਤੋਂ ਬਾਅਦ ਫਿਰ ਟਿਕਟਾਂ ਸ਼ੁਰੂ ਹੋਣੀਆਂ। ਸੋ ਆਈ ਵੁੱਡ ਸੁਜੈਸਟ ਕਿ ਜੇ ਤੁਸੀਂ ਰਹਿ ਰਹੇ ਹੋ ਉੱਥੇ ਪੈਰਾਮੈਟਾ 'ਚ ਜਾਂ ਆ ਰਹੇ ਹੋ ਬਾਹਰ,
1: ਲਾਗੇ
0: 7 ਤੋਂ ਲੈ ਕੇ 29 ਨਵੰਬਰ ਦੇ ਦਰਮਿਆਨ ਜਾ ਕੇ ਆਓ, ਜ਼ਰੂਰ ਨਜ਼ਾਰੇ ਆਣਗੇ। ਤੇ ਬਾਕੀ ਉੱਥੇ ਬੱਸ ਦੇ ਰਾਹੀਂ ਵੀ ਜਾ ਸਕਦੇ ਹੋ, ਲਾਈਟ ਰੇਲ ਵੀ ਉੱਥੇ ਰੁਕਦੀ ਹੈਗੀ ਹੈ, ਹਨਾ। ਤੇ ਬੜੀਆਂ ਘੈਂਟ ਘੈਂਟ ਚੀਜ਼ਾਂ ਉੱਥੇ ਲਿਆ ਕੇ ਉਹਨਾਂ ਨੇ ਰੱਖਤੀਆਂ। ਮਿਊਜ਼ੀਅਮ ਯਾਰ ਪਹਿਲੀ ਵਾਰ ਆਇਆ ਵੈਸਟਰਨ ਸਿਡਨੀ ਦੇ ਵਿੱਚ,
1: ਸਹੀ ਗੱਲ ਆ। ਨਹੀਂ ਨਹੀਂ,
0: ਮਿਊਜ਼ੀਅਮ ਦੇਖਣ ਦੇ ਲਈ ਸਿਟੀ ਵੱਲ ਜਾਣਾ ਪੈਂਦਾ ਸੀ, ਹੁਣ ਤੁਹਾਡੇ ਕੋਲ ਬਲੈਕ ਟਾਊਨ ਦੇ ਵਿੱਚ ਉਹ ਵੀ ਹੈਗਾ, ਵੈਟ ਐਂਡ ਵਾਈਲਡ ਹੈ ਨਾ,
1: ਬਲੈਕ
0: ਟਾਊਨ 'ਚ ਤੁਹਾਡੇ ਕੋਲ ਜ਼ੂ ਹੈਗਾ, ਪੈਰਾਮੈਟਾ 'ਚ ਤੁਹਾਡੇ ਕੋਲ ਮਿਊਜ਼ੀਅਮ ਹੈਗਾ, ਵੈਸਟਰਨ ਸਾਈਡ ਤੁਹਾਡੇ ਕੋਲ ਨਵਾਂ ਏਅਰਪੋਰਟ ਹੈਗਾ,
1: ਹੁਣ ਤਾਂ ਸਾਰਾ
0: ਕੁਝ ਤੁਹਾਡੇ ਕੋਲ ਵੈਸਟ ਦੇ ਵਿੱਚ ਹੁਣ ਸਿਡਨੀ ਦੇ ਵਿੱਚ ਹੈਗਾ। ਤੇ ਇੰਜੋਏ ਕਰੋ ਇੱਧਰਲੇ ਏਰੀਆਜ਼ ਨੂੰ,
1: ਬਿਲਕੁਲ ਬਿਲਕੁਲ।
0: ਪੈਂਦੇ 'ਚ ਬੀਚ ਵੀ ਹੈ, ਇਕਲੌਤਾ ਬੀਚ ਹੋਣਾ ਜਿਹੜਾ ਸਮੁੰਦਰ ਤੇ ਨੀ ਹੈ,
1: ਪਰ ਇਹ ਫੀਲਿੰਗ ਪੂਰੀ ਆਉਂਦੀ ਹੈ,
0: ਫੀਲਿੰਗ ਪੂਰੀ
1: ਮਤਲਬ ਕੋਈ ਸਭ ਐ ਲੱਗਦਾ ਵੀ
0: ਬੀਚ ਵਾਲੀ ਫੀਲਿੰਗ ਆਉਂਦੀ,
1: ਬਹੁਤ ਵਧੀਆ।
0: ਇਕਲੌਤਾ ਬੀਚ ਹੋਣਾ ਜਿਹਨੂੰ ਗੇਟ ਲੱਗੇ ਹੋਏ ਨੇ,
1: ਫਿਰ ਨੈਕਸਟ ਵੀਕ ਸਾਡਾ ਸ਼ੋਅ ਹੈ, ਖਬਰ ਬੜੀ ਬੇਕਾਰ ਹੈ, ਬਾਏ ਬਾਏ। ਇਹ ਵੀ ਬੜਾ ਘੈਂਟ ਹੈ।

0: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ।
1: ਵਿਆਹ, ਖੁਸ਼ੀ ਜਾਂ ਕਿਸੇ ਵੀ ਖਾਸ ਮੌਕੇ ਲਈ ਜੁਐਲਰੀ ਹੋਣੀ ਚਾਹੀਦੀ ਹੈ ਖਾਸ। ਤੁੰਨਾ ਜੁਐਲਰਸ ਲੈ ਕੇ ਆਏ ਨੇ ਲੇਟੈਸਟ ਗੋਲਡ, ਡਾਇਮੰਡ, ਬੁਲੀਅਨ, ਸਿਲਵਰ ਤੇ ਬ੍ਰਾਈਡਲ ਕਲੈਕਸ਼ਨ, ਹਰ ਸਟਾਈਲ ਤੇ ਹਰ ਓਕੇਜ਼ਨ ਲਈ। ਜੈਨੂਇਨ ਜੁਐਲਰੀ, ਜੈਨੂਇਨ ਪ੍ਰਾਈਸਿੰਗ ਤੇ ਵਧੀਆ ਕਸਟਮਰ ਸਰਵਿਸ ਦੇ ਨਾਲ ਗੋਲਡ ਜੁਐਲਰੀ ਤੇ ਫਾਸਟ ਲੋਨ ਫੈਸਿਲਿਟੀ ਵੀ ਅਵੇਲੇਬਲ। ਵਿਜ਼ਿਟ ਕਰੋ 5/150 ਫਾਰਮਰਸ ਰੋਡ, ਤ੍ਰਿਗਨੀਨਾ ਅਤੇ 347 ਡੌਨਸਟੇਲ ਸਟ੍ਰੀਟ, ਡੈਂਡੀਨੋਂਗ। ਤੁੰਨਾ ਜੁਐਲਰਸ, ਭਰੋਸੇ ਦੀ ਨਿਸ਼ਾਨੀ।
2: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ, ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-8600 ਔਰ ਵਿਜ਼ਿਟ bansallawyers.com.au।
3: ਬਿਜ਼ਨਸ ਚਲਾਣਾ ਆਸਾਨ ਨਹੀਂ, ਪਰ ਸਹੀ ਸਲਾਹ ਨਾਲ ਹਰ ਚੈਲੰਜ ਆਸਾਨ ਹੋ ਸਕਦਾ ਹੈ। ਸੈਬੀ ਪਾਰਟਨਰਸ, ਵਾਈਜ਼ ਟੈਕਸ ਐਡਵਾਈਜ਼ਰਸ ਤੁਹਾਡੇ ਨਾਲ ਨੇ। ATO ਆਡਿਟਸ, ਟੈਕਸ ਡਿਸਪਿਊਟਸ, ATO ਡੈਟਸ, ਬਿਜ਼ਨਸ ਰੀਸਟ੍ਰਕਚਰਿੰਗ ਤੇ ਬਿਜ਼ਨਸ ਖਰੀਦਣ ਜਾਂ ਵੇਚਣ ਸੰਬੰਧੀ ਪ੍ਰੋਫੈਸ਼ਨਲ ਗਾਈਡੈਂਸ। ਆਪਣੇ ਬਿਜ਼ਨਸ ਨੂੰ ਦਿਓ ਮਜ਼ਬੂਤ ਦਿਸ਼ਾ। ਅੱਜ ਹੀ ਵਿਜ਼ਿਟ ਕਰੋ sebipartners.au। ਸੈਬੀ ਪਾਰਟਨਰਸ, ਵਾਈਜ਼ ਟੈਕਸ ਐਡਵਾਈਜ਼ਰਸ, ਤੁਹਾਡੇ ਬਿਜ਼ਨਸ ਦੇ ਭਰੋਸੇਮੰਦ ਟੈਕਸ ਐਡਵਾਈਜ਼ਰਸ।
1: ਆਸਟ੍ਰੇਲੀਆ 'ਚ ਆਪਣਾ ਘਰ ਲੈਣਾ ਜਾਂ ਕੰਸਟਰਕਸ਼ਨ ਕਰਵਾਉਣੀ ਹੈ, ਮੌਰਗੇਜ ਰੀਫਾਈਨਾਂਸ ਕਰਵਾਉਣੀ, ਨਵੀਂ ਕਾਰ ਖਰੀਦਣੀ ਜਾਂ ਬਿਜ਼ਨਸ ਨੂੰ ਅੱਗੇ ਵਧਾਉਣਾ ਹੈ, ਤਾਂ ਟੈਨਸ਼ਨ ਕਿਉਂ? ਟੂ ਫੋਲਡ ਲੈਂਡਿੰਗ ਡੈਂਡੀਨੋਂਗ ਹੈ ਨਾ। ਹੋਮ ਲੋਨ ਤੋਂ ਰੀਫਾਈਨਾਂਸਿੰਗ ਤੱਕ, ਕੰਸਟਰਕਸ਼ਨ ਲੋਨ ਤੋਂ ਬਿਜ਼ਨਸ ਲੋਨ ਜਾਂ ਕਾਰ ਲੋਨ, ਹਰ ਲੋਨ ਲਈ 40 ਤੋਂ ਵੱਧ ਲੈਂਡਰਸ ਦੇ ਨਾਲ ਤੁਹਾਡੇ ਲਈ ਬੈਸਟ ਡੀਲ, ਲੋ ਕ੍ਰੈਡਿਟ ਸਕੋਰ ਵੈਲਕਮ। ਕਾਲ ਰਾਜ 0494-763-700 ਔਰ ਵਟਸਐਪ 2-Fold Lending।
0: ਰੇਡੀਓ ਹਾਂਜੀ 1674 ਐਮ ਸਮਾਂ ਹੋ ਚੁੱਕਾ ਲਾਫਟਰ ਥੈਰੇਪੀ ਦਾ। ਕੱਲ ਦੇ ਗੁੱਸੇ, ਗਿਲੇ, ਪਰੇਸ਼ਾਨੀਆਂ, ਜੋ ਵੀ ਮਨ ਦੇ ਬੋਝ ਆ, ਉਹ ਆਪਾਂ ਇੱਕ ਪਾਸੇ ਰੱਖੀਏ ਤੇ ਹੱਸੀ ਹਸਾਈਏ ਤੇ ਛੁੱਟੀਆਂ ਦਾ ਆਨੰਦ ਮਾਣੀਏ। ਧੰਨਵਾਦ ਬੱਚਿਆਂ ਦਾ ਤੇ ਉਹਨਾਂ ਦੇ ਮਾਪਿਆਂ ਦਾ ਜਿਹੜੇ ਛੁੱਟੀਆਂ ਦੇ ਵਿੱਚ ਵੀ ਡਟੇ ਨੇ, ਤੇ ਇਹਨਾਂ ਬੱਚਿਆਂ ਨੂੰ ਸਲਾਮ। ਇਹਨਾਂ ਬੱਚਿਆਂ ਦੀ ਸਵੇਰੇ ਸਵੇਰੇ ਉੱਠਣ ਨੂੰ ਲੈ ਕੇ, ਹੌਸਲੇ ਨੂੰ ਲੈ ਕੇ, ਤੇ ਬੜਾ ਨਜ਼ਾਰਾ ਆਉਂਦਾ ਵੇਖ ਕੇ। ਧੰਨਵਾਦ। ਤੇ ਆਪਾਂ ਕਰਦੇ ਲਾਫਟਰ ਥੈਰੇਪੀ ਦੀ ਸ਼ੁਰੂਆਤ। ਤੁਸੀਂ ਵੀ ਆਸ ਕਰਦਾ ਵੀ ਉੱਠ ਪਏ ਹੋਵੋਗੇ, ਜ਼ਰੂਰ ਜ਼ਰੂਰ ਤੇ ਜ਼ਰੂਰ ਹੱਸਿਓ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ। ਤੇ ਮੇਰੇ ਨਾਲ ਹੱਸਣ ਦੇ ਲਈ ਪਹੁੰਚ ਚੁੱਕੇ ਨੇ ਡਾਕਟਰ ਪ੍ਰੀਤਿੰਦਰ ਗਰੇਵਾਲ।
4: ਹਾਂਜੀ, ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਪ੍ਰੋਗਰਾਮ ਦੇ ਹਿੱਸੇ ਜੀ ਆਇਆਂ ਨੂੰ। ਸਵੇਰ ਹੋ ਚੁੱਕੀ ਹੈ ਜੀ, ਪ੍ਰੋਗਰਾਮ ਦਾ ਕਾਫੀ ਸਾਰਾ ਹਿੱਸਾ ਤੁਸੀਂ ਉਹਦਾ ਆਨੰਦ ਮਾਣਿਆ। ਹੁਣ ਮੇਰੇ ਖਿਆਲ ਬੱਚਿਆਂ ਨੇ ਆਪਣੇ ਨਾਲ ਉਹੀ ਕਰਨੀ ਹੈ ਜਿਵੇਂ ਆਪਾਂ 7:30 ਵਾਲੀਆਂ ਖਬਰਾਂ ਵਾਲੇ ਰਮਨ ਪ੍ਰਾਣ ਨਾਲ ਕਰਦੇ ਹੁੰਦੇ ਸੀ। ਹੁਣ ਰਮਨ ਕੁਮਾਰ ਨੇ ਅੰਕਲ ਜੀ ਤੁਸੀਂ ਉਹੀ ਨਹੀਂ ਜਿਹੜਾ ਸਵੇਰੇ ਸਵੇਰੇ ਛੁੱਟੀਆਂ 'ਚ ਬਿਠਾ ਲੈਂਦੇ ਹੁੰਦੇ ਹੋ। ਚੰਗੀ ਭਲੀ ਫਿਲਮ ਚੱਲਦੀ ਹੁੰਦੀ, ਤੁਸੀਂ ਖਬਰਾਂ ਜਿਹੀਆਂ ਲੈ ਕੇ ਆ ਜਾਂਦੇ ਹੁੰਦੇ ਜੀ ਰਮਨ ਕੁਮਾਰ।
0: ਹਾਂ, ਸੋ ਉਹ ਕੰਮ ਫਿਰ ਹੋਣਾ ਹੁਣ। ਤੇ ਆਓ ਫਿਰ, ਸਭ ਤੋਂ ਪਹਿਲਾਂ ਸਾਡੇ ਨਾਲ ਆਈ ਸੀ ਅੱਜ ਮੰਨਤ ਤੇ ਫਤਿਹ। ਸਤਿ ਸ਼੍ਰੀ ਅਕਾਲ ਮੰਨਤ, ਫਤਿਹ, ਕੀ ਹਾਲ ਚਾਲ ਤੁਹਾਡਾ?
5: ਛੁੱਟੀਆਂ
4: ਨੇ ਹੁਣ ਤਾਂ, ਅਸੀਂ ਠੀਕ ਠਾਕ ਆ, ਪੂਰੇ
5: ਵਧੀਆ। ਖਾ ਰਹੇ ਸੀਗੇ।
4: ਓਕੇ,
0: ਅੱਛਾ, ਕੀ ਕੀ ਬਣਾਇਆ ਤੁਸੀਂ ਅੱਜ?
5: ਮੈਨੂੰ ਹਮੇਸ਼ਾ ਮੈਨੂੰ ਬਹੁਤ ਵਧੀਆ ਲੱਗਦੀ ਹੈ ਮੈਨੂੰ ਮੰਮਾ ਤੇ ਜ਼ਿਆਦਾਤਰ ਤਾਂ ਮੈਨੂੰ ਦੋ ਹੀ ਐਗ ਦਿੰਦੇ ਆ, ਪਰ ਮੈਨੂੰ ਬਹੁਤ ਵਧੀਆ ਲੱਗਦਾ ਜਦੋਂ ਤਿੰਨ ਐਗ ਦਿੰਦੇ ਆ,
4: ਜਦੋਂ ਉੱਤੇ ਮੈਂ ਤੇ ਕਾਲੀ ਮਿਰਚ ਭੁੱਕ ਦਿੰਦੇ।
0: ਅੱਛਾ ਅੱਛਾ, ਨਹੀਂ ਅੱਗੇ ਦੋ ਹੀ ਦਿੰਦੇ ਆ ਤੇ ਜਦੋਂ ਤਿੰਨ ਐਗ ਦਿੰਦੇ ਆ ਉਦੋਂ ਉਹਨੂੰ ਬਹੁਤ ਵਧੀਆ ਲੱਗਦਾ।
4: ਮੈਨੂੰ ਲੱਗਦਾ ਉਹ ਇੱਕੋ ਹੀ ਅੰਡੇ ਨੂੰ ਤਿੰਨ ਸੈਲ ਕੱਟ ਦਿੰਦੇ ਹੋਣੇ।
0: ਹਾਂ,
5: ਤੇ ਕਾਲੀ ਮਿਰਚ ਪਾ ਕੇ ਵੀ।
0: ਹਾਂ, ਅੱਛਾ, ਉੱਤੇ ਕਾਲੀ ਮਿਰਚ ਤੇ ਲੂਣ ਵੀ ਥੋੜਾ ਜਿਹਾ,
4: ਉਹ ਜਾਦੂ ਮਸਾਲਾ ਜਿਹਾ ਬਣਿਆ ਹੁੰਦਾ ਜਿਹੜਾ ਚਰਖੜੀ ਜੀ ਵਾਲਾ।
0: ਓਕੇ,
5: ਮੰਮਾ ਅੱਜ ਭੁੱਲ ਗਏ ਸੀਗੇ ਕਾਲੀ ਮਿਰਚ।
0: ਅੱਛਾ, ਕਾਲੀ ਮਿਰਚ ਭੁੱਲ ਗਏ। ਓਕੇ ਓਕੇ, ਤੇ ਉਹ ਤੇ ਬਸ ਉਦਾਂ ਘੁਮਾਉਣੀ ਹੁੰਦੀ ਹੈ, ਕੁਰਚ ਕੁਰਚ ਤੇ ਉੱਤੇ ਪੈ ਜਾਂਦੀ, ਉਹ ਤੇ ਆਪੇ ਕਰ ਲਿਆ ਕਰੋ।
4: ਉਹ ਨਹੀਂ, ਜਿਹੜਾ ਸਰਵ ਕੀਤੇ ਦਾ ਮਜ਼ਾ ਹੀ ਆਪਣਾ।
5: ਮੰਨਤ
4: ਨੂੰ ਉਹ ਅੰਡਾ ਤੇ ਫਤਿਹ ਨੂੰ ਮੁਰਗਾ ਬਣਾਉਂਦੇ ਹੁੰਦੇ। ਗਲਤੀ ਕਰ ਲਾ, ਕੋਈ ਦਿੱਕਤ,
0: ਫਤਿਹ ਫਾਈਨ ਕਰ ਦਿੰਦਾ ਹੁੰਦਾ ਜੇ ਉਹਨੂੰ ਏਦਾਂ ਦੀ ਗੱਲ ਕਰੋ।
4: ਮਿਲੀਅਨ ਗਜ਼ਿਲੀਅਨ
5: ਸਾਰੀ ਬ੍ਰੈਡ ਦੇ ਨਾਲ ਐਗ ਮਿਲਿਆ ਸੀਗਾ।
0: ਹਾਂ, ਫਤਿਹ ਕਿੰਨੇ ਅੰਡੇ ਖਾਂਦਾ?
5: ਤੇ ਜ਼ਿਆਦਾਤਰ ਤਾਂ ਜੀ ਤਾਂ ਇੱਕ ਕਰਤਾ ਪਰ ਮੰਮਾ ਨੂੰ ਦੋ ਦੇ ਦਿੰਦੇ ਆ ਬਹਾਨੇ ਨਾਲ।
0: ਵਧੀਆ ਵਧੀਆ, ਦੋ ਦੋ ਖਾਣੇ ਚਾਹੀਦੇ ਘੱਟੋ ਘੱਟ, ਹੈ ਨਾ। ਦੋ ਜਣੇ ਐਟਲੀਸਟ, ਉਹ ਦੋਵੇਂ ਜਣੇ ਜਦੋਂ ਢਿੱਡ 'ਚ ਜਾਂਦੇ ਤੇ ਇੱਕ ਦੂਸਰੇ ਨਾਲ ਗੱਲਾਂ ਗੁੱਲਾਂ ਤੇ ਕਰਦੇ ਰਹਿੰਦੇ ਨਾ। ਕੱਲਾ ਕੱਲਾ ਆਂਡਾ ਵਿਚਾਰਾ, ਹਾਂ
4: ਕਿੱਧਰ ਤੁਰਿਆ ਫਿਰੇ ਵਿਚਾਰਾ, ਹੋਰ
0: ਕੱਲਾ ਆਂਡਾ ਕੀ ਕਰੂਗਾ ਜਾ ਕੇ ਢਿੱਡ 'ਚ,
4: ਢਿੱਡ 'ਚ ਥੋੜਾ ਐਸਿਡ ਹੁੰਦਾ ਨਾਲੇ, ਉੱਥੇ ਮਾਹੌਲ ਹੀ ਬਹੁਤ ਮਾੜਾ ਹੁੰਦਾ,
0: ਤੇ ਉਹਦਾ ਜੀ ਨਹੀਂ ਲੱਗਣਾ।
4: ਹਾਂ ਆਪਸ 'ਚ ਵਿਚਾਰੇ ਮਾੜਾ ਮੋਟਾ ਟਾਈਮ ਤੱਕ ਪਾਉਣਗੇ,
0: ਹੋਰ ਕੀ। ਇਹ ਵਧੀਆ ਹੋ, ਐਟਲੀਸਟ ਦੋ ਆਂਡੇ ਉਹਨੂੰ ਕਹੋ ਜ਼ਰੂਰ।
4: ਮੈਨੂੰ ਤਾਂ ਤਾਂ ਹੀ ਉਹ ਵੱਢ ਕੇ ਜੇ ਰੱਖ ਦਿੰਦੇ ਹੁੰਦੇ ਆਂਡਾ, ਵੀ ਆਪਸ 'ਚ ਉਹਨਾਂ ਦੀ ਇੰਟਰੈਕਸ਼ਨ ਰਹੇ, ਵਿਚਾਲਿਓ ਢਿੱਡ ਪਾੜ ਦਿੰਦੇ ਆ ਨਾ ਚਾਕੂ ਨਾਲ।
0: ਹਾਂ ਪਰ ਜਦੋਂ ਖਾਈਦਾ ਫੇਰ ਇਕੱਠਾ ਹੋ ਜਾਂਦਾ ਨਾ ਜਾ ਕੇ,
4: ਆਪਸ 'ਚ ਗੱਲਾਂ ਗੁੱਲਾਂ ਕਰਕੇ,
0: ਫੇਰ ਉਹ ਗੋਲ
4: ਗੋਲ ਭੈਣ ਜੀ, ਹੈ ਭੈਣ ਜੀ ਕਰਕੇ, ਹੈ ਭੈਣ ਜੀ, ਹਾਂ ਭੈਣ ਜੀ,
0: ਹੈਵੇਂ ਆਂਡਾ, ਦੂਜਾ ਕਹਿੰਦਾ ਹੈਵੇਂ ਆਂਡੇ।
4: ਮੰਨਣ ਦੇ ਕਹਿਣਾ ਇਹ ਅੰਕਲ ਜੀ ਵੀ ਹੋਰ ਵੀ ਗੱਲਾਂ ਜੀਆਂ ਕਰੀ ਜਾਂਦੇ ਰਹਿੰਦੇ।
5: ਮੇਰੇ ਅੰਕਲ ਜੀ,
0: ਹਾਂਜੀ,
5: ਮੰਮਾ ਨੇ ਨਾ ਮੇਰੀ ਜ਼ਿੰਦਗੀ ਨੂੰ ਬਚਾ ਲਈ ਕੱਲ। ਡਾਕਟਰ ਸਾਹਿਬ, ਡਾਕਟਰ ਨਾ ਸਾਨੂੰ ਹਮੇਸ਼ਾ ਜਦੋਂ ਸਾਨੂੰ ਫੋਰ ਐਗਜ਼ਾਮਪਲ ਜ਼ਿਆਦਾ ਜ਼ੁਕਾਮ ਹੁੰਦਾ ਸੀ, ਹਮੇਸ਼ਾ ਡਾਕਟਰ ਕੋਲ ਜਾਂਦੇ ਆ ਸਾਡੇ ਜਿਹੜੇ ਨੇ, ਤੇ ਉਹ ਨਾ ਹਮੇਸ਼ਾ ਕੌਣ ਹੀ ਐਂਟੀਬਾਇਓਟਿਕ ਦੇ ਦਿੰਦੇ ਆ।
0: ਅੱਛਾ,
4: ਸੀ ਦਿੰਦੇ ਬੱਚਿਆਂ ਨੂੰ ਜ਼ਿਆਦਾ?
5: ਪੂਰੇ ਮੁੱਠੀ ਭਰ ਕੇ ਖਾਣੀ ਪੈਂਦੀ ਖੰਡ।
0: ਓਹੋ, ਅੱਛਾ, ਤੇ ਖੰਡ ਫਿਰ ਨਾਲ ਲੈ ਕੇ ਜਾਂਦੇ ਹੋ ਕਿ ਦਵਾਈ ਘਰ ਲੈ ਆਉਂਦੇ ਹੋ?
5: ਫਿਰ ਮੰਮਾ ਨੇ ਨਾ ਡਾਕਟਰ ਨੂੰ ਕਿਹਾ ਕਿ ਇਸ ਵਾਰੀ ਮੰਮਾ ਨੇ ਡਰ ਰੱਖ ਕੇ ਕਿਹਾ ਕਿ ਡਾਕਟਰ ਵੀ ਤੁਸੀਂ ਮਾਨੇ ਤੈਨੂੰ ਕੌੜੀ ਐਂਟੀਬਾਇਓਟਿਕ ਨਾ ਦਿਓ, ਤੇ ਉਹਨਾਂ ਨਾ ਫਿਰ ਮੰਮਾ ਨੂੰ ਪੁੱਛੇ ਜੀ ਕੈਪਸੂਲ ਖਾ ਲੈਂਦੀ ਆ ਮੈਂ, ਮੰਮਾ ਨੇ ਕਿਹਾ ਹਾਂਜੀ ਖਾ ਲੈਂਦੀ ਆ, ਤੇ ਫਿਰ ਇੰਨੀ ਨਾ ਮੇਰੀ ਜ਼ਿੰਦਗੀ ਬਚ ਗਈ।
0: ਜ਼ਿੰਦਗੀ ਬਚਾ ਲਾ ਮੈਂ।
4: ਪਾਣੀ ਦੀ ਵੱਡੀ ਘੁੱਟ ਭਰਨੀ ਹੁੰਦੀ ਕੈਪਸੂਲ ਨਾਲ, ਹੈ ਨਾ, ਪਤਾ ਹੀ ਹੋਣਾ ਵੈਸੇ ਤਾਂ।
5: ਹਾਂਜੀ,
0: ਤੇ ਹੁਣ ਫਿਰ ਤੁਸੀਂ ਐਂਟੀਬਾਇਓਟਿਕ ਖਾ ਰਹੇ ਹੋ?
5: ਨਹੀਂ, ਕੈਪਸੂਲ ਖਾਣੀ ਆ।
0: ਪੁੱਠੀਆਂ
4: ਟੂਟੀਆਂ ਲੱਗੀਆਂ ਜਿੱਥੇ ਪਾਣੀ ਇਧਰੋਂ ਉਧਰੋਂ ਥੱਲੇ ਡਿੱਗਦਾ ਹੁੰਦਾ ਉੱਪਰ ਨੂੰ ਜਾਂਦਾ, ਉੱਥੇ ਕਾਫੀ ਕੁਛ ਹੀ ਆ, ਉੱਥੇ ਜਾਦੂ ਮਸਾਲਾ ਜਿਹਾ।
0: ਮਨ ਜਦੋਂ ਜਾ ਕੇ ਆਊਗੀ ਫਿਰ ਦੱਸੂਗੀ ਨਾ।
4: ਚਾਕਲੇਟ ਫੈਕਟਰੀ ਵੀ ਉੱਥੇ।
5: ਹਾਂਜੀ ਹਾਂਜੀ, ਉਹਦੇ ਗੱਲ ਕੀਤਾ ਮੈਂ ਰੌਲਾ ਪਾ ਰਹੀ ਆ।
0: ਹਾਂ,
4: ਤੇ ਤੁਸੀਂ ਇਨਾਮ ਵੀ ਜਿੱਤ ਸਕਦੇ ਹੋ ਚਾਕਲੇਟ ਵਾਲੇ।
5: ਅਸੀਂ ਪਹਿਲਾਂ ਦੋ ਵਾਰੀ ਗਏ ਆ।
0: ਅੱਛਾ,
4: ਹਾਂ ਮੈਂ ਤਾਂ ਮਨ ਤੇਤੀ ਪੰਜਾਂ ਦਾ ਇੱਥੋਂ ਹੀ ਲੈ ਕੇ ਖਾ ਲੈਣਾ ਉਹਨਾਂ, ਲਾਡੇ ਨੇੜੇ ਹੈਗਾ ਬੁਲਵਰਤ ਜਿਹਾ।
0: ਚਲੋ ਸੁਣਾ, ਕੀ ਸੁਣਾਓਗੇ ਫਿਰ?
5: ਅੱਜ ਮੈਂ ਸੁਣਾਉਂਗੀ ਇੱਕ ਚੁਟਕਲਾ।
0: ਓਕੇ।
5: ਟੀਨਾ, ਪਰਸੋਂ ਨੂੰ ਮੇਰਾ ਵਿਆਹ ਵਾ, ਤੇ ਤੂੰ ਵਾਪਸ ਕਿਉਂ ਆਇਆ ਮੇਰੀ ਜ਼ਿੰਦਗੀ ਚ? ਪੱਪੂ, ਹੁਣ ਟੈਂਟ ਦਾ ਕੰਮ ਵੀ ਛੱਡ ਦੀਏ।
4: ਗੱਲ ਤੇ ਸਹੀ ਆ ਫਿਰ। ਹਾਂ ਨਵਾਂ ਸੀ ਬਈ, ਹਾਂ
0: ਮੰਨਤਾ ਚੁਟਕਲਾ ਬੈਸਟ ਹੁੰਦਾ,
4: ਕੋਈ ਸ਼ੱਕ ਨਹੀਂ।
0: ਮੰਨਤ
4: ਤੇ ਨਾਲੇ ਬੜਾ ਯੂਨੀਕ ਜਿਹਾ ਕਿਤੋਂ ਲੱਭ ਕੇ ਲਿਆਉਂਦੀ ਹੈ ਨਾ,
0: ਇਹਦਾ ਸਟਾਈਲ ਬੜਾ ਘੈਂਟ ਆ,
4: ਸੁਣਿਆ ਸੁਣਾਇਆ ਨਹੀਂ ਹੁੰਦਾ ਇਹਦਾ,
0: ਐਂਡ ਤੇ ਜਿੱਦਾਂ ਸਿਕਸਰੀ ਮਾਰ ਦਿੰਦੀ ਹੈ। ਚਲੋ ਫਿਰ ਆਉਣਾ ਨੀ ਛੁੱਟੀਆਂ ਚ? ਫਿਰ
5: ਆਵਾਂਗੇ।
0: ਚਲੋ ਠੀਕ ਆ, ਤੇ ਫਤਿਹ ਕਿੱਥੇ ਆ? ਹਾਂਜੀ,
4: ਛੁੱਟੀਆਂ
0: ਚਾਹੇ
4: ਕੁਟੀਆਂ ਹੈ
0: ਮੈਨੂੰ ਪਤਾ ਲੱਗਾ ਵੀ ਸੌਂਦੇ ਵੀ ਬੜੇ ਟਾਈਮ ਨਾਲ, ਅੱਠ ਨੌ ਵਜੇ ਤੱਕ ਸੌ ਜਾਂਦੇ ਆ,
4: ਫੇਰ ਤਾਂ 5 ਵਜੇ ਉੱਠਣਾ ਚਾਹੀਦਾ।
0: 7-8 ਹੀ ਸੌ ਜਾਂਦੇ ਹੋ?
4: 5 ਵਜੇ ਉੱਠਿਆ ਕਰੋ ਯਾਰ,
0: ਵਾਹ
4: ਕਮਾਲ ਹੀ ਆ। ਤਾਂ
0: ਤਾਂਹੀਓ ਫਿਰ ਫਤਿਹ ਛੇਤੀ ਵੱਡਾ ਹੋਈ ਜਾਣ ਡਿਆ ਨਾ। ਇਹ ਬੋਲਿੰਗ ਵੀ ਬੜੀ ਤੇਜ਼ ਕਰਦਾ ਜੀ।
4: ਅੱਛਾ, ਸਾਡੇ ਪਿੰਡ ਵੀ ਇੱਕ ਮੁੰਡਾ ਬਹੁਤ ਤੇਜ਼ ਬਾਲ ਛੱਡਦਾ ਇਹਦੇ ਵਾਂਗੂ, ਪਰ ਉਹ ਇੱਕ ਦਿਨ ਬਨੈਣ ਚੋਂ ਨਿਕਲ ਕੇ ਡਿੱਗ ਪਿਆ ਪਿੱਛੋਂ ਭੱਜ ਕੇ ਬਣਾਉਂਦਾ ਨਾ ਫਾਸਟ ਬਾਲ ਕਰਾਉਣ ਲਈ।
0: ਕਿਉਂ ਫਤਿਹ ਤੁਹਾਡੇ ਨਾਲ ਹੋਇਆ ਕਦੀ ਏਦਾਂ?
4: ਇਹਦੀ ਸਿਹਤ ਠੀਕ ਆ,
0: ਹਾਂ ਫਤਿਹ ਨਾ ਨੀ ਏਦਾਂ ਦਾ। ਫਤਿਹ ਦੀਆਂ ਲੱਤਾਂ ਪਤਾ ਕਿੱਡੀਆਂ ਲੰਮੀਆਂ ਹੋ ਗਈਆਂ, ਐਡੀਆਂ ਲੰਮੀਆਂ, ਬਾਹਾਂ ਨਾਲੋਂ ਵੀ ਲੰਮੀਆਂ ਲੱਤਾਂ।
5: ਸੋਨੇ ਦੀ ਸਿਲਾਈ, ਘਰ ਦੇ ਉੱਪਰ ਦੀ
4: ਰਜਾਈ, ਖਿੱਚ ਕੇ ਨਿਕਲ ਆਈ,
5: ਕੋਠਾ ਟੱਪ ਕੇ ਘਰੇ ਆਈ।
0: ਸੋਨੇ ਦੀ ਸਿਲਾਈ,
5: ਸੋਨੇ ਦੀ ਸਿਲਾਈ, ਕੋਠਾ ਟੱਪ ਕੇ ਘਰੇ ਆਈ,
0: ਕੋਠਾ ਟੱਪ ਕੇ ਘਰੇ ਆਈ। ਓਕੇ, ਸੋਨੇ ਦੀ ਸਿਲਾਈ ਤੇ ਕੋਠਾ ਟੱਪ ਕੇ ਘਰੇ ਆਈ।
4: ਸਮਾਨ ਚ ਕੀ ਹੁੰਦਾ? ਰੇਨਬੋ ਟਾਈਪ ਜੀ ਕੋਈ ਫੀਲਿੰਗ ਤਾਂ ਨਹੀਂ?
0: ਰੇਨਬੋ ਟਾਈਪ ਨਹੀਂ, ਸੂਰਜ ਹੋ ਸਕਦਾ,
4: ਸੂਰਜ ਦੀਆਂ ਕਿਰਨਾਂ ਜੀ।
0: ਹਾਂ ਇਹ ਹੋ ਸਕਦਾ, ਪਰ ਆਪਾਂ ਦੱਸਣਾ ਨਹੀਂ, ਇਹਨੇ ਫਾਈਨ ਕਰ ਦੇਣਾ ਜੀ।
4: ਜਿਹੜਾ ਉਹ ਕਲਾਊਡ ਦੇ ਆਲੇ ਦੁਆਲੇ ਉਹ ਗੋਲਡਨ ਜੀ ਗੋਟਾ ਜਿਹਾ ਲੱਗਿਆ ਹੁੰਦਾ, ਓਦਾਂ ਦਾ ਨਹੀਂ ਕੁਛ ਹੋ ਸਕਦਾ?
0: ਆਪਾਂ ਬਿਹਤਰ ਆਪਾਂ ਨਾ ਪੁੱਛ ਲਈਏ ਕਿਸੇ ਨੂੰ,
5: ਮੋਮਬੱਤੀ
4: ਦੱਸਣਾ ਆਪਾਂ ਕਿ ਨਾ।
0: ਸਹੀ ਆ, ਓਕੇ ਓਕੇ ਓਕੇ ਓਕੇ ਓਕੇ,
5: ਲੈ
4: ਆਹ ਕੋਈ ਮੋਮਬੱਤੀ ਕਹੀ ਜਾਂਦਾ, ਸੂਰਜ ਕੱਚੇ
0: ਨਹੀਂ ਯਾਰ। ਆ ਤਵਨੀਤ ਦੇ ਮੰਮਾ ਕਹਿੰਦੇ ਮੋਮਬੱਤੀ ਆ, ਫਾਈਨ ਕਰ ਲਓ ਫਿਰ ਇਹਨਾਂ ਨੂੰ ਗਲਤ।
4: ਮੋਮਬੱਤੀ ਨਾਲ ਥੋੜੀ ਨਿੱਕਰ ਸੁੱਕ ਸਕਦੀ,
0: ਹਾਂਜੀ ਹਾਂਜੀ ਦੱਸੋ ਦੱਸੋ ਦੱਸੋ।
5: ਆਨਸਰ ਹੈਗਾ ਧੁੱਪ,
0: ਧੁੱਪ, ਸੂਰਜ ਦੀ ਕਿਰਨ,
4: ਕਿਤੇ ਧੁੱਪ ਕਿਤੇ ਸ਼ਾਮ, ਵਾਹ ਰੱਬਾ ਤੇਰੀਆਂ ਕੁਦਰਤਾਂ।
0: ਥੈਂਕ ਯੂ, ਹੈਵ ਅ ਨਾਈਸ ਡੇ।
4: ਅਗਲੀ ਸਵਾਰੀ
0: ਨੈਕਸਟ ਸਾਡੇ ਨਾਲ ਅਸੀਸ ਕੌਰ। ਸਤਿ ਸ੍ਰੀ ਅਕਾਲ ਅਸੀਸ ਕੌਰ, ਕੀ ਹਾਲ ਚਾਲ ਨੇ ਤੁਹਾਡੇ ਕੁੜੀਏ?
5: ਪਰ
0: ਮੈਨੂੰ ਹਲੇ ਵੀ ਤੁਸੀਂ ਜਰਾਈ ਚ ਹੀ ਲੱਗਦੇ ਹੋ। ਪਰ ਅੱਜ ਤੇ ਇੰਨੀ ਸੁਸਤੀ ਵਾਲਾ ਦਿਨ ਆ ਨਾ ਅਸੀਸ, ਮੇਰਾ ਵੀ ਤੇ ਉੱਠਣ ਨੂੰ ਜੀ ਨਹੀਂ ਕਰਦਾ ਅੱਜ, ਇੰਨੀ ਸੁਸਤੀ ਸੀ ਅੱਜ, ਹੈ ਨਾ?
4: ਘਰ ਦੇ ਕਹਿੰਦੇ
5: ਪੈਣਗੀਆਂ,
0: ਪਰ ਛੁੱਟੀ ਤੇ ਮਜ਼ਾ ਨਹੀਂ ਨਾ ਆਉਂਦਾ ਫਿਰ,
4: ਪਈਏ ਕਹਿੰਦੇ ਕਿਹਨੂੰ
6: ਹੈ
0: ਜਦੋਂ ਛੁੱਟੀ ਕਰਕੇ
4: ਬੋਸ ਆਪ ਹੀ ਨੇ ਨਾ, ਆਪ ਦੇ ਆਪ ਨੂੰ ਥੋੜੀ ਛੁੱਟੀ ਦੇ ਦੇਣਗੇ ਹੁਣ।
0: ਇਹ ਤੇ ਕਮਾਲ ਦੀ ਗੱਲ ਹੈ ਨਾ, ਜਦੋਂ ਆਪਾਂ ਛੁੱਟੀ ਕਰ ਲਈਏ ਤੇ ਫਿਰ ਉੱਠਣ ਨੂੰ ਜੀ ਕਰ ਆਉਂਦਾ, ਨਾ ਛੁੱਟੀ ਹੋਵੇ ਤੇ ਫਿਰ ਸੌਣ ਨੂੰ ਜੀ ਕਰ ਆਉਂਦਾ, ਇਹ ਪਤਾ ਨੀ ਕੀ ਹੁੰਦਾ ਵਾ।
4: ਸਕੂਲ ਜਾਣਾ ਹੁੰਦਾ ਉਦੋਂ ਤਾਂ ਕਹਿੰਦਾ ਜਾਗ ਨੀ ਖੋਲਦੀ, ਛੁੱਟੀਆਂ ਹੋਣ ਉਦੋਂ ਆਇਆ ਹੁੰਦਾ ਜਿਵੇਂ ਦੁੱਧ ਪਾਉਣ ਜਾਣਾ ਹੁੰਦਾ।
0: ਤੁਸੀਂ ਤੇ ਹੁਣ ਵਿਹਲੇ ਹੋ ਤੇ ਤੁਸੀਂ ਇਹ ਪਤਾ ਕਰਿਓ ਹਾਂ ਭਲਾ ਕੀ ਹੁੰਦਾ ਕਿਉਂ ਹੁੰਦਾ। ਨਾਲੇ ਤੁਸੀਂ ਤੇ ਸਿਆਣੇ ਬੱਚੇ ਹੋ,
4: ਛੁੱਟੀਆਂ ਚ ਕੋਈ ਪਲਾਨ ਹੈਗਾ ਫਿਰ ਕਿੱਦਾਂ ਟਾਈਮ ਸਪੈਂਡ ਕਰਨਾ, ਕੋਈ ਹੌਬੀ?
5: ਮੈਨੂੰ
4: ਲੱਗਿਆ ਜਿਵੇਂ ਨਿਊਜ਼ੀਲੈਂਡ ਚ ਹੁੰਦਾ, ਹਰ ਜਗ੍ਹਾ ਨੂੰ ਦੋ ਵਾਰ ਕਹਿੰਦੇ ਨਾ ਜਿਵੇਂ ਕੁਰੀ ਕੁਰੀ।
0: ਨਹੀਂ ਨਹੀਂ, ਇਹ ਘੁੰਮੀ ਘੁੰਮੀ ਜਿਹੜੀ ਨਾ ਇਹ ਪਾਪਾ ਦੇ ਫੋਨ ਚੋਂ ਨਹੀਂ ਨਿਕਲਦੀ ਹੁੰਦੀ,
4: ਮੰਮਾ ਦੀ ਉਂਗਲ ਚੋਂ ਨਿਕਲਣੀ।
0: ਹੈਂ?
5: ਪਾਪਾ ਸਰਚ ਕਰਦੇ।
0: ਅੱਛਾ, ਪਾਪਾ ਸਰਚ ਕਰਦੇ, ਓਕੇ।
4: ਇਹ ਪਰ ਵੱਡੀ ਹੋ ਗਈ, ਨਹੀਂ ਮੈਨੂੰ ਕਹਿਣਾ ਸੀ ਪਾਪ ਪੈਟਰੋਲ ਡਾਇਨੋ ਮੂਵੀ ਬਹੁਤ ਵਧੀਆ।
0: ਓਕੇ, ਤੇ ਤੁਸੀਂ ਤੁਸੀਂ ਇਧਰਲੇ ਪਾਸੇ ਆ ਸਕਦੇ, ਤੁਸੀਂ ਉਹ ਵੇਖ ਲਓ ਰਾਇਲ ਮੈਲਬਨ ਸ਼ੋ ਕੱਲ ਤੋਂ ਸ਼ੁਰੂ ਹੋਣਾ।
5: ਓਕੇ ਓਕੇ,
4: ਵਧੀਆ ਹੋਊਗਾ,
0: ਪੇਡਾਂ ਪੇਡਾਂ ਵਿਖਾਵਾਂਗੇ।
4: तवनीत
0: हुणी जांदे ना ते ओह कहदा तवनीत ਇਦਾਂ ਕਰਕੇ ਬੋਲਦਾ ਉਹ
4: ਹਾਂ ਹੁਣ ਸਾਰੀ ਦਿਹਾੜੀ ਤੇ ਤੁਹਾਡੀ ਲੰਘਣ ਵੀ ਇਦਾਂ ਹੀ ਪ੍ਰੈਕਟਿਸ ਕਰ ਹਾਂ
0: ਕੀ ਸੁਣਾਓਗੇ ਫਿਰ
4: ਕਿਆ ਨਵੇਂ ਨਿਆਣੇ ਕੰਮ ਲਾਤੇ ਆ ਸਵੇਰੇ ਸਵੇਰੇ
0: ਤੁਹਾਡਾ ਨਾਂ ਕਿੱਦਾਂ ਰਹੂਗਾ ਘੋੜਾ जे ओ कुछ खांदा होया ना एक मिनट मैं ना अर्नब नू भी ऑन एयर कर लवां सॉरी मतलब गड्डी च बा लिए ना हां एक एक मिनट ओ वीरा एक होर आया ही ते की सुनाओगे फिर अम्मा बोली ओके
5: मासी ने खरोने गुत्त कराए मासी ने खरोने गुत्त कराए टकली बाल पुवा के
0: बल बल बल बल बल
5: जागो दे विच आके नी ओ खिलर गई
0: जागो दे विच आके नी ओ खिलर गई जागो दे विच आके नी ओ खिलर गई जागो दे विच आके नी ओ खिलर गई जागो दे विच आके नी ओ खिलर गई बल बल बल बल बल
4: नारे
0: नारे नारे मैं ने ने ਹੁਣ ਫਿਰ ਕੀ ਖਾਣ ਦਾ ਮੂਡ ਹੈ ਅੱਜ ਕ੍ਰਿਸਮਸ ਯਾਰਾ
5: ਕ੍ਰਿਸਮਸ ਯਾਰਾ
0: ਹਾਂ ਉਹ ਤਾਂ ਸੁਣਾਇਆ ਨਹੀਂ ਮੁੜ ਕੇ ਤੁਸੀਂ
5: ਕ੍ਰਿਸਮਸ ਯਾਰਾ ਲਾਈ ਮਸਕਾਰਾ ਅੱਖੀਆਂ ਲਗਾਈ ਰੱਖਣਾ ਕ੍ਰਿਸਮਸ ਯਾਰਾ ਲਾਈ ਮਸਕਾਰਾ ਅੱਖੀਆਂ ਲਗਾਈ ਰੱਖਣਾ ਮੇਰੀ ਜਾ ਮੇਰੀ ਹਾਂ ਮੇਰੇ ਨਾਲ ਨਾਲ ਰਹਿਣਾ ਮੇਰੀ ਜਾ ਮੇਰੀ ਹਾਂ ਉਹ ਮੇਰੇ ਸਾਥ ਸਾਥ ਰਹਿਣਾ
0: ਹਲੇ ਵੀ ਯਾਦ ਆ ਥੈਂਕ ਯੂ ਸੀ ਥੈਂਕ ਯੂ ਥੈਂਕ ਯੂ ਥੈਂਕ ਥੈਂਕ ਯੂ ਤੇ ਨੈਕਸਟ ਸਾਡੇ ਨਾਲ ਆ ਤਵਨੀਤ ਐਂਡ ਸਿਬਲਿੰਗ ਸਾਈਕਲਿੰਗ ਵਾਲੇ ਬੱਚੇ
6: ਸਤਿ ਸ੍ਰੀ ਅਕਾਲ ਅੰਕਲ ਜੀ ਤੇ ਤਾਇਆ ਜੀ
0: ਸਤਿ ਸ੍ਰੀ ਅਕਾਲ
4: ਜੀ ਕੀ ਹਾਲ ਚਾਲ ਆ
6: ਮੇਰਾ ਠੀਕ ਆ ਤੁਹਾਡਾ ਕੀ ਹਾਲ ਹੈ
0: ਸਾਡਾ ਵੀ ਠੀਕ
4: ਹੈ ਜੀ
0: ਤੁਸੀਂ ਤੇ ਇੰਨੇ ਸੋਹਣੇ ਲੱਗਦੇ ਹੋ ਨਾ ਸਾਰੇ ਜਣੇ ਸਾਈਕਲਾਂ ਤੇ ਹੈਲਮਟ ਪਾ ਕੇ ਜਾਂਦੇ
4: ਵਾਹ ਜੀ
0: ਵਾਹ ਮੈਨੂੰ ਤਾਂ ਤੁਹਾਡੀ ਫੋਟੋ ਬੜੀ ਸੋਹਣੀ ਲੱਗੀ
6: ਤੁਸੀਂ
0: ਰੇਡੀਓ ਵੱਲ ਨੂੰ ਆਜੋ ਕਿਸੇ ਦਿਨ
4: ਨੇੜੇ ਹੀ ਤਾਂ ਹੈਗਾ
0: ਹੋਰ
4: 20 ਕਿਲੋਮੀਟਰ
0: ਸੱਚ ਹਾਂ ਉਹ ਤੇ ਫ੍ਰੀ ਵੇ ਆ
6: ਅਸੀਂ ਗੇਡੀ ਚ ਆ ਸਕਦੇ
4: ਹਾਂ ਨੇੜਿਓਂ ਆ ਕੇ ਸਾਈਕਲ ਕੱਢ ਲਈ ਉਹਦੇ ਚੋਂ
0: ਹਾਂ ਤੁਹਾਨੂੰ ਛੁੱਟੀਆਂ ਵਾ ਤੁਸੀਂ ਗੱਡੀ ਚ ਆ ਸਕਦੇ ਹਾਂ ਇਹ ਗੁੱਡ ਆਈਡੀਆ ਬਣਾਈਏ ਫਿਰ ਪ੍ਰੋਗਰਾਮ
6: ਅਸੀਂ ਆਵਾਂਗੇ ਅਸੀਂ ਆਵਾਂਗੇ
0: ਚਲੋ ਠੀਕ ਆ ਫਿਰ ਆਪਾਂ ਬਣਾਉਨੇ ਫਿਰ ਪ੍ਰੋਗਰਾਮ ਠੀਕ ਆ
6: ਅਸੀਂ ਡੈਡਾ ਲਈ ਵੇਟ ਕਰਦੇ
0: ਅੱਛਾ ਡੈਡਾ ਲਈ ਵੇਟ ਕਰਦੇ ਓਕੇ ਓਕੇ ਓਕੇ ਹਾਂ
6: ਤੇ ਫਿਰ ਅਸੀਂ ਮੇ ਵੀ ਆਉਗੇ
0: ਚਲੋ ਠੀਕ ਆ ਤੁਸੀਂ ਡਿਸੀਜਨ ਮੇਕਰ ਤੁਸੀਂ ਲੱਗਦੇ ਜੀ ਮੈਨੂੰ ਘਰ ਚ ਲੱਗਦਾ ਡੈਡਾ ਓਕੇ ਠੀਕ ਆ ਹੋਰ ਫਿਰ ਕੀ ਚੱਲ ਰਿਹਾ
6: ਛੁੱਟੀਆਂ ਅਸੀਂ ਦੱਸਣਾ ਹੋਣਾ ਜੇ ਕਨਫਰਮ ਹੋ ਗਿਆ ਕਨਫਰਮ
0: ਅੱਛਾ ਜੇ ਕਨਫਰਮ ਹੋ ਗਿਆ ਓਕੇ ਚਲੋ ਠੀਕ ਆ ਗੁੱਡ ਗੁੱਡ
6: ਤੇ ਮੰਮਾ ਆਪਣੇ ਛੋਟੇ ਬਾਰੇ ਗੱਲਾਂ ਦੱਸੀ ਸੀ ਕੱਲ ਤੇ ਮੈਂ ਇੱਕ ਤੇ ਦੱਸਣੀ ਉਹਦੇ ਚ ਗੱਲਾਂ।
0: ਹਾਂਜੀ ਹਾਂਜੀ ਹਾਂਜੀ।
6: ਸੋ ਮਿੱਠੂ ਮਾਮਾ ਜੀ, ਮੰਮਾ ਤੇ ਵੈਮਸੀ ਮਾਸੀ ਜੀ ਇੱਕ ਗੈਂਗ ਸੀ। ਤੇ ਇੱਕ ਦਿਨ ਮੈਮਸੀ ਮਾਸੀ ਦੀ ਤੇ ਮਿੱਠੂ ਮਾਮਾ ਜੀ ਦੀ ਲੜਾਈ ਹੋ ਗਈ। ਤੇ ਮੈਮਸੀ ਮਾਸੀ ਦੀ ਪਿੱਛੇ ਇੱਕ ਚ ਬੱਚਾ ਸੀ ਤੇ ਮੰਮਾ ਜੀ ਸਾਈਡ ਤੇ ਖੜੇ ਹੋਏ ਸੀ। ਮੰਮਾ ਨੂੰ ਕੁਛ ਪਤਾ ਨੀ ਹੋ ਰਿਹਾ ਕੀ ਹੋ ਰਿਹਾ ਸੀ। ਤੇ ਫਿਰ ਮਿੱਠੂ ਮਾਮਾ ਜੀ ਨੇ ਮੈਮਸੀ ਮਾਸੀ ਨੂੰ ਟੱਕਾ ਦਿੱਤਾ। ਫਿਰ ਮੈਮਸੀ ਮਾਸੀ ਚ ਬੱਚੇ ਚ ਗਿਰੀ। ਤੇ ਫਿਰ ਮੰਮਾ ਮਿੱਠੂ ਮਾਮਾ ਜੀ ਨੂੰ ਕਹਿ ਰਹੇ ਕੋਈ ਨਾ ਮਿੱਠੂ ਕੋਈ ਚ ਬੱਚੇ ਚ ਬੱਚੇ ਚ ਗਿਰੀ ਕਿਤੇ ਹੋਰ ਨੀ ਗਿਰੀ। ਤੇ ਫਿਰ ਨਾਨੀ ਜੀ ਨੂੰ ਪਤਾ ਲੱਗ ਜੂਗਾ ਦੈਟ ਅਸੀਂ ਗਿੱਲੇ ਹੋ ਗਿਆ ਨੀ ਤਾਂ ਸਾਨੂੰ ਠਾਪੀ ਨਾਲ ਮਾਰੋਗੇ। ਤੇ ਫਿਰ ਮੰਮਾ ਪੱਖਾ ਲਿਆ, ਮੈਮਸੀ ਮਾਸੀ ਦੇ ਕੱਪੜੇ ਡਰਾਈ ਕੀਤੇ। ਤੇ ਫਿਰ ਮੈਮਸੀ ਮਾਸੀ ਤੇ ਮਿੱਠੂ ਮਾਮਾ ਜੀ ਫੇਰ ਇਕੱਠੇ ਆ ਗਏ। ਤੇ ਫਿਰ ਨਾਨੀ ਜੀ ਨੂੰ ਪਤਾ ਨੀ ਲੱਗਿਆ ਮੈਂ ਉਹ ਚ ਬੱਚੇ ਚ ਗਿਰੇ।
0: ਓ ਵਾਹ, ਬੜਾ ਖਤਰਨਾਕ ਗੈਂਗ ਹੀ ਮੰਮਾ ਹੋਣਾ ਦਾ ਫਿਰ ਤੇ।
6: ਪਤਾ ਨੀ
4: ਸਹੀ।
0: ਵੈਰੀ ਨਾਈਸ। ਤੁਸੀਂ
4: ਘੋੜੀ ਵੀ ਕਰ ਲੈ
0: ਲੈ, ਮੇਰਾ ਤੇ ਚੇਤਾ ਹੀ ਬੜਾ ਮਾੜਾ ਤੇ ਤੁਸੀਂ ਤੇ ਮੈਨੂੰ ਚੇਤਾ ਹੀ ਨੀ ਕਰਾਉਂਦੇ।
6: ਤੁਸੀਂ ਕਿਆ ਛੁੱਟੀ ਚ ਕਰੋਗੇ? ਹੋਰ ਛੁੱਟੀ ਮੇਰੀ ਲੰਘ ਚੱਲੇ।
0: ਓਹੋ, ਪਰ ਤੁਹਾਨੂੰ ਚਾਹੀਦਾ ਵਾ ਵੀ ਛੁੱਟੀਆਂ ਤੋਂ ਪਹਿਲਾਂ ਮੈਨੂੰ ਇੱਕ ਵਾਰੀ ਚੇਤਾ ਕਰਾਓ। ਮੈਨੂੰ ਤੇ ਚਾਹ ਦਾ ਵੀ ਨੀ ਚੇਤਾ ਰਹਿੰਦਾ, ਨਿਆਣੇ ਮੈਨੂੰ ਆ ਕੇ ਚੇਤਾ ਕਰਾਉਂਦੇ ਵੀ ਚਾਹ ਪੀ ਲਈ ਤੇ ਫਿਰ ਮੈਂ ਪੀ ਲੈਣਾ। ਇਹ ਤੁਹਾਡੀ ਗਲਤੀ ਆ, ਤੁਸੀਂ ਮੈਨੂੰ ਚੇਤਾ ਨੀ ਕਰਾਇਆ।
6: ਤੇਰੇ
0: ਮੈਂ ਚੀ ਚੀ ਕਰ ਦੇਣੀ ਤੇਰੀ ਮੈਂ।
6: ਮੰਮਾ ਮਿੱਠੂ ਮਾਮਾ ਜੀ ਦੀ ਮੈਮਸੀ ਮਾਸੀ ਦੀ ਚੀ ਚੀ ਕਰੋ।
0: ਉਹ ਨਹੀਂ, ਉਹ ਤੇ ਵੱਡੇ ਹੋ ਗਏ ਹੁਣ, ਹੁਣ ਥੋੜੀ ਉਸ ਤਾਂ ਨਹੀਂ ਕਰਦੇ, ਹੁਣ ਤੇ ਬੇਬੇ ਤੂੰ ਏ ਕੁੜੀਏ। ਤੁਹਾਡੀ ਰਿਸਪੋਂਸੀਬਿਲਟੀ ਆ ਹੁਣ। ਓਕੇ, ਚਲੋ ਕੀ ਸੁਣਾਓਗੇ? ਕੀ ਸੁਣਾਓਗੇ? ਹਾਂਜੀ,
6: ਵਾਰੀ ਬੱਸੀ ਖੱਟਣ ਗਈ ਸੀ ਖਟਕੇ ਲਿਆਂਦਾ ਜੂਸ। ਵਾਰੀ ਬੱਸੀ ਖੱਟਣ ਗਈ ਸੀ ਖਟਕੇ ਲਿਆਂਦਾ ਜੂਸ। ਅਮਰੂਦ ਤੇ ਪਿੰਡੀ ਦੇ ਵਿਆਹ ਨੇਰਾ ਝੂਠ ਨੇਰਾ ਝੂਠ। ਅਮਰੂਦ ਤੇ ਪਿੰਡੀ ਦਾ ਵਿਆਹ ਨੇਰਾ ਝੂਠ ਨੇਰਾ ਝੂਠ। ਅਮਰੂਦ ਤੇ ਪਿੰਡੀ ਦਾ ਵਿਆਹ ਨੇਰਾ ਝੂਠ ਨੇਰਾ ਝੂਠ।
0: ਉਹਨੇ ਭਿੰਡੀ ਦਾ ਭਾਪਾ ਜਿਹੜਾ ਨਾ, ਉਹ ਗਰਮ ਮਸਾਲਾ ਦੇਣ ਨੂੰ ਨੀ ਮੰਨਣ ਡਿਆ, ਇਸ ਕਰਕੇ ਨਾ ਉਹ ਗੱਲ ਅੜੀ ਆ। ਉਹ ਕਹਿਣ ਡਿਆ ਵੀ ਦਾਜ ਨੀ ਦੇਣਾ ਮੈਂ, ਤਾਂ ਕਰਕੇ ਨਾ ਉਹ ਗੱਲ ਜੀ ਅੜੀ ਆ ਥੋੜੀ ਜੀ। ਉਹਨੂੰ ਕਿੰਨੀ ਵਾਰੀ ਕਿਹਾ ਵੀ ਗਰਮ ਮਸਾਲਾ ਦਿਓ ਗਰਮ ਮਸਾਲਾ ਦਿਓ, ਉਹ ਕਹਿੰਦਾ ਨਹੀਂ ਦੇਣਾ। ਆਪਾਂ ਜਿੱਦਣ ਤੁਸੀਂ ਆਓਗੇ ਨਾ ਫੇਰ ਆਪਾਂ ਕਰਾਂਗੇ। ਓਕੇ ਚਲੋ ਠੀਕ ਆ। ਤੇ ਨੈਕਸਟ ਕੌਣ ਹੈ?
6: ਐਸ਼ਲਿਨ।
0: ਹਾਂਜੀ, ਹੈਲੋ ਐਸ਼ਲਿਨ। ਸਤਿ ਸ੍ਰੀ ਅਕਾਲ ਐਸ਼ਲਿਨ ਜੀ, ਕੀ ਹਾਲ ਆ? ਐਸ਼ਲਿਨ ਤੁਹਾਡੇ ਕੋਲ ਤੇ ਹੈਲਮੈਟ ਬੜਾ ਸੋਹਣਾ ਆ। ਸਾਡਾ ਠੀਕ ਹੈ
6: ਜੀ,
0: ਤੁਹਾਡਾ ਹੈਲਮੈਟ ਹੀ ਬੜਾ ਸੋਹਣਾ।
6: ਪਹਿਲਾਂ ਦੀਦੀ ਪਾਉਂਦੇ ਫਿਰ ਮੰਮਾ ਨੂੰ ਪਤਾ ਲੱਗਿਆ ਉਹ ਐਕਚੁਅਲੀ ਮੇਰਾ ਹੈ।
0: ਮੰਮਾ
6: ਨੂੰ ਚੁੰਡੀ ਮੋੜੀ ਬਿਕੋਜ਼ ਬਿਕੋਜ਼ ਉਹ ਮਮਾ ਦਾ ਹੈਲਮਟ ਬਲੈਕ ਤੇ ਵਾਈਟ ਸੀ
0: ਓਕੇ ਓਕੇ ਓਕੇ ਓਕੇ ਠੀਕ ਆ ਪਰ ਉਹ ਨਾਈਸ
6: ਉਹ ਵਾਲੀ ਬਿਕੋਜ਼ ਉਹ ਕਹਿੰਦੇ ਸੀ ਅਟੈਕ ਕੀਤਾ ਕਜ਼ ਉਹ ਕਹਿੰਦੀ ਸੀ ਉਹ ਮੇਰਾ ਹੈਲਮਟ ਹੈ
0: ਪਰ ਉਹ ਨਾਈਸ ਆ ਗੁੱਡ ਆ ਉਹ ਪਾ ਕੇ ਤੇ ਸਾਈਕਲ ਬੜਾ ਭੱਜਦਾ
6: ਰੋਡ ਬਣ ਰਹੀ ਸੀ ਮੰਮਾ ਦੇ ਘਰ ਦੇ ਬਾਹਰ ਫਿਰ ਉੱਥੇ ਕੁਛ ਸੀ ਵਾਇਰ ਜਦੋ ਠੰਡ ਸੀ ਮੰਮਾ ਮੈਂ ਸੀ ਮਾਸੀ ਤੇ ਮਿੱਠੂ ਮਾਮਾ ਜੀ ਨੇ ਇਕੱਠਿਆ ਕਰ ਲੈ ਸਟੋਰ ਕਰਕੇ ਤੇ ਫਿਰ ਜਦੋਂ ਗਰਮੀਆਂ ਆ ਗਈ ਉਹ ਮੈਲਟ ਹੋ ਗਏ ਫਿਰ ਮੰਮਾ ਮੈਂ ਸੀ ਮਾਸੀ ਨੇ ਮਿੱਠੂ ਮਾਮਾ ਜੀ ਨੂੰ ਕੁੱਟ ਪਈ ਅਲਮਾਰੀ ਚ ਰੱਖੀ ਸੀ ਤੇ ਕੱਪੜੇ ਖਰਾਬ ਹੋ ਗਏ ਸਾਰੇ
0: ਤੁਸੀਂ ਫਿਰ ਹੋਰ ਗੱਲਾਂ ਇਕੱਠੀਆਂ ਕਰ ਲਿਓ ਤੇ ਜਦੋਂ ਤੁਸੀਂ ਆਓਗੇ ਨਾ ਉਦਣ ਸੁਣਾਇਓ
6: ਆਪ
0: ਨੀ ਖਾਈ ਦੀ ਪਰ ਦੂਜੇ ਨੂੰ ਖਵਾਈ ਦੀ ਮੋਮਬੱਤੀ
6: ਭਾਂਡੇ
0: ਚ ਚਮਚਾ ਪਲੇਟ ਗਲਾਸ
4: ਕੌਲੀ ਜੱਗ
0: ਅੱਛਾ ਕਲੋਜ਼ ਹੈ ਓਕੇ ਡਿਸਪੋਜ਼ੇਬਲ
6: ਬਸ ਸਟਿਲ ਕਿਚਨ ਚ
0: ਹਾਂ ਓਕੇ ਸਟਿਲ ਕਿਚਨ ਚ
4: ਤੁਸੀਂ ਬੈਨੇ ਚ ਵੜ ਗਏ
0: ਹੋਰ ਕੀ ਆ ਚਲ ਹਾਰ ਗਏ
6: ਚਮਚਾ
0: ਓਹੋ
4: ਆਪਾਂ ਕਿਹਾ ਮੈਨੂੰ ਲੱਗਦਾ ਚਮਚਾ ਕਿ ਨਹੀਂ
0: ਆਹ ਨਹੀਂ ਪਰ ਆਪਾਂ ਚਮਚਾ ਆਪਾਂ
4: ਗਾਜਾ ਪਾ
0: ਰਹੇ ਆਪਾਂ ਚਮਚਾ ਕਿਹਾ ਸੀ
4: ਆਪਾਂ ਡਿਸਪੋਜ਼ੇਬਲ ਕਹਿ ਦੋ
6: ਹਾਂਜੀ ਜੀ ਵੀਰ ਜੀ ਨਾਲ ਗੱਲ ਕਰ ਲਓ
0: ਹਾਂਜੀ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਓ ਹੈਲੋ
6: ਸਤਿ ਸ਼੍ਰੀ ਅਕਾਲ ਵੀਰ ਜੀ ਤੇ ਤਾਇਆ ਜੀ
4: ਅੰਕਲ ਜੀ ਤਾਇਆ ਜੀ
0: ਸਤਿ ਸ਼੍ਰੀ ਅਕਾਲ ਕੀ ਹਾਲ ਹੈ ਸਰਦਾਰ ਜੀ
6: ਠੀਕ ਹੈ ਤੁਹਾਡਾ ਕੀ ਹਾਲ ਹੈ
0: ਓ ਸਾਡਾ ਠੀਕ ਹੈ ਸਰਦਾਰ ਜੀ ਬੱਲੇ ਬੱਲੇ
4: ਚੱਕ ਜਾਂਗੇ ਬੱਤੇ
0: ਓ ਸ਼ਾਵਾ ਸ਼ਾਵਾ ਮੈਨੂੰ ਪਤਾ ਲੱਗਾ ਸਭ ਤੋਂ ਵੱਧ ਸਾਈਕਲ ਭਜਾਉਂਦੇ ਹੋ ਤੁਸੀਂ
4: ਉਹ ਵੀ ਹੈਲਮਟ ਲੈ ਕੇ
6: ਜੀ ਅਸੀਂ ਬ੍ਰਿਜ ਤੇ ਵੀ ਜਾਂਦੇ
0: ਹਾਂ ਸਰਦਾਰ ਜੀ ਦੇ ਨੇਰੀ ਲਿਆ ਦਿੰਦੇ ਆ ਕਿੱਕ ਪਤਾ ਕਿੱਡੀ ਦੂਰ ਜਾਂਦੀ ਇਹਨਾਂ ਦੀ
4: ਅੱਛਾ
0: ਇਹਨਾਂ ਨੇ ਇੱਕ ਦਿਨ ਫੁੱਟਬਾਲ ਹੀ ਪੈਂਚਰ ਕਰਤਾ ਸੀ
6: ਤੇ ਅਸੀਂ ਕਿਸੇ ਦੇ ਬ੍ਰਿਜ ਤੋਂ ਪਾਰਕ ਤੇ ਗਏ ਸੀ
0: ਅੱਛਾ ਤੇ ਫਿਰ
6: ਸਾਈਕਲ ਚਲਾ ਕੇ
4: ਜ਼ੋਰ ਬਹੁਤ ਲੱਗਦਾ ਹਾਂਜੀ
0: ਧੁੱਪੇ ਧੁੱਪੇ ਸਾਈਕਲ ਚਲਾਉਣ ਦਾ ਤੇ ਮਜ਼ਾ ਬੜਾ ਆਉਂਦਾ
6: ਤੇ ਅਸੀਂ ਕੱਲ ਨੂੰ ਤਪਤਾ ਜਿੱਥੇ ਅਮਾ ਤਪਤਾ ਜਿੱਥੇ ਸਟੇਲਾ ਦੇ ਫ੍ਰੈਂਡਸ ਕੁਛ ਲਿਖਿਆ ਹੈ ਨਾ ਉਹਦੇ ਕੋਲੇ ਅਮਾ ਤਪਤਾ ਜਿੱਥੇ ਲਾਈਕ 9 ਗੱਡੀਆਂ ਨੇ ਉਹਦੇ ਅੱਗੇ ਤੇ ਅੱਗੇ ਅਮਾ ਲੈਫਟ ਸਾਈਡ ਤੇ ਪਾਰਕ ਹੈਗਾ ਤੇ ਅਸੀਂ ਉੱਥੇ ਗਏ
0: ਅੱਛਾ ਬੱਲੇ ਬੱਲੇ ਬੱਲੇ ਤੁਸੀਂ ਤੇ ਫਿਰ ਕਮਾਲ ਹੀ ਕਰੀ ਜਾਂਦੇ ਹੋ ਤੁਸੀਂ ਤੇ ਲੈਫਟ ਸਾਈਡ ਵੀ ਪਹੁੰਚ ਗਏ ਹੈ ਉੱਥੋਂ ਗਾਂ ਤੇ ਬਸ ਉਹ ਹੀ ਆ ਕੇ ਜਿੱਥੋਂ ਰੇਂਡੀਅਰ ਆਉਂਦਾ ਹੁੰਦਾ ਹੈ ਆਹੋ ਠੀਕ ਆ ਗਏ ਹੈ ਸਰਦਾਰ ਜੀ ਕੀ ਸੁਣਾਓਗੇ ਫਿਰ?
6: ਇੱਕ ਬੋਲੀ,
0: ਇੱਕ ਬੋਲੀ, ਓਕੇ। ਇੱਕ ਪੋਇਮ,
6: ਇੱਕ ਪੋਇਮ,
0: ਜੋ ਮਰਜ਼ੀ ਸੁਣਾ ਦਿਓ ਤੁਸੀਂ।
6: ਰਾਈਮ, ਰਾਈਮ,
0: ਰਾਈਮ, ਰਾਈਮ, ਓਕੇ ਓਕੇ।
6: ਅੰਕਲ ਜੀ ਤੁਸੀਂ ਬੋਲੋ, ਅਮ ਹਲਦੀ,
0: ਹਲਦੀ
6: ਕਦਾ ਵਿਆਹ ਜਲਦੀ।
0: ਆਹੂੰ ਆਹੂੰ ਆਹੂੰ ਆਹੂੰ ਆਹੂੰ
4: ਬਲੇ ਬਲੇ।
0: ਤੁਸੀਂ ਬੋਲੋ ਤਾਇਆ, ਤੁਸੀਂ ਬੋਲੋ ਤਾਇਆ, ਤੁਸੀਂ ਬੋਲੋ ਤਾਇਆ, ਤਾਇਆ,
6: ਤੁਸੀਂ ਬੋਲੋ, ਨਹੀਂ
0: ਤੁਸੀਂ ਬੋਲੋ ਹੁਣ, ਤੁਸੀਂ ਬੋਲੋ ਹੁਣ ਤਾਇਆ,
6: ਤਾਇਆ ਜੀ ਤੁਸੀਂ ਬੋਲੋ ਜਾਮਨੂ,
4: ਜਾਮਨੂ ਦੁਪਹਿਰ ਵਾਲਾ ਕੈਂਸਲ ਕਰ ਦਿੰਦੇ
6: ਹਾਂ।
0: ਪੈਨਸਲ ਕੈਂਸਲ,
4: ਸ਼ੁਕਰ ਮਹਾਰਾਜ ਦਾ ਬਚਾ ਹੋ ਗਿਆ। ਸਰਦਾਰ ਜੀ ਜਿੰਦਾਬਾਦ, ਦੇਖ ਲੋ ਬੰਦਾ ਪਹਿਲਾਂ ਉਦਾਸ ਕਰਕੇ ਕਿੱਦਾਂ ਖੁਸ਼ ਕਰਤਾ ਤੈਨੂੰ
0: ਵੀਰ ਜੀ, ਬੱਲੇ ਬੱਲੇ,
4: ਪਹਿਲਾਂ ਵਿਆਹ ਕਰਾ ਕੇ ਫਿਰ ਨਾਲ ਹੀ ਕੈਂਸਲ ਕਰਕੇ ਖੁਸ਼ੀ ਦੇ ਦਿੱਤੀ।
0: ਓ ਥੈਂਕ ਯੂ, ਥੈਂਕ ਯੂ, ਥੈਂਕ ਯੂ, ਥੈਂਕ ਯੂ ਵੀਰ ਜੀ, ਬਾਏ ਬਾਏ ਬਾਏ ਬਾਏ।
4: ਵੀਰ ਜੀ ਨੰਬਰ ਲੈ ਗਿਆ ਸਾਰਿਆਂ ਨੂੰ,
0: ਵੀਰ ਜੀ ਤੇ ਮਤਲਬ ਰੋਜ਼ ਹੀ ਨੰਬਰ ਲੈ ਜਾਂਦਾ, ਵੀਰ ਜੀ ਤੇ ਵਾਟੀ ਕਾਰਡ ਛੱਡਦਾ। ਨੈਕਸਟ ਸਾਡੇ ਨਾਲ ਨੇ ਅਰਨਬ, ਸਤਿ ਸ੍ਰੀ ਅਕਾਲ ਅਰਨਬ।
6: ਕਿੰਨੇ
0: ਵਜੇ ਕੀਤਾ ਸੀ ਪੁੱਤ?
6: ਮੈਂ 7 ਵਜੇ।
0: ਹਾਂਜੀ
4: 7 ਵਜੇ,
0: ਪੱਕੀ ਗੱਲ ਆ?
4: ਫੋਨ ਅਸੀਂ ਥੱਲੇ ਮਾਰ ਮਾਰ ਕੇ ਨਾ ਮਿਸ ਕਾਲਾਂ ਕੱਢ ਲੈਣੀਆਂ ਵਿੱਚੋਂ।
0: ਨਹੀਂ ਇਹ ਵੀ ਬੰਦਾ ਨਾ ਬੜਾ ਖਰਾਬ ਆ, ਇਹ ਇਹ ਹਰ ਵਾਰੀ ਕੇਸ ਆਪਣੇ ਤੇ ਪਾ ਕੇ ਗਾਂਹ ਚੱਲ ਜਾਂਦਾ।
4: ਇਹ ਪਹਿਲਾਂ CBI ਚ ਰਿਹਾ ਹੁਣ।
0: ਹਾਂ ਇਹ ਵੀ ਮਾਹਰ ਹੈ ਇਸ ਕੰਮ ਦਾ। ਹੈਲੋ ਹੈਲੋ
4: ਅਰਨਵ, ਆਵਾਜ਼ ਆ ਰਹੀ?
0: ਹੈਲੋ,
6: ਹਾਂਜੀ ਫੋਨ ਗਲਤੀ ਨਾਲ ਕੱਟ ਗਿਆ ਮੇਰਾ।
4: 7 ਵਜੇ ਵੀ ਇਦਾਂ ਹੀ ਹੋਇਆ ਫਿਰ?
0: ਹਾਂਜੀ 7 ਵਜੇ ਵੀ ਬੁੱਤੋ ਇਦਾਂ ਹੀ ਹੋਇਆ, ਪਰ ਉਹ ਕੰਧ 'ਚ ਹੀ ਵੱਜਦਾ ਰਿਹਾ ਫੋਨ ਕਹਿੰਦੇ ਨਾ। ਛੁੱਟੀਆਂ ਤੋਂ ਬਾਅਦ ਹੋ ਜਾਣੀ ਹੈਗੇ।
4: ਕ੍ਰਿਕਟ ਸੁਣਾ ਦਿਓ।
0: ਸੁਣਾਓ ਫਿਰ ਕ੍ਰਿਕਟ
4: ਕਮੈਂਟਰੀ। ਜਾਪਾਨ ਕੇ ਸਾਥ ਮੈਚ, ਸਾਹਮਣੇ ਬੱਲੇਬਾਜ਼। ਕੱਲ ਜਾਪਾਨ ਨਾ ਮੈਚ ਸੀ, ਕੱਲ ਇੰਡੀਆ ਦਾ, ਆਸਟ੍ਰੇਲੀਆ ਵਾਲੇ ਮੈਚ ਫੋਲੋ ਕਰਦੇ ਹੋ ਜ਼ਿਆਦਾ?
6: ਜਾਪਾਨ ਨਾ ਹੀ ਇੰਡੀਆ
4: ਦਾ। ਹਾਰ ਗਏ?
0: ਨਹੀਂ ਜਿੱਤ ਗਏ, ਜਿੱਤ ਗਏ, ਜਿੱਤ ਗਏ।
4: ਜੇ ਕਿਸੇ ਵਾਈਡ ਬਾਲ ਆਉਂਦੀ ਆ
6: ਜਾਪਾਨ ਵਾਲੇ। ਹਾਰ
0: ਗਏ। ਹਾਂਜੀ ਕੀ ਸੁਣਾਓਗੇ ਫਿਰ?
6: ਮੂੰਹ ਬੰਦ ਢਿੱਡ ਵਿੱਚ ਦੰਦ।
0: ਨਾ ਜਾ ਮੂੰਹ ਬੰਦ
6: ਬੁਝਾਰਤ
4: ਢਿੱਡ ਵਿੱਚ ਦੰਦ।
6: ਮੂੰਹ ਬੰਦ ਢਿੱਡ ਵਿੱਚ ਦੰਦ।
0: ਓਕੇ ਡਾਕਟਰ ਕੋਲ ਕਹਿਣਾ ਚਾਹੀਦਾ।
4: ਕੈਪਸੂਲ ਐਂਟੀਬਾਇਓਟਿਕ ਲਿਖ ਦਿੰਦਾ ਅੱਜ ਕੱਲ ਉਹ, ਦਵਾਈ ਦਿੰਦਾ ਨਹੀਂ।
0: ਢਿੱਡ ਦੇ ਵਿੱਚ ਦੰਦ,
4: ਕੋਈ ਬੀਬੂ ਲੱਗਦੇ?
0: ਟੋਕਾ ਟੋਕਾ ਤਾਂ ਨਹੀਂ?
6: ਨਹੀਂ।
0: ਓਕੇ ਚਲ ਹਾਰ ਗਈ।
4: ਕੋਈ ਕੋਈ ਬਜ਼ੁਰਗ ਤਾਂ ਨਹੀਂ ਜਿਹੜਾ ਦੰਦ ਲੰਘਾ ਗਿਆ,
0: ਡੈਂਚਰ ਖਾ ਗਿਆ? ਹੈ ਕਾਈਟ, ਕਾਈਟ
6: ਨਹੀਂ।
4: ਬਦਵਾ ਤਾਂ ਮੋਮਬੱਤੀ ਹੋਈ,
0: ਇਹ ਮੇਰਾ ਤਾਂ ਪਹਿਲੇ ਦਾ ਆਂਸਰ ਹੈ।
4: ਚਾਕੂ, ਚਾਕੂ।
0: ਚਲ ਹਾਰ ਗਈ ਯਾਰ।
6: ਆਨਸਰ ਹੈਗਾ ਛੱਲੀ।
0: ਅੱਛਾ ਉਹ ਕਿਦਾਂ?
6: ਉਹਦੇ ਉੱਤੇ ਕਵਰ ਜਿਹਾ ਨਹੀਂ ਲੱਗਾ ਹੁੰਦਾ ਜਿਹੜਾ?
0: ਅੱਛਾ ਓਕੇ ਓਕੇ ਓਕੇ ਓਕੇ ਓਕੇ। ਹਾਂ
4: ਤੇਰੇ ਹੈ ਨਾ ਉਹ ਜਿਹੜੇ
0: ਮੋਤੀਆਂ ਦੇ ਕੱਪੜੇ ਪਾਏ ਹੁੰਦੇ ਆ। ਹਾਂ
4: ਮੋਤੀਆਂ ਵਰਗੇ ਦੰਦ ਛੱਲੀ ਦੇ ਦਾਣੇ ਆ ਗਏ।
0: ਓਕੇ ਓਕੇ ਓਕੇ ਠੀਕ। ਥੈਂਕ ਯੂ, ਥੈਂਕ ਯੂ, ਥੈਂਕ ਯੂ,
6: ਥੈਂਕ ਯੂ। ਸਤਿ ਸ੍ਰੀ ਅਕਾਲ,
0: ਸਤਿ ਸ੍ਰੀ ਅਕਾਲ। ਤੇ ਨੈਕਸਟ ਸਾਡੇ ਨਾਲ ਹੈ ਸ਼੍ਰੇਆ। ਸਤਿ ਸ੍ਰੀ ਅਕਾਲ ਸ਼੍ਰੇਆ, ਤੁਸੀਂ ਆਉਂਦੇ ਰਹੋ।
6: ਸਤਿ ਸ਼੍ਰੀ ਅਕਾਲ ਮਾਨੂ ਬਿੱਲੀ,
0: ਮਿਉਂ ਮਿਉਂ।
6: ਤੁਸੀਂ ਠੀਕ ਹੋ?
0: ਹਾਂਜੀ ਠੀਕ ਆ, ਤੁਸੀਂ ਕਿੱਦਾਂ ਹੋ?
6: ਠੀਕ ਹੈ।
0: ਓਕੇ, ਕੀ ਖਾਦਾ?
6: ਮਾਊਸ ਬੰਦਾ
0: ਹੈ। ਮਾਊਸ?
6: ਹਾਊਸ
0: ਹਾਊਸ
4: ਹਾਊਸ ਬਣਦਾ ਪਿਆ।
0: ਅੱਛਾ ਬਣਦਾ ਪਿਆ, ਓਕੇ ਓਕੇ ਓਕੇ ਓਕੇ,
4: ਫਿਰ ਪੀਜ਼ਾ ਹੀ ਖਾਣਗੇ।
0: ਹਾਂ, ਕਿੱਥੇ ਬਣਦਾ ਪਿਆ ਹਾਊਸ?
6: ਪੇਪਰ ਦੇ। ਹਾਊਸ ਬਿਲਡਰ ਬਣਨਾ। ਹਾਊਸ?
0: ਅੱਛਾ ਹਾਊਸ ਬਿਲਡਰ ਬਣਨਾ ਬਈ ਉਹਨੇ।
4: ਅੱਛਾ,
0: ਓਕੇ ਓਕੇ ਓਕੇ ਓਕੇ। ਹਾਂ ਨਹੀਂ, ਗੁੱਡ ਆ ਭਾਈ, ਸਾਨੂੰ ਚੰਗੇ ਬਿਲਡਰਾਂ ਦੀ ਲੋੜ ਆ ਤੁਹਾਡੇ ਵਰਗਿਆਂ ਦੀ।
6: ਕੀ ਹਾਊਸ?
0: ਹਾਂ, ਪਿਛਲੇ ਹਫਤੇ ਤੁਸੀਂ ਮਕੈਨਿਕ ਬਣਨਾ ਸੀ, ਤੁਸੀਂ ਟਾਇਰ ਟੂਰ ਜੇ ਚੇਂਜ ਕਰਨ ਦੇ ਫਿਰਦੇ ਹੋ ਯੂਟ ਦਾ।
6: ਹਾਂਜੀ, ਸੈਟ ਨਹੀਂ ਕਰਨਾ।
0: ਹਾਂ,
4: ਉਹਦਾ ਡਿਪਲੋਮਾ ਕੰਪਲੀਟ ਹੋ ਗਿਆ ਸੀ।
0: ਹਾਂ, ਹੁਣ ਤੁਸੀਂ ਮਤਲਬ ਚੇਂਜ ਕਰ ਲਿਆ, ਮਾਈਂਡ ਬਦਲ ਲਿਆ?
6: ਹਾਂਜੀ,
4: ਜਿਵੇਂ ਬੌਬ ਦਾ ਬਿਲਡਰ ਦੇਖ ਲਿਆ ਹੋਣਾ ਨਾ।
0: ਹਾਂ, ਅੱਛਾ ਹੁਣ ਮਕੈਨਿਕ ਨਹੀਂ ਬਣਨਾ, ਹੁਣ ਤੁਸੀਂ ਬਿਲਡਰ ਬਣਨਾ ਹੈ।
6: ਹਾਂਜੀ,
0: ਓਕੇ ਓਕੇ ਓਕੇ, ਗੁੱਡ। ਤੁਸੀਂ ਸਾਡਾ ਘਰ ਬਣਾ ਦੋਗੇ ਫਿਰ?
6: ਹਾਂਜੀ,
0: ਸਾਡਾ ਘਰ ਬਣਾ ਦੋਗੇ
4: ਜਿੰਨੇ ਮਰਜ਼ੀ?
6: ਹਾਂਜੀ,
0: ਓਕੇ, ਗੁੱਡ ਗੁੱਡ ਗੁੱਡ। ਕਿੰਨੇ ਪੈਸੇ ਲਓਗੇ? 5? ਹਾਂ, 5, ਵੈਰੀ ਗੁੱਡ।
4: 5 ਚ ਤਾਂ ਠੀਕ ਆ।
0: ਆ ਗੁੱਡ ਆ,
4: ਪਹਿਲਾਂ 6 ਕਹਿੰਦੇ ਸੀਗੇ ਦੂਜੇ ਜਿਹੜੇ ਬੰਦੇ ਆਏ ਸੀ।
0: ਹੈ? ਹਾਂ, ਨੇ ਨਾਲੇ ਉਹਨਾਂ ਨੂੰ ਆਉਂਦਾ ਵੀ ਨਹੀਂ ਨਾ ਇੰਨਾ ਵਧੀਆ ਬਣਾਉਣਾ।
4: ਇੱਕ ਨਾ 11 ਫ੍ਰੀ ਵੀ ਸੀਗੇ।
0: ਹਾਂ, ਉਹ ਵਿੱਚੋਂ ਪੈਸੇ ਵੀ ਖਾਣ ਨੂੰ ਫਿਰਦੇ ਸੀ ਇਹ ਬੰਦਾ, ਨਾਲੇ ਆਪਣੇ ਚਲੋ ਹੱਥੀ ਜੰਮਿਆ। ਹਾਂ, ਜਾਣ ਪਛਾਣ ਦਾ ਬੰਦਾ ਆਪਣਾ,
4: ਨਾਲੇ ਕਾਈਂਡ ਵੀ ਆ।
0: ਹੈ? ਤੇ ਤੁਹਾਡੇ ਤੁਹਾਡੇ ਨਾਂ ਕੀ ਆ? ਤੁਹਾਡੇ ਤੁਹਾਡੇ ਬਿਲਡਰ ਦਾ ਤੁਸੀਂ ਨਾਂ ਕੀ ਰੱਖਣਾ ਆਪਣਾ? ਕੰਪਨੀ ਦਾ ਨਾਂ ਕੀ ਰੱਖਣਾ? ਕੰਪਨੀ ਦਾ
4: ਰੇਡੀਓ?
0: ਜਸੜ ਹੋਮਸ ਰੱਖ। ਅੱਛਾ, ਅਸੀਸ ਸਿੰਘ ਜਸੜ ਹੋਮਸ।
4: ਅੱਛਾ, ਵਧੀਆ ਨਾਮ।
0: ਓਹੋ, ਖੰਘ ਲੱਗ ਗਈ ਆ?
4: ASJ ਹੋਮਸ।
0: ਹਾਂ, ASJ ਹੋਮਸ ਕਰ ਦਈਏ।
4: ਹਾਂਜੀ, BTW ਪ੍ਰਾਈਵੇਟ ਲਿਮਿਟਡ, ਬਿੱਟੂ ਟਿੱਕੀ ਵਾਲਾ।
0: ਵੀਰ ਜੀ, ਗੁੱਡ ਲੱਕ ਤੁਹਾਡੇ ਨਵੇਂ ਕੰਮ ਦੇ ਲਈ,
4: ਨਵੇਂ ਵੈਂਚਰ ਲਈ।
0: ਤੇ ਕੀ ਸੁਣਾਓਗੇ?
6: ਬੋਲੀ
0: ਓਕੇ।
6: ਬਾਰੀ ਬਸਤੀ ਕੱਟੇ ਆਂਦੀ, ਬਾਰੀ ਬਸਤੀ ਕੱਟੇ ਆਂਦੀ, ਸਾਰ ਕਾਕੇ ਨੂੰ ਅੱਗ ਮਾਰ ਗਿਆ ਡੱਡੂ।
0: ਉਹ ਕੱਪੜੇ ਧੋਂਦੀ ਨੂੰ ਅੱਗ ਮਾਰ ਗਿਆ ਡੱਡੂ, ਪਲਸਤਰ ਕਰਦੀ ਨੂੰ ਅੱਗ ਮਾਰ ਗਿਆ ਡੱਡੂ, ਅੱਗ ਮਾਰ ਗਿਆ ਡੱਡੂ, ਬਲ ਬਲ ਬਲ ਬਲ ਬਲੇ। ਤੇ ਦੀਦੀ
4: ਮਾਣਾ ਬਿੱਲੀ ਤੋਂ ਡਰਦਾ ਡੱਡੂ?
0: ਦੀਦੀ ਉਹ ਠੀਕ ਨੀ?
6: ਹਾਂਜੀ,
0: ਆ ਲਿਆਓ ਫਿਰ ਕਰਾਓ ਗੱਲ ਤੇ। ਓਹੋ, ਖੰਘ ਕਿਨੂੰ ਲੱਗੀ, ਦੀਦੀ ਨੂੰ ਕਿ ਵੀਰੇ ਨੂੰ? ਹੈਲੋ, ਉਹ ਖੁਰੇ, ਸਤਿ ਸ੍ਰੀ
4: ਅਕਾਲ ਜੀ।
0: ਸ਼੍ਰੇਆ, ਖੰਘ ਕਿਨੂੰ ਲੱਗੀ, ਵੀਰੇ ਨੂੰ ਕਿ ਤੁਹਾਨੂੰ?
6: ਅਸ਼ੀਸ਼ ਨੂੰ।
0: ਓਏ, ਇਹ ਕਿੱਦਾਂ ਲੱਗ ਗਈ? ਕੱਲ ਤੇ ਠੀਕ ਸੀ,
6: ਰਾਤ ਨੂੰ ਵੀ ਲੱਗੀ ਸੀ।
0: ਓਏ ਹੋਏ, ਇਹ ਮੈਨੂੰ ਲੱਗਦਾ ਨੇ ਫਿਰ ਬਰਫ
6: ਖਾਧੀ।
0: ਹਾਂਜੀ ਠੀਕ ਹੈ, ਠੀਕ ਹੈ।
4: ਮੈਂ ਕਿਤੇ ਆਈਸਕ੍ਰੀਮ ਨਿਆਣਿਆਂ ਨੂੰ ਚੇਤੇ ਹੀ ਨਾ ਕਰਾ ਦੀ, ਉਹ ਤਾਂ ਨਹੀਂ ਖਾ ਲਈ ਕਿਤੇ, ਦੇਖੀ ਕਮੜਾ ਹਟਣਾ ਮਾਰੀ। ਚੰਗਾ ਜੀ,
0: ਆਈਸਕ੍ਰੀਮ ਨਹੀਂ ਖਾਧੀ, ਬਹੁਤ
4: ਵਧੀਆ। ਗੁੱਡ ਗੁੱਡ, ਦੁਪਹਿਰੇ ਜੀ 2 ਵਜੇ ਦੇਖਿਓ।
0: ਤੇ ਤੁਸੀਂ ਕੀ ਬਣਨਾ ਵੱਡੇ ਹੋ ਕੇ? ਜੀ ਹਾਂਜੀ, ਚਾਹ ਪੀ ਲਈ ਪੁੱਤ, ਥੈਂਕ ਯੂ। ਤੁਸੀਂ ਚੇਤਾ ਕਰਾ ਦਿੰਦੇ ਉਹਨਾਂ ਨੇ, ਤੇ ਰਹਿ ਹੀ ਜਾਂਦੀ ਆ।
4: ਮੈਂ ਕਹੋ ਅਖਰੋਟ ਅਖਰੋਟ, ਉਸੇ ਮੂਡ ਸੀਗੇ ਅਜੇ।
0: ਤੇ ਕੀ ਸੁਣਾਓਗੇ ਫਿਰ ਅੱਜ?
6: ਬੋਲੀ
0: ਓਕੇ,
6: ਬਾਰੀ ਬਸੀ ਕਟਿਆ ਸੀ, ਬਾਰੀ ਬਸੀ ਕਟਿਆ ਸੀ, ਸੈਰ ਕਰਕੇ ਆਈ, ਸੈਰ ਕਰਕੇ ਆਈ, ਅੱਖ ਮਾਰ ਗਿਆ ਡੱਡੂ ਸੈਰ ਕਰਦੀ ਨੂੰ
0: ਅੱਖ ਮਾਰ ਗਿਆ ਡੱਡੂ ਸੈਰ ਕਰਦੀ ਨੂੰ ਅੱਖ ਮਾਰ ਗਿਆ ਡੱਡੂ ਬਲ ਬਲ ਬਲ ਬਲ ਬਲੇ ਸਵਾ ਸਵਾ ਉਹ ਡੱਡੂ ਜਿੱਧਰ ਵੀ ਜਾਓ ਆ ਜਾਂਦਾ ਡੱਡੂ ਥੈਂਕ ਯੂ
4: ਵਾਟਰ ਬੋਡੀਜ਼ ਨਾਲ ਰਿਲੇਟਡ ਬੋਲੀਆਂ ਪਾ ਦੇਣਾ
0: ਥੈਂਕ ਯੂ ਗੜੈ ਗੜੈ
6: ਉਹ ਤੇ ਪਿੱਟੀ ਕਰੂਗੀ
0: ਅੱਛਾ ਹੈ
6: ਪਿੱਟੀ ਕਰੂਗੀ
0: ਕੀ ਕਰੂਗੀ
6: ਡੱਡੂ ਹੈ ਡੱਡੂ
0: ਨੌ ਸੌ ਚੌਂਹਠ 964
4: ਬਸ ਜੀ ਸਭ ਦੁਨੀਆ ਫਾਨੀ ਹੈ ਮਾਇਆ ਦੇ ਚੱਕਰਾਂ ਚੋਂ ਇਨਸਾਨ ਬਾਜੇ
7: ਲਾਗੇ ਬੈਠੇ ਆ ਕਿਉਂ ਪਾਪਾ ਜੀ ਕਰਾਓ ਸੰਤਾਂ ਦਾ ਬਾਰ ਪੀੜਾ ਬੇੜਾ ਪਾਰ
4: ਜੰਗਲਾਂ ਚ ਵਸ ਕਰਦੇ ਪਹਾੜਾਂ ਤੇ ਰਾਜ ਕਰਦੇ ਸੱਪ ਦੀ ਸਰੀਰ ਨੂੰ ਫੋਏ ਕੇ ਸੱਪ ਦੀ ਸਰੀਰ ਤੋਂ ਸੁਰਮਾ ਤਿਆਰ ਕਰਦੇ ਬੱਚਾ ਕੀ ਨੁਕਸੇ
0: ਮਤਲਬ
4: ਫਸੇ ਹੋਏ ਕੰਮ ਫਿਰ ਵੀਜ਼ਾ ਕੈਂਸਲੇਸ਼ਨ ਦੀ ਗੱਲ ਹੋਈ ਹੈ
0: ਅੱਛਾ ਨੀ ਮੈਂ ਹੋਰ ਕਢਾ
4: ਕੋਈ ਮਾਮੀਆਂ ਨੂੰ ਰੋਵੇ ਕੋਈ ਮਾਸੀਆਂ ਨੂੰ
0: ਮੈਂ ਤੇ ਡਿਊਲ ਸਿਮ ਚੋਂ ਕਢਾਇਆ ਹੈ
4: ਹੁਣ
0: ਤਾਂ ਫਿਲਮ ਵੀ ਆ ਗਈ ਉੜਤਾ ਤੀਰ
4: ਅੱਗੇ ਗਾਣਿਆਂ ਚ ਬੜਾ ਸੁਣਿਆ ਸੀ ਉਹ 5 ਮਿੰਟ ਨਾਲ ਸਰਦਾ ਨੀ ਸੀ ਬੰਦੇ ਦਾ
7: ਲਾਲ ਜੀ ਕਹਿੰਦੇ ਜੇਲ ਚ ਨਾ ਉਹ ਚਾਹ ਹੋਰ ਰੱਬ ਕਰੋ ਆਹ ਉੜਦਾ ਉੜਦਾ ਤੀਰ ਮੇਰੀ ਚੀਚੀ ਉੱਤੇ ਬਹਿ ਗਿਆ ਆਹੋ ਉੜਦਾ ਉੜਦਾ ਲਾਲ ਮਾਫ ਕਰਨਾ ਕਹਿੰਦੇ ਬਾਬੇ ਕੋਲ ਆਪਾਂ ਮੰਤਰ ਮਾ ਕੇ ਬਾਹਰ ਕਢਾ ਲੈਣੇ ਕੋਈ ਗੱਲ ਅੱਛਾ ਲਾਲ ਜੀ ਕਹਿੰਦੇ ਤੂੰ ਮਹਿ
0: ਤੁਸੀਂ ਤੇ ਭਾਗ ਲਿਆ, ਮੈਨੂੰ ਆਪੇ ਭਾਗ ਲੈ ਆਏ,
4: ਬੜੇ ਸਾਰੇ ਰਾਹ ਛੱਡ ਦੇ ਪਰੇ ਹੋਣ। ਟੈਂਪੂ ਮੈਟਰ ਚ ਆਇਆ ਹੋਣਾ। ਓਹੋ ਕੀ ਕਰੇ ਕੋਈ,
0: ਚੈਰੀ ਦਾ ਭਾਅ
4: ਪੁੱਛ ਲੈਣਾ।
0: ਇਹ ਕਿਤੇ ਬੇਬਾਰੇ ਅੰਬ ਲੈਣ ਚਲ ਗਏ
7: ਬੰਦਾ।
0: ਕੀ ਕਿਹਾ ਤੁਸੀਂ, ਟਾਇਟ ਜਾ ਕੇ ਸਾਈਡ ਜਾ?
4: ਦੱਬੇ
0: ਕੁਚਲੇ ਜੇ ਪਤੀ ਟਾਈਪ ਆਵਾਜ਼ ਹੈ ਨਾ,
4: ਜਿਵੇਂ ਭੋਰੇ ਚ ਬਹਿ ਗਿਆ ਨੀ ਬੰਦਾ, ਦਿਨ ਕੱਟਦਾ ਹੁੰਦਾ, ਕਹਿੰਦਾ ਯਾਰ ਠੀਕ ਹੀ ਕਰਨੀ ਪੈਣੀ ਆਵਾਜ਼।
0: ਹਾਂਜੀ ਅੱਜ ਤੇ ਆਵਾਜ਼ ਨਾ ਜਿਦਾਂ ਐ ਲੱਗਦਾ ਜਿਦਾਂ ਮੰਨ ਲਓ
4: ਪ੍ਰੋਪਰਟੀ ਚ ਪੈਸੇ ਲੱਗ ਗਏ ਹੁਣ,
0: ਮੰਨ ਲਓ ਜਦੋਂ ਚਾਵਲਾ ਸਾਹਿਬ ਲੱਗ ਕੇ ਬੈਠੇ ਹੋਣ, ਉਹਦੇ ਹੁਣ ਹੌਲੀ ਕਹਿੰਦੇ ਹੁਣ ਹੌਲੀ ਬੋਲੀ ਲੋਕੇਸ਼ਨ ਨਾ ਪਤਾ ਲੱਗ ਜਾਵੇ।
7: ਚਾਲੇ ਬੜੇ ਅੱਜ ਕੱਲ੍ਹ, ਕਿਹੜੇ ਚਾਲੇ ਗੱਲ ਕਰਦੇ?
0: ਆਹ ਉਹ ਹੀ ਜਿਹੜਾ ਤੁਸੀਂ ਸੋਚਿਆ।
4: ਹਾਂ ਜਿਹਨਾਂ ਨਾਲ ਚੀਅਰਸ ਕਹਿੰਦੇ ਹੁੰਦੇ ਹੋ,
0: ਹਾਂ ਉਹੀ
4: ਖੁਸ਼ੀਆਂ।
8: ਚਲੋ ਫਿਰ ਤਾਂ ਬੰਦਾ ਨਾ ਬੈਠਾ ਛੁੱਪਿਆ ਬੈਠਾ ਸਾਈਡ ਤੇ ਨਾ,
0: ਹਾਂ
8: ਤੇ ਨਾ ਲਾਗੋ ਲੰਘਦਾ ਬੰਦਾ ਕਹਿੰਦਾ ਭਾਜੀ ਆਂਦਾ $100 ਦੀਆਂ ਪਰਚੀਆਂ ਹੈਗੀਆਂ ਜੀ, ਆਂਦਾ ਨਹੀਂ ਹੈਗੀਆਂ। ਤੇ ਜਿੰਨੇ ਮੰਗਿਆ ਨਾ ਆਂਦਾ ਬਹੁਤ ਬਹੁਤ ਜਿਹਨੇ ਜਿੱਦੋਂ ਮੰਗਿਆ ਨਾ ਪਰਚੀਆਂ, ਆਂਦਾ ਬਹੁਤ ਬਹੁਤ ਮਿਹਰਬਾਨੀ ਥੈਂਕ ਯੂ, ਆਂਦਾ ਕਾਹਦੀ ਥੈਂਕ ਯੂ ਨਾ ਤੂੰ ਕਿਹੜੇ ਮੈਨੂੰ ਪਰਚੀਆਂ ਦਿੱਤੀਆਂ, ਆਂਦਾ ਪਰ ਤੁਸੀਂ ਮੈਨੂੰ ਐਸ ਲੈ ਕੇ ਸਮਝਿਆ ਮੇਰੇ ਕੋਲ $100 ਹੋ ਸਕਦਾ।
4: ਮਾਹੌਲ ਇੱਦਾਂ ਦਾ ਹੈ ਕੁਈਨ ਹੈ ਰਾਣੀ ਨੂੰ ਹਨਾ, ਰਾਣੀ ਹਾਰ ਹਨਾ ਬਾਗ ਬਹਾਰ ਤੇ ਹਨਾ ਤੁਹਾਨੂੰ ਬਹੁਤ ਬਹੁਤ ਦੁਆਵਾਂ ਮੰਗਦਾ ਨੀ ਕਰਦਾ ਹੁੰਦਾ, ਕਹਿੰਦਾ ਮੈਂ ਅੰਨਾ ਮੈਨੂੰ ਦੋ ਕੁਛ, ਘਰ ਵਾਲੀ ਨੂੰ ਕਹਿੰਦਾ ਅੰਨਾ ਹੀ ਹੋਣਾ ਜਿਹੜਾ ਤੈਨੂੰ ਇੰਨਾ ਕੁਛ ਕਹੀ ਜਾਂਦਾ।
8: ਸੱਚੀ ਨਾ ਲੱਗਦਾ ਹੈ ਜਸਵਾਲ ਸਾਹਿਬ ਨਾ ਕਦੇ ਨਾ ਨਿੱਕੇ ਹੁੰਦੇ ਕਿੱਡਨੇ ਆਪ ਹੋ ਗਏ ਨਾ
4: ਸਾਰੇ ਦੇ ਸਾਰੇ
0: ਸੱਚੀ ਕਹੋ।
4: ਮੈਂ ਕਿਤੇ ਉਹ ਸੁਣਿਆ ਸੀਗਾ ਵੀ ਕਿਤੇ ਨਾ ਜਹਾਜ਼ ਜਦੋਂ ਜਹਾਜ਼ ਚੜ੍ਹਨਾ ਸੀ ਉਹ ਕਹਿੰਦੇ ਜੀ ਮੂੰਹ ਹੈਂਡ ਕੈਰੀ ਕਰਨਾ ਜਾਂ ਪੈਕ ਕਰ ਦਈਏ, ਅਸੀਂ ਤਾਂ ਪਾਕਿਸਤਾਨੀਆਂ ਦੇ ਇਹੋ ਜਿਹੇ ਸੁਣਦੇ ਰਹੇ।
8: ਜਸਵਾਲ ਸਾਹਿਬ
4: ਗੱਲ ਹੀ ਭੁਲਾ ਦਿੱਤੀ,
8: ਉਹਨਾਂ ਨੇ ਫੋਨ ਆਇਆ ਡਰਾਈਵਰਾਂ ਦਾ ਨਾ ਘਰ, ਇਹਨਾਂ ਨੇ ਕੀਤਾ ਫੋਨ ਤੇ ਆਉਂਦੇ ਵੀ ਤੁਸੀਂ ਬੱਚਾ ਤੁਹਾਡਾ ਤਾਂ ਖੇਡਣਾ ਸਾਨੂੰ $10 lakh ਰੁਪਏ ਦਿਓ। ਘਰ ਜਾਂਦੇ ਹੈ ਉਹਦੇ ਇੰਨੇ ਬਣਦੇ ਨੀ, ਜਿੰਨੇ ਸਹੀ ਸੀ ਬਣਦੇ ਉਹਨੇ ਉਹਨੇ ਪੈਸੇ ਮੰਗਵਾ ਦੇ
0: ਪੰਡ ਪੱਠਿਆਂ ਦੀ ਲੈਣੀ ਦੀ ਗੱਲ ਕਰੋ
4: ਦੋਣੇ
8: ਕਰ ਕਦਰ ਕੇ ਬਾਅਦ ਗੱਲ 500 ਇੱਕ ਤੇ ਗੱਲ ਮੁੱਕੀ ਬਾਅਦ।
0: ਤੁਸੀਂ ਸਥਿਰ ਜੇ ਆਪਣੇ ਜੁੜ ਗਏ,
4: ਖਾਣਾ ਤਾਂ ਲਾ ਦਾਂਗੇ ਸ਼ੋਅ ਤਾਂ ਲਾ ਦਾਂਗੇ ₹1,00,000 ਲਵਾਂਗੇ, ਨਹੀਂ ਘੱਟ ਕਰੋ ਕਰਦੇ ਕਰਾਉਂਦੇ ਬਾਅਦ ਚੋਂ ਕਹਿੰਦੇ ਅੱਛਾ ਭਾਜੀ ਕੜਾਹੀ ਪਨੀਰ ਬਣਿਆ ਆ ਜਾਂਗੇ ਜੀ।
0: ਥੈਂਕ ਯੂ ਜੀ, ਸਤਿ ਸ੍ਰੀ ਅਕਾਲ ਜੀ, ਥੈਂਕ ਯੂ, ਮਿਹਰਬਾਨੀ ਜੀ, ਮਿਹਰਬਾਨੀ ਮਿਹਰਬਾਨੀ। ਤੇ ਦਿੱਲੀ ਜੂਲਰ ਵਾਲੇ ਕਹਿੰਦੇ 188 ਰੇਟ ਹੋ ਗਿਆ ਜੀ, ਵੀ
4: ਮਹਿੰਗਾਈ ਵਾਲੇ ਨਾਲ ਜੋੜਿਆ ਇਹ।
0: ਸਤਿ ਸ਼੍ਰੀ ਅਕਾਲ ਭੇਜਦੇ ਨੇ ਸੁਰਿੰਦਰਪਾਲ ਸਿੰਘ ਜੀ, ਬਹੁਤ ਮਿਹਰਬਾਨੀ। ਗੁਰਵੀਨ ਪਰਿਵਾਰ ਵੱਲੋਂ ਸਤਿ ਸ਼੍ਰੀ ਅਕਾਲ ਆ ਗਏ ਜੀ, ਅਜੀਤ ਬੁੱਟਰ ਜੀ ਸਤਿ ਸ਼੍ਰੀ ਅਕਾਲ, ਤੇ ਢੇਰ ਸਾਰੀਆਂ ਚੋਕਲੇਟਾਂ ਤੇ ਕੌਫੀਆਂ ਭੇਜਦੇ ਨੇ ਵਾਹਿਗੁਰੂ ਚੜ੍ਹਦੀ ਕਲਾ ਚ।
4: ਇਹਨਾਂ ਨੂੰ ਉਹ ਚੁਟਕਲੇ ਨੂੰ ਚੇਤੇ ਆਉਂਦੇ, ਜਿਵੇਂ ਉਹ ਮੁੰਡਾ ਨੀ ਕੁੜੀ ਨੂੰ ਕਹਿੰਦਾ ਕਿਵੇਂ ਆ ਖੰਡ, ਕਹਿੰਦੀ 75 ਰੁਪਏ ਕਿਲੋ। ਇਹ ਬੜੇ ਡੋਨਟ ਡੋਨਟ ਜੇ ਹੈ ਨਾ ਉਹ
0: ਵਾਹਿਗੁਰੂ ਮੇਹਰ ਪ੍ਰਿਆਤ ਰੱਖੇ। ਤੇ ਸਾਹਿਬ ਡਡਵਾਲ ਜੀ ਤੁਸੀਂ ਨਾ ਅਗਲੇ ਹਿੱਸੇ ਦੇ ਵਿੱਚ ਕਰ ਲਿਓ, ਤੇ ਅੱਜ ਸੋਰੀ ਤੁਹਾਡੀ ਪਤਾ ਨੀ ਮਤਲਬ
4: ਲਿਖ ਦੇਣ ਤਾਂ ਆਪਾਂ ਹੁਣ ਕਰ ਦਈਏ
0: ਪਿੱਕ ਨਹੀਂ ਹੋ ਸਕੀ। ਸਤਿ ਸ਼੍ਰੀ ਅਕਾਲ ਤੇ ਮਨਜੀਤ ਪਟਾਲਾ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਬਹੁਤ ਸ਼ੁਕਰੀਆ। ਤੇ ਰਮਨਦੀਪ ਕੌਰ ਸੀਜਾ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਸਾਰੇ ਲਿਸਨਰਸ ਲਈ
4: ਇੰਜੋਏ
0: ਕਰਦੇ
4: ਘੱਟ ਕਰਦੇ ਹੈ ਨਾ ਰਮਨ ਹੋਣੀ।
0: ਹਾਂਜੀ ਹੁਣ ਪਹਿਲਾਂ ਇਹਨਾਂ ਨੇ ਵਿੱਚ ਜੇ ਮੈਨੂੰ ਲੱਗਦਾ ਫੇਸਬੁੱਕ ਖਰੇ ਸਨਿਆਸ ਲੈ ਲਿਆ ਸੀ,
4: ਫੋਨ ਤੋਂ ਬ੍ਰੇਕ ਲਈ ਹੋਣੀ ਟਿਕਟੌਕ ਕਰ ਰਹੇ ਹੋਣੇ
0: ਆਪਣੇ ਸ਼ਾਇਦ। ਹਾਂ ਤੇ ਧੰਨਵਾਦ ਜੀ, ਮਿਹਰਬਾਨੀ ਗੁਰਸੇਵਕ ਜੀ। ਤੇ ਕਹਿੰਦੇ ਪਰਮਾਤਮਾ ਚੜ੍ਹਦੀ ਕਲਾ ਚ ਰੱਖੇ, ਹੈਪੀ ਵਾਲਾ ਬੁੱਧਵਾਰ ਤੇ ਕਹਾਣੀ ਵਧੀਆ ਲੱਗੀ। ਸੁਖਦੀਪ ਸਿੰਘ ਘੁੰਮਣ ਜੀ ਧੰਨਵਾਦ, ਕਹਿੰਦੇ ਕਿ ਕਹਾਣੀ ਵਧੀਆ ਲੱਗੀ। ਤੇ ਤੁਨਾ ਸਾਹਿਬ ਕਹਿੰਦੇ ਨੇ ਕਿ ਬੱਲੇ ਬੱਲੇ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਹਾਂ, ਸਤਿ ਸ਼੍ਰੀ ਅਕਾਲ ਭੇਜਦੇ ਨੇ ਸਾਰਿਆਂ ਦੇ ਲਈ। ਤੇ ਸੁਖਵਿੰਦਰ ਭੈਣ ਜੀ ਕਹਿੰਦੇ ਨੇ ਕਿ ਇੱਕ ਬੱਸ ਨਦੀ ਮੇਂ ਗਿਰ ਗਈ ਔਰ ਉਸਕੀ ਜਾਂਚ ਸ਼ੁਰੂ ਹੋਈ, ਜਾਂਚ ਕੇ ਦੌਰਾਨ ਅਫਸਰ ਡਰਾਈਵਰ ਸੇ ਬੱਸ ਨਦੀ ਮੇਂ ਕੈਸੇ ਗਿਰੀ, ਡਰਾਈਵਰ ਮੁਝੇ ਕੁਛ ਨਹੀਂ ਪਤਾ ਸਾਹਿਬ ਕੈਸੇ ਗਿਰੀ, ਅਫਸਰ ਯਾਦ ਕਰਕੇ ਬਤਾਓ ਕਿਆ ਹੁਆ ਥਾ, ਡਰਾਈਵਰ ਉਸ ਦਿਨ ਕੰਡਕਟਰ ਨਹੀਂ ਆਇਆ ਥਾ ਸ਼ਾਇਦ, ਔਰ ਜਬ ਬੱਸ ਨਦੀ ਮੇਂ ਗਿਰੀ ਮੈਂ ਪਿੱਛੇ ਵਾਲੇ ਯਾਤਰੀਓਂ ਸੇ ਕਿਰਾਇਆ ਲੈਣੇ ਗਿਆ ਥਾ।
4: ਰੋਲਸ ਵਿੱਚ
0: ਹਾਂ ਧੰਨਵਾਦ। ਨਵੀਂ ਜੀ ਕਹਿੰਦੇ ਨੇ ਕਿ ATM ਦੇ ਵਿੱਚੋਂ ₹500 ਕਢਵਾਏ, ATM ਨੂੰ ਜਫੀ ਪਾ ਲਈ ਅਤੇ ਅੱਖਾਂ ਵਿੱਚ ਹੰਝੂ ਆ ਗਏ, ਕਹਿੰਦਾ ਮੇਰਾ ਸਕਾ ਭਰਾ ਚਵਾਨੀ ਨਹੀਂ ਦਿੰਦਾ ਤੇ ਤੂੰ ਮੈਨੂੰ $500 ਦੇ ਦਿੱਤੇ।
4: ਇੱਦਾਂ ਦੇ ਹੁੰਦੇ ਨੇ, ਕਹਿੰਦਾ ਕੱਲ ਬੈਂਕ ਵਾਲਿਆਂ ਦਾ ਫੋਨ ਆਇਆ ਸੀ, ਕਹਿੰਦਾ ਕੀ ਕਹਿੰਦੇ, ਕਹਿੰਦਾ ਇੰਨੇ ਪੈਸੇ ਤਾਂ ਬਾਈ ਤੂੰ ਜੇਬ ਚ ਵੀ ਰੱਖ ਸਕਦਾ, ਖਾਤਾ ਖਲਾਇਆ।
0: ਤੇ ਹੁਣ ਲੈਂਦੇ ਹਾਂ ਬਈ ਤੁਹਾਡੇ ਕੋਲੋਂ ਇਜਾਜ਼ਤ, ਹੱਸਦੇ ਖੇਡਦੇ ਰਹੋ, ਤੇ ਸੁਣਦੇ ਰਹੋ ਰੇਡੀਓ ਹਾਂਜੀ 1674 AM।

0: ब्रोकर्स अपनी इंश्योरेंस से हर लोड ले। याद रखो बस अमरिंदर गिद्दा कॉल 0491-999-555 गिद्दा इंश्योरेंस शर्ता लागू।
1: चलदी दा नाम गड्डी आते सुनिया ही होना ਤੇ ਤੁਹਾਡੀ ਗੱਡੀ ਕੋਈ ਵੀ ਹੋਵੇ ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ ਯਾਦ ਰੱਖੋ ਟਾਇਰ ਫੋਰਸ ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ ਮਕੈਨੀਕਲ ਰਿਪੇਅਰਸ ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ ਟਾਇਰ ਫੋਰਸ ਯੂਨਿਟ 1 19-25 ਸੁਮਾਟਨ ਰੋਡ ਕੈਂਪਲਫੀਲਡ ਕਾਲ 0390-8665-55 ਔਰ ਵਿਜ਼ਿਟ tireforce.com.au
0: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ
2: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼ ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ ਜੋ ਨੇ ਇੱਕ ਦਹਾਕੇ ਤੋਂ ਵੈਰੀ ਟੋਇਟਾ ਦੇ ਨਾਲ
0: ਬੈਸਟੀ ਲਈ ਕਾਲ ਕਰੋ 0431-465-186 ਤੇ 212-216-OLD-GEELONG-ROAD ਹੋਪਰਸ ਕ੍ਰਾਸਿੰਗ ਵੈਰੀ ਬੀ ਟੋਯੋਟਾ ਦ ਸਮਾਰਟ ਚੋਇਸ
3: ਕੀ ਚਾਹੀਦਾ ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ ਮਿਲ ਜੁਗਾ

ਰੇਡੀਓ ਹਾਂਜੀ 1674 ਐਮ ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ। ਅੱਜ 23 ਸਤੰਬਰ 2026 ਭਾਰਤ ਆਸਟ੍ਰੇਲੀਆ ਦੁਨੀਆ ਜਹਾਨ ਦੀਆਂ ਖਬਰਾਂ ਲੈ ਕੇ ਆਏ ਹਾਂ। ਸਭ ਤੋਂ ਪਹਿਲਾਂ ਇੰਟਰਨੈਸ਼ਨਲ ਨਿਊਜ਼ ਦੇ ਨਾਲ ਆਓ ਸ਼ੁਰੂਆਤ ਕਰਦੇ ਹਾਂ। ਫਰਾਂਸ ਦੇ ਰਾਸ਼ਟਰਪਤੀ ਮੈਨੂਅਲ ਮੈਂਕਰੋ ਨੇ ਗਜ਼ਾ ਪੱਟੀ ਦੇ ਵਿੱਚ ਸ਼ਾਂਤੀ ਕਾਇਮ ਹੋਣ ਦੇ ਨਾਲ ਜੁੜੇ ਹੋਏ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਦਾਅਵੇ ਦੇ ਉੱਤੇ ਸਵਾਲ ਚੁੱਕੇ ਨੇ। ਸੰਯੁਕਤ ਰਾਸ਼ਟਰ ਦੇ ਮਹਾਸਭਾ ਦੇ ਇਜਲਾਸ ਦੇ ਵਿੱਚ ਯਾਨੀ UNGA ਦੇ ਵਿੱਚ ਸੰਬੋਧਨ ਕਰਦਿਆਂ ਹੋਇਆ ਮੈਂਕਰੋ ਨੇ ਇਸ ਸਾਲਾਨਾ ਜਿਹੜਾ ਸਮਾਗਮ ਹੈ ਉਸ ਦੇ ਪਲੈਟਫਾਰਮ ਨੂੰ ਵਰਤਦਿਆਂ ਹੋਇਆ ਕਿਹਾ ਕਿ ਸ਼ਾਂਤੀ ਦੇ ਐਲਾਨ ਦੇ ਬਾਵਜੂਦ ਵੀ ਗਜ਼ਾ ਦੇ ਵਿੱਚ ਕੋਈ ਮਨੁੱਖੀ ਸਹਾਇਤਾ ਯਾਨੀ ਹਿਊਮੈਨਟੇਰੀਅਨ ਕੋਰੀਡੋਰ ਦੁਬਾਰਾ ਕਿਉਂ ਨਹੀਂ ਖੋਲ੍ਹਿਆ ਗਿਆ। ਮੈਂਕਰੋ ਨੇ ਗਜ਼ਾ ਦੀ ਸਥਿਤੀ ਨੂੰ ਲੈ ਕੇ ਕੌਮਾਂਤਰੀ ਭਾਈਚਾਰੇ ਦੀ ਭੂਮਿਕਾ ਦੇ ਉੱਤੇ ਵੀ ਸਵਾਲ ਖੜੇ ਕੀਤੇ। ਉਹਨਾਂ ਕਿਹਾ ਕਿ ਦੁਨੀਆ ਦੇ ਸਾਹਮਣੇ ਇੱਕ ਐਸਾ ਦ੍ਰਿਸ਼ ਹੈ ਜਿਸ ਦੇ ਉੱਤੇ ਸਭ ਨੂੰ ਸ਼ਰਮ ਆਉਣੀ ਚਾਹੀਦੀ ਹੈ। ਮੈਂਕਰੋ ਨੇ ਟਰੰਪ ਦੇ ਗਜ਼ਾ ਸ਼ਾਂਤੀ ਯੋਜਨਾ ਨੂੰ ਕੂਟਨੀਤਕ ਤਰੀਕੇ ਦੇ ਨਾਲ ਪੇਸ਼ ਕੀਤੇ ਜਾਣ ਦੀ ਆਲੋਚਨਾ ਵੀ ਕੀਤੀ। ਮੈਂਕਰੋ ਨੇ ਕਿਹਾ ਕਿ ਜੇਕਰ ਅਸੀਂ ਗਜ਼ਾ ਨੂੰ ਲੈ ਕੇ ਸੰਤੁਸ਼ਟ ਬਣੇ ਰਹਿੰਦੇ ਹਾਂ ਤਾਂ ਸਾਡੀ ਭਰੋਸੇਯੋਗਤਾ ਕੀ ਰਹਿ ਜਾਏਗੀ। ਕੁਝ ਲੋਕ ਕਥਿਤ ਸ਼ਾਂਤੀ ਦਾ ਬਿਆਨ ਕਰ ਰਹੇ ਨੇ ਪਰ ਇਸ ਸ਼ਾਂਤੀ ਨੇ ਮਨੁੱਖੀ ਟੀਚੇ ਨੂੰ ਕਿ ਇੱਕ ਸਕਿੰਟ ਦੇ ਲਈ ਵੀ ਇਸ ਗੱਲ ਤੋਂ ਭਰੋਸੇਮੰਦ ਜਾਂ ਬੇਫਿਕਰ ਕੀਤਾ ਕਿ ਉੱਥੇ ਕੋਈ ਹਮਲਾ ਨਹੀਂ ਹੋ ਰਿਹਾ ਕਿ ਅਸੀਂ ਚੁੱਪ ਚਾਪ ਖੜ੍ਹੇ ਰਹਿ ਕੇ ਐਸੇ ਦ੍ਰਿਸ਼ ਦੇਖਦੇ ਰਹਾਂਗੇ ਜਿਸ ਦੇ ਉੱਤੇ ਸਾਨੂੰ ਸਾਰਿਆਂ ਨੂੰ ਸ਼ਰਮ ਆਉਣੀ ਚਾਹੀਦੀ ਹੈ। ਜ਼ਿਕਰਯੋਗ ਹੈ ਕਿ ਮੈਨੂਅਲ ਮੈਂਕਰੋ ਨੇ ਇਹ ਵੀ ਕਿਹਾ ਕਿ ਰੂਸ ਤੇ ਯੂਕਰੇਨ ਦੇ ਦਰਮਿਆਨ ਵੀ ਜਲਦੀ ਸਾਰਥਕ ਗੱਲਬਾਤ ਸ਼ੁਰੂ ਕਰਵਾਉਣ ਦੇ ਲਈ ਫਰਾਂਸ ਹਰ ਸੰਭਵ ਕਦਮ ਚੁੱਕੇਗਾ। ਉੱਧਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦੱਸਿਆ ਕਿ ਮੰਗਲਵਾਰ ਨੂੰ ਅਮਰੀਕਾ ਤੇ ਇਰਾਨ ਦੇ ਨੇਤਾਵਾਂ ਦੇ ਦਰਮਿਆਨ ਕਰੀਬ 3 ਘੰਟੇ ਤੱਕ ਬੈਠਕ ਹੋਈ ਸੀ। ਬੈਠਕ ਦੇ ਵਿੱਚ ਅਮਰੀਕਾ ਦੀ ਤਰਫ ਤੋਂ ਵਿਸ਼ੇਸ਼ ਦੂਤ ਸਟੀਵ ਵਿਟਕੋਫ ਤੇ ਉਹਨਾਂ ਦੇ ਦਮਾਦ ਜੈਰਿਡ ਕੁਸ਼ਨਰ ਵੀ ਸ਼ਾਮਲ ਹੋਏ। ਟਰੰਪ ਨੇ ਬੈਠਕ ਨੂੰ ਲੈ ਕੇ ਕਿਹਾ ਕਿ ਇਹ ਬੜੀ ਹੀ ਚੰਗੀ ਗੱਲਬਾਤ ਸਾਰਥਕ ਤਰੀਕੇ ਦੇ ਨਾਲ ਹੋ ਨਿਬੜੀ ਹੈ, ਦੇਖੋ ਅੱਗੇ ਕੀ ਹੁੰਦਾ। ਹਾਲਾਂਕਿ ਉਹਨਾਂ ਇਹ ਸਪਸ਼ਟ ਨਹੀਂ ਕੀਤਾ ਕਿ ਬੈਠਕ ਦੇ ਵਿੱਚ ਇਰਾਨ ਦੀ ਤਰਫ ਤੋਂ ਕਿਹੜੇ ਕਿਹੜੇ ਨੇਤਾ ਸ਼ਾਮਲ ਹੋਏ। ਬੈਠਕ 'ਚ ਸ਼ਾਮਲ ਰਹੇ ਸਟੀਵ ਵਿਟਕੋਫ ਨੇ ਵੀ ਕਿਹਾ ਕਿ ਫਿਲਹਾਲ ਤਾਂ ਬਹੁਤ ਚੰਗਾ ਮਹਿਸੂਸ ਕਰ ਰਹੇ ਨੇ ਪਰ ਉਹਨਾਂ ਨੇ ਬੈਠਕ ਦੇ ਬਾਰੇ ਕੋਈ ਜਾਣਕਾਰੀ ਆਪਣੀ ਤਰਫ ਤੋਂ ਵੀ ਸਾਂਝੀ ਨਹੀਂ ਕੀਤੀ। ਇਸ ਤੋਂ ਪਹਿਲਾਂ ਇਰਾਨ ਦੇ ਰਾਸ਼ਟਰਪਤੀ ਮਸੂਦ ਪੇਜ਼ਿਸ਼ਕੀਆਂ ਦੇ ਨਾਲ ਵੀ ਮੁਲਾਕਾਤ ਦੀ ਸੰਭਾਵਨਾ ਨੂੰ ਲੈ ਕੇ ਕਿਹਾ ਜਾ ਰਿਹਾ ਸੀ ਕਿ ਹੋ ਸਕਦਾ ਹੈ ਕਿ ਦੋਹਾਂ ਨੇਤਾਵਾਂ ਯਾਨੀ ਟਰੰਪ ਅਤੇ ਪੇਜ਼ਿਸ਼ਕੀਆਂ ਆਪਸ 'ਚ ਮਿਲਣ। ਇਸ ਤੋਂ ਪਹਿਲਾਂ ਡੋਨਾਲਡ ਟਰੰਪ ਨੇ ਇਰਾਨ ਨੂੰ ਤਬਾਹ ਕਰਨ ਦੀ ਧਮਕੀ ਵੀ ਇੱਕ ਦਿਨ ਪਹਿਲਾਂ ਹੀ ਦਿੱਤੀ ਸੀ। ਉਹਨਾਂ ਨੇ ਸੰਯੁਕਤ ਰਾਸ਼ਟਰ ਦੀ ਮਹਾਸਭਾ ਦੇ ਵਿੱਚ ਖੜ੍ਹੇ ਹੋ ਕੇ ਕਿਹਾ ਕਿ ਅਮਰੀਕਾ ਦੇ ਕੋਲ 2 ਰਸਤੇ ਨੇ, ਇਰਾਨ ਦੇ ਨਾਲ ਸਮਝੌਤਾ ਕਰਨਾ ਜਾਂ ਫਿਰ ਉਸ ਨੂੰ ਪੂਰੀ ਤਰ੍ਹਾਂ ਦੇ ਨਾਲ ਖਤਮ ਕਰ ਦੇਣਾ। ਉਹਨਾਂ ਕਿਹਾ ਕਿ ਇਰਾਨ ਦੇ ਰਾਸ਼ਟਰਪਤੀ ਇਰਾਨ ਦੇ ਸਰਕਾਰ ਨੂੰ ਅਸੀਂ ਇੱਕ ਮੌਕਾ ਦੇਣਾ ਚਾਹੁੰਦੇ ਹਾਂ, ਉੱਥੇ ਉਹਨਾਂ ਦੇ ਨਾਲ ਸਮਝੌਤਾ ਕਰਨਾ ਚਾਹੁੰਦੇ ਔਰ ਨਹੀਂ ਤਾਂ ਫਿਰ ਪਰਮਾਣੂ ਹਥਿਆਰ ਤੋਂ ਬਗੈਰ ਇੱਕ ਇਰਾਨ ਦੁਨੀਆ ਤੋਂ ਅਲੱਗ ਥਲੱਗ ਪੈ ਜਾਏਗਾ। ਇਸ ਦਰਮਿਆਨ ਇਸ 3 ਘੰਟੇ ਚੱਲੀ ਬੈਠਕ ਦੇ ਬਾਰੇ ਵੀ ਹੁਣ ਵਿਸਤਾਰ ਦੇ ਵਿੱਚ ਖਬਰਾਂ ਸਾਹਮਣੇ ਆ ਰਹੀਆਂ। ਇਰਾਨ ਨੇ ਇਹ ਵੀ ਪੁਸ਼ਟੀ ਕੀਤੀ ਹੈ ਕਿ ਨਿਊਯਾਰਕ ਦੇ ਵਿੱਚ ਜਿਹੜੀ UNGA ਯਾਨੀ ਯੂਨਾਈਟਿਡ ਨੇਸ਼ਨ ਜਨਰਲ ਅਸੈਂਬਲੀ ਸੈਸ਼ਨ ਸੀ ਉਸ ਤੋਂ ਇਲਾਵਾ ਇਰਾਨ ਅਤੇ ਅਮਰੀਕਾ ਦੇ ਜਿਹੜੇ ਪ੍ਰਤੀਨਿਧੀ ਸੀ ਵਫਦ ਸੀ ਦੋਹਾਂ ਦੀ ਹੋਈ ਬੈਠਕ ਦੇ ਬਾਰੇ ਇਰਾਨ ਦੀ ਤਰਫ ਤੋਂ ਬੁਲਾਰੇ ਇਸਮਾਇਲ ਬਕਈ ਨੇ ਕਿਹਾ ਹੈ ਕਿ ਪਿਛਲੇ ਹਫ਼ਤੇ ਇਰਾਨ ਨੇ ਹੋਰਮੂ ਸਟ੍ਰੇਟ ਖੇਤਰੀ ਸੁਰੱਖਿਆ ਅਤੇ ਕੂਟਨੀਤੀ ਨੂੰ ਲੈ ਕੇ ਆਪਣਾ ਰੁੱਖ ਸਪਸ਼ਟ ਕਰ ਦਿੱਤਾ ਸੀ। ਇਸ ਤੋਂ ਬਾਅਦ ਨਿਊਯਾਰਕ ਦੇ ਵਿੱਚ ਵੀ ਇਰਾਨੀ ਵਫਦ ਨੇ ਅਮਰੀਕਾ ਤੱਕ ਆਪਣੀਆਂ ਮੰਗਾਂ ਸਪਸ਼ਟ ਰੂਪ ਦੇ ਨਾਲ ਰੱਖੀਆਂ ਨੇ। ਅਮਰੀਕੀ ਰਾਸ਼ਟਰਪਤੀ ਨੇ ਬੇਸ਼ੱਕ ਕਿਹਾ ਸੀ ਕਿ ਬੈਠਕ ਚੰਗੀ ਰਹੀ ਹੈ ਪਰ ਨਾ ਤਾਂ ਇਰਾਨ ਦੇ ਵਫਦ ਦੀ ਤਰਫ ਤੋਂ ਇਸਮਾਇਲ ਬਕਈ ਅਤੇ ਨਾ ਹੀ ਅਮਰੀਕਾ ਦੇ ਵਫਦ ਦੀ ਤਰਫ ਤੋਂ ਸਟੀਵ ਵਿਟਕੋਫ ਕਿਸੇ ਨੇ ਵੀ ਇਸ ਬੈਠਕ ਦੇ ਵਿੱਚ ਕੀ ਕੁਝ ਹੋਇਆ ਇਹ ਸਾਂਝਾ ਕਰਨਾ ਜ਼ਰੂਰੀ ਨਹੀਂ ਸਮਝਿਆ। ਉੱਥੇ ਹੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਕਮਰਸ਼ੀਅਲ ਜਹਾਜ਼ਾਂ ਦੇ ਉੱਤੇ ਇਰਾਨ ਦੇ ਹਮਲਿਆਂ ਤੋਂ ਬਾਅਦ ਮੱਧ ਪੂਰਬ ਦੀ ਫਿਊਲ ਸਪਲਾਈ ਨੂੰ ਲੈ ਕੇ ਵਿਕਲਪਕ ਰਸਤੇ ਜਿਹੜੇ ਨੇ ਸਬਸਟੀਟਿਊਸ਼ਨਲ ਰਸਤੇ ਉਹ ਜ਼ਰੂਰੀ ਹੋਣੇ ਚਾਹੀਦੇ ਨੇ ਔਰ ਟਰੰਪ ਨੇ ਇਹ ਗੱਲ ਨਿਊਯਾਰਕ ਦੇ ਵਿੱਚ ਆਯੋਜਿਤ UNGA ਤੋਂ ਇਲਾਵਾ ਗਲਫ ਆਪਰੇਸ਼ਨ ਕੌਂਸਲ ਦੀ ਅਤੇ ਅਰਬ ਨੇਤਾਵਾਂ ਦੇ ਨਾਲ ਹੋਈ ਬੈਠਕ ਦੇ ਦਰਮਿਆਨ ਕਹੀ। ਉਹਨਾਂ ਨੇ ਊਰਜਾ ਸਪਲਾਈ ਦੇ ਲਈ ਅਜਿਹੇ ਰਸਤੇ ਤਿਆਰ ਕਰਨ ਦੀ ਵਕਾਲਤ ਕੀਤੀ ਜਿਸ ਦੇ ਵਿੱਚ ਇਰਾਨ ਦਾ ਕੰਟਰੋਲ ਨਾ ਹੋਵੇ। ਟਰੰਪ ਨੇ ਕਿਹਾ ਕਿ ਮੇਰਾ ਮੰਨਣਾ ਹੈ ਕਿ ਭਾਰਤ ਮੱਧ ਪੂਰਬ ਅਤੇ ਯੂਰਪ ਆਰਥਿਕ ਕੋਰੀਡੋਰ ਹੈ ਜਿਹੜਾ ਔਰ ਤੇਲ ਬਾਹਰ ਕੱਢਣ ਦੇ ਦੂਸਰੇ ਤਰੀਕਿਆਂ ਦੀ ਪੂਰੀ ਹਮਾਇਤ ਕਰਦਾ ਚਾਹੇ ਉਹ ਇਸ ਪਾਈਪਲਾਈਨ ਦੇ ਜ਼ਰੀਏ ਹੋਵੇ ਜਾਂ ਕੋਈ ਹੋਰ ਰਸਤਾ ਹੋਵੇ। ਉਹਨਾਂ ਕਿਹਾ ਕਿ ਨਾਲ ਰਲ ਕੇ ਸਾਨੂੰ ਉਹਨਾਂ ਚੁਣੌਤੀਆਂ ਦੇ ਉੱਤੇ ਕੰਮ ਕਰਨਾ ਚਾਹੀਦਾ ਜਿਨ੍ਹਾਂ ਨੂੰ ਇਰਾਨ ਨੇ ਪੈਦਾ ਕੀਤਾ। ਵੈਸੇ ਦੱਸਦੀ ਹੈ ਕਿ ਭਾਰਤ ਮਿਡਲ ਈਸਟ ਅਤੇ ਯੂਰਪ ਇਕਨੋਮਿਕ ਕੋਰੀਡੋਰ ਇੱਕ ਵੱਡਾ ਇਨਫਰਾਸਟ੍ਰਕਚਰ ਅਤੇ ਕਨੈਕਟੀਵਿਟੀ ਪ੍ਰੋਜੈਕਟ ਹੈ ਜਿਸ ਦਾ ਟੀਚਾ ਭਾਰਤ ਨੂੰ ਮੱਧ ਪੂਰਬ ਦੇ ਨਾਲ ਅਤੇ ਯੂਰਪ ਦੇ ਨਾਲ ਸਿੱਧੇ ਤਰੀਕੇ ਦੇ ਨਾਲ ਜੋੜਨਾ। ਇਸ ਦਾ ਐਲਾਨ ਸਤੰਬਰ 2023 ਦੇ ਵਿੱਚ ਦਿੱਲੀ ਦੇ ਵਿੱਚ ਹੋਏ G20 ਸਮਿਟ ਦੇ ਦਰਮਿਆਨ ਕੀਤਾ ਗਿਆ ਸੀ।
ਉੱਥੇ ਹੀ ਤੁਰਕੀ ਦੇ ਰਾਸ਼ਟਰਪਤੀ ਰੈਚਪ ਤਈਯਬ ਅਰਦਵਾਨ ਨੇ ਨਿਊਯਾਰਕ ਦੇ ਵਿੱਚ ਚੱਲ ਰਹੇ ਇਸ 81ਵੇਂ ਸੰਮੇਲਨ ਦੇ ਦਰਮਿਆਨ ਕਸ਼ਮੀਰ ਦਾ ਜ਼ਿਕਰ ਕੀਤਾ। ਵਰਲਡ ਲੀਡਰਸ ਦੇ ਸਾਹਮਣੇ ਆਪਣੇ ਸੰਬੋਧਨ ਦੇ ਵਿੱਚ ਉਹਨਾਂ ਨੇ ਦੱਖਣ ਏਸ਼ੀਆ ਦੇ ਵਿੱਚ ਸ਼ਾਂਤੀ ਦੇ ਲਈ ਕਸ਼ਮੀਰ ਵਿਵਾਦ ਨੂੰ ਗੱਲਬਾਤ ਦੇ ਜ਼ਰੀਏ ਹੱਲ ਕਰਨ ਦੀ ਵਕਾਲਤ ਕੀਤੀ। ਅਰਦਵਾਨ ਨੇ ਕਿਹਾ ਕਿ ਸਾਊਥ ਏਸ਼ੀਆ ਦੇ ਵਿੱਚ ਸਥਿਰਤਾ ਦੇ ਲਈ ਇਹ ਬੜਾ ਜ਼ਰੂਰੀ ਹੈ ਕਿ ਕਸ਼ਮੀਰ ਸਣੇ ਜਿੰਨੇ ਵੀ ਮੁੱਦੇ ਨੇ ਉਹਨਾਂ ਨੂੰ ਸੰਯੁਕਤ ਰਾਸ਼ਟਰ ਦੇ ਚਾਰਟਰ ਦੇ ਮੁਤਾਬਕ ਹੱਲ ਕੀਤਾ ਜਾਵੇ। ਹਾਲਾਂਕਿ ਇਸ ਮਾਮਲੇ ਦੇ ਉੱਤੇ ਹਾਲੇ ਤੱਕ ਭਾਰਤ ਦੀ ਕੋਈ ਟਿੱਪਣੀ ਸਾਹਮਣੇ ਨਹੀਂ ਆਈ ਹੈ। ਉਧਰ ਵਿਦੇਸ਼ ਮੰਤਰਾਲੇ ਨੇ ਮੰਗਲਵਾਰ ਦੇ ਦਿਨ ਕਿਹਾ ਕਿ ਪਾਕਿਸਤਾਨ ਨੂੰ ਸਰਹੱਦ ਪਾਰ ਅੱਤਵਾਦ ਦੇ ਖਿਲਾਫ ਭਰੋਸੇਯੋਗ ਕਾਰਵਾਈ ਕਰਨੀ ਹੋਏਗੀ, ਤਾਂ ਹੀ ਦੁਨੀਆ ਉਹਨਾਂ ਦੇ ਬਿਆਨਾਂ ਦੇ ਉੱਤੇ ਭਰੋਸਾ ਕਰ ਸਕੇਗੀ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਮੰਗਲਵਾਰ ਦੇ ਦਿਨ ਵੀਕਲੀ ਪ੍ਰੈਸ ਬਰੀਫਿੰਗ ਦੇ ਦਰਮਿਆਨ ਇਹ ਟਿੱਪਣੀ ਕੀਤੀ। ਦਰਅਸਲ ਉਹਨਾਂ ਨੇ ਪਾਕਿਸਤਾਨ ਦੇ ਆਰਮੀ ਚੀਫ ਆਸਿਮ ਮੁਨੀਰ ਦੇ ਉਸ ਬਿਆਨ ਦੇ ਉੱਤੇ ਟਿੱਪਣੀ ਮੰਗੀ ਸੀ ਜਿਸ ਦੇ ਵਿੱਚ ਉਹਨਾਂ ਨੇ ਦੇਸ਼ ਦੇ ਅੰਦਰ ਵੱਧ ਰਹੇ ਉਗਰਵਾਦ ਦੇ ਖਤਰੇ ਦੇ ਦਰਮਿਆਨ ਅੱਤਵਾਦ ਨੂੰ ਹਰਾਉਣ ਦੇ ਲਈ ਫੌਜ ਦੀਆਂ ਆਪਸੀ ਸਾਂਝਾਂ ਨੂੰ ਹੋਰ ਮਜ਼ਬੂਤ ਕਰਨ ਦੀ ਗੱਲ ਕੀਤੀ ਸੀ। ਇਸ ਦੇ ਉੱਤੇ ਹੀ ਜੈਸਵਾਲ ਨੇ ਟਿੱਪਣੀ ਕਰਦਿਆਂ ਕਿਹਾ ਕਿ ਪਾਕਿਸਤਾਨ ਨੂੰ ਕਾਰਵਾਈ ਤੇ ਮਜ਼ਬੂਤ ਭਰੋਸੇਯੋਗਤਾ ਦਿਖਾਉਣੀ ਹੋਏਗੀ। ਸਰਹੱਦ ਪਾਰ ਅੱਤਵਾਦ ਉਹਨਾਂ ਨੂੰ ਖਤਮ ਕਰਨਾ ਹੋਏਗਾ, ਭਾਰਤ ਹੀ ਨਹੀਂ ਤਾਂ ਹੀ ਦੁਨੀਆ ਉਹਨਾਂ ਦੇ ਇਸ ਫੈਸਲੇ ਦੇ ਉੱਤੇ ਭਰੋਸਾ ਕਰ ਸਕੇਗੀ। ਭਾਰਤ ਦੀਆਂ ਖਬਰਾਂ ਦੀ ਸਾਂਝਾ ਨੂੰ ਅੱਗੇ ਤੋਰੀਏ ਤੇ ਅਗਲੀ ਖਬਰ ਜਿਹੜੀ ਉਹ ਮੱਧ ਪ੍ਰਦੇਸ਼ ਤੋਂ, ਜਿੱਥੇ ਮੱਧ ਪ੍ਰਦੇਸ਼ ਦੇ ਵਿੱਚ ਵਪਾਰੀਆਂ ਨੇ ਬੁੱਧਵਾਰ ਦੇ ਦਿਨ ਨੋ UPI ਡੇ ਰੱਖਣ ਦਾ ਫੈਸਲਾ ਕੀਤਾ। ਅੱਜ ਦੇ ਦਿਨ ਮੱਧ ਪ੍ਰਦੇਸ਼ ਦੇ ਵਿੱਚ ਸਾਰੇ ਹੀ ਵੱਡੇ ਸ਼ਹਿਰ ਭੋਪਾਲ, ਇੰਦੌਰ ਸਣੇ ਸਾਰੇ ਸੂਬੇ ਦੇ ਵਪਾਰੀ ਇਹ ਐਲਾਨ ਕਰ ਚੁੱਕੇ ਨੇ ਕਿ ਅਖਿਲ ਭਾਰਤੀ ਉਦਯੋਗ ਵਪਾਰ ਮੰਡਲ ਦੇ ਸੱਦੇ ਦੇ ਉੱਤੇ 2,000 ਰੁਪਏ ਜਾਂ ਉਸ ਤੋਂ ਵੱਧ ਭੁਗਤਾਨ ਦੇ ਉੱਤੇ ਜਿਹੜੀ UPI ਦਾ ਚਾਰਜ ਹੈ ਉਹ ਨਹੀਂ ਲੈਣਗੇ। ਦੱਸ ਦਈਏ ਕਿ ਇਸ ਵਪਾਰ ਮੰਡਲ ਦੀ ਤਰਫ ਤੋਂ ਇਹ ਕਿਹਾ ਗਿਆ ਕਿ ਸਰਕਾਰ ਦਾ ਜਿਹੜਾ ਫੈਸਲਾ ਉਹ ਸਹੀ ਨਹੀਂ ਹੈ। ਇਸ ਫੈਸਲੇ ਦੇ ਖਿਲਾਫ ਵਪਾਰੀ ਡਟ ਕੇ ਖੜੇ ਨੇ, ਵਪਾਰੀਆਂ ਦੇ ਉੱਤੇ ਬੋਝ ਪਾਉਣ ਵਾਲਾ। ਇਸ ਦੇ ਵਿੱਚ ਸਰਕਾਰ ਵੱਧ ਤੋਂ ਵੱਧ 300 ਰੁਪਏ ਤੱਕ ਵਸੂਲਣ ਦੀ ਗੱਲ ਕਰ ਰਹੀ ਹੈ। ਥੋਕ ਵਪਾਰੀਆਂ ਦਾ ਤਾਂ ਲੈਣ ਦੇਣ 2,000 ਰੁਪਏ ਤੋਂ ਘੱਟ ਹੁੰਦਾ ਹੀ ਨਹੀਂ ਹੈ। ਜੇਕਰ ਵਪਾਰੀ ਹਰ ਇੱਕ ਲੈਣ ਦੇਣ ਦੇ ਉੱਤੇ ਹਰ ਇੱਕ ਟ੍ਰਾਂਜੈਕਸ਼ਨ ਦੇ ਉੱਤੇ ਟੈਕਸ ਦੇਣ ਲੱਗ ਪੈਣਗੇ ਤਾਂ ਉਹਨਾਂ ਦਾ ਫਾਇਦਾ ਕਿਵੇਂ ਹੋਏਗਾ? ਸੂਬੇ ਦੇ ਸਭ ਤੋਂ ਵੱਡੇ ਜਿਹੜਾ ਵਪਾਰਕ ਸ਼ਹਿਰ ਹੈ ਇੰਦੌਰ, ਉਸ ਦੇ ਵਿੱਚ ਮੰਗਲਵਾਰ ਦੇ ਦਿਨ ਵੀ ਇਸੇ ਤਰੀਕੇ ਦੇ ਨਾਲ ਵਪਾਰੀਆਂ ਨੇ ਸਰਕਾਰ ਦੇ ਖਿਲਾਫ UPI ਦੇ ਜਿਹੜਾ ਇਹ ਨਵਾਂ ਨਿਯਮ ਲਿਆਉਂਦਾ ਉਸ ਦੇ ਖਿਲਾਫ ਪ੍ਰਦਰਸ਼ਨ ਕਰਦਿਆਂ ਹੋਇਆਂ ਇਸ ਤਰੀਕੇ ਦੇ ਨਾਲ ਵਪਾਰ ਕਰਨ ਤੋਂ ਇਨਕਾਰ ਕੀਤਾ ਸੀ। ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ 15 ਅਕਤੂਬਰ ਤੋਂ 2,000 ਰੁਪਏ ਜਾਂ ਇਸ ਤੋਂ ਵੱਧ ਦੇ ਲੈਣ ਦੇਣ ਦੇ ਉੱਤੇ 0.4 MDR ਲਗਾਉਣ ਜਾ ਰਹੀ ਹੈ। ਇਸ ਦੇ ਵਿਰੋਧ ਦੇ ਵਿੱਚ ਹੀ ਮੱਧ ਪ੍ਰਦੇਸ਼ ਦੇ ਵਪਾਰੀ ਜਿਹੜੇ ਨੇ 4700 ਪੈਟਰੋਲ ਪੰਪਾਂ ਨੇ ਵੀ ਇਹ ਫੈਸਲਾ ਲਿਆ ਕਿ ਉਹ 16 ਅਕਤੂਬਰ ਨੂੰ 2,000 ਰੁਪਏ ਤੋਂ ਵੱਧ ਦੇ ਭੁਗਤਾਨ ਦੇ ਉੱਤੇ UPI ਕਰਨਗੇ ਹੀ ਨਹੀਂ। ਯਾਨੀ ਇੱਕ ਤਰੀਕੇ ਦੇ ਨਾਲ ਭਾਰਤ ਨੂੰ ਕੈਸ਼ਲੈਸ ਸੁਸਾਇਟੀ ਬਣਾਉਣ ਦਾ ਜਿਹੜਾ ਸਰਕਾਰ ਦਾ ਇਹ ਫੈਸਲਾ ਸੀ ਉਹ ਇੱਕ ਵਾਰ ਫਿਰ ਤੋਂ ਪੂਰੇ ਤਰੀਕੇ ਦੇ ਨਾਲ ਕੈਸ਼ ਸੁਸਾਇਟੀ ਬਣਾ ਦੇਵੇਗਾ। ਉੱਥੇ ਬੰਬਈ ਹਾਈ ਕੋਰਟ ਨੇ ਮਨੀ ਲਾਂਡਰਿੰਗ ਦੇ ਦੋਸ਼ੀ ਵਿਜੇ ਮਾਲਿਆ ਦੇ ਖਿਲਾਫ ਚੇਤਾਵਨੀ ਦਿੰਦਿਆਂ ਹੋਇਆਂ ਕਿਹਾ ਕਿ ਮਾਮਲਾ ਅਦਾਲਤ ਦੇ ਵਿਚਾਰ ਅਧੀਨ ਹੈ ਤੇ ਇਸ ਦੇ ਦਸਤਾਵੇਜ਼ ਸੋਸ਼ਲ ਮੀਡੀਆ ਦੇ ਉੱਤੇ ਸਾਂਝੇ ਨਾ ਕੀਤੇ ਜਾਣ। ED ਦੇ ਵਕੀਲ ਦੀ ਤਰਫ ਤੋਂ ਅਦਾਲਤ ਨੂੰ ਦੱਸਿਆ ਗਿਆ ਕਿ ਏਜੰਸੀ ਵੱਲੋਂ ਦਾਖਲ ਹਲਫਨਾਮੇ ਨੂੰ ਕੋਰਟ ਦੇ ਵਿੱਚ ਜਮ੍ਹਾਂ ਕਰਵਾਉਣ ਤੋਂ ਪਹਿਲਾਂ ਸੋਸ਼ਲ ਮੀਡੀਆ ਦੇ ਅਕਾਊਂਟ ਦੇ ਉੱਤੇ ਸਾਂਝਾ ਕਰ ਦਿੱਤਾ ਗਿਆ ਸੀ। ਉਧਰ ਅਦਾਲਤ ਦੀ ਤਰਫ ਤੋਂ ਇਸੇ ਮਾਮਲੇ ਦੇ ਉੱਤੇ ਟਿੱਪਣੀ ਕੀਤੀ ਗਈ ਹੈ ਤੇ ਕਿਹਾ ਗਿਆ ਕਿ 9 ਸਪਤੰਬਰ ਨੂੰ ਇਸ ਦੀ ਸੁਣਵਾਈ ਹੋਣੀ ਸੀ, ਹਾਲਾਂਕਿ 8 ਸਪਤੰਬਰ ਦੀ ਸ਼ਾਮ ਹੀ ਸੋਸ਼ਲ ਮੀਡੀਆ ਦੇ ਖਾਤਿਆਂ ਦੇ ਉੱਤੇ ਵਿਜੇ ਮਾਲਿਆ ਨੇ ਇਸ ਹਲਫਨਾਮੇ ਦੀ ਕਾਪੀ ਅਪਲੋਡ ਕਰ ਦਿੱਤੀ। ਵਿਜੇ ਮਾਲਿਆ ਦੇ ਉੱਤੇ ਆਪਣੀ ਬੰਦ ਹੋ ਚੁੱਕੀ ਏਅਰਲਾਈਨ ਕੰਪਨੀ ਕਿੰਗਫਿਸ਼ਰ ਏਅਰਲਾਈਨਜ਼ ਨੂੰ ਦਿੱਤੇ ਗਏ ਕੁੱਲ 9,000 ਕਰੋੜ ਰੁਪਏ ਦੇ ਬੈਂਕ ਕਰਜ਼ੇ ਦੇ ਵਿੱਚੋਂ ਘੱਟੋ ਘੱਟ 3500 ਕਰੋੜ ਰੁਪਏ ਦੀ ਹੇਰਾਫੇਰੀ ਤੇ ਮਨੀ ਲਾਂਡਰਿੰਗ ਦਾ ਇਹ ਮਾਮਲਾ ਜੁੜਿਆ ਹੋਇਆ ਹੈ। ਉੱਥੇ ਭਾਰਤ ਦੇ ਨਾਲ ਜੁੜੀ ਆਖਰੀ ਖਬਰ ਦੀ ਵੀ ਸਾਂਝ ਪਾਈਏ, ਜਿੱਥੇ ਬੰਬੇ ਹਾਈ ਕੋਰਟ ਨੇ ਮੰਗਲਵਾਰ ਦੇ ਦਿਨ ਕਿਹਾ ਕਿ ਉਹ 12 ਅਕਤੂਬਰ ਨੂੰ ਐਨਫੋਰਸਮੈਂਟ ਡਾਇਰੈਕਟਰ ਯਾਨੀ ED ਦੀ ਉਸ ਪਟੀਸ਼ਨ ਦੇ ਉੱਤੇ ਸੁਣਵਾਈ ਕਰਨਗੇ ਜਿਸ 'ਚ ਨੈਸ਼ਨਲ ਹੈਰਾਲਡ ਦੇ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਦੇ ਵਿੱਚ ਕਾਂਗਰਸ ਨੇਤਾਵਾਂ ਸੋਨੀਆ ਗਾਂਧੀ, ਰਾਹੁਲ ਗਾਂਧੀ ਤੇ ਹੋਰਨਾਂ ਦੇ ਖਿਲਾਫ਼ ਚਾਰਜਸ਼ੀਟ ਦੇ ਉੱਤੇ ਨੋਟਿਸ ਲੈਣ ਤੋਂ ਇਨਕਾਰ ਕਰਨ ਵਾਲੇ ਹੇਠਲੀ ਅਦਾਲਤ ਦੇ ਹੁਕਮ ਨੂੰ ਚੁਣੌਤੀ ਦਿੱਤੀ ਗਈ ਸੀ। ਗਾਂਧੀ ਪਰਿਵਾਰ ਦੀ ਤਰਫ ਤੋਂ ਵਕੀਲ ਨੇ ਦੱਸਿਆ ਕਿ ਅਗਲੇ ਮਹੀਨੇ ਇਸ ਕੇਸ ਨੂੰ ਸੂਚੀਬੱਧ ਕਰ ਦਿੱਤਾ ਗਿਆ। ਇੱਧਰ ਆਸਟ੍ਰੇਲੀਆ ਦੀਆਂ ਵੀ ਖਬਰਾਂ ਦੀ ਸਾਂਝ ਪਾਉਂਦੇ ਹੋਏ ਚੱਲੀਏ ਤਾਂ ਆਸਟ੍ਰੇਲੀਆ 'ਚ ਸਭ ਤੋਂ ਪਹਿਲਾਂ ਮਨਭਾਗੀ ਖਬਰ ਜਿਹੜੀ ਉਹ ਵਿਕਟੋਰੀਆ ਤੋਂ ਆਉਂਦੀ ਹੈ, ਜਿੱਥੇ ਵਿਕਟੋਰੀਆ ਦੇ ਵਿੱਚ ਮੈਲਾਨੋਮਾ ਨਾਮ ਦੇ ਕੈਂਸਰ ਦੇ ਨਾਲ ਜੂਝਦਿਆਂ ਹੋਇਆਂ ਗ੍ਰੀਨਜ਼ ਪਾਰਟੀ ਦੇ ਸਿਆਸਤਦਾਨ ਟਿਮ ਰੀਡ ਦਾ ਦੇਹਾਂਤ ਹੋ ਗਿਆ। ਦੱਸ ਦਈਏ ਕਿ ਟਿਮ ਰੀਡ ਬੰਸਵਿਕ ਦੀ ਸੀਟ ਤੋਂ ਚੁਣ ਕੇ ਆਉਂਦੇ ਨੇ। ਉਹਨਾਂ ਨੇ ਦੇਹਾਂਤ ਦੇ ਉੱਤੇ ਵਿਕਟੋਰੀਆ ਦੇ ਵਿੱਚ ਗ੍ਰੀਨਜ਼ ਪਾਰਟੀ ਦੇ ਨੇਤਾ ਐਲਨ ਸੈਂਡਲ ਨੇ ਸੋਗ ਦਾ ਪ੍ਰਗਟਾਵਾ ਕੀਤਾ ਤੇ ਦੱਸਿਆ ਕਿ ਪਰਿਵਾਰਕ ਮੈਂਬਰਾਂ ਦੀ ਤਰਫ ਤੋਂ ਇਸ ਮੰਦਭਾਗੀ
ਘਟਨਾ ਦੀ ਸੂਚਨਾ ਜਿਹੜੀ ਹੈ ਸਾਂਝੀ ਕੀਤੀ ਗਈ ਹੈ। ਦੱਸਦੀ ਹੈ ਕਿ ਰੀਡ ਸਭ ਤੋਂ ਪਹਿਲੀ ਵਾਰ ਸੂਬਾਈ ਪਾਰਲੀਮੈਂਟ ਦੇ ਵਿੱਚ ਸਾਲ 2018 ਦੇ ਦਰਮਿਆਨ ਚੁਣ ਕੇ ਆਏ ਸੀ। ਵੈਸੇ ਲੇਬਰ ਪਾਰਟੀ ਦੀ ਇਹ ਪੱਕੀ ਸੀਟ ਰਹੀ ਹੈ ਬੰਸਵਿਕ ਦੀ, ਪਰ ਜਦੋਂ ਉਹਨਾਂ ਨੇ ਇਹ ਸੀਟ ਜਿੱਤੀ ਤਾਂ ਉਦੋਂ ਤੋਂ ਗ੍ਰੀਨਜ਼ ਪਾਰਟੀ ਦੇ ਖਾਤੇ ਦੇ ਵਿੱਚ ਇਹ ਸੀਟ ਜਾਂਦੀ ਰਹੀ ਹੈ। ਪਿਛਲੇ ਸਾਲ ਉਹਨਾਂ ਨੂੰ ਮੈਲਨੋਮਾ ਯਾਨੀ ਕਿ ਕੈਂਸਰ ਦੇ ਨਾਲ ਡਾਇਗਨੋਜ਼ ਕੀਤਾ ਗਿਆ ਸੀ। ਵਿਕਟੋਰੀਆ ਦੇ ਪ੍ਰੀਮੀਅਰ ਬੈਨ ਕੈਰਲ ਦੀ ਤਰਫ ਤੋਂ ਵੀ ਟਿਮ ਰੀਡ ਦੇ ਦੇਹਾਂਤ ਦੇ ਉੱਤੇ ਸੋਗ ਦਾ ਪ੍ਰਗਟਾਵਾ ਕੀਤਾ ਗਿਆ। ਉੱਥੇ ਵਿਕਟੋਰੀਆ ਤੋਂ ਅਗਲੀ ਖਬਰ, ਜਿੱਥੇ ਸਾਬਕਾ ਪ੍ਰੀਮੀਅਰ ਡੈਨੀਅਲ ਐਂਡਰਿਊਜ਼ ਅਤੇ ਜੈਸਿੰਟਾ ਐਲਨ ਦੋਹਾਂ ਨੂੰ ਹੁਣ ਰਾਇਲ ਕਮਿਸ਼ਨ ਦੇ ਸਾਹਮਣੇ ਪੇਸ਼ ਕੀਤਾ ਜਾਏਗਾ। ਦੱਸ ਦਈਏ ਕਿ ਵਿਕਟੋਰੀਅਨ ਮੈਨੇਜਡ ਇੰਸ਼ੋਰੈਂਸ ਅਥਾਰਟੀ ਯਾਨੀ VMIA ਦੇ ਵਿੱਚ ਹੋਈਆਂ ਗੜਬੜਾਂ ਅਤੇ ਬਿਗ ਬਿਲਡ ਪ੍ਰੋਜੈਕਟ ਦੇ ਵਿੱਚ ਹੋਈਆਂ ਗੜਬੜਾਂ ਦੇ ਚੱਲਦਿਆਂ ਰਾਇਲ ਕਮਿਸ਼ਨ ਜਿਹੜਾ ਬਿਠਾਇਆ ਗਿਆ ਉਸ ਦੇ ਅੱਗੇ ਹੁਣ ਸੁਣਵਾਈ ਦੇ ਵਿੱਚ ਦੋਵੇਂ ਸਾਬਕਾ ਪ੍ਰੀਮੀਅਰਸ ਪੇਸ਼ ਹੋਣਗੇ। ਇਸ ਤੋਂ ਪਹਿਲਾਂ ਜਿਹੜੀਆਂ ਇਹਨਾਂ ਚੋਣਾਂ ਤੋਂ ਨਾਲ ਜੁੜੀਆਂ ਹੋਈਆਂ ਐਲਾਨਬਾਜ਼ੀਆਂ ਕਰਦਿਆਂ ਹੋਇਆਂ ਸੂਬੇ ਦੇ ਮੌਜੂਦਾ ਪ੍ਰੀਮੀਅਰ ਬੈਨ ਕੈਰਲ ਨੇ ਇਹ ਗੱਲ ਕਹੀ ਸੀ ਕਿ ਜੇਕਰ ਉਹਨਾਂ ਦੇ ਸਣੇ ਕਿਸੇ ਵੀ ਵੱਡੇ ਨੇਤਾ ਨੂੰ ਰਾਇਲ ਕਮਿਸ਼ਨ ਨੇ ਸੱਦਿਆ ਤਾਂ ਉਹ ਜ਼ਰੂਰ ਜਾਣਗੇ, ਇਸ ਦੇ ਬਾਰੇ ਆਪਣਾ ਪੱਖ ਜ਼ਰੂਰ ਰੱਖਣਗੇ। ਦੱਸ ਦਈਏ ਕਿ ਬਿਗ ਬਿਲਡ ਪ੍ਰੋਜੈਕਟ ਦੇ ਨਾਂ ਦੇ ਉੱਤੇ CFMU ਜਾਂ ਦੂਸਰੀਆਂ ਯੂਨੀਅਨਜ਼ ਦੀ ਤਰਫ ਤੋਂ ਵੱਡੀਆਂ ਘਪਲੇਬਾਜ਼ੀਆਂ ਕੀਤੀਆਂ ਗਈਆਂ ਨੇ, ਜਿਸ ਨੂੰ ਲੈ ਕੇ ਲੇਬਰ ਪਾਰਟੀ ਦੀ ਮੌਜੂਦਾ ਸਰਕਾਰ ਦੇ ਉੱਤੇ ਪਹਿਲਾਂ ਤੋਂ ਹੀ ਦਬਾਅ ਪਿਆ ਹੋਇਆ ਸੀ ਕਿ ਇਸ ਮਾਮਲੇ 'ਚ ਇੱਕ ਸੁਤੰਤਰ ਪੜਤਾਲ ਹੋਣੀ ਚਾਹੀਦੀ ਹੈ ਕਿ ਪਿਛਲੀਆਂ ਸਰਕਾਰਾਂ ਨੇ $150 billion ਦੇ ਇਸ ਬਿਗ ਬਿਲਡ ਪ੍ਰੋਜੈਕਟ ਦੇ ਵਿੱਚ ਕਿਹਨਾਂ ਕਿਹਨਾਂ ਯੂਨੀਅਨਜ਼ ਨੂੰ ਫਾਇਦੇ ਪਹੁੰਚਾਏ ਨੇ ਔਰ ਕਿਹੜੇ ਕਿਹੜੇ ਪ੍ਰੀਮੀਅਰ ਅਤੇ ਨੇਤਾਵਾਂ ਦੇ ਕੈਸੇ ਰੋਲ ਰਹੇ ਨੇ। ਇਸੇ ਦੇ ਮਾਮਲੇ ਦੇ ਵਿੱਚ ਹੁਣ ਵਿਕਟੋਰੀਆ ਦੇ ਅੰਦਰ ਇਹ ਰੋਇਲ ਕਮਿਸ਼ਨ ਬਿਠਾਇਆ ਗਿਆ। ਹਾਲਾਂਕਿ ਰੋਇਲ ਕਮਿਸ਼ਨ ਦੀ ਰਿਪੋਰਟ ਅਗਲੇ ਸਾਲ ਦੇ ਮੱਧ ਤੱਕ ਸਾਹਮਣੇ ਨਹੀਂ ਆਉਂਦੀ, ਪਰ ਇਸੇ ਸਾਲ 28 November ਨੂੰ ਵਿਕਟੋਰੀਆ 'ਚ ਚੋਣਾਂ ਹੋਣੀਆਂ ਨੇ ਜੋ ਕਿ ਕਾਫੀ ਹੱਦ ਤੱਕ ਇਸ ਮਸਲੇ ਦੇ ਨਾਲ ਜੁੜੀਆਂ ਹੋਈਆਂ ਵੀ ਹੋਣਗੀਆਂ। ਮੈਲਬਨ ਦੇ ਵਿੱਚ ਕੁਝ ਹੋਰ ਵੀ ਮਸਲੇ ਨੇ, ਜਿਵੇਂ ਰਿਹਾਇਸ਼ੀ ਇਲਾਕਿਆਂ ਦੇ ਵਿੱਚ ਰਹਿਣ ਵਾਲੇ ਲੋਕਾਂ ਦੀ ਤਰਫ ਤੋਂ ਨਵੇਂ ਡੇਟਾ ਸੈਂਟਰਸ ਦੇ ਨਿਰਮਾਣ ਦੇ ਵਿਰੁੱਧ ਪ੍ਰਦਰਸ਼ਨ ਕੀਤੇ ਜਾਣੇ। ਮੈਲਬਨ ਦੇ ਪੱਛਮੀ ਇਲਾਕਿਆਂ ਦੇ ਵਿੱਚ ਇਹ ਨਵੇਂ ਪ੍ਰਦਰਸ਼ਨ ਸਾਹਮਣੇ ਆਏ ਨੇ। ਕਿਹਾ ਜਾ ਰਿਹਾ ਹੈ ਕਿ ਇਹ ਨਵੇਂ ਡੇਟਾ ਸੈਂਟਰਸ ਦਾ ਨਿਰਮਾਣ ਨਾ ਸਿਰਫ ਵਾਤਾਵਰਨ ਨੂੰ ਨੁਕਸਾਨ ਪਹੁੰਚਾਏਗਾ ਬਲਕਿ ਇਸ ਤੋਂ ਇਲਾਵਾ ਜਿਹੜੇ ਫਾਇਰ ਰਿਸਕ ਵੀ ਜਿਹੜੇ ਨੇ ਇਹਨਾਂ ਇਲਾਕਿਆਂ ਦੇ ਵਿੱਚ ਹੋਰ ਵਧਣਗੇ। ਮੈਲਬਨ ਦੇ ਵੈਸਟ ਅਤੇ ਨੌਰਥ ਦੇ ਵਿੱਚ ਨਵੇਂ ਡੇਟਾ ਸੈਂਟਰਸ ਦਾ ਨਿਰਮਾਣ ਕੀਤਾ ਜਾ ਰਿਹਾ। ਹਾਲਾਂਕਿ ਵਿਕਟੋਰੀਆ ਸਰਕਾਰ ਨੇ ਕੱਲ੍ਹ ਦੇ ਦਿਨ ਇਹ ਗੱਲ ਕਹੀ ਸੀ ਕਿ ਡੇਟਾ ਸੈਂਟਰ ਆਬਾਦੀ ਤੋਂ 500 meters ਦੂਰੀ ਦੇ ਉੱਤੇ ਹੋਣਗੇ, ਪਰ ਬਾਵਜੂਦ ਇਸ ਦੇ ਕੁਝ ਡੇਟਾ ਸੈਂਟਰ ਖਾਸ ਤੌਰ ਦੇ ਉੱਤੇ ਵੈਸਟ ਫੁੱਟ ਸਕਰੇ ਦਾ ਜਿਹੜਾ ਨੈਕਸਟ DC ਦਾ ਡੇਟਾ ਸੈਂਟਰ ਹੈ ਉਹ ਤਾਂ ਘਰਾਂ ਤੋਂ ਮਹਿਜ਼ 15 meters ਦੇ ਦਾਇਰੇ ਦੇ ਵਿੱਚ ਬਣਿਆ ਹੋਇਆ। ਅਜਿਹੇ ਕਈ ਹੋਰ ਡੇਟਾ ਸੈਂਟਰਸ ਦੇ ਉੱਤੇ ਸਵਾਲ ਖੜ੍ਹੇ ਹੋ ਰਹੇ ਨੇ। ਵੈਸੇ ਜਦੋਂ ਵਾਤਾਵਰਣ ਦੇ ਵਿੱਚ ਖਰਾਬੀ ਦੀ ਗੱਲ ਆਉਂਦੀ ਹੈ ਤਾਂ ਅਗਲੀ ਖਬਰ ਤੁਹਾਡੀਆਂ ਕਾਰਾਂ ਦੇ ਨਾਲ ਜੁੜੀ ਹੈ। ਕਾਰਾਂ ਦੇ ਵਿੱਚੋਂ ਨਿਕਲਣ ਵਾਲਾ ਧੂੰਆਂ ਨਹੀਂ ਬਲਕਿ ਕਾਰਾਂ ਦੇ ਅੰਦਰ ਆਉਣ ਵਾਲਾ ਧੂੰਆਂ ਜਿਹੜਾ ਤੁਹਾਡੇ ਨੱਕ ਦੇ ਰਾਹੀਂ ਤੁਹਾਡੇ ਸਰੀਰ ਦੇ ਵਿੱਚ ਚਲਾ ਜਾਂਦਾ। ਡਿਪਾਰਟਮੈਂਟ ਆਫ ਕਲਾਈਮੇਟ ਐਂਡ ਚੇਂਜ ਐਨਰਜੀ ਇਨਵਾਇਰਮੈਂਟ ਅਤੇ ਵਾਟਰ ਯਾਨੀ DCCEEW ਨੇ ਇੱਕ ਫੈਸਲਾ ਲਿਆ ਕਿ 1 January 2028 ਤੋਂ ਚੀਨ ਜਾਂ ਦੂਸਰੇ ਦੇਸ਼ਾਂ ਦੇ ਰਾਹੀਂ ਤੁਹਾਡੇ ਕਾਰਾਂ ਦੇ ਵਿੱਚ ਲੱਗੇ ਏਅਰ ਕੰਡੀਸ਼ਨ ਦੇ ਲਈ ਵਰਤੀ ਜਾਂਦੀ ਜਿਹੜੀ ਸਸਤੀ ਗੈਸ ਹੈ ਉਹ ਹੁਣ ਪਾਬੰਦੀਸ਼ੁਦਾ ਘੇਰੇ ਦੇ ਵਿੱਚ ਲਿਆਂਦੀ ਜਾਏਗੀ। ਅਸਲ ਦੇ ਵਿੱਚ ਇਹਨਾਂ ਨੂੰ HFC ਯਾਨੀ ਹਾਈ ਪੋਲਿਊਟਿੰਗ ਹਾਈਡਰੋਫਲੂਰੋਕਾਰਬਨਸ ਕਹਿ ਲਿਆ ਜਾਂਦਾ। ਆਸਟ੍ਰੇਲੀਆ ਦੇ ਵਿੱਚ ਕੌਮਾਂਤਰੀ ਮਾਨਕਾਂ ਤੋਂ ਇਹ ਕਾਫੀ ਥੱਲੇ ਦੇ ਪੱਧਰ ਦੇ ਏਅਰਕੌਨ ਗੈਸ ਜਿਹੜੀ ਹੈ ਵਰਤੀ ਜਾਂਦੀ ਹੈ। ਯੂਰਪ ਨੇ ਤਾਂ 2017 ਦੇ ਵਿੱਚ ਹੀ ਇਸ ਕਿਸਮ ਦੀ ਗੈਸ ਦੇ ਉੱਤੇ ਪਾਬੰਦੀ ਲਗਾ ਦਿੱਤੀ ਸੀ। ਆਮ ਤੌਰ ਦੇ ਉੱਤੇ GWP ਯਾਨੀ ਗਲੋਬਲ ਵਾਰਨਿੰਗ ਪੋਟੈਂਸ਼ੀਅਲ ਦੇ ਆਧਾਰ ਦੇ ਉੱਤੇ ਇਹਨਾਂ ਦੀ ਰੇਟਿੰਗ ਤੈਅ ਕੀਤੀ ਜਾਂਦੀ ਹੈ। ਯੂਰਪ ਦੇ ਵਿੱਚ GWP 150 ਤੱਕ ਹੀ ਜਿਹੜੀ ਕਾਰਬਨ ਐਮਿਟ ਕਰਦੀ ਹੈ ਉਸੇ ਗੈਸ ਨੂੰ ਕਾਰਾਂ ਦੇ ਏਅਰਕੌਨ ਦੇ ਵਿੱਚ ਵਰਤਿਆ ਜਾਂਦਾ ਹੈ। ਚੀਨ ਦੀ ਤਰਫ ਤੋਂ ਆਸਟ੍ਰੇਲੀਆ ਨੂੰ ਸਪਲਾਈ ਕੀਤੀ ਜਾਂਦੀ R123454YF ਜਿਹੜੀ ਗੈਸ ਹੈ ਉਹ ਆਮ ਤੌਰ ਦੇ ਉੱਤੇ 1400 times ਵਧੇਰੇ ਕਾਰਬਨ ਐਮਿਟ ਕਰਦੀ ਹੈ। ਇਹਦਾ ਮਤਲਬ ਇਹ ਹੈ ਕਿ ਜਦੋਂ ਤੁਸੀਂ ਆਪਣੀਆਂ ਕਾਰਾਂ ਦੇ ਵਿੱਚ ਏਅਰਕੌਨ ਔਨ ਕਰਦੇ ਹੋ ਤਾਂ ਇੰਨੀ ਕਾਰਬਨ ਆਪਣੀਆਂ ਨਾਸਾਂ ਦੇ ਰਾਹੀਂ ਆਪਣੇ ਸਰੀਰ ਦੇ ਰਾਹੀਂ ਸਰੀਰ ਦੇ ਅੰਦਰ ਲੈ ਜਾਂਦੇ ਹੋ ਜਿਹੜੀ ਕਿ ਕੌਮਾਂਤਰੀ ਮਾਨਕਾਂ ਤੋਂ ਬਿਲਕੁਲ ਉਲਟ ਹੈ। ਯੂਰਪੀ ਯੂਨੀਅਨ, ਜਾਪਾਨ, ਬਰਤਾਨੀਆ ਅਤੇ ਅਮਰੀਕਾ ਪਹਿਲਾਂ ਹੀ GWP 150 ਤੋਂ ਉੱਪਰ ਦੀ ਰੈਂਕਿੰਗ ਵਾਲੀ ਜਿਹੜੀ ਗੈਸ ਹੈ ਉਸ ਨੂੰ ਆਪਣੀਆਂ ਕਾਰਾਂ ਦੇ ਵਿੱਚ ਵਰਤਣ ਦੀ ਇਜਾਜ਼ਤ ਨਹੀਂ ਦਿੰਦੇ, ਪਰ ਆਸਟ੍ਰੇਲੀਆ ਦੀ ਤਰਫ ਤੋਂ ਹੁਣ 2028 ਦੇ ਵਿੱਚ ਇਹ ਨਿਯਮ ਲਾਗੂ ਕੀਤਾ ਜਾਏਗਾ। ਆਖਰੀ ਖਬਰ ਦੀ ਸਾਂਝ ਪਾਈਏ ਐਡੀਲੈਡ ਤੋਂ, ਜਿੱਥੇ ਇੱਕ ਕਾਰ ਹਾਦਸੇ ਦੇ ਵਿੱਚ ਇੱਕ ਲੜਕੀ ਦੀ ਮੌਤ ਹੋਈ ਹੈ। ਇੱਕ ਮਹਿਲਾ ਗੰਭੀਰ ਹਾਲਤ ਦੇ ਵਿੱਚ ਹਸਪਤਾਲ ਭਰਤੀ ਕੀਤੀ ਗਈ ਹੈ। ਹਾਦਸਾ ਮੋਆਨਾ ਨਾਮ ਦੇ ਸਬਬ ਦੇ ਵਿੱਚ ਕਮਰਸ਼ੀਅਲ ਰੋਡ ਦੇ ਉੱਤੇ ਵਾਪਰਿਆ ਜਦੋਂ ਦੋ ਕਾਰਾਂ, ਇੱਕ ਸੁਬਾਰੂ ਸਟੇਸ਼ਨ ਵੈਗਨ ਅਤੇ ਦੂਸਰੀ ਨਿਸਾਨ ਸੇਡਾਨ ਆਪਸ ਦੇ ਵਿੱਚ ਟਕਰਾ ਗਈਆਂ। ਨਿਸਾਨ ਦਾ ਜਿਹੜਾ ਜਿਹੜੀ ਡਰਾਈਵਰ ਸੀ 35 ਸਾਲ ਦੀ ਮਹਿਲਾ ਉਸ ਨੂੰ ਮੌਕੇ ਦੇ ਉੱਤੇ ਮ੍ਰਿਤਕ ਕਰਾਰ ਦਿੱਤਾ ਗਿਆ, ਜਦਕਿ
ਉਸ ਦੇ ਵਿੱਚ ਬੈਠੀ ਇੱਕ 11 ਸਾਲ ਦੀ ਹੋਰ ਲੜਕੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਦੱਸੀ ਗਈ ਹੈ। ਦੂਸਰੇ ਪਾਸੇ ਜਿਹੜੀ ਸਬਾਰੂ ਦਾ ਡਰਾਈਵਰ ਸੀ ਉਸ ਨੂੰ ਮਾਮੂਲੀ ਸੱਟਾਂ ਲੱਗੀਆਂ, ਪਰ ਉਸ ਦੇ ਵਿੱਚ ਬੈਠੀ 37 ਸਾਲ ਦੀ ਮਹਿਲਾ ਜਿਹੜੀ ਸੀ ਉਸ ਨੂੰ ਗੰਭੀਰ ਰੂਪ ਦੇ ਵਿੱਚ ਹਸਪਤਾਲ ਭਰਤੀ ਕਰਵਾਇਆ ਗਿਆ। ਆਖਰੀ ਖਬਰ ਖੇਡ ਜਗਤ ਦੇ ਨਾਲ ਜੁੜੀ ਹੋਈ। ਜਾਪਾਨ ਦੇ ਵਿੱਚ ਏਸ਼ੀਆਈ ਖੇਡਾਂ ਚੱਲ ਰਹੀਆਂ ਨੇ ਔਰ ਇਹਨਾਂ ਏਸ਼ੀਅਨ ਗੇਮਸ ਦੇ ਵਿੱਚ ਭਾਰਤ ਦੇ ਲਈ ਚੰਗੀ ਖਬਰ ਆਈ ਅੱਜ ਦੇ ਦਿਨ। ਭਾਰਤ ਦੀ ਸਟਾਰ ਸ਼ੂਟਰ ਮਨੂ ਭਾਕਰ ਨੇ ਏਸ਼ੀਅਨ ਗੇਮਸ 2026 ਦੇ ਵਿੱਚ ਮਹਿਲਾਵਾਂ ਦੀ ਕੈਟਾਗਰੀ ਦੇ ਅੰਦਰ 10 ਮੀਟਰ ਏਅਰ ਪਿਸਟਲ ਕੈਟਾਗਰੀ ਦੇ ਵਿੱਚ 5ਵਾਂ ਸਥਾਨ ਹਾਸਲ ਕੀਤਾ। ਹਾਲਾਂਕਿ ਉਹ ਕਿਸੇ ਤਮਗਾ ਜਿੱਤਣ ਤੋਂ ਪਿੱਛੇ ਰਹਿ ਗਏ, ਪਰ ਮਨੂ ਨੇ ਫਾਈਨਲ ਦੇ ਵਿੱਚ 181 ਅੰਕ ਹਾਸਲ ਕੀਤੇ। ਇਸੇ ਇਵੈਂਟ ਦੇ ਵਿੱਚ ਭਾਰਤੀ ਮੂਲ ਦੀ ਜਿਹੜੀ ਖਿਡਾਰਨ ਸੀ ਉਹ ਮਾਮੂਲੀ ਅੰਤਰ ਦੇ ਨਾਲ ਮੈਡਲ ਜਿੱਤਣ ਤੋਂ ਹਾਲਾਂਕਿ ਪਿੱਛੇ ਰਹਿ ਗਈ। ਕੁਆਲੀਫਿਕੇਸ਼ਨ ਰਾਊਂਡ ਦੇ ਵਿੱਚ ਮਨੂ ਦੇ 579 ਅੰਕ ਸੀ, ਈਸ਼ਾ ਸਿੰਘ ਦੇ 572 ਸੀ, ਉਹ 15ਵੇਂ ਨੰਬਰ ਦੇ ਉੱਤੇ ਰਹੀ। ਭਾਰਤ ਹੁਣ 10 ਮੀਟਰ ਏਅਰ ਰਾਈਫਲ ਦੇ ਵਿੱਚ ਤਾਂ ਬਾਹਰ ਹੋ ਗਿਆ, ਪਰ ਏਅਰ ਰਾਈਫਲ ਦੀਆਂ ਦੂਸਰੀਆਂ ਪ੍ਰਤੀਯੋਗਤਾਵਾਂ ਦੇ ਵਿੱਚ ਮਨੂ ਭਾਕਰ ਹਾਲੇ ਵੀ ਆਪਣੀ ਦਾਅਵੇਦਾਰੀ ਪੇਸ਼ ਕਰਨਗੇ। ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਫਿਲਹਾਲ ਇੰਨਾ ਹੀ। ਦਿਓ ਇਜਾਜ਼ਤ, ਧੰਨਵਾਦ, ਸੁਣਦੇ ਰਹੋ ਰੇਡੀਓ ਹਾਂਜੀ 1674।

0: ਰੇਡੀਓ ਹਾਂਜੀ 1674 ਐਮ ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਰੀਅਲ ਸਟੇਟ ਦੇ ਵਿੱਚ ਬਹੁਤਾ ਸਮਾਂ ਨਹੀਂ ਸੀ ਹੋਇਆ, ਦੂਸਰਾ ਕੁ ਸਾਲ ਸੀ। ਇੱਕ ਜੋੜਾ ਆਇਆ, ਕਹਿੰਦੇ ਨੇ ਨਵਾਂ ਬਣਾਇਆ ਸੀ ਘਰ ਪਰ ਹੁਣ ਵੇਚਣਾ। ਦੋਵੇਂ ਮੈਨੂੰ ਮਿਲਣ ਵੱਖਰੀਆਂ ਵੱਖਰੀਆਂ ਗੱਡੀਆਂ 'ਚ ਆਏ ਸੀ, ਸੋ ਨਾ ਕਹਿਣ 'ਤੇ ਵੀ ਬੜਾ ਕੁਛ ਆਪੇ ਹੀ ਸਮਝ ਆ ਗਿਆ। ਆਪਸ ਦੇ ਵਿੱਚ ਗੱਲਬਾਤ ਵੀ ਬਿਲਕੁਲ ਉਨੀ ਕੀ ਕਰਦੇ ਸੀ ਜਿੰਨੀ ਕੁ ਬਹੁਤ ਜ਼ਰੂਰੀ ਹੁੰਦੀ। ਕੁਛੜ ਸੀ 7 ਮਹੀਨਿਆਂ ਦੀ, ਇੱਕ ਪਿਆਰੀ ਜੀ ਬੱਚੀ ਛਾਤੀ ਦੇ ਨਾਲ ਲੱਗੀ। ਐਂ ਬਿੱਟਰ ਬਿੱਟਰ ਮੇਰੇ ਵੱਲ ਵੇਖੀ ਜਾਵੇ। ਹੁਣ ਮੇਰੇ ਕੋਲ ਦੋ ਹੀ ਰਾਹ ਸੀ, ਜਾਂ ਤਾਂ ਮੈਂ ਚੁੱਪ ਚੁਪੀਤੇ ਘਰ ਵੇਚਦਾ, ਆਪਣੀ ਕਮਿਸ਼ਨ ਬਣਾਵਾਂ ਅਤੇ ਪਾਸੇ ਹੋ ਜਾਂ, ਅਤੇ ਜਾਂ ਫਿਰ ਆਪਣੀ ਇਨਸਾਨੀਅਤ, ਇਨਸਾਨ ਹੋਣ ਦਾ ਮੈਂ ਫਰਜ਼ ਨਿਭਾਵਾਂ, ਇਨਸਾਨੀਅਤ ਵਿਖਾਉਂਦਿਆਂ ਉਹਨਾਂ ਦੀ ਸੁਲਾ ਸਫਾਈ ਕਰਾਵਾਂ। ਪਰ ਜੇ ਇੰਜ ਕੀਤਾ ਤਾਂ ਫਿਰ ਦਿਹਾੜੀ 'ਤੇ ਲੱਤ ਵੱਜੂ। ਖੈਰ ਪਹਿਲਾ ਰਾਹ ਕੁਛ ਜ਼ਿਆਦਾ ਵਧੀਆ ਲੱਗਾ। ਅਕਸਰ ਹੀ ਸੋਚਦਾ ਹਾਂ ਕਿ ਆਪਣੀ ਜਿਹੜੀ ਆਪਸੀ ਤਣਾਅ ਹੁੰਦੀ ਹੈ ਉਹਦੀ ਵਜ੍ਹਾ ਕੀ ਹੋ ਸਕਦੀ ਹੈ, ਪਰ ਅਗਲੀ ਪਲ ਪ੍ਰਾਈਵੇਸੀ ਕਾਨੂੰਨ ਰਾਹ ਦੇ ਵਿੱਚ ਡੱਕ ਲਿਆ ਕਰਦਾ। ਹੋਰ 100 ਤਰ੍ਹਾਂ ਦੀਆਂ ਅੜਿੱਚਣਾ, ਇੱਕ ਹੋਰ ਸਲਾਹ ਕਿ ਬਿਨਾਂ ਵਜ੍ਹਾ ਦੂਜਿਆਂ ਦੇ ਮਾਮਲੇ ਦੇ ਵਿੱਚ ਲੱਤ ਨਹੀਂ ਅੜਾਈਦੀ, ਦਖਲ ਨਹੀਂ ਦੇਈਦੀ, ਬਿਨਾਂ ਮੰਗਿਆਂ ਸਲਾਹ ਨਹੀਂ ਦੇਈਦੀ, ਬੜਾ ਮਹਿੰਗਾ ਸਾਬਤ ਹੁੰਦਾ। ਇਹ ਸਾਰਾ ਕੁਛ ਮਨ ਦੇ ਵਿੱਚ ਆਇਆ, ਪਰ ਇਸ ਦੇ ਬਾਵਜੂਦ ਮਝੈਲ ਖੂਨ ਡੱਕਿਆ ਨਹੀਂ ਗਿਆ। 2 ਘੜੀਆਂ ਤਲਵਾਰ ਦੀ ਧਾਲ 'ਤੇ ਤੁਰਿਆ, ਜੇ ਕਿਸੇ ਦਾ ਟੁੱਟਦਾ ਘਰ ਬਚ ਜਾਂਦਾ ਤਾਂ ਘਾਟੇ ਵਾਲਾ ਸੌਦਾ ਨਹੀਂ ਆ। ਸਿੰਘ ਸਾਹਿਬ, ਇਹ ਸੌਦਾ ਕਰ ਲੈਣਾ ਚਾਹੀਦਾ, ਆਪਣੇ ਮਨ ਨੇ ਅੰਦਰੋਂ ਸਲਾਹ ਦਿੱਤੀ। ਇਸ ਤੋਂ ਬਾਅਦ 1-2 ਮੀਟਿੰਗਾਂ ਹੋਈਆਂ ਸੀ ਉਸ ਪਰਿਵਾਰ ਦੇ ਨਾਲ, ਦੋਵੇਂ ਥੋੜ੍ਹੇ ਜਿਹੇ ਹੋਰ ਵਿਸ਼ਵਾਸ ਦੇ ਵਿੱਚ ਆ ਗਏ, ਦੋਵਾਂ ਨਾਲ ਵੱਖੋ ਵੱਖਰੀ ਗੱਲਬਾਤ ਕੀਤੀ। ਉਸੇ ਗੱਲਬਾਤ ਦੇ ਵਿੱਚੋਂ ਕੁਛ ਕੋਖ ਪੜਤਾਲ ਨਿਕਲੀ, ਅਖੀਰ ਸਾਰਾ ਮਾਮਲਾ ਸ਼ੱਕ ਦਾ ਹੀ ਨਿਕਲਿਆ। ਮੁੰਡਾ ਇੱਥੇ ਪੁਰਾਣਾ ਆਇਆ ਸੀ, ਨਾਲ ਦੀ ਨਵੀਂ ਨਵੀਂ ਵਿਆਹ ਕੇ ਲਿਆਂਦੀ ਸੀ, ਇੱਕ ਦਿਨ ਇੰਡੀਆ ਤੋਂ ਆਈ, ਇੱਕ ਫੋਨ ਕਾਲ ਜਿਹਨੇ ਸਾਰਾ ਮਾਮਲਾ ਖੜਾ ਕਰ ਦਿੱਤਾ। ਉਸ ਤੋਂ ਬਾਅਦ ਕਦੀ ਘਰ ਦਾ ਮਾਮਲਾ ਸੁਝਿਆ ਜੀ, ਮਗਰੋਂ ਉਸਨੇ ਵੀ ਆਖਣਾ ਸ਼ੁਰੂ ਕਰ ਦਿੱਤਾ, ਇਸਨੇ ਇੱਥੇ ਕੋਈ ਰੱਖੀ ਹੋਣੀ ਆ, ਇਹ ਜੇ ਮੈਨੂੰ ਕਹਿੰਦੀ ਹੈ ਤਾਂ ਮੈਂ ਇਹਨੂੰ ਕਹਿੰਦਾ। ਗੱਲ ਕਾਹਦੀ ਕਿ ਦੋਵੇਂ ਇੱਕ ਦੂਸਰੇ ਦੇ ਉੱਤੇ ਸ਼ੱਕ ਕਰਨਾ ਸ਼ੁਰੂ ਹੋ ਗਏ, ਤੋਮਤਾਂ ਲੱਗਣੀਆਂ ਸ਼ੁਰੂ ਹੋ ਗਈਆਂ, ਮਿਹਣੇ ਸ਼ੁਰੂ ਹੋ ਗਏ, ਦੂਸ਼ਣਬਾਜ਼ੀਆਂ ਸ਼ੁਰੂ ਹੋ ਗਈਆਂ, ਸ਼ੱਕ ਸ਼ੁਬਾ ਵਾਲਾ ਸਿਲਸਿਲਾ ਜਿਹੜਾ ਹੌਲੀ ਹੌਲੀ ਵੱਧਦਾ ਵੱਧਦਾ ਇੱਥੋਂ ਤੱਕ ਆਣ ਪਹੁੰਚਿਆ। ਹੁਣ ਦੋਵੇਂ ਵੱਖਰਾ ਹੋਣਾ ਚਾਹੁੰਦੇ ਨੇ, ਵੱਖ ਵੱਖ ਰਾਹਾਂ ਦੇ ਉੱਤੇ ਤੁਰ ਕੇ, ਕਿੰਨਾ ਕੁ ਮਹਿੰਗਾ ਪੈ ਚੁੱਕਾ ਇਹਦਾ ਵੀ ਅੰਦਾਜ਼ਾ ਲਾਉਣ ਦਾ ਬੜੀ ਵਾਰੀ ਕੋਸ਼ਿਸ਼ ਕੀਤੀ। ਅਖੀਰ ਦੇ ਵਿੱਚ ਇੱਕ ਵਿਚੋਲਾ ਲੱਭਿਆ, ਵਿਚੋਲਾ ਉਹ ਲੱਭਿਆ ਜਿਹੜਾ ਇੰਜ ਦੇ ਮਾਮਲਿਆਂ ਦੇ ਵਿੱਚ ਬੜਾ ਸੁਹਿਰਦ ਬੜਾ ਸੁਹਿਰਦ ਸੀ, ਬੜਾ ਸੁਚੱਜਾ ਸੀ, ਬੜੀ ਚੰਗੀ ਸੋਚ ਰੱਖਦਾ ਸੀ। ਇਹ ਸਾਰਾ ਮਾਮਲਾ ਉਹਦੇ ਸਪੁਰਦ ਕੀਤਾ ਅਤੇ ਮੈਂ ਆਪ ਵਿੱਚੋਂ ਪਾਸੇ ਹੋ ਕੇ ਬਹਿ ਗਿਆ। ਫਿਰ ਕੈਨੇਡਾ ਦੀ ਭੱਜ ਦੌੜ ਵਾਲੀ ਜ਼ਿੰਦਗੀ, ਸਾਰਾ ਬਿਰਤਾਂਤ ਭੁੱਲ ਗਿਆ, ਪਤਾ ਹੀ ਨਹੀਂ ਰਿਹਾ। ਕਾਫੀ ਅਰਸੇ ਤੋਂ ਮਗਰੋਂ ਉਹੀ ਜੋੜਾ ਫਿਰ ਦੁਬਾਰਾ ਇੱਕ ਸਟੋਰ ਦੇ ਵਿੱਚ ਮਿਲਿਆ। ਨਿੱਕੀ ਜਿਹੀ ਬੱਚੀ ਹੁਣ ਵੱਡੀ ਹੋ ਚੁੱਕੀ ਸੀ, ਕੋਲ ਹੀ ਖੇਡਦੀ ਤੁਰੀ ਫਿਰਦੀ। ਸਤਿ ਸ਼੍ਰੀ ਅਕਾਲ ਬੁਲਾਈ, ਸਤਿ ਸ਼੍ਰੀ ਹਾਲ ਚਾਲ ਪੁੱਛਿਆ, ਇਸ ਤੋਂ ਇਲਾਵਾ ਬਹੁਤੀ ਗੱਲ ਨਹੀਂ ਕਰ ਸਕਿਆ, ਕਿਉਂ ਐਵੇਂ ਪੁਰਾਣੀਆਂ ਗੱਲਾਂ ਯਾਦ ਦਿਵਾਉਣੀਆਂ। ਦੋਵਾਂ ਨੇ ਬਸ ਇੰਨਾ ਕੁ ਦੱਸਿਆ ਕਿ ਅਜੇ ਵੀ ਉਸੇ ਘਰ ਦੇ ਵਿੱਚ ਰਹਿੰਦੇ ਹਾਂ। ਨਿੱਕੇ ਨਿਆਣੇ ਅਕਸਰ ਹੀ ਮੈਨੂੰ ਵੇਖ ਕੇ ਡਰ ਜਾਇਆ ਕਰਦੇ ਨੇ, ਪਰ ਉਹ ਨਿੱਕੀ ਜਿਹੀ ਬਾਲੜੀ ਮੇਰੇ ਵੱਲ ਵੇਖ ਕੇ ਇੱਦਾਂ ਮੁਸਕਰਾ ਰਹੀ ਸੀ ਜਿਵੇਂ ਉਹ ਧੰਨਵਾਦ ਕਰ ਰਹੀ ਹੋਵੇ। ਮੈਨੂੰ ਲੱਗਾ ਜਿੱਦਾਂ ਉਹ ਕਹਿ ਰਹੀ ਹੋਵੇ, ਅੰਕਲ ਸ਼ੁਕਰੀਆ, ਸਾਡੇ ਆਲਣੇ ਨੂੰ, ਖਿਰਲਰ ਨੂੰ ਬਚਾ ਲਿਆ ਤੁਸੀਂ। ਫਿਰ ਤਿੰਨਾਂ ਨੂੰ ਇਕੱਠੇ ਤੁਰੇ ਜਾਂਦਿਆਂ ਵੇਖ ਕੇ ਇੱਕ ਅਜੀਬ ਜਿਹਾ ਸਕੂਨ ਮਹਿਸੂਸ ਹੋਇਆ। ਉਸ ਦਿਨ ਮਹਿਸੂਸ ਹੋਇਆ ਕਿ ਇਨਸਾਨੀਅਤ ਦਾ ਨਿਭਾਇਆ ਫਰਜ਼ ਪੈਸੇ ਦੇ ਉੱਤੇ ਬੜਾ ਭਾਰੂ ਆ। ਜੇ ਉਸ ਦਿਨ ਥੋੜ੍ਹੀ ਜਿਹੀ ਕਮਿਸ਼ਨ ਕਮਾ ਕੇ ਆਪ ਪਾਸਿਓਂ ਦੀ ਲੰਘਿਆ ਹੁੰਦਾ ਅਤੇ ਅੱਜ ਇਕੱਲੇ ਇਕੱਲੇ ਤੁਰੇ ਫਿਰਦੇ, ਇਹਨਾਂ ਜੀਆਂ ਦੇ ਨਾਲ ਅੱਖ ਨਹੀਂ ਸੀ ਮਿਲਾਈ ਜਾਣੀ। ਇਸ ਬੱਚੀ ਨੇ ਕਦੀ ਮੈਨੂੰ ਮਾਫ਼ ਨਹੀਂ ਸੀ ਕਰਨਾ, ਬੜੀਆਂ ਸਾਰੀਆਂ ਚੀਜ਼ਾਂ ਇਸ ਦੁਨੀਆਂ ਦੇ ਵਿੱਚ ਜੋ ਪੈਸੇ ਖਰਚ ਕੇ ਲਈਆਂ ਜਾ ਸਕਦੀਆਂ, ਪਰ ਇਹ ਰਿਸ਼ਤੇ ਨਹੀਂ ਮਿਲਦੇ, ਆਪਣੇ ਪਰਿਵਾਰ ਦੇ ਜੀ ਨਹੀਂ ਮਿਲਦੇ। ਇੱਕ ਵਾਰੀ ਖੇਰੂ ਖੇਰੂ ਹੋਇਆ ਆਲਣਾ ਬਾਅਦ 'ਚ ਨਹੀਂ ਜੁੜਦਾ। ਪਤਾ ਲੱਗਾ ਦੋਵੇਂ ਹੁਣ ਕਿਸੇ ਦੂਸਰੇ ਸ਼ਹਿਰ 'ਚ ਚਲੇ ਗਏ ਨੇ, ਪਰ ਜਿਹੜਾ ਸੁਲਾ ਸਫਾਈ ਕਰਾਉਣ ਵਾਲਾ ਬਾਬਾ ਸੀ ਉਹ ਜਹਾਨੋਂ ਕੂਚ ਕਰ ਗਿਆ। ਕਿੰਨੀਆਂ ਦੁਆਵਾਂ ਲੈ ਕੇ ਗਿਆ ਹੋਊਗਾ ਉਹ ਬਾਬਾ। ਕਹਾਣੀ ਲਿਖੀ ਸੀ ਹਰਪ੍ਰੀਤ ਸਿੰਘ ਜਵੰਦਾ ਹੋਰਾਂ ਨੇ, ਸਾਡੇ ਤੱਕ ਪਹੁੰਚਾਈ ਸੀ ਸੁਖਦੀਪ ਸਿੰਘ ਘੁੰਮਣ ਹੋਰਾਂ ਨੇ, ਅਤੇ ਆਸ ਕਰਦੇ ਹਾਂ ਤੁਸੀਂ ਪਸੰਦ ਕੀਤੀ ਹੋਏਗੀ। ਕੋਸ਼ਿਸ਼ ਕਰੀਏ ਸਾਡੇ ਘਰ ਜੁੜੇ ਰਹਿਣ, ਇਹ ਆਲਣੇ ਇਸੇ ਤਰ੍ਹਾਂ ਜੁੜੇ ਰਹਿਣ, ਸਾਡੇ ਬੱਚੇ ਮਾਂ ਅਤੇ ਪਿਓ ਦੋਵਾਂ ਦਾ ਨਿੱਘ ਮਾਣਦੇ ਰਹਿਣ, ਅਤੇ ਜੇ ਆਸ ਪਾਸ ਕੋਈ ਖਿਲਰਦਾ ਆਲਣਾ ਵੇਖਦੇ ਹੋ ਕੋਸ਼ਿਸ਼ ਕਰੋ, ਕਿਸੇ ਵੀ ਤਰ੍ਹਾਂ ਦਾ ਤੁਸੀਂ ਯਤਨ ਕਰ ਸਕਦੇ ਹੋ ਕਰਕੇ ਉਸ ਆਲਣੇ ਨੂੰ ਖਿਲਰ ਨੂੰ ਬਚਾ ਲਓ। ਅਜੋਕੇ ਸਮੇਂ ਦੇ ਵਿੱਚ ਆਪਾਂ ਦੁਨੀਆ ਭਰ ਦੇ ਵਿੱਚ, ਨਾ ਕਿ ਇਕੱਲਾ ਬਾਹਰ, ਭਾਰਤ ਦੇ ਵਿੱਚ ਵੀ ਹਰ ਜਗ੍ਹਾ ਹੀ ਇੱਕ ਅਜੀਬ ਜਿਹੀ ਹਵਾ ਚੱਲੀ ਆ, ਕੋਈ ਕਿਸੇ ਦੀ ਮੰਨਦਾ ਨਹੀਂ, ਕੋਈ ਸੁਣਦਾ ਨਹੀਂ। ਗੱਲ ਗੱਲ 'ਤੇ ਹਰ ਕਿਸੇ ਨੂੰ ਲੱਗਦਾ ਕਿ ਮੈਂ ਇਕੱਲਾ ਗੁਜ਼ਾਰਾ ਕਰ ਲੂੰਗਾ, ਪਰ ਸੱਚਾਈ ਇਹ ਆ ਕਿ ਨਹੀਂ, ਇਕੱਲੇ ਗੁਜ਼ਾਰਾ ਕਰਨਾ ਇਹ ਮਸਲੇ ਦਾ ਹੱਲ ਨਹੀਂ, ਮੁਸ਼ਕਲਾਂ ਹੋਰ ਵੱਧ ਜਾਂਦੀਆਂ ਨੇ। ਇੱਕ ਦੇ ਲਈ ਨਹੀਂ, ਦੋਵਾਂ ਦੇ ਲਈ, ਦੋਵਾਂ ਦੇ ਲਈ ਨਹੀਂ, ਸਾਰੇ ਘਰ ਦੇ ਲਈ, ਬੱਚਿਆਂ ਦੇ ਲਈ, ਅਤੇ ਗੱਲ ਇੱਥੋਂ ਤੱਕ ਵੀ ਸੀਮਤ ਨਹੀਂ, ਇਸ ਸਾਰੇ ਸਮਾਜ ਦੇ ਲਈ। ਕਿਉਂਕਿ ਇੱਕ ਘਰ ਦੀ ਅੱਗ, ਇੱਕ ਘਰ ਦਾ ਗਮ, ਇੱਕ ਘਰ ਦਾ ਕਪੱਤ ਜਦੋਂ ਬਾਹਰ ਗਲੀ ਦੇ ਵਿੱਚ ਨਿਕਲਦਾ ਤਾਂ ਉਹ ਸਾਰੀ ਗਲੀ ਨੂੰ ਗਲਤ ਸੰਦੇਸ਼ ਦੇ ਕੇ ਜਾਂਦਾ, ਗਮਗੀਨ ਕਰ ਜਾਂਦਾ। ਇਸ ਸਮਾਜ ਦੇ ਵਿੱਚ ਜਦੋਂ ਇਸ ਤਰੀਕੇ ਦੇ ਨਾਲ ਘਰ ਟੁੱਟਣੇ ਸ਼ੁਰੂ ਹੋ ਜਾਣ ਅਤੇ ਬਾਕੀ ਬਚੇ ਘਰਾਂ ਦੇ ਉੱਤੇ ਵੀ ਕੋਈ ਬਹੁਤਾ ਅਸਰ ਨਹੀਂ ਪੈਂਦਾ ਵਧੀਆ, ਕਿਉਂਕਿ ਉਹਨਾਂ ਨੇ ਸਭ ਬਾਕੀਆਂ ਦੇ ਨਾਲ ਵਿਚਰਨਾ, ਉਹਨਾਂ ਦੇ ਬੱਚਿਆਂ ਨੇ ਬਾਕੀਆਂ ਨਾਲ ਖੇਡਣਾ, ਬਾਕੀਆਂ ਨਾਲ ਪੜ੍ਹਨਾ। ਸਾਡੇ ਕੋਲ ਕੋਈ ਹੱਕ ਨਹੀਂ ਕਿ ਅਸੀਂ ਆਪਣੇ ਆਪ ਦਾ ਸਕੂਨ ਜਾਂ ਆਪਣੇ ਬੱਚਿਆਂ ਦਾ, ਆਪਣੇ ਪਰਿਵਾਰ ਦਾ, ਸਮਾਜ ਦਾ ਸਕੂਨ ਆਪਾਂ ਖੋਲੀਏ। ਚੰਗੇ ਇਨਸਾਨ ਹੋਣ ਦਾ ਫਰਜ਼ ਇਹ ਕਿ ਆਪਣਾ ਘਰ ਵੀ ਸਾਂਭ ਕੇ ਰੱਖੀਏ ਅਤੇ ਦੂਜਿਆਂ ਦਾ ਵੀ ਖਿਲਰ ਨੂੰ ਬਚਾ ਲਈਏ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ। ਧੰਨਵਾਦ।
1: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
2: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
1: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
2: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
3: ਕਿੱਥੇ ਵੱਜ ਗਈ ਤੇਰੀ ਗੱਡੀ?
2: ਗੱਡੀ ਤਾਂ ਠੀਕ ਹੋ ਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
3: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ, ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਅਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7048 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੈਵਨ ਹਾਲ।
4: ਵਿਆਹ, ਖੁਸ਼ੀ ਜਾਂ ਕਿਸੇ ਵੀ ਖਾਸ ਮੌਕੇ ਲਈ ਜੁਐਲਰੀ ਹੋਣੀ ਚਾਹੀਦੀ ਹੈ ਖਾਸ, ਤੁੰਨਾ ਜੁਐਲਰਸ ਲੈ ਕੇ ਆਏ ਨੇ ਲੇਟੈਸਟ ਗੋਲਡ, ਡਾਇਮੰਡ, ਬੁਲੀਅਨ, ਸਿਲਵਰ ਤੇ ਬ੍ਰਾਈਡਲ ਕਲੈਕਸ਼ਨ, ਹਰ ਸਟਾਈਲ ਤੇ ਹਰ ਓਕੇਜ਼ਨ ਲਈ ਜੈਨੂਇਨ ਜੁਐਲਰੀ, ਜੈਨੂਇਨ ਪ੍ਰਾਈਸਿੰਗ ਤੇ ਵਧੀਆ ਕਸਟਮਰ ਸਰਵਿਸ ਦੇ ਨਾਲ ਗੋਲਡ ਜੁਐਲਰੀ ਤੇ ਫਾਸਟ ਲੋਨ ਫੈਸਿਲਿਟੀ ਵੀ ਅਵੇਲੇਬਲ। ਵਿਜ਼ਿਟ ਕਰੋ 5/150 ਫਾਰਮਰਸ ਰੋਡ, ਤ੍ਰੁਗਨੀਨਾ, ਅਤੇ 347 ਡੌਨਸਟੇਲ ਸਟ੍ਰੀਟ, ਡੈਂਡੀਨੋਂਗ। ਤੁੰਨਾ ਜੁਐਲਰਸ, ਭਰੋਸੇ ਦੀ ਨਿਸ਼ਾਨੀ।
5: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸ ਦੇ ਸੀਕ੍ਰੇਟ।
6: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ 'ਚ ਨਹੀਂ ਬਲਕਿ ਗਲਾਸ ਕੰਟੇਨਰ 'ਚ ਪੈਕ ਹੁੰਦਾ ਹੈ।
7: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ ਗੋਲਡ ਲੀਫ ਡੇਅਰੀ ਡੋਟ ਕਾਮ।
8: ਹਾਂਜੀ ਹਾਂਜੀ ਓਏ, ਹਾਂਜੀ ਹਾਂਜੀ
9: ਹਾਂਜੀ ਰੇਡੀਓ

0: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 4229058860 ਔਰ ਵਿਜ਼ਿਟ bansallawyers.com.au।
1: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।
0: ਸੋਨਾ ਚਾਹੀਦਾ,
2: ਭਰੋਸਾ ਚਾਹੀਦਾ,
0: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਐਲਰਸ, ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ? ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493-536-042।
3: ਔਨ ਰੋਡ ਆਨਰ ਕੈਂਪੇਨ ਸਿਰਫ ਸੀਮਿਤ ਸਮੇਂ ਲਈ, ਹੁਣ ਨਵਾਂ BYD ਕਾਰ ਲੈ ਆਓ ਸ਼ਾਨਦਾਰ ਡਰਾਈਵ ਅਵੇ ਆਫਰਸ ਦੇ ਨਾਲ। BYD C-Lion 7 ਪ੍ਰੀਮੀਅਮ ਸਿਰਫ $54,990, BYD C-Lion 8 ਡਾਇਨਾਮਿਕ FWD ਸਿਰਫ $56,990 ਤੇ BYD Shark 6 ਪ੍ਰੀਮੀਅਮ ਸਿਰਫ $57,900। ਇੱਕ ਖਾਸ ਆਫਰ 1 ਅਗਸਤ ਤੋਂ 30 ਸਤੰਬਰ 2026 ਤੱਕ ਆਰਡਰ ਕਰਨ ਵਾਲਿਆਂ ਲਈ ਹੈ, ਡਿਲੀਵਰੀ 31 ਅਕਤੂਬਰ 2026 ਤੱਕ। ਹੋਰ ਜਾਣਕਾਰੀ ਲਈ ਅੱਜ ਹੀ BYD ਕੈਰੋਲਾਈਨ ਸਪ੍ਰਿੰਗਸ ਨਾਲ ਸੰਪਰਕ ਕਰੋ ਐਂਡ ਮੈਂਸ਼ਨ ਰੇਡੀਓ ਹਾਂਜੀ। BYD ਔਨ ਰੋਡਸ ਆਨਰਸ, ਕੰਡੀਸ਼ਨ ਅਪਲਾਈ।
4: ਹਾਂਜੀ ਹਾਂਜੀ ਓਏ

0: ਸਮਿਥਸ ਲੇਨ ਬਾਈ ਮੋਵੈਕ ਵਿੱਚ ਆਪਣੇ ਭਵਿੱਖ ਦੀ ਸ਼ੁਰੂਆਤ ਕਰੋ। ਹੁਣੇ ਕਦਮ ਚੁੱਕੋ ਅਤੇ ਸਮਿਥਸ ਲੇਨ ਦੇ ਚੁਣੇ ਹੋਏ ਲੋਟਸ ਤੇ ਸੀਮਿਤ ਸਮੇਂ ਲਈ ਮਿਲਣ ਵਾਲੇ $30,000 ਤੱਕ ਦੀ ਲੈਂਡ ਰਿਬੇਟ ਦਾ ਫਾਇਦਾ ਲਵੋ। ਚੁਣਵੇਂ ਯੋਗ ਲੋਟਸ ਤੇ ਹਾਊਸ ਐਂਡ ਲੈਂਡ ਪੈਕੇਜ ਅਜਿਹੇ ਮੌਕੇ ਜ਼ਿਆਦਾ ਦੇਰ ਨਹੀਂ ਰਹਿੰਦੇ। ਹੋਰ ਜਾਣਕਾਰੀ ਲਈ ਅੱਜ ਹੀ smithslane.mirvac.com ਤੇ ਜਾਓ। ਨਿਯਮ ਸ਼ਰਤਾਂ ਅਤੇ ਯੋਗਤਾ ਦੇ ਮਾਪਦੰਡ ਲਾਗੂ ਹਨ। ਆਫਰ 15 ਸਤੰਬਰ 2026 ਨੂੰ ਖਤਮ ਹੈ।
1: ਆਸਟ੍ਰੇਲੀਆ ਚ ਆਪਣਾ ਘਰ ਲੈਣਾ ਹੈ ਜਾਂ ਕੰਸਟਰਕਸ਼ਨ ਕਰਵਾਉਣੀ ਹੈ, ਮੋਰਟਗੇਜ ਰੀਫਾਈਨਾਂਸ ਕਰਵਾਉਣੀ, ਨਵੀਂ ਕਾਰ ਖਰੀਦਣੀ ਜਾਂ ਬਿਜ਼ਨਸ ਨੂੰ ਅੱਗੇ ਵਧਾਉਣਾ ਹੈ, ਤਾਂ ਟੈਨਸ਼ਨ ਕਿਉਂ?

ਸਮਿਥਸ ਲੇਨ ਬਾਈ ਮੋਵੈਕ ਵਿੱਚ ਆਪਣੇ ਭਵਿੱਖ ਦੀ ਸ਼ੁਰੂਆਤ ਕਰੋ। ਹੁਣੇ ਕਦਮ ਚੁੱਕੋ ਅਤੇ ਸਮਿਥਸ ਲੇਨ ਦੇ ਚੁਣੇ ਹੋਏ ਲੋਟਸ ਤੇ ਸੀਮਿਤ ਸਮੇਂ ਲਈ ਮਿਲਣ ਵਾਲੇ$30,000 ਤੱਕ ਦੀ ਲੈਂਡ ਰਿਬੇਟ ਦਾ ਫਾਇਦਾ ਲਵੋ। ਚੁਣਵੇਂ ਯੋਗ ਲੋਟਸ ਤੇ ਹਾਊਸ ਐਂਡ ਲੈਂਡ ਪੈਕੇਜ ਅਜਿਹੇ ਮੌਕੇ ਜ਼ਿਆਦਾ ਦੇਰ ਨਹੀਂ ਰਹਿੰਦੇ। ਹੋਰ ਜਾਣਕਾਰੀ ਲਈ ਅੱਜ ਹੀ smithslane.mirvac.com ਤੇ ਜਾਓ। ਨਿਯਮ ਸ਼ਰਤਾਂ ਅਤੇ ਯੋਗਤਾ ਦੇ ਮਾਪਦੰਡ ਲਾਗੂ ਹਨ। ਆਫਰ 15 ਸਤੰਬਰ 2026 ਨੂੰ ਖਤਮ ਹੈ।

0: ਰੇਡੀਓ ਹਾਂਜੀ 1674 ਗਾਣਾ ਤੁਸੀਂ ਸੁਣ ਰਹੇ ਸੀ ਪੰਮੀ ਬਾਈ ਦੀ ਆਵਾਜ਼ ਦੇ ਵਿੱਚ ਅਤੇ ਗੱਲਾਂ ਬਾਤਾਂ ਚੱਲ ਰਹੀਆਂ ਡਰਾਈਵਰੀ ਦੀਆਂ ਅਤੇ ਅੱਜ ਗੱਲਾਂ ਬਾਤਾਂ ਸਾਡੀਆਂ ਸੜਕਾਂ ਦੇ ਬਾਰੇ ਹੋਣਗੀਆਂ ਡਰਾਈਵਰੀ ਦੇ ਬਾਰੇ ਹੀ ਹੋਣਗੀਆਂ ਅਤੇ ਪਰ ਇਹਨਾਂ ਤੁਹਾਨੂੰ ਪਹਿਲਾਂ ਦੱਸ ਦਈਏ ਵੀ ਪੰਮੀ ਬਾਈ ਜੀ ਮੈਲਬਨ ਦੇ ਵਿੱਚ ਨੇ ਇਸ ਟਾਈਮ ਦੇ ਉੱਤੇ ਕਿਉਂਕਿ ਇਸ ਵੀਕਐਂਡ ਦੇ ਉੱਤੇ ਭੰਗੜੇ ਦੇ ਕੰਪੀਟੀਸ਼ਨ ਨੇ ਭੰਗੜਾ ਡਾਊਨ ਅੰਡਰ ਦੇ ਅਤੇ ਉੱਥੇ ਉਹ ਜਜਮੈਂਟ ਅਤੇ ਸ਼ਾਇਦ ਨਹੀਂ ਪਰ ਪਰਫੋਰਮੈਂਸ ਦੇਣ ਆ ਰਹੇ ਨੇ ਸੋ ਕੋਸ਼ਿਸ਼ ਕਰਾਂਗੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਨ ਦੀ ਅਤੇ ਪਰ ਉਦਾਂ ਹੈ ਵੀ ਜਿਹੜੇ ਭੰਗੜੇ ਦੇ ਸ਼ੌਕੀਨ ਕੰਪੀਟੀਸ਼ਨ ਵੇਖਣਾ ਚਾਹੁੰਦੇ ਨੇ ਉਹ ਭਾਈ ਜ਼ਰੂਰ ਇਸ ਵੀਕਐਂਡ ਦੇ ਉੱਤੇ ਤੁਸੀਂ ਜਾ ਸਕਦੇ ਹੋ ਵਧੇਰੇ ਜਾਣਕਾਰੀਆਂ ਸਾਡੀ ਵੈਬਸਾਈਟ ਤੋਂ ਲੈ ਸਕਦੇ ਹੋ ਤੁਸੀਂ ਅੱਜ ਦੇ ਦਿਨ ਹੋਰ ਵੀ ਵਧੇਰੇ ਅਤੇ ਹੋਰ ਵੀ ਵਧੇਰੇ ਤੁਹਾਡੇ ਨਾਲ ਸਾਂਝੀਆਂ ਕਰ ਦੇਵਾਂਗੇ ਅਤੇ ਆਪਾਂ ਪ੍ਰੋਗਰਾਮ ਨੂੰ ਅੱਗੇ ਤੋਰਦੇ ਹਾਂ ਪ੍ਰੋਗਰਾਮ ਹਾਂਜੀ ਮੈਲਬਨ ਅਤੇ ਹੁਣ ਉਹ ਸਮਾਂ ਆ ਗਿਆ ਜਦੋਂ ਤੁਸੀਂ ਵੀ ਵਿੱਚ ਹਿੱਸੇਦਾਰੀ ਪਾਉਣੀ ਆ ਅਤੇ ਗੱਲਾਂ ਬਾਤਾਂ ਕਾਲਾਂ ਕਰਨੀਆਂ ਮੈਸੇਜ ਕਰਨੇ ਅਤੇ ਮੇਰੇ ਨਾਲ ਨੇ ਡਾਕਟਰ ਪ੍ਰੀਤਿੰਦਰ ਗਰੇਵਾਲ
1: ਹਾਂਜੀ ਸਾਰੇ ਸੁਣਨ ਵਾਲਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅਤੇ ਪ੍ਰੋਗਰਾਮ ਜੀ ਆਇਆਂ ਨੂੰ ਆਖਦੇ ਹਾਂ ਖੁਸ਼ ਆਮਦੀਦ ਜ਼ਿੰਦਗੀ ਜ਼ਿੰਦਾਬਾਦ ਅਤੇ ਮੁਹੱਬਤਾਂ ਦਾ ਵਾਸ ਹੋਵੇ ਪ੍ਰੋਗਰਾਮ 'ਚ ਪਹਿਲਾਂ ਆਪਾਂ ਬੱਚਿਆਂ ਨਾਲ ਵੀ ਸਾਂਝਾਂ ਪਾਈਆਂ ਖਬਰਾਂ ਵੀ ਤੁਸੀਂ ਸੁਣੀਆਂ ਅਤੇ ਹੁਣ ਇਸ ਹਿੱਸੇ 'ਚ ਇੱਕ ਟੋਪਿਕ ਰੱਖਦੇ ਹੁੰਦੇ ਹਾਂ ਅਤੇ ਉਹਦੇ 'ਤੇ ਡਿਸਕਸ਼ਨ ਹੁੰਦੀ ਆ ਤੁਹਾਡੇ ਤੋਂ ਵੀ ਤੁਹਾਡੇ ਵਿਚਾਰ ਲਈਦੇ ਆ ਅਤੇ ਛੁੱਟੀਆਂ ਬੱਚਿਆਂ ਨੂੰ ਹੋ ਚੁੱਕੀਆਂ ਸਕੂਲਾਂ 'ਚੋਂ ਅਤੇ ਉਸ ਲਿਹਾਜ਼ ਨਾਲ ਵੇਖਦੇ ਹਾਂ ਕਿ ਦੂਰ ਨੇੜੇ ਜਾਣ ਵਾਲੀ ਜਿਹੜੀ ਗਹਿਮਾ ਗਹਿਮੀ ਆ ਉਹ ਵਧੀ ਆ ਪਰ ਅਸਲ ਮਾਨਿਆਂ 'ਚ ਟ੍ਰੈਫਿਕ ਥੋੜ੍ਹਾ ਜਿਹਾ ਘਟਿਆ ਵੀ ਆ ਅਤੇ ਜਦ ਆਪਾਂ ਟ੍ਰੈਫਿਕ ਦੀ ਗੱਲ ਕਰਦੇ ਹਾਂ ਤਾਂ ਫਿਰ ਆਪਾਂ ਮੋਟਰਿਸਟ ਦੀ ਗੱਲ ਕਰਦੇ ਹਾਂ ਗੱਡੀਆਂ ਵਾਹਨ ਉਹਨਾਂ ਦੀ ਗੱਲ ਕਰਦੇ ਹਾਂ ਹਰ ਬੰਦਾ ਇਸੇ ਆਸ ਨਾਲ ਘਰੋਂ ਜਾਂਦਾ ਕਿ ਸ਼ਾਮ ਨੂੰ ਘਰੇ ਆਪਾਂ ਸੁੱਖੀ ਸਾਂਦੀ ਮੁੜ ਆਈਏ ਅਤੇ ਅੱਜ ਗਾਣੇ ਵੀ ਆਪਾਂ ਲਾਏ ਆ ਯਾਰ ਡਰਾਈਵਰ ਦੀ ਪੱਕੀ ਰੋਡ ਨਾ ਯਾਰੀ ਪਿਛਲੇ ਦਿਨਾਂ 'ਚ ਬੜੀਆਂ ਅਣਸੁਖਾਵੀਆਂ ਘਟਨਾਵਾਂ ਟਰੱਕ ਡਰਾਈਵਰਾਂ ਨਾਲ ਸੰਬੰਧਿਤ ਸਾਡੇ ਭਾਈਚਾਰੇ 'ਚੋਂ ਆਉਂਦੀਆਂ ਰਹੀਆਂ ਜਿਹਦੇ 'ਚੋਂ ਜ਼ਿਆਦਾ ਦਾ ਸੰਬੰਧ ਫਟੀਕ ਨਾ ਸੀ ਸਲੀਪ ਨਾ ਸੀ ਜ਼ਿਆਦਾ ਨੀਂਦ ਸਹੀ ਨੀਂਦ ਨਾ ਲੈ ਸਕਣਾ ਸੀ ਬਾਕੀ ਸਬਸਟੈਂਸ ਅਬਿਊਜ਼ ਆ ਡਰੱਗਸ ਨੇ ਅਲਕੋਹਲ ਆ ਇਹ ਬਹੁਤ ਸਾਰੇ ਫੈਕਟਰ ਨੇ ਜਿਹੜੇ ਹੈ ਨਾ ਇਕੱਲਾ ਇਕੱਲਾ ਆਪਾਂ ਡਿਸਕਸ ਵੀ ਕਰ ਸਕਦੇ ਹਾਂ ਪਰ ਸਾਡਾ ਮਨ ਸੀ ਕਿਉਂ ਨਾ ਇਸ ਵਿਸ਼ੇ 'ਤੇ ਸੜਕਾਂ 'ਤੇ ਹੁੰਦੇ ਹਾਦਸਿਆਂ ਬਾਰੇ ਉਹਨਾਂ ਪਿਛਲੇ ਕਾਰਨਾਂ ਬਾਰੇ ਅਤੇ ਕੀ ਇਹਨਾਂ ਤੋਂ ਕਿਸੇ ਢੰਗ ਨਾਲ ਬਚਿਆ ਜਾ ਸਕਦਾ ਸਾਡਾ ਮਕਸਦ ਤੁਹਾਨੂੰ ਡਰਾਉਣਾ ਨਹੀਂ ਕਿ ਤੁਸੀਂ ਇਸ ਵੇਲੇ ਗੱਡੀ ਚਲਾਓ ਅਤੇ ਘੁੱਟ ਕੇ ਸਟੇਅਰਿੰਗ ਫੜ ਲਓ ਸਾਨੂੰ ਹਲਕਾ ਜਿਹਾ ਮਕਸਦ ਹੁੰਦਾ ਤੁਹਾਨੂੰ ਹਲੂਣਾ ਦੇਣ ਦਾ ਅਤੇ ਉਹ ਹਲੂਣਾ ਪ੍ਰੈਜੈਂਸ ਆਫ ਮਾਇੰਡ ਜਿਹਨੂੰ ਆਪਾਂ ਕਹਿੰਦੇ ਹਾਂ ਨਾ ਵੀ ਆਪਾਂ ਜਦ ਗੱਡੀ ਚਲਾਈਏ ਤਾਂ ਗੱਡੀ ਚਲਾਈਏ ਪਤਾ ਸਾਨੂੰ ਹੈ ਨਾ ਜ਼ਿੰਦਗੀ 'ਚ ਬੜੇ ਸਟ੍ਰੈਸ ਨੇ ਉੱਚੀਆਂ ਨੀਵੀਆਂ ਥਾਵਾਂ ਨੇ ਜ਼ਿੰਦਗੀ 'ਚ ਜਿੱਥੋਂ ਆਪਾਂ ਲੰਘਣਾ ਪਰ ਨਾਲ ਨਾਲ ਚੱਲੇ ਨਹੀਂ ਗਿਰਧਾਰੀ ਲਾਲ ਸੁੱਖ ਦੁੱਖ ਤਾਂ ਚਲੋ ਆਉਂਦੇ ਆ ਪਰ ਨਾਲ ਨਸ਼ਿਆਂ ਦਾ ਚੱਲਣਾ ਉਹਨੂੰ ਵੀ ਠੱਲ ਪਾਉਣੀ ਹੈ ਕਿਸੇ ਢੰਗ ਨਾਲ ਜੀ ਰੰਜੋ
0: ਜੀ ਬਿਲਕੁਲ ਸੋ ਅੱਜ ਦੇ ਦਿਨ ਦੀ ਸਾਡੀ ਗੱਲਬਾਤ ਜਿਹੜੀ ਇਸੇ ਵਿਸ਼ੇ ਦੇ ਉੱਤੇ ਰਹੂਗੀ ਕਿਉਂਕਿ ਛੁੱਟੀਆਂ ਨੇ ਆਪਾਂ ਬਾਹਰ ਅੰਦਰ ਘੁੰਮਣ ਫਿਰਨ ਗਏ ਹਾਂ ਅਤੇ ਜਾਂ ਫਿਰ ਨਹੀਂ ਵੀ ਛੁੱਟੀਆਂ ਤੁਸੀਂ ਵੈਸੇ ਵੀ ਰੋਜ਼ ਜਦੋਂ ਆਪਾਂ ਗੱਡੀ ਲੈ ਕੇ ਨਿਕਲਦੇ ਹਾਂ ਘਰ ਦੇ ਸਾਡੇ 'ਚ ਹੀ ਨਿਕਲਦੇ ਆ ਅਤੇ ਸਾਨੂੰ ਕਈ ਵਾਰ ਨਾ ਇੱਦਾਂ ਦੀਆਂ ਪ੍ਰੋਬਲਮ ਆਉਂਦੀਆਂ ਜਿਹੜੀਆਂ ਸਾਨੂੰ ਬਾਅਦ 'ਚ ਪਤਾ ਲੱਗਦਾ ਵੀ ਆਹ ਇੱਦਾਂ ਦੇ ਆਹ ਤਾਂ ਇੱਦਾਂ ਕਰਨਾ ਹੈ ਜਿੱਦਾਂ ਪਿਛਲੇ ਦਿਨਾਂ ਦੀ ਗੱਲ ਹੈ ਕੋਈ ਐਕਸੀਡੈਂਟ ਹੋਇਆ ਕਿਸੇ ਜਾਣਕਾਰ ਦਾ ਅਤੇ ਉਹਨਾਂ ਨੂੰ ਹਾਲਾਂਕਿ ਟਾਈਮ 'ਤੇ ਠੀਕ ਠਾਕ ਹੋ ਗਿਆ ਆਇਆਂ ਨੂੰ ਪਰ ਉਹਨਾਂ ਨੂੰ ਸ਼ਾਇਦ ਕੁਛ ਇੱਕ ਚੀਜ਼ਾਂ ਕਲੀਅਰ ਨਹੀਂ ਸੀ ਇਸ ਬਾਬਤ ਕਿ ਜਦੋਂ ਸਾਡਾ ਐਕਸੀਡੈਂਟ ਹੋ ਜਾਂਦਾ ਅਤੇ ਅਗਲੇ ਨੇ ਇਨਕਾਰ ਕਰ ਦਿੱਤਾ ਵੀ ਮੈਂ ਤੁਹਾਨੂੰ ਜਾਓ ਮੈਂ ਨਹੀਂ ਦਿੰਦਾ ਆਪਣਾ ਲਾਇਸੈਂਸ ਤੁਹਾਡਾ ਕਸੂਰ ਆ ਮੇਰਾ ਕਸੂਰ ਆ ਉੱਥੇ ਹੀ ਸੜਕ ਦੇ ਉੱਤੇ ਗਹਿਮਾ ਗਹਿਮੀ ਹੋਣ ਲੱਗ ਪਈ ਅਤੇ ਉਹ ਤੋਂ ਬਾਅਦ 'ਚ ਫਿਰ ਫੋਨ ਆਇਆ ਵੀ ਇੱਦਾਂ ਵਾ ਅਤੇ ਇੱਦਾਂ ਵਾ ਉਹਨਾਂ ਪੁਲਿਸ ਨੂੰ ਵੀ ਉਹਦੇ ਦਰਮਿਆਨ ਕਾਲ ਕਰਤੀ ਅਤੇ ਫਿਰ ਚਲੋ ਉਹਨਾਂ ਨੂੰ ਬਾਅਦ ਵਿੱਚ ਜਦੋਂ ਪੁੱਛਿਆ ਤਾਂ ਉਹ ਕਹਿੰਦੇ ਵੀ ਨਹੀਂ ਮੈਨੂੰ ਇਸ ਤਰੀਕੇ ਨਾਲ ਮੈਨੂੰ ਇੰਨਾ ਕੁ ਪਤਾ ਸੀ ਵੀ ਆਪਾਂ ਡਿਟੇਲਾਂ ਲੈਣੀਆਂ ਹੁੰਦੀਆਂ ਵਾ ਜਦੋਂ ਕੋਈ ਕਿਸੇ ਦੇ ਨਾਲ ਐਕਸੀਡੈਂਟ ਹੁੰਦਾ ਅਤੇ ਉਹ ਡਿਟੇਲਾਂ ਨਹੀਂ ਦੇ ਰਿਹਾ ਫਿਰ ਇੱਦਾਂ ਕਿੱਦਾਂ ਜਾਣ ਦੇਣਾ ਸੀ ਉਹਨੂੰ ਸੋ ਇੱਦਾਂ ਦੀਆਂ ਹੋ ਸਕਦਾ ਕਿ ਬਹੁਤ ਸਾਰਿਆਂ ਨੂੰ ਬੜੀਆਂ ਇੱਦਾਂ ਦੀਆਂ ਪ੍ਰੋਬਲਮ ਆਈਆਂ ਹੋਣ ਜਾਂ ਹੋਰ ਵੀ ਬਹੁਤ ਸਾਰਾ ਕੁਛ ਹੈ ਅਤੇ ਫਿਰ ਮੈਂ ਸੋਚਿਆ ਕਿ ਆਪਾਂ ਇੱਕ ਪ੍ਰੋਗਰਾਮ ਇਹਦੇ ਉੱਤੇ ਇੱਦਾਂ ਦਾ ਕਰੀਏ ਵੀ ਜਦੋਂ ਸਾਡਾ ਐਕਸੀਡੈਂਟ ਹੋ ਜਾਂਦਾ ਵਾ ਮੰਨ ਲਓ ਤੁਸੀਂ ਟਰੱਕ 'ਚ ਹੋ ਜਾਂ ਤੁਸੀਂ ਡਰਾਈਵਰੀ ਕਰ ਰਹੇ ਹੋ ਤੁਸੀਂ ਕੋਰੀਅਰ ਡਰਾਈਵਰ ਹੋ ਜਾਂ ਆਮ ਚਾਹੇ ਤੁਸੀਂ ਵੈਸੇ ਹੀ ਗੱਡੀ ਲੈ ਕੇ ਨਿਕਲੇ ਹੋ ਮੋਟਰਸਾਈਕਲ ਲੈ ਕੇ ਨਿਕਲੇ
1: ਜਾਣਾ
0: ਅਤੇ ਸਾਡਾ ਰੱਬ ਨਾ ਕਰੇ ਕੋਈ ਕਿਸੇ ਵੇਲੇ ਕੋਈ ਹੋ ਹੀ ਜਾਂਦਾ ਵਾ ਕੋਈ ਪਾਰਕਿੰਗ ਦੇ ਵਿੱਚ ਉੱਦਾਂ ਹੀ ਕੋਈ ਮਾੜੀ ਮੋਟੀ ਲੱਗ ਜਾਂਦਾ ਬੰਪਰ ਜਾਂ ਕੋਈ ਚੱਲਦੇ ਵੜਦੇ ਕੁਛ ਇੱਦਾਂ ਦਾ ਸੜਕ 'ਤੇ ਵਾਪਰਦਾ ਅਤੇ ਫਿਰ ਸਾਨੂੰ ਪਤਾ ਹੋਵੇ ਕਿ ਆਪਾਂ ਕੀ ਕਰਨਾ ਸਾਡੇ ਕੀ ਰਾਈਟ ਨੇ ਅਤੇ ਕਿਹੜੀ ਚੀਜ਼ ਆਪਾਂ ਨਹੀਂ ਕਰਨੀ ਕਿਹੜੀਆਂ ਚੀਜ਼ਾਂ ਅਵੋਇਡ ਕਰਨੀਆਂ ਸੋ ਮੈਨੂੰ ਓਨੈਸਟਲੀ ਦੱਸਾਂ ਤਾਂ ਪਹਿਲਾਂ ਤੱਕ ਮੈਨੂੰ ਇੱਦਾਂ ਲੱਗਦਾ ਸੀ ਵੀ ਮੁੱਢਲਾ ਜਿਹਾ ਅਤੇ ਸਾਰਿਆਂ ਨੂੰ ਸਾਰਾ ਕੁਛ ਹੀ ਪਤਾ ਪਰ ਫਿਰ ਮੈਂ ਰਿਅਲਾਈਜ਼ ਕੀਤਾ ਵੀ ਹਾਂ ਇਹ ਤਾਂ ਹੋ ਸਕਦਾ ਮੈਨੂੰ ਵੀ ਇਹ ਬਹੁਤ ਸਾਰੀਆਂ ਗੱਲਾਂ ਮੈਨੂੰ ਵੀ ਨਹੀਂ ਪਤਾ ਜਾਂ ਇੱਕ ਸਮੇਂ ਮੈਨੂੰ ਵੀ ਨਹੀਂ ਪਤਾ ਤੇ ਹੁਣ ਵੀ ਹੋ ਸਕਦਾ ਬੜਿਆਂ ਨੂੰ ਇਹ ਨਾ ਪਤਾ ਹੁਣ ਜਿੱਦਾਂ ਆਪਣੀਆਂ ਬੀਬੀਆਂ ਜਾਂ ਫਿਰ ਮੁੰਡੇ ਲਾ ਲਓ ਚਲੋ ਬੀਬੀਆਂ ਦੇ ਉਹ ਗੱਡੀ 'ਤੇ ਇੱਥੇ ਆ ਕੇ ਜਿਹੜੇ ਸਿੱਖਦੇ ਨੇ ਉਹਨਾਂ ਨੇ ਗੱਡੀ ਸਿੱਖ ਲਈ ਪਰ ਉਸ ਗੱਡੀ ਦੇ ਵਿੱਚ ਸਿਰਫ ਚਲਾਉਣੀ ਸਿਖਾਈ ਜਾਂਦੀ ਆ ਅਤੇ ਬਾਕੀ ਜਿਹੜੇ ਰੂਲ ਰੈਗੂਲੇਸ਼ਨ ਨੇ ਉਹ ਮੇਰੇ ਧਿਆਨ 'ਚ ਨਹੀਂ ਕੁਛ ਆਇਆ ਇੱਦਾਂ ਦਾ ਵੀ ਉਹ ਕਿੱਥੋਂ ਸਾਨੂੰ ਉੱਦਾਂ ਦਾ ਕੁਛ ਕੋਈ ਨਾ ਹੀ ਕੋਈ ਇੱਦਾਂ ਦਾ ਕੋਰਸ ਆ ਨਾ ਹੀ ਕੋਈ ਇੰਸਟਰਕਟਰ ਉਹ ਤਾਂ ਸਿਰਫ ਗੱਡੀ ਚਲਾਉਣੀ ਦੱਸਦੇ ਆ ਫਿਰ ਇਹ ਚੀਜ਼ਾਂ ਆਪਾਂ ਕਿੱਥੋਂ ਸਿੱਖਦੇ ਹਾਂ ਇਹ ਤਾਂ ਆਪਾਂ ਸੁਣੀਆਂ ਸੁਣਾਈਆਂ 'ਚੋਂ ਸਿੱਖਦੇ ਹਾਂ ਸ਼ਾਇਦ
1: ਸਹੀ
0: ਹੈ ਨਾ ਹੋ ਸਕਦਾ ਮੈਂ ਇਹਦੇ 'ਚ ਗਲਤ ਹੋਵਾਂ ਪਰ ਮੈਨੂੰ ਜਿੱਥੋਂ ਤੱਕ ਜਿੱਦਾਂ ਦਾ ਮੇਰਾ ਤਜਰਬਾ ਆ ਇਹ ਆਪਾਂ ਇੱਦਾਂ ਹੀ ਕਿਸੇ ਨਾਲ ਹੋਈ ਵਾਪਰਦੀ ਆ ਅਤੇ ਉਹਦੇ ਵਿੱਚੋਂ ਆਪਾਂ ਸਿੱਖਦੇ ਹਾਂ ਜਾਂ ਬੈਠੇ ਉੱਠਿਆਂ ਗੱਲਾਂ ਬਾਤਾਂ ਹੁੰਦੀਆਂ ਨੇ ਜਾਂ ਫਿਰ ਸਾਡਾ ਇੱਕ ਪੈਟਰਨ ਆ ਕਿ ਜਦੋਂ ਕੋਈ ਇੱਦਾਂ ਦਾ ਕੁਛ ਹੁੰਦਾ ਅਤੇ ਫਿਰ ਜਿਹੜਾ ਕੋਈ ਸਿਆਣਾ ਜਾਂ ਪਹਿਲਾਂ ਆਇਆ ਸੀ ਉਹਨੂੰ ਕਾਲ ਕਰਦੇ ਹਾਂ ਵੀ ਆਹ ਹੋ ਗਿਆ ਅਤੇ ਸਾਡੀ ਪਹਿਲੀ ਤਾਂ ਇਹ ਹੁੰਦੀ ਹੈ ਵੀ ਆਓ ਯਾਰ ਇੱਥੇ ਇਹ ਸਾਨੂੰ ਡਿਟੇਲਾਂ ਨਹੀਂ ਦਿੰਦਾ ਹੈ ਨਾ ਅਤੇ ਉਹ ਮੈਂ ਕੀਤੀ ਹੈ ਪੁਲਿਸ ਨੂੰ ਮੈਂ ਪੁਲਿਸ ਸੱਦੂ ਸੋ ਉਹ ਸਾਰੀਆਂ ਚੀਜ਼ਾਂ ਆਪਾਂ ਇੱਦਾਂ ਹੀ ਹੌਲੀ ਹੌਲੀ ਸ਼ਾਇਦ ਸਿੱਖੀਆਂ ਕੀਤੀਆਂ ਪਰ ਉਹ ਮੇਰੇ ਮਨ 'ਚ ਵੀ ਆਪਾਂ ਇੱਕ ਵਾਰੀ ਡਿਟੇਲ ਦੇ ਵਿੱਚ ਇਹਦੇ ਉੱਤੇ ਗੱਲ ਕਰੀਏ ਕਿ ਆਪਾਂ ਕਰਨਾ ਕੀ ਹੁੰਦਾ ਵਾ ਜਦੋਂ ਸਾਡਾ ਸੜਕ ਦੇ ਉੱਤੇ ਕੋਈ ਹਾਦਸਾ ਵਾਪਰ ਗਿਆ
1: ਇਹਦਾ ਦੂਜਾ ਆਸਪੈਕਟ ਇਹ ਆ ਇਹਦੇ 'ਚ ਸੇਫ ਰਹਿਣਾ ਸਿਕਿਓਰ ਰਹਿਣਾ ਉਹ ਵੀ ਇੱਕ ਬਹੁਤ ਹੀ ਇੰਪੋਰਟੈਂਟ ਆਸਪੈਕਟ ਆ ਜਦੋਂ ਐਕਸੀਡੈਂਟ ਹੁੰਦਾ ਕਈ ਹਾਲਾਤਾਂ 'ਚ ਬੰਦਾ ਇੱਕਦਮ ਘਬਰਾਇਆ ਹੋਇਆ ਕਾਰ 'ਚੋਂ ਨਿਕਲਣ ਦੀ ਕੋਸ਼ਿਸ਼ ਕਰਦਾ ਅਤੇ ਪਿੱਛੋਂ ਟਰੱਕ ਕਾਰਾਂ ਆ ਰਹੇ ਹੁੰਦੇ ਆ ਇੱਕਦਮ ਉਹ ਨਹੀਂ ਰੁਕ ਸਕਦੇ ਇਸ ਲਈ ਆਲਾ ਦੁਆਲਾ ਦੇਖ ਕੇ ਬਚਾ ਕੇ ਸ਼ੀਸ਼ੇ ਸ਼ੂਸ਼ੇ ਹੈ ਨਾ ਤੁਸੀਂ ਕਰਬ 'ਤੇ ਜਾਣਾ ਜਾਂ ਰੋਡ ਦੀ ਸਾਈਡ 'ਤੇ ਜਾਣਾ ਗੱਡੀ ਇੰਪੋਰਟੈਂਟ ਨਹੀਂ ਆ ਤੁਸੀਂ ਇੰਪੋਰਟੈਂਟ ਹੋ
0: ਬਿਲਕੁਲ
1: ਪਰ ਆਪਾਂ ਘਬਰਾਏ ਹੋਏ ਇੰਨੇ ਹੁੰਦੇ ਹਾਂ ਬੌਂਦਲੇ ਹੋਏ ਇੰਨੇ ਹੁੰਦੇ ਹਾਂ ਆਪਾਂ ਸੜਕ ਦੇ ਵਿਚਾਲੇ ਨੂੰ ਜਾਂਦੇ ਹਾਂ ਨਾ ਜਾਂ ਕਹਿ ਲਓ ਉਹ ਤੁਹਾਡੇ ਕਨਕਸ਼ਨ ਵੀ ਹੋ ਸਕਦੀ ਆ ਪਿੱਠ ਨੂੰ ਝਟਕਾ ਵੀ ਲੱਗਿਆ ਹੋ ਸਕਦਾ ਇਸ ਲਈ ਇਹ ਕੁਝ ਛੋਟੀਆਂ ਛੋਟੀਆਂ ਚੀਜ਼ਾਂ ਨੇ ਜਿਨ੍ਹਾਂ ਦਾ ਧਿਆਨ ਧਰਨਾ ਪੈਣਾ ਆਪਣੇ ਆਪ ਤੋਂ ਤੁਹਾਡੇ ਤੋਂ ਕਈ ਵਾਰ ਫੋਨ ਕਰਨ ਦੀ ਕਪੈਸਿਟੀ ਨਹੀਂ ਹੁੰਦੀ ਅਤੇ ਤੁਹਾਡੇ ਫੋਨ 'ਚ ਇੱਕ ਕੋਂਟੈਕਟ ਐਮਰਜੈਂਸੀ ਕੋਂਟੈਕਟ ਕਰਕੇ ਵੀ ਸੇਵ ਹੋਣਾ ਚਾਹੀਦਾ ਅਤੇ ਉਹਦੇ ਵਿੱਚ ਨੋਟਸ ਵਿੱਚ ਲਿਖਿਆ ਹੋਣਾ ਚਾਹੀਦਾ ਵੀ ਇਹ ਮੇਰਾ ਫਰੈਂਡ ਆ ਜਾਂ ਮੇਰਾ ਘਰ ਦੇ ਆ ਇਨ ਕੇਸ ਆਫ ਐਨ ਐਮਰਜੈਂਸੀ ਰਿੰਗ ਦਿਸ ਗਾਏ
0: ਹਾਂਜੀ ਹੁਣ ਉਪਰਾ ਕੋਈ ਫੋਨ ਵੈਸੇ ਤਾਂ ਅੱਜ ਕੱਲ੍ਹ ਤੁਹਾਡਾ ਫੋਨ ਨਾ ਅਨਲੋਕ ਹੀ ਨਹੀਂ ਕੋਈ ਕਰ ਪਾਉਂਦਾ ਇਹ ਵੀ ਇੱਕ ਉਹ ਆ ਅਤੇ ਪਰ ਜੇ ਮੰਨ ਲਓ ਤੁਸੀਂ
1: ਕਿਸੇ ਅੰਗੂਠਾ ਲਾ ਕੇ ਤੁਸੀਂ ਦੇ ਦਿੰਦੇ ਹੋ ਉਹਨੂੰ ਕਰੀ ਗੱਲ
0: ਮੰਨ ਲਓ ਤੁਸੀਂ ਦੇ ਦਿੱਤਾ ਅਤੇ ਉਹਦੇ ਵਿੱਚ ਤੁਸੀਂ ਆਪਣੇ ਫੋਨ ਦੇ ਵਿੱਚ ਆਪਣੇ ਬੇਸ਼ੱਕ ਦੋਈ ਥਾਈ ਨੰਬਰ ਸੇਵ ਕਰ ਲਓ ਜਾਂ ਫਿਰ ਉਹਦੇ ਤੁਸੀਂ ਸਰਨੇਮ ਦੇ ਵਿੱਚ ਜਾਂ ਥੱਲੇ ਡਿਟੇਲ ਦੇ ਵਿੱਚ ਪਾ ਲਓ ਤੁਸੀਂ ਹਸਬੈਂਡ ਲਿਖ ਲਓ ਵਾਈਫ ਕਿਉਂਕਿ ਉਪਰਾ ਬੰਦਾ ਜਦੋਂ ਤੁਹਾਡਾ ਫੋਨ ਫੜੂਗਾ ਉਹ ਵਾਈਫ 'ਤੇ ਸਰਚ ਮਾਰੂਗਾ ਉਹਨੂੰ ਨਾਂ ਥੋੜ੍ਹੀ ਪਤਾ ਵਾ ਕੋਈ ਹੈ ਨਾ ਅਤੇ ਜੇਕਰ ਇੱਦਾਂ ਦਾ ਕੁਛ ਹੁੰਦਾ ਵਾ ਹਾਂ ਅਤੇ ਤੁਸੀਂ ਜਿੱਦਾਂ ਤੁਸੀਂ ਕਿਹਾ ਵਾ ਬੇਸ਼ੱਕ ਉਸੇ ਨੰਬਰ ਨੂੰ ਦੁਬਾਰਾ ਸੇਵ ਕਰ ਲਓ ਐਮਰਜੈਂਸੀ 'ਤੇ ਵੀ ਸੇਵ ਕਰ ਲਓ
1: ਹੈ ਨਾ
0: ਸੋ ਇੱਦਾਂ ਦੇ ਦੋ ਤਿੰਨ ਨੰਬਰ
1: ਕਰਨਾ ਚਾਹੀਦਾ
0: ਹਾਂ ਬ੍ਰਦਰ ਦੇ ਨਾਂ ਦੇ ਉੱਤੇ ਇੱਕ ਸੇਵ ਕਰ ਲਓ ਮਦਰ ਦੇ ਨਾਂ ਦੇ ਉੱਤੇ ਸਿਸਟਰ ਦੇ ਨਾਂ ਦੇ ਉੱਤੇ ਸੋ ਆਪਾਂ ਸਿਰਫ ਨਾਵਾਂ ਦੇ ਉੱਤੇ ਰੱਖਦੇ ਹਾਂ ਰੱਬ ਨਾ ਕਰੇ ਕਦੀ ਕੋਈ ਇੱਦਾਂ ਦੀ ਕੋਈ ਸਿਚੁਏਸ਼ਨ ਬਣ ਜਾਂਦੀ ਆ ਅਤੇ ਆਪਾਂ ਉਹ ਐਟਲੀਸਟ ਇਸ ਤਰੀਕੇ ਦੇ ਨਾਲ ਉੱਥੋਂ ਤੱਕ ਆਪਾਂ ਪਹੁੰਚ ਸਕਦੇ ਹਾਂ ਸੋ ਅੱਜ ਆਪਾਂ ਕੋਸ਼ਿਸ਼ ਕਰਾਂਗੇ ਆਪਾਂ ਬਹੁਤ ਬੇਸਿਕ ਜਿਹੀਆਂ ਡਿਟੇਲਸ ਤੋਂ ਵੀ ਆਪਾਂ ਸ਼ੁਰੂ ਕਰਕੇ ਅਤੇ ਜਿਹੜੀਆਂ ਕੋਈ ਹੋ ਸਕਦਾ ਤੁਹਾਡੀ ਨੌਲੇਜ ਨਾ ਹੋਣ ਉੱਥੋਂ ਤੱਕ ਵੀ ਆਪਾਂ ਜਾਈਏ ਅਤੇ ਸਾਡੀ ਬੇਨਤੀ ਹੈ ਕਿ ਤੁਹਾਡੇ ਕੋਈ ਐਕਸਪੀਰੀਅੰਸ ਹੋਣ ਇਸ ਬਾਬਤ ਹੁਣ ਆਪਾਂ ਇੰਨੇ ਚਿਰ ਦੇ ਤੁਸੀਂ ਇੱਥੇ ਮੰਨ ਲਓ ਡਰਾਈਵ ਕਰਦੇ ਹੋ
1: ਸਹੀ
0: ਅਤੇ ਕੁਛ ਨਾ ਕੁਛ ਕਿਤੇ ਨਾ ਕਿਤੇ ਜ਼ਰੂਰ ਵਾਪਰਿਆ ਹੁੰਦਾ ਨਹੀਂ ਵਾਪਰਿਆ ਤਾਂ ਬਹੁਤ ਵਧੀਆ ਗੱਲ
1: ਕਈ ਵਾਰ ਦੇਖਿਆ ਹੀ ਹੁੰਦਾ
0: ਹਾਂ ਦੇਖਿਆ ਹੁੰਦਾ ਕਿੱਦਾਂ ਦਾ ਉੱਥੇ ਪੰਗਾ ਪਿਆ ਸੋ ਇਸ ਤਰੀਕੇ ਦੇ ਨਾਲ ਤੁਸੀਂ
1: ਇੰਸ਼ੋਰੈਂਸ ਕੰਪਨੀ ਨਾਲ ਕੋਈ ਹੈ ਨਾ ਬੋਲ ਵਿਗਾੜ ਕੋਈ ਜਿਵੇਂ ਇੱਕ ਸਾਡੇ ਰੌਲਾ ਇਹੀ ਪੈਂਦਾ ਵੀ ਯਾਰ ਇਹਨੇ ਪਿੱਛੋਂ ਮਾਰੀ ਆ ਉਹ ਕਹਿੰਦਾ ਨੇ ਬ੍ਰੇਕਾਂ ਮਾਰੀਆਂ ਵਿਚਾਲੇ ਲਿਆ ਗਏ ਉਹ ਮਤਲਬ ਜਾਣੀ ਕਈ ਵਾਰ ਉਹ ਕੌਨਫਲਿਕਟ ਇੰਨਾ ਕੁ ਵੱਧ ਜਾਂਦਾ ਅਤੇ ਇੰਸ਼ੋਰੈਂਸ ਕੰਪਨੀਆਂ ਵੀ ਕਈ ਵਾਰ ਸਿਰ ਫੜ ਲੈਂਦੀਆਂ ਵੀ ਯਾਰ ਹੁਣ ਇੱਥੇ ਬੰਦਾ ਸਵਾਹ ਫੈਸਲਾ ਕਰੇ ਅਤੇ ਕਰੇ ਕੀ ਹੈ ਨਾ ਐਕਸੈਸ ਪੈ ਗਈ ਇਹ ਹੋ ਗਿਆ ਉਹ ਹੋ ਗਿਆ ਪਰ ਉਹ ਮੋਟਾ ਜਿਹਾ ਰੂਲ ਇਹੀ ਆ ਜਿਹੜਾ ਸਾਨੂੰ ਭਾਰਤੀ ਭਾਈਚਾਰੇ ਲੋਕਾਂ ਨੂੰ ਸਮਝ ਆਉਂਦੀ ਆ ਵੀ ਭਾਈ ਜਦੋਂ ਗੱਡੀ ਪਿੱਛੋਂ ਵੱਜਦੀ ਆ ਅਤੇ ਇੱਕ ਵਾਰ ਸੱਜੇ ਪਾਸੇ ਵਾਲੇ ਨੂੰ ਰਾਹ ਦੇਣਾ ਜਾਂ ਲਾਈਟਸ 'ਤੇ ਬਹੁਤ ਪ੍ਰੋਬਲਮ ਆਉਂਦੀ ਆ ਦੋਨੋਂ ਪਾਸੇ ਦੀ ਲਾਈਟ ਹੋ ਗਈ ਆਹਮੋ ਸਾਹਮਣੇ ਕਿਹਦਾ ਰਾਈਟ ਆ ਕਿਹਨੇ ਮੁੜਨਾ ਹੈ ਨਾ ਉਹ ਕਈ ਵਾਰ ਭੁਲੇਖਾ ਵੀ ਲੱਗ ਸਕਦਾ ਪ੍ਰੈਜੈਂਸ ਆਫ ਮਾਇੰਡ ਕਈ ਵਾਰ ਜਿਹਨੂੰ ਆਪਾਂ ਕਹਿੰਦੇ ਹੁੰਦੇ ਹਾਂ ਵੀ ਬਸ ਬ੍ਰੇਨ ਫੇਡ ਆ ਜੀ
0: ਹਲਕਾ
1: ਦੋ ਚਾਰ ਸੈਕਿੰਡ ਦਾ ਅਤੇ ਉਹਨੇ ਜੀ ਕੰਮ ਹੋ ਜਾਂਦਾ
0: ਚੋ ਖੈਰ ਇਸ ਸੰਬੰਧ ਦੇ ਵਿੱਚ ਜਿਹੜੇ ਇੱਥੋਂ ਕਾਫੀ ਸਾਰੇ ਐਂਗਲ ਇੱਥੋਂ ਨਿਕਲ ਆਏ ਵੀ ਉਹ ਫਿਰ ਇਹ ਵੀ ਆ ਗਿਆ ਵੀ ਰੂਲ ਰੈਗੂਲੇਸ਼ਨ ਕੀ ਨੇ ਹੈ ਨਾ ਆਪਾਂ ਉੱਧਰ ਜਾਵਾਂਗੇ ਫਿਰ ਇੱਧਰੋਂ ਥੋੜ੍ਹਾ ਜਿਹਾ ਹਟੂਗਾ ਧਿਆਨ ਪਰ ਇਹ ਅੱਜ ਦੇ ਵਿਸ਼ੇ ਦੇ ਨਾਲ ਸੰਬੰਧਿਤ ਇੱਕ ਪੁਆਇੰਟ ਇਹਦੇ ਵਿੱਚ ਜ਼ਰੂਰ ਆ ਕਿ ਜਦੋਂ ਤੁਹਾਡਾ ਐਕਸੀਡੈਂਟ ਹੁੰਦਾ ਵਾ ਆਪਾਂ ਸ਼ੁਰੂ ਤੋਂ ਲਿਆਉਂਦੇ ਹਾਂ ਕਿ ਜਦੋਂ ਤੁਹਾਡਾ ਐਕਸੀਡੈਂਟ ਹੁੰਦਾ ਵਾ ਅਤੇ ਉਸ ਮੌਕੇ ਦੇ ਉੱਤੇ ਖਲੋ ਕੇ ਇਹ ਡਿਸਾਈਡ ਕਰਨ ਦਾ ਉਹ ਸਮਾਂ ਨਹੀਂ ਆ ਵੀ ਕਿਹਦੀ ਗਲਤੀ ਅਤੇ ਕਿਹਦੀ ਨਹੀਂ ਇਸ ਚੱਕਰ ਦੇ ਵਿੱਚ ਬਹਿਸ ਬਸਈਆ ਬਿਲਕੁਲ ਨਾ ਕਰੋ ਸੋ ਇਹ ਵੀ ਉਸ ਚੀਜ਼ ਦਾ ਇੱਕ ਪਾਰਟ ਆ ਉਹ ਜਿਹੜਾ ਤੈਅ ਕਰਨਾ ਉਹ ਇੰਸ਼ੋਰੈਂਸ ਨੇ ਤੈਅ ਕਰਨਾ ਜਾਂ ਫਿਰ ਉਸੇ ਮੌਕੇ ਤੁਸੀਂ ਇਹ
1: ਡਿਸਾਈਡ ਲਈ ਕਰਾਈ ਹੋਈ ਆਪਾਂ,
0: ਉੱਥੇ ਸਿਰਫ ਤੁਹਾਡਾ ਕਰਨਾ ਇੰਨਾ ਬਣਦਾ ਕਿ ਤੁਸੀਂ ਇੱਕ ਦੂਸਰੇ ਦੇ ਨਾਲ ਪਿਆਰ ਦੇ ਨਾਲ ਡਿਟੇਲਸ ਐਕਸਚੇਂਜ ਕਰੋ,
1: ਫੋਟੋ ਖਿੱਚ ਲਓ, ਵੀਡੀਓ ਬਣਾ ਲਓ, ਖਿੱਚ ਲਓ
0: ਵੱਧ ਤੋਂ ਵੱਧ। ਸੋ ਮੈਂ ਇੱਕ ਕੁਛ ਇੱਕ ਕੱਢੀਆਂ ਸੀ ਮੈਂ ਬੇਸਿਕ ਜਿਹੀਆਂ ਤੁਹਾਡੇ ਨਾਲ ਜਿਹੜੀਆਂ ਸਾਂਝੀਆਂ ਕਰ ਦੇਣਾ, ਉਹ ਤੁਹਾਡੇ ਕੋਲ ਹੋਣਗੀਆਂ ਹੀ। ਪਰ ਅੱਜ ਦੇ ਪ੍ਰੋਗਰਾਮ ਦੇ ਵਿੱਚ ਅੱਗੇ ਚੱਲ ਕੇ ਆਪਾਂ ਆਸਟ੍ਰੇਲੀਆ ਜਾਂ ਫਿਰ ਖਾਸ ਤੌਰ ਦੇ ਉੱਤੇ ਵਿਕਟੋਰੀਆ ਦੀਆਂ ਸੜਕਾਂ ਦੇ ਉੱਤੇ ਕਿੰਨੇ ਕੁ ਐਕਸੀਡੈਂਟ ਨੇ, ਪੁਲਿਸ ਉਹਨਾਂ ਨੂੰ ਕਿੱਦਾਂ ਰੋਕਣ ਦੇ ਲਈ ਕੀ ਕਰ ਰਹੀ ਆ, ਟੀ ਸੀ ਏ ਕਿਹੜੇ ਕਿਹੜੇ ਯਤਨ ਕਰ ਰਹੀ ਆ ਉਹਨਾਂ ਚੀਜ਼ਾਂ ਨੂੰ ਲੈ ਕੇ, ਸਾਡੀਆਂ ਉਸ ਸੰਬੰਧ ਵਿੱਚ ਕਿਹੜੀਆਂ ਕਿਹੜੀਆਂ ਜ਼ਿੰਮੇਵਾਰੀਆਂ ਬਣਦੀਆਂ ਨੇ, ਅਤੇ ਸਾਨੂੰ ਕਿਹੜੀਆਂ ਕਿਹੜੀਆਂ ਪਤਾ ਹੋਣੀਆਂ ਚਾਹੀਦੀਆਂ, ਕਿੰਨਾ ਕੁ ਵੱਡਾ ਇਹ ਹੋਊਗਾ। ਅਤੇ ਸਾਡੀ ਕੋਸ਼ਿਸ਼ ਇਹ ਰਹੂਗੀ ਕਿ ਅੱਜ ਪੁਲਿਸ ਦੇ ਨਾਲ ਵੀ ਗੱਲਬਾਤ ਆਪਾਂ ਕਰੀਏ, ਕਿਉਂਕਿ ਆਪਾਂ ਉਹਨਾਂ ਦੇ ਨਿੱਤ ਦੇ ਇੱਦਾਂ ਦੇ ਐਕਸਪੀਰੀਅੰਸ ਨੇ, ਅਤੇ ਉਹਨਾਂ ਦੇ ਕੋਲੋਂ ਵੀ ਆਪਾਂ ਜਾਣਾਂਗੇ। ਅੱਛਾ, ਕੁਇਕਲੀ ਆਪਾਂ ਇੱਕ ਵਾਰੀ ਗੋ ਥਰੂ ਹੋ ਲੈਂਦੇ ਹਾਂ ਜਿਹੜੀਆਂ ਚੀਜ਼ਾਂ ਤੁਹਾਨੂੰ ਪਤਾ ਵੀ ਹੋਣਗੀਆਂ। ਅੱਛਾ, ਮਾ ਰੱਬ ਨਾ ਕਰੇ ਤੁਸੀਂ ਸੜਕ ਦੇ ਉੱਤੇ ਐਕਸੀਡੈਂਟ ਹੋ ਗਿਆ, ਸਭ ਤੋਂ ਪਹਿਲੀ ਤਾਂ ਗੱਲ ਇਹ ਆ ਵੀ ਗੱਡੀ ਤੁਸੀਂ ਉੱਥੇ ਦੀ ਉੱਥੇ ਰੋਕ ਕੇ, ਅਤੇ ਨੈਕਸਟ ਚੀਜ਼ ਜਿੱਦਾਂ ਪ੍ਰੀਤ ਭਾਈ ਨੇ ਕਹੀ ਆ, ਤੁਸੀਂ ਸੇਫ ਜਗ੍ਹਾ ਵੇਖ ਕੇ ਸਾਈਡ ਦੇ ਉੱਤੇ ਰੋਕਣੀ ਆ, ਚਾਹੇ ਤੁਹਾਡੀ ਗੱਡੀ ਅੱਗੇ ਆ, ਚਾਹੇ ਤੁਹਾਡੇ ਕੋਲ ਉੱਥੋਂ ਚਲੇ ਜਾਣ ਦੀ ਵੀ ਤੁਹਾਡੇ ਕੋਲ ਗੁੰਜਾਇਸ਼ ਹੈਗੀ ਆ, ਪਰ ਇੱਦਾਂ ਦੀ ਗਲਤੀ ਬਿਲਕੁਲ ਨਾ ਕਰੋ। ਜਿੱਥੇ ਵੀ ਕਿਤੇ ਗੱਡੀ ਤੁਹਾਡੀ ਵੱਜਦੀ ਆ, ਤੁਸੀਂ ਦੂਸਰੇ ਲੋਕ ਡਿਸਟਰਬ ਨਾ ਹੋਣ, ਨਾਲ ਦੀ ਨਾਲ ਹੀ ਸਾਈਡ ਦੇ ਉੱਤੇ ਕੱਢ ਕੇ ਖੜੀ ਕਰ ਲਓ, ਅਤੇ ਦੂਸਰਾ ਬੰਦਾ ਵੀ ਕਰ ਲਊਗਾ, ਫਿਰ ਅਗਲਾ ਤੁਹਾਡਾ ਆ ਕਿ ਤੁਸੀਂ ਸਭ ਤੋਂ ਪਹਿਲਾਂ ਗੁੱਸਾ ਨਹੀਂ ਮਨ ਦੇ ਵਿੱਚ ਲਿਆਉਣਾ, ਆਉਂਦਾ ਹੀ ਆ, ਪਰ ਤੁਸੀਂ ਗੁੱਸਾ ਇਹ ਵੇਖਣਾ ਇਹ ਆ ਵੀ ਤੁਸੀਂ ਠੀਕ ਠਾਕ ਹੋ, ਸਹੀ ਸਲਾਮਤ ਹੋ, ਵੀ ਝਟਕਾ ਝੁਟਕਾ ਤਾਂ ਨਹੀਂ ਕੋਈ ਲੱਗਾ। ਹਾਂ, ਝਟਕਾ ਤੁਹਾਨੂੰ ਨਹੀਂ ਲੱਗਾ, ਅਤੇ ਫਿਰ ਤੁਸੀਂ ਇਹ ਵੀ ਧਿਆਨ ਦੇਣਾ ਵੀ ਅਗਲੇ ਨੂੰ ਤਾਂ ਨਹੀਂ ਕਿਤੇ ਲੱਗਾ ਜਿਹਦੇ ਨਾਲ ਤੁਹਾਡਾ ਐਕਸੀਡੈਂਟ ਹੋਇਆ ਵਾ। ਸੋ ਉਸ ਤੋਂ ਬਾਅਦ ਜੇ ਤੁਹਾਨੂੰ ਇਹ ਲੱਗਦਾ, ਇਹ ਆਪਾਂ ਸੀਕੁਐਂਸ ਵਾਈਜ਼ ਚੱਲਾਂਗੇ, ਬਾਕੀ ਗੱਲਾਂ ਬਾਅਦ 'ਚ ਆਉਂਦੀਆਂ। ਸਭ ਤੋਂ ਪਹਿਲਾਂ ਤੁਸੀਂ ਇਹ ਵੇਖੋਗੇ ਕਿ ਜੇਕਰ ਤੁਹਾਨੂੰ ਅਗਲੇ ਨੂੰ ਕੋਈ ਗੰਭੀਰ ਸੱਟ ਲੱਗੀ ਆ, ਤਾਂ ਤੁਹਾਡਾ ਸਭ ਤੋਂ ਪਹਿਲਾਂ ਫਰਜ਼ ਇਹ ਬਣਦਾ ਕਿ ਉਹਦੇ ਲਈ ਤੁਸੀਂ ਐਂਬੂਲੈਂਸ ਸੱਦੋ, ਉਹਦੀ ਫਸਟ ਏਡ ਜੋ ਵੀ ਤੁਹਾਨੂੰ ਪਤਾ ਵਾ, ਜਿੱਦਾਂ ਦਾ ਵੀ ਪਤਾ ਵਾ, ਉੱਥੇ ਉਹਦੀ ਸਹਾਇਤਾ ਕਰੋ। ਰਿਗਾਰਡਲੈਸ ਗਲਤੀ ਕਿਹਦੀ ਆ, 000 ਦੇ ਉੱਤੇ ਕਾਲ ਕਰਕੇ ਅਤੇ ਤੁਸੀਂ ਉਹਦੇ ਲਈ ਸਹਾਇਤਾ ਸੱਦ ਸਕਦੇ ਹੋ। ਹੁਣ ਬਿਨਾਂ ਇਹ ਸਾਰੀਆਂ ਜ਼ਿੰਮੇਵਾਰੀਆਂ ਪੂਰੀਆਂ ਕੀਤੀਆਂ ਜੇਕਰ ਤੁਸੀਂ ਉੱਥੋਂ ਭੱਜ ਜਾਂਦੇ ਹੋ, ਤਾਂ ਤੁਹਾਡੇ ਲਈ ਅੱਗੇ ਚੱਲ ਕੇ ਬਹੁਤ ਵੱਡੀਆਂ ਮੁਸ਼ਕਲਾਂ ਖੜੀਆਂ ਹੋ ਜਾਣਗੀਆਂ, ਕਿਉਂਕਿ ਤੁਹਾਡੇ ਉੱਤੇ ਜਿਹੜਾ ਉਹ ਹਿੱਟ ਐਂਡ ਰਨ ਦਾ ਕੇਸ ਪਊਗਾ। ਸੋ ਡਰਾਈਵਰਾਂ ਦੇ ਲਈ ਰੁਕਣਾ, ਜ਼ਖਮੀਆਂ ਦੀ ਮਦਦ ਕਰਨਾ, ਇਹ ਸਾਰੀਆਂ ਡਿਟੇਲਸ ਉਸ ਤੋਂ ਬਾਅਦ ਫਿਰ ਵੇਰਵੇ ਇੱਕ ਦੂਸਰੇ ਨਾਲ ਸਾਂਝੇ ਕਰਨੇ, ਉਹ ਬਾਅਦ 'ਚ ਆਉਂਦੇ ਆ। ਸੋ ਇਹ ਇੱਦਾਂ ਦੀ ਕੋਈ ਗਲਤੀ ਕਦੀ ਵੀ ਨਾ ਕਰੋ।
1: ਨੈਗਲੀਜੈਂਸ ਅਤੇ ਕ੍ਰਿਮੀਨਲ ਨੈਗਲੀਜੈਂਸ, ਇਹ ਦੋਨਾਂ ਚੀਜ਼ਾਂ 'ਚ ਫਰਕ ਆ, ਕਿਉਂਕਿ ਉਹ ਚੀਜ਼ਾਂ ਬਹੁਤ ਛੇਦੀ ਕ੍ਰਿਮੀਨੈਲਿਟੀ 'ਚ ਬਦਲ ਜਾਂਦੀਆਂ। ਖਾਸ ਤੌਰ 'ਤੇ ਸਾਡੇ ਭਾਈਚਾਰੇ ਦੀਆਂ ਭੈਣਾਂ ਭਾਬੀਆਂ ਉਹ ਜ਼ਰੂਰ ਸੁਣਨ ਕਿ ਭਾਈ ਉਹ ਕਿਸੇ ਨੂੰ ਨਹੀਂ ਪਤਾ ਲੱਗਿਆ, ਚੱਲ ਮਾੜਾ ਜਾਈਏ ਮਾੜਾ ਜਾਈਏ, ਉਹ ਨਿਕਲ ਜਾਓ। ਘਬਰਾਏ ਹੋਏ ਆ, ਕੋਈ ਉੱਥੇ ਨੇੜੇ ਤੇੜੇ ਕੋਈ ਪੰਪ ਆ, ਕੋਈ ਹੈ ਨਾ 20-50 meters ਦੀ ਡਿਸਟੈਂਸ 'ਤੇ ਕੋਈ ਕਰਬ ਆ, ਉੱਥੇ ਜਾ ਕੇ ਖੜ੍ਹ ਜਾਓ। ਤੁਹਾਨੂੰ ਕੋਈ ਕਿਸੇ ਨੂੰ ਕੁਛ ਨਹੀਂ ਕਹਿੰਦਾ, ਸਾਰੀਆਂ ਗੱਡੀਆਂ ਦੀ ਇੰਸ਼ੋਰੈਂਸ ਹੋਈ ਹੁੰਦੀ ਆ। ਇੱਥੇ ਤੁਸੀਂ ਦੇਖੋਗੇ ਆਮ ਤੌਰ 'ਤੇ ਲੋਕ ਬੜੇ ਕੋਆਪਰੇਟ ਕਰਦੇ ਆ, ਉਹ ਕਹਿੰਦੇ ਭਾਈ ਸਭ ਤੋਂ ਪਹਿਲਾਂ ਆ ਕੇ ਪੁੱਛਦਾ ਤੂੰ ਠੀਕ ਆ, ਅਤੇ ਜੇ ਉਹ ਨਹੀਂ ਪੁੱਛਦਾ ਤਾਂ ਇਹਦਾ ਮਤਲਬ ਉਹ ਇੱਥੋਂ ਦਾ ਹੈ ਹੀ ਨਹੀਂ ਇੱਕ ਤਰ੍ਹਾਂ ਨਾਲ।
0: ਹਾਂ, ਸੋ ਤੁਹਾਡੇ
1: ਆਪਾਂ ਉਹ ਨਹੀਂ ਬਣਨਾ,
0: ਉਹ ਨਹੀਂ ਬਣਨਾ, ਉਹ ਤੁਹਾਨੂੰ ਮਹਿੰਗਾ ਪਊਗਾ ਅੱਗੇ ਚੱਲ ਕੇ। ਅਤੇ ਜੇ ਤੁਹਾਨੂੰ ਇਹ ਲੱਗਦਾ ਵੀ ਆ ਵੀ ਤੁਹਾਡੇ ਕੋਲ ਇੰਸ਼ੋਰੈਂਸ ਲੱਗਦਾ ਕਿ ਤੁਹਾਨੂੰ ਪਤਾ ਵੀ ਤੁਹਾਡੇ ਕੋਲ ਇੰਸ਼ੋਰੈਂਸ ਨਹੀਂ ਹੈਗੀ, ਤਾਂ ਵੀ ਭੱਜਣ ਵਾਲੀ ਕੋਈ ਲੋੜ ਨਹੀਂ ਆ, ਤੁਸੀਂ ਕੋਈ ਇਹ ਉਸ ਤਰੀਕੇ ਦਾ ਕੋਈ ਅਪਰਾਧ ਨਹੀਂ ਆ, ਡਿਪੈਂਡ ਕਰਦਾ ਵੀ ਤੁਸੀਂ ਜਿਹੜੀ ਸਿਚੁਏਸ਼ਨ 'ਚ ਹੋ। ਅੱਛਾ, ਉਸ ਤੋਂ ਬਾਅਦ ਫਿਰ ਅਗਲੀ ਸਟੈਪ ਇਹ ਆਉਂਦਾ ਵਾ ਵੀ ਤੁਸੀਂ ਇੱਕ ਦੂਸਰੇ ਦੀਆਂ ਡਿਟੇਲਾਂ ਲੈਣੀਆਂ, ਤੁਸੀਂ ਦੂਸਰੇ ਨੂੰ ਪਿਆਰ ਦੇ ਨਾਲ ਜਿੰਨਾ ਮਰਜ਼ੀ ਜੋ ਮਰਜ਼ੀ ਹੋਇਆ ਵਾ, ਤੁਸੀਂ ਇੱਕ ਚੀਜ਼ ਦਿਮਾਗ ਦੇ ਵਿੱਚ ਰੱਖੋ ਵੀ ਇੰਸ਼ੋਰੈਂਸ ਨੇ ਆਪੇ ਹੀ ਕੰਟੈਕਟ ਕਰ ਲੈਣਾ, ਉਹਨਾਂ ਨੇ ਆਪੇ ਤੁਹਾਡੀ ਗੱਡੀ ਠੀਕ ਕਰਾਉਣੀ ਆ, ਇਸੇ ਚੀਜ਼ ਦੇ ਹੀ ਤੁਸੀਂ ਇੰਨੇ ਚਿਰ ਤੋਂ ਪੈਸੇ ਦੇ ਰਹੇ ਹੋ। ਬਹੁਤਿਆਂ ਦੇ ਮੈਂ ਵੇਖਣਾ ਵਾ ਦਿਮਾਗ 'ਚ ਇਹ ਹੁੰਦਾ, ਗੱਡੀ ਵੱਜ ਗਈ, ਹਾਏ ਇਹਨੇ ਕਿੱਦਾਂ ਵਰਜੀ, ਹੁਣ ਕੀ ਕਰਾਂਗੇ, ਇਹ ਕਿੱਥੋਂ ਖਰਚਾ ਪੂਰਾ ਹੋਊਗਾ, ਇਹ ਕੌਣ ਭਰਪਾਈ ਕਰੂਗਾ, ਜਾਂ ਸਾਨੂੰ ਗੱਡੀ ਨਾਲ ਪਿਆਰ ਹੀ ਇੰਨਾ ਕੁ ਹੁੰਦਾ। ਉਸੇ ਵੇਲੇ ਲੋਕ ਅੱਗ ਬਬੂਲੇ ਹੋ ਜਾਂਦੇ ਆ। ਮੱਥਾ ਠੰਡਾ ਰੱਖ ਕੇ ਉਹ ਮੌਕੇ ਦੇ ਉੱਤੇ ਤੁਸੀਂ ਇੱਕ ਦੂਸਰੇ ਨਾਲ ਡਿਟੇਲਾਂ ਲੈਣੀਆਂ, ਡਿਟੇਲਾਂ ਲੈਣ ਦਾ ਵੀ ਇੱਕ ਤਰੀਕਾ ਵਾ, ਤੁਸੀਂ ਉਹਦਾ ਲਾਇਸੈਂਸ ਲੈ ਕੇ ਉਹਦੀ ਫੋਟੋ ਖਿੱਚ ਲਓ। ਕਈ ਵਾਰੀ ਲੋਕ ਗਲਤ ਡਿਟੇਲਾਂ ਲਿਖਾ ਜਾਂਦੇ ਆ ਜਾਂ ਤੁਹਾਨੂੰ ਜੇ ਸ਼ੱਕ ਆ, ਅਤੇ ਉਸ ਤੋਂ ਬਾਅਦ ਗੱਡੀ ਦੀ ਰਜਿਸਟ੍ਰੇਸ਼ਨ ਦੀ ਵੀ ਫੋਟੋ ਖਿੱਚ ਲਓ। ਕੋਸ਼ਿਸ਼ ਕਰੋ ਅੱਗੇ ਪਿੱਛੇ ਘੁੰਮ ਕੇ ਵੇਖ ਲਓ, ਅੱਗੇ ਪਿੱਛੇ ਕਈ ਵਾਰੀ ਕੋਈ ਉਹੋ ਜਿਹਾ ਬੰਦਾ ਹੋਵੇ ਤਾਂ ਉਹਨੇ ਡਿਟੇਲਾਂ ਹੀ ਦੋ ਥਾਂ
1: ਅੱਗੇ ਪਿੱਛੇ।
0: ਹਾਂ, ਸੋ ਤੁਸੀਂ ਅੱਛਾ ਇਹ ਨਹੀਂ, ਹੁਣ ਕਈ ਇੱਥੇ ਵੀ ਗਲਤੀ ਕਰਦੇ ਆ, ਜਿੱਦਾਂ ਇਹ ਮੇਰਾ ਪਰਸਨਲ ਇੱਕ ਵੇਖਣ ਵਾਲਾ ਇੱਕ ਮੈਟਰ ਜਿਹੜਾ ਪ੍ਰਤੱਖਦਰਸ਼ੀ ਕਹਾਂਗੇ। ਸੋ ਉਹ ਇਹ ਸੀ ਵੀ ਉਹਦੀ ਗੱਡੀ ਦੀਆਂ ਅਤੇ ਬੀਬੀ ਫੋਟੋਆਂ ਖਿੱਚੀ ਜਾਵੇ, ਅਤੇ ਉਹਦੇ ਅੱਗੇ ਭੱਜ ਭੱਜ ਕੇ ਹੋਈ ਜਾਵੇ, ਨਹੀਂ ਤੂੰ ਤੇਰਾ ਕਸੂਰ ਹੈ, ਤੂੰ ਮੇਰੀ ਗੱਡੀ ਦੀ ਕਿੱਦਾਂ ਫੋਟੋ ਖਿੱਚ ਸਕਦਾ। ਸੋ ਇੱਦਾਂ ਦਾ ਕੁਝ ਨਹੀਂ ਆ, ਤੁਸੀਂ ਪਿਆਰ ਦੇ ਨਾਲ ਆਪਣਾ ਲਾਇਸੈਂਸ ਉਹਨੂੰ ਫੜਾਉਣਾ, ਉਹਦਾ ਲਾਇਸੈਂਸ ਆਪ ਲੈਣਾ, ਅਤੇ ਜੇ ਡਿਜੀਟਲ ਆ ਤਾਂ ਉਹਨੂੰ ਕਹਿਣਾ ਵੀ ਆ ਲੈ ਤੂੰ ਮੇਰੀ ਫੋਟੋ ਖਿੱਚ ਲਈ, ਮੈਂ ਤੇਰੀ ਖਿੱਚ ਲਈ, ਮੈਂ ਤੇਰੀ ਗੱਡੀ ਦੀਆਂ ਫੋਟੋਆਂ ਖਿੱਚਣ ਲੱਗੀ ਹਾਂ, ਤੂੰ ਮੇਰੀ ਗੱਡੀ ਦੀਆਂ ਫੋਟੋਆਂ ਖਿੱਚਣੀਆਂ ਤਾਂ ਖਿੱਚ ਲਾ।
1: ਅਤੇ ਉਸ ਕੋਈ ਐਡੀ ਗੱਲ ਨਹੀਂ,
0: ਇੱਕ ਵੱਡੀ ਗੱਲ ਨਹੀਂ ਹੈ ਨਾ।
1: ਦਰਜੀ ਕਹਿੰਦਾ ਕੱਪੜੇ ਲੈ ਕੇ ਭੱਜ ਗਿਆ, ਕਹਿੰਦੀ ਮੇਰਾ ਮੇਚਾ ਲੈ ਕੇ ਭੱਜ ਗਿਆ।
0: ਹਾਂ,
1: ਇਹ ਐਡਾ ਹੈ ਨਹੀਂ ਇਹ ਕਾਰਗਿਲ ਦਾ ਮਸਲਾ।
0: ਅਤੇ ਨਾਲ ਤੁਸੀਂ ਜਿਹੜਾ ਜਿੱਥੇ ਐਕਸੀਡੈਂਟ ਹੋਇਆ ਵਾ, ਜਿਹੜੀ ਜਗ੍ਹਾ ਤੋਂ ਗੱਡੀ ਵੱਜੀ ਆ, ਉਹਦੀ ਅਤੇ ਤੁਹਾਡੀ ਉਸ ਜਗ੍ਹਾ ਦੀਆਂ ਕਲੋਜ਼ ਅਤੇ ਵਾਈਡ ਉਹ ਵੀ ਫੋਟੋਆਂ ਖਿੱਚ ਲਓ। ਤੀਸਰੀ ਚੀਜ਼ ਤੁਸੀਂ ਫੋਟੋ ਦੇ ਵਿੱਚ ਕਿਹੜੀ ਲਿਆਉਣੀ ਆ, ਕਿ ਉਹ ਜਗ੍ਹਾ ਆ ਜੇ ਜਿਹੜੀ ਜਗ੍ਹਾ ਦੇ ਉੱਤੇ ਤੁਹਾਡੀ ਗੱਡੀ ਵੱਜੀ ਹੈ, ਪੋਸੀਬਲੀ ਜਿੰਨਾ ਵੀ ਆ ਸਕਦਾ ਵਾ ਵੀ ਉਹ ਸਿੰਗਲ ਰੋਡ ਹੀ, ਡਬਲ ਰੋਡ ਹੀ, ਇੰਟਰਸੈਕਸ਼ਨ ਹੀ, ਕਿੱਦਾਂ ਦਾ ਹੀ ਉਹ। ਇਸ ਕਰਕੇ ਵਾਈਡ ਵੀ ਫੋਟੋ ਤੁਸੀਂ ਕੋਸ਼ਿਸ਼ ਕਰੋ, ਇੱਕ ਦੋ ਤਿੰਨ ਡਿਫਰੈਂਟ ਐਂਗਲਸ ਤੋਂ ਤੁਸੀਂ ਲੈ ਲਓ। ਜੇ ਕਿਤੇ ਕਿਤੇ ਸੜਕ ਦਾ, ਰੋਡ ਦਾ ਨਾਂ ਆਉਂਦਾ ਹੋਵੇ ਤਾਂ ਉਹ ਬਹੁਤ ਵਧੀਆ, ਜੇ ਨਹੀਂ ਤਾਂ ਐਟਲੀਸਟ ਤੁਸੀਂ
1: ਲੈਂਡਮਾਰਕ ਹੋਵੇ, ਕੋਈ ਪਿੱਛੇ ਪੰਪ ਦਿੰਦਾ ਹੋਵੇ, ਮਤਲਬ ਵੇਰੀਫਾਈ ਹੋ ਸਕਦੀ ਹੋਵੇ ਉਹ ਲੋਕੇਸ਼ਨ ਥਾਂ। ਅਤੇ ਆਸਟ੍ਰੇਲੀਆ 'ਚ ਪਹਿਲਾਂ ਹਾਲਾਤ ਬੜੇ ਵਧੀਆ ਸੀ, ਲੋਕ ਬੜੇ ਚੰਗੇ ਸੀ ਉੱਥੇ ਨਾ। ਮੰਨ ਲਓ ਕੋਈ ਲੇਡੀ, ਕੋਈ ਬਜ਼ੁਰਗ ਦਾ ਐਕਸੀਡੈਂਟ ਹੋਇਆ, ਇੱਕ ਦੋ ਕਾਰਾਂ ਵਾਲੇ ਆਪ ਰੁਕ ਕੇ ਨਾ ਆਪਣੇ ਨਾਂ ਅਤੇ ਫੋਨ ਨੰਬਰ ਲਿਖਾ ਜਾਂਦੇ ਹੁੰਦੇ ਆ ਵੀ ਮੈਂ ਗਵਾਹ ਵਾਂ, ਤੂੰ ਘਬਰਾ ਨਾ, ਕੁਛ ਨਹੀਂ ਹੁੰਦਾ ਤੈਨੂੰ, ਜੇ ਕੱਲ੍ਹ ਨੂੰ ਕੋਈ ਰੌਲਾ ਪੈਂਦਾ ਤਾਂ ਮੈਂ ਗਵਾਹੀ ਦੇਣ ਨੂੰ ਵੀ ਤਿਆਰ ਹਾਂ, ਆਹ ਲੈ ਮੇਰਾ ਟੈਲੀਫੋਨ ਨੰਬਰ ਲੈ ਲਾ, ਆਹ ਮੇਰਾ ਨਾਂ ਵਾ। ਇਸ ਲਈ ਜੇ ਇੱਦਾਂ ਕਿਸੇ ਦੀ ਹੈਲਪ ਵੀ ਕਰ ਸਕਦੇ ਹੋ ਤਾਂ ਪਿੱਛੇ ਨਹੀਂ ਹਟਣਾ ਚਾਹੀਦਾ। ਹੁਣ ਤੁਹਾਨੂੰ ਪਤਾ ਟ੍ਰੈਫਿਕ ਸਾਰਾ ਰੁਕਿਆ ਹੋਇਆ, ਸਾਰੀਆਂ ਕਾਰਾਂ ਰੁਕੀਆਂ, ਅਤੇ ਪਿਛਲੇ ਬੰਦੇ ਨੇ ਦੇਖ ਲਿਆ ਮੂਹਰਲੇ ਬੰਦੇ ਨਾਲ ਕੀ ਹੋਇਆ, ਅਤੇ ਕਈਆਂ ਕੋਲ ਕੈਮਰੇ ਹੁੰਦੇ ਆ। ਇਸ ਕਰਕੇ ਪੁਲਿਸ ਵੀ ਤੁਸੀਂ ਦੇਖੋਗੇ ਜਦ ਇੱਦਾਂ ਦੀਆਂ ਘਟਨਾਵਾਂ ਨਾ, ਉਹ ਕਹਿਣਗੇ ਫਲਾਨੀ ਥਾਂ 'ਤੇ ਐਕਸੀਡੈਂਟ ਹੋਇਆ, ਜੇ ਕਿਸੇ ਕੋਲ ਉਸ ਸਿਲਸਿਲੇ 'ਚ ਸੀ ਸੀ ਟੀ ਵੀ ਫੁਟੇਜ ਹੈ ਤਾਂ ਸਾਨੂੰ ਦੇ ਦਿਓ।
0: ਕਈ ਆਪ ਹੀ ਆ ਜਾਂਦੇ,
1: ਹਾਂ, ਤਾਂ ਇੱਦਾਂ ਦੇ ਮਸਲੇ ਆ, ਜੇ ਕਿਸੇ ਦੀ ਹੈਲਪ ਕਰ ਸਕਦੇ ਹਾਂ ਤਾਂ ਕਰ ਵੀ ਦੇਣੀ ਚਾਹੀਦੀ,
0: ਜ਼ਰੂਰ ਕਰ ਦੇਣੀ,
1: ਕੋਈ ਪੰਗਾ ਨਹੀਂ ਪੈਣ ਲੱਗਿਆ ਤੁਹਾਨੂੰ।
0: ਹੁਣ ਕਈ ਇੱਦਾਂ ਵੀ ਕਰਦੇ ਆ ਵੀ ਜਿਹੜਾ ਆ ਕੇ ਹੈਲਪ ਕਰ ਰਿਹਾ ਹੁੰਦਾ ਨਾ ਦੂਸਰੇ ਦੀ, ਵੀ ਜੇ ਲੋੜ ਹੋਊਗੀ ਤਾਂ ਆ ਲੈ ਮੇਰਾ ਨੰਬਰ ਮੈਂ ਤੇਰੇ ਕਰੂੰਗਾ, ਅਤੇ ਕਈ ਉਹਦੇ ਨਾਲ ਵੀ ਲੜਨ ਲੱਗ ਪੈਂਦੇ ਆ, ਤੂੰ ਕੌਣ ਹੋ ਨਾ, ਤੂੰ ਜਾ ਆਪਣੀ ਜਾ ਕੇ ਗੱਡੀ 'ਚ ਬਹਿ। ਤੁਸੀਂ ਇੱਦਾਂ ਨਹੀਂ ਕਰ ਸਕਦੇ, ਉਹ ਤੁਹਾਨੂੰ ਹੋਰ ਜ਼ਿਆਦਾ ਮਹਿੰਗਾ ਪਊਗਾ ਕੰਮ। ਸੋ ਇਸ ਕਰਕੇ ਤੁਸੀਂ
1: ਜਾਣੀ ਕਈ ਵਾਰ ਉਹ ਬੰਦਾ ਭੜਕਿਆ ਹੁੰਦਾ, ਪ੍ਰਵੋਕ ਹੋਇਆ ਹੁੰਦਾ, ਹਲਕਾ ਜਿਹਾ ਸਾਈਡ ਜੇ 'ਤੇ ਹੋ ਕੇ ਜੋ ਕਰਨਾ ਕਰ ਲਓ, ਕੋਈ ਐਡੀ ਗੱਲ ਨਹੀਂ, ਉਹਨੂੰ ਪ੍ਰਵੋਕ ਕਰਨ ਵਾਲਾ ਕੋਈ ਕੰਮ ਨਹੀਂ ਕਰਨਾ, ਕਿਉਂਕਿ ਹੋ ਸਕਦਾ ਉਹ ਕਿਸੇ ਡਰੱਗ ਜਾਂ ਸਬਸਟੈਂਸ ਅਬਿਊਜ਼ ਦਾ ਚੱਕਰ ਹੋਵੇ। ਤੁਸੀਂ ਅੱਜ ਕੱਲ੍ਹ ਇਹੋ ਜਿਹੀਆਂ ਖਬਰਾਂ ਵੀ ਸੁਣੋਗੇ ਵੀ ਜਿਹੜੇ ਆ ਹੈਗੇ ਟੀਨੇਜਰ ਹੈ ਨਾ, ਬਹੁਤ ਸਾਰੇ ਐਕਸੀਡੈਂਟ ਕਰ ਰਹੇ ਆ, ਉਹਨਾਂ ਕੇਸਾਂ 'ਚ ਬਾਹਲਾ ਕੁਛ ਆਪਾਂ ਕਰ ਵੀ ਨਹੀਂ ਸਕਦੇ, ਮਨ ਸਮਝਾਉਣ ਵਾਲੀ ਗੱਲ ਹੁੰਦੀ ਆ। ਤੁਹਾਡੀ ਇੰਸ਼ੋਰੈਂਸ ਹੈਗੀ ਆ ਹੈ ਨਾ, ਅਤੇ ਉੱਥੋਂ ਠੀਕ ਹੋ ਜਾਣੀ ਆ, ਉਹ ਮਾਰ ਕੇ ਭੱਜ ਗਿਆ ਤੁਹਾਨੂੰ ਭੱਜ ਜਾਣ ਦਿਉ, ਉਹਦੇ ਨਾਲ ਕੋਈ ਹੱਥੋਂ ਪਾਈ ਨਹੀਂ ਕਰਨੀ, ਕੋਈ ਕੁਛ ਨਹੀਂ ਕਰਨਾ,
0: ਕੋਈ ਬੋਲ ਬੁਲਾਰਾ ਕਰਨ ਦੀ ਲੋੜ ਨਹੀਂ ਹੈ। ਹਾਂ, ਨੈਕਸਟ ਤੁਸੀਂ ਇਹ ਕਰ ਸਕਦੇ ਹੋ ਕਿ ਉਹਨੂੰ ਇੰਸ਼ੋਰੈਂਸ ਦੀ ਪੁੱਛ ਸਕਦੇ ਹੋ ਵੀ ਤੇਰੀ ਇੰਸ਼ੋਰੈਂਸ ਹੈਗੀ ਆ,
1: ਅਤੇ ਉਹ ਕਹਿੰਦਾ ਮਾਲਕਾਂ ਦੀ ਹੋਣੀ ਗੱਡੀ ਤਾਂ ਨਹੀਂ,
0: ਅਤੇ ਉਹਦੇ ਕੋਲ ਡਿਟੇਲਾਂ ਲੈ ਲਓ
1: ਜੀ,
0: ਅਤੇ ਆਪਣੀਆਂ ਵੀ ਦੇ ਦਿਉ। ਸੋ ਇੱਥੇ ਹਰ ਇੱਕ ਤਰ੍ਹਾਂ ਦੀਆਂ ਡਿਟੇਲ ਤੁਸੀਂ ਇੱਕ ਦੂਸਰੇ ਨਾਲ ਐਕਸਚੇਂਜ ਕਰਨੀਆਂ,
1: ਕੁਛ ਨਹੀਂ ਆਪਣੀਆਂ ਡਿਟੇਲਾਂ ਦੇਣ ਨਾਲ ਕੁਛ ਨਹੀਂ ਹੁੰਦਾ।
0: ਸੋ ਇਹ ਨਹੀਂ ਤੁਸੀਂ ਤੈਅ ਕਰਨ ਬਹਿਣਾ ਵੀ ਮੈਂ ਪਿੱਛੋਂ ਮਾਰੀ, ਤੂੰ ਸੱਜਿਓਂ ਮਾਰੀ, ਖੱਬਿਓਂ ਮਾਰੀ, ਮੇਰਾ ਰਾਈਟ ਹੀ, ਮੇਰੀ ਬੱਤੀ, ਉਹ ਸਾਰਾ ਕੁਛ ਬਾਅਦ 'ਚ ਡਿਸਾਈਡ ਹੋਣਾ, ਉਹਨਾਂ ਚੱਕਰਾਂ ਦੇ ਵਿੱਚ ਨਾ ਤੁਸੀਂ ਪਾਓ। ਉੱਥੇ ਤੁਸੀਂ ਕੋਈ ਜੱਜਮੈਂਟ ਨਹੀਂ ਡਿਕਲੇਅਰ ਕਰਨੀ, ਉੱਥੇ ਸਿਰਫ ਤੁਸੀਂ ਡਿਟੇਲਸ ਇੱਕ ਦੂਸਰੇ ਦੀਆਂ ਲੈ ਲਓ। ਅੱਛਾ, ਹੁਣ ਅਗਲਾ ਜਿਹੜਾ ਕੋਮਨ ਸਵਾਲ ਬਹੁਤ ਸਾਰਿਆਂ ਦਾ ਆਉਂਦਾ ਅਤੇ ਕਈ ਲੋਕ ਕਰਦੇ ਵੀ ਆ, ਜਦੋਂ ਡਰੱਗਸ ਵਾਲੀ ਤੁਸੀਂ ਗੱਲ ਕੀਤੀ ਆ, ਅਤੇ ਜੇ ਤਾਂ ਤੁਹਾਨੂੰ ਇਹ ਸ਼ੱਕ ਪੈਂਦਾ ਵਾ ਵੀ ਇਹ ਬੰਦਾ ਨਸ਼ੇ 'ਚ ਆ
1: ਅਤੇ ਅਗਰੈਸਿਵ
0: ਆ, ਅਤੇ ਫਿਰ ਤੁਸੀਂ ਪੁਲਿਸ ਨੂੰ ਕਾਲ ਕਰ ਸਕਦੇ ਹੋ। ਤਾਂ ਵੀ ਤੁਸੀਂ ਉੱਥੇ ਉਹਦੇ ਨਾਲ ਨਹੀਂ ਤੁਸੀਂ ਲੜਾਈ ਝਗੜਾ ਕਰਨਾ, ਬੋਲ ਬੁਲਾਰਾ ਕਰਨਾ ਵੀ ਤੂੰ ਪੀਤੀ ਆ, ਤੂੰ ਮੈਂ ਹੁਣੇ ਉਹ ਕਰੂੰ ਜੇ ਕਰੂੰ, ਕੁਛ ਨਹੀਂ ਕਰਨ ਦੀ ਲੋੜ। ਤੁਸੀਂ ਵੈਸੇ ਤਾਂ ਇਹ ਹੁੰਦਾ ਵਾ ਵੀ ਇਹੋ ਜਿਹੇ ਬੰਦੇ ਉੱਥੋਂ ਭੱਜਣ ਦੀ ਕਰਦੇ ਆ, ਪਰ ਫਿਰ ਉਸ ਸੂਰਤ ਵਿੱਚ ਤੁਸੀਂ ਪੁਲਿਸ ਨੂੰ ਕਾਲ ਕਰਕੇ ਕਹਿ ਸਕਦੇ ਹੋ ਵੀ ਇਹ ਇਸ ਟਾਈਮ
1: ਡਰਾਈਵਰ ਕਹਿਣ ਦੇ ਵੀ ਲੋੜ ਨਹੀਂ, ਮੈਂ ਲੱਗੀ ਆ ਪੁਲਿਸ ਨੂੰ ਫੋਨ ਕਰਨਾ, ਉਹ ਦੇਖੋ ਤੈਨੂੰ ਆਪੇ ਆ, ਤੁਸੀਂ ਆਪਣਾ ਜੋ ਕਾਰਵਾਈ ਆ ਜੋ ਕੌਣੀ ਆ ਹੌਲੀ ਸਾਈਡ ਜੇ ਤੇ ਹੋ ਕੇ ਕਰਨਾ, ਉਹਦੇ ਭਾਈ ਮੈਨੂੰ ਇਦਾਂ ਲੱਗਦਾ।
0: ਹਾਂ, ਉਹਦੇ ਗੱਡੀ ਦਾ ਨੰਬਰ ਦੇ ਦਿਓ,
1: ਸਹੀ
0: ਵੀ ਇਹ ਬੰਦਾ ਸੇਫ ਨਹੀਂ ਲੱਗ ਰਿਹਾ।
1: ਕਈ ਵਾਰ ਉਹ ਪੁਲਿਸ ਦੇ ਡਾਟਾਬੇਸ 'ਚ ਹੀ ਹੁੰਦੀ ਆ ਗੱਡੀ ਵੀ ਇਹ ਚੋਰੀ ਦੀ ਗੱਡੀ ਆ ਜਾਂ ਕੁਛ ਹੋਇਆ, ਇੱਦਾਂ ਦੀਆਂ ਬਹੁਤ ਸਾਰੀਆਂ ਘਟਨਾਵਾਂ ਵੀ ਹੋਈਆਂ
0: ਅਤੇ ਨੈਕਸਟ ਫਿਰ ਇਹ ਸਵਾਲ ਆ ਜਾਂਦਾ ਵਾ ਵੀ ਜਾਂ ਫਿਰ ਬਹੁਤ ਸਾਰੇ ਲੋਕ ਇਹ ਕਰ ਹੀ ਲੈਂਦੇ ਆ ਵੀ ਐਕਸੀਡੈਂਟ ਹੋਇਆ ਤਾਂ ਮੈਂ ਹੁਣੇ ਪੁਲਿਸ ਨੂੰ ਸੱਦਦਾ ਵਾਂ, ਆਪਾਂ ਪੁਲਿਸ ਨੂੰ ਸੱਦਦੇ ਹਾਂ ਅਤੇ ਫਿਰ ਆਪਾਂ ਬਹੁਤ ਖਫਾ ਹੁੰਦੇ ਹਾਂ, ਪੁਲਿਸ ਆਈ ਉਹਨੇ ਕੁਛ ਕੀਤਾ ਹੀ ਨਹੀਂ ਉੱਥੇ। ਸੋ ਇਸ ਬਾਬਤ ਆਪਾਂ ਇਸ ਮੈਂ ਸਕਿੱਪ ਕਰਦਾ ਵਾਂ ਇਹ ਵਾਲੇ ਸੈਕਸ਼ਨ ਨੂੰ, ਕਿਉਂਕਿ ਪੁਲਿਸ ਦਾ ਇਹੋ ਹੀ ਕਹਿਣਾ ਹੁੰਦਾ ਵਾ ਵੀ ਜੇ ਕੋਈ ਜ਼ਖਮੀ ਤਾਂ ਨਹੀਂ ਹੋਇਆ, ਕੋਈ ਇੱਦਾਂ ਕੋਈ ਅਪਰਾਧਿਕ ਜਾਂ ਕੋਈ ਨਸ਼ਾ ਨੂੰ ਪਤਾ ਤਾਂ ਨਹੀਂ ਕੀਤਾ ਜਾਂ ਹੋਰ ਜਿਹੜੀਆਂ ਚੀਜ਼ਾਂ ਕਿਸੇ ਦੀ ਕੋਈ ਚੋਰੀ ਚਕਾਰੀ ਤਾਂ ਨਹੀਂ ਹੋਈ। ਸੋ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਚੋਰੀ ਤਾਂ ਕਾਹਦੀ ਹੋਣੀ ਆ, ਮਤਲਬ ਇੱਕ ਦੂਸਰੇ ਦੇ ਨਾਲ ਕੋਈ ਜ਼ਿਆਦਾ ਅਗਰੈਸਿਵ ਹੋ ਰਿਹਾ ਜਾਂ ਜੋ ਵੀ ਆ, ਉਹ ਆਪਾਂ ਜਦੋਂ ਗੱਲ ਕਰਾਂਗੇ ਆਪਾਂ
1: है ना जी अपनी कार है ना जब तो वजी है तो आप कहें लह झरीटी आ हूँ सारा पिछला बंपर का ही मैनू खर्चा पाता तो जब आपकी कार दे झरीट वजी होंगी आ ये तो जी हूँ पूरा बंपर ही चेंज होना वा वह भाई तुम इदा का कुछ नहीं करना वो लैट इट बी फॉर इंश्योरेंस कंपनीज तुम आपका बोल बिगाड़ उत्थे इदा का कोई नहीं करना जिमें कई बार सौदेबाजिया नहीं करते यार तू 500-200 लै ला उ पेंट ही होने वाला माड़ा जहा कर ला है ना वह गल पैंदा हुंदा ते आपां इदां दे सलूशन देण लगे हुंने आ कई बार वो माइनर जी स्क्रैच वो जिहड़ी पार्किंग लॉट विच होई आ वो तुसीं जरूर कर सकदे हो ते आस्ट्रेलिया दा एक चंगा आस्पैक्ट पहला समय च तां सी जद कोई हौली कदे ने कार च झरीट वजदी सी लोक आपदा वो वाइपर दे थले नंबर छड जांदे सी पैन नाल लिख के ते वी भाई ये मेरे तो लग गई आ ते तू पेंट पूंट करा ली आ मेरा नंबर आ मैनू कर ली मेरी इंश्योरेंस तेरा हैल्प कर दू जां साडा कोई रैकर रूकर तो लैके जां जो करन वाला करा ला जां जो खर्चा भाई मैं देण नूं तैयार आ ते क्योंकि आले दुआले किसी ना किसी ने देख लिया हुंदा सीसीटीवी चों वी देख गया हुंदा तुसीं बड़ा कई बार दुब के जे चोरी छुपे जे उत्थों भजण की कोशिश करदे हो जर के थोड़े जवाक तुहानूं यही सलाह देणगे वी पापा ओह लिख के आ है ना ते इक ओह इदां मैं मीम जी वी बनी होई आ ओह बंदे ने है ना कागज़ ते लिखिया ते ओह रखता है ना तो वह बंद ने आके चक्या तो लिखा हुआ जी बई कहना आले दुआले वाले देखी जाते हैं मैं तो बस उ लिखदा मेरे को पैसे है नहीं आपे ठीक करा ली
0: आपे करा ली है नहीं कुछ भी बोले अजय ये भी तुम थोड़ा जा ख्याल रखना वा क्योंकि हुण इह आपां गल्लां कर रहे हैं चलो बाय द वे तुहाडी गल तों इह भी जरूरी कह देना भी बड़ा कुछ जिहड़ा आउट ऑफ बॉक्स आउट ऑफ रिदम आउट ऑफ लीगैलिटी भी हुंदा वा उहदे उत्ते भी आपां आवांगे कि की लोक करदे आ सो भज्जण तों लै के ते होर बहुत सारा कुछ हुंदा वा उह इसे करके आपां कह रहे हैं भी तुहाडे जो एक्सपीरियंस है उह भी तुसीं साडे नाल जरूर सांझी
1: करो अभी आप रुकें
0: अच्छा एक आपां होर जिहड़ी गलती बहुत वड्डी करदे हां जिहड़ी शायद बोलियां दे ध्यान च नहीं हो वा कि आप माड़ा मोटा झटका लगा हों पर आप बहुत ही परवाह नहीं मारते सो ये है कि जे तू झटका लगा वा हिट जरा जोर दी होया वा तू लगता वा ज उस मौके नहीं भी लगता बाद लगता वा तो तुम भी इंश्योरेंस न दसना हों
1: जी पी को जड़ा ही जड़ा तो वह चीज़ा नोट डाउन करा देनी तरीक के हिसाब ना कि डॉक्यूमेंट बन जाए कल फ्यूचर च कई मैं केसा चे देखिया ट्रॉमा ही इन्ना होंदा अखां सामने जो कुछ हो गया होंदा वो मेंटल हेल्थ ये वो सारियां चीज़ां भी इंश्योरेंस कवर कर दी है आम तौर पर सो एज लोंग एज तुसीं उन्हूं प्रॉपरली डॉक्यूमेंट किया यही नहीं कि अठवें दिन जाके हाजिर हो गए भी है ना मैनू यार लगता इसलिए कहने ना आई एम टू बिजी टू बी बिजी टाइम कढ के जरूर जाओ तो उन्हूं डॉक्यूमेंट जरूर करो जां घरे डायरी च लिख लो जां उन्हूं एन डिटेल च लिख के किसी सज्जन प्यारे नूं मैसेज कर दो ताकि घट्टो घट तुहानूं जरूर याद रहे कि होया सी हुण अगले बंदे ने तुहाडे ते की क्लेम पाउणा यू नेवर नो पर एटलीस्ट योर सैट ऑफ इंसीडेंट्स योर सैट ऑफ है ना कि एक्चुअल च पाइया होया सी उह लिखिया होना कितें बहुत जरूरी है
0: खैर ये शायद थोड़े वड्डे झटकियां च हुंदा वा पर फिर भी जेकर हुंदा ते मैं वेख्या अपने ना एक वीर दे नाले होया ही कि लक चौथे क दिन उन्हें कहा भी मेरा लक ना माड़ा माड़ा जहा पीड़ हो रहा पर उहदा महीना ध्यान ही नहीं गया इस पासे भी वह एक्सीडेंट करके हो सकता
1: गर्दन झटका करना
0: है ना वो चीज़ है पर टी ए सी का फिर भी तुम एक साल तक शायद क्लेम तुम पा सकते होंगे हो पर यह आई पुलिस की रिपोर्ट होवे जे को प्रूफ जिदा तुम क्या हो सो यी इंश्योरेंस में उदों ही दस दो एक बहुत वीड्डी कोई गल नहीं है ये बड़ी बारी सू वहम रहा वा भी जब ध्यान नहीं देंगे जो उस पास सो अजक शरीर कच्चे जी ने कोई वो नहीं है मतलब लोहे वाले शरीर तो है नहीं
1: ला के चलो जी
0: हाँ ये तो कुछ ना कुछ
1: मान लो मूल तन सौ
0: किसी ना किसी तरीके का कुछ ना कुछ जो चलना ही
1: है डॉक्टर ने कहा डॉक्टर साहब पहली बार होया कहिंदा तू इनविजिबल आ कहिंदा हां जी इसलिए पहली बार भी हो सकता जी
0: सो ये भी ताड़ा पॉलिसी दे विच कवर हो जाना मुक्दी गल भी जिहड़ी अगले दी इंश्योरेंस है उन्हें सारा कुछ जिहड़ा उहदे विच कवर कर लेना सो इस करके तुसीं बहुत ही चिंता नहीं करनी कई बार आपां इस करके ही नहीं शायद आपां करदे भी यार इहदे उत्ते हुण फिर डॉक्टर को जाना पैना कर
1: ते कई
0: जाओ डॉक्टर कोल
1: ते कई अजे भी हैगे जिहड़े आपदे ओह बेबी स्ट्रॉलर दे बिल भाल दे फिरदे हुंदे भी इह भी बच्ची पाओ
0: तुसीं डॉक्टर को जाओ ते डॉक्टर वो स्लिप सामभ के रख लो
1: जी
0: तो ही इस काम दे लिए हाँ भी मेरा एक्सीडेंट होया झटका लगा ही आ मैं फील कर रहा वहां जा मैं फील कर रही हाँ ना सो ये सारिया चीज़ा जड़िया ने यह तुम ध्यान दे विच रखनी अच्छा ये कुछ ने साडिया मुढ़लिया मुढ़लिया जी जानकारियां जिहड़ियां आपां फस्ट हैंड आपां करनियां हुंदियां ने ते ਇਹ ਤੁਸੀਂ ਅੱਗੇ ਤੋਂ ਫੋਲੋ ਕਰਨੀਆਂ। ਜਿਹੜੀਆਂ ਹੋਰ ਕੁਛ ਨੇ ਥੋੜ੍ਹੇ ਜਿਹਾ ਆਸੇ ਪਾਸੇ ਦੇ ਬੋਕਸ ਟਿੱਕ ਆ ਉਹ ਵੀ ਆਪਾਂ ਅੱਗੇ ਕਰਦੇ ਹਾਂ, ਪਰ ਆਹ ਤਾਂ ਤੁਸੀਂ ਮਤਲਬ ਕਰਨਾ।
1: ਹਾਂ ਇਹ ਤਾਂ ਮਤਲਬ ਲਿਖ ਹੀ ਲਓ ਨਾ ਦਿਲ ਦੀ ਡੈਰੀ 'ਤੇ।
0: ਹਾਂ ਇਹ ਮੋਟਾ ਮੋਟਾ ਜਿਹਾ ਕਰਨਾ ਕਰਨਾ, ਕੋਈ ਲੜਾਈ ਝਗੜਾ ਨਹੀਂ ਕਰਨਾ, ਸਿਰਫ ਅਤੇ ਸਿਰਫ ਡਿਟੇਲਸ ਲੈਣੀਆਂ, ਗੱਡੀ ਜਿਹੜੀ ਆ ਉਹ ਸੇਫ ਸਾਈਡ ਦੇ ਥਾਂ 'ਤੇ ਲਾਉਣੀ ਆ, ਪੁਲਿਸ ਵਾਲਾ ਪੱਖ ਜਿਹੜਾ ਵਾ ਉਹ ਆਪਾਂ ਅਗਲੇ ਹਿੱਸੇ 'ਚ ਤੁਹਾਡੇ ਨਾਲ ਕਰਾਵਾਂਗੇ।
1: ਸਾਨੂੰ ਜ਼ਰੂਰ ਕਹਿ ਦਿਓ ਵੀ ਇੰਸ਼ੋਰੈਂਸ ਕਰਾ ਕੇ ਰੱਖਣੀ ਹੈ ਚਾਹੇ ਮਹਿੰਗੀ ਹੈ ਚਾਹੇ ਸਸਤੀ ਹੈ।
0: ਹਾਂ ਤਾਂ ਸੱਚ ਹੋਰ ਜ਼ਰੂਰੀ ਹੋ ਗਈ। ਹਾਂ ਕਈ ਵਾਰੀ ਆਪਾਂ ਇਹ ਸੋਚਦੇ ਹਾਂ ਵੀ ਸਾਡੀ ਗੱਡੀ 'ਤੇ ਚਲੋ ਸਸਤੀ ਜੀ ਆ,
1: 2000 ਦੀ ਕਹੋ ਜੀ, 2200 ਦੀ ਹੋਈ ਆ, ਕੰਪਰੀਹੈਂਸਿਵ ਕਰਾ ਦਿੰਦੇ ਆ।
0: ਤੇ ਉਹਨਾਂ ਨੇ ਕਿਹਾ ਯਾਰ 2500 ਦੀ ਇੰਸ਼ੋਰੈਂਸ ਸਾਲ ਦੀ, ਮੇਰੇ ਤੇ ਉਹਨੇ ਦੀ ਗੱਡੀ ਨਹੀਂ ਆ। ਪਰ ਇਹ ਸੋਚੋ ਵੀ ਜੇ 'ਚ ਤੁਸੀਂ ਮਾਰਨੀ ਆ ਜਾਂ ਰੱਬ ਨਾ ਕਰੇ ਕੁਛ ਹੁੰਦਾ ਇੱਦਾਂ ਦਾ, ਤੇ ਉਹ ਹੋ ਸਕਦਾ ਲੱਖ ਦੀ ਹੋਵੇ।
1: ਤੁਸੀਂ ਪੋਰਸ਼ ਪੁਰਸ਼ ਮਾਰ ਬੈਠੇ ਤੇ
0: ਹਾਂ,
1: ਉਹ ਸਾਡਾ ਇੱਕ ਮਿੱਤਰ ਸੀ, ਉਹਨੂੰ ਮਤਲਬ 10 ਸਾਲ ਉਹਨੂੰ ਆਉਂਦੇ ਰਹੇ ਆ ਹੈ ਨਾ, ਉਦੋਂ ਬਾਅਦ ਰਿਕਵਰੀ ਵਾਲਿਆਂ ਦੇ, ਅਤੇ ਉਹ ਕਈ ਵਾਰ ਲੰਬੇ ਰਾਹ ਪੈ ਜਾਂਦੇ ਆ। ਫਿਰ ਉਹਦੀ ਕੰਪਨੀ ਸੀ ਉਹਦੇ ਨਾਂ 'ਤੇ, ਅਤੇ ਉਹ ਕਦੇ ਕਿਹਾ ਕਰੇ ਯਾਰ ਆਪਾਂ $75,000 ਦਾ ਬਿੱਲ ਬਣਾਈ ਬੈਠੇ ਅਗਲੇ ਐਂ ਆਉਂ, ਮੈਂ ਤਾਂ ਕੰਪਨੀ ਬੈਂਕਰਪਟ ਕਰ ਦੇਣੀ, ਉਹ ਕਰ ਦੇਣਾ, ਆਹ ਕਰ ਦੇਣਾ। ਸੋ ਇਹਨਾਂ ਝੰਝਟਾਂ 'ਚ ਨਾ ਪਵੋ, ਇਸ ਲਈ ਰੱਬ ਦੇ ਵਾਸਤੇ ਆਪਣੇ ਐਡਰੈਸ ਵਗੈਰਾ ਸਾਰਾ ਕੁਛ ਇੰਸ਼ੋਰੈਂਸ 'ਤੇ ਅਪ ਟੂ ਡੇਟ ਰੱਖੋ। ਅਤੇ ਕਾਰਾਂ ਦਾ ਕਈ ਵਾਰ ਸਾਡੀ ਡਾਇਰੈਕਟ ਡੈਬਿਟ ਨਹੀਂ ਲਾਇਆ ਹੁੰਦਾ ਇੰਸ਼ੋਰੈਂਸ, ਮੈਂ ਬੜੇ ਕੇਸਾਂ 'ਚ ਸੁਣਿਆ ਵੀ ਇੱਕ ਅੱਧਾ ਮਹੀਨਾ ਮਤਲਬ ਉਹ ਐਕਸਪਾਇਰ ਹੋਈ ਹੁੰਦੀ ਹੈ ਅਤੇ ਉਈ ਦੱਬੀ ਫਿਰਦੇ ਹੁੰਦੇ ਆ ਕਾਰ। ਸੋ ਇਹ ਕੁਛ ਚੀਜ਼ਾਂ ਨੇ ਜਦੋਂ ਮੈਂ ਸ਼ਬਦ ਵਰਤਿਆ ਸੀ ਨਾ ਪ੍ਰੈਜੈਂਸ ਆਫ ਮਾਇੰਡ, ਉਹ ਇਕੱਲਾ ਕਾਰ ਚਲਾਉਣ ਵੇਲੇ ਵਾਹਨ ਚਲਾਉਣ ਵੇਲੇ ਨਹੀਂ, ਉਹ ਵੈਸੇ ਵੀ ਜ਼ਿੰਦਗੀ 'ਚ ਬੜਾ ਕੰਮ ਆਉਂਦੀ ਹੈ। ਸੋ ਇਹ ਛੋਟੀਆਂ ਛੋਟੀਆਂ ਚੀਜ਼ਾਂ ਨੇ ਜਦੋਂ ਅਸੀਂ ਤੁਹਾਡੇ ਨਾਲ ਗੱਲ ਕਰ ਰਹੇ ਹਾਂ। ਹੁਣ ਮੈਂ ਵੀ ਘਰੇ ਜਾ ਕੇ ਆਪਦੀ ਕਾਰਾਂ ਦੀ ਇੰਸ਼ੋਰੈਂਸ ਦੁਬਾਰਾ ਚੈੱਕ ਕਰਨੀ ਆ, ਇਹਨਾਂ ਨੂੰ 3 ਮਹੀਨਿਆਂ ਦਾ ਫੋਨ 'ਤੇ ਰਿਮਾਈਂਡਰ ਲਾ ਕੇ ਰੱਖੀਏ, ਚੈੱਕ ਕਰਦੇ ਰਿਹਾ ਕਰੀਏ।
0: ਸੋ ਇਹ ਜ਼ਰੂਰੀ ਨੇ ਚੀਜ਼ਾਂ। ਅਤੇ ਆਪਾਂ ਡਡਵਾਲ ਸਾਹਿਬ ਕੋ ਜਿਹੜੀ ਗੱਲਬਾਤ ਸਾਡੀ ਨਹੀਂ ਹੋ ਸਕੀ ਲਾਫਟਰ ਥੈਰੇਪੀ 'ਚ, ਇਹਨਾਂ ਦੇ ਨਾਲ ਗੱਲ ਕਰਕੇ ਅਤੇ ਫਿਰ ਆਪਾਂ ਬ੍ਰੇਕ ਤੋਂ ਬਾਅਦ ਤੁਹਾਡੇ ਨਾਲ ਵੀ ਗੱਲਾਂ ਬਾਤਾਂ ਕਰਦੇ ਹਾਂ ਅਤੇ ਤੁਹਾਡੇ ਵੀ ਐਕਸਪੀਰੀਅੰਸ ਜਾਣਦੇ ਹਾਂ ਅਤੇ ਹੋਰ ਵੀ ਡਾਟੇ ਵੀ ਤੁਹਾਡੇ ਨਾਲ ਸਾਂਝੇ ਕਰਦੇ ਹਾਂ ਵੀ ਕੀ ਚੱਲ ਰਿਹਾ ਵਾ ਇੱਥੋਂ ਦੀਆਂ ਸੜਕਾਂ ਦੇ ਉੱਤੇ। ਡਡਵਾਲ ਸਾਹਿਬ ਸਤਿ ਸ਼੍ਰੀ ਅਕਾਲ। ਹੈਲੋ ਸੁਖਨ,
1: ਪੈਰ ਤਾਂ ਨਹੀਂ ਸੌਂਗੇ ਡਡਵਾਲ ਸਾਹਿਬ ਦੇ ਬੈਠਿਆਂ ਬੈਠਿਆਂ ਦੇ?
0: ਸੁਖਨ ਜੀ ਉਹ ਦੁੜੀ ਸੁੱਤਾ ਸੀ, ਉਹ ਤੇ ਉਦੋਂ ਵੀ ਜਾਗਦਾ ਸੀ। ਤੁਹਾਡੀ ਆਵਾਜ਼ ਨੀ ਠੀਕ ਸਹੀ ਆਉਣ ਡਈ ਡਡਵਾਲ ਸਾਹਿਬ, ਕਿੱਥੇ ਬੈਠੇ ਹੋ? ਬਾਹਰ ਬੈਠੇ ਧੁੱਪੇ? ਓਏ ਕੌਣ ਕੌਣ? ਸਾਹਿਬ ਤੇ ਸੁਖਨ, ਦੋ ਭਰਾ
1: ਮੈਂ ਤੇ ਮਾਹੀ, ਦੋ ਜਾਣੇ।
0: ਹਾਂ ਲੈਗੋ ਖੇਡਣ ਧੁੱਪੇ ਆ, ਤੇ ਮੰਮਾ ਨੇ ਦਿੱਤੀ ਰੋਟੀ ਬਾਹਰੇ ਹੀ ਫੜਾ,
1: ਤੇ ਸੁਖਨ ਕਹਿੰਦਾ ਨਾ ਨਾ ਨਾ।
0: ਹਾਂ
1: ਤੇ ਪਹਿਲਾਂ ਖੇਡਣਾ,
0: ਤੇ ਮੰਮਾ ਨੇ ਕਿਹਾ ਨਾ ਚੱਲ ਪਹਿਲਾਂ ਨਾ।
1: ਹੈਂ ਛੁੱਟੀਆਂ ਘੱਟ ਮਨਾ, ਤੇ ਅੱਜ ਤਾਂ ਦੂਜਾ ਦਿਨ ਆ।
0: ਆਹੋ ਹੈ ਸੁਖਨ, ਕੀ ਸੁਣਾਓਗੇ ਫਿਰ ਅੱਜ? ਅੱਜ ਤੇ ਫਿਰ
1: ਅੱਜ ਨੀ ਕਿਤੇ ਜਾਂਦੇ,
0: ਓਏ ਭਟੂਰੇ ਤੇ ਨਾਲ ਧੁੱਪ ਲੱਗੀ ਆ ਤੇ ਮੰਜਾ ਬਾਹਰ ਡੱਠਾ ਤੇ ਫਿਰ
1: ਲੈਗੋ ਚੱਲਦੀ ਆ।
0: ਅੱਛਾ ਸੁਖਨ ਹੀ ਬਾਹਰ ਆ, ਮੰਜਾ ਅੰਦਰ ਹੀ ਆ।
1: ਅੱਛਾ
0: ਸੁਖਨ ਕਿੱਥੇ ਬੈਠਾ ਵਾ ਫਿਰ?
2: ਥੱਲੇ
0: ਬੈਠਾ,
1: ਮੰਜੇ ਦੇ ਥੱਲੇ ਬੈਠਾ।
0: ਹਾਂ ਮੰਜੇ ਦੇ ਥੱਲੇ, ਪਰ ਮੰਜਾ ਤੇ ਅੰਦਰ ਆ, ਫੇਕ ਘਾਹ ਤੇ ਬੈਠਾ
1: ਵਾ, ਮੰਜਾ ਹੀ ਹੁੰਦਾ।
0: ਗੁੱਡ, ਤੇ ਕੀ ਸੁਣਾਓਗੇ ਫਿਰ ਫੇਕ ਘਾਹ ਤੇ ਬਹਿ ਕੇ?
2: ਬੁਝਾਰੇ
0: ਓਕੇ,
2: ਉਹਦੇ ਕੋਲ ਗਲਾ ਹੈਗਾ ਬਟ ਉਹਦੇ ਕੋਲ ਮੂੰਹ ਨੀ ਹੈਗਾ।
0: ਅੱਛਾ ਉਹਦੇ ਕੋਲ ਗਲਾ ਹੈਗਾ ਪਰ ਮੂੰਹ ਨੀ ਹੈਗਾ। ਓਕੇ, ਆਲੂ
2: ਨਹੀਂ,
1: ਖਰਬੂਜਾ,
0: ਭਟੂਰਾ
2: ਨਹੀਂ।
1: ਯਾਰ ਇਹ ਕੀ ਹੋਇਆ?
0: ਓਕੇ ਉਹਦੇ ਕੋਲ ਮੂੰਹ ਨਹੀਂ, ਮੂੰਹ ਨੀ ਹੈਗਾ,
1: ਗਾਲਾਂ ਹੈਗੀਆਂ ਨਾ,
0: ਪੱਕੀ ਗੱਲ ਹੈ।
1: ਅੱਛਾ ਗਾਲਾਂ ਨਹੀਂ, ਗਾਲਾਂ।
0: ਪਾਣੀ ਵਾਲੀ ਬੋਤਲ? ਮੈਂ ਪਾਣੀ ਲਾ ਦਈਏ ਨਾਲ,
1: ਜਰੂਰੀ ਆ।
2: ਬੋਤਲ ਆ ਬਟ
1: ਪਾਣੀ ਆਪਦੇ ਕੋਲ ਪਾਇਆ ਸੀ
2: ਬੋਤਲ ਵਾਲਾ
0: ਦੁੱਧੂ ਬੋਤਲ
1: ਹੋ ਗਿਆ ਨਾ ਰਣਜੋਤ ਤੁਹਾਡਾ ਦੁੱਧੂ ਵਾਲੀ ਸੀ
0: ਕੋਈ ਵੀ ਬੋਤਲ ਓਕੇ
1: ਠੰਡਾ ਬੱਤਾ ਵੀ ਹੋ ਸਕਦਾ
0: ਹਾਂ ਬੱਤੇ ਵਾਲੀ ਵੀ ਹੋ ਸਕਦੀ ਹੈ ਨਾ
2: ਹਾਂਜੀ
0: ਵੈਰੀ ਗੁੱਡ ਥੈਂਕ ਯੂ ਡਟਵਾਲ ਸਾਹਿਬ ਇਹ ਕਰੇ ਹੱਸ ਕੇ ਵਿਖਾ ਦਿਓ ਫਿਰ ਅੱਜ
1: ਇਹ ਦਰਯੋਧਨ ਵਾਲਾ ਕਿ ਦੂਜਾ
0: ਥੈਂਕ ਯੂ
1: ਰਮਾਇਣ ਚ ਰੋਲ
0: ਬਾਏ ਬਾਏ ਬਾਏ ਬਾਏ ਬਾਏ ਬਾਏ ਬਾਏ ਥੈਂਕ ਯੂ ਇਹ ਸਨ ਸਾਡੇ ਨਾਲ ਸੁਖਨ ਜੀ ਤੇ ਇੱਕ ਆਪਾਂ ਬ੍ਰੇਕ ਲੈ ਕੇ ਵਾਪਸੀ ਕਰੀਏ ਤੇ ਫਿਰ ਆ ਕੇ ਤੇ ਆਪਾਂ ਕਾਲਰ ਜਿਹੜੇ ਤੁਹਾਡੇ ਕੋਲ ਮਾਫ਼ੀ ਚਾਹੁੰਦੇ ਹਾਂ ਜੀ ਆ ਕੇ ਅਤੇ ਫਿਰ ਤੁਹਾਡੇ ਨਾਲ ਗੱਲ ਕਰਦੇ ਹਾਂ ਸਾਡਾ ਸਮਾਂ ਓਵਰ ਜਾ ਰਿਹਾ ਬ੍ਰੇਕ ਦਾ ਅਤੇ ਰੇਡੀਓ ਹਾਂਜੀ 1674 AM
3: ਜੀ ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ
4: ਹੁਣ ਟੈਨਸ਼ਨ ਛੱਡੋ ਜੀ ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ ਬਿਜਲੀ ਦਾ ਬਿੱਲ ਘੱਟ ਟੈਨਸ਼ਨ ਵੀ ਘੱਟ
3: ਫਿਰ ਲਵਾਈਏ ਕਿੱਥੋਂ
4: ਸਨ ਕਰੰਟ ਵਾਲਿਆਂ ਕੋਲੋਂ 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ
3: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ
5: ਹਰ ਸਫਾਈ ਕਰਮਚਾਰੀ ਲਈ ਹੈ ਜੋ ਸਵੇਰ ਹੋਣ ਤੋਂ ਪਹਿਲਾਂ ਹੀ ਕੰਮ ਸ਼ੁਰੂ ਕਰ ਦਿੰਦੇ ਹਨ ਹਰ ਸੁਰੱਖਿਆ ਕਰਮਚਾਰੀ ਲਈ ਜੋ ਹਰ ਕਿਸੇ ਦੇ ਘਰ ਜਾਣ ਤੇ ਅਹੁਦਾ ਸੰਭਾਲਦਾ ਹੈ ਹਰ ਕਮਿਊਨਿਟੀ ਸਰਵਿਸ ਵਰਕਰ ਲਈ ਜੋ ਦੂਜਿਆਂ ਲਈ ਦਿਖਾਈ ਦਿੰਦਾ ਰਹਿੰਦਾ ਹੈ ਪੋਰਟੇਬਲ ਲੌਂਗ ਸਰਵਿਸ ਲਾਭ ਹੁਣ ਯੋਗ ਕਰਮਚਾਰੀਆਂ ਲਈ ਉਪਲਬਧ ਹਨ ਜੇਕਰ ਤੁਸੀਂ ਵਿਕਟੋਰੀਆ ਵਿੱਚ ਕੰਟਰੈਕਟ ਸਫਾਈ ਕਮਿਊਨਿਟੀ ਸੇਵਾਵਾਂ ਜਾਂ ਸੁਰੱਖਿਆ ਵਿੱਚ ਕੰਮ ਕਰ ਰਹੇ ਹੋ ਤਾਂ ਤੁਸੀਂ ਪੋਰਟੇਬਲ ਲੌਂਗ ਸਰਵਿਸ ਲਾਭਾਂ ਲਈ ਯੋਗ ਹੋ ਸਕਦੇ ਹੋ ਭਾਵੇਂ ਤੁਸੀਂ ਨੌਕਰੀਆਂ ਬਦਲੀਆਂ ਹਨ ਇਸ ਦਾ ਮਤਲਬ ਹੈ ਕਿ ਤੁਹਾਡੇ ਦੁਆਰਾ ਕੰਮ ਕੀਤੇ ਸਾਲ ਅਜੇ ਵੀ ਤੁਹਾਡੇ ਦੁਆਰਾ ਕਮਾਏ ਗਏ ਲਾਭਾਂ ਵਿੱਚ ਗਿਣੇ ਜਾ ਸਕਦੇ ਹਨ ਇਹ ਪਤਾ ਲਗਾਉਣ ਲਈ ਪੋਰਟੇਬਲ ਲੌਂਗ ਸਰਵਿਸ ਅਥਾਰਿਟੀ ਦੀ ਖੋਜ ਕਰੋ ਵਿਕਟੋਰੀਅਨ ਸਰਕਾਰ ਮੈਲਬਨ ਦੁਆਰਾ ਅਧਿਕਾਰਤ
6: Attention, ladies and gentlemen, this is your captain. 30 flights, Melbourne to India, ya Pakistan. Sydney to India, ya Pakistan, kithe bhi ja sakti hai.
7: Attention, please. Dil kehta hai, kar jana hai. Flight search karke thak gaye. Switch karo, Hi-Fi Travel Stay. Your local travel agency. Rated 4.9 star on Google. Book now, pay later. Flight book karni hai, aaj hi call karo. 1300-533-311 te. Ya online book karo, hifitravels.com.au te.
8: Je tusi bimar ho, ta AI kol nahi. ਡਾਕਟਰ ਕੋਲ ਜਾਣੇ ਹੋ ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ ਯਾਦ ਰੱਖੋ ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ ਫੈਮਿਲੀ ਇਸ਼ੂ ਪ੍ਰਾਪਰਟੀ ਦਾ ਮਸਲਾ ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ ਬੰਸਲ ਲਾਇਰਸ ਤੁਹਾਡਾ ਭਰੋਸਾ ਸਾਡਾ ਤਜਰਬਾ ਤੇ ਜਿੱਤ ਆਪਣੀ ਕਾਲ 4229058 60 ਔਰ ਵਿਜ਼ਿਟ bansallawyers.com.au
9: ਸੋਨਾ ਚਾਹੀਦਾ
10: ਭਰੋਸਾ ਚਾਹੀਦਾ ਹੈ
9: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ ਚਲੇ ਆਓ ਦਿੱਲੀ ਜੁਐਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ ਜਿੱਥੇ 22 ਕੈਰੇਟ ਗੋਲਡ ਕਲਾਸੀ ਸਿਲਵਰ ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ ਕੈਸ਼ ਚਾਹੀਦਾ ਗੋਲਡ ਲੋਨ ਈਜ਼ੀ ਐਂਡ ਸੇਫ ਰਿਪੇਅਰ ਬੁਲੀਅਨ ਬਾਇੰਗ ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ ਦਿੱਲੀ ਜੁਐਲਰਸ 310/2 ਮੇਨ ਸਟ੍ਰੀਟ ਪੁਆਇੰਟ ਕੁੱਕ ਕਾਲ 0493-536-042
11: ਮੈਨੂੰ ਆਪਣੀ ਨਵੀਂ ਦੁਕਾਨ ਲਈ ਪ੍ਰੀਮੀਅਮ 3D ਇਲੂਮੀਨੇਟਿਡ ਸਾਈਨ ਦੀ ਅਰਜੈਂਟ ਲੋੜ ਸੀ ਕੁਇਕ ਸਾਈਨੇਜ ਨੇ ਇਨ ਹਾਊਸ ਡਿਜ਼ਾਈਨ ਪ੍ਰਿੰਟਿੰਗ ਤੇ ਪ੍ਰੋਫੈਸ਼ਨਲ ਇੰਸਟਾਲੇਸ਼ਨ ਸਿਰਫ 4-5 ਦਿਨਾਂ ਵਿੱਚ ਪੂਰੀ ਕਰ ਦਿੱਤੀ ਗਲੋਇੰਗ ਸ਼ੌਪ ਫਰੰਟ ਤੋਂ ਵਹੀਕਲ ਰੈਪਸ ਤੱਕ ਬ੍ਰਾਂਡ ਪੂਰੀ ਸਟਰੀਟ ਵਿੱਚ ਸਭ ਤੋਂ ਵੱਖ ਚਮਕ ਉੱਠਿਆ ਵਿਕਟੋਰੀਆ ਤੇ ਸਾਊਥ ਆਸਟ੍ਰੇਲੀਆ ਵਿੱਚ 12 ਸਾਲਾਂ ਤੋਂ ਸਾਈਨੇਜ ਲੀਡਰਸ ਆਪਣੀ ਬਿਜ਼ਨਸ ਨੂੰ ਚਮਕਾਓ ਕਾਲ 1300-1516-16 quicksignage.com.au
12: ਬਿਜ਼ਨਸ ਚਲਾਉਣਾ ਆਸਾਨ ਨਹੀਂ ਪਰ ਸਹੀ ਸਲਾਹ ਨਾਲ ਹਰ ਚੈਲੰਜ ਆਸਾਨ ਹੋ ਸਕਦਾ ਹੈ ਸੈਬੀ ਪਾਰਟਨਰਸ ਵਾਈਜ਼ ਟੈਕਸ ਐਡਵਾਈਜ਼ਰਸ ਤੁਹਾਡੇ ਨਾਲ ਨੇ ATO ਆਡਿਟਸ ਟੈਕਸ ਡਿਸਪਿਊਟਸ ATO ਡੈਥਸ ਬਿਜ਼ਨਸ ਰੀਸਟ੍ਰਕਚਰਿੰਗ ਤੇ ਬਿਜ਼ਨਸ ਖਰੀਦਣ ਜਾਂ ਵੇਚਣ ਸੰਬੰਧੀ ਪ੍ਰੋਫੈਸ਼ਨਲ ਗਾਈਡੈਂਸ ਆਪਣੇ ਬਿਜ਼ਨਸ ਨੂੰ ਦਿਓ ਮਜ਼ਬੂਤ ਦਿਸ਼ਾ ਅੱਜ ਹੀ ਵਿਜ਼ਿਟ ਕਰੋ ਸੈਬੀ ਪਾਰਟਨਰਸ .au ਸੈਬੀ ਪਾਰਟਨਰਸ ਵਾਈਜ਼ ਟੈਕਸ ਐਡਵਾਈਜ਼ਰਸ ਤੁਹਾਡੇ ਬਿਜ਼ਨਸ ਦੇ ਭਰੋਸੇਮੰਦ ਟੈਕਸ ਐਡਵਾਈਜ਼ਰਸ
0: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ

0: ਰੇਡੀਓ ਹਾਂਜੀ 1674 ਮੈਂ ਇੱਕ ਵਾਰੀ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਪ੍ਰੋਗਰਾਮ ਹਾਂਜੀ ਮੈਲਬਨ ਚੱਲ ਰਿਹਾ। ਮੈਂ ਰਣਜੋਤ ਸਿੰਘ ਅਤੇ ਮੇਰੇ ਨਾਲ ਨੇ ਡਾਕਟਰ ਪ੍ਰੀਤਿੰਦਰ ਗਰੇਵਾਲ
1: ਜੀ। ਹਾਂਜੀ ਸਾਰੇ ਸੁਣਨ ਵਾਲਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅਤੇ ਅੱਜ ਆਪਾਂ ਟੋਪਿਕ ਜਿਹਦਾ ਜ਼ਿਕਰ ਕਰ ਰਹੇ ਹਾਂ ਉਹ ਜ਼ਿਕਰ ਸਾਡਾ ਫਿਕਰ ਵੀ ਲੁਕਿਆ ਹੋਇਆ। ਸੜਕਾਂ 'ਤੇ ਅਕਸਰ ਹਾਦਸੇ ਹੁੰਦੇ ਆ, ਰੱਬ ਨਾ ਕਰੇ ਤੁਸੀਂ ਉਹਦੇ 'ਚ ਇਨਵੋਲਵ ਹੋਵੋ, ਪਰ ਜੇ ਹੋ ਤਾਂ ਕੀ ਕੀਤਾ ਜਾ ਸਕਦਾ ਜਾਂ ਕੀ ਕਰਨਾ ਚਾਹੀਦਾ, ਕਈ ਵਾਰ ਆਪਾਂ ਨੂੰ ਉਸ ਸੰਬੰਧੀ ਜਾਣਕਾਰੀ ਨਹੀਂ ਹੁੰਦੀ। ਉਹ ਕੁਛ ਕੁ ਗੱਲਾਂ ਨੇ, ਕੁਛ ਕੁ ਸਾਂਝਾਂ ਨੇ ਜਿਹੜੀਆਂ ਅਸੀਂ ਪ੍ਰੋਗਰਾਮ ਦੇ ਪਹਿਲੇ ਹਿੱਸੇ 'ਚ ਪਾ ਚੁੱਕੇ
0: ਜੀ। ਬਿਲਕੁਲ। ਸੋ ਅੱਜ ਦਾ ਸਾਡਾ ਵਿਸ਼ਾ ਇਹੋ ਹੀ ਆ ਕਿ ਕੋਈ ਰੱਬ ਨਾ ਕਰੇ ਇੱਦਾਂ ਦੀਆਂ ਅਣਸੁਖਾਵੀ ਘਟਨਾ ਵਾਪਰ ਜਾਂਦੀ ਹੈ ਅਤੇ ਫਿਰ ਸਾਡੇ ਕਿਹੜੇ ਕਿਹੜੇ ਫਰਜ਼ ਬਣਦੇ ਨੇ, ਸਾਡੇ ਮੁੱਢਲੇ ਕੀ ਕਰਨ ਵਾਲਾ ਬਣਦਾ ਵਾ। ਸੋ ਉਸੇ ਸੰਬੰਧ ਦੇ ਵਿੱਚ ਆਪਾਂ ਅੱਗੇ ਕੁਛ ਹੋਰ ਤੁਹਾਡੇ ਨਾਲ ਜਾਣਕਾਰੀਆਂ ਸਾਂਝੀਆਂ ਕਰੀਏ। ਇਸ ਤੋਂ ਪਹਿਲਾਂ ਕੁਛ ਇਨਪੁੱਟ ਸਾਡੇ ਸਰੋਤਿਆਂ ਵੱਲੋਂ ਉਹ ਨਾਲ ਮੈਚ ਕਰ ਲੈਂਦੇ ਹਾਂ। ਕਹਿੰਦੇ ਨੇ ਕਿ ਵੀਰ ਜੀ, ਈਮੇਲ ਐਡਰੈਸ ਅਤੇ ਫੋਨ ਨੰਬਰ ਇਜ਼ ਮਸਟ ਔਨ ਟੋਪ ਆਫ ਡਰਾਈਵਰ ਲਾਇਸੈਂਸ ਐਂਡ ਇੰਸ਼ੋਰੈਂਸ ਡਿਟੇਲਸ। ਨਹੀਂ ਤਾਂ ਕਹਿੰਦੇ ਕਿ ਇੰਸ਼ੋਰੈਂਸ ਵਾਲੇ ਮੁੱਕਰ ਜਾਂਦੇ ਆ, ਸੇਇੰਗ ਵੀ ਕਾਂਟ ਕੋਂਟੈਕਟ ਦੈਮ ਐਂਡ ਇਟ ਇਜ਼ ਨੋਟ ਅਵਰ ਡਿਊਟੀ ਟੂ ਚੇਜ ਦਾ ਅਦਰ ਪਰਸਨ, ਟੈਲਿੰਗ ਫਰੋਮ ਪਰਸਨਲ ਐਕਸਪੀਰੀਅੰਸ ਵਿਦ ਬਜਟ ਡਾਇਰੈਕਟ। ਬਿਲਕੁਲ ਵਾਜਬ ਜੀ, ਜਿੱਦਾਂ ਆਪਾਂ ਪਹਿਲਾਂ ਗੱਲ ਕੀਤੀ ਆ ਵੀ ਇਹ ਤਾਂ ਹੋ ਗਿਆ ਸਿੱਧਾ ਸਿੱਧਾ ਜਿਹਾ, ਅਤੇ ਹੁਣ ਟੇਢਾ ਟੇਢਾ ਜਿਹਾ ਕੀ ਹੁੰਦਾ ਵਾ, ਕਿੱਥੇ ਕਿੱਥੇ ਕਿਹੜੀਆਂ ਕਿਹੜੀਆਂ ਚੀਜ਼ਾਂ ਦੇ ਵਿੱਚ ਲੂਪ ਹੋ ਲਿਆ। ਅਤੇ ਬਹੁਤ ਵਾਜਬ ਜੀ ਤੁਸੀਂ ਗੱਲ ਕਹੀ ਆ ਕਿ ਆਪਾਂ ਬਿਹਤਰ ਆ ਕਿ ਜਦੋਂ ਕਿਸੇ ਦੀਆਂ ਡਿਟੇਲਾਂ ਲੈਣੀਆਂ ਨੇ ਅਤੇ ਫਿਰ ਉਹਦੇ ਨਾਲ ਸਾਰਾ ਕੁਛ ਮੈਚ ਇੱਕ ਵਾਰੀ ਕਰ ਲਈਏ ਆਪਾਂ, ਅਤੇ ਨਹੀਂ ਤਾਂ ਫਿਰ ਆਹ ਕੁਛ ਵੀ ਹੁੰਦਾ ਵਾ। ਅਤੇ ਬਾਕੀ ਫਿਰ ਇਹ ਵੀ ਹੁੰਦਾ ਵਾ ਕਿ ਇੰਸ਼ੋਰੈਂਸ ਆਪਾਂ ਉਹੀ ਕਰਾਈਏ ਭਾਵੇਂ 4 ਪੈਸੇ ਵੱਧ ਦੇਣੇ ਪੈਣ, ਜਿਹੜੀ ਜਿਹਦੇ ਰਿਵਿਊਜ਼ ਠੀਕ ਹੋਣ, ਜਿਹੜੀ ਮੁੜ ਕੇ ਸਾਡੀ ਬਾਂਹ ਵੀ ਫੜਦੀ ਹੋਵੇ, ਨਹੀਂ ਤਾਂ ਇੰਨੇ ਚਿਰ ਪੈਸੇ ਦਿੱਤੇ ਤਾਂ ਕੋਈ ਫਾਇਦਾ ਨਹੀਂ।
1: ਆਮ ਤੌਰ 'ਤੇ ਵੈਸੇ ਵੱਡੀਆਂ ਕੰਪਨੀਆਂ ਜਿੰਨਾ ਕੁ ਮੇਰਾ ਤਜ਼ਰਬਾ ਇੱਥੋਂ ਦਾ ਕੋਆਪਰੇਟ ਕਰਦੀਆਂ ਹੀ ਆ, ਬਸ਼ਰਤੇ ਕਿ ਬਾਹਲੀ ਕੋਈ ਠੱਗੀ ਚੋਰੀ ਵਾਲਾ ਕੰਮ ਨਾ ਹੋਵੇ। ਕਈ ਵਾਰ ਨਾ ਮਤਲਬ ਇੱਕੋ ਹੀ ਬੰਦੇ ਨੇ 20-50 ਕਲੇਮ ਆਸਟ੍ਰੇਲੀਆ 'ਚ ਕੀਤੇ ਹੁੰਦੇ ਆ ਜਦ ਦਾ ਉਹ ਆਇਆ ਹੁੰਦਾ, ਉਹ ਫਿਰ ਕਈ ਵਾਰ ਤੁਸੀਂ ਜਿਵੇਂ ਹੁਣ ਛੇ ਆਇਆ 20 ਹੋ ਜਾਂਦਾ, ਅਸਲ ਮਾਨਿਆਂ 'ਚ ਤੁਹਾਨੂੰ ਲੋੜ ਹੁੰਦੀ ਹੈ ਅਤੇ ਉਹ ਫਿਰ ਲੋੜ ਮਿਲਦੀ ਨਹੀਂ। ਜਾਂ ਜਿਹੜੇ ਬੰਦੇ ਵਿੱਚ ਵੱਜੇ ਹਾਂ ਆਪਾਂ, ਹੋ ਸਕਦਾ ਉਹਦਾ ਉੱਦਾਂ ਦਾ ਹੋਵੇ। ਵੈਸੇ ਵੀ ਜਦ ਤੁਸੀਂ ਕਿਸੇ ਤੋਂ ਈਮੇਲ ਮੰਗਦੇ ਹੋ ਨਾ, ਉਹ ਚਲੋ ਆਪਾਂ ਨੂੰ ਤੁਹਾਨੂੰ ਡਰਾਈਵਿੰਗ ਲਾਇਸੈਂਸ ਦੀ ਫੋਟੋ ਤਾਂ ਖਿੱਚਣ ਦੇ ਦੂਗਾ, ਜਦ ਈਮੇਲ ਲਿਖਾਉਂਦਾ ਤਾਂ ਆਵਰੀ ਕਡਾਵਰਾ ਗਿਲੀ ਗਿਲੀ @gmail.com ਉਹਦਾ ਕੋਈ ਨਾ ਚੈੱਕ ਕਰਨ ਦਾ ਕੋਈ ਪੈਮਾਨਾ ਹੈ ਨਹੀਂ ਗਾ। ਹਾਂ ਜੀ, ਤੁਹਾਨੂੰ ਉਹ ਫੋਨ ਨੰਬਰ ਦਿੰਦਾ ਤਾਂ ਝੱਟ ਪੁਰਾਣੇ ਫੋਨ ਘੰਟੀ ਮਾਰ ਕੇ ਦੇਖ ਲਓ ਵੀ ਉਹਦੇ ਹੱਥ ਜਿਹੜਾ ਫੋਨ ਵੱਜ ਵੀ ਰਿਹਾ।
0: ਇੰਨਾ ਕੁ ਬਹੁਤ ਹੁੰਦਾ ਵੀ ਤੁਹਾਨੂੰ ਐਟਲੀਸਟ ਤੁਸੀਂ ਇਹ ਕਹਿ ਸਕੋ ਵੀ ਹਾਂ ਆਹ ਨੰਬਰ ਆ ਅਤੇ ਇਸ ਨੰਬਰ ਦੇ ਉੱਤੇ ਆਪਾਂ ਇਹਨੂੰ ਮੇਕ ਸ਼ੋਰ ਕਰ ਲਿਆ ਵਾ।
1: ਆਮ ਤੌਰ 'ਤੇ ਜਿਹੜੇ ਐਕਸੀਡੈਂਟ ਵਾਲੇ ਹੁੰਦੇ ਆ ਨਾ ਸਿਸਟਮ, ਇਹਨਾਂ 'ਚ ਤੁਹਾਡੀ ਜਿਹੜੀ ਕਾਰ ਆ ਜਾਂ ਦੂਜੇ ਦੀ ਕਾਰ ਆ ਉਹ ਇੱਕ ਮਾਲਕ ਦੇ ਨਾਲ ਜੁੜੀ ਹੋਈ ਆ। ਅਸਲ ਮਾਨਿਆ ਜੇ ਤੁਹਾਨੂੰ ਉਹ ਗਲਤ ਜਾਣਕਾਰੀ ਮਿਲ ਵੀ ਗਈ ਹੈ ਨਾ, ਤਾਂ ਨੋਟਿਸ ਉਸ ਕਾਰ ਦੇ ਮਾਲਕ ਨੂੰ ਜਾਣਾ ਜੇ ਤੁਹਾਨੂੰ ਨਹੀਂ ਮਤਲਬ ਉਹਨਾਂ ਨੂੰ ਖੁਰਾ ਖੋਜ ਲੱਭਦਾ। ਅਤੇ ਉਸ ਸਿਲਸਿਲੇ 'ਚ ਫਿਰ ਉਹਨਾਂ ਦੇ ਆਪਣੇ ਵਕੀਲ ਵੀ ਹੁੰਦੇ ਆ ਜਿਹੜੇ ਉਸ ਆਪਣੇ ਫਰੀ ਆਫ ਕੋਸਟ ਇੰਸ਼ੋਰੈਂਸ ਕੰਪਨੀ ਦੇ, ਉਹਨਾਂ ਨੂੰ ਲੈਟਰ ਕੱਢ ਸਕਦੇ ਆ ਵੀ 11 ਤਰੀਕ ਨੂੰ 11:11 'ਤੇ ਤੁਹਾਡੀ ਕਾਰ ਦਾ ਐਕਸੀਡੈਂਟ ਹੋਇਆ ਸੀਗਾ, ਉਸ ਦਿਨ ਉਹ ਕਾਰ ਕੌਣ ਚਲਾ ਰਿਹਾ ਸੀ। ਇਹਦੇ ਤੁਸੀਂ ਇਹ ਕਹਿ ਕੇ ਬਹਿ ਕੇ ਬਚ ਨਹੀਂ ਸਕਦੇ, ਯਾਰ ਮੈਨੂੰ ਤਾਂ ਪਤਾ ਨਹੀਂ ਘਰੋਂ ਕਾਰ ਕੌਣ ਲੈ ਗਿਆ ਸੀ।
0: ਸੋ ਇਹ
1: ਜ਼ਿੰਮੇਵਾਰੀਆਂ ਬਣਦੀਆਂ ਨੇ ਉਹਦੀਆਂ, ਲੀਗਲ ਘੁੰਡੀਆਂ ਹੈਗੀਆਂ ਨੇ, ਐਡਾ ਸਿੱਧ ਪੱਧਰਾ ਆਸਟ੍ਰੇਲੀਆ 'ਚ ਹੈ ਨਹੀਂ।
0: ਜੇ ਤਾਂ ਕਹਿ ਲਓ ਕਿ ਬਹੁਤ ਰੇਅਰ ਕੇਸਾਂ ਦੇ ਵਿੱਚ ਇੱਦਾਂ ਹੁੰਦਾ ਵਾ ਵੀ ਉਹ ਗੱਡੀ ਜਿਹੜੀ ਆ ਉਹ ਡਰਾਈਵਰ ਉੱਦਾਂ ਦਾ ਨਿਕਲੇ ਅੱਗੋਂ, ਹੁਣ ਸਾਰੇ ਗਲਤ ਨਹੀਂ ਤੁਰੇ ਫਿਰਦੇ ਸੜਕਾਂ ਦੇ ਉੱਤੇ। ਹਾਂ, ਇੱਕ ਚੀਜ਼ ਜਿਹੜੀ ਮੈਂ ਆਪਣੇ ਪਰਸਨਲ ਐਕਸਪੀਰੀਅੰਸ ਤੋਂ ਇੱਕ ਹੋਰ ਦੱਸਾਂ ਕਿ ਕਈ ਵਾਰੀ ਇੱਦਾਂ ਹੁੰਦਾ ਵੀ ਤੁਹਾਡੇ ਨਾਲ ਕੋਈ ਹੋਇਆ ਇੱਦਾਂ ਦਾ ਕੋਈ ਸਿਲਸਿਲਾ, ਕੋਈ ਐਕਸੀਡੈਂਟ ਜਾਂ ਕੋਈ ਮਾੜੇ ਮੋਟੇ ਪਾਰਕਿੰਗ ਦੇ ਵਿੱਚ ਹੋਇਆ ਸੀ ਮੇਰਾ ਤਾਂ, ਅਤੇ ਉਸ ਤੋਂ ਬਾਅਦ ਉਹਨੇ ਕਿਹਾ ਵੀ ਲੇਡੀ ਨੇ ਕਿਹਾ ਵੀ ਮੇਰਾ ਹਸਬੈਂਡ ਤੁਹਾਡੇ ਨਾਲ ਗੱਲ ਕਰੂਗਾ, ਤੁਸੀਂ ਪਲੀਜ਼ ਸਾਡੀ ਇੰਸ਼ੋਰੈਂਸ ਨਹੀਂ ਹੈਗੀ, ਤੁਸੀਂ ਇੰਸ਼ੋਰੈਂਸ ਦੇ ਨਾਲ ਨਾਲ ਗੱਲ ਕਰਿਓ ਅਤੇ ਮੇਰੇ ਹਸਬੈਂਡ ਨਾ ਬਾਰੋ ਬਾਰ ਠੀਕ ਕਰਾ ਦੇਣਗੇ। ਮੈਂ ਕਿਹਾ ਚਲੋ ਤੁਸੀਂ ਆਪਣੇ ਹਸਬੈਂਡ ਨਾਲ ਗੱਲ ਕਰਾ ਦਿਓ। ਉਹਨੇ ਆਪਣੇ ਹਸਬੈਂਡ ਦੇ ਨਾਲ ਗੱਲ ਕਰਵਾ ਦਿੱਤੀ, ਉਹ ਕਹਿੰਦਾ ਵੀ ਕੋਈ ਨਹੀਂ ਆਪਾਂ ਨਾ ਹੋਰ ਕਿਸੇ ਭਾਈਚਾਰੇ ਦਾ ਸੀ, ਅਤੇ ਕਹਿੰਦਾ ਵੀ ਮੈਂ ਆਪਣੇ ਮਕੈਨਿਕ ਕੋਲੋਂ ਆਪਾਂ ਠੀਕ ਕਰਵਾ ਦਾਂਗੇ, ਅਤੇ ਸਾਡੇ ਕੋਲ ਇੰਨੀ ਅਫੋਰਡੇਬਿਲਿਟੀ ਨਹੀਂ ਹੋਣੀ, ਦਿਸ ਦੈਟ ਜੇ ਵੋ ਬਲਾ ਬਲਾ, ਉਹਨੇ ਲੰਮੀਆਂ ਕਹਾਣੀਆਂ ਪਈਆਂ। ਮੈਂ ਕਿਹਾ ਚਲੋ ਠੀਕ ਆ ਵੀ ਮੇਰਾ ਮਕਸਦ ਤਾਂ ਨਾ ਵੀ ਗੱਡੀ ਠੀਕ ਹੋਵੇ। ਉਹ ਪਹਿਲੇ 2 ਦਿਨ 'ਤੇ ਰਿਸਪੋਂਡ ਕਰਦੇ ਰਹੇ, ਉਸ ਤੋਂ ਬਾਅਦ ਫਿਰ ਉਹਨਾਂ ਨੇ ਫੋਨ ਬੰਦ ਕਰਤੇ,
1: ਬਲੋਕ 'ਤੇ ਪਾਤਾ ਜਾਂ $35 ਦਾ ਨਵਾਂ ਸਿਮ ਆ ਜਾਂਦਾ।
0: ਸੋ ਇੱਦਾਂ ਵੀ ਤੁਹਾਡੇ ਨਾਲ ਹੁੰਦਾ ਵਾ ਵੀ ਤੁਹਾਡੀ ਜਿਹੜੀ ਅਜੇ ਤਾਂ ਤੁਸੀਂ ਜਾਣ ਪਛਾਣ 'ਚੋਂ ਅਤੇ ਕੋਈ ਵਾਜਬ ਗੱਲ ਕਰ ਰਿਹਾ ਵਾ, ਅਤੇ ਕਿਉਂਕਿ ਇਹ ਸਾਰੀਆਂ ਉਹ ਚੀਜ਼ਾਂ ਨੇ। ਇਸ ਤੋਂ ਬਾਅਦ ਵੀ ਬਹੁਤ ਕੁਛ ਹੋ ਜਾਂਦਾ, ਇਹ ਨਹੀਂ ਵੀ ਇੱਥੇ ਖਤਮ ਹੋ ਗਿਆ ਕੰਮ, ਪਰ ਉੱਦਾਂ ਗੱਲ ਕਰਦਾ ਕਿ ਉਹਦੇ ਵਿੱਚ ਕਈ ਵਾਰ ਇੱਦਾਂ ਹੁੰਦਾ ਵੀ ਆਪਾਂ ਵਿਸਲ ਭੋਲੇ ਜਿਹੇ ਹੋ ਜਾਂਦੇ ਹਾਂ ਵੀ ਚੱਲ ਹੋ ਗਿਆ ਮਸਲਾ ਹੱਲ, ਪਰ ਇਹ ਕੋਈ ਉੱਦਾਂ ਦੀ ਸੈਟਲਮੈਂਟ ਨਹੀਂ ਆ, ਇਹ ਆਊਟ ਆਫ ਵੇ ਜਾ ਕੇ ਉਹ ਆ ਵੀ ਜੇ ਤੁਹਾਡਾ ਕੋਈ ਕਰਵਾਉਂਦਾ ਤਾਂ ਠੀਕ ਆ।
1: ਅਕਸਰ ਕਿਹਾ ਜਾਂਦਾ ਰਣਜੋਤ ਵੀ ਯਾਰ ਸਾਡੀ ਇੰਸ਼ੋਰੈਂਸ ਹੈ ਨਹੀਂ, ਅਸੀਂ ਬਾਰੋ ਬਾਰ ਕਰਾ ਦਾਂਗੇ, ਸਾਨੂੰ ਜੀ ਐਕਸੈਸ ਪੈ ਜਾਣੀ ਹੈ, ਸਾਡਾ ਪ੍ਰੀਮੀਅਮ ਵੱਧ ਜਾਣਾ, ਇਹੋ ਜਿਹੇ ਚੱਕਰਾਂ 'ਚ ਮੈਂ ਤਾਂ ਕਹਿਣਾ ਜੇ ਨਾ ਪਾਊਂ ਤਾਂ ਚੰਗਾ। ਉਲਟਾ ਉਹਨਾਂ ਨੂੰ ਅਗਲੇ ਦਿਨ ਇਹ ਜ਼ਰੂਰ ਕਿਹਾ ਜਾ ਸਕਦਾ, ਉਹ ਹੋ ਯਾਰ ਮੇਰੇ ਤੋਂ ਤਾਂ ਕਹਿ ਹੋ ਗਿਆ, ਦੱਸ ਹੋ ਗਿਆ, ਹੁਣ ਤੁਸੀਂ ਸਿੱਧਾ ਇੰਸ਼ੋਰੈਂਸ ਕੰਪਨੀ ਨਾਲ ਗੱਲ ਕਰ ਲਓ।
0: ਸੋ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਤੁਹਾਡੀਆਂ।
1: ਕਈ ਵਾਰ ਤੁਸੀਂ ਨਾ ਇਨਸਾਨੀਅਤ ਦੇ ਨਾਤੇ ਕਾਇੰਡ ਹਾਰਟ ਨਾਲ ਕੰਮ ਕਰਦੇ ਕਰਦੇ ਕਈ ਵਾਰ ਗਲਤ ਕੰਮ ਕਰ ਬੈਠਦੇ ਹੋ।
0: ਉਹ ਬਾਈ ਦਾ ਟਾਈਮ ਕੋਈ ਕਿਸੇ ਕੋਲੋਂ ਹੋਰ ਪੁੱਠੀ ਸਿੱਧੀ ਸਲਾਹ ਲੈ ਲੈਂਦਾ ਜਾਂ ਕਿੱਦਾਂ, ਹਾਲਾਂਕਿ ਬਾਅਦ 'ਚ ਉਹ ਅਗਲੇ ਨੂੰ ਹੋਰ ਵਧੇਰੇ ਕਿਤੇ ਗਲਤ ਵੱਧ ਭੁਗਤਣਾ ਪਵੇ, ਪਰ ਫਿਰ ਵੀ ਇਹ ਅੱਗੇ ਤੁਹਾਡਾ ਅਤੇ ਥੋੜ੍ਹਾ ਜਿਹਾ ਲਮਕੀ ਜਾਂਦਾ ਨਾ ਸਿਸਟਮ, ਇੱਦਾਂ ਦੀ ਰਲਦਾ ਮਿਲਦਾ ਜਾਂ ਕੁਛ ਹੋਰ ਵੀ ਹੋ ਸਕਦਾ। ਕਹਿਣ ਦਾ ਮਤਲਬ ਇਹੋ ਹੀ ਵੀ ਜਿਹੜੀਆਂ ਚੀਜ਼ਾਂ ਇੱਦਾਂ ਦੀਆਂ ਨੇ ਉਹ ਇੰਸ਼ੋਰੈਂਸ ਨਹੀਂ ਤੁਹਾਡੀ ਸ਼ਾਇਦ ਕਾਊਂਟ ਕਰੂਗੀ, ਉਹ ਬਾਹਰੋਂ ਬਾਹਰ ਵਾਲਾ ਤੁਹਾਡਾ ਸਿਸਟਮ ਹੈ। ਅਤੇ ਇੱਦਾਂ ਦੇ ਤੁਹਾਡੇ ਨਾਲ ਵੀ ਕੁਛ ਹੋਇਆ ਵਾਪਰਿਆ, ਤੁਸੀਂ ਕਿਤੇ ਖਮਿਆਜ਼ਾ ਭੁਗਤਿਆ, ਕਿਤੇ ਗਲਤ ਕੋਈ ਕਮਿਟਮੈਂਟ ਕਰ ਗਿਆ, ਜਾਂ ਤੁਸੀਂ ਕੁਛ ਗਲਤ ਕੀਤਾ, ਅਗਲੇ ਕੋਲ ਗਲਤ ਹੋਇਆ, ਕੋਈ ਲੜ ਪਏ ਜਾਂ ਕਿਸੇ ਵੀ ਤਰ੍ਹਾਂ ਦਾ ਕੁਛ ਤੁਹਾਡਾ ਐਕਸਪੀਰੀਅੰਸ। ਅਤੇ ਜਿੱਦਾਂ ਵੀਰ ਹੋਰਾਂ ਨੇ ਦੱਸਿਆ ਵੀ ਇੰਸ਼ੋਰੈਂਸ ਮੁੜ ਕੇ ਕਿਹਾ ਵੀ ਅਸੀਂ ਤਾਂ ਉਹਨਾਂ ਨੂੰ ਚੇਂਜ ਹੀ ਨਹੀਂ ਕਰ ਪਾ ਰਹੇ, ਸੋ ਇਸ ਕਰਕੇ ਇਹ ਬਹੁਤ ਚੀਜ਼ਾਂ ਜ਼ਰੂਰੀ ਨੇ। ਜਦੋਂ ਮੰਨ ਲਓ ਤੁਹਾਡੇ ਕੋਲ ਰੈਜ਼ੋ ਆ ਗਈ ਅਗਲੇ ਦੀ, ਹੈ ਨਾ, ਤੁਹਾਡੇ ਕੋਲ ਅਗਲੇ ਦਾ ਫੋਨ ਨੰਬਰ ਆ ਗਿਆ, ਤੁਸੀਂ ਵੈਰੀਫਾਈ ਕਰ ਲਿਆ ਫੋਨ, ਹੁਣ ਕਾਹਲੀ ਕਾਹਲੀ 'ਚ ਇਹ ਨਾ ਕਰੋ ਵੀ ਮੇਰਾ ਕੰਮ ਆ ਅਤੇ ਮੈਂ ਦਵਾ ਦਵਾ ਜਾਣਾ ਅਤੇ ਤੁਸੀਂ ਕੁਛ ਵੀ ਨਹੀਂ ਲਿਆ ਅਤੇ ਤੁਸੀਂ ਇਕੱਲਾ ਲਾਇਸੈਂਸ ਜੇ ਲੈ ਕੇ ਆ ਗਏ ਹੋ ਤਾਂ ਫਿਰ ਥੋੜ੍ਹਾ ਜਿਹਾ ਵਾਕਈ ਔਖਾ ਵਾ, ਫਿਰ ਉਹ ਡਿਪੈਂਡ ਕਰਦਾ ਤੁਹਾਡੀ ਇੰਸ਼ੋਰੈਂਸ।
1: ਕਿਉਂਕਿ ਲਾਇਸੈਂਸ ਵਾਲੇ ਤਾਂ ਮੈਂ ਇਹ ਵੀ ਕਹਿੰਦੇ ਸੁਣਿਆ ਨਾ ਵੀ ਤੁਸੀਂ ਕਦੇ ਇੰਟਰਨੈਟ ਤੋਂ ਚੱਕ ਲਿਆ, ਮੈਨੂੰ ਕੀ ਪਤਾ ਕਿਹਦਾ ਲਾਇਸੈਂਸ ਕਦੋਂ ਕਿੱਥੋਂ ਲਿਆ, ਮੇਰੀਆਂ ਤਾਂ ਮੈਂ ਤਾਂ ਆਪ ਅੱਗੇ ਡਿਪਾਰਟਮੈਂਟ ਨੂੰ ਕਿਹਾ ਹੋਇਆ ਮੇਰੀਆਂ ਡਿਟੇਲ ਚੋਰੀ ਹੋ ਗਈਆਂ। ਮਤਲਬ ਇੱਕ ਸਾਡਾ ਮਿੱਤਰ ਸੀ ਜਿਹੜੀ ਹੈ ਨਾ ਆਪਾਂ ਕਹਿੰਦੇ ਹਾਂ ਵੀ ਪ੍ਰਤੱਖ ਨੂੰ ਪ੍ਰਮਾਣ ਕੀ, ਉਹਦੀ ਘਰਵਾਲੀ ਦੀ ਗੱਡੀ ਵੱਜ ਗਈ ਹੈ ਨਾ, ਉਹ ਇੱਕ ਗੋਰੀ ਸੀ ਲੇਡੀ, ਅਤੇ ਉਹਨੇ ਉਹਨਾਂ ਨੂੰ ਡਿਟੇਲਸ ਦੇ ਤੀਆਂ ਅਤੇ ਮੁੜ ਕੇ ਇਹਦੇ ਹਸਬੈਂਡ ਨੇ ਉਹਨੂੰ ਫਿਰ ਫੋਨ ਕੀਤਾ ਲੇਡੀ ਨੂੰ ਵੀ ਤੁਸੀਂ ਫੋਨ ਨੰਬਰ ਦਿੱਤਾ ਸੀ ਤੇਰਾ ਐਕਸੀਡੈਂਟ ਹੋਇਆ ਜੀ, ਉਹ ਤਾਂ ਗੱਲ ਪਾਵੇ, ਉਹ ਕਹਿੰਦੀ ਤੈਨੂੰ ਮੇਰਾ ਨੰਬਰ ਕਿੱਥੋਂ ਮਿਲਿਆ, ਉਹ ਕਹਿੰਦੇ ਐਕਸੀਡੈਂਟ ਹੋਇਆ ਜੀ, ਕਹਿੰਦੀ ਹੋਇਆ ਸੀ, ਉਹ ਇੰਸ਼ੋਰੈਂਸ ਕੰਪਨੀ ਕਰੇ ਤੂੰ ਕੌਣ ਹੁੰਦਾ ਮੈਨੂੰ ਫੋਨ ਕਰਨ ਵਾਲਾ।
0: ਓਕੇ,
1: ਸੋ ਇੱਦਾਂ ਦਾ ਵੀ ਸਿਸਟਮ ਹੈਗਾ, ਕਈ ਲੋਕ ਇੱਦਾਂ ਵੀ ਭੜਕਦੇ ਆ।
0: ਸੋ ਮੁੜ ਕੇ ਡਿਪੈਂਡ ਕਰਦਾ
1: ਕਹਿੰਦਾ, ਉਹ ਤਾਂ ਮੈਂ ਮਤਲਬ ਫੋਨ ਕੀਤਾ ਸੀ ਵੀ ਆਪਾਂ ਨੈਗੋਸ਼ੀਏਟ ਕਰ ਲੈਂਦੇ ਹਾਂ ਯਾਰ, ਵੀ ਕੋਈ ਨਹੀਂ ਹੈ ਨਾ, ਝਰੀਟਾਂ ਹੀ ਨੇ ਦੋ ਚਾਰ, ਵੀ ਜੇ ਤੂੰ ਰੈਕਰ ਰੂਕਰ ਤੋਂ ਠੀਕ ਕਰਾਉਣਾ ਪੇਂਟ ਪੂੰਟ ਜਿਹਾ ਹੋ ਜਾਣਾ $300-$400 ਜੇ ਮੈਂ ਉੱਦਾਂ ਵੀ ਵਿਲਿੰਗ ਆ, ਹੈ ਨਾ, ਇਟਸ ਓਕੇ, ਵੀ ਉਹਨੇ ਪਿੱਛੋਂ ਮਾਰਿਆ ਤਾਂ ਸਾਡੇ ਅਤੇ ਉਹ ਬੰਪਰ 'ਤੇ ਸਕਰੈਚਿਸ ਨੇ ਇੱਕ ਖੂੰਜੇ ਜੇ 'ਤੇ, ਅਤੇ ਇੱਕ ਇੰਡੀਕੇਟਰ ਆ ਉਹ 35-40 ਦਾ ਇੰਡੀਕੇਟਰ ਉਹ, ਹੈ ਨਾ। ਸੋ ਬਟ ਅਗੇਨ ਉਹ ਕਹਿੰਦਾ ਮੈਂ ਇਹ ਲੈਸਨ ਹਾਰਡ ਵੇ ਲਰਨ ਕੀਤਾ, ਮੈਂ ਐਕਚੁਅਲ 'ਚ ਉਹਦਾ ਹੈਲਪ ਕਰਨ ਦੀ ਕੋਸ਼ਿਸ਼ ਕਰਦਾ ਸੀ, ਉਲਟਾ ਮੇਰੇ ਗਲ ਪਵੇ।
0: ਹੈਲਪ ਕਰਨ ਦੀ ਨਹੀਂ, ਚਲੋ ਉਹਨੇ ਇਹ ਕੋਸ਼ਿਸ਼ ਕੀਤੀ ਹੋਗੀ ਵੀ ਮੇਰੀ ਵੀ ਐਕਸੈਸ ਬਚ ਜਾਵੇ, ਵੀ ਉੱਦਾਂ ਤਾਂ ਉਹਨੇ
1: ਹਾਂ, ਮਤਲਬ ਕਿਉਂ ਆਪਾਂ ਇਹਨਾਂ ਚੱਕਰਾਂ 'ਚ ਪੈਣਾ, ਮਤਲਬ ਹੈ ਨਾ, ਇੰਸ਼ੋਰੈਂਸ ਪ੍ਰੀਮੀਅਮ ਵੱਧ ਗਏ, ਕੱਲ੍ਹ ਨੂੰ ਉਹ ਫਾਲਟ ਕੱਢਣਗੇ, ਤੇਰਾ ਨਹੀਂ ਉਹਦਾ ਨਹੀਂ, ਇਨਵੈਸਟੀਗੇਟ ਕਰੋ, ਇਹ ਕਰੋ, ਉਹ ਕਰੋ, ਰਿਕਾਰਡ 'ਤੇ ਤਾਂ ਚੜ੍ਹਦੀਆਂ ਚੀਜ਼ਾਂ।
0: ਹਾਂਜੀ, ਸੋ ਇਸੇ ਸੰਬੰਧ ਵਿੱਚ ਹੋਰ ਕਈ ਤੁਹਾਡੇ ਸਵਾਲ ਨੇ ਤਾਂ ਉਹ ਵੀ ਤੁਸੀਂ ਪੁੱਛ ਸਕਦੇ ਹੋ, ਅਤੇ ਬੁੱਟ ਸਾਹਿਬ ਮਾਫ਼ੀ ਚਾਹੁੰਦੇ ਹਾਂ, ਤੁਹਾਡੀ ਕਾਲ ਮੇਰੇ ਹਿਸਾਬ ਨਾਲ ਕੱਟੀ ਗਈ ਜਾਂ ਤੁਸੀਂ ਬਿਜ਼ੀ ਹੋ ਗਏ, ਅਤੇ ਦੁਬਾਰਾ ਤੁਸੀਂ ਕਰ ਲਿਓ।
1: ਬੁੱਟਰ ਸਾਹਿਬ ਦਾ ਫੋਨ ਸੌਂ ਗਿਆ ਹੋਣਾ, ਘੰਟਾ ਤਾਂ ਹੋ ਗਿਆ, ਆਪਾਂ ਨੂੰ ਡਿਸਕਸ ਕਰਦੇ।
0: ਇਹ ਵੀ ਗੱਲ ਹੈਗੀ, ਵਕੰਟੀ ਸਾਈਡ ਵੇਲੇ ਸਿਰ ਉੱਠਿਆ ਹੁੰਦਾ ਬੰਦਾ, ਉੱਦਾਂ ਵੀ ਪੰਕਚੁਅਲ ਬੰਦੇ ਨੇ। ਅਤੇ ਚਲੋ ਆਪਾਂ ਥੋੜ੍ਹੇ ਜਿਹੇ ਅੰਕੜੇ ਵੀ ਤੁਹਾਡੇ ਨਾਲ ਪਹਿਲਾਂ ਸਾਂਝੇ ਕਰਦੇ ਜਾਈਏ ਕਿ ਸੜਕਾਂ ਦੇ ਉੱਤੇ ਹੋ ਵਾਪਰ ਕੀ ਰਿਹਾ, ਇਹ ਕਿੱਡਾ ਕੁ ਵੱਡਾ ਮਸਲਾ ਵਾ
1: ਜੀ। ਦੇਖੋ, ਦੁਰਘਟਨਾਵਾਂ ਦਾ ਜੇ ਆਪਾਂ ਰੇਸ਼ੋ ਗੱਲ ਕਰੀਏ ਤਾਂ ਬਹੁਤ ਜ਼ਿਆਦਾ, ਮਤਲਬ ਜਾਣੀ 27 ਮਿਲੀਅਨ ਦੀ ਆਬਾਦੀ ਦੇ ਹਿਸਾਬ ਨਾਲ ਸਾਲ 'ਚ ਬੜਾ ਕੁਛ ਹੁੰਦਾ ਆਸਟ੍ਰੇਲੀਆ ਦੀਆਂ ਸੜਕਾਂ 'ਤੇ। ਸੜਕਾਂ 'ਤੇ ਤੁਸੀਂ ਇਹ ਵੀ ਵੇਖੋਗੇ ਕਿ ਰੋਡ ਰੂਲ ਰੈਗੂਲੇਸ਼ਨ ਦੇ ਮਾਮਲੇ 'ਚ ਆਸਟ੍ਰੇਲੀਆ ਦੁਨੀਆ ਦੇ ਟੋਪ ਮੁਲਕਾਂ 'ਚ ਹੋਊ ਵੀ ਜਿੱਥੇ ਸਿਸਟਮ ਬੜੇ ਚੰਗੇ ਨੇ ਅਤੇ ਸਾਰਾ ਕੁਛ ਬੜਾ ਵਧੀਆ, ਪਰ ਫਿਰ ਵੀ ਉਸ ਲਿਹਾਜ਼ ਨਾਲ ਇੱਥੇ ਜਿਹੜਾ ਡੈਥਸ ਹੁੰਦੀਆਂ, ਮੌਤਾਂ ਹੁੰਦੀਆਂ, ਉਹ ਜਿਹੜੇ ਮਾਹਰ ਆ ਉਹ ਕਹਿੰਦੇ ਫਿਰ ਵੀ ਜ਼ਿਆਦਾ ਨੇ, ਇੰਨੀਆਂ ਨਹੀਂ ਹੋਣੀਆਂ ਚਾਹੀਦੀਆਂ। 1300-1400 ਬੰਦਾ ਸਾਲਾਨਾ ਤੌਰ 'ਤੇ ਜਿਹਦੀ ਡੈਥ ਹੁੰਦੀ ਆ, ਅਤੇ ਜਿਹਨਾਂ ਦੇ ਐਕਸੀਡੈਂਟ ਹੁੰਦੇ ਆ, ਕਿਸੇ ਦੇ ਲਿੰਬਸ ਜਾਂ ਨਾ, ਉਹ ਚੀਜ਼ਾਂ ਤਾਂ ਫਿਰ ਤੁਹਾਨੂੰ ਪਤਾ ਹੀ ਆ, ਇਹਨੂੰ ਕਿਤੇ ਗੁਣਾ ਹੋਣਗੀਆਂ। ਸੋ ਲੱਖ ਮਗਰ ਮਤਲਬ ਨੈਸ਼ਨਲ ਜਿਹੜਾ ਫਟੈਲਿਟੀ ਰੇਟ ਆ, ਜਿਹੜੇ ਲੋਕ ਗੱਡੀ ਚਲਾਉਣ ਦੇ ਯੋਗ ਨੇ, ਹੈ ਨਾ, ਅਤੇ ਲੱਖ ਮਗਰ 4.7 ਡੈਥਸ ਨੇ। ਅਤੇ ਆਪਾਂ ਜਨਵਰੀ ਤੋਂ ਅਗਸਤ ਤੱਕ ਦਾ ਡਾਟਾ ਹੀ ਦੇਖੀਏ ਤਾਂ 882 ਲੋਕਾਂ ਦੀ ਹਜੇ ਤੱਕ ਕਾਰ ਹਾਦਸਿਆਂ 'ਚ ਮੌਤ ਹੋ ਚੁੱਕੀ ਆ। ਅਤੇ ਜਿਹੜੀਆਂ ਸਟੇਟਸ ਨੇ, ਹੈ ਨਾ, ਨਿਊ ਸਾਊਥ ਵੇਲਸ ਸਭ ਤੋਂ ਵੱਧ ਅਕਸਰ ਹੁੰਦੀਆਂ, 350, ਮੇਰੇ ਖਿਆਲ ਆਬਾਦੀ ਦੇ ਲਿਹਾਜ਼ ਨਾਲ ਵੀ ਹੋ ਜਾਂਦੇ। ਅਤੇ ਕੁਈਨਜ਼ਲੈਂਡ 316 ਨੇ, ਵਿਕਟੋਰੀਆ 'ਚ 257 ਨੇ। ਅਤੇ ਜਿਹੜੇ ਡਰਾਈਵਰਸ ਨੇ ਉਹ ਜ਼ਿਆਦਾ ਮੌਤਾਂ ਹੋਈਆਂ, ਲਾਰਜੈਸਟ ਗਰੁੱਪ ਜਿਹੜਾ ਮੌਤਾਂ ਦਾ, ਕਿਉਂਕਿ ਵਿੱਚ ਪੈਸੈਂਜਰ ਵੀ ਬੈਠੇ ਹੁੰਦੇ ਆ, ਉਹ ਵੀ ਇਹ ਕਾਊਂਟ ਕਰਦੇ ਆ। ਵਿੱਚ 581 ਮੌਤਾਂ ਨੇ ਜਿਹੜੀਆਂ ਡਰਾਈਵਰਸ ਦੀਆਂ ਹੋਈਆਂ। ਉਸ ਤੋਂ ਬਾਅਦ 264 ਮੋਟਰਸਾਈਕਲ ਵਾਲੇ ਵੀ ਵਿੱਚ, ਹੈ ਨਾ, ਇਹਦੀ ਭੇਂਟ ਚੜ੍ਹੇ ਆ। ਅਤੇ 200 ਦੇ ਕਰੀਬ ਪੈਸੈਂਜਰ ਨੇ ਜਿਹੜੇ ਆਨਾ ਬੈਠੇ ਨੇ ਵਿਚਾਰੇ ਵਿੱਚ, ਅਤੇ ਹੈ ਨਾ 187 ਪੈਡੈਸਟਰੀਅਨ ਵੀ ਨੇ। ਅਤੇ ਹੈਰਾਨੀ ਦੀ ਗੱਲ ਇਹ ਆ, 60 ਸਾਈਕਲਿਸਟ, ਮਤਲਬ ਜਾਣੀ ਹਰੇਕ ਸਾਲ ਸਾਈਕਲਿਸਟ ਅਤੇ ਮੋਟਰਸਾਈਕਲਿਸਟ ਨੇ ਜਿਹੜੇ, ਉਹਨਾਂ ਦੀ ਗਿਣਤੀ ਨਿਰੰਤਰ ਵੱਧਦੀ ਜਾ ਰਹੀ ਆ, ਜਾਂ ਕਹਿ ਲਓ ਸਪੀਡਾਂ ਨੇ, ਜਾਂ ਕਹਿ ਲਓ ਅਣਗਹਿਲੀ ਆ, ਜਾਂ ਕੁਛ ਵੀ, ਹੈ ਨਾ, ਉਹਦੇ 'ਚ ਹੋਰ ਹਜ਼ਾਰ ਕਾਰਨ ਹੋਣਗੇ, ਪੇਪਰ ਪਬਲਿਸ਼ ਹੋਏ ਹੋਣਗੇ। ਤੇ ਜਿਹੜੇ 74% ਲੋਕ ਜਿਨ੍ਹਾਂ ਦੀ ਮੌਤ ਹੋਈ ਆ ਉਹਨਾਂ 'ਚੋਂ 97,977 ਮੇਲਸ ਨੇ ਆਪਣੇ ਮਰਦ ਨੇ ਅਤੇ 336 ਔਰਤਾਂ ਨੇ। ਸੋ ਕੁੱਲ ਮਿਲਾ ਕੇ ਮਰਦਾਂ ਦੀ ਤਾਦਾਦ ਮਰਦਾਂ ਦੀ ਗਿਣਤੀ ਜ਼ਿਆਦਾ ਵਾ, ਪਰ ਮੈਂ ਇਹ ਨਹੀਂ ਕਹਿੰਦਾ ਵੀ ਮਰਦ ਅਣਗਹਿਲੀ ਜ਼ਿਆਦਾ ਕਰਦੇ ਆ। ਸੜਕਾਂ 'ਤੇ ਤੁਸੀਂ ਅਕਸਰ ਵੇਖੋਗੇ ਔਰਤਾਂ ਨਾਲੋਂ ਮਰਦਾਂ ਦੀ ਗਿਣਤੀ
0: ਡਰਾਈਵਰ
1: ਚਲਾਉਣ ਵਾਲਿਆਂ ਦੇ ਮਾਮਲੇ 'ਚ ਜ਼ਿਆਦਾ ਹੁੰਦੀ ਆ
0: ਜੀ।
1: ਇਹ ਡਾਟੇ ਨੂੰ ਉੱਥੋਂ ਵੀ ਦੇਖਿਆ ਜਾ ਸਕਦਾ।
0: ਇਹ ਕਹਿ ਕੇ ਮਰਦਾਂ ਨੇ ਆਪਣੇ ਆਪ ਨੂੰ ਜਸਟੀਫਾਈ ਕੀਤਾ, ਅੱਗੇ ਵਧਦੇ
1: ਮਰਦ ਹੀ ਪ੍ਰੋਗਰਾਮ ਦਿੰਦੇ ਆ ਜੀ। ਤੇ ਇਸ ਤੋਂ ਇਲਾਵਾ ਜੀ ਹੁਣ ਸਾਡਾ ਤਾਂ ਇਹੀ ਆ ਵੀ ਹਨਾ ਵੀ ਤੁਸੀਂ ਕਹਿਣਾ ਕੀ ਸਾਈਡ ਜਿਹੀਆਂ ਗੱਲਾਂ ਕਰੀ ਜਾਂਦੇ ਆ, ਸਵੇਰੇ ਸਵੇਰੇ ਲਾਤਾ ਹਨਾ, ਪਰ ਇਹ ਡਾਟਾ ਵਾ ਜੀ ਹਨਾ, ਡਾਟੇ ਨੂੰ ਝੁਠਲਾਇਆ ਨਹੀਂ ਜਾ ਸਕਦਾ। ਸੋ ਕਹਿਣ ਦਾ ਜਿਹੜਾ ਸਾਡਾ ਭਾਵ ਆ ਵੀ ਇਹ ਹਾਲਾਤ ਐਡੇ ਮਾੜੇ ਨਹੀਂ ਜੇ ਆਪਾਂ ਦੂਜੇ ਮੁਲਕਾਂ ਨਾਲ ਕੰਪੇਅਰ ਕਰੀਏ, ਅਤੇ ਇਹਦੇ ਪਿੱਛੇ ਬਹੁਤ ਸਾਰੇ ਕਾਰਨ ਵੀ ਹੋ ਸਕਦੇ ਆ। ਸਭ ਤੋਂ ਇੰਪੋਰਟੈਂਟ ਜਿਹੜਾ ਸਭ ਤੋਂ ਵੱਡਾ ਕਾਰਨ ਮੰਨਿਆ ਜਾਂਦਾ ਉਹ ਸਪੀਡਿੰਗ ਆ ਜਾਂ ਇਨਅਪਰੋਪਰੀਏਟ ਸਪੀਡ ਕਹਿ ਲਓ। ਅੱਜ ਕੱਲ੍ਹ ਤੁਹਾਨੂੰ ਪਤਾ ਨਾ ਉਹ ਕੈਬ 'ਤੇ ਬੜਾ ਜ਼ੋਰ ਦਿੱਤਾ ਜਾਂਦਾ ਵੀ ਕਰੈਕਟ ਟਰਮੀਨੋਲੋਜੀ ਯੂਜ਼ ਹੋਣੀ ਚਾਹੀਦੀ ਹੈ। ਉਹ ਕਹਿੰਦਾ ਯਾਰ ਇਹ ਚੀਪ ਆ, ਉਹ ਕਹਿੰਦਾ ਚੀਪ ਨਹੀਂ ਭਾਅ ਜੀ, ਇਨਐਕਸਪੈਂਸਿਵ ਕਹਿ ਸਕਦੇ ਹੋ ਤੁਸੀਂ। ਅਤੇ ਡਰਿੰਕ ਡਰਾਈਵਿੰਗ ਹੈ ਨਾ, ਉਹਦੇ 'ਚ ਜਿਹੜਾ ਅਲਕੋਹਲ ਦਾ ਲੈਵਲ ਆ 0.05 ਤੋਂ ਉੱਤੇ ਹੋਣਾ, ਅਤੇ ਆਪਾਂ ਪਹਿਲਾਂ ਵੀ ਗੱਲ ਕਰਦੇ ਸੀ ਵੀ ਡਰਿੰਕ ਡਰਾਈਵਿੰਗ ਦਾ ਸਪੀਡਿੰਗ ਨਾਲ ਵੀ ਸੰਬੰਧ ਹੋ ਜਾਂਦਾ ਕਈ ਵਾਰ। ਸੋ ਇਹ ਪਹਿਲੇ ਦੂਜੇ ਕਾਰਨ ਇੱਕ ਦੂਜੇ ਦੇ ਇਨਵਰਸ ਵੀ ਪ੍ਰਪੋਰਸ਼ਨਲੀ ਹੋ ਜਾਂਦੇ ਆ। ਡਰੱਗ ਡਰਾਈਵਿੰਗ ਆ, ਜਿਹੜੇ 16-17% ਫੈਟਲ ਕ੍ਰੈਸ਼ਿਜ਼ ਹੋਈਆਂ ਨੇ ਉਹਦੇ 'ਚ ਇਸ ਕਿਸਮ ਦਾ ਬਿਹੇਵੀਅਰ ਪਾਇਆ ਗਿਆ। ਫੈਟਲ ਵਰਡ ਇਹ ਉਦੋਂ ਯੂਜ਼ ਕਰਦੇ ਆ ਜਦੋਂ ਕਿਸੇ ਦੀ ਹੈ ਨਾ ਮੌਤ ਹੁੰਦੀ ਹੈ ਨਾ। ਅਤੇ ਫਟੀਕ ਅਤੇ ਲੈਕ ਆਫ ਸਲੀਪ ਇਹ ਵੀ ਬਹੁਤ ਵੱਡਾ ਕਾਰਨ ਆ। ਤੁਸੀਂ ਸਾਡੇ ਟਰੱਕ ਡਰਾਈਵਰਾਂ 'ਚ ਅਕਸਰ ਦੇਖਿਆ ਹੋਊਗਾ ਜਦ ਬੰਦਾ ਕਹਿੰਦਾ ਯਾਰ ਅੱਖ ਲੱਗ ਗਈ, ਝਟਕਾ ਲੱਗ ਗਿਆ ਹੈ ਨਾ। ਆਮ ਤੌਰ 'ਤੇ ਲੋਕ ਮਿਊਜ਼ਿਕ ਲਾ ਲੈਂਦੇ ਆ, ਕਿਸੇ ਨੂੰ ਫੋਨ ਲਾ ਲੈਂਦੇ ਆ, ਕਾਰ ਦਾ ਸ਼ੀਸ਼ਾ ਖੋਲ੍ਹ ਲੈਂਦੇ ਆ, ਟਰੱਕ ਦਾ ਸ਼ੀਸ਼ਾ ਖੋਲ੍ਹ ਲੈਂਦੇ ਆ, ਪਰ ਜਿਹੜਾ ਮਾਹਰਾਨਾ ਰਾਏ ਆ ਉਹ ਕਹਿੰਦਾ ਨੀਂਦ ਦਾ ਸਬਸਟੀਟਿਊਟ ਨੀਂਦ ਹੀ ਆ। ਜਿਹੜਾ ਕਹਿੰਦੇ ਆ ਨਾ ਵਾਰ ਵਾਰ ਵੀ ਭਾਈ ਪਾਵਰ ਨੈਪ ਹੀ ਲੈ ਲਓ ਭਾਵਾਂ 5-10 ਮਿੰਟ ਦਾ, ਪਰ ਰੱਬ ਦੇ ਵਾਸਤੇ ਗੱਡੀ ਸਾਈਡ 'ਤੇ ਰੋਕ ਲਓ,
0: ਕਿਉਂਕਿ ਜੀ ਇੱਕ ਟਾਈਮ ਆਉਂਦਾ ਜਦੋਂ ਤੁਹਾਡਾ ਨਾ
1: ਅੱਖਾਂ ਖੁੱਲੀਆਂ ਰਹਿਣ, ਦਿਮਾਗ ਸਮਝ,
0: ਤੁਹਾਨੂੰ ਲੱਗਦਾ ਵਾ ਵੀ ਤੁਸੀਂ ਜਾਗਦੇ ਹੋ ਪਰ ਨਹੀਂ।
1: ਪਰ ਇਹਦੇ 'ਚ ਪ੍ਰੋਬਲਮ ਇਹ ਆ, ਬੰਦਾ ਕਹਿੰਦਾ ਬਸ ਆ ਪੰਪ ਲੰਘ ਕੇ ਰੋਕਣਾ, ਉਹ ਫਲਾਨੀ ਉੱਥੇ ਆਉਂਦਾ ਹੀ ਆ 5 ਕਿਲੋਮੀਟਰ ਅਤੇ ਅੱਗੇ ਵੀ ਉੱਥੇ ਰੁਕਦੇ ਹੁੰਦੇ ਹਾਂ। ਇੱਦਾਂ ਦੇ ਅਸੀਂ ਆਪਣੇ ਦਿਮਾਗ 'ਚ ਨਾ ਕਈ ਵਾਰ ਚੀਜ਼ਾਂ ਪਾਈਆਂ ਹੋਈਆਂ ਜੋ ਕਿ ਕਈ ਵਾਰ ਬਹੁਤ ਜ਼ਿਆਦਾ ਨੁਕਸਾਨ ਹੋ ਸਕਦਾ। ਇਹਦਾ ਪਿਛਲਾ ਇੱਕ ਕਾਰਨ ਫੋਨ ਵੀ ਆ। ਮੈਂ ਇਹ ਨਹੀਂ ਕਹਿੰਦਾ ਵੀ ਤੁਹਾਡੇ ਹੱਥ 'ਚ ਫੋਨ ਆ, ਮੈਂ ਇਹ ਕਹਿੰਦਾ ਜਿਹੜਾ 12 ਰਾਤ 1 ਵਜੇ ਤੱਕ ਜਿਹੜੀ ਸੀਰੀਜ਼ ਦੇਖੀ ਆ ਅਤੇ ਅਗਲੇ ਦਿਨ ਸਵੇਰੇ ਚੱਕ ਕੇ ਟਰੱਕ ਫੜ ਕੇ ਤੁਰ ਪਏ ਹੋ, ਮੈਂ ਫੋਨ ਉੱਥੋਂ ਨਾ ਜਾਂ ਕਹਿ ਲਓ ਇਹ ਨੁਕਸਾਨ ਉੱਥੋਂ ਵੀ ਹੋਇਆ ਵਾ। ਸੋ ਇਸ ਵਜ੍ਹਾ ਕਰਕੇ ਫੋਨ ਦੀ ਤਾਂ ਚਲੋ ਜਿਹੜੀ ਡਿਸਟਰੈਕਸ਼ਨ ਹੈਗੀ ਆ ਉਹ ਤਾਂ ਹੁਣ ਮੰਨੀ ਹੋਈ ਆ। ਰੀਜ਼ਨ ਟੈਕਸਟਿੰਗ ਕਰ ਰਿਹਾ, ਕੋਈ ਸਕਰੋਲਿੰਗ ਕਰ ਰਿਹਾ, ਕੋਈ ਕੁਛ ਕਰ ਰਿਹਾ, ਅਤੇ ਆਪਾਂ ਦਿਹਾੜੀ ਦੇ 8-8, 10-10 ਘੰਟੇ ਕਾਰਾਂ 'ਚ ਜੇ ਬਿਤਾਉਂਦੇ ਹਾਂ, ਟਰੱਕਾਂ 'ਚ ਬਿਤਾਉਂਦੇ ਹਾਂ, ਤਾਂ ਬੰਦਾ ਕਹਿੰਦਾ ਲੈ ਫਿਰ ਹੱਥ ਵੱਢ ਕੇ ਘਰ ਰੱਖਿਆ ਹੀ ਹੈ ਨਾ, ਜਾਂ ਬੋਰ ਹੁੰਦੇ ਹਾਂ ਜੀ, ਬੋਰੀਅਤ ਨਾਲ ਨੀਂਦ ਆਉਂਦੀ ਆ। ਹਰ ਕਿਸੇ ਨੇ ਆਪੋ ਆਪਣੇ ਢੰਗ ਨਾਲ ਆਪਣੇ ਆਪ ਨੂੰ ਜਸਟੀਫਾਈ ਕੀਤਾ ਹੋਇਆ। ਸੋ ਕਹਿਣ ਦਾ ਮਤਲਬ ਹੁਣ ਤੁਹਾਡੇ ਗਾਣੇ ਗੁਣੇ ਆ, ਤੁਸੀਂ ਉੱਦਾਂ ਦੇ ਸਿਸਟਮ ਡਿਵੈਲਪ ਕਰ ਲਓ, $8-10 ਤੁਸੀਂ ਉਹ ਕੋਈ ਐਪ ਊਪ ਨੂੰ ਦੇ ਲਓ ਜਿਹੜਾ ਕੌਂਸਟੈਂਟਲੀ ਗਾਣੇ ਚੱਲਦੇ ਆ ਜਾਂ ਜੋ ਵੀ ਚੱਲਦਾ। ਸੋ ਹਰ ਬੰਦੇ ਕੋਲ ਢੰਗ ਤਰੀਕੇ ਹੁੰਦੇ ਆ, ਪਰ ਅਸੀਂ ਅਵੇਸਲੇ ਹੋ ਜਾਂਦੇ ਹਾਂ। ਤੁਹਾਨੂੰ ਬਾਰ ਬਾਰ ਰਿਮਾਇੰਡ ਕਰਾਉਣ ਦਾ ਮਕਸਦ ਅਤੇ ਮਤਲਬ ਸਾਡਾ ਇਹੀ ਆ ਵੀ ਭਾਈ ਜਾਨ ਆ ਤਾਂ ਜਹਾਨ ਆ, ਇਸ ਲਈ ਅਵੇਸਲੇ ਨਾ ਹੋਈਏ। ਜਦੋਂ ਅਸੀਂ ਤੁਹਾਨੂੰ ਦੱਸ ਰਹੇ ਹਾਂ ਉਦੋਂ ਅਸੀਂ ਆਪਣੇ ਆਪ ਨੂੰ ਵੀ ਕਹਿ ਰਹੇ ਹਾਂ। ਬਾਕੀ ਨੋਟ ਵੀਅਰਿੰਗ ਏ ਸੀਟ ਬੈਲਟ, ਇਹ ਜਦੋਂ ਆਪਾਂ ਜਿਹੜੇ ਮਾਈਗ੍ਰੈਂਟ ਕੰਟਰੀਜ਼ ਆ ਸਾਡੇ ਮੁਲਕਾਂ 'ਚ ਹੈ ਨਾ 20-30-40 ਦੀ ਸਪੀਡ ਆ। ਹੁਣ ਮੈਂ ਅਕਸਰ ਇਹ ਉਦਾਹਰਨ ਦਿੰਦਾ ਹੁੰਦਾ, ਮੇਰੇ ਡੈਡੀ ਨੇ ਕਹਿਣਾ ਉਹ ਬੱਧਣੀ ਮੋਗੇ ਕੋ ਬੰਦਾ ਸੀ, ਉਹਨੇ ਬੈਲਟ ਲਾ ਲਈ, ਕਾਰ ਨੂੰ ਲੱਗ ਗਈ ਅੱਗ, ਵਿੱਚ ਹੀ ਮੱਚ ਗਿਆ ਉਹ। ਮਤਲਬ ਜਾਣੀ 76-78 ਸਨ ਦੀ ਰਣਜੋਤ ਗੱਲ ਮੈਂ ਲੱਖ ਵਾਰ ਡੈਡੀ ਦੇ ਮੂੰਹ ਸੁਣੀ। ਮੈਂ ਕਿਹਾ ਡੈਡੀ ਸਾਲ 'ਚ 5-10 ਲੱਖ ਬੰਦਾ ਬੈਲਟ ਲਾਉਣ ਕਰਕੇ ਬਚਦਾ, ਉਹ ਯਾਰ ਕਦੇ ਉਹਦੀ ਐਗਜ਼ਾਮਪਲ ਦਈਏ ਆਪਾਂ ਹੈ ਨਾ। ਜਦ ਵੀ ਮੈਂ ਉਹਨੂੰ ਕਹਿਣਾ ਬੈਲਟ ਲਾ ਲਾ ਡੈਡੀ, ਉਹ ਥੋੜ੍ਹਾ ਪੁਲਿਸ ਖੜ੍ਹੀ ਆ ਹੈ ਨਾ, ਕਿਉਂਕਿ ਸਿਸਟਮ ਬਣਾ ਲੈਂਦੇ ਹਾਂ ਹੈ ਨਾ। ਅਤੇ ਮੇਰਾ ਇੱਕ ਬਾਈ ਆਈ ਜੀ ਆ ਉਹ ਹੈ ਨਾ, ਉਹ ਕਹਿੰਦਾ ਆਈ ਜੀ ਹੋ ਕੇ ਵੀ ਬੈਲਟਾਂ ਲਾਉਣੀਆਂ ਅੱਜ, ਉਹ ਮੈਂ ਕਿਹਾ ਯਾਰ ਕਮਾਲ ਹੋ ਗਈ। ਮਤਲਬ ਤੁਸੀਂ ਕੀ ਹੁਣ ਮਤਲਬ ਪੜ੍ਹੇ ਲਿਖੇ ਬੰਦੇ, ਮਤਲਬ ਆਪਾਂ ਕਹਿੰਦੇ ਹਾਂ ਵੀ ਇਹ ਹੁਣ ਦੂਜੇ ਟੱਬਰ ਦੇ ਅੰਦਰ ਕਹਿਣਾ ਕੀ ਆ। ਮੈਂ ਤਾਂ ਆਪਦੇ ਟੱਬਰ ਦੀ ਸਾਨੂੰ ਗੱਲ ਦੱਸਦਾ ਵੀ ਸਾਡੇ 'ਚ ਉਸ ਗੱਲ ਨੂੰ ਲੈ ਕੇ ਓਨੀ ਹਜੇ ਦਿਮਾਗੀ ਸੋਚ ਹੈ ਹੀ ਨਹੀਂ ਵੀ ਇਹ ਸਾਡੀ ਜਾਨ ਬਚਾ ਸਕਦੀ ਹੈ ਚੀਜ਼। ਅਤੇ ਅਕਸਰ ਮੈਂ ਵੇਖਿਆ ਅੱਗੇ ਪਾਰਕਲੀ ਜਿਹੜਾ ਆਪਣਾ ਸਿਡਨੀ ਵਾਲਾ ਗੁਰਦੁਆਰਾ, ਉਹਦੇ ਬਾਹਰ ਨਾ ਪੁਲਿਸ ਖੜ੍ਹਨ ਲੱਗ ਗਈ ਸੀ ਥੋੜ੍ਹੀ ਜਿਹੀ ਦੂਰ, ਕਿਉਂਕਿ ਸਾਡੇ ਭਾਈਚਾਰੇ ਦੀਆਂ ਜਿਹੜੀਆਂ ਔਰਤਾਂ ਸੀ, ਮੈਂ ਹੁਣ ਚਲੋ ਸਟੀਰੀਓਟਾਈਪਿੰਗ ਨਹੀਂ ਕਰਦਾ, ਜੈਨਰਲਾਈਜ਼ ਨਹੀਂ ਕਰਦਾ, ਪਰ ਕਹਿਣ ਵਾਲੀ ਗੱਲ ਮੇਰੇ ਤੋਂ ਕਹਿ ਵੀ ਹੁੰਦੀ ਆ, ਸੱਚੀ ਗੱਲ ਪੈਂਦੀ ਆ ਕਹਿਣੀ, ਕੁੜੀ ਦੇ ਨਾਨਕੇ ਹੈ ਨਹੀਂ, ਜਾਣੀ ਕੁੜੀ ਨੇ ਘਰੋਂ ਭੱਜ ਕੇ ਵਿਆਹ ਕਰਾਇਆ ਸੀ। ਅਤੇ ਉਹ ਕਹਿਣ ਦਾ ਭਾਵ ਇਹ ਆ ਉਹ ਬੈਲਟਾਂ ਬੁਲਟਾਂ ਨਿਆਣੇ ਲੱਗੇ, जहान लू की सठ से जाना चाली तेना आद पिया आद पिया मतलब जानी एडिया साढ़े को एग्जाम्पल एडिया साढ़े को उस चीज नुटला साढ़े है ना हम गुआढ़ च एक लेडी रही भारतीय मूल द साउथ इंडियन ओदे मगर एक दिन गोरा कार ला के लियाया ते उनू आके ओदे घर दे दरवाजे दे चंगियां गाना कढ़ के गया
0: okay.
1: मैं बाहर उत्थे खड़ा देखा मैं कहा यार इहनू की है ना पागल जिहा भी जिवें ड्रगी जिहा नहीं हुंदे मतलब उदां दा लग्गिया मैनू पर ओ फिर मैनू अपने आप ते शर्म आई बई ओ सही गाना कढ़ के गया ओ कह रहा सी कहिंदा इहदा न्याणा है ना टॉडलर चार मतलब तीन चार साल वाला शीशे तो कहना मैनू चढ़ा रहा कर रहा कहना कार च नहीं बनया हो मतलब सीट बेल्ट च नहीं है कहना मैं हाथ मारना रुक जा बेल्टा ला ए कुछ कर मैं की दसा भी अंग्रेजी नहीं आती ही हूँ समझ नहीं आ रही तू हाथ मार रहा भी रोक गड्डी रोक हूं तो लगता मेरे मगर लग गया कोई कहना मैं इनू रोकदा यह होर भजा लें कहना कहना 10 किलोमीटर तो कहना ये मगर आ रहा हम मैनू ये ना समझ आए भी चलो गल लिया सीट बेल्ट बहुत इंपॉर्टेंट आ बच्चों जब झटका लगता ना फिर बहुत जबरदस्त झटका लगता
0: नाले जी लैंगुएज की तुम गल की एक ना समस्या होर भी आँदी है जी आप हम क्या है आउट ऑफ बॉक्स भी कई चीज़ा ने लैंगुएज बड़ी वड्डी समस्या वा हुण मान लो तुहाडा किते एक्सीडेंट हो गया तो तुम उतर के तो साडा स्टाइल की अं सॉरी थैंक यू बहुत वरतते हैं तो सॉरी सॉरी सॉरी एक्सीडेंट हो गया भावें गलती अगले की हो वो ताड़ी जिहड़ी सॉरी आ वो एक तरह के नाल इहो जिहे केसां दे विच कई वारी अगला सोच लैंदा वा भी इहने एक्सैप्ट कर लिया
1: एडमिटेंस
0: एडमिट कर लिया तुसीं इहो ही गलती जिहड़ी आ बहुत लोग कहिंदे ने इंश्योरेंस दे वेले भी करदे आ ते इंश्योरेंस उत्ते चाहुंदी हुंदी आ भी आ लो ताड़ी रिकॉर्डिंग हो गई तुसीं क्या ही सॉरी इदां दे भी बड़िआं नूं पंगे पए
1: एक केस सीगा मेरे याद आउंदा उहदे च वर्बल अब्यूज बहुत सी लेडी दा उह जज नूं कहिंदा कहिंदा तूं अनेबलर आ इनेबलर हुंदा भी तैं उहनूं करन दित्ता
0: Okay.
1: ये नौबत आन दिती समझना आए भी ये मैनू की कही जाता सो ये जड़ी इस कानून की टर्मीनोलॉजी आ जां इस मुल्क की है ना थोड़ा बहुत ये तो भी वाकफ हो जे नहीं पता तो किसी पुछ लीए जिमें रणजोत ने कहा जरूरी नहीं सॉरी कई बार एडमिटेंस विच भी चली जाती है
0: बिल्कुल इहो जे केस ते अगला लैंदे
1: केस तुहानूं दो गल्लां आर यू फीलिंग ओके आर यू फीलिंग ऑल राइट है ना आई कैन कॉल एन एम्बूलेंस है ना कैन वी कॉल पुलिस Are you okay? बस आ ही पानी

0: ਵੀ ਪਾਣੀ ਚ ਖਲੋਜੇ ਤੇ ਪਾਣੀ ਚ ਵੀ ਸਮੈਲ ਆਉਣ ਲੱਗ ਪੈਂਦੀ, ਫਿਰ ਉਹਦਾ ਕੀ ਕਰੇ ਬੰਦਾ?
1: ਇਹ ਫਿਰ ਸੌਰੀ ਐਡਮਿਟੈਂਸ ਉਹੀ ਹੋ ਗਿਆ,
0: ਇਹਦੇ ਕਿਸੇ ਪਾਸੇ ਵੀ ਨਹੀਂ ਪੂਰਾ ਪੈਂਦਾ ਬੰਦੇ ਨੇ, ਕੀ ਪੈਣਾ ਵਿਚਾਰ ਹੀ ਨਹੀਂ ਕਿਸੇ ਪਾਸੇ ਪੂਰੇ ਪੈਂਦੇ।
1: ਉਹ ਕਹਿੰਦਾ ਜੇ ਮੈਨੂੰ ਬੋਲਣ ਦਓਗੇ ਤਾਂ ਮੈਂ ਦੱਸਾਂ,
0: ਉਹ ਕਹਿੰਦਾ ਮੈਂ ਫੇਰ ਤੋਰ ਲਾ,
1: ਬਟਰ ਸਾਹਿਬ ਨੇ ਕਹਿਣਾ ਭਾਈ ਮੈਂ ਗੱਡੀ ਤੋਰ ਲਾ।
0: ਹਾਂਜੀ ਭਾਈ,
2: ਮੈਂ ਵੀ ਝੀਠਿਆ, ਮੈਂ ਖਿਲਾਰ ਕੇ
1: ਰੱਖਣੀ। ਬਟਰ ਸਾਹਿਬ ਸ਼ੈਫਟਨ ਤੋਂ ਬੋਲਦੇ ਹਾਂ ਅੱਜ, ਫਿਰ
2: ਛੋਟੇ
1: ਮੋਟੇ ਟਾਊਨ ਆਈ ਦੱਸ ਦੇ, 200 ਕਿਲੋਮੀਟਰ ਤੇ ਆ।
2: ਇਹ ਤਾਂ ਗੱਲ ਹੈ। ਤੇ ਅੱਛਾ, ਮੇਰਾ ਨਾ ਐਕਸੀਡੈਂਟ ਹੋਇਆ ਸੀ ਭਾਜੀ ਇੱਕ ਵਾਰੀ, ਨਾ ਮੈਂ ਟ੍ਰੈਫਿਕ ਲਾਈਟ ਤੇ ਖੜਾ ਸੀ
0: ਜੀ,
2: ਤੇ ਪਿੱਛੋਂ ਲਿਆ ਕੇ ਤੇ ਯੂਟ ਸੀ ਮੇਰੇ ਕੋਲ, ਆਪਣਾ ਆਪਣਾ ਐਮਰੋਕ ਦਾ, ਤੇ ਚੰਗਾ ਭਲਾ ਜੂਟ, ਤੇ ਉਹ ਪਿੱਛੋਂ ਲਿਆ ਕੇ ਨਾ ਨਿਸਾਨ 3 ਲੀਟਰ ਵੱਡੀ ਗੱਡੀ, ਉਹਨੂੰ ਵੱਡਾ ਬੰਪਰ ਲੱਗਾ, ਉਹਨੇ ਲਿਆ ਕੇ ਭਾਜੀ ਮੈਂ ਟ੍ਰੈਫਿਕ ਲਾਈਟ ਤੇ ਖਲੋਤਾ, ਉਹਨੇ ਪਤਾ ਨੀ ਕੀ ਵੇਖਿਆ ਕੀ ਨੀ, ਲਿਆ ਕੇ ਤੇ ਖੱਬੇ ਬੰਨੇ ਐਨ ਖੂੰਜੇ ਤੇ ਮਾਰਿਆ।
0: ਓਕੇ,
2: ਤੇ ਮੇਰਾ ਤੁਸੀਂ ਯਕੀਨ ਨੀ, ਸਾਰੇ ਬੰਨੇ ਮਤਲਬ ਕੁਦਰਤੀ ਭਾਣਾ ਐਸਾ ਸੀ ਵੀ ਸਾਰੇ ਬੰਨੇ ਟ੍ਰੈਫਿਕ ਜਿਹੜਾ ਨਾ ਖਲੋਤਾ ਹੋਇਆ ਸੀ, ਉਹ ਰੈਡ ਲਾਈਟ ਜੀ ਹੋ ਜਾਂਦੀ ਵਿੱਚ, ਪੌਜ਼ ਦਾ ਟਾਈਮ ਜਿਹਾ ਨੀ ਹੁੰਦਾ ਭਾਈ, 1-10 ਸਕਿੰਟ ਦੂਜੀ ਹਰੀ ਹੋਊਗੀ, ਉਹ ਲੱਗਦਾ ਵਾ ਉਸੇ ਵੇਲੇ ਲਿਆ ਕੇ ਉਹਨੇ ਮਾਰੀ। ਮੇਰੀ ਗੱਡੀ ਘੱਟੋ ਘੱਟ ਭਾਜੀ 15 ਮੀਟਰ ਦੂਰ ਗਈ।
0: ਓਕੇ,
2: ਬ੍ਰੇਕ ਉੱਤੇ ਨਾ ਖਲੋਤਾ ਹੋਇਆ, ਤੁਸੀਂ ਹਿਸਾਬ ਲਾਓ
0: ਜੀ।
2: ਹੈਂ, ਤੇ ਉਹ ਜਦੋਂ ਵੱਜੀ ਨਾ ਗੱਡੀ ਪਿੱਛੋਂ ਆ ਕੇ, ਤੇ ਮੈਨੂੰ ਸਮਝ ਹੀ ਨਾ ਲੱਗੀ ਵੀ ਬਣ ਕੀ ਗਿਆ ਵਾ, ਮੈਂ ਤੇ ਖੜਾ ਸੀ, ਮੇਰਾ ਟੂਲ ਬੋਕਸ ਆਪੇ ਟੁੱਟ ਕੇ ਵੱਜ ਗਿਆ ਗੱਡੀ ਨੂੰ, ਕੀ ਹੋਇਆ ਮਤਲਬ ਮੈਂ ਇੰਨਾ ਕੁ ਬੌਂਦਲ ਗਿਆ ਨਾ ਉਸ ਵੇਲੇ, ਇੰਨੇ ਜ਼ੋਰ ਦੀ ਝਟਕਾ ਲੱਗਾ, ਤੇ ਬਾਰੀ ਨਾ ਖੁੱਲੇ, ਤੇ ਮੈਂ ਆਖਾਂ ਬੜੇ ਜ਼ੋਰ ਨਾਲ ਬਾਰੀ ਖੋਲੀ, ਜਦੋਂ ਮੈਂ ਖਲੋਤਾ ਨਾ ਉੱਠ ਕੇ, ਤੇ ਕੁਦਰਤੀ ਉੱਥੇ ਟ੍ਰੈਫਿਕ ਲਾਈਟ ਤੇ ਨਾ ਸਾਹਮਣੇ ਐਂਬੂਲੈਂਸ ਖਲੋਤੀ ਸੀ, ਉਹਨਾਂ ਉਧਰੋਂ ਇੱਕ ਦੂਜੀ ਲਾਈਟ ਤੇ ਖਲੋਤੀ, ਤੇ ਖੱਬੇ ਬੰਨੇ ਦੂਜੀ ਆਉਣ ਡਈ ਸੀ, ਦੋ ਟ੍ਰੈਫਿਕ ਐਂਬੂਲੈਂਸ ਕੁਦਰਤੀ ਏਦਾਂ ਹੋਣਾ
1: ਮਹਾਰਾਜ ਵੱਲੋਂ,
2: ਉਹ ਆ ਕੇ ਤੇ ਉਹਨਾਂ ਨੇ ਮੈਨੂੰ ਘੇਰਾ ਜਿਹਾ ਪਾ ਲਿਆ ਨਾ, ਉਹਨਾਂ ਨੇ ਕਿਸੇ ਨੂੰ ਆਉਣਾ, ਘੱਟ ਬੱਤੀਆਂ ਆ ਗਈਆਂ, ਉੱਥੇ ਸਾਰਾ ਟ੍ਰੈਫਿਕ ਖਲੋ ਗਿਆ, ਪੁਲਿਸ ਵੀ ਆ ਗਈ, ਚਲੋ 2 ਮਿੰਟਾਂ ਚ। ਤੇ ਮੇਰੇ ਕਹਿਣ ਦਾ ਮਤਲਬ ਵੀ ਜਿਹੜੀ ਤੁਸੀਂ ਝਟਕੇ ਵਾਲੀ ਗੱਲ ਕਰ ਰਹੇ ਸੀ ਨਾ,
1: ਮੈਨੂੰ
2: ਉਸ ਵੇਲੇ ਮੈਂ ਫੋਨ ਕਹਿੰਦੇ ਤੂੰ ਐਮਰਜੈਂਸੀ ਸਰਵਿਸਿਸ ਨੂੰ, ਪੁਲਿਸ ਨੂੰ ਫੋਨ ਲਾਇਆ, ਐਂਬੂਲੈਂਸ ਵਾਲਿਆਂ ਨੇ ਵੇਖਿਆ, ਮੈਂ ਕਿਹਾ ਮੈਂ ਹਾਂ ਲਾਇਆ ਹੋਇਆ ਵਾ, ਪਰ ਤੁਸੀਂ ਯਕੀਨ ਨੀ ਮੰਨਣਾ ਵੀ ਮੈਨੂੰ ਏਦਾਂ ਹੋ ਗਿਆ ਵੀ ਮੈਂ ਉਹਨੂੰ ਫੋਨ ਏਦਾਂ ਕਰਕੇ ਫੜਾ ਦਿੱਤਾ, ਮੈਨੂੰ ਸਮਝ ਹੀ ਨਾ ਆਵੇ ਵੀ ਮੈਂ ਕਰਨਾ
1: ਕਹਿਣਾ ਕੀ ਹੈ ਤੇ ਕਿਹਾ। ਹੱਟੀ ਤੇ ਚੱਲਿਆ ਦੁੱਧ ਦੀ ਬੋਤਲ ਫੜਨ, ਵੀ ਉਹਦੇ ਨਾਲ ਕੀ ਬੀਤੂ ਗੁਜ਼ਰੂ ਹੈ ਨਾ, ਤੇ ਮਤਲਬ ਬੰਦਾ ਬੌਂਦਲਾ ਛੱਡੋ, ਵੀ ਸਮਝ ਨੀ ਆਉਂਦੀ ਵੀ ਹੁਣ ਕਹਿਣਾ ਕੀ ਹੈ ਤੇ ਕਰਨਾ ਕੀ
0: ਹੈ,
1: ਸੋਰੀ ਸੋਰੀ ਤਾਂ ਦੂਰ ਦੀ ਗੱਲ, ਮਤਲਬ ਸਮਝ ਨੀ
0: ਆਉਂਦੀ।
2: ਤੇ ਉਹ ਮੁੜ ਕੇ ਨਾ ਉਹ ਬੰਦਾ ਮੁਕਰੀ ਜਾਵੇ ਵੀ ਇਹਦੀ ਗਲਤੀ ਸੀ, ਇਹਨੇ ਇੰਡੀਕੇਟਰ ਨਾ ਦਿੱਤਾ, ਜਦਕਿ ਉੱਥੇ ਜਿਹੜੇ ਐਂਬੂਲੈਂਸ ਵਾਲਾ ਸਾਹਮਣੇ ਖਲੋਤਾ ਸੀ ਨਾ, ਉਹ ਕਹਿੰਦਾ ਇਹ ਟ੍ਰੈਫਿਕ ਲਾਈਟ ਤੇ ਖਲੋਤਾ ਹੋਇਆ ਸੀ, ਪਿੱਛੋਂ ਆ ਕੇ ਗੱਡੀ ਮਾਰੀ ਆ, ਕਿਉਂਕਿ ਪੁਲਿਸ ਵਾਲਿਆਂ ਨੂੰ ਮੈਂ ਆਖਿਆ ਵੀ ਇਹ ਕੀ ਕਹਿਣ ਡਿਆ, ਉਹ ਕਹਿੰਦੇ ਸਾਨੂੰ ਪਤਾ ਵਾ ਝੂਠ ਮਾਰਨ ਡਿਆ, ਕਿਉਂਕਿ ਉਹਨਾਂ ਨੇ ਵੇਖ ਲਿਆ ਸੀ, ਉਹ ਬੜੀ ਬੜੀ ਛੇਤੀ, ਪੁਲਿਸ ਵਾਲਿਆਂ ਦਾ ਕੰਮ ਹੀ ਉਹ ਰੋਜ਼ ਦਾ ਹੈ ਨਾ, ਉਹਨਾਂ ਨੇ ਵੇਖ ਲਿਆ ਸੜਕ ਦੇ ਉੱਤੇ ਜਿਹੜੀਆਂ ਨਾ ਝਰੀਟਾਂ ਵੱਜੀਆਂ ਹੋਈਆਂ, ਉਹਨੇ ਮਾਰਨ ਦੀ ਕੀਤੀ ਹੋਣੀ ਕੋਸ਼ਿਸ਼ ਬ੍ਰੇਕ ਐਨ ਮੋਮੈਂਟ,
1: ਥੋੜਾ ਜਿਹਾ ਆਪ ਵੀ ਕ੍ਰੈਡਿਟ ਲੋ ਕੇ ਵੇਖਣ ਨੂੰ ਵੀ ਭਲਾ ਪੁਰਸ਼ ਜਿਹਾ ਲੱਗਦਾ ਵੀ, ਮਤਲਬ ਜਾਣੀ ਉਹਨਾਂ ਨੇ ਪੁਲਿਸ ਵਾਲਿਆਂ ਦੇਖ ਕੇ ਦੱਸਤਾ ਵੀ ਇਹ ਨੀ ਆਹ ਬੰਦਾ ਜ਼ਿੰਮੇਵਾਰ, ਫੇਰ ਮੁੜ ਕੇ ਉਹ ਦੇਖਣ ਗਏ ਸਬੂਤ ਸਬਾਤ ਵੀ ਯਾਰ, ਥੋੜਾ ਜਿਹਾ ਕਾਗਜ਼ ਤੇ ਲਿਖਣ ਨੂੰ ਵੀ ਬਣਾ ਲਈਏ ਥੋੜਾ ਪ੍ਰੂਫ।
2: ਤਿੰਨਾਂ ਮਹੀਨਿਆਂ ਬਾਅਦ ਭਾਜੀ ਮੈਨੂੰ ਫੋਨ ਆਉਂਦਾ ਵਾ ਇੱਕ ਬੰਦੇ ਦਾ, ਕਹਿੰਦਾ ਤੂੰ ਤੇਰੀ ਗੱਡੀ ਵੱਜੀ ਸੀ, ਮੈਂ ਕਿਹਾ ਹਾਂ ਵੱਜੀ ਸੀ, ਕਹਿੰਦਾ ਉਹਦੀ ਤੇਰੇ ਕੋਲ ਸੈਕਿੰਡ ਕੀ ਹੈਗੀ ਆ?
0: ਅੱਛਾ,
2: ਮੈਂ ਕਿਹਾ ਸੈਕਿੰਡ ਕੀ? ਮੈਂ ਕਿਹਾ ਯਾਰ ਉਹ ਤਾਂ ਰਾਈਟ ਆਫ ਹੋ ਗਈ ਸੀ, ਰਾਈਟ ਆਫ ਦਾ ਮਤਲਬ ਵੀ ਉਹ ਹੁਣ ਕ੍ਰੈਸ਼ ਹੋ ਗਈ, ਕਿਉਂਕਿ ਨਵਾਂ ਸੀ ਯੂਟ, 6 ਮਹੀਨੇ ਪੁਰਾਣਾ ਸੀ ਅਜੇ ਸਾਰਾ।
0: ਓਕੇ,
2: ਤੇ ਕਹਿੰਦਾ ਕਿ ਉਹ ਮੈਂ ਖਰੀਦ ਲਿਆ ਵਾ, ਮੈਂ ਕਿਹਾ ਹੈ ਤੂੰ ਖਰੀਦ ਲਿਆ ਵਾ, ਮਤਲਬ ਇਹ ਔਨ ਰੋਡ ਆ ਇਹਦਾ ਮਤਲਬ ਆ?
0: ਹਾਂਜੀ,
2: ਮਤਲਬ ਮੈਨੂੰ ਹੈਰਾਨੀ ਹੋਈ ਵੀ ਇੱਕ ਰਾਈਟ ਆਫ ਗੱਡੀ ਹੋਈ ਹੋਈ ਤੇ ਉਹਨੂੰ ਦੁਬਾਰਾ ਅਲਾਓ ਕੀਤਾ ਗਿਆ ਵਾ ਚਲਾਉਣ ਵਾਸਤੇ, ਜਦਕਿ ਜੈਸੀ ਜਿਹੜੀ ਆ ਉਹਦੇ ਵਿੱਚ ਕ੍ਰੈਕ ਆ ਗਿਆ ਸੀ,
0: ਤੁਹਾਡਾ ਨੰਬਰ ਵੀ ਚੱਲ ਗਿਆ,
2: ਮਤਲਬ ਮੇਰੇ ਵਾਸਤੇ ਇੱਕ ਨਵੀਂ ਫਾਈਂਡਿੰਗ ਸੀ।
1: ਆਹੋ, ਨੇ ਫਿਰ ਇਹ ਕਹਿਣਾ ਨਾ ਇਲਾ ਵੈਂਟਿਕਸ ਹੈ ਨੀ ਜੀ, ਬੰਦਾ ਦੀ ਘਰ ਵਾਲੀ 60 ਸਾਲ ਉਸ ਉਮਰ ਚ ਵੱਡੀ ਸੀ ਹਨਾ, ਕਹਿੰਦਾ ਵੀ ਇਹ ਕੀ ਕਹਿਣਾ ਇਲਾ ਵੈਂਟਿਕਸ।
0: ਅੱਛਾ, ਫਿਰ
2: ਮਤਲਬ ਇਹ ਮੇਰੇ ਵਾਸਤੇ ਨਵੀਂ ਚੀਜ਼ ਸੀ ਵੀ ਇਦਾਂ ਵੀ ਹੋ ਜਾਂਦੀ ਜੇ ਵੀ,
1: ਪਰ ਰੈਕਰਾਂ ਰੁਕ

0: ਕਰਾਂਕੋ ਮਤਲਬ ਆ ਜਾਂਦੀ ਹੈ
1: ਬਈ ਕਾਗਜ਼ਾਂ ਚ ਤਾਂ ਨਹੀਂ ਆਉਂਦੀ ਪਰ ਇਹ ਖੇਸਵਾਈ ਹੈ ਮਤਲਬ ਜਿੰਨੇ ਕੁ ਸਮਝਾ ਨਾ ਬਈ ਉੱਥੋਂ ਰੈਕਰਾਂ ਤੋਂ ਲੈ ਲਈ ਕਿਤੋਂ ਖਰੀਦ ਲਈ ਜਾਂ ਨਾ ਜਾਂ ਕਈ ਵਾਰੀ ਆਪ ਹੀ ਵਿੱਚ ਇਨਵੋਲਵ ਹੁੰਦੇ ਆ ਇਹਨਾਂ ਦੇ ਹਨਾ ਹੈਗੇ ਆ
0: ਨੈਕਸਸ ਤੇ ਹੁੰਦੇ ਬਟ ਇਹ ਵੀ ਥੋੜਾ ਜਿਹਾ ਕੇਅਰਫੁਲ ਰਹਿਣਾ ਚਾਹੀਦਾ ਬੰਦੇ ਨੂੰ ਵੀ ਗੱਡੀ
1: ਸੈਕਿੰਡ ਹੈਂਡ ਗੱਡੀ
0: ਲੈਣੀ ਇਦਾਂ ਵੀ ਹੋ ਜਾਂਦੀ ਆ
1: ਹੋ ਕਈ ਵਾਰ ਬੰਦੇ ਮੂਰਖ ਵੀ ਬਣ ਜਾਂਦੇ ਮਤਲਬ ਉਹ ਹੁਣ ਅਗਲੇ ਨੂੰ 10,000 ਵਾਲੀ ਚੀਜ਼ ਹੈ ਨਾ 5,000 ਦੀ ਮਿਲ ਗਈ 1,000 ਦੀ ਮਿਲ ਗਈ 2,000 ਦੀ
2: ਦੂਸਰੇ ਨੂੰ ਵੀ ਥੋੜਾ ਜਿਹਾ ਪਤਾ ਲੱਗ ਜਾਂਦਾ ਵੀ ਥੋੜੀ ਕਿਸੇ ਵੇਲੇ ਕੋਈ ਚੀਜ਼ ਜਾਣਨ ਸਿੱਖਣ ਨੂੰ ਮਿਲ ਜਾਂਦੀ 910 ਤੁਸੀਂ ਆਉਣੇ ਰਹੋ ਜੀ 910
3: ਹਾਂਜੀ ਸਤਿ ਸ਼੍ਰੀ ਅਕਾਲ ਵੀਰ ਜੀ ਜਰਨੈਲ ਸਿੰਘ ਬੋਲਦਾ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਮੈਂ ਪਹਿਲੀ ਵਾਰ ਕਾਲ ਕਰ ਰਿਹਾ ਵੀਰ ਜੀ ਸੁਣਦਾ ਰਹਿੰਦਾ ਮੈਂ ਤੁਹਾਨੂੰ ਬਹੁਤ ਚਿਰ ਤੋਂ ਤੇ ਮੇਰੇ ਨਾਲ ਹੁਣ ਉਹੀ ਕੰਮ ਹੋ ਰਿਹਾ ਜਿੱਦਾਂ ਵੀ ਐਕਸੀਡੈਂਟ ਹੋ ਜਾਂਦਾ ਬੰਦਾ ਨਰਵਸ ਹੋ ਜਾਂਦਾ ਥੋੜਾ
2: ਨਹੀਂ ਨਹੀਂ
3: ਪਹਿਲੀ ਵਾਰ ਕਾਲ ਲੱਗੀ ਆ
2: ਨਾ ਨਾ ਤੁਸੀਂ ਮੰਨੋ ਤੁਸੀਂ ਮੰਨ ਕੇ ਚਲੋ ਵੀ ਤੁਹਾਡੀ ਇੰਸ਼ੋਰੈਂਸ ਹੈਗੀ ਆ ਕਿ ਵਧੀ
3: ਚਲੋ ਫਿਰ ਹੈਗੀ ਆ
1: ਹਾਂ ਅਸੀਂ ਬੈਠੇ ਆ ਇੰਸ਼ੋਰੈਂਸ ਤੁਹਾਡੀ ਜਿੱਥੇ ਤੁਹਾਡੀ ਗੱਲ ਟੁੱਟੀ ਆਈ ਜੀ ਮੁਝੇ ਥੋੜੀ ਪੈਣ ਦੇਣੀ
2: ਜੀ ਭਾਈ
3: ਅੱਛਾ ਵੀਰ ਜੀ ਮੈਂ ਦੱਸਣਾ ਸੀ ਮੈਂ ਮੇਰਾ ਨਾ ਭਤੀਜਾ ਆਇਆ ਸੀ ਪੰਜਾਬ ਤੋਂ
2: ਜੀ
3: ਤਾਂ ਉਹ ਹੁਣ ਉੱਥੇ ਗੱਡੀ ਚਲਾਉਂਦਾ ਰਹਿੰਦਾ ਸੀ ਮੈਂ ਉਹਨੂੰ ਇੱਥੇ ਜਾਨੀ ਚਲੋ ਆਪਾਂ ਆਪਣੇ ਵੱਲੋਂ ਸਮਝਾਉਂਦੇ ਹਾਂ ਬੱਚੇ ਨੂੰ ਵੀ ਨਹੀਂ ਪੁੱਤ ਏਦਾਂ ਨਹੀਂ ਨਹੀਂ ਏਦਾਂ ਨਹੀਂ ਹਨਾ ਵੀ ਇੱਥੇ ਟਾਈਮ ਲੱਗੂ ਤੈਨੂੰ ਰੂਲ ਫੋਲੋ ਕਰਨ ਨੂੰ ਟਾਈਮ ਲੱਗੂਗਾ ਵੀ ਗੱਲ ਇਹ ਨੀ ਵੀ ਗੱਡੀ ਚਲਾ ਲੈਣੀ ਪਰ ਇਹਨੇ ਵੇ ਚਲੋ ਉਹਨੂੰ ਆਪਣੇ ਸੀ ਮੈਂ ਛੇਤੀ ਛੇਤੀ ਕੰਮ ਕਰਾਂ
2: ਜੀ
3: ਉਹਨੇ ਚਲੋ ਗੱਡੀ ਚਲਾਉਣੀ ਸ਼ੁਰੂ ਕਰਤੀ ਜੀ ਗੱਡੀ ਚਲਾਉਣੀ ਸ਼ੁਰੂ ਕੀਤੀ ਉਹਦਾ ਐਕਸੀਡੈਂਟ ਹੋਇਆ ਤਾਂ ਰਾਤ ਨੂੰ 9 ਵਜੇ ਐਕਸੀਡੈਂਟ ਹੋਇਆ ਤਾਂ ਉਹ ਗੱਡੀ ਉਦਾਂ ਹੀ ਮਾਰ ਕੇ ਗੱਡੀ ਲੈ ਕੇ ਭੱਜ ਗਈ
2: ਅੱਛਾ ਉਹ ਮਾਰ ਕੇ ਤੇ ਭੱਜ ਗਿਆ
3: ਮਾਰੀ ਨੀ ਜਾਣੀ ਉਹਨੇ ਉਹ ਦੋ ਜਣੇ ਟਰਨ ਕਰ ਰਹੇ ਸੀ ਜਾਣੀ ਗੱਡੀ ਲੱਗੀ ਇੱਕ ਦੂਜੇ ਚ ਮੀਂਹ ਪਿਆ ਪੈ ਰਿਹਾ ਸੀ ਤੇ ਉਹ ਤੋਂ ਬਾਅਦ ਉਹਨੇ ਗੱਡੀ ਰੋਕੀ ਨੀ ਜਾਣੀ ਉਦਾਂ ਹੀ ਲੰਘ ਗਿਆ ਮੈਨੂੰ ਉਹਨੇ ਫੋਨ ਕਰ ਲਿਆ ਵੀ ਏਦਾਂ ਵੀ ਗੱਡੀ ਲੱਗੀ
2: ਜੀ
3: ਮੈਂ ਉਹਨੂੰ ਕਿਹਾ ਮਾਂ ਵੀ ਪੁੱਤਰਾ ਖੜੀ ਦਾ ਹੁੰਦਾ ਉੱਥੇ ਮੈਂ ਤੈਨੂੰ ਦੱਸਿਆ ਤਾਂ ਵੀ ਭੱਜਣਾ ਨੀ ਇੱਥੇ ਕਦੇ ਵੀ
2: ਜੀ
3: ਉਹ ਕਹਿੰਦਾ ਨਹੀਂ ਨਹੀਂ ਜੀ ਮੈਂ ਹੁਣ ਕੀ ਕਰਦਾ ਮੈਂ ਡਰ ਗਿਆ ਮੈਂ ਐ ਹੋ ਗਿਆ ਮਾਂ ਤੂੰ ਉਹ ਹਾਈਵੇ ਤੇ ਫਿਰ ਉਹ ਵਾਪਸ ਵੀ ਨੀ ਮੁੜ ਸਕਦਾ
2: ਜੀ
3: ਕਿਉਂਕਿ ਉਹ ਬੰਦ ਲੈਣਾ ਪਿਆ ਸੀ ਮੈਂ ਉਹਨੂੰ ਕਿਹਾ ਮਾਂ ਵੀ ਤੂੰ ਮੈਨੂੰ ਜਗ੍ਹਾ ਦੱਸ ਕਿੱਥੇ ਕੋਈ ਐਕਸੀਡੈਂਟ ਆ
2: ਜੀ
3: ਤੇ ਮਾਂ ਉਹ ਦੂਜੀ ਗੱਡੀ ਵਾਲਾ ਖੜ ਗਿਆ ਸੀਗਾ ਨਾ ਉਹ ਰੋਕਿਆ ਸੀ
2: ਜੀ
3: ਵੀ ਉਹ ਗਾਹਾਂ ਜਾ ਕੇ ਰੋਕਿਆ ਪਰ ਉੱਥੇ ਨੀ ਰੁਕਿਆ ਮਾਂ ਵੀ ਪਰ ਉਹਨੇ ਉੱਥੇ ਰੁਕਣਾ ਸੀ ਜਿੱਥੇ ਜਗ੍ਹਾ ਮਿਲਣੀ ਸੀ ਉਹਨੂੰ
2: ਜੀ
3: ਐਨੀ ਵੇ ਉਦੋਂ ਬਾਅਦ ਚ ਮੈਂ ਉਹਨੂੰ ਕਿਹਾ ਮਾਂ ਵੀ ਮੈਨੂੰ ਜਗ੍ਹਾ ਦੱਸ ਜਗ੍ਹਾ ਦੱਸਣ ਤੋਂ ਬਾਅਦ ਨਾ ਮੈਂ ਪੁਲਿਸ ਨੂੰ ਕਾਲ ਲਾਈ ਉਹ ਏਰੀਆ ਚ
2: ਜਿੱਥੇ
3: ਐਕਸੀਡੈਂਟ ਹੋਇਆ ਹਾਂਜੀ ਮੈਂ ਰਾਤ ਨੂੰ ਫੋਨ ਲਾ ਕੇ ਉਹਨਾਂ ਨੂੰ ਪੁਲਿਸ ਨੂੰ ਫੋਨ ਕਰਕੇ ਕਿਹਾ ਮਾਂ ਵੀ ਏਦਾਂ ਏਦਾਂ ਵੀ ਐਕਸੀਡੈਂਟ ਹੋਇਆ ਵੀ ਉਹ ਚ ਮੇਰਾ ਵੀ ਨੇਫਿਊ ਇਨਵੋਲਵ ਆ ਵੀ ਪਰ ਉਹਨੂੰ ਪਤਾ ਨੀ ਸੀ ਵੀ ਉਹ ਗੱਡੀ ਲੈ ਕੇ ਲੰਘ ਗਿਆ ਉਹਨੂੰ ਲੱਗਿਆ ਵੀ ਰੋਕਣਾ ਨੀ ਤੇ ਉਹ ਕਹਿੰਦੇ ਵੀ ਅੱਛਾ ਵੀ ਪਰ ਸਾਡੇ ਕੋਲ ਕੋਈ ਏਦਾਂ ਦੀ ਖ਼ਬਰ ਉਹ ਆਈ ਨੀ ਹੈਗੀ ਨਾ ਵੀ ਕੰਪਲੇਂਟ ਜਾਂ ਕੁਛ ਹੋਰ ਆ ਮਾਂ ਵੀ ਜੇ ਆਉਂਦੀ ਤਾਂ ਮੈਨੂੰ ਜ਼ਰੂਰ ਦੱਸਿਓ ਵੀ ਇਹ ਨੰਬਰ ਤੇ ਕੰਟੈਕਟ ਕਰ ਲਿਓ
2: ਜੀ
3: ਤੇ ਉਹ ਕਹਿੰਦੇ ਕੋਈ ਨੀ ਵੀ ਸਾਨੂੰ ਤਾਂ ਕੋਈ ਆਈ ਨੀ ਮਾਂ ਵੀ
2: ਤੁਹਾਡੀ ਕਾਲ ਕੱਟ ਗਈ ਹੈ ਜੀ ਦੁਬਾਰਾ ਤੋਂ ਕਰ ਲਿਓ ਤੁਸੀਂ
1: ਇਹ ਨਹੀਂ ਇਹਨਾਂ ਨੇ ਚੰਗਾ ਕੀਤਾ ਰਣਜੋਤ ਜਿਹੜਾ ਫੋਨ ਕਰ ਲਿਆ ਕਈ ਵਾਰ ਉਹ ਬੰਦਾ ਮੰਨ ਲਓ ਹਾਰਟ ਅਟੈਕ ਹੋ ਗਿਆ ਕਿਸੇ ਨੂੰ ਕੋਈ ਬਜ਼ੁਰਗ ਆ ਕੁਛ ਵੀ ਹੋ ਸਕਦਾ ਹੈ ਨਾ ਅਣਜਾਣ ਥਾਂ ਵਾ ਸੜਕ ਆ ਸੁੰਨਸਾਨ ਇਲਾਕਾ ਘੱਟੋ ਘੱਟ ਇਹਨਾਂ ਨੇ ਆਪਣੀ ਜ਼ਿੰਮੇਵਾਰੀ ਨਿਭਾਈ ਅਤੇ ਪੁਲਿਸ ਨੂੰ ਦੱਸਤਾ ਵੀ ਭਾਈ ਆਹ ਹੁਣ ਬਾਲ ਤੁਹਾਡੀ ਕੋਰਟ 'ਚ ਆ ਤੁਸੀਂ ਉੱਥੇ ਜਾ ਕੇ ਮੌਕਾ ਦੇਖ ਆਓ ਜੇ ਉੱਥੇ ਕੋਈ ਜ਼ਿਆਦਾ ਉਹਦੇ ਸਰਟੀਫਿਕੇਟ ਲੱਗੀ ਆ ਤਾਂ ਹੈ ਨਾ ਤੁਸੀਂ ਇਹ ਹੁਣ ਤੁਹਾਡੀ ਡਿਊਟੀ ਆ
2: ਅਤੇ ਸ਼ਾਇਦ ਨਹੀਂ ਮੈਨੂੰ ਲੱਗਦਾ ਉਹਨਾਂ ਦੀ ਤੇ ਨਹੀਂ 961 ਤੁਸੀਂ ਆਉਣੇ ਰਹੋ
4: ਹਾਂਜੀ ਸਤਿ ਸ਼੍ਰੀ ਅਕਾਲ ਭਾਜੀ ਰੋਮੀ ਬੋਲ ਰਿਹਾ ਜੀ
2: ਹਾਂਜੀ ਹਾਂਜੀ ਹਾਂਜੀ
1: ਹਾਂਜੀ ਰੋਮੀ ਜੀ ਕੀ ਹਾਲ
2: ਨੰਬਰ ਉਹਨਾਂ ਦਾ ਵੀ ਮੈਂ ਰੱਖ ਲਿਆ ਹੋਈ ਸੀ ਹੈ ਨਾ
1: 910 ਸੀ
2: 91 ਓਕੇ
4: ਚਲੋ ਇੱਕੋ ਹੀ ਗੱਲ ਗੱਲਾਂ ਹੀ ਸੁਣਾਉਣੀਆਂ ਤੁਹਾਨੂੰ ਮੈਂ ਸੁਣਾਉਂਦਾ
2: ਹਾਂਜੀ ਹਾਂਜੀ
1: ਤੁਸੀਂ ਉੱਥੇ ਹੀ ਸ਼ੁਰੂ ਕਰੋ ਜੀ ਅੱਛਾ ਭਤੀਜਾ ਲੰਘ ਗਿਆ
2: ਆਉਣ ਦੋ ਜੀ ਆਉਣ ਦੋ ਜੀ
4: ਨਹੀਂ ਭਾਜੀ ਇੰਸ਼ੋਰੈਂਸ ਵਾਲੇ ਕਿਉਂਕਿ ਮਸਲੇ ਕਾਫੀ ਚੱਲ ਰਹੇ ਭਾਈ ਪਰ ਮੈਂ ਨਾ ਟੈਕਸੀ ਚਲਾਉਂਦਾ ਸੀਗਾ ਜਦੋਂ ਨਾ ਤੇ ਅਸੀਂ ਸੇਮ ਰੈਂਕ ਤੇ ਹੁੰਦੇ ਸੀਗੇ ਤੇ ਉਹ ਨਾ ਮੇਰੇ ਕੋਲ ਉਹ ਗੱਡੀ ਵੱਜ ਗਈ ਜੀ ਇੱਕ ਬੰਦੇ ਦੇ ਟੈਕਸੀ ਰੈਂਕ ਦੇ ਪਿੱਛੋਂ ਤੇ ਉਹ ਭਾਜੀ ਸਾਨੂੰ ਪਤਾ ਵੀ ਸੀਗਾ ਕਿਉਂਕਿ 9.5 ਲੱਖ ਕਿਲੋਮੀਟਰ ਗੱਡੀ ਚੱਲੀ ਹੋਈ ਸੀ ਕੈਮਰੀ ਤੇ ਉਹ ਮਤਲਬ ਉੱਥੇ ਖੜੇ ਹੁੰਦੇ ਸੀ ਤੇ ਗੱਲਾਂ ਕਰਦੇ ਹੁੰਦੇ ਵੀ ਹੁਣ ਨਵੀਂ ਉਹਨੇ ਆਰਡਰ ਕੀਤੀ ਹੋਈ ਹੈ ਵੀ ਨਵੀਂ ਪਾ ਲੈਣੀ ਹੈ ਗੱਡੀ ਹਨਾ ਤੇ ਐਸ ਟੈਕਸੀ ਤੁਹਾਨੂੰ ਪਤਾ ਕਿੰਨੇ ਕੁ ਦੀ ਵਿਕਦੀ ਆ ਤੇ ਉਹ ਭਾਜੀ ਉਹ ਬੰਦੇ ਨੇ ਨਾ ਜਿਹੜਾ ਉਹ ਗੱਡੀ ਦਾ ਮਾਲਕ ਸੀਗਾ ਤੇ ਚਲੋ ਡਿਟੇਲਾਂ ਅਸੀਂ ਡਰਾਈਵਰਸ ਨੇ ਇੱਕ ਦੂਜੇ ਨੂੰ ਦੇ ਦਿੱਤੀਆਂ ਹਨ ਤੇ ਉਹ ਆਪਣਾ ਹੀ ਦੇਸੀ ਭਾਊ ਸੀਗਾ ਉਹਦਾ ਉਹਨੇ ਭਾਜੀ ਉਹਨਾਂ ਇੰਸ਼ੋਰੈਂਸ ਦੇ ਪਾਤਾ ਕਲੇਮ ਜੀ ਤੇ ਮੈਂ ਭਾਜੀ ਨੂੰ ਦੱਸਦਾ ਆਪਣੇ ਐਕਸੈਸ ਜਿਹੜੀ ਪੇ ਕਰਨੀ ਸੀ ਐਕਸੈਸ ਪੇ ਹੋ ਗਈ ਠੀਕ ਹੈ ਜੀ ਓਕੇ ਭਾਜੀ ਉਹ ਤੋਂ ਬਾਅਦ ਨਾ ਮੈਂ ਸਾਲ ਡੇਢ ਸਾਲ ਬਾਅਦ ਅਸੀਂ ਘਰ ਮੂਵ ਕੀਤਾ ਤੇ ਨਾ ਉਹ ਭਾਜੀ ਫੋਨ ਇੰਟਰਨੈਟ ਦਾ ਕਨੈਕਸ਼ਨ ਲੈਣ ਲਈ ਫੋਨ ਕਰਾਂ ਉਹ ਮੈਨੂੰ ਕਹਿਣ ਤੇਰੇ ਨਾਲ ਤੇ ਨੀ ਹੋ ਸਕਦਾ ਤੇਰੇ ਨਾਲ ਕੋਈ ਹੈਗਾ ਉਹ ਮੇਰਾ ਫਰੈਂਡ ਸੀਗਾ ਮੈਂ ਇਹਨਾਂ ਗੱਲ ਉਹਨੇ ਉਹਨੂੰ ਦੇ ਦਿੱਤਾ ਬਿਜਲੀ ਦਾ ਕਨੈਕਸ਼ਨ ਲੈਣਾ ਬਿਜਲੀ ਦਾ ਕਨੈਕਸ਼ਨ ਲੈਣ ਲੱਗੇ ਮੈਂ ਫੋਨ ਕੀਤਾ ਉਹ ਕਹਿੰਦੇ ਤੇਰੇ ਨੀ ਹੋ ਸਕਦਾ ਤੇ ਉਹ ਤੂੰ ਫਿਰ ਮੈਨੂੰ ਥੋੜਾ ਡਾਊਟ ਹੋਇਆ ਮੈਂ ਯਾਰ ਮੈਨੂੰ ਕਿਉਂ ਨੀ ਕੋਈ ਕਨੈਕਸ਼ਨ ਮਿਲ ਰਿਹਾ ਹਨਾ
2: ਹਾਂਜੀ
4: ਫਿਰ ਮੈਨੂੰ ਕਿਸੇ ਨੇ ਤਾਂ ਸੁਜੈਸਟ ਕੀਤਾ ਭਾਜੀ ਨੇ ਵੀ ਤੂੰ ਆਪਣਾ ਨਾ ਵੈਡਾ ਤੋਂ ਚੈੱਕ ਕਰਾ ਤੇਰੀ ਕਰ ਰਿਹਾ ਠੀਕ ਹੈ
2: ਜੀ
4: ਭਾਜੀ ਮੈਂ ਉਹ ਚੈੱਕ ਕਰਾਈ ਤੇ ਮੇਰੇ ਖਾਤੇ ਵਿੱਚ $17,500 ਦਾ ਨੈੱਟ ਬੋਲੇ
2: ਓਕੇ
4: ਹਾਂਜੀ ਮੈਂ ਭਾਜੀ ਮੈਂ ਹੈਰਾਨ ਹੋ ਗਿਆ ਟੈਕਸੀ ਛੱਡੀ ਨੂੰ ਟਾਈਮ ਹੋ ਗਿਆ ਸੀ ਤੇ ਮੈਂ ਨਾ ਉੱਥੇ ਭਾਜੀ ਨੂੰ ਕੰਟੈਕਟ ਕੀਤਾ ਮੈਂ ਕਿਹਾ ਭਾਜੀ ਵੀ ਯਾਦ ਹੈ ਇੱਦਾਂ ਦਾ ਮੈਂ ਐਕਸੈਸ ਵੀ ਪੇ ਕਰਤੀ ਸੀ ਤੇ ਮੇਰੇ ਖਾਤੇ ਉਹ ਕਹਿੰਦੇ ਹਾਂ ਕੋਈ ਗੱਲ ਨੀ ਫਿਰ ਨਾ ਮੈਨੂੰ ਨਾ ਦਿੱਤਾ ਕੀ ਕਹਿੰਦੇ ਆ ਵੈਡਾ ਨਾਲ ਮੈਂ ਫੋਨ ਕੀਤਾ ਵੀ ਮੇਰਾ ਨਾ ਤੇਰੇ ਕੁਛ ਹੈ ਨੀ ਏਦਾਂ ਤੇ ਇੰਸ਼ੋਰੈਂਸ ਦਾ ਸੀਗਾ ਮੈਂ ਉਹ ਕਹਿੰਦੇ ਤੂੰ ਜਿਹੜੀ ਇੰਸ਼ੋਰੈਂਸ ਆ ਉਹਨਾਂ ਕੋਲ ਲੈਟਰ ਲੈ ਦੇ ਸਾਨੂੰ ਅਸੀਂ ਤੇਰਾ ਕਲੀਅਰ ਕਰ ਦਾਂਗੇ ਠੀਕ ਹੈ ਜੀ ਫਿਰ ਭਾਜੀ ਮੈਂ ਇੰਸ਼ੋਰੈਂਸ ਕੋਲ ਗਿਆ ਉਹ ਇੰਸ਼ੋਰੈਂਸ ਵਾਲਿਆਂ ਕੋਲ ਕਿਤੇ ਨਾ ਉਹ ਕਿਤੇ ਕੇਸ ਗਾਹ ਪਿਛਾ ਹੋ ਗਿਆ ਉਹਨਾਂ ਚੈੱਕ ਕਰ ਲਿਆ ਉਦਾਂ ਚੋਂ ਚੰਗੇ ਸੀਗੇ ਬੰਦੇ ਉਹ ਕਹਿੰਦੇ ਹਾਂ ਕੋਈ ਗੱਲ ਨੀ ਤੇਰੀ ਐਕਸੈਸ ਪੇ ਹੋਈ ਹੋਈ ਆ ਡੋਂਟ ਵਰੀ ਅਬਾਊਟ ਇਟ ਵੀਲ ਡੀਲ ਵਿਦ ਇਟ ਤੇ ਤੂੰ ਫਿਰ ਸਟ੍ਰੈਸ ਫਰੀ ਹੋ ਲਿਆ ਵੀ ਤੇਰਾ ਕਿਤੇ ਉਹ ਸਾਡੇ ਕੋਲ ਫਾਈਲ ਗਾਹ ਪਿਛਾ ਹੋਈ ਵੀ ਦੇਖੀ ਨੀ ਤੇ ਉਹ ਤੋਂ ਬਾਅਦ ਭਾਜੀ ਕੀ ਕਹਿੰਦੇ ਮੈਨੂੰ ਸਮਨ ਵੀ ਆ ਗਏ ਕੋਰਟ ਤੋਂ ਜਵਾਨ ਸਮਨ ਉੱਥੇ ਕੋਰਟ ਵੀ ਚਲੇ ਗਿਆ ਭਾਊ
2: ਓਕੇ
4: ਭਾਜੀ ਜਿਹੜੀ ਗੱਡੀ ਮਤਲਬ ਜੇ ਆਪਾਂ ਉਦਾਂ ਵੀ ਦੇਖੀਏ ਤਾਂ ਗੱਡੀ ਦਾ ਮੁੱਲ $3,000 ਸੀਗਾ ਵੱਧ ਤੋਂ ਵੱਧ
2: ਓਕੇ
4: ਉਹਨੇ ਨਾ ਨਾਰਮਲ ਟੈਕਸੀ ਗੱਡੀਆਂ ਦੀ ਲਾ ਕੇ ਨਾ ਫੋਟੋਆਂ ਵੀ ਕੈਮਰੀ ਇੰਨੇ ਮਾਡਲ ਤੇ ਬਾਹਰ ਇੰਨੇ ਦੀਆਂ ਮਿਲਦੀਆਂ ਤੇ ਇਹ ਨੀ ਦੱਸਿਆ ਜਵਾਨ ਨੇ ਵੀ ਉਹ ਚੱਲੀਆਂ 30-35,000 ਤੇਰੇ 9,50,000 ਚੱਲੀ ਹੈ
2: ਅੱਛਾ
4: ਉਹਨੇ ਲਾਇਆ ਵੀ ਕੋਈ ਜਾਂਦੇ ਜਾਂਦੇ ਫਿਰ ਬਾਣੀ ਜਾਵੇ ਗੱਲ
2: ਹਾਂਜੀ
4: ਤੇ ਚਲੋ ਕੋਰਟ ਦੇ ਸਮਨ ਵੀ ਆ ਗਏ ਮੈਨੂੰ ਉਹ ਸਮਨ ਮੈਂ ਫੇਰ ਇੰਸ਼ੋਰੈਂਸ ਨਾਲ ਗੱਲ ਕੀਤੀ ਉਹ ਕਹਿੰਦੇ ਤੂੰ ਸਮਨ ਸਾਨੂੰ ਦੇ ਜਾ ਸਾਡਾ ਲੋਇਰ ਚਲੋ ਭਾਜੀ ਮਤਲਬ ਫਿਰ ਮੈਂ ਉਹਨਾਂ ਨਾਲ ਗੱਲ ਕੀਤੀ ਤੇ ਇੰਸ਼ੋਰੈਂਸ ਵਾਲਿਆਂ ਨੂੰ ਦੇ ਦਿੱਤੀ ਤੇ ਫਿਰ ਮੈਂ ਇੰਸ਼ੋਰੈਂਸ ਦੀ ਲੈਟਰ ਉਹਨਾਂ ਨੇ ਦਿੱਤੀ ਮੈਨੂੰ ਕਿ ਵੀ ਇਹ ਇੰਸ਼ੋਰੈਂਸ ਅਸੀਂ ਇਹ ਡੀਲ ਕਰ ਰਹੇ ਹਾਂ ਤੇ ਇਹਦਾ ਕੋਈ ਲੈਣਾ ਦੇਣਾ ਨੀ ਉਹ ਮੈਂ ਵੈਡਾ ਵਾਲਿਆਂ ਨੂੰ ਦਿੱਤੀ ਤੇ ਫਿਰ ਵੈਡਾ ਵਾਲਿਆਂ ਨੇ ਮੈਨੂੰ ਕੀ ਕਹਿੰਦੇ ਆ ਮੇਰਾ ਕਲੀਅਰ ਕਰ ਦਿੱਤਾ ਕ੍ਰੈਡਿਟ ਹਿਸਟਰੀ
2: ਓਕੇ
4: ਹਾਂਜੀ ਤੋਂ ਮੈਂ ਦੱਸਾਂ ਵੀ ਕਈ ਵਾਰੀ ਇਹ ਚੀਜ਼ਾਂ ਬਹੁਤ ਗਾਹ ਚਲੇ ਜਾਂਦੀਆਂ ਵੀ ਸਾਨੂੰ ਇਹ ਚੀਜ਼ ਲਾਈਟਲੀ ਨੀ ਲੈਣੀ ਚਾਹੀਦੀ ਜਿਵੇਂ ਪ੍ਰੋਪਰ ਮਤਲਬ ਕਲੀਅਰ ਹੋ ਤੁਹਾਡਾ ਹੋਣਾ ਚਾਹੀਦਾ ਗਾਹ ਬਹੁਤ
2: ਟਿਕੋ ਨੀ ਬਹੁਤ ਜਰੂਰੀ ਇੱਕ ਨੀ ਤੇ ਦੂਸਰੀ ਨੀ ਤੇ ਤੀਸਰੀ ਤੁਹਾਡੇ ਕੋਲ ਕੁਛ ਨਾ ਕੁਛ ਹੋਵੇ ਅਗਲੇ ਦਾ
1: ਅਗਲਾ ਅਕਸਰ ਕਹਿਣ ਦਾ ਮੇਰੇ ਕੋਲ ਡਰਾਈਵਿੰਗ ਲਾਇਸੈਂਸ ਅੱਜ ਹੈ ਹੀ ਨੀ ਬੰਦਾ ਫਿਰ ਕੀ
4: ਕਰੇ ਭਾਜੀ ਇੰਸ਼ੋਰੈਂਸ ਵਾਲੇ ਵੀ ਨਾ ਚਲੋ ਆਪਾਂ ਇੰਸ਼ੋਰੈਂਸ ਲੈਣੀ ਹੁੰਦੀ ਆ ਉਦੋਂ ਨਹੀਂ ਪੁੱਛਦੇ ਕੁਛ
2: ਹਾਂਜੀ
4: ਚਲੋ ਬਾਅਦ ਚ ਇਹਨਾਂ ਨੇ ਕਲੇਮ ਦੇਣਾ ਉਹਨਾਂ ਨੂੰ ਉਦੋਂ ਤੁਹਾਡੀਆਂ ਚੰਜਾਂ ਨੂੰ ਪਤਰੀਆਂ ਸਾਰੀਆਂ ਬੋਲਦੇ ਆ
2: ਹਾਂਜੀ ਹਾਂਜੀ ਉਦੋਂ ਨਿੱਕੀ ਜੀ ਗੱਲ ਤਾਂ ਵੀ ਉਹ ਵੱਡਾ ਬਣਾ ਲੈਂਦੇ ਕੰਮ
4: ਹਾਂਜੀ ਇਸ ਕਰਕੇ ਸਰ ਜੇ ਤੁਹਾਨੂੰ ਕੋਈ ਵੀ ਹੈਗਾ ਨਾ ਕੋਈ ਵੀ ਇਨਫੋਰਮੇਸ਼ਨ ਝੂਠੀ ਨਹੀਂ ਦੇਣੀ ਚਾਹੀਦੀ ਜੋ ਹੈ ਸੱਚ ਦੋ ਕਿਉਂਕਿ ਪਤਾ ਨਹੀਂ ਹੁੰਦਾ ਕੱਲ ਨੂੰ ਰੱਬ ਨਾ ਕਰੇ ਕਿਸੇ ਨੂੰ ਲੋੜ ਪਵੇ ਪਰ ਜਦੋਂ ਲੋੜ ਪੈਂਦੀ ਆ ਫੇਰ ਉਹ ਨਿਕਲ ਜਾਇਆ ਵੀ ਫਸਾ ਕੇ ਤਾਂ ਚੁੱਪ ਕਰਕੇ ਬਾਹਰ ਹੋ ਜਾਂਦੇ ਆ
1: ਹਾਂਜੀ ਉਹ ਅਕਸਰ ਇਹੀ ਪੁੱਛਦੇ ਆ ਵੀ ਪਿਛਲੇ 6 ਮਹੀਨੇ ਜਾਂ ਸਾਲ ਚ ਤੁਸੀਂ ਕੋਈ ਐਟ ਫਾਲਟ ਕਲੇਮ ਤਾਂ ਨਹੀਂ ਕੀਤਾ ਉੱਥੇ ਬੰਦਾ ਕਾਟਾ ਜਿਹਾ ਮਾਰ ਕੇ ਹੋ ਜਾਂਦਾ
4: ਇੰਸ਼ੋਰੈਂਸ ਵਾਲਾ ਵੀ
1: ਹਾਂਜੀ ਪਤਾ ਹਾਂਜੀ ਪਤਾ ਹੈ ਵੀ ਆਪਾਂ ਨੂੰ ਇਹਦੇ ਤੇ ਇੱਕ ਦਿਨ ਕਾਫੀ ਡਿਟੇਲ ਚ ਗੱਲ ਹੋਈ ਆ ਅਸੀਂ ਅੱਧਾ ਘੰਟਾ ਲਾਇਆ ਸੀ ਅਮਰੀਕਾ ਚ ਜਿਹੜਾ ਕੇਸ ਸਟੱਡੀ ਆ ਉਸ ਬੇਸ ਤੇ ਕੀਤਾ ਸੀ ਆਪਾਂ ਇਨਪੁਟ ਦਿੱਤਾ ਸੀ
4: ਮੈਨੂੰ ਭਾਈ ਮੈਨੂੰ ਇੱਕ ਗੱਲ ਇਹ ਲੱਗਦੀ ਹੁੰਦੀ ਕਿ ਜੋ ਆਪਾਂ ਇੰਸ਼ੋਰੈਂਸ ਲੈਣਾ ਨਾ ਆਪਾਂ ਨੂੰ ਪੁੱਛਦੇ ਆ ਕਿ ਤੁਹਾਡਾ ਕੋਈ ਕਲੇਮ ਤੇ ਨਹੀਂ ਹੈਗਾ ਵੈਦਰ ਯੂ ਆਰ ਇਨ ਅ ਫਾਲਟ অর ਨਾਟ ਵੀ ਜੇ ਅਸੀਂ ਫਾਲਟ ਵਿੱਚ ਨਹੀਂ ਸੀਗੇ ਤਾਂ ਫੇਰ ਕਾਹ ਤੋਂ ਪੁੱਛਣਾ ਪਈ ਜੇ ਅਸੀਂ ਕੋਈ ਕਲੇਮ ਕੀਤਾ ਤਾਂ ਦੱਸੋ ਸਹੀ
1: ਤੇ ਰੋਮੀ ਜੀ ਦੂਜੀ ਗੱਲ ਇਹ ਆ ਤੁਹਾਡੇ ਗਲੀ ਮਹੱਲੇ ਜੇ ਕੋਈ ਐਕਸੀਡੈਂਟ ਹੋਇਆ ਤੁਹਾਡੀ ਕਾਰ ਦਾ ਪ੍ਰੀਮੀਅਮ ਕਿਉਂ ਵਧਿਆ ਬਈ ਕਿਉਂਕਿ ਤੁਹਾਡਾ ਗਲੀ ਮਹੱਲਾ ਜੀ ਉਹ ਹੁਣ ਹਾਈ ਰਿਸਕ ਏਰੀਆ ਬਣ ਗਿਆ ਕਿਉਂਕਿ ਇੱਥੇ ਦੋ ਐਕਸੀਡੈਂਟ ਹੋਏ ਹੋਏ ਆ
4: ਭਾਈ ਇਹਨਾਂ ਦਾ ਚਾਰ ਚਾਰ ਜਣਾ ਗੱਡੀਆਂ ਚੋਰੀ ਹੋਣੀਆਂ ਕਿਉਂਕਿ ਇਹਨਾਂ ਨੂੰ ਇਹਨਾਂ ਦਾ ਮੌਕਾ ਮਿਲ ਗਿਆ ਵਧਾਉਣ ਦਾ
2: ਇਦਾਂ ਹੀ
4: ਹਾਂਜੀ
2: ਥੈਂਕ ਯੂ
4: ਭਾਈ ਸਤਿ ਸ਼੍ਰੀ ਅਕਾਲ ਜੀ
2: ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਥੈਂਕ ਯੂ ਇੱਕ ਆਪਾਂ ਬ੍ਰੇਕ ਲੈ ਕੇ ਤੇ ਫਿਰ ਵਾਪਸੀ ਕਰਦੇ ਹਾਂ ਜੀ ਰੇਡੀਓ ਹਾਂਜੀ 1674 AM

0: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ।
1: ਕੀ ਤੁਸੀਂ ਇੱਕ ਪੈਗ ਲਈ ਨਾ ਕਰੋਗੇ ਜਾਂ ਫਿਰ ਇਹ ਕਹਿਣਾ ਪਸੰਦ ਕਰੋਗੇ, ਨਹੀਂ ਮੈਂ ਆਪਣਾ ਲਾਇਸੈਂਸ ਗੁਆ ਦਿੱਤਾ ਹੈ। ਮੈਂ ਅਸਲ 'ਚ ਕੋਈ ਸ਼ਰਾਬੀ ਨਹੀਂ ਹਾਂ। ਸਾਡੇ ਕੰਮ 'ਤੇ ਇੱਕ ਜਸ਼ਨ ਸੀ ਅਤੇ ਮੈਨੂੰ ਲੱਗਿਆ ਕਿ ਮੈਂ ਪੀਣ ਲਈ ਨਾ ਨਹੀਂ ਕਰ ਸਕਦਾ। ਮੈਂ ਸੋਚਿਆ ਕਿ ਮੈਂ ਸੀਮਾ ਦੇ ਹੇਠਾਂ ਪੀਤੀ ਹੈ, ਪਰ 0.05 ਸੀਮਾ ਤੋਂ ਵੱਧ ਪੀ ਕੇ ਗੱਡੀ ਚਲਾਉਂਦਾ ਫੜਿਆ ਗਿਆ। ਹੁਣ ਮੈਂ ਆਪਣੇ ਬੱਚਿਆਂ ਨੂੰ ਸਕੂਲ ਨਹੀਂ ਛੱਡ ਸਕਦਾ। ਮੈਨੂੰ ਆਪਣੀ ਮਾਂ ਨੂੰ ਦੱਸਣਾ ਪਿਆ ਕਿ ਮੈਂ ਹੁਣ ਉਸਨੂੰ ਡਾਕਟਰਾਂ ਕੋਲ ਨਹੀਂ ਲੈ ਕੇ ਜਾ ਸਕਦਾ। ਮੇਰੇ ਲਈ ਮੇਰੇ 'ਤੇ ਨਿਰਭਰ ਲੋਕਾਂ ਨੂੰ ਨਾ ਕਹਿਣਾ ਸਭ ਤੋਂ ਬੁਰੀ ਸਜ਼ਾ ਹੈ। ਕਾਸ਼ ਕਿ ਮੈਂ ਇਹਦੀ ਬਜਾਏ ਪੈਗ ਨੂੰ ਨਾ ਕਹਿ ਦਿੰਦਾ। ਜ਼ਿੰਮੇਵਾਰੀ ਲਓ, ਜੇ ਤੁਸੀਂ ਪੀਤੀ ਹੈ ਤਾਂ ਗੱਡੀ ਨਾ ਚਲਾਓ। TAC ਵੱਲੋਂ ਇੱਕ ਸੁਨੇਹਾ।
2: ਸੋਨਾ ਚਾਹੀਦਾ,
3: ਭਰੋਸਾ ਚਾਹੀਦਾ,
2: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਐਲਰਸ, ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 2 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ, ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ
4: 0493-536-042। ਬਿਲਕੁਲ ਪਿਓਰ ਹੈ ਕੀ? ਪਲਾਸਟਿਕ ਦੇ ਡੱਬਿਆਂ ਚ ਨਹੀਂ, ਬਲਕਿ ਗਲਾਸ ਕੰਟੇਨਰ ਚ ਪੈਕ ਹੁੰਦਾ ਹੈ।
5: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ goldleafdairy.com।
6: ਵਿਆਹ, ਖੁਸ਼ੀ ਜਾਂ ਕਿਸੇ ਵੀ ਖਾਸ ਮੌਕੇ ਲਈ ਜੁਐਲਰੀ ਹੋਣੀ ਚਾਹੀਦੀ ਹੈ ਖਾਸ, ਤੁੰਨਾ ਜੁਐਲਰਸ ਲੈ ਕੇ ਆਏ ਨੇ ਲੇਟੈਸਟ ਗੋਲਡ, ਡਾਇਮੰਡ, ਬੁਲੀਅਨ, ਸਿਲਵਰ ਤੇ ਬ੍ਰਾਈਡਲ ਕਲੈਕਸ਼ਨ, ਹਰ ਸਟਾਈਲ ਤੇ ਹਰ ਓਕੇਜ਼ਨ ਲਈ। ਜੈਨੂਇਨ ਜੁਐਲਰੀ, ਜੈਨੂਇਨ ਪ੍ਰਾਈਸਿੰਗ ਤੇ ਵਧੀਆ ਕਸਟਮਰ ਸਰਵਿਸ ਦੇ ਨਾਲ ਗੋਲਡ ਜੁਐਲਰੀ ਤੇ ਫਾਸਟ ਲੋਨ ਫੈਸਿਲਿਟੀ ਵੀ ਅਵੇਲੇਬਲ। ਵਿਜ਼ਿਟ ਕਰੋ 5/150 ਫਾਰਮਰਸ ਰੋਡ, ਤ੍ਰਿਗਨੀਨਾ, ਅਤੇ 347 ਡੌਨਸਟੇਲ ਸਟ੍ਰੀਟ, ਡੈਂਡੀਨੋਂਗ। ਤੁੰਨਾ ਜੁਐਲਰਸ, ਭਰੋਸੇ ਦੀ ਨਿਸ਼ਾਨੀ।
7: ਕਿੱਥੇ ਵੱਜ ਗਈ ਤੇਰੀ ਗੱਡੀ?
8: ਗੱਡੀ ਤਾਂ ਠੀਕ ਹੋਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
9: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
10: ਕਿਚਨ ਦਾ ਸਟਾਈਲ ਡਰ ਲੱਗਦਾ? ਬਾਥਰੂਮ ਵੈਨਿਟੀ ਸਿੰਪਲ ਜਿਹਾ? ਹੁਣ ਟੈਨਸ਼ਨ ਖਤਮ ਕਰੋ, ਆ ਗਿਆ ZJ ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0410-045-555 ਜਾਂ ਅੱਜ ਹੀ ਵਿਜ਼ਿਟ ਕਰੋ 104 ਕੋਲਿਨਸ ਰੋਡ, ਮਿਲਟਨ।
11: ਹਾਂਜੀ ਰੇਡੀਓ।
12: ਉਹ ਭਾਜੀ, ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
13: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
12: ਫਿਰ ਲਵਾਈਏ ਕਿੱਥੋਂ?
13: ਸਨ ਕਰੰਟ ਵਾਲਿਆਂ ਕੋਲੋਂ, 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
12: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।
14: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
15: ਜਿੱਥੇ ਹੈ ਟੋਯੋਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਯੋਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਯੋਟਾ ਦੇ ਨਾਲ।
14: ਬੈਸਟ ਡੀਲ ਲਈ ਕਾਲ ਕਰੋ 0431-365-186 ਤੇ, 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
16: ਟੈਨਸ਼ਨ ਟੈਨਸ਼ਨ ਮੇਰੀ ਟੈਨਸ਼ਨ
17: ਕੀ ਹੋਇਆ?
16: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
17: ਕਾਕਾ ਜੀ ਟੈਨਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਈ ਸਪਾਂਸਰ ਪਾਰਟ पार्टनर या पेरेंट्स या वीजा स्किल्ड माइग्रेशन स्टूडेंट वीजा MRT या RRT अपील्स ते स्किल्स असेसमेंट्स दे माहिर बैठे ने हुणे अपॉइंटमेंट ली कॉल करो 0410-530-530
3: या 90-77-93
17: या ईमेल info@vivaimmigration.com.au
3: याद रखो 9077-9733
17: वीवा इमिग्रेशन एंड एजुकेशन कंसल्टेंट
3: हर कदम तुहाडे नाल
0: ਰੇਡੀਓ ਹਾਂਜੀ 1674 ਹਾਂ ਪ੍ਰੋਗਰਾਮ ਹਾਂਜੀ ਮੈਲਬਨ ਅਤੇ ਅਗਲੇ ਹਿੱਸੇ 'ਚ ਤੁਹਾਡਾ ਸਵਾਗਤ ਕਰਦੇ ਹਾਂ। ਗੱਲਾਂ ਬਾਤਾਂ ਸਾਡੀਆਂ ਅੱਜ ਚੱਲ ਰਹੀਆਂ ਸੀ ਕਿ ਸੜਕ ਦੇ ਉੱਤੇ ਜੇਕਰ ਕੋਈ ਹਾਦਸਾ ਵਾਪਰ ਜਾਂਦਾ ਅਤੇ ਉਸ ਸੜਕੀ ਹਾਦਸੇ ਤੋਂ ਬਾਅਦ ਆਪਾਂ ਕੀ ਕਰਨਾ ਹੁੰਦਾ ਵਾ ਅਤੇ ਕੀ ਆਪਾਂ ਨਹੀਂ ਕਰਨਾ ਹੁੰਦਾ, ਕਿਹੜੀਆਂ ਚੀਜ਼ਾਂ ਦਾ ਧਿਆਨ ਖਾਸ ਰੱਖਣਾ ਹੁੰਦਾ ਅਤੇ ਕਿਹੜੀਆਂ ਚੀਜ਼ਾਂ ਨੂੰ ਉਸ ਸਮੇਂ ਦੇ ਉੱਤੇ ਬਹੁਤੀ ਤਵੱਜੋ ਨਹੀਂ ਦੇਣੀ ਹੁੰਦੀ। ਸੋ ਇਸ ਬਾਬਤ ਗੱਲਬਾਤ ਸਾਡੀ ਚੱਲ ਰਹੀ ਸੀ ਅਤੇ ਜਿੱਦਾਂ ਆਪਾਂ ਪ੍ਰੋਗਰਾਮ ਦੇ ਪਹਿਲੇ ਹਿੱਸੇ ਦੇ ਵਿੱਚ ਤੁਹਾਡੇ ਨਾਲ ਗੱਲ ਕੀਤੀ ਸੀ ਕਿ ਇੱਥੇ ਆਪਾਂ ਪੁਲਿਸ ਦੇ ਨਜ਼ਰੀਏ ਤੋਂ ਵੀ ਵੇਖਾਂਗੇ ਕਿ ਪੁਲਿਸ ਕੀ ਕਹਿੰਦੀ ਹੈ ਇਸ ਮਸਲੇ ਦੇ ਵਿੱਚ, ਪੁਲਿਸ ਦੇ ਵੱਲੋਂ ਕਿਹੜੀਆਂ ਕਿਹੜੀਆਂ ਜਾਣਕਾਰੀਆਂ ਨੇ, ਇਹ ਵੀ ਥੋੜ੍ਹਾ ਜਿਹਾ ਧਿਆਨ ਦਿਓ। ਸਾਡੇ ਨਾਲ ਇਸ ਟਾਈਮ ਫੋਨ ਲਾਈਨ ਦੇ ਉੱਤੇ ਸਾਡੇ ਨਾਲ ਮੌਜੂਦ ਨੇ ਹਰਪ੍ਰੀਤ ਵਿਰਦੀ ਜੀ ਅਤੇ ਉਹਨਾਂ ਦੇ ਕੋਲੋਂ ਆਪਾਂ ਇਹ ਜਾਣਾਂਗੇ ਇਸ ਮਸਲੇ ਦੇ ਉੱਤੇ, ਅਤੇ ਨਾਲ ਨੇ ਮੇਰੇ ਡਾਕਟਰ ਪ੍ਰੀਤਿੰਦਰ ਗਰੇਵਾਲ
18: ਜੀ। ਬੜੀ ਮਿਹਰਬਾਨੀ ਰਣਜੋਤ, ਅਤੇ ਕਾਫੀ ਸਾਰੀਆਂ ਗੱਲਾਂ ਆਪਾਂ ਕੀਤੀਆਂ ਨੇ ਅਤੇ ਕਿਸ ਕਿਸਮ ਨਾਲ ਆਪਾਂ ਇਸ ਸਿਚੁਏਸ਼ਨ ਨੂੰ ਡੀਲ ਕਰ ਸਕਦੇ ਹਾਂ, ਖਾਸ ਤੌਰ 'ਤੇ ਉਦੋਂ ਜਦ ਘਬਰਾਏ ਹੁੰਦੇ ਹਾਂ ਅਤੇ ਕੁਛ ਸੋਚਦਾ ਨਹੀਂ, ਅਤੇ ਉਸ ਲਿਹਾਜ਼ ਨਾਲ ਇਹ ਬਹੁਤ ਜ਼ਰੂਰੀ ਹੋ ਜਾਂਦਾ ਇਸ ਟੋਪਿਕ 'ਤੇ ਗੱਲ ਕਰਨਾ, ਕਿਉਂਕਿ ਅਵੇਸਲੇ ਨਹੀਂ ਰਿਹਾ ਜਾ ਸਕਦਾ। ਜਿਵੇਂ ਇੰਸ਼ੋਰੈਂਸ ਦੀ ਗੱਲ ਕੀਤੀ ਆ, ਬਿਹੇਵੀਅਰ ਦੀ ਗੱਲ ਕੀਤੀ ਆ, ਅਤੇ ਉਸ ਮੌਕੇ ਬਾਰ ਬਾਰ ਇੱਕ ਚੀਜ਼ ਜਿਹੜੀ ਆਉਂਦੀ ਹੈ ਸਾਡੇ ਧਿਆਨ 'ਚ, ਇੱਕ ਐਂਬੂਲੈਂਸ ਇੱਕ ਪੁਲਿਸ, ਅਤੇ ਵਿਰਦੀ ਸਾਹਿਬ ਇਸ ਵੇਲੇ ਟੈਲੀਫੋਨ ਲਾਈਨ 'ਤੇ ਸਾਡੇ ਨਾਲ ਬਣੇ ਹੋਏ ਨੇ, ਆਪਾਂ ਇਸ ਸਿਲਸਿਲੇ 'ਚ ਉਹਨਾਂ ਨਾਲ ਵੀ ਸਾਂਝ ਪਾਉਂਦੇ ਹਾਂ।
0: ਜੀ ਭਾਈ, ਤੁਸੀਂ ਆਨ ਏਅਰ ਹੋ, ਸਵਾਗਤ ਤੁਹਾਡਾ ਰੇਡੀਓ ਹਾਂਜੀ ਤੇ।
19: ਥੈਂਕ ਯੂ ਰਣਜੋਤ ਜੀ, ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ
0: ਜੀ। ਸਤਿ ਸ੍ਰੀ ਅਕਾਲ ਭਾਈ। ਗੱਲਬਾਤ ਆਪਾਂ ਅੱਜ ਕਰ ਰਹੇ ਹਾਂ ਕਿ ਕੋਈ ਸੜਕੀ ਹਾਦਸਾ ਜਦੋਂ ਵਾਪਰ ਜਾਂਦਾ, ਅਤੇ ਬੜੀਆਂ ਸਾਰੀਆਂ ਆਪਾਂ ਕਿਸੇ ਵੇਲੇ ਗਲਤੀਆਂ ਵੀ ਕਰ ਜਾਂਦੇ ਹਾਂ, ਜੇ ਗਲਤੀਆਂ ਵੀ ਨਹੀਂ ਤਾਂ ਕਿਸੇ ਨੂੰ ਕੋਈ ਕਿਤੇ ਲੋੜ ਰੱਬ ਨਾ ਕਰੇ ਕੋਈ ਪੈ ਜਾਵੇ, ਅਤੇ ਫਿਰ ਉਹਨੇ ਕੀ ਕਰਨਾ ਹੁੰਦਾ ਵਾ, ਅਤੇ ਪੁਲਿਸ ਉਸ ਨੂੰ ਕਿਹੜੇ ਨਜ਼ਰੀਏ ਨਾਲ ਵੇਖਦੀ ਹੈ, ਕਿਹੜੀਆਂ ਕਿਹੜੀਆਂ ਆਮ ਗਲਤੀਆਂ ਲੋਕ ਕਰਦੇ ਨੇ, ਸਾਨੂੰ ਇਹ ਕਿ ਭਾਈਚਾਰੇ ਨੂੰ ਥੋੜ੍ਹੀ ਤੁਹਾਡੇ ਕੋਲੋਂ ਜਾਣਕਾਰੀ ਦਵਾ ਦਈਏ।
19: ਬਿਲਕੁਲ ਭਾਜੀ, ਮੇਨਲੀ ਜਦੋਂ ਐਕਸੀਡੈਂਟ ਹੁੰਦਾ ਨਾ, ਸਭ ਤੋਂ ਪਹਿਲਾ ਕੰਮ ਤਾਂ ਇਹ ਆ ਕਿ ਆਪਾਂ ਉੱਥੋਂ ਜਾਣਾ ਨਹੀਂ, ਭੱਜਣਾ ਨਹੀਂ
0: ਜੀ,
19: ਉੱਥੇ ਰੁਕਣਾ ਆ, ਰੁਕ ਕੇ ਜੋ ਅਸਿਸਟੈਂਸ ਜਿਹੜੀ ਵੀ ਪਾਰਟੀ ਨੂੰ ਚਾਹੀਦੀ ਹੋਵੇ ਉਸ ਹਿਸਾਬ ਨਾਲ ਉਹ ਦੇਣੀ ਹੈ
0: ਜੀ।
19: ਐਕਟ ਲਾ ਜਿਹੜਾ ਇਹ ਕਹਿੰਦਾ ਵੀ ਯੂ ਮਸਟ ਸਟਾਪ ਐਂਡ ਰੈਂਡਰ ਅਸਿਸਟੈਂਸ ਟੂ ਦ ਪਰਸਨ ਇਨ ਨੀਡ
0: ਜੀ।
19: ਸੋ ਸਭ ਤੋਂ ਪਹਿਲੀ ਸਾਡੀ ਜਿਹੜੀ ਓਬਲੀਗੇਸ਼ਨ ਆ ਉਹ ਇਹ ਹੈ
0: ਜੀ। ਸੋ ਇਹਦੇ ਵਿੱਚ ਭਾਈ ਜਿਹੜਾ ਜ਼ਿਆਦਾਤਰ ਹਾਂਜੀ ਲੋਕਾਂ ਦਾ ਨਾ ਇੱਕ ਜ਼ਿਆਦਾਤਰ ਇਹ ਸਵਾਲ ਆਉਂਦਾ ਵਾ ਵੀ ਅਸੀਂ ਨਾ ਉੱਥੇ ਪੁਲਿਸ ਸੱਦੀ ਸੀ, ਐਕਸੀਡੈਂਟ ਹੋਇਆ ਸੀ, ਅਗਲਾ ਮੈਨੂੰ ਇੱਦਾਂ ਬੋਲਣ ਡਿਆ ਸੀ, ਆਹ ਕਰਨ ਡਿਆ ਸੀ, ਅਤੇ ਪੁਲਿਸ ਆਈ ਤਾਂ ਪੁਲਿਸ ਨੇ ਕਿਹਾ ਵੀ ਸਾਡਾ ਤੁਹਾਡੇ ਕੋਲ ਇੰਸ਼ੋਰੈਂਸ ਹੈਗੀ ਆ, ਮੈਂ ਕਿਹਾ ਵੀ ਹੈਗੀ ਆ ਨਹੀਂ ਹੈਗੀ, ਅਤੇ ਪੁਲਿਸ ਉੱਥੋਂ ਚੱਲ ਗਈ। ਲੋਕ ਇੱਦਾਂ ਦਾ ਰੋਸ ਜਿਤਾਉਂਦੇ ਆ
19: ਹਾਂਜੀ। ਹੁਣ ਜਦੋਂ ਇੱਕ ਵਾਰੀ ਕਹਿੰਦੇ ਹੁੰਦੇ ਨਾ ਵੀ ਐਕਸੀਡੈਂਟ ਹੋਇਆ ਅਤੇ ਹੀਟ ਆਫ ਦਾ ਮੂਮੈਂਟ ਦੇ ਵਿੱਚ ਬਹੁਤ ਲੋਕੀ ਜਿਹੜੇ ਡਿਫਰੈਂਟ ਰਿਐਕਟ ਕਰਦੇ ਨੇ, ਠੀਕ ਹੈ, ਕੋਈ ਉਹਨੂੰ ਬੜਾ ਈਜ਼ੀਲੀ ਹੈਂਡਲ ਕਰ ਲਏਗਾ, ਕੋਈ ਥੋੜਾ ਜਿਹਾ ਗਾਲੀ ਗਲੋਚ ਕਰਨ ਲੱਗ ਪੈਂਦਾ ਵੀ ਹਾਂ ਵੀ ਹਾਊ ਡਿਡ ਯੂ ਡੂ ਦਿਸ,
0: ਠੀਕ
19: ਹੈ। ਅਨਲੈਸ ਸਮਨ ਥ੍ਰੈਟਨਸ ਯੂ ਫਿਜ਼ੀਕਲੀ ਔਰ ਵਰਬਲੀ ਡਾਇਰੈਕਟ ਥ੍ਰੈਟ ਟੁਵਰਡਸ ਯੂ, ਦੈਨ ਪੁਲਿਸ ਵੋਂਟ ਡੂ ਐਨੀਥਿੰਗ, ਠੀਕ ਹੈ। ਤੇ ਜੇ ਤੁਹਾਡਾ ਥ੍ਰੈਟ ਡਾਇਰੈਕਟ ਤੁਹਾਨੂੰ ਥ੍ਰੈਟ ਕੀਤਾ ਵੀ ਹਾਂ ਵੀ ਮੈਂ ਤੁਹਾਨੂੰ ਮਾਰੂੰਗਾ ਜਾਂ ਕੁਛ ਕਰਾਂਗਾ, ਦੈਨ ਪੁਲਿਸ ਵਿਲ ਡੈਫੀਨੇਟਲੀ ਐਕਟ ਔਨ ਇਟ
0: ਜੀ। ਸੋ ਅਦਰਵਾਈਜ਼ ਫਿਰ ਉਹ ਇੰਸ਼ੋਰੈਂਸ ਹੀ ਆ ਵੀ ਉਹਦੇ ਨਾਲ ਹੀ ਉਹਨਾਂ ਨੇ ਡੀਲ ਕਰਨਾ, ਪੁਲਿਸ ਤਾਂ ਉਹਦੇ ਵਿੱਚ ਨਹੀਂ ਤੇ ਕੋਈ ਹੋਰ ਨਹੀਂ।
19: ਹਾਂਜੀ,
0: ਤੇ ਇਸ ਤੋਂ ਇਲਾਵਾ ਵੀ ਕੋਈ ਇਦਾਂ ਦੇ ਸਰਕਮਸਟਾਂਸਿਸ ਨੇ ਜਿਹਦੇ ਵਿੱਚ ਪੁਲਿਸ ਦੀ ਇਨਵੋਲਵਮੈਂਟ ਹੋਣੀ ਚਾਹੀਦੀ ਹੈ ਜਾਂ ਬੰਦਾ ਕਾਲ ਕਰ ਸਕਦਾ?
19: ਕਾਲ ਤੁਸੀਂ ਪੁਲਿਸ ਨੂੰ ਸਿਰਫ ਉਦੋਂ ਕਰਨੀ ਆ ਜੇ ਤੁਹਾਡਾ ਐਕਸੀਡੈਂਟ ਹੋਇਆ ਤੇ ਕਿਸੇ ਵੀ ਪਾਰਟੀ ਨੂੰ ਇੰਜਰੀ ਆ ਜਾਂ ਟ੍ਰੈਫਿਕ ਹੈਜ਼ਰਡ ਆ ਤੁਹਾਡਾ ਵਹੀਕਲ ਜਾਂ ਕਿਸੇ ਹੋਰ ਦਾ ਵਹੀਕਲ, ਤੇ ਉੱਤੇ ਪੁਲਿਸ ਅਟੈਂਡ ਕਰੇਗੀ। ਜਦੋਂ ਤੁਸੀਂ ਕਾਲ ਵੀ ਕਰੋਗੇ ਪੁਲਿਸ ਤੁਹਾਨੂੰ ਇਹੀ ਪੁੱਛੇਗੀ ਜਿਹੜਾ ਕਾਲ ਟੇਕਰਸ ਆ ਕਿ ਇਸ ਦੇਰ ਐਨੀ ਇੰਜਰੀਜ਼ ਔਰ ਇਸ ਦੇਰ ਆ ਟ੍ਰੈਫਿਕ ਹੈਜ਼ਰਡ।
18: ਅੱਛਾ, ਇਹਦੇ ਚੋਂ ਇੱਕ ਹੋਰ ਸਵਾਲ ਨਿਕਲਦਾ ਜੀ,
19: ਟ੍ਰੈਫਿਕ ਹੈਜ਼ਰਡ ਨਹੀਂ ਆ। ਹਾਂਜੀ,
18: ਜਿਵੇਂ ਮੰਨ ਲਓ ਹੁਣ ਕਾਰ ਪਾਰਕ 'ਚ ਆ ਅਤੇ ਮਤਲਬ ਆਪਸ 'ਚ ਗੱਡੀਆਂ ਦੋ ਹਨਾ ਭਿੜ ਗਈਆਂ ਜਾਂ ਘੱਸ ਗਈਆਂ ਕਹਿ ਲਓ, ਅਤੇ ਇਹ ਬੰਦਾ ਦੂਜੇ ਬੰਦੇ ਤੋਂ ਮੰਗ ਰਿਹਾ ਵੀ ਤੂੰ ਆਪਦੀਆਂ ਡਰਾਈਵਿੰਗ ਦੀਆਂ ਡੀਟੇਲਸ ਦੇ, ਉਹ ਕਹਿੰਦਾ ਮੈਂ ਤਾਂ ਨਹੀਂ ਦਿੰਦਾ, ਤੂੰ ਕਰ ਲਾ ਜੋ ਕਰਨਾ, ਲਾ ਲਾ ਜੋਰ ਜਿਹੜਾ ਲੱਗਦਾ, ਉਸ ਹਾਲਾਤ 'ਚ ਤਾਂ ਫਿਰ ਇਹ ਬਣਦਾ ਨਹੀਂ ਕਿਉਂਕਿ ਉਹ ਟ੍ਰੈਫਿਕ ਨੂੰ ਹੈਜ਼ਰਡ ਨਹੀਂ ਆ ਅਤੇ ਆਪਸ 'ਚ ਉਹਨਾਂ ਦਾ ਉਹਨੇ ਕੋਈ ਇੱਦਾਂ ਥਰੈਟਨ ਵੀ ਨਹੀਂ ਕੀਤਾ, ਤਾਂ ਉਸ ਲਿਹਾਜ਼ ਨਾਲ ਫਿਰ ਠੰਡੇ ਵਾਸਤੇ ਹੌਲੀ ਕੁ ਦਿਨੇ ਮੂੰਹ ਜਿਹਾ ਬਣਾ ਕੇ ਘਰ ਨਹੀਂ ਆਇਆ ਜਾ ਸਕਦਾ?
19: ਨਹੀਂ ਨਹੀਂ ਨਹੀਂ, ਉਹ ਮੂੰਹ ਬਣਾ ਕੇ ਘਰ ਨੂੰ ਨਹੀਂ ਆਉਣਾ, ਆਪਾਂ ਦੂਜੀ ਗੱਡੀ ਦੀਆਂ ਰਜਿਸਟ੍ਰੇਸ਼ਨ ਡੀਟੇਲਸ ਲੈਣੀਆਂ ਨੇ
18: ਜਾਂ ਫੋਟੋ ਖਿੱਚ ਲਈ ਜੋ ਜੋ ਪੜਦੇ ਸਕਦੇ, ਵਾਈਪਰ ਦੇ ਥੱਲੇ
19: ਉਹਨਾਂ ਦੀ ਕਾਰ ਦੀ
18: ਵਿਨ ਨੰਬਰ ਵੀ ਹੈਗਾ।
19: ਹਾਂਜੀ ਹਾਂਜੀ, ਉਹਦੀ ਕਾਰ ਦੀ ਫੋਟੋ ਖਿੱਚ ਲਓ, ਖਿੱਚ ਕੇ ਤੇ ਫਿਰ ਤੁਸੀਂ ਪੁਲਿਸ ਸਟੇਸ਼ਨ ਅਟੈਂਡ ਕਰੋ
18: ਜੀ,
19: ਔਰ ਕਰਕੇ ਉਹਦੀ ਰਿਪੋਰਟ ਲੌਜ ਕਰੋ।
18: ਠੀਕ ਹੋ ਗਿਆ,
0: ਕੀ ਇਹ ਬੰਦਾ
19: ਉਹ ਇਨਵੈਸਟੀਗੇਟ ਕਰੇਗੀ? ਐਗਜ਼ੈਕਟਲੀ, ਪੁਲਿਸ ਫਿਰ ਦੇਖੇਗੀ ਜਿਹੜੇ ਕੈਮਰੇ ਉੱਥੇ ਹੈਗੇ ਆ ਸ਼ੋਪਿੰਗ ਸੈਂਟਰ ਕਾਰ ਪਾਰਕ ਦੇ ਵਿੱਚ, ਜੇ ਉਹਨਾਂ ਦੇ ਵਿੱਚ ਕੁਛ ਆਉਂਦਾ ਆ ਜਾਂ ਨਹੀਂ ਆਉਂਦਾ, ਫਿਰ ਉਹ ਕੰਟੈਕਟ ਕਰੇਗੀ ਜਿਹੜਾ ਓਨਰ ਆ ਉਹਦਾ ਵਹੀਕਲ ਦਾ, ਉਹਨੂੰ ਕਹੇਗੀ ਕਿ ਹਾਂ ਵੀ ਹੂ ਵਾਸ ਦਾ ਡਰਾਈਵਰ ਐਟ ਦੈਟ ਟਾਈਮ, ਤੇ ਉਹਦੇ ਨਾਲ ਗੱਲਬਾਤ ਕਰਕੇ ਦੈਨ ਦੇ ਵਿਲ ਗੈਟ ਟੂ ਅ ਰੈਜ਼ੋਲੂਸ਼ਨ।
0: ਤੇ ਇੱਕ ਜਿੱਦਾਂ ਅੱਜ ਕੱਲ੍ਹ ਬਹੁਤ ਇਹ ਵੀ ਸਮੱਸਿਆ ਆ ਰਹੀ ਆ ਲੋਕਾਂ ਦੇ ਮਨ ਦੇ ਵਿੱਚ, ਇਹ ਵੀ ਸੰਕੇ ਹੁੰਦੇ ਆ ਵੀ ਪਤਾ ਨਹੀਂ ਗੱਡੀ ਖਰੇ ਚੋਰੀ ਦੀ ਨਾ ਹੋਵੇ ਜਾਂ ਫਿਰ ਮੰਨ ਲਓ ਜੇ ਨਿਕਲ ਹੀ ਆਉਂਦੀ ਹੈ ਚੋਰੀ ਦੀ, ਤੇ ਉਸ ਸੰਬੰਧ ਦੇ ਵਿੱਚ ਫਿਰ ਕੀ ਕੀਤਾ ਜਾਵੇ? ਮੰਨ ਲਓ ਨੰਬਰ ਪਲੇਟ ਮੈਚ ਨਹੀਂ ਕਰਦੀ।
19: ਹਾਂਜੀ, ਉਹਦੇ ਵਿੱਚ ਫਿਰ ਕੋਈ ਇੰਨਾ ਇਨਵੈਸਟੀਗੇਸ਼ਨ ਪੁਲਿਸ ਵੱਲੋਂ ਨਹੀਂ ਹੁੰਦੀ। ਹਾਂ, ਇਹ ਜ਼ਰੂਰ ਹੁੰਦਾ ਕਿ ਜੇ ਕਹਿ ਲਓ ਵੀ ਤੁਸੀਂ ਔਨ ਰੋਡ ਤੁਹਾਡਾ ਇੱਕ ਚੋਰੀ ਦੀ ਗੱਡੀ ਦੇ ਨਾਲ ਐਕਸੀਡੈਂਟ ਹੋ ਗਿਆ
0: ਜੀ,
19: ਠੀਕ ਹੈ, ਤੇ ਉਹ ਫਿਰ ਜਿਹੜਾ ਜਦੋਂ ਪੁਲਿਸ ਇਨਵੋਲਵ ਹੁੰਦੀ ਹੈ ਉਹਦੇ ਵਿੱਚ, ਫਿਰ ਪੁਲਿਸ ਤੁਹਾਡਾ ਜਿਹੜੀ ਟਿਸ ਰਿਪੋਰਟ ਕਰਦੀ ਹੈ,
0: ਠੀਕ ਹੈ,
19: ਤੇ ਉਹ ਜਿਹੜੀ ਰਿਪੋਰਟ ਨੰਬਰ ਆ ਉਹ ਤੁਹਾਨੂੰ ਪੁਲਿਸ ਦੇਏਗੀ, ਉਹ ਰਿਪੋਰਟ ਨੰਬਰ ਤੁਸੀਂ ਜਿਹੜਾ ਹੈ ਉਹ ਆਪਣੀ ਇੰਸ਼ੋਰੈਂਸ ਨੂੰ ਦੇਣਾ, ਦੈਨ ਇੰਸ਼ੋਰੈਂਸ ਡੀਲ ਵਿਦ ਦਾ ਸਟੇਟ।
0: ਓਕੇ, ਅੱਛਾ ਇੱਕ ਹੋਰ ਸਿਨੈਰੀਓ ਆ, ਜੇ ਮੰਨ ਲਓ ਤੁਸੀਂ ਤੁਹਾਡਾ ਐਕਸੀਡੈਂਟ ਹੋਇਆ ਵਾ ਤੇ ਤੁਹਾਨੂੰ ਇਹ ਪ੍ਰਤੀਤ ਹੁੰਦਾ ਵੀ ਇਹ ਤੇ ਬੰਦਾ ਨਸ਼ੇ ਦੇ ਵਿੱਚ ਟੁੱਲ ਲਿਆ, ਦੇਖੋ ਤੇ ਜਿਹੜੇ ਤਰੀਕੇ ਨਾਲ ਇਹ ਬਿਹੇਵ ਕਰ ਰਿਹਾ ਜਾਂ ਮੂੰਹ 'ਚੋਂ ਸਮੈਲ ਆ ਰਹੀ ਆ ਜਾਂ ਐਕਟ ਕਰ ਰਿਹਾ, ਤੇ ਉਸ ਕੀ ਉਸ ਸੰਬੰਧ ਦੇ ਵਿੱਚ ਪੁਲਿਸ ਦੀ ਇਨਵੋਲਵਮੈਂਟ ਹੋ ਸਕਦੀ ਹੈ ਜਾਂ ਕਾਲ ਹੋ ਸਕਦੀ?
19: ਬਿਲਕੁਲ ਹੋ ਸਕਦੀ।
18: ਤੇ ਪੁਲਿਸ ਕੋਲ ਉਸ ਵੇਲੇ ਕੁਛ ਹੁੰਦਾ ਬ੍ਰੈਥ ਟੈਸਟ ਕਰਨ ਦਾ ਸਿਸਟਮ ਜਾਂ ਕੋਈ ਉਹਦੇ ਸਲਾਈਵਾ ਚੈੱਕ ਕਰਨ ਦਾ ਜੇ ਕੋਈ ਪੁਲਿਸ ਪਾਰਟੀ ਅਟੈਂਡ ਕਰ ਰਹੀ ਹੈ?
19: ਹਾਂਜੀ, ਬ੍ਰੈਥ ਟੈਸਟਿੰਗ ਹੋਏਗੀ ਉਸ ਵੇਲੇ, ਜੇ ਤਾਂ ਜਿਹੜਾ ਲੋਕਲ ਯੂਨੀਫਾਰਮ ਯੂਨਿਟ ਆ ਰਿਹਾ ਤਾਂ ਉਹਦੇ ਵਿੱਚ ਸਿਰਫ ਬ੍ਰੈਥ ਟੈਸਟ ਕਰਨਗੇ ਤੇ ਉਹਦੀ ਅਸੈਸਮੈਂਟ ਕਰਨਗੇ ਵੀ ਜੇ ਬ੍ਰੈਥ ਟੈਸਟ ਨੈਗੇਟਿਵ ਆਉਂਦਾ ਆ ਤਾਂ ਫਿਰ ਉਹਦੀ ਅਸੈਸਮੈਂਟ ਹੋਏਗੀ ਕਿ ਇਹ ਹੋਰ ਕਿਸੇ ਡਰੱਗ ਨਾਲ ਅਫੈਕਟਡ ਤਾਂ ਨਹੀਂ ਹੈਗਾ,
18: ਇਰੈਟਿਕ ਬਿਹੇਵੀਅਰ
19: ਜੇ ਉਹਨਾਂ ਨੂੰ ਲੱਗੇਗਾ, ਇਫ ਦੇ ਫੋਰਮ ਐਨ ਓਪੀਨੀਅਨ ਦੈਟ ਦਿਸ ਪਰਸਨ ਇਜ਼ ਅਫੈਕਟਡ ਵਿਦ ਐਨੀ ਡਰੱਗ, ਦੈਨ ਵੀ ਗੋ ਫਾਰ ਦਾ ਇੰਪੇਅਰਡ ਅਸੈਸਮੈਂਟ। ਤੇ ਉਹ ਅਸੈਸਮੈਂਟ ਹੋਣ ਉਹਦੇ ਉਹ ਅਸੈਸਮੈਂਟ ਕਰਕੇ ਆਪਾਂ ਫਿਰ ਉਹਨੂੰ ਬਲੱਡ ਟੈਸਟ ਲਈ ਜਾਈਦਾ।
0: ਵੈਸੇ ਤੁਹਾਡੇ ਜੇ ਤਜਰਬੇ ਤੋਂ ਵੇਖੀਏ, ਲੰਮਾ ਸਮਾਂ ਹੋ ਗਿਆ ਤੁਹਾਨੂੰ ਵੀ ਵਿਕਟੋਰੀਆ ਪੁਲਿਸ ਦੇ ਵਿੱਚ ਸੇਵਾਵਾਂ ਨਿਭਾਉਂਦਿਆਂ, ਕਿ ਜ਼ਿਆਦਾਤਰ ਸਮੱਸਿਆ ਆਉਂਦੀ ਕੀ ਆ ਓਵਰਆਲ ਲੋਕਾਂ ਨੂੰ ਇਸੋ ਜਿਹੇ ਮਸਲਿਆਂ ਦੇ ਵਿੱਚ?
19: ਸਭ ਤੋਂ ਵੱਡੀ ਭਾਜੀ ਪ੍ਰੋਬਲਮ ਇਹ ਆ ਕਿ ਬੰਦੇ ਸਾਡੇ ਜਿੰਨੀ ਵੀ ਕਹਿ ਲਓ ਵੀ ਇਕੱਲੀ ਆਪਣੀ ਇੰਡੀਅਨ ਕਮਿਊਨਿਟੀ ਨਹੀਂ, ਬਹੁਤੀ ਕਮਿਊਨਿਟੀ ਨੂੰ ਇਹ ਨਹੀਂ ਪਤਾ ਕਿ ਐਕਸੀਡੈਂਟ ਹੋਵੇ ਤਾਂ ਅਸੀਂ ਦੇਣਾ ਕੀ ਆ ਇੱਕ ਦੂਜੇ ਨੂੰ
0: ਜੀ,
19: ਠੀਕ ਹੈ ਜੀ। ਲਾ ਇਹ ਕਹਿੰਦਾ ਕਿ ਯੂ ਮਸਟ ਪ੍ਰੋਵਾਈਡ ਯੋਰ ਨੇਮ, ਯੋਰ ਐਡਰੈਸ ਐਂਡ ਯੋਰ ਵਹੀਕਲ ਰਜਿਸਟ੍ਰੇਸ਼ਨ, ਠੀਕ ਆ। ਤੁਹਾਨੂੰ ਆਪਣਾ ਫੋਨ ਨੰਬਰ ਵੀ ਦੇਣ ਦੀ ਲੋੜ ਨਹੀਂ ਆ, ਤੁਹਾਨੂੰ ਆਪਣਾ ਲਾਇਸੈਂਸ ਨੰਬਰ ਵੀ ਦੇਣ ਦੀ ਲੋੜ ਨਹੀਂ ਹੈਗੀ, ਠੀਕ ਹੈ ਜੀ। ਇਫ ਯੂ ਆਰ ਨੋਟ ਅ ਰਜਿਸਟਰਡ ਓਨਰ ਆਫ ਦਾ ਵਹੀਕਲ ਦੈਨ ਯੂ ਮਸਟ ਪ੍ਰੋਵਾਈਡ ਦਾ ਰਜਿਸਟਰਡ ਓਨਰਸ ਡੀਟੇਲਸ ਟੂ।
0: ਓਕੇ,
18: ਨਹੀਂ ਆ ਵਧੀਆ ਹੋ ਗਿਆ, ਕਿਉਂਕਿ ਸਾਨੂੰ ਭੁਲੇਖਾ ਸਾਰਿਆਂ ਨੂੰ ਇਹੀ ਹੁੰਦਾ ਵੀ ਡਰਾਈਵਿੰਗ ਲਾਇਸੈਂਸ ਜੇ ਦਿੱਤਾ ਨਹੀਂ ਤਾਂ ਪਤਾ ਨਹੀਂ ਕਿਆ ਗੁਨਾਹ ਹੋ ਗਿਆ ਜਾਂ ਕੀ ਹੋ ਗਿਆ।
19: ਨਹੀਂ, ਯੂ ਡੋਂਟ ਹੈਵ ਟੂ ਗੈਟ ਦ ਲਾਇਸੈਂਸ, ਤੁਹਾਨੂੰ ਸਿਰਫ ਨਾਮ, ਐਡਰੈਸ ਤੇ ਕਾਰ ਦੀ ਰਜਿਸਟ੍ਰੇਸ਼ਨ, ਇਹ ਤਿੰਨ ਚੀਜ਼ਾਂ ਜ਼ਰੂਰੀ ਹੈ।
18: ਪਰ
19: ਜੇ ਦੋਨੋਂ ਪਾਰਟੀ ਅਗਰੀ ਕਰਦੀਆਂ ਹੈ ਕਿ ਫੋਨ ਨੰਬਰ ਜਾਂ ਲਾਇਸੈਂਸ ਨੰਬਰ ਐਕਸਚੇਂਜ ਕਰਨਾ, ਦੈਟਸ ਅਪ ਟੂ ਯੂ।
0: ਤੇ ਜੇ
19: ਲਾਅ ਸਟੇਟਸ ਨੇਮ, ਐਡਰੈਸ ਐਂਡ ਰਜੋ।
18: ਪਰ ਭਾਜੀ ਉਹ ਤਾਂ ਕਹਿੰਦਾ ਮੇਰਾ ਨਾਂ ਹੈਗਾ ਡੌਨ ਸਮਿਥ ਤੇ ਮੈਂ ਰਹਿਣਾ ਫਲਾਨੀ ਜਗ੍ਹਾ, ਤੇ ਮਤਲਬ ਉਹ ਪਤਾ ਕਿਵੇਂ ਲੱਗੇ ਵੀ ਉਹ ਝੂਠ ਸੱਚ ਦਾ? ਤੇ ਕਿਉਂਕਿ ਡਰਾਈਵਿੰਗ ਲਾਇਸੈਂਸ ਤੇ ਪਤਾ ਲੱਗ ਗਿਆ, ਫੋਟੋ ਖਿੱਚ ਲਈ, ਐਡਰੈਸ ਹੈਗਾ, ਹਨਾ, ਐਟ ਲੀਸਟ ਯੂ ਹੈਵ ਸਮਥਿੰਗ,
19: ਦੈਟਸ ਓਕੇ। ਦੈਟਸ ਓਕੇ ਭਾਜੀ, ਜੇ ਤੁਹਾਨੂੰ ਉਹ ਬੰਦਾ ਨੇ ਗਲਤ ਨਾਮ ਦਿੱਤਾ ਆ, ਤੁਹਾਡੇ ਕੋਲ ਕਾਰ ਦੀ ਰਜਿਸਟ੍ਰੇਸ਼ਨ ਹੈਗੀ ਆ, ਠੀਕ ਹੈ ਜੀ, ਤੇ ਉਹਦਾ ਐਡਰੈਸ ਹੈਗਾ ਆ, ਦੈਨ ਇਟਸ ਅਪ ਟੂ ਪੁਲਿਸ ਟੂ ਵਰਕ ਆਊਟ ਹਾਊ ਦੇ ਗੋਣਾ ਚਾਰਜ ਯੂ।
18: ਓਕੇ,
19: ਠੀਕ ਆ, ਪ੍ਰੋਵਾਈਡਿੰਗ ਅ ਫਾਲਸ ਨੇਮ ਇਜ਼ ਅ ਅਫੈਂਸ ਐਸ ਵੈਲ।
18: ਠੀਕ ਹੋ ਗਿਆ,
0: ਕਿਉਂਕਿ ਕਈ ਜਿੱਦਾਂ ਸਾਨੂੰ ਕਾਲਸ ਵੀ ਮੈਸੇਜ ਵੀ ਆਇਆ ਵੀ ਉਹ ਬੰਦੇ ਨੇ ਮੈਨੂੰ ਆਪਣਾ ਜਿਹੜਾ ਫੋਨ ਨੰਬਰ 'ਤੇ ਦੇ ਦਿੱਤਾ ਪਰ ਬਾਅਦ ਵਿੱਚ ਉਹ ਟਰੇਸ ਕਰਨ ਦੇ ਉੱਤੇ ਜਦੋਂ ਗੱਲ ਆਈ ਤਾਂ ਇੰਸ਼ੋਰੈਂਸ ਇਹ ਕਹਿੰਦੀ ਆ ਵੀ ਨਹੀਂ ਅਸੀਂ ਤਾਂ ਉਹਨਾਂ ਨੂੰ ਟਰੇਸ ਹੀ ਨਹੀਂ ਕਰ ਪਾ ਰਹੇ ਉਹ ਤਾਂ ਨੰਬਰ ਗਲਤ ਸੀ ਉਹ ਜਿਹੜਾ ਉਹਨਾਂ ਨੇ ਦਿੱਤਾ ਅਤੇ ਉਹ ਗੱਲ ਰਫਾ ਦਫਾ ਹੋ ਗਈ ਉਹ ਕਹਿੰਦਾ ਮੈਨੂੰ ਮਿਲਿਆ ਕੁਛ ਨਹੀਂ
19: ਬਹੁਤੀਆਂ ਇੰਸ਼ੋਰੈਂਸ ਕੰਪਨੀ ਜਿਹੜੀਆਂ ਨਾ ਉਹ ਓਨਰਸ ਜਿਹੜੀ ਆ ਉਹ ਓਨਰ ਤੇ ਪਾ ਦਿੰਦੀ ਆ ਕਿ ਯੂ ਨੀਡ ਟੂ ਗੈਟ ਦਿਸ ਯੂ ਨੀਡ ਟੂ ਗੈਟ ਦੈਟ
0: ਜੀ
19: ਐਸ ਫਾਰ ਐਸ ਦੀ ਓਨਰ ਹੈਵ ਗਿਵਨ ਦੀ ਇੰਸ਼ੋਰੈਂਸ ਦ ਨੇਮ ਐਡਰੈਸ ਐਂਡ ਦ ਵਹੀਕਲ ਰਜਿਸਟ੍ਰੇਸ਼ਨ ਓਨਰ ਹੈਵ ਕੰਪਲੀਟਡ ਦੇਅਰ ਆਬਲੀਗੇਸ਼ਨ
18: ਫਿਰ ਤਾਂ ਮੇਰਾ ਕੱਲ ਗਲ ਗੁਲ ਪੜਾਈ ਠੀਕ ਹੈ ਤੇ ਬਾਅਦ ਕੋਈ ਹੋਊਗੀ ਤੇ ਕੁਛ ਹੋਊਗਾ
19: ਹਾਂ ਉਸ ਤੋਂ ਬਾਅਦ ਇੰਸ਼ੋਰੈਂਸ ਦੀ ਰਿਸਪੋਂਸਿਬਿਲਟੀ ਹੁੰਦੀ ਆ ਕਿ ਦੇ ਨੀਡ ਟੂ ਚੇਸ ਅਪ ਦ ਮਨੀ ਨਾਟ ਯੂ
18: ਪਰ ਨਹੀਂ ਆਹ ਦੇਖੋ ਸਾਡੇ ਲਈ ਵੀ ਜਦੋਂ ਅਸੀਂ ਹੈਗਾ ਨਾ ਕਿਸੇ ਟੋਪਿਕ 'ਤੇ ਹੈ ਨਾ ਕਲੀਅਰਿੰਗ ਏਅਰ ਅਤੇ ਉਹ ਸਾਨੂੰ ਵੀ ਕੁਛ ਪਤਾ ਲੱਗਦਾ ਕਿਉਂਕਿ ਜਦ ਕਨਵਰਸੇਸ਼ਨ ਅਸੀਂ ਵਿਰਦੀ ਸਾਹਿਬ ਅੱਜ ਸਟਾਰਟ ਕੀਤੀ ਨਾ ਉਹਦੇ 'ਚ ਡਰਾਈਵਿੰਗ ਲਾਇਸੈਂਸ 'ਤੇ ਸਾਰੇ ਹੀ ਅਹਿਮੀਅਤ ਦੇ ਰਹੇ ਸੀ ਇਨਕਲੂਡਿੰਗ ਆਸ ਬਟ ਨਾਓ ਫਰੋਮ ਲੋਅ ਪੁਆਇੰਟ ਆਫ ਵਿਊ ਹੈ ਨਾ ਜਦੋਂ ਆਹ ਚੀਜ਼ਾਂ ਪਤਾ ਲੱਗਦੀਆਂ ਤਾਂ ਇਹਦਾ ਮਤਲਬ ਕਈ ਵਾਰ ਅਗਲੇ ਦਾ ਰਾਈਟ ਹੁੰਦਾ ਵੀ ਮੈਂ ਨਹੀਂ ਦੇਣਾ ਤਾਂ ਆਪਾਂ ਨੂੰ ਕਹਿੰਦੇ ਐਂ ਕਿਵੇਂ ਨਹੀਂ ਦੇਣਾ ਉਹ ਕੰਫਲਿਕਟ ਇੱਥੋਂ ਬਹੁਤ ਜ਼ਿਆਦਾ ਵੱਧਦਾ
19: ਹਾਂਜੀ
0: ਪਰ ਇਹਦੇ ਵਿੱਚ ਜੇ ਆਪਾਂ ਮੰਨ ਲਓ ਡਰਾਈਵਿੰਗ ਲਾਇਸੈਂਸ ਕਿਸੇ ਦਾ ਲੈ ਵੀ ਲੈਂਦੇ ਹਾਂ ਜਾਂ ਕਿਸੇ ਨੂੰ ਡਿਟੇਲ ਦੇ ਵੀ ਦਿੰਦੇ ਹਾਂ ਅਤੇ ਇਹੋ ਜਿਹੇ ਸਪੈਸੀਫਿਕ ਐਕਸੀਡੈਂਟ ਦੇ ਕੇਸ ਦੇ ਵਿੱਚ ਕੀ ਉਹਦੇ ਵਿੱਚ ਕੋਈ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਆ ਜਾਂ ਕਿਉਂ ਆਪਾਂ ਨਹੀਂ ਦੇ ਸਕਦੇ ਹੁੰਦੇ ਲੈ ਸਕਦੇ ਹੁੰਦੇ
18: ਮਤਲਬ ਕਾਨੂੰਨ ਇਦਾਂ ਦਾ ਕਿਉਂ ਬਣਾਇਆ ਗਿਆ ਕਾਨੂੰਨ ਇਦਾਂ ਦਾ ਕਿਉਂ ਬਣਾਇਆ ਗਿਆ ਸੌਖਾ ਕਿਉਂ ਨਹੀਂ ਕਰਤਾ
19: ਪਹਿਲਾਂ ਤੋਂ ਹੀ ਕਾਨੂੰਨ ਇਦਾਂ ਹੀ ਲਿਖਿਆ ਹੋਇਆ ਭਾਜੀ ਪਰ ਦੂਜੀ ਗੱਲ ਇਹ ਆ ਕਿ ਕਈ ਵੇਲੇ ਕਈ ਬੰਦੇ ਇਦਾਂ ਦੇ ਹੁੰਦੇ ਜਿਹੜੇ ਗੱਡੀ ਚਲਾ ਰਹੇ ਉਹਨਾਂ ਦੇ ਕੋਲ ਲਾਇਸੈਂਸ ਹੈ ਹੀ ਨਹੀਂ ਦੇਣਗੇ ਕਿੱਥੋਂ
0: ਓਕੇ ਸੋ ਸਾਡਾ ਕੰਮ ਇਹ ਨਹੀਂ ਹੈ ਇਹ ਚੈੱਕ ਕਰਨਾ ਵੀ ਇਹਦੇ ਕੋਲ ਲਾਇਸੈਂਸ ਹੈਗਾ ਜਾਂ ਨਹੀਂ ਸਾਡਾ ਕੰਮ ਸਿਰਫ ਇਹਨਾਂ ਵੀ ਉਹਦੀ ਡਿਟੇਲ ਓਕੇ
18: ਪਰ ਆਪਾਂ ਹੁਣ ਵਿਕਟੋਰੀਆ ਸਟੇਟ ਦੀ ਗੱਲ ਕਰ ਰਹੇ ਹਾਂ ਜਾਂ ਬਾਕੀ ਸਟੇਟਾਂ 'ਚ ਵੀ ਇਹੋ ਜਿਹੇ ਕਾਨੂੰਨ ਨੇ
19: ਇਸ ਵੇਲੇ ਆਪਾਂ ਵਿਕਟੋਰੀਆ ਦੀ ਗੱਲ ਕਰ ਰਹੇ ਹਾਂ ਠੀਕ ਹੈ ਜੀ ਤੇ ਹਰ ਸਟੇਟ ਦਾ ਜਿਹੜਾ ਰੋਡ ਸੇਫਟੀ ਐਕਟ ਆ ਉਹ ਥੋੜਾ ਡਿਫਰੈਂਟ ਆ ਜਿਹੜੇ ਰੋਡ ਰੂਲਸ ਨੇ ਉਹ ਸਾਰੀਆਂ ਸਟੇਟਸ ਦੇ ਵਿੱਚ ਸਿਮਿਲਰ ਨੇ ਅਬਾਊਟ ਸੇਮ ਬਟ ਜਿਹੜਾ ਰੋਡ ਸੇਫਟੀ ਐਕਟ ਜਿਹੜਾ ਆਪਾਂ ਵਿਕਟੋਰੀਆ ਦਾ ਉਹਦੀ ਗੱਲ ਕਰ ਰਹੇ ਹਾਂ
18: ਕੁੱਲ ਮਿਲਾ ਕੇ ਸੌਰੀ ਥੈਂਕ ਯੂ ਤੇ ਗੱਲ ਪੈਣਾ ਹੀ ਕਾਮਨ ਆ ਬਾਕੀ ਚੀਜ਼ਾਂ ਵੱਖਰੀਆਂ
0: ਅੱਛਾ ਇਹਦੇ ਵਿੱਚ ਵੀ ਇੱਕ ਸਾਨੂੰ ਚੀਜ਼ ਆਈ ਸੀ ਅੱਜ ਪ੍ਰੋਗਰਾਮ ਕਰਦੇ ਹਾਂ ਧਿਆਨ 'ਚ ਕਿ ਜਿੱਦਾਂ ਹੁਣ ਸਾਡੇ ਭਾਈਚਾਰੇ ਦੇ ਵਿੱਚ ਜਿੱਦਾਂ ਲੈਂਗੁਏਜ ਦੀ ਵੀ ਪ੍ਰੋਬਲਮ ਹੈ ਅਤੇ ਸੌਰੀ ਥੈਂਕ ਯੂ ਬਹੁਤ ਪਟੇ 'ਤੇ ਚੜਿਆ ਅਤੇ ਇੱਕ ਬੰਦਾ ਉਤਰਦਾ ਉਹ ਐਕਸੀਡੈਂਟ ਹੁੰਦਾ ਉਹ ਕਹਿੰਦਾ ਵੀ ਸੌਰੀ ਤੂੰ ਠੀਕ ਹੈ ਅਤੇ ਉਹ ਜਿਹੜੀ ਸੌਰੀ ਆ ਉਹ ਇੱਕ ਤਰ੍ਹਾਂ ਦੇ ਨਾਲ ਉਹ ਇਸ ਸੈਂਸ ਦੇ ਵਿੱਚ ਵੀ ਕਈ ਵਾਰੀ ਤਬਦੀਲ ਹੋ ਜਾਂਦੀ ਵੀ ਇਹ ਗਲਤੀ ਇਹਦੀ ਹੈ ਤਾਂ ਕਰਕੇ ਸੌਰੀ ਕਰ ਰਿਹਾ
19: ਨਹੀਂ ਭਾਜੀ ਇਹ ਇੱਦਾਂ ਦੀ ਕੋਈ ਗੱਲ ਨਹੀਂ ਹੈਗੀ ਈਵਨ ਇਫ ਯੂ ਸੈਡ ਸੌਰੀ ਦੈਟਸ ਫਾਈਨ ਬਿਕੋਜ਼ ਯੂ ਜਸਟ ਸੈਡ ਸੌਰੀ ਟੂ ਦ ਸਿਚੁਏਸ਼ਨ ਨਾਟ ਟੂ ਦ
18: ਐਡਮਿਟੈਂਸ ਨਹੀਂ
0: ਹੈ ਸੋ
19: ਐਗਜ਼ੈਕਟਲੀ ਇਟਸ ਨਾਟ ਐਨ ਐਡਮਿਟੈਂਸ ਜੇ ਪੁਲਿਸ ਆਉਂਦੀ ਆ ਪੁਲਿਸ ਜਦੋਂ ਸੀਨ ਤੇ ਅਸੀਂ ਪਹੁੰਚਦੇ ਹਾਂ ਨਾ ਸਾਨੂੰ ਉਹਦੇ ਪਤਾ ਹੁੰਦਾ ਵੀ ਕਿਹਨੇ ਗਲਤੀ ਕੀਤੀ
0: ਓਕੇ ਸੋ ਤਜਰਬੇ ਤੋਂ
18: ਕਾਰ ਦੀਆਂ ਝਰੀਟਾਂ ਤੋਂ
19: ਟਾਇਰਾਂ ਅਸੀਂ ਅਸੀਂ ਬਿਨਾਂ ਗੱਲ ਕੀਤੇ ਐਗਜ਼ੈਕਟਲੀ ਅਸੀਂ ਉਹ ਸੀਨ ਦੇਖ ਕੇ ਹੀ ਦੱਸ ਸਕਦੇ ਹਾਂ ਵੀ ਕਿਹਦੀ ਗਲਤੀ ਹੈ ਸੌਰੀ ਕਹਿ ਵੀ ਦਿੱਤੀ ਤੇ ਪੁਲਿਸ ਨਹੀਂ ਵੀ ਆਈ ਤਾਂ ਵੀ ਜਦੋਂ ਤੁਸੀਂ ਇੰਸ਼ੋਰੈਂਸ ਕੰਪਨੀ ਨੂੰ ਆਪਣੇ ਸਿਚੁਏਸ਼ਨ ਦੱਸਣੀ ਨਾ ਦੈਟ ਹਾਊ ਦ ਕੋਲੀਜਨ ਅਕਰਡ ਤੇ ਉਹ ਇੰਸ਼ੋਰੈਂਸ ਕੰਪਨੀ ਨੇ ਫਿਰ ਉਹ ਤੋਂ ਅਸੈਸਮੈਂਟ ਕਰਨੀ ਆ ਕਿ ਕਿਹਦੀ ਗਲਤੀ ਸੀ ਉਹਨਾਂ ਨੇ ਇਹ ਤੋਂ ਨਹੀਂ ਅਸੈਸਮੈਂਟ ਕਰਨੀ ਤੇ ਤੁਸੀਂ ਸੌਰੀ ਕਹਿ ਦਿੱਤਾ ਸੀ ਉਹਨੂੰ
0: ਸੋ ਇਹ ਸਿਰਫ ਉਸ ਮੌਕੇ ਦੇ ਆਰਗੂਮੈਂਟ ਨੇ ਉਹਦੇ ਤੋਂ ਬਚਣ ਦੀ ਜਾਂ ਅਵੋਇਡ ਕਰਨ ਦੇ
18: ਲਈ
0: ਇਹ ਸਿਰਫ ਉੱਥੋਂ ਵਾਲਾ ਮਾਹੌਲ ਚਾਲ ਆ ਪਰ ਇਹ ਇਸ ਸਿਲਸਿਲੇ ਦੇ ਵਿੱਚ ਤੇ ਉਹ ਚੀਜ਼ ਕਹੀ ਜਾਂਦੀ ਆ ਵੀ ਤੁਸੀਂ ਉੱਥੇ ਬਹਿਸ ਬਸਈਆ ਨਾ ਕਰੋ ਸਿਰਫ ਇਹ ਆ ਵੀ ਤੁਸੀਂ ਡਿਟੇਲਾਂ ਆਪਣੀਆਂ ਲਓ ਬਾਕੀ ਫੈਸਲਾ ਇੰਸ਼ੋਰੈਂਸ ਕਰ ਲਓ
18: ਆਈ ਏਮ ਸੌਰੀ ਬਟ ਇਟਸ ਯੂਅਰ ਮਿਸਟੇਕ
0: ਅਜੇ ਇੱਕ ਹੋਰ ਇਸ ਤੋਂ ਥੋੜ੍ਹਾ ਜਿਹਾ ਹਟ ਕੇ ਇੱਕ ਕੁਐਸਚਨ ਆਇਆ ਸੀ ਕਿ ਜਦੋਂ ਜਿਹੜੇ ਇਹ ਭਾਈ ਸਾਹਿਬ ਕਹਿੰਦੇ ਨੇ ਕਿ ਮੋਟਰ ਸਾਈਕਲਿਸਟ ਜਿਹੜੇ ਨੇ ਉਹ ਜਦੋਂ ਉਹ ਆਪਣੇ ਕਢਾਉਂਦੇ ਨੇ ਚੀਕਾਂ ਜਿਹੀਆਂ ਕਢਾਉਂਦੇ ਆ ਸਟੰਟ ਮਾਰਦੇ ਆ ਅਤੇ ਇਹ ਕਹਿੰਦੇ ਮੈਂ ਕਈ ਵਾਰੀ ਵੇਖਿਆ ਵੀ ਪੁਲਿਸ ਉਹਨਾਂ ਨੂੰ ਨਹੀਂ ਰੋਕਦੀ ਕੀ ਉਹ ਵਾਜਬ ਕਰ ਰਹੇ ਹੁੰਦੇ ਆ
18: ਦੋ ਕਾਰਾਂ ਦੇ ਵਿਚਾਲੇ
19: ਇਹ ਇਟਸ ਵੈਰੀ ਇਹ ਟੌਪਿਕ ਜਿਹੜਾ ਨਾ ਇਦਾਂ ਦਾ ਕਿ ਪੁਲਿਸ ਜਿਹੜੀ ਆ ਉਹ ਇਸ ਵੇਲੇ ਉਹਨਾਂ ਨੂੰ ਪਰਸਿਊ ਨਹੀਂ ਕਰਦੀ ਬਿਕੋਜ਼ ਦ ਰੀਜ਼ਨ ਫੋਰ ਦੈਟ ਇਜ਼ ਕਿ ਜੇ ਕਹਿ ਲੋ ਬੱਚੇ ਹੀ ਆ ਉਹ ਮੋਸਟਲੀ ਜਿਹੜੇ ਏਦਾਂ ਦੇ ਸਟੰਟ ਕਰਦੇ ਆ
0: ਜੀ,
19: ਠੀਕ ਹੈ ਜੀ, ਤੇ ਜੇ ਅਸੀਂ ਉਹਨੂੰ ਪਰਸਿਊ ਕਰਦੇ ਪਏ ਤੇ ਬੱਚਾ ਕੋਈ ਏਦਾਂ ਦੀ ਸਪੀਡ ਤੇ ਜਾ ਕੇ ਕੋਈ ਏਦਾਂ ਦੀ ਗਲਤੀ ਕਰਦਾ ਹੈ ਦੈਟ ਦੇ ਕੁਡ ਲੂਜ਼ ਦੇਅਰ ਲਾਈਫ,
18: ਏਦਾਂ ਹੋਏ ਵੀ ਨੇ ਕਈ ਇੰਸੀਡੈਂਟ,
19: ਬਹੁਤ ਇੰਸੀਡੈਂਟ ਹੋ ਜਾਂਦੇ ਆ, ਰਿਕਾਰਡ
18: ਤੇ ਵੀ ਚੜ ਜਾਣਾ
19: ਓਹਦੀ ਇਹ ਇੰਟੈਂਸ਼ਨ ਹੁੰਦੀ ਮੈਂ ਕਿਸੇ ਵੀ ਤਰੀਕੇ ਨਾਲ ਭੱਜ ਜਾਂ, ਤੇ ਜੇ ਉਹ ਏਦਾਂ ਦੀ ਸਪੀਡ ਤੇ ਜਾ ਕੇ ਕੋਈ ਏਦਾਂ ਦਾ ਹਾਦਸਾ ਹੋ ਜਾਂਦਾ ਹੈ ਦੈਨ ਦੇ ਕੁਡ ਲੂਜ਼ ਦੇਅਰ ਲਾਈਫ ਫੋਰ ਇਟ, ਇਜ਼ ਇਟ ਵਰਥ ਚੇਸਿੰਗ ਦੈਮ ਔਰ ਨਾਟ, ਵੀ ਨੀਡ ਟੂ ਅਸੈਸ ਦੈਟ।
18: ਤੇ ਇਹਦੇ ਨਾਲ ਮਿਲਦਾ ਜੁਲਦਾ ਇੱਕ ਸਵਾਲ ਹੋਰ ਵੀ ਆ, ਅਕਸਰ ਲੋਕਾਂ ਕੋਲ ਹੁਣ ਕਾਰਾਂ 'ਚ ਆਪਣੇ ਕੈਮਰਾਜ਼ ਹੈਗੇ ਆ ਤੇ ਆਪਾਂ ਫੁਟੇਜ ਰਿਕਾਰਡ ਕਰਦੇ ਹਾਂ, ਪੁਲਿਸ ਅਕਸਰ ਕਹਿੰਦੀ ਹੈ ਵੀ ਯਾਰ ਜਿਹਦੇ ਕੋਲ ਹੋਈ ਤਾਂ ਦਿਓ ਤੇ ਆਪਾਂ ਮੈਟਰ ਸੋਲਵ ਕਰਨਾ। ਹੁਣ ਇੱਕ ਕੋਈ ਇਰੈਟਿਕ ਬਿਹੇਵੀਅਰ ਦਾ ਕੋਈ ਕੋਈ ਡਰੱਗੀ ਕਹਿ ਲਓ, ਮਤਲਬ ਉਹ ਕਾਰ ਨੂੰ ਇੱਧਰ ਦੀ ਭਜਾ ਉੱਧਰ ਦੀ ਭਜਾ, 130 ਤੇ ਜਾ ਰਿਹਾ ਤੇ ਮੇਰੇ ਕਾਰ 'ਚ ਕੈਮਰਾ ਲੱਗਿਆ ਤੇ ਮੈਂ ਉਹਦੀ ਰਿਕਾਰਡਿੰਗ ਕਰ ਲਈ, ਤੇ ਸਾਨੂੰ ਅਕਸਰ ਭੁਲੇਖਾ ਵੀ ਉਹ ਯਾਰ ਗਵਾਹੀ ਦੇਣੀ ਪੈਣੀ ਆ, ਅਦਾਲਤ ਜਾਣਾ ਪੈਣਾ, ਤੇਰੂ ਖੱਜਲ ਹੋਏਗਾ, ਦੇ ਲਾ ਕਰ ਲਾ, ਉਹ ਜਿਹੜੀਆਂ ਭਰਮ ਭੁਲੇਖੇ ਆ। ਆਮ ਨੋ ਕਿ ਆਪਾਂ ਟੋਪਿਕ ਤੋਂ ਥੋੜ੍ਹਾ ਹਟ ਕੇ ਗੱਲ ਕਰ ਰਹੇ ਹਾਂ, ਪਰ ਅਬ ਆਪ ਆ ਗਏ ਇਹੋ ਤੋਂ ਖਿਆਲ ਨਹੀਂ ਆਤਾ, ਵਰਨਾ ਮੁਝੇ ਆਪਸੇ ਕੁਛ ਪੁੱਛਣਾ ਜ਼ਰੂਰ ਤਾ, ਸਾਨੂੰ ਹੁੰਦਾ ਵੀ ਸਾਰੇ ਸਵਾਲ ਪੁੱਛ ਹੀ ਲਏ, ਤੇ ਉਹਦੇ 'ਚ ਕੀ ਕਰ ਸਕਦੇ ਹਾਂ, ਪੁਲਿਸ ਨੂੰ ਦੱਸ ਸਕਦੇ ਹਾਂ ਸੀਸੀਟੀਵੀ ਫੁਟੇਜ? ਹਾਂਜੀ, ਆਈ ਮੀਨ ਹੀ ਕੈਨ ਇੰਡੇਂਜਰ ਸਮਵਨਸ ਲਾਈਫ, ਮੇਰੇ ਪੁਆਇੰਟ ਤੋਂ ਆਪਣੀ ਵੀ।
19: ਰਿਪੋਰਟਿੰਗ ਕ੍ਰਾਈਮ ਸਟੋਪਰਸ,
18: ਹਾਂਜੀ
19: ਆਨਲਾਈਨ, ਠੀਕ ਹੈ ਜੀ, ਤੇ ਆਨਲਾਈਨ ਤੁਸੀਂ ਰਿਪੋਰਟ ਲਾਂਚ ਕਰਦੇ ਹੋ, ਕਰਕੇ ਤੁਸੀਂ ਫੁਟੇਜ ਵੀ ਅਟੈਚ ਕਰ ਸਕਦੇ ਹੋ ਉੱਤੇ, ਉਹ ਫਿਰ ਜਿਹੜਾ ਇਨਵੈਸਟੀਗੇਟਿੰਗ ਮੈਂਬਰ ਆ ਉਹਦੇ ਕੋਲ ਚਲ ਜਾਏਗੀ, ਮੈਂਬਰ ਐਲੋਕੇਟ ਹੋ ਜਾਏਗਾ, ਇਫ ਦੈਟ ਮੈਂਬਰ ਨੀਡਸ ਯੋਰ ਸਟੇਟਮੈਂਟ ਉਹ ਆ ਕੇ ਤੁਹਾਡੇ ਕੋਲੋਂ ਸਟੇਟਮੈਂਟ ਲੈ ਲੈਣਗੇ,
18: ਠੀਕ ਹੈ।
19: ਐਜ਼ ਫਾਰ ਐਜ਼ ਯੂ ਪ੍ਰੋਵਾਈਡਡ ਸਟੇਟਮੈਂਟ ਦ ਚਾਂਸਿਸ ਆਫ ਯੂ ਗੋਇੰਗ ਟੂ ਕੋਰਟ ਇਜ਼ ਵੈਰੀ ਮਿਨੀਮਲ।
18: ਤੇ ਮੇਰਾ ਨਾਂ ਚੜੂਗਾ ਤੇ ਹੁਣ ਮੰਨ ਲਓ ਕੋਈ ਬਾਈਕੀ ਗੈਂਗ ਜਾਂ ਕੋਈ ਏਦਾਂ ਦਾ ਹਨਾ, ਬੰਦਾ ਕਹਿੰਦਾ ਯਾਰ ਮੈਂ ਉਹੀ ਕਾਹਨੂੰ ਚੱਕਰਾਂ 'ਚ ਪੈਣਾ, ਕੋਈ ਕ੍ਰਿਮੀਨਲ ਨੇ ਜਾਂ ਕੋਈ ਏਦਾਂ ਦੇ ਆ, ਲੋਕਾਂ ਨੇ ਭਰਮ ਭੁਲੇਖੇ ਬੜੇ।
19: ਹਾਂ ਇਹ ਰਿਮੇਨਸ ਅਨੋਨਮਸ, ਠੀਕ ਹੈ ਜੀ, ਜਿਹੜੀਆਂ ਵਿਕਟਮ ਦੀਆਂ ਡੀਟੇਲਸ ਹੁੰਦੀਆਂ, ਸੋਰੀ ਵਿਟਨੈਸ ਦੀਆਂ ਡੀਟੇਲਸ ਹੁੰਦੀਆਂ, ਉਹ ਪ੍ਰੋਵਾਈਡ ਨਹੀਂ ਕੀਤੀਆਂ ਜਾਂਦੀਆਂ ਅਫੈਂਡਰਸ ਨੂੰ
18: ਜੀ, ਠੀਕ ਹੈ, ਅਨਲੈਸ ਕਿ ਵਕੀਲ ਵਕੂਲ ਰਲ ਜਾਵੇ ਕੋਈ, ਜਿਵੇਂ ਅੱਗੇ ਕੇਸ ਚੱਲਿਆ ਸੀ। ਨਹੀਂ ਠੀਕ ਹੈ, ਕਿਉਂਕਿ ਨਾ ਇਹ ਫਰਜ਼ ਬਣਦਾ ਸਾਡਾ ਇੱਕ ਚੰਗੇ ਨਾਗਰਿਕ ਹੋਣ ਦਾ ਸਬੂਤ ਦੇਣਾ, ਵੀ ਜੇ ਹੁਣ ਸੜਕ ਤੇ ਕੁਛ ਏਦਾਂ ਦਾ ਹੋ ਰਿਹਾ, ਮਤਲਬ ਜਿਹਦੇ ਨਾਲ ਕਿਸੇ ਦੀ ਜਾਨ ਜੋਖਮ ਹੋ ਸਕਦੀ ਆ, ਵੀ ਭਾਈ ਅਸੀਂ ਆਲਾ ਦੁਆਲਾ ਵੀ ਆਪਣਾ ਦੇਖਣਾ, ਸਿਸਟਮ, ਸਮਾਜ, ਸੋਸਾਇਟੀ, ਹਰ ਗੱਲ ਇਹ ਕਹਿ ਕੇ ਨਹੀਂ ਸਾਰੀ ਜਾਤੀ ਉਹ ਪੁਲਿਸ ਨਹੀਂ ਕਰਦੀ, ਕੋਈ ਪੁਲਿਸ ਨਹੀਂ ਕਰਦੀ, ਕਿਤੇ ਨਾ ਕਿਤੇ ਤੁਹਾਡੀ ਜ਼ਿੰਮੇਵਾਰੀ ਵੀ ਬਣਦੀ।
0: ਇੱਕ ਭਾਈ
19: ਇਸੇ ਗੱਲ ਤੇ ਭਾਜੀ ਮੈਂ ਕੰਪਲੀਟ ਕਰਦੇ ਹਾਂ, ਜੇ ਕੋਈ ਬੰਦਾ ਬਹੁਤ ਜ਼ਿਆਦਾ ਇਰੈਟਿਕ ਗੱਡੀ ਚਲਾ ਰਿਹਾ ਤੇ ਤੁਹਾਡੇ ਕੋਲ ਉਹਦੀ ਰਜਿਸਟ੍ਰੇਸ਼ਨ ਤੁਸੀਂ ਰਿਕਾਰਡ ਕਰ ਲਈ ਹੈ ਨਾ, ਤਾਂ ਤੁਸੀਂ 000 ਕਾਲ ਕਰਕੇ ਉਸੇ ਵੇਲੇ ਰਿਪੋਰਟ ਕਰ ਸਕਦੇ ਹਾਂ ਕਿ ਦੇਰ ਇਜ਼ ਐਨ ਇਰੈਟਿਕ ਡਰਾਈਵਰ, ਰਿਜੋ ਆਇਆ, ਇਟਸ ਹੀ ਇਜ਼ ਗੋਇੰਗ ਦਿਸ ਵੇ,
18: ਠੀਕ
19: ਹੈ, ਹੀ ਔਰ ਸ਼ੀ, ਤੇ ਉਹ ਫਿਰ ਜਿਹੜੇ ਲੋਕਲ ਯੂਨਿਟ ਹੋਣਗੇ ਉਸੇ ਵੇਲੇ ਰਿਸਪੋਂਡ ਕਰਨਗੇ।
0: ਇੱਕ ਜਿੱਦਾਂ 000 ਦੀ ਤੁਸੀਂ ਗੱਲ ਕੀਤੀ ਹੈ, ਪੁਲਿਸ ਅਸਿਸਟੈਂਟ ਲਾਈਨ ਵੀ ਅੱਜ ਕੱਲ੍ਹ ਕਾਫ਼ੀ ਜ਼ਿਆਦਾ ਦੱਸੀ ਜਾ ਰਹੀ ਹੈ ਵੀ 000 ਤੇ ਨਾ ਕਾਲ ਕਰਕੇ ਇੱਦਾਂ ਦੇ ਮਸਲਿਆਂ ਦੇ ਲਈ ਤੁਸੀਂ ਆਹ ਵਾਲੀ ਨੰਬਰ 100 ਡਾਇਲ ਕਰ ਸਕਦੇ
18: ਹੋ।
19: ਐਨੀ ਨਾਨ ਅਰਜੈਂਟ ਇਸ਼ੂ ਜਿਹੜਾ ਹੈ ਨਾ, ਉਹ ਤੁਸੀਂ 131444 ਤੇ ਡਾਇਲ ਕਰਕੇ ਕਰ ਸਕਦੇ ਹੋ, ਬਟ ਜਿੱਦਾਂ ਹੁਣ ਤੁਸੀਂ ਕਿਹਾ ਵੀ ਇਰੈਟਿਕ ਡਰਾਈਵਰ ਆ, ਉਹ ਹੋ ਸਕਦਾ ਵੀ 50 ਮੀਟਰ ਤੇ ਜਾ ਕੇ ਕਿਸੇ ਦੇ ਵਿੱਚ ਗੱਡੀ ਮਾਰਦਾ, that becomes an emergency.
0: Okay, so ਉਹ 000 ਤੇ ਆਊਗਾ, ਤੇ ਜੇ ਮੰਨ ਲਓ ਵੈਸੇ ਕਿਸੇ ਦਾ ਰੋਡ ਐਕਸੀਡੈਂਟ ਹੋਇਆ ਵਾ,
19: 000 ਕਾਲ ਕਰ ਸਕਦੇ। ਜੇ ਤੁਸੀਂ ਲੰਘਦੇ ਪਏ ਆ ਤੇ ਰੋਡ ਐਕਸੀਡੈਂਟ ਹੋਇਆ, 000।
0: ਓਕੇ, ਨਹੀਂ ਜੇ ਤੁਸੀਂ ਇਨਵੋਲਵ ਹੋ ਕੋਈ ਏਦਾਂ ਦਾ ਹੋ ਗਿਆ ਜੋ ਆਪਾਂ ਪਹਿਲਾਂ ਸਿਨੈਰੀਓ ਡਿਸਕਸ ਕਰ ਰਹੇ ਸੀ।
19: ਹਾਂਜੀ, ਹੁਣ ਜੇ ਤਾਂ ਜਿਹੜੀਆਂ ਜੇ ਤੁਸੀਂ ਦੇਖਦੇ ਪਏ ਆ ਬਈ ਰੋਡ ਦੇ ਉੱਤੇ ਐਕਸੀਡੈਂਟ ਹੋਇਆ ਤੇ ਤੁਹਾਨੂੰ ਇੱਕ ਲੇਨ ਜਿਹੜੀ ਬੰਦ ਹੋ ਗਈ ਆ ਤੇ ਤੁਹਾਨੂੰ ਘੁੰਮ ਕੇ ਜਾਣਾ ਪਿਆ ਜਾਂ ਤੁਹਾਨੂੰ ਦੂਜੀ ਲੇਨ ਚ ਜਾਣਾ ਪਿਆ, ਦੈਟ ਇਜ਼ ਅ ਟ੍ਰੈਫਿਕ ਹੈਜ਼ਰਡ, ਠੀਕ ਆ, ਯੂ ਕੈਨ ਕਾਲ 000 ਫੋਰ ਦੈਟ।
0: ਓਕੇ, ਸੋ ਇਹ ਤੁਸੀਂ ਮੌਕੇ ਦੇ ਉੱਤੇ ਫਿਰ ਆਈਡੈਂਟੀਫਾਈ ਕਰਨਾ ਵੀ ਉਹ ਕਿੰਨੀ ਕੁ ਚੀਜ਼
18: ਜੇ ਕੋਈ ਪੁਲਿਸ ਅਰਜੈਂਟ ਜਾਂ ਨਾ ਪੁਲਿਸ ਵਾਲੇ ਰੈਟਿਕਲੀ ਚਲਾ ਰਹੇ ਆ ਉਹਨਾਂ ਦੀ ਵੀ ਕੀਤੀ ਜਾ ਸਕਦੀ ਹੈ, ਜਾਂ ਐਂਬੂਲੈਂਸ ਵਾਲੇ
0: ਉਹਨਾਂ ਤੇ ਪਹੁੰਚਣਾ ਆਪਣੀ
18: ਟਿਕਾਣੇ ਤੇ
0: ਮੰਜ਼ਲ ਦੇ ਉੱਤੇ। ਜੀ ਭਾਈ ਬਹੁਤ ਸ਼ੁਕਰੀਆ ਤੁਹਾਡਾ ਸਮਾਂ ਦੇਣ ਦੇ ਲਈ,
18: ਮਿਹਰਬਾਨੀ।
19: ਇੱਕ ਦੋ ਚੀਜ਼ਾਂ ਮੈਂ ਤੁਹਾਨੂੰ ਕਨਫਰਮ ਕਰਦੇ ਆ ਜਾਣ ਤੋਂ ਪਹਿਲਾਂ, ਜਿਹੜੀਆਂ ਦੋ ਚੀਜ਼ਾਂ ਮੈਂ ਨੋਟ ਕੀਤੀਆਂ ਆਪਣੀ ਕਮਿਊਨਿਟੀ ਦੇ ਵਿੱਚ, ਆਪਣੇ ਮੁੰਡੇ ਯੰਗਸਟਰ ਜਿਹੜੇ ਆ ਉਹ ਕਾਰਾਂ ਮੋਡੀਫਾਈ ਬਹੁਤ ਕਰਾਉਂਦੇ ਆ
0: ਜੀ,
19: ਠੀਕ ਆ, ਵੱਡੇ ਟਾਇਰ ਪਵਾ ਲਏ, ਹਾਈਟ ਆਪਣੀ ਸਸਪੈਂਸ਼ਨ ਮੂਵ ਕਰਾ ਲਈ, ਇਹਨਾਂ ਚੀਜ਼ਾਂ ਦੇ ਨਾਲ ਤੁਹਾਡੀ ਇੰਸ਼ੋਰੈਂਸ ਤੇ ਇੰਪੈਕਟ ਪੈ ਸਕਦਾ। ਕੱਲ ਨੂੰ ਤੁਸੀਂ ਕੋਲੀਜਨ ਦੇ ਵਿੱਚ ਇਨਵੋਲਵ ਹੋਵੋਗੇ, ਤੁਹਾਡੀ ਇੰਸ਼ੋਰੈਂਸ ਨੇ ਤੁਹਾਨੂੰ ਕੁਛ ਨਹੀਂ ਕਹਿਣਾ।
0: ਓਕੇ, ਸੋ ਉਹਨੂੰ ਫਿਰ ਕਿਤੇ ਨਾ ਕਿਤੇ ਅਪਡੇਟ ਕਰਨਾ ਹੁੰਦਾ ਵਾ, ਜਾਂ ਇੰਸ਼ੋਰੈਂਸ ਨੂੰ ਦੱਸਣਾ ਹੁੰਦਾ ਕੀ ਉਹਦਾ ਪ੍ਰੋਸੈਸ ਕੀ ਹੈ ਜਾਂ ਕਰਾਉਣਾ ਹੀ ਨਹੀਂ ਚਾਹੀਦਾ।
19: ਭਾਜੀ ਉਹ ਬਹੁਤੀਆਂ ਚੀਜ਼ਾਂ ਜਿਹੜੀਆਂ ਹੁੰਦੀਆਂ ਨਾ ਉਹ ਇਲੀਗਲ ਹੁੰਦੀਆਂ, ਜੇ ਹੁਣ ਪੁਲਿਸ ਤੁਹਾਡੀ ਗੱਡੀ ਦੇਖ ਲੈਗੀ, ਵੀ ਵਿਲ ਪੁੱਟ ਅ ਡੀਫੈਕਟ ਔਨ ਇਟ, ਠੀਕ ਆ,
18: ਠੀਕ ਆ,
19: ਤੇ ਜਿਹੜਾ ਡੀਫੈਕਟ ਉਹ ਤਾਂ ਕਹਿੰਦਾ ਕਿ ਆਸਟ੍ਰੇਲੀਅਨ ਡਿਜ਼ਾਈਨ ਰੂਲਸ ਦੇ ਨਾਲ ਮੀਟ ਨਹੀਂ ਕਰਦੀ, ਕੰਪਲਾਈ ਨਹੀਂ ਕਰਦੀ ਗੱਡੀ ਤੁਹਾਡੀ।
0: ਓਕੇ,
19: ਔਰ ਬਹੁਤਾ ਮੋਸਟਲੀ ਜਿਹੜੀਆਂ ਇਹ ਚੀਜ਼ਾਂ ਹੁੰਦੀਆਂ ਇਹ ਜਿਹੜੀਆਂ ਸਾਡੀਆਂ ਜੀਪਸ ਆ, ਰੈਂਗਲਰਸ ਨੇ, ਇਹਨਾਂ ਚੀਜ਼ਾਂ ਦੇ ਵਿੱਚ ਵੱਡੇ ਵੱਡੇ ਟਾਇਰ ਪਾ ਲੈਣੇ।
18: ਵੀਡੀਓ ਵੀ ਦੇਖੀ ਜੀ ਮੈਂ ਇੱਕ ਗੋਰੇ ਕੰਗੀ ਦੀ ਤਾਂ
19: ਜਿਹੜੀਆਂ, ਹਾਂਜੀ, ਤੇ ਤੁਸੀਂ ਜਦੋਂ ਕੰਪਲਾਈ ਨਹੀਂ ਨਾ ਕਰਦੇ ਹੋ ਸਟੈਂਡਰਡਸ ਦੇ ਨਾਲ, ਤੇ ਤੁਸੀਂ ਇਨਵੋਲਵ ਹੁੰਦੇ ਹੋ ਕੋਲੀਜਨ ਦੇ ਵਿੱਚ, ਜਿਹੜਾ ਇੰਸ਼ੋਰੈਂਸ ਦਾ ਅਸੈਸਰ ਆ ਉਹ ਅਸੈਸ ਕਰੇਗਾ ਤਾਂ ਉਹ ਕਹੇਗਾ ਤੁਹਾਡੀ ਗੱਡੀ ਕੰਪਲਾਈ ਨਹੀਂ ਕਰਦੀ ਆਸਟ੍ਰੇਲੀਅਨ ਡਿਜ਼ਾਈਨ ਰੂਲ ਨੂੰ, ਤੇ ਅਸੀਂ ਤੁਹਾਨੂੰ ਕੋਈ ਕਲੇਮ ਨਹੀਂ ਦੇਣਾ।
18: ਮੈਂ ਦੇਖੀ ਇੱਕ ਵੀਡੀਓ, ਇਹ ਵਿਚਾਰੀ ਉਹ ਹੁਣ ਉਹਦੀ ਨਾ ਹੋਣੀ ਆ ਵਾਈਫ ਹੋਣੀ, ਉਹਨੂੰ ਵਿਚਾਰੀ ਨੂੰ ਪਤਾ ਨਾ ਲੱਗੇ ਵੀ ਉਹ ਕਹਿਣ ਤੇਰੇ ਉਹ ਗਾਜਲਾ ਲਾ ਕੇ ਦਿਖਾਉਂਦੇ ਸੀ ਵੀ ਆਹ ਦੇਖ ਤੇਰਾ ਟਾਇਰ ਬਾਹਰ ਨਿਕਲਦਾ ਚੈਸੀ ਨਾਲੋਂ ਬਾਡੀ ਨਾਲੋਂ, ਪੁਲਿਸ ਵਾਲੇ ਉਹਨੂੰ ਸਮਝਾਉਣ ਦੀ ਕੋਸ਼ਿਸ਼, ਬਟ ਸ਼ੀ ਵਾਜ਼ਨਟ ਟਰਾਇੰਗ ਟੂ ਅੰਡਰਸਟੈਂਡ।
0: ਤੇ ਇਹ ਇਹ ਭਾਜੀ ਫਿਰ ਇਹ ਜਿਹੜੀਆਂ ਚੀਜ਼ਾਂ ਨੇ ਇਹ ਕਿੱਥੋਂ ਬੰਦਾ, ਕਿਉਂਕਿ ਮੰਨ ਲਓ ਹੁਣ ਮੈਂ ਕਰਵਾਉਣ ਜਾਂਦਾ ਤੇ ਕੋਈ ਦੁਕਾਨ ਖੁੱਲੀ ਆ ਵੱਡਾ ਸਾਰਾ ਉਹਨਾਂ ਨੇ ਸ਼ੋਰੂਮ ਖੋਲਿਆ ਵਾ ਮੰਨ ਲਓ, ਤੇ ਮੈਨੂੰ ਤਾਂ ਇਹੋ ਹੀ ਹੋਇਆ ਵੀ ਉਹ ਬੰਦੇ ਜਿਹੜੇ ਸਾਰਾ ਕੁਛ ਜੋ ਕਰ ਰਹੇ ਆ ਉਹ ਇੱਕ ਲੀਗਲ ਬਾਉਂਡਰੀ 'ਚ ਕਰ ਰਹੇ, ਇਹ ਚੀਜ਼ਾਂ ਫਿਰ ਬੰਦਾ ਚੈੱਕ ਕਿੱਥੋਂ ਕਰੇ, ਤੈਅ ਕਿੱਥੋਂ ਕਰੇ।
19: ਜਿਹੜਾ ਰੋਡਵਰਦੀ ਅਸੈਸਰ ਆ ਨਾ ਕੋਈ ਵੀ
0: ਜੀ,
19: ਉਹਨੂੰ ਪੁੱਛੋ ਭਾਈ ਮੈਂ ਆਹ ਟਾਇਰ ਪਾਉਣੇ ਆ, ਮੈਂ ਪਵਾ ਸਕਦਾ ਗੱਡੀ ਜਾਂ ਨਹੀਂ, ਉਹ ਤੁਹਾਨੂੰ ਇੱਕ ਮਿੰਟ ਚ ਦੱਸ ਦੇਗਾ ਭਾਈ ਪਵਾ ਸਕਦਾ ਨਹੀਂ। ਦੂਜੀ ਗੱਲ ਆ ਜਿਹੜੀ ਤੁਸੀਂ ਤੁਹਾਡੇ ਵਹੀਕਲ ਸਪੈਸੀਫਿਕੇਸ਼ਨਸ ਨੇ ਉਹ ਤੁਸੀਂ ਚੈੱਕ ਕਰੋਗੇ ਤਾਂ ਤੁਹਾਡਾ ਉਹ ਸਪੈਸੀਫਿਕੇਸ਼ਨਸ ਪਤਾ ਲੱਗ ਜਾਂਦਾ ਕਿ ਮੈਂ ਇਹ ਟਾਇਰ ਪਵਾ ਸਕਦਾ ਜਾਂ ਨਹੀਂ।
18: ਵੈਸੇ ਪੁਲਿਸ ਵਾਲੇ ਹਜੇ ਚੈਟ ਜੀਪੀਟੀ ਰਿਕਮੈਂਡ ਕਰਨ ਲੱਗੇ
19: ਨਹੀਂ। ਨਾ ਨਾ, ਤੇ ਸੈਕੰਡ ਥਿੰਗ ਆ ਕਿ ਐਪਸ ਆਉਣੀਆਂ ਨੇ ਟਾਇਰ ਡਾਇਮੈਂਸ਼ਨਸ ਕਰਕੇ,
18: ਠੀਕ ਹੈ,
19: ਠੀਕ ਹੈ ਜੀ, ਉਹਦੇ ਵਿੱਚ ਤੁਸੀਂ ਆਪਣੀ ਗੱਡੀ ਦੀ ਟਾਇਰ ਜਿਹੜਾ ਡਾਇਮੈਂਸ਼ਨ ਦਿੱਤੀ ਹੋਈ ਆ ਉਹ ਪਾਓਗੇ, ਤੇ ਜਿਹੜੀ ਤੁਸੀਂ ਪਵਾਉਣਾ ਚਾਹੁੰਦੇ ਆ ਉਹ ਪਾਓਗੇ ਤਾਂ ਤੁਹਾਨੂੰ ਦੱਸ ਦੇਗਾ ਵੀ ਇਹ ਵੈਲਿਡ ਹੈਗਾ ਜਾਂ ਨਹੀਂ।
18: ਅੱਛਾ, ਕਾਲੀ ਕਾਲੀ ਇੱਕ ਸਵਾਲ ਮੈਂ ਹੋਰ ਪੁੱਛ ਲਾਂ, ਸਾਡੇ ਭਾਈਚਾਰੇ ਚ ਨਾ ਅਕਸਰ ਪੁਲਿਸ ਨੇ ਵੀ ਚਲੋ ਹਨਾ ਇਸ ਸਿਲਸਿਲੇ ਚ ਕਾਫੀ ਕਾਰਵਾਈਆਂ ਪਾਈਆਂ, ਇੱਕ ਨਸ਼ਾ ਵਾ ਕਾਮਣੀ ਹਨਾ ਇਹਦਾ ਚਲਣ ਬਹੁਤ ਜ਼ਿਆਦਾ ਵਾ, ਤੇ ਜਾਂ ਕਹਿ ਲਓ ਅਫੀਮ ਦਾ ਚਲਣ ਕਾਫੀ ਜ਼ਿਆਦਾ, ਹੋ ਸਕਦਾ ਕਿਸੇ ਨੂੰ ਚਲੋ ਕਰੋਨਿਕ ਬੈਕ ਪੇਨ ਆ, ਡਾਕਟਰ ਨੇ ਰਿਕਮੈਂਡ ਕੀਤੀ, ਇਟਸ ਅ ਟੋਟਲੀ ਡਿਫਰੈਂਟ ਸਟੋਰੀ, ਪਰ ਕਿਹੜੇ ਨਸ਼ੇ ਨੇ ਜਿਹੜੇ ਪੁਲਿਸ ਜੇ ਚਾਹਵੇ ਤਾਂ ਫੜ ਸਕਦੀ ਹੈ, ਕਿਉਂਕਿ ਲੋਕਾਂ ਨੂੰ ਤਾਂ ਇਹ ਲੱਗਦਾ ਵੀ ਯਾਰ ਇਹ ਚੀਜ਼ਾਂ ਤਾਂ ਆਉਂਦੀਆਂ ਹੀ ਨਹੀਂ, ਕਿਉਂਕਿ ਆਮ ਤੌਰ ਤੇ ਬ੍ਰੈਕ ਟੈਸਟ ਹੀ ਹੁੰਦਾ ਹੈ
0: ਵਾਈਲਡ ਡਰਾਈਵਿੰਗ, ਮਤਲਬ ਜੇ ਕੋਈ ਉਹ ਚੀਜ਼ਾਂ ਜਿਹੜੀਆਂ ਨੇ
18: ਸਲਾਈਵਾ ਦਾ ਟੈਸਟ ਕਰਦੇ ਹੋ ਜਾਂ ਜਿਹੜਾ ਲਾ ਕੇ
0: ਜਾਂ ਕੀ ਉਹਦੇ ਚ ਆਉਂਦੇ ਨੇ ਨਹੀਂ ਆਉਂਦੇ, ਇਹ ਵੀ ਇੱਕ ਵਹਿਮ ਹੈ,
18: ਪਰ ਮੈਂ ਚਿੱਟਾ ਈ ਐਕਸਟੈਸੀ ਹੈ ਨਾ,
19: ਕੋਈ ਵੀ ਡਰੱਗ ਜਿਹੜਾ ਨਾ, ਜੇ ਪੁਲਿਸ ਆਫੀਸਰ ਕਨਫਰਮ ਐਨ ਓਪੀਨੀਅਨ ਦੈਟ ਯੂ ਆਰ ਅਫੈਕਟਡ ਬਾਈ ਅ ਡਰੱਗ, ਜੇ ਉਹਨਾਂ ਨੇ ਤੁਹਾਡਾ ਸਲਾਈਵਾ ਟੈਸਟ ਔਨ ਦਾ ਰੋਡ ਕੀਤਾ ਤੇ ਤੁਸੀਂ ਨੈਗੇਟਿਵ ਆਏ ਹੋ, ਦੈਨ ਵੀ ਵਿਲ ਡੂ ਅ ਇੰਪੇਅਰਡ ਅਸੈਸਮੈਂਟ ਐਂਡ ਦੈਨ ਟੇਕ ਯੂ ਟੂ ਹਸਪੀਟਲ ਔਰ ਕਲੀਨਿਕ ਫਾਰ ਬਲੱਡ ਟੈਸਟ
18: ਜੀ, ਕਨਫਰਮ ਤੇ
19: ਬਲੱਡ ਟੈਸਟ ਦੇ ਵਿੱਚ ਅਸੀਂ ਸਾਰੇ ਹੀ ਚੈੱਕ ਕਰ ਸਕਦੇ ਹਾਂ।
18: ਸਹੀ ਹੋ ਗਿਆ, ਪਰ ਮਤਲਬ ਇਹ ਬਹੁਤ ਰੇਅਰ ਓਕੇਜ਼ਨ ਆ, ਆਮ ਤੌਰ ਤੇ ਜਿਹੜੇ ਪੁਲਿਸ ਨੇ ਬੂਥ ਲਾਏ ਹੁੰਦੇ ਆ ਖੜਾਈ ਹੁੰਦੀ ਆ
19: ਉਹ ਮੇਨਲੀ ਜਿਹੜੇ ਮੇਨ ਆਪਣੇ ਹੈਗੇ MDMA ਡਰੱਗ ਆਈਸ ਹੈ ਜਾਂ ਕੈਨਵਸ ਹੈ ਉਹਦੇ ਲਈ ਤਿੰਨ ਚੈੱਕ ਕਰਦੇ ਆ।
18: ਹੁਣ ਮੈਂ ਕਿਉਂਕਿ 2004 ਦਾ ਇੱਥੇ ਆਇਆ ਜੇ 22 ਸਾਲਾਂ 'ਚ ਮੇਰਾ ਕਦੇ ਹਨਾ ਮਤਲਬ ਬ੍ਰੈਥ ਟੈਸਟ ਹੀ ਹੋਇਆ ਅੱਜ ਤੱਕ, ਕਦੇ ਦੂਜਾ ਹੋਇਆ ਨਹੀਂ, ਉਹ ਤਾਂ ਮੈਂ ਅਸਿਊਮ ਕਰਦਾ ਵੀ ਇਹਦੀ ਰੇਸ਼ੋ ਘੱਟ ਹੀ ਹੋਊਗੀ ਫਿਰ।
19: ਹਾਂਜੀ, ਹੁਣ ਤੁਸੀਂ ਕਹਿ ਦਿੱਤਾ ਤੁਸੀਂ ਅਗਲੇ ਹਫ਼ਤੇ ਦੇ ਵਿੱਚ ਹੀ ਹੋ ਜਾਣਾ ਤੁਹਾਡਾ।
18: ਮੈਂ ਮੰਡੂਰੇ ਜਾਣਾ ਹੀ ਕੈਪਟਨ ਵਾਲੇ ਪਾਸੇ ਵੀ ਲਾਤਾ ਤੁਸੀਂ ਹੁਣ, ਮੈਂ ਕਿਹਾ ਹੁਣ ਅਸੀਂ ਤੁਹਾਡੇ ਜਿਵੇਂ ਕੈਮਰਿਆਂ ਦੀਆਂ ਨੀ ਲੋਕੇਸ਼ਨਾਂ ਐਪਾਂ ਬਣੀਆਂ ਉਹਨਾਂ ਹੁਣ ਪਤਾ ਕਰਿਆ ਕਰਨਾ। ਸਹੀ,
19: ਅਗਲੇ ਹਫ਼ਤੇ ਲੌਂਗ ਵੀਕਐਂਡ ਆ ਤੇ ਸਾਰੇ ਹੀ ਹੋਣੇ ਆ।
18: ਕਹਿੰਦਾ ਪੁਲਿਸ ਨੇ ਗੱਡੀ ਮੇਰੇ ਮਗਰ ਲਾ ਲਈ, ਕਹਿੰਦਾ ਮੈਂ ਕੱਟ ਮਾਰ ਕੇ ਭਜਾ ਕੇ ਉਹਨਾਂ ਦੇ ਮਗਰ ਲਾ ਲਈ, ਪਹਿਲਾਂ ਇਹਨਾਂ ਦਾ ਚੈੱਕ ਕਰੋ ਜੀ।
0: ਨਹੀਂ ਇਹ ਵੀ ਆਪਾਂ ਇਹ ਚੀਜ਼ਾਂ ਤੋਂ ਆਪਾਂ ਇਹ ਨਹੀਂ ਕਹਿ ਸਕਦੇ, ਕੁਛ ਵੀ ਹੁੰਦਾ ਉਹ ਪਹਿਲੀ ਵਾਰੀ ਹੁੰਦਾ ਤੇ ਉਹ ਇਹੋ ਜਿਹਾ ਹੁੰਦਾ ਵਾ ਵੀ ਫਿਰ ਉਹ ਵਾਹਵਾ ਹੀ ਹੁੰਦਾ।
18: ਵਿਰਦੀ ਸਾਹਿਬ ਬੰਦਾ ਡਾਕਟਰ ਕੋਲ ਗਿਆ, ਕਹਿੰਦਾ ਡਾਕਟਰ ਸਾਹਿਬ ਪਿੱਠ ਦੁਖਦੀ ਆ, ਜ਼ਿੰਦਗੀ 'ਚ ਕਦੇ ਨਹੀਂ ਹੋਇਆ, ਉਹ ਕਹਿੰਦਾ ਤੂੰ ਇਨਵਿਜ਼ੀਬਲ ਆ। ਇਹ ਕਦੇ ਵੀ ਇਹ ਭਾਈ ਕਦੇ ਵੀ ਕਿਸੇ ਨਾਲ ਹੋ ਸਕਦਾ, ਪੁਲਿਸ ਕਦੇ ਵੀ ਕਿਤੇ ਵੀ ਹੋ ਸਕਦੀ ਆ, ਸਪੀਡ ਥ੍ਰਿਲਸ ਬਟ ਇਟ ਕਿਲਸ, ਹੈ ਨਾ, ਇਹ ਤੁਹਾਡੇ ਸਲੋਗਨ ਲੋਗੋ ਇਦਾਂ ਦੇ ਹੀ ਆ।
19: ਐਗਜ਼ੈਕਟਲੀ
0: ਜੀ, ਬਾਈ ਬਹੁਤ ਸ਼ੁਕਰੀਆ ਤੁਹਾਡਾ ਸਮਾਂ ਦੇਣ ਦੇ ਲਈ,
18: ਮਿਹਰਬਾਨੀ
0: ਜੀ, ਥੈਂਕ ਯੂ, ਥੈਂਕ ਯੂ। ਸੋਏ ਸਨ ਸਾਡੇ ਨਾਲ ਹਰਪ੍ਰੀਤ ਸਿੰਘ ਵਿਰਦੀ ਜੀ, ਅਤੇ ਆਸ ਕਰਦੇ ਹਾਂ ਕਿ ਜਾਣਕਾਰੀ ਤੁਹਾਡੇ ਲਈ ਲਾਹੇਵੰਦ ਰਹੀ ਹੋਏਗੀ।
18: ਵਿਕਟੋਰੀਆ ਪੁਲਿਸ ਚੋਂ ਹੈ ਨਾ, ਅੱਗੇ ਵੀ ਇਹਨਾਂ ਦੀਆਂ ਬਹੁਤ ਸੋਹਣੀਆਂ ਵੀਡੀਓਜ਼, ਬਹੁਤ ਸੋਹਣੀ ਇਨਫੋਰਮੇਸ਼ਨ ਇਹ ਸਾਡੇ ਫੇਸਬੁੱਕ ਪੇਜ 'ਤੇ ਵੀ ਮੌਜੂਦ ਆ, ਕਾਫੀ ਸਾਰੇ ਲਿੰਕ ਸੀਗੇ ਉਦੋਂ, ਕਾਫੀ ਵਧੀਆ ਜਾਣਕਾਰੀ ਮੈਂ ਕਹੂੰਗਾ ਬੜੇ। ਹੁਣ ਦੇਖੋ ਸਾਨੂੰ ਹੀ ਕਿੰਨੇ ਭਰਮ ਭੁਲੇਖੇ ਸੀ ਜਿਹੜੇ ਉਹਨਾਂ ਨੇ ਇੱਕ ਮਿੰਟ 'ਚ ਆ ਕੇ ਸੰਖੇਪ ਜੀ 10 ਮਿੰਟ ਦੀ ਗੱਲਬਾਤ 'ਚ ਕਾਫੀ ਕੁਛ ਕਲੀਅਰ ਕਰ ਦਿੱਤਾ
0: ਜੀ। ਬਿਲਕੁਲ, ਬੜੇ ਪੁਲਿਸ ਦੇ ਨਾਲ ਸੰਬੰਧਿਤ ਸਾਰੇ ਕਾਫੀ ਸਾਰੇ ਸਾਡੇ ਗਿਲੇ ਸ਼ਿਕਵੇ ਹੁੰਦੇ ਆ।
18: ਇਹ ਮੈਂ ਸੋਚਦਾ ਸੀ 10 ਮਿੰਟ ਰਣਜੋਤ ਆਪਾਂ ਅਲੱਗ ਤੋਂ ਕੱਟ ਕੇ ਪਾ ਸਕਦੇ ਹਾਂ ਕੁਛ, ਆਪਾਂ ਜੇ ਇਹਦਾ ਅਲੱਗ ਤੋਂ ਲਿੰਕ ਜਨਰੇਟ ਕੀਤਾ ਜਾ ਸਕਦਾ ਵੀ ਵਿਕਟੋਰੀਆ ਪੁਲਿਸ ਵੱਲੋਂ ਹੈ ਨਾ ਇਸ ਸਿਲਸਿਲੇ 'ਚ ਕੀਤੇ ਗਏ ਭਰਮ ਭੁਲੇਖੇ ਦੂਰ, ਕੁਛ ਇੱਦਾਂ ਦਾ।
0: ਹਾਂਜੀ ਹਾਂਜੀ, ਡੈਫੀਨੇਟਲੀ ਇਹ ਚੀਜ਼ਾਂ ਜੇ ਕਿਸੇ ਦੇ ਕੰਮ ਆ ਸਕਣ ਅਤੇ ਵਾਈ ਨੋਟ, ਕਿਉਂਕਿ ਆ ਜਿਹੜੀ ਹੁਣ ਗੱਡੀਆਂ ਦੀ ਮੋਡੀਫਿਕੇਸ਼ਨ ਵਾਲੀ ਗੱਲਬਾਤ ਆ ਜਾਂ ਆ ਹੋਰ ਕਈ ਤਰ੍ਹਾਂ ਦੇ ਭੀਮ ਨੂੰ ਲੈ ਕੇ, ਕਾਮਣੀਆਂ ਨੂੰ ਲੈ ਕੇ ਕਿੱਦਾਂ ਕਿੱਦਾਂ ਦੇ, ਬਾਕੀ ਗੱਲ ਫਿਰ ਉਹੀ ਆ ਜਾਂਦੀ ਜਿੱਦਾਂ ਤੁਸੀਂ ਕਹਿ ਰਹੇ ਹੋ ਵੀ ਮੇਰਾ ਤਾਂ ਅੱਜ ਤੱਕ ਕਦੀ ਸਲਾਈਵਾ ਟੈਸਟ ਹੋਇਆ ਹੀ ਨਹੀਂ ਆ, ਪਰ ਇਹ ਕੋਈ ਇਹ ਨਹੀਂ ਪਤਾ ਵੀ ਕਦੋਂ ਹੋ ਜਾਣਾ
18: ਜੀ।
0: ਸੋ ਇਹਦਾ ਮਤਲਬ ਇਹ ਨਹੀਂ ਵੀ ਹੋਣਾ ਹੀ ਨਹੀਂ ਹੈ ਕਦੀ, ਇਹ ਸਾਰੀਆਂ ਚੀਜ਼ਾਂ ਜਿੱਦਾਂ ਉਹ ਆਪਾਂ ਇੱਕ ਆਪਣੇ ਦੱਸਦੇ ਹੁੰਦੇ ਹਾਂ ਵੀਰ ਦੀ ਗੱਲ ਪਈ, ਉਹਨੇ ਲੰਮਾ ਸਮਾਂ ਜਦੋਂ ਦੇ ਵੀ ਆਏ ਵਾਹਵਾ ਹੀ ਲੰਮਾ ਸਮਾਂ, ਮਤਲਬ ਉਹਨੂੰ ਇਹੋ ਹੀ ਲੱਗਦਾ ਰਿਹਾ ਵੀ ਨਹੀਂ ਜਿੱਦਾਂ ਤੁਸੀਂ ਕਹਿ ਰਹੇ ਹੋ
18: ਅੱਜ ਤੱਕ ਹੋਇਆ ਹੀ ਨਹੀਂ,
0: ਪਰ ਹੋਇਆ ਤਾਂ ਫਿਰ ਇਹੋ ਜਿਹਾ ਹੋਇਆ ਵੀ ਮੈਨੂੰ ਪਤਾ ਵਾ ਵੀ ਉਹ ਕਿਹੜੇ ਭਾਵ ਵੀ ਕੀ ਮੁੜ ਕੇ। ਸੋ ਆਪਾਂ ਪਿਛਲੇ
18: ਦਿਨ ਵਾਲੇ ਝਾਂਜਰਾਂ ਵੀ ਪਾ ਦਿੰਦੇ ਆ ਫਿਰ
0: ਨਹੀਂ, ਆਪਾਂ ਪਿਛਲੇ ਦਿਨ ਗੱਲ ਵੀ ਕੀਤੀ ਸੀ ਇਹਦੇ ਉੱਤੇ ਵੀ ਜਿਹੜਾ ਤੁਹਾਡਾ ਬਾਅਦ ਵਿੱਚ ਡਰਿੰਕ ਡਰਾਈਵਿੰਗ ਤੋਂ ਬਾਅਦ ਜੋ ਤੁਸੀਂ ਤੁਹਾਨੂੰ ਭੁਗਤਣਾ ਪੈਂਦਾ ਉਹ ਕਿਸੇ ਭੈੜੇ ਸੁਪਨੇ ਤੋਂ ਘੱਟ ਨਹੀਂ ਆ।
18: ਐਂਗਰ ਮੈਨੇਜਮੈਂਟ ਦਾ ਕੋਰਸ ਵੀ ਜਿਵੇਂ ਹੈ ਨਾ, ਸਾਡਾ ਮਿੱਤਰ ਦੱਸੇ ਕਹਿੰਦਾ ਤੁਹਾਨੂੰ ਕਹਿ ਦੇਣਾ ਉਹਨੇ 1000 ਵਾਰ ਲਿਖੋ ਮੈਂ ਗੁੱਸਾ ਨਹੀਂ ਕਰਾਂਗਾ, ਮੈਂ ਗੁੱਸਾ ਨਹੀਂ ਕਰਾਂਗਾ,
0: ਉਹ ਤਾਂ ਇੱਕ ਮੈਂ ਕਹੂੰਗਾ ਵੀ ਇੱਕ ਬਿਲਕੁਲ ਛੋਟਾ ਜਿਹਾ ਨਾਨਾ ਜਿਹਾ ਪਾਰਟ ਆ ਇਹਨਾਂ ਚੀਜ਼ਾਂ ਦਾ, ਬਾਕੀ ਇਸ ਤੋਂ ਬਲਹਿਦਾ ਵੀ ਬਹੁਤ ਕੁਛ ਆ। ਅਤੇ ਆਪਾਂ ਮਨ ਸਾਹਿਬ ਨਾਲ ਗੱਲ ਕਰਕੇ ਅਤੇ ਫਿਰ ਆਪਾਂ ਛੁੱਟੀ ਲੈਂਦੇ ਹਾਂ। ਹਾਂਜੀ ਮਨ ਸਾਹਿਬ, ਤੁਸੀਂ ਆਉਂਦੇ ਰਹੋ।
20: ਸਤਿ ਸ਼੍ਰੀ ਅਕਾਲ ਜੋਤ ਭਾਜੀ
0: ਜੀ, ਸਤਿ
20: ਸ਼੍ਰੀ ਅਕਾਲ ਡਾਕਟਰ ਸਾਹਿਬ।
0: ਹੌਸਲੇ ਵਧਾਉਂਦੀ ਲੋਕਾਂ ਦੇ,
20: ਛੱਡਿਆ ਨੀ ਸੀਗਾ, ਕੀ ਪਤਾ ਉਸ ਵੇਲੇ ਮੈਂ ਸ਼ਾਇਦ ਬਿਲਕੁਲ ਰਿਕਮੈਂਡ ਨੀ ਕਰੂੰਗਾ ਕਿ ਕੋਈ ਵੀ ਚੀਜ਼ ਤੁਸੀਂ ਗਲਤ ਕਰਕੇ ਤੁਸੀਂ ਆਪਣੇ ਮਨ ਚ 1% ਵੀ ਰੱਖੋ ਕਿ ਵੀ ਹਾਂ ਮੈਂ ਛੱਡਿਆ ਜਾ ਸਕਦਾ।
18: ਫਸੋਂਗੇ
20: ਸਕੂਟਰ
18: ਤੇ ਟਰੱਕ ਇਨਵੋਲਵ ਹੈਗੇ ਹੋਣਾ।
20: ਹਾਂਜੀ, ਤੇ ਉਹਦੇ ਵਿੱਚ ਏਦਾਂ ਜੀ, ਆਪਾਂ ਨਾ ਸ਼ੀਸ਼ੇ ਨਾ ਕਾਲੇ ਕਰਾ ਲੈਂਦੇ, ਜਿੱਦਾਂ ਹੁਣ ਗਰਮੀ ਆ ਰਹੀ ਹੈ, ਸ਼ੀਸ਼ੇ ਕਾਲੇ ਕਰਾ ਲੈਂਦੇ ਆ
18: ਟਿੰਟਿੰਗ।
20: ਹਾਂਜੀ, ਜੇ ਤੁਸੀਂ ਲੀਗਲੀ ਉਹਨੂੰ ਲੀਗਲੀ ਨਹੀਂ ਕਰਾਉਂਦੇ ਹੋ
18: ਪਰਸੈਂਟੇਜ,
20: ਜਿਹੜੇ ਫਰੰਟ ਵਾਲੇ ਸ਼ੀਸ਼ੇ ਆ ਜੀ, ਤੇ ਤੁਸੀਂ ਕਿਸੇ ਵੀ ਐਕਸੀਡੈਂਟ ਦੇ ਵਿੱਚ ਇਨਵੋਲਵ ਹੋ ਜਾਂਦੇ ਹੋ ਤੇ ਤੁਹਾਡੀ ਇੰਸ਼ੋਰੈਂਸ ਤੁਹਾਨੂੰ ਕਵਰ ਨਹੀਂ ਕਰਦੀ ਜੀ। ਅੱਜ ਕੱਲ ਮੁੰਡੇ ਕੀ ਕਰਦੇ ਹੋ, ਉਹ ਫਰੰਟ ਵਾਲਾ ਸ਼ੀਸ਼ਾ ਜਿਹੜਾ ਕਿ ਬਿਲਕੁਲ ਵੀ ਰਿਕਮੈਂਡਡ ਨਹੀਂ ਹੈ ਕਾਲਾ ਕਰਾਉਣਾ।
18: ਅੱਛਾ, ਉਹ ਵੀ ਕਰਾਉਣ ਲੱਗ ਗਏ ਲੋਕ?
20: ਹਾਂਜੀ, ਉਹ ਵੀ ਕਰਾਉਣ ਲੱਗ ਗਏ ਨੇ, ਫਰੰਟ ਵਾਲਾ
0: ਕਰਾਉਣ ਲੱਗ ਪਏ, ਮਤਲਬ ਬਹੁਤ ਆਮ ਹੈ।
20: ਹਾਂਜੀ,
0: ਬੇਵਕੂਫੀ ਵੀ ਆ ਵੀ ਅਗਲੇ ਸ਼ੀਸ਼ੇ ਦੇ ਉੱਤੇ ਵੀ ਕਰਾ ਲੈਂਦੇ
18: ਫਿਲਮ ਚੜਾਈ ਹੋਈ
0: ਆ, ਉਹ ਵੀ ਕਿਸੇ ਹੱਦ ਤੱਕ ਮਤਲਬ ਕਰਾ।
18: ਹਾਂ ਮਨ ਸਾਹਿਬ, ਵਧੀਆ ਤੁਸੀਂ ਇਨਫੋਰਮੇਸ਼ਨ ਸ਼ੇਅਰ ਕਰ ਰਹੇ ਹੋ ਕਿਉਂਕਿ ਇਹ ਵੀ ਹੈ ਇੱਕ ਪ੍ਰੋਬਲਮ।
20: ਹਾਂਜੀ, ਮੈਂ ਦੱਸਦਾ, ਪਿੱਛੇ ਜੇ ਨਾ ਮੈਂ ਸਪੈਕਸੇਵਰ ਕੋਲ ਗਿਆ ਐਨਕਾਂ ਲੈਣ ਲਈ, ਤੇ ਉਹਨਾਂ ਕੋਲੇ ਨਾ ਐਨਕਾਂ ਦਾ ਸਨਗਲਾਸੀ ਸੀਗੀਆਂ ਮੈਂ ਬਣਾਉਣੀਆਂ, ਤੇ ਉਹਨਾਂ ਕੋਲੇ ਇੱਕ ਨਾ ਬਿਲਕੁਲ ਡਾਰਕ ਸ਼ੇਡ ਦੀ ਐਨਕ ਸੀ। ਮੈਂ ਕਿਹਾ ਇਹ, ਕਹਿੰਦੇ ਇਹ ਐਨਕ ਤੁਸੀਂ ਬਣਾ ਲਓ, ਬਣਾ ਸਕਦੇ ਹੋ, ਪਰ ਇਹ ਲਾ ਕੇ ਤੁਸੀਂ ਡਰਾਈਵ ਨਹੀਂ ਕਰ ਸਕਦੇ। ਇਹ ਲਾ ਕੇ ਤੁਸੀਂ ਸਿਰਫ ਬੀਚ ਤੇ ਜਾ ਸਕਦੇ ਹੋ, ਇਹ ਐਨਕ ਲਾ ਕੇ ਵੀ ਤੁਸੀਂ ਡਰਾਈਵ ਨਹੀਂ ਕਰ ਸਕਦੇ, ਇਹ ਵੀ ਇੱਕ ਤਰੀਕੇ ਦੀ
0: ਟੈਂਟਿੰਗ ਹੈ। ਉਹ ਭਲਾ ਕਿਉਂ ਮੰਡ ਸਾਹਿਬ ਬੀਚ ਤੇ ਕਿਉਂ?
18: ਦੇਖ ਲੈ ਹੁਣ ਸੱਚੀ ਗੱਲ ਪੈਂਦੀ ਆ ਕਹਿਣੀ, ਕੁੜੀ ਦੇ ਨਾਨਕੇ ਹੈ ਨੀ ਰਣਜੋ, ਇਸ ਤਰ੍ਹਾਂ ਮਤ ਕਰੋ ਭਾਜੀ।
0: ਕੁਐਸਚਨ ਹੈ ਮੇਰਾ ਵੀ ਬੀਚ ਦੀ ਕਿਉਂ ਐਗਜ਼ਾਮਪਲ ਮੰਡ ਸਾਹਿਬ ਨੇ ਦਿੱਤੀ ਹੈ, ਮਤਲਬ ਮੈਂ ਤਾਂ ਜਾਣਨਾ ਚਾਹ ਰਿਹਾ।
18: ਨਹੀਂ ਸਹਿ ਸਭਾ ਗੱਲ ਨਿਕਲ ਜਾਂਦੀ ਹੈ, ਪਰ ਉਹ ਗੱਲ ਨੂੰ ਆਏ ਪੁਆਇੰਟ ਆਊਟ ਨਹੀਂ
20: ਬੀਚ ਜੋ ਦੱਸਿਆ ਗਿਆ ਮੈਂ ਅੱਗੇ ਦੱਸਦਾ, ਅੱਗੇ ਡਿਲੀਵਰ ਕਰਦਾ।
0: ਮੇਰਾ ਤਾਂ ਇਹ ਮਕਸਦ ਵੀ ਵੇਖੋ, ਹੁਣ ਸਾਊਥ ਆਸਟ੍ਰੇਲੀਆ ਚ ਹੋ ਸਕਦਾ ਵੀ ਧੁੱਪ ਹੋਰ ਜ਼ਿਆਦਾ ਚੁੱਭਦੀ ਹੋਵੇ ਬੀਚ ਤੇ ਜਾ ਕੇ, ਨਾ ਜਾਂ ਸਣ ਉੱਥੇ ਸੈਂਡ ਬਹੁਤ ਲਿਸ਼ਕਦੀ ਹੋਵੇ ਜਾਂ ਮਤਲਬ।
18: ਉਹ ਐਨਕਾਂ ਵਾਲਿਆਂ ਨੇ ਇਹਨਾਂ ਨੂੰ ਕਿਹਾ, ਨਾ ਕਿ ਇਹਨਾਂ ਨੇ ਐਨਕਾਂ ਵਾਲਿਆਂ ਨੂੰ ਕਿਹਾ।
0: ਅੱਛਾ ਹਾਂ,
18: ਪਰ ਇਹਨਾਂ ਦੀ ਰੈਕਮੈਂਡੇਸ਼ਨ ਆ ਵੀ ਬੀਚ ਬੂਚ ਤੇ ਜਾ ਕੇ ਲਾ ਸਕਦੇ ਹੋ, ਤੇ ਊ ਨਹੀਂ ਵੀ ਹਨਾ। ਕਹਿੰਦਾ ਆਪਣੀ ਘਰ ਵਾਲੀ ਨੂੰ ਅੱਖਾਂ ਦਿਖਾਉਣ ਤੋਂ ਡਰਦੇ ਹੋ, ਸਾਨੂੰ ਦਿਖਾਓ, ਅਮਨ ਆਪਟੀਕਲ ਸਾਹਮਣੇ ਬੱਸ ਅੱਡਾ ਬਠਿੰਡਾ।
20: ਹਾਂਜੀ ਭਾਜੀ, ਇੱਕ
18: ਘਰ ਵਾਲੀ ਨਾਲ ਗੱਲ ਕਰਦੇ ਵੇਲੇ ਵੀ ਲਾ ਸਕਦੇ ਹੋ। ਹਾਂਜੀ ਸੋਰੀ, ਮਾਫੀ
20: ਭਾਜੀ, ਇੱਕ ਗੱਲ ਹੋਰ ਸ਼ੇਅਰ ਕਰਨੀ ਸੀਗੀ। ਇੱਕ ਨਾ ਮੈਂ ਨਿਊਜ਼ ਸੁਣੀ ਪਿਛਲੇ ਹਫ਼ਤੇ ਜੀ, ਉਹ ਆਪਣੇ ਕੋਈ ਆਸਟ੍ਰੇਲੀਅਨ ਸੀਗਾ, ਉਹ ਇੰਡੀਆ ਗਿਆ ਸੀਗਾ ਤੇ ਉਹਦਾ ਐਕਸੀਡੈਂਟ ਹੋ ਗਿਆ ਸੀ ਤੇ ਦੂਸਰੇ ਪਾਸੇ ਕਿਸੇ ਦੀ ਡੈਥ ਹੋ ਗਈ ਸੀ, ਤੇ ਉਹ ਕੋਰਟ ਦੇ ਵਿੱਚ ਕੇਸ ਗਿਆ ਸੀ, ਸ਼ਾਇਦ ਡਾਕਟਰ ਸਾਹਿਬ ਤੁਸੀਂ ਖਬਰ ਸੁਣੀ ਹੋਣੀ ਹੈ ਜੀ।
0: ਹਾਂਜੀ,
20: ਤੇ ਉਹ ਨਾ ਉਹਨਾਂ ਨੇ ਉੱਥੇ ਉਹਨੂੰ ਕਿਹਾ ਕਿ ਤੇਰੇ ਕੋਲੇ ਲੋਕਲ ਇੱਥੋਂ ਦਾ ਲਾਇਸੈਂਸ, ਇੰਡੀਅਨ ਲਾਇਸੈਂਸ ਹੋਣਾ ਚਾਹੀਦਾ, ਆਸਟ੍ਰੇਲੀਅਨ ਲਾਇਸੈਂਸ ਤੇ ਤੂੰ ਇਹ ਨਹੀਂ, ਇੱਥੇ ਤੇਰੀ ਇੰਸ਼ੋਰੈਂਸ ਸਾਰਾ ਕੁਝ ਕਵਰ ਕਰੇਗੀ
0: ਜੀ।
20: ਭਾਜੀ ਉਹਦੇ ਵਿੱਚ ਇਹ ਸੀਗਾ ਜਿਹੜਾ ਉਹ ਕਹਿੰਦਾ, ਮੇਰੇ ਕੋਲ ਇੱਥੇ ਇੰਡੀਅਨ ਲਾਇਸੈਂਸ ਪਹਿਲਾਂ ਸੀ, ਪਰ ਉਹ ਇੰਡੀਅਨ ਲਾਇਸੈਂਸ ਜਦੋਂ ਆਪਾਂ ਕਈ ਵਾਰ ਆਪਾਂ ਆਉਂਦੇ ਤੇ ਆਪਾਂ ਨੂੰ ਪਤਾ ਆਪਾਂ ਕਿੱਦਾਂ ਬਣਾ ਕੇ ਲਿਆਉਂਦੇ ਹਾਂ, ਤੇ ਜਿਹੜਾ ਦੁਬਾਰਾ ਉੱਥੇ ਆਪਣੇ ਕੋਲ ਜੇ ਅਸੀਂ ਫਾਈਂਡ ਕਰਨਾ ਹੋਵੇ ਤੇ ਉਹ ਫਾਈਂਡ ਵੀ ਨਹੀਂ ਹੁੰਦਾ, ਜਿਹੜਾ ਅੱਜ ਤੋਂ 20 ਸਾਲ ਪਹਿਲਾਂ ਅਸੀਂ ਕਈ ਵਾਰ ਉਦੋਂ ਬਣਾ ਕੇ ਲਿਆਂਦੇ ਹੋਏ ਸੀ,
18: ਜਿਹੜਾ ਕਹਿੰਦੇ ਰੁਪਈਆ ਲਾ ਕੇ ਉਹ ਬੱਲੀ ਜੀ ਤੇ ਕਣਕ ਦੀ ਤੇ ਲੱਖ ਜੀ ਲਾ ਕੇ ਬਣਾ ਦੋ ਮੋਰ
20: ਤੇ। ਹਾਂਜੀ, ਮੇਰੇ ਕਹਿਣ ਦਾ ਮਕਸਦ ਇਹ ਹੈ ਕਿ ਜੇ ਆਪਾਂ ਹੁਣ ਇੰਡੀਆ ਵੀ ਜਾਣਾ, ਜੇ ਉੱਥੇ ਤੁਸੀਂ ਡਰਾਈਵ ਕਰਦੀ ਆ ਨਾ, ਜੇ ਤੁਹਾਡੇ ਕੋਲੇ ਕਿਤੇ ਤੁਸੀਂ ਉਸ ਤਰ੍ਹਾਂ ਦਾ ਲਾਇਸੈਂਸ ਤੁਹਾਡੇ ਕੋਲ ਸੀ, ਤੇ ਮੇਕ ਸ਼ਿਓਰ ਤੁਸੀਂ ਇੱਥੋਂ ਇੰਟਰਨੈਸ਼ਨਲ ਲਾਇਸੈਂਸ ਵੈਲਿਡ ਕਰਾ ਕੇ ਲੈ ਕੇ ਜਾਓ ਉੱਥੇ ਡਰਾਈਵਿੰਗ ਕਰਨ ਲਈ ਜੀ।
18: ਜੀ ਜ਼ਰੂਰੀ ਹੈ ਜੀ,
0: ਉਹ ਲੈਣਾ ਪਊਗਾ ਤੁਹਾਨੂੰ। ਧੰਨਵਾਦ ਤੁਹਾਡਾ ਮਨ ਸਾਹਿਬ।
20: ਹਾਂਜੀ ਧੰਨਵਾਦ ਵੀਰ ਜੀ,
18: ਮਿਹਰਬਾਨੀ, ਮਾਫੀ ਮੰਡ ਸਾਹਿਬ, ਕਈ ਵਾਰ ਗੱਲ ਹਾਸੇ ਚ ਪੈ ਜਾਂਦੀ ਹੈ। ਇਹ ਹੁਣ ਜਿਵੇਂ ਜੱਸੋਵਾਲ ਸਾਹਿਬ ਹੋਏ, ਸਹਿਮੀ ਸਾਹਿਬ ਹੋਏ, ਬਸੰਤ ਲਾਲ ਮੰਡ ਸਾਹਿਬ, ਇਹਨਾਂ ਦੀਆਂ ਗੱਲਾਂ ਸੁਣਦੇ ਸੁਣਦੇ ਦਿਮਾਗ ਦੇ ਸਾਡੇ ਲਾਟੂ ਹੋਰ ਤਰ੍ਹਾਂ ਦੇ ਚੱਲ ਪੈਂਦੇ।
0: ਹਾਂ ਨਹੀਂ, ਚਲੋ ਗੱਲ ਬੰਦੇ
18: ਨਾਲ, ਚਲੋ ਵੀ
0: ਫਿਰ ਗੱਲ ਤੋਂ ਕੋਈ ਸਵਾਲ ਸਵੂਲ ਤੇ ਮਤਲਬ ਨਿਕਲ ਆਉਂਦਾ ਵਿੱਚੋਂ, ਦੱਸੇ ਚ ਕਿਹੜੀ ਗੱਲ ਹੈ। ਘੁੰਮਣ ਸਾਹਿਬ
18: ਕਹਿੰਦੇ,
0: ਹਾਂ ਤੇ ਘੁੰਮਣ ਸਾਹਿਬ ਕਹਿੰਦੇ ਵੀ ਜੇਕਰ ਡਰਾਈਵਰ ਨੇ ਨਾ ਲਿੱਤੀ 7-8 ਘੰਟੇ ਦੀ ਪੂਰੀ ਨੀਂਦ, ਤੇ ਨਾ ਉਹ ਡਰਾਈਵਰ ਕਦੇ ਪਹੁੰਚੇਗਾ ਗੁਹਾਟੀ, ਤੇ ਨਾ ਪਹੁੰਚੇਗਾ ਜੀਂਦ।
18: ਅੱਛਾ,
0: ਨੀਂਦ ਪੂਰੀ ਕਰਕੇ ਹੀ ਫੜੋ ਸਟੀਅਰਿੰਗ, ਇਹੀ ਹੈ ਸੁਰੱਖਿਅਤ ਸਫ਼ਰ ਦਾ ਰਾਜ਼। ਕੰਮ ਦੇ ਨਾਲ ਨਾਲ ਜੇਕਰ ਸਿਹਤ ਦਾ ਵੀ ਰੱਖੋਗੇ ਲਿਹਾਜ਼, ਕਹਿੰਦਾ ਘੁੰਮਣ, ਤਾਂਹੀਓ ਤਾਂ ਉਤਰਨਗੇ ਬੈਂਕਾਂ ਦੇ ਵਿਆਜ। ਘੁੰਮਣ ਸਾਹਿਬ ਧੰਨਵਾਦ ਤੁਹਾਡਾ। ਭਾਜੀ ਅਸੀਂ ਕਹਿੰਦੇ ਕਿ ਕਰਾਈ ਸੀ ਟਿੰਟਿਡ ਵਿੰਡੋ, ਅਤੇ ਵਿੰਡੋ ਸਕਰੀਨ ਵੀ ਟਿੰਟਿਡ, ਅਤੇ ਪੁਲਿਸ ਨੇ ਰੋਕ ਲਿਆ ਸੀ ਅਤੇ ਵਾਰਨਿੰਗ ਦਿੱਤੀ ਸੀ ਅਤੇ ਕਿਹਾ ਸੀ ਕਿ ਕਲੀਅਰ ਕਰਵਾ ਦਿਉ,
18: ਪ੍ਰਤੱਖ ਨੂੰ ਪ੍ਰਮਾਣ
0: ਵਿਕਟੋਰੀਆ ਵਿਕ ਰੋਡ ਜਾ ਕੇ ਕਲੀਅਰ ਦਾ ਸਰਟੀਫਿਕੇਟ ਅਪਡੇਟ ਕਰਵਾਓ, ਅਦਰਵਾਈਜ਼ ਯੂ ਕਾਂਟ ਡਰਾਈਵ।
18: ਮਿਹਰਬਾਨੀ ਜੀ, ਤੁਸੀਂ ਮਤਲਬ ਹੱਥ ਖੜ੍ਹਾ ਕਰਕੇ ਇਹ ਪੁਸ਼ਟੀ ਵੀ ਕਰਤੀ ਆ ਵੀ ਇੱਦਾਂ ਹੁੰਦਾ, ਅਤੇ ਅਸੀਂ ਤੁਹਾਡਾ ਨਾਂ ਤਾਂ ਨਹੀਂ ਲੈਂਦੇ। ਚਲੋ,
0: ਸੋ ਇਹ ਜਿਹੜਾ ਜਿੱਦਾਂ ਆਪਾਂ ਇੰਡੀਆ ਨਹੀਂ ਹੁੰਦਾ, ਉਹਨਾਂ ਨੇ ਕੂਚੀ ਰੱਖੀ ਹੁੰਦੀ ਚੌਂਕ ਦੇ ਨਾਲ ਹੀ, ਉਹ ਤੁਹਾਡੀ ਬੱਤੀ ਉਤਲੇ ਪਾਸਿਓਂ, ਉਹ ਉੱਥੇ ਕੂਚੀ ਮਾਰ ਕੇ ਤਾਂ ਕਹਿੰਦੇ ਹੁੰਦੇ ਨਾਲੇ ਆ 20 ਰੁਪਈਏ ਦਿਓ, ਅਤੇ ਨਾਲੇ ਆ ਤੁਹਾਡੀ ਹੋ ਗਈ ਜੇ।
18: ਕਹਿੰਦਾ ਸਪੀਡਿੰਗ ਕਰਦਾ ਜੀ, ਕਹਿੰਦਾ ਜੀ ਤੁਹਾਨੂੰ ਕਿਵੇਂ ਪਤਾ, ਕਹਿੰਦਾ ਸਾਰਾ ਪੱਗ ਤਾਂ ਪਿੱਛੇ ਤੁਰਿਆ ਆਉਂਦਾ, ਉਹਨਾਂ ਦੇ ਸਿੰਪਲ ਜੇ ਫਾਰਮੂਲੇ
0: ਸਭ ਤੋਂ ਪਿੱਛੇ ਰਹਿ ਗਏ। ਸੋ ਉਹੀ ਆ, 100 ਦਿਨ ਚੋਰ ਦਾ ਅਤੇ 1 ਦਿਨ ਜਿੱਦਾਂ ਦੇ ਅੱਜ ਕੱਲ ਮਾਰਕੀਟ ਚ ਸਾਧ ਆ ਰਹੇ ਆ, ਮੇਰਾ ਵੀ ਗਲਤ ਤਾਂ ਨਹੀਂ ਸੀ, ਚੋਰ ਚੰਗੇ ਨੇ ਉਹਨਾਂ ਨਾਲ,
18: ਗਲਤੀ ਮੇਰੀ ਨਹੀਂ, ਜੇ ਮੇਰੀ ਹੋਈ ਵੀ ਕੀ ਮੈਂ ਤੇਰੀ ਨਹੀਂ,
0: ਜੇ ਤੇਰੀ ਹੋਈ ਵੀ ਤੇ ਤੂੰ ਦੱਸ ਕਿ ਤੇਰੇ ਘਰ ਤੰਗੀ ਨੀ, ਸਾਰਾ ਕੁਛ ਹੀ ਠੀਕ ਆ,
18: ਇਹ ਸਭ
0: ਤੁਸੀਂ ਮਤਲਬ ਕਰਨ ਵਾਲੇ ਬਣੋ, ਸਾਰਾ ਕੁਛ ਹੀ ਠੀਕ ਆ। ਅੱਜ ਕੱਲ੍ਹ ਤਾਂ ਦੁਨੀਆ ਜਾਣਦੀਆਂ ਸਾਰੀਆਂ ਕਹਾਵਤਾਂ ਝੂਠੀਆਂ ਪੈ ਚੁੱਕੀਆਂ, ਜੋ ਉਹ ਜਿੰਨਾ ਵੀ ਕੁਛ ਹੈ ਨਾ ਉਹ ਸਿਆਣੇ ਕਹਿੰਦੇ ਹੁੰਦੇ ਸੀ ਟਾਈਪ, ਉਹ ਸਾਰਾ ਕੁਛ ਹੀ ਝੂਠਾ ਪੈ ਚੁੱਕਾ ਆ। ਕੋਈ ਮਤਲਬ ਤੁਸੀਂ ਫੜ ਲਓ ਸਹੀ ਕਿਸੇ ਨੂੰ ਵੀ, ਕਿਸੇ ਵੀ ਪਾਸੇ
18: ਇੱਥੇ ਫਿਰਦਾ, ਕਹਿੰਦਾ ਮੈਂ ਯਾਰ ਉਹ ਲੱਭਦਾ, ਕਹਿੰਦਾ ਕਿਹਨੂੰ, ਕਹਿੰਦਾ ਜਿਹੜਾ ਉਹ ਕਹਿੰਦੇ 4 ਬੰਦੇ ਕੱਲ ਨੂੰ ਕੀ ਕਹਿਣਗੇ, ਸਾਰੀ ਉਮਰ ਅਸੀਂ ਨਹੀਂ ਲੱਭੇ ਕਿਹੜੇ ਕਿਹੜੇ ਆ, ਕਹਿੰਦਾ ਮੈਨੂੰ ਲੱਗਣ ਸਹੀ ਪਤਾ ਇੱਕ ਵਾਰ ਜ਼ਿੰਦਗੀ ਨਰਕ ਬਣਾਈ 4 ਬੰਦਿਆਂ ਨੇ।
0: ਅਤੇ ਕਹਿੰਦੇ ਕਿ ਕੋਈ ਨਾ ਕਹਿੰਦੇ ਨਾਮ ਵੀ ਲੈ ਦਿਓ ਸਾਡਾ, ਨਹੀਂ ਤਾਂ ਕਹਿੰਦੇ ਵੀ ਜੋ ਨਹੀਂ ਨਹੀਂ ਏਦਾਂ ਨਹੀਂ ਨਹੀਂ ਨਹੀਂ ਏਦਾਂ ਨਹੀਂ ਏਦਾਂ ਨਹੀਂ ਅਸੀਂ ਤਾਂ ਨਹੀਂ ਲਵਾਂਗੇ ਜੀ।
18: ਚਲ ਧੰਨਵਾਦ ਮੈਸੇਜ ਕਰ ਦਿੰਦੇ ਹਾਂ
0: ਹਾਂਜੀ
18: ਉਹਨਾਂ ਨੂੰ ਦੱਸ ਦਿੰਦੇ ਹੋ ਮੇਰਾ ਵੀ ਟੈਸਟ ਨਾਲ ਹੀ ਹੋਜੂ।
0: ਹਾਂ ਨਹੀਂ ਜੋ ਹੋਇਆ ਵਾ ਜੋ ਹੋਇਆ ਉਹ ਤੁਹਾਨੂੰ ਗਲਤ ਹੋਇਆ ਅਤੇ ਉਹ ਤੁਹਾਨੂੰ ਹੋਰ ਦੱਸਣਾ ਚਾਹੀਦਾ। ਚਾਹੁੰਦੇ ਹੁੰਦੇ ਦੁੱਖ ਹੋਵੇ ਕੋਠੇ ਚੜ੍ਹ ਕੇ ਰੌਲਾ ਪਾਓ, ਕਿਉਂਕਿ ਇਹ ਇੱਕ ਤਰੀਕੇ ਦੇ ਨਾਲ ਕਿਸੇ ਦੀ ਮਦਦ ਕਰਨ ਵਾਲਾ ਕੰਮ ਹੈ। ਅੱਜ ਕੱਲ੍ਹ ਆਪਾਂ ਵੇਖ ਰਹੇ ਹਾਂ ਵੀ ਹਰ ਕੋਈ, ਮੈਂ ਤਾਂ ਵੇਖਣਾ ਵੀ ਇੱਕ ਹੋੜ ਜੀ ਲੱਗੀ ਆ ਵੀ ਉਹ ਲੈ ਉਹਨੇ ਕਰਾ ਲਏ ਇਹਨੇ ਕਰਾ ਲਏ, ਹੁਣ ਅੱਜ ਕੱਲ੍ਹ ਗਰਮੀਆਂ ਆਉਣ ਡੀਆਂ ਵਾ ਅਤੇ ਹਰ ਕੋਈ ਇਸ ਪਾਸੇ ਨੂੰ ਭੱਜਾ ਵਾ ਵੀ ਮੈਂ ਭੱਜ ਕੇ ਕਰਾ ਲਿਆਵਾਂ ਭੱਜ ਕੇ ਕਰਾ ਲਿਆਵਾਂ।
18: ਪਰਸੈਂਟੇਜ ਵੀ ਹੈ
0: ਪਰਸੈਂਟੇਜ ਆਈ ਥਿੰਕ
18: 7-10 ਮੈਂ ਗਲਤ ਕਰਾ ਸਕਦੇ
0: ਹਾਂ, ਮੈਨੂੰ ਸ਼ੋਰ ਨਹੀਂ ਪਰ ਆਈ ਥਿੰਕ ਇਹਦੇ ਉੱਤੇ ਆਪਾਂ ਪ੍ਰੋਪਰ ਜਾਣਕਾਰੀ ਇਕੱਠੀ ਕਰਕੇ ਅਤੇ ਫਿਰ ਆਪਾਂ ਗੱਲ ਕਰ ਲਾਂਗੇ, ਐਵੇਂ ਮੈਂ ਕੁਛ ਗਲਤ ਕਹਿ ਦਿਆਂ। ਪਰ ਜਿਹੜਾ ਪਿਛਲਾ ਵੀ ਆ ਉਹ ਵੀ 100% ਕਰਾਈ ਫਿਰਦੇ, ਆਈ ਥਿੰਕ 1% ਤੋਂ ਤਾਂ ਤੁਸੀਂ ਨਹੀਂ ਕਰਾ ਸਕਦੇ। ਅਗੇਨ ਮੈਂ ਇਸ ਚੀਜ਼ ਦੇ ਉੱਤੇ 100% ਨਹੀਂ ਕਹਿ ਸਕਦਾ।
18: ਅਸੀਂ ਤਾਂ ਹੁਣ ਇਹ ਵੀ ਨਹੀਂ ਕਹਿੰਦੇ ਵੀ ਅਗਲੇ ਦਾ ਲਾਇਸੈਂਸ ਲਾਓ, ਅਗਲੇ ਦੀ ਲਾਇਸੈਂਸ ਦੀਆਂ ਡਿਟੇਲਸ ਲਓ, ਅਸੀਂ ਤਾਂ ਇਹ ਵੀ ਨਹੀਂ ਕਹਿੰਦੇ ਹੁਣ।
0: ਹਾਂ ਨਹੀਂ ਉਹਦਾ ਉਹਦਾ ਤਾਂ ਮਤਲਬ ਇਹ ਨਾ ਵੀ ਲੀਗਲੀ ਤੁਸੀਂ ਨਹੀਂ ਪੁੱਛ ਸਕਦੇ ਲੈ ਸਕਦੇ, ਪਰ ਆਮ ਇੱਕ ਬਣਿਆ ਵਾ ਉਹ ਚੱਲੀ ਜਾਂਦਾ ਵਾ। ਅਤੇ ਜਿਹੜਾ ਇਹ ਵਾਲਾ ਕੰਮ ਆ ਇਹ ਥੋੜ੍ਹਾ ਜਿਹਾ ਭਾਈ ਧਿਆਨ ਦੇ ਨਾਲ ਕਹਿ ਵੇਖ ਕੇ ਪਹਿਲਾਂ ਤੁਸੀਂ ਪੁੱਛ ਲਓ। ਵੈਸੇ ਤਾਂ ਮੈਨੂੰ ਜਿੱਥੋਂ ਤੱਕ ਪਤਾ ਅਗਲੇ ਕਰਨ ਤੋਂ ਪਹਿਲਾਂ ਹੀ ਕਹਿ ਦਿੰਦੇ ਭਾਈ ਆਹ ਇੰਨਾ ਕੁ ਲੀਗਲ ਆ, ਬਾਕੀ ਜੇ ਤੂੰ ਕਰਾਉਣਾ ਤੇਰੀ ਮਰਜ਼ੀ, ਫਿਰ ਤੁਸੀਂ ਹਾਂ ਕਰਕੇ ਕਰਵਾਉਂਦੇ ਹੋ ਅਤੇ ਫਿਰ ਉਹ ਵੇਖੋ ਤੁਸੀਂ ਇੱਕ ਚੀਜ਼ ਵੇਖੋ ਨਾ ਕਿੱਡਾ ਵੱਡਾ ਨੁਕਸਾਨ ਆ। ਜੇ ਮੰਨ ਲਓ ਚਲੋ ਪੁਲਿਸ ਕੱਲ੍ਹ ਨੂੰ ਘੇਰ ਲਏ ਤੁਹਾਨੂੰ ਵਾਰਨਿੰਗ ਦਿੱਤੀ ਆ, ਦੈਟਸ ਫਾਈਨ, ਪਰ ਮੰਨ ਲਓ ਗੱਡੀ ਦਾ ਕੋਈ ਨੁਕਸਾਨ ਹੋ ਜਾਵੇ, ਮਹਿੰਗੀ ਤੁਸੀਂ ਗੱਡੀ ਲਈ ਆ ਅਤੇ ਇੰਸ਼ੋਰੈਂਸ ਕਵੇ ਵੀ ਮੈਂ ਇਸ ਕਰਕੇ ਪੈਸੇ ਨਹੀਂ ਦੇਣੇ,
18: ਸਹੀ
0: ਫਿਰ ਮਤਲਬ ਕੀ ਟਸ਼ਨ ਕੀ ਹੋਇਆ ਹੁਣ ਉਹ ਇੰਡੀਆ ਵਾਲੀ ਤਾਂ ਉਹ ਗੱਲਬਾਤ ਹੈ ਨਹੀਂ। ਇੰਡੀਆ 'ਤੇ ਚਲੋ ਕਾਲੇ ਕਾਰਨਾਮੇ ਅਤੇ ਕਾਲੇ ਸ਼ੀਸ਼ੇ ਅਤੇ ਆਪਾਂ ਕਿੰਨਾ ਕੁਛ ਕਰੀ ਜਾਂਦੇ, ਪਰ ਇੱਥੇ ਨਹੀਂ ਮੈਨੂੰ ਸਮਝ ਆਉਂਦੀ ਵੀ ਇੱਥੇ ਆਪਾਂ ਐਡੇ ਕਾਲੇ ਕਰਕੇ ਜੈੱਡ ਬਲੈਕ ਅਤੇ ਕੀ ਆਪਾਂ ਇਹੋ ਜਿਹੇ ਵਿੱਚ ਅਸੀਂ ਨੈਗੇਟਿਵ ਧੋਣੇ ਫੋਟੋਆਂ ਵਾਲੇ,
18: ਉਹ ਕਹਿਣਕਾਂ ਕਰਾਈ ਜਾਂਦੇ ਆ ਜੀ, ਗੱਡੀਆਂ ਛੱਡੋ ਤੁਸੀਂ, ਪਤਾ ਹੀ ਨਹੀਂ ਕੀ ਹੋਇਆ ਕੀ ਕਿਹਾ ਲੋਕਾਂ ਨੂੰ
0: ਹੈ ਨਾ। ਅਤੇ ਪਰ ਮਤਲਬ ਤੁਸੀਂ ਵਿੱਚ ਨਾ ਗੱਲ ਮੇਰੀ ਟੋਕਤੀ, ਅਸਲ ਦੇ ਵਿੱਚ ਗੱਲ ਮੇਰੇ ਇਹ ਪੁੱਛਣ ਦੀ ਹੀ, ਮੇਰੇ ਮਨ ਚ ਜੋ ਸਵਾਲ ਇਹ ਹੀ,
18: ਮੰਡ ਸਾਹਿਬ ਨੂੰ ਕਬੀਰ ਦੀ ਸਾਹਿਬ
0: ਨਹੀਂ ਮੰਡ ਸਾਹਿਬ ਨੂੰ
18: ਟੋਕਤੀ ਕਰ
0: ਫਿਰ ਤੁਸੀਂ ਅਸਲ ਜੋ ਨਾ ਉਹ ਜਿਹੜੀ ਮੇਨ ਗੱਲ ਰਹਿ ਜਾਂਦੀ ਹੈ ਤੁਹਾਡੇ
18: ਟੋਕਾ ਟੋਕਾ ਜ਼ਿਆਦਾ ਹੋ ਜਾਂਦਾ।
0: ਹਾਂ ਸੋ ਮੇਨ ਗੱਲ ਇਹ ਹੀ ਉਹਨਾਂ ਨੂੰ ਪੁੱਛਣ ਵਾਲੀ ਵੀ ਤੁਸੀਂ ਲੈ ਲਈ ਸੀ ਫਿਰ,
18: ਇਹ ਪੁੱਛਣ ਵਾਲੀ ਗੱਲ।
0: ਹਾਂ ਇਹ ਗੱਲ ਵਿੱਚੇ ਰਹਿ ਗਈ ਨਾ ਵੀ ਉਹ
18: ਨਹੀਂ ਯਾਰ, ਇਹ ਅੱਜ ਕੱਲ੍ਹ ਮਾਹੌਲ ਜਿਹਾ ਵੀ ਇੱਦਾਂ ਦਾ ਬਣਿਆ ਰਣਜੋਤ, ਲੜੀ ਜੋੜਨ ਲਈ ਦੇਖੋ ਅਗਲਾ ਅੰਕ, ਅਗਲੇ ਐਪੀਸੋਡ ਤੁਹਾਨੂੰ ਦੱਸਾਂਗੇ ਕੀ ਉਹਨਾਂ ਨੇ ਖਰੀਦ ਲਈ ਸੀ।
0: ਮੈਂ ਛੱਡਣ ਵਾਲਾ ਤਾਂ ਨਹੀਂ ਇਹ ਵਿਸ਼ਾ,
18: ਉਹ ਤਾਂ ਮੈਂ ਤੁਹਾਡੇ ਪੁੱਛਣ ਦੇ ਸਟਾਈਲ ਤੋਂ ਹੀ ਦੇਖ ਲਿਆ ਸੀ।
0: ਹਾਂ ਨਹੀਂ ਮੈਂ ਤੇ ਮਤਲਬ ਇਹ ਚੀਜ਼ ਦਾ ਪਤਾ ਕਰੂੰ, ਮੈਂ
18: ਕਰਮ ਜਸੂਸ ਗਾਜਰਾਂ ਖਾ ਕੇ ਘਰੇ ਪਹੁੰਚੂ ਹੁਣ ਡਿਸਕਸ ਕਰੂੰ। ਭੈਣ ਜੀ ਤੁਹਾਨੂੰ ਪਤਾ, ਭਾਬੀ ਜੀ ਤੁਹਾਨੂੰ ਪਤਾ।
0: ਚਲੋ ਜਾਂਦੇ ਜਾਂਦੇ ਤੁਹਾਨੂੰ ਦੱਸ ਦਈਏ ਕਿ ਮੈਲਬਨ ਰਾਇਲ ਸ਼ੋਅ ਜਿਹੜਾ 2026 ਦਾ ਉਹ ਕੱਲ੍ਹ ਦੇ ਦਿਨ ਤੋਂ ਸ਼ੁਰੂ ਹੋ ਜਾਣਾ, 24 ਸਤੰਬਰ ਤੋਂ ਵੀਰਵਾਰ ਦੇ ਦਿਨ ਸ਼ੁਰੂ ਹੋ ਜਾਂਦਾ ਅਤੇ ਚਾਰ
18: ਮਸ਼ਹੂਰੀ ਆਉਂਦੀ ਹੁੰਦੀ ਆਈ ਇਸ ਵਾਰ
0: ਵੇਖੋ ਆਜੂਗੀ, ਹਾਲੇ ਤੱਕ ਤਾਂ ਨਹੀਂ ਆਈ ਸ਼ਾਇਦ, ਅਤੇ
18: ਬਿਨਾਂ ਮਸ਼ਹੂਰੀ ਤੋਂ ਤਾਂ ਨਹੀਂ ਦੱਸੀ ਜਾਂਦੇ।
0: ਚਲੋ ਫਿਰ ਵੀ ਆਪਣੇ ਹੁਣ ਛੁੱਟੀਆਂ ਨੇ, ਬੱਚਿਆਂ ਨੇ ਜਾਣਾ,
18: ਜ਼ਿੰਮੇਵਾਰੀ ਫਰਜ਼ ਅਤੇ ਕੋਈ ਰੀਮ ਵੀ ਕਹਿ ਦਿਓ ਫਿਰ
0: ਦੱਸ ਦਈਏ ਵੀ ਤੁਸੀਂ ਜਾਣਾ। ਅਤੇ ਹਰ ਸਾਲ ਆਪਾਂ ਨੂੰ, ਹਾਂ ਗੁੱਡ ਨਿਊਜ਼ ਇਜ਼ ਕਿ ਲੂਨਾ ਪਾਰਕ ਵਾਲਿਆਂ ਨੇ ਕੰਟੈਕਟ ਕੀਤਾ ਵੀ ਸਾਨੂੰ ਪਤਾ ਲੱਗਾ ਜਿੱਦਾਂ ਲਾਫਟਰ ਥੈਰੇਪੀ ਤੁਸੀਂ ਕਰਦੇ ਹੋ ਬੱਚਿਆਂ ਨਾਲ, ਅਤੇ ਸਮ ਹੋ ਵੀ ਵਾਂਟ ਟੂ ਸਪੋਰਟ, ਅਤੇ ਇਹ ਹਾਲੇ ਮੈਂ ਅਗਲੇ ਛੁੱਟੀਆਂ ਤੋਂ ਬਾਅਦ ਸ਼ੇਅਰ ਕਰਨੀ। ਚਲੋ ਤੁਸੀਂ ਹੁਣ ਗੱਲ ਛੇੜ ਲਈ ਹੈ ਅਤੇ ਮੈਨੂੰ ਬਹੁਤ ਵਧੀਆ ਲੱਗਾ,
18: ਤੁਸੀਂ ਯਾਰ ਟੋਕਤੀ ਨਾ ਵਿੱਚ ਗੱਲ,
0: ਫਿਰ
18: ਉਹਦੇ 'ਚ ਕੋਈ ਫਾਇਦਾ ਹੋ ਗਿਆ ਪਹਿਲੀ ਵਾਰ ਜ਼ਿਕਰ 'ਚ ਫਿਕਰ,
0: ਅਤੇ ਇਸ ਗੁੱਡ। ਅਤੇ ਹੁਣ ਇਸ ਕ੍ਰਿਸਮਿਸ ਦੇ ਲਈ, ਕਿਉਂਕਿ ਉਹ ਕਹਿੰਦੇ ਵੀ ਆਹ ਦੇ ਲਈ ਤਾਂ ਆਪਾਂ ਹਾਲੇ ਪੁੱਛ ਗਿੱਛ ਵਾਲੇ ਉਹਦੇ 'ਚ ਹਾਂ, ਅਤੇ ਕ੍ਰਿਸਮਿਸ ਤੱਕ ਆਪਣੀ ਉਹਨਾਂ ਨਾਲ ਡੀਲ ਡਨ ਹੋਊਗੀ ਅਤੇ ਆਪਣਾ ਜਲਦ ਕੁਛ ਨਾ ਕੁਛ ਉਹ ਲੈ ਕੇ ਆਉਣਗੇ।
18: ਵੈਸੇ ਤਾਂ ਰਣਜੋਤ ਸੈਲਫ ਪ੍ਰਮੋਸ਼ਨ ਹੋ ਜਾਂਦੀ ਆ, ਪਰ ਨਾ ਵਿੱਚ ਵਿੱਚ ਕਿਤੇ ਨਾ ਕਿਤੇ ਰੇਡੀਓ 'ਤੇ ਅਨਾਊਂਸ ਜ਼ਰੂਰ ਕਰ ਦਿਆ ਕਰੋ ਵੀ ਜੇ ਕਿਸੇ ਨੇ ਸਾਡੀ ਧਿਰ ਬਣਨਾ, ਸਾਡੀ ਸਪੋਰਟ ਕਰਨਾ ਮਾਰਕੀਟਿੰਗ ਪੁਆਇੰਟ ਆਫ ਵਿਊ ਤੋਂ। ਕਈ ਵਾਰ ਭਾਈਚਾਰੇ 'ਚ ਹੁਣ ਬੜੇ ਸੋਹਣੇ ਸੋਹਣੇ ਵਧੀਆ ਸੋਲਿਡ ਬਿਜ਼ਨਸ ਨੇ ਜਿਹੜੇ ਰੇਡੀਓ ਹਾਂਜੀ ਦਾ ਹੈ ਨਾ ਐਡਵਰਟੀਜ਼ਮੈਂਟ ਪੁਆਇੰਟ ਆਫ ਵਿਊ ਤੋਂ ਹਿੱਸਾ ਬਣਨਾ ਚਾਹੁੰਦੇ ਆ, ਉਹਨਾਂ ਦਾ ਕੋਈ ਪੈਕੇਜ, ਉਹਨਾਂ ਦਾ ਕੋਈ ਢੰਗ ਤਰੀਕਾ, ਕੋਈ ਈਮੇਲ, ਇਹ ਮੈਂ ਕਹਿੰਦਾ ਸਮੇਂ ਸਮੇਂ 'ਤੇ ਆਪਾਂ ਅਨਾਊਂਸ ਕਰਦੇ ਰਿਹਾ ਕਰੀਏ ਤਾਂ ਉਹਦੇ 'ਚ ਵੀ ਕੋਈ ਮਾੜੀ ਗੱਲ ਨਹੀਂ।
0: ਹਾਂ ਨਹੀਂ ਬਿਲਕੁਲ, ਤੁਸੀਂ ਜਿੱਥੇ ਵੀ ਕਿਤੇ ਜਿੱਦਾਂ ਵੀ ਕੋਈ ਮਦਦ ਕਰ ਸਕਦਾ, ਕੋਈ ਐਜ ਏ ਵਲੰਟੀਅਰ ਕੋਈ ਆ ਕੇ ਮਦਦ ਕਰ ਸਕਦਾ, ਕੋਈ ਫਾਈਨੈਂਸ਼ੀਅਲੀ ਕੋਈ ਆਪਣਾ ਐਡ ਪੁਆਇੰਟ ਆਫ ਵਿਊ ਨਾ, ਸੋ ਫਾਈਨੈਂਸ਼ੀਅਲੀ ਸਾਡਾ ਕੁਛ ਇੱਦਾਂ ਦਾ ਕੋਈ ਡੋਨੇਸ਼ਨ ਇਕੱਠੇ ਕਰਨ ਵਾਲਾ ਜਾਂ ਇੱਦਾਂ ਦਾ ਕੋਈ ਕਦੀ ਪ੍ਰੋਗਰਾਮ ਨਹੀਂ ਰਿਹਾ।
18: info@ਹਾਂਜੀ .com.au ਇਹ ਤੁਹਾਡਾ ਵਨ ਸਟੋਪ ਸ਼ੋਪ ਆ ਜੀ, ਇਹਦੇ 'ਤੇ ਹੈ ਨਾ ਜੇ ਤੁਸੀਂ ਸੀਰੀਅਸ ਹੋ ਰੇਡੀਓ ਹਾਂਜੀ ਨਾਲ ਐਡਵਰਟੀਜ਼ਮੈਂਟ ਕਰਨ ਲਈ ਤਾਂ ਇਹਦੇ 'ਤੇ ਪਲੀਜ਼ ਇੱਕ ਵਾਰ ਇਨਫੋਰਮੇਸ਼ਨ ਆਪਣੇ ਬਿਜ਼ਨਸ ਦੀ ਪਾ ਕੇ ਛੱਡ ਦਿਓ ਕਿਉਂਕਿ ਡਿਫਰੈਂਟ ਡਿਫਰੈਂਟ ਪੈਕੇਜਸ ਹੁੰਦੇ ਆ ਕਈ ਵਾਰ ਬਿਜ਼ਨਸ ਛੋਟਾ ਹੁੰਦਾ ਉਹ ਓਨਾ ਅਫੋਰਡ ਨਹੀਂ ਕਰਦਾ ਹੁੰਦਾ ਇਹ ਆਪਣੇ ਮਨ 'ਚ ਹੀ ਨਾ ਸੋਚ ਲਿਆ ਕਰੋ ਵੀ ਨਹੀਂ ਯਾਰ ਇਹ ਵੱਡੇ ਬਿਜ਼ਨਸਾਂ ਵਾਸਤੇ ਆ ਛੋਟੇ ਬਿਜ਼ਨਸਾਂ ਲਈ ਛੋਟੇ ਪੈਕੇਜ ਕਿਸੇ ਨਾ ਕਿਸੇ ਢੰਗ ਨਾਲ ਸਾਡਾ ਮਕਸਦ ਤਾਂ ਇਹੀ ਆ ਵੀ ਕਿਉਂ ਨਾ ਸਮਾਲ ਬਿਜ਼ਨਸ ਦੀ ਵੀ ਧਿਰ ਬਣੀਏ ਕਿਉਂਕਿ ਅਸੀਂ ਆਪਣੇ ਆਪ ਨੂੰ ਵੀ ਸਮਾਲ ਬਿਜ਼ਨਸ ਵਿੱਚ ਇਨਕਲੂਡ ਕਰਦੇ ਹਾਂ
0: ਜੀ ਬਿਲਕੁਲ ਅਤੇ ਜਿੱਥੇ ਵੀ ਕਿਤੇ ਜਿੱਦਾਂ ਵੀ ਤੁਸੀਂ ਮਦਦ ਕਰ ਸਕਦੇ ਹੋ ਤੁਹਾਡਾ ਆਪਣਾ ਸਾਡਾ ਪਰਿਵਾਰ ਹੈ ਅਤੇ ਤੁਸੀਂ ਉਸ ਹਿਸਾਬ ਦੇ ਨਾਲ ਜ਼ਰੂਰ
18: ਅਤੇ ਮਿਊਚੁਅਲੀ ਗਰੋ ਕਰੀਏ ਕਿਉਂਕਿ ਜੇ ਸਾਡੇ ਕੋਲ ਪਲੈਟਫਾਰਮ ਆ ਅਤੇ ਤੁਹਾਡੀ ਗੱਲ ਕਿਤੇ ਦੂਰ ਪਹੁੰਚ ਸਕਦੀ ਹੈ ਐਡਵਰਟੀਜ਼ਮੈਂਟ ਪੁਆਇੰਟ ਆਫ ਵਿਊ ਤੋਂ ਤਾਂ ਜੀ ਆਇਆਂ ਨੂੰ ਚਲੇ ਆਓ ਜਹਾਂ ਤੱਕ ਰੋਸ਼ਨੀ ਆਤੀ ਹੈ
0: ਬਿਲਕੁਲ ਅਤੇ ਬਾਕੀ ਉਹ ਨਾ ਕਰਿਓ ਵੀ ਪਰਿਵਾਰ ਕਹਿ ਕੇ ਤੁਸੀਂ ਕਹੋ ਵੀ 5,000 ਵਾਲੀ ਚੀਜ਼ ਯਾਰ 50,000 'ਚ ਕਰ ਦਿਉ ਤੁਸੀਂ ਪਰਿਵਾਰ ਹੀ ਹੋ
18: ਤੁਹਾਡੀ ਭੂਆ ਨੂੰ ਨੰਬਰ ਦੇਣਾ ਹੀ ਨਹੀਂ
0: ਆਹੋ
18: ਮਾਰਦਾ ਮਾਈ ਨੂੰ 5,000 ਦਾ 50,000 ਦਾ ਸੂਟ ਨਹੀਂ ਹੈ ਬੀਬੀ ਬੱਤਾ ਤਾਂ ਪੀ ਲੈਣ ਦੇ
0: ਇੰਨਾ ਕਹਿੰਦੇ ਹੋਏ ਤੁਹਾਡੇ ਕੋਲੋਂ ਇਜਾਜ਼ਤ ਲੈਂਦੇ ਹਾਂ ਵਿਆਸ 'ਤੇ ਖੇਡਦੇ ਰਹੋ ਚੜ੍ਹਦੀ ਕਲਾ 'ਚ ਰਹੋ ਅਤੇ ਸੁਣਦੇ ਰਹੋ ਰੇਡੀਓ ਹਾਂਜੀ 1674 ਏ

0: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ। ਰੇਡੀਓ ਹਾਂਜੀ 1674 ਐਮ ਦੋਸਤੋ, ਇਸ ਟਾਈਮ ਤੁਸੀਂ ਸਾਨੂੰ ਵੇਖ ਰਹੇ ਹੋ ਯੂਟਿਊਬ ਚੈਨਲ ਦੇ ਉੱਤੇ, ਅਤੇ ਜਾਂ ਫਿਰ ਤੁਸੀਂ ਸਾਨੂੰ ਰੇਡੀਓ ਦੇ ਉੱਤੇ ਸੁਣਨਾ ਸ਼ੁਰੂ ਕਰ ਚੁੱਕੇ ਹੋਵੋਗੇ। ਅਤੇ ਅੱਜ ਦੇ ਦਿਨ ਇੱਕ ਵਾਰੀ ਫਿਰ ਤੋਂ ਗੱਲਾਂ ਬਾਤਾਂ ਹੋਣਗੀਆਂ ਸਾਡੇ ਹਿਸਾਬ ਕਿਤਾਬ ਦੀਆਂ, ਸਾਡੇ ਅਕਾਊਂਟਸ ਦੀਆਂ, ਸਾਡੇ ਪੈਸੇ ਦੀਆਂ, ਸਾਡੇ ਪੈਸੇ ਦੇ ਰੱਖ ਰਖਾਓ ਦੀਆਂ, ਕੱਟੇ ਜਾਂਦੇ ਟੈਕਸ ਦੀਆਂ, ਪ੍ਰੋਪਰਟੀ ਦੇ ਵਿੱਚ ਲਾਏ ਜਾਂਦੇ ਪੈਸਿਆਂ ਦੀਆਂ। ਸੋ ਇਸ ਟਾਈਮ ਦੇ ਉੱਤੇ ਜਦੋਂ ਆਪਾਂ ਇੱਕ ਫਾਈਨੈਂਸ਼ੀਅਲ ਬੋਝ ਮਹਿਸੂਸ ਕਰਦੇ ਹੋਏ ਅੱਗੇ ਵੱਧ ਰਹੇ ਹਾਂ, ਅਤੇ ਉਸ ਸਮੇਂ ਦੇ ਵਿੱਚ ਬਹੁਤ ਸਾਰੇ ਸਾਡੇ ਹੋਰ ਇਰਦ ਗਿਰਦ ਵੀ ਸਵਾਲ ਹੁੰਦੇ ਨੇ, ਜਿਨ੍ਹਾਂ ਦੇ ਕਰਕੇ ਆਪਾਂ ਕਈ ਵਾਰੀ ਸ਼ਸ਼ੋਪੰਜ ਦੇ ਵਿੱਚ ਪੈ ਜਾਂਦੇ, ਕਈ ਵਾਰੀ ਉਹਨਾਂ ਦੇ ਸਵਾਲਾਂ ਦੇ ਜਵਾਬ ਸਾਨੂੰ ਨਹੀਂ ਲੱਭਦੇ, ਅਤੇ ਫਿਰ ਆਪਾਂ ਜਾਂਦੇ ਹਾਂ ਕਿਸੇ ਮਾਹਰ ਦੇ ਵੱਲ ਨੂੰ, ਅਤੇ ਆਪਾਂ ਰੇਡੀਓ ਦੇ ਉੱਤੇ ਕੋਸ਼ਿਸ਼ ਕਰਦੇ ਹਾਂ ਕਿ ਸਮੇਂ ਦਰ ਸਮੇਂ ਇੱਦਾਂ ਦੇ ਮਾਹਰ ਲਿਆ ਕੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਜਾਵੇ, ਜਿਹੜੇ ਸਾਡੇ ਕੋਮਨ ਕੁਐਸਚਨਸ ਨੇ ਉਹਨਾਂ ਦੇ ਆਂਸਰ ਲਏ ਜਾਣ। ਅੱਜ ਇੱਕ ਵਾਰੀ ਫਿਰ ਤੋਂ ਕਮਲਪ੍ਰੀਤ ਜੀ ਪੇਸ਼ੇ ਤੋਂ ਅਕਾਊਂਟੈਂਟ ਨੇ, ਅਤੇ ਪਿਛਲੇ ਪ੍ਰੋਗਰਾਮਾਂ ਤੋਂ ਵੀ ਆਪਾਂ ਲਾਹਾ ਲਿਆ, ਅਤੇ ਅੱਜ ਦੀ ਗੱਲਬਾਤ ਬਹੁਤ ਖਾਸ ਆ। ਅੱਜ ਦੀ ਗੱਲਬਾਤ ਆਪਾਂ ਕਰਾਂਗੇ ਜਿਹੜੇ ਇੰਡੀਆ ਤੋਂ ਆਪਾਂ ਪੈਸੇ ਮੰਗਵਾਉਂਦੇ ਹਾਂ, ਉਹ ਚਾਹੇ ਕਿਸੇ ਵੀ ਫੋਰਮ ਦੇ ਵਿੱਚ ਹੋਣ, ਜਾਂ ਫਿਰ ਪ੍ਰੋਪਰਟੀ 'ਚ ਆਪਾਂ ਉੱਥੇ ਇਨਵੈਸਟਮੈਂਟ ਕਰਦੇ ਹਾਂ, ਜਾਂ ਫਿਰ ਉੱਥੋਂ ਕੋਈ ਗਿਫਟ ਮਨੀ ਆਉਂਦੀ ਆ, ਜਾਂ ਫਿਰ ਇੱਥੋਂ ਪੈਸੇ ਭੇਜਦੇ ਹਾਂ, ਕਈ ਵਾਰੀ ਕਈ ਤਰ੍ਹਾਂ ਦੇ ਝੰਬੇਲੇ ਅਤੇ ਕਈ ਤਰ੍ਹਾਂ ਦੇ ਸਵਾਲ ਸਾਡੇ ਮਨ ਦੇ ਵਿੱਚ ਹੁੰਦੇ ਨੇ, ਖਾਸ ਤੌਰ ਦੇ ਉੱਤੇ ਜਾਂ ਫਿਰ ਆਪਾਂ ਜਿੱਦਾਂ ਪ੍ਰੋਪਰਟੀ ਉੱਥੇ ਕਿਤੇ ਪੁਰਾਣੀ ਵੇਚੀ ਹੋਵੇ। ਸੋ ਇੱਦਾਂ ਦੇ ਬਹੁਤ ਸਾਰੇ ਸਵਾਲ, ਅਤੇ ਆਓ ਅੱਜ ਇਸੇ ਦੇ ਬਾਰੇ ਜਾਣਕਾਰੀ ਹਾਸਲ ਕਰਦੇ ਹਾਂ। ਭਾਈ ਸਤਿ ਸ਼੍ਰੀ ਅਕਾਲ ਅਤੇ ਜੀ ਆਇਆਂ ਨੂੰ।
1: ਸਤਿ ਸ਼੍ਰੀ ਅਕਾਲ ਜੀ।
0: ਹੋਰ ਸੁਣਾਓ, ਠੀਕ ਠਾਕ ਹੋ?
1: ਬਹੁਤ ਵਧੀਆ ਜੀ।
0: ਕਿਵੇਂ ਦਿਨ ਬਾਹਰ ਠੀਕ ਹੈ, ਵਧੀਆ ਜਾ ਰਿਹਾ?
1: ਹਾਂਜੀ, ਬਹੁਤ ਵਧੀਆ।

0: ਰਹੀ
1: ਟ੍ਰੈਫਿਕ ਆ ਕਿਵੇਂ
0: ਟ੍ਰੈਫਿਕ ਥੋੜੀ ਜੀ ਮਿਲੀ ਸੀ ਹਾਂ ਲੱਗਿਆ ਇੱਥੇ ਬਟ ਓਵਰਆਲ ਠੀਕ ਹੈ ਇਸ ਟਾਈਮ ਥੋੜਾ ਘੱਟ ਹੁੰਦੀ ਟ੍ਰੈਫਿਕ
1: ਤੁਸੀਂ ਜਦੋਂ ਟ੍ਰੈਫਿਕ 'ਚੋਂ ਲੰਘਦੇ ਹੋ ਤੇ ਤੁਹਾਡਾ ਜੀ ਨਹੀਂ ਕਰਦਾ ਵੀ ਟ੍ਰੈਫਿਕ ਤੇ ਵੀ ਮੈਂ ਟੈਕਸ ਟੁਕਸ ਜਿਹਾ ਪਾਵਾਂ ਕੋਈ ਮਤਲਬ
0: ਨਹੀਂ ਮੇਰਾ ਜੀ ਨਹੀਂ ਕਰਦਾ ਆਲਰੇਡੀ
1: ਇਹਦਾ ਪੀ ਵਾਏ ਉਹ ਜੀ ਕੱਟਾਂ ਇਹਦਾ ਮੈਂ
0: ਨਹੀਂ ਆਲਰੇਡੀ ਬਹੁਤ ਟੈਕਸ ਲੱਗ ਰਹੇ ਨੇ ਤੇ ਲੋਕੀ ਪਰੇਸ਼ਾਨ ਨੇ ਟੈਕਸ ਤੋਂ ਤੇ
1: ਅਜੇ ਤੁਸੀਂ
0: ਮੈਨੂੰ ਰਹਿ ਨਹੀਂ ਦਈਏ
1: ਤੁਸੀਂ ਵੀ ਮਹਿਸੂਸ ਕਰਦੇ ਹੋ ਵੀ ਟੈਕਸ ਵਾਕਈ ਬਹੁਤ ਲੱਗ ਰਹੇ ਆ
0: ਟੈਕਸ ਹਾਂਜੀ ਟੈਕਸ ਤੇ ਕੌਣ ਦੇਣਾ ਚਾਹੁੰਦਾ ਟੈਕਸ ਅਸੀਂ ਡੇਲੀ ਲੋਕਾਂ ਨਾਲ ਗੱਲਬਾਤ ਕਰਦੇ ਹਾਂ ਕੋਈ ਵੀ ਟੈਕਸ ਦੇਣਾ ਨਹੀਂ ਚਾਹੁੰਦਾ
1: ਕਮਾਈ ਵੱਧ ਤੋਂ ਵੱਧ ਕਰਨੀ ਚਾਹੀਦੀ
0: ਹਾਂਜੀ
1: ਚਲੋ ਖੈਰ ਜੇ ਕਮਾਈ ਰੱਬ ਨੇ ਦਿੱਤੀ ਆ ਤੇ ਫਿਰ ਇਹ ਵੀ ਚੀਜ਼ਾਂ ਸਾਨੂੰ ਕਰਨੀਆਂ ਪੈਣੀਆਂ ਅੱਛਾ ਜਦੋਂ ਆਪਾਂ ਗੱਲ ਕਰ ਰਹੇ ਹਾਂ ਬਹੁਤ ਸਾਰੇ ਸਵਾਲ ਸਾਡੇ ਤੱਕ ਵੀ ਰੇਡੀਓ ਪਹੁੰਚ ਜਾਂਦੇ ਨੇ ਅਤੇ ਉਹ ਫਿਰ ਆਪਾਂ ਇਕੱਠੇ ਕਰਕੇ ਤੇ ਤੁਹਾਡੇ ਤੱਕ ਵੀ ਪਹੁੰਚਾ ਦਈਦੇ ਆ ਇੰਡੀਆ ਦੇ ਵਿੱਚ ਜਾਂ ਫਿਰ ਕੋਈ ਕਿਤੇ ਵੀ ਰਹਿ ਰਿਹਾ ਜਿਹੜਾ ਵੀ ਕੋਈ ਇਸ ਟਾਈਮ ਸੁਣ ਰਿਹਾ ਕੋਈ ਪਾਕਿਸਤਾਨ ਰਹਿੰਦਾ ਕੋਈ ਬੰਗਲਾਦੇਸ਼ ਰਹਿੰਦਾ ਕੋਈ ਕਿਤੇ ਵੀ ਰਹਿੰਦਾ ਉੱਥੋਂ ਸਾਡੇ ਜਿਹੜੇ ਨਾਤੇ ਨੇ ਉਹ ਟੁੱਟ ਕੇ ਵੀ ਨਹੀਂ ਟੁੱਟਦੇ ਬੜੀਆਂ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਇਨ ਆਊਟ ਚੱਲਦੀਆਂ ਰਹਿੰਦੀਆਂ ਆਪਾਂ ਪੈਸੇ ਮੰਗਾਉਂਦੇ ਰਹਿੰਦੇ ਹਾਂ ਭੇਜਦੇ ਰਹਿੰਦੇ ਹਾਂ ਜਾਂ ਫਿਰ ਉੱਥੇ ਪ੍ਰੋਪਰਟੀ ਹੁੰਦੀ ਆ ਉਹ ਆਪਾਂ ਵੇਚਦੇ ਕਰਦੇ ਹਾਂ ਅੱਜ ਉਹਦੇ ਬਾਰੇ ਆਪਾਂ ਤੁਹਾਡੇ ਕੋਲੋਂ ਜਾਣਨਾ ਚਾਹੁੰਦੇ ਹਾਂ ਕਿ ਜਿਹੜੇ ਪੈਸੇ ਸਾਡੇ ਇੰਡੀਆ ਤੋਂ ਆਪਾਂ ਮੰਗਾ ਲਏ ਕੀ ਉਹ ਵੀ ਕਮਾਈ 'ਚ ਗਿਣੇ ਜਾਂਦੇ ਆ ਕਿ ਉਹਦਾ ਵੀ ਟੈਕਸ ਦੇਣਾ ਪੈਂਦਾ
0: ਨਹੀਂ ਇਹਦੇ 'ਤੇ ਡਿਪੈਂਡ ਕਰਦਾ ਕਿ ਪੈਸਾ ਇਹ ਨਹੀਂ ਡਿਪੈਂਡ ਕਰਦਾ ਕਿ ਪੈਸਾ ਕਿਸ ਕੰਟਰੀ ਤੋਂ ਆ ਰਿਹਾ ਕਿੰਨਾ ਆ ਰਿਹਾ ਇਹ ਡਿਪੈਂਡ ਕਰਦਾ ਕਿ ਪੈਸਾ ਕਿਉਂ ਆ ਰਿਹਾ ਸੋ ਉਸ ਉਸ ਉਹਦੇ 'ਤੇ ਹੀ ਡਿਪੈਂਡ ਕਰਦਾ ਕਿ ਉਹਦੀ ਇੱਥੇ ਕੀ ਟ੍ਰੀਟਮੈਂਟ ਹੋਏਗੀ ਜ਼ਰੂਰੀ ਨਹੀਂ ਕਿ ਪੈਸਾ ਇੰਡੀਆ ਤੋਂ ਜਾਂ ਕਿਸ ਤੁਹਾਨੂੰ ਆ ਗਿਆ ਅਤੇ ਤੁਹਾਨੂੰ ਟੈਕਸ ਦੇਣਾ ਪੈਣਾ ਉਹਦੇ 'ਤੇ ਸੋ ਉਹ ਅਸੀਂ ਦੇਖਦੇ ਹਾਂ ਕਿ ਉਹ ਪੈਸਾ ਕਿਉਂ ਆਇਆ ਅਤੇ ਫਿਰ ਉਹਦੀ ਟ੍ਰੀਟਮੈਂਟ ਉਸ ਹਿਸਾਬ ਨਾਲ ਅਸੀਂ ਤੈਅ ਕਰਦੇ ਹਾਂ
1: ਸੋ ਜੇ ਉਹ ਕਮਾਈ ਆ ਤਾਂ ਫਿਰ ਉਹ ਕਮਾਈ ਆ ਫਿਰ ਸਾਨੂੰ ਦੇਣਾ ਪਊਗਾ ਚਲੋ ਆਪਾਂ ਕਮਾਈ ਤੋਂ ਜੇ ਮੈਂ ਇਹਨੂੰ ਥੋੜ੍ਹਾ ਜਿਹਾ ਹੋਰ ਕਲੀਅਰ ਕਰਦਾ ਜੇ ਮੰਨ ਲਓ ਕਮਾਈ ਆ ਉੱਥੋਂ ਆਪਾਂ ਕੋਈ ਬਿਜ਼ਨਸ ਕਰ ਰਹੇ ਹਾਂ ਅੱਜ ਕੱਲ੍ਹ ਬਹੁਤ ਲੋਕ ਨੇ ਜਿਹੜੇ ਉੱਥੋਂ ਪ੍ਰੋਡਕਟ ਮੰਗਾਉਂਦੇ ਨੇ ਵੇਚਦੇ ਨੇ ਜਾਂ ਫਿਰ ਉੱਥੇ ਵੇਚਦੇ ਨੇ ਜਾਂ ਪੁਰਾਣਾ ਕਿਸੇ ਦਾ ਕੋਈ ਉੱਥੇ ਕਾਰੋਬਾਰ ਚੱਲ ਰਿਹਾ ਉਹ ਆਪ ਉਹ ਸਾਰਾ ਪਰਿਵਾਰ ਇੱਥੇ ਆ ਗਿਆ ਉੱਥੋਂ ਕਮਾਈ ਆ ਰਹੀ ਆ ਉਹਨੂੰ ਕਿੱਦਾਂ ਟ੍ਰੀਟ ਹੋਊਗਾ ਫਿਰ
0: ਉਹਦੇ ਲਈ ਵੀ ਟ੍ਰੀਟਮੈਂਟ ਸੇਮ ਨਹੀਂ ਹੈ ਸਾਰਿਆਂ ਲਈ ਡਿਪੈਂਡ ਕਰਦਾ ਕਿ ਪਹਿਲਾਂ ਤਾਂ ਇਹ ਦੇਖਣਾ ਪੈਂਦਾ ਕਿ ਤੁਹਾਡਾ ਇੱਥੇ ਕੀ ਸਟੇਟਸ ਹੈ ਟੈਕਸ ਰੈਜੀਡੈਂਸੀ ਦਾ ਕੀ ਸਟੇਟਸ ਹੈ ਉਹਦੇ 'ਤੇ ਡਿਪੈਂਡ ਕਰੇਗਾ ਕਿ ਉਹਦੀ ਟ੍ਰੀਟਮੈਂਟ ਕੀ ਹੋਏਗੀ ਐਗਜ਼ਾਮਪਲ ਦੇ ਤੌਰ 'ਤੇ ਅਗਰ ਤੁਸੀਂ ਇੱਥੇ ਆਸਟ੍ਰੇਲੀਆ ਦੇ ਰੈਜੀਡੈਂਟ ਹੋ ਫੋਰ ਟੈਕਸ ਪਰਪਸ ਅਤੇ ਤੁਹਾਨੂੰ ਆਪਣੀ ਵਰਲਡ ਵਾਈਡ ਇਨਕਮ ਦੇ ਉੱਤੇ ਟੈਕਸ ਪੇ ਕਰਨਾ ਪੈਂਦਾ
1: ਓਕੇ
0: ਸੋ ਕਿੱਥੋਂ ਵੀ ਤੁਹਾਨੂੰ ਇਨਕਮ ਆ ਰਹੀ ਹੈ ਉਹਦੇ 'ਤੇ ਤੁਹਾਨੂੰ ਟੈਕਸ ਦੇਣਾ ਪੈਂਦਾ ਪਰ ਕੁਛ ਐਗਜ਼ੰਪਸ਼ਨਸ ਨੇ ਜਿਵੇਂ ਕਿ ਅਗਰ ਤੁਸੀਂ ਫੋਰਨ ਰੈਜ਼ੀਡੈਂਟ ਹੋ ਜਾਂ ਤੁਸੀਂ ਟੈਂਪਰੇਰੀ ਰੈਜ਼ੀਡੈਂਟ ਹੋ ਫੋਰ ਟੈਕਸ ਪਰਪਸ ਅਤੇ ਉਸ ਕੇਸ ਦੇ ਵਿੱਚ ਸਿਰਫ ਤੁਹਾਨੂੰ ਆਸਟ੍ਰੇਲੀਅਨ ਸੋਰਸ ਇਨਕਮ 'ਤੇ ਟੈਕਸ ਲੱਗਦਾ ਫਿਰ ਤੁਹਾਨੂੰ ਵਰਲਡਵਾਈਡ ਇਨਕਮ 'ਤੇ ਟੈਕਸ ਨਹੀਂ ਲੱਗਦਾ
1: ਓਕੇ ਸੋ ਤੁਸੀਂ ਇੱਕ ਸ਼ਬਦ ਯੂਜ਼ ਕੀਤਾ ਹੁਣੇ ਟੈਕਸ ਰੈਜ਼ੀਡੈਂਸੀ ਇਹਦਾ ਕੀ ਫਰਕ ਹੈ ਥੋੜ੍ਹਾ ਜਿਹਾ ਆਪਾਂ ਖੋਲ੍ਹ ਕੇ ਜਾਣ ਸਕਦੇ ਹਾਂ ਇਹਦਾ ਮਤਲਬ ਕਿ ਵੀਜ਼ੇ ਦੇ ਹਿਸਾਬ ਦੇ ਨਾਲ ਫਿਰ ਟੈਕਸ ਚੇਂਜ ਹੁੰਦੇ ਆ
0: ਨਹੀਂ ਜ਼ਰੂਰੀ ਨਹੀਂ ਕਿ ਜਿਹੜਾ ਤੁਹਾਡਾ ਇਮੀਗ੍ਰੇਸ਼ਨ ਦਾ ਸਟੇਟਸ ਆ ਉਹਦੇ ਨਾਲ ਰੈਜ਼ੀਡੈਂਸੀ ਦਾ ਵੀ ਸੇਮ ਹੋਵੇ ਸੋ ਇਹ ਦੋਨੋਂ ਵੱਖਰੇ ਵੱਖਰੇ ਨੇ ਸੋ ਟੈਕਸ ਰੈਜ਼ੀਡੈਂਸੀ ਦੇ ATO ਦੇ ਆਪਣੇ ਉਹ ਨੇ ਕੈਲਕੂਲੇਸ਼ਨ ਦੇ ਕਿ ਤੁਸੀਂ ਅਗਰ ਤੁਸੀਂ ਕਈ ਵਾਰੀ ਐਵੇਂ ਵੀ ਹੁੰਦਾ ਕਿ ਤੁਸੀਂ ਲੈਟਸ ਏ ਸਟੂਡੈਂਟ ਵੀਜ਼ਾ 'ਤੇ ਆਏ ਹੋ ਅਤੇ ਉਸ ਕੇਸ 'ਚ ਵੀ ਤੁਸੀਂ ਰੈਜ਼ੀਡੈਂਟ ਫੋਰ ਟੈਕਸ ਪਰਪਸ ਹੁੰਦੇ ਆ ਪਰ ਉਸ ਕੇਸ ਦੇ ਵਿੱਚ ਤੁਸੀਂ ਟੈਂਪਰੇਰੀ ਰੈਜ਼ੀਡੈਂਟ ਫੋਰ ਟੈਕਸ ਪਰਪਸ ਹੋ ਸੋ ਜਾਂ ਤੁਸੀਂ ਟੈਂਪਰੇਰੀ ਵੀਜ਼ਾ 'ਤੇ ਹੋ ਸਟੂਡੈਂਟ ਤੋਂ ਬਾਅਦ ਤੁਹਾਡੀ TR ਹੋਗੀ ਸਟਿਲ ਇਨ ਡੈਟ ਕੇਸ ਤੁਸੀਂ ਟੈਂਪਰੇਰੀ ਰੈਜ਼ੀਡੈਂਟ ਫੋਰ ਟੈਕਸ ਪਰਪਸ ਹੋ ਉਸ ਕੇਸ ਦੇ ਵਿੱਚ ਵੀ ਤੁਹਾਨੂੰ ਸਿਰਫ ਆਸਟ੍ਰੇਲੀਆ ਤੋਂ ਜੋ ਤੁਸੀਂ ਇਨਕਮ ਅਰਨ ਕਰਦੇ ਹਾਂ ਉਹਦੇ 'ਤੇ ਟੈਕਸ ਪੇ ਕਰਨਾ ਪੈਂਦਾ ਅਤੇ ਜੇ ਤੁਸੀਂ ਓਰਡੀਨਰੀ ਰੈਜ਼ੀਡੈਂਟ ਫੋਰ ਟੈਕਸ ਪਰਪਸ ਹੋ ਜਿਵੇਂ ਹੁਣ ਤੁਸੀਂ ਉਸ ਤੋਂ ਬਾਅਦ ਪੱਕੇ ਤੌਰ 'ਤੇ ਇੱਥੇ ਰਹਿਣਾ ਸ਼ੁਰੂ ਕਰਤਾ ਆਸਟ੍ਰੇਲੀਆ ਦੇ ਵਿੱਚ ਅਤੇ ਤੁਹਾਡੇ ਕੋਲ ਪੱਕੇ ਤੌਰ 'ਤੇ ਵੀਜ਼ਾ ਹੈਗਾ ਫਿਰ ਉਸ ਕੇਸ ਦੇ ਵਿੱਚ ਤੁਹਾਨੂੰ ਵਰਲਡਵਾਈਡ ਇਨਕਮ 'ਤੇ ਟੈਕਸ ਲੱਗਣਾ ਸ਼ੁਰੂ ਹੋ ਜਾਂਦਾ
1: ਓਕੇ ਸੋ ਜਿੰਨਾ ਚਿਰ ਆਪਾਂ ਸਟੂਡੈਂਟ ਹੁੰਦੇ ਹਾਂ ਜਾਂ ਫਿਰ ਆਰਜੀ ਵੀਜ਼ੇ ਦੇ ਉੱਤੇ ਹਾਂ ਉਹਨਾਂ ਚਿਰ ਸਿਰਫ ਇੱਥੇ ਜਿਹੜੀ ਇਨਕਮ ਹੋ ਰਹੀ ਆ ਉਹ ਆਪਾਂ ਬਾਕੀਆਂ ਦੇ ਬਰਾਬਰ ਦੀ ਹੀ ਆਪਾਂ ਦਿੰਦੇ ਹਾਂ ਉਹਦੇ ਉੱਤੇ ਟੈਕਸ
0: ਅਤੇ
1: ਜਦੋਂ ਤੁਸੀਂ ਕਹਿ ਰਹੇ ਹੋ ਬਾਹਰੋਂ ਅੱਛਾ ਜਿੱਦਾਂ ਆਪਾਂ ਮੰਨ ਲਓ ਇੱਕ ਬੰਦਾ ਸਟੂਡੈਂਟ ਤੋਂ PR ਹੋ ਗਿਆ ਜਾਂ ਫਿਰ ਸਿਟੀਜ਼ਨ ਹੋ ਗਿਆ ਉਹਦਾ ਜਿਹੜਾ ਸਟੇਟਸ ਹੈ ਉਹ ਬਦਲ ਗਿਆ ਜਿੱਦਾਂ ਤੁਸੀਂ ਕਹਿ ਰਹੇ ਹੋ ਕਿ ਹੁਣ ਉਹ ਕਿਤੇ ਵੀ ਕਮਾਊਗਾ ਉਹਦਾ ਟੈਕਸ ਜਿਹੜਾ ਇੱਥੇ ਉਹਨੂੰ ਦੇਣਾ ਪਊਗਾ ਕੀ ਇਹ ਚੀਜ਼ਾਂ ਸਾਨੂੰ ਅਪਡੇਟ ਕਰਨੀਆਂ ਪੈਂਦੀਆਂ ਜਾਂ ਆਪਣੇ ਆਪ ਹੋ ਜਾਂਦੀਆਂ
0: ਤੁਸੀਂ ਅਗਰ ਤੁਹਾਡਾ ਰੈਜ਼ੀਡੈਂਸੀ ਸਟੇਟਸ ਤੁਸੀਂ ਪਹਿਲਾਂ ਆਸਟ੍ਰੇਲੀਅਨ ਰੈਜ਼ੀਡੈਂਟ ਫੋਰ ਟੈਕਸ ਪਰਪਸ ਹੋ, ਜਿਵੇਂ ਤੁਸੀਂ ਸਟੂਡੈਂਟ ਵੀਜ਼ੇ ਤੇ ਵੀ, ਉਸ ਤੋਂ ਬਾਅਦ ਤੁਸੀਂ ਪੀ ਆਰ ਹੋ ਗਏ, ਤੁਹਾਡਾ ਤੁਸੀਂ ਸਟਿਲ ਆਸਟ੍ਰੇਲੀਅਨ ਰੈਜ਼ੀਡੈਂਟ ਫੋਰ ਟੈਕਸ ਪਰਪਸ ਹੋ, ਪਰ ਹੁਣ ਤੁਸੀਂ ਟੈਂਪਰੇਰੀ ਨਹੀਂ ਹੋ, ਹੁਣ ਤੁਸੀਂ ਆਰਡੀਨਰੀ ਦੇ ਵਿੱਚ ਆ ਜਾਂਦੇ ਹੋ ਜਦੋਂ ਤੁਸੀਂ ਇੱਥੇ ਪੱਕੇ ਤੌਰ 'ਤੇ ਰਹਿਣਾ ਸ਼ੁਰੂ ਕਰਤਾ।
1: ਨਹੀਂ ਪਰ ਇਹ ਆਟੋਮੈਟਿਕਲੀ ਹੋ ਜਾਂਦਾ ਕਿ ਕਰਾਉਣਾ ਪੈਂਦਾ?
0: ਨਹੀਂ, ਇਹ ਆਟੋਮੈਟਿਕਲੀ ਹੋ ਜਾਂਦਾ। ਤੁਸੀਂ ਆਪਣੀ ਜਦੋਂ ਟੈਕਸ ਰਿਟਰਨ ਲੋਚ ਕਰਨੀ ਆ, ਫਿਰ ਤੁਹਾਡੀ ਇੱਕ ਓਬਲੀਗੇਸ਼ਨ ਹੈ ਕਿ ਫਿਰ ਤੁਸੀਂ ਵਰਲਡ ਵਾਈਡ ਇਨਕਮ ਆਪਣੀ ਡਿਕਲੇਅਰ ਕਰਨੀ ਸ਼ੁਰੂ ਕਰਨੀ ਆ ਜਦੋਂ ਤੁਸੀਂ ਇੱਥੇ ਪੱਕੇ ਤੌਰ 'ਤੇ ਰਹਿਣਾ ਸ਼ੁਰੂ ਕਰਤਾ।
1: ਸੋ ਇਹ ਡਿਪਾਰਟਮੈਂਟ ਕਿਉਂਕਿ ਲਿੰਕ ਨੇ ਆਪਸ ਵਿੱਚ ਅਤੇ ਉਹ ਆਪਣੇ ਆਪ ਹੀ ਹੋ ਜਾਣਾ।
0: ਹਾਂਜੀ,
1: ਓਕੇ। ਅਤੇ ਇਹ ਜਿਹੜਾ ਤੁਸੀਂ ਇਹ ਚੀਜ਼ ਕਹੀ ਆ ਕਿ ਜਦੋਂ ਹੁਣ ਬਾਹਰੋਂ ਵੀ ਕੋਈ ਇਨਕਮ ਬੰਦੇ ਨੂੰ ਆਉਂਦੀ ਆ ਅਤੇ ਉਹਦਾ ਟੈਕਸ ਉਹਨੂੰ ਇੱਥੇ ਦੇਣਾ ਪੈਣਾ, ਪਰ ਜੇ ਮੰਨ ਲਓ ਉਹ ਆਲਰੇਡੀ, ਮੰਨ ਲਓ ਮੈਂ ਇੰਡੀਆ ਤੋਂ, ਮੈਨੂੰ ਕੋਈ ਇਨਕਮ ਆ ਰਹੀ ਆ ਉੱਥੇ ਕਾਰੋਬਾਰ ਦਾ ਅਤੇ ਉਹ ਤਾਂ ਉੱਥੇ ਟੈਕਸ ਮੇਰੇ ਕੋਲ ਲੈ ਚੁੱਕੇ ਹੋਣਗੇ, ਅਤੇ ਕੀ ਮੈਂ ਦੁਬਾਰਾ ਫਿਰ ਇੱਥੇ ਦਊਂ?
0: ਉਸ ਕੇਸ ਦੇ ਵਿੱਚ ਕੀ ਹੁੰਦਾ ਕਿ ਜਿਵੇਂ ਅਗਰ ਮੈਂ ਇੰਡੀਆ ਦੀ ਗੱਲ ਕਰਾਂ ਤਾਂ ਇਹਨਾਂ ਦੀ ਗਵਰਨਮੈਂਟ ਦੀ ਆਪਸ ਦੇ ਵਿੱਚ ਟ੍ਰੀਟੀ ਹੁੰਦੀ ਹੈ ਕਿ ਜਿਹਦੇ 'ਚ ਤੁਹਾਨੂੰ, ਅਗਰ ਤੁਸੀਂ ਆਲਰੇਡੀ ਟੈਕਸ ਪੇ ਕੀਤਾ ਹੋਇਆ ਤਾਂ ਤੁਹਾਨੂੰ ਇੱਥੇ ਫੋਰਨ ਇਨਕਮ ਟੈਕਸ ਆਫਸੈਟ ਮਿਲ ਜਾਂਦਾ ਉਸ ਦਾ, ਕਿ ਜਿੰਨਾ ਟੈਕਸ ਤੁਸੀਂ ਉੱਥੇ ਪੇ ਕੀਤਾ ਹੋਇਆ ਉਹ ਇਨਕਮ ਤੁਸੀਂ ਉੱਥੇ ਡਿਕਲੇਅਰ ਕਰਨੀ ਹੈ ਆਸਟ੍ਰੇਲੀਆ ਦੇ ਵਿੱਚ, ਅਤੇ ਜੋ ਟੈਕਸ ਤੁਸੀਂ ਉੱਥੇ ਪੇ ਕੀਤਾ ਉਹਦਾ ਤੁਹਾਨੂੰ ਇੱਥੇ ਕ੍ਰੈਡਿਟ ਮਿਲ ਜਾਂਦਾ। ਉਹਦੀਆਂ ਕੁਛ ਕੈਲਕੂਲੇਸ਼ਨ ਦੇ ਮੈਥਡ ਨੇ ਕਿ ਜਿਹਦੇ ਵਿੱਚ, ਜ਼ਰੂਰੀ ਨਹੀਂ ਕਿ ਡੋਲਰ ਬਾਏ ਡੋਲਰ ਤੁਹਾਨੂੰ ਮਿਲਦਾ, ਪਰ ਉਹ ਆਫਸੈਟ ਤੁਹਾਨੂੰ ਮਿਲ ਜਾਂਦਾ ਕਿ ਜਿਹਦੇ ਵਿੱਚ ਤੁਸੀਂ, ਉਹਦਾ ਮਕਸਦ ਹੀ ਹੈ ਕਿ ਉਹਨੂੰ ਡਬਲ ਟੈਕਸੇਸ਼ਨ ਨੂੰ ਅਵੋਇਡ ਕੀਤਾ ਜਾਵੇ, ਕਿ ਤੁਹਾਨੂੰ ਇੱਕ ਇਨਕਮ 'ਤੇ ਦੋ ਵਾਰ ਟੈਕਸ ਨਾ ਦੇਣਾ ਪਵੇ। ਇੱਕ ਵਾਰ ਜਿਹੜੀ ਕੰਟਰੀ 'ਚ ਤੁਸੀਂ ਪੇ ਕਰ ਚੁੱਕੇ ਹੋ ਅਤੇ ਇੱਥੇ ਤੁਹਾਨੂੰ ਉਹਦਾ ਕ੍ਰੈਡਿਟ ਮਿਲ ਕੇ, ਸੋ ਫੇਅਰ ਹੋ ਜਾਂਦਾ।
1: ਸੋ ਟੈਕਨੀਕਲੀ ਇੱਕ ਥਾਂ 'ਤੇ ਹੀ ਦੇਣਾ, ਅਤੇ ਇਹਦਾ ਵਾਜਬ ਫਿਰ ਤਰੀਕਾ ਕੀ ਹੈ? ਮਤਲਬ ਪਹਿਲਾਂ ਸਾਨੂੰ ਜਿਹੜਾ ਅਕਾਊਂਟੈਂਟ ਨੂੰ ਅਪਡੇਟ ਕਰਨਾ ਚਾਹੀਦਾ ਵਾ ਇਸ ਇਨਕਮ ਦੇ ਲਈ, ਜਾਂ ਫਿਰ ਉੱਥੇ ਸੀ ਏ ਨੂੰ ਕਰਨਾ ਚਾਹੀਦਾ? ਉੱਥੇ ਸੀ ਏ ਕਹਿ ਦਿੰਦੇ ਆ ਜ਼ਿਆਦਾ, ਕਿੱਦਾਂ ਕੀ ਪ੍ਰੋਸੈਸ ਕੀ ਹੈ ਮੰਨ ਲਓ ਜੇ ਕੋਈ ਕਰੀ ਰਿਹਾ?
0: ਸੋ ਜਿਸ ਟਾਈਮ ਤੁਸੀਂ ਆਪਣੀ ਆਸਟ੍ਰੇਲੀਆ ਦੀ ਟੈਕਸ ਰਿਟਰਨ ਕਰ ਰਹੇ ਹੋ, ਉਸ ਟਾਈਮ ਤੁਸੀਂ ਆਪਣੇ ਅਕਾਊਂਟੈਂਟ ਨੂੰ ਦੱਸਣਾ ਹੈ ਕਿ ਤੁਹਾਨੂੰ ਕਿੱਥੋਂ ਕਿੱਥੋਂ ਇਨਕਮ ਆਈ ਆ, ਅਤੇ ਜੇ ਤੁਸੀਂ ਉੱਥੇ ਆਲਰੇਡੀ ਟੈਕਸ ਪੇ ਕਰ ਚੁੱਕੇ ਹੋ ਤਾਂ ਉਹਦਾ ਰਿਕਾਰਡ ਤੁਸੀਂ ਦੇਣਾ, ਕਿ ਲੈਟਸ ਸੇ ਤੁਸੀਂ ਇੰਡੀਆ ਦੇ ਵਿੱਚ ਆਲਰੇਡੀ ਟੈਕਸ ਰਿਟਰਨ ਆਪਣੀ ਲੋਚ ਕਰ ਚੁੱਕੇ ਹਾਂ, ਟੈਕਸ ਪੇ ਕਰ ਚੁੱਕੇ ਹਾਂ, ਅਤੇ ਉਹਦੀ ਕੋਪੀ, ਜਿੰਨਾ ਤੁਸੀਂ ਟੈਕਸ ਪੇ ਕੀਤਾ ਉਹ ਕੋਪੀ ਤੁਸੀਂ ਪ੍ਰੋਵਾਈਡ ਕਰਨੀ ਹੈ। ਸੋ ਉਸ ਹਿਸਾਬ ਨਾਲ ਫਿਰ ਤੁਹਾਡੀ ਟੈਕਸ ਰਿਟਰਨ ਦੇ ਵਿੱਚ ਇਨਕਮ ਇੰਕਲੂਡ ਕੀਤੀ ਜਾਏਗੀ, ਅਤੇ ਫੋਰਨ ਇਨਕਮ ਟੈਕਸ ਆਫਸੈਟ ਕੈਲਕੂਲੇਟ ਕਰਕੇ ਉਹ ਵੀ ਇੰਕਲੂਡ ਕੀਤਾ ਜਾਏਗਾ, ਸੋ ਤੁਹਾਨੂੰ ਉਹਦਾ ਕ੍ਰੈਡਿਟ ਮਿਲ ਜਾਏਗਾ ਇੱਥੇ।
1: ਓਕੇ, ਅੱਛਾ, ਇੱਕ ਬੜੀ ਇਹ ਤਾਂ ਹੋ ਗਿਆ ਜੇ ਕੋਈ ਕਾਰੋਬਾਰ ਕਰ ਰਿਹਾ ਵਾ, ਇੱਕ ਬੜੀ ਕੋਮਨ ਜੀ ਟਰਮ ਹੈ ਉੱਥੇ ਸਾਰਿਆਂ ਦੀ ਜਾਇਦਾਦ 'ਤੇ ਹੈਗੀ ਆ, ਉੱਥੇ ਜੱਦੀ ਜਾਇਦਾਦ ਆ ਜਾਂ ਕੋਈ ਕਾਰੋਬਾਰ ਆ ਜਾਂ ਉੱਦਾਂ ਕੁਛ ਨਾ ਕੁਛ ਜ਼ਰੂਰ ਟਾਈਜ ਆਪਣੇ, ਉਹ ਵਾਲੇ ਪੈਸੇ ਜੇਕਰ ਕੋਈ ਮੰਗਾਉਂਦਾ ਵਾ ਤਾਂ ਉਹਦਾ ਕਿਵੇਂ ਹੁੰਦਾ ਫਿਰ? ਮੰਨ ਲਓ ਕਾਰੋਬਾਰ ਨਹੀਂ ਆ ਪਰ ਵੈਸੇ ਉੱਥੇ ਕੋਈ ਪ੍ਰੋਪਰਟੀ ਮੰਨ ਲਓ ਵੇਚੀ ਆ ਤੁਸੀਂ, ਉਹਦੇ ਪੈਸੇ ਜੇ ਆਪਾਂ ਮੰਗਾਉਂਦੇ ਹਾਂ ਉਹਦਾ ਕਿਵੇਂ ਹੁੰਦਾ?
0: ਸੋ ਅਗਰ ਮੈਂ ਐਗਜ਼ਾਮਪਲ ਲਵਾਂ ਕਿ ਤੁਸੀਂ ਇੱਥੇ ਆਸਟ੍ਰੇਲੀਅਨ ਰੈਜ਼ੀਡੈਂਟ ਫੋਰ ਟੈਕਸ ਪਰਪਸ ਆਰਡਨਰੀ, ਹੁਣ ਤੁਹਾਨੂੰ ਵਰਲਡ ਵਾਈਡ ਇਨਕਮ 'ਤੇ ਟੈਕਸ ਲੱਗ ਰਿਹਾ, ਜੇ ਇੰਡੀਆ ਦੇ ਵਿੱਚ ਤੁਸੀਂ ਕੋਈ ਪ੍ਰੋਪਰਟੀ ਸੈੱਲ ਕੀਤੀ ਹੈ, ਜਿਹੜੀ ਪ੍ਰੋਪਰਟੀ ਤੁਹਾਡੇ ਨਾਂ 'ਤੇ ਸੀ, ਉਹ ਪ੍ਰੋਪਰਟੀ ਦਾ ਤੁਹਾਨੂੰ ਇੱਥੇ ਟੈਕਸ ਪੇ ਕਰਨਾ ਪੈਂਦਾ। ਹੁਣ ਉਹਦਾ ਜੋ ਕੈਲਕੂਲੇਸ਼ਨਸ ਹੁੰਦੀ ਆ ਉਹ ਡਿਪੈਂਡ ਕਰਦਾ ਕਿ ਇੱਕ ਤਾਂ ਉਹਦੇ ਵਿੱਚ ਫਿਰ ਅਸੀਂ ਇਹ ਦੇਖਣਾ ਹੁੰਦਾ ਕਿ ਤੁਸੀਂ ਇੱਥੇ ਪੱਕੇ ਤੌਰ 'ਤੇ ਕਦੋਂ ਰੈਜ਼ੀਡੈਂਟ ਹੋ ਗਏ।
1: ਓਕੇ,
0: ਸੋ ਉਹ ਡੇਟ ਮਾਇਨੇ ਰੱਖਦੀ ਆ, ਅਤੇ ਉਹ ਪ੍ਰੋਪਰਟੀ ਤੁਸੀਂ ਖੁਦ ਬਾਏ ਕੀਤੀ ਸੀ ਜਾਂ ਉਹ ਪ੍ਰੋਪਰਟੀ ਤੁਹਾਨੂੰ ਤੁਸੀਂ ਇਨਹੈਰਿਟ ਕੀਤੀ ਹੈ ਕਿ ਤੁਹਾਨੂੰ ਉਹ ਪ੍ਰੋਪਰਟੀ ਪੇਰੈਂਟਸ ਵੱਲੋਂ ਮਿਲੀ ਹੈ, ਉਹਨਾਂ ਨੇ ਪ੍ਰੋਪਰਟੀ ਕਦੋਂ ਖਰੀਦੀ ਸੀ, ਅਤੇ ਉਹ ਸਾਰੀਆਂ ਚੀਜ਼ਾਂ ਨਾਲ ਵੀ ਫਰਕ ਪੈਂਦਾ ਕਿ ਕਿੰਨਾ ਉਹਦੇ 'ਤੇ ਟੈਕਸ ਕੈਲਕੂਲੇਟ ਹੋਏਗਾ, ਅਤੇ ਉਸ ਬਿਨਾਂ ਫਿਰ ਅਸੀਂ ਉਹਨੂੰ ਟ੍ਰੀਟ ਕਰਦੇ ਹਾਂ।
1: ਜੇ ਮੰਨ ਲਓ ਕਿਸੇ ਦੇ ਆਪਣੇ ਨਾਂ 'ਤੇ ਪ੍ਰੋਪਰਟੀ ਉਹਨੇ ਆਪ ਹੀ ਖਰੀਦੀ, ਆਪ ਹੀ ਹੁਣ ਵੇਚੀ ਹੈ, ਅਤੇ ਉਹਦਾ ਫਿਰ ਇੱਥੇ ਟੈਕਸ ਦੇਣਾ ਪਊਗਾ?
0: ਹਾਂਜੀ, ਸੋ ਉਹਦੇ ਵਿੱਚ ਵੀ ਹੁਣ ਇਹ ਡਿਪੈਂਡ ਕਰਦਾ ਕਿ ਪ੍ਰੋਪਰਟੀ ਖਰੀਦੀ ਕਦੋਂ ਸੀ। ਸੋ ਅਗਰ ਤਾਂ ਪ੍ਰੋਪਰਟੀ ਤੁਸੀਂ ਲਿਟਦੇ ਜਦੋਂ ਤੁਸੀਂ ਆਸਟ੍ਰੇਲੀਅਨ ਰੈਜ਼ੀਡੈਂਟ ਫੋਰ ਟੈਕਸ ਪਰਪਸ ਹੋ ਗਏ ਪੱਕੇ ਤੌਰ 'ਤੇ, ਤੁਸੀਂ ਪ੍ਰੋਪਰਟੀ ਬਾਏ ਕੀਤੀ ਐਨੀਵੇਅਰ ਇਨ ਦਾ ਵਰਲਡ, ਜ਼ਰੂਰੀ ਨਹੀਂ ਹੈਗਾ, ਉਹ ਪ੍ਰੋਪਰਟੀ ਜਿੰਨੇ ਦੀ ਤੁਸੀਂ ਖਰੀਦੀ, ਉਸ ਤੋਂ ਬਾਅਦ ਤੁਸੀਂ ਜਦੋਂ ਉਹਨੂੰ ਵੇਚਦੇ ਹਾਂ, ਜਿੰਨਾ ਤੁਹਾਨੂੰ ਉਹਦੇ 'ਤੇ ਕੈਪੀਟਲ ਗੇਨ ਹੋਇਆ ਉਹਦੇ 'ਤੇ ਤੁਹਾਨੂੰ ਟੈਕਸ ਲੱਗੇਗਾ। ਅਗਰ ਤੁਸੀਂ ਉਹਨੂੰ 12 ਮਹੀਨੇ ਤੋਂ ਵੱਧ ਰੱਖਦੇ ਹਾਂ, ਫਿਲਹਾਲ ਦੇ ਰੂਲਸ ਦੇ ਹਿਸਾਬ ਨਾਲ ਤੁਹਾਨੂੰ ਕੈਪੀਟਲ ਗੇਨ ਡਿਸਕਾਊਂਟ ਵੀ ਮਿਲੇਗਾ, 50% ਡਿਸਕਾਊਂਟ ਮਿਲੇਗਾ, ਅਤੇ ਉਹਦੇ ਵਿੱਚ ਤਾਂ ਸਿੰਪਲ ਕੈਲਕੂਲੇਸ਼ਨ ਹੈ, ਜੋ ਤੁਹਾਡੀ ਕੋਸਟ ਹੈ ਅਤੇ ਜਿੰਨੇ ਦੀ ਤੁਸੀਂ ਵੇਚੀ, ਜੋ ਬਾਕੀ ਦੇ ਖਰਚੇ ਸਾਰੇ ਐਡ ਕਰਕੇ, ਅਤੇ ਜੋ ਤੁਹਾਨੂੰ ਮੁਨਾਫਾ ਹੋਇਆ ਉਹਦੇ 'ਤੇ ਤੁਹਾਨੂੰ ਟੈਕਸ ਦੇਣਾ ਪਏਗਾ।
1: ਓਕੇ, ਅਤੇ ਇਹ ਜੇਕਰ ਮੰਨ ਲਓ ਕੋਈ ਪੈਸੇ ਇੱਥੇ ਨਹੀਂ ਮੰਗਾਉਂਦਾ, ਉੱਥੇ ਕਿਸੇ ਦੇ ਕੋਈ ਨਾ ਕੋਈ ਸਾਂਝ ਸਿਆਣ ਹੁੰਦੀ ਆ, ਉਹ ਪੈਸਾ ਜੇ ਇੱਥੇ ਨਹੀਂ ਆ ਰਿਹਾ, ਕੀ ਫਿਰ ਵੀ ATU ਦੀ ਐਕਸੈਸ ਹੁੰਦੀ ਹੈ ਉੱਥੇ, ਪਤਾ ਲੱਗਦਾ ਵੀ ਕੀ ਵੇਚਿਆ ਕੀ ਖਰੀਦਿਆ, ਜਾਂ ਫਿਰ ਨਹੀਂ ਆਪਾਂ ਲਾਇਬਲ?
0: ਸੋ ਇਹ ਨਹੀਂ ਮੈਟਰ ਕਰਦਾ ਕਿ ਤੁਸੀਂ ਪੈਸਾ ਇੱਥੇ ਮੰਗਵਾਓ ਜਾਂ ਨਾ ਮੰਗਵਾਓ। ਇਗਜ਼ਾਮਪਲ, ਅਗਰ ਤੁਸੀਂ ਕੋਈ ਪ੍ਰੋਪਰਟੀ ਵੇਚੀ, ਤੁਸੀਂ ਅਤੇ ਉਹਦੇ 50 ਲੱਖ ਦੀ ਪ੍ਰੋਪਰਟੀ ਵੇਚੀ ਇੰਡੀਆ ਦੇ ਵਿੱਚ, ਉਹ 50 ਲੱਖ 'ਚੋਂ ਤੁਸੀਂ 10 ਲੱਖ ਹੀ ਇੱਥੇ ਟ੍ਰਾਂਸਫਰ ਕੀਤਾ, ਤੁਸੀਂ ਸੋਚਿਆ ਕਿ ਆਸਟ੍ਰੇਲੀਅਨ ਗੌਰਮੈਂਟ ਨੂੰ ਸਿਰਫ 10 ਲੱਖ ਦਾ ਹੀ ਪਤਾ ਲੱਗਣਾ ਜੋ ਮੈਂ ਟ੍ਰਾਂਸਫਰ ਕੀਤਾ, ਐਵੇਂ ਨਹੀਂ ਹੈ। ਅਗਰ ਤੁਸੀਂ ਪ੍ਰੋਪਰਟੀ ਸੈੱਲ ਕੀਤੀ ਆ ਅਤੇ ਤੁਹਾਨੂੰ ਪੂਰੇ ਕੈਪੀਟਲ ਗੇਨ ਦੇ ਉੱਤੇ ਟੈਕਸ ਦੇਣਾ ਪਏਗਾ, ਜਿੰਨਾ ਤੁਹਾਡਾ ਮੁਨਾਫਾ ਆ, ਪੂਰੀ ਰਕਮ 'ਤੇ ਨਹੀਂ, ਜੋ ਤੁਸੀਂ ਪ੍ਰੋਪਰਟੀ ਸੈੱਲ ਕੀਤੀ ਤੁਹਾਡੀ ਆਪਣੀ ਕੋਸਟ ਵੀ ਹੋਏਗੀ। ਲੈਟਸ ਸੇ ਤੁਸੀਂ ਪ੍ਰੋਪਰਟੀ 30 ਲੱਖ ਦੀ ਲਈ ਸੀ, 50 ਲੱਖ ਦੀ ਵੇਚੀ, ਮੈਂ 30 ਲੱਖ 'ਚ ਸਾਰੇ ਖਰਚੇ ਮੰਨ ਲੈਂਦਾ ਕਿ ਤੁਹਾਡੇ ਇੰਕਲੂਡ ਆ, ਸੋ ਤੁਹਾਨੂੰ 20 ਲੱਖ ਦਾ ਮੁਨਾਫਾ ਹੋਇਆ। ਲੈਟਸ ਸੇ 12 ਮਹੀਨੇ ਤੋਂ ਉੱਪਰ ਤੁਸੀਂ ਰੱਖੀ ਹੈ ਪ੍ਰੋਪਰਟੀ, ਅਤੇ 10 ਲੱਖ 'ਤੇ ਤੁਹਾਨੂੰ ਟੈਕਸ ਨਹੀਂ ਲੱਗਣਾ, 10 ਲੱਖ 'ਤੇ ਤੁਹਾਡਾ ਟੈਕਸ ਲੱਗੇਗਾ।
1: ਓਕੇ,
0: ਸੋ ਤੁਸੀਂ ਉਹ 10 ਲੱਖ 'ਤੇ ਟੈਕਸ ਪੇ ਕਰਕੇ ਤੁਸੀਂ ਪੂਰਾ ਦਾ ਪੂਰਾ 50 ਲੱਖ ਇੱਥੇ ਟ੍ਰਾਂਸਫਰ ਕਰ ਸਕਦੇ ਹਾਂ। ਸੋ ਐਸ ਲੋਂਗ ਐਸ ਤੁਸੀਂ ਉਹਨੂੰ ਪ੍ਰੋਪਰਲੀ ਟ੍ਰੀਟ ਕੀਤਾ ਆ, ਜੋ ਟੈਕਸ ਬਣਦਾ ਤੁਸੀਂ ਪੇ ਕੀਤਾ, ਫਿਰ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਹੈ। ਸੋ ਉਹਨੂੰ ਬਚਾਉਣ ਦੇ ਚੱਕਰ ਦੇ ਵਿੱਚ ਤੁਸੀਂ ਅਗਰ ਟ੍ਰਾਂਸਫਰ ਨਹੀਂ ਕਰਦੇ ਔਰ ਲੇਟਰ ਔਨ ATO ਫਾਇੰਡ ਆਊਟ ਕਰਦਾ, ਫਿਰ ਉਹਦੇ 'ਤੇ ਤੁਹਾਨੂੰ ਪੈਨਲਟੀ ਵੀ ਪੇ ਕਰਨੀ ਪੈਂਦੀ ਹੈ ਕਿ ਜੇ ਤੁਸੀਂ ਡਿਕਲੇਅਰ ਨਹੀਂ ਕੀਤੀ ਇਨਕਮ।
1: ਓਕੇ, ਸੋ ਇਸ ਲਿਹਾਜ਼ ਦੇ ਨਾਲ ਜੇ ਮੰਨ ਲਓ ਕੋਈ ਪੈਸਾ ਇੱਥੇ ਮੰਗਵਾਉਂਦਾ ਹੀ ਨਹੀਂ ਆ, ਅਤੇ ਕੀ ਆਪਣੇ ਆਪ ATO ਨੂੰ ਪਤਾ ਲੱਗ ਜਾਂਦਾ, ਅਤੇ ਕੀ ਤੁਹਾਨੂੰ ਨੋਟਿਸ ਆਉਂਦਾ ਉਸ ਚੀਜ਼ ਦਾ?
0: ਦੇਖੋ, ਇਨਕਮ ਜਿਹੜਾ ਇੰਡੀਆ ਦਾ ਇਨਕਮ ਟੈਕਸ ਡਿਪਾਰਟਮੈਂਟ ਆ, ਕਿਉਂਕਿ ਤੁਹਾਨੂੰ ਇੰਡੀਆ ਦੇ ਵਿੱਚ ਤਾਂ ਉਹਨੂੰ ਟੈਕਸ ਪੇ ਕਰਨਾ ਪਏਗਾ, ਤੁਸੀਂ ਪ੍ਰੋਪਰਟੀ ਸੈੱਲ ਕਰਦੇ ਹਾਂ, ਅਤੇ ਉੱਥੋਂ ਦਾ ਇਨਕਮ ਟੈਕਸ ਡਿਪਾਰਟਮੈਂਟ ਇੱਥੇ ਇਨਕਮ ਟੈਕਸ ਡਿਪਾਰਟਮੈਂਟ ਨੂੰ ਇਨਫੋਰਮੇਸ਼ਨ ਸ਼ੇਅਰ ਕਰਦਾ। ਸੋ ਇੱਥੋਂ ਦਾ ਉੱਥੇ, ਉੱਥੋਂ ਦਾ ਇੱਥੇ ਹੁਣ ਇਨਫੋਰਮੇਸ਼ਨ ਸ਼ੇਅਰ ਹੁੰਦੀ ਆ। ਸੋ ਡਾਟਾ ਮੈਚਿੰਗ ਦੇ ਵਿੱਚ ਅਗਰ ਉਹ ਇਨਫੋਰਮੇਸ਼ਨ ATO ਨੂੰ ਮਿਲ ਜਾਂਦੀ ਆ, ਅਤੇ ਉਹ ਤੁਹਾਨੂੰ ਫਿਰ ਕੰਟੈਕਟ ਕਰਦੇ ਆ ਕਿ ਸਾਡੇ ਰਿਕਾਰਡ ਦੇ ਵਿੱਚ ਤੁਸੀਂ ਇਹ ਪ੍ਰੋਪਰਟੀ ਸੈੱਲ ਕੀਤੀ ਆ
1: ਜੀ,
0: ਅਤੇ ਉਹਦਾ ਤੁਸੀਂ ਆਪਣੀ ਇਨਕਮ ਟੈਕਸ ਰਿਟਰਨ ਦੇ ਵਿੱਚ ਰਿਪੋਰਟ ਨਹੀਂ ਕੀਤਾ ਹੋਇਆ, ਅਤੇ ਉਹ ਤੁਹਾਨੂੰ ਫਿਰ ਕਰਦੇ ਆ ਕਿ ਤੁਸੀਂ ਇਹਨੂੰ ਰਿਪੋਰਟ
1: ਕਲੀਅਰ ਕਰੋ।
0: ਹਾਂਜੀ,
1: ਅਤੇ ਕੀ ਇਹ ਜਿਹੜੀ ਆਪਾਂ ਪ੍ਰੋਪਰਟੀ ਵੇਚੀ ਹੁੰਦੀ ਆ ਉਹਦਾ ਸਾਨੂੰ ਉੱਥੇ ਵੀ ਕੁਛ ਦੇਣਾ ਪੈਂਦਾ ਵਾ?
0: ਸੋ ਇੰਡੀਆ ਦੇ ਵਿੱਚ ਵੀ ਉਹਨਾਂ ਦੇ ਆਪਣੇ ਕੈਪੀਟਲ ਗੇਨ ਦੇ ਰੂਲਸ ਨੇ, ਸੋ ਜੋ ਉੱਥੇ ਦਾ ਟੈਕਸ ਦੇ ਹਿਸਾਬ ਨਾਲ ਤੁਹਾਡੀ ਕੈਲਕੂਲੇਸ਼ਨ ਹੁੰਦੀ ਹੈ ਉੱਥੇ ਦੇਵਾਂਗੇ ਟੈਕਸ ਪੇ ਕਰਨਾ। ਪਰ ਜਿਵੇਂ ਮੈਂ ਪਹਿਲਾਂ ਦੱਸਿਆ ਕਿ ਤੁਹਾਨੂੰ ਜੋ ਟੈਕਸ ਤੁਸੀਂ ਉੱਥੇ ਪੇ ਕਰ ਚੁੱਕੇ ਆ, ਜਦੋਂ ਤੁਸੀਂ ਉਹ ਇਨਕਮ ਇੱਥੇ ਰਿਪੋਰਟ ਕਰਦੇ ਆ, ਇੱਥੋਂ ਦੇ ਹਿਸਾਬ ਨਾਲ ਟੈਕਸ ਕੈਲਕੂਲੇਟ ਹੋਏਗਾ, ਅਤੇ ਜਿਹੜਾ ਟੈਕਸ ਤੁਸੀਂ ਪੇ ਕੀਤਾ ਹੁੰਦਾ ਉਹ ਤੁਹਾਨੂੰ ਫੋਰਨ ਇਨਕਮ ਟੈਕਸ ਆਫਸੈਟ ਉਹਦਾ ਕ੍ਰੈਡਿਟ ਮਿਲ ਜਾਏਗਾ।
1: ਓਕੇ, ਸੋ ਇਹ ਹੋ ਗਿਆ ਇੱਕ ਸਿਨੈਰੀਓ ਕਿ ਆਪਾਂ ਵਸਨੀਕ ਹਾਂ। ਹੁਣ ਮੰਨ ਲਓ ਜੇ ਤੁਸੀਂ ਵਸਨੀਕ ਨਹੀਂ ਆ, ਫਿਰ ਕੋਈ ਲੈਣਾ ਦੇਣਾ ਨਹੀਂ?
0: ਸੋ ਜੇ
1: ਮੰਨ ਲਓ ਸਟੂਡੈਂਟ ਵੀਜ਼ੇ ਦਿੱਤੇ ਹੋ ਜਾਂ,
0: ਹਾਂਜੀ, ਜਿੰਨੀ ਦੇਰ ਤੱਕ ਤੁਸੀਂ ਇੱਥੇ ਤੁਸੀਂ ਆਸਟ੍ਰੇਲੀਅਨ ਰੈਜੀਡੈਂਟ ਫੋਰ ਟੈਕਸ ਪਰਪਸ ਹੋ, ਬਟ ਤੁਸੀਂ ਟੈਂਪਰੇਰੀ ਰੈਜੀਡੈਂਟ ਹੋ ਅੰਡਰ ਸਪੈਸ਼ਲ ਰੂਲਸ, ਉਨੀ ਦੇਰ ਤੱਕ ਸਿਰਫ ਤੁਹਾਨੂੰ ਆਸਟ੍ਰੇਲੀਅਨ ਸੋਰਸ ਇਨਕਮ ਦੇ ਉੱਤੇ ਟੈਕਸ ਪੇ ਕਰਨਾ ਪੈਂਦਾ, ਤੁਹਾਨੂੰ ਉਨੀ ਦੇਰ ਤੱਕ ਐਗਜ਼ੰਪਸ਼ਨ ਹੈਗੀ ਆ। ਸੋ ਜਿਸ ਦਿਨ ਤੁਸੀਂ ਇੱਥੇ ਪੱਕੇ ਤੌਰ 'ਤੇ ਰਹਿਣਾ ਸ਼ੁਰੂ ਕਰਤਾ, ਜਿਵੇਂ ਅਸੀਂ ਇੱਕ ਐਗਜ਼ਾਮਪਲ ਲੈ ਲੈਂਦੇ, ਤੁਸੀਂ ਕੋਈ ਪ੍ਰੋਪਰਟੀ ਬਾਏ ਕੀਤੀ, ਉਹ ਪ੍ਰੋਪਰਟੀ ਤੋਂ ਤੁਹਾਨੂੰ ਰੈਂਟ ਆ ਰਿਹਾ, ਤੁਸੀਂ ਹਜੇ ਪੱਕੇ ਨਹੀਂ ਤੌਰ 'ਤੇ ਇੱਥੇ ਨਹੀਂ ਰਹਿ ਰਹੇ, ਉਨੀ ਦੇਰ ਤੱਕ ਉਹ ਐਗਜ਼ੰਪਟ ਆ, ਇੱਥੇ ਇੰਡੀਆ ਦੇ ਵਿੱਚ ਸਟਿਲ ਤੁਹਾਨੂੰ ਪੇ ਕਰਨਾ ਪੈ ਸਕਦਾ। ਅਤੇ ਜਿਸ ਦਿਨ ਤੁਸੀਂ ਇੱਥੇ ਪੱਕੇ ਤੌਰ 'ਤੇ ਰਹਿਣਾ ਸ਼ੁਰੂ ਕਰਤਾ, ਉਸ ਦਿਨ ਤੋਂ ਤੁਹਾਨੂੰ ਉਹ ਰੈਂਟ ਇੱਥੇ ਫਿਰ ਡਿਕਲੇਅਰ ਕਰਨਾ ਪਏਗਾ। ਅਤੇ ਇੱਕ ਮੈਂ ਪਹਿਲਾਂ ਮੈਨਸ਼ਨ ਕੀਤਾ ਸੀਗਾ ਕਿ ਤੁਸੀਂ ਜਿਸ ਤਰੀਕ ਨੂੰ ਇੱਥੇ ਹੁੰਦੇ ਆ ਉਹ ਤਰੀਕ ਕਿਉਂ ਇੰਪੋਰਟੈਂਟ ਹੈ, ਕਿ ਤੁਸੀਂ ਉਸ ਦਿਨ ਜੋ ਵੀ ਤੁਹਾਡੇ ਕੋਲ ਵਰਲਡ ਵਾਈਡ ਜੋ ਕੁਛ ਵੀ ਹੈਗਾ ਉਹ ਸਾਰਿਆਂ ਦੀ ਤੁਸੀਂ ਉਸ ਦੇ ਡੇਟ ਨੂੰ ਵੈਲਿਊਏਸ਼ਨ ਕਰਵਾ ਲਓ। ਅਗਰ ਪ੍ਰੋਪਰਟੀ ਆ ਉਹਦੀ ਵੈਲਿਊਏਸ਼ਨ ਉਸ ਡੇਟ ਨੂੰ ਕਰਵਾ ਲਓ, ਕਿਉਂਕਿ ਇੱਥੇ ਉਹਦੀ ਮਾਰਕੀਟ ਵੈਲਿਊ ਤੁਹਾਡਾ ਕੋਸਟ ਬੇਸ ਬਣ ਜਾਏਗੀ। ਸੋ ਤੁਸੀਂ ਉਹ ਪ੍ਰੋਪਰਟੀ ਲੈਟਸ ਸੇ 30 ਲੱਖ ਦੀ ਲਈ ਸੀ, ਪਰ ਉਸ ਟਾਈਮ ਤੁਸੀਂ ਟੈਂਪਰੇਰੀ ਰੈਜ਼ੀਡੈਂਟ ਸੀਗੇ, ਅੱਜ ਉਹ ਪ੍ਰੋਪਰਟੀ ਦੀ ਵੈਲਿਊ 50 ਲੱਖ ਹੋ ਚੁੱਕੀ ਉੱਥੇ। ਸੋ ਤੁਸੀਂ ਉਹਦੀ 50 ਲੱਖ ਦੀ ਮਾਰਕੀਟ ਵੈਲਿਊਏਸ਼ਨ ਕਰਵਾ ਲੈਣੀ ਹੈ ਪ੍ਰੋਪਰ। ਲੈਟਸ ਸੇ ਤੁਸੀਂ ਸਾਲ ਬਾਅਦ ਜਾਂ 2 ਸਾਲ ਬਾਅਦ ਉਹਨੂੰ ਵੇਚਦੇ ਆ, ਤੁਹਾਨੂੰ 5-10 ਲੱਖ ਉਹਦੇ 'ਤੇ ਬਚਦਾ ਆ, ਫਿਰ ਤੁਹਾਨੂੰ ਸਿਰਫ ਉਹਨੇ ਉਹਦੇ 'ਤੇ ਟੈਕਸ ਦੇਣਾ ਪਏਗਾ ਜੋ ਉਹਦੀ ਮਾਰਕੀਟ ਵੈਲਿਊ ਤੋਂ ਬਾਅਦ ਗੇਨ ਹੋਇਆ ਤੁਹਾਨੂੰ, ਨਾ ਕਿ ਪੂਰਾ। ਅਗਰ ਤੁਸੀਂ 30 ਲੱਖ ਦੀ ਲਈ ਸੀ ਔਰ 60 ਲੱਖ ਦੀ ਵੇਚੀ, ਪੂਰੇ 30 ਲੱਖ 'ਤੇ ਨਹੀਂ, ਜੋ ਮਾਰਕੀਟ ਵੈਲਿਊ ਸੀ ਜਿਸ ਟਾਈਮ ਤੁਸੀਂ ਇੱਥੇ ਪਰਮਾਨੈਂਟ ਰੈਜੀਡੈਂਟ ਹੋ ਗਏ ਫੋਰ ਟੈਕਸ ਪਰਪਸ, ਉਸ ਟਾਈਮ ਦੀ ਵੈਲਿਊਏਸ਼ਨ ਦੇ।
1: ਸੋ ਜੇ ਵੈਲਿਊਏਸ਼ਨ ਤੋਂ ਬਿਨਾਂ ਤੁਸੀਂ ਵੇਚ ਦਿੰਦੇ ਹੋ ਤਾਂ ਫਿਰ ਉਹ ਸ਼ੁਰੂ ਤੋਂ ਲੈ ਕੇ ਕੈਲਕੂਲੇਟ ਹੋ ਸਕਦਾ, ਕਿਉਂਕਿ
0: ਜੇ ਤੁਹਾਡੇ ਕੋਲ ਰਿਕਾਰਡ ਕੀਪਿੰਗ ਤੁਹਾਡੀ ਪ੍ਰੋਪਰ ਨਹੀਂ ਹੈਗੀ, ਉਸ ਕੇਸ ਦੇ ਵਿੱਚ ਫਿਰ ਦਿੱਕਤ ਆ ਜਾਂਦੀ ਆ ਕਿ
1: ਕਿਉਂਕਿ ਵੈਲਿਊਏਸ਼ਨ ਜਸਟੀਫਾਈ ਕਰਨੀ ਔਖੀ ਹੋ ਜਾਊਗੀ ਫਿਰ ਉਹ, ਕਿ ਉਦੋਂ ਕੀ ਵੈਲਿਊ।
0: ਬੈਕ ਡੇਟ ਤੋਂ ਵੀ ਵੈਲਿਊਏਸ਼ਨ ਕਰਵਾ ਸਕਦੇ ਹਾਂ, ਬਟ ਉਹਦੇ ਵਿੱਚ ਫਿਰ ਬਾਅਦ ਵਿੱਚ ਪ੍ਰੋਬਲਮ ਆਉਂਦੀਆਂ ਨੇ, ਉਹ ਵੈਲਿਊਏਸ਼ਨ ਹੋ ਸਕਦਾ ਤੁਹਾਨੂੰ ਉਹ ਸਹੀ ਤਰੀਕੇ ਨਾਲ ਨਾ ਕੈਲਕੂਲੇਟ ਹੋਵੇ।
1: ਸੋ ਤੁਹਾਡੇ ਕਹਿਣ ਦਾ ਮਤਲਬ ਇਹ ਕਿ ਜਿੱਦਣ ਤੁਹਾਡਾ ਸਟੇਟਸ ਇੱਥੇ ਪਰਮਾਨੈਂਟ ਹੋ ਜਾਂਦਾ ਵਾ, ਉਦਣ ਆਪਣੀਆਂ ਉੱਥੇ ਜੇ ਕੋਈ ਪ੍ਰੋਪਰਟੀ ਤਾਂ ਉਹਦੀ ਵੈਲੂਏਸ਼ਨ ਕਰਵਾ ਲਈ ਜਾਵੇ।
0: ਹਾਂਜੀ,
1: ਓਕੇ। ਅੱਛਾ, ਹੁਣ ਦੂਸਰਾ ਸਨੈਰੀਓ ਆ ਕਿ ਜੇਕਰ ਮੰਨ ਲਓ ਤੁਸੀਂ ਇੱਥੇ ਟੈਂਪਰੇਰੀ ਹੋ, ਪ੍ਰੋਪਰਟੀ ਉੱਥੇ ਹੈਗੀ ਆ,
0: ਹਾਂਜੀ,
1: ਅਤੇ ਪੈਸੇ ਤੁਸੀਂ ਇੱਥੇ ਮੰਗਾ ਲੈਂਦੇ ਹੋ, ਉਹਦੇ ਫਿਰ ਕੀ ਲਾਗੂ ਹੁੰਦਾ?
0: ਫਿਰ ਉਸ ਕੇਸ ਦੇ ਵਿੱਚ ਕੋਈ ਦਿੱਕਤ ਨਹੀਂ ਹੈ, ਕਿਉਂਕਿ ਐਸ ਲੌਂਗ ਐਸ ਤੁਹਾਡੇ ਕੋਲ ਪ੍ਰੋਪਰ ਰਿਕਾਰਡ ਕੀਪਿੰਗ ਹੈਗੀ ਹੈ ਕਿ ਉਹ ਪੈਸਾ ਤੁਹਾਨੂੰ ਕਿਉਂ ਆ ਰਿਹਾ। ਜੇ ਤੁਸੀਂ ਇੱਥੇ ਟੈਂਪਰੇਰੀ ਰੈਜੀਡੈਂਟ ਹੋ ਟੈਕਸ ਪਰਪਸ ਲਈ, ਅਤੇ ਤੁਹਾਨੂੰ ਵਰਲਡ ਵਾਈਡ ਇਨਕਮ 'ਤੇ ਟੈਕਸ ਨਹੀਂ ਲੱਗਦਾ, ਸੋ ਉਸ ਟਾਈਮ 'ਤੇ ਤੁਹਾਨੂੰ ਕੋਈ ਇਹੋ ਜਿਹੀ ਕੋਈ ਦਿੱਕਤ ਨਹੀਂ ਹੈ। ਮੇਨ ਕੀ ਹੁੰਦਾ ਕਿ ਜਦੋਂ ਤੁਹਾਨੂੰ ਫੋਰਨ ਤੋਂ ਕੁਝ ਵੀ ਪੈਸਾ ਆ ਰਿਹਾ ਅਤੇ ਇੱਥੇ ਉਹਦਾ ਪ੍ਰੋਪਰ ਉਸ ਟਰੈਕ ਉਹਦਾ ਰਿਕਾਰਡ ਰੱਖਦਾ ਸਾਰਾ, ਜਦੋਂ ਵੀ ਪੈਸਾ ਤੁਹਾਨੂੰ ਇੱਥੇ ਆ ਰਿਹਾ। ਜ਼ਿਆਦਾਤਰ ਅਗਰ 10,000 ਤੋਂ ਉੱਪਰ ਦੀ ਟ੍ਰਾਂਜੈਕਸ਼ਨ ਹੈ ਤਾਂ ਉਹ ਬੈਂਕ ਰਿਪੋਰਟ ਕਰਦਾ ਉਸ ਟਰੈਕ ਨੂੰ, ਅਤੇ ਉਹਨਾਂ ਦਾ ਮੇਨ ਮਕਸਦ ਇਹ ਹੁੰਦਾ ਕਿ ਮੇਕ ਸ਼ੋਰ ਕਰਨਾ ਕਿ ਕੋਈ ਇਲੀਗਲ ਐਕਟੀਵਿਟੀ ਤਾਂ ਨਹੀਂ ਹੋ ਰਹੀ, ਕੋਈ ਮਨੀ ਲੌਂਡਰਿੰਗ ਤਾਂ ਨਹੀਂ ਹੋ ਰਹੀ ਕੁਛ ਐਵੇਂ ਦਾ। ਪਰ ਅਗਰ ਤੁਸੀਂ ਤੁਹਾਡਾ ਆਪਣਾ ਪੈਸਾ ਤੁਸੀਂ ਉੱਥੋਂ ਟ੍ਰਾਂਸਫਰ ਕਰ ਰਹੇ ਹਾਂ, ਜਿਹੜਾ ਤੁਸੀਂ ਇੱਥੇ ਆਉਣ ਤੋਂ ਪਹਿਲਾਂ ਲੈਟ ਸੇ ਤੁਸੀਂ ਉੱਥੇ ਤੁਹਾਡੇ ਬੈਂਕ ਦੇ ਵਿੱਚ ਸੇਵਿੰਗ ਪਈ ਸੀ ਉਦੋਂ ਤੁਸੀਂ ਟ੍ਰਾਂਸਫਰ ਸਟ੍ਰੇਟ ਅਵੇ ਨਹੀਂ ਕੀਤੀ, ਤੁਸੀਂ ਬਾਅਦ ਵਿੱਚ ਕਰ ਲਈ, ਉਹਦੇ 'ਤੇ ਕੋਈ ਦਿੱਕਤ ਨਹੀਂ ਹੈ, ਐਸ ਲੌਂਗ ਐਸ ਤੁਹਾਡੇ ਕੋਲ ਪ੍ਰੋਪਰ ਰਿਕਾਰਡ ਕੀਪਿੰਗ ਹੈਗੀ ਹੈ ਕਿ ਉਹ ਪੈਸਾ ਜਾਂ ਸੋਰਸ ਹੈਗਾ ਉਹਦਾ ਕਿ ਪੈਸਾ ਕਿੱਥੋਂ ਆਇਆ
1: ਜੀ। ਅਤੇ ਅੱਛਾ, ਜੇਕਰ ਉਹ ਤੁਹਾਡੇ ਨਾਂ 'ਤੇ ਨਹੀਂ ਆ, ਮਾਂ ਪਿਓ ਦੇ ਜਾਂ ਕਿਸੇ ਭੈਣ ਭਰਾ ਦੇ ਨਾਂ ਦੇ ਉੱਤੇ ਆ, ਫਿਰ ਉਹਦੀਆਂ ਕੀ ਕੈਲਕੂਲੇਸ਼ਨਸ ਨੇ?
0: ਸੋ ਉਸ ਕੇਸ ਦੇ ਵਿੱਚ ਡਿਪੈਂਡ ਕਰਦਾ ਕਿ ਉਹ ਪੈਸਾ ਤੁਹਾਨੂੰ ਕਿਉਂ ਦੇ ਰਹੇ ਨੇ। ਅਗਰ ਤਾਂ ਲੈਟ ਸੇ ਤੁਹਾਡੇ ਪੇਰੈਂਟਸ ਤੁਹਾਨੂੰ ਮਦਦ ਕਰ ਰਹੇ ਨੇ, ਤੁਸੀਂ ਇੱਥੇ ਘਰ ਲੈਣਾ, ਤੁਹਾਨੂੰ ਗਿਫਟ ਦੇ ਤੌਰ 'ਤੇ ਪੈਸਾ ਦੇ ਰਹੇ ਨੇ, ਪਰ ਉਹ ਜੈਨੂਅਨ ਗਿਫਟ ਹੈ, ਉਹਦੇ 'ਚ ਕੋਈ ਓਬਲੀਗੇਸ਼ਨ ਨਹੀਂ ਹੈ ਤੁਹਾਨੂੰ ਕਿ ਤੁਸੀਂ ਉਹ ਪੈਸਾ ਵਾਪਸ ਕਰਨਾ ਉਹਨਾਂ ਨੂੰ, ਉਸ ਕੇਸ ਦੇ ਵਿੱਚ ਇੱਥੇ ਕੋਈ ਗਿਫਟ ਟੈਕਸ ਨਹੀਂ ਹੈਗਾ ਆਸਟ੍ਰੇਲੀਆ ਦੇ ਵਿੱਚ, ਉਹ ਪੈਸਾ ਤੁਹਾਨੂੰ ਭੇਜ ਸਕਦੇ ਨੇ।
1: ਓਕੇ, ਸੋ ਆਮ ਇੱਥੇ ਇੱਕ ਟਰਮ ਚੱਲਦੀ ਆ ਕਿ ਹਾਂ ਮਾਂ ਪਿਓ ਨੇ ਜੇ ਪੈਸਾ ਭੇਜਣਾ ਤਾਂ ਉਹ ਐਜ਼ ਏ ਗਿਫਟ ਭੇਜ ਸਕਦੇ ਆ, ਕੀ ਉਹਦੀ ਕੋਈ ਲਿਮਿਟ ਵੀ ਆ ਜਾਂ ਫਿਰ ਇੱਥੇ ਵੀਜ਼ਾ ਸਟੇਟਸ ਵੀ ਮੈਟਰ ਕਰਦਾ?
0: ਉਹਦੀ ਕੋਈ ਲਿਮਿਟ ਆਸਟ੍ਰੇਲੀਆ ਦੇ ਵਿੱਚ ਤਾਂ ਨਹੀਂ ਆ, ਡਿਪੈਂਡ ਕਰਦਾ ਜਿਹੜਾ ਬੰਦਾ ਤੁਹਾਨੂੰ ਭੇਜ ਰਿਹਾ, ਉਹ ਅਗਰ ਤੁਹਾਨੂੰ ਭੇਜਣਾ ਚਾਹੁੰਦੇ ਆ ਲੈਟਸ ਏ $1,00,000 ਵੀ ਭੇਜਣਾ ਚਾਹੁੰਦੇ ਆ, ਅਤੇ ਆਸਟ੍ਰੇਲੀਆ ਦੇ ਵਿੱਚ ਗਿਫਟ ਦੇ ਉੱਤੇ ਕੋਈ ਐਸ ਐਚ ਲਿਮਿਟ ਨਹੀਂ ਹੈਗੀ, ਉਹ ਪੈਸਾ ਤੁਹਾਨੂੰ ਭੇਜ ਸਕਦੇ ਨੇ। ਹਰ ਕੰਟਰੀ ਦੇ ਆਪਣੇ ਰੂਲਸ ਹੁੰਦੇ ਨੇ ਕਿ ਕਿੰਨਾ ਪੈਸਾ ਉਸ ਕੰਟਰੀ ਤੋਂ ਬਾਹਰ ਜਾ ਸਕਦਾ। ਇੰਡੀਆ ਦੇ ਵਿੱਚ ਉਹਨਾਂ ਦੇ ਆਪਣੇ ਰੂਲਸ ਨੇ, ਅਗਰ ਤੁਸੀਂ ਚਾਹੋ ਤਾਂ ਮੈਂ ਤੁਹਾਨੂੰ ਉਹ ਵੀ ਐਕਸਪਲੇਨ ਕਰ ਦਿੰਦਾ ਥੋੜ੍ਹਾ। ਜਿਵੇਂ ਇੰਡੀਆ ਦੇ ਵਿੱਚ ਟੋਟਲ ਜੋ ਲਿਮਿਟ ਉਹਨਾਂ ਨੇ ਸਰਕਾਰ ਨੇ ਤੈਅ ਕੀਤੀ ਉਹ ਤਕਰੀਬਨ USD $2,50,000 ਦੀ ਹੈਗੀ ਹੈ।
1: ਓਕੇ,
0: ਸੋ ਕਿ ਉਹਨਾਂ ਪੈਸਾ ਬਾਹਰ ਜਾ ਸਕਦਾ
1: ਇੱਕ ਕੋਈ ਇੰਡੀਅਨ
0: ਰੈਜ਼ੀਡੈਂਟ ਅਗਰ ਨਹੀਂ ਪੂਰੇ ਸਾਲ ਦਾ,
1: ਅੱਛਾ ਪੂਰੇ ਸਾਲ
0: ਦਾ, ਇੱਕ ਸਾਲ ਦੀ ਲਿਮਿਟ ਹੈ
1: ਜੀ।
0: ਸੋ ਅਗਰ ਕੋਈ ਇੰਡੀਅਨ ਰੈਜ਼ੀਡੈਂਟ ਆ ਤੇ ਉਹ $2,50,000 USD ਬਾਹਰ ਭੇਜ ਸਕਦਾ। ਹੁਣ ਉਹਨਾਂ ਨੇ ਉਹਦੇ 'ਤੇ ਇੱਕ ਇੰਟਰੋਡਿਊਸ ਕੀਤਾ ਕਿ ਉਹਨਾਂ ਨੇ ਹੁਣ ਉਹ ਉਹਦੇ 'ਤੇ TCS ਕੱਟਦੇ ਨੇ। ਸੋ ਉਹਦੇ ਵਿੱਚ ਉਹਨਾਂ ਨੇ ਆਪਣੇ ਥਰੈਸ਼ਹੋਲਡ ਸੈਟਅਪ ਕੀਤੇ ਹੋਏ ਨੇ, ਜਿਹਦੇ ਵਿੱਚ ਉਹ ਅਗਰ ਤੁਸੀਂ ₹1,00,000 ਤੋਂ ਵੱਧ ਭੇਜਦੇ ਆ ਉਸ ਤੋਂ ਉੱਪਰ ਤਾਂ ਉਹ TCS ਕੱਟਦੇ ਨੇ। ਹੁਣ ਉਹਦੇ 'ਤੇ ਵੀ ਡਿਪੈਂਡ ਕਰਦਾ ਕਿ ਪੈਸਾ ਕਿਉਂ ਬਾਹਰ ਜਾ ਰਿਹਾ। ਜਿਵੇਂ ਅਗਰ ਨੋਰਮਲ ਗਿਫਟ ਵਗੈਰਾ ਜਾਂ ਕੋਈ ਇਨਵੈਸਟਮੈਂਟ ਪਰਪਸ ਲਈ ਜਾ ਰਿਹਾ ਤਾਂ ਫਿਰ ਉਹ ਨੋਰਮਲ ਕੈਟੇਗਰੀ ਦੇ ਵਿੱਚ ਆਉਂਦਾ ਜਿਹਦੇ 'ਤੇ ਪ੍ਰੋਪਰ TCS ਉਹ ਕੱਟਦੇ ਨੇ, 20% TCS ਕੱਟਦੇ ਨੇ। ਅਗਰ ਉਹ ਪੈਸਾ ਉਹਦੇ ਅਦਰ ਹੈਂਡ ਐਜੂਕੇਸ਼ਨ ਪਰਪਸ ਲਈ ਜਾ ਰਿਹਾ ਜਾਂ ਕੋਈ ਮੈਡੀਕਲ ਰੀਜ਼ਨ ਦੇ ਲਈ ਜਾ ਰਿਹਾ ਤਾਂ ਉਸ ਕੇਸ ਦੇ ਵਿੱਚ ਹੁਣ 2% ਕੱਟਦੇ ਨੇ ਉਹ TCS।
1: ਓਕੇ,
0: ਅਤੇ ਪਰ ਅਗਰ ਕੋਈ ਐਜੂਕੇਸ਼ਨ ਲੋਨ ਲੈ ਕੇ ਪ੍ਰੋਪਰ ਤੁਸੀਂ ਐਜੂਕੇਸ਼ਨ ਫੰਡਸ ਟ੍ਰਾਂਸਫਰ ਕਰਦੇ ਆ ਉਹਦੇ 'ਤੇ ਕੋਈ TCS ਨਹੀਂ ਕੱਟਿਆ ਜਾਂਦਾ। ਹਾਂਜੀ,
1: ਓਕੇ, ਸੋ ਉਹ ਤਾਂ ਹੋ ਗਿਆ ਸਟੂਡੈਂਟਸ ਦੇ ਲਈ। ਅੱਛਾ, ਜੇ ਆਪਾਂ ਉੱਥੇ ਜੱਦੀ ਕਿਸੇ ਦੀ ਜਾਇਦਾਦ ਆ ਉਹ ਜੇ ਕੋਈ ਵੇਚਦਾ ਉਹਦੇ 'ਤੇ ਵੀ ਫਿਰ ਟੈਕਸ ਦੇਣਾ ਪਊਗਾ?
0: ਸੋ ਅਗਰ ਤੁਸੀਂ ਪ੍ਰੋਪਰਟੀ ਇਨਹੈਰਿਟ ਕੀਤੀ, ਜਿਵੇਂ ਅਗਰ ਕੋਈ ਵੀ ਕਮਰਸ਼ਲ ਜਾਂ ਰੈਜੀਡੈਂਸ਼ਲ ਪ੍ਰੋਪਰਟੀ ਤੁਹਾਨੂੰ ਹੁਣ ਤੁਹਾਡੇ ਨਾਂ 'ਤੇ ਹੋ ਗਈ ਆ, ਉਹਨੂੰ ਸਟ੍ਰੇਟ ਵੇ ਜਦੋਂ ਤੁਹਾਡੇ ਨਾਮ 'ਤੇ ਹੋਈ ਆ ਉਸ ਟਾਈਮ ਉਹਦੇ 'ਤੇ ਨਹੀਂ ਟੈਕਸ ਲੱਗਣਾ, ਪਰ ਜਦੋਂ ਤੁਸੀਂ ਉਸ ਪ੍ਰੋਪਰਟੀ ਨੂੰ ਸੈੱਲ ਕਰੋਗੇ ਉਸ ਟਾਈਮ ਦੇ ਉੱਤੇ ਤੁਹਾਨੂੰ ਟੈਕਸ ਦੇਣਾ ਪਏਗਾ। ਹੁਣ ਉਹਦੇ ਵਿੱਚ ਵੀ ਡਿਪੈਂਡ ਕਰਦਾ ਕਿ ਉਹ ਪ੍ਰੋਪਰਟੀ ਉਹਨਾਂ ਨੇ ਖਰੀਦੀ ਕਦੋਂ ਸੀ, ਜਦੋਂ ਤੁਹਾਨੂੰ ਪਾਸਵਨ ਹੋਈ ਪ੍ਰੋਪਰਟੀ, ਲੈਟਸ ਸੇ ਤੁਹਾਡੇ ਪੇਰੈਂਟਸ ਨੇ ਤੁਹਾਨੂੰ ਪ੍ਰੋਪਰਟੀ ਪਾਸਵਨ ਕੀਤੀ, ਉਹਨਾਂ ਨੇ ਪ੍ਰੋਪਰਟੀ ਕਦੋਂ ਖਰੀਦੀ ਸੀ?
1: ਜੇ ਉਹ ਜੱਦੀ ਆ ਤੇ
0: ਸੋ ਅਗਰ ਉਹ ਪ੍ਰੋਪਰਟੀ 20 ਸਤੰਬਰ 1985 ਤੋਂ ਪਹਿਲਾਂ ਉਹਨਾਂ ਨੇ ਬਾਏ ਕੀਤੀ ਸੀ, ਉਸ ਕੇਸ ਦੇ ਵਿੱਚ ਜਦੋਂ ਤੁਹਾਨੂੰ ਪਾਸ ਆਨ ਹੋਈ ਪ੍ਰੋਪਰਟੀ, ਉਸ ਟਾਈਮ ਦੇ ਉੱਤੇ ਜੋ ਉਹਦੀ ਮਾਰਕੀਟ ਵੈਲਿਊ ਹੈ ਉਹ ਤੁਹਾਡਾ ਕੋਸਟ ਬੇਸ ਬਣ ਜਾਏਗਾ
1: ਜਦੋਂ ਤੁਹਾਡੇ ਨਾਂ 'ਤੇ ਹੋਈ ਆ।
0: ਜਦੋਂ ਤੁਹਾਡੇ ਨਾਮ 'ਤੇ ਹੋਈ ਆ,
1: ਓਕੇ,
0: ਉਹ ਤੁਹਾਡਾ ਕੋਸਟ ਬੇਸ ਹੈ। ਉਸ ਤੋਂ ਬਾਅਦ ਤੁਸੀਂ ਜਿੰਨੇ ਮੁਨਾਫੇ 'ਤੇ ਵੇਚੋਗੇ ਉਹਨੂੰ, ਉਹਦੇ 'ਤੇ ਤੁਹਾਨੂੰ ਟੈਕਸ ਦੇਣਾ ਪਏਗਾ।
1: ਓਕੇ,
0: ਅਗਰ ਉਹਨਾਂ ਨੇ ਉਹ ਪ੍ਰੋਪਰਟੀ ਬਾਅਦ ਵਿੱਚ ਲਈ ਹੈ 20 ਸਤੰਬਰ 1985 ਤੋਂ ਬਾਅਦ, ਜਦੋਂ ਇੱਥੇ ਸੀ ਜੀ ਟੀ ਟੈਕਸ ਲੱਗਣਾ ਸ਼ੁਰੂ ਹੋਇਆ, ਉਸ ਕੇਸ ਦੇ ਵਿੱਚ ਜਿੰਨੇ ਦੀ ਪ੍ਰੋਪਰਟੀ ਉਹਨਾਂ ਨੇ ਖਰੀਦੀ ਸੀ ਉਹ ਤੁਹਾਡਾ ਕੋਸਟ ਬੇਸ ਬਣ ਜਾਏਗਾ, ਅਤੇ ਉਸ ਤੋਂ ਬਾਅਦ ਜਿੰਨੇ ਮੁਨਾਫੇ 'ਤੇ ਤੁਸੀਂ ਪ੍ਰੋਪਰਟੀ ਵਿਕੇਗੀ ਅਤੇ ਉਹਨੇ 'ਤੇ ਤੁਹਾਨੂੰ ਟੈਕਸ ਦੇਣਾ ਪਏਗਾ।
1: ਸੋ ਇੱਥੇ ਉਹ ਚੀਜ਼ ਨਹੀਂ ਲਾਗੂ ਹੋਊਗੀ ਕਿ ਮੈਂ ਵੈਲੂਏਸ਼ਨ ਕਰਵਾ ਲਈ ਜਿਸ ਦਿਨ ਮੈਂ ਪਰਮਾਨੈਂਟ ਹੋਇਆ?
0: ਪਰਮਾਨੈਂਟ ਵਾਲੀ ਸਿਨੈਰੀਓ ਤੇ ਸਟਿਲ ਉਹ ਐਪਲੀਕੇਬਲ ਹੋਏਗਾ।
1: ਸੋ ਉਹ ਇੱਥੇ ਵੀ ਲਾਗੂ ਹੋ ਜਾਊਗਾ
0: ਸੀ? ਹਾਂ,
1: ਕਿ ਆਪਾਂ ਉਹਦੀ ਉਸ ਦਿਨ ਦੀ ਵੈਲੂਏਸ਼ਨ ਆਪਾਂ ਕਰਵਾ ਲਈਏ ਤੇ ਵੇਚਣ ਤੋਂ ਲੈ ਕੇ ਤੇ ਉਹਦੇ ਦਰਮਿਆਨ ਦਾ ਜਿਹੜਾ ਵਾਧਾ ਵਾ ਉਹ ਫਿਰ ਉਹਦੇ ਚ ਆਪਾਂ ਆ ਜੀ। ਸੋ ਇਸ ਕਰਕੇ ਆਪਾਂ ਇਹ ਕਹਿ ਲਈਏ ਕਿ ਵੈਲੂਏਸ਼ਨ ਜਿਹੜੀ ਆ ਉਹ ਜ਼ਰੂਰੀ ਆ।
0: ਅਗਰ ਇੱਥੇ ਬੋਨ ਨਹੀਂ ਹੈ ਇੱਥੋਂ ਦਾ ਕਿ ਉਹ ਮਤਲਬ ਡੇ 1 ਤੋਂ ਹੀ ਰੈਜ਼ੀਡੈਂਟ ਨਹੀਂ ਹੈ ਹੋਇਆ ਪੱਕੇ ਤੌਰ 'ਤੇ
1: ਜੀ,
0: ਉਹ ਬਾਅਦ ਵਿੱਚ ਤੁਸੀਂ ਮਾਈਗ੍ਰੇਟ ਕੀਤੇ ਇੱਥੇ, ਉਸ ਕੇਸ ਦੇ ਵਿੱਚ ਉਹ ਸੇਮ ਰੂਲ ਅਪਲਾਈ ਹੋਣਗੇ ਕਿ ਜਿਸ ਟਾਈਮ ਤੁਸੀਂ ਇੱਥੇ ਪੱਕੇ ਤੌਰ 'ਤੇ ਰਹਿਣਾ ਸ਼ੁਰੂ ਕਰਤਾ, ਤੁਸੀਂ ਪਰਮਾਨੈਂਟ ਰੈਜ਼ੀਡੈਂਟ ਫੋਰ ਟੈਕਸ ਪਰਪਸ ਹੋ ਗਏ, ਉਸ ਟਾਈਮ ਦੇ ਉੱਤੇ ਤੁਸੀਂ ਜੋ ਉਹਦੀ ਵੈਲਿਊਏਸ਼ਨ ਹੈਗੀ ਤੁਹਾਡੇ ਕੋਲ, ਜੋ ਵੀ ਐਸੈਟ ਤੁਸੀਂ ਵਰਲਡ ਵਾਈਡ ਤੁਸੀਂ ਹੋਲਡ ਕਰਦੇ ਹਾਂ, ਉਸ ਤੋਂ ਉੱਪਰ ਜੋ ਵੀ ਮੁਨਾਫੇ 'ਤੇ ਵੇਚੋਗੇ ਉਹਦੇ 'ਤੇ ਤੁਹਾਨੂੰ ਟੈਕਸ ਪੇ ਕਰਨਾ ਪਏਗਾ।
1: ਅੱਛਾ, ਇੱਕ ਤੁਸੀਂ ਸ਼ਬਦ ਯੂਜ਼ ਕੀਤਾ ਰੈਜ਼ੀਡੈਂਸ਼ੀਅਲ ਜਾਂ ਫਿਰ ਕਮਰਸ਼ੀਅਲ, ਐਗਰੀਕਲਚਰ ਵਿੱਚੋਂ ਜਿਹੜਾ ਮਿਸ ਹੋ ਗਿਆ ਜਾਂ ਵੱਖਰਾ ਆ?
0: ਐਗਰੀਕਲਚਰ ਮਤਲਬ ਇੱਥੇ ਆਸਟ੍ਰੇਲੀਆ ਦੇ ਵਿੱਚ ਤਾਂ ਉਹ ਮੈਟਰ ਨਹੀਂ ਕਰਦਾ ਕਿ ਉਹ
1: ਕਿਹੜੀ ਆ
0: ਕਿਹੜੀ ਹੈ, ਮੇਨ ਤਾਂ ਕੈਪੀਟਲ ਗੇਨ ਮਤਲਬ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਹੋਵੇ ਐਗਰੀਕਲਚਰ ਲੈਂਡ ਹੋਵੇ। ਇੰਡੀਆ ਦੇ ਵਿੱਚ ਐਗਰੀਕਲਚਰ ਲੈਂਡ 'ਤੇ ਟੈਕਸ ਨਹੀਂ ਹੈ ਸ਼ਾਇਦ, ਪਰ ਆਸਟ੍ਰੇਲੀਆ ਦੇ ਵਿੱਚ ਇਹੋ ਜਿਹਾ ਕੋਈ ਐਗਜ਼ੰਪਸ਼ਨ ਨਹੀਂ ਹੈਗੀ, ਜੋ ਜਿੰਨੇ ਦੀ ਤੁਸੀਂ ਪ੍ਰੋਪਰਟੀ ਲਈ ਹੈ ਜਿੰਨੇ ਦੀ ਤੁਸੀਂ ਵੇਚੋਗੇ ਉਸ ਹਿਸਾਬ ਨਾਲ ਕੈਲਕੂਲੇਸ਼ਨ ਹੋਏਗੀ ਉਹਦੀ।
1: ਓਕੇ, ਸੋ ਉਹ ਉੱਦਾਂ ਦਾ ਉੱਦਾਂ ਹੀ ਉਹ ਰੂਲ ਚੱਲੂਗਾ, ਡਜ਼ਨਟ ਮੈਟਰ ਕਿ ਉਹ ਕਿਹੜੀ ਲੈਂਡ ਹੈ। ਇਸ ਤੋਂ ਇਲਾਵਾ ਇੱਕ ਰੁਝਾਨ ਹੋ ਰਿਹਾ ਕਿ ਆਪਾਂ ਜਿਹੜਾ ਇੱਧਰੋਂ ਮੰਨ ਲਓ ਉੱਧਰ ਭੇਜਦੇ ਹਾਂ, ਅੱਜ ਕੱਲ੍ਹ ਬਹੁਤ ਸਾਰੇ ਲੋਕ ਜਿਹੜੇ ਆ ਉੱਧਰ ਵੀ ਪ੍ਰੋਪਰਟੀ 'ਚ ਇਨਵੈਸਟ ਕਰ ਰਹੇ ਆ, ਬੜੀਆਂ ਸਾਰੇ ਐਡਵਰਟਾਈਜ਼ਮੈਂਟ ਵੀ ਚੱਲ ਰਹੀਆਂ ਵੀ ਉੱਥੇ ਤੁਸੀਂ ਇਨਵੈਸਟ ਕਰ ਦਿਉ, ਉੱਥੇ ਤੁਹਾਡਾ ਜ਼ਿਆਦਾ ਵਾਧਾ ਮਿਲਦਾ ਵਾ, ਜਾਂ ਹੋਰ ਕਿਤੇ ਕਿਸੇ ਜਗ੍ਹਾ ਦੇ ਉੱਤੇ ਜਿਹੜਾ ਆਪਾਂ ਇੱਧਰੋਂ ਪੈਸਾ ਉੱਧਰ ਭੇਜਦੇ ਹਾਂ, ਕੀ ਉਹਦੇ 'ਤੇ ਵੀ ਕੁਛ ਦੇਣਾ ਲੈਣਾ ਪੈਂਦਾ?
0: ਸੋ ਜਦੋਂ ਤੁਸੀਂ ਪੈਸਾ ਭੇਜ ਰਹੇ ਹੋ ਉਸ ਟਾਈਮ ਦੇ ਉੱਤੇ ਮਤਲਬ ਰੇਟਵੇ ਉਹਦਾ ਕੁਛ ਨਹੀਂ ਕਰਨਾ ਹੁੰਦਾ,
1: ਉੱਥੇ ਕਰਨਾ ਜੋ ਕਰਨਾ ਇੱਥੇ ਨਹੀਂ। ਓਕੇ,
0: ਹਾਂਜੀ, ਉਹ ਤੁਹਾਡੀ ਇਨਵੈਸਟਮੈਂਟ ਹੈ ਬੇਸਿਕਲੀ, ਤੁਸੀਂ ਕਿੱਥੇ ਇਨਵੈਸਟ ਕਰ ਰਹੇ ਹੋ। ਅਗਰ ਤੁਸੀਂ ਅੱਜ ਕੱਲ੍ਹ ਜ਼ਿਆਦਾ ਚੱਲ ਰਿਹਾ ਕਿ ਇੰਡੀਆ 'ਚ ਕਾਫੀ ਇਨਵੈਸਟਮੈਂਟਸ ਹੋ ਰਹੀ ਇੱਥੋਂ, ਜਾਂ ਪਿੱਛੇ ਜੇ ਕਾਫੀ ਲਾ ਲਓ ਕਿ ਹੋਰ ਕੰਟਰੀਜ਼ ਦੇ ਵਿੱਚ ਦੁਬਈ ਦੇ ਵਿੱਚ ਕਾਫੀ ਲੋਕਾਂ ਨੇ ਇਨਵੈਸਟ ਕੀਤਾ, ਮੇਨ ਇਹ ਹੈ ਕਿ ਜਦੋਂ ਤੁਸੀਂ ਜਿੱਥੇ ਵੀ ਇਨਵੈਸਟ ਕੀਤਾ ਉਹ ਇਨਵੈਸਟਮੈਂਟ ਦੇ ਉੱਪਰ ਜੋ ਵੀ ਤੁਹਾਡੀ ਰਿਟਰਨ ਆ ਰਹੀ ਹੈ ਉਹ ਟੈਕਸੇਬਲ ਹੈ। ਜਿਵੇਂ ਅਗਰ ਤੁਸੀਂ ਪ੍ਰੋਪਰਟੀ ਬਾਏ ਕੀਤੀ, ਉਹ ਪ੍ਰੋਪਰਟੀ 'ਤੇ ਤੁਹਾਨੂੰ ਫਿਰ ਰੈਂਟ ਆ ਰਿਹਾ, ਉਹ ਤੁਹਾਡੀ ਇਨਕਮ ਹੈ, ਸੋ ਉਹ ਤੁਸੀਂ ਇੱਥੇ ਡਿਕਲੇਅਰ ਕਰਨੀ ਹੈ। ਤੁਸੀਂ ਖਰਚੇ ਵੀ ਆਪਣੇ ਕਰ ਸਕਦੇ ਹੋ ਉਹਦੇ 'ਚੋਂ ਕਲੇਮ, ਬਟ ਮੇਨ ਇਜ਼ ਕਿ ਜੋ ਵੀ ਤੁਹਾਨੂੰ ਉੱਥੋਂ ਮੁਨਾਫਾ ਆ ਰਿਹਾ ਜਦੋਂ ਕੱਲ੍ਹ ਨੂੰ ਵੇਚੋਗੇ ਪ੍ਰੋਪਰਟੀ ਉਸ ਟਾਈਮ ਦੇ ਉੱਤੇ ਵੀ ਉਹ ਡਿਕਲੇਅਰ ਹੋਏਗੀ ਇੱਥੇ, ਅਤੇ ਜੋ ਵੀ ਉਹਦੇ 'ਤੇ ਬਣਦਾ ਟੈਕਸ ਆ ਉਸ ਟਾਈਮ 'ਤੇ ਕੈਲਕੂਲੇਟ ਹੋਏਗਾ। ਸੋ ਤੁਸੀਂ ਇਨਵੈਸਟ ਕਿੱਥੇ ਵੀ ਕਰ ਸਕਦੇ ਹੋ ਵਰਲਡ ਵਾਈਡ, ਇਹੋ ਜਿਹੀ ਕੋਈ ਲਿਮਿਟੇਸ਼ਨ ਨਹੀਂ ਹੈ ਕਿ ਤੁਸੀਂ ਸਿਰਫ ਆਸਟ੍ਰੇਲੀਆ 'ਚ ਇਨਵੈਸਟ ਕਰਨਾ।
1: ਸੋ ਇੱਦਾਂ ਦੀ ਕੋਈ ਓਬਲੀਗੇਸ਼ਨ ਨਹੀਂ ਹੈ?
0: ਨਹੀਂ।
1: ਅਤੇ ਇਹਦਾ ਮਤਲਬ ਕਿ ਮੈਂ ਇਹ ਸੋਚ ਰਿਹਾ ਸੀ ਕਿ ਜਦੋਂ ਮੰਨ ਲਓ ਹੁਣ ਆਪਾਂ ਇੱਥੋਂ ਪੈਸਾ ਭੇਜਿਆ, ਕੋਈ ਪ੍ਰੋਪਰਟੀ ਆਪਾਂ ਬਾਏ ਕਰ ਲਈ, ਪਰ ਆਈ ਥਿੰਕ ਕਿ ਉਹਦੇ ਵਿੱਚ ਬਹੁਤ ਲੋਕਾਂ ਦੇ ਫਿਰ ਇਹ ਧਿਆਨ ਦੇ ਵਿੱਚ ਚੀਜ਼ ਨਹੀਂ ਹੋਊਗੀ ਕਿ ਜਦੋਂ ਆਪਾਂ ਵਾਪਸ ਲਿਆਉਣਾ ਵਾ ਤਾਂ ਉਹਦੇ ਉੱਤੇ ਵੀ ਫਿਰ ਦੁਬਾਰਾ ਤੋਂ ਟੈਕਸ ਪੈਣੇ ਆ, ਫਿਰ ਉਹ ਦੁਬਾਰਾ ਜਿਹੜੇ ਡੋਲਰ ਵੈਲਿਊ ਆ ਉਹਦਾ ਵੀ ਫਰਕ ਉੱਤੇ ਥੱਲੇ ਹੋਣਾ ਵਾ। ਸੋ ਕੁੱਲ ਮਿਲਾ ਕੇ ਉਹ ਜਿਹੜੀਆਂ ਚੀਜ਼ਾਂ ਨੇ ਉਹ ਵੀ ਸਾਨੂੰ ਨੁਕਸਾਨ ਜਾਂ ਫਾਇਦੇ ਦੇ ਵਿੱਚ ਕੈਲਕੂਲੇਟ ਕਰਨੀਆਂ ਚਾਹੀਦੀਆਂ, ਜਿਹੜੀਆਂ ਕਿ ਸ਼ਾਇਦ ਆਪਾਂ ਉਦੋਂ ਨਹੀਂ ਧਿਆਨ ਦੇ ਵਿੱਚ ਆਪਾਂ ਰੱਖਦੇ ਜਦੋਂ ਆਪਾਂ ਕੁਛ ਖਰੀਦਣਾ।
0: ਇਨਵੈਸਟਮੈਂਟ ਤਾਂ ਇਨਵੈਸਟਮੈਂਟ ਹੈ, ਤੁਸੀਂ ਕਿੱਥੇ ਵੀ ਕਰ ਰਹੇ ਹੋ। ਆਸਟ੍ਰੇਲੀਆ ਦਾ ਰੂਲ ਹੈ ਕਿ ਤੁਸੀਂ ਅਗਰ ਇਨਵੈਸਟ ਕੀਤਾ, ਤੁਸੀਂ ਉਹਦੇ 'ਤੇ ਪੈਸਾ ਕਮਾਇਆ ਅਤੇ ਉਹਦਾ ਆਪਣਾ ਬਣਦਾ ਟੈਕਸ ਪੇ ਕਰੋ। ਅਗਰ ਤੁਸੀਂ ਇੱਥੇ ਰਹਿ ਰਹੇ ਹੋ ਤਾਂ ਤੁਹਾਨੂੰ ਉਹਦਾ ਟੈਕਸ ਪੇ ਕਰਨਾ ਪੈਣਾ। ਸੋ ਚਾਹੇ ਪ੍ਰੋਪਰਟੀ ਤੁਸੀਂ ਇੱਥੇ ਲਈ ਹੈ, ਚਾਹੇ ਪ੍ਰੋਪਰਟੀ ਤੁਸੀਂ ਇੰਡੀਆ 'ਚ ਲਈ ਹੈ ਜਾਂ ਕਿਸੇ ਹੋਰ ਕੰਟਰੀ 'ਚ ਲਈ ਹੈ, ਜੋ ਤੁਹਾਡਾ ਪ੍ਰੋਪਰਟੀ 'ਚੋਂ ਤੁਸੀਂ ਕਮਾਇਆ ਉਹਦਾ ਇੱਥੇ ਟੈਕਸ ਪੇ ਕਰੋ। ਸੋ ਡਬਲ ਟੈਕਸ ਨਹੀਂ, ਮਤਲਬ ਜੋ ਬਣਦਾ ਟੈਕਸ ਹੈ ਜਦੋਂ ਤੁਸੀਂ ਜਦੋਂ ਤੁਸੀਂ ਸੈੱਲ ਕੀਤੀ ਪ੍ਰੋਪਰਟੀ ਉਦੋਂ ਹੀ ਤੁਹਾਨੂੰ ਉਹਦਾ ਕੈਪੀਟਲ ਗੇਨ ਟੈਕਸ ਪੇ ਕਰਨਾ ਪੈਣਾ। ਪਰ ਜਦੋਂ ਤੁਸੀਂ ਇਨਵੈਸਟ ਕੀਤਾ ਉਸ ਟਾਈਮ ਦੇ ਉੱਤੇ ਤੁਸੀਂ ਉਹਦਾ ਰਿਕਾਰਡ ਕੀਪਿੰਗ ਵੈਸੇ ਰੱਖਣੀ ਹੈ ਕਿ ਕਿੰਨਾ ਤੁਸੀਂ ਪੈਸਾ ਲਗਾ ਚੁੱਕੇ।
1: ਅੱਛਾ, ਹੈਗਾ ਕਿੰਨਾ ਕਿ ਹੈ ਟੈਕਸ ਜਿਹੜਾ ਕੋਈ ਬਾਹਰੋਂ ਅੰਦਰੋਂ ਮੰਨ ਲਓ ਇਸ ਟਾਈਮ ਸੁਣ ਰਿਹਾ ਵਾ ਆਸਟ੍ਰੇਲੀਆ ਵਾਲੇ ਨੂੰ ਤਾਂ ਥੋੜ੍ਹਾ ਜਿਹਾ ਭੇਦ ਹੋਊਗਾ, ਉਹਦੇ ਲਈ ਥੋੜ੍ਹਾ ਜਿਹਾ ਆਪਾਂ ਦੱਸ ਦਈਏ ਕਿ ਟੈਕਸ ਹੁੰਦਾ ਕਿੰਨਾ ਕਿ ਹੈ।
0: ਕੈਪੀਟਲ ਗੇਨ ਦਾ ਕੋਈ ਇੱਥੇ ਕੋਈ ਫਿਕਸ ਪਰਸੈਂਟੇਜ ਨਹੀਂ ਹੈਗੀ, ਇਹ ਡਿਪੈਂਡ ਕਰਦਾ ਕਿ ਤੁਹਾਡੀ ਟੋਟਲ ਇਨਕਮ ਕਿੰਨੀ ਆ, ਤੁਹਾਡੀ ਮਾਰਜਨਲ, ਤੁਹਾਡਾ ਟੈਕਸ ਰੇਟ ਤੁਸੀਂ ਕਿਸ ਬ੍ਰੈਕਟ 'ਚ ਫੋਲ ਕਰਦੇ ਆ। ਫੋਰ ਐਗਜ਼ਾਮਪਲ, ਤੁਸੀਂ ਅਗਰ ਕੋਈ ਬੰਦਾ ਜਿਹਦੀ ਇਨਕਮ ਘੱਟ ਆ ਇੱਥੇ 40-50 ਹਜ਼ਾਰ ਇਨਕਮ ਆ, 50,000 ਇਨਕਮ ਅਗਰ ਐਗਜ਼ਾਮਪਲ, ਸੋ ਉਹਨੂੰ ਆਪਣਾ ਉਹਦਾ ਮਾਰਜਨਲ ਟੈਕਸ ਰੇਟ 30% ਹੈ, 30% ਟੈਕਸ ਲੱਗਣਾ। ਜਿਵੇਂ ਤੁਸੀਂ ਕਰੋਸ ਕੀਤੀ 1,35,000 ਤੋਂ ਉੱਪਰ ਹੋ ਗਈ ਇਨਕਮ, ਅਤੇ 37% ਟੈਕਸ ਹੋ ਜਾਣਾ। ਸੋ ਇਸ ਤਰ੍ਹਾਂ ਮਤਲਬ ਤੁਹਾਡੀ ਡਿਪੈਂਡ ਕਰਦਾ ਕਿ ਤੁਸੀਂ ਕਿਸ ਇਨਕਮ ਉਹਦੇ 'ਚ ਹੈਗੇ ਆ, ਅਤੇ ਤੁਹਾਡਾ ਮਾਰਜਨਲ ਟੈਕਸ ਰੇਟ ਦੇ ਹਿਸਾਬ ਨਾਲ ਤੁਹਾਡਾ ਟੈਕਸ ਕੈਲਕੂਲੇਟ ਹੋਏਗਾ, ਨਾ ਕਿ ਕੋਈ ਫਿਕਸ ਪਰਸੈਂਟੇਜ ਆ।
1: ਓਕੇ, ਸੋ ਬਾਕੀ ਜਿਹੜਾ ਵਾ ਉਹ ਇੱਥੇ ਉੱਦਾਂ ਹੀ, ਜਿੱਦਾਂ ਜਿੱਦਾਂ ਤੁਹਾਡੀ ਕਮਾਈ ਵੱਧਦੀ ਗਈ ਅੱਗੇ ਬ੍ਰੈਕਟ ਚੇਂਜ ਹੁੰਦੀ ਗਈ ਉਸ ਹਿਸਾਬ ਦੇ ਨਾਲ।
0: ਹਾਂਜੀ, ਸੋ ਜਦੋਂ ਤੁਸੀਂ ਆਪਣੀ ਟੈਕਸ ਰਿਟਰਨ ਲੌਂਚ ਕਰਨੀ ਆ, ਉਹਦੇ ਵਿੱਚ ਤੁਹਾਡੀਆਂ ਸਾਰੀ ਇਨਕਮ ਕੈਲਕੂਲੇਟ ਹੋ ਜਾਣੀ ਹੈ। ਤੁਸੀਂ ਸੈਲਰੀ ਆ ਰਹੀ, ਤੁਹਾਨੂੰ ਕੋਈ ਇੱਥੇ ਇੰਟਰਸਟ ਇਨਕਮ ਆ ਰਹੀ ਹੈ, ਕੋਈ ਡਿਵੀਡੈਂਡ ਆ ਰਿਹਾ, ਤੁਸੀਂ ਸਾਈਡ 'ਤੇ ਬਿਜ਼ਨਸ ਚਲਾ ਰਹੇ ਹੋ ਉਹਦਾ ਪ੍ਰੋਫਿਟ ਆ ਰਿਹਾ, ਪਲੱਸ ਜੋ ਵੀ ਫੋਰਨ ਤੋਂ ਇਨਕਮ ਆ ਰਹੀ ਹੈ, ਉਹ ਸਾਰੀ ਇਨਕਮ ਕਲੱਬ ਕਰਕੇ ਜੋ ਵੀ ਤੁਹਾਡਾ ਟੋਟਲ ਟੈਕਸੇਬਲ ਇਨਕਮ ਬਣੇਗੀ ਉਹਦੇ 'ਤੇ ਟੈਕਸ ਕੈਲਕੂਲੇਟ ਹੋ ਜਾਂਦਾ।
1: ਅੱਛਾ, ਇੱਕ ਜਿਹੜੇ ਬਹੁਤ ਸਾਰੇ ਲੋਕ ਹੈ NRIs ਨੇ, ਉਹਨਾਂ ਦੇ ਉੱਥੇ ਬੈਂਕ ਅਕਾਊਂਟ ਉਹਨਾਂ ਦੇ ਖਾਤਿਆਂ ਦੇ ਵਿੱਚ ਉੱਥੇ ਪੈਸੇ ਪਏ, ਜਾਂ ਉੱਥੇ ਮੰਨ ਲਓ ਉਹਨਾਂ ਨੇ ਆਪਣਾ ਕੋਈ ਗਹਿਣਾ ਗੱਟਾ ਉੱਥੇ ਰੱਖਿਆ, ਉਹ ਜਦੋਂ ਚੀਜ਼ਾਂ ਆਪਾਂ ਲਿਆਉਂਦੇ ਕਰਦੇ ਹਾਂ ਉਹਦੇ ਉੱਤੇ ਕੀ ਟੈਕਸ ਓਬਲੀਗੇਸ਼ਨਸ ਨੇ?
0: ਸੋ ਸੇਮ ਥਿੰਗ ਹੀ ਹੈ, ਹੁਣ ਜਿਵੇਂ ਅੱਜ ਕੱਲ੍ਹ ਇੰਡੀਆ ਦੇ ਵਿੱਚ ਜਿਵੇਂ ਕਾਫੀ ਤੁਸੀਂ ਸੁਣਿਆ ਹੋਏਗਾ NRE ਅਕਾਊਂਟਸ ਹੋ ਗਏ ਜਾਂ NRO ਅਕਾਊਂਟਸ ਹੋ ਗਏ। NRE ਅਕਾਊਂਟਸ ਬੇਸਿਕਲੀ ਕੀ ਹੁੰਦਾ ਕਿ ਤੁਸੀਂ ਇੰਡੀਆ ਦੇ ਵਿੱਚ ਤੁਹਾਡਾ ਅਕਾਊਂਟ ਤਾਂ ਓਪਨ ਹੈ, ਪਰ ਉਹ ਪੈਸਾ ਜੋ ਵੀ ਆ ਤੁਸੀਂ ਇੱਥੋਂ ਇਨਵੈਸਟ ਕੀਤਾ, ਪੈਸਾ ਇੱਥੋਂ ਦੀ ਉੱਥੇ ਗਿਆ।
1: NRE
0: ਨੋਨ ਰੈਜ਼ੀਡੈਂਟ ਐਕਸਟਰਨਲ।
1: ਓਕੇ,
0: ਸੋ ਜਿਹਦਾ ਮਤਲਬ ਕਿ ਪੈਸਾ ਇੱਥੋਂ ਬਾਹਰੋਂ ਉੱਥੇ ਗਿਆ। ਇੰਡੀਆ ਦੇ ਵਿੱਚ NRE ਅਕਾਊਂਟ 'ਤੇ ਤੁਹਾਨੂੰ ਜੋ ਵੀ ਇੰਟਰਸਟ ਮਿਲਦਾ ਇੰਡੀਆ 'ਚ ਉਹ ਟੈਕਸ ਫਰੀ ਹੁੰਦਾ, ਜੋ ਮੇਰੀ ਨੌਲੇਜ ਦੇ ਹਿਸਾਬ ਨਾਲ। ਪਰ ਆਸਟ੍ਰੇਲੀਆ ਦੇ ਵਿੱਚ ਸਾਨੂੰ ਸਟਿਲ ਉਹਦਾ ਟੈਕਸ ਪੇ ਕਰਨਾ ਪੈਂਦਾ, ਸੋ ਜੋ ਵੀ ਤੁਹਾਨੂੰ ਇੰਟਰਸਟ ਉਹਦੇ 'ਤੇ ਅਰਨ ਹੁੰਦਾ, ਜੋ ਪੈਸਾ ਤੁਹਾਡਾ ਪਿਆ ਹੋਇਆ ਉਹਦੇ 'ਤੇ ਤੁਹਾਨੂੰ ਟੈਕਸ ਪੇ ਕਰਨਾ ਪੈਂਦਾ। ਜਿਹੜਾ NRO ਅਕਾਊਂਟ ਹੈ ਉਹ ਹੈਗਾ ਨੋਨ ਰੈਜ਼ੀਡੈਂਟ ਓਰਡੀਨਰੀ, ਉਹਦੇ ਵਿੱਚ ਜ਼ਿਆਦਾਤਰ ਹੁੰਦਾ ਕਿ ਜੋ ਤੁਹਾਨੂੰ ਇੰਡੀਆ ਤੋਂ ਇਨਕਮ ਅਰਨ ਹੋਈ ਉਹ ਤੁਹਾਡੀ ਉਸ ਅਕਾਊਂਟ 'ਚ ਹੈਗੀ ਹੈ, ਜਿਵੇਂ ਤੁਹਾਨੂੰ ਉੱਥੋਂ ਕੋਈ ਰੈਂਟ ਆ ਰਿਹਾ ਜਾਂ ਉੱਥੇ ਕੋਈ ਇਨਵੈਸਟਮੈਂਟ ਤੋਂ ਇਨਕਮ ਆ ਰਹੀ ਹੈ, ਉਹ ਫਿਰ ਇੰਡੀਆ ਦੇ ਵਿੱਚ ਤੁਹਾਨੂੰ ਉਹਦੇ 'ਤੇ ਟੈਕਸ ਪੇ ਕਰਨਾ ਪੈਂਦਾ, ਅਤੇ ਜੋ ਟੈਕਸ ਤੁਸੀਂ ਉਹਦੇ 'ਤੇ ਪੇ ਕੀਤਾ ਆਸਟ੍ਰੇਲੀਆ ਦੇ ਵਿੱਚ ਅਗੇਨ ਤੁਹਾਨੂੰ ਉਹ ਇਨਕਮ 'ਚ ਆਪਣੇ ਇੰਕਲੂਡ ਕਰਨਾ, ਅਤੇ ਤੁਹਾਨੂੰ ਡਿਪੈਂਡਿੰਗ ਅਪੋਨ ਤੁਹਾਡੀ ਸਿਚੁਏਸ਼ਨ ਫੋਰਨ ਇਨਕਮ ਟੈਕਸ ਆਫਸੈਟ ਉਹਦੇ 'ਤੇ ਤੁਹਾਨੂੰ ਕ੍ਰੈਡਿਟ ਮਿਲ ਜਾਂਦਾ। ਪਰ ਇੱਥੇ ਤੁਹਾਨੂੰ ਉਹ ਇਨਕਮ ਡਿਕਲੇਅਰ ਕਰਨੀ ਪੈਂਦੀ ਹੈ ਜੋ ਵੀ ਤੁਹਾਡੀ ਜੋ ਵੀ ਉੱਥੇ ਤੁਸੀਂ ਕਮਾ ਰਹੇ ਹੋ। ਅਗਰ ਤੁਸੀਂ ਪੈਸਾ ਕਿਸੇ ਨੂੰ ਲੋਨ ਦਿੱਤਾ ਉੱਥੇ, ਤੁਹਾਨੂੰ ਉਹ ਇੰਟਰਸਟ ਪੇ ਕਰ ਰਿਹਾ ਉਹਦਾ, ਜਾਂ ਫਿਰ ਬੈਂਕ 'ਚ ਪੈਸਾ ਪਿਆ ਆ ਸੇਵਿੰਗ ਅਕਾਊਂਟ ਦੇ ਵਿੱਚ ਅਤੇ ਉੱਥੋਂ ਵਿਆਜ ਆ ਰਿਹਾ, ਉਹ ਸਾਰਾ ਇੱਥੇ ਇੰਕਲੂਡ ਕਰਨਾ ਪੈਂਦਾ ਤੁਹਾਨੂੰ ਜੇ ਤੁਸੀਂ ਇੱਥੇ ਪੱਕੇ ਤੌਰ 'ਤੇ ਰਹਿ ਰਹੇ ਹੋ।
1: ਦੱਸਣਾ ਪੈਂਦਾ ਵਾ ਜਾਂ ਫਿਰ ਉਹ ਕਿਤੇ ਨਾ ਕਿਤੇ ਜਾ ਕੇ ਅਤੇ ਉਹ ਪਤਾ ਲੱਗ ਜਾਂਦਾ।
0: ਉੱਥੋਂ ਦੇ ਬੈਂਕ ਉੱਥੋਂ ਦੀ ਇਨਕਮ ਟੈਕਸ ਡਿਪਾਰਟਮੈਂਟ ਨੂੰ ਇਨਫੋਰਮੇਸ਼ਨ ਸ਼ੇਅਰ ਕਰਦੇ ਨੇ ਕਿ ਇਸ ਪਰਸਨ ਦਾ ਇੰਨਾ ਟੋਟਲ ਇੰਟਰਸਟ ਗਿਆ ਜਾਂ ਜੋ ਵੀ ਹੋ ਰਿਹਾ। ਉੱਥੋਂ ਦਾ ਇਨਕਮ ਟੈਕਸ ਡਿਪਾਰਟਮੈਂਟ ਫਿਰ ਆਸਟ੍ਰੇਲੀਆ ਦੇ ਟੈਕਸ ਡਿਪਾਰਟਮੈਂਟ ਨੂੰ ਇਨਫੋਰਮੇਸ਼ਨ ਸ਼ੇਅਰ ਕਰਦਾ। ਅਤੇ ਸੋ ਅਗਰ ਤੁਹਾਨੂੰ ਕੋਈ ਇਹੋ ਜਿਹੀ ਇਨਕਮ ਆ ਰਹੀ ਹੈ, ਬੈਟਰ ਇਹੀ ਹੈ ਕਿ ਤੁਸੀਂ ਉਹਨੂੰ ਡਿਕਲੇਅਰ ਕਰੋ
1: ਪਹਿਲਾਂ,
0: ਨਾ ਕਿ ATO ਦੀ ਵੇਟ ਕਰੋ ਕਿ ਉਹ ਫਾਇੰਡ ਆਊਟ ਕਰਕੇ ਤੁਹਾਡੇ ਕੋਲੋਂ ਆਉਣ। ਬੈਟਰ ਹੈ ਕਿ ਤੁਸੀਂ ਜੋ ਤੁਹਾਡੀ ਇਨਕਮ ਆ ਰਹੀ ਹੈ ਪਹਿਲਾਂ ਹੀ ਦੱਸ ਦਿਓ, ਸੋ ਤੁਹਾਨੂੰ ਬਾਅਦ ਵਿੱਚ ਕੋਈ ਪਰੇਸ਼ਾਨੀ ਨਹੀਂ ਹੁੰਦੀ ਫਿਰ।
1: ਅੱਛਾ, ਜਿਹੜਾ ਇਸ ਤੋਂ ਇਲਾਵਾ ਕਈ ਬਹੁਤ ਸਾਰੇ ਲੋਕ ਜਿਹੜੇ ਉੱਥੇ ਵੀ ਜੋਬ ਕਰਦੇ ਸੀ ਅਤੇ ਉਸ ਤੋਂ ਬਾਅਦ ਇੱਥੇ ਆ ਗਏ, ਜਾਂ ਫਿਰ ਮਾਂ ਪਿਓ ਬਹੁਤ ਇੱਥੇ ਆ ਕੇ ਬਾਅਦ ਵਿੱਚ ਸ਼ਿਫਟ ਹੋਏ ਜਿਨ੍ਹਾਂ ਦੇ ਉੱਥੇ ਕੰਮ ਕਾਰ ਚੱਲਦੇ ਸੀ ਜਾਂ ਜੋਬ ਕਰਦੇ ਸੀ, ਪੈਨਸ਼ਨ ਸੀ ਉਹਨਾਂ ਦੀ, TADA ਸੀ, ਉਹ ਸਭ ਨੂੰ ਲੈ ਕੇ ਕੀ ਰੂਲ ਹੈ?
0: ਸੋ ਇਨਕਮ ਜੋ ਵੀ ਤੁਹਾਨੂੰ ਆ ਰਹੀ ਹੈ
1: ਕਿਸੇ ਵੀ ਤਰ੍ਹਾਂ ਦੀ,
0: ਚਾਹੇ ਪੈਨਸ਼ਨ ਵੀ ਆ ਰਹੀ ਹੈ ਚਾਹੇ ਪੈਨਸ਼ਨ ਵੀ ਆ ਰਹੀ ਹੈ, ਹਰ ਕੰਟਰੀ ਦੇ ਆਪਣੇ ਰੂਲਸ ਨੇ ਉਹ ਉਸ ਇਨਕਮ ਨੂੰ ਕਿਵੇਂ ਟੈਕਸ ਲਗਾਉਂਦੀ ਹੈ। ਕੁਛ ਇਨਕਮ ਉੱਥੇ ਟੈਕਸ ਫਰੀ ਹੋ ਸਕਦੀਆਂ ਨੇ ਉਸ ਕੰਟਰੀ ਦੇ ਵਿੱਚ, ਕਈਆਂ ਦੇ ਉਹ ਟੈਕਸ ਕਲੈਕਟ ਕਰਨਗੇ, ਪਰ ਆਸਟ੍ਰੇਲੀਆ ਦੇ ਵਿੱਚ ਤੁਹਾਨੂੰ ਇਨਕਮ ਡਿਕਲੇਅਰ ਕਰਨੀ ਪੈਂਦੀ ਹੈ। ਅਗਰ ਤੁਹਾਨੂੰ ਪੈਨਸ਼ਨ ਵੀ ਆ ਰਹੀ ਉਹ ਵੀ ਇੱਥੇ ਡਿਕਲੇਅਰ ਕਰਨੀ ਪਏਗੀ, ਕਿਉਂਕਿ ਉੱਥੋਂ ਦੀ ਪੈਨਸ਼ਨ ਇੱਥੋਂ ਦੇ ਸੁਪਰ ਨਾਲੋਂ ਡਿਫਰੈਂਟ ਆ। ਸੋ ਉਹ ਤੁਹਾਨੂੰ ਇੱਥੇ ਡਿਕਲੇਅਰ ਕਰਨੀ ਪਏਗੀ। ਜੇ ਤੁਹਾਡਾ ਕੋਈ ਉੱਥੇ ਟੈਕਸ ਆਲਰੇਡੀ ਪੇਡ ਆ ਤਾਂ ਉਹਦਾ ਤੁਹਾਨੂੰ ਫੋਰਨ ਇਨਕਮ ਟੈਕਸ ਆਫਸੈਟ ਮਿਲ ਜਾਏਗਾ।
1: ਓਕੇ, ਅੱਛਾ ਜੇ ਤਾਂ ਪਹਿਲਾਂ ਤੁਸੀਂ ਗੱਲ ਕੀਤੀ ਕਿ ਆਪਾਂ ਜਿਹੜੇ ਉੱਥੋਂ ਜਾਂ ਫਿਰ ਆਮ ਲੋਕਾਂ ਦੇ ਵਿੱਚ ਚੱਲਦਾ ਵੀ ਤੁਸੀਂ ਜੇ ਪੈਸੇ ਮੰਗਾਉਣੇ ਆ ਅਤੇ ਮਾਂ ਪਿਓ ਜੇ ਗਿਫਟ ਭੇਜ ਰਿਹਾ ਤਾਂ ਉਹ ਦੈਟਸ ਫਾਈਨ। ਅੱਛਾ ਜਿਹੜਾ ਜਿੱਦਾਂ ਆਪਾਂ ਇੱਥੇ ਪੈਸੇ ਕਈ ਵਾਰੀ ਪਾਉਂਦੇ ਆਪਾਂ ਕੰਪਨੀ ਦੇ ਵਿੱਚ ਲੋਨ ਅਮਾਊਂਟ ਹੋ ਜਾਂਦਾ, ਕੀ ਉਹ ਵੀ ਓਵਰਸੀਜ਼ ਤੋਂ ਹੋ ਜਾਂਦਾ ਜਾਂ ਉੱਥੇ ਡਿਫਰੈਂਟ ਲਾਗੂ ਹੁੰਦੀਆਂ ਨੇ ਓਬਲੀਗੇਸ਼ਨਸ?
0: ਪੈਸਾ ਉੱਥੋਂ ਜਿਸ ਵੇ ਨਾਲ ਵੀ ਆ ਰਿਹਾ ਉਹਦੀ ਟ੍ਰੀਟਮੈਂਟ ਉਸ ਹਿਸਾਬ ਨਾਲ ਹੀ ਤੈਅ ਹੁੰਦੀ। ਅਗਰ ਪੇਰੈਂਟਸ ਜਿਵੇਂ ਪਹਿਲੇ ਅਸੀਂ ਦੱਸਿਆ ਸੀ ਕਿ ਅਗਰ ਪੈਸਾ ਉਹ ਭੇਜ ਰਹੇ ਨੇ ਤੁਹਾਨੂੰ ਗਿਫਟ ਦੇ ਰਹੇ ਨੇ, ਪੇਰੈਂਟਸ ਦੇ ਰਹੇ ਨੇ, ਬ੍ਰਦਰ ਸਿਸਟਰ ਕੋਈ ਵੀ ਤੁਹਾਡਾ ਰਿਲੇਟਿਵ ਤੁਹਾਨੂੰ ਪੇਮੈਂਟ ਇੱਥੇ ਦੇ ਰਿਹਾ ਟ੍ਰਾਂਸਫਰ ਕਰ ਰਿਹਾ ਅਤੇ ਜਿਹਦੇ 'ਚ ਤੁਹਾਡੀ ਕੋਈ ਓਬਲੀਗੇਸ਼ਨ ਨਹੀਂ ਹੈ ਕਿ ਤੁਸੀਂ ਉਹਨਾਂ ਨੂੰ ਪੈਸਾ ਵਾਪਸ ਦੇਣਾ, ਉਹਨਾਂ ਨੇ ਪੱਕੇ ਤੌਰ 'ਤੇ ਤੁਹਾਨੂੰ ਗਿਫਟ ਦਿੱਤਾ, ਜਿਹਦੇ ਵਿੱਚ ਮੈਂ ਰਿਕਮੈਂਡ ਕਰਾਂਗਾ ਕਿ ਤੁਸੀਂ ਆਪਣਾ ਰਿਕਾਰਡ ਕੀਪਿੰਗ ਪ੍ਰੋਪਰ ਰੱਖੋ, ਉਹਨਾਂ ਤੋਂ ਇੱਕ ਪ੍ਰੋਪਰ ਲੈਟਰ ਲਿਖਵਾ ਲਓ ਕਿ ਉਹ ਪੈਸਾ ਤੁਹਾਨੂੰ ਐਜ਼ ਏ ਗਿਫਟ ਦੇ ਰਹੇ ਨੇ, ਅਤੇ ਬੈਂਕ ਦਾ ਰਿਕਾਰਡ ਰੱਖੋ ਉੱਥੋਂ ਦਾ ਵੀ ਕਿ ਉੱਥੋਂ ਪੈਸਾ ਟ੍ਰਾਂਸਫਰ ਹੋਇਆ, ਅਤੇ ਇੱਥੇ ਵੀ ਆਪਣੀ ਬੈਂਕ ਸਟੇਟਮੈਂਟ ਆਪਣੀ ਰਿਕਾਰਡ 'ਚ ਰੱਖ ਲਓ ਕਿ ਪੈਸਾ ਇਸ ਤਰੀਕੇ ਨੂੰ ਇੱਥੇ ਰਿਸੀਵ ਹੋਇਆ ਅਤੇ ਲੈਟਰ ਨਾਲ ਮੈਚਿੰਗ ਹੈ ਕਿ ਉਸ ਡੇਟ ਨੂੰ ਉਹ ਪੈਸਾ ਉਹਨਾਂ ਨੇ ਤੁਹਾਨੂੰ ਗਿਫਟ ਦਿੱਤਾ, ਫਿਰ ਤਾਂ ਕੋਈ ਇਸ਼ੂ ਨਹੀਂ ਹੈ ਕਿਉਂਕਿ ਗਿਫਟ ਦੇ ਉੱਤੇ ਕੋਈ ਟੈਕਸ ਨਹੀਂ ਹੈ। ਅਗਰ ਉਹ ਤੁਹਾਨੂੰ ਲੋਨ ਦੇ ਰਹੇ ਨੇ ਜਿਹਦੇ ਵਿੱਚ ਤੁਹਾਡੀ ਓਬਲੀਗੇਸ਼ਨ ਹੈ ਕਿ ਤੁਸੀਂ ਪੈਸਾ ਉਹਨਾਂ ਨੂੰ ਵਾਪਸ ਦੇਣਾ, ਫਿਰ ਉਸ ਕੇਸ ਦੇ ਵਿੱਚ ਅਗਰ ਤੁਸੀਂ ਉਹਨਾਂ ਨੂੰ ਇੰਟਰਸਟ ਕੋਈ ਪੇ ਕਰਦੇ ਹਾਂ ਤਾਂ ਉਹਦੀ ਟ੍ਰੀਟਮੈਂਟ ਵੀ ਤੁਸੀਂ ਕਰ ਸਕਦੇ ਹੋ। ਇੰਟਰਸਟ ਤੁਹਾਡਾ ਡਿਪੈਂਡ ਕਰਦਾ ਕਿ ਇੱਥੇ ਤੁਸੀਂ ਉਹ ਪੈਸਾ ਕਿਵੇਂ ਯੂਜ਼ ਕੀਤਾ, ਅਗਰ ਤੁਸੀਂ ਆਪਣਾ ਘਰ ਬਾਏ ਕੀਤਾ ਫਿਰ ਤਾਂ ਉਹ ਇੰਟਰਸਟ ਤੁਹਾਡਾ ਕਲੇਮ ਨਹੀਂ ਹੁੰਦਾ, ਪਰ ਅਗਰ ਤੁਸੀਂ ਉਹਨੂੰ ਇਨਵੈਸਟ ਕੀਤਾ ਅਤੇ ਪੈਸਾ ਤੁਸੀਂ ਬੋਰੋ ਕੀਤਾ ਸੀ ਆਪਣੇ ਕਿਸੇ ਰਿਲੇਟਿਵ ਤੋਂ, ਤੁਸੀਂ ਇੰਟਰਸਟ ਪੇ ਕੀਤਾ ਅਤੇ ਪ੍ਰੋਪਰ ਡਾਕੂਮੈਂਟੇਸ਼ਨ ਆ ਅਤੇ ਉਹ ਇੰਟਰਸਟ ਤੁਹਾਡਾ ਕਲੇਮ ਹੋ ਸਕਦਾ।
1: ਓਕੇ, ਅਤੇ ਜੇਕਰ ਮੰਨ ਲਓ ਉਹ ਸਾਰੇ ਪੈਸੇ ਜਿਹੜੇ ਨੇ ਆਪਾਂ ਉੱਥੋਂ ਕੁਛ ਵੀ ਮੰਗਾਉਂਦੇ, ਚਾਹੇ ਉਹ ਪ੍ਰੋਪਰਟੀ ਇਨਵੈਸਟਮੈਂਟ ਆ, ਚਾਹੇ ਉਹ ਜੱਦੀ ਜਾਇਦਾਦ ਆ, ਜਾਂ ਕੋਈ ਕਾਰੋਬਾਰ ਹੀ ਖੜ੍ਹਾ ਕੀਤਾ, ਜੇ ਉੱਥੇ ਕਿਸੇ ਦੇ ਨਾਲ ਸਾਂਝਾ ਵਾ ਤਾਂ ਫਿਰ ਟੈਕਸ ਜਿਹੜਾ ਉਹ ਕੀ ਡਿਵਾਈਡ ਹੋਊਗੀ ਸੀ ਜੀ ਟੀ ਜਾਂ ਫਿਰ ਤੁਹਾਡੀ ਓਬਲੀਗੇਸ਼ਨ ਹੋ ਗਈ ਸਾਰੀ?
0: ਨਹੀਂ, ਉਸ ਕੇਸ ਦੇ ਵਿੱਚ ਤੁਹਾਡਾ ਜੋ ਸ਼ੇਅਰ ਆ ਤੁਹਾਨੂੰ ਉਹਦੇ 'ਤੇ ਹੀ ਟੈਕਸ ਪੈਣਾ। ਅਗਰ ਤੁਸੀਂ ਸੇ ਆਪਣੇ ਬ੍ਰਦਰ ਦੇ ਨਾਲ ਮਿਲ ਕੇ ਪ੍ਰੋਪਰਟੀ ਬਾਏ ਕੀਤੀ, ਦੋਨਾਂ ਦਾ ਬਰਾਬਰ ਹਿੱਸਾ 50-50 ਹੈਗਾ, ਤੁਸੀਂ ਸਿਰਫ ਜਦੋਂ ਉਹਨੂੰ ਸੈੱਲ ਕਰੋਗੇ ਤੁਸੀਂ ਆਪਣੇ ਹਿੱਸੇ ਦੇ ਉੱਤੇ ਸਿਰਫ ਟੈਕਸ ਪੇ ਕਰਨਾ, ਨਾ ਕਿ ਪੂਰੇ 'ਤੇ
1: ਜਿੰਨਾ ਤੁਸੀਂ ਇੱਥੇ ਲਿਆ ਸਕਦੇ ਹੋ ਲੀਗਲੀ, ਉਹਨਾਂ ਲਿਆ ਵੀ ਫਿਰ ਤੁਸੀਂ ਲੀਗਲੀ ਉਹਨਾਂ ਹੀ ਸਕਦੇ ਹੋ
0: ਜੋ ਤਾਂ। ਹਾਂਜੀ,
1: ਕਿਉਂਕਿ ਮੰਨ ਲਓ ਜੇ 50 ਲੱਖ ਦੀ ਤੁਸੀਂ ਪ੍ਰੋਪਰਟੀ ਵੇਚੀ ਅਤੇ ਤੁਸੀਂ ਸ਼ੋਅ ਇਹ ਕੀਤਾ ਵੀ 50-25 ਹੈ ਸਾਡਾ, ਅਤੇ ਮੰਗਾ ਤੁਸੀਂ 50-50 ਹੀ ਇੱਥੇ ਲਿਆ ਵਾ,
0: ਉਸ ਕੇਸ ਦੇ ਵਿੱਚ ਤੁਹਾਨੂੰ ਕੁਐਸਚਨ ਹੋ ਸਕਦਾ ਕਿ ਤੁਸੀਂ ਸ਼ੋਅ ਇੰਨਾ ਕੀਤਾ ਹੈ ਪਰ ਤੁਹਾਨੂੰ ਪੈਸਾ ਵੱਧ ਆਇਆ। ਉਸ ਕੇਸ 'ਚ ਵੀ ਅਗਰ ਜੈਨੂਅਨ ਤੁਹਾਡਾ ਬ੍ਰਦਰ ਤੁਹਾਨੂੰ ਲੈਟ ਸੇ ਟੈਂਪਰੇਰੀ ਇੱਕ ਮਦਦ ਕਰ ਰਹੇ ਆ ਜਾਂ ਤੁਹਾਨੂੰ ਗਿਫਟ ਕਰ ਰਹੇ ਆ ਕਿ ਓਕੇ ਭਾਵੇਂ ਪ੍ਰੋਪਰਟੀ ਸਾਡੇ ਦੋਨਾਂ ਦੇ ਨਾਂ 'ਤੇ ਆ ਬਟ ਤੁਸੀਂ ਰੱਖ ਲਓ ਪੈਸਾ, ਸੋ ਉਸ ਕੇਸ ਦੇ ਵਿੱਚ ਪ੍ਰੋਪਰ ਡਾਕੂਮੈਂਟੇਸ਼ਨ ਆ ਤੁਹਾਡੇ ਨਾਮ ਦੇ ਉੱਤੇ, 50% ਪ੍ਰੋਪਰਟੀ ਆ ਅਤੇ ਤੁਸੀਂ ਉਹ ਆਪਣੇ ਸ਼ੇਅਰ 'ਤੇ ਹੀ ਬਾਏ ਉਹ ਕਰਨਾ, ਡਿਕਲੇਅਰ ਕਰਨਾ ਅਤੇ ਟੈਕਸ ਪੇ ਕਰਨਾ। ਅਗਰ ਉਹ ਤੁਹਾਨੂੰ ਗਿਫਟ ਦੇ ਰਹੇ ਨੇ ਤਾਂ ਉਹਦਾ ਅਲੱਗ ਤੋਂ ਪੇਪਰ ਵਰਕ ਤੁਸੀਂ ਕਰ ਸਕਦੇ ਹਾਂ ਕਿ ਉਹਨਾਂ ਵੱਲੋਂ ਲਿਖਵਾ ਲਓ ਕਿ ਉਹ ਬਾਕੀ ਦਾ ਪੈਸਾ ਤੁਹਾਨੂੰ ਐਜ਼ ਏ ਗਿਫਟ ਦੇ ਰਹੇ ਨੇ।
1: ਅੱਛਾ, ਇਸ ਸਭ ਕੁਛ ਦੇ ਦਰਮਿਆਨ ਜੋ ਤੁਸੀਂ ਇਸ ਟਾਈਮ ਕਿੱਤੇ ਦੇ ਵਿੱਚ ਇਨਵੋਲਵ ਹੋ, ਆਮ ਲੋਕਾਂ ਦੇ ਨਾਲ ਤੁਹਾਡਾ ਵਾਹ ਵਾਸਤਾ ਪੈਂਦਾ ਹੋਊਗਾ, ਕਲਾਇੰਟਸ ਦੇ ਐਕਸਪੀਰੀਅੰਸ ਤੋਂ ਸਭ ਤੋਂ ਵਧੇਰੇ ਸਮੱਸਿਆ ਕਿਹੜੀ ਚੀਜ਼ ਦੀ ਆ ਰਹੀ ਆਪਣੇ ਲੋਕਾਂ ਨੂੰ ਜਾਂ ਆਉਂਦੀ ਆ ਜਾਂ ਆ ਸਕਣ ਦੇ ਚਾਂਸ ਨੇ?
0: ਮੇਨ ਜੋ ਅਸੀਂ ਫੇਸ ਕਰਦੇ ਹਾਂ ਡੇ ਟੂ ਡੇ, ਰਿਕਾਰਡ ਕੀਪਿੰਗ ਕਾਫੀ ਲੋਕ ਨਹੀਂ ਕਰਦੇ ਆਪਣਾ, ਤਾਂ ਜਦੋਂ ਮਤਲਬ ਕੁਛ ਵੀ ਜਿਵੇਂ ਅਸੀਂ ਗੱਲ ਕੀਤੀ ਕਾਫੀ ਚੀਜ਼ਾਂ ਇੰਪੋਰਟੈਂਟ ਨੇ, ਡੇਟਸ ਇੰਪੋਰਟੈਂਟ ਨੇ, ਤੁਸੀਂ ਕਿੱਥੋਂ ਕਦੋਂ ਇੱਥੇ ਪੱਕੇ ਹੋਏ ਉਸ ਟਾਈਮ ਤੁਹਾਡੀ ਜੋ ਵੀ ਪ੍ਰੋਪਰਟੀਜ਼ ਐਂਡ ਸਾਰਾ ਕੁਛ ਉਹਦਾ ਰਿਕਾਰਡ ਕੀਪਿੰਗ, ਮਾਰਕੀਟ ਵੈਲਿਊਏਸ਼ਨ ਜਿਵੇਂ ਆਪਾਂ ਕੀਤਾ ਉਹ ਹਜੇ ਰਿਕਾਰਡ ਕੀਪਿੰਗ ਬਹੁਤ ਘੱਟ ਲੈਵਲ 'ਤੇ ਹੋ ਰਹੀ ਹੈ, ਲੋਕ ਜ਼ਿਆਦਾ ਸੀਰੀਅਸਲੀ ਨਹੀਂ ਲੈ ਰਹੇ ਚੀਜ਼ਾਂ ਨੂੰ। ਸੋ ਬੈਟਰ ਹੈ ਕਿ ਪ੍ਰੋਪਰ ਸਾਰਾ ਕੁਛ ਰਿਕਾਰਡ ਰੱਖਿਆ ਜਾਵੇ, ਜਦੋਂ ਤੁਸੀਂ ਟੈਕਸ ਰਿਟਰਨ ਕਰਦੇ ਹੋ ਉਸ ਟਾਈਮ 'ਤੇ ਹੀ ਤੁਸੀਂ ਤੁਹਾਨੂੰ ਸੋਚਣਾ ਪੈਂਦਾ ਕੀ ਪਿਛਲੇ ਸਾਲ 'ਚ ਹੈਪਨ ਹੋ ਗਿਆ, ਪਰ ਅਗਰ ਤੁਸੀਂ ਨਾਲ ਦੀ ਨਾਲ ਹੀ ਸਾਰੀਆਂ ਚੀਜ਼ਾਂ ਨੂੰ ਆਪਣਾ ਰੱਖੋ, ਤੁਸੀਂ ਟਾਈਮ ਟੂ ਟਾਈਮ ਕੰਸਲਟ ਕਰੋ ਆਪਣੇ ਅਕਾਊਂਟੈਂਟ ਨੂੰ ਕਰੋ, ਫਾਈਨੈਂਸ਼ੀਅਲ ਐਡਵਾਈਜ਼ਰ ਨੂੰ ਕਰੋ ਅਤੇ ਉਹਨਾਂ ਤੋਂ ਇਨਫੋਰਮੇਸ਼ਨ ਲੈ ਕੇ ਉਸ ਹਿਸਾਬ ਨਾਲ ਤੁਸੀਂ ਕੁਛ ਵੀ ਕਰਨਾ, ਤੁਸੀਂ ਇਨਵੈਸਟ ਕਰਨਾ, ਕਿਸੇ ਵੀ ਕੰਟਰੀ ਕਰਨਾ, ਇਨਵੈਸਟ ਕਰਨ ਤੋਂ ਬਾਅਦ ਨਾ ਪੁੱਛੋ, ਇਨਵੈਸਟ ਕਰਨ ਤੋਂ ਪਹਿਲਾਂ ਪੁੱਛੋ ਤੇ ਤੁਹਾਨੂੰ ਪਤਾ ਹੋਵੇ ਕਿ ਤੁਹਾਨੂੰ ਅੱਗੇ ਜਾ ਕੇ ਕੀ ਸਮੱਸਿਆਵਾਂ ਆ ਸਕਦੀਆਂ ਨੇ ਜਾਂ ਕੀ ਤੁਹਾਡੀਆਂ ਓਬਲੀਗੇਸ਼ਨਸ ਨੇ, ਤੁਸੀਂ ਪਹਿਲਾਂ ਹੀ ਪ੍ਰਪੇਅਰਡ ਰਹੋ ਅਤੇ ਉਹਦੇ ਨਾਲ ਤੁਹਾਨੂੰ ਫਿਰ ਬਾਅਦ ਵਿੱਚ ਕੋਈ ਸਰਪ੍ਰਾਈਜ਼ ਨਹੀਂ ਹੁੰਦੇ ਅਤੇ ਤੁਸੀਂ ਉਹਨੂੰ ਪਲੈਨ ਵੀ ਪ੍ਰੋਪਰ ਤਰੀਕੇ ਨਾਲ ਕਰ ਸਕਦੇ ਹਾਂ।
1: ਅੱਛਾ, ਇਹ ਰਿਕਾਰਡ ਆਪਾਂ ਰੱਖ ਕਿੱਦਾਂ ਸਕਦੇ, ਮਤਲਬ ਕਿਹੜੀ ਤਰ੍ਹਾਂ ਦਾ ਅਤੇ ਕਿਵੇਂ ਈਜ਼ੀ ਟੂ ਮੈਨੇਜ?
0: ਉਹ ਅੱਜ ਕੱਲ੍ਹ ਤਾਂ ਕਾਫੀ ਈਜ਼ੀ ਹੋ ਗਿਆ, ਤੁਸੀਂ ਔਨਲਾਈਨ ਡਿਜੀਟਲ ਸਾਰਾ ਰਿਕਾਰਡ ਕੀਪਿੰਗ ਆਪਣੀ ਰੱਖ ਸਕਦੇ ਹਾਂ ਜਿਵੇਂ ਵੀ ਤੁਸੀਂ ਕੰਫਰਟੇਬਲ ਹੋ, ਐਜ਼ ਲੌਂਗ ਐਜ਼ ਤੁਹਾਡੇ ਕੋਲੋਂ ਪ੍ਰੋਪਰ, ਜੇ ਤੁਸੀਂ ਕਈਆਂ ਨੂੰ ਹੁੰਦਾ ਕਿ ਮੈਂ ਪ੍ਰੋਪਰ ਇੱਕ ਫਾਈਲ ਬਣਾਵਾਂ ਮੈਂ ਉਹਦੇ ਵਿੱਚ ਰੱਖਾਂ, ਅਤੇ ਅਗਰ ਤੁਸੀਂ ਉਸ ਵੇ ਨਾਲ ਕੰਫਰਟੇਬਲ ਹੋ ਉਸ ਵੇ ਨਾਲ ਕਰੋ। ਅਗਰ ਤੁਹਾਨੂੰ ਕਈ ਕਾਫੀ ਐਡਵਾਂਸਡ ਹੁੰਦੇ ਟੈਕਨੋਲੋਜੀ ਉਹਦੇ ਵਿੱਚ ਕਿ ਉਹ ਡਿਜੀਟਲੀ ਸਾਰਾ ਕੁਛ ਪ੍ਰੈਫਰ ਕਰਦੇ ਨੇ ਕਿ ਐਵਰੀਥਿੰਗ ਉਹਨਾਂ ਦੇ ਫੋਨ ਦੇ ਵਿੱਚ ਹੀ ਉਹ ਐਕਸੈਸ ਕਰ ਪਾਉਣ ਜਦੋਂ ਵੀ ਲੋੜ ਪਵੇ, ਸੋ ਜਿਸ ਵੇ ਨਾਲ ਵੀ ਤੁਸੀਂ ਕੰਫਰਟੇਬਲ ਹੋ, ਪਰ ਐਜ਼ ਲੌਂਗ ਐਜ਼ ਉਹ ਇਨਫੋਰਮੇਸ਼ਨ ਹੈ ਕਈ ਵਾਰੀ ਉਹ ਫਿਊਚਰ 'ਚ ਜਾ ਕੇ ਤੁਹਾਨੂੰ ਕਾਫੀ ਹੈਲਪਫੁਲ ਹੁੰਦੀ ਹੈ ਕਿ ਜੇ ਇਨਫੋਰਮੇਸ਼ਨ ਤੁਸੀਂ ਤੁਹਾਡੇ ਕੋਲੋਂ ਹੈਗੀ ਹੈ।
1: ਚਾਹੇ ਉਹ ਡੈਰੀ ਲਿਖੀ ਜਾਣ ਉਹ ਵੀ ਕੰਮ ਆਜੂਗੀ?
0: ਹਾਂਜੀ,
1: ਉਹ ਵੀ ਰਿਕਾਰਡ ਮੰਨਿਆ ਜਾਂਦਾ।
0: ਹੁਣ ਉਹਦੇ ਵਿੱਚ ਡਿਪੈਂਡ ਕਰਦਾ ਹੈ ਕਿ ਮਤਲਬ ਡਾਇਰੀ ਤੁਸੀਂ ਆਪਣੇ ਉਹਦੇ ਲਈ ਲਿਖ ਸਕਦੇ ਹਾਂ ਕਿ ਆਪਣੇ
1: ਯਾਦ
0: ਰੱਖਣ ਲਈ, ਕਿਉਂਕਿ ਅਗਰ ਤੁਸੀਂ ਪ੍ਰੋਪਰਟੀ ਬਾਏ ਕੀਤੀ 30 ਲੱਖ ਦੀ ਅਤੇ ਤੁਸੀਂ ਡਾਇਰੀ ਰਿਕਾਰਡ ਨਹੀਂ ਦਿਖਾ ਸਕਦੇ ਸਿਰਫ ਕਿ ਮੈਂ 30 ਲੱਖ ਦੀ ਲਈ ਸੀ, ਉਹਦੇ ਲਈ ਤੁਹਾਨੂੰ ਪ੍ਰੋਪਰ ਪੇਪਰ ਵਰਕ ਤਾਂ ਚਾਹੀਦਾ। ਪਰ ਤੁਸੀਂ ਡਾਇਰੀ 'ਚ ਆਪਣਾ ਨੋਟ ਕਰ ਸਕਦੇ ਹਾਂ ਕਿ ਕਿਹੜੀਆਂ ਕਿਹੜੀਆਂ ਚੀਜ਼ਾਂ ਮੈਂ ਧਿਆਨ ਰੱਖਣੀਆਂ ਨੇ, ਉਹ ਤੁਹਾਨੂੰ ਫਿਊਚਰ 'ਚ ਵੀ ਕੰਮ ਆਉਂਦੀਆਂ ਨੇ ਕਿ ਕੱਲ੍ਹ ਨੂੰ ਤੁਸੀਂ ਆਪਣੀ ਵਿਲ ਬਣਾ ਰਹੇ ਹੋ ਉਸ ਟਾਈਮ 'ਤੇ ਵੀ ਤੁਹਾਨੂੰ ਇਹ ਚੀਜ਼ਾਂ ਕਰਦੀਆਂ ਨੇ ਕਿ ਤੁਹਾਡੇ ਕੋਲ ਪ੍ਰੋਪਰ ਸਾਰਾ ਰਿਕਾਰਡ ਹੈ ਆਪਣਾ ਕਿ ਕੀ ਕੀ ਚੀਜ਼ਾਂ ਤੁਹਾਡੇ ਕੋਲ ਹੈਗੀਆਂ ਨੇ, ਅਤੇ ਉਹ ਸਾਰੀਆਂ ਚੀਜ਼ਾਂ ਰਿਕਾਰਡ ਕੀਪਿੰਗ ਜਿੰਨੀ ਤੁਹਾਡਾ ਵਧੀਆ ਹੋਏਗੀ ਉਹਨਾਂ ਤੁਹਾਨੂੰ ਫਾਇਦਾ ਹੋਏਗਾ।
1: ਜੀ ਬਿਲਕੁਲ ਜੀ, ਫਿਰ ਕੋਸ਼ਿਸ਼ ਕਰੋ ਤੁਸੀਂ ਅੱਜ ਤੋਂ ਹੀ ਰਿਕਾਰਡ ਕੀਪਿੰਗ ਕਰਨ ਦੀ, ਅਲੱਗ ਅਲੱਗ ਸੋਰਸਿਸ ਜਿੱਦਾਂ ਦੇ ਵੀ ਤੁਸੀਂ ਪਸੰਦ ਕਰਦੇ ਹੋ, ਅੱਜ ਕੱਲ੍ਹ ਫੋਨ ਦੇ ਉੱਤੇ ਵੀ ਨੋਟਸ ਵਗੈਰਾ ਬਣ ਜਾਂਦੇ ਨੇ, ਅਤੇ ਆਪਣਾ ਰਿਕਾਰਡ ਰੱਖੋ ਪ੍ਰੋਪਰ ਤਾਂ ਕਿ ਕੱਲ੍ਹ ਨੂੰ ਤੁਹਾਨੂੰ ਕੋਈ ਸਮੱਸਿਆ ਨਾ ਆਵੇ। ਹੋਰ ਕੋਈ ਚੀਜ਼ ਓਵਰਸੀਜ਼ ਪ੍ਰੋਪਰਟੀ ਨੂੰ ਲੈ ਕੇ ਜਾਂ ਜਿਹੜਾ ਪੈਸਾ ਇੱਥੋਂ ਉੱਧਰ ਨੂੰ ਜਾਂਦਾ ਜਾਂ ਉਦੋਂ ਇੱਧਰ ਨੂੰ ਆਉਂਦਾ, ਉਹਦੇ ਨਾਲ ਰਿਲੇਟਿਡ ਜਿਹੜੀ ਆਪਾਂ ਗੱਲ ਕੀਤੀ ਆ ਕੀ ਟੈਕਸ ਓਬਲੀਕੇਸ਼ਨਸ ਨੇ, ਜਿਵੇਂ ਕੁਛ ਮਿਸ ਕਰ ਗਿਆ ਵਾਂ ਤਾਂ ਜਾਂਦੇ ਜਾਂਦੇ ਉਹ ਤੁਸੀਂ ਕੰਪਲੀਟ ਕਰ ਦਿਓ।
0: ਦੇਖੋ, ਜ਼ਿਆਦਾਤਰ ਚੀਜ਼ਾਂ ਤਾਂ ਮੇਰੇ ਖਿਆਲ ਨਾਲ ਅਸੀਂ ਅੱਜ ਕਵਰ ਕਰ ਲਈਆਂ ਨੇ, ਪਰ ਇਹ ਕਾਫੀ ਡੀਪ ਸਬਜੈਕਟ ਹੈ, ਇਹਦੇ ਵਿੱਚ ਕਾਫੀ ਕੁਛ ਹੈ, ਕਾਫੀ ਰੂਲਸ ਨੇ ਹਰ ਚੀਜ਼ ਦੇ। ਅੱਜ ਜੋ ਅਸੀਂ ਇਨਫੋਰਮੇਸ਼ਨ ਸ਼ੇਅਰ ਕੀਤੀ ਆ ਉਹ ਜਨਰਲ ਲੈਵਲ 'ਤੇ ਇਨਫੋਰਮੇਸ਼ਨ ਸੀ, ਤੁਹਾਡੀ ਸਪੈਸੀਫਿਕ ਸਿਚੁਏਸ਼ਨ ਦੇ ਹਿਸਾਬ ਨਾਲ ਤੁਹਾਨੂੰ ਸਲਾਹ ਲੈਣੀ ਚਾਹੀਦੀ ਹੈ ਬਿਫੋਰ ਤੁਸੀਂ ਕੋਈ ਵੀ ਡਿਸੀਜ਼ਨ ਲਓ। ਅਤੇ ਹਰ ਚੀਜ਼ ਇਹਦੇ 'ਚ ਕੋਈ ਡਰਨ ਵਾਲੀ ਗੱਲ ਨਹੀਂ, ਪੈਸਾ ਉੱਥੋਂ ਆ ਰਿਹਾ, ਐਜ਼ ਲੌਂਗ ਐਜ਼ ਉਹ ਪੈਸੇ ਦਾ ਪ੍ਰੋਪਰ ਰਿਕਾਰਡ ਹੈ ਤੁਹਾਡੇ ਕੋਲ ਕਿਉਂ ਆ ਰਿਹਾ, ਅਤੇ ਕੋਈ ਡਰਨ ਵਾਲੀ ਉਹੋ ਜਿਹੀ ਕੋਈ ਗੱਲ ਨਹੀਂ, ਅਤੇ ਉਹਨੂੰ ਡਿਕਲੇਅਰ ਕਰੋ। ਜੇ ਕੋਈ ਮਿਸ ਹੋ ਗਿਆ, ਪਿਛਲੇ ਸਾਲਾਂ 'ਚ ਕੋਈ ਇਨਕਮ ਆ ਰਹੀ ਸੀ ਤੁਹਾਨੂੰ ਨਹੀਂ ਪਤਾ ਸੀ, ਅੱਜ ਤੱਕ ਉਹਦੇ ਬਾਰੇ ਗੱਲ ਨਹੀਂ ਹੋਈ ਸੀ, ਅਤੇ ਤੁਸੀਂ ਡਿਸਕਸ ਕਰੋ, ਹਰ ਚੀਜ਼ ਦਾ ਸਲਿਊਸ਼ਨ ਹੈ। ਤੁਸੀਂ ਉਹਨੂੰ ਵਲੰਟਰੀ ਡਿਸਕਲੋਜ਼ ਕਰਕੇ ਅਗਰ ਇਨਫੋਰਮੇਸ਼ਨ ਨੂੰ ਸ਼ੇਅਰ ਕਰ ਦਿੰਦੇ ATO ਨੂੰ, ਅਤੇ ਤੁਹਾਨੂੰ ਪੈਨਲਟੀਜ਼ ਨਹੀਂ ਲੱਗਦੀਆਂ ਜਾਂ ਘੱਟ ਲੱਗਦੀਆਂ ਨੇ, ਪਰ ਅਗਰ ਉਹ ਫਾਇੰਡ ਆਊਟ ਕਰਕੇ ਆਉਂਦੇ ਨੇ ਤਾਂ ਫਿਰ ਦਿੱਕਤ ਆਉਂਦੀ ਹੈ। ਸੋ ਤੁਸੀਂ ਦੇਖੋ ਕਿੱਥੇ ਤੁਸੀਂ ਕੀ ਮਿਸ ਕੀਤਾ, ਅਤੇ ਅਗਰ ਕਿੱਥੇ ਵੀ ਡਾਊਟ ਹੈ ਤਾਂ ਉਹਨੂੰ ਕਲੈਰੀਫਾਈ ਕਰੋ।
1: ਤੋ ਮੁੱਖ ਦੀ ਗੱਲ, ਜਿੱਦਾਂ ਪੈਸਾ ਤੁਹਾਡੇ ਆ ਗਿਆ ਅਕਾਊਂਟ 'ਚ, ਇਹ ਨਾ ਸੋਚੋ ਵੀ ਸਾਰਾ ਹੁਣ ਤੁਹਾਡਾ ਹੀ ਆ, ਟੈਕਸ ਧਿਆਨ 'ਚ ਰੱਖੋ, ਇਹ ਵੀ ਜਾਣਾ। ਬਹੁਤ ਸ਼ੁਕਰੀਆ ਤੁਹਾਡਾ ਸਮਾਂ ਦੇਣ ਦੇ ਲਈ ਅਤੇ ਇੰਨੀ ਸੋਹਣੀ ਜਾਣਕਾਰੀ ਸਾਂਝੀ ਕਰਨ ਦੇ ਲਈ, ਧੰਨਵਾਦ।
0: ਧੰਨਵਾਦ ਜੀ।
1: ਜੀ ਦੋਸਤੋ, ਇਹ ਸਨ ਸਾਡੇ ਨਾਲ ਕਮਲਪ੍ਰੀਤ ਜੀ, ਅਤੇ ਇੱਕ ਵਾਰੀ ਫਿਰ ਤੋਂ ਤੁਹਾਨੂੰ ਦੱਸ ਦਈਏ ਕਿ ਇਹ ਇਨਫੋਰਮੇਸ਼ਨ ਸਾਡੇ ਲਈ, ਤੁਹਾਡੇ ਲਈ, ਇਹ ਸਾਰਿਆਂ ਦੇ ਲਈ ਲੈ ਕੇ ਆਉਂਦੇ ਨੇ। ਇਹ ਕੋਈ ਐਡਵਰਟਾਈਜ਼ਮੈਂਟ ਨਹੀਂ, ਤੁਸੀਂ ਜਿਹੜੇ ਵੀ ਅਕਾਊਂਟੈਂਟ ਦੇ ਨਾਲ ਜਿੱਥੇ ਵੀ ਤੁਸੀਂ ਕੰਫਰਟੇਬਲ, ਜਿੱਥੋਂ ਵੀ ਤੁਸੀਂ ਸਰਵਿਸਿਜ਼ ਲੈ ਰਹੇ ਹੋ, ਉੱਥੋਂ ਹੋਰ ਵਧੇਰੇ ਜਾਣਕਾਰੀ ਵੀ ਲੈ ਸਕਦੇ ਹੋ। ਹਾਂ, ਜਾਣਕਾਰੀ ਚਾਹੀਦੀ ਹੈ ਤਾਂ ਉਹ ਤੁਸੀਂ ਇਹਨਾਂ ਦੇ ਨਾਲ ਵੀ ਸੰਪਰਕ ਕਰ ਸਕਦੇ ਹੋ। ਸੋ ਇਹ ਉਹ ਜਾਣਕਾਰੀਆਂ ਨੇ ਜਿਹੜੀਆਂ ਸਾਨੂੰ ਗਾਹੇ ਬਗਾਹੇ ਪਤਾ ਹੋਣੀਆਂ ਚਾਹੀਦੀਆਂ ਨੇ, ਨਾ ਕਿ ਜਦੋਂ ਸਾਡੇ ਸਿਰ 'ਤੇ ਪਵੇ ਉਦੋਂ ਆਪਾਂ ਇੱਕਦਮ ਬੁਖਲਾਹਟ ਦੇ ਵਿੱਚ ਆਈਏ। ਆਉਣ ਵਾਲੇ ਦਿਨਾਂ ਦੇ ਵਿੱਚ ਇਸੇ ਤਰ੍ਹਾਂ ਦੇ ਵਿਸ਼ੇ ਫਿਰ ਦੁਬਾਰਾ ਤੁਹਾਡੇ ਨਾਲ ਲੈ ਕੇ ਹਾਜ਼ਰ ਹੁੰਦੇ ਰਹਾਂਗੇ। ਜੇ ਤੁਹਾਡੇ ਕੋਲ ਕੋਈ ਵਿਸ਼ਾ ਤਾਂ ਤੁਸੀਂ ਵੀ ਸਾਡੇ ਨਾਲ ਸਾਂਝਾ ਕਰ ਸਕਦੇ ਹੋ। ਫਿਲਹਾਲ ਇਜਾਜ਼ਤ ਲੈਂਦੇ ਹਾਂ ਤੁਹਾਡੇ ਕੋਲੋਂ, ਹੱਸਦੇ ਖੇਡਦੇ ਚੜ੍ਹਦੀ ਕਲਾ 'ਚ ਰਹੋ, ਤੰਦਰੁਸਤ ਰਹੋ, ਸੋਹਣੀਆਂ ਕਮਾਈਆਂ ਕਰੋ ਅਤੇ ਉਹਨਾਂ ਸੋਹਣੀਆਂ ਕਮਾਈਆਂ ਦੀ ਸੋਹਣੇ ਤਰੀਕੇ ਦੇ ਨਾਲ ਮੈਨੇਜਮੈਂਟ ਕਰੋ। ਦਿਓ ਇਜਾਜ਼ਤ, ਰੱਬ ਰੱਖ।
2: Smith's Lane by Merlec ਵਿੱਚ ਆਪਣੇ ਭਵਿੱਖ ਦੀ ਸ਼ੁਰੂਆਤ ਕਰੋ। ਹੁਣੇ ਕਦਮ ਚੁੱਕੋ ਅਤੇ Smith's Lane ਦੇ ਚੁਣੇ ਹੋਏ ਲੋਟਸ ਤੇ ਸੀਮਿਤ ਸਮੇਂ ਲਈ ਮਿਲਣ ਵਾਲੇ $30,000 ਤੱਕ ਦੀ ਲੈਂਡ ਰਿਬੇਟ ਦਾ ਫਾਇਦਾ ਲਵੋ। ਚੋਣਵੇਂ ਯੋਗ ਲੋਟਸ ਤੇ ਹਾਊਸ ਐਂਡ ਲੈਂਡ ਪੈਕੇਜ ਅਜਿਹੇ ਮੌਕੇ ਜ਼ਿਆਦਾ ਦੇਰ ਨਹੀਂ ਰਹਿੰਦੇ। ਹੋਰ ਜਾਣਕਾਰੀ ਲਈ ਅੱਜ ਹੀ smithslane.mirvec.com ਤੇ ਜਾਓ। ਨਿਯਮ ਸ਼ਰਤਾਂ ਅਤੇ ਯੋਗਤਾ ਦੇ ਮਾਪਦੰਡ ਲਾਗੂ ਹਨ। ਆਫਰ 15 ਸਤੰਬਰ 2026 ਨੂੰ ਖਤਮ ਹੈ।
3: ਤਾਂ ਕਿੱਥੇ ਵੱਜ ਗਈ ਤੇਰੀ ਗੱਡੀ?
4: ਗੱਡੀ ਤਾਂ ਠੀਕ ਹੋ ਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪਰਦੇਸ਼ ਵਿੱਚ ਸਮਝਾਉਂਗਾ ਕਿਵੇਂ?
3: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ। ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਅਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
5: बिजनेस चलाना आसान नहीं, पर सही सलाह नाल हर चैलेंज आसान हो सकता है। सेबी पार्टनर्स वाइज टैक्स एडवाइजर्स तुहाडे नाल ने। ATO ऑडिट्स, टैक्स डिस्प्यूट्स, ATO डेट्स, बिजनेस रीस्ट्रक्चरिंग ते बिजनेस खरीदन जा वेचन संबंधी प्रोफेशनल गाइडेंस। अपने बिजनेस नु देओ मजबूत दिशा। आज ही विजिट करो sebipartners.au। सेबी पार्टनर्स वाइज टैक्स एडवाइजर्स तुहाडे बिजनेस दे भरोसेमंद टैक्स एडवाइजर्स।
6: ਮੈਨੂੰ ਆਪਣੀ ਨਵੀਂ ਦੁਕਾਨ ਲਈ ਪ੍ਰੀਮੀਅਮ 3D ਇਲੂਮੀਨੇਟਿਡ ਸਾਈਨ ਦੀ ਅਰਜੈਂਟ ਲੋੜ ਸੀ। ਕੁਇਕ ਸਾਈਨੇਜ ਨੇ ਇਨ ਹਾਊਸ ਡਿਜ਼ਾਈਨ, ਪ੍ਰਿੰਟਿੰਗ ਤੇ ਪ੍ਰੋਫੈਸ਼ਨਲ ਇੰਸਟਾਲੇਸ਼ਨ ਸਿਰਫ 4-5 ਦਿਨਾਂ ਵਿੱਚ ਪੂਰੀ ਕਰ ਦਿੱਤੀ। ਗਲੋਇੰਗ ਸ਼ੌਪ ਫਰੰਟ ਤੋਂ ਵੀਕਲ ਰੈਪਸ ਤੱਕ ਬ੍ਰਾਂਡ ਪੂਰੀ ਸਟਰੀਟ ਵਿੱਚ ਸਭ ਤੋਂ ਵੱਖ ਚਮਕ ਉੱਠਿਆ। ਵਿਕਟੋਰੀਆ ਤੇ ਸਾਊਥ ਆਸਟ੍ਰੇਲੀਆ ਵਿੱਚ 12 ਸਾਲਾਂ ਤੋਂ ਸਾਈਨੇਜ ਲੀਡਰ। ਆਪਣੀ ਬਿਜ਼ਨਸ ਨੂੰ ਚਮਕਾਓ। ਕਾਲ 1300-1516-16, quicksignage.com.au।
7: ਸੋਨਾ ਚਾਹੀਦਾ,
8: ਭਰੋਸਾ ਚਾਹੀਦਾ,
7: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ, ਚਲੇ ਆਓ ਦਿੱਲੀ ਜੁਐਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 2 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ? ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493-536-042। ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀਬੀ ਟੋਯੋਟਾ,
9: ਜਿੱਥੇ ਹੈ ਟੋਯੋਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਯੋਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀਬੀ ਟੋਯੋਟਾ ਦੇ ਨਾਲ।
7: ਬੈਸਟੀ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹੋਪਰਸ ਕ੍ਰੋਸਿੰਗ। ਵੈਰੀਬੀ ਟੋਯੋਟਾ, ਦ ਸਮਾਰਟ ਚੋਇਸ।

0: ਵਰਕਰਸ ਆਪਣੇ ਇੰਸ਼ੋਰੈਂਸ ਦੀ ਹਰ ਲੋੜ ਲਈ ਯਾਦ ਰੱਖੋ ਬਸ ਅਮਰਿੰਦਰ ਗਿੱਦਾ ਕਾਲ 0491-999-555 ਸ਼ਰਤਾਂ ਲਾਗੂ ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ ਯਾਦ ਰੱਖੋ ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ ਫੈਮਿਲੀ ਇਸ਼ੂ ਪ੍ਰਾਪਰਟੀ ਦਾ ਮਸਲਾ ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ ਬੰਸਲ ਲਾਇਰਸ ਤੁਹਾਡਾ ਭਰੋਸਾ ਸਾਡਾ ਤਜਰਬਾ ਤੇ ਜਿੱਤ ਆਪਣੀ ਕਾਲ 422-905-860 ਔਰ ਵਿਜ਼ਿਟ bansallawyers.com.au ਓ ਭਾਜੀ ਇੱਕ ਪਾਸੇ ਮੌਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ
1: ਹੁਣ ਟੈਨਸ਼ਨ ਛੱਡੋ ਜੀ ਗਵਰਨਮੈਂਟ ਦੀ ਨਵੀਂ ਬੈਟਰੀ ਰਿਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ ਬਿਜਲੀ ਦਾ ਬਿੱਲ ਘੱਟ ਟੈਨਸ਼ਨ ਵੀ ਘੱਟ
0: ਫਿਰ ਲਵਾਈਏ ਕਿੱਥੋਂ
1: ਸਨ ਕਰੰਟ ਵਾਲਿਆਂ ਕੋਲੋਂ 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ
0: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ
2: ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹੁਣ ਮੈਂ ਜਿਹੜਾ ਗੀਤ ਪੇਸ਼ ਕਰਨ ਜਾ ਰਹੀ ਹਾਂ ਇਹ ਮੇਰੇ ਦਿਲ ਦੇ ਬਹੁਤ ਕਰੀਬ ਹੈ ਗੀਤ ਦਾ ਨਾਮ ਹੈ ਪੰਜਾਬੀ ਮੁਟਿਆਰਾਂ ਅਤੇ ਉਮੀਦ ਕਰਦੀ ਹਾਂ ਤੁਹਾਨੂੰ ਪਸੰਦ ਆਵੇਗਾ

0: ਤੁਹਾਡਾ ਪ੍ਰਭਾਵ ਛੋਟੇ ਮੌਕਿਆਂ ਵਿੱਚ ਦੇਖਿਆ ਜਾ ਸਕਦਾ ਹੈ ਅਤੇ ਜੀਵਨ ਬਦਲਣ ਵਾਲੇ ਮੌਕਿਆਂ ਵਿੱਚ ਵੀ। ਇਹ ਰੋਮਾਂਚਕ ਅਤੇ ਵਿਹਾਰਕ, ਸੰਪੂਰਨ ਅਤੇ ਉਤਸ਼ਾਹਪੂਰਨ ਹੋ ਸਕਦਾ ਹੈ। ਇਹ ਓਨਾ ਹੀ ਨਿਖੜਵਾਂ ਹੋ ਸਕਦਾ ਹੈ ਜਿੰਨੇ ਕਿ ਤੁਸੀਂ ਹੋ। ਤਾਂ ਤੁਹਾਡੇ ਆਪਣੇ ਤਰੀਕੇ ਨਾਲ ਹਰ ਰੋਜ਼ ਤੁਹਾਡੀ ਚਿਜ਼ਮ ਦੀ ਯੋਗਤਾ ਕਿਸੇ ਦੀ ਜ਼ਿੰਦਗੀ ਨੂੰ ਬਿਹਤਰੀ ਲਈ ਬਦਲ ਸਕਦੀ ਹੈ। ਅਧਿਕ ਤੁਹਾਡੀ ਵੀ ਸਰਟੀਫਿਕੇਟ ਤੋਂ ਲੈ ਕੇ ਡਿਗਰੀ ਤੱਕ, ਇੱਥੇ ਤੁਹਾਡੇ ਲਈ ਕੋਈ ਨਾ ਕੋਈ ਸਹੀ ਚਿਜ਼ਮ ਯੋਗਤਾ ਹੈ। ਹੁਣੇ ਅਰਜ਼ੀ ਦੇਣ ਲਈ ਚਿਜ਼ਮ ਦੀ ਖੋਜ ਕਰੋ। ਚਿਜ਼ਮ ਬਿਹਤਰੀ ਲਈ RTO 0260।
1: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲੂਸ਼ਨਸ .com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।
2: Attention, ladies and gentlemen, this is your captain. 30 flights, Melbourne to India, ya Pakistan, Sydney to India, ya Pakistan, kithe bhi ja sakdi hai.
1: Attention, please. Dil kehta hai, kar jana hai. Flight search karke thak gaye. Switch karo, Hi-Fi Travels te. Your local travel agency. Rated 4.9 star on Google. Book now, pay later. Flight book karni hai? Aaj hi call karo. 1300-533-311 te. Ya online book karo. Hi-FiTravels.com.au te.
3: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ
4: ਹਾਂਜੀ ਰੇਡੀਓ

0: ਚੱਲਦੀ ਦਾ ਨਾਮ ਗੱਡੀ ਆਦੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨਿਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਸ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੁਮਰਟਨ ਰੋਡ, ਕੈਂਪਲਫੀਲਡ। ਕਾਲ 03908-6655 ਔਰ ਵਿਜ਼ਿਟ tireforce.com.au।
1: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
2: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
1: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
3: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸ ਦੇ ਸੀਕ੍ਰੇਟ।
4: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ 'ਚ ਨਹੀਂ, ਬਲਕਿ ਗਲਾਸ ਕੰਟੇਨਰ 'ਚ ਪੈਕ ਹੁੰਦਾ ਹੈ।
5: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ ਗੋਲਡ ਲੀਫ ਡੇਅਰੀ ਡੋਟ ਕਾਮ।
6: ਯਾਰ, ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
7: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
6: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
7: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ ਡੋਟ ਕਾਮ ਡੋਟ AU।
8: ਸਾਡੇ ਸਮਾਜ ਵਿੱਚ ਅਧਿਆਪਕ ਬਹੁਤ ਮਹੱਤਵਪੂਰਨ ਹਨ। ਉਹ ਬਹੁਤ ਸਾਰੇ ਲੋਕਾਂ ਦੇ ਜੀਵਨ ਨੂੰ ਪ੍ਰੇਰਿਤ ਕਰਦੇ, ਹੌਸਲਾ ਅਫਜ਼ਾਈ ਕਰਦੇ ਅਤੇ ਅਸਲ ਪ੍ਰਭਾਵ ਪਾਉਂਦੇ ਹਨ। ਇੱਥੇ ਵਿਕਟੋਰੀਆ ਵਿੱਚ ਵੱਖ ਵੱਖ ਸੱਭਿਆਚਾਰਕ ਪਿਛੋਕੜਾਂ ਤੋਂ ਅਧਿਆਪਕਾਂ ਦਾ ਹੋਣਾ ਮਹੱਤਵਪੂਰਨ ਹੈ ਅਤੇ ਇਹ ਵਿਦਿਆਰਥੀਆਂ ਦੀ ਸਿੱਖਿਆ ਨੂੰ ਲਾਭ ਪਹੁੰਚਾ ਸਕਦਾ ਹੈ। ਜੇ ਤੁਸੀਂ ਜਾਂ ਤੁਹਾਡਾ ਕੋਈ ਜਾਣਕਾਰ ਇੱਥੇ ਵਿਕਟੋਰੀਆ ਵਿੱਚ ਅਧਿਆਪਕ ਬਣਨਾ ਚਾਹੁੰਦਾ ਹੈ ਤਾਂ ਇੱਥੇ ਕਈ ਸਾਰੇ ਅਧਿਆਪਨ ਵਾਲੇ ਕੋਰਸ ਉਪਲਬਧ ਹਨ। ਤੁਸੀਂ ਹਾਈ ਸਕੂਲ ਵਿੱਚ ਅਧਿਆਪਕ ਬਣਨ ਵਿੱਚ ਤੁਹਾਡੀ ਮਦਦ ਕਰਨ ਲਈ ਵਜ਼ੀਫੇ ਲਈ ਵੀ ਯੋਗ ਹੋ ਸਕਦੇ ਹੋ। ਅਧਿਆਪਨ ਵਾਲੇ ਕਰੀਅਰ ਵਿੱਚ ਕਿਵੇਂ ਜਾਣਾ ਹੈ, ਇਸ ਬਾਰੇ ਵਧੇਰੇ ਜਾਣਕਾਰੀ ਪ੍ਰਾਪਤ ਕਰਨ ਲਈ ਟੀਚ ਦੀ ਫਿਊਚਰ ਦੀ ਖੋਜ ਕਰੋ। ਵਿਕਟੋਰੀਆ ਦੀ ਸਰਕਾਰ, ਮੈਲਬੋਰਨ ਦੁਆਰਾ ਅਧਿਕਾਰਿਤ।
0: ਵਿਆਹ, ਖੁਸ਼ੀ ਜਾਂ ਕਿਸੇ ਵੀ ਖਾਸ ਮੌਕੇ ਲਈ ਜੁਐਲਰੀ ਹੋਣੀ ਚਾਹੀਦੀ ਹੈ ਖਾਸ। ਤੁੰਨਾ ਜੁਐਲਰਸ ਲੈ ਕੇ ਆਏ ਨੇ ਲੇਟੈਸਟ ਗੋਲਡ, ਡਾਇਮੰਡ, ਬੁਲੀਅਨ, ਸਿਲਵਰ ਤੇ ਬ੍ਰਾਈਡਲ ਕਲੈਕਸ਼ਨ, ਹਰ ਸਟਾਈਲ ਤੇ ਹਰ ਓਕੇਜ਼ਨ ਲਈ। ਜੈਨੂਇਨ ਜੁਐਲਰੀ, ਜੈਨੂਇਨ ਪ੍ਰਾਈਸਿੰਗ ਤੇ ਵਧੀਆ ਕਸਟਮਰ ਸਰਵਿਸ ਦੇ ਨਾਲ ਗੋਲਡ ਜੁਐਲਰੀ ਤੇ ਫਾਸਟ ਲੋਨ ਫੈਸਿਲਿਟੀ ਵੀ ਅਵੇਲੇਬਲ। ਵਿਜ਼ਿਟ ਕਰੋ 5/150 ਫਾਰਮਰਸ ਰੋਡ, ਤ੍ਰੁਗਨੀਨਾ ਅਤੇ 347 ਡੌਨਸਟੇਲ ਸਟ੍ਰੀਟ, ਡੈਂਡੀਨੋਂਗ।
9: ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਈ ਸਪਾਂਸਰ, ਪਾਰਟਨਰ ਜਾਂ ਪੇਰੈਂਟਸ, ਜਾਂ ਵੀਜ਼ਾ, ਸਕਿਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟ ਦੇ ਮਾਹਿਰ ਬੈਠੇ ਨੇ। ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-530-530
10: ਜਾਂ 90-77-93-33
9: ਜਾਂ ਈਮੇਲ info@vivaimmigration.com.au।
10: ਯਾਦ ਰੱਖੋ 9077-9733।
9: ਵੀਵਾ ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ,
10: ਹਰ ਕਦਮ ਤੁਹਾਡੇ ਨਾਲ।
0: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨੀਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨੀਨਾ ਵਿੱਚ।
11: मोबाइल स्पीड कैमरों के लिए बाएं मुड़े, पुलिस मोटरसाइकिल यूनिट के लिए दाएं मुड़े, जीवन के लिए खतरनाक दुर्घटना की स्थिति में सीधे आगे जाना जारी रखें।
12: आपकी छुट्टी कैसे खत्म होती है यह आप पर निर्भर है। अगर आप तेज गाड़ी चलाते हैं, चाहे थोड़ा सा भी, तो यह गलत बात है। TAC की ओर से एक संदेश।
13: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ।

0: ਮੌਂਟੀ ਮੌਂਟੀ ਹੇ
1: ਇਹ ਆਰਜੇ ਮੌਂਟੀ ਦੀ ਫਰਮਾਇਸ਼ ਦੇ ਉੱਤੇ ਇਸ ਗਾਣੇ ਦੇ ਨਾਲ ਆਪਾਂ ਸ਼ੁਰੂਆਤ ਕੀਤੀ ਹੈ। ਆਰਜੇ ਮੌਂਟੀ ਕਹਿੰਦਾ ਮੈਂ ਨੱਚਣਾ
0: ਯਾਰ, ਬਹੁਤ ਹੀ ਭਾਜੀ ਵਧੀਆ ਲੱਗਦਾ ਇਹਦੇ ਮੈਨੂੰ ਗਾਣਾ ਨਾ, ਮੈਂ ਮਤਲਬ ਦੋ ਕੁ ਹਫ਼ਤੇ ਪਹਿਲਾਂ ਸੁਣਿਆ ਸੀ। ਮੈਂ ਜਦੋਂ ਹੁਣ ਪਾਰਟੀ ਤੇ ਜਾਂਦਾ ਨਾ, ਮੈਂ ਕਹਿੰਦਾ ਭਾਜੀ ਆਹ ਗਾਣੇ ਤੇ ਮੇਰੀ ਐਂਟਰੀ ਕਰਵਾ ਦਿਓ ਬਸ। ਓਏ ਬੜਾ ਘੈਂਟ
1: ਆ, ਮਿਊਜ਼ਿਕ ਵਧੀਆ ਲੱਗਦਾ,
0: ਬਹੁਤ ਵਧੀਆ ਆਹ ਵਾਲਾ।
1: ਮਿਡ 80s ਦੇ ਵਿੱਚ ਕੋਈ ਫਿਲਮ ਹਿੱਟ ਨਹੀਂ ਸੀ ਹੋ ਰਹੀ, ਪਰ ਇੱਕ ਬੰਦਾ ਹਿੱਟ ਹੋ ਰਿਹਾ ਸੀ, ਉਹ ਸੀਗਾ ਮਿਥੁਨ ਦਾ। ਫਿਲਮਾਂ ਸਾਰੀਆਂ ਫਲੋਪ, ਪਰ ਹੀਰੋ ਤੜਾ ਤੜ ਕਹਿੰਦੇ ਫਿਲਮਾਂ ਤੇ ਫਿਲਮਾਂ, ਗਾਣੇ ਤੇ ਗਾਣੇ। ਸੋ ਲੋ ਜੀ, ਪ੍ਰੋਗਰਾਮ ਕਿਹੜਾ ਭਲਾ ਆਪਣਾ, ਖਬਰ ਬੜੀ ਬੇਕਾਰ। ਸੋ ਖਬਰ ਬੜੀ ਬੇਕਾਰ ਲੈ ਕੇ ਹੋਇਆ ਜੀ ਹਾਜ਼ਰ ਮੈਂ ਤੇ ਮੇਰੇ ਨਾਲ ਆਰ ਜੇ ਮੋਡੀ ਤੇ ਆਰ ਜੇ ਮੋਡੀ ਦੇ ਆਰ ਜੇਸ ਜਾਂ ਪੀ ਜੇਸ।
0: ਮੈਂ ਤੇ ਸਕੀ ਆ, ਮੈਂ ਨਾ ਬੱਚੇ ਆਪਣੇ ਚਲਾ ਗਏ ਅੱਜ ਕੱਲ ਨਾ, ਮੈਂ ਜਦੋਂ ਚਾਈਲਡ ਕੇਅਰ ਸੈਂਟਰ ਚ ਜਾਂਦਾ ਨਾ ਵੀਕ ਡੇਜ਼ ਵਿੱਚ, ਮੈਂ ਉਹਨਾਂ ਨੂੰ ਮੌਂਟੀ ਕਹਿੰਦਾ, ਉਹ ਬਹੁਤ ਚਲਾ ਗਏ, ਹੇ ਮੌਂਕੀ ਮੌਂਕੀ। ਮੈਂ ਮੌਂਕੀ ਨੀ ਮੌਂਟੀ, ਬੜੇ ਮੈਂ ਕੀ ਕਰ ਸਕਦੇ ਬੱਚਿਆਂ ਨੂੰ ਨਾ,
1: ਬੱਚੇ ਜਾਨਵਰ ਹੀ ਸਮਝਦੇ ਨੇ।
0: ਉਹ ਬੜੇ ਬੜੇ ਚਲਾਕ, ਉਹਨਾਂ ਨੂੰ ਪਤਾ ਮੌਂਟੀ ਹੈ ਮੇਰਾ ਨਾਂ, ਉਹ ਹਮੇਸ਼ਾ ਕਹਿਣਗੇ ਅੱਛਾ ਮੌਂਕੀ ਮੌਂਕੀ।
1: ਅੱਛਾ ਇੱਕ ਜੇ ਕੋਈ ਹਿਪੋਪੋਟਮਸ ਹਨਾ ਇਹ ਜੀਆਂ ਹਰਕਤਾਂ ਕਰੇ,
0: ਹਾਂ
1: ਮਤਲਬ ਪਾਗਲਪਨ ਵਾਲੀ,
0: ਉਹ ਜਿਹੜਾ ਹਿਪੋਪੋਟਮ ਉਹੀ ਜਿਹੜਾ ਵੱਡਾ ਜਿਹਾ ਹੁੰਦਾ,
1: ਉਹਨੂੰ ਕੀ ਕਹੋਗੇ ਤੁਸੀਂ?
0: ਹਿਪੋਪੋਟਮਸ ਨੂੰ ਜਿਹੜਾ ਪਾਗਲਪਨ ਦੀ ਹਰਕਤ ਕਰੇ,
1: ਹਾਂ ਉਹਨੂੰ ਕੀ ਕਹੋਗੇ?
0: ਹਿਪ
1: ਉਹਨੂੰ ਇੰਨੀ ਦੇਰ ਨਹੀਂ ਹੁੰਦੀ, ਜੇ ਪਤਾ ਤਾਂ ਦੱਸੋ।
0: ਨਹੀਂ ਨਹੀਂ ਦੱਸੋ। ਹਾਂ
1: ਗੈਂਡਾ ਫੂਲ।
0: ਅੱਛਾ ਉਹਨੂੰ ਗਿਆ ਗੈਂਡਾ। ਅੱਛਾ ਭਾਜੀ ਇੱਕ ਵਾਰੀ ਆਪਾਂ ਇਹ ਵੀ ਸ਼ੋਅ ਕੀਤਾ ਸੀ ਨਾ, ਬੜਾ ਪੁਰਾਣਾ ਕੀਤਾ ਸੀ, ਜੇ ਸਪੋਜ਼ ਕਰੋ ਆਟੋ ਚ ਕੋਈ ਟਕਲੀ ਲੇਡੀ ਜਾ ਰਹੀ
1: ਹੈ
0: ਆਟੋਮੈਟਿਕਲੀ,
1: ਤੁਹਾਡੀ ਐਨਰਜੀ ਬਹੁਤ ਟੌਪ ਤੇ ਹੈ ਭਾਬੀ ਜੀ, ਇੰਡੀਆ ਗਏ ਹੋਏ ਨੇ, ਕੀ ਚੱਕਰ ਕੀ ਹੋ ਰਿਹਾ?
0: ਬਸ ਜਦੋਂ ਆਓ ਆਰਾਮ ਨਾਲ,
1: ਮਤਲਬ ਬੜੇ ਆਰਾਮ ਨਾਲ ਉੱਠ ਰਹੇ ਆ।
0: ਰਾਤ ਦਾ ਜਿਹੜਾ ਤੁਹਾਨੂੰ ਮੈਨੂੰ ਉਹ ਤੇ ਮੈਂ ਦੱਸ ਨੀ ਸਕਦਾ ਹੈ, ਕਿਉਂਕਿ ਬੋਤਲ ਪਈ ਹੁੰਦੀ ਆ ਜਾਈ ਤਾਂ ਇਕੱਲੇ।
1: ਰਾਤ ਦਾ ਮੈਨੂੰ ਤਾਂ ਮੈਨੂੰ ਪਤਾ ਨੀ ਹੁੰਦਾ, ਉਹ ਤਾਂ ਜਿਹਨਾਂ ਦੇ ਘਰੇ ਜਾਣਾ ਉਹਨਾਂ ਨੂੰ ਪਤਾ ਨਾ। ਦਿਨ ਦਾ ਮੈਂ ਵੈਸੇ ਪਰਵਾਹ ਨੀ ਕਰਦਾ, ਉਹ ਗੁਰਦੁਆਰੇ ਵਾਲੇ ਦੇਖਣਗੇ ਲੰਗਰ ਚ ਕੀ ਧਰਨਾ। ਮੈਨੂੰ ਚਿੰਤਾ ਹੈਗੀ ਸਿਰਫ ਸਵੇਰ ਦੀ,
0: ਸਵੇਰ ਦੀ ਆਪਾਂ ਆਪਣਾ ਪ੍ਰੋਗਰਾਮ ਕਰਕੇ ਆਉਂਦੇ ਹਾਂ। ਤੇ ਅੱਜ ਭਾਜੀ ਮੈਂ ਸਵੇਰੇ ਕੀ ਖਾਧਾ ਹੋਏਗਾ? ਮੂਲੀ ਵਾਲੇ ਪਰਾਂਠੇ
1: ਮੈਂ
0: ਕਹਿੰਦਾ, ਜੇ ਮੈਂ ਤੁਹਾਨੂੰ ਦੱਸਾਂਗਾ ਨਾ ਤੁਹਾਡੇ ਮੂੰਹ ਚ ਪਾਣੀ ਆ ਜਾਣਾ।
1: ਭਾਜੀ ਖੁਸ਼ਬੂ ਤਾਂ ਨਹੀਂ ਰਹੀ ਤੁਹਾਡੇ
0: ਬਿੱਲੀ ਕਸ਼ ਜਦੋਂ ਮੈਂ ਭਾਜੀ ਅੱਜ ਪਹਿਲੀ ਵਾਰੀ ਮੈਂ ਮੂਲੀ ਦੇ ਪਰਾਂਠੇ ਚ ਉਹ ਪਾਇਆ ਨਹੀਂ ਲਸਣ ਨੀ ਲੌਂਗ ਇਲਾਚੀ ਆ।
1: ਅੱਛਾ
0: ਮੈਂ ਅੱਜ ਪਾਉਣ ਤੋਂ ਲੌਂਗ ਇਲਾਚੀ ਆ, ਫਿਰ ਮੈਂ ਜਿਹੜਾ ਚਾਹ ਦਾ ਮਸਾਲਾ ਨਾ ਕੁੱਟੀ ਦਾ ਹੁੰਦਾ ਲੌਂਗ ਤੇ ਇਲਾਚੀ, ਉਹ ਵੀ ਮੈਂ ਮੂਲੀ ਦੇ ਪਰਾਂਠੇ ਚ ਪਾਤਾ।
1: ਲੌਂਗ ਤੇ ਇਲਾਚੀ ਮੂਲੀ ਦੇ ਪਰਾਂਠੇ ਚ
0: ਪਾਤਾ ਭਾਜੀ, ਇਕੱਲਾ ਬੰਦਾ ਜੋ ਮਰਜ਼ੀ ਪਾ ਸਕਦਾ। ਇਸ ਕਰਕੇ ਜੇ ਲੌਂਗ
1: ਇਲਾਚੀ
0: ਇਹ ਵੀ ਗੁੱਡ
1: ਆਈਡੀਆ,
0: ਬਚੀ ਆ ਥੋੜੀ ਜਿਹੀ ਮੂਲੀ, ਉਹ ਤੇ ਹੁਣ ਸੌਗੀਆਂ ਸੁਗੀਆਂ ਪਾਉਂਦੀਆਂ। ਤੇ ਉਹ ਦੱਸਾਂ ਕੀ ਆ ਮੈਨੂੰ, ਕੀ ਇਹੀ ਕਿ ਮੈਂ ਨਾ ਇੱਕ ਪਹਿਲਾਂ ਰੋਟੀ ਬਣਾਵਾਂਗਾ, ਫਿਰ ਵਿੱਚ ਨਾ ਮੂਲੀ ਦੀ ਤਹਿ ਲਾਵਾਂਗਾ, ਫਿਰ ਇੱਕ ਹੋਰ ਰੋਟੀ ਉੱਤੇ ਰੱਖਾਂਗਾ, ਤੇ ਫਿਰ ਉਹਨੂੰ ਐਂ ਕਰਕੇ ਨਾ ਹੱਥਾਂ ਨਾਲ ਹੀ ਥੋੜਾ ਥੋੜਾ ਕਰਕੇ ਤੇ ਥੋੜਾ ਜਿਹਾ ਉਹ ਜਿਹੜਾ ਵੇਲਣਾ ਹੁੰਦਾ ਵੇਲ ਕੇ ਤੇ ਤਵੇ ਤੇ ਪਾ ਦਾਂਗਾ। ਮੈਂ ਕਿਹਾ ਥੋੜੀ ਵਧੀਆ ਜੀ ਬਣੂਗੀ, ਪਰ ਉਹ ਨਾ ਮੋਟੀ ਬੜੀ ਬਣ ਗਈ।
1: ਅੱਛਾ
0: ਮਤਲਬ ਮੋਟੀ, ਮਤਲਬ ਕਿਉਂਕਿ ਉਹ ਦੋ ਰੋਟੀਆਂ ਹੋ ਗਈਆਂ ਇਕੱਠੀਆਂ, ਵਿੱਚ ਮੂਲੀ ਵੀ ਹੋ ਗਈ, ਉਹ ਯਾਰ ਭਾਜੀ ਇੰਨੀ ਮੋਟੀ ਬਣ ਗਈ, ਬਾਅਦ ਚ ਮੈਂ ਮਾਹ ਕਿਤੇ ਖਾਧੀ ਉਹ। ਇਸ ਕਰਕੇ ਮੈਂ ਤੁਹਾਡੇ ਲਈ ਲਿਆਂਦੀ ਨੀ ਆ, ਕਿਉਂਕਿ ਮੈਂ ਬੇਇੱਜ਼ਤੀ ਬਹੁਤ ਹੋਏਗੀ ਮੇਰੀ।
1: ਨਹੀਂ ਨਹੀਂ ਮੈਂ ਖਾ
0: ਲੈਣਾ, ਮੈਂ ਫ੍ਰੀ ਵਿੱਚ ਜੋ ਮਰਜ਼ੀ ਮੇਰੇ ਖਾ ਲੈਂਦਾ ਵਾ,
1: ਬੇਇੱਜ਼ਤੀ ਵਾਲੀ ਰੋਟੀ ਵੀ ਖਾ ਲੈਣਾ।
0: ਤੇ ਭਾਜੀ ਇੱਕ ਮੈਂ ਬਣਾਈ ਸੀ ਸਬਜ਼ੀ ਹੋਰ,
1: ਤੁਸੀਂ ਸਾਰਾ ਕੁਝ ਮੈਨੂੰ ਆਨ ਏਅਰ ਇਸ ਕਰਕੇ ਦੱਸ ਰਹੇ ਹੋ ਵੀ ਅੱਗੇ ਤੋਂ ਤੁਸੀਂ ਵੀ ਬਣਾ ਕੇ ਲਿਆਓ।
0: ਨਹੀਂ ਨਹੀਂ ਮੈਂ ਇਸ ਕਰਕੇ ਦੱਸ ਰਿਹਾ ਵੀ ਦੇਖੋ ਨੀਤੂ ਜੀ ਤੁਸੀਂ ਆਰਾਮ ਨਾਲ ਆਪਣੇ ਉੱਥੇ ਮੰਮੀ ਦੀ ਸੇਵਾ
1: ਕਰਨੀ,
0: ਮੇਰੀ ਟੈਨਸ਼ਨ ਨੀ ਕਰਦੀ, ਮੈਂ ਇੱਥੇ ਬਹੁਤ ਖੁਸ਼ ਹੈਗਾ ਵਾ, ਮੈਂ ਰੋਟੀਆਂ ਰੋਟੀਆਂ ਸਭ ਬਣਾ ਲੈਂਦਾ ਵਾ, ਦਰਵਾਜੇ ਗੁਰਦੁਆਰੇ ਵਾਲੇ ਵੀ ਮੇਰੇ ਖੁੱਲੇ ਹੈਗੇ ਆ, ਤੇ ਮੇਰੇ ਜਿਹੜੇ ਗੁਆਂਢੀ ਹੈ ਨਾ ਉਹ ਵੀ ਆਰਾਮ ਨਾਲ ਚੁੱਪ ਕਰਕੇ ਮੈਨੂੰ ਦੇ ਜਾਂਦੇ ਕਦੀ ਕਦੀ, ਉਹ ਗੁਆਂਢੀ ਬੜੇ ਵਧੀਆ, ਉਹ ਕੁਛ ਨੀ ਪੁੱਛਦੇ, ਮੋਟੀ ਬਾਈ ਗਰਮੀ ਹੋ, ਮੈਂ ਕਿਹਾ ਹਾਂ ਚਲੋ ਮੈਂ ਸਬਜ਼ੀ ਲੈ ਕੇ ਆ ਰਿਹਾ ਰੋਟੀ ਲੈ ਕੇ ਆ ਰਿਹਾ, ਮੈਂ ਕਿਹਾ ਯਾਰ ਆਹ ਤੇ ਬਹੁਤ ਵਧੀਆ,
1: ਇਹਨੂੰ ਕਹਿੰਦੇ ਆ ਤੂੰ ਸਬਜ਼ੀ ਲਿਆ ਮੈਂ ਇੱਥੇ ਗਲਾਸ ਰੱਖ
0: ਲਿਆ, ਮੋਟੀ ਭਾਈ ਲਗਾ ਕੇ ਜਾਏਗੇ, ਉਹਨਾਂ ਨੂੰ ਪਤਾ ਹੁੰਦਾ ਵੀ ਮੋਟੀ ਭਾਈ ਆਇਆ, ਆਪਾਂ ਏਦਾਂ ਖਾਲੀ ਤੇ
1: ਜਾਂਦੇ, ਪਤਾ ਵੀ ਮੋਟੀ ਭਾਈ ਦੇ ਆਇਆ ਸੁੱਕਾ ਨੀ ਮੁੜਦਾ,
0: ਏਦਾਂ ਤੇ ਹੋ ਨੀ ਸਕਦਾ, ਨਹੀਂ ਨਹੀਂ ਨਹੀਂ ਮਤਲਬ ਵਧੀਆ, ਚਲੋ ਵਧੀਆ, ਇਹ ਮਤਲਬ ਐਕਚੁਅਲੀ ਕੀ ਹੁੰਦਾ ਨਾ ਇਹ ਵੀ ਵੈਸੇ ਥੋੜਾ ਜਿਹਾ ਇੰਜੋਇਮੈਂਟ ਜਿਹਾ ਲੈਣਾ
1: ਚਾਹੀਦਾ,
0: ਹੁਣ ਕੀ ਆ ਹੁਣ ਜਿੱਦਾਂ ਹੁੰਦਾ ਨਾ ਪਹਿਲਾਂ ਘਰ ਵਾਲੀ ਜਦੋਂ ਲਾਗੇ ਹੁੰਦੀ ਨਾ ਉਦੋਂ ਰੋਜ਼ ਲੜਾਈਆਂ ਹੁੰਦੀਆਂ, ਹੁਣ ਜਦੋਂ ਘਰ ਵਾਲੀ ਦੂਰ ਰਹਿੰਦਾ ਹਾਏ ਯਾਰ ਕਿੱਥੇ ਚਲੀ ਗਈ ਆ,
1: ਪਰ ਤੁਸੀਂ ਲੱਕੀ ਹੋ, ਤੁਸੀਂ ਆਹ ਦੇਖੋ ਹੁਣ ਆਹ ਇਸ ਹਫਤੇ ਤੋਂ ਸਕੂਲਾਂ ਦੀ ਛੁੱਟੀਆਂ ਸ਼ੁਰੂ ਹੋ ਜਾਣੀਆਂ,
0: ਹਾਂ
1: ਯੂ ਆਰ ਭਾਜੀ ਮਤਲਬ ਦੀ ਮੋਸਟ ਲੱਕੀ ਪਰਸਨ, ਨਾ ਘਰੇ ਜਵਾਕ ਨਾ ਜਨਾਨੀ, ਤੇ ਇੰਜੋਏ ਕਰ ਰਹੇ ਹੋ ਤੁਸੀਂ ਅਗਲੇ ਦੋ ਹਫਤੇ,
0: ਨਹੀਂ ਨਹੀਂ ਤੇ ਭਾਈ ਛੁੱਟੀਆਂ ਤੋਂ ਕੀ ਮੈਨੂੰ ਥੋੜੀ, ਮੇਰੇ ਤੇ ਵੈਸੇ ਵੀ ਛੁੱਟੀਆਂ ਸਮਝੋ, ਦੁਕਾਨ ਜਵਾਕ ਦੇ ਹਲੇ ਵੀ ਨਹੀਂ ਹੈਗੇ, ਮਿਲੀ ਹੈ ਵੀ ਚੱਲ ਵਧੀਆ ਠੀਕ ਹੈ, ਤੇ
1: ਨਹੀਂ ਪਰ ਛੁੱਟੀਆਂ 'ਚ ਥੋੜਾ ਔਖਾ ਹੋ ਜਾਂਦਾ ਨਾ, ਮੈਂ ਅੱਜ ਹਰਕਿਰਤ ਭਾਜੀ ਦਾ ਜਨਮ ਦਿਨ ਮੈਂ ਉਹਨਾਂ ਨੂੰ ਸਵੇਰੇ ਫੋਨ ਕੀਤਾ, ਮੈਂ ਏਦਾਂ ਗੱਲਾਂ ਕਰਦੇ ਕਰਦੇ ਤੇ ਮੈਂ ਉਹਨਾਂ ਨੂੰ ਕਿਹਾ ਵੀ ਹਾਂ ਬਸ ਜਵਾਕਾਂ ਦੀ ਛੁੱਟੀਆਂ, ਕਹਿੰਦੇ ਉੱਥੇ ਆਣਾ, ਮੈਂ ਕਿਹਾ ਮੈਂ ਜਾ ਰਿਹਾ ਛੁੱਟੀਆਂ ਕਰਕੇ, ਤੇ ਕਹਿੰਦੇ ਛੁੱਟੀਆਂ ਆ ਗਈਆਂ, ਉਹ ਯਾਰ ਬੜੀ ਛੁੱਟੀ ਆ ਜਾਣੀਆਂ
0: ਮੈਨੂੰ ਹਮੇਸ਼ਾ ਕਹਿੰਦੇ ਹੁੰਦੇ ਪਾਰਟੀ ਦੇ ਭਾਜੀ ਤੁਸੀਂ ਧਨ ਹੋ, ਤੁਸੀਂ 30-30 ਬੱਚੇ ਸੰਭਾਲਦੇ ਹੋ, ਮੈਂ ਆਖਿਆ ਮੈਂ ਧਨ ਵੀ ਹਾਂ, ਮੈਂ ਆਪਣੇ ਦੋਹਾਂ ਨੀ ਸੰਭਾਲ ਸਕਦਾ,
1: ਨਹੀਂ ਹੈਗਾ ਪਤਾ ਧਨ ਆ ਰਿਹਾ ਤਾਂ ਕਰਕੇ ਸੰਭਾਲ, ਜਨਾਨੀ ਦੂਜੇ ਦੀ ਤੇ ਜਵਾਕ ਆਪਣੇ ਹੀ ਚੰਗੇ ਲੱਗਦੇ ਹੁੰਦੇ ਨੇ,
0: ਦੇਖੋ ਭਾਈ ਸਾਹਿਬ, ਦੇਖੋ ਭਾਈ ਸਾਹਿਬ ਕੀ ਬੋਲ ਰਹੇ ਨੇ, ਮੈਂ ਨੀ ਨਾ
1: ਤੁਸੀਂ ਉਹ ਕਿਹਾ ਸੀ ਮੈਨੂੰ,
0: ਅੱਛਾ
1: ਤੁਹਾਡੀ ਡਾਇਰੀ ਦੇ ਉੱਤੇ ਲਿਖੇ ਹੋਏ ਨੇ,
0: ਨਾ ਨਾ ਨਾ
1: ਜ਼ਿੰਦਗੀ ਦੇ ਕੋਟਸ ਨੇ ਤੁਹਾਡੇ,
0: ਹਾਂ ਜ਼ਿੰਦਗੀ ਦੇ
1: ਫਲਸਫੇ,
0: ਹਾਂ ਹਾਂ ਹਾਂ ਭਾਜੀ ਉਹ ਹੁੰਦਾ ਫਾਲਸਾ, ਫਾਲਸੇ ਖਾਧੇ ਤੁਸੀਂ ਕਦੇ ਭਾਜੀ, ਇੱਕ ਫਲਸਫੇ ਤੇ ਯਾਦ
1: ਤੁਸੀਂ ਆਏ ਹੋ ਦੁਬਈ ਤੋਂ, ਅਸੀਂ ਨਹੀਂ,
0: ਨਹੀਂ ਨਹੀਂ ਨਹੀਂ ਫਾਲਸੇ ਤੇ ਆਪਣੇ ਅੰਮ੍ਰਿਤਸਰ ਵੀ ਸਾਡੇ ਹੁੰਦੇ ਸੀ, ਉਹ ਨਾ ਮਤਲਬ ਜਿੱਦਾਂ ਸਾਡੇ ਫਾਲਸੇ ਕਿੱਦਾਂ ਹੁੰਦੇ ਆ ਵੀ ਜਿੱਦਾਂ ਕੋਈ ਕਿਸੇ ਨੇ ਘਰ ਨੀ ਬਣਾਇਆ ਨਾ, ਤੇ ਉਹ
1: ਦਰਖਤ ਪਹਿਲਾਂ ਮੈਨੂੰ ਇਹ ਦੱਸੋ ਫਾਲਸਾ ਦਾ ਬਾਅਦ ਚ ਆਪਾਂ ਸਮਝਦੇ, ਇਹ ਜਿੰਨੇ ਵੀ ਲੋਕ ਆਏ ਕਹਿੰਦੇ ਨੇ ਵੀ ਸਾਡੇ ਅੰਮ੍ਰਿਤਸਰ ਹੈ, ਤੁਹਾਨੂੰ ਨੀ ਪਤਾ ਸਾਡੇ ਅੰਮ੍ਰਿਤਸਰ, ਇਹਦਾ ਅੱਡ ਵੀਜ਼ਾ ਲੈਣਾ ਪੈਂਦਾ ਅੰਮ੍ਰਿਤਸਰ,
0: ਹੁਣ ਦੇਖੋ ਤੁਹਾਨੂੰ ਫਾਲਸੇ ਦਾ ਨੀ ਪਤਾ,
1: ਇਹਦੀ ਸਿਟੀਜ਼ਨਸ਼ਿਪ ਵੱਖਰੀ ਮਿਲੂਗੀ,
0: ਲੈ ਲੈ ਕਿਉਂਕਿ ਮੈਂ ਤੇ ਅੰਮ੍ਰਿਤਸਰ ਹੀ ਖਾਂਦੇ ਆ ਨਾ, ਇਸ ਕਰਕੇ ਮੈਂ ਕਹਿੰਦਾ ਸਾਡੇ ਅੰਮ੍ਰਿਤਸਰ ਦੇ ਆ, ਤੇ ਤੁਹਾਡੇ ਵੈਸੇ ਨਹੀਂ ਹੁੰਦੇ ਤੁਹਾਡੇ
1: ਉਹਦੇ, ਨਹੀਂ ਪਹਿਲਾਂ ਸਮਝਾਓ ਇਹਦਾ
0: ਫਾਲਸਾ ਨਾ,
1: ਫਾਲਸੇ ਦਾ ਫਾਲਸਫਾ ਕੀ ਹੈ,
0: ਨਹੀਂ ਫਾਲਸਾ ਕੀ ਹੁੰਦਾ ਸੀ, ਆਪਾਂ ਜਦੋਂ ਛੋਟੇ ਹੁੰਦੇ ਖਾਂਦੇ ਹੋ ਨਾ, ਦਰਖਤ ਛੋਟਾ ਹੀ ਰਹਿੰਦਾ,
1: ਹੁਣ ਵੱਡੇ ਹੋ ਗਏ ਉਹ,
0: ਨਹੀਂ ਨਹੀਂ ਉਹਨਾਂ ਇੰਡੀਆ ਛੋਟੇ ਜਿੱਦਾਂ ਬੇਰ ਹੁੰਦੇ ਆ ਨਾ, ਬੇਰ ਤੋਂ ਛੋਟੇ ਭਰਾ, ਬੇਰ ਦੇ ਛੋਟੇ ਭਰਾ, ਜਾਮਣਾ ਤੇ ਵੱਡੀਆਂ ਹੁੰਦੀਆਂ ਨਾ, ਜਾਮਣਾ ਦਾ ਵੀ ਦਰਖਤ ਵੱਡਾ ਹੁੰਦਾ, ਬੇਰਾਂ ਦਾ ਵੀ ਦਰਖਤ ਵੱਡਾ,
1: ਦਰਖਤ ਛੋਟਾ ਹੁੰਦਾ, ਤੂਤੀਆਂ ਤੂਤੀਆਂ ਸ਼ਤੂਤ,
0: ਉਹ ਨਾ ਨਾ ਨਾ ਉਹ ਸ਼ਤੂਤ ਵੀ ਤੇ ਕਿੱਡਾ ਵੱਡਾ ਹੁੰਦਾ, ਸ਼ਤੂਤ ਤੋਂ ਯਾਦ ਆਇਆ ਭਾਜੀ ਉਹਦਾ ਖਾਧਾ ਤੁਸੀਂ ਉਹ ਜਿਹੜਾ ਡੰਡਾ ਹੁੰਦਾ,
1: ਸਾਡੇ ਪੀਟੀ ਮਾਸਟਰ ਕੋਲ ਹੁੰਦੀ ਸੀ,
0: ਉਹ ਬੜਾ ਉਹਦੀ ਸੱਟ ਲੱਗਦੀ ਬਈ, ਤੇ ਸਾਡੇ ਨਾ ਘਰ ਦੇ ਪਿੱਛੇ ਤੂਤੀ ਲੱਗੀ ਆ, ਮੈਂ ਤੇ ਗਵਾਂਢੀ ਨੂੰ ਇੰਨਾ ਗਾਲਾਂ ਕੱਢਦਾ ਨਾ, ਅਸੀਂ ਪਰਗੋਲਾ ਵੀ ਪਾਇਆ ਵਾ, ਸਾਰੇ ਉਹਨਾਂ ਦੇ ਜੋ ਵੀ ਆ ਪੱਤੇ ਪੁੱਤੇ ਸਾਰੇ ਆ
1: ਪਰਗੋਲੇ ਦੇ ਵਿੱਚ ਨਾ, ਉੱਚੀ ਉੱਚੀ ਇੱਕ ਦਿਨ ਗਾਣਾ ਲਗਾ ਦੋ, ਤੂੰ ਤੱਕ
0: ਮੈਨੂੰ
1: ਤੂਤੀਆਂ ਦੀ ਇੰਗਰੀਜ਼ੀ ਨੀ ਪਤਾ,
0: ਤੂਤਕ ਦਾ ਵੀ ਨੀ ਪਤਾ, ਤੂਤਕ
1: ਸ਼ੈਤੂਤ ਤਾਂ ਉਹ ਨੀ ਹੁੰਦੀ ਹੈਗੀ, ਬਲੈਕਬੇਰੀ,
0: ਬਲੈਕਬੇਰੀ ਨਹੀਂ ਉਹ ਤੇ ਨਹੀਂ, ਸਾਡੇ ਤੇ ਉਹ ਰੈਡ ਬੇਰੀ ਹੈ, ਕਿਹੜੀ ਸਸਤੀ ਉਹ ਲੈ ਕੇ
1: ਨਹੀਂ, ਅਸੀਂ ਸਸਤੀ ਵੀ ਦੇ, ਫਿਰ ਅਸੀਂ ਇਹ ਵੀ ਦੇ ਦਿੰਦੇ ਹਾਂ ਸਲੈਸ਼ ਪਾ ਕੇ, ਪਰ ਕਿਹੜੀ ਸਸਤੀ ਪੈਂਦੀ ਹੈ,
0: ਹਾਂ ਨੀਤੂ ਦੱਸਿਆ ਹਮੇਸ਼ਾ ਹੀ ਏਦਾਂ ਮੇਰੇ ਨਾਲ ਬੜੀ ਲੜਾਈ ਕਰਦੀ ਆ, ਉਹ ਦੱਸਿਆ ਕੀ ਕਰਦੀ ਆ, ਉਹ ਨਾ ਉੱਪਰੋਂ ਰੇਟ ਦੇਖਦੀ ਆ ਪਰ ਥੱਲੇ ਪਰ ਗ੍ਰਾਮ ਵਾਲਾ ਰੇਟ ਨੀ ਦੇਖਦੀ, ਮੈਂ ਕਿਹਾ ਦੇਖੋ ਤੁਸੀਂ ਥੱਲੇ ਵਾਲਾ ਗ੍ਰੇਮ ਦੇਖੋ ਵੀ ਸਸਤੀ ਕਿਹੜੀ ਪੈ ਰਹੀ ਆ,
1: ਉੱਤੇ ਉਹ $25 ਲਿਖਦਾ, ਥੱਲੇ ਲਿਖਣ $40 ਪਰ ਗ੍ਰਾਮ,
0: ਮੈਂ ਹਮੇਸ਼ਾ ਕਹਿੰਦਾ ਹੁੰਦਾ ਵੀ ਨਹੀਂ ਮੈਂ ਹੁਣ ਇੰਡੀਆ ਜਾ ਕੇ ਇੰਡੀਆ ਤੋਂ ਸਿੱਖ ਕੇ ਆਵੇ
1: ਜੇ ਇੰਡੀਆ ਚ ਤਾਂ ਹੁੰਦੇ ਨੀ ਰੇਟ
0: ਨਹੀਂ ਮੈਂ ਹੱਥ ਵੈਸੇ ਸਿੱਖ ਕੇ ਆਵੇ
1: ਨਹੀਂ ਉੱਥੇ ਰੇਟ ਨੀ ਹੁੰਦੇ ਹੈਗੇ
0: ਉੱਥੇ ਅਤੇ ਹੋਰ ਕੁਝ ਹੁੰਦਾ
1: ਉੱਥੇ ਜੀਐਸਟੀ ਵੀ ਨੀ ਵਿੱਚ ਰੱਖਦੇ ਹੈਗੇ
0: ਅੱਛਾ
1: ਹਾਂ ਉੱਥੇ ਪਹਿਲਾਂ ਤੁਸੀਂ ਖਾ ਪੀ ਲਓ ਜੋ ਉਹਨਾਂ ਨੇ ਰੇਟ ਲਿਖਿਆ ਹੋਇਆ ਮੈਨੂੰ ਤਾਂ ਉਦੋਂ ਬਾਅਦ ਫਿਰ ਹੋਰ ਬਿੱਲ ਵੱਧ ਕੇ ਆ ਜਾਂਦਾ
0: ਉਹ ਭਾਜੀ ਪਰ ਜਿਹੜਾ ਤੁਸੀਂ ਆ ਮੈਨੂੰ ਪਿਆਰ ਹੋ ਨਾ
1: ਮੈਟਾਮੁਸਿਲ ਮੈਟਾਮੁਸਿਲ
0: ਮੈਟਾਮੁਸਿਲ
1: ਹਾਂ
0: ਇਹ ਨਾ ਇੰਨੇ ਔਖੇ ਔਖੇ ਰੱਖ ਦਿੰਦੇ
1: ਇਹ ਤਾਂ ਮੈਂ ਸਾਰੀਆਂ ਗੱਲਾਂ ਤੁਹਾਨੂੰ ਸਭ ਦੇ ਜਵਾਬ ਦਊਂਗਾ
0: ਹਾਂਜੀ
1: ਕੱਲਾ ਕੱਲਾ ਤੁਸੀਂ ਹੋਰ ਵੀ ਜਿੰਨੇ ਸਵਾਲ ਪੁੱਛਣੇ ਆ ਪੁੱਛ ਲਓ ਪਰ ਮੈਨੂੰ ਇਹ ਦੱਸ ਦਿਓ ਵੀ ਤੁਸੀਂ ਫਾਲਸੇ ਦੇ ਬਾਰੇ ਕਦੋਂ ਦੱਸਣਾ
0: ਯਾਰ ਫਾਲਸਾ ਭਾਜੀ ਹੁਣ
1: ਸਾਰੀਆਂ ਗੱਲਾਂ ਤਾਂ ਮੁੱਕ ਗਈਆਂ ਫਾਲਸਾ ਉੱਥੇ ਦਾ ਉੱਥੇ
0: ਨਹੀਂ ਫਾਲਸਾ ਦੱਸਾਂ ਕੀ ਹੁੰਦਾ ਤੁਸੀਂ ਕਦੇ ਨਹੀਂ ਖਾਦਾ ਫਾਲਸਾ
1: ਸਰ ਮੈਨੂੰ ਦੱਸੋ ਤਾਂ ਸਮਝਾਓ ਤਾਂ ਸਹੀ ਨਾ ਫਾਲਸਾ ਕੀ
0: ਦੱਸਾਂ ਮੈਂ ਕਿੱਥੇ ਖਾਦਾ ਵਾ ਜਿਹੜੇ
1: ਅੰਮ੍ਰਿਤਸਰ ਖਾਦਾ ਮੈਨੂੰ ਪਤਾ ਉਹਦੇ ਲਈ
0: ਕਿੱਥੇ ਮਤਲਬ ਉਹ ਨਾ ਜਿੱਦਾਂ ਖਾਲੀ ਪਲਾਟ ਹੋ ਜਾਂਦੇ ਆ ਉਹਦੇ ਘਰ ਘੁਰ ਨਹੀਂ ਬਣਦੇ ਉੱਥੇ ਉਹ ਗੁੱਗ ਜਾਂਦੇ ਇਹੋ ਜਿਹੇ ਦਰਖਤ ਠੀਕ ਹੈ
1: ਤੁਸੀਂ ਉਹ ਕੰਮ ਵੀ ਕਰਦੇ ਖਾਲੀ ਪਲਾਟਾਂ 'ਚ ਜਾ ਕੇ ਉਮੀ ਤੇ
0: ਲਿਆਵਾ
1: ਥੋੜਾ ਵੱਧ ਲਾ ਲਿਆ ਯਾਰ ਮੈਂ
0: ਇਹ ਜੇ ਤੁਸੀਂ ਲਾਈਵ ਵੀਡੀਓ ਕਰਦੇ ਨੇ ਸਾਰਿਆਂ ਨੂੰ ਪਤਾ ਲੱਗ ਜਾਣਾ ਤੁਸੀਂ ਕੀ ਕੀਤਾ ਪਰ ਕਈ ਵਾਲੇ
1: ਪਤਾ ਲੱਗ ਗਿਆ ਮੈਨੂੰ ਜਰਾ
0: ਆ ਜਿਹੜਾ ਜਦੋਂ ਆਇਆ ਕੀਤੀ ਆਇਆ ਕਰਕੇ ਜਦੋਂ ਅੰਗੂਠਾ ਜਿਹਾ ਕੀਤਾ ਨਾ ਤੁਸੀਂ ਪਤਾ ਲੱਗ ਜਾਣਾ ਠੀਕਾ ਵਧੀਆ
1: ਹੁਣ ਲੱਗ ਗਿਆ ਪਤਾ
0: ਹੁਣ ਠੀਕਾ
1: ਗੰਗੂ ਬਾਈ ਕਾਟਿਆ ਵੜੀ
0: ਅੱਛਾ ਹਾਂ ਲੈਟ ਮੀ ਕਮ ਟੂ ਦੀ ਫਾਲਸਾ ਇਹ ਭਾਜੀ ਉਹ ਨਾ ਬੇਰ ਦਾ ਛੋਟਾ ਭਰਾ ਹੁੰਦਾ ਜਾਮਨੂ ਦਾ ਵੀ ਛੋਟਾ ਭਰਾ ਹੁੰਦਾ
1: ਮੈਂ ਸਮਝ ਗਿਆ
0: ਐਡੇ ਐਡੇ ਹੁੰਦੇ ਆ
1: ਜੇ ਇਹੀ ਡੈਫੀਨੇਸ਼ਨ ਰਹੂਗੀ ਫਿਰ ਮੈਂ ਸਮਝ ਗਿਆ
0: ਮੈਂ ਤੁਹਾਨੂੰ ਨਾ ਇੱਥੇ ਹੁੰਦੇ ਨਹੀਂ ਤੇ ਮੈਂ ਨਾ ਇੰਡੀਆ ਤੋਂ ਕਿਸੇ ਦਿਨ ਤੁਹਾਨੂੰ ਫੋਟੋ ਖਿੱਚ ਕੇ ਭੇਜਦਾ ਪਰ ਹੁਣ ਹੋ ਸਕਦਾ ਉਹ ਵੀ ਗਾਇਬ ਹੋ ਗਏ ਹੁਣ ਜਿੱਦਾਂ ਚਿੜੀਆਂ ਗਾਇਬ ਹੋ ਗਈਆਂ ਨਾ ਇੰਡੀਆ ਤੋਂ ਉਹ
1: ਚਿੜੀਆਂ ਗਾਇਬ ਹੋ ਗਈਆਂ
0: ਪਤਾ ਨਹੀਂ ਕਹਿੰਦੇ ਚਿੜੀਆਂ ਦੇਖਦੀਆਂ
1: ਗਾਇਬ ਹੋ ਗਏ
0: ਨਹੀਂ ਨਹੀਂ ਚਿੜੀਆਂ ਵੀ ਨਹੀਂ ਦੇਖਦੀਆਂ ਕਹਿੰਦੇ
1: ਆਹ ਫਿਰ ਚਿੜੀਆਂ ਬੈਠਣ ਕਿੱਥੇ
0: ਉਹ ਯਾਰ ਹਾਂ ਸਹੀ ਗੱਲ ਚਿੜੀਆਂ ਉੱਡ ਕੇ ਇੱਧਰ ਆ ਗਈਆਂ ਹਾਂ
1: ਅੱਛਾ ਇਹ ਬੜੀ ਗੁਪਤ ਜੀ ਗੱਲ ਕੀਤੀ ਹੈ ਤੁਸੀਂ
0: ਹਾਂ ਚਲੋ ਕੋਈ ਨਹੀਂ ਆ ਭਲਾ ਕਹਿੰਦੇ
1: ਨਹੀਂ ਇਹ ਬੜੀ ਗੁਪਤ ਗੱਲ ਕੀਤੀ ਹੈ
0: ਗੁਪਤ ਵਾਲਾ ਵੀ ਘੈਂਟ ਹੈ ਗਾਣਾ ਚੱਕ ਦੋ ਉੱਚੀ ਉੱਚੀ ਆਵਾਜ਼ ਚ

0: मेले में मोंटी अकेला।
1: मैं सारी जगह मोटी मोटी लाई जा रहा भाई, अपनी भी प्रमोशन करनी पी
2: ती ओनू की कहोगे जो एक टोकरी दे विच,
1: जो एक टोकरी दे विच
2: पांच सेब
1: हाँ
2: चार नाशपातियां ते एक बनाना पिया होएगा।
1: पांच सेब चार पांच चार नाशपातियां ते एक बनाना
2: हाँ
1: की कहोगे
2: ओनू कहोगे पांच सेब
1: पांच
2: चार नाशपाती
1: हाँ
2: अकेला
1: अकेला
2: बुरा हाल करके रखे
1: नीतू
2: जिन्हें अपने घर आले का बुरा हाल करता वो घर आले नू की कहोगे।
1: अच्छा घर वाले नू घर वाले नू जिदा जिदी वाइफ
2: नहीं ना कह दे मोंटी
1: अच्छा उस घर वाले नू की कहोगे
2: नाशपाती
1: नाशपाती अच्छा उन्हें नाश ही मारना नाशपतिया भाई कितना तही है कितना कितने एकदम कर लेते मेरे को एकदम ना सोचे ही नहीं जा रहा मैंने वही ना मैंने टाइम नहीं मिलता मैं की कहूंगा तुम नहीं लेते दहला मारा ना ये हाँ यही मतलब हों वा तो ये हों वा वो की हों
2: हों घटिया किस्म का टैलेंट
1: अपनी अंग्रेजी किन्नी वधिया ना असीं कट्ठे कट्ठे बोलदे आ
2: असीं कट्ठे पढ़े सीगे
1: तुसीं तां जिद्दां अज स्कूल दे ओह भड़के आए स्वैटर पा के मैं तां स्वैटर तुहाडा उल दे गया तुसीं सच्ची स्कूल स्कूल चले हो दस
2: हां मैं चले
1: पूरा जिद्दां स्कूल दी वर्दी पा
2: के ते जदे स्कूल च बच्चे घरे रहणगे मैं स्कूल च रहूंगा
1: तुसीं अपनी फोटो खिच के ना हाजी रेडियो ते पा दो
2: तुहाडियां हुंदियां सी स्कूलां च फोटो
1: केड़ियां भला
2: ओह जिहड़ी स्कूल दे विच इक दिन फोटो हुंदी हुंदी
1: सी अज
2: यूनिफॉर्म सारे ने पा के आनी है
1: सारा कुछ हां
2: टाई लगा के आयो नाले बैच किथे तुहाडा
1: सही गल हां ओह भाई साडे
2: जिन्हां दे पूरा प्रॉपर नहीं सी शूज या जराबां होर रंग दियां आयो उहनां नूं फिर पिछे खड़े कर
1: देंदे आ सही
2: मेरे ते कुर्सी ते ओह वधिया वधिया जे सोहणे जे बच्चे बैठे
1: हां भाई मैनूं हाले तक याद आ उदों मेरे ख्याल मैं फर्स्ट तुसीं फिर कहणा भी इन्नी इन्नी छेती तुहानूं किद्दां याद आ
2: फर्स्ट दी वी मैं
1: फर्स्ट क्लास दी
2: भाई मैं यकीन मानदा कि तुहानूं तां मतलब जदों तुसीं पैदा होए सी ਤੁਹਾਨੂੰ ਇਹ ਵੀ ਪਤਾ ਹੋਣਾ ਵੀ ਤੁਹਾਨੂੰ ਗੁੜਤੀ ਕਿਹਨੇ ਦਿੱਤੀ ਤੁਸੀਂ ਕਹਿਣਾ ਮੈਨੂੰ ਚੰਗੀ ਤਰ੍ਹਾਂ ਯਾਦ ਆ ਉਦਨ ਭੂਆ ਜੀ ਸਾਡੇ ਸਾਡੀ ਮਾਸੀ ਦੇ ਨਾਲ ਆਏ ਸੀ ਚਮਚ ਉਹਨਾਂ ਦੇ ਕੋਲ ਚਾਂਦੀ ਦਾ ਸੀ
1: ਦੇਖ ਰਿਹਾ ਸੀ
2: ਉਦੋਂ ਘੜੀ ਤੇ 9:25 ਵਜੇ ਸੀ
1: ਹਾਂ
2: ਤੇ ਮੈਂ ਦੇਖ ਰਿਹਾ ਸੀਗਾ ਵੀ ਇਹ ਕਦੋਂ ਜਾਣ ਤੇ ਆ ਨਰਸ ਆ ਕੇ ਮੈਨੂੰ ਦਵਾਈ ਦੇਵੇ
1: ਨਹੀਂ ਨਹੀਂ ਭਾਜੀ ਇਹ ਤਾਂ 100% ਹੈ ਉਦੋਂ ਮੈਂ ਫਸਟ ਕਲਾਸ ਚ ਪੜ੍ਹਦਾ ਸੀ ਕਿਉਂਕਿ ਜਦੋਂ ਆਪਾਂ ਸ਼ਹਿਰ ਆ ਗਏ ਸੀ ਨਾ ਮੈਂ ਸੈਕਿੰਡ ਕਲਾਸ ਚ ਐਡਮਿਸ਼ਨ ਲਈ ਸੀ ਠੀਕ ਹੈ ਤੇ ਇਹ ਜਿਹੜੀ ਫੋਟੋ ਦੀ ਗੱਲ ਮੈਂ ਕਰਨ ਲੱਗਾ ਨਾ ਇਹ ਮੇਰੇ ਪਿੰਡ ਦੀ ਫੋਟੋ ਹੈ ਯਾਨੀ ਕਿ ਮੈਂ ਪਹਿਲੀ ਕਲਾਸ ਤੱਕ ਤਾਂ ਹੋਵਾਂਗਾ ਹੀ ਨਾ ਫਿਰ ਹੀ ਦੂਜੀ ਤੋਂ
2: ਪਹਿਲੇ ਤੋਂ ਪਹਿਲਾਂ ਜਿੰਨੀਆਂ ਕਲਾਸਾਂ ਸੀਗੀਆਂ
1: ਕੁਛ ਵੀ ਹੋ ਸਕਦਾ
2: ਸਾਰੀਆਂ ਤੁਸੀਂ ਪਿੰਡ ਚ ਪੜ੍ਹੀਆਂ ਨੇ ਜਿੰਨੀ ਪੜ੍ਹਾਈ ਸੀਗੀ ਪਹਿਲੀ ਤੋਂ ਪਹਿਲਾਂ ਮੁਕਮਾਲ ਹੀ ਕਰਤਾ ਭਾਜੀ
1: ਤੁਸੀਂ ਤੇ ਪਹਿਲੀ ਬਸ
2: ਇਹ ਤਾਂ ਤਰੱਕੀ ਕਰਕੇ ਆਏ ਹੋ
1: ਤਰੱਕੀ ਹਾਲ ਆ ਹੋਰ ਕੀ
2: ਮੈਂ ਪੱਕੇ ਹੋ ਕੇ ਆਏ ਸੀਗੇ
1: ਮੈਂ ਕਹਿੰਦਾ ਕਿਉਂਕਿ ਉੱਥੇ ਸਕੂਲ ਆਪਣਾ ਅੰਗਰੇਜ਼ੀ ਆ ਗਿਆ ਸੀ ਨਾ ਉੱਥੇ ਪਰ ਆਪਣਾ ਪੂਰਾ ਆਪਣੇ
2: ਪਿੰਡ ਦੇ ਸਕੂਲ ਚੋਂ
1: ਸੀ ਹਾਂ
2: ਤੁਸੀਂ ਦੇਖੋ ਨਰਸਰੀ ਪੜ੍ਹੀ
1: ਓਏ ਹੋਏ ਹੋਏ ਹੋਏ
2: ਤੁਸੀਂ ਆਪਣੀ ਪਹਿਲੀ ਜਮਾਤ ਪੜ੍ਹੀ
1: ਹਾਂ ਸਹੀ ਗੱਲ ਆ
2: ਫੇਰ ਆਏ ਤੁਸੀਂ ਮਤਲਬ
1: ਭਾਜੀ ਸ਼ੁਕਰ ਆ ਉਦੋਂ ਨਰਸਰੀ ਤਾਂ ਪਹਿਲੀ ਹੁੰਦੀ ਸੀ ਅੱਜ ਕੱਲ੍ਹ ਤੇ ਐਲ ਕੇ ਜੀ ਯੂ ਕੇ ਜੀ ਫਲਾਣਾ ਕੇ ਜੀ
2: ਬੜੇ ਵਿੱਚ ਹੋਣ ਲੱਗ ਪਿਆ ਉਹ ਪੈਸੇ ਇਕੱਠੇ ਕਰਨ ਦਾ
1: ਕਿਹੜੀਆਂ ਕਿਹੜੀਆਂ ਕੇਜੀਆਂ ਆ ਗਈਆਂ ਉਦੋਂ ਪਹਿਲਾਂ ਨਰਸਰੀ ਤੇ ਫਸਟ ਦੋ ਸਿੱਧਾ ਸਿੱਧਾ ਨਾ
2: ਬਸ ਬਸ ਬਸ
1: ਤੇ ਹਾਂ ਮੈਂ ਕੀ ਕਹਿ ਰਿਹਾ ਸੀ ਉਦੋਂ ਨਾ ਸਾਡੇ ਉੱਥੇ ਆਏ ਫੋਟੋ ਖਿੱਚਣ ਠੀਕ ਹੈ ਉਹ ਹੁਣ ਮੈਨੂੰ ਫੋਟੋ ਲੱਭਣ ਦੀ ਡਈ ਮੇਰੇ ਕੋਲ ਹੈਗੀ ਸੀ ਫੋਟੋ ਉਹ ਨਾ ਸਾਰੇ ਬੱਚੇ ਐ ਮੈਨੂੰ ਪਤਾ ਨੀ ਕੀ ਹੋਇਆ ਮੈਂ ਨਾ ਅੱਗੇ ਜਾ ਕੇ ਨਾ ਐਂ ਕਰਕੇ ਹੱਥ ਕਰਕੇ ਫੋਟੋ ਖਿਚਾਤੀ ਸਾਰਿਆਂ ਨੂੰ ਐਂ ਪਿੱਛੇ ਕੀਤਾ ਤੇ ਆਪ ਐ ਅੱਗੇ ਤੇ ਉਹਨੇ ਖਿੱਚ ਵੀ ਦਿੱਤੀ ਉਹ ਫੋਟੋ
2: ਉਹ ਹੈਗੀ ਵੀ
1: ਉਹ ਹਲੇ ਵੀ ਮੇਰੇ ਕੋਲ ਹੈਗੀ ਪਰ ਹੁਣ ਯਾਦ ਨੀ ਆ ਕਿੱਥੇ ਆ ਉਹ ਇੰਨੀ ਘੈਂਟ ਆ ਨਾ ਫੋਟੋ ਮੇਰੀ ਜੇ ਕਿਤੇ ਲੱਭ ਜਾਂਦੀ ਹੈ ਨਾ ਮੈਂ ਅੱਜ ਹੀ ਸੋਸ਼ਲ ਮੀਡੀਆ ਤੇ ਪਤਾ
2: ਮੈਂ ਭਾਜੀ ਮੈਮਰੀ ਵਧਾਉਣ ਦੀ ਦਵਾਈ ਖਾਣ ਲੱਗ ਪਿਆ
1: ਹਾਂ
2: ਮੇਰੇ ਯਾਦ ਨੀ ਮੈਂ ਰੱਖੀ ਕਿੱਥੇ ਆ ਮੇਰੇ ਯਾਦ ਨੀ ਆ ਰਹੀ ਰੱਖੀ ਕਿੱਥੇ
1: ਯਾਦ ਜੇ ਯਾਦ ਹੀ ਆ ਗਈ ਇਹ ਨੀ ਪਤਾ ਹੁਣ ਕਿੰਨੀ ਖੜੀ ਆ
2: टाइटल की सी 30,000 रुपए कमान खबर पढ़ूंगा 30,000 रुपए कमान आला जेंजी थार देख के बॉस होंडा सिटी लिया अगले दिन जेंजी रोंज रेवर रेंज रोवर लिया
1: मतलब
2: खबर की है
1: बॉस ओने लेके आंदी आ
2: थले वाली
1: ते ओ जांजी
2: उत्ते वाली
1: चलो जी खबर लो जी।
2: ਚਾਈਨੀਜ਼ ਮਿਊਜ਼ਿਕ ਦੇ ਰਹੇ
1: ਜਿਹੜਾ ਲਾਸਟ ਝਮਟਾ ਜਿਹਾ ਵੱਜਦਾ ਉਹੀ ਚਾਈਨੀਜ਼ ਲੱਗਦਾ ਜਿੱਦਾਂ ਕਿ ਤੁਹਾਨੂੰ ਭਗਤੀ ਸ਼ੁਰੂ ਹੋਣ ਲੱਗੀ ਹੁੰਦੀ ਆ ਜਿੱਦਾਂ ਉਹ ਨੀ ਮੰਦਰਾਂ ਜਾਜ
2: ਪਿਆਰਾ ਸਜਾ ਹੈ ਦਰਬਾਰ
1: ਜੈ ਮਾਤਾ
2: ਅੱਛਾ ਦਿੱਲੀ ਚ
1: ਹਾਂਜੀ
2: 30,000 ਰੁਪਏ ਦੀ ਸੈਲਰੀ ਪਾਉਣ ਵਾਲੇ ਇੱਕ ਜੈਨਜ਼ੀ ਗ੍ਰਾਫਿਕ ਡਿਜ਼ਾਈਨਰ ਨੂੰ ਥਾਰ ਗੱਡੀ ਤੋਂ ਆਫਿਸ ਜਾਂਦਾ ਦੇਖ ਕੇ ਉਸ ਪ੍ਰਿੰਟਿੰਗ ਪ੍ਰੈਸ ਦੇ ਮਾਲਕ ਨੇ ਖੁਦ ਹੀ ਛੋਟੀ ਛੋਟਾ ਮਹਿਸੂਸ ਹੋਣ ਲੱਗ ਪਿਆ ਉਹਨੂੰ
1: ਤੇ
2: ਉਹਨੇ ਆਪਣੀ ਅਲਟੋ ਵੇਚ ਕੇ ਅਗਲੇ ਦਿਨ ਹੋਂਡਾ ਸਿਟੀ ਲਿਆਂਦੀ
1: ਓਏ ਹੋਏ ਹੋਏ ਹੋਏ
2: ਵੀ ਮੇਰਾ ਇੰਪਲੋਇਰ ਥਾਰ ਚਾਹੁੰਦਾ ਤੇ ਮੈਂ ਹੋਂਡਾ ਸਿਟੀ ਜਾਂਦਾ
1: ਹਾਂ ਠੀਕ ਹੈ
2: ਤੇ ਉਹ ਇੰਪਲੋਇਰ ਨੇ ਜਦੋਂ ਦੇਖਿਆ ਵੀ ਮੇਰਾ ਬੌਸ ਹੋਂਡਾ ਸਿਟੀ ਜਾਂਦਾ ਉਹਨੇ ਅਗਲੇ ਦਿਨ ਫਿਰ ਰੇਂਜ ਰੋਵਰ ਲਿਆਂਦੀ
1: ਰੈਡਿਟ
2: ਨੇ ਪਾਈ ਹੋਈ ਹੈ ਇਹ ਆਪਣੀ
1: ਅੱਛਾ
2: ਪੋਸਟ
1: ਯਾਨੀ ਕਿ ਇਹ ਮਤਲਬ ਖਾਸ ਖਬਰ ਹੈ ਕੋਈ ਇਹ ਫਿਰ ਹੋ ਸਕਦਾ ਆਪਣੇ ਪਾਪਾ ਦੇ ਮਾਲੇ ਪਾਪੇ ਦੇ ਲੈ ਲਿਆਉਣ ਪੈਸੇ 30,000 ਵਿੱਚ ਤੇ ਕੋਈ ਆ ਨੀ ਸਕਦੀ ਗੱਡੀ
2: ਪਰ ਮੈਂ ਇਹ ਹੈਰਾਨ ਹਾਂ ਵੀ ਮਾਲਕ ਨੇ ਹੋਂਡਾ ਸਿਟੀ ਲਈ ਸੀ ਅਲਟੋ ਤੇ ਆ ਰਿਹਾ ਸੀਗਾ ਤੁਸੀਂ ਇਹ ਛੱਡੋ ਵੀ ਉਹਨੇ ਥਾਰ ਲੈ ਲਈ ਪਹਿਲੇ ਦਿਨ ਮਾਲਕ ਅਲਟੋ ਚ ਆ ਰਿਹਾ ਸੀ
1: ਚਲੋ ਮਾਲਕ ਫਿਰ ਵੀ ਚਲੋ ਠੀਕ ਹੈ ਪੈਸੇ ਬਚਾ ਰਿਹਾ ਸੀ ਪਰ ਦੇਖੋ ਦੇਖੀ ਜੀ ਦੇਖੋ ਦੋਨਾਂ ਨੇ ਪੈਸੇ ਖਰਚਦੇ ਆ
2: ਅਗਲੇ ਵੀਕ ਮੈਂ ਨਿਊਜ਼ ਦਊਂਗਾ ਜਿਹਨੇ ਰੇਂਜ ਰੋਵਰ ਲਈ ਸੀ ਨਾ ਹੁਣ ਤਾਂ ਕੰਪਨੀ ਚੋਂ ਕੱਢਤਾ
1: ਰੋਡ ਤੇ ਆ ਗਿਆ
2: ਕੰਪਨੀ ਨੀ ਹੁਣ ਚੱਲਦੀ ਭਰਾਵਾ ਜਿੰਨੇ ਪੈਸੇ ਸੀਗੇ ਮੈਂ ਤੈਨੂੰ ਸੈਲਰੀ ਦੇਣੀ ਸੀ ਉਹਨੇ ਦੀ ਤਾਂ ਮੈਂ ਆਪਣੀ ਹੋਂਡਾ ਸਿਟੀ ਲਿਆਂਦੀ
1: ਚਲੋ ਕੋਈ ਨੀ ਪਰ ਇਹ ਆ ਵੀ ਕਿਸੇ ਨੂੰ ਵੇਖ ਵੇਖ ਕੇ ਨਾ ਤੁਸੀਂ ਇਹ ਨਾ ਕਹੋ ਵੀ ਉਹਨੇ ਆਹ ਚੀਜ਼ ਕੀਤੀ ਆ ਤੇ ਆਪਾਂ ਵੀ ਉਹ ਚੀਜ਼
2: ਆਹ ਕੀ ਲਿਖਿਆ ਤੁਹਾਡੀ ਟੀ ਸ਼ਰਟ ਤੇ
1: ਕੋਬਾ
2: ਉਹ ਕਿਹੜੀ ਸੀਗੀ ਉਹ ਫਿਲਮ ਉਹ ਭਾਜੀ ਜਿਹਦੇ ਚ ਉਹ ਸਾਰੇ ਚਪੈਂਜੀ ਜੇ ਹੁੰਦੇ ਨੇ ਪਲੈਨਟ ਆਫ ਏਪਸ
1: ਪਲੈਨਟ ਆਫ
2: ਉਹ ਚ ਜਿਹੜਾ ਬੋਲਦਾ ਹੁੰਦਾ ਉਹਦਾ ਨਾਂ ਹੁੰਦਾ ਨਾ ਕੋਬਾ
1: ਕੋਬਾ
2: ਕੋਬਾ ਕੋਬਾ
1: ਅੱਛਾ ਉਹ ਯਾਰ ਇਹ ਕਿੱਥੇ
2: ਦੇਖੀ ਨੀ ਤੁਸੀਂ
1: ਸਾਰੀਆਂ ਤੁਸੀਂ ਦੇਖ ਲਈਆਂ ਫਿਲਮਾਂ ਮੈਂ ਲੱਗਦਾ ਕੋਈ ਵੀ ਨੀ ਦੇਖੀ ਉਹ ਮੈਂ ਕਰਦਾ ਕੀ ਆਪਣੀ ਲਾਈਫ ਵਿੱਚ ਯਾਰ ਮੈਨੂੰ ਕੋਈ ਫਿਲਮ ਨੀ ਮੈਂ ਦੇਖਦਾ
2: ਤੁਸੀਂ ਆਹ ਦੇਖ ਕੇ ਤਾਂ ਆਏ ਮਿਰਜ਼ਾਪੁਰ ਫਰਾਈਡੇ ਨੂੰ ਬੋਲ ਭਾਵੇਂ ਨਾ ਬੋਲ ਦੇਖੀ ਉਹ ਤੋਂ ਅਗਲੇ ਫਰਾਈਡੇ ਮਿਰਜ਼ਾਪੁਰ ਦੇ ਟੇਸਟ ਵੀ ਹੁੰਦਾ ਹੁੰਦਾ
1: ਮੈਂ ਕਹਿੰਦਾ ਦੋਵੇਂ ਉਲਟੀਆਂ ਨਹੀਂ ਦੋਨੋਂ ਉਲਟੀਆਂ ਦਾ ਮਤਲਬ ਉਹ ਦੋ ਉਲਟੀ ਨਹੀਂ ਦੋਨੋਂ ਮਤਲਬ ਦੂਜੀਆਂ ਫਿਲਮਾਂ ਆਪੋਜ਼ਿਟ ਪਈ ਇੱਕ ਲੜਾਈ ਵਾਲੀ ਹੈ ਇੱਕ ਉਹ ਹੈ ਭਾਜੀ ਉਹ ਤੇ ਦੇਖੀ ਸੀ ਮੈਂ ਚਲੋ ਆਪਣੇ ਨਹੀਂ ਉਹ ਆਪਾਂ ਕਿੱਦਾਂ ਦਾ ਦੇਖੀ ਸੀ
2: ਬੋਲ ਭਾਵੇਂ ਨਾ ਬੋਲ ਤੁਸੀਂ ਕਿ ਮੈਂ ਮਜਬੂਰੀ ਚ ਦੇਖੀ
1: ਨਹੀਂ ਨਹੀਂ ਉਹ
2: ਪਰ ਚੰਗੀ ਲੱਗੀ ਸੀ
1: ਮੈਂ ਨੀਤੂ ਨਾਲ ਦੇਖੀ ਸੀ
2: ਨਹੀਂ ਨਹੀਂ ਸਰ ਇਕੱਲੇ ਹੀ ਗਏ ਸੀ ਆਪਾਂ
1: ਅੱਛਾ ਅਸੀਂ ਤੋਂ ਵੀ ਗਏ ਅੱਛਾ ਉਹ
2: ਆਪਾਂ ਅਸੀਂ
1: ਗਏ ਸੀ ਨਾ ਅੱਛਾ ਨੀਤੂ ਤਾਂ ਇੰਡੀਆ ਗਈ ਸੀ ਉਦੋਂ ਭਾਈ ਉਹ ਕੀ ਸੀ ਉਹ ਵੀ ਚਲੋ ਵਧੀਆ ਸੀ ਉਹ ਫੈਮਿਲੀ ਵਾਲੀ ਨਾ ਪਰ ਜਿਹੜੀ ਦੂਜੀ ਹੈ ਤੇ ਯਾਰ ਬੇਲੀ ਕਹਿੰਦੇ ਆਜੋ ਮੈਂ ਆਖਿਆ ਚਲੋ ਆਜੋ ਕਹਿੰਦੇ ਕੁਝ ਲੈ ਕੇ ਵੀ ਆਵਾਂਗੇ ਕੋਈ ਨੀ ਆਜੋ ਮੈਂ ਫਿਰ ਉਸੇ ਕਰਕੇ ਗਿਆ ਸੀ ਮੈਂ ਆਖਿਆ ਇੰਜੋਇਮੈਂਟ ਕਰਨਾ ਫਲ ਕਰਨਾ ਹੋਰ ਕੀ ਹੈ
2: ਭਾਈ
1: ਕਰਨਾ ਚਾਹੀਦਾ ਯਾਰ ਇੱਦਾਂ ਨਹੀਂ ਹੈ
2: ਮੈਂ ਮੈਂ ਸਿਰਫ ਔਨ ਏਅਰ ਦੱਸਣਾ ਚਾਹੁੰਦਾ ਸੀਗਾ ਵੀ ਤੁਸੀਂ ਰੁਕ ਜਾਓ ਮੈਂ ਗਾਣਾ ਚਲਾ ਦਵਾਂ ਬਾਅਦ ਚ ਚਲਾ ਲਿਓ ਤੁਸੀਂ ਮੈਂ ਸਿਰਫ ਇਹ ਦੱਸਣਾ ਚਾਹੁੰਦਾ ਸੀਗਾ ਕਿ ਤੁਸੀਂ ਫਨ ਕਰ ਰਹੇ ਹੋ
1: ਕੀ ਕਰੀਏ ਬਾਈ ਕਰ ਨਾ ਕਰੋ ਦੱਸ ਜੇ ਤੁਸੀਂ ਲਾ ਦੋ ਨਜ਼ਰ ਮੇਰੇ ਫਲ ਤੇ ਦੱਸ ਸੱਪ ਵਾਲਾ ਫਲ ਜਿਹੜਾ ਮੈਂ ਕਰਦਾ ਪਿਆ
2: ਅਗਲਾ ਸੁਣੋ
1: ਇਹ ਕਿਹੜਾ ਅੱਜ ਬਾਈ ਚੱਕਵੇਂ ਚੱਕਵੇਂ ਹੈ ਤੁਹਾਡੇ
2: ਨਹੀਂ ਅੱਜ ਇੱਕ ਸਿਰਫ ਪਹਿਲੇ ਗਾਣੇ ਨੂੰ ਛੱਡ ਕੇ ਬਾਕੀ ਸਾਰੇ ਗਾਣੇ ਇੱਕੋ ਹੀ ਮਿਊਜ਼ਿਕ ਡਾਇਰੈਕਟਰ ਦੇ
1: ਓਕੇ
2: ਤੁਹਾਨੂੰ ਫਲੇਵਰ ਵੀ ਪਤਾ ਲੱਗੇ
1: ਵੈਰੀ ਗੁੱਡ

0: ਹੁਣ ਲੱਗ ਗਿਆ ਪਤਾ ਗਜ਼ਰ ਕੀ ਹੁੰਦਾ
1: ਗਜ਼ਰ
0: ਹੁੰਦਾ ਹੈ ਅਲਾਰਮ
1: ਅਲਾਰਮ ਮਤਲਬ ਜਿੱਦਾਂ ਕੋਈ
0: ਜਿਹੜੀ ਵੀ ਚੀਜ਼ ਸਿਗਨਲ ਦੇਵੇ
1: ਮਤਲਬ ਅੱਖਾਂ ਦਾ ਅਲਾਰਮ ਅੱਖਾਂ ਦਾ ਇਸ਼ਾਰਾ ਵੀ ਹੋ ਸਕਦਾ ਗਜ਼ਰ
0: ਨਹੀਂ ਸਿਗਨਲ ਬੈਲ
1: ਬੈਲ ਵਜੇ
0: ਟ੍ਰੇਨ ਟ੍ਰੇਨ ਵਜਣੀ ਚਾਹੀਦੀ
1: ਠੀਕ
0: ਹੈ ਜਿਵੇਂ ਉਹ ਫੈਕਟਰੀ ਚ ਨੀ
1: ਫੈਕਟਰੀ ਵਿੱਚ ਵੀ ਸਾਡੇ ਫਿਰ ਤੁਸੀਂ ਕਹਿਣਾ ਅੰਮ੍ਰਿਤਸਰ ਸਾਡੇ ਅੰਮ੍ਰਿਤਸਰ ਚ ਨਾ ਅਲਾਰਮ ਵੱਜਦਾ ਹੁੰਦਾ ਸੀ ਉਹ ਰੋਜ਼ ਹੀ ਉੱਥੇ ਉਹ ਹੁੰਦੀ ਸ਼ੂਗਰ ਮਿਲ ਹੁੰਦੀ ਸੀ ਹਰ ਘੰਟੇ ਬਾਅਦ ਨਾ ਅਲਾਰਮ ਵੱਜਦਾ ਹੁੰਦਾ
0: ਸੀ ਸਕੂਲ ਚ ਨਹੀਂ ਸੀ ਵੱਜਦਾ ਹੁੰਦਾ
1: ਕਿਹੜਾ ਸਕੂਲ ਚ ਦੇ ਉਹ
0: ਸਪੈਸ਼ਲ
1: ਬੱਚੇ ਕਹਿੰਦੇ ਹੁੰਦੇ ਅੱਜ ਮੇਰੀ ਵਾਰੀ ਆ ਸਰ ਮੈਂ ਵਜਾਣਾ ਫਿਰ ਕਹਿੰਦੇ ਹੁੰਦੇ ਯਾਰ ਵਜਾ ਲਾ ਯਾਰ ਛੁੱਟੀ ਦੇ ਟਾਈਮ
0: ਸਾਡੀ ਜਿਹੜੀ ਉਹ ਹੁੰਦੀ ਸੀ ਨਾ ਫਿਰ ਆਂਟੀ
1: ਅੱਛਾ ਹਾਂ ਆਂਟੀ ਕੰਮ ਉਹ ਵੀ ਕਰਾਉਂਦੀ ਹੁੰਦੀ ਪੀ ਉਹਨੂੰ ਵੀ ਕਦੀ ਵਜਾਉਂਦੇ ਸੀ
0: ਤੇ ਉਹਨੇ ਫਿਰ ਪ੍ਰਿੰਸੀਪਲ ਦੇ ਰੂਮ ਦੇ ਵਿੱਚ ਰੱਖਤੀ ਸੀਗੀ ਥੋੜੀ ਜਿਹੜੀ ਸੀਗੀ
1: ਥੋੜੀ
0: ਬਈ ਇਹਨਾਂ ਨੇ ਹਟਣਾ ਨਹੀਂ ਹੈਗਾ
1: ਥੋੜੀ
0: ਸਾਡੇ ਉੱਥੇ ਕੰਸਟਰਕਸ਼ਨ ਹੋਣ ਲੱਗੀ ਸਕੂਲ ਚ
1: ਆਓ ਜੀ
0: ਅਸੀਂ ਇੱਟਾਂ ਦੇ ਨਾਲ ਵਜਾਣਾ
1: ਬ੍ਰੇਕਾਂ ਬਰੂਕ ਲੱਭੋ ਭਾਜੀ ਏਦਾਂ ਦੇਣੀ ਬ੍ਰੇਕਾਂ ਤੇ ਹਰ ਇੱਕ ਨੂੰ ਲੱਗਣੀਆਂ ਚਾਹੀਦੀਆਂ ਕਹਿੰਦੇ ਯਾਰ ਭਾਈ ਜਦੋਂ ਗੱਡੀ ਦੀਆਂ ਬ੍ਰੇਕਾਂ ਫੇਲ ਹੁੰਦੀਆਂ ਹੁਣ ਸਾਰੇ ਕਹਿੰਦੇ
0: ਇੰਸ਼ੋਰੈਂਸ ਕਰਾਓ ਸਰ ਇੰਸ਼ੋਰੈਂਸ
1: ਨਹੀਂ ਨਹੀਂ ਨਹੀਂ ਮਤਲਬ ਫਿਲਮਾਂ ਚ ਦਿਖਾਇਆ ਜਾਂਦਾ ਹੋ ਇਸਕੀ ਬ੍ਰੇਕ ਫੇਲ ਹੋ ਗਈ ਹੋ ਫਿਰ ਐਕਸੀਡੈਂਟ ਹੋ ਜਾਂਦਾ ਭਾਈ ਤੁਸੀਂ ਬ੍ਰੇਕ ਫੇਲ ਹੋ ਗਈ ਆ ਤੇ ਰੇਸ ਹਟਾ ਦੋ ਤੇ ਹੌਲੀ ਹੌਲੀ ਆਪੇ ਗੱਡੀ ਖੜੀ ਜਾਏਗੀ ਕਿਤੇ ਨਾ ਕਿਤੇ
0: ਇਹ ਵੀ ਗੱਲ ਹੈ
1: ਮਤਲਬ ਕਿਉਂ ਐਕਸੀਡੈਂਟ ਕਿਉਂ ਹੋਣਾ
0: ਪਰ ਉਹ ਉਦੋਂ ਹੁੰਦੇ ਨੇ ਉਹ ਕਿਸੇ ਨੇ ਸਿਆਣਾ ਕਨਸੈਪਟ ਦਿੱਤਾ ਹੋਣਾ ਉਹ ਜਿਵੇਂ ਹੁਣ ਜੇ ਮੰਨ ਲਓ 80 ਤੇ 100 ਤੇ ਗੱਡੀ ਚੱਲ ਰਹੀ ਹੈ ਨਾ
1: ਜੀ ਠੀਕ ਹੈ
0: ਉਹਨੂੰ ਹੌਲੀ ਆਉਣ ਦੇ ਲਈ ਤਾਂ ਬ੍ਰੇਕ ਚਾਹੀਦੀ ਹੈ ਪਰ ਉੱਥੇ ਹੀ ਐਟ ਦੀ ਸੇਮ ਟਾਈਮ ਤੁਸੀਂ ਕਰਵ ਵਾਲੀ ਰੋਡ ਦੇ ਉੱਤੇ ਚਲਾ ਰਹੇ ਹੌਲੀ ਵੀ ਨਹੀਂ ਹੋਈ ਹੈਗੀ ਤੇ ਬ੍ਰੇਕ ਵੀ ਫੇਲ ਹੈਗੇ ਤੇ ਉਨੀ ਦੇਰ
1: ਦੇ ਉਹ ਕੋਈ ਪੰਗਾ ਹਾਂ ਪਰ ਇਹ ਵੀ ਜੇ ਕਿਤੇ ਬ੍ਰੇਕਾਂ ਫੇਲ ਹੋ ਜਾਣ
0: ਸੈਂਸ ਦੇ ਨਾਲ ਜੇ ਉਹ ਸੀਨ ਸ਼ੂਟ ਹੋਇਆ ਤਾਂ
1: ਹਾਂ
0: ਚਲੋ ਆਪਾਂ ਬ੍ਰੇਕ ਲੈਣੇ
1: ਆ ਲੋ ਜੀ ਲੋ ਲੈਣੀ ਬੜੀ ਹਾਂਜੀ ਹਾਂਜੀ ਹਾਂਜੀ ਓਏ ਹਾਂਜੀ ਹਾਂਜੀ ਹਾਂਜੀ ਰੇਡੀਓ
2: Thinking of building your dream home? Make it truly grand with Kaplan Homes Ultimate Prosperity Package. Get top 10 grand upgrades in one unbeatable package price, including 3-meter ground floor ceilings, 2.7-meter top floor ceilings, large porcelain tiles, premium timber look flooring, grand feature doors, stylish black finishes, and smart keyless entry. Plus, a lifetime structural guarantee. Limited time only. Visit Kaplan Homes online or one of our display homes in Sydney. TNC Supply. License 184-812.
3: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ ਕੀ ਜੁਗਾੜ ਲਾਇਆ ਹੈ
4: ਜੁਗਾੜ ਨਹੀਂ ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ AAT ਅਪੀਲਸ ਸਕਿਲਡ ਵੀਜ਼ਾ PR US ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ
3: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ
4: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਤੇ ਜਾਂ ਫਿਰ ਵਿਜ਼ਿਟ ਕਰੋ bansalimmigration.com.au
3: ਸੁਣੋ ਜੀ ਗੱਡੀ ਅਕਸ਼ਰਾ ਜੁਐਲਰਸ ਵੱਲ ਲੈ ਲਓ
5: ਉਹ ਜੋ ਹੁਕਮ ਮੇਰੀ ਸਰਕਾਰ
3: ਉਹ ਆ ਕਿੱਧਰ ਹੈਰੀ ਸਪਾਰਕ ਵੱਲ ਜਾਣਾ ਤੁਸੀਂ ਆ ਕਿੱਥੇ ਜਾ ਰਹੇ ਹੋ
5: ਅਕਸ਼ਰਾ ਜੁਐਲਰਸ ਦੀ ਦੂਜੀ ਲੋਕੇਸ਼ਨ
3: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੁਐਲਰੀ ਡਾਇਮੰਡ ਜੁਐਲਰੀ ਅਤੇ ਬੋਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ ਸਿਲਵਰ ਆਈਟਮਸ ਪੂਜਾ ਆਈਟਮਸ ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ
5: ਆਹੋ ਜੀ ਆਹੋ
3: ਅਕਸ਼ਰਾ ਜੁਐਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ

0: ਭਾਜੀ ਇਹ ਵੀ ਮੇਰਾ ਫੇਵਰੇਟ ਗਾਣਾ ਸੀ ਔਰ ਇਹਦੇ ਵਿੱਚ ਮੈਂ ਤੈਨੂੰ ਖਬਰ ਦੱਸਦਾ
1: ਕਿਹੜਾ ਗਾਣਾ ਹੈ ਜਿਹੜਾ ਮੈਂ ਚਲਾਵਾਂ ਤੇ ਤੁਸੀਂ ਕਹੋ ਕਿ ਮੇਰਾ ਫੇਵਰੇਟ ਨਹੀਂ
0: ਇਹ ਇਹਦੇ ਵਿੱਚ ਨਾ
1: ਇਹ ਉਧਰ ਚੱਲਦੇ ਸੀਗੇ
0: ਕਿੱਧਰ
1: ਉਸ ਮੁਲਕ ਚ
0: ਯੁਗਾਂਡਾ ਚ
1: ਨਾ ਨਾ ਤੁਹਾਡੇ ਅੰਮ੍ਰਿਤਸਰ ਚ
0: ਅੰਮ੍ਰਿਤਸਰ ਹਾਂ ਉਦੋਂ ਚੱਲਦੇ ਸੀ ਏਦਾਂ ਦੀ
1: ਮੈਂ ਕਿਹਾ ਕਿਤੇ ਉੱਥੇ ਫਿਲਟਰ ਹੋ ਕੇ ਆਉਂਦੇ
0: ਹੋਣਗੇ ਲਾਗੇ ਲਾਗੇ ਤੇ ਹੈਗਾ ਆਪਣਾ ਬਾਰਡਰ ਇੱਕ ਹੀ ਤੇ ਹੈਗਾ ਵਾ ਭਾਜੀ
1: ਏਦਾਂ ਅੰਮ੍ਰਿਤਸਰ ਤੇ ਆਹ ਦਿੱਲੀ
0: ਹੋਰ ਨਾਲ ਨਾਲ ਹੀ ਪੈਦਲ ਹੀ ਚੱਲ ਜਾਈਦਾ ਬਸ ਹਾਂ ਅੱਛਾ ਹਾਂ ਇਹ ਨਿਊਜ਼ ਜਿੱਦਾਂ ਤੁਸੀਂ ਦੱਸਦੇ ਹੋ ਨਾ ਇਹਦੀ ਮੈਂ ਤੁਹਾਨੂੰ ਨਿਊਜ਼ ਦੱਸਦਾ
1: ਅੰਮ੍ਰਿਤਸਰ ਤੋਂ ਪੈਸੇ ਚੜ ਕੇ ਤੁਸੀਂ ਪਾਕਿਸਤਾਨ ਚਲ ਜਾਓਗੇ ਦਿੱਲੀ ਨਹੀਂ ਜਾਓਗੇ
0: ਸਹੀ ਗੱਲ ਹਾਂ ਇਹ ਗੱਲ ਹੈ ਕੋਈ ਨੀ ਉੱਧਰ ਹੀ ਚਲ ਜਾਵਾਂਗੇ ਫਿਰ ਹੋਰ ਕੀ ਹੈ ਤੇ ਇਹ ਜਿਹੜਾ ਗਾਣਾ ਹੈ ਨਾ
1: ਗੱਦਾਰ
0: ਦੇਖੋ ਕਿੱਥੇ ਕਿਹੜਾ ਸ਼ੋਅ ਹੁੰਦਾ ਵਾ ਕਿੱਧਰ ਲੈ ਕਿੱਧਰ ਪਾਸੇ ਲੈ ਜਾਂਦੇ ਆ ਯਾਰ ਭਾਈ ਜੀ ਕੀ ਹੈ ਯਾਰ ਤੇ ਯਾਰ ਕਿਤੇ ਇੰਡੀਆ ਪਾਕਿਸਤਾਨ ਕਰਵਾ ਤਾ
1: ਅਸ਼ਰਫ ਅਲੀ ਅਸ਼ਰਫ ਅਲੀ ਹਿੰਦੁਸਤਾਨ ਜ਼ਿੰਦਾਬਾਦ ਥਾ
0: ਜ਼ਿੰਦਾਬਾਦ ਹੈ ਜ਼ਿੰਦਾਬਾਦ ਰਹੇਗਾ ਨਲਕਾ ਪੁੱਟੋ
1: ਨਲਕਾ ਪੁੱਟੋ
0: ਨਹੀਂ ਨਲਕਾ ਨਲਕਾ ਪੁੱਟੋ ਨਲਕਾ ਵੀ ਤੇ ਪੁੱਟਣਾ ਨਾ ਬਾਅਦ ਚ ਬਾਬਾ
1: ਅੱਛਾ ਮੈਂ ਕਿਤੇ ਉਹ ਤੁਹਾਡੇ ਚ ਸਾਊਥ ਇੰਡੀਅਨ ਆ ਗਿਆ
0: ਅੱਛਾ
1: ਕਹਿੰਦਾ ਮੈਨੂੰ ਤਮਿਲ ਆਉਂਦੀ ਹੈ ਕਹਿੰਦਾ ਬੋਲ ਕੇ ਦਿਖਾ ਕਹਿੰਦਾ
0: ਲਾਈਵ ਸ਼ੁਰੂ ਕੀਤਾ ਉਹਦੇ ਸਾਨੂੰ ਗੱਲਾਂ ਨੀ ਹੋਣੀਆਂ ਦੇਖਿਓ
1: ਆਉਂਦੀਆਂ
0: ਤੁਸੀਂ ਭਾਜੀ ਦੇਖੋ ਮੇਰੀ ਨਿਊਜ਼ ਨੀ ਪੂਰੀ ਹੋਣ ਦਿੱਤੀ
1: ਭਾਜੀ
0: ਇਹ ਜਿਹੜਾ ਗਾਣਾ ਸੀ ਨਾ ਇਹ ਸ਼ਾਹਰੁਖ ਖਾਨ ਦੀ ਪਹਿਲੀ ਫਿਲਮ ਐਂਟਰੀ ਦਾ ਗਾਣਾ ਸੌਂਗ ਸੀ ਸਭ ਤੋਂ ਪਹਿਲਾਂ ਇਹ ਆਇਆ ਸੀ
1: ਦੀਵਾਨਾ ਹਾਂ ਉਹਦੀ ਪਹਿਲੀ ਫਿਲਮ
0: ਐਂਟਰੀ ਗਾਣਾ
1: ਫਿਲਮ ਚ ਵੀ ਐਂਟਰੀ
0: ਉਦੋਂ ਇਸ ਗਾਣੇ ਤੋਂ ਉਹਦੀ ਐਂਟਰੀ ਹੁੰਦੀ ਆ
1: ਪਰ ਦੀਵਾਨਾ ਉਹਦੀ ਪਹਿਲੀ ਹਾਂ ਦੀਵਾਨਾ
0: ਨਹੀਂ ਉਹੀ
1: ਰਿਸ਼ੀ ਕਪੂਰ ਵਾਲੀ ਨਾ
0: ਹੁੰਦੀ ਸੀ ਜਦੋਂ ਰਿਸ਼ੀ ਕਪੂਰ ਮਰ ਜਾਂਦਾ
1: ਤੁਮੇ ਪਿਆਰ
0: ਹੁਣ ਯਾਦ ਭੁੱਲ ਗਿਆ ਵੈਸੇ ਕਿੰਨਾ ਪੁਰਾਣਾ
1: ਤੁਸੀਂ ਦੇਖਿਆ ਨੀ ਫੌਜੀ ਕਦੇ
0: ਫੌਜੀ ਇੱਕ ਵਾਰੀ ਵੈਸੇ ਵੇਖਿਆ ਇੱਕ ਵਾਰੀ ਇੰਨਾ ਜਿਆਦਾ ਨੀ ਦੇਖਿਆ
1: ਅੰਮ੍ਰਿਤਸਰ ਦੇ ਤਾਂ ਲਾਗੇ ਫੌਜੀ ਬਾਰਡਰ ਤੇ
0: ਭਾਜੀ ਜਦੋਂ ਮੈਨੂੰ ਹਲੇ ਤੱਕ ਯਾਦ ਹੈ ਜਦੋਂ ਏਦਾਂ ਲੜਾਈਆਂ ਲੜੂਈਆਂ ਦਾ ਮਾਹੌਲ ਨਹੀਂ ਹੁੰਦਾ ਉਦੋਂ ਸਾਡੇ ਘਰ ਦੇ ਲਾਗੋ ਦੀ ਏਦਾਂ ਫੌਜੀ
1: ਡਰਾਮਾ ਜਿਹਾ ਹੋਇਆ ਸੀਗਾ ਇਹਨਾਂ ਨੇ ਹੁਣ ਕੀਤਾ ਸੀਗਾ ਉਦੋਂ ਵੀ ਆਏ ਸੀਗੇ ਫੌਜੀ
0: ਹੁਣ ਕਿਹੜਾ ਕੀਤਾ ਸੀ
1: ਆਹ ਡਰਾਮਾ ਕੀਤਾ ਨੀ ਸੀ ਇੰਡੀਆ ਪਾਕਿਸਤਾਨ ਦੋਹਾਂ ਨੇ ਹੁਣ
0: ਨਹੀਂ
1: ਪਿਛਲੇ ਸਾਲ
0: ਮੈਂ ਨਿਊਜ਼ ਹੁਣ
1: ਨਕਲੀ ਲੜਾਈ ਕੀਤੀ
0: ਡਰਾਮਿਆਂ
1: ਤੋਂ ਯਾਦ ਆਈ ਗੱਲ ਕਿ ਚਾਈਨਾ ਦੀ ਇੱਕ ਅਗਲੀ ਖਬਰ ਹੈਗੀ
0: ਡਰਾਮਾ ਕੁਈਨ
1: ਨਹੀਂ ਨਹੀਂ ਖਬਰ ਬੜੀ ਘੈਂਟ
0: ਖਬਰ ਬੜੀ
1: ਐਂਟਰਪ੍ਰੀਨਿਓਰਸ ਦੀਆਂ ਖਬਰਾਂ ਸੁਣਾਈਆਂ ਸੀ ਨਾ
0: ਹੁਣ ਫੇਰ ਉਹ ਜੀ ਹੈ ਚੁਗਲੀਆਂ ਵਾਲੀ
1: ਨਾ ਇਹ ਹੈਗੀ ਹੈ AI ਦੇ ਨਾਲ ਜੁੜੀ ਹੋਈ
0: ਓਕੇ
1: ਸੋ AI
0: ਹੋ ਗਈ
1: ਤੇ ਚਾਈਨਾ ਦੇ ਵਿੱਚ ਫੇਸ ਲਾਇਸੈਂਸਿੰਗ ਜਿਹੜੀ ਆ ਹੁਣ ਅੱਜ ਕੱਲ ਸਭ ਤੋਂ ਜ਼ਿਆਦਾ ਬਿਜ਼ਨਸ ਚੱਲ ਰਿਹਾ ਫੇਸ
0: ਲਾਇਸੈਂਸਿੰਗ
1: ਸੋ ਬੇਸਿਕਲੀ ਹੋ ਕੀ ਰਿਹਾ ਹੈ ਕਿ ਇਹਦੇ 'ਚ ਜਿਹੜਾ ਲੋਕਾਂ ਨੇ AI ਚੈਨਲਸ ਚਲਾ ਰਹੇ ਨੇ ਸੋਸ਼ਲ ਮੀਡੀਆ ਦੇ ਉੱਤੇ
0: ਹਾਂਜੀ
1: ਹਨਾ ਵੀ ਮੰਨ ਲਓ ਮੇਰਾ AI ਚੈਨਲ ਹੈ ਮੈਂ ਫੇਸਲੈਸ ਚੈਨਲ ਹੈ ਵੀ ਮੈਂ ਆਪਣਾ ਫੇਸ ਨਹੀਂ ਦਿਖਾਉਣਾ ਹੈਗਾ
0: ਠੀਕ
1: ਹਨਾ ਪਰ ਮੈਂ ਕੰਟੈਂਟ ਐਵਰੀ ਡੇ ਦੇਣਾ
0: ਹਾਂਜੀ
1: ਤਾਂ ਉਹਦੇ 'ਚ ਆਮ ਲੋਕਾਂ ਤੋਂ ਪੁੱਛਦੇ ਨੇ ਕਿ ਵੁੱਡ ਯੂ ਲਾਈਕ ਟੂ ਗਿਵ ਯੂਅਰ ਫੇਸ ਤੇ ਉਹ ਫੇਸ ਦੇ ਉੱਤੇ ਫਿਰ ਉਹ AI ਪੂਰਾ ਦਾ ਪੂਰਾ ਉਸੇ ਹੀ ਫੇਸ ਨੂੰ ਲੈ ਕੇ ਪੂਰਾ ਦਾ ਪੂਰਾ ਚੈਨਲ ਘੜਿਆ ਜਾਊਗਾ ਤੁਸੀਂ ਨਹੀਂ ਹੈਗੇ
0: ਅੱਛਾ ਮਤਲਬ
1: ਉਹ ਵੀ ਨਹੀਂ ਹੈਗਾ ਹੈਗਾ AI ਹੈ ਬਟ ਫੇਸ ਤੁਹਾਡਾ ਯੂਜ਼ ਕਰ ਰਹੇ ਨੇ
0: ਮਤਲਬ ਫੇਸ ਪਰ ਇੱਕ ਹੀ ਬੰਦੇ ਦਾ ਓਰੀਜਨਲ ਫੇਸ
1: ਇੱਕ ਫੇਸ ਦੀ ਕੀਮਤ 700-800 yen ਤੋਂ ਲੈ ਕੇ ਹਜ਼ਾਰਾਂ ਲੱਖਾਂ ਦਾ yen ਤੱਕ
0: ਮਤਲਬ ਜਿਹੜਾ ਫੇਸ ਆਪਣਾ ਯੂਜ਼ ਕਰ ਲਈ ਦਊਗਾ
1: ਹਾਂਜੀ ਹਾਂਜੀ
0: ਉਹ ਅੱਛਾ
1: ਤੁਸੀਂ ਆਪਣੇ ਫੇਸ ਦਾ ਇੱਕ ਉਹ ਮਤਲਬ ਫੇਸ ਐ ਕੱਢ ਕੇ ਨਹੀਂ ਦੇਣਾ ਹੈਗਾ
0: ਪਰ
1: ਤੁਹਾਡੀ ਇਮੇਜ ਜਿਹੜੀ ਹੈਗੀ ਹੈ ਉਹ ਜੇ ਤੁਸੀਂ ਉਹਨਾਂ ਨੂੰ ਦੇ
0: ਦੋ ਪੇ ਕਰ ਲਗੇ
1: ਹਾਂ ਉਹਨੂੰ ਪੇ ਨਹੀਂ ਕਰਨਗੇ ਇੱਕ ਵਾਰ ਵਨ ਟਾਈਮ ਉਸ ਤੋਂ ਬਾਅਦ ਉਸ ਚੈਨਲ ਤੋਂ ਚਾਹੇ ਉਹ ਲੱਖਾਂ ਡਾਲਰ ਕਮਾਉਣ ਚਾਹੇ ਕਰੋੜਾਂ ਕੱਲ ਨੂੰ ਤੁਸੀਂ ਕਲੇਮ ਨਹੀਂ ਲੈ ਸਕਦੇ
0: ਮਤਲਬ ਫਿਰ ਭਾਵੇਂ ਜਿੰਨੀ ਵਾਰੀ ਮਰਜ਼ੀ ਯੂਜ਼ ਕਰ ਲਓ ਮਤਲਬ ਉਹਨਾਂ ਨੇ ਇੱਕ ਵਾਰੀ ਤੁਹਾਨੂੰ ਪੈਸੇ ਦੇ ਦਿੱਤੇ ਵਨ ਟਾਈਮ ਇਨਵੈਸਟਮੈਂਟ ਕਰ ਦਿੱਤੀ ਤੁਹਾਡੇ ਤੇ ਉਸ ਤੋਂ ਬਾਅਦ
1: ਸ਼ੁਰੂਆਤ ਆਥੋਰਾਈਜ਼ੇਸ਼ਨ ਤੋਂ ਫੀਸ ਤੋਂ ਸ਼ੁਰੂ ਹੁੰਦੀ ਹੈ 50 yuan ਫੀਸ ਹੈ
0: ਠੀਕ ਹੈ
1: 50 yuan ਲਗਭਗ ਕਿੰਨੇ ਮੰਨ ਕੇ ਚੱਲੋ ਤੁਸੀਂ ਨਹੀਂ ਲਗਭਗ 15-20 dollars ਆਸਟ੍ਰੇਲੀਅਨ ਡਾਲਰ
0: ਯਾਨੀ 15-20 dollars ਦਾ ਤੁਹਾਨੂੰ ਸਟਾਰਟਿੰਗ ਦੇ ਠੀਕ ਹੈ
1: ਫਿਰ ਉਹ ਤੋਂ ਬਾਅਦ ਤੁਹਾਨੂੰ 10,000 90,000 yuan ਤੱਕ ਜਿਹੜੇ ਨੇ ਮਿਲ ਸਕਦੇ
0: ਨਹੀਂ ਨਹੀਂ ਪਰ ਤੁਸੀਂ ਤੇ ਪਹਿਲਾਂ ਹੋਰ ਕੋਈ ਰੇਟ ਦੱਸਿਆ ਸੀ ਮੈਂ
1: ਇਹ ਆਥੋਰਾਈਜ਼ੇਸ਼ਨ ਫੀਸ ਹੈ
0: ਉਹ ਕੀ ਹੁੰਦਾ ਮਤਲਬ
1: ਆਥੋਰਾਈਜ਼ੇਸ਼ਨ ਮੈਂ ਆਥੋਰਾਈਜ਼ ਕਰਦਾ ਕਿ ਹਾਂ ਮੇਰਾ ਫੇਸ ਯੂਜ਼ ਕਰਨਾ ਸ਼ੁਰੂ ਕਰ ਉਹ ਤੋਂ ਬਾਅਦ ਜਿਵੇਂ ਜਿਵੇਂ ਚੈਨਲ ਵੱਧ ਗਿਆ ਤੇ ਫਿਰ ਤੁਹਾਡੀ ਡਿਪੈਂਡ ਕਰਦਾ ਕਿ ਤੁਹਾਡਾ ਫੇਸ ਉਸ ਦੇ ਉੱਤੇ ਕਿੰਨੀ ਕੁ ਉਹਨੂੰ ਫੀਡਬੈਕ ਆ ਰਹੀ ਹੈਗੀ ਹੈ ਤੇ ਉਹਦੇ ਅਕੋਰਡਿੰਗ ਤੁਹਾਨੂੰ ਉਹ ਫੀਸ ਫਿਰ ਦੇਣ ਲੱਗ ਜਾਂਦੇ ਨੇ
0: ਮਤਲਬ ਤੁਸੀਂ ਤਾਂ ਪਹਿਲਾਂ ਕਹੇ ਨਾ ਇੱਕੋ ਵਾਰੀ ਦੇਣੀ ਆ
1: ਪਰ ਦੇਣੀ ਇੱਕੋ ਹੀ ਵਾਰ ਹੈ
0: ਅੱਛਾ ਅੱਛਾ ਦੇਣੀ ਇੱਕੋ ਵਾਰੀ ਆ ਪਰ ਉਹ ਡਿਪੈਂਡ ਕਰਦਾ ਕਿ ਕਿਸ ਹਿਸਾਬ
1: ਮਤਲਬ ਇਟਸ ਆਥੋਰਾਈਜ਼ੇਸ਼ਨ ਫੀਸ ਤੁਹਾਨੂੰ ਦੇਤੀ
0: ਠੀਕ ਹੈ
1: ਉਸ ਤੋਂ ਬਾਅਦ ਉਹਨਾਂ ਨੇ ਤੁਹਾਨੂੰ ਪੇ ਨਹੀਂ ਕਰਨਾ
0: ਠੀਕ ਹੈ ਉਸ ਤੋਂ ਬਾਅਦ ਉਹਨਾਂ ਨੇ ਆਪਣਾ ਪ੍ਰੋਡਕਟ
1: ਚੈਨਲ ਚਲਾਣਾ ਚੈਨਲ ਚੱਲ ਗਿਆ ਉਹ ਤੋਂ ਬਾਅਦ ਫਿਰ ਉਹ ਤੁਹਾਨੂੰ ਫੀਸ ਦੇ
0: ਜਿਹੜੀ ਜਿਹੜਾ ਵੀ ਪ੍ਰੋਫਿਟ ਦੇ ਹਿਸਾਬ ਨਾਲ ਉਹ ਪਰ ਬਾਅਦ ਚੋਂ ਨਹੀਂ ਬਾਅਦ ਚੋਂ ਜਿੰਨਾ ਮਰਜ਼ੀ ਪ੍ਰੋਫਿਟ ਆਵੇ ਇੱਕ ਵਾਰੀ ਦੇਤਾ ਉਸ ਤੋਂ ਬਾਅਦ ਜੋ
1: ਉਹ ਤਾਂ ਤੈਅ ਹੋ ਜਾਣਾ ਨਾ ਕੰਟਰੈਕਟ ਦੇ ਵਿੱਚ ਵੀ ਆਹ ਮੇਰੀ $500 $500 ਆਥੋਰਾਈਜ਼ੇਸ਼ਨ ਫੀਸ ਹੈ ਉਹ ਤੋਂ ਬਾਅਦ ਮੈਂ 1,00,000 ਯੁਆਨ ਲਊਂਗਾ ਜਾਂ 10,000 ਯੁਆਨ
0: ਤੋਂ ਬਾਅਦ ਠੀਕ ਹੈ ਆਪਾਂ ਵੀ ਚੱਲੀਏ ਫਿਰ ਉੱਥੇ
1: ਚਾਈਨੀਜ਼ ਫੇਸ ਚਾਹੀਦਾ ਭਾਜੀ
0: ਅੱਛਾ ਯਾਰ
1: ਹਾਂ ਦੇਖੋ ਕਿ ਮੇਰਾ ਚਾਈਨੀਜ਼ ਫੇਸ ਬਣ ਗਿਆ
0: ਅੱਖਾਂ ਬੰਦ ਕਰ ਰਾਤ ਨੂੰ ਜਦੋਂ ਚਾਈਨੀਜ਼ ਹੀ ਹੁੰਦੇ ਆ ਆਪਾਂ ਅੱਖਾਂ ਜਦੋਂ ਬੰਦ ਕਰਕੇ ਬਸ
1: ਅੱਖਾਂ ਝੁੱਟੀਆਂ ਕਰ ਲਓ
0: ਅੱਛਾ ਬਸ ਘੁੱਟ ਕੇ ਅੱਖਾਂ ਬੰਦ ਕਰੋ ਤੇ ਚਾਈਨੀਜ਼ ਬਣ ਗਿਆ ਸਿੰਪਲ ਅੱਖਾਂ ਬੰਦ ਕਰਕੇ ਨਹੀਂ
1: ਬਣਦਾ ਕਲਬੂਸ਼ਨ ਖਰਵਦਾ
0: ਮੈਨੇ ਤੂੰ ਇਹ ਬੋਲਾ ਤਾ ਭਾਜੀ ਤੁਸੀਂ ਕਿਹਾ ਸੀ ਤੁਹਾਡਾ ਸਟੂਲ ਉਹ ਨੀ ਹੋਇਆ ਆਹ ਪੀਆ ਕਰੋ ਫਿਰ
1: ਫਾਈਬਰ ਪੀਆ ਕਰੋ
0: ਫਾਈਬਰ ਪਿਆ ਕੇ ਤੁਹਾਡਾ ਉਹ ਜਿਹੜਾ ਇਹ ਕਰਦੇ ਹੋ ਤੁਸੀਂ ਉਹ ਠੀਕ ਹੋ ਜਾਏਗਾ ਇਹ ਕਿੱਥੇ ਗਈ ਸੀ ਇਹ ABC ਨਿਕਲ ਗਈ ਸੀ ਦੇਖੋ
1: ਅੱਛਾ ਹਾਂਜੀ ABC ਤੋਂ ਯਾਦ ਆਇਆ ਪੜ੍ਹਾਈ ਦੀ ਖ਼ਬਰ ਆ ਗਈ
0: ਪੜ੍ਹਾਈ ਵਾਲੀ ਖ਼ਬਰ
1: ਹੈ ਇਹਨਾਂ ਦਿਨਾਂ 'ਚ ਇੰਡੀਆ 'ਚ ਇੱਕ ਸੋਸ਼ਲ ਮੀਡੀਆ ਤੇ ਚੱਲ ਰਹੀ ਹੈ ਖ਼ਬਰ
0: ਹਾਂਜੀ
1: IIT ਮੁੰਬਈ ਦੇ ਵਿੱਚ ਨਾ ਇੱਕ ਜਵਾਕ ਨੇ ਸੁਸਾਈਡ ਕਰ ਲਿਆ ਸੀ
0: ਉਹ ਅੱਛਾ
1: ਤੇ ਛੱਤ ਦੇ ਨਾਲ ਲਟਕੇ ਜਿਹੜੇ ਹੋਸਟਲ ਦੇ ਵਿੱਚ ਉਹਨਾਂ ਦੇ ਯੂਨੀਵਰਸਿਟੀ ਦੇ ਹੋਸਟਲ 'ਚ ਕਮਰਿਆਂ ਦੇ ਵਿੱਚ ਜਿਹੜੇ ਪੱਖੇ ਲੱਗੇ ਹੁੰਦੇ ਨੇ ਹੁਣ IIT ਮੁੰਬਈ ਨੇ ਸਾਰੇ ਕਮਰਿਆਂ 'ਚ ਹੋਸਟਲਾਂ ਦੇ ਵਿੱਚੋਂ ਛੱਤ ਵਾਲੇ ਪੱਖੇ ਕੱਢਤੇ ਨੇ
0: ਤੇ
1: ਉਹਨਾਂ ਨੇ ਪੈਡੈਸਟਲ ਫੈਨ ਪੂਰੇ ਮੁੰਬਈ ਕੈਂਪਸ ਦੇ ਵਿੱਚ ਦੇਣੇ ਸ਼ੁਰੂ ਕਰਤੇ ਵੀ ਆਹ ਆਹ ਜਿਹੜਾ ਫੈਨ ਆ ਆਹ ਖੜਾ ਕਰਕੇ ਇਹ ਕਮਰੇ 'ਚ ਰੱਖੋ
0: ਉਹ ਫਿਰ
1: ਵੀ ਕਾਂਟ ਗਿਵ ਯੂ
0: ਮਤਲਬ ਫਿਰ ਉਂਗਲਾਂ ਹੀ ਕੱਟ ਸਕਦੇ ਆ ਜਦੋਂ ਉਂਗਲਾਂ ਦੇ ਪੈਸੇ ਦੇ ਹੁੰਦੀ ਭਲੇ ਵੈ ਭਾਈ ਗੁੱਡ ਆਈਡੀਆ ਯਾਰ
1: ਗੁੱਡ ਆਈਡੀਆ
0: ਪਰ ਇਹ ਜੇ ਕਿਤੇ IIT ਵਾਲੇ ਜਿਹੜੇ ਆ ਨਾ ਜੇ ਕਿਤੇ ਉਹ 3 ਇਡੀਅਟ ਫਿਲਮ ਦੇਖ ਲੈਂਦੇ ਨਾ ਉਹਨਾਂ ਨੇ ਉਸ ਤੋਂ ਬਾਅਦ ਵੀ ਕਰ ਦੇਣੇ ਸੀ
1: ਅੱਛਾ
0: ਤੁਹਾਨੂੰ ਯਾਦ ਆ 3 ਇਡੀਅਟ 'ਚ ਜਦੋਂ ਬੰਦਾ ਬੱਚਾ ਇੰਨਾ ਪਰੇਸ਼ਾਨ ਹੋ ਜਾਂਦਾ ਇੰਨਾ ਆਪਣਾ ਨਾ ਪ੍ਰੋਜੈਕਟ ਬਣਾਉਣ ਡਿਆ ਹੁੰਦਾ ਤੇ ਉਹ ਜਿਹੜਾ ਕੀ ਉਹ ਜਿਹੜਾ ਬੜੇ ਬੂਮਨੇ ਰਾਣੀ ਉਹ ਉਹਨਾਂ ਨੂੰ
1: ਕਹਿੰਦਾ ਬੂਮਨੇ ਰਾਣੀ
0: ਉਹੀ ਹੈ ਨਾ
1: ਬੂਮਨੇ ਰਾਣੀ
0: ਬੂਮਨ ਅੱਛਾ ਇਹ
1: ਜਿਵੇਂ ਬੂਮਨ ਹਾਲ ਹੈ
0: ਆਹ ਉਹੀ ਮੈਂ ਕਹਿ ਲੱਗਾ ਮੈਂ ਕਿ ਇਹਦੇ ਨਾਂ ਤੇ ਹੀ ਬਣਿਆ ਤੇ ਨਹੀਂ ਬੂਮਨ ਹਾਲ ਸਾਡਾ ਅੱਛਾ ਤੇ ਉਹ ਜਦੋਂ ਨਾ 3 ਇਡੀਅਟ ਵਿੱਚ ਉਹਨੂੰ ਦਿੰਦਾ ਨਹੀਂ ਹੈ ਪ੍ਰੋਜੈਕਟ ਨਾ
1: ਹਾਂਜੀ ਹਾਂਜੀ ਉਹ
0: ਬੜੀ ਮਿਹਨਤ ਕਰਦਾ ਤੇ
1: ਜਿਮੀ ਸ਼ੇਰਗਿੱਲ ਲੈ ਲੈਂਦੇ ਨਹੀਂ ਜਿਮੀ
0: ਸ਼ੇਰਗਿੱਲ ਨਹੀਂ ਨਹੀਂ ਨਹੀਂ ਜਿਮੀ ਸ਼ੇਰਗਿੱਲ ਨਹੀਂ ਜਿਮੀ ਸ਼ੇਰਗਿੱਲ
1: ਉਹ ਹੁੰਦਾ ਆਪਣਾ ਫੁਕਰੇ ਵਾਲਾ ਮੁੰਡਾ ਅਲੀ ਅਲੀ
0: ਅਲੀ ਨਹੀਂ ਉਹ ਨਹੀਂ ਮਤਲਬ ਉਹ ਫਿਰ ਅਮੀਰ ਖਾਨ ਹੀ ਬਣਾਉਂਦਾ ਉਹਦਾ ਪ੍ਰੋਜੈਕਟ ਉਹ ਨਾ ਉਹ ਹੁੰਦਾ ਜਿੱਦਾਂ ਇਹਦਾ ਵੀਡੀਓ ਬਣਾਉਣ ਵਾਲਾ
1: ਡਰੋਨ ਬਣਾਉਣਾ
0: ਜਦੋਂ ਫਿਰ ਡਰੋਨ ਉਹਦੇ ਉੱਥੇ
1: ਸਰ ਉਹ ਫਿਲਮ ਦੇਖੀ ਹੈ ਸਾਰਿਆਂ ਨੇ ਤੁਸੀਂ ਇਹੋ ਜਿਹੀ ਕਿਹੜੀ ਚੀਜ਼ ਦੱਸ ਰਹੇ ਹੋ ਜਿਹੜੀ ਕਿਸੇ ਨੂੰ ਪਤਾ
0: ਸਮਝਿਆ ਕਿਤੇ ਤੁਹਾਨੂੰ ਪਤਾ ਨਹੀਂ ਹੈ
1: ਨਹੀਂ ਮਤਲਬ 3 ਇਡੀਅਟ ਕਿਹਨੇ ਨਹੀਂ ਦੇਖੀ
0: ਅੱਛਾ ਠੀਕ ਹੈ ਮੈਂ 3-4 ਵਾਰੀ ਦੇਖੀ ਆ
1: ਤੇ ਤੁਸੀਂ ਇਹ ਫਿਲਮ ਦੀ ਜਦੋਂ ਸਟੋਰੀ ਦੱਸਦੇ ਹੋ ਨਾ ਫਿਰ ਉਹ 3 ਨਹੀਂ ਰਹਿੰਦੇ 4 ਹੋ ਜਾਂਦੇ
0: ਜਿਹੜਾ ਸੁਣਦਾ ਜਾਂ ਜਿਹੜਾ ਸੁਣਾਉਂਦੇ ਆ ਤੇ ਉਦੋਂ ਹੀ ਇਹ ਚੀਜ਼ ਹੋ ਜਾਣੀ ਚਾਹੀਦੀ ਸੀ ਪਰ ਨਹੀਂ ਫਿਰ ਵੀ ਚਲੋ ਬਹੁਤ ਵਧੀਆ ਵੀ ਇਹ ਪੱਖੇ ਜਿਹੜੇ ਆ ਥੱਲੇ ਲਾਤੇ ਆ ਕਿਉਂਕਿ ਹੋਰ ਵੀ ਜਿਹੜੇ ਕਾਲਜ ਆ ਉਹ ਵੀ ਇੱਦਾਂ ਕਰਨ ਇਹ ਕਿਉਂਕਿ ਇਹ ਚੀਜ਼ ਤੇ ਕਿਤੇ ਵੀ ਹੋ ਸਕਦੀ ਆ
1: ਠੀਕ
0: ਆ ਤੇ ਇਹ ਆਪਾਂ ਬਹੁਤ ਵਧੀਆ ਖਬਰ ਸੁਣਾਈ ਸੀ ਜੀ ਤੁਹਾਨੂੰ ਤੁਸੀਂ ਇੱਥੇ ਉਹ ਕਰ ਸਕਦੇ
1: ਆਪਾਂ ਪਿਛਲੀ ਵਾਰ ਜਿਹੜੀਆਂ ਹੋਟਲਸ ਦੱਸੇ ਸੀਗੇ ਹਨਾ ਫਲਾਈਟਸ ਦੱਸੀਆਂ ਸੀਗੀਆਂ ਐਤਕੀ ਵੀ ਕੁਝ ਦੱਸ ਦਿਆਂ
0: ਫਲਾਈਟ ਵਾਲੀ ਐਤਕੀ
1: ਟੌਪ 10 ਫਲਾਈਟ ਨਹੀਂ ਸੀ ਦੱਸਿਆ
0: ਨਹੀਂ ਟੌਪ 10 ਤੁਸੀਂ ਉਹ ਦੱਸੇ
1: ਅੱਛਾ ਮੈਂ ਫਿਰ ਖਬਰਾਂ ਚ ਦੱਸਿਆ
0: ਚਲੋ
1: ਅੱਜ ਤੁਹਾਨੂੰ ਦੱਸਾਂਗੇ ਟੌਪ 25 ਡੈਸਟੀਨੇਸ਼ਨ ਵਰਲਡ ਦੇ ਵਿੱਚ ਕਿੱਥੇ ਘੁੰਮਣ ਜਾ ਸਕਦੇ ਹੋ
0: ਤੁਸੀਂ
1: ਉਹਨਾਂ ਦੇ ਬਾਰੇ ਅੱਜ ਦੇ ਦਿਨ ਦੱਸ ਦਿਓ
0: ਫਿਰ ਅੱਜ ਤੋਂ
1: ਤੇ ਨਾਲੇ ਇਵੈਂਟ ਦੱਸ ਦਈਏ
0: ਹਾਂ ਉਹ ਵੀ ਦੱਸ ਦਿਓ

0: ਓਕੇ
1: ਸਾਤ ਸਮੁੰਦਰ ਪਾਰ ਮੈਂ ਭਾਜੀ ਇੱਥੇ ਆ ਗਿਆ ਭਾਜੀ ਸੱਤ ਸਮੁੰਦਰ ਆਪਾਂ ਪਾਰ ਕਰਕੇ ਆਏ
2: ਸੱਤ ਸਮੁੰਦਰ ਪਾਰ ਤੁਹਾਨੂੰ ਮੈਂ ਦੁਨੀਆ ਦੀਆਂ ਅਲੱਗ ਅਲੱਗ ਥਾਵਾਂ ਤੇ ਲੈ ਕੇ ਜਾਣਾ ਗਾਣਾ ਕਿੰਨਾ ਵਧੀਆ ਫਿੱਟ ਹੋ ਗਿਆ
1: ਬਹੁਤ ਵਧੀਆ ਫਿੱਟ ਕਰਦਾ
2: ਸੋ ਲੋਨਲੀ ਪਲੈਨਟ ਸੁਣਿਆ ਤੁਸੀਂ ਉਹਦੇ ਤੇ ਆਉਂਦਾ ਹੁੰਦਾ ਸੀਗਾ ਨੈਸ਼ਨਲ ਜੋਗ੍ਰਾਫੀ ਦੇ ਉੱਤੇ ਆਉਂਦਾ ਹੁੰਦਾ ਸੀ ਨਾ ਲੋਨਲੀ ਪਲੈਨਟ ਕਰਕੇ
1: ਅੱਛਾ ਉੱਥੇ ਸ਼ੋਅ ਆਉਂਦਾ ਹੁੰਦਾ
2: ਤੁਸੀਂ ਕੋਈ ਵੀ ਸ਼ੋਅ ਦੇਖਿਆ ਡਿਸਕਵਰੀ ਤੇ ਜਾਂ ਨੈਸ਼ਨਲ ਜੋਗ੍ਰਾਫੀ ਤੇ
1: ਨਹੀਂ ਮੈਂ ਡਿਸਕਵਰੀ ਤੇ ਜਦੋਂ ਲਾਉਣਾ ਹੁੰਦਾ ਮੈਂ ਉਸ ਵੇਲੇ ਬੰਦ ਕਰ ਦਿੰਦਾ ਹੁੰਦਾ ਹਾਂ ਮੈਂ ਐਂ ਵਧੀਆ ਨਹੀਂ ਲੱਗਣ ਡਿਆ ਮੈਨੂੰ
2: ਮੈਂ ਕਿਹਾ ਮੈਨੂੰ ਐਵੇਂ ਸਮਾਚਾਰ ਬਣਾਈ ਜਾ
1: ਰਿਹਾ ਮੈਨੂੰ ਕੀ ਐਵੇਂ
2: ਮੈਨੂੰ ਜ਼ਿਆਦਾ ਹੀ ਗਿਆਨ
1: ਦੇ ਸ਼ੇਰ ਆ ਰਹਾ ਹੈ ਇਹ ਇਸ ਬੱਕਰੀ ਕੋ ਖਾਏਗਾ ਉਸਕੇ ਬਾਅਦ ਇਹ ਪਾਣੀ ਪੀਏਗਾ ਮੈਂ ਕਿਹਾ ਛੱਡੋਗਾ ਯਾਰ ਕੀ ਆ
2: ਓਕੇ ਐਨੀਵੇਜ਼ ਇਹਦੇ ਚ ਇਹਨਾਂ ਨੇ ਲੋਨਲੀ ਪਲੈਨਟ ਨੇ ਦੱਸਿਆ ਕਿ ਦੁਨੀਆ ਦੀਆਂ ਟਾਪ 25 ਡੈਸਟੀਨੇਸ਼ਨਸ ਕਿੱਥੇ ਨੇ ਜਿੱਥੇ ਤੁਸੀਂ ਘੁੰਮਣ ਜਾ ਸਕਦੇ ਹੈਗੇ
1: ਓ ਵੈਰੀ ਗੁੱਡ
2: ਇੰਜੋਏ ਕਰ ਸਕਦੇ ਹੈਗੇ
1: ਹਾਂਜੀ ਠੀਕ ਹੈ
2: ਹੁਣ ਉਹਦੇ ਚ ਆਸਟ੍ਰੇਲੀਆ ਦੀਆਂ ਵੀ ਨੇ ਕੁਝ ਡੈਸਟੀਨੇਸ਼ਨਸ ਮਤਲਬ ਜ਼ਿਆਦਾ ਆਸਟ੍ਰੇਲੀਆ ਦੀ ਚੜ੍ਹਾਈ ਹੈ ਉਸ ਲਿਸਟ ਦੇ ਵਿੱਚ
1: ਵੈਰੀ ਗੁੱਡ
2: ਬਟ ਉਹਦੇ ਚ ਪਹਿਲੇ ਨੰਬਰ ਦੇ ਉੱਤੇ ਆਸਟ੍ਰੇਲੀਆ ਦੀ ਜਿਹੜੀ ਹੈਗੀ ਹੈ
1: ਹਾਂਜੀ
2: ਤੁਸੀਂ ਕਹੋਗੇ ਗੋਲਡ ਕੋਸਟ ਹੈ ਹਨਾ ਜਾਂ ਤੁਸੀਂ ਸਿਡਨੀ ਦੱਸ ਸਕਦੇ ਹੋ ਜਾਂ ਵੋਲੋਂਗੋਂਗ ਨਿਊਕਾਸਲ ਜਾਂ
1: ਸਹੀ ਗੱਲ ਹਾਂ
2: ਫ੍ਰੀਮੈਂਟਲ ਹੋ ਗਿਆ ਪਰਥ ਹੋ ਗਿਆ ਹਨਾ ਜਾਂ ਐਡੀਲੇਡ ਤਸਮੇਨੀਆ ਨੋ ਸਰ ਨੋ
1: ਕਿਹੜਾ ਫਿਰ
2: ਓ ਨੋ
1: ਕੌਣ ਆ ਗਿਆ
2: ਨੋ ਨੋ ਨੋ
1: ਮਾਰਕੀਟ ਚ ਨਵਾ ਆ ਗਿਆ
2: ਨੋ ਨੋ
1: ਪਾਜੀ ਦੱਸ ਵੀ ਦੋ ਨੋ ਨੋ ਨੋ
2: ਬਾਇਰਨ ਬੇ ਜਿਹੜਾ ਐਨਐਸਡਬਲਿਊ ਚ
1: ਬਾਇਰਨ ਬੇ
2: ਹਾਂਜੀ ਹਾਂਜੀ ਹਾਂਜੀ ਬਾਇਰਨ ਬੇ ਜਿਹੜੀ ਹੈ ਪਹਿਲੇ ਨੰਬਰ ਦੇ ਉੱਤੇ ਤੁਸੀਂ ਚਲੋ ਛੱਡੋ ਸਰ
1: ਆਪਾਂ ਬਾਅਦ ਚ ਗੱਲ
2: ਤੁਸੀਂ ਇੱਥੇ ਹੀ ਨਹੀਂ ਗਏ ਬਾਇਰਨ ਬੇ ਜਿਹੜੀ ਹੈ ਇੱਥੇ ਦੀ ਟਾਪ ਡੈਸਟੀਨੇਸ਼ਨਸ ਦੇ ਵਿੱਚੋਂ ਇੱਕ ਆਉਂਦੀ ਹੈ ਵੈਸੇ ਦੈਟਸ ਨੋਟ ਓਨਲੀ ਲਿਮਿਟਡ ਟੂ ਬਾਇਰਨ ਬੇ ਬਟ ਉਹਦੇ ਚ ਹੋਰ ਵੀ ਬਹੁਤ ਸਾਰੀਆਂ ਹੈਗੀਆਂ ਨੇ ਬੇਸਿਕਲੀ ਕੀ ਹੈ ਬਾਇਰਨ ਬੇ ਵੈਸੇ ਉਹ ਆਪਣਾ ਆਸਟ੍ਰੇਲੀਆ ਦੇ ਵਨ ਆਫ ਦੀ ਓਨਲੀ ਫਿਊ ਨਿਊਡ ਬੀਚਿਸ ਦੇ ਵਿੱਚੋਂ ਇੱਕ ਹੈਗਾ
1: ਓਕੇ
2: ਪਰ ਬੜੀ ਸੋਹਣੀ ਜਗ੍ਹਾ ਹੈਗੀ ਹੈ ਜਦੋਂ ਤੁਸੀਂ ਕੌਫ ਸਾਰਬਰ ਨੂੰ ਜਾਂਦੇ ਹੋ ਨਾ ਇੱਧਰੋਂ ਆਪਣਾ ਟਵੀਡ ਹੈਡਸ ਤੋਂ ਅੱਗੇ ਇਨਫੈਕਟ ਉਹ ਜਿਹੜਾ ਟਵੀਡ ਦਾ ਪੂਰਾ ਏਰੀਆ ਹੈਗਾ
1: ਓਕੇ
2: ਉਹ ਆਸਟ੍ਰੇਲੀਆ ਦੇ ਵਿੱਚ ਨੰਬਰ ਮਤਲਬ ਉਹ ਵਰਲਡ ਦੇ ਵਿੱਚ ਜਿਹੜਾ ਹੈਗਾ ਉਹ ਟਾਪ 25 ਤੇ ਹੈ ਪਹਿਲੇ ਨੰਬਰ ਦੇ ਉੱਤੇ ਹੈ ਜਾਪਾਨ ਦਾ ਓਕੀਨਾਵਾ
1: ਜਾਪਾਨ ਦਾ ਓਕੀਨਾਵਾ
2: ਦੂਜੇ ਨੰਬਰ ਤੇ ਹੈਗਾ ਅਮਰੀਕਾ ਚ ਨਿਊ ਮੈਕਸੀਕੋ ਇਹ ਮੈਕਸੀਕੋ ਵਾਲਾ ਮੈਕਸੀਕੋ ਨਹੀਂ ਹੈਗਾ ਨਿਊ ਮੈਕਸੀਕੋ ਅਮਰੀਕਾ ਨੇ ਕਬਜ਼ਾ ਲਿਆ ਸੀ ਮੈਕਸੀਕੋ ਤੋਂ
1: ਅੱਛਾ ਠੀਕ ਹੈ
2: ਉਹਨੂੰ ਨਿਊ ਮੈਕਸੀਕੋ ਕਹਿੰਦੇ ਤੇ ਤੀਜੇ ਨੰਬਰ ਤੇ ਹੈ ਕ੍ਰੋਏਸ਼ੀਆ ਦਾ
1: ਕ੍ਰੋਏਸ਼ੀਆ
2: ਕ੍ਰੋਏਸ਼ੀਆ ਕ੍ਰੋਏਸ਼ੀਆ ਉਹ ਜਿਹੜੀ ਸੋਕਰ ਵਾਲੀ ਟੀਮ
1: ਕ੍ਰੋਏਸ਼ੀਆ ਆਪਾਂ ਕਰੀਦਾ ਨਾ ਉਹ ਕੀ ਹੁੰਦਾ
2: ਉਹ ਕ੍ਰੋਏਸ਼ੀਆ ਹੁੰਦਾ ਸੋ ਇਹਦਾ ਹੈਗਾ ਤੀਜੇ ਨੰਬਰ ਦੇ ਉੱਤੇ ਸਿਡਨੀ ਕਰਕੇ ਇਹਨਾਂ ਦਾ ਸ਼ਹਿਰ ਹੈਗਾ
1: ਠੀਕ ਹੈ
2: ਚੌਥੇ ਨੰਬਰ ਤੇ ਆਉਂਦਾ ਹੈ ਵੀਅਤਨਾਮ ਦਾ ਦਨੰਗ
1: ਦਨੰਗ
2: ਧੁੜ ਹੁੜ ਦਨੰਗ ਦਨੰਗ ਦਨੰਗ
1: ਬਣੇ ਹੋਣਾ ਗਾਣਾ
2: ਪੰਜਵੇਂ ਨੰਬਰ ਤੇ ਆਸਟ੍ਰੇਲੀਆ ਦਾ ਟਵੀਡ
1: ਟਵੀਡ
2: ਤੇ ਛੇਵੇਂ ਨੰਬਰ ਤੇ ਹੈ ਮਾਲਦੀਵਸ ਦਾ ਫੁਲੀਹੂ ਨਿਕਰਾਗੁਆ ਦੇ ਵਿੱਚ ਗ੍ਰਾਂਡਾ
1: ਗ੍ਰਾਂਡਾ
2: ਤੇ ਸੱਤਵੇਂ ਅੱਠਵੇਂ ਨੰਬਰ ਤੇ ਜਰਮਨੀ ਦਾ ਦੇਸੂ ਤੇ ਨੌਵੇਂ ਨੰਬਰ ਤੇ ਕੈਨੇਡਾ ਦਾ ਪ੍ਰਿੰਸ ਐਡਵਰਡ ਆਈਲੈਂਡ ਤੇ ਦਸਵੇਂ ਨੰਬਰ ਤੇ ਅਗੇਨ ਅਮਰੀਕਾ ਦਾ ਮੈਰੀਲੈਂਡ ਆਹ ਵਾਲਾ
1: ਮੈਰੀਲੈਂਡ ਇਹ ਵਾਲਾ
2: ਇਹ ਆਸਟ੍ਰੇਲੀਆ ਦੇ ਵੀ ਸੋਵੇਂ ਨੰਬਰ ਤੇ ਹੋ ਗਿਆ ਸ਼ਾਇਦ
1: ਇੱਥੇ ਤੇ ਸਹੀ ਗੱਲ ਆ ਮੈਰੀਲੈਂਡ ਦਾ ਇਹ ਵਾਲਾ
2: ਹਾਂ ਇੱਥੇ ਜਿਹੜਾ ਗਿਆ ਕਹਿੰਦੇ ਇੱਕ ਵਾਰ ਫਿਰ ਵਾਪਸ ਨਹੀਂ ਆਉਂਦਾ ਅੱਛਾ ਇਹ ਤੋਂ ਇਲਾਵਾ ਅਰਜਨਟੀਨਾ ਇਟਲੀ ਚਾਈਨਾ ਨਿਊਜ਼ੀਲੈਂਡ ਸਪੇਨ ਪਨਾਮਾ ਮੋਨਾਕੋ ਇਹ ਹੈਗੇ ਨੇ ਬਟ ਟੋਪ 25 ਦੇ ਵਿੱਚ ਐਗਜੈਕਟਲੀ ਉੱਥੇ ਮੈਂ ਤੁਹਾਨੂੰ ਰੋਕਿਆ ਸੀਗਾ ਇੰਡੀਆ ਦਾ ਇਹ ਟੋਪ 25 ਦੇ ਵਿੱਚ ਗੁਜਰਾਤ ਡੈਸਟੀਨੇਸ਼ਨ ਜਿਹੜੇ ਕਵੀ ਤੋਂ ਆਓ ਗੁਜਰਾਤ
1: ਅਮਿਤਾਭ ਬੱਚਨ ਸਾਹਿਬ ਨੇ ਕਹਿੰਦੇ
2: ਹਾਂ ਇਹ ਅੱਛਾ
1: ਮਤਲਬ ਗੁਜਰਾਤ ਕਿੰਨੇਵੇਂ ਨੰਬਰ ਤੇ
2: ਇਹ ਹੋਊਗਾ ਬੀਮੇ
1: ਪੰਜਵੀਂ ਦੇ ਵਿੱਚ ਵਿੱਚ
2: ਉੱਨੀਵੇਂ ਜਾਂ ਵੀਹਵੇਂ ਨੰਬਰ
1: ਚਲੋ ਹੈਗਾ ਲਾਜ ਰੱਖ ਲਈ ਗੁਜਰਾਤ ਨੇ
2: ਤੇ ਬੈਸਟ ਟੋਪ 25 ਡੈਸਟੀਨੇਸ਼ਨ ਦੀ ਜਦੋਂ ਗੱਲ ਆਉਂਦੀ ਹੈਗੀ ਹੈ ਐਕਸਪੀਰੀਅੰਸ ਦੀ ਸੋਰੀ
1: ਵੀ
2: ਤੁਸੀਂ ਕਿੱਥੇ ਜਾ ਕੇ ਸਭ ਤੋਂ ਆਪਣਾ ਬੈਸਟ ਐਕਸਪੀਰੀਅੰਸ ਤੁਹਾਡਾ ਹੋਇਆ ਉਹ ਚ ਦੂਜੇ ਨੰਬਰ ਤੇ ਉਹ ਥਾਂ ਹੈ ਜਿੱਥੇ ਤੁਸੀਂ ਜਾ ਚੁੱਕੇ ਹੋ
1: ਓ ਵਾਓ
2: ਪਰ ਪਹਿਲੇ ਨੰਬਰ ਤੇ ਉਹ ਥਾਂ ਹੈ ਜਿੱਥੇ ਤੁਸੀਂ ਕਦੇ ਵੀ ਨਹੀਂ ਜਾਓਗੇ ਉਹ ਹੈਗੀ ਹੈ ਐਂਟਾਰਟਿਕਾ ਐਂਟਾਰਟਿਕਾ ਚ ਜਾ ਕੇ ਪੋਲਰ ਪਲੰਜ ਕਰੋ ਉਹ ਐਕਸਪੀਰੀਅੰਸ ਤੁਹਾਨੂੰ ਲਾਈਫ ਟਾਈਮ ਨਹੀਂ ਕਦੇ ਮਿਲਣਾ
1: ਓ ਅੱਛਾ
2: ਦੂਜੇ ਨੰਬਰ ਤੇ ਹੈਗਾ ਆਬੂ ਧਾਬੀ ਦੇ ਵਿੱਚ ਮਿਊਜ਼ੀਅਮ
1: ਓ ਹਾਂ ਮਿਊਜ਼ੀਅਮ ਹੈ ਨਾ
2: ਯੂਏਈ ਦਾ ਉੱਥੇ ਜਾਓ
1: ਓਕੇ
2: ਤੇ ਇਸ ਤੋਂ ਇਲਾਵਾ ਯੂਐਸਏ ਦੇ ਵਿੱਚ ਮਿਨਸੋਟਾ ਦੇ ਉੱਤੇ ਸੇਵਰ ਦੀ ਸਲੋ ਰੋਡ ਦਾ ਐਕਸਪੀਰੀਅੰਸ ਹੈ ਇਹਦੇ 'ਚ ਮੈਂ ਆਸਟ੍ਰੇਲੀਆ ਦਾ ਦੇਖ ਰਿਹਾ ਸੀਗਾ ਕੋਈ ਮਿਲਿਆ ਨਹੀਂ ਪਰ ਇੰਡੀਆ ਦੇ ਵਿੱਚ ਜਿਹੜਾ ਹਿਮਾਲਿਆ ਰੀਜਨ ਦੇ ਵਿੱਚ ਦਾਰਜਲਿੰਗ ਦੀ ਜਿਹੜੀ ਟ੍ਰੇਨ ਹੈ ਉਹ ਰਾਈਡ ਤੁਸੀਂ ਕਰੋ, ਕਹਿੰਦੇ ਵੀ ਘੈਂਟ ਹੈ ਉਹ, ਵਾਂਸ ਇਨ ਅ ਲਾਈਫ ਐਕਸਪੀਰੀਅੰਸ ਹੈਗਾ,
1: ਵੈਰੀ ਗੁੱਡ। ਮਤਲਬ ਉਧਰ ਟ੍ਰੇਨ ਤੇ ਮੇਰੇ ਖਿਆਲ ਦਾ ਮੈਂ ਵੀਡੀਓ ਚ ਦੇਖੀ ਹੋਏਗੀ ਸ਼ਾਇਦ।
2: ਹਾਂ, ਆਸਟ੍ਰੇਲੀਆ ਤੇ ਇੱਕੋ ਹੀ ਮਿਲਿਆ, ਉਹ ਮੈਂ ਕਦੇ ਸੁਣਿਆ ਵੀ ਨਹੀਂ ਹੈਗਾ। ਇਮੈਂਸ ਯੂਰ ਸੈਲਫ ਇਨ ਆਰਟ ਇਨ ਦੀ ਰੈਡ ਸੈਂਟਰ, ਇਹ ਕੀੜਾ ਰੈਡ ਸੈਂਟਰ ਕਿਹੜਾ ਇੱਥੇ?
1: ਰੈਡ ਸੈਂਟਰ ਪਤਾ ਨਹੀਂ ਮੈਨੂੰ,
2: ਮੈਂ ਆਸਟ੍ਰੇਲੀਆ ਦਾ ਐਕਸਪੀਰੀਅੰਸ ਮੈਂ ਕਦੇ ਲਿਆ ਵੀ ਨਹੀਂ ਹੈਗਾ। ਸੋ ਇਹ ਵਾਂਸ ਇਨ ਅ ਲਾਈਫ ਵਾਲੇ ਐਕਸਪੀਰੀਅੰਸ ਹੈਗੇ ਨੇ ਜੇ ਕਦੇ ਤੁਸੀਂ ਲੈਣੇ ਹੋਏ। ਐਨੀਵੇਜ਼, ਛੁੱਟੀਆਂ ਆ ਗਈਆਂ ਨੇ ਜੀ, ਤੇ ਇੱਕ ਤਾਂ ਰਾਣੀ ਜਿੰਦਾ ਦਾ ਸ਼ੋਅ ਆ ਰਿਹਾ ਹੈਗਾ, ਕਦੋਂ ਆ ਰਿਹਾ?
1: 24 ਅਕਤੂਬਰ ਨੂੰ ਆ ਰਿਹਾ ਭਾਜੀ, ਤੇ ਤੁਸੀਂ ਸਾਰਿਆਂ ਨੇ ਫੈਮਿਲੀ ਦੇ ਨਾਲ ਆਉਣਾ, ਤੇ ਆਪਾਂ ਰੇਡੀਓ
2: ਆਪਾਂ ਦੇ ਰਹੇ ਹਾਂ, ਡਿਸਕਾਊਂਟ ਦੇ,
1: ਡਿਸਕਾਊਂਟ ਵੀ ਹੈ। ਤੇ ਭਾਜੀ ਆਪਾਂ ਮੇਰੇ ਖਿਆਲ ਰੇਡੀਓ 15 ਵੈਸੇ ਵੀ ਅਗਰ ਤੁਸੀਂ 10 ਟਿਕਟਾਂ ਖਰੀਦਦੇ ਹੋ ਤੇ 15 ਹੈ, ਤੇ ਨਹੀਂ 4 ਟਿਕਟਾਂ ਖਰੀਦਦੇ ਹੋ ਤੇ 15% ਹੈ, ਤੇ 10 ਖਰੀਦਦੇ ਹੋ ਤੇ 20% ਹੈ। ਤੇ 24 ਅਕਤੂਬਰ ਨੂੰ ਹੈ ਵੀ ਭਾਜੀ ਬਲੈਕ ਟਾਊਨ ਦੇ ਲਾਗੇ ਪਲੰਪਟਨ ਹਾਈ ਸਕੂਲ ਗ੍ਰੇਟ ਵੈਸਟਰਨ ਸਿਡਨੀ ਪਰਫਾਰਮਿੰਗ ਆਰਟਸ,
2: ਠੀਕ ਹੈ।
1: ਸ਼ਾਮ ਨੂੰ 5 ਵਜੇ ਗੇਟ ਖੁੱਲਣਗੇ,
2: ਠੀਕ ਹੈ
1: ਭਾਈ। 6 ਵਜੇ ਐਗਜੈਕਟ ਚਾਲੂ ਹੋ ਜਾਣਾ,
2: ਓਕੇ,
1: ਕਿਉਂਕਿ ਜਿਹੜਾ ਥੀਏਟਰ ਹੁੰਦਾ ਹੈ ਨਾ ਭਾਜੀ, ਥੀਏਟਰ ਆਲਵੇਜ਼ ਔਨ ਟਾਈਮ।
2: ਓ ਵਾਹ,
1: ਮਤਲਬ ਇਹ ਆਪਾਂ ਜਿੱਦਾਂ ਕਈ ਵਾਰੀ ਹੁੰਦਾ ਨਾ ਵੀ ਲੇਟ ਕਰਾ ਦਈਏ, ਸਿਨੇਮਾ ਕਰਾ ਦਈਏ,
2: ਨਹੀਂ ਸਿਨੇਮਾ ਵੀ ਟਾਈਮ ਤੇ ਹੀ ਹੁੰਦਾ,
1: ਉਹੀ ਸੇਮ ਥੀਏਟਰ ਹਮੇਸ਼ਾ ਉਹੀ ਟਾਈਮ ਤੇ ਹੋਏਗਾ, ਪਰ ਇਹ ਵੀ 5 ਵਜੇ ਆਪਾਂ ਗੇਟ ਖੋਲ ਦੇਣੇ ਆ,
2: ਠੀਕ ਹੈ, ਤੇ 6 ਵਜੇ ਸਟਾਰਟ ਕਰ ਦੇਣਾ ਤੁਸੀਂ ਬੈਠੋ। ਪਰ ਉਹਦੇ ਚ ਰਿਕੁਐਸਟ ਇਹ ਹੁੰਦੀ ਹੈ ਆਮ ਤੌਰ ਤੇ, ਕਿਉਂਕਿ ਮੈਂ ਜਦੋਂ ਮਤਲਬ ਮੈਂ

0: ਪਲੱਸ ਭਾਜੀ
1: ਮਜਬੂਰੀ ਅੱਡ ਚੀਜ਼ ਹੈ,
0: ਮੋਬਾਈਲ ਨੀ ਆਪਾਂ ਕਰਦੇ ਹਮੇਸ਼ਾ ਸਾਈਲੈਂਟ, ਕਿਉਂਕਿ ਦੱਸਾਂ ਕੀ ਹੈ ਭਾਜੀ,
1: ਨਹੀਂ ਉਹ ਗੇਟ ਤੇ ਬੰਦਾ ਖੜਾ ਹੋਊਗਾ ਉਹ ਚੈੱਕ ਕਰੂਗਾ ਜੀ ਸਾਈਲੈਂਟ ਤੇ ਕਰੋ ਬੇਸ਼ੱਕ ਤੁਸੀਂ ਉਹ ਹੈਗਾ, ਪਰ ਉਹ ਤੁਹਾਡਾ ਕਹੂਗਾ ਰਿਕੁਐਸਟ ਕਰਕੇ ਜੀ ਪਲੀਜ਼ ਇੱਕ ਵਾਰ ਸਾਡੇ ਸਾਹਮਣੇ
0: ਸਾਈਲੈਂਟ ਕਰ ਦਿਓ, ਬਾਹਰ ਜਾ ਕੇ ਜੋ ਮਰਜ਼ੀ ਕਰ ਲਿਓ।
1: ਤੇ ਇਹ ਚੀਜ਼ ਹੈਗੀ ਹੈ 24 ਅਕਤੂਬਰ ਨੂੰ ਰਾਣੀ ਜਿੰਦਾ ਸ਼ੋਅ ਜਿਹੜਾ ਪਲੰਪਟਨ ਦੇ ਵਿੱਚ ਤੁਸੀਂ ਦੇਖਣ ਜਾਓ, ਹਾਂਜੀ 15HAANJI ਜਦੋਂ ਪਾਓਗੇ ਤੇ eventbaba.com.au ਦੇ ਉੱਤੇ ਤੁਸੀਂ ਜਾ ਕੇ ਟਿਕਟਾਂ ਲਓ, ਉੱਥੇ ਜਦੋਂ ਇਹ ਕੋਡ ਪਾਓਗੇ ਹਾਂਜੀ 15 ਆਟੋਮੈਟਿਕਲੀ ਤੁਹਾਡੀ ਟਿਕਟ ਦਾ ਰੇਟ ਥੱਲੇ ਆ ਜਾਣਾ, ਸੋ ਇਹ ਯੂਜ਼ ਕਰ ਲਿਓ। ਨਹੀਂ ਤੇ ਸੋਸ਼ਲ ਮੀਡੀਆ ਦੇ ਉੱਤੇ ਵੀ ਪਿਆ ਹੋਇਆ, ਬਾਰ ਬਾਰ ਪੁੱਛਣ ਦੀ ਬਜਾਏ ਹਾਂਜੀ ਦੇ ਫੇਸਬੁੱਕ ਪੇਜ ਤੇ ਜਾਓ ਸਿਡਨੀ ਦੇ, ਉੱਥੇ ਦੇਖੋ 23 ਦਿਨ 179 ਇਵੈਂਟ ਹੋਣਗੇ ਪੈਰਾਮੈਟਾ ਦੇ ਵਿੱਚ, 7 ਨਵੰਬਰ ਤੋਂ ਲੈ ਕੇ 29 ਨਵੰਬਰ ਤੱਕ ਓਪਨਿੰਗ ਫੈਸਟੀਵਲ ਹੋ ਰਿਹਾ ਪੈਰਾਮੈਟਾ ਮਿਊਜ਼ੀਅਮ ਦਾ,
0: ਉਹ
1: ਬੇਸ਼ੁਮਾਰ ਇਵੈਂਟਸ ਹੈਗੇ ਨੇ ਔਰ ਬੜੇ ਘੈਂਟ ਘੈਂਟ ਇਵੈਂਟਸ ਹੋਣਗੇ, ਸੋ ਫਾਈਨਲੀ ਪਾਵਰ ਹਾਊਸ ਪੈਰਾਮੈਟਾ ਜਿਹੜਾ ਖੁੱਲਣ ਜਾ ਰਿਹਾ ਹੈਗਾ, ਤੇ ਤੁਸੀਂ ਦੇਖੀ ਹੋਣੀ ਹੈ ਉਹ ਬਿਲਡਿੰਗ ਬੜੀ ਹੈ
0: ਜਿਹੜੀ ਤੇਰੀ ਜੀ, ਹਾਂ
1: ਹਾਂ
0: ਸਹੀ ਗੱਲ ਹੈ ਸਹੀ ਗੱਲ ਹੈ। ਅੱਛਾ ਉਹ ਮਤਲਬ, ਅੱਛਾ ਮਤਲਬ 7 ਨਵੰਬਰ ਤੋਂ ਲੈ ਕੇ,
1: ਮਤਲਬ ਓਪਨਿੰਗ ਤਾਂ ਉਹਦੀ 7 ਨਵੰਬਰ ਤੋਂ ਸ਼ੁਰੂ ਹੋ ਜਾਣਾ, ਉਸ ਤੋਂ ਬਾਅਦ ਤੁਸੀਂ ਟਿਕਟਾਂ ਲੈ ਕੇ ਜਾ ਸਕਿਆ ਕਰੋਗੇ, ਬਟ ਜਿਹੜਾ ਓਪਨਿੰਗ ਦੇ ਲਈ ਉਹਨਾਂ ਨੇ 23 ਦਿਨ ਮਿੱਥੇ ਹੈਗੇ ਨੇ ਕਿ ਉਹ 23 ਦਿਨ ਇਵੈਂਟ ਚੱਲਦੇ ਹੀ ਰਹਿਣਗੇ, ਉਸ ਤੋਂ ਬਾਅਦ ਵੀ ਉਹਦੇ ਚ ਹੁੰਦੇ ਰਹਿਣਗੇ, ਬਟ ਓਪਨਿੰਗ ਇਵੈਂਟ ਜਿਹੜੇ ਹੈਗੇ ਨੇ ਉਹ ਤੁਹਾਨੂੰ ਦੇਖਣੇ ਬੰਦ ਹੈਗੇ ਨੇ ਉੱਥੇ, ਹਨਾ। ਇਨਫੈਕਟ ਉੱਥੇ ਨਾਸਾ ਦਾ ਇੱਕ ਐਗਜੀਬਿਸ਼ਨ ਹੈ, ਉਹਦੀ $15 ਦੀ ਟਿਕਟ ਹੈ, ਬੱਚਿਆਂ ਨੂੰ ਲੈ ਕੇ ਜਾਓ, ਬੱਚਿਆਂ ਦੇ ਲਈ ਫ੍ਰੀ ਹੈ, ਤੁਹਾਡੀ $15 ਦੀ ਹੈ, ਪੂਰਾ ਜਿਵੇਂ ਐਨ ਐਕਸਪੀਰੀਅੰਸ ਤੁਹਾਨੂੰ ਮਿਲੂਗਾ। ਇਨਫੈਕਟ ਉੱਥੇ ਐਸਟ੍ਰੋਨੋਟਸ ਵੀ ਮੌਜੂਦ ਹੋਣਗੇ।
0: ਓ ਅੱਛਾ, ਉਹ ਵਾਲਾ ਨਾਸਾ, ਮੈਂ ਬੁੱਲਾ ਕਹਿ ਲੱਗਾ, ਬਾਅਦ ਚ ਬੁੱਲਾ ਦਾ ਵੀ ਹੈਗਾ, ਨੱਖਾਂ ਦਾ ਵੀ, ਨਾ ਅੱਛਾ ਨਾਸਾ ਨਹੀਂ ਹੈ ਨਾਸਾ।
1: ਇਨਫੈਕਟ ਉੱਥੇ ਡਾਂਸ ਫਾਰਮਸ ਹੋਣਗੇ,
0: ਆਹ ਤਾਂ ਮੇਰਾ ਪ੍ਰੋਗਰਾਮ ਆ ਗਿਆ, ਡਾਂਸ ਦਾ ਮੈਂ ਮਿਸ ਨਹੀਂ
1: ਕਰਦਾ, ਐਬੋਰੀਜਨਲ ਡਾਂਸ ਹੋਣਗੇ ਉੱਥੇ, ਹਨਾ। ਤੇ ਲੇਟ ਨਾਈਟ ਤੱਕ ਖੁੱਲਾ ਰਹੂਗਾ, 9 ਵਜੇ ਤੱਕ ਖੁੱਲਾ ਰਹੂਗਾ, ਪਰ ਉਸ ਤੋਂ ਬਾਅਦ ਨਹੀਂ, ਉਹ ਤੋਂ ਬਾਅਦ ਉਹ ਨਾਰਮਲੀ ਮਿਊਜ਼ੀਅਮ 5 ਵਜੇ ਬੰਦ ਹੋ ਜਾਂਦੇ ਨੇ, ਉਹ ਵੀ ਹੋਇਆ ਕਰੂਗਾ। ਤੇ ਹਰ ਇੱਕ ਦਿਨ ਜ਼ਿਆਦਾਤਰ ਇਵੈਂਟ ਜਿਹੜੇ ਨੇ ਉਹ ਫ੍ਰੀ ਨੇ, ਜ਼ਿਆਦਾਤਰ ਇਵੈਂਟ ਜਿਹੜੇ ਉਹਨਾਂ ਦੇ ਵਿੱਚ ਤੁਸੀਂ ਜਦੋਂ ਮਰਜ਼ੀ ਜਾਓ, ਜਿੱਥੇ ਮਰਜ਼ੀ ਜਾਓ, ਪਰ ਉਸ ਤੋਂ ਬਾਅਦ ਫਿਰ ਟਿਕਟਾਂ ਸ਼ੁਰੂ ਹੋਣੀਆਂ। ਸੋ ਆਈ ਵੁੱਡ ਸੁਜੈਸਟ ਕਿ ਜੇ ਤੁਸੀਂ ਰਹਿ ਰਹੇ ਹੋ ਉੱਥੇ ਪੈਰਾਮੈਟਾ 'ਚ ਜਾਂ ਆ ਰਹੇ ਹੋ ਬਾਹਰ,
0: ਲਾਗੇ ਲਾਗੇ
1: 7 ਤੋਂ ਲੈ ਕੇ 29 ਨਵੰਬਰ ਦੇ ਦਰਮਿਆਨ ਜਾ ਕੇ ਆਓ, ਜ਼ਰੂਰ ਨਜ਼ਾਰੇ ਆਣਗੇ। ਤੇ ਬਾਕੀ ਉੱਥੇ ਬੱਸ ਦੇ ਰਾਹੀਂ ਵੀ ਜਾ ਸਕਦੇ ਹੋ, ਲਾਈਟ ਰੇਲ ਵੀ ਉੱਥੇ ਰੁਕਦੀ ਹੈਗੀ ਹੈ, ਹਨਾ। ਤੇ ਬੜੀਆਂ ਘੈਂਟ ਘੈਂਟ ਚੀਜ਼ਾਂ ਉੱਥੇ ਲਿਆ ਕੇ ਉਹਨਾਂ ਨੇ ਰੱਖਤੀਆਂ। ਮਿਊਜ਼ੀਅਮ ਯਾਰ ਪਹਿਲੀ ਵਾਰ ਆਇਆ ਵੈਸਟਰਨ ਸਿਡਨੀ ਦੇ ਵਿੱਚ,
0: ਸਹੀ ਗੱਲ ਆ, ਨਹੀਂ
1: ਨਹੀਂ ਮਿਊਜ਼ੀਅਮ ਦੇਖਣ ਦੇ ਲਈ ਸਿਟੀ ਵੱਲ ਜਾਣਾ ਪੈਂਦਾ, ਹੁਣ ਤੁਹਾਡੇ ਕੋਲ ਬਲੈਕ ਟਾਊਨ ਦੇ ਵਿੱਚ ਉਹ ਵੀ ਹੈਗਾ, ਵੈਟ ਐਂਡ ਵਾਈਲਡ ਹੈ, ਹਨਾ।
0: ਬਲੈਕ
1: ਟਾਊਨ 'ਚ ਤੁਹਾਡੇ ਕੋਲ ਜ਼ੂ ਹੈਗਾ, ਪੈਰਾਮੈਟਾ 'ਚ ਤੁਹਾਡੇ ਕੋਲ ਮਿਊਜ਼ੀਅਮ ਹੈਗਾ, ਵੈਸਟਰਨ ਸਾਈਡ ਤੁਹਾਡੇ ਕੋਲ ਨਵਾਂ ਏਅਰਪੋਰਟ ਹੈਗਾ,
0: ਹੁਣ ਤਾਂ ਸਾਰਾ
1: ਸਾਰਾ ਕੁਝ ਤੁਹਾਡੇ ਕੋਲ ਵੈਸਟ ਦੇ ਵਿੱਚ ਹੁਣ ਸਿਡਨੀ ਦੇ ਵਿੱਚ ਹੈਗਾ, ਤੇ ਇੰਜੋਏ ਕਰੋ ਇੱਧਰਲੇ ਏਰੀਆਜ਼ ਨੂੰ।
0: ਬਿਲਕੁਲ ਬਿਲਕੁਲ,
1: ਪੈਨਰਿਚ ਬੀਚ ਵੀ ਹੈ, ਇਕਲੌਤਾ ਬੀਚ ਹੋਣਾ ਹੈ ਜਿਹੜਾ ਸਮੁੰਦਰ ਤੇ ਨਹੀਂ ਹੈਗਾ,
0: ਪਰ ਇਹ ਫੀਲਿੰਗ ਪੂਰੀ ਆਉਂਦੀ ਹੈ,
1: ਫੀਲਿੰਗ ਪੂਰੀ,
0: ਮਤਲਬ ਕੋਈ ਸਭ ਐ ਲੱਗਦਾ ਵੀ ਬੀਚ
1: ਵਾਲੀ ਫੀਲਿੰਗ ਆਉਂਦੀ,
0: ਬਹੁਤ ਵਧੀਆ।
1: ਇਹ ਇਕਲੌਤਾ ਬੀਚ ਹੋਣਾ ਜਿਹਨੂੰ ਗੇਟ ਲੱਗੇ ਹੋਏ ਨੇ, ਕਮਾਲ ਹੈ ਯਾਰ,
0: ਸਹੀ ਗੱਲ ਹੈ।
1: ਪਰ ਨਹੀਂ ਚਲੋ ਠੀਕ ਹੈ, ਦੇਖੋ ਇੰਜੋਏ ਕਰੋ, ਗਵਰਨਮੈਂਟ ਇੰਨਾ ਕੁਝ ਦੇ ਰਹੀ ਹੈਗੀ ਵੈਸਟਰਨ ਸਿਡਨੀ ਵਾਲੇ ਪਾਸੇ, ਤੇ ਸਾਨੂੰ ਦਿਓ ਇਜਾਜ਼ਤਾਂ ਫਿਰ, ਹੈ ਜੀ।
0: ਹਾਂਜੀ ਹਾਂਜੀ ਬਿਲਕੁਲ ਜੀ, ਜਾਣਾ ਪੈਣਾ ਟਾਈਮ ਦਾ।
1: ਓਕੇ ਟਾਟਾ, ਬਾਏ ਬਾਏ,
0: ਤੇ ਚਲੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ, ਸਿਹਤਾਂ ਦਾ ਰੱਖੋ ਖਿਆਲ, ਤੇ ਮਿਲਦੇ ਆ ਫਿਰ ਨੈਕਸਟ ਵੀਕ, ਸਾਡਾ ਸ਼ੋਅ ਹੈ ਖਬਰ ਬੜੀ ਬੇਕਾਰ, ਬਾਏ ਬਾਏ। ਇਹ ਵੀ ਬੜਾ ਘੈਂਟ ਹੈ, ਆਹਾ
1: ਨਹੀਂ ਸਹੀ ਨਹੀਂ।

ਰੇਡੀਓ ਹਾਂਜੀ 1674 ਆਸ ਕਰਦੇ ਹਾਂ ਵਧੀਆ ਤੁਹਾਡਾ ਦਿਨ ਜਾ ਰਿਹਾ ਹੋਵੇਗਾ। ਚੜ੍ਹਦੀ ਕਲਾ ਦੇ ਵਿੱਚ ਹੋਵੋਗੇ, ਚਿਹਰੇ 'ਤੇ ਹੋਵੇਗੀ ਮੁਸਕਰਾਹਟ, ਮਨ ਦੇ ਵਿੱਚ ਸ਼ੁਕਰਾਨਾ। ਜੇਕਰ ਨਹੀਂ ਤਾਂ ਆਓ ਸਭ ਤੋਂ ਪਹਿਲਾਂ ਮੁਸਕਰਾ ਕੇ ਵੇਖੀਏ, ਚਿਹਰੇ 'ਤੇ ਖੁਸ਼ੀ ਲੈ ਕੇ ਆਈਏ। ਅਤੇ ਬਿਲਕੁਲ ਇਸੇ ਤਰ੍ਹਾਂ ਇਸ ਖੁਸ਼ੀ ਨੂੰ ਆਪਣੇ ਚਿਹਰੇ 'ਤੇ ਸਜਾ ਕੇ ਰੱਖਿਓ। ਵੇਖਣ ਵਾਲੇ ਨੂੰ ਵੀ ਸੋਹਣਾ ਲੱਗਦਾ ਅਤੇ ਤੁਹਾਨੂੰ ਵੀ ਅੰਦਰੋਂ ਖੁਸ਼ੀ ਮਹਿਸੂਸ ਹੋਊਗੀ, ਕਿਉਂਕਿ ਤੁਸੀਂ ਆਪਣਾ ਆਪ ਸਾਹਮਣੇ ਖਲੋ ਕੇ ਤਾਂ ਵੇਖ ਨਹੀਂ ਸਕਦੇ, ਪਰ ਉਹ ਚੀਜ਼ ਤੁਸੀਂ ਅੰਦਰ ਮਹਿਸੂਸ ਕਰ ਸਕਦੇ ਹੋ। ਇਸੇ ਮੁਸਕਰਾਹਟ ਦੇ ਨਾਲ ਆਓ ਵੱਧਦੇ ਹਾਂ ਅੱਗੇ, ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। 30 ਸਾਲ ਪੁਰਾਣੀ ਗੱਲ ਹੈ, ਮੈਂ ਲੈਕਚਰਾਰ ਸੀ ਅੰਗਰੇਜ਼ੀ ਦੀ, ਪਰ ਪਤਾ ਨਹੀਂ ਕਿਉਂ ਲਿਖਣ ਦਾ ਸ਼ੌਂਕ ਪੰਜਾਬੀ 'ਚ ਸੀ। ਮਿੰਨੀ ਕਹਾਣੀ ਸੰਗ੍ਰਹਿ ਦਾ ਨਾਂ ਰੱਖਿਆ ਸੱਚ ਦੀ ਤਲਾਸ਼। ਬੜੀ ਕੋਸ਼ਿਸ਼ ਕੀਤੀ ਪਰ ਸਮਝ ਨਹੀਂ ਸੀ ਆ ਰਹੀ ਕਿ ਹੁਣ ਇਹਦਾ ਅੰਤ ਕਿੱਦਾਂ ਕਰਾਂ। ਮਾਂ ਨਾਲ ਗੱਲ ਕਰਦੀ ਤਾਂ ਆਖਦੀ ਰਸੋਈ ਵੱਲ ਧਿਆਨ ਦੇ, ਅੱਜ ਕੱਲ੍ਹ ਪੜ੍ਹਾਈ ਲਿਖਾਈ ਤੋਂ ਬਿਨਾਂ ਬਗਾਨੇ ਘਰ ਕਈ ਚੀਜ਼ਾਂ ਵੇਖਦੇ ਨੇ, ਕੱਲ੍ਹ ਨੂੰ ਤੇਰਾ ਰਿਸ਼ਤਾ ਕਰਨਾ। ਇਸੇ ਦੇ ਦਰਮਿਆਨ ਇੱਕ ਰਿਸ਼ਤੇ ਦੀ ਦੱਸ ਪਈ, ਪਰਿਵਾਰ ਥੋੜ੍ਹਾ ਜਾਣ ਪਛਾਣ 'ਚੋਂ ਨਿਕਲਿਆ। ਮੁੰਡਾ ਸਿਹਤ ਵਿਭਾਗ ਦੇ ਵਿੱਚ SDO ਲੱਗਾ ਸੀ। ਮਾਂ ਨੇ ਕਈ ਤਰ੍ਹਾਂ ਦੀਆਂ ਪੱਕੀਆਂ ਕੀਤੀਆਂ, ਕਿੰਨਾ ਕੁਛ ਸਿਖਾਉਣ ਦੀ ਕੋਸ਼ਿਸ਼ ਕੀਤੀ, ਚਾਹ, ਚਟਨੀ, ਫੁਲਕੇ, ਸਬਜ਼ੀ, ਪਤਾ ਨਹੀਂ ਕਿੰਨਾ ਕੁਛ। ਜਿਸ ਦਿਨ ਪ੍ਰਾਹੁਣਿਆਂ ਨੇ ਆਉਣਾ ਸੀ ਨਾ, ਉਸ ਦਿਨ ਵੀ ਮਾਂ ਨੇ ਚੰਗੀ ਤਰ੍ਹਾਂ ਸਮਝਾਇਆ, ਤੈਨੂੰ ਉਹ ਕਈ ਤਰ੍ਹਾਂ ਦੇ ਸਵਾਲ ਪੁੱਛਣਗੇ, ਜ਼ਿਆਦਾਤਰ ਸੱਸਾਂ ਸਵਾਲ ਪੁੱਛਦੀਆਂ ਹੁੰਦੀਆਂ, ਜੇ ਪੁੱਛਣ ਤਾਂ ਆਖੀ ਮੈਨੂੰ ਸਾਰਾ ਕੁਛ ਆਉਂਦਾ। ਕੋਈ ਗਲਤੀ ਨਾ ਕਰੀ, ਵਿਆਹ ਤੱਕ ਤੈਨੂੰ ਮੈਂ ਸਾਰਾ ਕੁਛ ਸਿਖਾ ਦੇਣਾ। ਮੈਂ ਵੀ ਅੱਗੋਂ ਹਾਂ ਹਾਂ ਕਰਦੀ ਰਹੀ, ਪਰ ਐਨ ਮੌਕੇ ਦੇ ਉੱਤੇ ਹਾਲਾਤ ਕੁਛ ਇੱਦਾਂ ਦੇ ਹੋ ਗਏ ਕਿ ਬਾਕੀ ਸਾਰੀ ਪੜ੍ਹਾਈ ਲਿਖਾਈ ਬਾਰੇ ਪੁੱਛੀ ਗਏ। ਚੁੱਲ੍ਹੇ ਚੌਂਕੇ ਬਾਰੇ ਜਦੋਂ ਉਹਨਾਂ ਸਵਾਲ ਕੀਤਾ ਤਾਂ SDO ਸਾਹਿਬ ਦੇ ਦਾਦਾ ਜੀ ਨੇ ਪੁੱਛ ਹੀ ਲਿਆ ਉਸ ਮੌਕੇ ਦੇ ਉੱਤੇ ਕੀ ਕਰਦੀ। ਇਹੋ ਜਿਹੇ ਨਾਜ਼ੁਕ ਮੌਕਿਆਂ ਦੇ ਉੱਤੇ ਝੂਠ ਘੱਟ ਹੀ ਬੋਲਿਆ ਜਾਂਦਾ, ਮੈਥੋਂ ਗੱਲ ਬਣਾਈ ਨਹੀਂ ਗਈ, ਛੇਤੀ ਨਾਲ ਸੱਚ ਬੋਲ ਕੇ ਖਹਿੜਾ ਛਡਾਉਣ ਦੀ ਕੀਤੀ। ਮੈਂ ਕਿਹਾ ਜੀ ਚਟਨੀ ਕੁੱਟਣ ਅਤੇ ਆਂਡੇ ਉਬਾਲਣ ਤੋਂ ਸਿਵਾਏ ਹੋਰ ਮੈਨੂੰ ਕੁਛ ਨਹੀਂ ਜੇ ਆਉਂਦਾ। ਚਾਰੇ ਪਾਸੇ ਇੱਕ ਹਾਸਾ ਪਸਰ ਗਿਆ। ਮਾਂ ਪਰੇ ਸਿਰ ਫੜ ਕੇ ਬੈਠੀ ਸੀ। ਫਿਰ ਕੀ ਸੀ, ਮੰਗਣੀ ਦੀ ਰਸਮ ਹੋਈ। ਦਾਦਾ ਜੀ ਹੋਰਾਂ ਨੇ ਲੰਮਾ ਚੌੜਾ ਭਾਸ਼ਣ ਦਿੱਤਾ, ਆਖੇ ਚੁੱਲ੍ਹਾ ਚੌਂਕਾ ਤਾਂ ਫਿਰ ਵੀ ਸਿੱਖਿਆ ਜਾ ਸਕਦਾ, ਪਰ ਜਿਸ ਸੱਚ ਦੀ ਤਲਾਸ਼ ਸਾਨੂੰ ਪਿਛਲੇ ਕਿੰਨੇ ਦਿਨਾਂ ਤੋਂ ਸੀ, ਉਹ ਬੀਬਾ ਜੀ ਅੱਜ ਮੁੱਕੀ ਜੇ। ਮਨ ਹੀ ਮਨ ਮੈਂ ਉਸ ਰੱਬ ਦਾ ਸ਼ੁਕਰ ਕਰ ਰਹੀ ਸਾਂ। ਸੱਚ ਦੀ ਭਾਲ ਖਤਮ ਹੋਈ, ਸੱਚ ਦੀ ਤਲਾਸ਼ ਖਤਮ ਹੋਈ, ਉਹੀ ਜੋ ਮੈਂ ਆਪਣੀ ਮਿੰਨੀ ਕਹਾਣੀ ਸੰਗ੍ਰਹਿ ਦਾ ਨਾਂ ਰੱਖਿਆ ਸੀ। ਕਹਾਣੀ ਲਿਖਣ ਵਾਲਿਆਂ ਦਾ ਨਾਂ ਨਹੀਂ ਸਾਡੇ ਤੱਕ ਪਹੁੰਚਿਆ, ਪਰ ਪਹੁੰਚਾਈ ਸਾਡੇ ਤੱਕ ਸੁਖਦੀਪ ਸਿੰਘ ਘੁੰਮਣ ਹੋਰਾਂ ਨੇ। ਕਹਾਣੀ ਪੜ੍ਹਦਿਆਂ ਇੱਕ ਹੋਰ ਛੋਟੀ ਜਿਹੀ ਕਹਾਣੀ ਗੌਤਮ ਬੁੱਧ ਹੋਰਾਂ ਦੀ ਯਾਦ ਆ ਰਹੀ ਸੀ। ਕਹਿੰਦੇ ਨੇ ਇੱਕ ਵਾਰੀ ਗੌਤਮ ਬੁੱਧ ਇਸੇ ਵਿਸ਼ੇ ਦੇ ਉੱਤੇ ਕਿਸੇ ਨੂੰ ਸਮਝਾ ਰਹੇ ਸੀ, ਸੱਚ ਕੀ ਹੈ। ਕਹਿਣ ਲੱਗੇ ਸੱਚ ਉਹ ਜਿਹੜਾ ਹਾਲੇ ਤੱਕ ਤੁਹਾਡੀ ਜ਼ਬਾਨ 'ਤੇ ਨਹੀਂ ਆਇਆ, ਸੱਚ ਉਹ ਜਿਹੜਾ ਹਾਲੇ ਤੁਸੀਂ ਬੋਲਿਆ ਨਹੀਂ, ਤੁਸੀਂ ਬੋਲਿਆ ਨਹੀਂ, ਕਿਸੇ ਨੇ ਸੁਣਿਆ ਨਹੀਂ। ਜਦੋਂ ਤੁਸੀਂ
ਇਸ ਜ਼ਬਾਨ ਤੋਂ ਉਹਨੂੰ ਸ਼ਬਦਾਂ ਦੇ ਰੂਪ ਦੇ ਦਿੱਤੇ। ਹੋ ਸਕਦਾ ਉਹ ਸੱਚ ਨਾ ਰਹੇ, ਜਾਂ ਫਿਰ ਉਹ ਸੱਚ ਰਹਿੰਦਾ ਹੀ ਨਹੀਂ, ਜਾਂ ਫਿਰ ਉਹ ਸੱਚ ਹੁੰਦਾ ਹੀ ਨਹੀਂ। ਇੱਕ ਨੌਜਵਾਨ ਨੇ ਹੱਥ ਖੜਾ ਕਰਕੇ ਇਤਰਾਜ਼ ਕੀਤਾ, ਮੈਂ ਨਹੀਂ ਮੰਨਦਾ, ਕਈ ਚੀਜ਼ਾਂ ਅਟੱਲ ਨੇ, ਉਸ ਸੱਚ ਨੂੰ ਤੁਸੀਂ ਕਿੱਦਾਂ ਝੁਠਲਾ ਸਕਦੇ ਹੋ। ਉੱਪਰ ਨੂੰ ਹੱਥ ਕਰਕੇ ਕਹਿਣ ਲੱਗਾ, ਕੀ ਉਹ ਅਸਮਾਨ ਸੱਚ ਨਹੀਂ? ਧਰਤੀ ਤੋਂ ਇੱਕ ਮੁੱਠ ਮਿੱਟੀ ਦੀ ਚੁੱਕ ਕੇ ਕਹਿਣ ਲੱਗਾ, ਕੀ ਇਹ ਮਿੱਟੀ ਸੱਚ ਨਹੀਂ? ਉਹ ਜਿਹੜੇ ਸਾਹਮਣੇ ਰੁੱਖ ਲੱਗੇ ਨੇ, ਕੀ ਉਹ ਸੱਚ ਨਹੀਂ? ਉਹ ਜਿਹੜਾ ਲੱਗਾ ਫਲ ਆ, ਕੀ ਉਹ ਸੱਚ ਨਹੀਂ? ਜੇ ਮੈਂ ਆਪਣੀ ਜ਼ਬਾਨੋਂ ਇਹਨੂੰ ਬੋਲ ਦਿੱਤਾ ਤੇ ਇਹ ਝੂਠ ਕਿੱਦਾਂ ਹੋ ਗਿਆ? ਗੌਤਮ ਨੇ ਆਪਣੇ ਸੁਭਾਅ ਦੇ ਮੁਤਾਬਕ ਬੜੇ ਠਰਮੇ ਦੇ ਨਾਲ ਜਵਾਬ ਦਿੱਤਾ, ਹਾਂ ਉਹ ਸੱਚ, ਪਰ ਉਹ ਤੁਹਾਡਾ ਸੱਚ ਹੋ ਸਕਦਾ। ਤੁਹਾਨੂੰ ਕਿੰਨੇ ਕਿਹਾ ਸੀ ਕਿ ਉਹ ਜਿਹਦੇ ਉੱਤੇ ਤੁਸੀਂ ਉਂਗਲ ਕੀਤੀ ਆ ਉਹਨੂੰ ਅਸਮਾਨ ਕਹਿੰਦੇ ਆ? ਪਹਿਲੀ ਵਾਰ ਕਦੋਂ ਸੁਣਿਆ ਸੀ? ਧਰਤੀ ਨੂੰ ਧਰਤੀ ਕਹਿੰਦੇ ਆ, ਮਿੱਟੀ ਨੂੰ ਮਿੱਟੀ, ਇਹ ਕਦੋਂ ਪਤਾ ਲੱਗਾ? ਰੁੱਖ ਦਾ ਨਾਂ ਕਿਹਨੇ ਦੱਸਿਆ ਸੀ ਪਹਿਲੀ ਵਾਰੀ? ਹੋ ਸਕਦਾ ਤੁਹਾਡੀ ਭਾਸ਼ਾ ਦੇ ਵਿੱਚ ਇਹਨੂੰ ਰੁੱਖ ਕਹਿੰਦੇ, ਕਿਸੇ ਹੋਰ ਭਾਸ਼ਾ ਜਾਣਨ ਵਾਲੇ ਨੂੰ ਜੇਕਰ ਰੁੱਖ ਕਹਿ ਕੇ ਸਮਝਾਓਗੇ, ਹੋ ਸਕਦਾ ਉਹਨੂੰ ਪਤਾ ਨਾ ਲੱਗੇ, ਹੋ ਸਕਦਾ ਉਹ ਇਹਨੂੰ ਕੁਛ ਹੋਰ ਕਹਿੰਦਾ ਹੋਵੇ, ਹੋ ਸਕਦਾ ਉਹਦੇ ਲਈ ਅਸਮਾਨ ਦੀ ਪਰਿਭਾਸ਼ਾ ਕੁਛ ਹੋਰ ਹੋਵੇ। ਇਹ ਨਾਂ ਕਿੰਨੇ ਰੱਖੇ ਨੇ ਇਨਸਾਨ ਨੇ, ਕਿਸੇ ਨਾ ਕਿਸੇ ਨੇ ਨਾਂ ਰੱਖੇ ਨੇ। ਆਪਾਂ ਤਾਂ ਉਹਨਾਂ ਕਈਆਂ ਦੇ ਉੱਤੇ ਫੁੱਲ ਚਾੜ ਰਹੇ ਹਾਂ। ਕੋਈ ਆਪਣੀ ਖੋਜ ਥੋੜ੍ਹਾ ਹੋਈ, ਬੜੇ ਸਾਰੇ ਇਨਸਾਨ ਦੁਨੀਆ ਦੇ ਉੱਤੇ ਜਿਨ੍ਹਾਂ ਬਾਰੇ ਅੱਜ ਤੁਹਾਡਾ ਸੱਚ ਕੁਛ ਹੋਰ ਆ, ਕੱਲ੍ਹ ਨੂੰ ਕੁਛ ਹੋਰ ਹੋ ਜਾਂਦਾ, ਫਿਰ ਉਹ ਸੱਚ ਕਿੱਦਾਂ ਹੋਇਆ? ਜਿਹੜੇ ਲੋਕ ਸਾਨੂੰ ਬਹੁਤ ਚੰਗੇ ਲੱਗਦੇ ਨੇ, ਸਾਨੂੰ ਬਹੁਤ ਸੁੱਖ ਦਿੰਦੇ ਨੇ, ਅਸੀਂ ਉਹਨਾਂ ਦੇ ਨਾਲ ਸਾਰੀ ਉਮਰ ਰਹਿਣ ਦਾ ਸੋਚ ਲੈਂਦੇ ਹਾਂ। ਥੋੜ੍ਹਾ ਸਮਾਂ ਪਾ ਕੇ ਲੱਗਦਾ ਕਿ ਰਾਤੋਂ ਦਿਨ ਨਾ ਚੜ੍ਹੇ, ਇਹ ਸਾਡੀਆਂ ਅੱਖਾਂ ਸਾਹਮਣੇ ਨਾ ਹੋਣ। ਸੱਚ ਕੀ ਸੀ, ਪਹਿਲਾਂ ਵਾਲਾ ਜਾਂ ਬਾਅਦ ਵਾਲਾ? ਤੁਹਾਡੇ ਕਿਸੇ ਦੇ ਵਿਚਾਰੇ, ਕਿਸੇ ਦੇ ਬਾਰੇ ਵਿਚਾਰ ਪਹਿਲਾਂ ਸੱਚ ਸੀ ਜਾਂ ਬਾਅਦ ਵਾਲੇ? ਜੋ ਜਿਨ੍ਹਾਂ ਤੁਹਾਨੂੰ ਸੁੱਖ ਦਿੰਦਾ ਉਹ ਉਹਨਾਂ ਤੁਹਾਨੂੰ ਸੱਚ ਲੱਗਦਾ, ਜਿੱਥੋਂ ਜਿੰਨਾ ਦੁੱਖ ਮਿਲਣਾ ਸ਼ੁਰੂ ਹੁੰਦਾ, ਜਾਂ ਫਿਰ ਤੁਸੀਂ ਦੁੱਖ ਮਹਿਸੂਸ ਕਰਨਾ ਸ਼ੁਰੂ ਕਰ ਦਿਓ, ਉੱਥੇ ਫਿਰ ਉਹ ਸੱਚ ਸੱਚ ਨਹੀਂ ਰਹਿੰਦਾ, ਉਹੀ ਸੱਚ ਝੂਠ ਬਣ ਜਾਂਦਾ। ਜਿਹੜੇ ਇਨਸਾਨ ਦੀ ਤੁਸੀਂ ਇੱਕ ਸਮੇਂ ਸਹੁੰ ਖਾਣ ਤੱਕ ਜਾਂਦੇ ਹੋ, ਉਸੇ ਇਨਸਾਨ ਦੀ ਤੁਸੀਂ ਅੱਗੇ ਚੱਲ ਕੇ ਬਖਤਾਈ ਵੀ ਕਰਦੇ ਹੋ, ਫਿਰ ਸੱਚ ਕੀ ਹੋਇਆ? ਕਹਿਣ ਦਾ ਮਕਸਦ ਇੰਨਾ ਕਿ ਸੱਚ ਉਹ ਜਿਹੜਾ ਬਿਆਨ ਹੀ ਨਹੀਂ ਕੀਤਾ ਜਾ ਸਕਦਾ, ਸੱਚਾ ਉਹਦਾ ਨਾਂ ਜਿਹਨੇ ਸ੍ਰਿਸ਼ਟੀ ਸਾਜੀ ਹੈ, ਅਤੇ ਉਹਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਜੇ ਕੋਈ ਬਿਆਨ ਕਰਨ ਬੈਠੇ ਤਾਂ ਸ਼ਬਦ ਨਹੀਂ ਲੱਭਦੇ, ਸ਼ਬਦ ਲੱਭਣ ਤਾਂ ਸੁਣਨ ਵਾਲੇ ਨੂੰ ਸਮਝ ਨਹੀਂ ਆਉਂਦੇ। ਹਵਾ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ, ਅੰਦਰੋਂ ਅੰਦਰੀ ਮਹਿਸੂਸ ਕਰਨ ਵਾਲੇ ਮਹਿਸੂਸ ਕਰਦੇ ਨੇ। ਇਸੇ ਤਰ੍ਹਾਂ ਦੇ ਸੱਚ ਦੀ ਗੱਲ ਸ਼ਾਇਦ ਇਹ ਲੇਖਕਾ ਕਰ ਰਹੇ ਸੀ। ਉਹਨਾਂ ਨੂੰ ਲੱਗਦਾ ਸੀ ਕਿ ਉਹਨਾਂ ਨੂੰ ਨਹੀਂ ਕੁਛ ਬਣਾਉਣਾ ਆਉਂਦਾ, ਪਰ ਸੱਚ ਤਾਂ ਇਹ ਆ
ਕੇ ਉਹਨਾਂ ਨੂੰ ਆਉਂਦਾ ਸੀ। ਜਿਹੜਾ ਚਟਨੀ ਕੁੱਟ ਨਹੀਂ ਜਾਂਦਾ ਕਿ ਉਹਨੂੰ ਖੱਟੇ ਮਿੱਠੇ ਦਾ ਲੂਣੇ ਦਾ ਅਹਿਸਾਸ ਨਹੀਂ ਹੋਊਗਾ। ਜੇ ਕੋਈ ਆਂਡਾ ਉਬਾਲਣਾ ਜਾਣਦਾ ਤਾਂ ਕੀ ਉਹਦੀ ਜਗ੍ਹਾ ਦੇ ਉੱਤੇ ਆਲੂ ਨਹੀਂ ਉਬਾਲ ਸਕੂਗਾ। ਸੱਚ ਪੁੱਛੋ ਤਾਂ ਸਾਨੂੰ ਆਪਣੇ ਆਪ ਦੇ ਬਾਰੇ ਬੜੇ ਸੱਚਾਂ ਦਾ ਨਹੀਂ ਪਤਾ, ਆਪਣੇ ਆਪ ਦੇ ਬਾਰੇ ਪਤਾ ਨਹੀਂ ਕਿੰਨੇ ਕੁ ਝੂਠ ਆਪਾਂ ਆਪਣੇ ਮਨ ਦੇ ਵਿੱਚ ਹੀ ਸਿਰਜੇ ਨੇ। ਕਿਸੇ ਨੂੰ ਲੱਗਦਾ ਮੈਨੂੰ ਬਹੁਤ ਪਤਾ ਸਮਾਂ ਆਉਣ 'ਤੇ ਅਹਿਸਾਸ ਹੁੰਦਾ ਕਿ ਨਹੀਂ ਦੁਨੀਆ ਭਲੀ ਸੋ ਭਲੀ, ਕਿਸੇ ਨੂੰ ਲੱਗਦਾ ਮੈਨੂੰ ਕੁਛ ਵੀ ਨਹੀਂ ਆਉਂਦਾ ਸਮਾਂ ਆਉਣ ਦੇ ਉੱਤੇ ਉਹ ਇਹੋ ਜਿਹਾ ਕੁਛ ਵੀ ਕਰ ਜੂ, ਉਹਨੂੰ ਆਪਣੇ ਆਪ 'ਤੇ ਯਕੀਨ ਨਹੀਂ ਆਊਗਾ। ਸੱਚ ਦੇ ਵਿੱਚ ਇੰਨੀ ਪਾਵਰ ਹੈ, ਇੰਨੀ ਸ਼ਕਤੀ ਹੈ ਕਿ ਉਹ ਸੱਚ ਸਾਰੀ ਉਮਰ ਤੁਹਾਨੂੰ ਰੋਟੀ ਦੇ ਸਕਦਾ, ਪਰ ਸ਼ਰਤ ਹੈ ਕਿ ਉਹ ਸੱਚ ਤੁਹਾਡੇ ਅੰਦਰ ਹੋਵੇ, ਤੁਹਾਡੀ ਜ਼ਬਾਨ 'ਤੇ ਨਾ ਹੋਵੇ। ਉਹ ਸੱਚ ਬੋਲਦਿਆਂ ਮਨ ਦੇ ਵਿੱਚ ਡਰ ਨਾ ਹੋਵੇ, ਹਾਲਾਂਕਿ ਉਹ ਹੈ ਤੁਹਾਡਾ ਆਪਣਾ ਹੀ ਸੱਚ, ਤੁਹਾਡਾ ਆਪਣਾ ਘੜਿਆ ਸੱਚ। ਪਰ ਜਿਹੜੀ ਚੀਜ਼ ਆਪਾਂ ਆਪ ਘੜੀ ਹੈ, ਜੇ ਆਪਾਂ ਉਹਦੇ ਉੱਤੇ ਪਹਿਰਾ ਹੀ ਨਾ ਦਿੱਤਾ, ਜੇ ਆਪਾਂ ਉਹਦੇ ਉੱਤੇ ਖੜ ਹੀ ਨਾ ਸਕੇ, ਫਿਰ ਉਹ ਸੱਚ ਵੀ ਕਹਦਾ ਸੱਚ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਵੇਗੀ। ਧੰਨਵਾਦ।

0: ਕਿੱਥੇ ਵੱਜ ਗਈ ਤੇਰੀ ਗੱਡੀ?
1: ਗੱਡੀ ਤਾਂ ਠੀਕ ਹੋਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ
2: ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ।
0: ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ, ਵਰਕ ਐਂਡ ਪੇਂਟ ਫ੍ਰੀ, ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
3: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ, ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲੂਸ਼ਨ .com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।
4: ਹਾਂਜੀ ਹਾਂਜੀ।

ਚੁੱਪ ਕਰਕੇ ਲਬਾਂ ਨੂੰ ਸੀ ਲੈਂਦੇ, ਚੁੱਪ ਕਰਕੇ ਲਬਾਂ ਨੂੰ ਸੀ ਲੈਂਦੇ, ਸੱਜਣਾ ਦੇ ਸਹਾਰੇ ਜੀ ਲੈਂਦੇ। ਚੁੱਪ ਕਰਕੇ ਲਬਾਂ ਨੂੰ ਸੀ ਲੈਂਦੇ, ਸੱਜਣਾ ਦੇ ਸਹਾਰੇ ਜੀ ਲੈਂਦੇ। ਉਸ

0: ਓ ਭਾਜੀ, ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
1: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
0: ਫਿਰ ਲਵਾਈਏ ਕਿੱਥੋਂ?
1: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
0: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।
2: Attention, ladies and gentlemen, this is your captain. 30 flights, Melbourne to India ya Pakistan, Sydney to India ya Pakistan, kithe bhi ja sakdi hai.
0: Attention, please. Dil kehta hai, kar jana hai. Flight search karke thak gaye. Switch karo, Hi-Fi Travel Stay, your local travel agency. Rated 4.9 star on Google. Book now, pay later. Flight book karni hai? Aaj hi call karo 1300-533-311 te. Ya online book karo, hi-fitravels.com.au te.

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: ਵਿਆਹ, ਖੁਸ਼ੀ ਜਾਂ ਕਿਸੇ ਵੀ ਖਾਸ ਮੌਕੇ ਲਈ ਜੁਐਲਰੀ ਹੋਣੀ ਚਾਹੀਦੀ ਹੈ ਖਾਸ, ਤੁੰਨਾ ਜੁਐਲਰਸ ਲੈ ਕੇ ਆਏ ਨੇ ਲੇਟੈਸਟ ਗੋਲਡ, ਡਾਇਮੰਡ, ਬੁਲੀਅਨ, ਸਿਲਵਰ ਤੇ ਬ੍ਰਾਈਡਲ ਕਲੈਕਸ਼ਨ, ਹਰ ਸਟਾਈਲ ਤੇ ਹਰ ਓਕੇਜ਼ਨ ਲਈ। ਜੈਨੂਇਨ ਜੁਐਲਰੀ, ਜੈਨੂਇਨ ਪ੍ਰਾਈਸਿੰਗ ਤੇ ਵਧੀਆ ਕਸਟਮਰ ਸਰਵਿਸ ਦੇ ਨਾਲ ਗੋਲਡ ਜੁਐਲਰੀ ਤੇ ਫਾਸਟ ਲੋਨ ਫੈਸਿਲਿਟੀ ਵੀ ਅਵੇਲੇਬਲ। ਵਿਜ਼ਿਟ ਕਰੋ 5/150 ਪਾਮਲਸ ਰੋਡ, ਤ੍ਰੁਗਨੀਨਾ, ਅਤੇ 347 ਡੌਨਸਟੇਲ ਸਟ੍ਰੀਟ, ਡੈਂਡੀਨੋਂਗ। ਤੁੰਨਾ ਜੁਐਲਰਸ, ਭਰੋਸੇ ਦੀ ਨਿਸ਼ਾਨੀ।

0: ਉਹ ਭਾਜੀ ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
1: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
0: ਫਿਰ ਲਵਾਈਏ ਕਿੱਥੋਂ?
1: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
0: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406 021 246 ਤੇ।

0: ਤਾਂ ਕਿੱਥੇ ਵੱਜ ਗਈ ਤੇਰੀ ਗੱਡੀ?
1: ਗੱਡੀ ਤਾਂ ਠੀਕ ਹੋਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਅਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383858748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੈਵਨ ਹਾਲ।
2: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ, ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲੂਸ਼ਨਸ.com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ। ਹਾਂਜੀ।

0: ਜੇ ਤੁਸੀਂ ਮੂੰਹ ਨਾ ਖੋਲਿਆ ਉਹਨੂੰ ਤਾਂ ਮਾਰਾਂਗੇ ਮਾਰਾਂਗੇ
1: ਤੁਹਾਡੇ ਘਰ ਤੱਕ ਫੂਕ ਦਿਆਂਗੇ ਤੇ ਜਵਾਕਾਂ ਤੱਕ ਮਾਰ ਦਿਆਂਗੇ
2: ਹੋਪ

ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੁਖ ਦੁਆਰ ਨਾਨਕ ਏਵੈ ਜਾਣੀਐ ਸਭ ਆਪੇ ਸਚਿਆ।

ਸੁਣੈ ਸਾਸਤ ਸਿਮਰਤ ਵੇਦ, ਨਾਨਕ ਭਗਤਾਂ ਸਦਾ ਵਿਗਾਸ, ਸੁਣੈ ਦੁਖ ਪਾਪ ਕਾ ਨਾਸ, ਸੁਣੈ ਸਤ ਸੰਤੋਖ ਗਿਆਨ, ਸੁਣੈ ਅੱਠ ਸੱਠ ਕਾ ਇਸ

ਜਾਣੇ ਮਨ ਕੋਇ, ਮੰਨੈ ਸੁਰਤ ਹੋਵੇ ਮਨ ਬੁੱਧ, ਮੰਨੈ ਸਗਲ ਭਵਨ ਕੀ ਸੁਧ, ਮੰਨੈ ਮੋਹ ਝੋਟਾ ਨੇ ਖਾ, ਮੰਨੈ ਜਮ ਕੈ ਸਾਥ ਨ ਜਾਏ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੇ ਮਨ ਕੋਇ, ਮੰਨੈ

ਸੂਤ ਸੰਤੋਖ ਥਾਪ ਰੱਖਿਆ ਜਿਨ ਸੂਤ ਜੇ ਕੋ ਬੁਝੈ ਹੋਵੈ ਸਚਿਆਰ ਤੌਲੈ ਉਪਰ ਕੇਤਾ ਪਾਰ ਧਰਤੀ ਹੋਰ ਪਰੈ ਹੋਰ ਹੋਰ ਤਿਸਤੇ ਪਾਰ ਤਲੈ ਕਵਨ ਜੋਰ ਜੀ।

ਜੋ ਤੁਧ ਭਾਵੈ ਸਾਈ ਭਲੀਕਾ, ਤੂੰ ਸਦਾ ਸਲਾਮਤ ਨਿਰੰਕਾਰ, ਅਸੰਖ ਨਾਵ ਅਸੰਖ ਥਾਵ, ਅਗਮ ਅਗਮ ਅਸੰਖ ਲੋ, ਅਸੰਖ ਕੈ ਸਿਰ ਪਾਰ ਹੋਏ, ਅਖਰੀ ਨਾਮ ਅਖਰੀ ਸਾਲਾਹ।

ਜੋ ਤੁਦ ਭਾਵੈ ਸਾਈ ਭਲੀਕਾ, ਤੂੰ ਸਦਾ ਸਲਾਮਤ ਨਿਰੰਕਾਰ, ਭਰੀਐ ਹੱਥ ਪੈਰ ਤਨ ਦੇ ਪਾਣੀ ਤੋਤੈ ਪੁੱਤਰ ਸਖੇ, ਮੂਤ ਪਲੀਤੀ ਕੱਪੜ ਹੋਏ ਦੇ ਸਾਬੂਨ ਲਈਐ ਉਹ ਧੋਏ, ਭਰੀਐ ਮਤ ਪਾਪਾਂ ਕੈ ਸੰਗ ਉਹ ਧੋਪੈ ਨਾਵੈ ਕੇ ਰੰਗ, ਪੁੰਨੀ ਪਾਪੀ ਆਖਣ ਨਾਏ ਕਰ ਕਰ ਕਰਨਾ ਲਿਖ ਲੈ ਜਾਓ, ਆਪੇ ਬੀਜ ਆਪੇ ਹੀ ਖਾਓ, ਨਾਨਕ ਹੁਕਮੀ ਆਵੋ ਜਾਓ। ਤੀਰਥ ਤਪ ਦਿਆ ਦਤ ਦਾਨ, ਜੇ ਕੋ ਪਾਵੈ ਤਿਲਕਾ ਮਾਨ, ਸੁਣਿਆ ਮੰਨਿਆ ਮਨ ਕੀਤਾ ਭਾਓ, ਅੰਤਰ ਗਤ ਤੀਰਥ ਮਲ ਨਾਓ, ਸਭ ਗੁਣ ਤੇਰੈ ਮੈਂ ਨਾ ਹੀ ਕੋਏ, ਵਿਨ ਗੁਣ ਕੀਤੇ ਭਗਤ ਨਾ ਹੋਏ। ਸਵਸਤ ਆਤ ਬਾਣੀ ਪਰਮਾਓ, ਸਤ ਸੁਹਾਨ ਸਦਾ ਮਨ ਚਾਓ, ਕਵਨ ਸੁਵੇਲਾ ਵਕਤ ਕਵਨ, ਕਵਨ ਥਿਤ ਕਵਨ ਵਾਰ, ਕਵਨ ਸਿਰ ਉੱਤੀ ਮਹਾਂ ਕਵਨ, ਜਿਤ ਹੋਆ ਆਕਾਰ, ਵੇਲ ਨਾ ਪਾਇਆ।

0: ਐ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੈ ਏ ਸਹਿਸਾ ਇਵਜਾ।
1: ਜੀਉ ਮੈਲੇ ਬਾਹਰੋਂ ਨਿਰਮਲ, ਬਾਹਰੋਂ ਨਿਰਮਲ ਜੀਉ ਤਾਂ ਮੈਲੇ, ਤਿੰਨ ਜਨਮ ਜੂਐ ਹਾਰਿਆ ਇਹ ਤਿਸਨਾ

0: ਹੋਵੇ ਤਾਂ ਸਨਮੁਖ ਸਿੱਖ ਕੋਈ ਜੀਉ ਰਹਿ ਗੁਰਨਾਲੇ ਗੁਰ ਕੇ ਚਰਨ ਹਿਰਦੈ ਧਿਆਏ ਅੰਤਰ ਆਤਮੈ ਸਮਾਲੇ ਆਪ ਛੱਡ ਸਦਾ ਰਹਿ ਪਰਨੈ ਗੁਰਬਿਨ ਅਵਰ ਨਾ ਜਾਣੇ ਕੋਏ ਕਹਿ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ
1: ਜੇ ਕੋ ਗੁਰ ਤੇ ਵੇ ਮੁਖ ਹੋਵੇ ਬਿਨ ਸਤਿਗੁਰ ਮੁਕਤ

ਹੋਆ ਸਮਾਓ, ਸਭ ਸੇਤੀ ਮਨ ਮਿਲਿਆ, ਸੱਚੈ ਲਾਇਆ ਭਾਓ, ਆਪੇ ਹੀਰਾ ਰਤਨ ਆਪੇ ਜਿਸਨੂੰ ਦੇ ਬੁਝਾ, ਕਹਿ ਨਾਨਕ ਸਬਦ ਰਤਨ ਹੈ।

ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜਗ ਮੈਂ ਆਇਆ। ਹਰ ਆਪੇ ਮਾਤਾ ਆਪੇ ਪਿਤਾ ਜਿਨ ਜਿਉ ਉਪਾਏ ਜਗਤ ਦਿਖਾਇਆ। ਗੁਰ ਪ੍ਰਸਾਦੀ ਬੁਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ। ਕਹਿ ਨਾਨਕ ਸਿਸ਼ਟ

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਗਰੀਬ ਨਵਾਜ ਦੁਨੀਆਂ ਦੇ ਵਾਲੀ ਚਵਰ ਛਤਰ ਤਖਤ ਦੇ ਮਾਲਕ ਭਗਤ ਵਸ਼ਲ ਕਿਰਪਾ ਨਿਧਾਨ ਗਿਆਨ ਦੇ ਮੁਜਸਮੇ ਧੰਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਬਿਰਾਜਮਾਨ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸੁਸ਼ੋਭਿਤ ਗੁਰੂ ਦੀ ਸਾਜੀ ਨਵਾਜੀ ਸਾਧ ਸੰਗਤ ਜੀਓ, ਆਓ ਰਸਨਾ ਨੂੰ ਪਵਿੱਤਰ ਕਰੀਏ। ਦਸ਼ਮੇਸ਼ ਪਿਤਾ ਦੁਆਰਾ ਬਖਸ਼ਿਸ਼ ਕੀਤੀ ਦੀ ਫਤਿਹ ਦੀ ਸਾਂਝ ਕਰੀਏ। ਬੜੇ ਪਿਆਰ ਤੇ ਸਤਿਕਾਰ ਨਾਲ ਸਾਰੀ ਸੰਗਤ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ, ਅੱਜ ਅਤਿ ਸਨਮਾਨਯੋਗ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਜਿਨ੍ਹਾਂ ਨੂੰ ਸਚਿਆਰਿਆਂ ਚ ਗਿਣਿਆ ਗਿਆ, ਉਸ ਮਹਾਂਪੁਰਖ ਸ਼ੇਖ ਬਾਬਾ ਫਰੀਦ ਜੀ ਦਾ ਜਨਮ ਦਿਹਾੜਾ ਹੈ। ਸਭ ਤੋਂ ਪਹਿਲਾਂ ਮੈਂ ਬਾਬਾ ਫਰੀਦ ਜੀ ਦੇ ਜਨਮ ਦਿਹਾੜੇ ਤੇ ਸਾਰੀ ਸੰਗਤ ਨੂੰ ਲੱਖ ਲੱਖ ਵਧਾਈ ਦੇਵਾਂ, ਕਿਉਂਕਿ ਜਿਹੜੇ ਸਚਿਆਰੇ ਪਿਆਰੇ ਗੁਰੂ ਵੱਲੋਂ ਅਕਾਲ ਪੁਰਖ ਵੱਲੋਂ ਵਰਸਾਏ ਹੋਏ ਹੁੰਦੇ ਹਨ, ਉਹਨਾਂ ਦੇ ਅੰਦਰੋਂ ਇੱਕ ਇੱਕ ਨਿਕਲਿਆ ਸ਼ਬਦ ਸਾਡੇ ਲਈ ਮਾਰਗ ਦਰਸ਼ਨ ਹੁੰਦਾ। ਤੇ ਜਦੋਂ ਅਸੀਂ ਬਾਬਾ ਫਰੀਦ ਜੀ ਦੇ ਜੀਵਨ ਨੂੰ ਵਾਚੀਏ ਤੇ ਸਭ ਤੋਂ ਵੱਡਾ ਸਰੋਤ ਸਾਡੇ ਕੋਲ ਇਹ ਹੈ ਉਹਨਾਂ ਦੀ ਬਾਣੀ, ਕਿ ਬਾਬਾ ਫਰੀਦ ਜੀ ਦਾ ਜੀਵਨ ਕੈਸਾ ਹੈ, ਉਹਨਾਂ ਦੀ ਬਾਣੀ ਵਿੱਚੋਂ ਬਾਬੇ ਫਰੀਦ ਜੀ ਦੇ ਜੀਵਨ ਦੀ ਝਲਕ ਪੈਂਦੀ ਹੈ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਚਾਹੇ ਭਗਤਾਂ ਦੀ ਬਾਣੀ ਹੈ, ਚਾਹੇ ਗੁਰੂ ਸਾਹਿਬ ਜੀ ਦੀ, ਭੱਟ ਸਾਹਿਬਾਨ ਦੀ ਅਤੇ ਸਿੱਖਾਂ ਦੀ, ਉਹਨਾਂ ਦੇ ਸ਼ਬਦਾਂ ਦੇ ਵਿੱਚੋਂ ਉਹਨਾਂ ਦੇ ਜੀਵਨ ਦੀ ਝਲਕ ਸਾਡੇ ਸਾਹਮਣੇ ਪੈਂਦੀ ਹੈ। ਉਹਨਾਂ ਦੇ ਜੀਵਨ ਦੇ ਵਿੱਚ ਰੱਬ ਲਈ ਕਿੰਨਾ ਪ੍ਰੇਮ ਹੈ, ਉਹਨਾਂ ਦੇ ਜੀਵਨ ਵਿੱਚ ਕਿੰਨੀ ਸਾਦਗੀ ਹੈ, ਉਹਨਾਂ ਦਾ ਜੀਵਨ ਕਿੰਨਾ ਉੱਚਾ ਸੁੱਚਾ ਆ, ਬਾਣੀ ਦੁਆਰਾ ਉਹਨਾਂ ਦੇ ਜੀਵਨ ਦੀ ਝਲਕ ਸਾਡੇ ਸਾਹਮਣੇ, ਉਹਨਾਂ ਦਾ ਜੀਵਨ ਸਾਡੇ ਸਾਹਮਣੇ ਆ ਜਾਂਦਾ ਆ। ਬਾਬਾ ਫਰੀਦ ਜੀ ਦੀ ਜਦੋਂ ਗੱਲ ਕਰਦੇ ਹਾਂ ਤੇ ਬਾਬਾ ਫਰੀਦ ਜੀ ਦਾ ਜਿਹੜਾ ਪ੍ਰਚਲਿਤ ਨਾਮ ਹੈ ਇਤਿਹਾਸ ਅੰਦਰ, ਸੇਖ ਬਾਬਾ ਫਰੀਦ ਜੀ ਸ਼ਕਰਗੰਜ, ਇਹ ਉਹਨਾਂ ਦਾ ਪ੍ਰਚਲਿਤ ਨਾਮ ਹੈ। ਇਹਨਾਂ ਦਾ ਜਿਹੜਾ ਜਨਮ ਹੈ 1173 ਈਸਵੀ ਨੂੰ ਹੁੰਦਾ, ਚਾਵਲੀ ਮਸਾਇਕਾ ਮੁਲਤਾਨ ਦੇ ਅੰਦਰ ਜੋ ਪਾਕਿਸਤਾਨ ਦੇ ਵਿੱਚ ਆ। ਬਾਬਾ ਫਰੀਦ ਜੀ ਦੇ ਸਤਿਕਾਰਯੋਗ ਪਿਤਾ ਜੀ ਦਾ ਨਾਮ ਸੇਖ ਜਲਾਲਦੀਨ ਸੁਲੇਮਾਨ ਹੈ। ਇਹਨਾਂ ਦੀ ਅਤਿ ਸਨਮਾਨਯੋਗ ਮਾਤਾ ਦਾ ਨਾਮ ਮਾਤਾ ਮਰੀਅਮ ਜੀ ਹੈ। ਤੇ ਜਦੋਂ ਅਸੀਂ ਇਹਨਾਂ ਦੀ ਬਾਣੀ ਦੇ ਬਾਰੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਚੁੱਭੀ ਮਾਰਦੇ ਹਾਂ, ਝਾਤ ਮਾਰਦੇ ਹਾਂ, ਤੇ ਇਹਨਾਂ ਦੇ 130 ਸਲੋਕ ਹਨ, ਜਿਨ੍ਹਾਂ ਵਿੱਚੋਂ 18 ਜਿਹੜੇ ਸਲੋਕ ਹਨ ਗੁਰੂ ਸਾਹਿਬ ਜੀ ਨੇ ਉਹਨਾਂ ਦੇ ਨਾਲ ਟਿੱਪਣੀ ਕਰਕੇ ਉਹਨਾਂ ਦੇ ਅਰਥ ਸਪਸ਼ਟ ਕੀਤੇ ਹਨ। 4 ਇਹਨਾਂ ਦੇ ਸ਼ਬਦ ਹਨ, 2 ਸੂਹੀ ਰਾਗ ਅੰਦਰ ਅਤੇ 2 ਆਸਾ ਰਾਗ ਅੰਦਰ। ਜਦੋਂ ਅਸੀਂ ਇਹਨਾਂ ਦੇ ਮੁੱਖ ਉਪਦੇਸ਼ ਨੂੰ ਪੜ੍ਹੀਏ ਕਿ ਬਾਬਾ ਫਰੀਦ ਜੀ ਨੇ ਸਾਨੂੰ ਕੀ ਉਪਦੇਸ਼ ਦਿੱਤਾ, ਤੇ ਫਿਰ ਇਹਨਾਂ ਦੀ ਬਾਣੀ ਦੇ ਵਿੱਚੋਂ ਇਹਨਾਂ ਦੇ ਜੀਵਨ ਦਾ ਪਤਾ ਲੱਗਦਾ ਕਿ ਬਾਬਾ ਫਰੀਦ ਜੀ ਦਾ ਜੀਵਨ ਕੈਸਾ ਹੈ। ਸਭ ਤੋਂ ਪਹਿਲਾਂ ਇਹਨਾਂ ਦੀ ਸਿੱਖਿਆ ਦੇ ਵਿੱਚ ਆ ਕਿ ਖਿਮਾ ਦੇ ਜਾਚਕ ਹੋ ਕੇ ਰਹਿਣਾ, ਅਕਾਲ ਪੁਰਖ ਅੱਗੇ ਸਦਾ ਹੀ ਨਿਮਰ ਹੋ ਕੇ ਰਹਿਣਾ, ਕਿਉਂਕਿ ਅੱਜ ਤੱਕ ਜਿਹਨੇ ਵੀ ਅਕਾਲ ਪੁਰਖ ਨੂੰ ਪਾਇਆ ਹੈ ਉਹਦੇ ਗੁਣ ਗਾਏ ਹਨ। ਜੇ ਕਿਸੇ ਅੰਦਰ ਨਿਮਰਤਾ ਹੈ ਤੇ ਉਹਨੂੰ ਇਹ ਵੱਡੀ ਦਾਤ ਗੁਣਾਂ ਦੀ ਦਾਤ ਮਿਲੀ ਆ। ਜਿਹਦੇ ਅੰਦਰ ਨਿਮਰਤਾ ਨਹੀਂ, ਜਿਹਦੇ ਅੰਦਰ ਖਿਮਾ ਦਾ ਗੁਣ ਨਹੀਂ ਹੈ, ਉਹਨੂੰ ਇਹ ਪਾਵਨ ਦਾਤ ਨਹੀਂ ਮਿਲੀ ਹੈ।
ਉਹਨਾਂ ਦੀ ਬਾਣੀ ਦੇ ਜਦੋਂ ਦਰਸ਼ਨ ਕਰਦੇ ਹਾਂ, ਫਰੀਦਾ ਥਿਓ ਪਵਾਈ ਦੱਬ ਜੇ ਸਾਈਂ ਲੋੜੈ ਸਭ, ਜੇ ਹਰ ਇੱਕ ਦੇ ਅੰਦਰ ਅਕਾਲ ਪੁਰਖ ਦਾ ਰੂਪ ਤੱਕਣਾ ਚਾਹੁੰਦੇ ਹਾਂ ਤੇ ਜਿਹੜੀ ਦੱਬ ਹੁੰਦੀ ਹੈ, ਜਿਹੜੀ ਪੈਰਾਂ ਦੇ ਥੱਲੇ ਰਹਿੰਦੀ ਹੈ, ਜਿਹਨੂੰ ਘਾਹ ਫੂਸ ਕਿਹਾ ਜਾਂਦਾ, ਜਿਹਨੂੰ ਕਿਹਾ ਜਾਂਦਾ ਜਿਵੇਂ ਇੱਕ ਜਗ੍ਹਾ ਤੇ ਵਾਰ ਵਾਰ ਤੁਰਦੇ ਹਾਂ ਘਾਹ ਫੂਸ ਤੇ ਉਹ ਪੱਗ ਡੰਡੀ ਬਣ ਜਾਂਦੀ, ਰਸਤਾ ਬਣ ਜਾਂਦਾ, ਇਵੇਂ ਆਪਣੇ ਆਪ ਨੂੰ ਗੁਰੂ ਅੱਗੇ ਸੌਂਪ ਦੇਣਾ। ਜਿਵੇਂ ਧੰਨ ਗੁਰੂ ਅਮਰਦਾਸ ਮਹਾਰਾਜ ਦੀ ਬਾਣੀ ਦਾ ਫਰਮਾਨ ਮੈਂ, ਹਸਤੀ ਜਿਉ ਸਿਰ ਜਿਉ ਅੰਕਸ ਹੈ, ਅਹਿਰਨ ਜਿਉ ਸਿਰ ਦੇ, ਮਨਤਨ ਆਗਿਆ ਰਾਖ ਕੈ ਉਪੀ ਸੇਵ ਕਰੇ। ਸਿੱਲ ਵਾਂਗ ਆਪਣੇ ਆਪ ਨੂੰ, ਔਰ ਜਿਵੇਂ ਹਾਥੀ ਆਪਣੇ ਮੁਹੱਬਤ ਨੂੰ ਆਪਣਾ ਆਪ ਸੌਂਪ ਦਿੰਦਾ, ਉਹਦੇ ਕੁੰਡੇ ਖਾਂਦਾ, ਇਵੇਂ ਜਾ ਕੇ ਬਾਬੇ ਫਰੀਦ ਜੀ ਦਾ ਜੀਵਨ ਹੈ ਕਿ ਉਹਨਾਂ ਦੇ ਅੰਦਰ ਖਿਮਾ ਕੁੱਟ ਕੁੱਟ ਕੇ ਭਰੀ ਹੋਈ ਹੈ, ਉਹਨਾਂ ਦੇ ਅੰਦਰ ਸਬਰ ਸੰਤੋਖ ਦਾ ਗੁਣ ਹੈ, ਜਿਹਨੂੰ ਬਾਣੀ ਦੇ ਵਿੱਚ ਬਿਆਨ ਕੀਤਾ ਗਿਆ, ਸਾਬਰ ਅੰਦਰ ਸਾਬਰੀ ਤਨ ਏਵੇ ਜਾ ਲੇਨ, ਹੋਣ ਨਜ਼ੀਕ ਖੁਦਾਏ ਦੈ ਭੇਤ ਨਾ ਕਿਸੇ ਦੇਣ। ਜਿਹੜੇ ਰੱਬ ਦੇ ਦਿਨੇ ਨੇੜੇ ਹੁੰਦੇ ਆ ਉਹ ਉਹਨਾਂ ਹੀ ਦੁਨੀਆਂ ਤੋਂ ਨੂੰ ਭੇਤ ਨਹੀਂ ਦਿੰਦੇ, ਕਿਉਂਕਿ ਇਹ ਜਿਹੜੀ ਦੁਨੀਆਂ ਆ ਇਹਦੇ ਵਿੱਚ ਹਰ ਇੱਕ ਦਾ ਅੱਡੋ ਅੱਡ ਮਨ ਦਾ ਟਿਕਾ ਆ, ਮਨ ਦੀ ਸੋਚ ਹੈ, ਮਨ ਦੀਆਂ ਇਛਾਵਾਂ ਹਨ। ਪਰ ਜਿਹੜੇ ਰੱਬ ਦੇ ਪਿਆਰੇ ਹੁੰਦੇ ਆ ਉਹ ਰੱਬ ਦੇ ਪਿਆਰਿਆਂ ਦੇ ਨਾਲ ਆਪਣੇ ਦਿਲ ਦੀ ਗੱਲ ਸਾਂਝੀ ਕਰਦੇ ਆ, ਉਹ ਲੱਭ ਲੱਭ ਕੇ ਰੱਬ ਦੇ ਪਿਆਰਿਆਂ ਨੂੰ ਆਪਣੇ ਦਿਲ ਦੀ ਗੱਲ ਦੱਸਣਗੇ। ਪਰ ਜਿੰਨੀ ਰੱਬ ਦੇ ਨੇੜੇ ਹੋਣਗੇ ਦੁਨੀਆਂ ਤੋਂ ਉਹ ਵਾਲੀ ਜਿਹੜੀ ਅਵਸਥਾ ਉਹਨੂੰ ਲੁਕਾਉਣਗੇ। ਪਰ ਜਦੋਂ ਕੋਈ ਸਿੱਖਿਆਦਾਇਕ ਦੀ ਗੱਲ ਕਰੀਏ ਤੇ ਫਿਰ ਉਹਨਾਂ ਦਾ ਜੀਵਨ ਬਾਬੇ ਫਰੀਦ ਜੀ ਦਾ ਪੂਰਾ ਸਾਡੇ ਲਈ ਇੱਕ ਸਿੱਖਿਆ ਦਾ ਸਰੋਤ ਹੈ। ਉਹਨਾਂ ਦੇ ਜੀਵਨ ਦੇ ਵਿੱਚੋਂ ਜਦੋਂ ਅੱਗੇ ਅਸੀਂ ਝਾਤ ਮਾਰਦੇ ਹਾਂ ਤੇ ਉਹਨਾਂ ਨੇ ਆਪਣੇ ਜੀਵਨ ਦੇ ਵਿੱਚ ਸਾਦਗੀ ਨੂੰ ਅਪਣਾਇਆ, ਬਾਣੀ ਦੇ ਵਿੱਚੋਂ ਉਹਨਾਂ ਦੇ ਜੀਵਨ ਦੀ ਸਾਦਗੀ ਸਾਡੇ ਸਾਹਮਣੇ ਆਉਂਦੀ ਹੈ। ਫਰੀਦਾ ਰੋਟੀ ਮੇਰੀ ਕਾਠ ਕੀ, ਲਾਵਣ ਮੇਰੀ ਭੁੱਖ, ਜਿਹਨਾ ਖਾਧੀ ਚੋਪੜੀ ਘਣੇ ਸਹਿਣਗੇ ਦੁੱਖ। ਬੜੀਆਂ ਛੋਟੀਆਂ ਛੋਟੀਆਂ ਗੱਲਾਂ ਜਿਹਨਾਂ ਨੂੰ ਅਸੀਂ ਇਗਨੋਰ ਕਰ ਦਿੰਦੇ ਹਾਂ ਜ਼ਿੰਦਗੀ ਦੇ ਵਿੱਚ, ਉਹਨਾਂ ਗੱਲਾਂ ਨੂੰ ਵੀ ਬਾਬੇ ਫਰੀਦ ਜੀ ਨੇ ਅਧਿਆਤਮਕ ਪੱਖ ਕਹੀਏ, ਰੱਬ ਦੀ ਨੇੜਤਾ ਵਾਲਾ ਪਾਸਾ ਕਹੀਏ, ਤੇ ਉਹਨਾਂ ਗੱਲਾਂ ਨੂੰ ਸਾਨੂੰ ਚੇਤੇ ਕਰ ਲਈ ਕਿਹਾ ਕਿ ਜਿਹੜੀ ਅਸਲ ਦੇ ਵਿੱਚ ਰੁੱਖੀ ਸੁੱਖੀ ਰੋਟੀ ਖਾ ਕੇ ਤੇ ਠੰਡਾ ਪਾਣੀ ਪੀ ਕੇ ਉਸ ਪਰਮਾਤਮਾ ਦੇ ਨਾਮ ਵਿੱਚ ਲੀਨ ਹੋਣਾ, ਇਹ ਉਹਨਾਂ ਦੇ ਜੀਵਨ ਦੀ ਸਾਦਗੀ ਹੈ। ਉਹਦੇ ਵਿੱਚ ਬਾਬੇ ਫਰੀਦ ਜੀ ਦੇ ਜੀਵਨ ਦੀ ਇਹ ਇੱਕ ਝਲਕ ਹੈ ਕਿ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਸਾਦਾ ਜੀਵਨ ਬਤੀਤ ਕੀਤਾ ਆ ਤੇ ਅਕਾਲ ਪੁਰਖ ਦੇ ਅੱਗੇ ਇਹੀ ਵਾਰ ਵਾਰ ਅਰਦਾਸਾਂ ਕਰਦੇ ਰਹੇ ਕਿ ਹੇ ਅਕਾਲ ਪੁਰਖ, ਮੈਨੂੰ ਕਿਸੇ ਦੂਜੇ ਦੇ ਦਰਵਾਜ਼ੇ ਤੇ ਨਾ ਬਿਠਾਈ, ਮੈਂ ਆਪਣੀ ਜ਼ਿੰਦਗੀ ਵਿੱਚ ਕਿਸੇ ਹੋਰ ਇੱਥੇ ਅੱਗੇ ਹੱਥ ਨਾ ਅੱਡਾਂ, ਮੈਂ ਕੇਵਲ ਤੇਰੇ ਅੱਗੇ ਝੁਕਾਂ ਤੇ ਤੇਰੇ ਅੱਗੇ ਝੁੱਕ ਕੇ ਤੇਰੇ ਦਰ ਦਾ ਮੁਰੀਦ ਬਣਿਆ ਰਹਾਂ। ਜਦੋਂ ਅਸੀਂ ਬਾਣੀ ਦੇ ਦਰਸ਼ਨ ਕਰਦੇ ਹਾਂ ਤੇ ਬਾਬੇ ਫਰੀਦ ਜੀ ਨੇ ਇਹ ਗੱਲ ਕਹੀ ਆ, ਫਰੀਦਾ ਬਾਰ ਪਰਾਇਆ ਬੈਸਣਾ ਸਾਈ ਮੁਝੇ ਨਾ ਦੇ, ਕਿ ਮੇਰੇ ਮਾਲਕ ਇੱਕ ਮੇਰੇ ਤੇ ਤਰਸ ਖਾਈ ਕਿ ਮੈਂ ਕਿਸੇ ਦੂਜੇ ਦੇ ਦਰਵਾਜ਼ੇ ਤੇ ਨਾ ਬੈਠਾਂ। ਸਗਲ ਦੁਆਰ ਕੋ ਛਾੜ ਕੇ ਗਇਓ ਤੁਹਾਰੋ ਦੁਆਰ, ਬਾਹੇ ਗਏ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ। ਜਿਹੜਾ ਭਗਤ ਹੈ ਨਾ, ਭਗਤ ਦੇ ਜੇ ਅਰਥ ਕਰੀਏ, ਭੱਬੇ ਦਾ ਅਰਥ ਹੈ ਭਗਤੀ, ਗੱਗੇ ਦਾ ਅਰਥ ਹੈ ਗਿਆਨ ਤੇ ਤੱਤੇ ਦਾ ਅਰਥ ਹੈ ਤਿਆਗ। ਤੇ ਭਗਤ ਜਿਹੜਾ ਆ ਉਹ ਅਕਾਲ ਪੁਰਖ ਵਿੱਚ ਚੱਲ ਚੱਲ ਕੇ ਲੀਨ ਹੁੰਦਾ, ਅਵਸਥਾ ਉਹੀ ਆ ਜਿਹੜੀ ਗੁਰੂ ਸਾਹਿਬ ਜੀ ਨੇ ਬਾਣੀ 'ਚ ਬਿਆਨ ਕੀਤੀ ਆ। ਪਰ ਇਹ ਭਗਤ ਚੱਲ ਚੱਲ ਕੇ ਅਕਾਲ ਪੁਰਖ ਦੇ ਵਿੱਚ ਲੀਨ ਹੁੰਦਾ, ਚੱਲ ਚੱਲ ਕੇ ਜਿਵੇਂ ਕਹਿ ਲਓ ਕਿ ਜ਼ਿੰਦਗੀ ਦੇ ਵਿੱਚ ਬੜੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ, ਜਾਤਾਂ ਪਾਤਾਂ ਦੇ ਕੋੜ ਚੋਂ ਲੰਘਣਾ। ਔਰ ਬੜੇ ਲੋਕ ਐਸੇ ਸੀ ਜਿਹੜੇ ਹੰਕਾਰੀ ਲੋਕ ਭਗਤਾਂ ਨੂੰ ਧੱਕੇ ਮਾਰਦੇ ਆ ਮੰਦਰਾਂ ਦੇ ਵਿੱਚੋਂ, ਪਰ ਭਗਤਾਂ ਨੇ ਇਹਨਾਂ ਸਾਰਿਆਂ ਤੋਂ ਉੱਪਰ ਉੱਠ ਕੇ ਸੱਚੀ ਰੱਬ ਦੀ ਇਬਾਦਤ ਕੀਤੀ, ਜਿਹਨੂੰ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਜਦੋਂ ਅਸੀਂ ਬਾਣੀ ਦੇ ਵਿੱਚ ਚੁੱਭੀ ਮਾਰਦੇ ਹਾਂ
ਜਦੋਂ ਸਤਿਗੁਰ ਜੀ ਦੀ ਬਾਣੀ ਦਾ ਦਰਸ਼ਨ ਕਰਦੇ ਹਾਂ ਤੇ ਫਿਰ ਮਹਾਰਾਜ ਨੇ ਭਗਤਾਂ ਨੂੰ ਬੜਾ ਮਾਣ ਦਿੱਤਾ, ਜਿਹਦੇ ਵਿੱਚ ਸਤਿਗੁਰ ਜੀ ਗੁਰੂ ਅਰਜਨ ਦੇਵ ਜੀ ਦਾ ਫਰਮਾਨ ਹੈ, ਨਾ ਤੂੰ ਆਵੇ ਵਸ ਬਹੁਤ ਘਨਾਵਣੇ, ਨਾ ਤੂੰ ਆਵੇ ਵਸ ਵੇਦ ਪੜਾਵਣੇ, ਨਾ ਤੂੰ ਆਵੇ ਵਸ ਤੀਰਥ ਨਹਾਈਐ, ਨਾ ਤੂੰ ਆਵੇ ਵਸ ਧਰਤੀ ਧਾਈਐ, ਨਾ ਤੂੰ ਆਵੇ ਵਸ ਕਿਤੇ ਸਿਆਣਪੈ, ਨਾ ਤੂੰ ਆਵੇ ਵਸ ਬਹੁਤਾ ਦਾਨ ਦੇ, ਸਭ ਕੋ ਤੇਰਾ ਵਸ ਅਗਮ ਅਗੋਚਰਾ, ਤੂੰ ਭਗਤਾਂ ਕੈ ਵਸ ਭਗਤਾ ਤਾਨ ਤੇਰਾ। ਬਾਬਾ ਫਰੀਦ ਜੀ ਸੂਫੀ ਮਤ ਨਾਲ ਸੰਬੰਧਿਤ ਹਨ ਤੇ ਸੂਫੀ ਸੰਤ ਜਿੰਨੇ ਵੀ ਹੋਏ ਹਨ ਧੰਨ ਗੁਰੂ ਨਾਨਕ ਦੇ ਘਰ ਵਿੱਚ ਉਹਨਾਂ ਦਾ ਬਹੁਤ ਗੂੜਾ ਸੰਬੰਧ ਹੈ, ਜਿਹਨੂੰ ਕਹੀਏ ਗਹਿਰਾ ਸੰਬੰਧ ਹੈ ਗੁਰੂ ਨਾਨਕ ਦੇ ਘਰ ਦੇ ਨਾਲ। ਜਿਵੇਂ ਸਾਈਂ ਮੀਆਂ ਮੀਰ ਜੀ ਜਿਨ੍ਹਾਂ ਤੋਂ ਪਾਵਨ ਸ੍ਰੀ ਹਰਿਮੰਦਰ ਸਾਹਿਬ ਜੀ ਦਾ ਨੀਂਹ ਪੱਥਰ ਰਖਵਾਇਆ ਗਿਆ, ਉਹ ਵੀ ਸੂਫੀ ਸੰਤ ਹੋਏ ਹਨ। ਪੀਰ ਭੀਖਣ ਸ਼ਾਹ ਜੀ ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਪਟਨਾ ਸਾਹਿਬ ਦੀ ਧਰਤੀ ਤੇ ਦਰਸ਼ਨ ਕੀਤੇ ਜਾ ਕੇ, ਪੀਰ ਬੁੱਧੂ ਸ਼ਾਹ ਜੀ ਜਿਨ੍ਹਾਂ ਨੇ ਆਪਣਾ 500 ਮਰੀਦ ਤੇ ਆਪਣੇ 4 ਪੁੱਤਰ ਸ਼ਹੀਦ ਕਰਾਏ ਜੰਗ ਦੇ ਮੈਦਾਨ ਵਿੱਚ। ਇਸ ਕਰਕੇ ਸੂਫੀਆਂ ਦਾ ਔਰ ਸੂਫੀ ਸੰਤ ਜਿਹੜੇ ਆ ਉਹਨਾਂ ਦੀ ਇੱਕ ਜ਼ਿੰਦਗੀ ਦੀ ਮਰਿਆਦਾ ਬੜੇ ਕਮਾਲ ਦੀ ਆ। ਉਹਨਾਂ ਦੀ ਜ਼ਿੰਦਗੀ ਦੀ ਮਰਿਆਦਾ ਇਹ ਆ ਕਿ ਉਹਨਾਂ ਦੇ ਅੰਦਰ ਕੱਟੜਤਾ ਨਹੀਂ ਹੈ, ਕੱਟੜਪੰਥੀ ਨਹੀਂ ਹਨ, ਉਹ ਰੱਬ ਦੀ ਸੱਚੀ ਸੁੱਚੀ ਇਬਾਦਤ ਕਰਨ ਵਾਲੇ ਅਤੇ ਇੱਕ ਅਕਾਲ ਪੁਰਖ ਨੂੰ ਮੰਨਣ ਵਾਲੇ ਹਨ। ਸਭ ਤੋਂ ਵੱਡਾ ਗੁਣ ਸੂਫੀ ਸੰਤਾਂ ਅੰਦਰ ਇਹ ਆ। ਦੂਜਾ ਗੁਣ ਇਹ ਆ ਕਿ ਆਪਣੇ ਮੁਰਸ਼ਦ ਨੂੰ ਉਹਨਾਂ ਦੇ ਹੁਕਮ ਨੂੰ ਮੰਨਣਾ, ਉਹਨਾਂ ਦੇ ਹੁਕਮ ਤੇ ਚੱਲਣਾ ਤੇ ਹੁਕਮ ਤੇ ਚੱਲ ਕੇ ਵੱਡੇ ਮਰਾਤਬੇ ਹਾਸਲ ਕਰਨੇ, ਇਹ ਸੂਫੀ ਸੰਤਾਂ ਦਾ ਗੁਣ ਹੈ। ਸਾਦਾ ਜੀਵਨ ਬਤੀਤ ਕਰਨਾ, ਸਬਰ ਸੰਤੋਖ ਵਿੱਚ ਰਹਿਣਾ ਅਤੇ ਪਰਿਪੂਰਨ ਪਰਮਾਤਮਾ ਦੇ ਅੱਠੇ ਪੈਰ ਗੁਣ ਗਾਣੇ, ਇਹ ਸੂਫੀ ਸੰਤਾਂ ਦੇ ਹਿੱਸੇ ਆਇਆ ਤੇ ਬਾਬਾ ਫਰੀਦ ਜੀ ਉਹਨਾਂ ਸੂਫੀ ਸੰਤਾਂ ਚੋਂ ਹਨ। ਉਹਨਾਂ ਦੇ ਮੁਰਸ਼ਦ ਦਾ ਨਾਮ ਖਵਾਜਾ ਬਖਤਿਆਰ ਕਾਕੀ ਇਤਿਹਾਸ ਅੰਦਰ ਆਇਆ ਤੇ ਜਦੋਂ ਸੂਫੀ ਸੰਤ ਜਿਵੇਂ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅੰਦਰ ਸੂਹੀ ਰਾਗ ਅੰਦਰ ਮਹਾਰਾਜ ਨੇ ਲਾਵਾਂ ਦਾ ਪਾਠ ਸਾਨੂੰ ਦਿੱਤਾ, ਗੁਰੂ ਰਾਮਦਾਸ ਮਹਾਰਾਜ ਨੇ ਲਾਵਾਂ ਦੇ ਪਾਠ ਦੇ ਵਿੱਚ ਸਟੇਜਾਂ ਬਿਆਨ ਕੀਤੀਆਂ, ਅਵਸਥਾਵਾਂ ਬਿਆਨ ਕੀਤੀਆਂ ਇੱਕ ਸਿੱਖ ਦੀਆਂ। ਜਿਵੇਂ ਹਰ ਪਹਿਲੜੀ ਲਾਮ ਪ੍ਰਵਿਰਤੀ ਕਰਮ ਦ੍ਰਿੜਾਇਆ ਬਲਰਾਮ ਦੀ ਗੱਲ ਆਈ ਆ, ਪਹਿਲਾ ਕਰਮ ਤੇਰਾ ਕਿ ਰੱਬ ਦਾ ਨਾਂ ਜਪਣਾ। ਧਰਮ ਤਾਂ ਹੀ ਸਫਲ ਹੁੰਦਾ ਜਦੋਂ ਕੋਈ ਰੱਬ ਦਾ ਨਾਂ ਪ੍ਰੈਫਰੈਂਸ ਰੱਖਦਾ, ਰੱਬ ਦੇ ਨਾਂ ਨੂੰ ਪਹਿਲ ਦਿੰਦਾ, ਮੁੱਖ ਰੱਖਦਾ। ਬਾਕੀ ਦੇ ਦੁਨੀਆਂ ਦੇ ਜਿੰਨੇ ਕਿਤੇ ਅਸੀਂ ਧਰਤੀ ਤੇ ਕਰਨ ਆਏ ਹਾਂ ਉਹ ਵੀ ਕਰਨੇ ਆ, ਪਰ ਰੱਬ ਦੇ ਨਾਂ ਨੂੰ ਪਹਿਲ ਦੇਣੀ। ਇਸੇ ਕਰਕੇ ਮਹਾਰਾਜ ਨੇ ਗੁਰੂ ਨਾਨਕ ਪਾਤਸ਼ਾਹ ਨੇ ਬਾਣੀ ਚ ਕਿਹਾ, ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ, ਸਭ ਤੋਂ ਪਹਿਲਾਂ ਅੰਮ੍ਰਿਤ ਵੇਲੇ ਉੱਠ ਕੇ ਉਹਦੀ ਇਬਾਦਤ ਕਰ, ਫਿਰ ਜਦੋਂ ਤੂੰ ਕਿਸੇ ਕੰਮ ਨੂੰ ਹੱਥ ਪਾਏਗਾ ਚੜ੍ਹਦੀ ਕਲਾ ਹੀ ਹੋਏਗੀ ਹਰ ਬੰਨੇ। ਇਵੇਂ ਕਹਿ ਲਓ ਕਿ ਜਿਹੜਾ ਅੱਜ ਵੀ ਗੁਰੂ ਦਾ ਸਿੱਖ ਨਿਤਨੇਮੀ ਆ, ਰੱਬ ਦਾ ਨਾਂ ਜਪਣ ਵਾਲਾ, ਉਹ ਜੇ ਸੋਨੇ ਨੂੰ ਹੱਥ ਪਾਏ, ਦੇਖੋ ਆਮ ਕਰਕੇ ਦੁਨੀਆਂ ਦੀ ਕਹਾਵਤ ਹੈ ਨਾ ਕਿ ਜਦੋਂ ਬੰਦੇ ਦੀ ਕਿਸਮਤ ਮਾੜੀ ਹੁੰਦੀ ਹੈ, ਜਦੋਂ ਕਰਮ ਸਾਥ ਨਾ ਦੇਵੇ ਤੇ ਸੋਨਾ ਸੁਭਾਅ ਬਣਾ ਦਿੰਦਾ, ਤੇ ਰੱਬ ਦੇ ਨਾਂ ਜਪਣ ਵਾਲੇ ਅੰਦਰ ਇੰਨੀ ਤਾਕਤ ਹੈ ਕਿ ਸੋਨੇ ਨੂੰ ਸੋਨਾ ਤੇ ਜਿਹੜਾ ਬਣਾਉਣ ਵਾਲਾ ਉਹ ਕੌਣ ਆ, ਉਹ ਗੁਰੂ ਦਾ ਪਿਆਰਾ ਰੱਬ ਦਾ ਨਾਂ ਜਪਣ ਵਾਲਾ, ਸਵਾਹ ਨੂੰ ਹੱਥ ਲਾ ਕੇ ਸੋਨਾ ਬਣਾਉਣ ਵਾਲਾ ਰੱਬ ਦਾ ਪਿਆਰਾ ਆ। ਸੂਫੀ ਸੰਤਾਂ ਦੀ ਜ਼ਿੰਦਗੀ ਵਿੱਚ ਇਹ ਉਹਨਾਂ ਦੇ ਹਿੱਸੇ ਆਇਆ। ਉਹਨਾਂ ਦੇ ਚਾਰ ਮਾਰਗ ਹਨ, ਜਿਵੇਂ ਮੈਂ ਬੇਨਤੀ ਕਰ ਰਿਹਾ ਕਿ ਗੁਰੂ ਰਾਮਦਾਸ ਮਹਾਰਾਜ ਨੇ ਚਾਰ ਅਵਸਥਾਵਾਂ ਬਿਆਨ ਕੀਤੀਆਂ ਲਾਵਾਂ ਦੇ ਵਿੱਚ, ਦੂਜੀ ਲਾਂ ਦੇ ਵਿੱਚ ਗੁਰੂ ਦੇ ਮਿਲਾਪ ਦੀ ਗੱਲ ਆਈ, ਤੀਜੀ ਲਾਂ ਵਿੱਚ ਮਨ ਦੇ ਵਿੱਚ ਵਿਰਾਗ ਦੀ ਗੱਲ ਆਈ ਤੇ ਚੌਥੀ ਲਾਂ ਵਿੱਚ ਸਹਿਜ ਦੀ ਗੱਲ ਆਈ, ਜਿੱਥੇ ਅਡੋਲਤਾ ਦੀ ਅਵਸਥਾ, ਜਿੱਥੇ ਆਰੇ ਵੀ ਚੱਲੇ ਉਬਲਦੀਆਂ ਦੇਗਾਂ ਵਿੱਚ ਵੀ ਸਿੱਖ ਬੈਠੇ, ਤੱਤੀਆਂ ਤਵੀਆਂ ਤੇ ਬੈਠੇ, ਬੰਦ ਬੰਦ ਕਟਵਾਏ, ਅਡੋਲ ਰਹੇ। ਇਹ ਚਾਰ ਅਵਸਥਾਵਾਂ ਬਿਆਨ ਬਾਣੀ ਚ ਕੀਤੀਆਂ ਤੇ ਸੂਫੀ ਸੰਤਾਂ ਦਾ ਵੀ ਇੱਕ ਮਾਰਗ ਆ, ਉਹਦੇ ਵਿੱਚ ਵੀ ਉਹਨਾਂ ਨੇ ਚਾਰ ਅਵਸਥਾਵਾਂ ਚਾਰ ਸਟੇਜਾਂ ਬਿਆਨ ਕੀਤੀਆਂ। ਪਹਿਲੀ ਵਿੱਚ ਸਰੀਅਤ, ਸਰੀਅਤ ਦੇ ਵਿੱਚ ਹੁੰਦਾ ਜਿਵੇਂ ਜਿਹੜੇ ਸੂਫੀ ਸੰਤ ਹੁੰਦੇ ਆ ਉਹ ਪੰਜ ਨਵਾਜਾਂ ਕਲਮਾਂ ਰੋਜੇ ਰੱਖਦੇ ਆ ਤੇ ਸੱਚੇ ਮੁਸਲਮਾਨ ਬਣ ਕੇ ਰੱਬ ਦੀ ਇਬਾਦਤ ਕਰਦੇ ਆ, ਜਿਹਦੇ ਬਾਰੇ ਬਾਬੇ ਫਰੀਦ ਜੀ ਦੇ ਇਹ ਗੱਲ ਹਿੱਸੇ ਆਈ, ਫਰੀਦਾ ਬੇ ਨਵਾਜਾ ਕੁੱਤਿਆ ਇਹ ਨਾ ਪਲੀ ਰੀਤ, ਕਬਹੀ ਚੱਲ ਨਾ ਆਇਆ
ਪੰਜੇ ਵਖਤ ਮਸੀਤ ਉੱਠ ਫਰੀਦਾ ਉਜੂ ਸਾਜ ਸੁਬੇ ਨਵਾਜ ਗੁਜ਼ਾਰ ਜੋ ਸਿਰ ਸਾਈ ਨਾਨਵੈ ਸੋ ਸਿਰ ਕੱਪ ਉਤਾਰ। ਇੱਕ ਥੋੜਾ ਜਿੰਨਾ ਕੰਸੈਪਟ ਇੱਥੇ ਕਲੀਅਰ ਕਰਨਾ ਕਿਉਂਕਿ ਚੈਨਲ ਦੇ ਮਾਧਿਅਮ ਰਾਣੀ ਦੇਸ਼ਾਂ ਪ੍ਰਦੇਸ਼ਾਂ ਦੀ ਸੰਗਤ ਮਹਾਰਾਜ ਦੇ ਘਰ ਦੀ ਵਿਚਾਰ ਸਰਵਣ ਕਰ ਰਹੀ ਹੈ। ਬੁੱਲੇ ਸ਼ਾਹ ਵੀ ਰੱਬ ਦਾ ਪਿਆਰਾ ਹੋਇਆ ਪਰ ਉਹਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਦਰਜ ਨਹੀਂ ਹੈ। ਉਹਦਾ ਇੱਕ ਵੱਡਾ ਕਾਰਨ ਸੀ ਕਿ ਬੁੱਲਾ ਸ਼ਾਹ ਜਿਹੜਾ ਸੀ ਉਹ ਸਰੀ ਨਹੀਂ ਸੀ। ਵੈਸੇ ਉਹਨੇ ਬਹੁਤ ਕੁਝ ਚੰਗਾ ਦਿੱਤਾ, ਬੁੱਲਿਆ ਰੱਬ ਦਾ ਕੀ ਪਾਣਾ, ਇੱਧਰੋਂ ਪੁੱਟਿਆ ਇੱਧਰ ਲਾਣਾ। ਪਰ ਜਦੋਂ ਉਹਨਾਂ ਦੇ ਦੂਜੇ ਬੰਨੇ ਸਰੀ ਵੱਲ ਗੱਲ ਕਰੀਏ, ਮਰਿਆਦਾ ਦੀ ਗੱਲ ਕਰੀਏ, ਤੇ ਉਹਨਾਂ ਨੇ ਭੱਠ ਨਵਾਜਾਂ ਰੋਜੇ ਚਿੱਕੜ ਕਲਮਾਂ ਤੇ ਫਿਰਾਈ, ਬੁੱਲੇ ਸ਼ਾਹ ਨੇ ਅੰਦਰੋਂ ਪਾਇਆ ਐਵੇਂ ਭੁੱਲਦੀ ਫਿਰੇ ਲੁਕਾਈ। ਉਹਨਾਂ ਨੇ ਰੋਜਿਆਂ ਨੂੰ ਨਮਾਜ਼ਾਂ ਨੂੰ ਭੱਠ ਕਿਹਾ, ਕਲਮਾਂ ਨੂੰ ਚਿੱਕੜ ਕਿਹਾ, ਜਿਹਦੇ ਕਰਕੇ ਉਹਨਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦਰਜ ਨਹੀਂ ਆ। ਇੱਧਰਲੇ ਪਾਸੇ ਜਿਸ ਮਹਾਂਪੁਰਸ਼ ਦੀ ਗੱਲ ਕਰ ਰਹੇ ਹਾਂ, ਜਿਨ੍ਹਾਂ ਦਾ ਅੱਜ ਜਨਮ ਦਿਹਾੜਾ ਹੈ, ਬਾਬਾ ਫਰੀਦ ਜੀ ਦਾ, ਉਹ ਪੱਕੇ ਸਰੀ ਹਨ, ਪੱਕੇ ਮੁਸਲਮਾਨ ਹਨ, ਪੰਜ ਨਵਾਜੀ ਹਨ। ਉਹਨਾਂ ਨੂੰ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਮਾਣ ਦਿੱਤਾ। ਇਹ ਪਹਿਲਾ ਉਹਨਾਂ ਦਾ ਮਾਰਗ ਹੈ ਸਰੀਅਤ, ਤੇ ਦੂਜਾ ਉਹਨਾਂ ਦਾ ਮਾਰਗ ਹੈ ਤਰੀਕਤ। ਤਰੀਕਤ ਦੇ ਵਿੱਚ ਕੀ ਹੁੰਦਾ ਕਿ ਜਿਵੇਂ ਆਪਣੇ ਮੁਰਸ਼ਦ ਨਾਲ ਮਿਲਣਾ, ਉਹਦੇ ਹੁਕਮ 'ਚ ਚੱਲਣਾ, ਉਹਦੀ ਆਗਿਆ ਨੂੰ ਮੰਨਣਾ, ਆਗਿਆ ਨੂੰ ਮੰਨ ਕੇ ਤੇ ਉਹਦੇ ਦੱਸੇ ਮਾਰਗ 'ਤੇ ਚੱਲਦਿਆਂ ਚੱਲਦਿਆਂ ਮਨ ਵਚ ਕ੍ਰਮ ਕਰਕੇ ਜਿਹੜਾ ਆ ਰੱਬ ਦੇ ਨਾਂ ਵਾਲੇ ਪਾਸੇ ਤੁਰ ਪੈਣਾ, ਇਹ ਉਹਨਾਂ ਦਾ ਦੂਜਾ ਮਾਰਗ ਆ। ਤੇ ਤੀਸਰਾ ਉਹਨਾਂ ਦਾ ਜਿਹੜੀ ਸਟੇਜ ਆ, ਅਵਸਥਾ ਆ, ਉਹਨੂੰ ਕਿਹਾ ਜਾਂਦਾ ਫਾਰਮਤ। ਉਹਦੇ ਵਿੱਚ ਕੀ ਮਾਰਫਤ, ਮਾਰਫਤ ਦੇ ਵਿੱਚ ਕੀ ਹੁੰਦਾ ਕਿ ਜਿਵੇਂ ਮਨ ਦੇ ਵਿੱਚ ਫਿਰ ਵਿਰਾਗ ਆਉਣਾ ਸ਼ੁਰੂ ਹੋ ਜਾਂਦਾ ਜਦੋਂ ਕੋਈ ਉਸ ਸਿੱਖਿਆ ਤੇ ਚੱਲਦਾ। ਇਹ ਮਾਰਫਤ ਇੱਕ ਤੀਸਰੀ ਸਿੱਖਿਆ ਆ ਸੂਫੀ ਸੰਤਾਂ ਦੀ। ਉਹਦੇ ਵਿੱਚ ਆ ਕੇ ਜਿਵੇਂ ਅਸੀਂ ਤੀਸਰੀ ਅਵਸਥਾ, ਗੁਰੂ ਰਾਮਦਾਸ ਜੀ ਨੇ ਮਨ ਦੇ ਵਿਰਾਗ ਦੀ ਗੱਲ ਕੀਤੀ ਹੈ। ਵੇਖੋ, ਜਦੋਂ ਬਾਣੀ ਪੜ੍ਹਦੇ ਹਾਂ ਸਾਡੇ ਅੰਦਰ ਵਿਰਾਗ ਪੈਦਾ ਨਾ ਹੋਇਆ ਤੇ ਸਮਝ ਲਓ ਕਿ ਅਜੇ ਅਸੀਂ ਤੀਜੀ ਸਟੇਜ ਤੇ ਪੁੱਜੇ ਨਹੀਂ। ਇਸ ਕਰਕੇ ਉਹ ਮਾਰਫਤ ਦੀ ਅਵਸਥਾ ਵਿੱਚ ਮਨ 'ਚ ਵਿਰਾਗ ਆਉਣਾ ਸ਼ੁਰੂ ਹੁੰਦਾ। ਤੇ ਚੌਥੀ ਅਵਸਥਾ ਜਿਹੜੀ ਆ ਉਹਨੂੰ ਇਸ ਤਰ੍ਹਾਂ ਬਿਆਨ ਕੀਤਾ ਗਿਆ ਕਿ ਜਿਵੇਂ ਹਕੀਕਤ, ਬਾਬਾ ਫਰੀਦ ਜੀ ਜਿਹਨਾਂ ਦਾ ਮੈਂ ਜੀਵਨ ਸਾਂਝਾ ਆਪ ਜੀ ਨਾਲ ਕਰ ਰਿਹਾ, ਉਹਨਾਂ ਦੇ ਜੀਵਨ ਦੇ ਵਿੱਚ ਹਕੀਕੀ ਪ੍ਰੇਮ ਹੈ ਰੱਬ ਦੇ ਲਈ। ਇੱਕ ਹੁੰਦਾ ਮਜਾਜੀ ਇਸ਼ਕ, ਇਸ਼ਕ ਮਜਾਜੀ ਜਿਹਨੂੰ ਕਿਹਾ ਜਾਂਦਾ, ਇੱਕ ਹੁੰਦਾ ਹਕੀਕੀ ਇਸ਼ਕ। ਜਦੋਂ ਅਸੀਂ ਉਹਨਾਂ ਦੀ ਬਾਣੀ ਦੇ ਅੰਦਰ ਝਾਤ ਮਾਰਦੇ ਹਾਂ ਤੇ ਫਿਰ ਉਹ ਆਪਣੀ ਬਾਣੀ ਵਿੱਚ ਕਹਿ ਰਹੇ ਹਨ, ਦਿਲੋਂ ਮੁਹੱਬਤ ਜਿਨ ਸਹੀ ਸੱਚਿਆ, ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚਿਆ, ਰੱਤੇ ਇਸ਼ਕ ਖੁਦਾਏ ਰੰਗ ਦੀਦਾਰ ਕੇ, ਵਿਸਰਿਆ ਜਿਨ ਨਾਮ ਤੇ ਭੂਏ ਪਾਰਥੀਏ। ਔਰ ਹਕੀਕੀ ਇਸ਼ਕ ਦੀ ਉਹਨਾਂ ਨੇ ਗੱਲ ਕੀਤੀ ਆ। ਬਾਬਾ ਫਰੀਦ ਜੀ ਨੇ ਸਾਨੂੰ ਇੰਨਾ ਕੁਝ ਦੁਨੀਆਂ ਦੇ ਉੱਤੇ ਦਿੱਤਾ ਕਿ ਜਦੋਂ ਉਹਨਾਂ ਦੇ ਸਲੋਕ ਨਗਰਾਂ ਵਿੱਚ ਪਿੰਡਾਂ ਵਿੱਚ ਭੋਗ ਦੇ ਦੌਰਾਨ ਪੜ੍ਹੇ ਜਾਂਦੇ ਆ, ਉਹਨਾਂ ਦੀ ਸਿੱਧੀ ਠੇਸ ਪੰਜਾਬੀ ਆ। ਇਕਦਮ ਪੰਜਾਬੀ ਵਿੱਚ ਉਹਨਾਂ ਨੇ ਸਾਰੇ ਸਲੋਕ ਉਚਾਰਨ ਕੀਤੇ ਔਰ ਉਹ ਸਾਨੂੰ ਆਮ ਜਿਹੜੀ ਸਮਝ ਰੱਖਣ ਵਾਲੇ ਆ ਉਹਨਾਂ ਨੂੰ ਵੀ ਚੰਗੀ ਤਰ੍ਹਾਂ ਸਮਝ ਆ ਜਾਂਦੇ ਆ। ਹੁਣ ਗੁਰਮੁਖ ਪਿਆਰਿਓ, ਪਾਵਨ ਸ਼੍ਰੀ ਹਰਿਮੰਦਰ ਸਾਹਿਬ ਤੋਂ ਜੋ ਮੁੱਖ ਵਾਕ ਆਇਆ ਹੈ, ਉਸ ਪਾਵਨ ਵਿਚਾਰ ਦੀ ਅਸੀਂ ਸੰਗਤਾਂ ਤੱਕ ਗੁਰੂ ਪਾਤਸ਼ਾਹ ਤੋਂ ਸੀਸ ਝੁਕਾ ਕੇ ਵਿਚਾਰ ਸਾਂਝੀ ਕਰਨੀ ਆ, ਕਿਉਂਕਿ ਅੱਜ ਸ਼੍ਰੋਮਣੀ ਭਗਤ ਭਗਤ ਰਵਿਦਾਸ ਮਹਾਰਾਜ ਜੀਆਂ ਦਾ ਇਹ ਪਾਵਨ ਹੁਕਮ ਹੈ ਤੇ ਭਗਤ ਕਬੀਰ ਸਾਹਿਬ ਜੀ ਦਾ ਇਹ ਪਾਵਨ ਹੁਕਮ ਹੈ। ਔਰ ਭਗਤ ਕਬੀਰ ਸਾਹਿਬ ਜੀ ਜਿਹੜੇ ਹਨ ਇਹ ਹਾਜ਼ਰ ਜਵਾਬੀ ਹਨ, ਇਵੇਂ ਕਹਿ ਲਓ ਕਿ ਜਿਵੇਂ ਜਦੋਂ ਵੀ ਉਹਨਾਂ ਦੇ ਸਾਹਮਣੇ ਕੋਈ ਵਿਵਾਦ ਕਰਨ ਵਾਲਾ ਖੜਾ ਹੋ ਗਿਆ, ਜੇ ਕੋਈ ਜਾਤ ਪਾਤ ਦੇ ਵਿਤਕਰੇ ਵਾਲਾ ਸਾਹਮਣੇ ਆ ਗਿਆ ਤੇ ਭਗਤ ਕਬੀਰ ਜੀ ਨੇ ਉਹਨੂੰ ਮੂੰਹ ਦੇ ਉੱਤੇ ਉਸੇ ਵਕਤ ਹਾਜ਼ਰ ਜਵਾਬੀ ਜਵਾਬ ਦਿੱਤਾ, ਜੋ ਤੋ ਬ੍ਰਾਹਮਣ ਬ੍ਰਾਹਮਣੀ ਜਾਇਆ ਤੋ ਆਣ ਵਾਟ ਕਾਹੇ ਨਹੀਂ ਆਇਆ, ਤੁਮ ਕਤ ਬ੍ਰਾਹਮਣ ਹਮ ਕਤ ਸੂਦ, ਹਮ ਕਤ ਲੋਹੂ ਤੁਮ ਕਤ ਦੂਧ, ਤੇਰੇ ਵਿੱਚ ਤੇ ਸੱਜਣਾ ਮੇਰੇ ਵਿੱਚ ਫਰਕ ਕੀ ਹੈ।
ਕਿਉਂਕਿ ਡੰਕੇ ਦੀ ਚੋਟ ਦੇ ਉੱਤੇ ਭਗਤ ਕਬੀਰ ਸਾਹਿਬ ਨੇ ਇੱਕ ਅਕਾਲ ਪੁਰਖ ਦੇ ਗੁਣ ਗਾਏ ਹਨ ਜੀ।

ਪਰਮਾਤਮਾ ਦੇ ਨਾਮ ਨੂੰ ਸਿਮਰਨ ਤੋਂ ਬਿਨਾਂ ਬੜੇ ਜੀਵ ਜਿਹੜੇ ਆ ਉਹ ਡੁੱਬ ਗਏ ਇਸ ਵਿਕਾਰਾਂ ਦੇ ਭਵ ਸਾਗਰ ਦੇ ਵਿੱਚੋਂ। ਇੱਕੋ ਇੱਕ ਸ਼ਕਤੀ ਹੈ, ਉਹ ਹੈ ਗੁਰੂ ਦਾ ਸਿਮਰਨ, ਰੱਬ ਦਾ ਸਿਮਰਨ। ਪਰਮਾਤਮਾ ਦਾ ਸਿਮਰਨ ਕਰਨ ਵਾਲੇ ਉਸ ਅਕਾਲ ਪੁਰਖ ਦੇ ਦਰ ਤੇ ਪਰਵਾਨੇ ਜਾਂਦੇ ਹਨ। ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਥ ਕੀਨ। ਔਰ ਦੂਜੇ ਪਾਸੇ ਜਿਹੜੇ ਰੱਬ ਦੇ ਗੁਣ ਨਹੀਂ ਗਾਉਂਦੇ ਉਹਨਾਂ ਦਾ ਜਨਮ ਅਕਾਰਥ ਚਲਿਆ ਜਾਂਦਾ। ਜਦੋਂ ਪਰਮਾਤਮਾ ਦੇ ਸਿਮਰਨ ਦੀ ਗੱਲ ਕਰੀਏ, ਭਗਤ ਕਬੀਰ ਸਾਹਿਬ ਜੀ ਦੇ ਜੀਵਨ ਵਿੱਚੋਂ ਹੀ ਇਤਿਹਾਸ ਸਾਡੀਆਂ ਅੱਖਾਂ ਦੇ ਸਾਹਮਣੇ ਆਉਂਦਾ ਕਿ ਜਿਹੜੇ ਉਹਨਾਂ ਦੇ ਨਗਰ ਵਿੱਚ ਰਹਿਣ ਵਾਲੇ ਲੋਕ ਸਨ, ਉਹਨਾਂ ਨੇ ਭਗਤ ਕਬੀਰ ਸਾਹਿਬ ਦੇ ਲਈ ਮਨ ਵਿੱਚ ਬੜਾ ਦੁੱਖ ਜ਼ਾਹਰ ਕੀਤਾ, ਕਿਉਂਕਿ ਘਰ ਵਿੱਚ ਰੋਟੀ ਖਾਣ ਲਈ ਨਹੀਂ ਹੈ, ਪਹਿਨਣ ਲਈ ਕੋਈ ਚੰਗੇ ਕੱਪੜੇ ਵੀ ਨਹੀਂ ਹਨ, ਅਤੇ ਮਨ ਵਿੱਚ ਬੜਾ ਦੁਖੀ ਹੋ ਕੇ ਈਰਖਾ ਦਵੈਸ਼ ਦੀਆਂ ਗੱਲਾਂ ਕਰਦੇ ਆ ਕਿ ਇਹ ਫਿਰ ਵੀ ਬੜਾ ਪ੍ਰਸੰਨ ਰਹਿੰਦੇ ਆ, ਬੜਾ ਖੁਸ਼ ਰਹਿੰਦੇ ਆ, ਇਹਨਾਂ ਦੀ ਖੁਸ਼ੀ ਦਾ ਕਾਰਨ ਕੀ ਹੈ। ਪਰ ਜਦੋਂ ਪਤਾ ਲੱਗਿਆ ਕਿ ਇਹ ਕੋਈ ਰੱਬ ਦੀ ਭਗਤੀ ਕਰ ਰਹੇ ਆ, ਔਰ ਉਹਨਾਂ ਦੇ ਜਿਹੜੀ ਰੱਬ ਦੀ ਭਗਤੀ ਕੀਤੀ ਕਬੀਰ ਸਾਹਿਬ ਨੇ, ਉਸ ਭਗਤੀ ਦੀ ਪਰਖ ਕਰਨ ਦੇ ਲਈ ਉਹਨਾਂ ਨੇ ਭਗਤ ਕਬੀਰ ਸਾਹਿਬ ਜੀ ਦੇ ਨਾਂ ਉੱਤੇ ਢੰਡੋਰਾ ਪਟਵਾਇਆ ਕਿ ਇਹਨਾਂ ਦੇ ਨਾਂ ਉੱਤੇ ਢੰਡੋਰਾ ਪਟਵਾਵਾਂਗੇ ਕਿ ਇਹ ਬੜਾ ਵੱਡਾ ਲੰਗਰ ਕਰਨ ਜਾ ਰਹੇ ਆ, ਜੱਗ ਕਰਨ ਜਾ ਰਹੇ ਆ। ਤੇ ਜਦੋਂ ਦੁਨੀਆਂ ਦੇ ਲੋਕ ਉਸ ਲੰਗਰ ਦੇ ਵਿੱਚ ਸ਼ਮੂਲੀਅਤ ਕਰਨ ਲਈ ਆਉਣਗੇ ਤੇ ਫਿਰ ਉਹਨਾਂ ਨੂੰ ਇੱਥੇ ਕੁਝ ਨਹੀਂ ਮਿਲਣਾ, ਕਿਉਂਕਿ ਇਹ ਸਮਾਜਿਕ ਤੌਰ ਤੇ, ਆਰਥਿਕ ਤੌਰ ਤੇ ਬੜੇ ਗਰੀਬ ਹਨ। ਪਰ ਭਗਤ ਕਬੀਰ ਸਾਹਿਬ ਜੀ ਰੱਬ ਦਾ ਅੱਠੇ ਪੈਰ ਨਾਮ ਜਪਣ ਵਾਲੇ, ਉਹਨਾਂ ਨੇ ਜਦੋਂ ਅਕਾਲ ਪੁਰਖ ਦੇ ਦਰ ਉੱਤੇ ਸੁਰਤ ਜੋੜੀ

ਭਇਓ ਕਬੀਰ ਕਬੀਰ। ਸੌਦਾਗਰਾਂ ਦਾ ਰੂਪ ਧਾਰਨ ਕਰਕੇ ਅਕਾਲ ਪੁਰਖ ਆਇਆ, ਵੱਡਾ ਸਾਰਾ ਲੰਗਰ ਜੱਗ ਲੱਗਿਆ। ਦਾਨ ਪੁੰਨ ਲੈਣ ਜਿਹੜੇ ਆਏ ਸਨ ਉਹਨਾਂ ਨੂੰ ਦਾਨ ਪੁੰਨ ਜਿਹੜਾ ਮਿਲਿਆ, ਜਿਹੜੇ ਆਪਣੇ ਪੇਟ ਦੀ ਤ੍ਰਿਪਤੀ ਲਈ ਆਏ ਸਨ ਉਹਨਾਂ ਦੇ ਪੇਟ ਦੀ ਤ੍ਰਿਪਤੀ ਹੋਈ, ਤੇ ਹਰ ਤਰ੍ਹਾਂ ਦੇ ਨਾਲ ਜਿਹੜਾ ਆਇਆ ਸੀ ਕੋਈ ਜਗਿਆਸੂ ਉਹ ਖਾਲੀ ਨਹੀਂ ਗਿਆ। ਪਰ ਭਗਤ ਕਬੀਰ ਜੀ ਨੇ ਉਹ ਮਾਣ ਅਕਾਲ ਪੁਰਖ ਨੂੰ ਦਿੱਤਾ ਕਿ ਨਾ ਹਮ ਕੀਆ ਨਾ ਕਰੇਂਗੇ ਨਾ ਕਰ ਸਕੈ ਸਰੀਰ, ਮੇਰੇ ਸਰੀਰ ਵਿੱਚ ਇਹ ਬਲ ਨਹੀਂ ਸੀ, ਮੇਰੇ ਅੰਦਰ ਇਹ ਤਾਕਤ ਨਹੀਂ ਸੀ, ਇਹ ਜੋ ਕੁਝ ਵੀ ਕੀਤਾ ਇਹ ਅਕਾਲ ਪੁਰਖ ਨੇ ਕੀਤਾ। ਅਕਾਲ ਪੁਰਖ ਦੀ ਅਥਾਹ ਸ਼ਕਤੀ ਉਹਨਾਂ ਦੀ ਬਾਣੀ ਵਿੱਚੋਂ ਬਿਆਨ ਹੁੰਦੀ ਆ, ਕਬੀਰ ਮੇਰੀ ਸਿਮਰਨੀ ਰਸਨਾ ਉੱਪਰ ਰਾਮ, ਆਦਿ ਜੁਗਾਦੀ ਸਗਲ ਭਗਤ ਤਾਂ ਕੋ ਸੁਖ ਬਿਸਰਾਮ। ਕਿ ਉਹਦੇ ਸਿਮਰਨ ਵਿੱਚ ਇੰਨੀ ਤਾਕਤ ਹੈ, ਉਹਦੇ ਸਿਮਰਨ ਵਿੱਚ ਇੰਨੀ ਬਰਕਤ ਹੈ ਕਿ ਪਰਮਾਤਮਾ ਹਰ ਤਰ੍ਹਾਂ ਦੇ ਨਾਲ ਆਪਣੇ ਭਗਤ ਦੀ ਪੈਜ ਰੱਖ

ਬਣਤਾ ਕਹਿੰਦੇ ਆ ਇਸਤਰੀ ਨੂੰ, ਸੁੱਤ ਕਹਿੰਦੇ ਆ ਪੁੱਤਰ ਨੂੰ। ਇਹ ਸਰੀਰ, ਇਹ ਦੁਨੀਆਂ ਦੇ ਉੱਤੇ ਜਿਹੜੇ ਰਿਸ਼ਤੇ ਨਾਤੇ ਬਣੇ ਆ, ਕੁਟੰਬ ਆ, ਇਹ ਸਾਰੇ ਦੇ ਸਾਰੇ ਕੁਝ ਸਮੇਂ ਦੇ ਲਈ ਸੁੱਖ ਦੇਣ ਵਾਲੇ ਹਨ, ਸਦੀਵੀ ਸੁੱਖ ਦੇਣ ਵਾਲੇ ਨਹੀਂ ਹਨ। ਕਿਉਂਕਿ ਭਗਤ ਕਬੀਰ ਸਾਹਿਬ ਜੀ ਦੀ ਬਾਣੀ ਵਿੱਚ ਉਹਨਾਂ ਨੇ ਬੜੇ ਪਿਆਰ ਸਾਹਿਤ ਸਾਨੂੰ ਸਮਝਾਇਆ, ਐਸੋ ਇਹ ਸੰਸਾਰ ਭੇਖਣਾ ਰਹਿਣ ਨਾ ਕੋ ਪਈ ਹੈ ਰੇ, ਸੂਦੇ ਸੂਦੇ ਰੇਗ ਚਲੋ ਤੁਮ ਨਤਰ ਕੁਤਾਕਾ ਦਵਈ ਹੈ ਰੇ, ਬਾਰੇ ਬੂਢੇ ਤੁਰਨੇ ਭਈਆ ਸਭ ਹੂੰ ਜੰਮ ਲੈ ਜਈ ਹੈ ਰੇ, ਮਾਨਸ ਬੱਪੜਾ ਮੂਸਾ ਕੀਨੋ ਬੀਚ ਖਲਈਆ ਖਈ ਹੈ ਰੇ, ਮੀਚ ਬਲਈਆ ਖਈ ਹੈ ਰੇ, ਤਨਵੰਤਾ ਅਰ ਨਿਰਧਨ ਮਾਨੀ ਤਾਂ ਕੀ ਕਸ਼ੂ ਨਾ ਕਾਨੀ ਰੇ, ਰਾਜਾ ਪਰਜਾ ਸਮਕਰ ਮਾਰੈ ਐਸੋ ਕਾਲ ਬਡਾਨੀ ਰੇ, ਹਰ ਕੇ ਸੇਵਕ ਜੋ ਹਰ ਭਾਏ ਤਾਂ ਕੀ ਕਥਾ ਨਰਾਰੀ ਰੇ, ਆਵੇ ਨਾ ਜਾਵੇ ਨਾ ਕਬਹੂ ਮਰਤੇ ਪਾਰ ਬ੍ਰਹਮ ਸੰਘਾਰੀ ਰੇ, ਪੁੱਤਰ ਕਲੱਤਰ ਲਛਮੀ ਮਾਇਆ ਇਹ ਤਦੋ ਜੀ ਜਾਨੀ ਰੇ, ਕਹੋ ਕਬੀਰ ਸੁਣੋ ਰੇ ਸੰਤੋ ਮਿਲ ਹੈ ਸਾਰੰਗ ਪਾਣੀ ਰੇ। ਸਦੀਵੀ ਸੁੱਖ ਉਸ ਅਕਾਲ ਪੁਰਖ ਦੇ ਨਾਮ ਦੇ ਵਿੱਚ ਹੈ, ਉਹ ਅਕਾਲ ਪੁਰਖ ਦੀ ਵਡਿਆਈ ਕਰਨ ਦੇ ਨਾਲ ਹੀ ਸੁੱਖ ਮਿਲਦਾ। ਧੀਆਂ ਪੁੱਤਰਾਂ ਦੇ ਵਿੱਚ ਰਹਿ ਕੇ ਜੇ ਅਸੀਂ ਉਸ ਪਰਿਪੂਰਨ ਪਰਮਾਤਮਾ ਨੂੰ ਪਾਉਣਾ ਚਾਹੁੰਦੇ ਹਾਂ, ਤੇ ਭਗਤ ਕਬੀਰ ਸਾਹਿਬ ਜੀ ਦੀ ਫਲਾਸਫੀ, ਉਹਨਾਂ ਦੀ ਸਿੱਖਿਆ ਦੇ ਉੱਤੇ ਚੱਲ ਕੇ ਹੀ

ਇਹਨਾਂ ਦੇ ਵਿੱਚੋਂ ਕੁਝ ਵੀ ਤੇਰਾ ਨਹੀਂ ਆ, ਕਿਉਂਕਿ ਇਹ ਸਮੇਂ ਦੇ ਦੌਰਾਨ ਸਭ ਕੁਝ ਆਇਆ। ਇੱਕ ਸਮੇਂ ਦੀ ਹੱਦ ਹੁੰਦੀ ਆ, ਜਿਵੇਂ ਧਰਤੀ ਦੇ ਉੱਤੇ ਇਨਸਾਨ ਆਇਆ, ਇਹਦੇ ਜੰਮਣ ਦੀ ਤਰੀਕ ਆ, ਇਹਦੇ ਮਰਨ ਦੀ ਤਰੀਕ ਆ, ਤੇ ਸੁੱਖ ਸਹੂਲਤਾਂ ਜਿਹੜੀਆਂ ਇਹ ਉਦੋਂ ਤੱਕਰ ਆ ਜਦੋਂ ਤੱਕਰ ਸਮੇਂ ਦੀ ਹੱਦ ਆ। ਜਦੋਂ ਇਹ ਸਮਾਂ ਮੁੱਕ ਜਾਂਦਾ, ਸਮਾਪਤ ਹੋ ਜਾਂਦਾ, ਅਵਧ ਖਤਮ ਹੋ ਜਾਂਦੀ ਆ, ਤੇ ਫਿਰ ਉਸ ਵਕਤ ਇਹ ਸਭ ਕੁਝ ਸਵਾਹ ਹੋ ਜਾਂਦਾ। ਜਿਵੇਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਜਦੋਂ ਅਸੀਂ ਝਾਤ ਮਾਰਦੇ ਹਾਂ, ਤੇ ਸਤਿਗੁਰੂ ਜੀ ਨੇ ਬੜੀ ਜਗ੍ਹਾ ਤੇ ਇਹ ਗੱਲ ਕਹੀ ਹੈ ਕਿ ਉਹ ਅਕਾਲ ਪੁਰਖ ਪੂਰਾ ਪ੍ਰਭ ਅਰਾਧਿਆ, ਪੂਰਾ ਜਾਕਾ ਨਾਉ, ਨਾਨਕ ਪੂਰਾ ਪਾਇਆ, ਪੂਰੇ ਕੇ ਗੁਣ ਗਾਓ। ਔਰ ਉਹਦੇ ਵਿੱਚ ਇਹ ਗੱਲ ਚੰਗੀ ਤਰ੍ਹਾਂ ਦਰਸਾਈ ਗਈ ਹੈ ਕਿ ਪਰਮਾਤਮਾ ਪੂਰਾ ਗੁਰੂ ਨੂੰ ਧਿਆਨ ਵਾਲੇ, ਗੁਰਪੂਰਾ ਜਿਨ ਸਿਮਰਿਆ ਸਹੀ ਪਏ ਨਿਹਾਲ, ਨਾਨਕ ਨਾਮ ਅਰਾਧਨਾ ਕਾਰਜ ਆਵੇ ਰਾਸ। ਭਜੋ ਗੋਬਿੰਦ ਭੂਲ ਮਤ ਜਾਵੋ, ਮਾਨਸ ਜਨਮ ਕਾ ਇਹੀ ਲਾਹੋ, ਜਪੋ ਤਾਂ ਏਕੋ ਨਾਮਾ, ਅਵਰ ਅੰਦਰਾ ਫਲ ਕਾਮਾ। ਇਸ ਕਰਕੇ ਇਹ ਜਿਹੜਾ ਸਮਾਂ ਬਤੀਤ ਹੋ ਰਿਹਾ, ਇਹ ਸਮਾਂ ਹੱਥੋਂ ਜਾ ਰਿਹਾ, ਔਰ ਜਾਂਦੇ ਹੋਏ ਸਮੇਂ ਨੂੰ ਜੇ ਅਸੀਂ ਬਚਾਉਣਾ ਚਾਹੁੰਦੇ ਹਾਂ, ਤੇ ਫਿਰ ਉਸ ਪਰਿਪੂਰਨ ਪਰਮਾਤਮਾ ਦੇ ਨਾਲ

ਭਾਗਵਤ ਦੇ ਵਿੱਚ ਜਦੋਂ ਅਜਾਮਲ ਦੇ ਬਾਰੇ ਅਸੀਂ ਪੜ੍ਹਦੇ ਹਾਂ, ਉਹਦੇ ਜੀਵਨ ਦੇ ਵਿੱਚ ਵੇਸ਼ਵਾ ਨਾਲ ਉਹਦੇ ਵਿਆਹ ਹੋਣਾ ਮਿਲਦਾ, ਪਰ ਅਖੀਰਲੇ ਸਮੇਂ ਉਹਨੇ ਆਪਣੇ ਪੁੱਤਰ ਦਾ ਨਾਮ ਨਰਾਇਣ ਰੱਖਿਆ, ਅਜਾਮਲ। ਅਜਾਮਲ ਉਹ ਹੈ, ਗੱਜ ਗੱਜ ਹਾਥੀ ਨੂੰ ਕਹਿੰਦੇ ਹਨ, ਗਣਕਾ ਗਣਕਾ ਇੱਕ ਮਾੜੇ ਕੁਚੈਲੇ ਕਰਮ ਕਰਨ ਵਾਲੀ ਇਸਤਰੀ ਹੈ, ਪਤਤ ਕਰਮ ਕੀਨੇ, ਜਿਨ੍ਹਾਂ ਨੇ ਇਹ ਮਾੜੇ ਕਰਮ ਆਪਣੀ ਜ਼ਿੰਦਗੀ ਵਿੱਚ ਕੀਤੇ, ਪਰ ਕੋਈ ਪਿਛਲਾ ਕਰਮ ਅਕਾਲ ਪੁਰਖ ਦਾ ਸੀ ਉਹਨਾਂ ਦਾ ਕਿ ਉਹਨਾਂ ਨੇ ਆਪਣੀ ਜ਼ਿੰਦਗੀ ਨੂੰ ਸਫਲ ਕਰਨਾ ਸੀ। ਇੱਥੇ ਇੱਕ ਕਨਸੈਪਟ ਜ਼ਰੂਰ ਕਲੀਅਰ ਕਰ ਦਈਏ ਕਿ ਅਸੀਂ ਕਈ ਵਾਰੀ ਅਜਾਮਲ, ਗਣਕਾ ਇਹਨਾਂ ਦੀ ਜਿਹੜੀ ਕਥਾ ਹੈ ਸੰਗਤ ਨਾਲ ਸਾਂਝੀ ਕਰਦਿਆਂ ਹੋਇਆਂ ਆਪਣਾ ਡੋਲਦੇ ਹੋਏ ਮਨ ਨੂੰ ਵੀ ਇਹ ਗੱਲ ਦਾ ਧਰਵਾਸ ਦਿੰਦੇ ਹਾਂ ਕਿ ਆਪਣੀ ਜ਼ਿੰਦਗੀ ਵਿੱਚ ਜੋ ਮਰਜ਼ੀ ਕਰ ਲਈਏ ਅਤੇ ਅਜਾਮਲ ਪਾਪੀ ਵਾਂਗ ਅਖੀਰਲੇ ਸਮੇਂ 'ਤੇ ਨਾਮ ਜਪ ਲਵਾਂਗੇ ਅਤੇ ਸਫਲ ਹੋ ਜਾਵਾਂਗੇ। ਇਹ ਸਾਡੀ ਬਦਕਿਸਮਤੀ ਆ ਕਿ ਅਸੀਂ ਐਸੀਆਂ ਸੋਚਾਂ ਵਿੱਚ ਪਏ ਹੋਏ ਹਾਂ, ਕਿਉਂਕਿ ਜਿਹੜਾ ਇਨਸਾਨ ਆਪਣੀ ਜ਼ਿੰਦਗੀ ਦੀ ਕਿਰਿਆ ਵਿੱਚ ਜੋ ਜਪਦਾ, ਜੋ ਧਿਆਂਦਾ, ਅਖੀਰਲੇ ਸਮੇਂ ਉਹਨੂੰ ਉਹੀ ਚੇਤੇ ਆਉਂਦਾ। ਇੱਕ ਬਜ਼ੁਰਗ ਬਾਪੂ ਮੰਜੀ 'ਤੇ ਪਿਆ ਹੋਵੇ, ਰੋਜ਼ਮਰਾ ਜ਼ਿੰਦਗੀ ਵਿੱਚ ਅਸੀਂ ਦੇਖਦੇ ਹਾਂ ਕਿ ਕਈ ਵਾਰੀ ਜਦੋਂ ਜ਼ਿਆਦਾ ਦੇਰ ਅਟਕਿਆ ਰਹਿੰਦਾ ਨਾ ਕੋਈ ਜੀਵ, ਅਤੇ ਜਿਹੜੇ ਘਰ ਵਾਲੇ ਪਰਿਵਾਰ ਵਾਲੇ ਹੁੰਦੇ ਆ ਉਹ ਕਹਿੰਦੇ ਆ ਜੀ ਫਲ ਨੂੰ ਹੱਥ ਲਵਾ ਕੇ ਇਹਦਾ ਦਾਨ ਕਰਾਈਏ, ਕਈ ਵਾਰੀ ਕਹਿੰਦੇ ਆ ਬਾਪੂ ਤੂੰ ਰੱਬ ਦਾ ਨਾਂ ਜਪ। ਹੁਣ ਬਾਪੂ ਨੇ ਸਾਰੀ ਜ਼ਿੰਦਗੀ ਰੱਬ ਦਾ ਨਾਂ ਨਹੀਂ ਜਪਿਆ, ਸਾਰੀ ਜ਼ਿੰਦਗੀ ਈਰਖਾ ਦਵੈਸ਼ ਵਿੱਚ ਬਤੀਤ ਕੀਤੀ ਆ, ਅਤੇ ਜਦੋਂ ਹੁਣ ਅਖੀਰਲੇ ਸਮੇਂ ਉਹਨੂੰ ਕਿਹਾ ਗਿਆ ਕਿ ਤੂੰ ਰੱਬ ਦਾ ਨਾਂ ਜਪ, ਫਿਰ ਉਹਦੇ ਅੰਦਰੋਂ ਰੱਬ ਦਾ ਨਾਂ ਨਹੀਂ ਨਿਕਲਦਾ। ਰੱਬ ਦਾ ਨਾਂ, ਪਰਮਾਤਮਾ ਦਾ ਨਾਂ ਉਹਦੇ ਅੰਦਰੋਂ ਨਿਕਲਦਾ ਜਿਹੜਾ ਆਪਣੀ ਜ਼ਿੰਦਗੀ ਦੇ ਵਿੱਚ ਉਹਨੂੰ ਆਧਾਰ ਬਣਾ ਕੇ ਚੱਲਦਾ। ਸਵੇਰ ਤੋਂ ਲੈ ਕੇ ਸ਼ਾਮ ਤੱਕ ਦੀ ਕਿਰਿਆ ਜਿਹਦੇ ਵਿੱਚ ਕੋਈ ਈਰਖਾ ਕਰੇ, ਦਵੈਸ਼ ਵਿੱਚ ਰਹੇ, ਅਤੇ ਅਖੀਰ ਦੇ ਉੱਤੇ ਸ਼ਾਮ ਨੂੰ ਕਹੇ ਕਿ ਮੇਰੇ ਅੰਦਰ ਵਾਹਿਗੁਰੂ ਵਾਹਿਗੁਰੂ ਚੱਲੇ, ਇੱਦਾਂ ਵਾਹਿਗੁਰੂ ਨਹੀਂ ਚੱਲਦਾ। ਦੇਖੋ ਗੁਰਮਤ ਦੇ ਮੁਤਾਬਕ ਕੀ ਹੈ ਕਿ ਉਹੀ ਬਖਸ਼ਿਆ ਜਾਂਦਾ ਜਿਹਨੂੰ ਧੁਰ ਦਰਗਾਹ ਤੋਂ ਜਿਹਨੂੰ ਇਹ ਮਾਣ ਮਿਲਣਾ ਹੁੰਦਾ, ਅਤੇ ਉਹਨਾਂ ਵਿੱਚ ਅਜਾਮਲ ਸੀ ਜਿਹਨੇ ਆਪਣੇ ਪੁੱਤਰ ਦਾ ਨਾਮ ਨਰਾਇਣ ਰੱਖਿਆ, ਅਤੇ ਉਸ ਨਰਾਇਣ ਨਰਾਇਣ ਕਰਦਾ ਕਰਦਾ ਉਹ ਪਰਮਾਤਮਾ ਦੇ ਵਿੱਚ ਲੀਨ ਹੋ ਗਿਆ। ਇਸੇ ਤਰ੍ਹਾਂ ਗਜਿੰਦਰ ਹਾਥੀ, ਜਿਹਦੇ ਬਾਰੇ ਭਾਗਵਤ ਵਿੱਚ ਇਹ ਗੱਲ ਆਉਂਦੀ ਹੈ ਕਿ ਪਿਛਲੇ ਜਨਮ ਦਾ ਕੋਈ ਕਰਮ ਕਰਕੇ ਉਹ ਭਾਵੇਂ ਦੇਵਤਾ ਗੰਧਰਵ ਸੀ, ਅਤੇ ਗੰਧਰਵ ਤੋਂ ਬਾਅਦ ਵਿੱਚ ਉਹਨੂੰ ਸ਼ਰਾਪ ਮਿਲਿਆ ਅਤੇ ਉਹ ਹਾਥੀ ਬਣ ਗਿਆ, ਔਰ ਉਹਨੂੰ ਪਰਮਾਤਮਾ ਨੇ ਜਦੋਂ ਉਹਨੇ ਉਹਦੀ ਆਸ ਇੱਕ ਅਕਾਲ ਪੁਰਖ 'ਤੇ ਰਹੀ, ਹੋਰ ਕਿਸੇ 'ਤੇ ਨਹੀਂ ਰਹੀ, ਅਤੇ ਫਿਰ ਅਕਾਲ ਪੁਰਖ ਨੇ ਉਹਦੀ ਮਦਦ ਕੀਤੀ ਅਤੇ ਉਸ ਤੰਦੂਏ ਤੋਂ ਉਹਦਾ ਜਿਹੜਾ ਸੀ ਬਚਾਅ ਕੀਤਾ। ਇਸੇ ਤਰ੍ਹਾਂ ਜਿਹੜੀ ਗਣਕਾ ਪਾਪਣ ਹੈ, ਉਹ ਵੀ ਪਰਮਾਤਮਾ ਦਾ ਨਾਮ ਜਿਹੜਾ ਸੀ, ਉਹਨੂੰ ਅਖੀਰਲੇ ਵਕਤ ਤੋਤਾ ਮਿਲਿਆ, ਉਹ ਤੋਤੇ ਦੇ ਰਟਣ ਨਾਲ ਉਹਦੇ ਅੰਦਰ ਵੀ ਰੱਬ ਦਾ ਨਾਂ ਚੱਲਿਆ। ਜਿਵੇਂ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਬਾਰੇ ਭੱਟਾਂ ਨੇ ਸਵਾਈਆਂ ਵਿੱਚ ਕਿਹਾ, ਅਬ ਰਾਖੋ ਦਾਸ ਭਾਟ ਕੀ ਲਾਜ, ਜੈਸੀ ਰਾਖੀ ਲਾਜ ਭਗਤ ਪ੍ਰਹਲਾਦ ਕੀ, ਹਰ ਨਾਕ ਸਫਾਰੇ ਕਰ ਆਜ। ਫੁੰਨ ਦਰੋਪਦੀ ਲਾਜ ਰੱਖੀ ਹਰ ਪ੍ਰਭ ਜੀ, ਸ਼ੀਨਤ ਬਸਤਰ ਦੀਨ ਬੋ ਸਾਜ, ਸੁਦਾਮਾ ਅਪਦਾ ਤੇ ਰਾਖਿਆ, ਗਣਕਾ ਪੜਤ ਪੂਰੇ ਤੇ ਕਾਜ। ਕਿ ਜਿਵੇਂ ਗਣਕਾ ਪਾਪਣ ਤਰ ਗਈ, ਇਸੇ ਤਰ੍ਹਾਂ ਧੰਨ ਗੁਰੂ ਰਾਮਦਾਸ ਸਾਡੀ ਪੱਤ ਰੱਖੋ, ਸਾਨੂੰ ਵੀ ਤਾਰ ਦਿਓ। ਔਰ ਇਹ ਅਰਦਾਸਾਂ, ਇਹ ਬੇਨਤੀਆਂ, ਇਹ ਜੋਦੜੀਆਂ ਕਦੋਂ ਨਿਕਲਦੀਆਂ? ਜਦੋਂ ਧੁਰ ਦਰਗਾਹ ਤੋਂ ਸਾਡੇ ਅੰਦਰ ਉਸ ਪਰਿਪੂਰਨ ਨਾਮ ਨਾਲ ਖਿੱਚ ਪੈਦਾ ਹੁੰਦੀ ਹੈ, ਉਹਦੇ ਨਾਲ ਪ੍ਰੇਮ ਪੈਦਾ ਹੁੰਦਾ। ਗੁਰਮਤ ਦੇ ਵਿੱਚ ਇਹ ਕਿਸੇ ਤੋਂ ਸਿੱਖਿਆ ਨਹੀਂ ਜਾਂਦਾ ਕਿ ਸਾਹ ਅੰਦਰ ਲੈਣ ਲੱਗਿਆ, ਸਾਹ ਬਾਹਰ ਕੱਢਣ ਲੱਗਿਆ ਵਾਹਿਗੁਰੂ ਕਿੱਦਾਂ ਜਪਣਾ। ਗੁਰਮਤ ਦੇ ਵਿੱਚ ਇੱਕ ਪ੍ਰੇਮ ਦਾ ਮਾਰਗ ਹੈ, ਸਾਚ ਕਹੋ ਸੁਣ ਲਿਹੋ ਸਭੈ ਜਿਨ, ਪ੍ਰੇਮ ਕੀਓ ਤੇ ਹੀ ਪ੍ਰਭ ਪਾਇਓ। ਇੱਥੇ ਪਿਆਰ ਨਾਲ ਉਹਦੇ ਗੁਣਾਂ ਨੂੰ ਗਾਣਾ, ਗਾਵੇ ਕੋ ਤਾਨ ਹੋਵੇ ਕਿਸੇ ਤਾਨ, ਗਾਵੇ ਕੋ ਦਾਤ ਜਾਣੇ ਨਿਸ਼ਾਨ। ਇੱਥੇ ਉਸ ਵਾਹਿਗੁਰੂ ਦੇ ਨਾਂ ਨੂੰ ਸੁਣਨਾ, ਸੁਣਿਆ ਸਿੱਧ ਪੀਰ ਸੁਰਨਾਥ, ਸੁਣਿਆ ਧਰਤ ਤਵਲ ਆਕਾਸ਼ ਦੀਆਂ ਗੱਲਾਂ, ਇੱਥੇ ਸੁਣਿਆ ਸਾਰਾ ਗੁਣਾ ਕੇ ਗਾਹ ਵਿੱਚ ਜਿਹੜਾ ਚੁੱਭੀ ਮਾਰਨੀ ਉਹ ਕੀ ਹੈ ਕਿ ਸੁਣ ਸੁਣ ਕੇ ਉਹਦੇ ਪ੍ਰਮਾਤਮਾ ਦੇ ਸਿਮਰਨ ਨਾਲ ਪ੍ਰੇਮ ਕਰਕੇ
ਇਹ ਜਿਹੜੀਆਂ ਅਵਸਥਾ ਬਿਆਨ ਕੀਤੀਆਂ ਮਹਾਰਾਜ ਨੇ ਬਾਣੀ ਦੇ ਵਿੱਚ, ਇਹ ਉਦੋਂ ਗੁਰਮਤ ਦੇ ਮੁਤਾਬਕ ਉਦੋਂ ਨਾਮ ਦੀ ਦਾਤ ਮਿਲਦੀ ਹੈ ਜਦੋਂ ਪਰਮਾਤਮਾ

ਔਰ ਇਹਨਾਂ ਵਰਗੇ ਲੱਖਾਂ ਕਰੋੜਾਂ ਤਰ ਗਏ ਜਿਹੜੇ ਕਿ ਰੱਬ ਦੇ ਨਾਂ ਨੂੰ ਜਪਦੇ ਰਹੇ। ਜਪਜੀ ਸਾਹਿਬ ਦੀ ਬਾਣੀ ਵਿੱਚ ਮਹਾਰਾਜ ਨੇ ਬੜਾ ਸਪਸ਼ਟ ਕੀਤਾ ਕਿ ਅਸੰਖ ਜਪ, ਸੰਖ ਭਾਉ, ਸੰਖ ਪੂਜਾ, ਸੰਖ ਤਪਤਾਓ। ਅਸੰਖ ਹੀ ਐਸੇ ਆ ਜਿਹੜੇ ਜਪਦੇ ਆ। ਔਰ ਅੱਗੇ ਫਿਰ ਪੌੜੀ ਵਿੱਚ ਅਸੰਖ ਮੂਰਖ, ਅੰਧ, ਘੋਰ, ਸੰਖ ਚੋਰ, ਹਰਾਮ ਖੋਰ ਦੀ ਗੱਲ ਕੀਤੀ ਹੈ। ਪਰ ਜਿਹੜੇ ਜਿਹੜੇ ਆਪਣੇ ਆਪ ਨੂੰ ਮਹਾਰਾਜ ਦੇ ਚਰਨਾਂ ਉੱਤੇ ਬਖਸ਼ਾ ਗਏ, ਜਿਨ੍ਹਾਂ ਨੇ ਆਪਣੀਆਂ ਭੁੱਲਾਂ ਗੁਰੂ ਸਾਹਿਬ ਦੇ ਅੱਗੇ ਰੱਖ ਦਿੱਤੀਆਂ, ਔਰ ਜਿਨ੍ਹਾਂ ਦੇ ਅੰਦਰੋਂ ਸ਼ਬਦ ਨਿਕਲਿਆ ਹਮ ਅਵਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਵਿਖੇ ਵਿਖ ਖਾਹੀ, ਜਿਨ੍ਹਾਂ ਦੇ ਅੰਦਰੋਂ ਸ਼ਬਦ ਨਿਕਲ ਗਿਆ ਅਸੀਂ ਖੱਤੇ ਬਹੁਤ ਕਮਾਮ ਦੇ, ਅੰਤ ਨਾ ਪਾਰਾ ਵਾਰ ਦੀ, ਜਿਹਨਾਂ ਅੰਦਰੋਂ ਗੱਲ ਆ ਗਈ ਉਹ ਗੁਰੂ ਦੇ ਦਰ ਤੇ ਬਖਸ਼

ਕੁੱਕੜ ਕਿਹਾ ਜਾਂਦਾ ਸੂਰ ਨੂੰ, ਕੁੱਕੜ ਕਿਹਾ ਜਾਂਦਾ ਕੁੱਤੇ ਨੂੰ। ਔਰ ਇਹ ਸੂਰ ਦੀਆਂ ਜੂਨਾਂ, ਕੁੱਤਿਆਂ ਦੀਆਂ ਜੂਨਾਂ, ਇਹਨਾਂ ਜੂਨਾਂ ਦੇ ਵਿੱਚ ਇਨਸਾਨ ਭਟਕਦਾ ਜਦੋਂ ਇਹ ਰੱਬ ਦਾ ਨਾਂ ਨਹੀਂ ਜਪਦਾ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਸਾਨੂੰ ਇਹ ਗੱਲ ਸਮਝਾਈ ਹੈ, ਗੁਰਮੰਤਰ ਹੀਨਸ ਜੋ ਪੁਰਾਣੀ ਤ੍ਰਿਗੰਤ ਜਨਮ ਭ੍ਰਸ਼ਟ ਨੇ, ਉੱਥੇ ਕੁੱਤਿਆਂ ਦੀ ਸੱਪਾਂ ਦੀਆਂ ਜੂਨਾਂ ਦੀ ਗੱਲ ਆਈ ਹੈ, ਉੱਥੇ ਸੂਰ ਦੀ ਜੂਨ ਦੀ ਗੱਲ ਆਈ ਹੈ। ਕੂਕਰੇ ਸੂਕਰੇ ਗੰਧਰਬੇ ਕਾਕੇ ਸਰਪਣੇ ਖਲ ਖਲੇ, ਉੱਥੇ ਫਿਰ ਇਹ ਜਿਹੜੀਆਂ ਜੂਨਾਂ ਦੀ ਜਦੋਂ ਗੱਲ ਆਉਂਦੀ ਹੈ ਤਾਂ ਫਿਰ ਉਦੋਂ ਗੁਰਮੰਤਰ ਹੀਨਸ ਜੋ ਪੁਰਾਣੀ, ਪਰ ਇਹਨਾਂ ਜੂਨਾਂ ਵਿੱਚ ਉਹ ਪੈਂਦਾ ਜਿਹੜਾ ਗੁਰਮੰਤਰ ਤੋਂ ਹੀਨ ਆ, ਜਿਹੜਾ ਵਾਹਿਗੁਰੂ ਦਾ ਸਿਮਰਨ ਨਹੀਂ ਕਰਦਾ। ਪਰ ਦੂਜੇ ਬੰਨੇ ਹਰ ਕੇ ਸੇਵਕ ਜੋ ਹਰ ਪਾਏ ਤਾਂ ਕੀ ਕਥਾ ਨਰਾਰੀ ਰੇ, ਆਵੇ ਨਾ ਜਾਵੇ ਨਾ ਕਬੂ ਮਰਤੇ ਪਾਰ ਬ੍ਰਹਮ ਸੰਘਾਰੀ ਰੇ। ਪਰ ਜਿਹੜੇ ਰੱਬ ਦੇ ਨਾਂ ਨੂੰ ਜਪਦੇ ਆ ਉਹਨਾਂ ਦੇ ਉੱਤੇ ਇਹ ਵਾਲਾ ਦਿਨ ਨਹੀਂ ਉਹਨਾਂ ਨੂੰ ਦੇਖਣਾ ਪੈਂਦਾ, ਕਿਉਂਕਿ ਉਹਨਾਂ ਦੇ ਅੰਦਰ ਉਹ ਪਰਿਪੂਰਨ ਪਰਮਾਤਮਾ ਆ

0: ਉਸ ਪਰਮਾਤਮਾ ਦੇ ਨਾਮ ਨੂੰ ਜਪ ਕੇ ਉਹ ਤਰ ਜਾਂਦੇ ਹਨ ਜਿਹੜੇ ਉਸ ਵਾਹਿਗੁਰੂ ਦੇ ਗੁਣ ਗਾਉਂਦੇ ਹਨ ਜੀ।
1: ਸੁਕਰ ਕੂਕਰ ਜੋਨ ਭ੍ਰਮੇ ਤਉ ਲਾਜ ਨਾ ਆਈ।
0: ਇਹ ਇਨਸਾਨ ਤੈਨੂੰ ਲਾਜ ਨਹੀਂ ਆਈ, ਤੈਨੂੰ ਸਮਝ ਨਹੀਂ ਆਈ ਕਿ ਉਸ ਪਰਮਾਤਮਾ ਦੇ ਨਾਮ ਨੂੰ ਜਪ ਕੇ ਹੀ ਤੂੰ ਇਹਨਾਂ ਜੁਨਾਂ ਤੋਂ ਮੁਕਤੀ ਹਾਸਲ ਕਰ ਸਕਦਾ। ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜਮੀਨ ਕਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਿਖ ਜੋਇਓ, ਮਿਲ ਜਗਦੀਸ਼ ਮਿਲਣ ਕੀ ਵਰੀਆ, ਚਿਰੰਕਾਲ ਇਹ ਦੇਸ਼ ਜਰੀਆ। ਕਿ ਬੜੇ ਚਿਰਾਂ ਤੋਂ ਤੂੰ ਕਈ ਜੂਨਾਂ ਚ ਭਟਕਦਾ ਆਇਆ, ਔਰ ਕੁੱਤਿਆਂ ਦੀਆਂ ਸੂਰਾਂ ਦੀਆਂ ਜੂਨਾਂ ਚੋਂ ਮੁਕਤੀ ਹਾਸਲ ਕਰਨਾ ਚਾਹੁੰਦਾ ਤੇ ਤੈਨੂੰ

ਪਰਮਾਤਮਾ ਦਾ ਨਾਮ ਛੱਡ ਕੇ ਤੂੰ ਬਿੱਖ ਖਾ ਰਿਹਾ ਹੈ। ਬਿੱਖ ਦਾ ਮਤਲਬ ਹੁੰਦਾ ਕਿ ਜਿਵੇਂ ਉਹਨਾਂ ਪਦਾਰਥਾਂ ਦਾ ਰਸ ਲੈ ਰਿਹਾ ਜਿਹੜੇ ਪਦਾਰਥਾਂ ਦਾ ਰਸ ਸਦੀਵੀ ਰਹਿਣ ਵਾਲਾ ਨਹੀਂ ਹੈ। ਬਾਬੇ ਫਰੀਦ ਜੀ ਦੀ ਮਾਤਾ ਜੀ ਨੇ ਉਹਨਾਂ ਨੂੰ ਇੱਕ ਸ਼ੱਕਰ ਦੀ ਪੁੜੀ ਮਸਾਲੇ ਥੱਲੇ ਰੱਖ ਕੇ ਉਹਨਾਂ ਨੂੰ ਰੱਬ ਦੇ ਨਾਂ ਵਾਲੇ ਪਾਸੇ ਜੋੜਿਆ। ਜਦੋਂ ਉਹਨਾਂ ਦੀ ਉਹ ਅਵਸਥਾ ਬਣੀ, ਫਰੀਦਾ ਸ਼ੱਕਰ ਖੰਡ ਨਵਾਤ ਗੁੜ ਮਾਖਿਓ ਮਾਝਾ ਦੁੱਧ ਸਭੂ ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਤੁੱਧ। ਇੱਕ ਸ਼ੱਕਰ ਦੀ ਪੁੜੀ ਤੋਂ ਉਹਨਾਂ ਦੀ ਭਗਤੀ ਦਾ ਮਾਰਗ ਸ਼ੁਰੂ ਹੋਇਆ ਤੇ ਬਾਅਦ ਵਿੱਚ ਉਹਨਾਂ ਨੇ ਕਿਹਾ ਕਿ ਸ਼ੱਕਰ ਬੜੀ ਮਿੱਠੀ ਆ, ਸ਼ਹਿਦ ਬੜਾ ਮਿੱਠਾ, ਮੱਝ ਦਾ ਦੁੱਧ ਬੜਾ ਮਿੱਠਾ, ਪਰ ਇਹਨਾਂ ਸਾਰੀਆਂ ਚੀਜ਼ਾਂ ਦੀ ਮਿਠਾਸ ਜਦੋਂ ਪਰਮਾਤਮਾ ਦੇ ਨਾਮ ਦੀ ਗੱਲ ਕਰੀਏ ਤੇ ਉਹਦੇ ਸਾਹਮਣੇ ਫਿੱਕੀ ਪੈ ਜਾਂਦੀ ਹੈ। ਇਸ ਕਰਕੇ ਪਰਮਾਤਮਾ ਦੇ ਨਾਮ ਤੋਂ ਬਿਨਾਂ ਬਾਕੀ ਹਰ ਚੀਜ਼ ਬਿੱਖ ਹੈ, ਜ਼ਹਿਰ ਹੈ। ਪਰ ਇਹ ਚੀਜ਼ਾਂ ਮਿੱਠੀਆਂ ਵੀ ਉਦੋਂ ਤੱਕ ਲੱਗਦੀਆਂ ਜਦੋਂ ਤੱਕ ਉਸ ਨਾਮ ਦਾ

ਹਰ ਤਰ੍ਹਾਂ ਦੇ ਆਪਣੇ ਅੰਦਰ ਜਿਹੜੇ ਸ਼ਾਸਤਰਾਂ ਦੇ ਮੁਤਾਬਕ ਕੁਝ ਚੰਗੇ ਕਰਮ ਹਨ, ਕੁਝ ਮਾੜੇ ਕਰਮ ਹਨ। ਪਰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਜਦੋਂ ਅਸੀਂ ਸਿੱਖਿਆ ਵਿੱਚ ਚੁੱਭੀ ਮਾਰਦੇ ਹਾਂ ਤੇ ਮਹਾਰਾਜ ਨੇ ਕਿਹਾ ਕਿ ਰੱਬ ਦਾ ਨਾਮ ਹੀ ਸਭ ਤੋਂ ਉੱਤਮ ਹੈ। ਕਲਯੁੱਗ ਦੇ ਵਿੱਚ ਇਸ ਨਾਮ ਨੂੰ ਪ੍ਰਧਾਨਤਾ ਮਿਲੀ ਹੈ। ਜਪੋ ਤਾਂ ਏਕੋ ਨਾਮਾਂ ਦੀ ਗੱਲ ਕਲਯੁੱਗ ਦੇ ਵਿੱਚ ਮਹਾਰਾਜ ਨੇ ਕੀਤੀ ਹੈ। ਜਿੰਨੇ ਦੁਨੀਆਂ ਦੇ ਉੱਤੇ ਵਹਿਮ ਭਰਮ ਹਨ, ਭੱਬਾ ਭਰਮ ਭੁਲਾਵੋ ਮਿਟਾਵੋ ਆਪਣਾ, ਇਹ ਸੰਸਾਰ ਸਗਲ ਹੈ ਸੁਪਨਾ। ਭਰਮੇ ਸੁਰ ਨਰ ਦੇਵੀ ਦੇਵਾ, ਭਰਮੇ ਸਿੱਧ ਸਾਧਕ ਬ੍ਰਹਮੇਵਾ, ਭਰਮ ਭਰਮ ਮਾਨੁਕ ਡਹਿਕਾਏ। ਇਹ ਸਭ ਕੁਝ ਜਿਹੜਾ ਦੁਨੀਆਂ ਦੇ ਉੱਤੇ ਜਿੰਨੇ ਭਰਮ ਹੈ, ਜਿਹੜੀਆਂ ਚੀਜ਼ਾਂ ਮਨ 'ਚ ਬਣਾਈ ਬੈਠੇ ਹਾਂ, ਉਹ ਅਸਲ ਵਿੱਚ ਰਹਿਣ ਵਾਲੀਆਂ ਨਹੀਂ ਹੈ। ਅਤੇ ਅਸਲ ਪਰਮਾਤਮਾ ਦਾ ਨਾਮ ਸਦੀਵੀ ਹੈ, ਉਹੀ ਸੱਚਾ ਹੈ।

ਗੁਰੂ ਦੀ ਕਿਰਪਾ ਦੇ ਨਾਲ ਜਦੋਂ ਅਕਾਲ ਪੁਰਖ ਦੀ ਰਹਿਮਤ ਕਿਸੇ ਤੇ ਵਰਤਦੀ ਆ ਤੇ ਉਦੋਂ ਇਨਸਾਨ ਦੀ ਜ਼ਿੰਦਗੀ ਸਫਲ ਹੁੰਦੀ ਆ। ਧੰਨ ਗੁਰੂ ਰਾਮਦਾਸ ਮਹਾਰਾਜ ਦੀ ਸਵਈਆਂ ਦੇ ਵਿੱਚ ਭੱਟਾਂ ਨੇ ਬੜੀ ਸਿਫਤ ਕਰਦਿਆਂ ਇਹ ਗੱਲ ਕਹੀ ਹੈ, ਗੁਰ ਜਿਨ ਕੋ ਸੋ ਪ੍ਰਸੰਨ, ਰਾਮ ਹਿਰਦੈ ਨਿਵਾਸਾ, ਕਿ ਜਿਹਦੇ ਉੱਤੇ ਗੁਰੂ ਪ੍ਰਸੰਨ ਹੁੰਦਾ ਉਹਨੂੰ ਪਰਮਾਤਮਾ ਦਾ ਨਾਮ ਉਹਦੇ ਹਿਰਦੇ ਵਿੱਚ ਵੱਸ ਜਾਂਦਾ। ਜਿਨ ਕੋ ਗੁਰ ਪ੍ਰਸੰਨ, ਜਿਹਦੇ ਉੱਤੇ ਗੁਰੂ ਦੀ ਪ੍ਰਸੰਨਤਾ ਹੁੰਦੀ ਆ ਤੇ ਉਹਦੇ ਅੰਦਰ ਪਰਮਾਤਮਾ ਦਾ ਨਾਮ ਵੱਸਦਾ, ਦੁਰਤ ਦਰੰਤਰ ਨਾਸਾ। ਗੁਰ ਜਿਨ ਕੋ ਸੋ ਪ੍ਰਸੰਨ, ਨਾਮ ਹਿਰਦੈ ਨਿਵਾਸਾ, ਜਿਨ ਕੋ ਗੁਰ ਪ੍ਰਸੰਨ, ਦੁਰਤ ਦੁਰੰਤਰ ਨਾਸੈ। ਗੁਰ ਜਿਨ ਕੋ ਸੋ ਪ੍ਰਸੰਨ, ਮਾਨ ਅਭਿਮਾਨ ਨਿਵਾਰੈ, ਜਿਨ ਕੋ ਗੁਰ ਪ੍ਰਸੰਨ, ਸ਼ਬਦ ਲਗ ਪਵ ਜਲ ਤਾਰੈ। ਜਿਨ੍ਹਾਂ ਤੇ ਗੁਰੂ ਦੀ ਕਿਰਪਾ ਹੁੰਦੀ ਹੈ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਇਹ ਸਭ ਕੁਝ ਵਰਤਦਾ, ਕਿਉਂਕਿ ਭੱਟਾਂ ਨੇ ਸਵਈਆਂ ਵਿੱਚ ਬੜੇ ਪਿਆਰ ਸਹਿਤ ਗੁਰੂ ਦੀ ਸਿਫਤ ਕੀਤੀ ਆ ਕਿ ਗੁਰ ਦੀ ਕਿਰਪਾ ਦੇ ਨਾਲ ਹੀ ਇਹ ਸਭ ਕੁਝ ਮਿਲਦਾ। ਤੂੰ ਸਤਿਗੁਰ ਸਤਿਯੁਗੀ ਆਪ ਆਪੇ ਪਰਮੇਸ਼ਰ, ਕਿ ਹੇ ਗੁਰੂ ਸਾਹਿਬ ਤੂੰ ਹੀ ਸਤਿਯੁਗ ਦੇ ਵਿੱਚ, ਕਲਯੁਗ ਦੇ ਵਿੱਚ ਦਾਤਾ ਆ ਔਰ ਪਰਿਪੂਰਨ ਪਰਮਾਤਮਾ ਹੈ। ਇਹ ਅੱਜ ਦੇ ਪਾਵਨ ਸ਼ਬਦ ਦੀ ਵਿਚਾਰ ਸੀ। ਹੁਣ ਇਸ ਸਥਾਨ ਦੀ ਜੋ ਮਰਿਆਦਾ ਹੈ ਕਿ ਲੜੀਵਾਰ ਸ਼ਬਦ ਦੀ ਵਿਚਾਰ ਜੋ ਹੈ ਉਹ ਅਸੀਂ ਰਹਿੰਦੇ ਸਮੇਂ ਵਿੱਚ ਸਾਂਝੀ ਕਰਾਂ।

ਕਿਗਾਰਾ ਰਾਗ ਦਾ ਨਾਮ ਹੈ ਔਰ ਇਸ ਰਾਗ ਨੂੰ ਗਾਉਣ ਦਾ ਜਿਹੜਾ ਸਮਾਂ ਹੈ ਉਹ ਦਿਨ ਦਾ ਅਖੀਰਲਾ ਪਹਿਰ ਹੈ। ਇਸ ਕਿਦਾਰੇ ਰਾਗ ਦੇ ਅੰਦਰ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ ਹੈ ਕਿ ਪਰਮਾਤਮਾ ਦੇ ਨਾਮ ਨੂੰ ਸੁਣਨ ਤੋਂ ਬਿਨਾਂ ਇਹ ਜਿਹੜੇ ਕੰਨ ਹਨ ਇਹਨਾਂ ਨੂੰ ਤਿਰਕਾਰ ਹੈ, ਇਹਨਾਂ ਨੂੰ ਫਟਕਾਰ ਪਾਈ ਗਈ ਹੈ। ਜਿਵੇਂ ਸਤਿਗੁਰੂ ਜੀ ਦੀ ਬਾਣੀ ਦਾ ਬਚਨ ਹੈ, ਮੇਰੇ ਮੋਹਨ ਸ਼੍ਰਵਣੀ ਇਹ ਨਾ ਸੁਣਾਏ, ਸਾਕਤ ਗੀਤ ਨਾ ਧੁਨ ਗਾਵਤ ਬੋਲਤ ਬੋਲ ਅਜਾਏ। ਕਿ ਹੇ ਮੇਰੇ ਮਨ ਔਰ ਕੰਨਾਂ ਨੂੰ ਜਿਹੜਾ ਇਹ ਸੰਬੋਧਨ ਕਰਕੇ ਇਹ ਗੱਲ ਸਮਝਾਈ ਹੈ ਕਿ ਇਹ ਕੰਨ ਉਦੋਂ ਸਫਲ ਹਨ ਜਦੋਂ ਰੱਬ ਦੀ ਸਿਫਤ ਸਲਾਘਾ ਸੁਣਦੇ ਹਨ। ਧੰਨ ਗੁਰੂ ਅਮਰਦਾਸ ਮਹਾਰਾਜ ਨੇ ਬਾਣੀ 'ਚ ਸਮਝਾਇਆ, ਇਹ ਸ਼੍ਰਵਣ ਨੂੰ ਮੇਰਿਓ ਸਾਚਾ ਸੁਣੇ ਨੂੰ ਪਠਾਏ, ਸਾਚਾ ਸੁਣੇ ਨੂੰ ਪਠਾਏ ਸਰੀਰ ਲਾਏ ਸੁਣੋ ਸਤ ਬਾਣੀ, ਜਿੱਤ ਸੁਣੀ ਮੰਤਨ ਹਰਿਆ ਹੋਵਾ ਰਸਨਾ ਰਸ ਸਮਾਣੀ। ਕਿ ਇਹ ਜਿਹੜੇ ਕੰਨ ਹਨ ਇਹ ਤਾਂ ਕਰਕੇ ਕਾਲ ਪੁਰਖ ਨੇ ਸਰੀਰ 'ਤੇ ਲਾਏ ਹਨ ਕਿਉਂਕਿ ਇਹਨਾਂ ਕੰਨਾਂ ਦੇ ਨਾਲ ਉਸ ਰੱਬ ਦੀ ਸਿਫਤ

ਪਰਮਾਤਮਾ ਦਾ ਨਾਮ ਨਿਰਾ ਜੀਵਨ ਰੂਪ ਹੈ। ਪਰਮਾਤਮਾ ਦੇ ਨਾਮ ਤੋਂ ਬਿਨਾਂ ਕੋਈ ਜੀਵਨ ਨਹੀਂ ਹੈ। ਪਰਮਾਤਮਾ ਦੇ ਨਾਮ ਤੋਂ ਬਿਨਾਂ ਸਭ ਕੁਝ ਮੌਤ ਦੇ ਤੁੱਲ ਹੈ। ਇਸ ਕਰਕੇ ਜੀਵਨੋਂ ਮੈਂ ਜੀਵਨ ਪਾਇਆ, ਗੁਰਮੁਖੇ ਭਾਏ ਰਾਮ। ਪਰਮਾਤਮਾ ਦੇ ਨਾਮ ਤੋਂ ਹੀ ਜੀਵਨ ਹੈ ਔਰ ਉਸ ਪਰਮਾਤਮਾ ਦੇ

ਪਰਮਾਤਮਾ ਦੇ ਨਾਮ ਨੂੰ ਵਿਸਾਰ ਕੇ ਖਾਣਾ ਪੀਣਾ। ਖਾਣ ਦੇ ਵਿੱਚ 36 ਤਰ੍ਹਾਂ ਦੇ ਪਕਵਾਨ, ਪੀਣ ਦੇ ਵਿੱਚ ਦੁੱਧ ਆਦਿ ਜਿਹੜੇ ਪਦਾਰਥ ਹਨ, ਖਾਣ ਵਾਲੇ ਚੰਗੇ ਪਦਾਰਥ, ਔਰ ਚੰਗਾ ਭੋਜਨ ਖਾਣਾ, 36 ਤਰ੍ਹਾਂ ਦੇ ਪਕਵਾਨ ਖਾਣੇ, ਇਹ ਸਾਰੇ ਇਵੇਂ ਆ ਜਿਵੇਂ ਭਾਰ ਢੋਣ ਵਾਲਾ ਖੋਤਾ ਹੋਵੇ, ਗਧਾ ਹੋਵੇ, ਜਿਹੜਾ ਰੂੜੀਆਂ ਤੋਂ ਢੇਰਾਂ ਤੋਂ ਕੁਝ ਖਾਂਦਾ ਹੋਵੇ, ਔਰ ਇਸ ਤੋਂ ਅੱਗੇ ਕੁਝ ਨਹੀਂ ਆ। ਪਰਮਾਤਮਾ ਦਾ ਨਾਮ ਜੇ ਪ੍ਰਸ਼ਾਦ 36 ਅੰਮ੍ਰਿਤ ਖਾਏ, ਤਿਸ ਠਾਕੁਰ ਕੋ ਰੱਖ ਮਨ ਮਾਏ। ਇਹ ਚੀਜ਼ਾਂ ਖਾਣੀਆਂ, ਚੰਗੀਆਂ ਚੀਜ਼ਾਂ ਖਾਣੀਆਂ ਔਰ ਪਹਿਨਣ ਲਈ ਚੰਗੇ ਕੱਪੜੇ ਵਰਤਣੇ ਤਾਂ ਹੀ ਚੰਗੇ ਲੱਗਦੇ ਹਨ ਜਦੋਂ ਉਸ ਪਰਮਾਤਮਾ ਦਾ

ਅੱਠੇ ਪੈਰ ਜਿਹੜਾ ਸ਼ਰਮ ਦਾ ਅਰਥ ਹੁੰਦਾ ਕਿ ਥਕੇਵਾਂ, ਅੱਠੇ ਪੈਰ ਜਿਹੜਾ ਦੁਨਿਆਵੀ ਕੰਮ ਕਰਦਾ ਕਰਦਾ ਥਕੇਵੇਂ ਵਿੱਚ ਪੈ ਜਾਂਦਾ, ਥੱਕ ਕੇ ਟੁੱਟ ਕੇ ਤੇ ਆਪਣੇ ਆਪ ਦੇ ਵਿੱਚ ਬੜਾ ਕਮਜ਼ੋਰ ਮਹਿਸੂਸ ਕਰਦਾ। ਉਹ ਇਵੇਂ ਆ ਜਿਵੇਂ ਇੱਕ ਉਦਾਹਰਣ ਦੇ ਤੌਰ ਤੇ ਮਹਾਰਾਜ ਨੇ ਬਿਰਖ ਕਿਹਾ ਬਲਦ ਨੂੰ, ਜੰਤੀ ਕਿਹਾ ਕੋਲੂ ਨੂੰ। ਜਿਵੇਂ ਕੋਲੂ ਦਾ ਬੈਲ ਲਗਾਤਾਰ ਕੋਲੂ ਦੇ ਆਲੇ ਦੁਆਲੇ ਘੁੰਮਦਾ ਰਹਿੰਦਾ ਘੁੰਮਦਾ ਰਹਿੰਦਾ ਔਰ ਉਹਨੂੰ ਅਖੀਰ ਤੇ ਥਕੇਵਾਂ ਚੜ ਜਾਂਦਾ, ਬਸ ਇਸੇ ਤਰ੍ਹਾਂ ਜਿਹੜਾ ਕੋਲੂ ਦਾ ਬੈਲ ਵਾਂਗ ਜਿਹੜਾ ਇਨਸਾਨ ਉਸ ਪਰਮਾਤਮਾ ਦੇ ਨਾਮ ਨੂੰ ਵਿਸਾਰ ਕੇ ਦੁਨਿਆਵੀ ਕੰਮਾਂ ਦੇ ਵਿੱਚ ਲੱਗਾ ਰਹਿੰਦਾ ਔਰ ਉਹਦਾ ਵੀ ਜੀਵਨ ਇਸੇ ਤਰ੍ਹਾਂ

ਕਾਲ ਦੇ ਵਿੱਚ ਕੀ ਹੈ, ਧਰਤੀ ਦਾ ਮਾਲਕ ਪਰਿਪੂਰਨ ਪਰਮਾਤਮਾ ਉਹਨੂੰ ਛੱਡ ਕੇ ਆਉਣ ਲੱਗੇ, ਇੱਕ ਵਾਹਿਗੁਰੂ ਨੂੰ ਛੱਡ ਕੇ ਇਨਸਾਨ ਹੋਰ ਜਿੱਥੇ ਆਪਣਾ ਮਨ ਲਾ ਕੇ ਬੈਠਾ ਹੈ, ਉਹ ਸਭ ਕੁਝ ਇਵੇਂ ਆ ਜਿਵੇਂ ਹਰ ਤਰ੍ਹਾਂ ਦੇ ਨਾਲ ਇਨਸਾਨ ਬਹੁ ਪ੍ਰਕਾਰੀ ਹੋਤ, ਬਾਕੀ ਦੇ ਕੰਮਾਂ ਦੇ ਵਿੱਚ ਲੱਗਣਾ, ਜਿਵੇਂ ਕਹਿ ਲਓ ਇੱਕ ਕਾਲ ਪੁਰਖ ਦੀ ਸਿਫਤ ਸਲਾਹਾਂ ਨੂੰ ਛੱਡ ਕੇ ਦੇਵੀ ਦੇਵਤਿਆਂ ਨੂੰ ਮੰਨਣਾ, ਦੇਹਧਾਰੀਆਂ ਨੂੰ ਮੰਨਣਾ, ਇਹ ਸਭ ਤੋਂ ਮਹਾਰਾਜ ਨੇ ਸਾਨੂੰ ਵਰਜ

ਕਰ ਜੋੜ, ਆਪਣੇ ਹੱਥ ਜੋੜ ਕੇ ਉਸ ਪਰਮਾਤਮਾ ਦੇ ਅੱਗੇ ਨਾਮ ਦਾ ਦਾਨ ਮੰਗਣਾ। ਸਾ ਮਤ ਦੇਹੋ ਦਿਆਲ ਪ੍ਰਭ ਜਿਤ ਤੁਮੇ ਅਰਾਧਾ, ਨਾਨਕ ਮੰਗੈ ਦਾਨ ਪ੍ਰਭ ਰੇਣ ਪਗ ਸਾਦਾ। ਕਰ ਕਾਸਾ ਦਰਸ਼ਨ ਕੀ ਭੂਖ, ਆਪਣੇ ਮਨ ਦੇ ਵਿੱਚ ਉਸ ਪਰਮਾਤਮਾ ਦੀ ਬੰਦਗੀ ਦੀ ਮੰਗ ਕਰਨੀ। ਜਿਹਨੂੰ ਬਾਬੇ ਫਰੀਦ ਜੀ ਨੇ ਬਾਣੀ ਵਿੱਚ ਬਿਆਨ ਕੀਤਾ, ਸੇਖ ਫਰੀਦੈ ਖੈਰ ਦੀਜੈ ਬੰਦਗੀ। ਪਰ ਇਹ ਬੰਦਗੀ ਦੀ ਦਾਤ ਗੁਰੂ ਸਾਹਿਬ ਦੇ ਚਰਨਾਂ ਤੋਂ ਉਦੋਂ ਮਿਲਦੀ ਆ ਜਦੋਂ ਸਾਨੂੰ ਜੁਗਤੀ ਹਾਸਲ ਹੋਵੇ। ਜਿਵੇਂ ਭਾਈ ਗੁਰਦਾਸ ਜੀ ਨੇ ਆਪਣੀ ਇੱਕ ਵਾਰ ਵਿੱਚ ਬੜਾ ਸੁੰਦਰ ਬਿਆਨ ਕੀਤਾ। ਉਹਨਾਂ ਨੇ ਕਿਹਾ, ਸਤਿਗੁਰ ਚਰਨ ਸਰਨ ਚੱਲ ਜਾਏ ਸਿੱਖ, ਤਾਂ ਚਰਨ ਸਰਨ ਜਗਤ ਚੱਲ ਆਵਈ। ਕਿ ਜਦੋਂ ਗੁਰੂ ਦੀ ਸ਼ਰਨ ਦੇ ਵਿੱਚ ਸਿੱਖ ਚੱਲ ਕੇ ਜਾਂਦਾ, ਤੇ ਉਹ ਜਿਹੜਾ ਚੱਲ ਕੇ ਸਿੱਖ ਗਿਆ, ਜਦੋਂ ਉਹਦੇ ਅੰਦਰ ਗੁਰੂ ਦੀ ਸ਼ਰਨ ਦੀ ਮਹਾਨਤਾ ਪੈਦਾ ਹੋ ਜਾਂਦੀ, ਉਹ ਇੱਕ ਧਰਮੀ ਪੁਰਸ਼ ਬਣ ਕੇ ਦੁਨੀਆਂ ਦੇ ਸਾਹਮਣੇ ਆਉਂਦਾ। ਸਤਿਗੁਰ ਆਗਿਆ ਸਤ ਸਤ ਕਰ ਮਾਨੈ ਸਿੱਖ, ਜਦੋਂ ਸਤਿਗੁਰ ਦੀ ਆਗਿਆ ਸਤ ਸਤ ਕੇ ਗੁਰੂ ਦਾ ਸਿੱਖ ਕਰਕੇ ਮੰਨਦਾ, ਆਗਿਆ ਤਾਂ ਹੀ ਸਕਲ ਸੰਸਾਰ ਹਿਤਾਵੀ, ਫਿਰ ਉਹਦੀ ਆਗਿਆ ਦੇ ਵਿੱਚ ਸਾਰਾ ਸੰਸਾਰ ਖੜਾ ਹੋ ਜਾਂਦਾ। ਇਸੇ ਤਰ੍ਹਾਂ ਭਾਈ ਗੁਰਦਾਸ ਜੀ ਨੇ ਅੱਗੇ ਕਿਹਾ, ਸਤਿਗੁਰ ਸੇਵਾ ਭਾਏ ਪੂਜਾ ਪ੍ਰਾਣ ਕਰੇ ਸਿੱਖ, ਕਿ ਜਿਹੜਾ ਸਿੱਖ ਪਿਆਰ ਸਹਿਤ ਗੁਰੂ ਦੀ ਭਾਵਨਾ ਨਾਲ ਸੇਵਾ ਕਰਦਾ, ਗੁਰੂ ਦੇ ਦਰ ਤੇ ਬੈਠਦਾ, ਗੁਰੂ ਦੇ ਦਰ ਤੇ ਝੁਕਦਾ, ਤੇ ਫਿਰ ਉਹਦੇ ਵਿੱਚੋਂ ਸਰਬਨ ਦਾਨ ਅਗਰ ਪਾਗ ਲਿਵਲਾਵਈ, ਉਹਦੇ ਵਿੱਚ ਕੀ ਹੁੰਦਾ ਕਿ ਫਿਰ ਸਨਮੁੱਖ ਹੋ ਕੇ ਦੁਨੀਆਂ ਉਹਦੇ ਅੱਗੇ ਖਲੋ ਜਾਂਦੀ ਹੈ। ਬਾਬਾ ਬੁੱਢਾ ਸਾਹਿਬ ਜੀ ਦਾ ਜੀਵਨ ਦੇਖੀਏ, ਜਿਨ੍ਹਾਂ ਨੇ ਇਹਨਾਂ ਮਰਿਆਦਾਵਾਂ ਨੂੰ ਮੰਨਿਆ ਕਿ ਪਹਿਲਾਂ ਗੁਰੂ ਦੇ ਚਰਨਾਂ ਵਿੱਚ ਗਏ, ਫਿਰ ਸਤ ਸਤ ਕਰਕੇ ਆਗਿਆ ਨੂੰ ਮੰਨਿਆ, ਫਿਰ ਉਸ ਤੋਂ ਬਾਅਦ ਦੇ ਵਿੱਚ ਭੈ ਭਾਵਨਾ ਦੇ ਨਾਲ ਭਗਤੀ ਕੀਤੀ, ਸਿਮਰਨ ਕੀਤਾ, ਔਰ ਬਾਣੀ ਨੂੰ ਪੜ੍ਹਦਿਆਂ ਪੜ੍ਹਦਿਆਂ ਫਿਰ ਉਹ ਬਾਣੀ ਦਾ ਰੂਪ ਹੋ ਗਏ। ਔਰ ਭਾਈ ਗੁਰਦਾਸ ਜੀ ਨੇ ਬੜੇ ਪਿਆਰ ਸਹਿਤ ਇਹ ਗੱਲ ਕਹੀ ਹੈ ਕਿ ਫਿਰ ਤਾਂ ਕੀ ਸਿੱਖ ਪਰਮ ਪਦ ਪਾਵਈ, ਫਿਰ ਉਹ ਗੁਰੂ ਦੀ ਸਿੱਖਿਆ ਨੂੰ ਪ੍ਰਾਪਤ ਕਰਕੇ ਪਰਮ ਪਦਵੀ ਨੂੰ ਫਿਰ ਇਨਸਾਨ ਪ੍ਰਾਪਤ ਕਰਦਾ। ਸਤਿਗੁਰ ਜੀ ਧੰਨ ਗੁਰੂ ਰਾਮਦਾਸ ਮਹਾਰਾਜ ਦੇ ਦਰ ਤੇ ਬੈਠ ਕੇ ਅਸੀਂ ਗੁਰੂ ਮਹਾਰਾਜ ਦੀ ਬਾਣੀ ਦੀ ਵਿਚਾਰ ਸਰਵਣ ਕੀਤੀ ਹੈ, ਕਿਉਂਕਿ ਇਹ ਜੋ ਸ਼ਬਦ ਹੈ ਬਾਣੀ ਹੈ, ਅਗਾਧ ਬੋਧ ਹੈ। ਅਗਾਧ ਬੋਧ ਬਾਣੀ ਜਿਹੜੀ ਹੈ, ਇਹ ਜਦੋਂ ਅਸੀਂ ਵਿਚਾਰ ਕਰਦੇ ਹਾਂ ਤੇ ਧੰਨ ਗੁਰੂ ਨਾਨਕ ਦੇਵ ਜੀ ਦੀ ਜਿਹੜੀ ਜਪਜੀ ਸਾਹਿਬ ਬਾਣੀ ਹੈ, ਉਸ ਬਾਣੀ ਦੇ ਅਰਥ ਦੁਨੀਆਂ ਦਾ ਕੋਈ ਇਨਸਾਨ ਨਹੀਂ ਕਰ ਸਕਿਆ। ਇੱਕੋ ਇੱਕ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਨੂੰ ਜਦੋਂ ਕਿਸੇ ਸਿੱਖ ਨੇ ਪੁੱਛਿਆ, ਉੱਥੇ ਵੀ ਮਹਾਰਾਜ ਨੇ ਇਹ ਗੱਲ ਕਹੀ ਸੀ। ਇਸ ਕਰਕੇ ਗੁਰੂ ਪਿਆਰੀ ਸਾਧ ਸੰਗਤ ਜੀ, ਧੰਨ ਗੁਰੂ ਰਾਮਦਾਸ ਮਹਾਰਾਜ ਦੇ ਦਰ ਦੇ ਉੱਤੇ ਬੈਠ ਕੇ ਅਸੀਂ ਮਹਾਰਾਜ ਦੀ ਬਾਣੀ ਦੇ ਗੁਣ ਗਾਏ ਹਨ। ਸਤਿਗੁਰ ਜੀ ਕਿਰਪਾ ਕਰਨ, ਸਾਨੂੰ ਆਪਣੇ ਘਰੋਂ ਦਰੋਂ ਸਾਰੀ ਸੰਗਤ ਨੂੰ ਸਿੱਖੀ ਦੀ ਦਾਤ, ਨਾਮ ਦੀ ਦਾਤ ਬਖਸ਼ਿਸ਼ ਕਰਨ। ਜਿੰਨੀਆਂ ਵੀ ਸੰਗਤਾਂ ਭਾਵਨਾ ਦੇ ਨਾਲ ਗੁਰੂ ਦੇ ਦਰ ਤੇ ਆਈਆਂ ਹਨ, ਸਾਰੀਆਂ ਸੰਗਤਾਂ ਦੀਆਂ ਸਤਿਗੁਰ ਜੀ ਭਾਵਨਾਵਾਂ ਆਪਣੇ ਦਰ ਤੇ ਪ੍ਰਵਾਨ ਕਰ ਲੈਣ, ਆਪਣੇ ਘਰੋਂ ਦਰੋਂ ਸਿੱਖੀ ਦੀ ਦਾਤ, ਨਾਮ ਦੀ ਦਾਤ ਬਖਸ਼ਿਸ਼ ਕਰਨ। ਦੇਹੋ ਸੱਜਣ ਅਸੀਸਣੀਆਂ, ਜੋ ਹੋਵੇ ਸਾਹਿਬ ਸੋ ਮੇਲ, ਉਸ ਮਾਲਕ ਦੇ ਚਰਨਾਂ ਉੱਤੇ ਇੱਕ ਅਸੀਸ ਪ੍ਰਾਪਤ ਕਰਕੇ ਜਾਣਾ ਕਿ ਸਾਡਾ ਉਸ ਪਰਿਪੂਰਨ ਪਰਮਾਤਮਾ ਨਾਲ ਮੇਲ ਹੋ ਜਾਏ, ਕਿਉਂਕਿ ਗੁਣ ਗਾਉਂਦਾ ਗਾਉਂਦਾ ਸਿੱਖ ਇੱਕ ਦਿਨ ਐਸੀ ਅਵਸਥਾ ਆਉਂਦੀ ਆ ਜਿੱਦਣ ਇਹ ਬਾਣੀ ਦਾ ਹੀ ਰੂਪ ਹੋ ਜਾਂਦਾ ਔਰ ਬਾਣੀ ਵਿੱਚ ਹੀ ਮਿਲ ਜਾਂਦਾ। ਇਹ ਸਾਨੂੰ ਗੁਰੂ ਸਾਹਿਬ ਜੀ ਨੇ ਅੱਜ ਦੀ ਸਾਨੂੰ ਸਿੱਖਿਆ ਦਿੱਤੀ ਆ। ਆਓ ਬੜੇ ਪਿਆਰ ਸਹਿਤ, ਜਿੱਥੇ ਮੈਂ ਸਮੁੱਚੇ ਪ੍ਰਬੰਧ ਦਾ ਧੰਨਵਾਦ ਕਰਾਂਗਾ, ਸਿੰਘ ਸਾਹਿਬਾਨ ਦਾ ਧੰਨਵਾਦ ਕਰਾਂਗਾ, ਉੱਥੇ ਬੜੇ

0: ਪੈਣੀ ਇੰਗਲਿਸ਼ ਨੇ। ਦੇਖੋ ਆਪਣੀ ਨੇੜਲੀ ਸਿਨੇਮਾ ਘਰਾਂ ਦੇ ਵਿੱਚ 25 ਸਤੰਬਰ 2026 ਨੂੰ।
1: ਹੈ ਪੁੱਤ, ਪਹਿਲਾਂ ਮੈਨੂੰ ਅੰਗਰੇਜ਼ੀ ਬੋਲ ਕੇ ਦਿਖਾ।
2: ਆਈ ਹੈਵ ਮੈਨੀ ਕਾਓ ਬਟ ਫੇਵਰੇਟ ਬੈਸਟ ਕਾਓ ਲਾਲੀ। ਹੀ ਹੈਵ 4 legs 2 ears 2 eyes ਵੈਰੀ ਗੁੱਡ ਸ਼ੀ ਵੈਰੀ ਫਾਸਟ ਕਾਓ।
3: ਹੁਣ ਮੇਰੀ ਜਠਾਣੀ ਨੂੰ ਪਤਾ ਲੱਗੂ ਕਿ ਸਾਡੇ ਘਰੇ ਵੀ ਅੰਗਰੇਜ਼ੀ ਆ।
4: ਤੁਸੀਂ ਅਰਦਾਸ ਵੀ ਅੰਗਰੇਜ਼ੀ ਚ ਕਰਦੇ ਹੋ?
2: ਨਾ ਪੁੱਤ, ਇਨਸਾਨ ਨੂੰ ਪਰਮਾਤਮਾ ਨਾਲ ਗੱਲ ਕਰਨ ਲਈ ਕਿਸੇ ਜ਼ੁਬਾਨ ਦੀ ਲੋੜ ਥੋੜੀ ਪੈਂਦੀ ਹੈ।
5: Star Studio 18 and Panorama Studios production present.
6: ਨੇ ਬੇਟੇ ਕੇ ਲਈ ਜਸਟਿਸ ਚਾਹੀਏ।
7: ਮੁਝੇ ਜਸਟਿਸ ਨਹੀਂ, ਬਦਲਾ ਚਾਹੀਏ।
5: Drishyam The Conclusion starring Ajay Devgan, Tabu, Shreya Saran, Jaydeep Alawat and many more.
8: ਇਸ ਬਾਰ ਖਤਰਾ ਕਬ ਕੈਸੇ ਔਰ ਕਹਾਂ ਸੇ ਆਏਗਾ ਬਤਾਨਾ ਮੁਸ਼ਕਿਲ ਹੈ।
5: The end we've been waiting for. Drishyam The Conclusion in cinema 2nd October.
8: Kyunki kahani abhi khatam nahi hui hai. Aakhri hissa baki hai.
5: Overseas release by Zee Studios.
9: Aap sun rahe hain Punya Darshan.

0: ਮੈਨੂੰ ਆਪਣੀ ਨਵੀਂ ਦੁਕਾਨ ਲਈ ਪ੍ਰੀਮੀਅਮ 3D ਇਲੂਮੀਨੇਟਿਡ ਸਾਈਨ ਦੀ ਅਰਜੈਂਟ ਲੋੜ ਸੀ। ਕੁਇਕ ਸਾਈਨੇਜ ਨੇ ਇਨ ਹਾਊਸ ਡਿਜ਼ਾਈਨ, ਪ੍ਰਿੰਟਿੰਗ ਤੇ ਪ੍ਰੋਫੈਸ਼ਨਲ ਇੰਸਟਾਲੇਸ਼ਨ ਸਿਰਫ 4 to 5 ਦਿਨਾਂ ਵਿੱਚ ਪੂਰੀ ਕਰ ਦਿੱਤੀ। ਗਲੋਇੰਗ ਸ਼ੌਪ ਫਰੰਟ ਤੋਂ ਵਹੀਕਲ ਰੈਪਸ ਤੱਕ ਬ੍ਰਾਂਡ ਪੂਰੀ ਸਟਰੀਟ ਵਿੱਚ ਸਭ ਤੋਂ ਵੱਖ ਚਮਕ ਉੱਠਿਆ। ਵਿਕਟੋਰੀਆ ਤੇ ਸਾਊਥ ਆਸਟ੍ਰੇਲੀਆ ਵਿੱਚ 12 ਸਾਲਾਂ ਤੋਂ ਸਾਈਨੇਜ ਲੀਡਰਸ, ਆਪਣੇ ਬਿਜ਼ਨਸ ਨੂੰ ਚਮਕਾਓ। ਕਾਲ 1300-1516-16 quicksignage.com.au।
1: ਟੁੱਟ ਪੈਣੀ ਇੰਗਲਿਸ਼ ਨੇ, ਦੇਖੋ ਆਪਣੀ ਨੇੜਲੇ ਸਿਨੇਮਾ ਘਰਾਂ ਦੇ ਵਿੱਚ 25 ਸਤੰਬਰ 2026 ਨੂੰ।
2: ਹੈ ਪੁੱਤ, ਪਹਿਲਾਂ ਮੈਨੂੰ ਅੰਗਰੇਜ਼ੀ ਬੋਲ ਕੇ ਦਿਖਾ।
3: ਆਈ ਹੈਵ ਮੈਨੀ ਕਾਓ, ਬਟ ਫੇਵਰੇਟ ਬੈਸਟ ਕਾਓ ਲਾਲੀ। ਹੀ ਹੈਵ 4 ਲੈਗ, 2 ਈਅਰ, 2 ਆਈ, ਵੈਰੀ ਗੁੱਡ, ਸ਼ੀ ਵੈਰੀ ਫਾਸਟ ਕਾਓ।
4: ਹੁਣ ਮੇਰੀ ਜਠਾਣੀ ਨੂੰ ਪਤਾ ਲੱਗੂ ਕਿ ਸਾਡੇ ਘਰੇ ਵੀ ਅੰਗਰੇਜ਼ੀ ਆ ਗਈ।
5: ਤੁਸੀਂ ਅਰਦਾਸ ਵੀ ਅੰਗਰੇਜ਼ੀ ਚ ਕਰਦੇ ਹੋ?
6: ਨਾ ਪੁੱਤ, ਇਨਸਾਨ ਨੂੰ ਪਰਮਾਤਮਾ ਨਾਲ ਗੱਲ ਕਰਨ ਲਈ ਕਿਸੇ ਜ਼ੁਬਾਨ ਦੀ ਲੋੜ ਥੋੜੀ ਪੈਂਦੀ ਹੈ।
7: Star Studio 18 and Panorama Studios production presents.
8: ਨੇ ਬੇਟੇ ਲਈ ਜਸਟਿਸ ਚਾਹੀਏ।
9: ਮੁਝੇ ਜਸਟਿਸ ਨਹੀਂ, ਬਦਲਾ ਚਾਹੀਏ।
7: Drishyam The Conclusion starring Ajay Devgan, Tabu, Shreya Saran, Jaydeep Alawat and many more.
10: ਇਸ ਵਾਰ ਖਤਰਾ ਕਬ, ਕੈਸੇ ਔਰ ਕਹਾਂ ਸੇ ਆਏਗਾ ਬਤਾਨਾ ਮੁਸ਼ਕਿਲ ਹੈ।
7: The end we've been waiting for. Drishyam The Conclusion in cinema 2nd October.
10: ਕਿਉਂਕਿ ਕਹਾਣੀ ਅਭੀ ਖਤਮ ਨਹੀਂ ਹੋਈ ਹੈ। ਆਖਰੀ ਹਿੱਸਾ ਬਾਕੀ ਹੈ।
7: Overseas release by Zee Studios.
11: ਆਪ ਸੁਣ ਰਹੇ ਹੈਂ ਪੁਨਿਆ ਦਰਸ਼ਨ।

0: ਪੈਣੀ ਇੰਗਲਿਸ਼ ਨੇ। ਦੇਖੋ ਆਪਣੀ ਨੇੜਲੇ ਸਿਨੇਮਾ ਘਰਾਂ ਦੇ ਵਿੱਚ 25 ਸਤੰਬਰ 2026 ਨੂੰ।
1: ਹੈ ਪੁੱਤ, ਪਹਿਲਾਂ ਮੈਨੂੰ ਅੰਗਰੇਜ਼ੀ ਬੋਲ ਕੇ ਦਿਖਾ।
2: ਆਈ ਹੈਵ ਮੈਨੀ ਕਾਓ ਬਟ ਫੇਵਰੇਟ ਬੈਸਟ ਕਾਓ ਲਾਲੀ। ਹੀ ਹੈਵ 4 ਲੈਗ 2 ਈਅਰ 2 ਆਈ ਵੈਰੀ ਗੁੱਡ ਸ਼ੀ ਵੈਰੀ ਫਾਸਟ ਕਾਓ।
3: ਹੁਣ ਮੇਰੀ ਜਠਾਣੀ ਨੂੰ ਪਤਾ ਲੱਗੂ ਕਿ ਸਾਡੇ ਘਰੇ ਵੀ ਅੰਗਰੇਜ਼ੀ ਆ।
4: ਤੁਸੀਂ ਅਰਦਾਸ ਵੀ ਅੰਗਰੇਜ਼ੀ ਚ ਕਰਦੇ ਹੋ?
5: ਨਾ ਪੁੱਤ, ਇਨਸਾਨ ਨੂੰ ਪਰਮਾਤਮਾ ਨਾਲ ਗੱਲ ਕਰਨ ਲਈ ਕਿਸੇ ਜ਼ੁਬਾਨ ਦੀ ਲੋੜ ਥੋੜੀ ਪੈਂਦੀ ਹੈ।
6: Star Studio 18 and Panorama Studios production presents.
7: ਨੇ ਬੇਟੇ ਕੇ ਲਈ ਜਸਟਿਸ ਚਾਹੀਏ।
8: ਮੁਝੇ ਜਸਟਿਸ ਨਹੀਂ, ਬਦਲਾ ਚਾਹੀਏ।
6: Drishyam The Conclusion starring Ajay Devgan, Tabu, Shreya Saran, Jaydeep Alawat and many more.
9: ਇਸ ਬਾਰ ਖਤਰਾ ਕਬ ਕੈਸੇ ਔਰ ਕਹਾਂ ਸੇ ਆਏਗਾ ਬਤਾਨਾ ਮੁਸ਼ਕਿਲ ਹੈ।
6: The end we've been waiting for. Drishyam The Conclusion in cinema 2nd October.
9: ਕਿਉਂਕਿ ਕਹਾਣੀ ਅਭੀ ਖਤਮ ਨਹੀਂ ਹੋਈ ਹੈ। ਆਖਰੀ ਹਿੱਸਾ ਬਾਕੀ ਹੈ।
6: Overseas released by Zee Studios.

ਰੇਡੀਓ ਹਾਂਜੀ ਸੁਣ ਰਹੇ ਸਾਰੇ ਸਰੋਤਿਆਂ ਨੂੰ ਰਣਜੋਤ ਸਿੰਘ ਵੱਲੋਂ ਸਤਿ ਸ੍ਰੀ ਅਕਾਲ, ਆਦਾਬ, ਸਲਾਮ, ਨਮਸਤੇ, ਗੁੱਡ ਮਾਰਨਿੰਗ। ਆਸ ਕਰਦੇ ਹਾਂ ਸਾਰਿਆਂ ਦਾ ਦਿਨ ਬਹੁਤ ਹੀ ਸੋਹਣਾ ਚੜ੍ਹਿਆ ਹੋਇਆ। ਇੱਕ ਵਾਰੀ ਫਿਰ ਤੋਂ ਹੱਸਦੇ ਮੁਸਕਰਾਉਂਦੇ ਢੇਰ ਸਾਰੀਆਂ ਆਸਾਂ ਉਮੀਦਾਂ ਅੱਜ ਦੇ ਦਿਨ ਤੋਂ ਲਾ ਕੇ ਨਿਕਲ ਤੁਰੇ ਹੋ ਗਏ ਘਰਾਂ ਤੋਂ, ਅਤੇ ਜਾਂ ਫਿਰ ਚੱਲ ਰਹੀਆਂ ਹੋਣਗੀਆਂ ਤਿਆਰੀਆਂ। ਜਿੱਥੇ ਵੀ ਕਿਤੇ ਉਹ ਆਸ ਕਰਦੇ ਹਾਂ ਰਾਜੀ ਖੁਸ਼ੀ ਹੋ ਗਏ, ਚੜ੍ਹਦੀ ਕਲਾ 'ਚ ਹੋ ਗਏ, ਉਸ ਰੱਬ ਦਾ ਉਹ ਕਰੀਏ ਸ਼ੁਕਰਾਨਾ।

ਅੱਜ ਦਾ ਇਹ ਦਿਨ ਮਿਲਿਆ, ਇਹ ਸਵਾਸ ਚੱਲ ਰਹੇ ਨੇ। ਅੱਜ 24 ਤਰੀਕ ਸਤੰਬਰ ਦਾ ਮਹੀਨਾ ਅਤੇ ਅੱਜ ਵੀਰਵਾਰ ਦਾ ਦਿਨ ਹੈ। ਵੀਰ ਅਤੇ ਰੱਖੋ ਥੋੜ੍ਹੀ ਜਿਹੀ ਧੀਰ, ਸੋ ਧੀਰਜ ਦਾ ਪੱਲਾ ਨਾ ਛੱਡਦੇ ਹਾਂ, ਅੱਗੇ ਵੱਧਦੇ ਹਾਂ। ਸਭ ਤੋਂ ਪਹਿਲਾਂ ਉਸ ਰੱਬ ਦਾ ਸ਼ੁਕਰਾਨਾ ਕਰਦੇ ਹਾਂ, ਸ਼ਬਦ ਕੀਰਤਨ ਦਾ ਸਰਵਣ ਕਰਦੇ ਹਾਂ, ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਹਾਂ। ਆਓ ਵੱਧਦੇ ਹਾਂ ਅੱਗੇ, ਭਾਈ ਨਿਰਮਲ ਸਿੰਘ ਜੀ ਖਾਲਸਾ ਜੀ ਦੀ ਆਵਾਜ਼ ਦੇ ਵਿੱਚ ਕਰਦੇ ਹਾਂ ਸ਼ਬਦ ਕੀਰਤਨ ਦਾ ਗਾਇਨ। ਮਿਲਦੇ ਹਾਂ ਅੱਗੇ ਹੋਰ ਵੀ ਬਹੁਤ ਸਾਰੀਆਂ ਢੇਰ ਸਾਰੀਆਂ ਗੱਲਾਂ ਬਾਤਾਂ ਦੇ ਲਈ। ਰੇਡੀਓ ਹਾਂਜੀ 1674 ਹੈ।

0: रेडियो हांजी 1674 प्रोग्राम हांजी मेलबर्न उस रब के नाम अज के दिन की शुरुआत आओ वधदे आ के अज के मौसम बारे जानते हैं ट्रैफिक के सूरत हाल जे तुहाडे कोल कोई जानकारी तो तुसीं जरूर साढ़े नाल सांझी कर दिओ अज के दिन दीआं वधाइयां अज 24 तरीक है सितंबर का महीना तो अज वीरवार का दिन तो अज धन धन श्री गुरु रामदास जी चौथी पातशाही गुरियाई दिवस भी है सो इस करके अज के दिन तुहानू होर भी खास वधाइया अगे चल के होर वधेरे पाने सांझा इस दिवस के बारे जानते हैं मौसम किवें दा अज रहण वाला ते सब तो पहला सिडनी तो शुरुआत करते हैं सिडनी दे विच अज 24 तापमान ज़्यादा तो ज़्यादा जाण दे चांस ने 14 इस टाइम मौजूदा ते अज बदलवाई ते धुप जी मिक्स लग रही है ते मेलबर्न वाले पासे नूं रुक करिए मेलबर्न वाला पासा अड़े अड़े जिहा लगदा लो आ गया जी मेलबर्न दे विच अज गर्मी है 26 तापमान ज़्यादा तो ज़्यादा जाण दे चांस ने अज ते वैसे अज बदलवाई काफ़ी हद तक हावी रहेगी अज के दिन के उत्ते नॉर्थ वाले पास 25 to 35 किलोमीटर प्रति आवर की रफ्तार के नाल हवावां ने ते 11 के आसपास सवेरे सवेरे के समय तापमान चला गया जाने के पिछले कुछ दिनों के नालों अज का रंग वक्खरा वेखण नूं तुहानूं मिलेगा ब्रिस्बेन दे विच अज मीह आ 25 तापमान ज़्यादा तो ज़्यादा जाण दे चांस ने 21 चला गया सवेरे सवेरे के समय 90% चांस ने हल्का मीह पैण दे ते पर्थ अज धुप वाला दिन है 22 तापमान ज़्यादा तो ज़्यादा जाण दे चांस ने 10 के आसपास सवेरे सवेरे के समय चला गया तो एडिलेड 26 तापमान अज ज़्यादा तो ज़्यादा सो इतने भी मेलबर्न वांगू गर्मी है तो 18-19 सवेरे सवेरे चला गया माहौल चाल सवेरे दिखना शुरू हो गया हबाड़ के अज 22 तापमान ज़्यादा तो ज़्यादा जाण दे चांस ने पर ठंडा ठंडा जिहा माहौल चाल है सवेरे सवेरे कैनबरा दे विच सवेरे सवेरे तो ही लग रहे ने लक्षण कि अज गर्मी होनी आ हाँ जी 11-12 के आसपास तापमान चले गया तो 25 ज़्यादा तो ज़्यादा जा सकता अज के दिन के लिए तो डार्विन दे विच गर्मी उस तरह के नाल 34 तापमान अज ज़्यादा तो ज़्यादा जाने के चांस ने 24 सवेरे सवेरे के समय चला गया तो ट्रैफिक वालों वधदे आ तो जे तुहाडे कोल कोई जानकारी आ तो सानू तुसीं जरूर दस दिओ 0447171674 0447171674 के उत्ते तुसीं मैसेज कर सकते हो अज वैसे सड़कां दे उत्ते गहमा गहमी घाटी नज़र आ रही है वजह उहदी इह कि लौंग वीकेंड आ ते अज दे दिन तो ही एक होर थोड़ा जिहा खिच के लौंग कर लिया बड़िआं ने ते अज दे दिन तो ही छुट्टियां दे उत्ते चले गए ते आ वाले सोमवार दे दिन तक हुण माहौल चल इदां ही रहिणा पर ख्याल रखिओ भाई सड़कां दे उत्ते बहुत भज नठ ना विखायो तो ख्याल रखियो जो बाहर अंदर कितने जा रहे हो तो दूसरी स्टेट भी हो तो उतों के रूल रेगुलेशन के हिसाब के नाल चलो तुम तो बाकी कुछ एक सांझे रूल तो यही होंगे ने कि जो स्पीड लिखी है वो तो स्पीड ताड़ी ना वधे लाल बत्तियां जंप ना करो गड्डी चलाते समय मोबाइल का इस्तेमाल ना करो ये तो हुण हर थाई आ अज कुछ खास नहीं है रिपोर्टिंग दे विच क्योंकि वेख्या जाए तो अज सड़कों के उत्ते भी जिदा आप गल कर रहे उन्ना माहौल चाल नहीं है कुछ एक अपडेट ने पर घंटा क पहला दियाँ सो इस करके आपां तो पासे दी होके लंघदे आं आस करदे आं हुण तक क्लीयर हो चुकिया होणगीआं सिडनी वालों झाती मार लैंदे आं सिडनी दे विच भी कुछ सोहणी गल आ कि इदां दा कोई माहौल चाल नहीं हाँ एक ट्रक दे खराब होण दे नाल M4 मोटरवे एट ग्रेस्टेन रोड सो ग्रेस्टेन इसका इलाका जिहड़ा उत्थे जरूर वैस्टबाउंड वाले पासे दी ट्रैफिक प्रभावित दसी जा रही है तो बाकी कुछ काम कार जिहड़े इस टाइम के उत्ते चल रहे हैं जिदा कि सिडनी वैसटर्न डिस्ट्रीब्यूटर जिहदे विच के चाहल एक्सप्रैस ते हार्बर स्ट्रीट के दरम्यान का जिहड़ा इलाका वा उत्थे जरूर सड़की मुरम्मत जिहड़ी 1 नवंबर तक चलनी है तो चलो जिहड़े रोजाना जाते उन्होंने हुण तक पता होगी सो रखियो अपना भाई ध्यान तुसीं ते ट्रैफिक दा माहौल चाल जिहड़ा उह तुसीं थोड़ा जिहा वेख चाह के ते आओ वेखदे आं साडे स्रोतियां दे विचों किहड़ा किहड़ा बाहर चले गिआ भाई वीरवार वैसे तो बनता नहीं है भाई आपां एडी पहलां जा के की करना पर फिर भी ਆਪਾਂ ਜਿਹੜੀਆਂ ਛੁੱਟੀਆਂ ਲੈਣੀਆਂ ਆਪਾਂ ਮੈਨੂੰ ਲੱਗਦਾ ਜ਼ਿਆਦਾਤਰ ਇੰਡੀਆ ਲੈ ਆਉਂਦੇ ਆਪਾਂ ਛੁੱਟੀਆਂ ਅਤੇ ਇਹਨਾਂ ਵਾਂਗੂ ਤੁਹਾਨੂੰ ਮਹਿਸੂਸ ਕਰਨ ਦੀ ਲੋੜ ਨਹੀਂ ਵੀ ਇਹ ਤਾਂ ਬੜੀਆਂ ਛੁੱਟੀਆਂ 'ਤੇ ਚਲ ਜਾਂਦੇ ਨੇ ਪਰ ਤੁਸੀਂ ਇਹਨਾਂ ਤੋਂ ਵੱਧ ਛੁੱਟੀਆਂ 'ਤੇ ਜਾਂਦੇ ਹੋ। ਇਹਨਾਂ ਨੇ ਜਾਣਾ ਹਫ਼ਤੇ ਦੇ ਲਈ, ਦੋ ਹਫ਼ਤਿਆਂ ਦੇ ਲਈ, ਚੌਂ ਦਿਨਾਂ ਦੇ ਲਈ, ਅਤੇ ਆਪਾਂ ਜਦੋਂ ਇੰਡੀਆ ਜਾਂਦੇ ਹਾਂ ਤਾਂ ਫਿਰ ਜਾਂਦੇ ਆਪਾਂ ਮਹੀਨੇ ਮਹੀਨੇ ਦੇ ਲਈ, ਦੋ ਮਹੀਨਿਆਂ ਦੇ ਲਈ। ਸੋ ਸਾਡਾ ਹੱਥ ਫਿਰ ਵੀ ਕੁੱਲ ਮਿਲਾ ਕੇ ਭਾਰਾ ਵਾ। ਸੋ ਇਸ ਕਰਕੇ ਇਹੋ ਜਿਹੀ ਗੱਲ ਕੋਈ ਲਿਆਉਣੀ ਨਹੀਂ ਮਨ ਦੇ ਉੱਤੇ। ਆਓ ਆਪਾਂ ਮੈਸੇਜਿਸ ਵੇਖਦੇ ਹਾਂ। ਜਸਵਾਲ ਸਾਹਿਬ ਕਹਿੰਦੇ ਕਿ ਮੱਕੜੀ ਵੀ ਆਪਣੇ ਬੁਝੇ ਜਾਲ ਦੇ ਵਿੱਚ, ਮੱਕੜੀ ਵੀ ਆਪਣੇ ਬੁਣੇ ਜਾਲ ਦੇ ਵਿੱਚ ਨਹੀਂ ਉਲਝਦੀ ਜਿੰਨਾ ਇਨਸਾਨ ਆਪਣੇ ਬੁਣੇ ਖਿਆਲਾਂ ਦੇ ਵਿੱਚ ਉਲਝਦਾ। ਵਾਹ, ਬਹੁਤ ਸੋਹਣਾ ਵਿਚਾਰ ਜੀ ਜਸਵਾਲ ਸਾਹਿਬ। ਆਪਣੇ ਬੁਣੇ ਜਾਲ ਦੇ ਵਿੱਚ ਹੀ ਕਹਿ ਲਓ, ਭਾਵੇਂ ਇਨਸਾਨ ਬਥੇਰੇ ਜਾਲ ਬੁਣ ਬੁਣ ਕੇ ਅਤੇ ਉਹਦੇ ਵਿੱਚ ਉਲਝਣ ਤੋਂ ਬਚਦਾ। ਪ੍ਰਿਆ ਜੀ ਕਹਿੰਦੇ ਨੇ ਕਿ ਅਮਿਤ ਜੀ, ਸ਼ਾਇਨ ਜੀ, ਕੁਲਦੀਪ ਸਿੰਘ ਜੀ ਵੀ ਨਾਲ ਨੇ ਅਤੇ ਸਾਰੇ ਦੇ ਸੋਹਣੇ ਦਿਨ ਦੀ ਅਰਦਾਸ ਕਰਦੇ ਨੇ। ਸਤਿ ਸ਼੍ਰੀ ਅਕਾਲ। ਅਤੇ ਸੰਜੂ ਗੋਗੀ ਅਤੇ ਲੱਕੀ ਜੀ ਸ਼ੈਪਟਨ ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅਤੇ ਸਾਰੇ ਲਿਸਨਰਸ ਨੂੰ ਪਰਮਾਤਮਾ ਅੱਗੇ ਅਰਦਾਸ ਕਰਦੇ ਨੇ। ਜਤਿੰਦਰ ਸਿੰਘ ਨੰਦਾ ਜੀ ਕਲਕਾਲੋਂ ਤੋਂ, ਅਤੇ ਇੱਧਰ ਅਸ਼ਪਾਲ ਸਿੰਘ ਜੀ ਅਤੇ ਕਮਲਜੀਤ ਕੌਰ ਜੀ ਡਾਰੀ ਪਰਿਵਾਰ ਦੇ ਵੱਲੋਂ ਕਹਿੰਦੇ ਨੇ ਕਿ ਪਰਮਾਤਮਾ ਸਾਰਿਆਂ ਦੇ ਉੱਤੇ ਮਿਹਰ ਭਰਿਆ ਹੱਥ ਰੱਖੇ। ਗੁਰਨਿਸ਼ਾਨ ਜੀ ਕਹਿੰਦੇ ਨੇ ਕਿ ਹਰ ਰੋਜ਼ ਦੀ ਤਰ੍ਹਾਂ ਸ਼ਬਦ ਕੀਰਤਨ ਬਹੁਤ ਵਧੀਆ ਸੀ। ਹਰਚੰਦ ਸਿੰਘ ਢਿੱਲੋਂ ਜੀ ਬੈਰਿਕ ਦੇ ਪਾਣੀਆਂ ਤੋਂ ਅਰਦਾਸ ਕਰਦੇ ਨੇ ਪਰਮਾਤਮਾ ਅੱਗੇ ਸਾਰਿਆਂ ਦੀ ਚੜ੍ਹਦੀ ਕਲਾ ਦੀ। ਰੁਪਿੰਦਰ ਸਿੰਘ ਜੀ ਕ੍ਰੇਕੀਬਨ ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ। ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਨੇ। ਅੰਮ੍ਰਿਤ ਕੌਰ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ। ਸਿਮਰਨ ਜੀ ਸਾਰੇ ਪਰਿਵਾਰ ਦੇ ਲਈ ਸਤਿ ਸ਼੍ਰੀ ਅਕਾਲ ਭੇਜਦੇ ਨੇ। ਧੰਨਵਾਦ ਜੀ ਬਹੁਤ ਮਿਹਰਬਾਨੀ। ਮਾਨ ਸਾਹਿਬ ਮੈਲਬਨ ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ। ਸ਼ਾਨਦਾਰ ਸੁੰਦਰ ਸਵੇਰ ਦੀ ਕਾਮਨਾ ਕਰਦੇ ਨੇ ਅਤੇ ਸਾਰਿਆਂ ਦਾ ਦਿਨ ਕਹਿੰਦੇ ਖੁਸ਼ਹਾਲ ਬਣਾਉਣ ਦੇ ਲਈ ਧੰਨਵਾਦ। ਡੀਨ ਸਾਈਡ ਤੋਂ ਮੈਸੇਜ ਕਰਦੇ ਨੇ ਸੰਦੀਪ ਸਿੰਘ ਰੱਖੜਾ ਜੀ, ਸਤਿ ਸ਼੍ਰੀ ਅਕਾਲ ਭੇਜਦੇ ਨੇ। ਕਹਿੰਦੇ ਕਿ ਵਾਹਿਗੁਰੂ ਮਿਹਰ ਭਰਿਆ ਹੱਥ ਰੱਖੇ, ਡਰਾਈਵ ਧਿਆਨ ਦੇ ਨਾਲ ਕਰਿਓ ਭਾਈ, ਰੱਬ ਰਾਖਾ। ਅਤੇ ਇਕਬਾਲ ਸੈਣੀ ਜੀ ਕਹਿੰਦੇ ਨੇ ਕਿ ਸਭ ਦਾ ਦਿਨ ਖੁਸ਼ੀਆਂ ਭਰਿਆ ਹੋਵੇ। ਰਕੇਸ਼ ਕੁਮਾਰ ਜੀ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਨੇ। ਕਹਿੰਦੇ ਨੇ ਸਭ ਦੀਆਂ ਮਨੋਕਾਮਨਾਵਾਂ ਰੱਬ ਪੂਰੀਆਂ ਕਰੇ, ਮੁਹੱਬਤਾਂ ਦਾ ਹਰ ਪਾਸੇ ਵਾਸ ਹੋਵੇ ਅਤੇ ਸਾਰੇ ਸਰੋਤਿਆਂ ਦੀ ਮਨੋਕਾਮਨਾਵਾਂ ਪੂਰੀਆਂ ਹੋਣ। ਸਰਬੱਤ ਦੇ ਭਲੇ ਦੀ ਅਰਦਾਸ ਲਵ ਜੋ ਤੋਨਾ ਜੀ ਵੀ ਕਰਦੇ ਨੇ। ਅਤੇ ਗੁਰਦੀਪ ਦਿਓਲ ਜੀ ਕਹਿੰਦੇ ਨੇ ਬਲਕੂਲਕਾ ਤੋਂ ਕਿ ਆਪ ਸਭ ਦਾ ਦਿਨ ਸੋਹਣਾ ਸੋਹਣਾ ਹੋਵੇ। ਕਰਨ ਜੀ ਕਹਿੰਦੇ ਨੇ ਕਿ ਸ਼ੁਕਰੀਆ, ਬਹੁਤ ਸੋਹਣਾ ਬਿਊਟੀਫੁੱਲ ਜਿਹਾ ਅੱਜ ਦਾ ਸ਼ਬਦ ਕੀਰਤਨ ਸੀ। ਮੋਰਨਿੰਗ ਸੋਹਣੀ ਬਣਾਤੀ ਹਮੇਸ਼ਾ ਦੀ ਤਰ੍ਹਾਂ ਦੇ। ਲੌਂਗ ਵੀਕਐਂਡ, ਫੈਮਿਲੀ ਟਾਈਮ, ਸੁੱਖ ਸ਼ਾਂਤੀ ਦੇ ਨਾਲ ਲੰਘੇ ਸਭ ਦਾ। ਅਵੋਇਡ ਟਰਬਲ। ਧੰਨਵਾਦ ਜੀ, ਬਹੁਤ ਮਿਹਰਬਾਨੀ। ਗੁਰਿੰਦਰ ਖੰਨਾ ਜੀ ਪਰਿਵਾਰ ਸਮੇਤ ਸਤਿ ਸ਼੍ਰੀ ਅਕਾਲ ਭੇਜਦੇ ਨੇ। ਪਰਮਾਤਮਾ ਅੱਗੇ ਸਾਰਿਆਂ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਦੇ ਨੇ। ਗੁਰਵਿੰਦਰ ਸੰਧੂ ਜੀ ਕਹਿੰਦੇ ਕਿ ਦੇਸੀ ਮਹੀਨਿਆਂ ਦੇ ਵਿੱਚ ਅੱਜ 8 ਤਰੀਕ ਹੋ ਗਈ ਆ ਅੱਸੂ ਦੇ ਮਹੀਨੇ ਦੀ। ਅਤੇ ਰਣਜੀਤ ਸਿੰਘ ਢਿੱਲੋਂ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ। ਸਾਰਿਆਂ ਦਾ ਦਿਨ ਕਹਿੰਦੇ ਕਿ ਵਧੀਆ ਵਧੀਆ ਹੋਵੇ। ਟਵੋਂਬਾ ਤੋਂ ਕਰਦੇ ਨੇ ਮੈਸੇਜ। ਅਤੇ ਹਰਮਨ ਸਿੰਘ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ, ਵਾਹਿਗੁਰੂ ਜੀ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖਣ, ਤੰਦਰੁਸਤੀ ਬਖਸ਼ਣ। ਗੁਰਜੀਤ ਕੌਰ ਗਿੱਲ ਜੀ ਸਾਰੇ ਪਰਿਵਾਰ ਨੂੰ ਸਤਿ ਸ਼੍ਰੀ ਅਕਾਲ ਭੇਜਦੇ ਨੇ। ਅਤੇ ਇੱਧਰ ਸੁਖਦੀਪ ਸਿੰਘ ਘੁੰਮਣ ਜੀ ਕਹਿੰਦੇ ਕਿ ਅੱਜ ਦਾ ਸ਼ਬਦ ਬੜਾ ਆਨੰਦਮਈ ਸੀ, ਸ਼ੁਭ ਸਵੇਰਾ। ਅਤੇ ਸੁਖਵਿੰਦਰ ਭੈਣ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ। ਕਹਿੰਦੇ ਨੇ ਕਿ ਕਿਆ ਆਪ ਸਫਲ ਬਣਨਾ ਚਾਹਤੇ ਹੈ ਤੋ ਸਭਸੇ ਪਹਿਲੇ ਇਸ ਆਦਤ ਪਰ ਮਹਾਰਤ ਹਾਸਲ ਕਰੇ। ਮਤਲਬ ਕਿ ਮੂੰਹ ਬੰਦ ਰੱਖੋ, ਜ਼ਬਾਨ ਬੰਦ ਰੱਖੋ, ਗਲਤ ਨਾ ਬੋਲੋ ਅਤੇ ਗਲਤ ਨਾ ਸੁਣੋ। ਧੰਨਵਾਦ ਜੀ, ਬਹੁਤ ਮਿਹਰਬਾਨੀ ਤੁਹਾਡੀ। ਅਤੇ ਆਪਾਂ ਹੁਣ ਇੱਕ ਬ੍ਰੇਕ ਲੈ ਕੇ ਅਤੇ ਵਾਪਸੀ ਕਰਦੇ ਹਾਂ। ਆ ਕੇ ਅਤੇ ਅੱਜ ਦੀ ਕਹਾਣੀ ਤੁਹਾਡੇ ਨਾਲ ਸਾਂਝੀ ਕਰਾਂਗੇ। ਰੇਡੀਓ ਹਾਂਜੀ 1674 AM ਅਤੇ ਇੱਕ ਨਿੱਕੀ ਜੀ ਬ੍ਰੇਕ ਤੋਂ ਬਾਅਦ ਪਰਤਦੇ ਹਾਂ।
1: ਡਿਊਰੇਬਿਲਿਟੀ ਨਾਲ ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0410-045-555 ਜਾਂ ਅੱਜ ਹੀ ਵਿਜ਼ਿਟ ਕਰੋ 104 ਕਾਲਿੰਗਸ ਰੋਡ, ਮਿਲਟਨ।
2: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ। ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ ਯਾਦ ਰੱਖੋ ਟਾਇਰ ਫੋਰਸ ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ ਮਕੈਨੀਕਲ ਰਿਪੇਅਰਸ ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ ਟਾਇਰ ਫੋਰਸ ਯੂਨਿਟ 1 19-25 ਸੋਮਾਟਨ ਰੋਡ ਕੈਂਪਲਫੀਲਡ ਕਾਲ 03908-6655 ਔਰ ਵਿਜ਼ਿਟ tireforce.com.au
3: Attention ladies and gentlemen, this is your captain. 30 flights Melbourne to India ya Pakistan, Sydney to India ya Pakistan kithe bhi ja sakti hai.
4: Attention please, dil kehta hai kar jana hai. Flight search karke thak gaye. Switch karo Hi-Fi Travels se. Your local travel agency rated 4.9 star on Google. Book now, pay later. Flight book karni hai? Aaj hi call karo 1300-533-311 se ya online book karo hi-fi-travels.com.au se. बिजनेस चलाना आसान नहीं पर सही सलाह नाल हर चैलेंज आसान हो सकता है सेबी पार्टनर्स वाइज टैक्स एडवाइजर्स तुहाडे नाल ने एटीओ ऑडिट्स टैक्स डिस्प्यूट्स एटीओ डेट्स बिजनेस रीस्ट्रक्चरिंग ते बिजनेस खरीदन जा वेतन संबंधी प्रोफेशनल गाइडेंस अपने बिजनेस नु देओ मजबूत दिशा आज ही विजिट करो sebipartners.au सेबी पार्टनर्स वाइज टैक्स एडवाइजर्स तुहाडे बिजनेस दे भरोसेमंद टैक्स एडवाइजर्स
2: On Roads Honors Campaign सिर्फ सीमित समय लई हुन नवा BYD कार ले आओ शानदार ड्राइव अवे ऑफर्स दे नाल BYD C-Lion 7 Premium सिर्फ $54,990 BYD C-Lion 8 Dynamic FWD सिर्फ $56,990 ते BYD Shark 6 Premium सिर्फ $57,900 एक खास ऑफर 1 अगस्त तो 30 सितंबर 2026 तक ऑर्डर करन वाले लई है डिलीवरी 31 अक्टूबर 2026 तक हो जानकारी लई आज ही BYD Caroline Springs नाल संपर्क करो एंड मेंशन रेडियो हांजी BYD On Roads Honors कंडीशन अप्लाई
5: तू इतने इनी चेती आके पक्का भी हो गया की जुगाड़ लाया है
6: जुगाड़ नहीं ए है 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ ਏਟੀ ਅਪੀਲਸ ਸਕਿਲਡ ਵੀਜ਼ਾਸ ਪੀਆਰ ਯੂਐਸ ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ
5: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ
6: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au

ਰੇਡੀਓ ਹਾਂਜੀ 1674 ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ। ਚੜ੍ਹਦੀ ਕਲਾ 'ਚ ਹੋਵੋਗੇ, ਉਸ ਰੱਬ ਦਾ ਸ਼ੁਕਰਾਨਾ ਕਰ ਰਹੇ ਹੋਵੋਗੇ, ਚਿਹਰੇ 'ਤੇ ਮੁਸਕਰਾਹਟ ਹੋਵੇਗੀ, ਖੁਸ਼ੀ ਹੋਵੇਗੀ ਅੱਜ ਅਤੇ ਇਸ ਦਿਨ ਦੇ ਲਈ। ਜੇਕਰ ਨਹੀਂ ਤਾਂ ਆਓ ਸਭ ਤੋਂ ਪਹਿਲਾਂ ਚਿਹਰੇ 'ਤੇ ਖੁਸ਼ੀ ਲੈ ਕੇ ਆਈਏ। ਅਤੇ ਬਿਲਕੁਲ ਇਸੇ ਤਰ੍ਹਾਂ ਦੇ ਨਾਲ ਇਸ ਖੁਸ਼ੀ ਨੂੰ ਆਪਣੇ ਚਿਹਰੇ 'ਤੇ ਸਜਾ ਕੇ ਰੱਖਿਓ, ਸੋਹਣੇ ਲੱਗਦੇ ਨੇ ਚਿਹਰੇ। ਅਤੇ ਜੇਕਰ ਤੁਸੀਂ ਖੁਸ਼ ਹੋ ਤਾਂ ਫਿਰ ਉਹ ਤੁਹਾਨੂੰ ਹੋਰ ਦਿੰਦਾ, ਵਧੇਰੇ ਦਿੰਦਾ, ਅਤੇ ਇਹੋ ਹੀ ਆ ਸ਼ੁਕਰਾਨਾ ਉਸ ਰੱਬ ਦਾ। ਸਮਾਂ ਚੁੱਕਾ ਅੱਜ ਦੀ ਕਹਾਣੀ ਦਾ, ਪੁਰਾਣੇ ਵੇਲਿਆਂ ਦੀ ਗੱਲ। ਵੱਡੇ ਦਿਨ ਦੀ ਰਾਤ, ਯਾਨੀ ਕਿ ਕ੍ਰਿਸਮਿਸ ਦੀ ਸ਼ਾਮ, ਬਾਹਰ ਬਰਫ਼ ਪੈ ਰਹੀ ਹੈ, ਹਵਾ ਬੜੀ ਬੜੀ ਹੱਡਾਂ ਨੂੰ ਚੀਰਦੀ ਜਾਂਦੀ ਹੈ, ਅਤੇ ਉਸੇ ਹਵਾ ਦੇ ਨਾਲ ਖਿੜਕੀਆਂ ਇੱਦਾਂ ਲੱਗਦਾ ਜਿੱਦਾਂ ਠੰਡ ਮਨਾ ਰਹੀਆਂ ਹੁਣ। ਇੱਧਰ ਸ਼ਹਿਰ ਦੇ ਇੱਕ ਨਿੱਕੇ ਜਿਹੇ ਟੁੱਟੇ ਭੱਜੇ ਜਿਹੇ ਘਰ ਦੇ ਵਿੱਚ ਇੱਕ ਛੋਟਾ ਜਿਹਾ ਕਮਰਾ, ਅਤੇ ਕਮਰੇ ਦੇ ਵਿੱਚ ਇੱਕ ਬੁੱਢਾ ਮੋਚੀ, ਉਸਦਾ ਨਾਂ ਸੀ ਫਿਓਦੋਰ। ਫਿਓਦੋਰ ਇੱਕ ਜੁੱਤੀ ਬਣਾ ਰਿਹਾ, ਉਹ ਸਾਰਾ ਦਿਨ ਇਸੇ ਤਰ੍ਹਾਂ ਦੇ ਨਾਲ ਕੱਢਦਾ ਸੀ, ਸਾਰਾ ਦਿਨ ਜੁੱਤੀਆਂ ਗਣਦਾ, ਚਮੜਾ ਸਿਉਂਦਾ, ਮਸਾਂ ਮਸਾਂ ਦੋ ਡੰਗ ਦੀ ਉਹਦੀ ਰੋਟੀ ਸਰਦੀ, ਅਤੇ ਹਮੇਸ਼ਾ ਹੀ ਉਹ ਰੱਬ ਨੂੰ ਇਸ ਚੀਜ਼ ਦਾ ਦੋਸ਼ ਵੀ ਦਿੰਦਾ ਰਹਿੰਦਾ, ਕਿਉਂ ਇੱਕ ਪਾਸੇ ਅਮੀਰ ਲੋਕ ਬਣਾਏ ਨੇ, ਕਿਉਂ ਸਾਡੇ ਵਰਗੇ ਗਰੀਬ ਲੋਕ ਨੇ, ਉਹਨਾਂ ਦੇ ਕੋਲ ਵੀ ਇੱਦਾਂ ਦੇ ਹੀ ਹੱਥ ਨੇ, ਉਹਨਾਂ ਦੇ ਕੋਲ ਵੀ ਇੱਦਾਂ ਦੀਆਂ ਲੱਤਾਂ ਨੇ, ਉਹ ਅਮੀਰ ਘਰਾਂ ਦੇ ਵਿੱਚ ਕਿੱਦਾਂ ਜੰਮ ਪਏ, ਅਤੇ ਆਪਾਂ ਸਾਰਾ ਕੁਛ ਹੁੰਦਿਆਂ ਵੀ ਵੱਧ ਮਿਹਨਤ ਕਰਨ ਦੇ ਬਾਵਜੂਦ ਵੀ ਹਮੇਸ਼ਾ ਉਹਨਾਂ ਦੀਆਂ ਗਾਲਾਂ ਲੈਂਦੇ ਰਹਿੰਦੇ ਹਾਂ। ਇਹ ਵਿਚਾਰ ਤਾਂ ਉਹਦੇ ਮਨ ਦੇ ਵਿੱਚ ਅਕਸਰ ਹੀ ਆਉਂਦਾ ਰਹਿੰਦਾ ਸੀ। ਉਹ ਚਾਹੁੰਦਾ ਸੀ ਕਿ ਅੱਜ ਦੇ ਦਿਨ ਉਹ ਜਾ ਕੇ ਬਾਹਰ ਲੋਕਾਂ ਦੇ ਵਾਂਗੂ ਕ੍ਰਿਸਮਿਸ ਮਨਾਵੇ, ਆਪਣੇ ਪਰਿਵਾਰ ਦੇ ਨਾਲ ਖੁਸ਼ੀਆਂ ਸਾਂਝੀਆਂ ਕਰੇ, ਪਰ ਇਹ ਜਿਹੜੀ ਜੁੱਤੀ ਉਹ ਬਣਾ ਰਿਹਾ ਸੀ ਉਹ ਬੜੀ ਜ਼ਰੂਰੀ ਸੀ, ਅੱਜ ਦੀ ਅੱਜ ਹੀ ਖਤਮ ਕਰਨੀ, ਕਿਉਂਕਿ ਇੱਕ ਅਮੀਰ ਗਾਹਕ ਉਹਨੂੰ ਧਮਕੀ ਦੇ ਕੇ ਗਿਆ ਸੀ, ਜੇਕਰ ਅੱਜ ਦੀ ਅੱਜ ਮੇਰੀ ਜੁੱਤੀ ਨਾ ਬਣੀ ਤਾਂ ਵੇਖੀ ਇਸੇ ਜੁੱਤੀ ਦੇ ਨਾਲ ਤੇਰਾ ਮੈਂ ਸਿਰ ਪੋਲਾ ਕਰ ਦੂੰ, ਅਤੇ ਨਾਲੇ ਹਾਂ ਇੱਕ ਚਵਾਨੀ ਨਹੀਂ ਮਿਲਣੀ ਜੇਕਰ ਅੱਜ ਤੋਂ ਇੱਕ ਦਿਨ ਵੀ ਅੱਗੇ ਪਾਇਆ। ਹਰਾਮ ਖੋਰ, ਹੱਡ ਹਰਾਮੀ, ਅਤੇ ਹੋਰ ਪਤਾ ਨਹੀਂ ਕਿੰਨੀਆਂ ਕੁ ਗਾਲਾਂ ਕੱਢ ਕੇ ਗਿਆ ਸੀ। ਫਿਓਦੋਰ ਨੂੰ ਸੀ ਕਿ ਮੈਂ ਜਲਦੀ ਤੋਂ ਜਲਦੀ ਇਹ ਵਾਲੀ ਜੁੱਤੀ ਸਮਾਪਤ ਕਰਾਂ, ਹੋਰ ਨਹੀਂ ਕੁਛ, ਅਤੇ ਅੱਜ ਦੀ ਸ਼ਾਮ ਮੈਂ ਵਿਹਲਾ ਤਾਂ ਹੋਵਾਂ। ਇੱਕ ਸਾਈਡ ਦੇ ਉੱਤੇ ਪਈ ਮੋਮਬੱਤੀ, ਅਤੇ ਮੋਮਬੱਤੀ ਦੀ ਮੱਧਮ ਜੀ ਲੋਅ ਦੇ ਵਿੱਚ ਉਹ ਆਪਣੇ ਹੱਥ ਚਲਾਈ ਜਾਂਦਾ, ਹੱਥ ਦੇ ਵਿੱਚ ਸੂਈ, ਮਨ ਇੱਧਰ ਉੱਧਰ ਭਟਕੀ ਜਾਂਦਾ, ਜਿੱਦਾਂ ਉਹ ਸੂਈ ਦੇ ਵਿੱਚ ਪਰੋ ਕੇ ਆਪਣਾ ਮਨ ਇੱਕ ਥਾਂ ਉੱਤੇ ਖਿਲਾਰਨ ਦੀ ਕੋਸ਼ਿਸ਼ ਕਰਦਾ ਹੋਵੇ। ਖਿੜਕੀ ਦੇ ਪਾਰ ਉਹਨੂੰ ਦਿਖਦੀਆਂ ਵੱਡੀਆਂ ਹਵੇਲੀਆਂ, ਉਹਨਾਂ ਵੱਡੀਆਂ ਹਵੇਲੀਆਂ ਦੇ ਵਿੱਚੋਂ ਅੱਜ ਇਸ ਜਸ਼ਨ ਦੀ ਰਾਤ ਦੇ ਸਮੇਂ ਉਹਨੂੰ ਲੋ ਦੀਦੀ ਆ, ਉਹਨੂੰ ਮਿਊਜ਼ਿਕ ਸੁਣਦਾ, ਉਹਨੂੰ ਹਾਸਿਆਂ ਦੀਆਂ ਆਵਾਜ਼ਾਂ ਆਉਂਦੀਆਂ ਨੇ। ਅਮੀਰ ਲੋਕ ਜਸ਼ਨ ਮਨਾ ਰਹੇ ਨੇ ਪਰ ਨਹੀਂ, ਉਹਦਾ ਗੁੱਸਾ ਹੋਰ ਵੀ ਵੱਧਦਾ ਜਾਂਦਾ, ਸਾਰਾ ਕੁਛ ਇੱਕ ਪਾਸੇ ਕਰਕੇ ਇੱਧਰ ਉੱਧਰ ਹੱਥ ਮਾਰਦਾ, ਉਸ ਟੁੱਟੀ ਜਿਹੀ ਅਲਮਾਰੀ ਦੇ ਵਿੱਚੋਂ ਇੱਕ ਬੋਤਲ ਕੱਢਦਾ, ਅਤੇ ਦੋ ਘੁੱਟ ਮਾਰ ਕੇ ਬੋਤਲ ਇੱਕ ਪਾਸੇ ਰੱਖ ਦਿੰਦਾ, ਫਿਰ ਦੁਬਾਰਾ ਜੁੱਤੀ ਸਿਉਣ ਦੇ ਵਿੱਚ ਮਸਤ ਹੋ ਜਾਂਦਾ। ਹੁਣ ਜਿੱਦਾਂ ਉਹ ਦੋ ਘੁੱਟ ਥੋੜ੍ਹਾ ਜਿਹਾ ਅਸਰ ਕਰਦੇ ਨੇ ਅਤੇ ਦੋ ਤੋਂ ਚਾਰ ਹੋ ਜਾਂਦੇ, ਹੱਥ ਤਾਂ ਉਹਦੇ ਪਹਿਲਾਂ ਦੇ ਨਾਲੋਂ ਥੋੜ੍ਹੇ ਤੇਜ਼ ਚੱਲਣੇ ਸ਼ੁਰੂ ਹੋ ਗਏ। ਮੈਂ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਹ ਜੁੱਤੀ ਖਤਮ ਕਰਕੇ ਘਰੇ ਹੀ ਫੜਾ ਆਉਣਾ, ਐਵੇਂ ਆਊ ਜ਼ਿਆਦਾ ਤੰਗ ਪਰੇਸ਼ਾਨ ਕਰੂ, ਪਰ ਹਾਲੇ ਵੀ ਕਾਫੀ ਕੰਮ ਰਹਿੰਦਾ ਜੁੱਤੀ ਦਾ, ਇੰਨੀ ਛੇਤੀ ਥੋੜ੍ਹੀ ਇਹ ਮੁੱਕ ਜਾਣੀ। ਪਤਾ ਨਹੀਂ ਮਨ ਦੇ ਵਿੱਚ ਕੀ ਆਇਆ, ਜੋ ਵੀ ਜਿੰਨੇ ਵੀ ਘੁੱਟ ਬਚੇ ਸੀ ਬੋਤਲ ਫੜੀ ਅਤੇ ਘੱਟ ਘੱਟ ਕਰਕੇ ਸਾਰੀ ਪੀ ਗਿਆ। ਹੁਣ ਉਹ ਹੋਰ ਖਿਜੀ ਜਾਂਦਾ, ਹੁਣ ਉਹ ਹੋਰ ਬੋਲੀ ਜਾਂਦਾ, ਆਖਿਰਕਾਰ ਉਹਨੇ ਜੁੱਤੀ ਤਾਂ ਪਤਾ ਨਹੀਂ ਸਮਾਪਤ ਕੀਤੀ ਜਾਂ ਨਹੀਂ ਕੀਤੀ। ਇੱਕ ਪਾਸੇ ਜਾ ਕੁਰਸੀ ਦੇ ਉੱਤੇ ਬੈਠਾ,
ਫਿਰ ਪਤਾ ਨਹੀਂ ਕੀ ਦਿਮਾਗ ਦੇ ਵਿੱਚ ਆਇਆ। ਚੰਗੀ ਤਰ੍ਹਾਂ ਦੇ ਨਾਲ ਜੁੱਤੀ ਫੜੀ, ਨਿਰੀਖਣ ਕੀਤਾ। ਹੁਣ ਜੁੱਤੀ ਬਿਲਕੁਲ ਠੀਕ ਠਾਕ ਸੀ। ਉਹਦੇ ਮਨ ਦੇ ਵਿੱਚ ਆਇਆ ਮੈਂ ਜੁੱਤੀ ਜਾ ਕੇ ਉਹਨਾਂ ਦੇ ਘਰੇ ਫੜਾ ਆਉਣਾ, ਘਰੇ ਫੜਾ ਕੇ ਪੈਸੇ ਵੀ ਲੈ ਆਊਂਗਾ ਅਤੇ ਇਸ ਤਿਉਹਾਰ ਨੂੰ ਆਪਣੇ ਪਰਿਵਾਰ ਦੇ ਨਾਲ, ਆਪਣੀ ਵਹੁਟੀ ਦੇ ਨਾਲ ਚੱਜ ਨਾਲ ਮਨਾ ਤਾਂ ਲਊਂ। ਇਹ ਸੋਚ ਕੇ ਉਹ ਜੁੱਤੀ ਹੱਥ 'ਚ ਫੜੀ ਅਤੇ ਜਿਹੜਾ ਉਹਨੇ ਪਤਾ ਦੱਸਿਆ ਸੀ ਉਸ ਪਾਸੇ ਨੂੰ ਤੁਰ ਪਏ। ਰਾਹ ਦੇ ਵਿੱਚ ਵੀ ਉਹ ਵੇਖਦਾ ਕਿੱਦਾਂ ਲੋਕ ਜਸ਼ਨ ਮਨਾ ਰਹੇ ਨੇ। ਹੌਲੀ ਹੌਲੀ ਉਹ ਘਰ ਲੱਭਦਾ ਲਭਾਉਂਦਾ ਉੱਪਰ ਨੂੰ ਵੇਖਦਾ, ਜਿੱਦਾਂ ਉਹਦੀ ਧੌਣੀ ਆਕੜ ਗਈ ਹੋਵੇ। ਇੰਨਾ ਵੱਡੇ ਘਰ, ਇੰਨੇ ਉੱਚੇ ਉੱਚੇ ਮਹਿਲ, ਇੰਨੀ ਚਕਾ ਚੌਂਦ, ਅਤੇ ਆਖਿਰਕਾਰ ਔਖੇ ਸੌਖੇ ਉੱਥੋਂ ਤੱਕ ਪਹੁੰਚਦਾ ਜਾਂ ਬੂਹਾ ਖੜਕਾਉਂਦਾ। ਉਸਦੀਆਂ ਅੱਖਾਂ ਖੁੱਲੀਆਂ ਦੀਆਂ ਖੁੱਲੀਆਂ ਰਹਿ ਗਈਆਂ। ਅੰਦਰ ਇੰਨੀ ਸੋਹਣੀ ਸਜਾਵਟ ਹੋਈ ਸੀ। ਸ਼੍ਰੀਮਾਨ ਜੀ, ਮੈਂ ਤੁਹਾਡੀ ਜੁੱਤੀ ਲੈ ਕੇ ਆਇਆ, ਤੁਸੀਂ ਬੁਰਾ ਨਾ ਮਨਾਓ, ਤਾਂ ਇੱਕ ਵਾਰੀ ਪਾ ਕੇ ਵੇਖ ਲਓ। ਮਨ ਦੇ ਵਿੱਚ ਸੀ ਕਿ ਇੱਕ ਵਾਰੀ ਪਵਾ ਕੇ ਇਹਨੂੰ ਮੈਂ ਖੁਸ਼ ਕਰਾਂ ਅਤੇ ਪੈਸੇ ਲੈ ਜਾਵਾਂ। ਉਹ ਅਮੀਰ ਬੰਦਾ ਇੱਕ ਕੁਰਸੀ ਦੇ ਉੱਤੇ ਜਾ ਕੇ ਬਹਿ ਗਿਆ। ਮੋਚੀ ਦੇ ਮਨ ਦੇ ਵਿੱਚ ਸੀ ਕਿ ਮੈਂ ਥੋੜ੍ਹੀ ਜਿਹੀ ਹੋਰ ਚਾਪਲੂਸੀ ਕਰਾਂ। ਉਹਨੇ ਉਹਦਾ ਪੁਰਾਣਾ ਬੂਟ ਆਪ ਹੱਥਾਂ ਦੇ ਨਾਲ ਫੜ ਕੇ ਲਾਇਆ ਅਤੇ ਜੋ ਉਹਨੇ ਵੇਖਿਆ ਇੱਕਦਮ ਤਰਬਕ ਕੇ 2 ਫੁੱਟ ਦੂਰ ਜਾ ਵਜਾ। ਇਹ ਕੀ, ਇਹਦੇ ਬੂਟ ਦੇ ਵਿੱਚੋਂ ਤਾਂ ਘੋੜੇ ਦਾ ਪੈਰ ਦਿਖ ਰਿਹਾ। ਇਹ ਤਾਂ ਖੁਰਾਂ ਵਾਲਾ ਬੰਦਾ ਜਾਣੀ ਕਿ ਬੰਦਾ ਨਹੀਂ ਆ, ਇਹ ਇਨਸਾਨ ਨਹੀਂ ਆ, ਇਹ ਸ਼ੈਤਾਨ ਆ। ਇਹ ਮੈਂ ਕਿੱਥੇ ਆ ਗਿਆ? ਭੱਜ ਕੇ ਵਾਪਸ ਦਰਵਾਜ਼ਾ ਖੋਲ੍ਹਣ ਦੀ ਕੋਸ਼ਿਸ਼ ਕੀਤੀ। ਹੁਣ ਹੜਬੜਾ ਦੇ ਵਿੱਚ ਉਹਦੇ ਕੋਲ ਦਰਵਾਜ਼ਾ ਵੀ ਨਹੀਂ ਖੁੱਲ੍ਹਦਾ। ਭੱਜਣ ਦੀ ਕੋਸ਼ਿਸ਼ ਦੇ ਵਿੱਚ ਫਿਰ ਦੁਬਾਰਾ ਉੱਥੇ ਹੀ ਡਿੱਗ ਪਿਆ। ਉਹਨੂੰ ਲੱਗਦਾ ਹੁਣ ਮੈਂ ਦਰਵਾਜ਼ਾ ਸ਼ਾਇਦ ਖੋਲ੍ਹ ਵੀ ਨਹੀਂ ਪਾਊਂਗਾ। ਪਰ ਪਤਾ ਨਹੀਂ ਮਨ ਦੇ ਵਿੱਚ ਕੀ ਅਚਾਨਕ ਆਇਆ, ਮੈਂ ਭੱਜ ਕੇ ਕੀ ਕਰਨਾ। ਅਚਾਨਕ ਮਨ ਦੇ ਵਿੱਚ ਆਇਆ ਸ਼ੈਤਾਨ ਦੇ ਜਿਹੜਾ ਲੜ ਲੱਗਦਾ ਉਹ ਅਮੀਰ ਹੋ ਜਾਂਦਾ, ਉਹਨੂੰ ਉਹ ਬਹੁਤ ਪੈਸੇ ਦਿੰਦੇ ਨੇ। ਅਤੇ ਹਾਂ, ਫਿਰ ਕੀ ਹੋਇਆ, ਮੈਂ ਕਿਉਂ ਨਹੀਂ ਪੈਸੇ ਵਾਲਾ ਹੋ ਸਕਦਾ? ਥੋੜ੍ਹਾ ਜਿਹਾ ਆਪਣੇ ਆਪ ਨੂੰ ਸਾਂਭ ਕੇ ਵਾਪਸ ਕੁਰਸੀ ਦੇ ਉੱਤੇ ਬੈਠੇ ਸ਼ੈਤਾਨ ਦੇ ਕੋਲ ਆਇਆ। ਦੋਵੇਂ ਹੱਥ ਜੋੜ ਕੇ ਕਹਿਣ ਲੱਗਾ, ਸ਼ੈਤਾਨ ਜੀ, ਜੇ ਮੈਂ ਭਲਾ ਤੁਹਾਡੀ ਅਧੀਨਤਾ ਸਵੀਕਾਰ ਕਰ ਲਵਾਂ, ਜੇ ਮੈਂ ਭਲਾ ਤੁਹਾਡੀ ਸ਼ਰਨ ਦੇ ਵਿੱਚ ਆ ਜਾਵਾਂ, ਤਾਂ ਕੀ ਮੈਂ ਵੀ ਅਮੀਰ ਹੋ ਜਾਊਂਗਾ? ਤੁਸੀਂ ਮੈਨੂੰ ਵੀ ਪੈਸੇ ਦਿਓਗੇ, ਰੁਤਬਾ ਦਿਓਗੇ, ਮੇਰੇ ਵੀ ਨੌਕਰ ਚਾਕਰ ਹੋਣਗੇ? ਅਤੇ ਸ਼ੈਤਾਨ ਨੇ ਸਿਰ ਹਿਲਾਇਆ, ਹਾਂ, ਪਰ ਉਹਦੇ ਲਈ ਮੈਨੂੰ ਕੁਛ ਦੇਣਾ ਪਊਗਾ। ਮੈਂ ਸਭ ਕੁਛ ਕਰਨ ਦੇ ਲਈ ਤਿਆਰ ਹਾਂ ਜੀ, ਤੁਸੀਂ ਬਸ ਪੈਸੇ ਦਾ ਇੰਤਜ਼ਾਮ ਕਰੋ। ਮੈਂ ਸਾਰੀ ਉਮਰ ਇਹ ਜੁੱਤੀਆਂ ਸਿਉਂ ਕੇ ਥੋੜ੍ਹੀ ਮਰ ਜਾਣਾ। ਹਾਂ, ਵੇਖ ਲਾ, ਇਸ ਕੰਮ ਦੇ ਬਦਲੇ ਤੈਨੂੰ ਆਪਣੀ ਆਤਮਾ ਮੇਰੇ ਕੋਲ ਗਿਰਵੀ ਰੱਖਣੀ ਪਊਗੀ। ਆਤਮਾ? ਇਹਦਾ ਭਲਾ ਮੈਂ ਕਰਨਾ ਵੀ ਕੀ ਆ? ਲੈ ਲਓ ਜਿਹੜੀ ਆਤਮਾ ਲੈਣੀ ਆ ਤੁਸੀਂ, ਬਸ ਮੈਨੂੰ ਅਮੀਰ ਬਣਾ ਦਿਓ। ਮੋਚੀ ਇਹ ਸੁਣ ਕੇ ਬੜਾ ਖੁਸ਼ ਹੋਇਆ। ਸ਼ੈਤਾਨ ਦੇ ਅਗਲੇ ਬੋਲ ਸੀ, ਚੱਲ ਫਿਰ ਲਿਖਤ ਪੜ੍ਹਤ ਕਰ ਲਈਏ, ਤੇਰਾ ਕੀ ਆ, ਤੂੰ ਕੱਲ੍ਹ ਨੂੰ ਮੁੱਕਰ ਜਾਵੇਂ? ਤਾਂ ਮੋਚੀ ਨੇ ਦੋਵੇਂ ਹੱਥ ਜੋੜ ਕੇ ਕਿਹਾ, ਸਰਕਾਰ ਆ ਵੇਖ ਲਓ, ਜਦੋਂ ਤੁਸੀਂ ਜੁੱਤੀ ਦਾ ਆਰਡਰ ਦੇਣ ਆਏ ਸੀ ਨਾ, ਤਾਂ ਮੈਂ ਤੁਹਾਡੇ ਕੋਲੋਂ ਕੁਛ ਵੀ ਐਡਵਾਂਸ ਨਹੀਂ ਸੀ ਲਿਆ। ਮੈਂ ਤੁਹਾਡੇ 'ਤੇ ਕਿੰਨਾ ਭਰੋਸਾ ਕੀਤਾ, ਅਤੇ ਤੁਸੀਂ ਤਾਂ ਵੱਡੇ ਬੰਦੇ ਹੋ, ਐਡੇ ਬਲਸ਼ਾਲੀ, ਜਦੋਂ ਮਰਜ਼ੀ ਮੈਨੂੰ ਘੇਰ ਲਓਗੇ, ਮੈਂ ਤੁਹਾਡੇ ਤੋਂ ਕਿੱਥੇ ਭੱਜ ਜਾਣਾ? ਤੁਸੀਂ ਹੁਣ ਆ ਕਾਗਜ਼ਾਂ ਪੱਤਰਾਂ ਦੇ ਚੱਕਰ 'ਚ ਪਾ ਕੇ ਮੇਰੀ ਇਹ ਤਿਉਹਾਰ ਦੀ ਰਾਤ ਐਵੇਂ ਨਜਾਇਜ਼ ਗਵਾ ਦੇਣੀ ਆ, ਮੈਨੂੰ ਕੀ ਪਤਾ ਕਾਗਜ਼ਾਂ ਪੱਤਰਾਂ ਦਾ? ਅਤੇ ਸ਼ੈਤਾਨ ਨੇ ਖੁਸ਼ ਹੋ ਕੇ ਕਿਹਾ, ਹਾਂ ਗੱਲ ਤਾਂ ਠੀਕ ਹੈ, ਤੂੰ ਮੇਰੇ ਕੋਲੋਂ ਕੋਈ ਐਡਵਾਂਸ ਨਹੀਂ ਸੀ ਲਿਆ, ਚੱਲ ਕੋਈ ਨਹੀਂ, ਪਰ ਹਾਂ ਲਿਖਤ ਪੜ੍ਹਤ ਕਰਨੀ ਜ਼ਰੂਰ ਪਊਗੀ, ਤੈਨੂੰ ਆਪਣੀ ਆਤਮਾ ਮੇਰੇ ਕੋਲ ਗਿਰਵੀ ਜ਼ਰੂਰ ਰੱਖਣੀ ਪਊਗੀ। ਇਹ ਤਾਂ ਮੈਂ ਤੈਨੂੰ ਸਾਰੀਆਂ ਸੁੱਖ ਸਹੂਲਤਾਂ ਨਹੀਂ ਦੇ ਸਕਦਾ। ਸ਼ੈਤਾਨ ਨੇ ਜਿੱਦਾਂ ਚੁਟਕੀ ਮਾਰੀ ਹੋਵੇ
ਤੇ ਅਗਲੇ ਪਲ ਉਹਦਾ ਸਾਰਾ ਕੁਝ ਬਦਲ ਗਿਆ। ਉਹ ਕੀ ਵੇਖਦਾ, ਉਹਦੇ ਹੱਥਾਂ ਦੇ ਵਿੱਚ ਮਹਿੰਗੇ ਮਹਿੰਗੀਆਂ ਛਾਪਾਂ ਛੱਲੇ ਨੇ। ਉਹਨੇ ਆਪਣੀ ਪੁਸ਼ਾਕ ਵੱਲ ਝਾਤੀ ਮਾਰੀ ਤੇ ਹੁਣ ਮੋਚੀ ਦੇ ਤਨ ਦੇ ਉੱਤੇ ਫਟੇ ਪੁਰਾਣੇ ਕੱਪੜੇ ਨਹੀਂ ਰਹੇ। ਹੁਣ ਉਹਦੇ ਕੱਪੜੇ ਅਮੀਰਾਂ ਵਰਗੇ ਹੋ ਗਏ ਨੇ, ਉਹਦੀ ਜੁੱਤੀ ਅਮੀਰਾਂ ਵਰਗੀ ਹੋ ਗਈ ਆ। ਉਹਦੇ ਹੱਥ ਦੇ ਵਿੱਚ ਛੜੀ ਆ ਤੇ ਛੜੀ ਦੇ ਉੱਤੇ ਹੀਰੇ ਜੜੇ ਨੇ। ਉਹਨੂੰ ਆਪਣੇ ਆਪ ਦੇ ਵਿੱਚੋਂ ਹੁਣ ਚਮੜੇ ਦੀ ਬਦਬੂ ਨਹੀਂ ਆਉਂਦੀ, ਤਰ੍ਹਾਂ ਤਰ੍ਹਾਂ ਦੇ ਇਤਲ ਫਲੇਲਾਂ ਲੱਗੀਆਂ ਨੇ ਉਹਦੇ ਸਰੀਰ ਦੇ ਉੱਤੇ। ਉਹ ਤਾਂ ਆਪਣੇ ਆਪ ਨੂੰ ਨਹੀਂ ਪਛਾਣ ਪਾਇਆ, ਹੁਣ ਮੈਂ ਮੋਚੀ ਥੋੜ੍ਹੀ ਰਿਹਾ। ਇੱਕ ਪਲ ਤਾਂ ਉਹਨੂੰ ਆਪਣੇ ਆਪ ਦੇ ਉੱਤੇ ਯਕੀਨ ਨਹੀਂ ਆਉਂਦਾ। ਹਜ਼ੂਰ, ਇਹ ਲੀੜੇ ਲੱਤੇ ਦਿੱਤੇ ਜਾਂ ਪੈਸੇ ਵੀ ਦਿਓਗੇ? ਤੇ ਸ਼ੈਤਾਨ ਨੇ ਹੱਸ ਕੇ ਕਿਹਾ, ਉਹ ਆਪਣੀ ਜੇਬ 'ਚ ਹੱਥ ਮਾਰ, ਪੈਸਿਆਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਊਗੀ। ਉਹਨੇ ਆਪਣੀ ਜੇਬ ਦੇ ਵਿੱਚ ਹੱਥ ਮਾਰਿਆ ਤਾਂ ਪੈਸੇ ਹੀ ਪੈਸੇ। ਹੁਣ ਉਹ ਇਹਨਾਂ ਪੈਸਿਆਂ ਦੇ ਨਾਲ ਕੁਝ ਵੀ ਕਰ ਸਕਦਾ ਸੀ, ਕੁਝ ਵੀ। ਹਜ਼ੂਰ, ਖਾਣ ਨੂੰ ਵੀ ਕੁਛ ਮਿਲੂਗਾ? ਤੇ ਸ਼ੈਤਾਨ ਨੇ ਫਿਰ ਹੱਸ ਕੇ ਕਿਹਾ, ਹਾਂ, ਜੋ ਤੂੰ ਚਾਹਵੇਂ। ਅਤੇ ਬਸ ਫਿਰ ਕੀ ਸੀ, ਜੋ ਜੋ ਵੀ ਸੁਪਨੇ ਵੇਖੇ ਸੀ ਉਸ ਮੋਚੀ ਨੇ, ਉਹ ਸਾਰਾ ਕੁਛ ਔਡਰ ਕੀਤਾ। ਦੋ ਤਿੰਨ ਨੌਕਰ ਅੱਗੇ ਪਿੱਛੇ ਭੱਜੇ ਫਿਰਨ, ਜੇ ਉਹ ਕਹਿੰਦਾ ਆ ਨਹੀਂ ਚੰਗਾ ਤਾਂ ਉਸ ਵੇਲੇ ਬਦਲ ਕੇ ਲਿਆ ਦੇਣ, ਜੇ ਉਹ ਕਹਿੰਦਾ ਇਹ ਨਹੀਂ ਮੈਂ ਖਾਣਾ ਤਾਂ ਦੂਸਰੀ ਅੱਗੋਂ ਗੱਲ ਹੀ ਨਾ ਕਰਦੇ, ਉਹਦੀ ਵਹੁਟੀ ਵਾਂਗੂ ਨਹੀਂ, ਜੋ ਬਣਿਆ ਖਾ ਲਾ। ਹੁਣ ਉਹ ਬੜਾ ਖੁਸ਼ ਸੀ, ਅੱਜ ਪਹਿਲੀ ਵਾਰ ਉਹਨੇ ਲੋੜ ਤੋਂ ਵੱਧ ਖਾਣਾ ਖਾਧਾ ਅਤੇ ਅੱਜ ਪਹਿਲੀ ਵਾਰ ਉਹਨੇ ਮਹਿਸੂਸ ਕੀਤਾ ਕਿ ਲੋੜ ਤੋਂ ਵੱਧ ਖਾਣਾ ਕਿੰਨਾ ਬੰਦੇ ਨੂੰ ਤੰਗ ਕਰਦਾ। ਹੁਣ ਤਾਂ ਉਹਦਾ ਜਿੱਦਾਂ ਉਹਦਾ ਸਾਹ ਵੀ ਨਹੀਂ ਸੀ ਨਿਕਲ ਰਿਹਾ। ਅਤੇ ਇੱਕ ਨੌਕਰ ਨੇ ਆ ਕੇ ਕਿਹਾ, ਹਜ਼ੂਰ ਕੁਛ ਮਿੱਠਾ ਲਓਗੇ? ਅਤੇ ਹਾਂ, ਕਿਉਂ ਨਹੀਂ ਲਵਾਂਗੇ, ਕਮਬਖਤ ਪਹਿਲਾਂ ਕਿਉਂ ਨਹੀਂ ਲੈ ਕੇ ਆਇਆ? ਹੁਣ ਉਹ ਵੀ ਅਮੀਰਾਂ ਵਾਂਗੂ ਉਹਨਾਂ ਨੌਕਰਾਂ ਨੂੰ ਗਾਲਾਂ ਕੱਢਦਾ। ਅਤੇ ਜਦੋਂ ਮਿੱਠਾ ਲੈ ਕੇ ਆਇਆ, ਮਿੱਠਾ ਖਾਂਦੇ ਖਾਂਦੇ ਨੇ ਉਹਦੇ ਪੈਰਾਂ ਵੱਲ ਝਾਤੀ ਮਾਰੀ, ਓਏ ਆਹ ਤੇਰੇ ਬੂਟ ਕਿਹਨੇ ਬਣਾਏ ਆ? ਜੀ ਫਲਾਣੇ ਮੋਚੀ ਨੇ। ਜਾਂ ਸੱਦ ਕੇ ਲੈ ਕੇ ਆ, ਉਸ ਹਰਾਮ ਖੋਰ ਨੂੰ ਪਤਾ ਨਹੀਂ ਇੱਕਦਾਂ ਦੀ ਜੁੱਤੀ ਬਣਾ ਕੇ ਦਿੱਤੀ ਆ। ਅਤੇ ਅਗਲੇ ਹੀ ਪਾ ਲਓ ਮੋਚੀ, ਇਸ ਅਮੀਰ ਮੋਚੀ ਦੇ ਸਾਹਮਣੇ ਹਾਜ਼ਰ ਕਰ ਦਿੱਤਾ ਗਿਆ। ਓਏ ਹਰਾਮ ਖੋਰ, ਤੈਨੂੰ ਪਤਾ ਨਾ ਇਹ ਜੁੱਤੀ ਦੇ ਵਿੱਚ ਕੀ ਨੁਕਸ ਨੇ, ਤੁਹਾਨੂੰ ਲੋਕਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ, ਇੱਕ ਰੁਪਈਆ ਨਹੀਂ ਮਿਲਣਾ ਤੁਹਾਨੂੰ। ਧੱਕੇ ਮਾਰ ਕੇ ਕੱਢੋ ਇਹਨੂੰ ਘਰੋਂ, ਅਤੇ ਜਿੰਨਾ ਚਿਰ ਇਹ ਜੁੱਤੀ ਠੀਕ ਨਹੀਂ ਨਾ ਕਰਕੇ ਦੇ ਕੇ ਜਾਂਦਾ, ਉਨਾ ਚਿਰ ਤੱਕ ਸਮਝ ਤੇਰੀ ਜਾਨ ਮੇਰੇ ਕੋਲ ਗਿਰਵੀ ਹੈ। ਅਤੇ ਹੋਰ ਵੀ ਜੋ ਬੇਇੱਜ਼ਤੀ ਹੋ ਸਕਦੀ ਸੀ ਉਹਨੇ ਕੀਤੀ। ਅਤੇ ਅਗਲੇ ਪਲ ਸੋਚਦਾ, ਹਾਂ ਅਤੇ ਮੇਰੀ ਵੀ ਤਾਂ ਇੱਦਾਂ ਹੀ ਲੋਕ ਬੇਇੱਜ਼ਤੀ ਕਰਕੇ ਜਾਂਦੇ ਸੀ। ਹੁਣ ਉਹ ਬਿਲਕੁਲ ਉਸੇ ਤਰ੍ਹਾਂ ਦੇ ਨਾਲ ਆਪਣੇ ਨੌਕਰਾਂ ਦੇ ਨਾਲ ਵਿਵਹਾਰ ਕਰ ਰਿਹਾ ਵਾ, ਆਪਣੇ ਮੋਚੀ ਦੇ ਨਾਲ ਵਿਵਹਾਰ ਕਰ ਰਿਹਾ ਵਾ, ਜਿੱਦਾਂ ਦਾ ਉਹਦੇ ਨਾਲ ਅਮੀਰ ਲੋਕ ਕਰਕੇ ਜਾਂਦੇ ਸੀ। ਹਾਂ, ਹੁਣ ਮੈਂ ਬਣਿਆ ਅਮੀਰ। ਇੰਨਾ ਕੁ ਜ਼ਿਆਦਾ ਖਾਣ ਤੋਂ ਬਾਅਦ ਉਹਨੂੰ ਪਤਾ ਹੀ ਨਹੀਂ ਲੱਗਾ ਕਦੋਂ ਉਹਦੀ ਘੜੀ ਅੱਖ ਲੱਗ ਗਈ। ਉਹ ਸੋਚਦਾ, ਮੈਂ ਤਾਂ ਹਲੇ ਚਰਚ ਵੀ ਜਾਣਾ ਸੀ, ਕ੍ਰਿਸਮਿਸ ਦਾ ਦਿਨ ਹੈ, ਉਸ ਰੱਬ ਦਾ ਤਾਂ ਸ਼ੁਕਰਾਨਾ ਵੀ ਕਰਨਾ ਸੀ, ਪਰ ਮੈਨੂੰ ਤਾਂ ਪਤਾ ਹੀ ਨਹੀਂ ਅਮੀਰ ਲੋਕ ਕਿੱਦਾਂ ਸ਼ੁਕਰਾਨਾ ਕਰਦੇ ਆ। ਚਲੋ ਖੈਰ, ਜਾ ਕੇ ਪਤਾ ਲੱਗ ਜੂਗਾ। ਇਹ ਸੋਚ ਕੇ ਚਰਚ ਵੱਲ ਦਾ ਰੁੱਖ ਕਰ ਲੈਂਦਾ। ਅੱਜ ਚਰਚ ਦੇ ਬਾਹਰ ਉਹਦਾ ਬੜਾ ਆਦਰ ਸਤਿਕਾਰ ਹੋ ਰਿਹਾ, ਕਿਉਂਕਿ ਹੁਣ ਉਹ ਅਮੀਰ ਬੰਦਾ ਬਣ ਚੁੱਕਾ। ਉਹ ਵੇਖਦਾ, ਅੱਜ ਪਹਿਲੀ ਵਾਰ ਉਹਦੇ ਆਲੇ ਦੁਆਲੇ ਮੰਗਤੇ ਘੁੰਮਦੇ ਫਿਰਦੇ ਨੇ। ਸਰ, ਜਨਾਬ, ਅੱਲਾ ਦੇ ਨਾਂ 'ਤੇ ਕੁਛ ਦੇ ਦਿਓ ਬਾਬੂ ਜੀ, ਕੁਛ ਦੇ ਦਿਓ ਬਾਬੂ ਜੀ। ਮਨ ਹੀ ਮਨ ਬੜਾ ਖੁਸ਼ ਹੁੰਦਾ, ਹੁਣ ਮੇਰੇ ਕੋਲ ਵੀ ਮੰਗ ਰਹੇ ਨੇ। ਅਤੇ ਉਹ ਬਿਲਕੁਲ ਉਸੇ ਅੰਦਾਜ਼ ਦੇ ਵਿੱਚ ਉਹਨਾਂ ਨੂੰ ਦਬਕੇ ਮਾਰਦਾ, ਚਲੋ ਪਿੱਛਿਓ ਦਫਾਓ, ਹੋਰ ਕੋਈ ਕੰਮ ਨਹੀਂ, ਜਾਓ ਦਸਾਂ ਨੌਵਾਂ ਦੀ ਕਰਕੇ ਖਾਇਆ ਕਰੋ। ਬਿਲਕੁਲ ਉਸੇ ਤਰ੍ਹਾਂ ਜਿੱਦਾਂ ਅਮੀਰ ਲੋਕ ਦਬਕੇ ਮਾਰਦੇ ਨੇ, ਉਹਨੇ ਜਿੱਦਾਂ ਉਹ ਸਾਰਾ ਕੁਛ ਮਨ ਦੇ ਵਿੱਚ ਦਰਜ ਕਰਕੇ ਰੱਖਿਆ ਸੀ। ਅੱਜ ਤਾਂ ਉਹਦੇ ਠਾਠ ਬਾਠ ਹੀ ਕੁਛ ਹੋਰ ਨੇ। ਪਰ ਉਹਨੇ ਕੀ ਮਹਿਸੂਸ ਕੀਤਾ ਕਿ ਜਦੋਂ ਮੋਚੀ ਸੀ
ਉਦੋਂ ਵੀ ਉਹ ਉਹੀ ਦੁਆ ਕਰਦਾ ਸੀ ਅਤੇ ਅੱਜ ਵੀ ਉਹ ਉੱਦਾਂ ਦੀਆਂ ਹੀ ਦੁਆਵਾਂ ਕਰ ਰਿਹਾ। ਉਹਦੀਆਂ ਅਰਦਾਸਾਂ ਬਦਲੀਆਂ ਤਾਂ ਨਹੀਂ। ਇਹ ਗੱਲ ਬਿਲਕੁਲ ਬਿਲਕੁਲ ਉੱਦਾਂ ਦੀ ਰਹੀ ਆ। ਬਦਲਣੀ ਤਾਂ ਇਹ ਵੀ ਚਾਹੀਦੀ ਸੀ। ਅਮੀਰਾਂ ਦੀ ਅਰਦਾਸ ਸ਼ਾਇਦ ਥੋੜ੍ਹੀ ਵੱਖਰੀ ਹੋਣੀ ਚਾਹੀਦੀ ਸੀ। ਉਹਨੇ ਆਸ ਪਾਸ ਬਾਕੀ ਲੋਕਾਂ ਨੂੰ ਪੁੱਛਿਆ, ਉਹਨਾਂ ਨੂੰ ਅਰਦਾਸ ਕਰਦਿਆਂ ਸੁਣਿਆ। ਹਾਂ, ਇਹਦੇ ਵਿੱਚ ਕੋਈ ਫਰਕ ਨਹੀਂ। ਅਤੇ ਵਾਪਸ ਸੜਕ ਦੇ ਉੱਤੇ ਆ ਕੇ ਹੁਣ ਉਹ ਆਪਣੀ ਅਮੀਰੀ ਦੇ ਨਸ਼ੇ ਦੇ ਵਿੱਚ ਉੱਚੀ ਉੱਚੀ ਗਾਣੇ ਗਾਉਣ ਲੱਗਾ। ਇਹਨੇ ਨੂੰ ਇੱਕ ਹੋਰ ਅਮੀਰ ਨੇ ਆਵਾਜ਼ ਮਾਰੀ, ਜਨਾਬ ਇਹ ਤੁਸੀਂ ਕੀ ਕਰ ਰਹੇ ਹੋ? ਤੁਸੀਂ ਕੀ ਐਵੇਂ ਮੋਚੀਆਂ ਵਾਂਗੂ ਸੜਕਾਂ 'ਤੇ ਗਾਣੇ ਗਾਉਂਦੇ ਫਿਰਦੇ ਹੋ? ਇੱਦਾਂ ਅਮੀਰ ਲੋਕਾਂ ਨੂੰ ਸ਼ੋਭਾ ਨਹੀਂ ਦਿੰਦਾ। ਉਹਨੂੰ ਪਹਿਲੀ ਵਾਰ ਕਿਸੇ ਨੇ ਟੋਕਿਆ ਸੀ ਅਤੇ ਅੱਗੇ ਚੱਲ ਕੇ ਥੋੜ੍ਹਾ ਥੱਕੇ ਹੋਣ ਦੇ ਕਰਕੇ ਇੱਕ ਦੀਵਾਰ ਦੇ ਨਾਲ ਆਸਰਾ ਲੈ ਕੇ ਹਾਲੇ ਕੁਛ ਸੋਚ ਨਹੀਂ ਲੱਗਾ ਸੀ ਅਤੇ ਇੱਕ ਹੋਰ ਅਮੀਰ ਨੇ ਟੋਕਿਆ, ਜਨਾਬ ਤੁਹਾਡੀ ਕੀਮਤੀ ਪੁਸ਼ਾਕ ਖਰਾਬ ਹੋ ਜਾਊਗੀ, ਇੱਦਾਂ ਕੰਧਾਂ ਦੇ ਨਾਲ ਕੀ ਐਵੇਂ ਟੱਕਰਾਂ ਮਾਰਦੇ ਫਿਰਦੇ ਹੋ? ਇੱਦਾਂ ਅਮੀਰ ਲੋਕਾਂ ਨੂੰ ਸ਼ੋਭਾ ਨਹੀਂ ਦਿੰਦਾ। ਅਤੇ ਅਮੀਰ ਲੋਕਾਂ ਨੂੰ ਫਿਰ ਕੀ ਸ਼ੋਭਾ ਦਿੰਦਾ? ਮਨ ਹੀ ਮਨ ਸੋਚ ਰਿਹਾ, ਮੇਰੀ ਤਾਂ ਸ਼ਰਾਬ ਹੀ ਲਾਤੀ ਇਹਨਾਂ ਕੰਬਖਤਾਂ ਨੇ, ਥੋੜ੍ਹੀ ਹੋਰ ਸ਼ਰਾਬ ਪੀਣੀ ਚਾਹੀਦੀ। ਅਤੇ ਸੜਕ ਦੇ ਉੱਤੇ ਸ਼ਰਾਬ ਪੀਂਦੇ ਨੂੰ ਵੇਖ ਕੇ ਇੱਕ ਹੋਰ ਅਮੀਰ ਨੇ ਟੋਕਿਆ, ਜਨਾਬ ਤੁਸੀਂ ਕੀ ਗਰੀਬ ਮੋਚੀਆਂ ਵਾਂਗੂ ਸੜਕਾਂ ਦੇ ਉੱਤੇ ਸ਼ਰਾਬ ਪੀ ਰਹੇ ਹੋ? ਤੁਹਾਡਾ ਤਾਂ ਸੋਹਣਾ ਰੁਤਬਾ ਲੱਗਦਾ, ਜਾਓ ਆਪਣੇ ਘਰ ਬਹੋ ਅਤੇ ਉੱਥੇ ਜਾ ਕੇ ਸ਼ਰਾਬ ਪੀਓ। ਇਹ ਅਮੀਰੀ ਦੇ ਖਮਿਆਜੇ ਸ਼ਾਇਦ ਉਹਨੂੰ ਭੁਗਤਣੇ ਪੈ ਰਹੇ ਸੀ। ਘਰ ਪਹੁੰਚਦਾ ਤਾਂ ਉਹ ਹੋਈ ਟੋਕਾ ਟਾਕੀ ਦਾ ਗੁੱਸਾ ਵਹੁਟੀ ਦੇ ਉੱਤੇ ਕੱਢਣ ਦੀ ਕੋਸ਼ਿਸ਼ ਕਰਦਾ। ਇਹ ਉਹ ਵਹੁਟੀ ਜਿਹੜੀ ਸ਼ੈਤਾਨ ਨੇ ਉਹਨੂੰ ਦਿੱਤੀ ਹੈ, ਜਿਹੜੀ ਬਹੁਤ ਸੋਹਣੀ ਆ। ਉਹਦੀ ਗਰੀਬ ਵਹੁਟੀ ਵਰਗੀ ਨਹੀਂ, ਜਿਹਦੇ ਹੱਥਾਂ 'ਚੋਂ ਹਮੇਸ਼ਾ ਚਮੜੇ ਦੀ ਬੋ ਹੁੰਦੀ। ਇਹ ਬਹੁਤ ਸੋਹਣੀ ਆ, ਇਹਦੇ ਮਖਮਲ ਵਰਗੇ ਹੱਥ। ਉਹ ਪਹਿਲੀ ਵਹੁਟੀ ਦੇ ਨਾਲੋਂ ਤਾਂ ਖੈਰ, ਉਹ ਜੋ ਚਾਹੁੰਦਾ ਸੀ ਉਹਨੂੰ ਮਿਲਿਆ ਸੀ। ਪਰ ਅੱਜ ਜਾ ਕੇ ਜਦੋਂ ਉਹਨੇ ਵਹੁਟੀ 'ਤੇ ਗੁੱਸਾ ਕੱਢਣ ਦੀ ਕੋਸ਼ਿਸ਼ ਕੀਤੀ, ਉੱਚੀ ਬੋਲਿਆ ਤਾਂ ਉਹ ਅੱਗੋਂ ਕਹਿਣ ਲੱਗੀ, ਤੁਸੀਂ ਮੇਰੇ ਨਾਲ ਇੱਦਾਂ ਨਹੀਂ ਬੋਲ ਸਕਦੇ, ਬਾਹਰ ਦਾ ਗੁੱਸਾ ਬਾਹਰੇ ਕੱਢ ਕੇ ਆਇਆ ਕਰੋ। ਮੈਂ ਆਪਣੇ ਪਿਤਾ ਜੀ ਨੂੰ ਕਹਿ ਕੇ, ਤੁਹਾਨੂੰ ਪਤਾ ਨਾ, ਉਹਨੇ ਅੱਛਾ ਖਾਸਾ ਡਾਂਟਿਆ ਡਪਕਿਆ। ਤਾਂ ਮਨ ਦੇ ਵਿੱਚ ਆਇਆ, ਯਾਰ ਬੰਦਾ ਹੁਣ ਵਹੁਟੀ 'ਤੇ ਗੁੱਸਾ ਵੀ ਨਾ ਕੱਢੇ, ਇਹਦੇ ਨਾਲੋਂ ਤਾਂ ਮੇਰੀ ਪਹਿਲੀ ਵਹੁਟੀ ਚੰਗੀ ਸੀ। ਅਤੇ ਹਾਂ, ਸ਼ਾਇਦ ਵਾਕਈ ਪਹਿਲੀ ਵਹੁਟੀ ਚੰਗੀ ਸੀ, ਕਿਉਂਕਿ ਉਹਨੇ ਆ ਕੇ ਕਦੀ ਕੁਛ ਕਹਿਣਾ ਜੋ ਨਾ ਹੁੰਦਾ। ਜੋ ਇਹ ਕਹਿੰਦਾ, ਜੋ ਇਹ ਕਰਦਾ, ਉਹਨੇ ਹਮੇਸ਼ਾ ਉਸ ਚੀਜ਼ ਨੂੰ ਸਵੀਕਾਰ ਕੀਤਾ ਸੀ। ਅਤੇ ਇਹਨੇ ਨੂੰ ਉਸੇ ਵਹੁਟੀ ਨੇ ਆ ਕੇ ਧੱਕਾ ਮਾਰਿਆ, ਤੈਨੂੰ ਪਤਾ ਨਹੀਂ ਬਾਹਰ ਕ੍ਰਿਸਮਿਸ ਹੈ ਅਤੇ ਤੂੰ ਇੱਥੇ ਅਲਮਾਰੀ 'ਤੇ ਲੱਗ ਕੇ ਸ਼ਰਾਬ ਪੀ ਕੇ ਪਿਆ। ਇੱਕਦਮ ਅੱਖਾਂ ਖੁੱਲ੍ਹੀਆਂ ਤਾਂ ਪਤਾ ਲੱਗਾ ਉਹ ਤਾਂ ਸੁਪਨਾ ਵੇਖ ਰਿਹਾ ਸੀ। ਇਹ ਉਹਦਾ ਸੁਪਨਾ ਸੀ। ਬਸ ਉੱਥੇ ਅਲਮਾਰੀ ਦੇ ਕੋਲ ਹੀ ਬੈਠਾ ਸੋਚੀ ਜਾਂਦਾ, ਚੰਗਾ ਮੈਂ ਅਮੀਰ ਨਹੀਂ ਹਾਂ, ਚੰਗਾ ਮੈਂ ਗਰੀਬ ਹਾਂ। ਵੇਖਿਆ ਜਾਵੇ ਤਾਂ ਸਾਰਾ ਕੁਛ ਉਹੀ ਹੈ। ਵੇਖਿਆ ਜਾਵੇ ਤਾਂ ਕੁੱਲ ਮਿਲਾ ਕੇ ਢਿੱਡ ਭਰ ਕੇ ਰੋਟੀ ਖਾਣੀ। ਵੇਖਿਆ ਜਾਵੇ ਤਾਂ ਜੋ ਰੱਬ ਨੇ ਮੈਨੂੰ ਦਿੱਤਾ ਉਹਦੇ ਵਿੱਚ ਮੈਨੂੰ ਸ਼ੁਕਰ ਕਰਨਾ ਚਾਹੀਦਾ। ਸ਼ੁਕਰਿਆ ਰੱਬਾ, ਉਹ ਹੁਣ ਹੌਲੀ ਹੌਲੀ ਅਤੇ ਵਾਰ ਵਾਰ ਸ਼ੁਕਰ ਕਰ ਰਿਹਾ ਹੈ। ਦੌਲਤ ਦੇ ਵਿੱਚ ਉਹ ਮਜ਼ਾ ਨਹੀਂ, ਜੋ ਚੈਨ ਮਿਹਨਤ ਦੇ ਵਿੱਚ, ਜੋ ਸਬਰ ਹੱਥੀਂ ਕੰਮ ਕਰਕੇ ਖਾਣ ਦੇ ਵਿੱਚ। ਅੱਜ ਮੈਂ ਸੁਪਨੇ 'ਚ ਅਮੀਰ ਬਣ ਕੇ ਵੇਖ ਰਿਹਾ। ਕਹਿੰਦੇ ਨੇ ਉਸ ਰਾਤ ਤੋਂ ਬਾਅਦ ਕਦੀ ਵੀ ਫਿਓਦੋਰ ਨੇ ਅਮੀਰਾਂ ਤੋਂ ਕਦੀ ਸਾੜਾ ਨਹੀਂ ਕੀਤਾ। ਉਹ ਆਪਣੀ ਦੁਕਾਨ ਦੇ ਵਿੱਚ ਖੁਸ਼ੀ ਖੁਸ਼ੀ ਹੁਣ ਜੁੱਤੀਆਂ ਗੰਢਦਾ ਅਤੇ ਜਦੋਂ ਵੀ ਕੋਈ ਗਰੀਬ ਉਹਦੇ ਕੋਲ ਆਉਂਦਾ
ਉਹ ਥੋੜ੍ਹੇ ਪੈਸਿਆਂ ਦੇ ਵਿੱਚ ਵੀ ਉਹਦਾ ਕੰਮ ਖੁਸ਼ੀ ਖੁਸ਼ੀ ਕਰ ਦਿੰਦਾ, ਕਿਉਂਕਿ ਉਸ ਰਾਤ ਉਹਨੇ ਅਮੀਰੀ ਦਾ ਸਵਾਦ ਵੇਖ ਲਿਆ ਸੀ। ਉਸ ਰਾਤ ਉਹਨੇ ਇਹ ਵੇਖ ਲਿਆ ਸੀ ਕਿ ਜਿੱਥੇ ਤੁਹਾਨੂੰ ਰੱਬ ਰੱਖਦਾ ਉਹ ਤੁਹਾਨੂੰ ਬਹੁਤ ਵਧੀਆ ਥਾਂ 'ਤੇ ਰੱਖਦਾ। ਆਪਣੀ ਜ਼ਮੀਰ ਕਿਸੇ ਦੇ ਹੱਥ ਗਿਰਵੀ ਰੱਖ ਕੇ ਜਾਂ ਫਿਰ ਸ਼ੈਤਾਨ ਦੇ ਕੋਲ ਆਪਣੀ ਆਤਮਾ ਵੇਚ ਕੇ ਜੇਕਰ ਆਪਾਂ ਅਮੀਰੀ ਲੈ ਵੀ ਲਈ ਤਾਂ ਫਿਰ ਉਹਦਾ ਕੀ ਫਾਇਦਾ। ਜਾਂ ਫਿਰ ਸ਼ਾਇਦ ਐਂਥਨ ਚੈਕਅਪ ਸਾਨੂੰ ਇਹ ਕਹਿਣ ਦੀ ਕੋਸ਼ਿਸ਼ ਕਰ ਰਿਹਾ ਕਿ ਆਪਾਂ ਗਲਤ ਤਰੀਕੇ ਦੇ ਨਾਲ ਜਦੋਂ ਅਮੀਰ ਹੁੰਦੇ ਹਾਂ ਤਾਂ ਉਸ ਸਮੇਂ ਆਪਾਂ ਆਪਣੀ ਆਤਮਾ ਵੇਚ ਚੁੱਕੇ ਹੁੰਦੇ ਹਾਂ ਸ਼ੈਤਾਨ ਦੇ ਹੱਥ, ਅਤੇ ਇਹਦਾ ਖਮਿਆਜ਼ਾ ਸਾਨੂੰ ਭੁਗਤਣਾ ਪੈਂਦਾ, ਕਿਉਂਕਿ ਕਰ ਕਰਾ ਕੇ ਤੁਹਾਡੇ ਕੋਲ ਤੁਹਾਡੀ ਆਤਮਾ ਹੀ ਤਾਂ। ਜੇ ਤੁਸੀਂ ਆਪਣਾ ਜ਼ਮੀਰ ਵੇਚਤਾ, ਤੁਸੀਂ ਆਪਣੀ ਆਤਮਾ ਵੇਚਤੀ, ਤਾਂ ਫਿਰ ਉਸ ਅਮੀਰੀ ਨੂੰ ਤੁਸੀਂ ਕਰਨਾ ਕਿ ਨਹੀਂ। ਸਵਾਲ ਇਹ ਆ, ਅਮੀਰੀ ਪੈਸਾ ਹੋਣਾ ਕੋਈ ਗਲਤ ਗੱਲ ਨਹੀਂ, ਪਰ ਆਪਣੀ ਆਤਮਾ ਨੂੰ ਵੇਚ ਕੇ ਇਹ ਸੌਦਾ ਸ਼ਾਇਦ ਗਵਾਰਾ ਨਹੀਂ, ਕਿਉਂਕਿ ਹਰ ਇੱਕ ਚਮਕਦੀ ਚੀਜ਼ ਦੇ ਪਿੱਛੇ ਦੁੱਖ ਤਾਂ ਪਾਈ ਹੁੰਦੇ ਹੀ ਨੇ। ਤੁਸੀਂ ਜੇਕਰ ਅਮੀਰੀ ਪਾਉਣੀ ਆ ਤਾਂ ਉਸ ਅਮੀਰੀ ਦਾ ਕੋਈ ਤਾਂ ਹਰਜਾਨਾ ਤੁਹਾਨੂੰ ਭਰਨਾ ਪੈਣਾ। ਅਕਸਰ ਹੀ ਆਪਾਂ ਦੂਸਰਿਆਂ ਦੀ ਚਮਕ ਧਮਕ ਵੇਖ ਕੇ ਆਪਣੀ ਜ਼ਿੰਦਗੀ ਤੋਂ ਸੜਨਾ ਸ਼ੁਰੂ ਕਰ ਦਿੰਦੇ ਹਾਂ, ਸਾਨੂੰ ਆਪਣੀ ਜ਼ਿੰਦਗੀ ਮਾੜੀ ਲੱਗਣ ਲੱਗ ਪੈਂਦੀ ਹੈ, ਪਰ ਸਾਨੂੰ ਪਤਾ ਨਹੀਂ ਹੁੰਦਾ ਕਿ ਦੂਸਰੇ ਦੀ ਜ਼ਿੰਦਗੀ ਦੇ ਵਿੱਚ ਦਰਦ ਕਿੰਨੇ ਨੇ, ਦੁੱਖ ਕਿੰਨੇ ਨੇ। ਇਨਸਾਨ ਨੂੰ ਹਮੇਸ਼ਾ ਲੱਗਦਾ ਰਹਿੰਦਾ ਕਿ ਮੇਰੇ ਤੋਂ ਵੱਧ ਪੈਸੇ ਵਾਲਾ ਸੁਖੀ ਆ, ਪਰ ਇਹ ਕੋਈ ਸੱਚ ਥੋੜ੍ਹੀ ਆ। ਉਹ ਜਿੰਨੀਆਂ ਬਿਮਾਰੀਆਂ ਲਾਈ ਫਿਰਦਾ, ਉਹ ਜਿੰਨੇ ਝੰਬੇਲੇ ਜ਼ਿੰਦਗੀ ਨੂੰ ਪਾਈ ਫਿਰਦਾ, ਉਹਦੀਆਂ ਜਿਹੜੀਆਂ ਰਾਤਾਂ ਨੀਂਦਾਂ ਤੋਂ ਬਗੈਰ ਜਾਂਦੀਆਂ ਨੇ, ਉਹਦਾ ਜਿਹੜਾ ਸੁੱਖ ਚੈਨ ਇਸੇ ਚੀਜ਼ ਦੇ ਵਿੱਚ ਚੱਲਿਆ ਜਾਂਦਾ ਕਿ ਹਾਏ ਕੋਈ ਚੋਰ ਨਾ ਆ ਜੇ, ਹਾਏ ਕਿਸੇ ਗੱਲ 'ਚੋਂ ਘਾਟਾ ਨਾ ਪੈ ਜੇ, ਕਾਰੋਬਾਰ ਨਾ ਬੰਦ ਹੋ ਜੇ, ਅੱਜ ਦੀ ਕਮਾਈ ਕੱਲ੍ਹ ਦੇ ਨਾਲੋਂ ਕਿਤੇ ਘੱਟ ਨਾ ਜਾਵੇ। ਇਹਨਾਂ ਹੀ ਸੋਚਾਂ ਦੇ ਵਿੱਚ ਜਦੋਂ ਉਹ ਰਾਤਾਂ ਜਾਗ ਕੇ ਕੱਟਦਾ ਤਾਂ ਫਿਰ ਉਹ ਤੁਹਾਡੇ ਨਾਲੋਂ ਬਿਹਤਰ ਕਿੱਦਾਂ। ਤੁਸੀਂ ਜੇ ਹੱਕ ਹਲਾਲ ਦੀ ਦਸਾਂ ਨੌਵਾਂ ਦੀ ਕਿਰਤ ਕਰਕੇ ਖਾ ਕੇ ਸੁੱਖ ਦੀ ਨੀਂਦ ਸੌਂਦੇ ਹੋ ਤਾਂ ਇਹ ਤੋਂ ਬਿਹਤਰ ਤਾਂ ਹੋਰ ਕੁਛ ਵੀ ਨਹੀਂ ਹੋ ਸਕਦਾ। ਇਹ ਕਹਾਣੀ ਸੀ ਐਂਥਨ ਚੈਕਅਪ ਦੀ, ਆਸ ਕਰਦੇ ਹਾਂ ਕਿ ਤੁਸੀਂ ਪਸੰਦ ਕੀਤੀ ਹੋਏਗੀ। ਅਨੁਵਾਦ ਦੇ ਦਰਮਿਆਨ ਕੁਛ ਗਲਤੀਆਂ ਭੁੱਲਾਂ ਚੁੱਕਾਂ ਮਾਫ਼ ਕਰਨੀਆਂ। ਇੱਦਾਂ ਦੀਆਂ ਹੋਰ ਕਹਾਣੀਆਂ ਤੁਸੀਂ ਸੁਣਨੀਆਂ ਅਤੇ ਸਾਡੇ ਪੋਡਕਾਸਟ ਉੱਤੇ ਜਾ ਕੇ ਸੁਣ ਸਕਦੇ ਹੋ, ਜਾਂ ਫਿਰ ਸਾਡੀ ਰੇਡੀਓ ਹਾਂਜੀ ਦੀ ਐਪਲੀਕੇਸ਼ਨ ਦੇ ਉੱਤੇ 24 ਘੰਟੇ ਤੁਹਾਨੂੰ ਇੱਦਾਂ ਦੀਆਂ ਕਹਾਣੀਆਂ ਵਾਲਾ ਇੱਕ ਚੈਨਲ ਜ਼ਰੂਰ ਮਿਲ ਜੂਗਾ। ਧੰਨਵਾਦ।

0: ਵੀਡੀਓ ਹਾਂਜੀ 1674 ਵਿੱਚ ਸਮਾਂ ਹੋ ਚੁੱਕਾ ਲਾਫਟਰ ਥੈਰੇਪੀ ਦਾ। ਕੱਲ੍ਹ ਦੇ ਗੁੱਸੇ ਗਿਲੇ ਪਰੇਸ਼ਾਨੀਆਂ ਜੋ ਵੀ ਮਨ ਦੇ ਉੱਤੇ ਬੋਝ ਆ ਸਾਰਾ ਕੁਛ ਇੱਕ ਪਾਸੇ ਰੱਖ ਕੇ ਅਤੇ ਹੱਸਣ ਹਸਾਉਣ ਦਾ ਚੁਟਕਲੇ ਸੁਣਾਉਣ ਦਾ ਸਮਾਂ ਹੋ ਚੁੱਕਾ ਅਤੇ ਆਓ ਫਿਰ ਰਲ ਮਿਲ ਕੇ ਸਾਰੇ ਆਪਾਂ ਹੱਸਦੇ ਹਾਂ। ਅਤੇ ਮੇਰੇ ਨਾਲ ਹੱਸਣ ਦੇ ਲਈ ਅੱਜ ਪਹੁੰਚ ਚੁੱਕੇ ਨੇ ਕ੍ਰਿਸ਼ਨਾ ਭਾਰਦਵਾਜ।
1: ਰੇਡੀਓ ਹਾਂਜੀ ਸੁਣ ਰਹੇ ਸਾਰੇ ਸਾਰੇ ਲਿਸਨਰਸ ਨੂੰ ਬਹੁਤ ਬਹੁਤ ਪਿਆਰੀ ਪਿਆਰੀ ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ, ਨਮਸਕਾਰ, ਔਰ ਹਮ ਤਿਆਰ ਹੈ ਹੱਸਣੇ ਕੇ ਲਈ ਬੱਚੋਂ ਕੇ ਚੁਟਕਲੋ ਪਰ। ਯੇ
0: ਆਓ ਜੀ ਫਿਰ ਆਪਾਂ ਵੱਧਦੇ ਹਾਂ ਅੱਗੇ ਅਤੇ ਵੇਖਦੇ ਹਾਂ ਵੀ ਬੱਚੇ ਕੀ ਲੈ ਕੇ ਆਏ ਨੇ ਸਾਡੇ ਲਈ। ਅਤੇ ਹਾਂਜੀ ਮੈਨੂੰ ਇੱਕ ਵਾਰੀ ਖੋਲ ਲੈਣ ਦਿਓ, ਮੈਨੂੰ ਪੋਰਟਲੀ ਜੀ ਇੱਕ ਵਾਰੀ।
1: ਹਾਂਜੀ ਹਾਂਜੀ,
0: ਸਿਸਟਮੈਟਿਕ ਅਤੇ ਫਰਮੈਟਿਕ। ਅਤੇ ਸਭ ਤੋਂ ਪਹਿਲਾਂ ਸਾਡੇ ਨਾਲ ਗੁਰਪਾਲ ਅਤੇ ਮੰਨਤ ਨੇ। ਸਤਿ ਸ਼੍ਰੀ ਅਕਾਲ ਗੁਰਪਾਲ ਸਿੰਘ ਜੀ, ਕੀ ਹਾਲ ਚਾਲ ਨੇ ਤੁਹਾਡੇ?
2: ਸਤਿ ਸ਼੍ਰੀ ਅਕਾਲ
0: ਗੁਰਪਾਲ ਜੀ, ਕੀ ਹਾਲ ਨੇ?
2: ਵਧੀਆ, ਤੁਸੀਂ ਸੁਣਾਓ?
0: ਮੈਂ ਵੀ ਵਧੀਆ। ਆ ਜਿਹੜਾ ਅੰਕਲ ਆ ਨਾ ਅੱਜ ਮੇਰੇ ਨਾਲ, ਇਹ ਵੀ ਕ੍ਰਿਕਟ ਖੇਡਦਾ ਏ, ਇਹਨੂੰ ਨਾ ਬਾਲ ਪਾਉਣੀ ਉਹ ਯਾਰਕਰ ਏ, ਬੜੀ ਛੇਤੀ ਆਊਟ ਹੁੰਦਾ ਏ।
1: ਓ ਯਾਰ ਇੱਦਾਂ ਕਿਉਂ ਕਰ ਰਹੇ ਹੋ? ਮੈਂ ਟੇਲ ਅੰਡਰ ਬੈਟਸਮੈਨ ਆ ਮੇਰਾ ਵੀ, ਮੈਨੂੰ ਤੁਸੀਂ ਅੰਡਰ ਆਰਮ ਬਾਲ ਪਾਣੀ। ਅੰਡਰ ਆਰਮ
0: ਗੁਰਪਾਲ ਦੀ ਬੋਲਿੰਗ ਪਤਾ ਕਿੱਡੀ ਤੇਜ਼ ਆ, ਵੇਖੀ ਨਹੀਂ ਹਲੇ ਤੂੰ? ਲੈ
1: ਓਹੋ,
0: ਮੈਂ ਨੈਟਾਂ 'ਚ ਵੇਖਿਆ ਬੋਲਿੰਗ ਕਰਦਿਆਂ ਨੂੰ।
1: ਓਕੇ, ਬੁਮਰਾਹ ਸਟਾਈਲ ਹੈ?
0: ਹੈਂ,
1: ਬੁਮਰਾਹ ਸਟਾਈਲ ਬੋਲਿੰਗ ਕਰਦਾ?
0: ਸਟਾਈਲ ਪਤਾ ਨਹੀਂ ਕਿਹੜਾ ਸਟਾਈਲ ਹੈ ਗੁਰਪਾਲ। ਗੁਰਪਾਲ
1: ਗੁੱਡ ਹੋ ਗਿਆ,
2: ਤਿਆਰ
1: ਕਰਕੇ ਲਿਆਓ।
0: ਨਹੀਂ ਤੁਸੀਂ ਇੱਕ ਪਾਸੇ ਹੋ ਜਾਣਗੇ ਜਿਹੜੇ ਅੰਡਰ 12।
1: ਓਕੇ,
0: ਗੁਰਪਾਲ ਸਾਡੇ ਕੋਲ ਵੀ ਹੈਗਾ ਫਤਿਹ ਵੀ ਹੈਗਾ ਤੇ ਸਾਡੇ ਕੋਲ ਆਪਣਾ ਅਰਨਵ ਵੀ ਹੈਗਾ,
1: ਬਸ
0: ਤੇ ਉਧਰ ਤਾਜ ਹੈਗਾ ਵੱਡਾ।
1: ਸਹੀ ਹੋ ਗਿਆ, ਟੀਮ ਤਾਂ ਵਾਧੂ ਤਕੜੀ ਹੋ ਗਈ,
0: ਪਰ ਇਹ ਤੇ ਇਹ ਜ਼ਿਆਦਾ ਸਟਰੋਂਗ ਹੋ ਜਾਣੀ ਟੀਮ ਯਾਰ।
1: ਅੱਛਾ, ਮੈਂ ਫਿਰ ਫੋਨ ਕਰਾਂ ਪੈਟ ਕਮਿੰਸ ਨੂੰ,
0: ਆਪਾਂ ਇਹਨਾਂ ਚੋਂ ਵੰਡ ਲਾਂਗੇ ਨਾ।
1: ਹਾਂ ਇਦਾਂ ਹੀ ਕਰ ਸਕਦੇ ਹਾਂ
0: ਗੁਰਪਾਲ।
2: ਨਹੀਂ ਤੁਸੀਂ ਰੀਅਲ ਰੀਅਲ ਟੀਮ ਲਿਆ ਲਓ, ਫਿਰ ਵੀ ਮੈਂ ਜਿੱਤ, ਮੇਰੀ ਟੀਮ ਜਿੱਤ
1: ਜਾਏਗੀ। ਆਏ ਬਣੀ ਨਾ ਗੱਲ ਚੜ੍ਹਦੀ ਕਲਾ, ਵੈਰੀ ਗੁੱਡ ਵੈਰੀ ਗੁੱਡ।
0: ਹੋਰ ਫਿਰ ਕੀ ਸੁਣਾਓਗੇ ਅੱਜ?
2: ਅੱਜ ਮੈਂ ਇੱਕ ਚੁਟਕਲਾ ਸੁਣਾਉਂਗਾ।
0: ਹਾਂਜੀ,
2: ਜਬ ਆਪਕੀ ਅੰਤਰਾ ਆਤਮਾ ਆਪਕੋ ਛੋੜ ਕੇ ਸਭ ਕੋ ਸੁਣਾਈ ਦੇਤੀ ਹੈ, ਉਸਕੋ ਖਰਾਟ
1: ਬਿਊਟੀਫੁਲ, ਕਿਆ ਥੋਟ ਆਫ ਦ ਡੇ। ਜਾਗੋ ਜਾਗੋ ਜਾਗੋ ਜਾਗੋ ਜਾਗੋ, ਓਹੋ ਮਾਰਨਿੰਗ ਹੋ ਗਈ ਬਈ।
0: ਗੁਰਪਾਲ ਕੱਲ ਨਾ ਮੈਂ ਇੱਕ ਛੱਪੜ ਲਾਗੋ ਲੰਘਿਆ,
1: ਅੱਛਾ,
0: ਤੇ ਉਹਦੇ ਵਿੱਚ ਉਹ ਡੱਡੂਆਂ ਦੀ ਆਵਾਜ਼, ਉਹ ਮਤਲਬ ਇੱਕ ਆਵਾਜ਼ ਆਉਂਦੀ ਸੀ ਹੋਰ ਹੀ ਤਰ੍ਹਾਂ ਦੀ,
1: ਅੱਛਾ,
0: ਤੇ ਮੈਂ ਬਾਅਦ ਚ ਰਿਲਾਈਜ਼ ਕੀਤਾ ਇਹ ਡੱਡੂਆਂ ਦੀ ਆਵਾਜ਼ ਆ ਨਾ। ਇੱਥੇ ਡੱਡੂਆਂ ਦੀ ਆਵਾਜ਼ ਵੀ ਇੱਦਾਂ ਦੀ ਜਿੱਦਾਂ ਘਰਾੜੇ ਮਾਰਦੇ ਆ।
1: ਅੱਛਾ,
0: ਮਤਲਬ ਘਰਾੜੇ ਵੀ ਉਹ ਜਿੱਦਾਂ ਇੱਕ ਥੁੱਲ ਥੁੱਲ ਜੇ ਘਰਾੜੇ ਨਹੀਂ ਹੁੰਦੇ, ਜਿੱਦਾਂ ਪਾਣੀ ਭਰ ਗਿਆ ਹੁੰਦਾ ਘਰਾੜੇ 'ਚ,
1: ਲੈਗ ਮਾਰਦੇ ਬਫਰਿੰਗ ਵਾਲੇ ਘਰਾੜੇ।
0: ਗੁਰਪਾਲ ਤੁਸੀਂ ਕਦੀ ਡੱਡੂਆਂ ਦੇ ਘਰਾੜੇ ਸੁਣੇ? ਕਮਾਲ ਹੋ ਗਈ ਹੈ,
1: ਕਰੋ ਤੁਹਾਡੀ ਗੇਮ ਬੈਟਰ ਹੋਊਗੀ, ਸੁਣਿਆ ਕਰੋ।
0: ਹੋਰ
1: ਕ੍ਰੀਕ ਕਰੂਕ ਜਾਓਗੇ ਸੀ ਲਾਗੇ ਚੰਗੇ,
0: ਰਾਤ ਸ਼ਾਮ ਜੀ ਨੂੰ ਨਾ ਕ੍ਰੀਕ ਦੇ ਲਾਗੋਂ ਲੰਘਿਓ ਨਾ ਤੇ ਤੁਹਾਨੂੰ ਡੱਡੂਆਂ ਦੇ ਘਰਾੜੇ ਸੁਣਨਗੇ।
1: ਤੇਰਾ ਇੱਥੇ ਕੋਈ ਰੋਲ ਨੀ।
0: ਥੈਂਕ ਯੂ ਗੁਰਪਾਲ।
2: ਹਾਂਜੀ,

0: थैंक यू, मान्यता है कि?
1: हाँ जी
0: हाँ जी, कराओ गल फिर।
2: सत श्री अकाल
3: अंकल जी, कृष्णा अंकल जी। सत श्री अकाल, मन्नत ठीक ठाक?
2: मैं
0: बढ़िया, तुसी सुनाओ? बढ़िया, मैनू पता लगा भी मन्नत वड्डी बड़ी लम्मी बड़ी होगी है।
2: हाँ जी।
0: हैं?
3: बल्ले, फिर बास्केटबॉल प्लेयर है?
0: नहीं नहीं,
3: अच्छा उदा ही है। अच्छा हाँ जी, हो गया,
0: खेड़ दे हो?
3: ओह गुड,
0: वेरी गुड, वेरी गुड, वेरी गुड,
3: वेरी नाइस।
0: हाँ, मैनू दस्या कि इन्हें भी अही तो मन्नत पछाणी नहीं, एडी लम्मी होगी। मन्नत की सुनाओगे फिर?
2: मैं एक चुटकुला सुनाऊंगी।
3: सुनाओ।
0: हाँ जी।
2: गुप्ता जी ने बैंक च खाता खुलाया, गुप्ता जी का पूरा नाम सी राजगुप्ता। जब पासबुक आई ओदे विच प्रिंट होया राजगुप्ता बिना स्पेस तो। गुप्ता जी बैंक मैनेजर को जाते ने ते कहंदे ने, सर राज ते गुप्ता विच स्थान रखना है। एक हफ्ते बाद जब बुक आंदी है नाम लिखा होता है राजस्थान गुप्ता।
3: वधिया सी, टू गुड। अच्छा ये ना उम्मीद भी की जा सकती बैंक तो। वाह भाई वाह, थैंक यू मन्नत, दैट वाज वेरी नाइस।
2: थैंक यू,
0: थैंक यू।
2: Have a nice day.
0: Have a nice day. Sun sade naal Mannat te Gurpal te hun sade naal ne Mannat te Fateh. Sat Sri Akaal Mannat Fateh, ki haal toda?
1: Sat Sri Akaal Uncle ji, naal Krishna Veer ji.
0: Sat Sri Akaal Mannat ji.
3: Kivein ho?
1: Main theek ha, tusi theek ho?
0: Assi vi theek ha
3: yaar, hor chuttiyan kiddan chal rahiyan? Function?
1: ज्यादा नहीं कह सकते क्योंकि आहा पहले भी तो जा नहीं सकते क्योंकि मैनू ठीक नहीं हैगी मैं।
0: अच्छा हो हो, की गल होगी?
1: सो बेसिकली पता नहीं पर लाइक शुरू तो दवाई लाने को पहले बहुत ज्यादा
0: उधर तड़ी ना डबलिंग होती है आवाज दी ते ये ना सिर्फ जदों तुही कर दे उदों ही प्रॉब्लम होती है। आज जदा आप पहला गुरपाल नाल गल कर रहे हैं उदों तो ठीक सी। कुछ तुही मतलब कीता होर कोई फोन लागे ते नहीं पिया कोई फोन जा तुही जा तुही एप्लीकेशन ऑन कीती होवे फोन च? समथिंग समथिंग है जे कुछ हैगा ते वो बंद कर लो ते सुनाओ फिर की सुनाओगे?
1: ठीक है। मैनू ना नाले खंग जुकाम सीगा ते फिर सानू डॉक्टर को जाना पिया क्योंकि ज्यादा वीकनेस हो गई सी।
0: ओह अच्छा,
1: हो गई सी ज्यादा।
0: अच्छा हुन ठीक है?
1: हां जी, हुन तो वो कैप्सूल्स ने तो बहुत फर्क पाता।
3: चलो ओके, गुड गुड, ठीक होना जरूरी है भाई, हो गए।
0: गुड गुड गुड गुड, ते हुन फिर अगले हफ्ते जाओगे?
1: हां जी, ऐसे सोचते कि संडे आना सी फिलिप आइलैंड।
0: जिदे अंदर भूतां भातां जीआं वी
3: हॉन्टेड हाउस टाइप
0: है।
3: हॉन्टेड हाउस टाइप,
0: ओ कुछ साइंस जी टाइप आ, ओ कुछ ना मतलब जिदा ओहदे च जाके ते तुहानूं बड़े पुठे सिद्धे जे चीजां मिलदियां।
3: ओके,
0: बंदा वड्डा हो जांदा, बंदा निक्का हो जांदा। जिदा तुम नीवे पासे जाते हो तो उच्चे पासे चल जाते हो।
3: अच्छा,
0: इदा के घूमन घेरिया जी कुछ है वा है ना, गए हो तुम उदे बार मिनी गोल्फ भी हैगी बार।
3: टाइम बर्बाद हो गया है।
0: फिर तुम कहो भी नहीं डरदिया जी,
3: चलो नहीं है जी नहीं है रिकमेंडेशन।
0: हाँ जी, की सुनाओगे फिर?
1: अज सुनाऊंगी एक चुटकुला।
0: ओके।
1: एक बार पप्पू दे घरे चोर आए हुंदे ते पप्पू दे मत्थे ते बंदूक रख के कहंदे सोना किथे आ? पप्पू कहंदा पूरा घर ते जी खाली अजे
4: ਰਜਾਈ ਰਜੂਈ ਚਾਹੀਦੀ ਦੱਸ ਦਿਓ ਮੈਨੂੰ ਸੋਵੋ ਤੁਸੀਂ
0: ਇਹ ਪੱਪੂ ਦੀ ਖਾਸੀਅਤ ਆ
3: ਇਹ ਪੱਪੂ ਚਿੱਲ ਕਰਦਾ ਪੱਪੂ ਨੀ ਪਰਵਾਹ ਕਰਦਾ ਸੋਨਾ ਚਾਂਦੀ ਜੋ ਮਰਜ਼ੀ ਲੈ
0: ਪੱਪੂ ਕਰਦਾ ਚਿੱਲ ਮਿਲ ਤਾਰਾ ਟਿੰਗ ਲਿੰਗ ਲਹਿਰਾ ਤੇ ਕਿੱਥੇ ਅੱਜ ਉਹ ਸੋਰੀ ਮੈਂ ਪੱਪੂ ਕਹਿ ਦੇਣ ਲੱਗਾ
3: ਫਤਿਹ ਸਹੀ
0: ਫਤਿਹ ਕਿੱਥੇ ਫਤਿਹ ਕਿੱਥੇ
1: ਫਤਿਹ ਨਾਲ ਵੀ ਗੱਲ ਕਰ ਲਓ
3: ਹਾਂ ਚਲਾਓ ਜੀ ਕਰਾਓ
1: ਸਤਿ ਸ਼੍ਰੀ ਅਕਾਲ ਅੰਕਲ ਜੀ ਨਾਲੇ ਨਾਲੇ ਵੀਰੇ ਜੀ
0: ਸਤਿ ਸ਼੍ਰੀ
3: ਅਕਾਲ ਕਿਵੇਂ ਫਤਿਹ ਸਿੰਘ ਠੀਕ ਠਾਕ
1: ਹਾਂਜੀ ਮੈਂ ਠੀਕ ਹਾਂ ਤੇ ਕਿਵੇਂ ਹੋ
3: ਤੁਸੀਂ ਜਾ ਰਹੇ ਹੋ ਨਾਲ ਕਿ ਨਹੀਂ
0: ਇਹਨੇ ਕਰਨਾ ਇਹਨੇ ਕੀ ਕਰਨਾ ਉੱਥੇ ਜਾ ਕੇ
1: ਅੱਛਾ
0: ਜਾਣਾ
3: ਓਕੇ ਓਕੇ ਓਕੇ ਫਿਰ ਠੀਕ ਹੈ ਓਕੇ ਓਕੇ
0: ਵੇਖ ਲੈ ਯਾਰ ਨਹੀਂ ਤੇ ਇੱਥੇ ਆ ਜਾਈ ਆਪਾਂ ਕ੍ਰਿਕਟ ਖੇਡਾਂਗੇ
1: ਮੈਨੂੰ
0: ਇੱਕ ਗੱਲ ਦੱਸ ਵੀ ਜੇ ਮੈਂ ਆਊਟ ਕਰਦਾ ਤੇ ਕੋਈ ਆਊਟ ਕਰਦੇ ਤੇ ਰੋਂਦਾ ਤੇ ਨੀ ਹੁੰਦਾ ਤੂੰ ਭਲਾ ਕਈ ਕਈ ਬੱਚੇ ਨਾ ਆਊਟ ਕਰ ਦਈਏ ਤੇ ਕੋਈ ਉਹ ਗੁੱਸਾ ਹੀ ਕਰ ਜਾਂਦੇ
3: ਹਾਂ ਨਾਲੇ ਇਹ ਵੀ ਨਹੀਂ ਕਿ ਪਹਿਲੀ ਬਾਲ ਟਰਾਈ ਬਾਲ ਪਹਿਲਾਂ ਆਊਟ ਟਰਾਈ
0: ਬਾਲ ਇਦਾਂ ਦੇ ਬੱਚਿਆਂ ਨਾਲ ਹੀ ਆਪਾਂ ਖੇਡਣਾ
1: ਜੋ ਮੈਂ ਮੈਚ ਖੇਡੀ ਆਦਾ ਤੇ ਮੈਂ ਰੋਇਆ ਨਹੀਂ ਸੀ
0: ਹਾਂ ਕਈ ਬੱਚੇ ਮੈਂ ਵੇਖਿਆ ਉੱਥੇ ਰੋਈ ਆਊਟ ਹੋ ਗਏ ਤੇ ਰੋਣ ਲੱਗ ਪੈਂਦੇ ਹਨਾ ਪਤੇ ਕਈ ਤੇ ਬੁੱਧ ਬਲੇਟ ਉੱਥੇ ਰੋਣ ਲੱਗ ਪੈਂਦੇ ਸੱਚੀ ਕ੍ਰਿਸ਼ਨਾ ਜੀ
3: ਅੱਛਾ
0: ਚੰਗੇ ਭਲੇ ਮਤਲਬ ਹਨਾ ਮਾੜੀ ਜੀ ਉਹ ਮੁੱਛਾਂ ਦੀ ਉਹ ਵੀ ਫਰੀ ਹੁੰਦੀ ਭਾਅ ਜੀ ਤਾਂ ਵੀ ਰੋਣ ਡੇ ਹੁੰਦੇ ਤੈਨੂੰ ਪਤਾ ਨੀ ਹਲੇ ਜਦੋਂ ਮਾਰੀ ਨਾ ਹਾਂ ਜਦੋਂ ਆਪਾਂ ਮਾਰੀ ਨਾ ਗੂਗਲੀ ਉਹ ਬੋਲਾਂ ਤੇ ਜਿਹੜੀਆਂ ਹੀ ਪਾਉਣੀਆਂ ਨਾ ਉਹ ਤੇ ਤੁਸੀਂ ਖੇਡੀਆਂ ਹੀ
3: ਨਹੀਂ ਹਲੇ
0: ਜਦੋਂ ਅਜੰਤਾ ਮੈਂਡਿਸ ਨੇ ਮਾਰੀ ਨਾ ਵੇਖੀ ਕੈਰਮ
3: ਅਜੰਤਾ ਮੈਂਡਿਸ ਯਾਦ ਕੀਤਾ
0: ਫੇਰ
1: ਮੈਂ ਪਾਪਾ ਨੂੰ ਵੱਧ ਵਧੀਆ ਪਾਪਾ ਬਸ ਸਿਖਾਉਂਦੇ ਹੁੰਦੇ ਆ ਬਸ
0: ਪਾਪਾ ਤੇ ਕਬੱਡੀ ਪਲੇਅਰ ਆ ਉਹ ਤੁਹਾਨੂੰ ਕ੍ਰਿਕਟ ਕੀ ਸਿਖਾਉਂਦੇ ਆ
1: ਪਾਪਾ ਨੂੰ ਬਹੁਤ ਪਤਾ ਪਾਪਾ ਦੇਖਦੇ ਬਹੁਤ
0: ਹਾਂ
3: ਇਹ ਵੀ ਗੱਲ ਆ ਨਾ ਭਾਈ ਸਪੋਰਟਸ ਦਾ ਕਲਚਰ ਤਾਂ ਹੋ ਗਿਆ ਨਾ
0: ਓਕੇ
3: ਠੀਕ ਹੈ ਗੁੱਡ ਹੈ ਗੁੱਡ ਹੈ
1: ਪਾਪਾ ਪਰੇ ਪਰੇ ਛਿੱਕੇ ਮਾਰਦੇ ਤੁਸੀਂ ਹਜੇ ਦੇਖੇ ਨਹੀਂ
0: ਤਾਂ ਚੰਗੀ ਗੱਲ ਹੈ
3: ਸਾਡੇ ਲਈ ਤਾਂ ਫਾਇਦਾ ਹੋ ਗਿਆ
0: ਸਾਡੀ ਟੀਮ 'ਚ ਹੋਣੇ ਪਾਪਾ ਫਿਰ ਵਧੀਆ ਗੱਲ ਆ
3: ਯੁਵਰਾਜ ਸਿੰਘ ਤਾਂ ਸਾਡੇ ਕੋਲ ਆਇਆ ਖੜਾ ਪਹਿਲਾਂ ਹੀ
1: ਨਹੀਂ ਚਲੋ
3: ਜੈਂਡਰ ਫਲੂਇਡ ਮੈਚ ਆ ਗੁੱਡ ਆ ਵੈਰੀ ਗੁੱਡ ਵੈਰੀ ਨਾਈਸ
0: ਮੈਂ ਤੇ ਇੱਕ ਓਵਰ 'ਚ 4 ਵਿਕਟਾਂ ਲੈਣੀਆਂ ਇਹਨਾਂ ਦੀਆਂ ਵੇਖੀ
3: ਹਾਂ ਬਸ ਇਹ ਮਲਿੰਗੇ ਤੋਂ ਬਾਅਦ ਇਹੀ ਨੇ
0: ਕੜਕ ਕੜਕ ਕੜਕ ਵੇਖੀ
3: ਕਿੱਦਾਂ
0: ਤੁਸੀਂ ਕੈਚ ਨੀ ਛੱਡਣੇ ਬਸ ਵੇਖੀ ਬਾਲ ਮੇਰੀ
3: ਨਹੀਂ ਨਹੀਂ ਕੈਚ ਮੈਂ ਨਹੀਂ ਛੱਡੂੰਗਾ
0: ਦੋ ਮੈਂ ਬੋਲਡ ਕਰਨੇ ਆ
3: ਦੋ ਬੋਲਡ ਕਰ
0: ਦੋਵਾਂ ਦਾ ਮੈਂ ਕੈਚ ਕਰਾ ਦੇਣਾ
3: ਇੱਕ ਇੱਕ LBW ਕਰ ਦਿਓ ਨਾ
0: ਹੈ
3: ਇੱਕ LBW
0: ਨਹੀਂ ਇਹਨਾਂ ਮੰਨਣਾ ਨਹੀਂ ਆ
3: ਓਹੋ ਇਹਨਾਂ ਮੰਨਣਾ ਨਹੀਂ ਬੜਾ ਪੰਗਾ ਯਾਰ
1: ਥੋੜਾ ਤਾਂ ਟੱਪਿਆ ਥੋੜਾ ਤਾਂ ਉੱਚੀ ਸ਼ਾਟ ਹੀ ਮਾਰੀ ਜਾਣੀ ਮੈਂ ਬਹੁਤ ਜ਼ਿਆਦਾ ਉੱਪਰ ਮਾਰੀ ਫਿਰ ਆਊਟ ਨਹੀਂ ਮੈਂ
0: ਅਸੀਂ ਇੱਕ ਫੀਲਡਰ ਖਿਲਾਰਨਾ ਹੀ ਉੱਤੇ ਆ
3: ਅਸੀਂ ਅਸੀਂ ਇੰਡੀਆ ਤੋਂ ਬੁਲਾ ਰਹੇ ਖਲੀ ਨੂੰ
0: ਅਸੀਂ ਇੱਕ ਫੀਲਡਰ ਜਿਹੜਾ ਨਾ ਉਹ ਹਵਾ 'ਚ ਹੀ ਰਹੂਗਾ ਆਲਵੇਜ਼ ਤੁਹਾਨੂੰ ਹਾਲੇ ਤੇ ਤੁਹਾਨੂੰ ਉਹ ਨਹੀਂ ਸਕਿੱਲ ਪਤਾ ਸਾਡੇ
3: ਸਹੀ ਗੱਲ
1: ਨਹੀਂ ਨਹੀਂ ਨਹੀਂ ਸਭ ਪਤਾ ਮੈਨੂੰ ਮੈਂ ਹਰ ਇੱਕ ਬਾਲ ਛਿੱਕੇ ਤੇ ਚੁੱਕ ਕੇ ਮਾਰ ਦੇਣੇ
0: ਨਾ ਕਾਕਾ ਏਦਾਂ ਨੀ ਗੱਲ ਬਣਨੀ ਆਪਾਂ ਜਿੱਦਣ ਮੈਚ ਹੋਇਆ ਮੈਚ ਤੋਂ ਇੱਕ ਦਿਨ ਪਹਿਲਾਂ ਇੱਕ ਫੀਲਡਰ ਨੂੰ ਸਿਰਫ ਗੋਭੀ ਖਵਾਉਣੀ ਆ ਉਹ ਹਵਾ 'ਚ ਹੀ ਰਹੂਗਾ
3: ਯਾਰ ਆਇਆ
0: ਵੇਖੀ
1: ਦੇਖਿਆ
0: ਨਹੀਂ ਹਜੇ ਤੂੰ ਸੁੰਘਿਆ ਨਹੀਂ ਹਲੇ ਵੇਖੀ ਬੰਦਾ ਕੀ ਆ
3: ਉਹ ਤੁਸੀਂ ਤੁਸੀਂ ਮੈਚ ਲਵਾਣਾ ਤੁਸੀਂ ਡਰਾਨੇ ਪੈ ਅਗਲੇ ਕਹਿਣਾ ਨਹੀਂ ਰੇ
1: ਤੂੰ ਬੜੇ ਕੰਫੀਡੈਂਟ ਨਾ ਹੋ ਤੂੰ ਹਾਰ ਹੀ ਜਾਣਾ
0: ਕਾਕਾ ਤੂੰ ਬਾਤ ਸਹੀ
3: ਬਸ ਹੁਣ ਟਾਈਮ ਪਾ ਲੋ ਯਾਰ
0: ਤੂੰ ਅੱਜ ਹੀ ਆ ਤੂੰ ਵੇਖੀ ਜਾਊਗੀ
3: ਡਨ ਹੋ ਗਿਆ
0: ਜਿਹੜੇ ਮਰਜ਼ੀ ਲੈ ਆਓ ਪਲੇਅਰ ਚਾਰ
3: ਅੱਛਾ
1: ਮੈਦਾਨ
0: ਚ ਪਤਾ ਲੱਗੂਗਾ ਚਲੋ ਫਿਰ ਹੁਣ ਆਪਾਂ ਬਹੁਤੀਆਂ ਗੱਲਾਂ ਕੀ ਕਰਨੀਆਂ
3: ਹੁਣ ਮੈਚ ਤੇ ਪਤਾ ਲੱਗੂਗਾ
0: ਹੁਣ ਤੇ ਵੀ ਮੈਚ ਮੈਂ ਨਾ ਜਾ ਕੇ ਤੇ ਮੈਂ ਤਿੱਖੀ ਕਰ ਲੈਣੀ ਬੋਲ
3: ਹਾਂ ਤੇ ਗੋਭੀ ਵੀ ਤਿਆਰ ਕਰੋ ਨਾ ਉਹ ਵੀ ਜ਼ਰੂਰੀ
0: ਹਾਂ ਅਸੀਂ ਬੋਲ ਜਿਹੜੀ ਨਾ ਇਹਨਾਂ ਨੂੰ ਗੋਲ ਬੋਲ ਦੇ ਨਾਲ ਖਡਾਉਣਾ ਹੀ ਨਹੀਂ
1: ਆਪਾਂ ਲੈਦਰ ਬੋਲ ਨਾ ਤੇ ਕੋਈ ਟੈਨਿਸ ਟੂਨਸ ਬੋਲ ਨਾਲ ਨਹੀਂ ਲੈਦਰ ਬੋਲ ਨਾਲ ਖੇਡਣਾ
0: ਥੋੜਾ ਜਿਹਾ ਲੋਹਾ ਪਾ ਲਿਆਉਣਾ ਤੇ ਇਹਨਾਂ ਕੋਲ ਵੱਜਣੀ ਨੀ ਇਹਨਾਂ ਦਾ ਬੈਟ ਬੈਟ ਤੇ ਟੁੱਟ ਹੀ ਜਾਣਾ ਉਸ ਵੇਲੇ
1: ਬੈਰਿੰਗ
0: ਵਾਲੀ
3: ਫਿਰ ਤੁਸੀਂ ਕਹਿਣਾ ਸਾਡੀ ਬਾਲ
0: ਟੁੱਟ ਜਾਣੀ
3: ਤੁਹਾਡੀ ਬਾਲ ਅਸੀਂ ਲਿਆਵਾਂਗੇ
0: ਜਦੋਂ ਸਪਿਨ ਪਿੱਛੋਂ ਦੀ ਚੋ ਵੇਖ ਲਾਂਗੇ ਫਿਰ
3: ਡਨ ਹੋ ਗਿਆ ਯਾਰ ਦੇਖੋ ਨੋਟ ਕਰੋ ਤਰੀਕ ਨੋਟ ਕਰੋ
0: ਮੈਦਾਨ ਚ ਫਿਰ ਵੇਖਾਂਗੇ
1: ਓਕੇ ਫਿਰ
0: ਥੈਂਕ ਯੂ ਅੱਛਾ ਹੈ ਓਕੇ ਸੁਣਾਣਾ ਦੱਸੀ ਤੂੰ ਤਾਂ ਸੱਚ ਐਸ ਕੰਮ ਆਇਆ ਹੀ ਪਾ
1: ਅੱਜ ਮੈਂ ਦੱਸੂੰਗਾ BMW ਬਾਰੇ
3: ਓ ਦੱਸੋ ਵੀ ਦੱਸੋ
1: BMW ਦਾ ਮਸ਼ਹੂਰ ਸਲੋਗਨ ਦਾ ਅਲਟੀਮੇਟ ਡਰਾਈਵਿੰਗ ਮਸ਼ੀਨ ਇਟ ਹਾਈ ਪਰਫਾਰਮੈਂਸ ਡਰਾਈਵਿੰਗ ਤੇ ਆਪਣੇ ਫੋਕਸ ਕਰਕੇ ਬਹੁਤ ਮਸ਼ਹੂਰ ਆ BMW ਦਾ ਪੂਰਾ ਨਾਮ ਬਵਰਿਨ ਮੋਟਰ ਵਰਕਸ ਆ
0: ਬਵਲੀ
1: ਇੱਕ ਮਸ਼ਹੂਰ ਜਰਮਨ ਕੰਪਨੀ ਹੋਈ ਜੋ ਲਗਜ਼ਰੀ ਕਾਰਸ ਤੇ ਮੋਟਰਸਾਈਕਲਸ ਬਣਾਉਣੇ
3: ਓਕੇ ਓਕੇ ਨਾਈਸ ਮੈਨ ਨਾਈਸ ਥੈਂਕਸ ਬ੍ਰੋ ਥੈਂਕਸ ਥੈਂਕਸ
0: ਨਾਈਸ ਥੈਂਕ ਯੂ ਫਤਿਹ
1: ਥੈਂਕ ਯੂ ਹੁਣ ਦੀਦੀ ਨੇ ਵੀ ਮਾੜਾ ਕੁਝ ਕਹਿਣਾ ਸੀ
0: ਨਹੀਂ ਗੱਲ ਕਹੂ ਕਿ ਦੀਦੀ ਨੇ ਕਹਿ
3: ਲਿਆ
0: ਦੀਦੀ ਨੇ ਕਹਿ ਲਿਆ ਹੁਣ ਨੀ ਗੱਲ ਹੁਣ ਦੀਦੀ ਕੋਲੋਂ ਨਾ ਤੂੰ ਐਵੇਂ ਤਰਲੇ ਮਰਵਾਈ ਅਸੀਂ ਨੀ ਹੁਣ ਬਖਸ਼
3: ਆਪਾਂ ਤਾਂ ਖੇਡਣਾ ਖੇਡਣਾ ਬਾਈ ਅਸੀਂ ਬੋਲ ਤੇ ਕੀ ਕਰਨ ਲੱਗੇ ਹਾਂ ਬਸ ਇਸ ਤੋਂ ਬਾਅਦ
1: ਜੀ ਮੈਂ ਤੇਜ ਨੂੰ ਹੈਪੀ ਬਰਥਡੇ ਵਿਸ਼ ਕਰਨਾ ਚਾਹੁੰਦੀ ਆ
0: ਕਿਨੂੰ
1: ਤੇਜ ਨੂੰ
0: ਅੱਛਾ ਤੇ ਕੌਣ ਹੈ ਪੁੱਤ
1: ਤੇਜ ਜਿਹੜੇ ਰਾਫਟਰ ਘਰ ਵਿੱਚ ਗੱਲ ਕਰਦੀ ਆ
0: ਅੱਛਾ ਅੱਛਾ ਓਕੇ ਜਿਹੜੀ ਘੁੰਮਣ ਗਈ ਆ ਓਕੇ ਓਕੇ ਗੁੱਡ ਸ਼ੋਰ ਆ ਵੀ ਅੱਜ ਬਰਥਡੇ ਆ ਉਹਨਾਂ ਦਾ
1: ਹਾਂਜੀ
0: ਵੇਖ ਲਓ
3: ਲੌਕ ਕਰ ਦਿਆ ਜਾਏ
0: ਹਾਂਜੀ
1: ਹੈਪੀ ਬਰਥਡੇ
0: ਟੂ ਯੂ
3: ਟਿੰਗ ਟਿੰਗ
1: ਹੈਪੀ ਬਰਥਡੇ ਟੂ ਯੂ,
0: ਇਹੋ ਜਿਹਾ ਬਰਥਡੇ ਸੁਣ ਕੇ ਤੇ ਸੌਂ ਜਾਣਾ ਕਿਸੇ ਨੇ,
3: ਟੈਂਪੋ ਤੇਜ਼ ਕਰੋ,
0: ਹੈਪੀ ਬਰਥਡੇ ਡੀਅਰ ਤੇ ਹੈਪੀ ਬਰਥਡੇ ਟੂ ਯੂ,
3: ਹੁਰੇ
0: ਹੁਰੇ,
3: ਹਾਂਜੀ ਵੈਰੀ ਗੁੱਡ, ਥੈਂਕ ਯੂ,
0: ਹੈਪੀ ਬਰਥਡੇ ਤੇਗ ਜੀ, ਥੈਂਕ ਯੂ ਮੰਨਤ ਯਾਦ ਕਰਾਉਣ ਦੇ ਲਈ,
1: ਯੂਅਰ ਵੈਲਕਮ,
0: ਕੀ ਹਾਲ ਤੁਹਾਡਾ? ਠੀਕ ਹੋ?
3: ਕੀ ਚੱਲੀ ਜਾਂਦਾ ਜੀ?
0: ਪਾਣੀ ਪੂਣੀ ਫੜਾਉਣਾ ਤੁਸੀਂ, ਕ੍ਰਿਕਟ ਮੈਚ ਫਤਿਹ ਹੋਣਾ ਨੇ ਲਾਉਣਾ ਸਾਡੇ ਨਾਲ, ਠੀਕ ਆ? ਜਦੋਂ ਆਪਾਂ ਜਿੱਤੇ ਨਾ,
1: ਸਾਡੇ ਪਾਣੀ ਦੀ ਬੋਤਲ ਦੋਨਾਂ ਨੂੰ ਦੇ ਦੋ, ਤੁਸੀਂ ਜਦੋਂ ਥੱਕੇ
0: ਆਪੇ ਪੀਂਦੇ ਰਹੋ,
3: ਠੀਕ ਹੈ?
0: ਨਹੀਂ ਆਪਾਂ ਆਪਾਂ ਨਾ ਜਦੋਂ ਅਸੀਸ ਆਪਾਂ ਜਿੱਤੇ ਨਾ, ਤੇ ਉਦੋਂ ਤੁਸੀਂ ਗਾਣਾ ਬੋਲਣਾ, ਉਦੋਂ ਆਪਾਂ ਬੋਲੀਆਂ ਪਾਉਣੀਆਂ, ਗਾਣੇ ਬੋਲਣੇ, ਠੀਕ ਹੈ? ਹਾਂ, ਜਦੋਂ ਵੀ ਵਿਕਟ ਡਿੱਗੀ ਨਾ,
3: ਹਾਂ
0: ਜਦੋਂ ਵਿਕਟ ਡਿੱਗੀ, ਹਾਂ ਨਾਲ ਹੀ ਚੱਕ ਦੇਣਾ, ਕਿਸਨੇ ਸੀਆਰ ਤੇ ਵਿਕਟ ਦੁਬਾਰਾ,
3: ਪਰਫਾਰਮੈਂਸ,
0: ਹਾਂ
3: ਡਿਮਾਂਡ ਸਪਲਾਈ ਨਾਲੋ ਨਾਲ,
1: ਗੈਸ
3: ਕਰੋ ਕਿੱਥੇ ਜਾਣਾ,
0: ਕਿੱਥੇ ਜਾਣਾ,
3: ਕਿੱਥੇ ਜਾਣਾ ਬਈ,
0: ਕਿੱਥੇ ਕਿੱਥੇ ਕਿੱਥੇ ਕਿੱਥੇ ਕਿੱਥੇ,
3: ਗੈਸ ਕਰੋ ਨਾ ਫਿਰ,
0: ਤੁਸੀਂ ਘੁੰਮਣ ਜਾਣਾ,
1: ਤੁਸੀਂ ਥਿੰਕ ਨਹੀਂ ਘੁੰਮਣ ਤਾਂ ਜਾਣਾ, ਬਟ ਕਿੱਥੇ ਘੁੰਮਣ ਜਾਣਾ,
3: ਘੁੰਮਣ ਘਰੋਂ ਬਾਹਰ,
0: ਤੁਸੀਂ ਸਿਟੀ ਸਿਟੀ ਜਾਣਾ, ਸਿਟੀ,
3: ਓਏ
1: ਜੂਸ ਲਏ, ਮਾੜੇ ਮੋਟੇ ਚਿਪਸ ਵੀ, ਲਾਈਕ ਉਹ ਡੋਰਿਟੋਸ ਤੇ ਅਸੀਂ ਉਹ ਵਿਗਲੀ ਵਾਲੇ ਵੀ ਲਏ,
0: ਵੈਰੀ ਗੁੱਡ, ਤੁਸੀਂ ਮਟਰ ਵਾਲੇ ਚੌਲ ਵੀ ਲੈ ਜਾਓ ਨਾਲ, ਜੀਰਾ ਪਾ ਕੇ ਤੇ ਵਿੱਚ ਪਿਆਜ਼ ਥੋੜੇ ਥੋੜੇ ਪਾ ਕੇ, ਬਿਰਿਆਨੀ ਲੈ ਆਉਣ, ਸਬਜ਼ੀ ਵਾਲੇ ਪਲਾਓ ਲੈ ਆਉਣ,
3: ਓ ਨਾਈਸ ਨਾਈਸ, ਮੈਂ ਲਾਈਕ ਕੀਤਾ, ਜੂਸੀ ਜੇ ਹੋਣਾ ਐਨ ਪ੍ਰੋਪਰ, ਹਨਾ,
0: ਹਾਂ ਫਰਾਈਡ ਰਾਈਸ ਲੈ ਆਉਣ, ਨਹੀਂ ਤੇ
3: ਹਾਂ ਉਹ ਵੀ ਠੀਕ ਆਈਡੀਆ, ਫਰਾਈਡ ਰਾਈਸ ਕਰ ਲਓ, ਮੈਂ ਕਹਿੰਦਾ
0: ਤੇ ਨਾਲ ਇੱਕ ਮਾਈਕ ਲੈ ਕੇ ਆਉਣ, ਸਪੀਕਰ ਵਾਲਾ ਪੋਰਟੇਬਲ, ਆਲੂ ਦੇ ਪਰੌਂਠੇ ਨੀ ਉਹ ਲਿਸੇ ਹੋ
3: ਜਾਣੇ, ਉਹ ਸੌਗੀ ਜਿਹੇ ਹੋ ਜਾਣੇ, ਚੌਲ ਮਜ਼ਾ ਨਹੀਂ ਆਉਂਦਾ, ਹਾਂ
0: ਉਹਨਾਂ ਕੋਲ ਸਪੀਕਰ ਲੈ ਕੇ ਆਉਣ ਨਾਲ ਬਲੂਟੁੱਥ ਵਾਲਾ, ਇੱਕ ਸਵਾਦ
1: ਅੰਕਲ
0: ਕਹਿੰਦੇ ਆ ਵੀ ਮੈਰਿਜਵੇਲ ਬੜੀ ਬਿਊਟੀਫੁਲ ਪਲੇਸ ਆ ਜਿੱਥੇ ਤੁਸੀਂ ਚੱਲੇ ਹੋ, ਸੁਣਿਆ ਆਪਾਂ ਵੀ, ਕੀ ਸੁਣਾਓਗੇ ਅੱਜ?
3: ਤੁਸੀਂ ਆਈਡੀਆ ਲਓ, ਅੱਜ ਦਾ ਗੈਸ ਇਹ ਹੈ,
1: ਹੈਪੀ ਬਰਥਡੇ ਸੁਣਾਓ,
0: ਹਾਂਜੀ

0: sing Happy birthday to you.
1: Hooray! Hip hip hooray! Hip hip Hanji! Very nice. Happy birthday take.
2: तवनीत एंड सिबलिंग सत श्री अकाल तवनीत की हाल है
1: छुट्टियां यार कुछ ना कुछ तो चलना चाहिए
0: फोन च फिर असि चकिया नी बिकॉज रेडियो ते गल लग गया सी फोन
2: ओके
0: ते फिर डैड ने आईपैड ते फोन किता फिर डैड पुछन लग गए कितने ज्यादा घूमन वीजी कहता मैं शिप ते जा रहा वी आशी कहती मैं बुचन के जा रहा ते फिर
1: देखो बिलकुल जेनुइन गल की मम्मी ने
2: हले तीजी विच शुरू नहीं हुई
1: हजे तुसी तां कहा नहीं कि तुसी कित्थे जाना
0: आप डैडा ने एंकल आई हुई वेस्ट पाई हुई ना ट्रक ड्राइव कर रहे
2: शाम दा समा ही ना वो अख ही ते विखाउण आया ही
1: डक्के अख कहना है वीर जी मैनूं बदनाम कर दे मैं नहीं अख मार रहा
2: हां शामी मेरा ओवर ओवर टाइम ही ना शामी मेरा ना ओवर टाइम ही एज ए डॉक्टर ते वो अख विखाउण आया है मैनूं
0: डॉक्टर नहीं
2: हैगे नहीं पार्ट टाइम हैगा मैं डड्डूआं यार मैं डड्डूआं दा ते बण ही सकदा इन्ना कि ते तुसीं मान लो
1: शाम नूं 4 तो 6 डॉक्टर हुंदे
2: नहीं नहीं ज्यादातर इन्हां च इहो ही दो कॉमन प्रॉब्लम ने जां इन्हां दी अख खराब हुंदी आ ओह भी इक
1: अच्छा इक्को ही
2: ते जां इन्हां दी गड़ैं गड़ैं थोड़ी जी खराब हुई हुंदी इह दो ही चीजां खराब हुंदियां फिर ਸੱਦ ਲੈਂਦੇ ਕਦੀ ਕਦੀ
1: ਚਲੋ ਨਹੀਂ ਨਾਈਸ ਨੇ ਤਵਨੀਤ ਅੰਕਲ ਪੂਰੀ ਰਿਸਰਚ ਪੇਪਰ ਲਿਖਦੇ ਪਏ ਪਤਾ ਤੁਹਾਨੂੰ ਇਹਦੇ ਤੇ
0: ਨਹੀਂ
2: ਲੈ
0: ਕਾਹਦੇ ਬਾਰੇ
2: ਇਹੋ ਹੀ ਡੱਡੂ ਗੜਾਂ ਗੜਾਂ
1: ਦੀ ਪ੍ਰੋਬਲਮ ਦੇ ਉੱਤੇ ਗੜਾਂ ਗੜਾਂ ਤੇ ਅੱਖ ਮਾਰਨ ਤੇ
0: ਹਾਂ ਡੱਡੂ ਜੋ ਲੜ ਪੈਂਦਾ ਉਹਦਾ ਗੜਾਂ ਗੜਾਂ ਕੱਢਦਾ
2: ਨਹੀਂ ਨਹੀਂ ਲੜਨ ਦੇ ਨਹੀਂ
0: ਵੋਟੀ ਨਾਲ
1: ਅੱਛਾ ਨਹੀਂ ਉਹ ਤਾਂ ਸਾਰੇ ਡੱਡੂ ਕਰਦੇ ਆ ਇਹ ਵਾਲੇ ਡੱਡੂ ਦੀ ਪ੍ਰੋਬਲਮ ਇਹ ਹੈ ਇਹ ਸਦਾ ਹੀ ਕਰਦਾ ਇਹ ਲੜਿਆ ਹੋਵੇ ਨਾ ਲੜਿਆ ਹੋਵੇ
0: ਵੋਟੀ ਕਹਿੰਦੇ ਮੈਂ ਸੂਟ ਲੈ ਲਾ ਤੇ ਘਰ ਵਾਲਾ ਕਹਿੰਦਾ ਮੇਰੇ ਕੋ ਪੈਸੇ ਨਹੀਂ ਹੈਗੇ
2: ਡੱਡੂ
0: ਲਾ ਕੇ ਕਹਿੰਦੇ ਕਿੰਗ ਨੂੰ ਮਿਲਣ ਜਾਂਦੇ
1: ਕੱਲ
2: ਮੈਨੂੰ ਨੋਨੀਆ ਜੀ ਨੀ ਆਉਣ ਦਿੰਦੇ, ਉਹ ਤਾਂ ਬੂਹਾ ਬੰਦ ਕਰ ਲੈਂਦੇ ਥੱਲੇ,
0: ਉਹ ਬੜਨ ਕ੍ਰਿਸ਼ਨਾ ਵੀ ਜਿਹਨੂੰ ਰਿਪਲੇਸ ਕਰ ਲੋ।
1: ਮੈਂ ਕੱਲ ਚਲ ਜਾਊਂਗਾ ਪੌਲੀਨ ਹੈਂਸਨ ਆਂਟੀ ਵੱਲ, ਉਹਨਾਂ ਵੱਲ ਫੰਕਸ਼ਨ ਸੀਗਾ ਤੇ ਮਟਰ ਪਨੀਰ ਬਣਾਉਣਾ ਸੀ ਮੈਨੂੰ ਅੰਕਲ ਆ ਸ਼ਾਮੀ। ਅੱਜ ਤੁਸੀਂ ਇੱਦਾਂ ਕਰੋ, ਅੱਜ ਡੱਡੂ ਨੂੰ ਨਾ ਸਮਝਾਇਓ ਕੁਛ,
2: ਨਹੀਂ ਅੱਜ ਨੂੰ ਸਿਖਾ ਦਿਓ ਮਟਰ ਪਨੀਰ ਬਣਾਉਣਾ। ਹਾਂਜੀ,
1: ਫਿਰ ਆਪਾਂ ਸਿਸਟਮ ਨੂੰ ਭੇਜ ਦਿੰਦੇ ਬੱਚੇ।
2: ਇਹ ਥੋੜ੍ਹੀ ਜਿਹੀ ਤੋਂ ਜਦੋਂ ਤਵਨੀਤ ਵੱਡੀ ਹੋ ਗਈ ਨਾ, ਫਿਰ ਤਵਨੀਤ ਨੇ ਆਪੇ ਕਰ ਲਿਆ ਕਰਨਾ।
1: ਆਹੋ, ਤੁਸੀਂ ਵੱਡੇ ਹੋ, ਅਸੀਂ ਫ੍ਰੀ ਹੋਈਏ।
2: ਠੀਕ ਹੈ, ਤੁਸੀਂ ਕਰਿਆ ਕਰੋ ਮੇਰਾ ਪੁੱਤ। ਕੀ ਸੁਣਾਓਗੇ ਅੱਜ?
0: ਪਿੱਛੇ ਬਹਿੰਦੇ ਹੁੰਦੇ, ਫਿਰ ਮੰਮਾ ਚੇਨ ਦੇ ਵਿਚਾਲੇ ਆਪਣਾ ਪੈਰ ਫਸਦਾ ਫਸਾਤਾ, ਤੇ ਫਿਰ ਸਾਰਾ ਲੋ ਲੋ ਲੋ ਨਿਕਲ ਗਿਆ ਸੀ, ਤੇ ਸਾਰੀ ਸਕਿਨ ਲੱਥ ਗਈ ਸੀ।
1: ਮਾਈ ਗੋਡ!
0: ਤੇ ਫਿਰ ਜਦੋਂ ਮੰਮਾ ਸਕੂਲ ਪਹੁੰਚੇ, ਤੇ ਉਹ ਜਿਹੜਾ ਡਰਾਈਵਰ ਸੀ ਸਾਈਕਲ ਦਾ, ਮੰਮਾ ਕਹਿੰਦੇ ਤੁਹਾਨੂੰ ਸਾਈਕਲ ਚਲਾਉਣਾ ਨੀ ਹੈ,
1: ਮੰਮਾ
0: ਬਹੁਤ ਚੀਕੀ ਸੀ, ਕਦੀ ਕੁੱਤੇ ਤੋਂ ਦੰਦੀ ਪੋਲੀ, ਤੇ ਕਦੀ ਚੇਨ ਤੋਂ ਸੱਟ ਵਾਲਾ।
1: ਚੀਕੀ ਸੀ
0: ਕਦੀ ਕੋਠੇ ਤੋਂ ਛਾਲ ਮਾਰ ਕੇ ਕਿਸ ਦੀ ਗਰਦਨ ਟੋਟੀ।
1: ਓਏ ਬੱਲੇ, ਵਾਹ, ਐਕਸ਼ਨ ਸਟਾਰ ਮੰਮੀ।
2: ਓਹੋ, ਵੰਡਰ ਵੂਮਨ ਸੀ ਕਿ?
1: ਹਾਂ, ਵੰਡਰ ਵੂਮਨ,
2: ਵੰਡਰ ਵੂਮਨ।
0: ਹਾਂ, ਮੰਮਾ ਬਹੁਤ ਚੀਕੇ ਹੁੰਦੇ ਸੀ ਆਪੇ, ਉਦੋਂ ਮੰਮਾ ਆਪੇ ਗੈਂਗ ਨਾਲ ਨਹੀਂ ਸੀ।
2: ਓਕੇ ਓਕੇ, ਮੰਮਾ ਦਾ ਗੈਂਗ ਸੀ,
1: ਗੈਂਗ ਸੀ ਪ੍ਰੋਪਰ। ਹੈ, ਨਾਈਸ ਨਾਈਸ,
2: ਥੈਂਕ ਯੂ ਤਵਨੀ, ਥੈਂਕ ਯੂ। ਤੇ ਨੈਕਸਟ ਕਿਹਦੀ ਵਾਰੀ ਆ?
0: ਵੀ ਜੀ।
2: ਓਕੇ, ਲਿਆਓ
0: ਜੀ। ਜੀ ਜੀ ਕਾ ਵੀ ਜੀ ਤੇ ਆ
2: ਸਾਈਕਲ ਤੇ। ਠੀਕ ਆ
0: ਅੰਕਲ ਜੀ।
2: ਹਾਂਜੀ ਪੁੱਤੋ,
0: ਅਸੀਂ ਤੁਹਾਡੇ ਕੋਲੇ ਨੀ ਆ ਸਕੇ, ਸਾਡੇ ਕੋਲੇ ਟਿਊਸ਼ਨ ਹੈਗਾ।
2: ਟਿਊਸ਼ਨ ਹੈ?
1: ਟਿਊਸ਼ਨ ਆ? ਓਹੋ ਯਾਰ, ਇੱਕ ਤਾਂ ਪੜ੍ਹਾਈਆਂ
2: ਨੇ। ਨੈਕਸਟ ਵੀਕ ਆ ਜਾਓ ਨਾ। ਚਲੋ ਠੀਕ ਆ, ਵੀਕਐਂਡ ਤੇ ਨਾ ਆਇਓ, ਵੀਕਐਂਡ ਤੇ ਮੇਰੀ ਸ਼ਿਫਟ ਹੁੰਦੀ ਆ ਤਲਾਬ ਲੱਗ।
1: ਡੱਡੂ ਫੜ ਰਹੇ ਹੁੰਦੇ।
2: ਹਾਂ, ਵੀਕ ਡੇਜ਼ ਆਇਓ। ਹਾਂ, ਡੈਡਾ ਦੀ ਵੀ ਹੁੰਦੀ ਆ ਕਿ? ਸਾਰੇ ਡੈਡਿਆਂ ਦੀ ਹੁੰਦੀ ਤਲਾਬ ਲੱਗ।
1: ਤਲਾਬ ਲੱਗ ਗਿਆ। ਅੱਛਾ, ਬੱਲੇ
2: ਸਾਰਾ ਕੁਛ
0: ਲੱਗਦਾ।
2: ਤੁਹਾਡੀ ਵੋਟਿੰਗ ਲਾਇਕ ਇਹ ਨਾ ਕਹਿ ਦੀ ਭਰਾ
0: ਲਾਈਕ
2: ਬਾਈਕ
1: ਸਨ
2: ਸਨ
0: ਤੁਹਾਡਾ ਬੋਨ
2: ਤੁਹਾਡਾ ਵਿਆਹ ਡਨ
1: ਸਰਦਾਰ ਜੀ ਛਾ ਗਏ ਅੱਜ ਤੇ
2: ਸਰਦਾਰ ਜੀ
1: ਸਰਦਾਰ ਜੀ ਜ਼ਿੰਦਾਬਾਦ ਸਰਦਾਰ ਜੀ
2: ਕਮਾਲ ਕਰੀ ਜਾਂਦੇ ਹੋ
1: ਸਰਦਾਰ ਜੀ ਬੱਲੇ ਬੱਲੇ ਵੈਰੀ ਗੁੱਡ
0: ਬੱਲੇ ਬੱਲੇ ਹਾਂਜੀ
2: ਸ਼ਾਬਾਸ਼ ਥੈਂਕ ਯੂ
1: ਗੁੱਡ ਵੈਰੀ ਗੁੱਡ
0: ਥੈਂਕ ਯੂ ਛੋਟੀ ਦੀਦੀ ਨਾਲ ਗੱਲ ਕਰ ਲਓ
2: ਹਾਂਜੀ
1: ਛੋਟੀ ਦੀਦੀ ਨਾਲ ਕਰਾਓ ਜੀ
2: ਕਰਾ ਦਿਓ ਜੀ
0: ਸਤਿ ਸ਼੍ਰੀ ਅਕਾਲ ਅੰਕਲ ਜੀ ਤੇ ਵੀਰ ਜੀ
2: ਸਤਿ ਸ਼੍ਰੀ ਅਕਾਲ
1: ਕਿਵੇਂ ਹੋ ਛੋਟੀ ਦੀਦੀ ਜੀ
0: ਠੀਕ ਠਾਕ ਤੁਹਾਡਾ
2: ਦੀਦੀ ਨੇ ਉਲਟ ਕਹਿਤਾ ਮੈਨੂੰ ਲੱਗ ਗਿਆ ਪਤਾ
1: ਅੱਛਾ ਉਲਟ ਕਹਿਤਾ
2: ਜਿਵੇਂ ਜੋ ਪੈਸੇ ਖਰਚ ਜਦੋਂ ਪੈਸੇ ਖਰਚਣੇ ਤੇ ਫਿਰ ਛਿਪਕੇ ਕਿਉਂ ਜਾਣਾ
1: ਹਾਂ ਆਹੋ ਸਹੀ ਗੱਲ ਹਾਂ ਕਿੰਨੀ ਸਹੀ ਗੱਲ ਕੀਤੀ ਹੈ ਛਿਪਕੇ ਨੀ ਜਾਣਾ ਚਾਹੀਦਾ ਬਈ ਜੋ ਕਰੋ ਐਂਡ ਪ੍ਰੋਪਰ ਜਾਓ ਸਰਿਆਮ
0: ਟਿਕ ਗੁੱਡ ਛਿਪ ਤੇ ਜਾਣਾ
2: ਅੱਛਾ ਉਹ ਓਕੇ
0: ਛਿਪ ਤੇ ਜਾਣਾ
2: ਓਕੇ ਓਕੇ ਓਕੇ
1: ਉਹ ਦੂਸਰੀ ਛਿਪ ਕੇ
0: ਛਿਪ ਤੇ ਜਾਣਾ
2: ਹਾਂਜੀ ਛਿਕੂ ਤੇ
0: ਛਿਕੂ ਤੇ ਜਾਣਾ
2: ਛਿਕੂ ਤੇ
1: ਬਹੁਤ ਹੀ ਅੱਗੇ ਪਏ ਯਾਰ ਗਲਤ ਹੋ ਰਿਹਾ ਬਈ ਗਲਤ ਹੋ ਰਿਹਾ ਪਰਨੀਤ ਐਂਡ ਸਿਵਲਿੰਗਸ ਨਾਲ ਹੈ ਓ ਹੋ
2: ਬੱਲੇ ਨੀ ਕੁੜੀਏ ਯੂ ਕੁੜੀਏ ਕਮਾਲ ਹੀ ਕਰੀ ਜਾਂਦੀ ਕੁੜੀਏ ਹੈ ਕੀ ਸੁਣਾਓਗੇ
1: ਜਿੰਨੀ ਤੁਸੀਂ ਕਰਤੀ ਹੁਣ ਤੇ ਡੈਡਾ ਨੇ ਮੇਰੇ ਖਿਆਲ ਨਾਲ ਆਪਣਾ ਟ੍ਰਿਪ ਸ਼ਾਰਟ ਕਰ ਦੇਣਾ ਛੇਤੀ ਆਣਗੇ ਤੁਹਾਨੂੰ ਕਿਤੇ ਘੁਮਾਉਣ ਲੈ ਕੇ ਗੁੱਡ ਵਨ ਗੁੱਡ ਐਸ਼ਟਿਨ ਵੈਰੀ ਗੁੱਡ ਹੁਣ ਜਾਊਂਗੇ ਸ਼ਰੇਆਮ ਘੁੰਮਣ ਕੀ ਸੁਣਾਉਂਗੇ ਅੱਜ
0: ਮੈਂ ਇੱਕ ਗੱਲ ਸੁਣਾਣੀ ਮੰਮਾ ਛੋਟੇ ਹੁੰਦੇ ਦੀ
2: ਹਾਂਜੀ ਹਾਂਜੀ
0: ਜਦੋਂ ਮੰਮਾ ਰੋਟੀ ਖਾਂਦੇ ਸੀ ਔਰ ਸਾਰੇ ਕਬੂਤਰ ਨੇ ਕਾਂ ਮੰਮਾ ਦੀ ਰੋਟੀ ਲੈ ਕੇ ਮੰਮਾ ਦੀ ਗੈਂਗ ਦੀ ਰੋਟੀ ਤੇ ਦਹੀਂ ਨੇ ਲੈ ਜਾਂਦੇ ਖਾ ਕੇ ਤੇ ਫਿਰ ਜਦੋਂ ਮੰਮਾ ਅਸੀਂ ਜਦੋਂ ਕਾਂ ਆਉਂਦੀ ਮੰਮਾ ਨੇ ਦੇਣ ਚ ਮੰਮਾ ਦੇ ਕਾਂ ਦੇਣ ਬਹੁਤ ਪਸੰਦ ਕਰਦੇ ਸੀ ਤੇ ਫਿਰ ਜਦੋਂ ਮੰਮਾ ਨੇ ਦੇਣ ਚ ਕੁਛ ਪਾਇਆ ਤੇ ਫਿਰ ਕਾਂ ਮਰ ਗਏ ਤੇ ਫਿਰ ਮੰਮਾ ਨੇ ਚੱਕ ਕੇ ਪੁੱਠੇ ਟੰਗ ਤੇ ਤੇ ਮੰਮਾ ਕਹਿੰਦੇ ਤੂੰ ਵਾਪ
2: ਮੰਮਾ ਤੁਹਾਨੂੰ ਨਾ ਏਦਾਂ ਦੀ ਕਹਾਣੀਆਂ ਸੁਣਾਉਂਦੇ ਆ ਵੀ ਮੇਰੇ ਕੋ ਡਰੋ ਨਿਆਣਿਓ ਖੌਫ ਖਾਓ ਮੇਰਾ
1: ਕਾਂ ਮਾਰ ਕੇ ਟੰਗਣਾ ਚ ਹੈ ਦਹੀਂ ਖਾਣ ਤੋਂ ਪਹਿਲਾਂ
2: ਥੈਂਕ ਯੂ ਥੈਂਕ ਯੂ ਥੈਂਕ ਯੂ ਐਸ਼ਲੀ
0: ਸਤਿ ਸ਼੍ਰੀ ਅਕਾਲ
2: ਸਤਿ ਸ਼੍ਰੀ ਅਕਾਲ
1: ਬਾਏ ਬਾਏ ਬਾਏ ਬਾਏ
2: ਜੀ ਸਾਡੇ ਨਾਲ ਐਸ਼ਲੀ ਨੇ ਤੇ ਹੁਣ ਸਾਡੇ ਨਾਲ ਨੇ ਸੁਖਨ ਜੀ ਸਤਿ ਸ਼੍ਰੀ ਅਕਾਲ ਸੁਖਨ ਜੀ ਕੀ ਹਾਲ ਚਾਲ ਨੇ ਓ ਹੈਲੋ
1: ਹੈਲੋ ਹੈਲੋ
2: ਡਡਵਾਲ ਸਾਹਿਬ
1: ਡਡਵਾਲ ਸਾਹਿਬ ਹੈਲੋ
2: ਓ ਸਤਿ ਸ਼੍ਰੀ ਅਕਾਲ ਜੀ ਓ ਕੀ ਹਾਲ ਨੇ ਸਰਦਾਰ ਜੀ ਸਰਦਾਰ ਜੀ ਅੱਜ ਜਾ ਰਹੇ ਹੋ ਕਿਤੇ ਲੱਗਦਾ
0: ਨਹੀਂ ਨਹੀਂ ਨਹੀਂ
2: ਹਾਂ
1: ਅੱਜ ਤੇ ਗੇੜੀਆਂ ਤੇ
2: ਅੱਛਾ ਵੈਰੀ ਗੁੱਡ ਭੰਗੜਾ ਵੀ ਪਾਉਣਾ ਅੱਜ ਓਕੇ ਬੱਲੇ ਬੱਲੇ
1: ਬੱਲੇ ਚੋਬਰਾ
2: ਫਿਰ ਤੇ ਗੱਲ ਹੀ ਬਣ ਗਈ ਯਾਰ ਅੱਜ ਤੇ ਸਵੇਰੇ ਸਵੇਰੇ ਗੱਲਾਂ ਬਣੀਆਂ ਲੱਗਦੀਆਂ ਹੈ ਓਕੇ ਰਿਪੋਰਟ ਹੋਇਆ ਪਿਆ ਕੰਮ
0: ਪਿਆਸ
2: ਲੱਗੀ ਤੇ ਪੀ ਲੋ
0: ਖਾ ਲੋ
2: ਭੁੱਖ ਲੱਗੀ ਤੇ ਖਾ ਲੋ
1: ਠੰਡ ਲੱਗੇ ਚਲਾ ਲੋ
2: ਠੰਡ ਲੱਗੇ ਚਲਾ ਲੋ ਵਾਹ ਕਮਾਲ ਦੀ ਗੱਲ ਹੈ ਯਾਰ
1: ਇਹ ਕੀ ਹੋ ਸਕਦਾ ਹੈ
2: ਇਹ ਬੜਾ ਮੈਦੇ ਦਾ ਪੱਖਾ ਲੱਗਦਾ
1: ਬੁੱਝੋ ਇਹੀ ਤਾਂ ਕਰਨ ਦੀ ਕੋਸ਼ਿਸ਼ ਕਰ ਰਿਹਾ ਹੋ ਨਹੀਂ ਰਿਹਾ
2: ਇਹ ਨਹੀਂ ਬੁੱਝਿਆ ਜਾਣਾ ਇਹ ਬਹੁਤ ਔਖਾ ਆ ਨਾ
1: ਆਪ ਕੰਪਿਊਟਰ ਜੀ ਕੀ ਤਰਫ ਜਾ ਸਕਦੇ ਕਿ ਹਾਈ
2: ਨਹੀਂ ਇਹ ਬਹੁਤ ਔਖਾ ਯਾਰ
1: ਮੁਸ਼ਕਲ ਹੈ
2: ਨਾ
1: ਹਾਂ
2: ਇਹ ਹਾਰ ਗਿਆ
1: ਲਿਮਕਾ
2: ਹੈਂ ਹੈਂ ਹਾਰ ਗਏ ਆਪਾਂ
0: ਨਾਰੀਅਲ
1: ਓਏ ਗੁੱਡ ਯਾਰ ਵੈਰੀ ਨਾਈਸ
2: ਬੜਾ ਕ੍ਰੀਏਟਿਵ ਹੀ ਹੈ
1: ਵੈਰੀ ਨਾਈਸ ਡਡਵਾਲ ਸਾਹਿਬ
2: ਕਮਾਲ ਹੀ ਕਰ ਛੱਡੀਏ
1: ਗੁੱਡ ਤੁਸੀਂ ਅੱਜ ਮੁੱਲ ਧਾਰਤਾ ਸਵੇਰੇ 6 ਵਜੇ ਉੱਠਣ ਦਾ
2: ਹੈ ਥੈਂਕ ਯੂ
1: ਵੈਰੀ ਗੁੱਡ
2: ਥੈਂਕ ਯੂ ਹੈਵ ਅ ਨਾਈਸ ਡੇ ਆਵਾਜ਼ ਨਹੀਂ ਪੁੱਤ ਸਹੀ ਆਉਂਦੀ ਆਵਾਜ਼ ਨਹੀਂ ਸਹੀ ਆਉਂਦੀ ਨਾ ਤੁਹਾਡੀ ਆਵਾਜ਼ ਖਰਾਬ ਹੋਈ ਜਾਂਦੀ ਆ ਤੁਸੀਂ ਨਾ ਰੇਡੀਓ ਆਪਣਾ ਕਾਲ ਬੰਦ ਕਰਕੇ ਤੇ ਮਸ਼ਰੋ ਤੁਸੀਂ ਖੂਬ
1: ਫਨ ਕਰੋ
2: ਫਨ ਕਰੋ ਓਕੇ ਰਿਵੋਰਡ ਜਿਹਾ ਕਰ ਦਿਓ ਕੰਮ ਤੁਸੀਂ ਥੈਂਕ ਯੂ ਥੈਂਕ ਯੂ
1: ਵੈਰੀ ਗੁੱਡ ਮੇਰਾ ਬਚਪਨ ਯਾਦ ਕਰਾ ਤਾਂ ਬੰਦਾ ਕਵੇ ਕੀ ਹੋ ਰਿਹਾ ਵੈਰੀ ਗੁੱਡ ਰੀਅਲ ਲਾਫਟਰ
2: ਗੁੱਡ ਚੱਕ ਕੇ ਰੱਖੋ ਕੰਮ ਚੱਕ
1: ਕੇ ਡੀਜੇ ਸਾਹਿਬ ਚੱਕ ਕੇ
2: ਨਿਆਣਿਆਂ ਨੂੰ ਮਸ਼ਰਾਉਂਦੇ ਆਏ ਸਹਿਮ ਸਾਹਿਬ ਕੀ ਹਾਲ ਚਾਲ ਨੇ
3: ਸਤਿ
2: ਸ਼੍ਰੀ ਅਕਾਲ ਜੀ
1: ਤੁਹਾਡੀਆਂ
2: ਛੁੱਟੀਆਂ ਕਿਵੇਂ ਜਾ ਰਹੀਆਂ
1: ਛੁੱਟੀਆਂ ਕੈਸੇ ਚੱਲ ਰਹੀਆਂ
2: ਅੱਜ ਤੁਸੀਂ ਕੰਮ ਤੇ ਹੋ
1: ਕਿਸੇ ਨਹੀਂ ਜਾ ਰਹੇ ਫਿਲਿਪ ਆਈਲੈਂਡ ਘੁੰਮਣ ਲਈ
2: ਤੁਹਾਨੂੰ ਫੁੱਲ ਫਾਰਮ ਪੁੱਛੀ ਫਿਰ ਤੁਸੀਂ ਕਹਿਣਾ ਹਾਏ ਮੇਰੀ ਪਿੰਕੀ ਪੀੜ ਹੁੰਦੀ ਹੈ
1: ਆਪ ਦੇਖੋ ਡੱਡੂ ਦੇ ਉੱਤੇ ਰਿਸਰਚ ਪੇਪਰ ਲਿਖਦੇ ਪਏ ਆਪਾਂ ਕੁਛ ਕਿਹਾ ਆਪਾਂ ਕੁਛ ਨੀ ਕਿਹਾ ਬਾਕੀ ਡੱਡੂ ਬੜਾ ਬਦਨਾਮ ਹੈ ਬੇਚਾਰਾ
2: ਮੈਂ ਜੋ ਮਰਜ਼ੀ ਮੈਂ ਡੱਡੂ ਕੋ PhD ਕਰਾਵਾਂ ਹਾਂ ਤੁਹਾਨੂੰ ਕੀ
1: ਨਹੀਂ ਠੀਕ ਹੈ
2: ਤੁਸੀਂ ਆਪਣਾ ਡੱਡੂ ਲੱਭੋ ਕਰਾਓ ਜੋ ਕਰਾਉਣਾ ਤੁਸੀਂ ਮਜੀਠੇ ਵਾਲੇ ਹੋ ਤੁਹਾਨੂੰ ਕੀ ਤੁਸੀਂ ਜੈਲਸ ਕਿਉਂ ਕਰਦੇ ਹੋ
1: ਕਰਦੇ
2: ਕਾਪੀ ਕਿਉਂ ਕਰਦੇ ਹੋ
1: ਕਿਉਂ ਕਰਦੇ ਹਾਂ
2: ਸਾਡੀ ਰੀਸ ਦੰਦ ਕਰੀਸ ਤੈਨੂੰ ਕੋਈ ਬੁਲਾਉਂਦਾ ਨੀ ਤੁਹਾਨੂੰ ਕੋਈ ਕਵਾਉਂਦਾ ਨੀ
1: ਕਿੰਨੇ ਸਾਲਾਂ ਬਾਅਦ ਸੁਣਿਆ ਵਾਹ
2: ਕਿਉਂ ਵੀਰ ਜੀ ਰੋਜ਼ ਹੋਇਆ ਅੱਗੇ ਜਾਂਦਾ
1: ਵਾਹ ਵਾਹ ਵਾਹ
3: ਜ਼ਰੂਰੀ
1: ਹੈ ਬਾਈ, ਦੇਖੋ ਕੌਣ ਕਰੇ ਸ਼ੋਅ ਉਹਨਾਂ ਤੇ।
3: ਇੰਨੀ
1: ਵਰਕਿੰਗ ਹੋ ਰਹੀ
3: ਹੁਣ ਡੱਡੂ ਬੁੱਢਾ ਆ ਗਿਆ, ਅੱਖ ਮਾਰ ਲੈਂਦਾ ਬਾਜ ਕੋ ਤਾਂ ਚੁੱਕੀ ਜਾਂਦੀ
2: ਲੈ ਉਹ ਅੱਖ ਨਾ ਮਾਰਦਾ ਨਹੀਂ ਆ ਵਿਚਾਰਾ, ਉਹ ਅਸਲ ਚ ਕੱਪੜੇ ਜਦੋਂ ਧੋਂਦੀ ਆ ਨਾ ਉਹ ਮਾਰਦੀ ਥਾਪੀ ਤੇ ਉਹ ਸਾਬਣ ਉੱਡ ਕੇ ਉਹਦੀ ਅੱਖ ਚ ਪੈਂਦਾ, ਉਹ ਵਿਚਾਰਾ ਉਹਦੇ ਅੱਖਾਂ ਚਮਕਦਾ ਵਾ ਤੇ ਉਹ ਬੀਬੀ ਨੂੰ ਲੱਗਦਾ ਵੀ ਇਹ ਮੈਨੂੰ ਅੱਖਾਂ ਮਾਰਨ ਡਿਆ, ਅੱਖਾਂ ਨੀ ਮਾਰਦਾ
3: ਉਹਦੀ
2: ਤੇ ਉਹਦੀ ਤੇ ਹਾਂ ਉਹਦੇ ਆ ਸਾਬਣ ਪੈਂਦਾ, ਛਿੱਟ ਪੈਂਦੀ ਸਾਬਣ ਦੀ ਉਹਦੀ ਅੱਖਾਂ ਚ।
1: ਵਾਹ ਮੈਂ ਤਾਂ ਕਹਿਣਾ ਸ਼ੁਕਰ ਹੈ ਮੈਂ ਅੱਠਵੀਂ ਨੌਵੀਂ ਪਾਸ ਕਰ ਲਈ, ਏਦਾਂ ਦੀ ਪੋਇਟਰੀ ਤੇ ਨੀ ਵਿਆਖਿਆ ਲਿਖਣੀ ਪੈ ਰਹੀ ਮੈਨੂੰ। ਮੈਂ ਜਾਣਾ ਘਰਦਿਆਂ ਨੂੰ ਕਹਿਣਾ ਰਿਫੰਡ ਕਰਾਓ ਬਾਈ ਫੀਸ, ਬਿਨਾਂ ਗੱਲੋਂ ਬਰਬਾਦੀ ਹੋ ਰਹੀ ਹੈ।
3: ਹਰ ਜਿਹੜੀ ਸਾਬਣ ਸ਼ੈਂਪੂ ਪਰਫਿਊਮ ਦੀ ਐਡ ਵਿੱਚ ਨਾ ਲੇਡੀਜ਼ ਹੁੰਦੀਆਂ ਤੇ ਹਰ ਖੁਰਕ ਦਾਦ ਲਾਗੇ
2: ਨਹੀਂ ਹੁੰਦਾ ਤੇ ਦੱਸੋ ਜਿੰਨੀਆਂ ਬਿਮਾਰੀਆਂ ਨੇ, ਜਿੰਨੀਆਂ ਖਤਰਨਾਕ ਬਿਮਾਰੀਆਂ ਹਨਾ, ਕੈਂਸਰ ਹੋ ਗਈ, ਲੂਤਾਂ ਹੋ ਗਈਆਂ, ਹਨਾ ਜਿੱਦਾਂ ਵੀ ਹੈ ਜੋ ਵੀ ਮਤਲਬ ਖਤਰਨਾਕ ਮੰਨ ਲਓ ਬਿਮਾਰੀਆਂ, ਤੁਸੀਂ ਜਿੰਨੇ ਵੀ ਨਾਂ ਲਓ ਉਹ ਸਾਰੇ ਜਿਹੜੇ ਉਹ ਤੁਹਾਨੂੰ ਉਹ ਫੀਮੇਲ ਟੱਚ ਦੇ ਨਾਂ ਨੇ ਉਹਨਾਂ ਦੇ ਹਨਾ, ਤੇ ਇੱਧਰ ਬੰਦਿਆਂ ਵਾਲੇ ਜਿਹੜੇ ਗਠੀਆ
1: ਸਿਰ ਪੀੜ ਹੋਵੇ ਤਾਂ ਵੀ ਮਤਾ ਬੱਚਿਆਂ ਰੱਖਿਆ ਪੈਂਦਾ ਵਰਤਨ ਲਈ,
2: ਸਿਰ ਪੀੜ ਉਹ ਵੀ ਵੇਖੋ ਫੀਮੇਲ ਆ, ਸਿਰ ਪੀੜਾ ਕਿਉਂ ਨੀ ਆ, ਮਾਈਗ੍ਰੇਨ ਉਹ ਵੀ ਵੇਖੋ,
3: ਮਰਦ ਖੇਡਦੇ ਖਤਰਿਆਂ ਨਾਲ
1: ਆਪਣੀ
3: ਯੂਨੀਫਾਰਮ ਲੱਭੀ ਨਾ ਫੌਜੀਆਂ ਲਈ, ਉਹ ਭਰਾਵਾ ਘਰੋਂ ਲਾਸਟ ਕਾਲੀ ਪੈਂਟ ਪਾ ਕੇ ਚਲ ਗਏ,
2: ਲਾਸਟ ਕਾਲੀ ਪੈਂਟ ਤੇ ਸੀਟੀਆਂ ਵਾਲੇ ਬੂਟ।
1: ਬਈ ਲੜਾਈ ਤੇ ਪਹੁੰਚਣਾ ਜ਼ਰੂਰੀ ਹੈ ਜ਼ਿਆਦਾ ਤਾਂ ਕੀ
2: ਅਗਲੇ ਨੇ ਲਾਲ ਕਰਕੇ ਭੇਜਿਆ ਫਿਰ
1: ਯਾਰ,
2: ਜੰਗ ਤੇ ਗਏ ਨਾ, ਜੰਗ ਲੱਗੀ ਤਲਵਾਰ ਵੀ ਰੱਖ ਲਈ।
1: ਅੱਛਾ ਕਹਿੰਦੇ ਰਹਿਣ ਦੇ ਬਈ, ਤੂੰ ਰਹਿ ਨਹੀਂ ਦੇ ਜਸਟਿਸ ਫਾਰ ਲਾਲ ਜੀ।
3: ਜੱਸੋਵਾਲ ਸਾਹਿਬ ਨਾ, ਜੱਸੋਵਾਲ ਸਾਹਿਬ ਨਾ ਆਪਣੇ ਵੱਡੇ ਭਾਜੀ ਨਾ।
2: ਅੱਛਾ ਉਹ ਪਹਿਲੀ ਖਤਮ ਹੋ ਗਈ ਆ?
3: ਜੱਸੋਵਾਲ ਸਾਹਿਬ ਨਾ ਮੰਗਣ ਗਏ ਕਿਤੇ
2: ਹਨਾ,
3: ਕਹਿੰਦਾ ਗੂੰਗਾ ਕਹਿੰਦਾ
1: ਦੇਖੋ ਇਹ ਗੱਲ ਅੱਛੀ ਹੈ, ਕਮਿਊਨੀਕੇਸ਼ਨ ਇਸ ਦਾ ਕੀ, ਠੀਕ ਹੈ ਨਾ, ਕਮਿਊਨੀਕੇਟ ਤਾਂ ਕੀਤਾ ਨਾ।
3: ਕਹਿੰਦਾ ਭਾਈ ਮੈਂ ਸਮਝ ਨੀ ਆਉਂਦੀ, ਮੈਂ ਕਨਫਿਊਜ਼ ਆ, ਮੈਂ ਗੂੰਗਾ ਕਿੱਦਾਂ ਬਣਾ ਤਾ।
2: ਵਾਹ ਥੈਂਕ ਯੂ ਥੈਂਕ ਯੂ ਜੀ ਥੈਂਕ ਯੂ
3: ਓਕੇ ਜੀ ਬਾਈ ਸਤਿ ਸ਼੍ਰੀ ਅਕਾਲ ਜੀ ਬਾਈ ਕ੍ਰਿਸ਼ਨ ਜੀ
2: ਬਾਏ ਜੀ ਬਾਏ ਜੀ ਹਾਂਜੀ ਲਾਲ ਜੀ ਤੁਸੀਂ ਆਉਂਦੇ ਰਹੋ
4: ਹਲੋ ਜੀ ਸਤਿ ਸ਼੍ਰੀ ਅਕਾਲ ਜੀ
2: ਸਤਿ ਸ਼੍ਰੀ ਅਕਾਲ ਜੀ
1: ਕਾਲ
2: ਆ ਗਏ ਜੰਗਲਾਂ ਚੋਗੇ ਨਹੀਂ ਲੈ
4: ਹਾਂਜੀ ਹਾਂਜੀ ਬਸ ਪਹੁੰਚ ਲੱਗੇ
2: ਅੱਛਾ ਚਲੋ ਗੁੱਡ ਹੋ ਗਿਆ ਜੀ ਸ਼ੁਕਰਿਆ
4: ਤੇ ਜੰਗਲਾਂ ਵਿੱਚ ਪਹੁੰਚ ਗਿਆ ਬੰਦਾ ਆ ਜਿਹੜਾ ਬੰਦਾ ਆਇਆ ਜਿਹੜਾ ਜੀ ਲਵਾਣ
1: ਹਾਂਜੀ ਹਾਂਜੀ
2: ਆਹੋ
1: ਨੋਨੀਆ ਜੀ ਸੁਣ ਰਹੇ ਹੋ
4: ਇਹਨੂੰ ਦੇਖ ਕੇ ਲੋਕਾਂ ਨੇ ਨਾ ਪਾਇਆ ਛੋਟੇ ਮੋਟੇ ਝਗੜੇ

0: ਬੱਲੇ
1: ਛੋਟੇ ਮੋਟੇ ਝਗੜਿਆਂ ਚ ਕੀ ਰੱਖਿਆ
2: ਵਾਹ ਵਾਹ ਲਾਲ ਜੀ ਵਾਹ ਬਿਊਟੀਫੁਲ
3: ਟਾਈਮਿੰਗ ਆ ਗਏ ਪੁਲਿਸ ਭਰਤੀ ਤੇ ਕਿਥੇ ਲੜਾ ਹੋ ਗਿਆ ਆਪਣਾ ਲੜਾਈ ਹੋ ਗਈ ਤੇ ਬੰਦੇ ਆਪਣਾ ਫੋਨ ਕਰਕੇ ਬੁਲਾ ਲਈ ਪੁਲਿਸ ਸੈਮੀ ਸਾਹਿਬ ਆਏ ਸੈਮੀ ਸਾਹਿਬ ਨੂੰ ਦੇਖ ਕੇ ਬੰਦਾ ਮੋਬਾਈਲ ਨੂੰ ਦੇਖੇ ਮੈਂ 100 ਡਾਇਲ ਕੀਤਾ ਜਾਂ 50 ਡਾਇਲ ਕੀਤਾ ਜੀ

0: ਭਾਜੀ ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
1: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
0: ਫਿਰ ਲਵਾਈਏ ਕਿੱਥੋਂ?
1: ਸਨ ਕਰੰਟ ਵਾਲਿਆਂ ਕੋਲੋਂ 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
0: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406 021 246 ਤੇ।

0: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਖਬਰਾਂ 'ਤੇ ਝਾਤੀ ਮਾਰਦਾ। ਇਸ ਟਾਈਮ ਸਾਡੇ ਨਾਲ ਗੌਤਮ ਕਪਿਲ ਨੇ ਫੋਨ ਲਾਈਨ ਦੇ ਉੱਤੇ। 24 ਤਰੀਕ ਹੈ ਅੱਜ, ਸਤੰਬਰ ਦਾ ਮਹੀਨਾ ਅਤੇ ਅੱਜ ਵੀਰਵਾਰ ਦਾ ਦਿਨ ਹੈ। ਉਹ ਜਾਣਦੇ ਹਾਂ ਕਿਹੜੀਆਂ ਨੇ ਖਾਸ ਖਬਰਾਂ। ਹਾਂਜੀ ਗੌਤਮ ਜੀ, ਤੁਸੀਂ ਆਉਣੇ ਰਹੋ, ਸਵਾਗਤ ਤੁਹਾਡਾ ਰੇਡੀਓ ਹਾਂਜੀ ਮੈਲਬਰਨ ਸਟੂਡੀਓ ਤੋਂ।
1: ਬਹੁਤ ਧੰਨਵਾਦ ਰੰਜਨ ਜੀ, ਔਰ ਸਾਰੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਔਰ ਦੁਨੀਆ ਭਰ ਦੇ ਵਿੱਚ ਬੜਾ ਕੁਝ ਹੋ ਰਿਹਾ। ਯੂਨਾਈਟਿਡ ਨੇਸ਼ਨ, ਜਿਸ ਨੂੰ ਹੁਣ ਤੋਂ ਕੁਝ ਮਹੀਨਿਆਂ ਪਹਿਲਾਂ ਤੱਕ ਤਾਂ ਇਹ ਕਿਹਾ ਜਾ ਰਿਹਾ ਸੀ ਕਿ ਖਤਮ ਹੋ ਗਿਆ ਸੰਯੁਕਤ ਰਾਸ਼ਟਰ, ਕਿਉਂਕਿ ਅਮਰੀਕਾ ਨੇ ਇੱਕ ਉਸਦੇ ਬਰਾਬਰ ਬੋਰਡ ਆਫ ਪੀਸ ਅਤੇ ਹੋਰ ਫਲਾਂ ਫਲਾਂ ਸੰਸਥਾਵਾਂ ਖੜੀਆਂ ਕਰਨ ਦੀ ਕੋਸ਼ਿਸ਼ ਕੀਤੀ ਸੀ। ਪਰ ਯੂਨਾਈਟਿਡ ਨੇਸ਼ਨ ਦੀ ਮਕਬੂਲੀਅਤ ਔਰ ਇਸ ਦੀ ਸਿਗਨੀਫਿਕੈਂਸ ਹਾਲੇ ਵੀ ਘੱਟ ਨਹੀਂ ਹੋਈ ਹੈ। ਇਸ ਦੇ ਅੰਦਾਜ਼ੇ ਸੰਯੁਕਤ ਰਾਸ਼ਟਰ ਦੇ ਮਹਾਸਭਾ ਦਾ ਜਿਹੜਾ ਇੱਕ ਜਨਰਲ ਅਜਲਾਸ ਚੱਲ ਰਿਹਾ, ਉੱਥੇ ਦੁਨੀਆ ਭਰ ਦੇ ਨੇਤਾ ਮੌਜੂਦ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਛੱਡ ਕੇ, ਔਰ ਜੋ ਗੱਲਾਂ ਕਹੀਆਂ ਜਾ ਰਹੀਆਂ ਨੇ ਉਹ ਇਸ ਵਕਤ ਅਖਬਾਰਾਂ ਦੀ ਸੁਰਖੀਆਂ ਦਾ ਵਿਸ਼ਾ ਬਣ ਰਹੀਆਂ। ਖੈਰ, ਭਾਰਤ ਦੇ ਵਿੱਚ ਕੁਝ ਹੋਰ ਸੁਰਖੀਆਂ ਬਣੀਆਂ ਹੋਈਆਂ ਨੇ। ਭਾਰਤ ਦੇ ਵਿੱਚ ਇਸ ਵਕਤ ਇਹੀ ਸਵਾਲ ਪੈਦਾ ਹੋ ਰਹੇ ਨੇ ਕਿ ਪਹਿਲੀ ਵਾਰ ਠੀਕ, ਦੂਜੀ ਵਾਰ ਠੀਕ, ਪਰ ਕੀ ਤੀਜੀ ਵਾਰ ਜਦੋਂ ਮੋਦੀ ਸਰਕਾਰ ਬਣੀ ਕਿ ਉਹ ਵਾਜਬ ਸੀ, ਉਸ ਦੇ ਉੱਤੇ ਹੁਣ ਇਤਰਾਜ਼ ਉੱਠਣ ਲੱਗੇ ਨੇ ਕਿ ਕਿਤੇ ਨਾ ਕਿਤੇ ਗੜਬੜ ਤਾਂ ਹੋਈ ਹੈ ਦਇਆ। ਖੈਰ, ਇਸ ਦਰਮਿਆਨ ਆਸਟ੍ਰੇਲੀਆ ਦੀਆਂ ਖਬਰਾਂ ਦੀ ਵੀ ਸਾਂਝ ਪਾਵਾਂਗੇ। ਆਸਟ੍ਰੇਲੀਆ ਦੇ ਵਿੱਚ ਸਿਡਨੀ ਵਾਲਿਆਂ ਦੇ ਲਈ ਖਾਸ ਤੌਰ ਦੇ ਉੱਤੇ ਹਵਾਈ ਅੱਡਿਆਂ ਤੋਂ ਉਤਰਨਾ ਚੜ੍ਹਨਾ ਤਾਂ ਥੋੜ੍ਹਾ ਜਿਹਾ ਧਿਆਨ ਦੇ ਨਾਲ, ਕਿਉਂਕਿ ਸਟ੍ਰਾਈਕਸ ਸ਼ੁਰੂ ਹੋ ਗਈਆਂ ਨੇ। ਪਰ ਆਸਟ੍ਰੇਲੀਆ 'ਚ ਇੱਕ ਖਬਰ ਤੁਹਾਡੇ ਨਾਲ ਜੁੜੀ ਹੋਈ, ਤੁਹਾਡੀ ਜੇਬ ਦੇ ਨਾਲ ਜੁੜੀ ਹੋਈ, ਜਿੱਥੇ ਮਹਿੰਗਾਈ ਵੱਧ ਗਈ ਹੈ, ਸਭ ਨੂੰ ਪਤਾ, ਦਿਖ ਵੀ ਰਹੀ ਹੈ ਕਿੱਥੇ ਕਿੱਥੇ ਵਧੀ ਹੈ, ਉਸ ਦੇ ਨਾਲ ਜੁੜੇ ਕੁਝ ਅੰਕੜੇ ਵੀ ਆਏ ਨੇ। ਔਰ ਵੂਲਵਰਸ ਤੇ ਕੋਲਜ਼ ਉਸ ਦੇ ਲਈ ਕਿੰਨੇ ਜ਼ਿੰਮੇਦਾਰ ਨੇ, ਕਿਹੜੀਆਂ ਕਿਹੜੀਆਂ ਵਸਤਾਂ ਦੀਆਂ ਕੀਮਤਾਂ ਕਿੰਨੀਆਂ ਵਧੀਆ ਨੇ, ਉਹ ਵੀ ਸਾਂਝ ਪਾਵਾਂਗੇ। ਤੇ ਏਸ਼ੀਅਨ ਖੇਡਾਂ ਦੇ ਵਿੱਚ ਭਾਰਤ ਦਾ ਪ੍ਰਦਰਸ਼ਨ ਕੱਲ੍ਹ ਦੇ ਦਿਨ ਥੋੜ੍ਹਾ ਜਿਹਾ ਤਸੱਲੀਜਨਕ ਜ਼ਰੂਰ ਰਿਹਾ, ਪਰ ਹਾਲੇ ਵੀ ਭਾਰਤ ਟੌਪ 10 ਮੁਲਕਾਂ ਦੀ ਸੂਚੀ ਤੋਂ ਬਾਹਰ ਹੈ ਮੈਡਲ ਸੂਚੀ ਦੀ ਜਦੋਂ ਗੱਲ ਕੀਤੀ ਜਾਂਦੀ ਹੈ। ਮੈਡਲ ਸੂਚੀ ਦੀ ਵੀ ਗੱਲ ਅੱਜ ਦੇ ਦਿਨ ਕਰਦੇ ਚੱਲਾਂਗੇ, ਪਰ ਆਓ ਸਭ ਤੋਂ ਪਹਿਲਾਂ ਇੰਟਰਨੈਸ਼ਨਲ ਨਿਊਜ਼ ਦੇ ਨਾਲ ਸਾਂਝ ਪਾਉਂਦੇ ਹਾਂ। ਹੁਣ ਤੱਕ ਅਮਰੀਕਾ ਦੀ ਤਰਫ ਤੋਂ ਦੁਨੀਆ ਭਰ ਨੂੰ ਇਹੀ ਤਸਵੀਰ ਦਿਖਾਈ ਜਾਂਦੀ ਰਹੀ ਹੈ ਕਿ ਸੀਰੀਆ ਅੱਤਵਾਦੀ ਸੀ, ਪਰ ਹੁਣ ਖੈਰ ਨਹੀਂ ਰਿਹਾ। ਕਦੇ ਇਰਾਕ ਅੱਤਵਾਦੀ ਸੀ, ਹੁਣ ਉਹ ਵੀ ਨਹੀਂ ਰਿਹਾ, ਤੇ ਹੁਣ ਇਰਾਨ ਅੱਤਵਾਦੀ ਹੈ। ਪਰ ਇਰਾਨ ਦੇ ਰਾਸ਼ਟਰਪਤੀ ਮਸੂਦ ਪੈਜ਼ਿਸ਼ਕਿਆਨ ਨੇ ਅਮਰੀਕਾ ਦੇ ਵਿੱਚ ਹੀ ਖੜੇ ਹੋ ਕੇ ਅਮਰੀਕਾ ਨੂੰ ਹੀ ਅੱਖਾਂ ਦਿਖਾਉਂਦਿਆਂ ਹੋਇਆ ਕਿਹਾ ਕਿ ਅਸਲ ਦੇ ਵਿੱਚ ਅੱਤਵਾਦ ਤਾਂ ਅਮਰੀਕਾ

ਕੀਤਾ। ਇਸ ਕਰਕੇ ਫਰਵਰੀ ਮਹੀਨੇ ਦੇ ਵਿੱਚ 150 ਸਕੂਲੀ ਬੱਚੀਆਂ ਮਾਰੀਆਂ ਗਈਆਂ, ਜਿਨ੍ਹਾਂ ਦਾ ਕੋਈ ਕਸੂਰ ਵੀ ਨਹੀਂ ਸੀ। ਪੈਜ਼ੇਸ਼ਕਿਆ ਨੇ ਕਿਹਾ ਕਿ ਅਸੀਂ ਸਿਰਫ ਆਪਣੇ ਮੁਲਕ ਦੀ ਰੱਖਿਆ ਕੀਤੀ ਹੈ, ਅੱਤਵਾਦੀ ਨਹੀਂ ਹੈ। ਅੱਤਵਾਦ ਤਾਂ ਉਹ ਨੇ ਜਿਨ੍ਹਾਂ ਨੇ ਜੰਗ ਦੀ ਸ਼ੁਰੂਆਤ ਕੀਤੀ ਹੈ। ਈਰਾਨ ਦੇ ਰਾਸ਼ਟਰਪਤੀ ਮਸੂਦ ਪੈਜ਼ੇਸ਼ਕਿਆ ਨੇ ਸੰਯੁਕਤ ਰਾਸ਼ਟਰ ਮਹਾਸਭਾ ਦੇ ਮੰਚ ਦਾ ਇਸਤੇਮਾਲ ਕਰਦਿਆਂ ਹੋਇਆਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਨਾਮ ਲੈ ਕੇ ਉਹਨਾਂ ਦੀ ਆਲੋਚਨਾ ਕੀਤੀ ਹੈ। ਉਹਨਾਂ ਕਿਹਾ ਕਿ ਅਸੀਂ ਗੱਲਬਾਤ, ਕੂਟਨੀਤੀ ਤੇ ਹਰ ਕਿਸਮ ਦੇ ਸਮਝੌਤੇ ਦੇ ਲਈ ਤਿਆਰ ਸੀ, ਹੁਣ ਵੀ ਤਿਆਰ ਹਾਂ, ਪਰ ਤਾਕਤ ਤੇ ਧਮਕੀ ਦੀ ਭਾਸ਼ਾ ਨਾਲ ਨਾਲ ਚੱਲ ਨਹੀਂ ਸਕਦੀ ਤੇ ਨਾ ਹੀ ਅਸਵੀਕਾਰ ਹੋ ਸਕਦੀ। ਉਹਨਾਂ ਕਿਹਾ ਕਿ ਅਜਿਹੀਆਂ ਧਮਕੀਆਂ ਈਰਾਨੀ ਜਨਤਾ ਨੂੰ ਇਕਜੁੱਟ ਕਰ ਰਹੀਆਂ ਨੇ। ਜੇਕਰ ਸਾਡੇ ਖਿਲਾਫ ਕੋਈ ਹਮਲਾ ਕਰੇਗਾ ਤਾਂ ਈਰਾਨ ਉਸ ਨੂੰ ਪਛਤਾਉਣ ਦੇ ਲਈ ਮਜਬੂਰ ਕਰ ਦੇਗਾ। ਉਹਨਾਂ ਕਿਹਾ ਕਿ ਟਰੰਪ ਤੇ ਉਹ ਲੋਕ ਜੋ ਸਾਨੂੰ ਦਬਾਅ ਤੇ ਧਮਕੀ ਦੇ ਨਾਲ ਝੁਕਾਉਣਾ ਚਾਹੁੰਦੇ ਸੀ, ਹੁਣ ਇਹ ਸਮਝ ਲੈਣ ਕਿ ਅਸੀਂ ਗੱਲਬਾਤ ਦੇ ਲਈ, ਸਮਝੌਤੇ ਦੇ ਲਈ ਤਿਆਰ ਹਾਂ, ਪਰ ਤੁਹਾਡੀ ਧੌਂਸ ਦੇ ਲਈ ਨਹੀਂ। ਉਹਨਾਂ ਨੇ ਸੰਬੋਧਨ ਦੇ ਸ਼ੁਰੂਆਤ ਦੇ ਵਿੱਚ ਹੀ ਮਿਨਾਬ ਸਕੂਲ ਤੇ ਅਮਰੀਕੀ ਹਮਲੇ ਦੇ ਵਿੱਚ ਮਾਰੇ ਗਏ ਬੱਚਿਆਂ ਦੀ ਜਿਹੜੀਆਂ ਤਸਵੀਰਾਂ ਸੀ ਉਸ ਦੇ ਨਾਲ ਆਪਣੇ ਭਾਸ਼ਣ ਦੀ ਸ਼ੁਰੂਆਤ ਕੀਤੀ। ਉਹਨਾਂ ਕਿਹਾ ਕਿ ਪਰਮਾਣੂ ਬੰਬ ਤਾਂ ਇਜ਼ਰਾਈਲ ਦੇ ਕੋਲ ਹੈ, ਪਰ ਜਿੱਥੋਂ ਵੀ ਕਦੇ ਗੱਲ ਉੱਠਦੀ ਹੈ ਤਾਂ ਈਰਾਨ ਦੀ ਗੱਲ ਉੱਠਦੀ ਹੈ। ਇਜ਼ਰਾਈਲ ਦੀ ਕਦੇ ਕਿਸੇ ਨੇ ਜਾਂਚ ਕੀਤੀ ਹੈ? ਈਰਾਨ ਦੀ ਤਾਂ ਬਾਰ ਬਾਰ ਜਾਂਚ ਕੀਤੀ ਜਾ ਰਹੀ ਹੈ, ਉੱਥੇ ਤਾਂ ਅਮਰੀਕੀ ਅਥਾਰਟੀਜ਼ ਵੀ ਭੇਜ ਦਿੱਤੀਆਂ ਜਾਂਦੀਆਂ ਨੇ। ਅਸੀਂ ਤਾਂ ਉਹਨਾਂ ਦਾ ਸਵਾਗਤ ਵੀ ਕਰਦੇ ਹਾਂ। ਇਜ਼ਰਾਈਲ ਲੋਕਾਂ ਦੀ ਜਾਨ ਲੈ ਰਹੇ ਹੈ, ਪਰ ਪਾਬੰਦੀਆਂ ਈਰਾਨ ਦੇ ਉੱਤੇ ਲੱਗ ਰਹੀਆਂ ਨੇ। ਈਰਾਨ ਦੇ ਰਾਸ਼ਟਰਪਤੀ ਨੇ ਇਹ ਵੀ ਕਿਹਾ ਕਿ ਈਰਾਨ ਪਰਮਾਣੂ ਹਥਿਆਰ ਨਹੀਂ ਬਣਾਉਣਾ ਚਾਹੁੰਦਾ, ਉਹ ਤਾਂ ਪਰਮਾਣੂ ਤਕਨੀਕ ਦਾ ਇਸਤੇਮਾਲ ਕਰਕੇ ਸ਼ਾਂਤੀਪੂਰਨ ਤਰੀਕੇ ਦੇ ਨਾਲ ਬਿਜਲੀ ਪੈਦਾ ਕਰਨ, ਜਿਵੇਂ ਕਿ ਅਮਰੀਕਾ ਜਾਂ ਹੋਰ ਦੂਸਰੇ ਦੇਸ਼ ਕਰਦੇ ਨੇ, ਤੇ ਵਿਗਿਆਨ ਦੇ ਮਦਦ ਦੇ ਨਾਲ ਆਪਣੇ ਦੇਸ਼ ਨੂੰ ਅੱਗੇ ਵਧਾਉਣਾ ਚਾਹੁੰਦਾ। ਈਰਾਨ ਇਹ ਨਹੀਂ ਮੰਨਦਾ ਕਿ ਪਰਮਾਣੂ ਸਿਰਫ ਕੁਝ ਦੇਸ਼ਾਂ ਤੱਕ ਸੀਮਤ ਰਹਿਣਾ ਚਾਹੀਦਾ। ਮਸੂਦ ਪੈਜ਼ੇਸ਼ਕਿਆ ਨੇ ਇਹ ਵੀ ਕਿਹਾ ਕਿ ਈਰਾਨ ਕਿਸੇ ਨੂੰ ਇਹ ਵੀ ਅਧਿਕਾਰ ਨਹੀਂ ਦੇਵੇਗਾ ਕਿ ਸਾਡੇ ਸਮੁੰਦਰੀ ਰਸਤਿਆਂ ਦਾ ਅਧਿਕਾਰ ਸਾਡੇ ਤੋਂ ਹੀ ਖੋਹ ਲਿਆ ਜਾਵੇ। ਉਹਨਾਂ ਕਿਹਾ ਕਿ ਤਟੀ ਦੇਸ਼ਾਂ ਦੀ ਸੁਰੱਖਿਆ ਨੁਕਸਾਨ ਪਹੁੰਚਾ ਕੇ ਸਮੁੰਦਰੀ ਸੁਰੱਖਿਆ ਨੂੰ ਤੈਅ ਨਹੀਂ ਕੀਤਾ ਜਾ ਸਕਦਾ, ਤਟੀ ਦੇਸ਼ਾਂ ਨੂੰ ਵੀ ਓਨੀ ਹੀ ਸੁਰੱਖਿਆ ਦੇਣੀ ਪਏਗੀ। ਆਪਣੇ ਭਾਸ਼ਣ ਦੇ ਅਖੀਰ ਦੇ ਵਿੱਚ ਉਹਨਾਂ ਕਿਹਾ ਕਿ ਇਸ ਖੇਤਰ ਦਾ ਕੋਈ ਵੀ ਦੇਸ਼ ਇਕੱਲੇ ਸੁਰੱਖਿਅਤ ਤਾਂ ਨਹੀਂ ਰਹਿ ਸਕਦਾ, ਸਾਨੂੰ ਰਲ ਕੇ ਸਾਰਿਆਂ ਨੂੰ ਆਪਣੀ ਸੁਰੱਖਿਆ ਤੇ ਆਪਣੀ ਸ਼ਾਂਤੀ ਜਿਹੜੀ ਹੈ ਰਲ ਕੇ ਸਥਾਪਿਤ ਕਰਨੀ ਹੋਏਗੀ। ਇੱਕ ਤਰੀਕੇ ਦੇ ਨਾਲ ਯੂਨਾਈਟਿਡ ਨੇਸ਼ਨ ਦੇ ਇਸ ਮੰਚ ਦਾ ਇਸਤੇਮਾਲ ਮਸੂਦ ਪੈਜ਼ੇਸ਼ਕਿਆਨ ਨੇ ਬੜੇ ਖੁੱਲ੍ਹ ਕੇ ਔਰ ਬੜੇ ਧੜੱਲੇ ਦੇ ਨਾਲ ਕੀਤਾ। ਉਮੀਦ ਇਹ ਹੈ ਕਿ ਅਮਰੀਕੀ ਮੀਡੀਆ, ਜਿਹੜਾ ਇਸ ਵਕਤ ਰਾਸ਼ਟਰਪਤੀ ਟਰੰਪ ਤੋਂ ਵੀ ਨਾਖਫ ਹੈ, ਉਸ ਦੇ ਨਾਲ ਨਾਲ ਦੁਨੀਆ ਭਰ ਦਾ ਮੀਡੀਆ ਇਸ ਨੂੰ ਬੜੇ ਨਿਰਪੱਖ ਤਰੀਕੇ ਦੇ ਨਾਲ ਹਰ ਇੱਕ ਭਾਸ਼ਣ ਨੂੰ ਬਾਰੀਕੀ ਦੇ ਨਾਲ ਦਿਖਾਏਗਾ। ਖੈਰ, ਅਮਰੀਕਾ ਦੇ ਰਾਸ਼ਟਰਪਤੀ ਨੇ ਵੀ ਕੁਝ ਇੱਕ ਗੱਲਾਂ ਕਹੀਆਂ ਨੇ ਜਿਸ ਤੋਂ ਆਸਟ੍ਰੇਲੀਅਨ ਪ੍ਰਧਾਨ ਮੰਤਰੀ ਤਾਂ ਘੱਟੋ ਘੱਟ ਅਸਹਿਮਤ ਨੇ। ਉਹ ਖਬਰਾਂ ਅੱਗੇ ਚੱਲ ਕੇ ਸਾਂਝੀਆਂ ਕਰਦੇ ਹਾਂ। ਉਧਰ ਪਾਕਿਸਤਾਨ ਦੀ ਫੌਜ ਨੇ ਦਾਅਵਾ ਕੀਤਾ ਕਿ ਉਹਨਾਂ ਦੀ ਸਰਹੱਦ ਦੇ ਕੋਲ ਅਫਗਾਨ ਤਾਲਿਬਾਨ ਦੇ ਭੇਜੇ ਗਏ 8 ਡਰੋਨ ਉਹਨਾਂ ਨੇ ਫੁੰਡ ਸਿੱਟੇ ਨੇ। ਖਬਰਾਂ ਇਹ ਨੇ ਕਿ ਪਾਕਿਸਤਾਨ ਦੇ ਜਨਤਕ ਖੇਤਰਾਂ ਨੂੰ ਨਿਸ਼ਾਨਾ ਬਣਾ ਕੇ ਤਾਲਿਬਾਨ ਨੇ ਇਹ ਕੋਸ਼ਿਸ਼ਾਂ ਕੀਤੀਆਂ ਸੀ। ਇਹ ਘਟਨਾ ਅਜਿਹੇ ਸਮੇਂ 'ਚ ਸਾਹਮਣੇ ਆਈ ਹੈ ਜਦੋਂ 2 ਦਿਨ ਪਹਿਲਾਂ ਪਾਕਿਸਤਾਨ ਨੇ ਸਰਹੱਦੀ ਇਲਾਕਿਆਂ ਦੇ ਵਿੱਚ ਉਹਨਾਂ ਥਾਵਾਂ ਦੇ ਉੱਤੇ ਹਵਾਈ ਹਮਲੇ ਕੀਤੇ ਸੀ ਜਿੱਥੇ ਪਾਕਿਸਤਾਨ ਨੂੰ ਸ਼ੱਕ ਸੀ ਕਿ ਉੱਥੇ ਸ਼ੱਕੀ ਅੱਤਵਾਦੀ ਟਿਕਾਣੇ ਹੋ ਸਕਦੇ ਨੇ। ਹਾਲਾਂਕਿ ਅਫਗਾਨ ਤਾਲਿਬਾਨ ਨੇ ਪਾਕਿਸਤਾਨ ਦੇ ਦਾਅਵੇ ਨੂੰ ਖਾਰਜ ਕਰਦਿਆਂ ਕਿਹਾ ਕਿ ਗੁਆਂਢੀ ਦੇਸ਼ ਦੇ ਖਿਲਾਫ ਕੋਈ ਵੀ ਡਰੋਨ ਹਮਲਾ ਨਹੀਂ ਕੀਤਾ ਗਿਆ। ਅਫਗਾਨਿਸਤਾਨ ਇਹ ਵੀ ਨਕਾਰ ਰਿਹਾ ਕਿ ਪਾਕਿਸਤਾਨ ਦੀ ਫੌਜ ਨੇ ਕੱਟੜਪੰਥੀਆਂ ਨੂੰ ਨਿਸ਼ਾਨਾ ਬਣਾ ਕੇ ਕੋਈ ਹਮਲਾ ਕੀਤਾ ਸੀ। ਉੱਥੇ ਸਾਊਦੀ ਅਰਬ ਦੇ ਵਿੱਚ ਪੈਗੰਬਰ ਮੁਹੰਮਦ ਦੇ ਨਾਲ ਜੁੜੀ ਫੇਸਬੁੱਕ ਪੋਸਟ ਕਰਨ ਦੇ ਦੋਸ਼ ਦੇ ਵਿੱਚ ਇੱਕ ਸ਼੍ਰੀਲੰਕਾਈ ਤਮਿਲ ਨਾਗਰਿਕ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਹੈ। ਸ਼੍ਰੀਲੰਕਾ ਦੀ ਸਰਕਾਰ ਨੇ ਸਿਵਰਾਸਾ ਅਨੋਜਨ ਨਾਮ ਦੇ ਇਸ ਸ਼ਖਸ ਨੂੰ ਲੈ ਕੇ ਚਿੰਤਾ ਜਤਾਈ ਹੈ। ਸ਼੍ਰੀਲੰਕਾ ਦੇ ਰਾਸ਼ਟਰਪਤੀ ਅਨੁਰਾ ਕੁਮਾਰਾ ਦਿਸਾਨਾਇਕੇ ਨੇ ਅਧਿਕਾਰੀਆਂ ਨੂੰ ਉਸ ਦੀ ਰਿਹਾਈ ਦੇ ਲਈ ਸਾਰੇ ਕੂਟਨੀਤਕ ਕਦਮ ਚੁੱਕਣ ਦੇ ਨਿਰਦੇਸ਼ ਦਿੱਤੇ ਨੇ। ਅਨੋਜਨ ਨੇ ਪੈਗੰਬਰ ਮੁਹੰਮਦ ਦੇ ਨਾਲ ਜੁੜੀ ਇੱਕ ਫੇਸਬੁੱਕ ਪੋਸਟ ਸ਼ੇਅਰ ਕੀਤੀ ਸੀ ਜਿਸ ਤੋਂ ਥੋੜੇ ਚਿਰ ਬਾਅਦ ਉਹਨਾਂ ਨੇ ਪੋਸਟ ਹਟਾ ਵੀ ਦਿੱਤੀ, ਪਰ ਕੁਝ ਲੋਕਾਂ ਨੇ ਇਸ ਪੋਸਟ ਦੇ ਸਕਰੀਨਸ਼ਾਟ ਉਦੋਂ ਹੀ ਲੈ ਲਏ ਸੀ, ਉਸ ਨੂੰ ਸੋਸ਼ਲ ਮੀਡੀਆ ਤੇ ਸਾਂਝਾ ਕੀਤਾ। ਬਾਅਦ ਦੇ ਵਿੱਚ ਪੋਸਟ ਦਾ ਅਰਬੀ ਅਨੁਵਾਦ ਵੀ ਸਾਂਝਾ ਕੀਤਾ ਗਿਆ ਔਰ ਇਸ ਤੋਂ ਬਾਅਦ ਸਾਊਦੀ ਅਰਬ ਦੇ ਵਿੱਚ ਸ਼ਿਕਾਇਤ ਵੀ ਦਰਜ ਕਰਵਾਈ ਗਈ। ਸ਼ਿਕਾਇਤ ਦੇ ਆਧਾਰ ਦੇ ਉੱਤੇ ਸਾਊਦੀ ਪੁਲਿਸ ਨੇ ਉੱਥੇ ਕੰਮ ਕਰ ਰਹੀ ਸ਼੍ਰੀਲੰਕਾਈ ਨਾਗਰਿਕ ਸਿਵਰਾਸਾ ਅਨੋਜਨ ਨੂੰ ਗ੍ਰਿਫਤਾਰ ਕੀਤਾ। ਗ੍ਰਿਫਤਾਰੀ ਤੋਂ ਬਾਅਦ ਉਹਨਾਂ ਨੇ ਸਾਊਦੀ ਅਰਬ ਦੀ ਅਦਾਲਤ 'ਚ ਪੇਸ਼ ਕੀਤਾ ਔਰ ਉੱਥੇ 5 ਸਾਲ ਦੀ ਜੇਲ੍ਹ, 30 ਲੱਖ ਰਿਆਲ ਦੇ ਜੁਰਮਾਨੇ ਦੀ ਸਜ਼ਾ ਸੁਣਾਈ। ਰਿਆਲ ਸਾਊਦੀ ਅਰਬ ਦੀ ਕਰੰਸੀ ਹੈ। ਇਸ ਤੋਂ ਬਾਅਦ ਅਨੋਜਨ ਦੇ ਮਾਪਿਆਂ ਨੇ ਸ਼੍ਰੀਲੰਕਾ ਦੇ ਵਿਦੇਸ਼ ਮੰਤਰਾਲੇ ਦੇ ਜ਼ਰੀਏ ਸਾਊਦੀ ਅਰਬ 'ਚ ਅਪੀਲ ਕੀਤੀ। ਮਾਮਲੇ 'ਚ ਅਪੀਲ ਦਾਇਰ ਕੀਤੀ ਗਈ। ਪਰਿਵਾਰਕ ਮੈਂਬਰਾਂ ਦੇ ਮੁਤਾਬਕ ਕੁਝ ਦਿਨ ਪਹਿਲਾਂ ਹੀ ਅਪੀਲ ਦੇ ਉੱਤੇ ਸੁਣਵਾਈ ਹੋਈ, ਪਰ ਉਸ ਤੋਂ ਬਾਅਦ ਅਪੀਲ ਅਦਾਲਤ ਨੇ ਅਨੋਜਨ ਨੂੰ
ਇਸ 5 ਸਾਲ ਦੀ ਜੇਲ੍ਹ ਦੀ ਸਜ਼ਾ ਨੂੰ ਵਧਾ ਕੇ ਮੌਤ ਦੀ ਸਜ਼ਾ ਦੇ ਵਿੱਚ ਤਬਦੀਲ ਕਰ ਦਿੱਤਾ। ਅਨੋਜਨ ਨੇ ਫੋਨ ਦੇ ਉੱਤੇ ਆਪਣੇ ਪਰਿਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ। ਸਿਵਰਾਸਾ ਅਨੋਜਨ ਦੀ

ਰਿਹਾਈ ਦੇ ਲਈ। ਹੁਣ ਸ਼੍ਰੀਲੰਕਾ ਦੇ ਵੀ ਮੁਸਲਿਮ ਸੰਗਠਨਾਂ ਦੀ ਤਰਫ ਤੋਂ ਕਿੰਗ ਸਲਮਾਨ ਬਿਨ ਅਬਦੁਲ ਅਜ਼ੀਜ਼ ਅਲ ਸਊਦ ਦੇ ਨਾਲ ਮਿਲ ਕੇ ਅਪੀਲ ਕਰਨ ਦੀ ਇੱਕ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਾਊਥ ਅਫਰੀਕਾ ਤੋਂ ਅਗਲੀ ਖਬਰ ਹੈ, ਜਿੱਥੇ ਸਾਊਥ ਅਫਰੀਕਾ ਦੇਸ਼ ਦੇ ਡਰਬਨ ਸ਼ਹਿਰ ਦੇ ਵਿੱਚ ਇੱਕ ਘਰ ਦੇ ਅੰਦਰ ਹੋਈ ਗੋਲੀਬਾਰੀ 'ਚ ਘੱਟੋ ਘੱਟ 11 ਲੋਕਾਂ ਦੀ ਮੌਤ ਦੀ ਖਬਰ ਸਾਹਮਣੇ ਆ ਰਹੀ ਹੈ। ਪੁਲਿਸ ਦੇ ਮੁਤਾਬਕ ਮੰਗਲਵਾਰ ਦੇਰ ਰਾਤ ਬੰਦੂਕਧਾਰੀ ਕੁਆਕਮੂਤਾ ਟਾਊਨਸ਼ਿਪ ਦੇ ਵਿੱਚ ਘਰ ਦੇ ਅੰਦਰ ਦਾਖਲ ਹੁੰਦੇ ਨੇ, ਉੱਥੇ ਮੌਜੂਦ 14 ਲੋਕਾਂ ਦੇ ਉੱਤੇ ਗੋਲੀ ਚਲਾ ਦਿੰਦੇ ਨੇ। ਮੌਕੇ ਤੇ 10 ਲੋਕਾਂ ਦੀ ਮੌਤ ਹੋ ਜਾਂਦੀ ਹੈ, 4 ਲੋਕਾਂ ਨੂੰ ਹਸਪਤਾਲ ਲਿਜਾਇਆ ਜਾਂਦਾ ਹੈ ਜਿੱਥੇ ਇੱਕ ਵਿਅਕਤੀ ਦੀ ਜ਼ੇਰੇ ਇਲਾਜ ਮੌਤ ਹੋ ਗਈ। ਪੁਲਿਸ ਨੇ ਦੱਸਿਆ ਕਿ ਮਾਰੇ ਗਏ ਲੋਕਾਂ ਦੇ ਵਿੱਚੋਂ ਕੁਝ ਲੋਕ ਗੈਰ ਕਾਨੂੰਨੀ ਗਤੀਵਿਧੀਆਂ ਦੇ ਵਿੱਚ ਪੁਲਿਸ ਦੀ ਨਿਗਰਾਨੀ ਦੇ ਅਧੀਨ ਵੀ ਸੀ। ਪੁਲਿਸ ਨੇ ਕਿਹਾ ਕਿ ਜਾਂਚ ਪ੍ਰਭਾਵਿਤ ਨਾ ਹੋਵੇ, ਫਿਲਹਾਲ ਇਸ ਮਾਮਲੇ 'ਚ ਜ਼ਿਆਦਾ ਜਾਣਕਾਰੀ ਨਹੀਂ ਦਿੱਤੀ ਜਾ ਸਕਦੀ। ਗੋਲੀਬਾਰੀ ਦੀ ਵਜ੍ਹਾ ਵੀ ਹਾਲੇ ਸਪਸ਼ਟ ਨਹੀਂ ਹੈ। ਹਾਲਾਂਕਿ ਪੁਲਿਸ ਨੇ ਕਿਹਾ ਕਿ ਦੋ ਗੁੱਟਾਂ ਦੇ ਦਰਮਿਆਨ ਵਿਵਾਦ ਦੀ ਸੰਭਾਵਨਾ ਹੋ ਸਕਦੀ ਹੈ, ਇਸ ਤੋਂ ਇਨਕਾਰ ਨਹੀਂ ਹੈ। ਪੁਲਿਸ ਨੇ ਇੱਕ ਬਿਆਨ 'ਚ ਇਹ ਵੀ ਕਿਹਾ ਕਿ ਹੁਣ ਤੱਕ ਮਿਲੀ ਜਾਣਕਾਰੀ ਦੇ ਆਧਾਰ ਦੇ ਉੱਤੇ 13 ਪੁਰਸ਼ ਤੇ 1 ਮਹਿਲਾ ਘਰ ਦੇ ਅੰਦਰ ਪਾਰਟੀ ਕਰ ਰਹੇ ਸੀ। ਮੰਨਿਆ ਜਾ ਰਿਹਾ ਸੀ ਕਿ ਮਹਿਲਾ ਗਰਭਵਤੀ ਸੀ। ਇਸੇ ਦਰਮਿਆਨ 3 ਪੁਰਸ਼ ਉੱਥੇ ਹੋਰ ਪਹੁੰਚਦੇ ਨੇ ਜੋ ਗੋਲੀਆਂ ਧੜਾ ਧੜ ਚਲਾਉਂਦੇ ਨੇ। ਮੌਕੇ ਤੇ ਮੌਜੂਦ ਸਥਾਨਕ ਚੈਨਲ ਦੇ ਰਿਪੋਰਟਰ ਨੇ ਦੱਸਿਆ ਕਿ ਹਮਲਾਵਰਾਂ ਨੇ ਭੱਜਣ ਤੋਂ ਪਹਿਲਾਂ ਇੱਕ ਪੀੜਤ ਦੀ ਗੱਡੀ ਨੂੰ ਵੀ ਅੱਗ ਲਗਾ ਦਿੱਤੀ। ਸਾਹਮਣੇ ਕਈ ਗੱਡੀਆਂ ਹੋਰ ਖੜੀਆਂ ਸੀ, ਉਹਨਾਂ ਨੂੰ ਵੀ ਇਸ ਅੱਗ ਦੀ ਲਪੇਟ ਨੇ ਫੜ ਲਿਆ। ਪੁਲਿਸ ਦਾ ਕਹਿਣਾ ਹੈ ਕਿ ਹਮਲਾਵਰਾਂ ਦੀ ਭਾਲ ਕੀਤੀ ਜਾ ਰਹੀ ਹੈ। ਸਾਊਥ ਅਫਰੀਕਾ ਦੇ ਵਿੱਚ ਹੱਤਿਆ ਦੀ ਦਰ ਦੁਨੀਆ ਦੇ ਵਿੱਚ ਸਭ ਤੋਂ ਜ਼ਿਆਦਾ ਹੈ। ਪੁਲਿਸ ਦੇ ਅੰਕੜਿਆਂ ਦੇ ਮੁਤਾਬਕ ਦੇਸ਼ ਦੇ ਵਿੱਚ ਹਰ ਰੋਜ਼ 60 ਤੋਂ ਵਧੇਰੇ ਲੋਕਾਂ ਦੇ ਕਤਲ ਸਾਊਥ ਅਫਰੀਕਾ ਦੇ ਵਿੱਚ ਹੁੰਦੇ ਨੇ। ਉੱਥੇ ਹੀ ਕੌਮਾਂਤਰੀ ਖਬਰਾਂ ਦੀ ਸਾਂਝ ਦੇ ਵਿੱਚ ਆਖਰੀ ਖਬਰ ਦੀ ਸਾਂਝ ਪਾਈਏ ਤਾਂ ਅਮਰੀਕਾ ਤੋਂ ਹੀ ਹੈ। ਵੈਸੇ ਤਾਂ ਯੂਨਾਈਟਿਡ ਨੇਸ਼ਨ ਦੇ ਵਿੱਚ ਅਮਰੀਕਾ ਨੇ ਲਗਭਗ ਹਰ ਇੱਕ ਦੇਸ਼ ਦੇ ਪ੍ਰਮੁੱਖ ਨੂੰ ਟਿੱਚੀ ਦੱਸਿਆ, ਪਰ ਇੱਕੋ ਹੀ ਦੇਸ਼ ਹੈ ਜਿਸ ਦੇ ਪ੍ਰਮੁੱਖ ਦਾ ਸਵਾਗਤ ਅਮਰੀਕਾ ਪਲਕਾਂ ਵਿਛਾ ਕੇ ਕਰੇਗਾ। ਜਾਂ ਇੰਝ ਵੀ ਕਹਿ ਸਕਦੇ ਹਾਂ, ਖਬਰੀ ਭਾਸ਼ਾ ਦੇ ਵਿੱਚ ਇਹ ਅਕਸਰ ਗੱਲ ਵਰਤੀ ਨਹੀਂ ਜਾਂਦੀ ਕਿ ਇੱਕੋ ਹੀ ਮੁਲਕ ਹੈ ਜਿਸ ਤੋਂ ਅਮਰੀਕਾ ਡਰਦਾ ਹੈ, ਚੀਨ। ਚੀਨੀ ਰਾਸ਼ਟਰਪਤੀ ਜ਼ੀ ਜਿਨਪਿੰਗ ਬੁੱਧਵਾਰ ਦੇ ਦਿਨ ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਪਹੁੰਚੇ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਖੁਦ ਐਂਡਰਿਊਜ਼ ਏਅਰਫੋਰਸ ਬੇਸ ਦੇ ਉੱਤੇ ਉਹਨਾਂ ਦਾ ਸਵਾਗਤ ਕਰਨ ਗਏ। ਇਸ ਤੋਂ ਬਾਅਦ ਵੀਰਵਾਰ ਯਾਨੀ ਅੱਜ ਦੇ ਦਿਨ ਵਾਈਟ ਹਾਊਸ ਦੇ ਵਿੱਚ ਉਹਨਾਂ ਦੇ ਲਈ ਇੱਕ ਸਵਾਗਤੀ ਸਮਾਰੋਹ ਵੀ ਰੱਖਿਆ ਜਾ ਰਿਹਾ ਹੈ। ਇਸ ਦਰਮਿਆਨ ਮਿਲਟਰੀ ਫਲਾਈਓਵਰ ਵੀ ਹੋਏਗਾ। ਕਰੀਬ 500 ਦੇ ਆਸ ਪਾਸ ਫੌਜੀ ਇਸ ਸਮਾਗਮ ਦੇ ਵਿੱਚ ਚੀਨੀ ਰਾਸ਼ਟਰਪਤੀ ਨੂੰ ਸਲਾਮੀ ਦੇਣਗੇ। ਜ਼ੀ ਜਿਨਪਿੰਗ ਦਾ ਅਮਰੀਕਾ ਦੌਰਾ ਸ਼ੁੱਕਰਵਾਰ ਦੇ ਦਿਨ ਮੁਕੰਮਲ ਹੋਏਗਾ। ਯਾਤਰਾ ਦੇ ਦਰਮਿਆਨ ਕਈ ਅਲੱਗ ਅਲੱਗ ਪ੍ਰੋਗਰਾਮ ਰੱਖੇ ਗਏ ਨੇ, ਫਾਰਮਲ ਪ੍ਰੋਗਰਾਮ ਵੀ ਨੇ। ਇਹਨਾਂ ਦੇ ਵਿੱਚ ਇੱਕ ਬਹੁਤ ਸ਼ਾਨਦਾਰ ਕਿਹਾ ਜਾ ਰਿਹਾ ਹੈ ਕਿ ਅਮਰੀਕਾ ਦੇ ਇਤਿਹਾਸ ਦਾ ਹੁਣ ਤੱਕ ਦਾ ਸਭ ਤੋਂ ਬਿਹਤਰੀਨ ਡਿਨਰ ਜਿਹੜਾ ਰਾਸ਼ਟਰਪਤੀ ਦੀ ਤਰਫ ਤੋਂ ਚੀਨ ਦੇ ਰਾਸ਼ਟਰਪਤੀ ਨੂੰ ਦਿੱਤਾ ਜਾਏਗਾ। ਇਸ ਤੋਂ ਇਲਾਵਾ ਪ੍ਰਾਈਵੇਟ ਵਿਜ਼ਿਟਸ ਨੇ ਕੁਝ ਹੋਰ ਪ੍ਰੋਗਰਾਮਾਂ ਦਾ ਆਯੋਜਨ ਵੀ ਹੈ। ਦੋਹਾਂ ਦੇਸ਼ਾਂ ਦੇ ਦਰਮਿਆਨ ਟ੍ਰੇਡ ਐਗਰੀਮੈਂਟ ਦੀ ਵਜ੍ਹਾ ਦੇ ਚੱਲਦਿਆਂ ਇਸ ਯਾਤਰਾ ਨੂੰ ਹੋਰ ਵੀ ਅਹਿਮ ਮੰਨਿਆ ਜਾ ਰਿਹਾ। ਅਕਤੂਬਰ 2025 ਦੇ ਵਿੱਚ ਸਾਊਥ ਕੋਰੀਆ ਦੇ ਵਿੱਚ ਟਰੰਪ ਤੇ ਜ਼ੀ ਜਿਨਪਿੰਗ ਦੀ ਮੁਲਾਕਾਤ ਦੇ ਦਰਮਿਆਨ ਹੋਏ ਟ੍ਰੇਡ ਐਗਰੀਮੈਂਟ ਨੂੰ ਨਵੰਬਰ ਮਹੀਨੇ ਦੇ ਵਿੱਚ ਇਹਦੀ ਮਿਆਦ ਮੁੱਕਣ ਵਾਲੀ ਹੈ। ਇਸ ਤੋਂ ਪਹਿਲਾਂ ਦੋਵੇਂ ਦੇਸ਼ ਇਸ ਐਗਰੀਮੈਂਟ ਨੂੰ ਸਿਰੇ ਚੜਾਣਗੇ, ਹਸਤਾਖਰ ਕਰਨਗੇ। ਇਸ ਸਮਝੌਤੇ ਦੇ ਤਹਿਤ ਅਮਰੀਕਾ ਨੇ ਚੀਨੀ ਸਮਾਨ ਦੇ ਉੱਤੇ ਜਿਹੜਾ ਇੱਕ ਟੈਰਿਫ ਵਾਧਾ ਕੀਤਾ ਸੀ ਉਸਨੂੰ ਸਸਪੈਂਡ ਵੀ ਕਰ ਦਿੱਤਾ ਸੀ। ਉੱਥੇ ਚੀਨ ਨੇ ਰੇਅਰ ਅਰਥ ਦੇ ਉੱਤੇ ਲਗਾਏ ਹੋਏ ਜਿਹੜੇ ਐਕਸਪੋਰਟ ਦੇ ਉੱਤੇ ਪਾਬੰਦੀਆਂ ਸੀ ਉਸ ਦੇ ਵਿੱਚ ਢਿੱਲ ਦੇ ਦਿੱਤੀ ਸੀ। ਜ਼ਿਕਰਯੋਗ ਹੈ ਕਿ ਕਰੀਬ ਇੱਕ ਦਹਾਕੇ ਦੇ ਵਿੱਚ ਜ਼ੀ ਜਿਨਪਿੰਗ ਦੀ ਇਹ ਪਹਿਲੀ ਅਮਰੀਕੀ ਯਾਤਰਾ, ਨਾਲ ਹੀ ਟਰੰਪ ਦੂਸਰੀ ਵਾਰ ਰਾਸ਼ਟਰਪਤੀ ਬਣਨ ਤੋਂ ਬਾਅਦ ਮੁਲਾਕਾਤ ਕਰਨਗੇ। ਡੋਨਲਡ ਟਰੰਪ ਜਿਹੜੇ ਨੇ ਜ਼ੀ ਜਿਨਪਿੰਗ ਦੇ ਨਾਲ ਮੁਲਾਕਾਤ ਕਰਨਗੇ। ਖੈਰ, ਇਸ ਦੇ ਉੱਤੇ ਦੁਨੀਆ ਭਰ ਦੀਆਂ ਨਿਗਾਹਾਂ ਹੋਣਗੀਆਂ। ਅੱਜ ਦੇ ਦਿਨ ਕੀ ਕੁਝ ਹੁੰਦਾ, ਕੱਲ੍ਹ ਨੂੰ ਸਵੇਰ ਵੇਲੇ ਆਪਾਂ ਨੂੰ ਖਬਰਾਂ ਦੇ ਵਿੱਚ ਪਤਾ ਚੱਲੇਗਾ। ਸੋ ਕੱਲ੍ਹ ਤੱਕ ਦਾ ਇੰਤਜ਼ਾਰ ਕਰੋ, ਦੋਹਾਂ ਦੀ ਮੁਲਾਕਾਤ ਔਰ ਇਸ ਦਰਮਿਆਨ ਕਿਹੜੇ ਕਿਹੜੇ ਖਾਣੇ ਦੇ ਵਿੱਚ ਪਦਾਰਥ ਦਿੱਤੇ ਗਏ ਨੇ। ਖੈਰ, ਉਹ ਸਾਡਾ ਕੰਮ ਨਹੀਂ ਹੈ, ਉਹ ਮੀਡੀਆ ਦਾ ਇੱਕ ਬੜੇ ਹੀ ਹੇਠਲੇ ਹਿੱਸੇ ਦਾ ਤਬਕੇ ਦਾ ਕੰਮ ਹੁੰਦਾ। ਪਰ ਖੈਰ, ਕੁਝ ਹੋਰ ਖਬਰਾਂ ਦੀ ਸਾਂਝ ਪਾਉਂਦੇ ਹਾਂ। ਭਾਰਤ ਦੇ ਨਾਲ ਜੁੜੀ ਹੋਈ ਖਬਰ ਹੈ, ਜਿੱਥੇ ਭਾਰਤ ਦੇ ਵਿੱਚ ਇਸ ਵਕਤ ਤਰਥਲੀ ਮੱਚ ਚੁੱਕੀ ਹੈ। ਜੇ ਇਸ ਖਬਰ ਤੋਂ ਤੁਸੀਂ ਜਾਣੂ ਨਹੀਂ ਹੋ ਤਾਂ ਧਿਆਨ ਦੇ ਨਾਲ ਸੁਣੋ ਕਿ ਕੇਂਦਰੀ ਚੋਣ ਕਮਿਸ਼ਨ, ਇਲੈਕਸ਼ਨ ਕਮਿਸ਼ਨ ਭਾਰਤ ਦੇ ਵਿੱਚ ਇੱਕ ਇੰਡੀਪੈਂਡੈਂਟ ਬਾਡੀ ਹੁੰਦਾ, ਜਿਵੇਂ ਅਦਾਲਤਾਂ ਹੁੰਦੀਆਂ ਨੇ। ਇਸ ਦੇ ਵਿੱਚ ਸਰਕਾਰ ਦੇ ਦਖਲ ਨਹੀਂ ਹੁੰਦੇ, ਪਰ ਪਿਛਲੇ ਕਈ ਮਹੀਨਿਆਂ ਤੋਂ ਬਲਕਿ ਸਾਲਾਂ ਤੋਂ ਵਿਰੋਧੀ ਧਿਰਾਂ ਤਾਂ ਇਹ ਇਲਜ਼ਾਮ ਲਗਾਉਂਦੀਆਂ ਆ ਰਹੀਆਂ ਨੇ ਕਿ ਇਲੈਕਸ਼ਨ ਕਮਿਸ਼ਨ ਇਸ ਵਕਤ ਸਰਕਾਰ ਦੀ ਕਠਪੁਤਲੀ ਬਣਿਆ ਹੋਇਆ, ਭਾਰਤ ਦੇ ਵਿੱਚ ਭਾਜਪਾ ਦੀ ਕਠਪੁਤਲੀ ਬਣਿਆ ਹੋਇਆ। ਔਰ ਭਾਜਪਾ ਦੇ ਕਹੇ ਦੇ ਮੁਤਾਬਕ ਹੀ ਗਿਆਨੇਸ਼ ਕੁਮਾਰ ਜਿਹੜੇ ਕਿ ਇਲੈਕਸ਼ਨ ਕਮਿਸ਼ਨਰ ਨੇ, ਉਹ ਹਰ ਇੱਕ ਚੋਣ ਦਾ ਰੁੱਖ ਬਦਲ ਦਿੰਦੇ ਨੇ। ਇਹ ਵੀ ਕਾਰਨ ਹੋ ਸਕਦਾ ਹੈ ਕਿ ਤੀਸਰੀ ਵਾਰ ਮੋਦੀ ਪ੍ਰਧਾਨ ਮੰਤਰੀ ਬਣਨ ਦੇ ਕਾਬਲ ਵੀ ਨਹੀਂ ਸੀ, ਜਾਂ ਕਿ ਉਹਨਾਂ ਦੀ ਪਾਰਟੀ ਕਈ ਥਾਵਾਂ ਤੋਂ ਹਾਰ ਰਹੀ ਸੀ, ਪਰ ਚੋਣ ਕਮਿਸ਼ਨ ਨੇ ਉਹਨਾਂ ਦਾ ਸਾਥ ਦਿੱਤਾ। ਇਹ ਸਵਾਲ ਹੁਣ ਕਿਉਂ ਉੱਠਣ ਲੱਗ ਪਏ ਨੇ? ਕੇਂਦਰੀ ਚੋਣ ਕਮਿਸ਼ਨ ਤੇ ਉਸਦੇ ਚੋਣ ਕਮਿਸ਼ਨਰਾਂ ਦੀ ਚਰਚਾ ਬੁੱਧਵਾਰ ਦੇ ਦਿਨ ਸੁਰਖੀਆਂ ਦੇ ਵਿੱਚ ਰਹੀ। ਦੋ ਵਜ੍ਹਾ ਰਹੀਆਂ।
ਪਹਿਲੀ ਅੰਗਰੇਜ਼ੀ ਅਖਬਾਰ ਇੰਡੀਅਨ ਐਕਸਪ੍ਰੈਸ ਦੀ ਇੱਕ ਇਨਵੈਸਟੀਗੇਟਿਵ ਰਿਪੋਰਟਿੰਗ ਤੇ ਦੂਸਰੀ ਚੋਣ ਕਮਿਸ਼ਨਰਾਂ ਦੀ ਨਿਯੁਕਤੀ ਦੇ ਨਾਲ ਜੁੜਿਆ ਹੋਇਆ ਕਾਨੂੰਨ ਜਿਸ ਦੇ ਉੱਤੇ ਸੁਪਰੀਮ ਕੋਰਟ ਦਾ ਇੱਕ ਫੈਸਲਾ ਹੈ। ਇੰਡੀਅਨ ਐਕਸਪ੍ਰੈਸ ਦੀ ਰਿਪੋਰਟ ਦੇ ਵਿੱਚ ਦਾਅਵਾ ਕੀਤਾ ਗਿਆ ਕਿ ਚੋਣ ਕਮਿਸ਼ਨਰ ਦੇ ਦੋ ਮੈਂਬਰਾਂ ਨੇ ਬੀਤੇ ਕੁਝ ਮਹੀਨਿਆਂ ਦੇ ਦਰਮਿਆਨ ਕਈ ਮੁੱਦਿਆਂ ਨੂੰ ਲੈ ਕੇ ਜਿਹੜੇ ਚੀਫ ਚੋਣ ਕਮਿਸ਼ਨਰ ਸੀਗੇ, ਜਿਹੜੇ ਚੀਫ ਇਲੈਕਸ਼ਨ ਕਮਿਸ਼ਨਰ ਸੀ ਗਿਆਨੇਸ਼ ਕੁਮਾਰ, ਉਹਨਾਂ ਦੇ ਨਾਲ ਬਾਰ ਬਾਰ ਅਸਹਿਮਤੀ ਜਤਾਈ ਸੀ ਕਿ ਨਹੀਂ ਭਾਈ, ਇਹ ਤੁਸੀਂ ਠੀਕ ਨਹੀਂ ਕਰ ਰਹੇ, ਜਾਂ ਫਲਾਂ ਫੈਸਲੇ ਤੁਹਾਡੇ ਜਾਇਜ਼ ਨਹੀਂ ਨੇ, ਜਾਂ ਇਹ ਇਲੈਕਸ਼ਨ ਕਮਿਸ਼ਨ ਦੀ ਸੁਤੰਤਰਤਾ ਦੇ ਉੱਤੇ ਸਵਾਲ ਖੜੇ ਕਰਦੇ ਨੇ। ਉੱਥੇ ਸੁਪਰੀਮ ਕੋਰਟ ਦੀ ਦੋ ਜੱਜਾਂ ਦੀ ਬੈਂਚ ਨੇ ਸਾਲ 2023 ਚ ਲਿਆਂਦੇ ਗਏ ਮੋਦੀ ਸਰਕਾਰ ਦੇ ਕਾਨੂੰਨ ਨੂੰ ਇੱਕ ਵੱਡੀ ਬੈਂਚ ਨੂੰ ਭੇਜਣ ਨੂੰ ਲੈ ਕੇ ਕੇਂਦਰ ਸਰਕਾਰ ਦੀ ਪਟੀਸ਼ਨ ਦੇ ਉੱਤੇ ਵੰਡਿਆ ਹੋਇਆ ਫੈਸਲਾ ਸੁਣਾਇਆ। ਅਸਲ 'ਚ ਸਾਲ 2023 ਦੇ ਵਿੱਚ ਸੁਪਰੀਮ ਕੋਰਟ ਦੀ ਸੰਵਿਧਾਨਕ ਬੈਂਚ ਨੇ ਸੰਸਦ ਦੇ ਵਿੱਚ ਕਾਨੂੰਨ ਬਣਨ ਤੋਂ ਚੋਣ ਕਮਿਸ਼ਨ ਤੱਕ ਦੀਆਂ ਨਿਯੁਕਤੀਆਂ ਨੂੰ ਲੈ ਕੇ ਪ੍ਰਧਾਨ ਮੰਤਰੀ, ਵਿਰੋਧੀ ਧਿਰ ਦੇ ਨੇਤਾ ਅਤੇ ਸੁਪਰੀਮ ਕੋਰਟ ਦੇ ਚੀਫ ਜਸਟਿਸ ਦੀ ਇੱਕ ਕਮੇਟੀ ਦਾ ਗਠਨ ਕੀਤਾ ਸੀ। ਇਸੇ ਨੂੰ ਲੈ ਕੇ ਕੇਂਦਰ ਦੀ ਮੋਦੀ ਸਰਕਾਰ ਨੇ ਚੀਫ ਇਲੈਕਸ਼ਨ ਕਮਿਸ਼ਨਰ ਤੇ ਦੂਸਰੇ ਜਿਹੜੇ ਕਮਿਸ਼ਨ ਇਲੈਕਸ਼ਨ ਜਿਹੜੀ ਚੋਣ ਕਮਿਸ਼ਨ ਉਸ ਦੇ ਨਾਲ ਜੁੜੇ ਹੋਏ, ਉਸ ਬਾਡੀ ਦੇ ਨਾਲ ਜੁੜੇ ਹੋਏ ਦੂਸਰੇ ਅਧਿਕਾਰੀਆਂ ਦੇ ਨਾਲ ਜੁੜਿਆ ਹੋਇਆ ਇਹ ਨਿਯਮ ਜਾਰੀ ਕੀਤਾ ਸੀ। ਇਸ ਦੇ ਤਹਿਤ ਜਿਹੜੇ ਚੀਫ ਇਲੈਕਸ਼ਨ ਕਮਿਸ਼ਨਰ ਨੇ ਤੇ ਇਲੈਕਸ਼ਨ ਕਮਿਸ਼ਨਰ ਨੇ ਉਹਨਾਂ ਦੀ ਨਿਯੁਕਤੀ ਜਿਹੜੀ ਇੱਕ ਕਮੇਟੀ ਕਰੇਗੀ। ਉਹ ਕਮੇਟੀ ਦੇ ਵਿੱਚ ਪ੍ਰਧਾਨ ਮੰਤਰੀ ਦੀ ਤਰਫ ਤੋਂ ਨੋਮੀਨੇਟ ਕੀਤਾ ਗਿਆ ਇੱਕ ਕੇਂਦਰੀ ਮੰਤਰੀ ਤੇ ਵਿਰੋਧੀ ਧਿਰ ਦਾ ਇੱਕ ਨੇਤਾ ਹੋਏਗਾ। ਵਰਤਮਾਨ ਦੇ ਵਿੱਚ ਤਿੰਨਾਂ ਚੋਣ ਕਮਿਸ਼ਨਰਾਂ ਦੀ ਨਿਯੁਕਤੀ ਮੋਦੀ ਸਰਕਾਰ ਦੇ ਕਾਰਜਕਾਲ ਦੇ ਇਸੇ 2023 ਦੇ ਕਾਨੂੰਨ ਦੇ ਤਹਿਤ ਹੋਈ ਹੋਈ ਹੈ। ਨਿਯੁਕਤੀ ਦੇ ਲਈ ਚੋਣ ਕਮੇਟੀ ਦੇ ਵਿੱਚ ਪ੍ਰਧਾਨ ਮੰਤਰੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਲੋਕ ਸਭਾ ਦੇ ਵਿੱਚ ਵਿਰੋਧੀ ਧਿਰ ਨੇਤਾ ਰਾਹੁਲ ਗਾਂਧੀ ਸ਼ਾਮਲ ਸੀ। ਮਾਰਚ 2024 ਚ ਜਦੋਂ ਸੁਖਬੀਰ ਸਿੰਘ ਸੰਧੂ ਤੇ ਗਿਆਨੇਸ਼ ਕੁਮਾਰ ਨੂੰ ਚੋਣ ਕਮਿਸ਼ਨਰ ਨਿਯੁਕਤ ਕੀਤਾ ਗਿਆ ਸੀ ਉਦੋਂ ਕਮੇਟੀ ਚ ਵਿਰੋਧੀ ਧਿਰ ਦੇ ਨੇਤਾ ਦੇ ਤੌਰ ਦੇ ਉੱਤੇ ਕਾਂਗਰਸ ਨੇ ਅਧੀਰ ਰੰਜਨ ਚੌਧਰੀ ਦੀ ਜਿਹੜੀ ਨਿਯੁਕਤੀ ਸੀ ਉਸ ਦੇ ਉੱਤੇ ਆਪਣੀ ਅਸਹਿਮਤੀ ਦਰਜ ਕਰਵਾਈ ਸੀ। ਫਰਵਰੀ 2025 ਚ ਗਿਆਨੇਸ਼ ਕੁਮਾਰ ਨੂੰ ਮੁੱਖ ਚੋਣ ਕਮਿਸ਼ਨਰ ਬਣਾਏ ਜਾਣ ਤੇ ਵਿਵੇਕ ਜੋਸ਼ੀ ਨੂੰ ਚੋਣ ਕਮਿਸ਼ਨਰ ਨਿਯੁਕਤ ਕੀਤੇ ਜਾਣ ਸਮੇਂ ਵੀ ਲੋਕ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਆਪਣੀ ਅਸਹਿਮਤੀ ਦਰਜ ਕਰਵਾਈ ਸੀ। ਪਰ ਇਹ ਕਮੇਟੀ ਫੈਸਲੇ ਕਿਵੇਂ ਲੈਂਦੀ ਹੈ, ਆਸਾਨ ਭਾਸ਼ਾ 'ਚ ਤੁਹਾਨੂੰ ਸਮਝਾਉਂਦੇ ਹਾਂ। ਮੋਦੀ ਸਰਕਾਰ ਨੇ ਇਹ ਕਮੇਟੀ ਗਠਿਤ ਕੀਤੀ ਜਿਸ ਦੇ ਵਿੱਚ ਖੁਦ ਪ੍ਰਧਾਨ ਮੰਤਰੀ ਤੇ ਅਮਿਤ ਸ਼ਾਹ ਤੇ ਉਹਨਾਂ ਨੇ ਕਹਿਣ ਦੇ ਲਈ ਇਸ ਕਮੇਟੀ 'ਚ ਤੀਸਰਾ ਸ਼ਖਸ ਰਾਹੁਲ ਗਾਂਧੀ ਜਾਂ ਕਿਸੇ ਵੀ ਵਿਰੋਧੀ ਧਿਰ ਦੇ ਨੇਤਾ ਨੂੰ ਚੁਣਨਾ ਦੱਸਿਆ। ਪਰ ਇਸ ਕਮੇਟੀ ਦੀ ਤਰਫ ਤੋਂ ਫੈਸਲੇ ਬਹੁਮਤ ਦੇ ਨਾਲ ਲਏ ਜਾਣਗੇ, ਸਰਬਸਹਿਮਤੀ ਦੇ ਨਾਲ ਨਹੀਂ। ਯਾਨੀ ਕਿ 2-1 ਜੇਕਰ ਕੋਈ ਫੈਸਲਾ ਆਉਂਦਾ ਹੈ ਤਾਂ ਉਸ ਫੈਸਲੇ ਨੂੰ ਲਾਗੂ ਕਰ ਦਿੱਤਾ ਜਾਏਗਾ। ਜ਼ਾਹਰ ਜੀ ਗੱਲ ਹੈ ਕਿ ਮੋਦੀ ਤੇ ਅਮਿਤ ਸ਼ਾਹ ਜੇਕਰ ਕਿਸੇ ਇੱਕ ਵਿਅਕਤੀ ਨੂੰ ਚੋਣ ਕਮਿਸ਼ਨਰ ਬਣਾਏ ਜਾਣ ਦੇ ਉੱਤੇ ਸਹਿਮਤ ਹੁੰਦੇ ਨੇ ਤੇ ਰਾਹੁਲ ਗਾਂਧੀ ਨਹੀਂ ਵੀ ਹੁੰਦੇ, ਬਾਵਜੂਦ ਇਸ ਦੇ ਉਸ ਵਿਅਕਤੀ ਨੂੰ ਚੋਣ ਕਮਿਸ਼ਨਰ ਲਾਗੂ ਕਰ ਦਿੱਤਾ ਜਾਏਗਾ। ਇਹ ਨਵਾਂ ਫੈਸਲਾ ਸੁਪਰੀਮ ਕੋਰਟ ਨੇ ਇਸੇ ਦੇ ਉੱਤੇ ਹੁਣ ਫੈਸਲਾ ਸੁਣਾਇਆ। ਇਸੇ ਕਾਨੂੰਨ ਦੇ ਖਿਲਾਫ ਕਈ ਪਟੀਸ਼ਨਾਂ ਦਾਇਰ ਕੀਤੀਆਂ ਗਈਆਂ ਸੀ, ਕੇਂਦਰ ਸਰਕਾਰ ਤੋਂ ਮੰਗ ਕੀਤੀ ਗਈ ਸੀ ਕਿ ਇਸ ਦੇ ਵਿੱਚੋਂ ਇੱਕ ਪਟੀਸ਼ਨ ਨੂੰ ਵੱਡੀ ਬੈਂਚ ਦੇ ਕੋਲ ਭੇਜਿਆ ਜਾਵੇ। ਇਸ ਮਾਮਲੇ ਦੀ ਸੁਣਵਾਈ ਕਰ ਰਹੀ ਜਸਟਿਸ ਦੀਪਾਂਕਰ ਦੱਤਾ, ਜਸਟਿਸ ਸਤੀਸ਼ ਚੰਦਰ ਸ਼ਰਮਾ ਦੀ ਬੈਂਚ ਵੰਡੀ ਹੋਈ ਨਜ਼ਰ ਆ ਰਹੀ ਸੀ। ਇੱਕ ਧਿਰ ਜਿਹੜੀ ਸੀ ਉਹ ਸਰਕਾਰ ਦੇ ਹੱਕ ਦੇ ਵਿੱਚ ਸੀ। ਜਸਟਿਸ ਦੀਪਾਂਕਰ ਦੱਤਾ ਨੇ ਕਿਹਾ ਕਿ ਕੇਂਦਰ ਸਰਕਾਰ ਦੀ ਮੰਗ ਖਾਰਜ ਹੋਣੀ ਚਾਹੀਦੀ ਹੈ, ਜਦਕਿ ਜਸਟਿਸ ਸ਼ਰਮਾ ਦਾ ਕਹਿਣਾ ਸੀ ਕਿ ਇਸ ਕਾਨੂੰਨ ਨੂੰ ਲੈ ਕੇ ਕਈ ਅਹਿਮ ਸਵਾਲ ਨੇ ਜਿਸ ਦੇ ਵਿੱਚ ਇਸ ਫੈਸਲੇ ਨੂੰ ਵੱਡੀ ਬੈਂਚ ਦੇ ਕੋਲ ਭੇਜ ਦਿੱਤਾ ਜਾਣਾ ਚਾਹੀਦਾ ਹੈ। ਕਾਨੂੰਨੀ ਮਾਮਲਿਆਂ ਨੂੰ ਕਵਰ ਕਰਨ ਵਾਲੀ ਵੈਬਸਾਈਟ ਬਾਰ ਐਂਡ ਬੈਂਚ ਦੇ ਮੁਤਾਬਕ ਵੰਡੀ ਹੋਈ ਰਾਏ ਨੂੰ ਦੇਖਦਿਆਂ ਹੋਇਆਂ ਬੈਂਚ ਨੇ ਹੁਕਮ ਦਿੱਤਾ ਕਿ ਇਸ ਮਾਮਲੇ ਨੂੰ ਭਾਰਤ ਦੇ ਜਿਹੜੇ ਚੀਫ ਜਸਟਿਸ ਨੇ ਉਹਨਾਂ ਦੇ ਕੋਲ ਰੱਖਿਆ ਜਾਵੇ ਤਾਂ ਕਿ ਉਹ ਵਿਚਾਰ ਕਰ ਸਕਣ ਕਿ ਇਸ ਮੁੱਦੇ ਦੇ ਉੱਤੇ ਕੀ ਫੈਸਲਾ ਲੈਣਾ ਹੈ। ਹੁਣ ਅਜਿਹੇ ਦੇ ਵਿੱਚ ਸਵਾਲ ਬਹੁਤ ਉੱਠਣ ਲੱਗ ਪਏ ਨੇ, ਭਾਰਤ ਦੇ ਵਿੱਚ ਸਿਆਸਤ ਦਾ ਭਵਿੱਖ ਕੀ ਹੈ, ਉਸ ਤੋਂ ਇਲਾਵਾ ਸਿਆਸਤ ਦਾ ਪਾਸਟ ਕੀ ਸੀ, ਪਾਸਟ ਦੇ ਵਿੱਚ ਕੀ ਕੁਝ ਹੋਇਆ, ਉਸ ਦੇ ਉੱਤੇ ਸਵਾਲ ਉੱਠ ਰਹੇ ਨੇ। ਰਾਜ ਸਭਾ ਮੈਂਬਰ ਕਪਿਲ ਸਿੱਬਲ ਨੇ ਤਾਂ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਨੂੰ ਤੁਰੰਤ ਮੁਅੱਤਲ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਉਹਨਾਂ ਦੇ ਉੱਤੇ FIR ਦਰਜ ਕਰਕੇ ਇਸ ਗੱਲ ਦੀ ਜਾਂਚ ਹੋਣੀ ਚਾਹੀਦੀ ਹੈ ਕਿ ਉਹਨਾਂ ਦੀਆਂ ਕਾਰਵਾਈਆਂ ਦੇ ਪਿੱਛੇ ਕਿਸ ਦਾ ਹੱਥ ਸੀ। ਉਹਨਾਂ ਨੇ SIR ਨੂੰ ਤੁਰੰਤ ਰੋਕਣ ਦੇ ਲਈ ਆਖਿਆ ਤੇ ਕਿਹਾ ਕਿ ਸੁਪਰੀਮ ਕੋਰਟ ਨੂੰ ਨਵੇਂ ਸਿਰੇ ਤੋਂ ਚੋਣਾਂ ਕਰਵਾਉਣੀਆਂ ਚਾਹੀਦੀਆਂ ਨੇ ਔਰ ਇੱਕ ਵਿਲੱਖਣ ਤਾਕਤ ਨੂੰ ਬਹਾਲ ਕਰਨ ਦੇ ਬਾਰੇ ਵਿਚਾਰ ਕਰਨਾ ਚਾਹੀਦਾ। ਇਹ ਨਹੀਂ ਬਲਕਿ ਸਾਬਕਾ ਚੋਣ ਕਮਿਸ਼ਨਰ ਵੀ ਇਸ ਦੇ ਉੱਤੇ ਹੁਣ ਇਤਰਾਜ਼ ਚੱਕਣ ਲੱਗ ਪਏ ਨੇ। ਦੋ ਸਾਬਕਾ ਮੁੱਖ ਚੋਣ ਕਮਿਸ਼ਨਰ OP ਰਾਵਤ ਤੇ SY ਕੁਰੇਸ਼ੀ ਨੇ ਵੀ SIR ਵਰਗੀ ਪ੍ਰਕਿਰਿਆ ਦੇ ਉੱਤੇ ਸਵਾਲ ਖੜੇ ਕਰ ਦਿੱਤੇ ਨੇ। ਰਾਵਤ ਨੇ ਵੋਟਰ ਰਜਿਸਟ੍ਰੇਸ਼ਨ ਫਾਰਮ 6 ਦੇ ਵਿੱਚ ਤਬਦੀਲੀ ਨੂੰ ਗਲਤ ਤੇ ਗੈਰ ਕਾਨੂੰਨੀ ਕਰਾਰ ਦਿੱਤਾ, ਜਦਕਿ ਸਾਬਕਾ ਚੀਫ ਇਲੈਕਸ਼ਨ ਕਮਿਸ਼ਨਰ ਕੁਰੇਸ਼ੀ ਨੇ ਕਿਹਾ ਕਿ ਜੇ ਵੋਟਰ ਸੂਚੀਆਂ 'ਚ ਸੁਧਾਈ ਦਾ ਅਮਲ ਗੈਰ ਕਾਨੂੰਨੀ ਹੈ ਤਾਂ ਫਿਰ ਉਸ ਆਧਾਰ ਦੇ ਉੱਤੇ ਚੋਣਾਂ ਨਹੀਂ ਕਰਵਾਈਆਂ ਜਾ ਸਕਦੀਆਂ। ਜੇ ਦੋ ਚੋਣ ਕਮਿਸ਼ਨਰ ਸਹਿਮਤ ਨਹੀਂ ਸਨ ਤਾਂ ਫਿਰ SIR ਪ੍ਰਕਿਰਿਆ ਦਾ ਫੈਸਲਾ ਆਖਿਰਕਾਰ
ਕਿਸਨੇ ਦਿੱਤਾ? ਉਧਰ ਭਾਜਪਾ ਨੇ ਤਿੰਨ ਚੋਣ ਕਮਿਸ਼ਨਰਾਂ ਦੇ ਵਿਚਾਰਾਂ ਦੇ ਵਿੱਚ ਵਖਰੇਵੇਂ ਦੀ ਰਿਪੋਰਟਾਂ ਦੇ ਉੱਤੇ ਪ੍ਰਤੀਕਰਮ ਦਿੰਦਿਆਂ ਹੋਇਆ ਕਿਹਾ ਕਿ ਇਸ ਤੋਂ ਸਾਬਤ ਹੁੰਦਾ ਹੈ ਕਿ ਚੋਣ ਕਮਿਸ਼ਨ ਜਮਹੂਰੀ ਢੰਗ ਦੇ ਨਾਲ ਕੰਮ ਕਰ ਰਿਹਾ। ਜੇਕਰ ਇਲੈਕਸ਼ਨ ਕਮਿਸ਼ਨ ਦੇ ਅੰਦਰ ਕੁਝ ਕਮਿਸ਼ਨਰਸ ਨੇ ਆਪਣੇ ਚੀਫ ਇਲੈਕਸ਼ਨ ਕਮਿਸ਼ਨਰ ਦੇ ਨਾਲ ਇਤਰਾਜ਼ ਜਤਾਇਆ ਤਾਂ ਇਹ ਤਾਂ ਚੰਗੀ ਗੱਲ ਹੈ। ਚੋਣ ਕਮਿਸ਼ਨ ਨੇ ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ ਦੇ ਅਮਲ ਦੇ ਬਾਰੇ ਦੋ ਚੋਣ ਕਮਿਸ਼ਨਰਾਂ ਵੱਲੋਂ ਇਤਰਾਜ਼ ਜਤਾਏ ਜਾਣ ਨੂੰ ਲੈ ਕੇ ਵੀ ਆਪਣੇ ਵਿਚਾਰ ਦਿੱਤੇ ਨੇ। ਕਿਹਾ ਹੈ ਕਿ ਕਿਸੇ ਵੀ ਅਦਾਰੇ ਦੇ ਅੰਦਰ ਵਿਚਾਰ ਵਟਾਂਦਰੇ ਦੇ ਦਰਮਿਆਨ ਅਲੱਗ ਅਲੱਗ ਟਿੱਪਣੀਆਂ ਹੁੰਦੀਆਂ ਨੇ। ਉਹਨਾਂ ਦੇ ਹੁਕਮਾਂ ਨੂੰ ਲਾਗੂ ਕਰਨਾ ਆਖਰੀ ਫੈਸਲਾ ਜਿਹੜਾ ਉਹ ਚੀਫ ਬਾਡੀ ਦਾ ਹੀ ਹੁੰਦਾ। ਸਿਰਫ ਤਿੰਨ ਚੋਣ ਕਮਿਸ਼ਨਰ ਹੀ ਨਹੀਂ ਸਗੋਂ ਚੋਣ ਕਮਿਸ਼ਨ ਦਾ ਹਰ ਇੱਕ ਅਧਿਕਾਰੀ ਚੋਣ ਪ੍ਰਣਾਲੀ ਦੇ ਵਿੱਚ ਸੁਧਾਰ ਦੇ ਲਈ ਅਹਿਮ ਸੁਝਾਅ ਦੇ ਸਕਦਾ ਹੈ। ਪਰ ਇਹ ਮਸਲਾ ਹੁਣ ਕਿਤੇ ਨਾ ਕਿਤੇ ਜਾ ਕੇ ਤਾਂ ਰੁਕੇਗਾ। ਖੈਰ ਜਿੱਥੇ ਜਾ ਕੇ ਰੁਕੇਗਾ ਉੱਥੋਂ ਬਾਅਦ ਕੀ ਸਰਕਾਰ ਦੇ ਉੱਤੇ ਗਾਜ ਡਿੱਗਦੀ ਹੈ ਜਾਂ ਫਿਰ ਇਸ ਵਾਰ ਵੀ ਸਰਕਾਰ ਇਸ ਦੇ ਵਿੱਚੋਂ ਬਚ ਕੇ ਨਿਕਲ ਆਏਗੀ, ਇਹ ਇੱਕ ਅਲੱਗ ਖਬਰ ਹੈ। ਉਧਰ ਪੰਜਾਬ ਸਰਕਾਰ ਨੇ ਜਾ ਕੇ ਰੁਕੇਗਾ ਉੱਥੋਂ ਬਾਅਦ ਕੀ ਸਰਕਾਰ ਦੇ ਉੱਤੇ ਗਾਜ ਡਿੱਗਦੀ ਹੈ ਜਾਂ ਫਿਰ ਇਸ ਵਾਰ ਵੀ ਸਰਕਾਰ ਇਸ ਦੇ ਵਿੱਚੋਂ ਬਚ ਕੇ ਨਿਕਲ ਆਏਗੀ, ਇਹ ਇੱਕ ਅਲੱਗ ਖਬਰ ਹੈ। ਉਧਰ ਪੰਜਾਬ ਸਰਕਾਰ ਨੇ DA ਦੇ ਵਿੱਚ 8% ਵਾਧੇ ਸੰਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ, ਜਿਸ ਦੇ ਨਾਲ ਮੁਲਾਜ਼ਮਾਂ ਨੂੰ 1 ਸਤੰਬਰ 2026 ਤੋਂ ਮਹਿੰਗਾਈ ਭੱਤਾ ਉਸ ਦੇ ਵਿੱਚ ਵਾਧੇ ਦਾ ਜਿਹੜਾ ਲਾਭ ਹੈ ਉਹ ਦਿੱਤਾ ਜਾਏਗਾ ਤੇ ਅਕਤੂਬਰ ਦੇ ਵਿੱਚ ਮਿਲਣ ਵਾਲੀ ਤਨਖਾਹ ਵਧਾ ਕੇ ਦਿੱਤੀ ਜਾਏਗੀ। ਹਾਲਾਂਕਿ ਇਸ ਦੇ ਨਾਲ ਸੂਬੇ ਦੇ 4 ਲੱਖ ਦੇ ਕਰੀਬ ਮੁਲਾਜ਼ਮਾਂ ਤੇ 2.5 ਲੱਖ ਦੇ ਕਰੀਬ ਪੈਨਸ਼ਨਰਾਂ ਨੂੰ ਲਾਭ ਮਿਲੇਗਾ ਤੇ ਸਰਕਾਰ ਇਹ ਵੀ ਦਾਅਵੇ ਜਤਾ ਰਹੀ ਹੈ ਕਿ ਇਸ ਦੇ ਨਾਲ ਲਗਭਗ 250 ਕਰੋੜ ਰੁਪਏ ਦਾ ਵਿੱਤੀ ਬੋਝ ਵੀ ਖਜ਼ਾਨੇ ਦੇ ਉੱਤੇ ਪਏਗਾ। ਪਰ ਸਰਕਾਰ ਨੇ ਇਸ ਬਾਰੇ ਕੁਝ ਵੀ ਗੱਲ ਨਹੀਂ ਦੱਸੀ ਹੈ ਤੇ ਨਾ ਹੀ ਕੋਈ ਨੋਟੀਫਿਕੇਸ਼ਨ ਜਾਰੀ ਕੀਤਾ ਕਿ ਜਿਹੜਾ ਹੁਣ ਤੱਕ ਦਾ ਪਿਛਲਾ ਬਕਾਇਆ ਲਗਭਗ 4 ਸਾਲਾਂ ਦਾ ਬਕਾਇਆ ਜਿਹੜਾ DA ਹੈ ਕਿ ਉਹ ਦਿੱਤਾ ਜਾਏਗਾ ਜਾਂ ਨਹੀਂ। ਲਗਭਗ 4% DA ਦੀਆਂ ਕਿਸ਼ਤਾਂ ਹਰ ਇੱਕ ਮਹੀਨੇ ਦੀਆਂ ਪੰਜਾਬ ਸਰਕਾਰ ਦੇ ਵੱਲ ਬਕਾਇਆ ਪਈਆਂ ਨੇ। ਜਿਹੜੇ ਵੀ ਮੁਲਾਜ਼ਮਾਂ ਨੂੰ ਤਨਖਾਹ ਦੇ ਵਿੱਚ ਮਹਿੰਗਾਈ ਭੱਤਾ ਜੋੜ ਕੇ ਦੇਣਾ ਸੀ ਪਰ ਪੰਜਾਬ ਸਰਕਾਰ ਨੇ ਉਸ ਦੇ ਉੱਤੇ ਕੋਈ ਵੀ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ। ਖੈਰ ਭਾਰਤ ਦੇ ਨਾਲ ਜੁੜੀਆਂ ਦੂਸਰੀਆਂ ਖਬਰਾਂ ਦੀ ਸਾਂਝ ਪ੍ਰੀਤਮ ਸਿੰਘ ਰੁਪਾਲ ਹੋਰੀ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਹਾਂਜੀ, ਮੈਲਬਰਨ ਪ੍ਰੋਗਰਾਮ ਦੇ ਅਖੀਰ ਦੇ ਵਿੱਚ ਇੱਧਰ ਆਸਟ੍ਰੇਲੀਆ ਵਾਲੇ ਪਾਸੇ ਆ ਜਾਈਏ। ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਵੀ ਯੂਨਾਈਟਿਡ ਨੇਸ਼ਨ ਦੇ ਜਨਰਲ ਅਸੈਂਬਲੀ ਸੈਸ਼ਨ ਦਾ ਇਸਤੇਮਾਲ ਕੀਤਾ ਹੈ ਔਰ ਬੜਾ ਕੁਝ ਅਜਿਹਾ ਹੋਇਆ ਹੈ ਜਿਹੜਾ ਕਿ ਸੁਣਨਾ ਤੁਹਾਨੂੰ ਚਾਹੀਦਾ ਹੈ, ਜ਼ਰੂਰੀ ਹੈ। ਡੋਨਲਡ ਟਰੰਪ ਦੀਆਂ ਵਧੀਕੀਆਂ ਪਰ ਉਹ ਆਪਣੇ ਮੁਲਕ ਦੇ ਲਈ ਵਧੀਆ ਕਰ ਰਹੇ ਹੋ ਸਕਦੇ ਨੇ ਪਰ ਅਮਰੀਕਾ ਆਸਟ੍ਰੇਲੀਆ ਦੇ ਵੀ ਹੱਕ ਦੀ ਗੱਲ ਸੋਚੇ ਇਹ ਜ਼ਰੂਰੀ ਨਹੀਂ ਹੈ। ਡੋਨਲਡ ਟਰੰਪ ਨੇ ਐਂਥਨੀ ਐਲਬਨੀਜ਼ ਦੇ ਉਸ ਸਾਰੇ ਦਾਅਵਿਆਂ ਨੂੰ ਵਰਲਡ ਸਟੇਜ ਦੇ ਉੱਤੇ ਝੁਠਲਾ ਦਿੱਤਾ ਜਿਸ ਦੇ ਵਿੱਚ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਨੇ ਕਿਹਾ ਸੀ ਕਿ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਉੱਤੇ ਨਿਗਾਹ ਰੱਖਣ ਦੇ ਲਈ ਅਮਰੀਕੀ ਅਥਾਰਟੀਜ਼ ਕਾਫੀ ਨਹੀਂ ਨੇ। ਉਹਨਾਂ ਦੇ ਆਸਟ੍ਰੇਲੀਆ ਦੀ ਤਰਫ ਤੋਂ ਸੁਝਾਏ ਗਏ ਡਿਜੀਟਲ ਡਿਊਟੀ ਕੇਅਰ ਲਾਜ਼ ਨੂੰ ਵੀ ਉਹਨਾਂ ਨੇ ਨਕਾਰ ਦਿੱਤਾ। ਐਂਥਨੀ ਐਲਬਨੀਜ਼ ਨੇ ਕਿਹਾ ਕਿ ਇਸ ਸਟੇਜ ਦੇ ਉੱਤੇ ਕਿ ਜ਼ਰੂਰੀ ਹੈ ਕਿ ਕੌਮਾਂਤਰੀ ਸੰਸਥਾਵਾਂ ਰਲ ਕੇ, ਦੁਨੀਆ ਭਰ ਦੇ ਦੇਸ਼ਾਂ ਦੀਆਂ ਸਰਕਾਰਾਂ ਰਲ ਕੇ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਉੱਤੇ ਲਗਾਮ ਆਪਣੇ ਹੱਥਾਂ ਦੇ ਵਿੱਚ ਲੈਣ ਤਾਂ ਕਿ ਕੱਲ੍ਹ ਨੂੰ ਕੋਈ ਮਸਲਾ ਐਸਾ ਬਣਦਾ ਹੈ ਉਹ ਤਾਂ ਉਹਨਾਂ ਮੁਲਕਾਂ ਦੀ ਵੀ ਸ਼ਮੂਲੀਅਤ ਇਸ ਦੇ ਵਿੱਚ ਹੋਣੀ ਚਾਹੀਦੀ ਹੈ। ਹਾਲਾਂਕਿ ਇਸ ਗੱਲ ਨੂੰ ਬਾਅਦ ਦੇ ਵਿੱਚ ਟਰੰਪ ਨੇ ਨਕਾਰ ਵੀ ਦਿੱਤਾ। ਇੱਕ ਝੂਠੀ ਮੁੱਠੀ ਸਮਾਈਲ ਵਾਲੀ ਸੈਲਫੀ ਵੀ ਖਿੱਚੀ, ਸੈਲਫੀ ਨੂੰ ਸੋਸ਼ਲ ਮੀਡੀਆ ਅਦਾਰੇ ਤੋਂ ਐਕਸ ਤੋਂ ਪੋਸਟ ਵੀ ਕੀਤਾ ਗਿਆ। ਪਰ ਦੱਸ ਦਈਏ ਕਿ 19 ਅਲੱਗ ਅਲੱਗ ਦੇਸ਼ਾਂ ਦੇ ਜਿਹੜੇ ਨੇਤਾ ਸੀ ਉਹਨਾਂ ਦੇ ਨਾਲ ਮੁਲਾਕਾਤ ਕਰਨ ਤੋਂ ਇੱਕ ਦਿਨ ਬਾਅਦ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਨੇ ਯੂਨਾਈਟਿਡ ਨੇਸ਼ਨ ਦੇ ਜਨਰਲ ਅਸੈਂਬਲੀ ਸੈਸ਼ਨ ਦਾ ਇਸਤੇਮਾਲ ਕਰਦਿਆਂ ਹੋਇਆਂ ਇਹ ਗੱਲ ਸਟੇਜ ਤੋਂ ਕਹੀ ਕਿ ਆਰਟੀਫਿਸ਼ੀਅਲ ਇੰਟੈਲੀਜੈਂਸ ਨੂੰ ਰੈਗੂਲੇਟ ਕਰਨ ਦੇ ਲਈ ਸਾਰੇ ਦੇਸ਼ ਤਿਆਰ ਨੇ ਔਰ ਮੰਨ ਵੀ ਰਹੇ ਨੇ ਕਿ ਹਾਂ ਇਸ ਦੇ ਉੱਤੇ ਲਗਾਮ ਹੋਣੀ ਚਾਹੀਦੀ ਹੈ। ਪਰ ਟਰੰਪ ਨੇ ਆਪਣੇ ਬੁੱਧਵਾਰ ਦੇ ਭਾਸ਼ਣ ਦੇ ਦਰਮਿਆਨ ਆਸਟ੍ਰੇਲੀਆ ਦਾ ਨਾਮ ਲਏ ਬਗੈਰ ਤੇ ਬਾਕੀ 19 ਦੇਸ਼ਾਂ ਦਾ ਨਾਮ ਲਏ ਬਗੈਰ ਇਹ ਗੱਲ ਕਹਿ ਦਿੱਤੀ ਕਿ ਅਮਰੀਕਾ ਐਸੇ ਕਿਸੇ ਵੀ ਦਾਅਵੇ ਨੂੰ ਸਿਰੋਂ ਨਕਾਰਦਾ ਹੈ। ਇਹ ਅਸਲ ਦੇ ਵਿੱਚ ਇੱਕ ਗਲੋਬਲਿਸਟ ਸਕੀਮ ਦੇ ਤੌਰ ਦੇ ਉੱਤੇ ਪੇਸ਼ ਕੀਤੀ ਜਾ ਰਹੀ ਹੈ ਇਹ ਚਰਚਾ। ਇਹ ਉਹੀ ਲੋਕ ਨੇ ਜਿਹੜੇ ਕਹਿ ਰਹੇ ਸੀ 12 ਸਾਲ ਪਹਿਲਾਂ ਕਿ ਗਲੋਬਲ ਵਾਰਮਿੰਗ ਨੇ ਦੁਨੀਆ ਖਤਮ ਕਰ ਦੇਣੀ ਹੈ, ਦੇਖੋ ਅਸੀਂ ਮਰੇ। ਇਹ ਟਰੰਪ ਦਾ ਕਹਿਣਾ ਸੀ ਇਸ ਸਟੇਜ ਦੇ ਉੱਤੇ। ਉਹਨਾਂ ਕਹਿਣਾ ਸੀ ਕਿ ਇਹ ਉਹੀ ਲੋਕ ਨੇ ਹੁਣ ਜਿਹੜੇ ਕਹਿ ਰਹੇ ਨੇ ਕਿ AI ਸਾਨੂੰ ਖਤਮ ਕਰ ਦੇਗਾ, ਰੋਬੋਟਸ ਸਾਡੇ ਤੇ ਅਟੈਕ ਕਰ ਦੇਣਗੇ। ਐਸਾ ਕੁਛ ਨਹੀਂ ਹੋਣ ਵਾਲਾ, ਬਲਕਿ ਅਸੀਂ ਤਾਂ ਇਸ ਨੂੰ ਹੋਰ ਉਤਸ਼ਾਹਿਤ ਕਰਨ ਜਾ ਰਹੇ ਹਾਂ। ਅਮਰੀਕਾ ਤਾਂ ਇਸ ਨੂੰ ਆਰਟੀਫਿਸ਼ੀਅਲ ਇੰਟੈਲੀਜੈਂਸ ਨਹੀਂ ਸੁਪਰ ਇੰਟੈਲੀਜੈਂਸ ਕਹੇਗਾ। ਅਮਰੀਕਾ ਦੀ ਤਰਫ ਤੋਂ ਹੁਣ ਇਹ ਗੱਲ ਖੁੱਲ ਕੇ ਕੌਮਾਂਤਰੀ ਸਟੇਜ ਦੇ ਉੱਤੇ ਕਹਿ ਦਿੱਤੀ ਗਈ ਹੈ ਕਿ AI ਦੇ ਵਿਸਥਾਰ ਤੇ ਵਿਕਾਸ ਨੂੰ ਅਮਰੀਕਾ ਬਿਲਕੁਲ ਵੀ ਕੰਟਰੋਲ ਨਹੀਂ ਕਰਨ ਵਾਲਾ, ਭਾਵੇਂ ਕਿ ਇਸ ਦੇ
ਕਿਹੜੇ ਵੀ ਨੁਕਸਾਨ ਕਿਉਂ ਨਾ ਹੋਣ, ਕਿਉਂਕਿ ਜ਼ਿਆਦਾਤਰ AI ਕੰਪਨੀਆਂ ਅਮਰੀਕਾ ਦੇ ਵਿੱਚ

ਆਪਣੇ ਘਰ ਵਸਾਈ ਬੈਠੀਆਂ ਨੇ ਔਰ ਅਮਰੀਕਾ ਇਸ ਖੇਤਰ ਦੇ ਵਿੱਚ ਤਾਂ ਘੱਟੋ ਘੱਟ ਭਵਿੱਖ ਦੇ ਵਿੱਚ ਲੀਡ ਹਾਸਲ ਕਰਨਾ ਚਾਹੁੰਦਾ ਹੈ, ਚੀਨ ਨੂੰ ਪਿੱਛੇ ਛੱਡਣਾ ਚਾਹੁੰਦਾ ਔਰ ਇਸ ਦਾ ਕੰਟਰੋਲ ਪੂਰੇ ਤਰੀਕੇ ਦੇ ਨਾਲ ਅਮਰੀਕਾ ਦੇ ਵਿੱਚ ਹੀ ਰੱਖਣਾ ਚਾਹੁੰਦਾ। ਇਸ ਕਰਕੇ ਅਲੱਗ ਅਲੱਗ ਦੇਸ਼ਾਂ ਦੇ ਨਾਲ ਇਸ ਦੀ ਤਾਕਤ ਵੰਡਣ ਦਾ ਤਾਂ ਅਮਰੀਕਾ ਦੀ ਤਰਫ ਤੋਂ ਸਵਾਲ ਹੀ ਪੈਦਾ ਨਹੀਂ ਹੁੰਦਾ। ਹੱਦ ਤਾਂ ਉਦੋਂ ਹੋ ਗਈ ਜਦੋਂ ਆਸਟ੍ਰੇਲੀਆ ਦੇ ਵਿੱਚ ਅਮਰੀਕੀ ਸਫਾਰਤਖਾਨਾ, ਜਿਹੜਾ ਜਿਹਨੂੰ US ਅੰਬੈਸੀ ਕਹਿ ਦਿੱਤਾ ਜਾਂਦਾ, ਉੱਥੋਂ ਅੰਬੈਸਡਰ ਡੈਵਿਡ ਬ੍ਰੈਟ ਨੇ ਸੋਸ਼ਲ ਮੀਡੀਆ ਦੇ ਉੱਤੇ ਇੱਕ ਟਵੀਟ ਪਾ ਛੱਡਿਆ ਐਕਸ ਦੇ ਉੱਤੇ, ਤੇ ਕਿਹਾ ਕਿ ਜਿਹੜਾ ਡਿਜੀਟਲ ਡਿਊਟੀ ਆਫ ਕੇਅਰ ਆਸਟ੍ਰੇਲੀਅਨ ਪ੍ਰਧਾਨ ਮੰਤਰੀ ਦਾ ਜਿਹੜਾ ਇੱਕ ਬਿੱਲ ਹੈ, ਉਹ ਉਸ ਦੇ ਵਿੱਚ ਕੋਈ ਦਮ ਨਹੀਂ ਹੈ, ਉਹ ਨਹੀਂ ਹੋਣਾ ਚਾਹੀਦਾ। ਅਸਲ ਦੇ ਵਿੱਚ ਇਸ ਯੋਜਨਾ ਦੇ ਤਹਿਤ ਆਸਟ੍ਰੇਲੀਆ ਸਰਕਾਰ ਇਹ ਚਾਹੁੰਦੀ ਹੈ ਕਿ ਜਿਹੜੇ ਟਾਰਗੇਟਿਡ ਤਰੀਕੇ ਦੇ ਨਾਲ ਐਲਗੋਰਿਥਮ ਕੰਮ ਕਰਦੇ ਨੇ ਸੋਸ਼ਲ ਮੀਡੀਆ ਕੰਪਨੀਆਂ ਦੇ, ਚਾਹੇ ਉਹ ਟਿਕਟੋਕ ਹੈ, ਸਨੈਪਚੈਟ ਹੈ, ਫੇਸਬੁੱਕ ਹੈ, ਇੰਸਟਾਗ੍ਰਾਮ ਹੈ, ਉਹਦੇ ਚੋਂ ਜੇ ਕੋਈ ਆਸਟ੍ਰੇਲੀਅਨ ਵਿਅਕਤੀ ਚਾਹੁੰਦਾ ਹੈ ਉਸ ਟਾਰਗੇਟਿਡ ਐਲਗੋਰਿਥਮ ਦੇ ਵਿੱਚੋਂ ਬਾਹਰ ਨਿਕਲਣਾ, ਤਾਂ ਉਹ ਆਪਣੀ ਮਰਜ਼ੀ ਦੇ ਨਾਲ ਇਸ ਐਲਗੋਰਿਥਮ ਦੇ ਵਿੱਚੋਂ ਬਾਹਰ ਨਿਕਲ ਆਵੇ ਔਰ ਜਿਵੇਂ ਮਰਜ਼ੀ ਉਹ ਇਸ ਜਿਹੜਾ ਪਲੈਟਫਾਰਮ ਹੈ ਉਸਨੂੰ ਵਰਤਦਾ ਰਹੇ। ਅਸਲ 'ਚ ਟਾਰਗੇਟਿਡ ਐਲਗੋਰਿਥਮ ਜਿਹੜੇ ਹੁੰਦੇ ਨੇ ਉਹੀ ਕਮਾਈ ਦਾ ਜ਼ਰੀਆ ਹੁੰਦੇ ਨੇ, ਇਹ ਸੋਸ਼ਲ ਮੀਡੀਆ ਕੰਪਨੀਆਂ ਇਹਨਾਂ ਤੋਂ ਹੀ ਕਮਾਉਂਦੀਆਂ ਨੇ, ਤੇ ਜੇ ਇਸੇ ਹੀ ਐਲਗੋਰਿਥਮ ਨੂੰ ਉਹ ਬੰਦ ਕਰ ਦੇਣਗੀਆਂ ਤਾਂ ਅਮਰੀਕਾ ਦੇ ਵਿੱਚ ਬੈਠੀਆਂ ਇਹ ਕੰਪਨੀਆਂ ਆਸਟ੍ਰੇਲੀਆ 'ਚ ਤਾਂ ਘੱਟੋ ਘੱਟ ਵਪਾਰ ਨਹੀਂ ਕਰ ਸਕਣਗੀਆਂ। ਸਵਾਲ ਸਿਰਫ ਆਸਟ੍ਰੇਲੀਆ ਦਾ ਪੈਦਾ ਨਹੀਂ ਹੁੰਦਾ, ਬਲਕਿ ਆਸਟ੍ਰੇਲੀਆ ਜੇਕਰ ਇਸ ਦੀ ਸ਼ੁਰੂਆਤ ਕਰਦਾ ਤਾਂ ਦੂਜੇ ਮੁਲਕਾਂ ਦੇ ਵਿੱਚ ਵੀ ਆਮਦਨੀ ਦੇ ਜ਼ਰੀਏ ਜਾਂਦੇ ਰਹਿਣਗੇ, ਭਾਵੇਂ ਕਿ ਉਹ ਕਿਸੇ ਵੀ ਮਨੁੱਖੀ ਸਰੀਰ ਦਾ ਨੁਕਸਾਨ ਕਿਵੇਂ ਕਿਉਂ ਨਾ ਕਰਦੇ ਹੋਣ। ਪਰ ਖੈਰ ਇਹ ਇੱਕ ਗੱਲ ਨਹੀਂ ਸੀ, ਕੱਲ ਦੇ ਦਿਨ ਹੋਰ ਵੀ ਬਹੁਤ ਕੁਝ ਹੋਇਆ। ਕੌਮਾਂਤਰੀ ਸਟੇਜ ਤੋਂ ਜਿਹੜੀਆਂ ਗੱਲਾਂ ਹੋਈਆਂ ਉਸ ਦੇ ਵਿੱਚ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਨੇ ਓਪਨ AI ਦੇ ਚੀਫ ਐਗਜ਼ੈਕਟਿਵ ਸੈਮ ਆਲਟਮੈਨ ਦੇ ਨਾਲ ਗੱਲਬਾਤ ਕੀਤੀ ਤੇ ਕਿਹਾ ਕਿ AI ਏਜੰਟ ਜਿਹੜੇ ਨੇ ਆਸਟ੍ਰੇਲੀਅਨ ਗਵਰਨਮੈਂਟ ਦੀ ਵੈਬਸਾਈਟ ਦੇ ਉੱਤੇ ਬ੍ਰੀਚ ਕਰ ਰਹੇ ਨੇ, ਯਾਨੀ ਕਿ ਕੁਝ ਉਲੰਘਣ ਕਰ ਰਹੇ ਨੇ। ਬਲਕਿ ਇਹ ਵੀ ਗੱਲ ਅੱਜ ਸਵੇਰ ਵੇਲੇ ਸਾਹਮਣੇ ਆਈ ਹੈ ਕਿ ਆਸਟ੍ਰੇਲੀਅਨ ਮੈਡੀਕੇਅਰ ਦਾ ਜਿਹੜਾ ਡੇਟਾ ਹੈ ਉਸਨੂੰ ਹੈਕ ਕਰਨ ਦੀ ਕੋਸ਼ਿਸ਼ ਕੁਝ AI ਏਜੰਟਸ ਨੇ ਕੀਤੀ ਹੈ। AI ਏਜੰਟਸ ਅਸਲ 'ਚ ਕਿਸੇ ਵਿਅਕਤੀ ਨੂੰ ਨਹੀਂ ਕਹਿੰਦੇ, ਇਸ ਦੇ ਨਾਲ ਜੁੜਿਆ ਇੱਕ ਇਨਸਾਈਟ ਰਿਪੋਰਟ ਤੁਸੀਂ 2 ਹਫ਼ਤੇ ਪਹਿਲਾਂ ਸਾਡਾ ਸੁਣ ਸਕਦੇ ਹੋ। AI ਏਜੰਟਸ ਆਰਟੀਫਿਸ਼ਲ ਇੰਟੈਲੀਜੈਂਸ ਦੇ ਹੀ ਖੁਦ ਤਿਆਰ ਕੀਤੇ ਗਏ ਕੁਝ ਐਸੇ ਟੂਲਸ ਹੁੰਦੇ ਨੇ, ਆਟੋਮੈਟਿਕ ਟੂਲਸ, ਜਿਹੜੇ AI ਨੂੰ ਅੱਗੇ ਵਧਾਉਣ, ਉਸਦਾ ਵਿਕਾਸ ਕਰਨ ਦੇ ਵਿੱਚ, ਵਿਕਾਸ ਅੱਗੇ ਤੋਰਨ ਦੇ ਵਿੱਚ ਮਦਦ ਕਰਦੇ ਨੇ। ਯਾਨੀ ਆਰਟੀਫਿਸ਼ਲ ਇੰਟੈਲੀਜੈਂਸ ਦੇ ਟੂਲਸ ਦੀ ਤਰਫ ਤੋਂ ਆਸਟ੍ਰੇਲੀਆ ਦੇ ਮੈਡੀਕੇਅਰ ਸਿਸਟਮ ਦੇ ਵਿੱਚ ਪੜਨ ਦੀ, ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਗਈ ਸੀ। ਹਾਲਾਂਕਿ ਇਸ ਬ੍ਰੀਚ ਦੇ ਦਰਮਿਆਨ ਆਸਟ੍ਰੇਲੀਆ ਦਾ ਨੁਕਸਾਨ ਕਿੰਨਾ ਹੋਇਆ ਇਹ ਨਹੀਂ ਪਤਾ ਚੱਲਿਆ, ਪਰ ਸਰਵਿਸਿਜ਼ ਆਸਟ੍ਰੇਲੀਆ ਦੀ ਤਰਫ ਤੋਂ ਦੱਸਿਆ ਗਿਆ ਕਿ 18 ਜੂਨ ਦੇ ਦਿਨ ਜਿਹੜਾ, ਕਿਉਂਕਿ ਸਰਵਿਸਿਜ਼ ਆਸਟ੍ਰੇਲੀਆ ਦੀ ਤਰਫ ਤੋਂ ਇਸ ਪੋਰਟਲ ਨੂੰ ਮੈਨੇਜ ਕੀਤਾ ਜਾਂਦਾ ਹੈ, ਉਹਨਾਂ ਦਾ ਕਹਿਣਾ ਸੀ ਕਿ ਇੱਕ ਅਨਆਥੋਰਾਈਜ਼ਡ ਐਕਸੈਸ ਜਿਹੜੀ ਆ ਉਹ ਓਪਨ AI ਦੇ AI ਏਜੰਟਸ ਨੇ ਲੈਣ ਦੀ ਕੋਸ਼ਿਸ਼ ਕੀਤੀ ਸੀ। ਹੁਣ ਇਹ ਓਪਨ AI ਨੂੰ ਪਤਾ ਹੈ ਕਿ ਨਹੀਂ ਪਤਾ, ਇਸ ਦੀ ਚਰਚਾ ਵੀ ਕੀਤੀ ਗਈ ਔਰ ਇਹੀ ਇੱਕ ਕਾਰਨ ਹੈ, ਬਲਕਿ ਇਹ ਇੱਕ ਕਾਰਨ ਨਹੀਂ, ਐਸੇ ਹੋਰ ਬਹੁਤ ਸਾਰੇ ਕਾਰਨ ਨੇ ਜਿਨ੍ਹਾਂ ਦੇ ਚੱਲਦਿਆਂ ਆਰਟੀਫਿਸ਼ਲ ਇੰਟੈਲੀਜੈਂਸ ਦੇ ਉੱਤੇ ਇੱਕ ਲਗਾਮ ਲਗਾਉਣੀ ਹੋਏਗੀ, ਕਿਉਂਕਿ ਮਨੁੱਖੀ ਦਖਲ ਅੰਦਾਜ਼ੀ ਕਿਸੇ ਹੱਦ ਤੱਕ ਇਸ ਦੇ ਵਿੱਚ ਰਹਿੰਦੀ ਹੈ। ਜੇਕਰ ਇਸ ਤਰੀਕੇ ਦੇ ਨਾਲ ਆਸਟ੍ਰੇਲੀਅਨ ਲੋਕਾਂ ਦੇ ਡੇਟਾਜ਼, ਨਿੱਜੀ ਜਾਣਕਾਰੀਆਂ, ਉਹਨਾਂ ਦੇ ਨਾਮ ਪਤੇ, ਉਹਨਾਂ ਦੀਆਂ ਮੈਡੀਕਲ ਜਾਣਕਾਰੀਆਂ, ਉਹਨਾਂ ਦੇ ਬੈਂਕ ਦੇ ਨਾਲ ਜੁੜੀਆਂ ਉਹਨਾਂ ਦੀਆਂ ਵਿੱਤੀ ਜਾਣਕਾਰੀਆਂ, ਜਿਹੜੀਆਂ ਕਿ ਬਹੁਤ ਹੀ ਪ੍ਰਾਈਵੇਟ ਹੁੰਦੀਆਂ ਨੇ, ਉਹ ਇਸ ਤਰੀਕੇ ਦੇ ਨਾਲ AI ਪਲੈਟਫਾਰਮਸ ਦੇ ਕੋਲ ਜਾਣ ਲੱਗ ਪੈਣਗੀਆਂ, ਤਾਂ ਫਿਰ ਕਿੱਥੋਂ ਤੱਕ ਪ੍ਰਾਈਵੇਸੀ ਰਹੀ? ਇਹ ਵੀ ਇੱਕ ਬਹੁਤ ਵੱਡੀ ਚਿੰਤਾ ਦਾ ਵਿਸ਼ਾ ਬਣਦਾ ਹੈ। ਖੈਰ ਇਹੀ ਨਹੀਂ, ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਨੇ ਹਰ ਉਹ ਕਦਮ ਚੁੱਕਿਆ ਜੋ ਕਿ ਅਮਰੀਕਾ ਅੱਜ ਦੀ ਤਰੀਕ ਦੇ ਵਿੱਚ ਨਹੀਂ ਚੁੱਕ ਰਿਹਾ ਹੈ, ਜਿਸ ਤੋਂ ਗੁਰੇਜ਼ ਕਰ ਰਿਹਾ। ਉਦਾਹਰਣ ਦੇ ਤੌਰ ਤੇ AI ਦੇ ਉੱਤੇ ਕੰਟਰੋਲ ਲੈਣਾ, ਉਸ ਦੇ ਬਾਰੇ ਪ੍ਰਧਾਨ ਮੰਤਰੀ ਬੋਲੇ। ਫਿਰ ਰੂਸ ਯੂਕਰੇਨ ਜੰਗ ਦੇ ਵਿੱਚ ਯੂਕਰੇਨ ਦਾ ਖੁੱਲ੍ਹ ਕੇ ਸਾਥ ਦੇਣਾ, ਜੋ ਕਿ ਅਮਰੀਕਾ ਭੁੱਲ ਹੀ ਚੁੱਕਿਆ। ਜੋ ਬਾਈਡਨ ਦੇ ਕਾਰਜਕਾਲ ਦੇ ਵਿੱਚ ਅਮਰੀਕਾ ਨੇ ਜਿੰਨੇ ਹਥਿਆਰ ਯੂਕਰੇਨ ਨੂੰ ਦੇ ਦਿੱਤੇ, ਅੱਜ ਦੀ ਤਰੀਕ ਦੇ ਵਿੱਚ ਤਾਂ ਯੂਕਰੇਨ ਦੀ ਬਾਂਹ ਅਮਰੀਕਾ ਫੜ ਨਹੀਂ ਰਿਹਾ। ਅਜਿਹੇ 'ਚ ਐਂਥਨੀ ਅਲਬਨੀਜ਼ ਵਲਾਦੀਮੀਰ ਪੁਤਿਨ ਦੇ ਨਾਲ, ਯਾਨੀ ਯੂਕਰੇਨੀ ਰਾਸ਼ਟਰਪਤੀ ਦੇ ਨਾਲ ਮੁਲਾਕਾਤ ਕਰਦੇ ਨੇ। $60 ਮਿਲੀਅਨ ਦੀ ਇੱਕ ਐਡੀਸ਼ਨਲ ਗ੍ਰਾਂਟ ਜਿਹੜੀ ਹੈ, ਜਾਂ ਇੱਕ ਐਡੀਸ਼ਨਲ ਮਦਦ ਜਿਹੜੀ ਹੈ, ਵਿੱਤੀ ਮਦਦ, ਉਹ ਆਸਟ੍ਰੇਲੀਆ ਯੂਕਰੇਨ ਨੂੰ ਦਏਗਾ ਇਸ ਜੰਗ ਦੇ ਸਮੇਂ ਦੇ ਦਰਮਿਆਨ। ਇੰਨਾ ਹੀ ਨਹੀਂ ਕਿ ਇਸ ਸਮਝੌਤੇ ਦੇ ਉੱਤੇ ਹਸਤਾਖਰ ਹੋਏ, ਬਲਕਿ ਪ੍ਰਧਾਨ ਮੰਤਰੀ ਥੋੜੇ ਭਾਵੁਕ ਨਜ਼ਰ ਆਏ। ਉਹਨਾਂ ਵਲਾਦੀਮੀਰ ਜ਼ੇਲੈਂਸਕੀ ਤੋਂ ਜਾਣਿਆ ਕਿ ਕਿਸ ਤਰੀਕੇ ਦੇ ਨਾਲ ਰੂਸ ਨੇ ਯੂਕਰੇਨ ਦਾ ਨੁਕਸਾਨ ਕੀਤਾ, ਇਸ ਜੰਗ ਦੇ ਦਰਮਿਆਨ ਮਨੁੱਖੀ ਤਸ਼ੱਦਦ ਹੋਏ ਨੇ। ਦੱਸ ਦਈਏ ਕਿ ਇਹ ਨਿਊਯਾਰਕ ਦੇ ਵਿੱਚ ਹੀ ਸਮਝੌਤਾ ਹੋਇਆ, ਜਦੋਂ ਜ਼ੇਲੈਂਸਕੀ ਵੀ ਉੱਥੇ ਪਹੁੰਚੇ ਹੋਏ ਨੇ ਯੂਨਾਈਟਿਡ ਨੇਸ਼ਨ ਦੇ ਜਨਰਲ ਅਸੈਂਬਲੀ ਸੈਸ਼ਨ ਨੂੰ ਲੈ ਕੇ, ਤੇ ਆਸਟ੍ਰੇਲੀਆ ਨੇ ਯੂਕਰੇਨ ਦੇ ਨਾਲ ਇਸ ਸਮਝੌਤੇ ਦੇ ਤਹਿਤ $45 ਮਿਲੀਅਨ ਜਿਹੜੇ ਨੇ ਆਸਟ੍ਰੇਲੀਅਨ ਡਿਫੈਂਸ ਫੋਰਸ ਦੇ ਜਿਹੜੇ ਇਕਵਿਪਮੈਂਟ ਯੂਕਰੇਨ ਨੂੰ ਦੇਣ ਦੇ ਖਾਤਰ
ਪ੍ਰਵਾਨ ਕੀਤੇ ਨੇ। ਇਸ ਤੋਂ ਇਲਾਵਾ $10 million ਯੂਕਰੇਨ ਦੇ ਐਨਰਜੀ ਸਿਕਿਉਰਿਟੀ ਦੇ ਵਾਸਤੇ ਦਿੱਤੇ ਜਾਣਗੇ ਤੇ $5 million ਜਿਹੜੇ ਨੇ ਉਹ ਹਿਊਮੈਨੀਟੇਰੀਅਨ ਏਡ ਦੇ ਤੌਰ ਤੇ ਯਾਨੀ ਮਨੁੱਖੀ ਮਦਦ ਦੇ ਤੌਰ ਤੇ ਦਿੱਤੇ ਜਾਣਗੇ। ਭੋਜਨ, ਖਾਦ ਪਦਾਰਥ, ਹੋਰ ਜਿਹੜੀਆਂ ਦੂਸਰੀਆਂ ਚੀਜ਼ਾਂ ਨੇ, ਦਵਾਈਆਂ, ਪਾਣੀ ਆਦਿ ਵਗੈਰਾ, ਉਹ ਪ੍ਰਭਾਵਿਤ ਜੰਗ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਦਿੱਤਾ ਜਾ ਸਕੇ। ਜ਼ੇਲੈਂਸਕੀ ਨੇ ਰੂਸ ਦੇ ਖਿਲਾਫ ਤੇ ਯੂਕਰੇਨ ਦੇ ਨਾਲ ਡਟ ਕੇ ਖੜੇ ਹੋਣ ਦਾ ਆਸਟ੍ਰੇਲੀਅਨ ਪ੍ਰਧਾਨ ਮੰਤਰੀ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਇੱਕ ਸੱਚਾ ਦੋਸਤ ਇਸ ਤਰੀਕੇ ਦੇ ਨਾਲ ਪੂਰੀ ਦੁਨੀਆ ਤੋਂ ਉਲਟ ਖੜਾ ਹੋ ਕੇ ਡਟ ਜਾਂਦਾ। ਦੱਸ ਦਈਏ ਕਿ ਡੋਨਾਲਡ ਟਰੰਪ ਨੇ ਇਸ ਤੋਂ ਪਹਿਲਾਂ ਵਲਾਦੀਮੀਰ ਪੁਤਿਨ ਨੂੰ G20 ਸਮਿਟ ਦੇ ਦਰਮਿਆਨ ਸੱਦਿਆ ਜ਼ਰੂਰ ਸੀ, ਪਰ ਇਹ ਸੋਚ ਕੇ ਜ਼ੇਲੈਂਸਕੀ ਉੱਥੇ ਪਹੁੰਚ ਵੀ ਗਏ ਸੀ ਕਿ ਅਮਰੀਕਾ ਕੋਈ ਮਦਦ ਦੇਵੇਗਾ, ਖਾਲੀ ਹੱਥ ਵਾਪਸ ਮੋੜ ਦਿੱਤਾ ਸੀ। ਅਜਿਹੇ ਦੇ ਵਿੱਚ ਆਸਟ੍ਰੇਲੀਆ, ਬਰਤਾਨੀਆ, ਜਰਮਨੀ, ਫਰਾਂਸ ਵਰਗੇ ਮੁਲਕ ਹੁਣ ਸਿਰਫ ਮਨੁੱਖੀ ਜਾਂ ਫੌਜੀ ਮਦਦ ਦੇਣ ਤੱਕ ਹੀ ਨਹੀਂ ਬਲਕਿ ਭਾਵਨਾਤਮਕ ਤਰੀਕੇ ਦੇ ਨਾਲ ਵੀ ਯੂਕਰੇਨ ਦੇ ਨਾਲ ਜੁੜ ਚੱਲੇ ਨੇ। ਯੂਕਰੇਨ ਨੂੰ ਜਿਹੜੀਆਂ ਪਹਿਲੀਆਂ ਮਦਦਾਂ ਆਸਟ੍ਰੇਲੀਆ ਦੀ ਤਰਫ ਤੋਂ ਦਿੱਤੀਆਂ ਗਈਆਂ ਨੇ, ਉਸ ਤੋਂ ਵੱਖਰੀ ਇਹ $60 million ਦੀ ਮਦਦ ਜਿਹੜੀ ਹੈ ਦਿੱਤੀ ਗਈ ਹੈ। ਉੱਥੇ ਹੀ ਆਸਟ੍ਰੇਲੀਆ ਨੇ ਇੱਕ ਨਵੀਂ ਜਿਹੜੀ ਸਟ੍ਰੈਟੇਜਿਕ ਡੀਲ ਉਹ ਨੈਦਰਲੈਂਡ ਦੇ ਨਾਲ ਵੀ ਸਾਈਨ ਕੀਤੀ ਹੈ। ਦੱਸ ਦਈਏ ਕਿ ਇਸ ਵੈਸੇ ਤਾਂ ਆਸਟ੍ਰੇਲੀਆ ਨੇ ਕਈ ਦੁਵੱਲੇ ਸਮਝੌਤੇ ਕੀਤੇ ਨੇ, ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਨੇ ਵੱਖੋ ਵੱਖਰੀਆਂ ਮੁਲਾਕਾਤਾਂ ਵੀ ਕੀਤੀਆਂ ਨੇ ਅਲੱਗ ਅਲੱਗ ਦੇਸ਼ਾਂ ਦੇ ਨੁਮਾਇੰਦਿਆਂ ਦੇ ਨਾਲ ਜੁੜੀਆਂ। ਬਲਕਿ ਕੱਲ੍ਹ ਦੇ ਦਿਨ ਖ਼ਬਰਾਂ 'ਚ ਤੁਹਾਡੇ ਨਾਲ ਸਾਂਝ ਪਾਈ ਸੀ ਕਿ ਯੂਰਪੀ ਯੂਨੀਅਨ ਦੇ ਜਿਹੜੇ ਕਮਿਸ਼ਨਰ ਸੀ ਉਹਨਾਂ ਦੇ ਨਾਲ ਵੀ ਆਸਟ੍ਰੇਲੀਆ ਦੀ ਮੁਲਾਕਾਤ ਹੋਈ ਸੀ। ਹੁਣ MH17 ਡਿਜ਼ਾਸਟਰਸ ਦੇ ਵਿੱਚ ਜਿਹੜਾ ਇੱਕ ਨੈਦਰਲੈਂਡ ਨੇ ਆਪਣਾ ਜੋ ਵੀ ਮਨੁੱਖੀ ਲੌਸ ਜਿਹੜਾ ਝੱਲਿਆ ਸੀ ਉਸ ਨੂੰ ਲੈ ਕੇ ਐਂਥਨੀ ਐਲਬਨੀਜ਼ ਦੀ ਤਰਫ ਤੋਂ ਡੱਚ ਪ੍ਰਾਈਮ ਮਿਨਿਸਟਰ ਜਿਹੜੇ ਨੇ ਰੌਬ ਜੈਟਨ ਉਹਨਾਂ ਦੇ ਨਾਲ ਵੱਖਰੇ ਤੌਰ ਤੇ ਉੱਤੇ ਮੁਲਾਕਾਤ ਕੀਤੀ ਗਈ ਤੇ ਨੈਦਰਲੈਂਡ ਦੇ ਨਾਲ ਇੱਕ ਸਟ੍ਰੈਟੇਜਿਕ ਜਿਹੜੀਆਂ ਸਾਂਝਾਂ ਨੇ, ਸਟ੍ਰੈਟੇਜਿਕ ਪਾਰਟਨਰਸ਼ਿਪ ਆ, ਉਸਨੂੰ ਹੋਰ ਮਜ਼ਬੂਤ ਕਰਨ ਦੇ ਉੱਤੇ ਗੱਲ ਕੀਤੀ ਗਈ। ਆਸਟ੍ਰੇਲੀਆ ਤੇ ਨੈਦਰਲੈਂਡ ਰਲ ਕੇ ਇੱਕ ਸਿਕਿਉਰਿਟੀ ਕਾਰਪੋਰੇਸ਼ਨ ਨੂੰ ਸਥਾਪਿਤ ਕਰਨਗੇ ਖੇਤਰੀ ਇਲਾਕਿਆਂ ਦੀ ਜਿਹੜੀ ਸ਼ਾਂਤੀ ਅਸਥਿਰਤਾ ਹੈ ਉਸਨੂੰ ਬਹਾਲ ਕਰਨ ਦੇ ਲਈ। ਨੈਦਰਲੈਂਡ ਇਸ ਦੇ ਵਿੱਚ ਦੂਸਰੇ ਯੂਰਪੀ ਮੁਲਕਾਂ ਨੂੰ ਵੀ ਸ਼ਾਮਲ ਕਰੇਗਾ। ਦੱਸ ਦਈਏ ਕਿ ਦੋਹਾਂ ਮੁਲਕਾਂ ਨੇ ਜਿਹੜੀ ਮਲੇਸ਼ੀਅਨ ਏਅਰਲਾਈਨਸ ਦੀ ਫਲਾਈਟ MH17 ਸੀ, ਹਾਲਾਂਕਿ ਰੂਸ ਦੀ ਤਰਫ ਤੋਂ ਇਲਜ਼ਾਮ ਇਹ ਲੱਗਦੇ ਨੇ ਕਿ ਰੂਸ ਨੇ ਮਿਜ਼ਾਈਲ ਮਾਰ ਕੇ ਉਸਨੂੰ ਫੁੰਡ ਸੁੱਟਿਆ ਸੀ। ਇਹ ਜਿਹੜੀ ਫਲਾਈਟ ਸੀ ਇਹ ਐਮਸਟਰਡਮ ਤੋਂ ਹੀ ਯਾਨੀ ਨੈਦਰਲੈਂਡ ਦੇ ਰਾਜਧਾਨੀ ਸ਼ਹਿਰ ਤੋਂ ਹੀ ਟੇਕ ਆਫ ਕਰਕੇ ਗਈ ਸੀ। ਜਦੋਂ ਰੂਸੀ ਮਿਜ਼ਾਈਲ ਨੇ ਸਾਲ 2014 ਦੇ ਵਿੱਚ ਇਸ ਨੂੰ ਨਿਸ਼ਾਨਾ ਬਣਾਇਆ, ਇਸ ਜਹਾਜ਼ ਦੇ ਵਿੱਚ ਮੌਜੂਦ 298 ਪੈਸੇਂਜਰ ਤੇ ਜਿਹੜੇ ਕਰੂ ਮੈਂਬਰ ਸੀ ਉਹ ਉਸ ਹਾਦਸੇ ਦਾ ਸ਼ਿਕਾਰ ਹੋ ਗਏ ਸੀ ਤੇ ਮੌਕੇ ਤੇ ਸਭ ਦੀ ਮੌਤ ਦੀ ਖਬਰ ਸਾਹਮਣੇ ਆਈ ਸੀ। ਉਸ ਦੇ ਵਿੱਚ 38 ਆਸਟ੍ਰੇਲੀਅਨ ਲੋਕ ਵੀ ਸ਼ਾਮਲ ਸੀ। ਇਸੇ ਕਰਕੇ ਆਸਟ੍ਰੇਲੀਆ ਨੇ MH17 ਹਾਦਸੇ ਦੇ ਵਿੱਚ ਨੈਦਰਲੈਂਡ ਦੇ ਨਾਲ ਰਲ ਕੇ ਇਸ ਮਾਮਲੇ ਦੀ ਦੇ ਵਿੱਚ ਜਿਹੜੇ ਲੋਕਾਂ ਨੂੰ ਨਿਆਂ ਦੇਣ ਦਾ ਔਰ ਰਾਹਤ ਦੇਣ ਦਾ ਜਿਹੜਾ ਇੱਕ ਦੁਵੱਲਾ ਕਦਮ ਚੁੱਕਿਆ ਹੈ। ਉੱਥੇ ਹੀ ਵੈਸੇ ਤਾਂ ਆਉਣ ਵਾਲੇ ਪੂਰੇ ਹਫ਼ਤੇ ਦੇ ਵਿੱਚ OpenAI ਏਜੰਟਸ ਦੇ ਜਿਹੜੇ ਮੈਡੀਕੇਅਰ ਦੇ ਵਿੱਚ ਦਖਲ ਅੰਦਾਜ਼ੀ ਹੋਈ ਹੈ ਉਸ ਨੂੰ ਲੈ ਕੇ ਬਿਆਨਬਾਜ਼ੀਆਂ ਤੁਹਾਨੂੰ ਸੁਣਨ ਨੂੰ ਮਿਲਣਗੀਆਂ, ਤੁਹਾਡੇ ਨਾਲ ਸਾਂਝੀਆਂ ਵੀ ਕਰਦੇ ਰਹਾਂਗੇ। ਪਰ ਕੁਝ ਹੋਰਨਾਂ ਖ਼ਬਰਾਂ ਦੀ ਵੀ ਸਾਂਝ ਪਾਉਂਦੇ ਚੱਲੀਏ। ਹਵਾਈ ਜਹਾਜ਼ ਦੇ ਨਾਲ ਜੁੜੀ ਖ਼ਬਰ ਜਿੱਥੇ ਸਾਂਝੀ ਕੀਤੀ ਹੈ ਉੱਥੇ ਸਿਡਨੀ ਤੋਂ ਪਹਿਲੀ ਖ਼ਬਰ ਜਿੱਥੇ ਸਿਡਨੀ ਏਅਰਪੋਰਟ ਦੇ ਉੱਤੇ ਡਬਲ ਡੋਜ਼ ਆਫ ਇੰਡਸਟਰੀਅਲ ਐਕਸ਼ਨ ਜਿਹੜੀ ਅੱਜ ਦੇ ਦਿਨ ਅਖ਼ਬਾਰਾਂ 'ਚ ਪ੍ਰਚਾਰੀ ਜਾ ਰਹੀ ਹੈ। ਯਾਨੀ ਅੱਜ ਵੀਰਵਾਰ ਦੇ ਦਿਨ ਇੱਕ ਨਹੀਂ ਬਲਕਿ ਦੂਰੀਆਂ ਹੜਤਾਲਾਂ ਨੇ। ਦੂਰੀਆਂ ਹੜਤਾਲਾਂ ਇੱਦਾਂ ਕਿ ਇੱਕ ਤਾਂ ਜਿਹੜੇ ਗਰਾਊਂਡ ਸਟਾਫ ਹੈ ਉਹਨਾਂ ਦੀ ਤਰਫ ਤੋਂ ਸਟ੍ਰਾਈਕ ਕੀਤੀ ਜਾ ਰਹੀ ਹੈ, ਦੂਸਰਾ ਕੁਆਂਟਸ ਦੇ ਸਟਾਫ ਦੀ ਤਰਫ ਤੋਂ ਕੀਤੀ ਜਾ ਰਹੀ ਹੈ। 400 ਦੇ ਕਰੀਬ ਸੈਟਿਸ ਸਿਕਿਉਰਿਟੀ ਨਾਮ ਦੀ ਜਿਹੜੀ ਕੰਪਨੀ ਹੈ ਸਿਡਨੀ ਏਅਰਪੋਰਟ ਦੇ ਉੱਤੇ ਉਹਨਾਂ ਦੇ ਵਰਕਰ ਜਿਹੜਾ ਹੜਤਾਲ ਅੱਜ ਸਵੇਰ ਵੇਲੇ ਉਹਨਾਂ ਨੇ ਹੜਤਾਲ ਕੀਤੀ ਸੀ, ਪਹਿਲਾਂ 2 ਘੰਟਿਆਂ ਦੀ ਸਵੇਰੇ 7:30 ਵਜੇ ਤੋਂ ਲੈ ਕੇ 9:30 ਵਜੇ ਤੱਕ ਜਿਸ ਵੇਲੇ ਹੁਣ ਖ਼ਬਰਾਂ ਲਾਈਵ ਚੱਲ ਰਹੀਆਂ ਨੇ, ਤੇ ਦੂਜੀ ਹੜਤਾਲ ਚੱਲਣੀ ਹੈ ਜਿਹੜੀ ਸ਼ਾਮ ਨੂੰ 6 ਵਜੇ ਤੋਂ ਲੈ ਕੇ 8 ਵਜੇ ਤੱਕ। ਇਸ ਦਰਮਿਆਨ ਸਿਕਿਉਰਿਟੀ ਸਟਾਫ ਦਾ ਇਹ ਕਹਿਣਾ ਹੈ ਕਿ ਇੰਡਸਟਰੀਅਲ ਐਕਸ਼ਨ ਦੇ ਵਿੱਚ ਲਗਭਗ 99% ਸਟਾਫ ਮੈਂਬਰ ਉਹਨਾਂ ਦੇ ਨਾਲ ਜੁੜੇ ਹੋਏ ਨੇ। ਦੂਸਰੀ ਹੜਤਾਲ ਜਿਹੜੀ ਉਹ ਕੁਆਂਟਸ ਦੇ ਗਰਾਊਂਡ ਸਰਵਿਸਿਜ਼ ਤੇ ਆਸਟ੍ਰੇਲੀਅਨ ਏਅਰ ਐਕਸਪ੍ਰੈਸ ਦੇ ਨਾਲ ਜੁੜੇ ਹੋਏ ਕਾਮਿਆਂ ਦੇ ਦੁਆਰਾ 500 ਦੇ ਕਰੀਬ ਇਹ ਕਾਮੇ ਅੱਜ ਦੇ ਦਿਨ ਹੜਤਾਲ ਦੇ ਉੱਤੇ ਪੂਰੇ ਦਿਨ ਦੇ ਲਈ ਜਾਣਗੇ, ਅੱਜ ਵੀਰਵਾਰ ਤੋਂ ਲੈ ਕੇ ਕੱਲ੍ਹ ਸ਼ੁੱਕਰਵਾਰ ਸਵੇਰ ਵੇਲੇ ਤੱਕ। ਪਰ ਇਹ ਹੜਤਾਲ ਸਿਰਫ ਸਿਡਨੀ ਦੇ ਵਿੱਚ ਹੀ ਮਹਦੂਦ ਨਹੀਂ ਹੈ, ਇਹ ਹੜਤਾਲ ਬ੍ਰਿਸਬੇਨ, ਐਡੀਲੇਡ ਤੇ ਪਰਥ ਹਵਾਈ ਅੱਡਿਆਂ ਦੇ ਉੱਤੇ ਵੀ ਆਪਰੇਸ਼ਨਸ ਪ੍ਰਭਾਵਿਤ ਕਰੇਗੀ। ਹਾਲਾਂਕਿ ਕੁਆਂਟਸ ਦਾ ਇਹ ਕਹਿਣਾ ਹੈ ਕਿ ਉਹਨਾਂ ਦੇ ਕੋਲ ਪਲਾਨ ਬੀ ਹੈ, ਇਸ ਦੇ ਨਾਲ ਸਿਰਫ ਜਿਹੜੀਆਂ ਕੁਆਂਟਸ ਲਿੰਕ ਦੀਆਂ ਫਲਾਈਟਸ ਯਾਨੀ ਖੇਤਰੀ
ਉਡਾਨਾਂ ਨੇ ਤੇ ਜਿਹੜੀਆਂ ਢੋਆ ਢੁਆਈ ਵਾਲੀਆਂ ਉਡਾਨਾਂ ਨੇ ਉਹੀ ਪ੍ਰਭਾਵਿਤ ਹੋਣਗੀਆਂ। ਜ਼ਿਆਦਾਤਰ ਜਿਹੜੀਆਂ ਡੋਮੈਸਟਿਕ ਫਲਾਈਟਸ ਨੇ ਤੇ ਜਿਹੜੀਆਂ ਇੰਟਰਨੈਸ਼ਨਲ ਫਲਾਈਟਸ ਨੇ ਉਹਨਾਂ ਦੇ ਉੱਤੇ ਕੋਈ ਐਡਾ ਖਾਸ ਪ੍ਰਭਾਵ ਨਹੀਂ ਪੈਣ ਲੱਗਿਆ। ਥੋੜੀਆਂ ਬਹੁਤ ਜਿਹੜੀਆਂ ਖੱਜਲ ਖੁਆਰੀਆਂ ਤੁਹਾਨੂੰ ਹਵਾਈ ਅੱਡਿਆਂ ਦੇ ਉੱਤੇ ਦੇਖਣੀਆਂ ਜ਼ਰੂਰ ਪੈ ਸਕਦੀਆਂ ਨੇ। ਉੱਥੇ ਹਵਾਈ ਜਹਾਜ਼ ਦੇ ਨਾਲ ਜੁੜੀ ਇੱਕ ਹੋਰ ਆਖਰੀ ਖਬਰ ਇਹ ਵੀ ਕੁਆਂਟਸ ਦੇ ਨਾਲ ਜੁੜੀ ਹੈ। ਇਹ ਵੈਸਟਰਨ ਆਸਟ੍ਰੇਲੀਆ ਤੋਂ ਖਬਰ ਹੈ ਜਿੱਥੇ ਚੱਲਦੇ ਫਲਾਈਟ ਦੇ ਵਿੱਚ ਕੁਆਂਟਸ ਦੇ ਜਹਾਜ਼ ਦਾ ਦਰਵਾਜ਼ਾ ਖੋਲਣ ਦੀ ਕੋਸ਼ਿਸ਼ ਕਰਦਾ ਵੈਸਟਰਨ ਆਸਟ੍ਰੇਲੀਆ ਦਾ ਇੱਕ ਵਿਅਕਤੀ ਜਿਹੜਾ ਉਸਨੂੰ ਹੁਣ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ। ਦੱਸ ਦਈਏ ਕਿ ਕੁਆਂਟਸ ਦੀ ਫਲਾਈਟ ਹੈ ਕਰਾਥਾ ਲਗਭਗ ਪਰਥ ਤੋਂ 1500 ਕਿਲੋਮੀਟਰ ਉੱਤਰ ਵਾਲੇ ਪਾਸੇ ਹੈ, ਜਿੱਥੇ ਇਹ ਫਲਾਈਟ QF1733 ਐਸੇ ਹਫਤੇ ਦੇ ਦਰਮਿਆਨ ਉੱਡ ਰਹੀ ਸੀ ਜਦੋਂ ਇਹ ਵਿਅਕਤੀ ਉਸ ਦੇ ਵਿੱਚ ਮੌਜੂਦ ਸੀ। ਕਾਨੂੰਨ ਕਾਰਨਾਂ ਕਰਕੇ ਉਸਦਾ ਨਾਮ ਨਹੀਂ ਦੱਸਿਆ ਜਾ ਸਕਦਾ, ਪਰ ਜਦੋਂ ਪਰਥ ਏਅਰਪੋਰਟ ਦੇ ਉੱਤੇ ਉਹ ਸ਼ਾਮ ਨੂੰ ਸੋਮਵਾਰ ਦੇ ਦਿਨ ਲੈਂਡ ਕਰਦੀ, ਉਸ ਤੋਂ ਬਾਅਦ ਇਸ 41 ਸਾਲਾ ਵਿਅਕਤੀ ਦੇ ਉੱਤੇ ਕਾਮਨਵੈਲਥ ਆਫੀਸ਼ੀਅਲਸ ਦੀ ਤਰਫ ਤੋਂ ਉਸਨੂੰ ਗ੍ਰਿਫਤਾਰ ਕਰਕੇ ਪੁਲਿਸ ਦੇ ਸਪੁਰਦ ਪੇਸ਼ ਕੀਤਾ ਜਾਂਦਾ ਹੈ। ਡਿਸਆਰਡਰਲੀ ਬਿਹੇਵੀਅਰ ਦੇ ਚੱਲਦੇ ਆਸਟ੍ਰੇਲੀਅਨ ਫੈਡਰਲ ਪੁਲਿਸ ਉਸ ਦੇ ਉੱਤੇ ਦੋਸ਼ ਆਇਦ ਕਰਕੇ ਉਸਨੂੰ ਹੁਣ ਅਦਾਲਤ ਦੇ ਵਿੱਚ ਪੇਸ਼ ਕਰੇਗੀ। ਅਦਾਲਤ ਦੇ ਵਿੱਚ 27 ਨਵੰਬਰ ਨੂੰ ਇਸ ਮਾਮਲੇ ਦੀ ਅਗਲੀ ਸੁਣਵਾਈ ਪਰਥ ਮੈਜਿਸਟ੍ਰੇਟ ਕੋਰਟ ਦੇ ਵਿੱਚ ਕੀਤੀ ਜਾਣੀ ਹੈ। ਤਨਖਾਹ ਦੇ ਨਾਲ ਜੁੜੀ ਹੋਈ ਖਬਰ ਹੈ ਜਿੱਥੇ ਆਸਟ੍ਰੇਲੀਆ ਦੇ ਵਿੱਚ ਤਨਖਾਹਾਂ ਦੇ ਅੰਦਰ ਇੱਕ ਵੱਡਾ ਫਰਕ ਰਹਿੰਦਾ ਹੈ। ਜਦੋਂ ਕਿ ਇਹ ਕਿਹਾ ਜਾਂਦਾ ਹੈ ਕਿ ਆਸਟ੍ਰੇਲੀਆ 'ਚ ਇੱਕੋ ਹੀ ਅਹੁਦੇ ਦੇ ਲਈ ਇੱਕ ਪੁਰਸ਼ ਨੂੰ ਇੱਕ ਮਹਿਲਾ ਦੇ ਮੁਕਾਬਲੇ ਵਧੇਰੇ ਤਨਖਾਹ ਮਿਲਦੀ ਹੈ। ਹੁਣ ਇਹ ਜਿਹੜੀ ਰਿਪੋਰਟ ਹੈ ਇਹ UTS ਯਾਨੀ ਯੂਨੀਵਰਸਿਟੀ ਆਫ ਟੈਕਨੋਲੋਜੀ ਸਿਡਨੀ ਦੇ ਜਿਹੜਾ ਸੈਂਟਰ ਫਾਰ ਇੰਡੀਜਨਸ ਪੀਪਲ ਐਂਡ ਵਰਕ ਹੈ CIPW ਤੇ ਦੂਜੇ ਪਾਸੇ ਇੰਡੀਜਨਸ ਬਿਜ਼ਨਸ ਆਸਟ੍ਰੇਲੀਆ ਯਾਨੀ IBA ਇਹ ਦੋ ਸੰਸਥਾਵਾਂ ਦੇ ਸਾਂਝੇ ਤੌਰ ਤੇ ਕੀਤੇ ਸਰਵੇਖਣ ਦੇ ਵਿੱਚ ਸਾਹਮਣੇ ਆਉਂਦੀ ਹੈ ਕਿ ਜਿੱਥੇ ਹਰ ਇੱਕ ਆਸਟ੍ਰੇਲੀਅਨ ਇੱਕ ਕੰਮ ਦੇ ਲਈ $1 ਜਿਹੜਾ ਉਦਾਹਰਨ ਦੇ ਤੌਰ ਦੇ ਉੱਤੇ ਹਾਸਲ ਕਰਦਾ ਹੈ, ਉੱਥੇ ਇੰਡੀਜਨਸ ਲੋਕਾਂ ਨੂੰ ਉਸੇ ਕੰਮ ਦੇ ਲਈ 84 ਸੈਂਟ ਦਿੱਤੇ ਜਾਂਦੇ ਨੇ। ਇੱਕ ਵੱਡਾ ਫਰਕ ਜਿਹੜਾ ਹੈ ਇੰਡੀਜਨਸ ਲੋਕਾਂ ਨੂੰ ਜਾਂ ਇੰਡੀਜਨਸ ਭਾਈਚਾਰੇ ਦੇ ਨਾਲ ਜੁੜੇ ਹੋਏ ਜਿਹੜੇ ਕੰਮ ਨੇ ਉਹਨਾਂ ਨੂੰ ਦੇਖਣ ਨੂੰ ਮਿਲਦਾ, ਔਰ ਇਸ ਦਾ ਅਸਰ ਉਹਨਾਂ ਦੀ ਸੁਪਰੈਨੂਏਸ਼ਨ ਪੇਮੈਂਟ ਤੱਕ ਵੀ ਪੈਂਦਾ ਹੈ। ਜੈਂਡਰ ਗੈਪ ਹਾਲਾਂਕਿ ਆਸਟ੍ਰੇਲੀਆ ਦੇ ਵਿੱਚ ਬਹੁਤ ਜ਼ਿਆਦਾ ਹੈ। ਆਸਟ੍ਰੇਲੀਆ 'ਚ ਇੱਕ ਕੰਮ ਦੇ ਲਈ ਇੱਕ ਮਹਿਲਾ ਨੂੰ ਇੱਕ ਪੁਰਸ਼ ਦੇ ਮੁਕਾਬਲੇ ਲਗਭਗ 12% ਘੱਟ ਤਨਖਾਹ ਜਿਹੜੀ ਹੈ ਦਿੱਤੀ ਜਾਂਦੀ ਹੈ। ਪਰ ਇਸੇ ਰਿਸਰਚ ਦੇ ਵਿੱਚ ਇਹ ਵੀ ਕਿਹਾ ਗਿਆ ਕਿ ਐਬਰੀਜਨਲ ਟੋਰਸ ਸਟ੍ਰੇਟ ਆਈਲੈਂਡਰ ਮਹਿਲਾਵਾਂ ਦਾ ਤਾਂ ਹੋਰ ਵੀ ਮਾੜਾ ਹਾਲਾਤ ਹੈਗੇ ਨੇ। ਉਦਾਹਰਨ ਦੇ ਤੌਰ ਦੇ ਉੱਤੇ ਕਿਸੇ ਇੱਕ ਵਧੀਆ ਕੰਮ ਦੇ ਲਈ ਜਿੱਥੇ ਆਸਟ੍ਰੇਲੀਅਨ ਪੁਰਸ਼ਾਂ ਨੂੰ $52 ਪ੍ਰਤੀ ਘੰਟੇ ਦੀ ਮੈਨੇਜਰੀਅਲ ਰੋਲ ਦੇ ਵਾਸਤੇ ਕਹਿ ਰਹੇ ਹਾਂ, ਉੱਪਰਲੇ ਜਿਹੜੇ ਰੈਂਕ ਦੇ ਰੋਲ ਨੇ ਉੱਥੇ ਜਿਹੜੇ ਇੱਕ ਆਮ ਆਸਟ੍ਰੇਲੀਆਈ ਨੂੰ $52 ਪ੍ਰਤੀ ਘੰਟੇ ਦੇ ਮਿਲਦੇ ਨੇ, ਉੱਥੇ ਹੀ ਐਬੋਰੀਜਨਲ ਟੋਰਸ ਸਟ੍ਰੇਟ ਆਈਲੈਂਡਰ ਮਹਿਲਾ ਨੂੰ $41 ਉਸੇ ਕੰਮ ਦੇ ਲਈ ਮਿਲਦੇ ਨੇ। ਸੋ ਇੰਨਾ ਫਰਕ ਜਿਹੜਾ ਨਜ਼ਰ ਆਉਂਦਾ, ਸਭ ਤੋਂ ਵੱਡਾ ਫਰਕ 19% ਦਾ ਪ੍ਰੋਫੈਸ਼ਨਲਸ ਦੇ ਦਰਮਿਆਨ ਦੇਖਣ ਨੂੰ ਮਿਲਦਾ। ਵੈਸੇ ਇਸ ਸਰਵੇਖਣ 'ਚ ਮੈਨੇਜਰਸ ਤੋਂ ਲੈ ਕੇ ਲੇਬਰਰਸ ਤੱਕ ਸਾਰਿਆਂ ਦੇ ਅਲੱਗ ਅਲੱਗ ਜਿਹੜੇ ਕਿੱਤੇ ਸੀ ਉਹਨਾਂ ਦੇ ਉੱਤੇ ਇਹ ਲਗਭਗ 227 ਕਿੱਤਿਆਂ ਦੇ ਬਾਰੇ ਇਹ ਅੰਕੜੇ ਇਕੱਠੇ ਕੀਤੇ ਗਏ ਨੇ। ਅਲੱਗ ਅਲੱਗ ਓਕੂਪੇਸ਼ਨ ਗਰੁੱਪਸ ਇਸ ਦੇ ਵਿੱਚ ਸੀਗੇ ਔਰ ਅਲੱਗ ਅਲੱਗ ਉਮਰ ਵਰਗ ਦੇ ਨਾਲ ਇਹਨਾਂ ਨੂੰ ਵੰਡਿਆ ਗਿਆ ਹੈ। ਦੱਸਿਆ ਗਿਆ ਹੈ ਕਿ ਐਬੋਰੀਜਨਲ ਲੋਕ ਜੇ ਇਸੇ ਤਰੀਕੇ ਦੇ ਨਾਲ ਘੱਟ ਤਨਖਾਹਾਂ ਹਾਸਲ ਕਰਦੇ ਰਹੇ ਔਸਤਨ ਤਾਂ ਸਾਲ 2050 ਤੱਕ ਜਾਂਦਿਆਂ $170 ਬਿਲੀਅਨ ਦਾ ਨੁਕਸਾਨ ਉਹਨਾਂ ਦੀਆਂ ਕੁੱਲ ਤਨਖਾਹਾਂ ਦੇ ਵਿੱਚ ਜਿਹੜਾ ਹੋਏਗਾ। ਗਰੋਸਰੀ ਦੀ ਕੀਮਤਾਂ ਦੇ ਨਾਲ ਜੁੜੀ ਅਗਲੀ ਖਬਰ ਜਿੱਥੇ ਆਸਟ੍ਰੇਲੀਆ ਦੇ ਵਿੱਚ ਗਰੋਸਰੀ ਜਿਹੜੀ ਉਹ ਸਭ ਤੋਂ ਜ਼ਿਆਦਾ ਮਹਿੰਗੀ ਇਸ ਕਰਕੇ ਹੈ ਕਿਉਂਕਿ ਸੁਪਰ ਮਾਰਕੀਟ ਚੇਨਸ ਆਪਣੀ ਮਨਮਰਜ਼ੀ ਦੀ ਮਹਿੰਗਾਈ ਕਰੀ ਰੱਖਦੀਆਂ ਨੇ। ਮਾਰਚ ਤੋਂ ਜੂਨ ਮਹੀਨੇ ਦੀ ਤਿਮਾਹੀ ਦੇ ਦਰਮਿਆਨ 7% ਇਜ਼ਾਫਾ ਹੋਇਆ ਜ਼ਰੂਰੀ ਵਸਤਾਂ ਦੀਆਂ ਕੀਮਤਾਂ ਦੇ ਵਿੱਚ। ਚੁਆਇਸ ਨਾਮ ਦੇ ਕੰਜ਼ਿਊਮਰ ਐਡਵੋਕੇਸੀ ਗਰੁੱਪ ਦੀ ਤਰਫ ਤੋਂ ਲਗਭਗ 10ਵੀਂ ਕੁਆਟਰਲੀ ਰਿਪੋਰਟ ਜਿਹੜੀ ਹੈ ਜਾਰੀ ਕੀਤੀ ਗਈ ਹੈ। ਸੁਪਰ ਮਾਰਕੀਟਸ ਦੇ ਵਿੱਚ ਜਿਹੜੀਆਂ ਵਸਤਾਂ ਹੁੰਦੀਆਂ ਨੇ ਜਿਹਦੇ 'ਚ ਖਾਸ ਤੌਰ ਦੇ ਉੱਤੇ ਇੱਕ ਬਾਸਕਿਟ ਦੀ ਕੀਮਤ ਤੈਅ ਕਰ ਲਈ ਜਾਂਦੀ ਹੈ। ਇੱਕ ਬਾਸਕਿਟ ਜਿਹਦੇ ਵਿੱਚ 1 ਲੀਟਰ ਦੁੱਧ, ਰਾਇਲ ਗਾਲਾ ਐਪਲ ਤੇ ਸਟ੍ਰਾਬੈਰੀ, ਬਨਾਨਾਸ, ਪੋਟੈਟੋਸ, ਐਵਾਕੈਡੋ, ਬਾਸਮਤੀ ਰਾਈਸ ਤੇ ਬੀਫ ਦੀ ਇੱਕ ਜਿਹੜੀ 250 ਗ੍ਰਾਮ ਦੀ ਪੈਕਿੰਗ ਹੈ ਉਹ ਰੱਖ ਲਈ ਜਾਂਦੀ ਹੈ। ਹੁਣ ਇਸ ਦੀ ਤੁਲਨਾ ਕੀਤੀ ਜਾਂਦੀ ਹੈ ਕਿ ਕੋਲਸ ਦੇ ਵਿੱਚ ਕਿੰਨੇ ਦੀ ਹੈ ਬਾਸਕਿਟ, ਵੂਲਵਰ 'ਚ ਕਿੰਨੇ ਦੀ, ਆਲਡੀ 'ਚ, IGA 'ਚ ਕਿੰਨੇ ਦੀ। ਸਾਰਿਆਂ ਦੇ ਵਿੱਚ ਜੇਕਰ ਇੱਕ ਔਸਤ ਕੱਢ ਲਈ ਜਾਵੇ ਸਾਰੀਆਂ ਸੁਪਰ ਮਾਰਕੀਟ ਦੀ, ਤਾਂ 7% ਮਹਿੰਗਾਈ ਵਧੀ ਹੈ ਉਸ ਤੋਂ ਪਿਛਲੀ ਇੱਕ ਤਿਮਾਹੀ ਦੇ ਨਾਲੋਂ। ਪਰ ਟੋਟਲ ਕੋਸਟ ਦੀ ਜਦੋਂ ਗੱਲ ਕਰੀਏ ਤੇ ਮਾਰਚ ਮਹੀਨੇ ਦੇ ਵਿੱਚ ਜਿਹੜੀ ਇਸੇ ਬਾਸਕਿਟ ਦੀ ਕੀਮਤ $40.83 ਸੀ, ਉਹੀ ਹੁਣ ਜੂਨ ਮਹੀਨੇ ਤੱਕ ਜਾਂਦਿਆਂ ਜਾਂਦਿਆਂ $43.62 ਹੋ ਗਈ ਹੈ। ਇਹਦੇ ਵਿੱਚ ਇਹ ਵੀ ਦੇਖਿਆ ਗਿਆ ਹੈ ਕਿ ਸਭ ਤੋਂ ਮਹਿੰਗਾ ਜਿਹੜਾ ਹੈ
ਜ਼ਾਹਰ ਜੀ ਗੱਲ ਹੈ ਕਿ IGA ਸਭ ਤੋਂ ਮਹਿੰਗਾ ਆਸਟ੍ਰੇਲੀਆ ਦੇ ਵਿੱਚ ਸਮਾਨ ਉਪਲਬਧ ਕਰਵਾਉਂਦਾ ਹੈ। ਸੁਪਰਮਾਰਕਿਟ ਚੇਨ ਦੇ ਵਿੱਚ ਦੂਜੇ ਨੰਬਰ ਦੇ ਉੱਤੇ ਸਭ ਤੋਂ ਮਹਿੰਗਾ ਕੋਲਜ਼ ਹੈ, ਤੀਜੇ ਨੰਬਰ ਦੇ ਉੱਤੇ ਵੂਲਵਰਸ, ਚੌਥੇ ਤੇ ਆਲਡੀ, ਯਾਨੀ ਕਿ ਚੌਥੇ ਨੰਬਰ ਤੱਕ ਜਾਂਦਿਆਂ ਜਾਂਦਿਆਂ ਆਲਡੀ ਜਿਹੜਾ ਹੈ ਉਹ ਸਸਤਾ ਬਾਕੀ ਜਿਹੜੀਆਂ ਸੁਪਰਮਾਰਕਿਟਸ ਨੇ ਉਹਨਾਂ ਦੇ ਮੁਕਾਬਲੇ ਪੈ ਜਾਂਦਾ ਹੈ ਓਵਰਆਲ ਜੇਕਰ ਗੱਲ ਕਰੀਏ ਤਾਂ। ਪਰ ਸੈਕ ਆਲਡੀ ਦੇ ਵਿੱਚ ਵੀ ਕੀਮਤਾਂ ਦੇ ਅੰਦਰ ਇਜ਼ਾਫਾ ਹੋਇਆ ਹੈ। IGA ਚ 11% ਕੀਮਤਾਂ ਦਾ ਇਜ਼ਾਫਾ ਹੋਇਆ ਦੱਸਿਆ ਗਿਆ, ਉੱਥੇ ਹੀ ਆਲਡੀ ਚ 8% ਕੀਮਤਾਂ ਦਾ ਇਜ਼ਾਫਾ ਹੋਇਆ ਦੱਸਿਆ। ਹਾਲਾਂਕਿ ਕੋਲਸ ਦੇ ਵਿੱਚ 6% ਇਜ਼ਾਫਾ ਹੋਇਆ, ਪਰ ਕੋਲਸ ਪਹਿਲਾਂ ਤੋਂ ਹੀ ਆਸਟ੍ਰੇਲੀਆ ਦੇ ਵਿੱਚ ਇੱਕ ਮਹਿੰਗੀ ਸੁਪਰਮਾਰਕਿਟ ਚੇਨ ਹੈ। ਉਹ ਅਲੱਗ ਗੱਲ ਹੈ ਕਿ ਕੋਲਸ ਤੇ ਜਿਹੜਾ ਵੂਲਵਰਸ ਹੈ ਉਹਨਾਂ ਨੇ ਆਪਣੇ ਹਾਫ ਈਅਰਲੀ ਰਿਪੋਰਟ ਦੇ ਵਿੱਚ ਆਪਣੀ ਕੰਪਨੀ ਨੂੰ ਮੁਨਾਫਾ ਹੋਇਆ ਦਰਸਾਇਆ ਸੀ। ਉੱਥੇ ਹੀ ਆਖਰੀ ਕੁਝ ਖਬਰਾਂ ਦੀ ਸਾਂਝ ਪਾਉਂਦੇ ਹੋਏ ਚੱਲੀਏ ਤੇ ਖੇਡ ਜਗਤ ਦੇ ਨਾਲ ਜੁੜੀਆਂ ਹੋਈਆਂ ਖਬਰਾਂ, ਜਿੱਥੇ ਏਸ਼ੀਅਨ ਖੇਡਾਂ ਦੇ ਵਿੱਚ ਭਾਰਤ ਦਾ ਪ੍ਰਦਰਸ਼ਨ ਕਿੱਦਾਂ ਰਿਹਾ ਉਸ ਦੇ ਨਾਲ ਜੁੜੀਆਂ ਹੋਈਆਂ ਖਬਰਾਂ। ਚੌਥੇ ਦਿਨ ਭਾਰਤ ਦੀ ਝੋਲੀ ਦੇ ਵਿੱਚ ਕਿਹੜੇ ਕਿਹੜੇ ਮੈਡਲ ਆਏ। ਵੇਟ ਲਿਫਟਰ ਮੀਰਾਬਾਈ ਚਾਨੂ ਨੇ ਖਾਸ ਤੌਰ ਦੇ ਉੱਤੇ ਜਿਹੜੀ ਭਾਰ ਤੋਲਣ ਦੀ ਜਿਹੜੀ ਇੱਕ ਪ੍ਰਤੀਯੋਗਿਤਾ ਸੀ ਉਸ ਦੇ ਵਿੱਚ ਜਿਹੜਾ ਸਨਮਾਨ ਹਾਸਲ ਕੀਤਾ। ਕਬੱਡੀ ਦੇ ਵਿੱਚ, ਹਾਕੀ ਦੇ ਵਿੱਚ ਤੇ ਨਿਸ਼ਾਨੇਬਾਜ਼ੀ ਦੇ ਵਿੱਚ ਜਿਹੜਾ ਭਾਰਤ ਨੂੰ ਸਨਮਾਨ ਹਾਸਲ ਹੋਏ। ਮੀਰਾਬਾਈ ਚਾਨੂ ਨੇ 49 ਕਿਲੋਗ੍ਰਾਮ ਭਾਰ ਵਰਗ ਦੇ ਵਿੱਚ ਚਾਂਦੀ ਦਾ ਤਮਗਾ ਹਾਸਲ ਕੀਤਾ। 12 ਸਾਲਾਂ ਤੋਂ ਉਹਨਾਂ ਨੂੰ ਇਸ ਤਗਮੇ ਦੀ ਉਡੀਕ ਸੀ ਔਰ ਟੋਕਿਓ ਓਲੰਪਿਕ ਦੇ ਵਿੱਚ ਚਾਂਦੀ ਦਾ ਤਗਮਾ ਜਿੱਤਣ ਵਾਲੀ ਮੀਰਾਬਾਈ ਚਾਨੂ ਨੇ ਕੁੱਲ 198 ਕਿਲੋਗ੍ਰਾਮ ਭਾਰ ਚੁੱਕਿਆ। ਇਸ ਤਰ੍ਹਾਂ ਉਹਨਾਂ ਨੇ 1998 ਦੇ ਵਿੱਚ ਕਰਨਮ ਮਲੇਸ਼ਵਰੀ ਦੇ ਚਾਂਦੀ ਦੇ ਤਗਮੇ ਤੋਂ ਬਾਅਦ ਪਹਿਲੀ ਵਾਰ ਭਾਰਤ ਦੇ ਲਈ ਏਸ਼ੀਅਨ ਖੇਡਾਂ ਦੇ ਵਿੱਚ ਤਗਮਾ ਹਾਸਲ ਕੀਤਾ। ਉਧਰ ਜੈ ਮੀਨਾ ਨੇ ਏਸ਼ੀਅਨ ਗੇਮਸ ਦੇ ਵਿੱਚ ਪੁਰਸ਼ ਸਿੰਗਲਸ ਦੇ ਸੈਮੀਫਾਈਨਲ ਚ ਜਾਪਾਨ ਦੇ ਤਾਕੂਆ ਕਾਰਾਸੋਕਾ ਨੂੰ ਹਰਾਉਣ ਤੋਂ ਬਾਅਦ ਜਿਹੜਾ ਇਹ ਸੌਫਟ ਟੈਨਿਸ ਦੇ ਵਿੱਚ ਕਾਂਸੀ ਦਾ ਤਗਮਾ ਹਾਸਲ ਕੀਤਾ ਔਰ ਭਾਰਤ ਦੇ ਲਈ ਏਸ਼ੀਅਨ ਖੇਡਾਂ ਦੇ ਵਿੱਚ ਇਹ ਪਹਿਲਾ ਸੌਫਟ ਟੈਨਿਸ ਦਾ ਤਗਮਾ ਸੀ। ਆਪਣੀਆਂ ਤੀਜੀਆਂ ਏਸ਼ੀਅਨ ਖੇਡਾਂ ਖੇਡ ਰਹੇ 26 ਸਾਲ ਦੇ ਜੈਮੀਨਾ ਨੇ 3 ਗੇਮਾਂ ਦੇ ਵਿੱਚ ਪਛੜਨ ਤੋਂ ਬਾਅਦ ਸ਼ਾਨਦਾਰ ਵਾਪਸੀ ਕੀਤੀ, ਪਰ ਇਸ ਰਫਤਾਰ ਨੂੰ ਉਹ ਹਾਲਾਂਕਿ ਜ਼ਿਆਦਾ ਦੇਰ ਬਰਕਰਾਰ ਨਹੀਂ ਰੱਖ ਸਕੇ। ਇਸੇ ਦੇ ਚੱਲਦਿਆਂ ਉਹ ਇਸ ਮੁਕਾਬਲੇ ਦੇ ਵਿੱਚ ਜਿਹੜਾ ਹੈ 3-5, 1-4, 1-4, 4-1, 6-4 ਤੇ 1-4 ਦੇ ਫਰਕ ਦੇ ਨਾਲ ਹਾਰੇ, ਪਰ ਫਿਰ ਵੀ ਕਾਂਸੇ ਦਾ ਤੰਗਮਾ ਉਹ ਲੈ ਗਏ। ਉਧਰ ਸਟੀਕ ਸਕੀਟ ਨਿਸ਼ਾਨੇਬਾਜ਼ੀ ਦੇ ਵਿੱਚ ਵੀ ਭਾਰਤ ਨੇ ਏਸ਼ੀਅਨ ਖੇਡਾਂ ਦੇ ਵਿੱਚ ਕਾਂਸੀ ਦੇ ਤਗਮੇ ਜਿੱਤੇ, ਪਰ ਵਿਅਕਤੀਗਤ ਤਗਮੇ ਉਹਨਾਂ ਦੀ ਪਹੁੰਚ ਤੋਂ ਬਾਹਰ ਰਹੇ ਕਿਉਂਕਿ ਫਾਈਨਲ ਦੇ ਵਿੱਚ ਪਹੁੰਚੇ ਤਿੰਨਾਂ ਦੇ ਵਿੱਚੋਂ 2 ਖਿਡਾਰੀ ਚੌਥੇ ਸਥਾਨ ਦੇ ਉੱਤੇ ਰਹੇ। 3 ਦਿਨਾਂ ਦੇ ਕੁਆਲੀਫਾਈਂਗ ਦੌਰ ਤੋਂ ਬਾਅਦ ਰਾਇਜ਼ਾ ਢਿੱਲੋਂ, ਮਹੇਸ਼ਵਰੀ ਚੌਹਾਨ ਤੇ ਪਰੀਨਾਸ ਧਾਲੀਵਾਲ ਦੀ ਭਾਰਤੀ ਮਹਿਲਾਵਾਂ ਦੀ ਤਿਕੜੀ ਨੇ ਸੋਨ ਤਗਮਾ ਜੇਤੂ ਚੀਨ ਦੀ ਅਤੇ ਕਜ਼ਾਕਿਸਤਾਨ ਦੀ ਟੀਮ ਤੋਂ ਬਾਅਦ ਜਿਹੜੇ ਅੰਕ ਹਾਸਲ ਕੀਤੇ। ਚੀਨ ਨੂੰ 357 ਅੰਕ ਮਿਲੇ, ਕਜ਼ਾਕਿਸਤਾਨ ਨੂੰ 336 ਤੇ ਭਾਰਤ ਨੂੰ 331। ਇਸ ਤਰੀਕੇ ਦੇ ਨਾਲ ਭਾਰਤ ਨੂੰ ਸਕੀਟ ਜਿਹੜੀ ਨਿਸ਼ਾਨੇਬਾਜ਼ੀ ਸੀ ਉਸ ਦੇ ਵਿੱਚ ਕਾਂਸੀ ਦਾ ਤਗਮਾ ਹਾਸਲ ਹੋਇਆ। ਉੱਥੇ ਹੀ ਭਾਰਤ ਦੀ ਪੁਰਸ਼ਾਂ ਦੀ ਟੀਮ ਲੈਅ ਦੇ ਵਿੱਚ ਚੱਲ ਰਹੀ ਹੈ ਔਰ ਵੱਡੇ ਫਰਕ ਦੇ ਨਾਲ ਜਿਹੜੀ ਹੈ ਹਾਕੀ ਦੇ ਮੁਕਾਬਲਿਆਂ ਦੇ ਵਿੱਚ ਜਿੱਤ ਹਾਸਲ ਕਰ ਰਹੀ ਹੈ। 2 ਮੈਚਾਂ ਦੀ ਜਾਣਕਾਰੀ ਤੁਹਾਡੇ ਨਾਲ ਪਿਛਲੇ 2 ਦਿਨਾਂ ਦੇ ਦਰਮਿਆਨ ਸਾਂਝੀ ਕੀਤੀ ਹੈ, ਪਰ ਇੱਧਰ ਭਾਰਤ ਦੀ ਮਹਿਲਾਵਾਂ ਦੀ ਟੀਮ ਨੇ ਵੀ ਇਹੀ ਪ੍ਰਦਰਸ਼ਨ ਜਾਰੀ ਰੱਖਿਆ। ਭਾਰਤ ਦੇ ਵਿੱਚ ਮਹਿਲਾ ਹਾਕੀ ਦੀ ਟੀਮ ਨੇ ਪੂਲ ਬੀ ਦੇ ਮੈਚ ਦੇ ਵਿੱਚ ਥਾਈਲੈਂਡ ਨੂੰ 21 ਦੇ ਫਰਕ ਦੇ ਨਾਲ ਕਰਾਰੀ ਮਾਤ ਦਿੱਤੀ। ਭਾਰਤ ਦੀ ਪੂਲ ਬੀ ਦੇ ਵਿੱਚ ਲਗਾਤਾਰ 3ਜੀ ਜਿੱਤ ਹੈ। ਭਾਰਤ ਦੀ ਤਰਫ ਤੋਂ ਦੀਪਿਕਾ ਨੇ 2, 8, 9, 24, 33, 36, 39, 51 ਤੇ 57 ਮਿੰਟ ਦੇ ਵਿੱਚ ਗੋਲ ਕੀਤੇ ਔਰ ਭਾਰਤ ਨੂੰ ਇਸ ਵੱਡੇ ਫਰਕ ਦੇ ਨਾਲ ਅੱਗੇ ਲੈ ਕੇ ਗਈ। ਵੈਸੇ ਮੇਜ਼ਬਾਨ ਜਾਪਾਨ ਦੇ ਨਾਲ ਹੁਣ ਭਲਕੇ ਭਾਰਤ ਦਾ ਮੁਕਾਬਲਾ ਵੀ ਹੈ। ਉਧਰ ਕਬੱਡੀ ਦੇ ਵਿੱਚ ਵੀ ਭਾਰਤ ਦੀ ਮਹਿਲਾਵਾਂ ਦੀ ਟੀਮ ਨੇ ਆਪਣਾ ਦਬਦਬਾ ਕਾਇਮ ਰੱਖਿਆ ਔਰ ਈਰਾਨ ਨੂੰ ਮਾਤ ਦਿੱਤੀ। ਪੁਰਸ਼ਾਂ ਤੇ ਔਰਤਾਂ ਨੇ ਜਿਹੜੇ ਮੁਕਾਬਲੇ ਆਪਣੇ ਆਪਣੇ ਜਿੱਤੇ। ਪੁਰਸ਼ਾਂ ਨੇ ਬਾਂਗਲਾਦੇਸ਼ ਦੀ ਟੀਮ ਨੂੰ ਤੇ ਭਾਰਤ ਦੀ ਮਹਿਲਾਵਾਂ ਨੇ ਈਰਾਨ ਦੀ ਟੀਮ ਨੂੰ ਇਸ ਮੁਕਾਬਲੇ ਦੇ ਵਿੱਚ ਮਾਤ ਦਿੱਤੀ। ਵੈਸੇ ਜੇਕਰ ਤਗਮਿਆਂ ਦੀ ਸੂਚੀ ਦੀ ਗੱਲ ਕਰਦੇ ਚੱਲੀਏ ਤਾਂ ਏਸ਼ੀਅਨ ਖੇਡਾਂ ਦੇ ਵਿੱਚ ਚੀਨ ਪਹਿਲੇ ਨੰਬਰ ਤੇ ਹੈ, 47 ਗੋਲਡ, 20 ਸਿਲਵਰ ਤੇ 10 ਬ੍ਰੋਂਜ਼ ਦੇ ਨਾਲ ਕੁੱਲ 77 ਮੈਡਲ ਹੁਣ ਤੱਕ ਚੀਨ ਇਸ ਏਸ਼ੀਅਨ ਖੇਡਾਂ ਚ ਜਿੱਤ ਚੁੱਕਿਆ। ਜਾਪਾਨ ਜਿਹੜਾ ਕਿ ਹੋਸਟ ਕੰਟਰੀ ਹੈ, ਉਹਨਾਂ ਨੇ 15 ਗੋਲਡ, 24 ਸਿਲਵਰ ਤੇ 27 ਬ੍ਰੋਂਜ਼ ਹਾਸਲ ਕੀਤੇ ਨੇ, ਕੁੱਲ 66 ਮੈਡਲ ਉਹਨਾਂ ਦੇ ਕੋਲ ਨੇ। ਤੀਜੇ ਨੰਬਰ ਤੇ ਕੁੱਲ 40 ਮੈਡਲ ਦੇ ਨਾਲ ਸਾਊਥ ਕੋਰੀਆ, 8 ਗੋਲਡ ਨੇ ਸਾਊਥ ਕੋਰੀਆ ਦੇ ਕੋਲ ਤੇ ਭਾਰਤ ਟੋਪ 10 ਤੋਂ ਵੀ ਬਾਹਰ ਹੈ। ਭਾਰਤ ਤੋਂ ਉੱਪਰ ਕੁਵੈਤ, ਨਾਰਥ ਕੋਰੀਆ, ਤਜ਼ਾਕਿਸਤਾਨ ਤੇ ਚੀਨ ਦਾ ਇੱਕ ਛੋਟਾ ਜਿਹਾ ਇਲਾਕਾ ਹਾਂਗਕਾਂਗ ਵੀ
ਕਿਤੇ ਉੱਤੇ ਚੱਲ ਰਿਹਾ। ਭਾਰਤ ਨੇ ਹੁਣ ਤੱਕ ਇਸ ਮਾਮਲੇ 'ਚ 1 ਸੋਨੇ ਦਾ, 5 ਚਾਂਦੀ ਦੇ ਤੇ 6 ਬ੍ਰੋਂਜ਼ ਤਗਮੇ ਹਾਸਲ ਕੀਤੇ ਨੇ। ਕੁੱਲ 12 ਤਗਮਿਆਂ ਦੇ ਨਾਲ ਭਾਰਤ ਇਸ ਸੂਚੀ ਦੇ ਵਿੱਚ ਹਾਲ ਫਿਲਹਾਲ ਪਛੜਿਆ ਹੋਇਆ। ਖਬਰਾਂ ਦੇ ਅੱਜ ਦੇ ਸੈਗਮੈਂਟ ਇੰਨਾ ਹੀ, ਦਿਓ ਇਜਾਜ਼ਤ, ਧੰਨਵਾਦ।

0: ਆਪਕੇ ਲਈ ਜੁਵਲਰੀ ਹੋਣੀ ਚਾਹੀਦੀ ਹੈ ਖਾਸ। ਤੁੰਨਾ ਜੁਵੈਲਰਸ ਲੈ ਕੇ ਆਏ ਨੇ ਲੇਟੈਸਟ ਗੋਲਡ, ਡਾਇਮੰਡ, ਬੁਲੀਅਨ, ਸਿਲਵਰ ਤੇ ਬ੍ਰਾਈਡਲ ਕਲੈਕਸ਼ਨ, ਹਰ ਸਟਾਈਲ ਤੇ ਹਰ ਓਕੇਜ਼ਨ ਲਈ। ਜੈਨੂਇਨ ਜੁਵੈਲਰੀ, ਜੈਨੂਇਨ ਪ੍ਰਾਈਸਿੰਗ ਤੇ ਵਧੀਆ ਕਸਟਮਰ ਸਰਵਿਸ ਦੇ ਨਾਲ ਗੋਲਡ ਜੁਵੈਲਰੀ ਤੇ ਫਾਸਟ ਲੋਨ ਫੈਸਿਲਿਟੀ ਵੀ ਅਵੇਲੇਬਲ। ਵਿਜ਼ਿਟ ਕਰੋ 5/150 ਫਾਰਮਰਸ ਰੋਡ, ਤ੍ਰਿਗਨੀਨਾ ਅਤੇ 347 ਡੌਨਸਟੇਲ ਸਟ੍ਰੀਟ, ਡੈਂਡੀਨੋਂਗ। ਜੁਵੈਲਰਸ, ਭਰੋਸੇ ਦੀ ਨਿਸ਼ਾਨੀ। ਔਨ ਰੋਡਸ ਆਨਰਸ ਕੈਂਪੇਨ ਸਿਰਫ ਸੀਮਿਤ ਸਮੇਂ ਲਈ। ਹੁਣ ਨਵਾਂ BYD ਕਾਰ ਲੈ ਆਓ ਸ਼ਾਨਦਾਰ ਡਰਾਈਵ ਅਵੇ ਆਫਰ ਦੇ ਨਾਲ। BYD Z-Line 7 ਪ੍ਰੀਮੀਅਮ ਸਿਰਫ $54,990, BYD Z-Line 8 ਡਾਇਨਾਮਿਕ FWD ਸਿਰਫ $56,990 ਤੇ BYD Shark 6 ਪ੍ਰੀਮੀਅਮ ਸਿਰਫ $57,900। ਇੱਕ ਖਾਸ ਆਫਰ 1 August to 30 September 2026 ਤੱਕ ਆਰਡਰ ਕਰਨ ਵਾਲਿਆਂ ਲਈ ਹੈ, ਡਿਲੀਵਰੀ 31 October 2026 ਤੱਕ। ਹੋਰ ਜਾਣਕਾਰੀ ਲਈ ਅੱਜ ਹੀ BYD ਕੈਰੋਲਾਈਨ ਸਪ੍ਰਿੰਗਸ ਨਾਲ ਸੰਪਰਕ ਕਰੋ ਐਂਡ ਮੈਂਸ਼ਨ ਰੇਡੀਓ ਹਾਂਜੀ। BYD ਔਨ ਰੋਡਸ ਆਨ ਅਸ, ਕੰਡੀਸ਼ਨਸ ਅਪਲਾਈ।
1: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ, ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au। ਸੋਨਾ ਚਾਹੀਦਾ,
2: ਭਰੋਸਾ ਚਾਹੀਦਾ,
1: ਕੁਆਲਿਟੀ ਤੇ ਬਾਈ ਬੈਕ ਵੀ ਚਾਹੀਦਾ, ਚਲੇ ਆਓ ਦਿੱਲੀ ਜੁਵੈਲਰਸ, ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 2 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਵੈਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈ ਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ, ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਵੈਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ

0: ਵਰਕਰਸ ਆਪਣੇ ਇੰਸ਼ੋਰੈਂਸ ਦੀ ਹਰ ਲੋੜ ਲਈ ਯਾਦ ਰੱਖੋ ਬਸ ਅਮਰਿੰਦਰ ਗਿੱਦਾ ਕਾਲ 0491-999-555 ਗਿੱਦਾ ਇੰਸ਼ੋਰੈਂਸ ਸ਼ਰਤਾਂ ਲਾਗੂ
1: Attention, ladies and gentlemen, this is your captain. 30 flights, Melbourne to India, ya Pakistan, Sydney to India, ya Pakistan, kithe bhi ja sakti hai.
0: Attention, please. Dil kehta hai, kar jana hai. Flight search karke thak gaye. Switch karo, Hi-Fi Travel Stay, your local travel agency. Rated 4.9 star on Google. Book now, pay later. Flight book karni hai, aaj hi call karo. 1300-533-311 te. Ya online book karo, hifitravels.com.au te. ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀਬੀ ਟੋਯੋਟਾ
2: ਜਿੱਥੇ ਹੈ ਟੋਯੋਟਾ ਦੀ ਬੈਸਟ ਟੈਕਨੋਲੋਜੀ ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼ ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਯੋਟਾ ਚੂਜ਼ ਕਰਨ ਲਈ ਜੋ ਨੇ ਇੱਕ ਦਹਾਕੇ ਤੋਂ ਵੈਰੀਬੀ ਟੋਯੋਟਾ ਦੇ ਨਾਲ
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰਾਸਿੰਗ ਵੈਰੀਬੀ ਟੋਯੋਟਾ ਦ ਸਮਾਰਟ ਚੋਇਸ ਕੀ ਚਾਹੀਦਾ ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ ਮਿਲ ਜੂਗਾ ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾ ਜੋ ਸਟੱਡੀ ਵੀਜ਼ਾ ਸਕਿਲਡ ਵੀਜ਼ਾ ਐਮਪਲੋਇਰ ਸਪੋਂਸਰਡ ਵੀਜ਼ਾ ਡਾਮਾ ਪੇਰੈਂਟ ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490-054-596 ਗਰੇਵਾਲ ਵੀਜ਼ਾ ਸੋਲੂਸ਼ਨਸ.com.au ਤੇ ਜਾਓ ਤੁਹਾਡਾ ਕੋਈ ਹੱਲ ਕਰੀਏ
3: ਸਮਿਥ ਲੇਨ ਬਾਏ ਮੋਵੈਕ ਵਿੱਚ ਆਪਣੇ ਭਵਿੱਖ ਦੀ ਸ਼ੁਰੂਆਤ ਕਰੋ ਹੁਣੇ ਕਦਮ ਚੁੱਕੋ ਅਤੇ ਸਮਿਥ ਲੇਨ ਦੇ ਚੁਣੇ ਹੋਏ ਲੋਟਸ ਤੇ ਸੀਮਿਤ ਸਮੇਂ ਲਈ ਮਿਲਣ ਵਾਲੇ $30,000 ਤੱਕ ਦੀ ਲੈਂਡ ਰਿਬੇਟ ਦਾ ਫਾਇਦਾ ਲਵੋ ਚੁਣਵੇਂ ਯੋਗ ਲੋਟਸ ਤੇ ਹਾਊਸ ਐਂਡ ਲੈਂਡ ਪੈਕੇਜ ਅਜਿਹੇ ਮੌਕੇ ਜ਼ਿਆਦਾ ਦੇਰ ਨਹੀਂ ਰਹਿੰਦੇ ਹੋਰ ਜਾਣਕਾਰੀ ਲਈ ਅੱਜ ਹੀ smithlane.mirvac.com ਤੇ ਜਾਓ ਨਿਯਮ ਸ਼ਰਤਾਂ ਅਤੇ ਯੋਗਤਾ ਦੇ ਮਾਪਦੰਡ ਲਾਗੂ ਹਨ ਆਫਰ 15 ਸਤੰਬਰ 2026 ਨੂੰ ਖਤਮ ਹੈ
4: ਆਸਟ੍ਰੇਲੀਆ ਚ ਆਪਣਾ ਘਰ ਲੈਣਾ ਹੈ ਜਾਂ ਕੰਸਟਰਕਸ਼ਨ ਕਰਵਾਉਣੀ ਹੈ ਮੋਰਟਗੇਜ ਰੀਫਾਈਨਾਂਸ ਕਰਵਾਉਣੀ ਨਵੀਂ ਕਾਰ ਖਰੀਦਣੀ ਜਾਂ ਬਿਜ਼ਨਸ ਨੂੰ ਅੱਗੇ ਵਧਾਉਣਾ ਹੈ ਤਾਂ ਟੈਨਸ਼ਨ ਕਿਉਂ ਟੂ ਫੋਲਡ ਲੈਂਡਿੰਗ ਡੈਂਡੀਨੋਂਗ ਹੈ ਨਾ ਹੋਮ ਲੋਨ ਤੋਂ ਰੀਫਾਈਨਾਂਸਿੰਗ ਤੱਕ ਕੰਸਟਰਕਸ਼ਨ ਲੋਨ ਤੋਂ ਬਿਜ਼ਨਸ ਲੋਨ ਜਾਂ ਕਾਰ ਲੋਨ ਹਰ ਲੋਨ ਲਈ 40 ਤੋਂ ਵੱਧ ਲੈਂਡਰਸ ਦੇ ਨਾਲ ਤੁਹਾਡੇ ਲਈ ਬੈਸਟ ਡੀਲ ਲੋ ਕ੍ਰੈਡਿਟ ਸਕੋਰ ਵੈਲਕਮ ਕਾਲ ਰਾਜ 0494-763-700 ਔਰ ਵਟਸਐਪ 2 fold landing

0: ਪਾਜੀ ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
1: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰਿਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
0: ਫਿਰ ਲਵਾਈਏ ਕਿੱਥੋਂ?
1: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
0: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।

0: ਕਿੱਥੇ ਵੱਜ ਗਈ ਤੇਰੀ ਗੱਡੀ?
1: ਗੱਡੀ ਤਾਂ ਠੀਕ ਹੋਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
2: ਰੇਡੀਓ ਹਾਂਜੀ ਸੁਣ ਰਹੇ ਸਮੂਹ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਦੀਦਾਰ ਸਿੰਘ ਅਤੇ ਆਓ ਗੱਲ ਕਰਦੇ ਹਾਂ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਗੁਰਿਆਈ ਪੁਰਬ ਬਾਰੇ, ਕਿਉਂਕਿ ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਦੇ ਵਿੱਚ ਬਚਨ ਕੀਤਾ ਹੈ, ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੇ, ਪੂਰਨ ਤਾਲ ਖਟਾਇਆ ਅੰਮ੍ਰਿਤਸਰ ਵਿੱਚ ਜੋਤ ਜਗਾਵੇ। ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ, ਜਿਨ੍ਹਾਂ ਦੀ ਸਿਫਤ ਦੇ ਵਿੱਚ ਭਾਈ ਗੁਰਦਾਸ ਜੀ ਨੇ ਵੀ ਆਪਣੀਆਂ ਵਾਰਾਂ ਦੇ ਵਿੱਚ ਜ਼ਿਕਰ ਕੀਤਾ ਹੈ, ਅਤੇ ਇਸ ਤੋਂ ਇਲਾਵਾ ਭੱਟ ਸਾਹਿਬਾਨ ਨੇ ਜਿਹੜੇ ਸਵੱਈਏ ਲਿਖੇ ਨੇ ਉਹ ਸਭ ਤੋਂ ਜ਼ਿਆਦਾ ਗੁਰੂ ਰਾਮਦਾਸ ਜੀ ਦੀ ਸਿਫਤ ਦੇ ਵਿੱਚ ਲਿਖੇ ਨੇ। ਗੁਰੂ ਰਾਮਦਾਸ ਮਹਾਰਾਜ ਜੀ ਦਾ ਪ੍ਰਕਾਸ਼ 1534 ਈਸਵੀ ਨੂੰ ਚੂਨਾ ਮੰਡੀ ਲਾਹੌਰ ਵਿਖੇ ਭਾਈ ਹਰਦਾਸ ਜੀ ਦੇ ਘਰ ਮਾਤਾ ਦਇਆ ਕੌਰ ਜੀ ਦੀ ਕੁੱਖ ਤੋਂ ਹੋਇਆ। ਵੱਡੇ ਪੁੱਤਰ ਹੋਣ ਕਰਕੇ ਗੁਰੂ ਰਾਮਦਾਸ ਜੀ ਦਾ ਨਾਮ ਜੇਠਾ ਰੱਖਿਆ ਗਿਆ, ਇਸੇ ਕਰਕੇ ਹੀ ਇਹਨਾਂ ਦਾ ਪਹਿਲਾ ਨਾਮ ਭਾਈ ਜੇਠਾ ਕਰਕੇ ਇਤਿਹਾਸ ਦੇ ਵਿੱਚ ਆਉਂਦਾ ਹੈ। ਅਜੇ ਕੁਝ ਵਰੇ ਹੀ ਬਤੀਤ ਹੋਏ ਸਨ ਕਿ ਭਾਈ ਜੇਠਾ ਜੀ ਦੇ ਮਾਤਾ ਪਿਤਾ ਜੀ ਅਕਾਲ ਚਲਾਣਾ ਕਰ ਜਾਂਦੇ ਨੇ। ਮਾਤਾ ਪਿਤਾ ਦਾ ਸਾਇਆ ਜਦੋਂ ਸਿਰ ਤੋਂ ਉੱਠ ਗਿਆ ਤਾਂ ਸਰੀਕੇ ਬਰਾਦਰੀ ਵਾਲਿਆਂ ਨੇ ਵੀ ਭਾਈ ਜੇਠਾ ਜੀ ਦਾ ਸਾਥ ਛੱਡ ਦਿੱਤਾ, ਤਾਂ ਭਾਈ ਜੇਠਾ ਜੀ ਦੀ ਨਾਨੀ ਇਹਨਾਂ ਨੂੰ ਨਾਨਕੇ ਪਿੰਡ ਬਾਸਰਕੇ ਵਿਖੇ ਲੈ ਕੇ ਆ ਜਾਂਦੇ ਨੇ। ਬਾਸਰਕਾ ਨਗਰ ਗੁਰੂ ਅਮਰਦਾਸ ਮਹਾਰਾਜ ਜੀ ਦਾ ਜੱਦੀ ਪਿੰਡ ਸੀ, ਇੱਥੇ ਹੀ ਗੁਰੂ ਅਮਰਦਾਸ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ ਸੀ। ਭਾਈ ਜੇਠਾ ਜੀ ਦਾ ਨਾਨਕਾ ਪਰਿਵਾਰ ਵੀ ਬਹੁਤਾ ਧਨਾੜ ਨਹੀਂ ਸੀ, ਉਸ ਘਰ ਦੇ ਵਿੱਚ ਵੀ ਗਰੀਬੀ ਸੀ। ਇਸ ਕਰਕੇ ਭਾਈ ਜੇਠਾ ਜੀ ਨੇ ਛੋਟੀ ਉਮਰ ਦੇ ਵਿੱਚ ਹੀ ਘੁੰਗਣੀਆਂ ਵੇਚਣੀਆਂ ਆਰੰਭ ਕਰ ਦਿੱਤੀਆਂ। ਸਮਾਂ ਬਤੀਤ ਹੁੰਦਾ ਹੈ, ਗੁਰੂ ਅਮਰਦਾਸ ਮਹਾਰਾਜ ਜੀ ਗੋਇੰਦਵਾਲ ਸਾਹਿਬ ਦੀ ਪਾਵਨ ਧਰਤੀ ਦੇ ਉੱਪਰ ਗੁਰਸਿੱਖੀ ਦਾ ਪ੍ਰਚਾਰ ਪ੍ਰਸਾਰ ਕਰ ਰਹੇ ਨੇ। ਉੱਥੇ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਇਕੱਤਰ ਹੁੰਦੀਆਂ ਨੇ, ਗੁਰੂ ਸਾਹਿਬ ਜੀ ਦੇ ਬਚਨ ਸਰਵਣ ਕਰਦੀਆਂ ਨੇ ਅਤੇ ਗੁਰੂ ਅਮਰਦਾਸ ਮਹਾਰਾਜ ਜੀ ਦੇ ਦਰਸ਼ਨ ਕਰਕੇ ਨਿਹਾਲ ਹੁੰਦੀਆਂ ਹਨ। ਭਾਈ ਜੇਠਾ ਜੀ ਵੀ ਆਪਣੀ ਨਾਨੀ ਦੇ ਨਾਲ ਬਾਸਰਕੇ ਪਿੰਡ ਤੋਂ ਚੱਲ ਕੇ ਗੋਇੰਦਵਾਲ ਸਾਹਿਬ ਵਿਖੇ ਚਲੇ ਜਾਂਦੇ ਨੇ। ਇੱਥੇ ਜ਼ਿਆਦਾ ਸੰਗਤ ਹੋਣ ਕਰਕੇ ਇਹਨਾਂ ਦੀਆਂ ਘੁੰਗਣੀਆਂ ਜ਼ਿਆਦਾ ਵਿਕਦੀਆਂ ਨੇ ਅਤੇ ਘਰ ਦਾ ਖਰਚਾ ਸੌਖਾ ਚੱਲਣ ਲੱਗ ਗਿਆ। ਕੁਝ ਸਮੇਂ ਬਾਅਦ ਭਾਈ ਜੇਠਾ ਜੀ ਨੇ ਪੱਕੇ ਤੌਰ ਦੇ ਉੱਪਰ ਗੁਰੂ ਅਮਰਦਾਸ ਜੀ ਦੇ ਚਰਨਾਂ ਦੇ ਵਿੱਚ ਰਹਿਣ ਦਾ ਫੈਸਲਾ ਕਰ ਲਿਆ। ਉਮਰ ਬਤੀਤ ਹੁੰਦੀ ਹੈ, ਜਿਉਂ ਹੀ ਭਾਈ ਜੇਠਾ ਜੀ ਜਵਾਨ ਹੁੰਦੇ ਨੇ ਤਾਂ ਦੂਸਰੇ ਪਾਸੇ ਗੁਰੂ ਅਮਰਦਾਸ ਮਹਾਰਾਜ ਜੀ ਦੇ ਦੋ ਸਪੁੱਤਰ ਸਨ ਅਤੇ ਦੋ ਹੀ ਸਪੁੱਤਰੀਆਂ ਸਨ। ਲੜਕੀਆਂ ਦੇ ਵਿੱਚੋਂ ਬੀਬੀ ਦਾਨੀ ਜੀ ਪਹਿਲਾਂ ਭਾਈ ਰਾਮਾ ਜੀ ਦੇ ਨਾਲ ਵਿਆਹੇ ਹੋਏ ਨੇ। ਦੂਸਰੀ ਲੜਕੀ ਦਾ ਸਾਥ ਲੱਭਣ ਦੇ ਲਈ ਜਦੋਂ ਮਾਤਾ ਜੀ ਨੇ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਆਖਿਆ ਤਾਂ ਗੁਰੂ ਅਮਰਦਾਸ ਜੀ ਨੇ ਅੱਗੋਂ ਇਹ ਬਚਨ ਕੀਤੇ ਸਨ ਕਿ ਬੀਬੀ ਭਾਨੀ ਦੇ ਲਈ ਕਿਸ ਤਰ੍ਹਾਂ ਦਾ ਵਰ ਚਾਹੀਦਾ ਹੈ, ਅਤੇ ਸਾਡਾ ਇਤਿਹਾਸ ਦੱਸਦਾ ਹੈ ਕਿ ਉਸ ਸਮੇਂ ਮਾਤਾ ਜੀ ਨੇ ਭਾਈ ਜੇਠਾ ਜੀ ਵੱਲ ਉਂਗਲ ਕਰਕੇ ਆਖਿਆ ਸੀ ਕਿ ਸਾਡੀ ਭਾਨੀ ਦੇ ਲਈ ਇਸ ਤਰ੍ਹਾਂ ਦਾ ਵਰ ਹੋਵੇ, ਤਾਂ ਗੁਰੂ ਅਮਰਦਾਸ ਮਹਾਰਾਜ ਜੀ ਨੇ ਇਹ ਕਿਹਾ ਕਿ ਇਸ ਵਰਗਾ ਕੇਵਲ ਇਹੀ ਹੈ। ਇਸ ਤੋਂ ਬਾਅਦ ਬੀਬੀ ਭਾਨੀ ਜੀ ਦਾ ਆਨੰਦ ਕਾਰਜ ਭਾਈ ਜੇਠਾ ਜੀ ਦੇ ਨਾਲ ਹੋ ਜਾਂਦਾ ਹੈ। ਇਸ ਤੋਂ ਬਾਅਦ ਗੁਰੂ ਅਮਰਦਾਸ ਜੀ ਨੇ ਗੋਇੰਦਵਾਲ ਸਾਹਿਬ ਵਿਖੇ ਬੌਲੀ ਦਾ ਨਿਰਮਾਣ ਕਰਨਾ ਆਰੰਭ ਕੀਤਾ। ਇਤਿਹਾਸ ਦੀ ਬੜੀ ਪਿਆਰੀ ਘਟਨਾ ਹੈ, ਜਦੋਂ ਗੁਰੂ ਅਮਰਦਾਸ ਮਹਾਰਾਜ ਜੀ ਨੇ ਬੌਲੀ ਦਾ ਨਿਰਮਾਣ ਕਰਨਾ ਸ਼ੁਰੂ ਕੀਤਾ, ਬੜੇ ਪ੍ਰੇਮ ਦੇ ਵਿੱਚ ਆ ਕੇ ਸ਼ਰਧਾ ਦੇ ਨਾਲ ਸੇਵਾ ਕੀਤੀ। ਜਦੋਂ ਬੌਲੀ ਦੀ ਸੇਵਾ ਚੱਲ ਰਹੀ ਸੀ ਤਾਂ ਲਾਹੌਰ ਤੋਂ ਭਾਈ ਜੇਠਾ ਜੀ ਦੇ ਸਰੀਕੇ ਵਾਲੇ ਵੀ ਉਸ ਸੇਵਾ ਦੇ ਵਿੱਚ ਸ਼ਾਮਲ ਹੁੰਦੇ ਨੇ। ਜਦੋਂ ਆ ਕਰਕੇ ਦੇਖਦੇ ਨੇ ਕਿ ਭਾਈ ਜੇਠਾ ਜੀ ਨੇ ਗਾਰੇ ਦਾ ਟੋਕਰਾ ਆਪਣੇ ਸਿਰ ਦੇ ਉੱਪਰ ਚੁੱਕਿਆ ਹੋਇਆ ਹੈ ਤੇ ਗੁਰੂ ਸਾਹਿਬ ਜੀ ਦੇ ਪ੍ਰੇਮ ਦੇ ਵਿੱਚ ਭਾਈ ਜੇਠਾ ਜੀ ਸੇਵਾ ਕਰ ਰਹੇ ਨੇ, ਉਸ ਸਮੇਂ ਸਰੀਕੇ ਵਾਲਿਆਂ ਨੇ ਭਾਈ ਜੇਠਾ ਜੀ ਨੂੰ ਮਿਹਣਾ ਮਾਰਿਆ, ਬੋਲੀ ਮਾਰੀ ਕਿ ਜੇਕਰ ਇਹੀ ਕੰਮ ਕਰਨਾ ਸੀ ਤੇ ਤੂੰ ਲਾਹੌਰ ਆ ਜਾਂਦਾ, ਉੱਥੇ ਕੰਮ ਕਰ ਲੈਂਦਾ, ਇੱਥੇ ਘਰ ਜਵਾਈ ਬਣ ਕੇ ਗਾਰੇ ਦੀਆਂ ਟੋਕਰੀਆਂ ਢੋਂਦਾ ਪਿਆ ਏ। ਤੇ ਇਹੀ ਬਚਨ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਵੀ ਉਹਨਾਂ ਨੇ ਸੁਣਾਏ। ਪਰ ਗੁਰੂ ਸਾਹਿਬ ਜੀ ਦੀ ਕਲਾ ਉਸ ਸਮੇਂ ਵਾਪਰੀ ਜਦੋਂ ਉਹਨਾਂ ਨੂੰ ਜਵਾਬ ਦੇ ਵਿੱਚ ਗੁਰੂ ਅਮਰਦਾਸ ਮਹਾਰਾਜ ਜੀ ਨੇ ਆਖਿਆ ਕਿ ਜੇਠੇ ਦੇ ਸਿਰ ਦੇ ਉੱਪਰ ਤੁਹਾਨੂੰ ਇਹ ਗਾਰੇ ਦੀ ਟੋਕਰੀ ਦਿਖਾਈ ਦੇ ਰਹੀ ਹੈ, ਪਰ ਅਸਲ ਦੇ ਵਿੱਚ ਇਹ ਗਾਰਾ ਨਹੀਂ, ਇਹ ਤੇ ਦੀਨ ਦੁਨੀਆ ਦਾ ਛਤਰ ਹੈ। ਇੱਕ ਦਿਨ ਐਸਾ ਆਵੇਗਾ ਜਦੋਂ ਭਾਈ ਜੇਠੇ ਦੇ ਸਿਰ ਤੇ ਦੀਨ ਤੇ ਦੁਨੀਆ ਦਾ ਛਤਰ ਝੁੱਲੇਗਾ ਤੇ ਸਾਰੀ ਲੁਕਾਈ ਇਸ ਨੂੰ ਦੇਖੇਗੀ। ਸੋ ਸਮਾਂ ਆਪਣੀ ਚਾਲੇ ਚੱਲਦਾ ਜਾਂਦਾ ਹੈ। 1574 ਈਸਵੀ ਦੇ ਵਿੱਚ ਜਦੋਂ ਗੁਰੂ ਅਮਰਦਾਸ ਮਹਾਰਾਜ ਜੀ ਨੇ ਆਪਣੇ ਜੋਤੀ ਜੋਤ ਸਮਾਉਣ ਦਾ ਸਮਾਂ ਨੇੜੇ ਆਇਆ ਜਾਣਿਆ ਤਾਂ ਉਹਨਾਂ ਨੇ ਗੁਰਿਆਈ ਦੀ ਜ਼ਿੰਮੇਵਾਰੀ ਲਈ ਯੋਗ ਜ਼ਿੰਮੇਵਾਰ ਭਾਲਣਾ ਸ਼ੁਰੂ ਕਰ ਦਿੱਤਾ। ਆਪਣੇ ਪੁੱਤਰਾਂ ਨੂੰ ਉਹਨਾਂ ਨੇ ਗੁਰਿਆਈ ਨਹੀਂ ਬਖਸ਼ਿਸ਼ ਕੀਤੀ, ਕਿਉਂਕਿ ਪਹਿਲਾਂ ਵੀ ਅਸੀਂ ਦੇਖਦੇ ਹਾਂ ਗੁਰੂ ਨਾਨਕ ਸਾਹਿਬ ਦੇ ਦੋ ਪੁੱਤਰ ਨੇ, ਉਹਨਾਂ ਨੇ ਗੁਰਿਆਈ ਆਪਣੇ ਸੇਵਕ ਨੂੰ ਬਖਸ਼ੀ ਹੈ। ਇਸ ਤੋਂ ਬਾਅਦ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਵੀ ਆਪਣੇ ਸੇਵਕ ਬਾਬਾ ਅਮਰਦਾਸ ਜੀ ਨੂੰ ਗੁਰਿਆਈ ਬਖਸ਼ੀ ਤੇ ਹੁਣ ਗੁਰੂ ਅਮਰਦਾਸ ਮਹਾਰਾਜ ਜੀ ਨੇ ਆਪਣੇ ਪੁੱਤਰਾਂ ਨੂੰ ਯੋਗ ਨਾ ਜਾਣਦਿਆਂ ਹੋਇਆਂ ਗੁਰਿਆਈ ਦੀ ਬਖਸ਼ਿਸ਼ ਭਾਈ ਜੇਠਾ ਜੀ ਤੇ ਕਰਨੀ ਹੈ, ਪਰ ਉਸ ਤੋਂ ਪਹਿਲਾਂ ਦੋਨਾਂ ਜਵਾਈਆਂ ਦੀ ਇੱਕ ਪਰਖ ਹੋਣੀ ਹੈ ਤਾਂ ਜੋ ਆਮ ਲੋਕਾਂ ਦੇ ਮਨਾਂ ਦੇ ਵਿੱਚ ਕੋਈ ਭੁਲੇਖਾ ਨਾ ਰਹਿ ਜਾਵੇ। ਸਮਾਂ ਬਤੀਤ ਹੋਇਆ, ਗੁਰੂ ਅਮਰਦਾਸ ਮਹਾਰਾਜ ਜੀ ਨੇ ਭਾਈ ਰਾਮਾ ਜੀ ਨੂੰ ਤੇ ਭਾਈ ਜੇਠਾ ਜੀ ਨੂੰ ਇਹ ਆਖਿਆ ਕਿ ਮੈਨੂੰ ਥੜੇ ਬਣਾ ਕੇ ਦਿਖਾਓ। ਭਾਈ ਜੇਠਾ ਜੀ ਨੇ ਤੇ ਭਾਈ ਰਾਮਾ ਜੀ ਨੇ ਪਹਿਲੇ ਦਿਨ ਥੜੇ ਬਣਾਏ ਨੇ। ਗੁਰੂ ਅਮਰਦਾਸ ਮਹਾਰਾਜ ਜੀ ਨੇ ਆ ਕੇ ਤੱਕੇ ਨੇ। ਗੁਰੂ ਅਮਰਦਾਸ ਮਹਾਰਾਜ ਜੀ ਨੇ ਆਖਿਆ ਇਹ ਥੜੇ ਸਹੀ ਨਹੀਂ ਬਣੇ, ਇਹਨੂੰ ਢਾਹ ਦਿਓ। ਦੋਨਾਂ ਜਵਾਈਆਂ ਨੇ ਥੜਿਆਂ ਨੂੰ ਢਾਹ ਦਿੱਤਾ। ਫਿਰ ਅਗਲੇ ਦਿਨ ਆਖਿਆ ਗੁਰੂ ਅਮਰਦਾਸ ਜੀ ਨੇ ਕਿ ਥੜੇ ਬਣਾਓ। ਦੋਨਾਂ ਨੇ ਫਿਰ ਥੜੇ ਬਣਾਏ ਨੇ। ਗੁਰੂ ਅਮਰਦਾਸ ਮਹਾਰਾਜ ਜੀ ਨੇ ਫਿਰ ਉਹਨਾਂ ਥੜਿਆਂ ਨੂੰ ਢਵਾ ਦਿੱਤਾ। ਤੀਸਰੇ ਦਿਨ ਵੀ ਇਉਂ ਹੋਇਆ। ਜਿਉਂ ਗੁਰੂ ਅਮਰਦਾਸ ਮਹਾਰਾਜ ਜੀ ਨੇ ਆਖਿਆ ਕਿ ਇਹਨਾਂ ਥੜਿਆਂ ਨੂੰ ਢਾਹ ਦਿਓ ਤਾਂ ਭਾਈ ਰਾਮਾ ਜੀ ਕਹਿਣ ਲੱਗੇ ਕਿ ਗੁਰੂ ਅਮਰਦਾਸ ਜੀ ਹੁਣ ਬਜ਼ੁਰਗ ਹੋ ਗਏ ਨੇ, ਇਹਨਾਂ ਨੂੰ ਪਤਾ ਨਹੀਂ ਲੱਗਦਾ, ਚੀਜ਼ਾਂ ਦਾ ਚੇਤਾ ਭੁੱਲ ਜਾਣ ਵਾਲਾ ਹੈ, ਮੇਰੇ ਕੋਲੋਂ ਇਸ ਤੋਂ ਵਧੀਆ ਥੜਾ ਨਹੀਂ ਬਣੇਗਾ। ਉੱਥੇ ਹੀ ਦੂਜੇ ਪਾਸੇ ਭਾਈ ਜੇਠਾ ਜੀ ਨੇ ਦੋਨੇ ਹੱਥ ਜੋੜ ਕੇ ਗੁਰੂ ਅਮਰਦਾਸ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਸੀਸ ਨਵਾ ਕੇ ਇਹ ਬਚਨ ਕੀਤੇ ਸਨ ਕਿ ਮੈਂ ਅਣਜਾਣ ਹਾਂ, ਭੁੱਲਣ ਹਾਰ ਹਾਂ, ਮੇਰੇ ਕੋਲੋਂ ਭੁੱਲਾਂ ਹੋ ਜਾਂਦੀਆਂ ਨੇ, ਸਤਿਗੁਰੂ ਜੀ ਜੇਕਰ ਤੁਸੀਂ ਬਖਸ਼ਿਸ਼ ਕਰੋਗੇ ਤੇ ਮੈਂ ਚੰਗਾ ਥੜਾ ਬਣਾ ਸਕਦਾ, ਤੁਹਾਡੀ ਬਖਸ਼ਿਸ਼ ਤੋਂ ਬਿਨਾਂ ਮੈਂ ਕੁਝ ਵੀ ਸੰਸਾਰ ਦੇ ਵਿੱਚ ਕਰਨ ਦੇ ਯੋਗ ਨਹੀਂ। ਸੋ ਐਸੇ ਬਚਨਾਂ ਨੂੰ, ਨਿਮਰਤਾ ਨੂੰ, ਗੁਰੂ ਦੇ ਨਾਲ ਪ੍ਰੇਮ ਨੂੰ ਦੇਖ ਕੇ ਗੁਰੂ ਅਮਰਦਾਸ ਮਹਾਰਾਜ ਜੀ ਨੇ 1574 ਈਸਵੀ ਦੇ ਵਿੱਚ ਗੁਰਿਆਈ ਦੀ ਜ਼ਿੰਮੇਵਾਰੀ ਭਾਈ ਜੇਠਾ ਜੀ ਨੂੰ ਬਖਸ਼ਿਸ਼ ਕੀਤੀ ਤੇ ਇਹ ਬਚਨ ਕੀਤੇ ਕਿ ਹੁਣ ਇੱਥੋਂ ਜਾ ਕੇ ਤੁਸੀਂ ਗੁਰੂ ਕਾ ਚੱਕ ਜਾਂ ਰਾਮਦਾਸਪੁਰ ਨੂੰ ਵਸਾਉਣਾ ਹੈ, ਉਸ ਨੂੰ ਆਬਾਦ ਕਰਨਾ ਹੈ ਤੇ ਸੰਗਤ ਨੂੰ ਇੱਕ ਅਕਾਲ ਪੁਰਖ ਦੇ ਨਾਲ ਜੋੜ ਕੇ ਗੁਰਿਆਈ ਦੀਆਂ ਜ਼ਿੰਮੇਵਾਰੀਆਂ ਨਿਭਾਉਣੀਆਂ ਨੇ। ਐਸੀ ਬਖਸ਼ਿਸ਼ ਕਰਕੇ ਗੁਰੂ ਅਮਰਦਾਸ ਮਹਾਰਾਜ ਆਪ 1574 ਈਸਵੀ ਦੇ ਵਿੱਚ ਜੋਤੀ ਜੋਤ ਸਮਾ ਜਾਂਦੇ ਨੇ। ਇਸ ਤਰ੍ਹਾਂ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਗੁਰਿਆਈ ਦੀ ਬਖਸ਼ਿਸ਼ ਹੋਈ ਸੀ। ਆਪ ਸਮੂਹ ਸੰਗਤ ਗੁਰੂ ਰਾਮਦਾਸ ਮਹਾਰਾਜ ਜੀ ਦਾ ਗੁਰਿਆਈ ਪੁਰਬ ਬੜੀ ਸ਼ਰਧਾ, ਪ੍ਰੇਮ ਤੇ ਉਤਸ਼ਾਹ ਦੇ ਨਾਲ ਮਨਾ ਰਹੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।